0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337-9056733337। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਵੈਰੀ ਗੁੱਡ। ਓਕੇ, ਸੋ ਪ੍ਰੋਗਰਾਮ ਪੰਜਾਬੀ ਰਾਹ ਯਾਰ, ਬਹੁਤ ਹੀ ਕਮਾਲ ਕਮਾਲ ਕਮਾਲ ਦੇ ਘਰ ਕੱਲ ਨੂੰ ਰਿਲੀਜ਼ ਹੋ ਰਹੇ ਆ। ਬਹੁਤ ਹੀ ਸੋਹਣੇ ਜਿਹੇ ਸ਼ਹਿਰ ਕੈਨੇਡਨ ਦੇ ਵਿੱਚ, ਗੋਰ ਰੋਡ ਤੇ ਮੇਫੀਲਡ ਤੇ, 427 ਪੰਜ ਮਿੰਟ ਦੂਰ ਹੈ, 410 10 ਮਿੰਟ ਦੂਰ ਹੈ। ਤੇ ਘਰ ਤੁਸੀਂ ਦੇਖੋਗੇ, ਕਹੋਗੇ ਬੱਲੇ ਯਾਰ ਆਹ ਲਈ ਜਾਂ ਉਹ ਲਈਏ। ਡੀਟੈਚ ਘਰ 9 ਲੱਖ 9 ਸਾਢੇ 9 ਲੱਖ ਦੀ ਰੇਂਜ ਦੇ ਵਿੱਚ ਨੇ ਤੇ ਬਹੁਤ ਹੀ ਕਮਾਲ ਦੇ ਫਲੋਰ ਪਲਾਨ ਨੇ। ਘਰਾਂ ਦਾ ਐਕਸਟੀਰੀਅਰ ਬਹੁਤ ਸੋਹਣਾ ਮੈਂ ਦੇਖਿਆ। ਸੋ 1860 ਸਕੁਆਇਰ ਫੁੱਟ ਤੋਂ ਲੈ ਕੇ ਤੁਸੀਂ ਅਗਰ ਵੱਡਾ ਲੈਣਾ ਤਾਂ ਨਵੀਂ ਵੱਡਾ ਕਿੰਨਾ ਕਹਿ 2600 ਸਕੁਆਇਰ ਫੁੱਟ ਤੱਕ ਦੇ ਵੀ ਘਰ ਨੇ। ਤੁਸੀਂ ਟਾਊਨ ਹਾਊਸ ਲੈਣਾ, ਟਾਊਨ ਹਾਊਸ ਵੀ ਅਵੇਲੇਬਲ ਨੇ 1350 ਸਕੁਆਇਰ ਫੁੱਟ ਤੋਂ, ਤੇ ਟਾਊਨ ਹਾਊਸ ਦੀ ਪ੍ਰਾਈਸ 7.5 ਲੱਖ ਹੈ। ਸੋ ਤੁਸੀਂ ਜ਼ਰੂਰ ਇੱਕ ਵਾਰ ਨਾ ਕਾਲ ਕਰੋ ਅਮਨ ਸੈਣੀ ਜੀ ਨੂੰ। ਡਿਪੋਜ਼ਿਟ ਸਟਰਕਚਰ ਵੀ ਬੜਾ ਰੀਜ਼ਨੇਬਲ ਹੈ। ਡਿਪੋਜ਼ਿਟ ਤੁਹਾਨੂੰ ਦੇਣਾ ਪੈਣਾ, ਜੇ ਹੁਣ ਆਪਾਂ ਗੱਲ ਕਰਦੇ ਹਾਂ ਤੁਸੀਂ ਵੱਡਾ ਘਰ ਲੈਣਾ ਤਾਂ ਤਕਰੀਬਨ $1,00,000 ਹੈ, ਉਹ ਵੀ ਸਾਲ 'ਚ ਤਕਰੀਬਨ ਦੇਣਾ। ਅਤੇ ਜੇ ਤੁਸੀਂ ਉਸ ਤੋਂ ਛੋਟਾ ਥੋੜ੍ਹਾ ਘਰ ਲੈਣਾ ਤਾਂ ਫਿਰ ਡਿਪੋਜ਼ਿਟ ਸਟਰਕਚਰ 5-10 ਤਕਰੀਬਨ 85,000 ਹੈ, ਉਹ ਵੀ ਤੁਸੀਂ ਦੇਣਾ ਹੈਗਾ ਸਾਲ ਦੇ ਵਿੱਚ। ਸੋ ਘਰ ਬਹੁਤ ਸੋਹਣੇ ਨੇ, ਗੋਰ ਰੋਡ ਮੇਫੀਲਡ 'ਤੇ ਪ੍ਰੋਪਰਟੀਜ਼ ਨੇ, ਟਾਊਨ ਹਾਊਸ ਵੀ ਨੇ ਅਤੇ ਡੀਟੈਚ ਘਰ ਵੀ ਨੇ ਅਤੇ ਸੈਮੀ ਡੀਟੈਚ ਘਰ ਵੀ ਨੇ। ਟਾਊਨ ਹਾਊਸ $7,50,000 ਦਾ, ਉਹੀ ਕਹਿ ਦਿੰਦੇ ਆ 7 ਲੱਖ, ਬਟ 7.5 ਲੱਖ ਤੋਂ ਮੈਂ ਪ੍ਰਾਈਸਿਸ ਦੇਖੀਆਂ ਸ਼ੁਰੂ ਟਾਊਨ ਹਾਊਸ ਨੇ। ਅਤੇ ਜਿਹੜੇ ਸੈਮਾਈ ਡੀਟੈਚ ਘਰ ਨੇ ਉਹ ਤੁਹਾਨੂੰ ਮਿਲ ਜਾਣਗੇ 8.5 ਲੱਖ ਤੋਂ, ਅਤੇ ਫੁੱਲੀ ਡੀਟੈਚ ਘਰ 9.5 ਲੱਖ ਤੋਂ। 4-4 ਬੈਡਰੂਮ ਦੇ ਆਪਸ਼ਨਸ ਨੇ। ਤੁਸੀਂ ਜ਼ਰੂਰ ਇੱਕ ਵਾਰ ਨਾ ਅਮਨ ਜੀ ਨੂੰ ਕਾਲ ਕਰ ਲਓ, ਅਮਨ ਜੀ ਤੁਹਾਨੂੰ ਇਨਫੋਰਮੇਸ਼ਨ ਦੱਸ ਦੇਣਗੇ ਕਿੱਥੇ ਘਰ ਨੇ, ਕੀ ਡਿਪੋਜ਼ਿਟ ਹੈ, ਕੀ ਪ੍ਰਾਈਸਿੰਗ ਹੈ। ਨੰਬਰ ਨੋਟ ਕਰੋ 4168200778। ਬਹੁਤ ਹੀ ਕਮਾਲ ਦੀ ਕਮਿਊਨਿਟੀ ਬਣ ਰਹੀ ਹੈ ਇੱਥੇ। 416-820-7778 4168200 4168200 7 8 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਜਲਦੀ ਤੋਂ ਜਲਦੀ ਕਰੋ, ਤੁਹਾਡੇ ਲਈ ਹਾਜ਼ਰ ਨੇ। 4168200 7 8 4168200 7 8 ਦੇ ਉੱਤੇ ਕਾਲ ਅਮਨ ਜੀ ਨੂੰ ਕਰੋ ਅਤੇ ਜਾਣਕਾਰੀ ਲੈ ਲਓ ਜਲਦੀ ਜਲਦੀ, ਫਾਇਦਾ ਤੁਹਾਨੂੰ ਹੀ ਹੋ ਰਿਹਾ ਅਤੇ ਵਧੀਆ ਘਰ ਨੇ। $1,30,000 ਤੱਕ ਦਾ ਰੀਬੇਟ ਵੀ ਤੁਹਾਨੂੰ ਮਿਲ ਰਿਹਾ, $130,000 ਤੱਕ ਦਾ ਰੀਬੇਟ। 4168200 7 7 8 ਗਰੋਸਰੀ ਕਰਨੀ ਹੈ ਇੰਡੀਅਨ ਫਰੂਟਲੈਂਡ, ਇੰਡੀਅਨ ਫਰੂਟਲੈਂਡ ਦੇ ਉੱਤੇ ਤੁਸੀਂ ਕਾਲ ਕਰੋ ਜਾਂ ਪਹੁੰਚੋ। 15 ਫੈਂਡਰ ਵੇ ਬਵੇਡਨ ਚਿੰਕਿਊਜ਼ੀ, 45 ਡਸਕ ਡਰਾਈਵ ਕੁਈਨ ਐਂਡ ਚਿੰਕਿਊਜ਼ੀ, 1465 ਮੇਫੀਲਡ ਰੋਡ ਮੇਫੀਲਡ ਕ੍ਰੈਡਿਟ ਵਿਊ, ਜਾਂ ਤੁਸੀਂ 25 ਸੈਂਡਲਵੁੱਡ, ਸੈਂਡਲਵੁੱਡ ਹਰ ਇੰਟੀਰੀਅਰ 'ਤੇ ਪਹੁੰਚੋ, ਅਤੇ ਗੁਐਲਫ ਕੇਮਬ੍ਰਿਜ ਵੀ ਲੋਕੇਸ਼ਨਸ ਇਹਨਾਂ ਦੀਆਂ, ਇੰਡੀਅਨ ਫਰੂਟਲੈਂਡ। ਓਕੇ, ਗੱਲਬਾਤ ਤੁਹਾਡੇ ਨਾਲ ਹੁਣ ਕਰਾ ਦਈਏ ਵੀ ਸਰਾਸ਼ ਉਹਨਾਂ ਦੀ, ਅਤੇ ਸਟੂਡੀਓ ਦਾ ਆਪਣਾ ਨੰਬਰ ਹੈ 9056733337। ਸੋ ਕਈ ਲੋਕ ਕਹਿੰਦੇ ਆ ਨਵੀਂ ਟਰੂਡੋ ਸਾਹਿਬ ਦੇ ਨਾਂ, ਤੁਸੀਂ ਹੈ ਕਹਿ ਲਓ ਕਿ ਉਹਨਾਂ ਦੀ ਨਾਂ ਬੁਰਾਈ ਕਰੋ, ਐਡੀ ਕਿਹੜੀ ਗੱਲ ਹੋ ਗਈ ਜੀ, ਗੇਮ ਦੇਖਣ ਚਲੇ ਗਏ। ਕੁਝ ਕਹਿ ਰਹੇ ਨਹੀਂ ਯਾਰ, ਟਰੂਡੋ ਸਾਹਿਬ ਦੀ ਇਮੇਜ ਹੈ, ਉਹਨਾਂ ਨੂੰ ਇਮੇਜ ਮੇਨਟੇਨ ਕਰਨੀ ਚਾਹੀਦੀ ਹੈ। ਹੁਣ ਤਾਂ ਬਾਈਸ ਸਾਹਿਬ ਫੜੇ ਜਾਂਦੇ ਆ ਕਿਤੇ, ਕੀਟੀ ਪੇਰੀ ਨੂੰ ਕਿਸ ਕਰ ਰਹੇ ਆ ਬੀਚ 'ਤੇ ਪਏ, ਜਾਂ ਸੌਕਰ ਗੇਮ 'ਤੇ ਚੀਅਰ ਕਰ ਰਹੇ ਨੇ। ਸੋ ਚਲੋ ਹਰੇਕ ਦਾ ਆਪਦਾ ਆਪਦਾ ਮੰਨਣਾ ਕਿ ਕੀ ਤੁਹਾਨੂੰ ਸਹੀ ਲੱਗਦਾ ਕੀ ਗਲਤ ਲੱਗਦਾ, ਬਟ ਸੌਕਰ ਦੇ ਮੈਚ ਦੇ ਲਈ ਬਹੁਤ ਕਹਿ ਲਓ ਕਿ ਕਿਸਮ ਦਾ ਨਿੰਦਿਆ ਗਿਆ ਕਿ ਐਂ ਨਹੀਂ ਸੀ ਕਰਨਾ ਚਾਹੀਦਾ, ਇਹਨਾਂ ਨੂੰ ਮੈਚ 'ਤੇ ਨਹੀਂ ਸੀ ਜਾਣਾ ਚਾਹੀਦਾ ਅਤੇ USA ਨੂੰ ਚੀਅਰ ਨਹੀਂ ਸੀ ਕਰਨਾ ਚਾਹੀਦਾ। ਸੋ ਨੰਬਰ ਹੈ ਆਪਣਾ 905-673-3337। ਤੁਸੀਂ ਵੀ ਆਪਣਾ ਅਗਰ ਓਪੀਨੀਅਨ ਕੋਈ ਦੇਣਾ ਤਾਂ ਜੀ ਸੱਦ ਕੇ 9056733337 ਆਪਣਾ ਨੰਬਰ ਹੈ 905-673-3337 'ਤੇ ਕਾਲ ਤੁਹਾਡੀ ਆ ਸਕਦੀ ਹੈ।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
1: ਹਾਂ, ਲਖਬੀਰ ਸਿੰਘ ਨੂੰ ਕਾਲ ਕਰੋ ਯਾਰ, ਇਹਨਾਂ ਨੇ ਬੜੇ ਲੋਕਾਂ ਦਾ ਨਸ਼ਾ ਛਡਵਾਇਆ ਬਹੁਤ ਵੱਡੀ ਗਿਣਤੀ ਚ। ਪ੍ਰਦੀਪ ਭਾਜੀ ਨੂੰ ਯਾਦ ਰੱਖੋ, ਫਰਿੱਜ, ਸਟੋਵ, ਡਿਸ਼ਵਾਸ਼ਰ, ਵਾਸ਼ਰ, ਡਰਾਇਰ, ਕੋਈ ਵੀ ਤੁਹਾਡੇ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਤਾਂ ਮਿਸਟਰ ਪ੍ਰਦੀਪ ਜੀ ਤੁਹਾਡੇ ਲਈ ਹਾਜ਼ਰ ਨੇ। ਪ੍ਰਦੀਪ ਭਾਈ ਦਾ ਫੋਨ ਨੰਬਰ ਤੁਸੀਂ ਲਿਖ ਲਓ, 6476223203, 6476223203। ਮਿਸਟਰ ਪ੍ਰਦੀਪ ਨੂੰ ਤੁਸੀਂ ਜ਼ਰੂਰ ਕਾਲ ਕਰੋ। ਜੇ ਗੱਡੀ ਲੈਣੀ ਹੈ ਬਈ ਮਿਤਸੂਬਿਸ਼ੀ ਦੀ ਲਓ, ਪੂਰੀ ਐਨ ਰਿਲਾਇਬਲ, 10 ਸਾਲ ਦੀ ਅਗਲੇ ਤੁਹਾਨੂੰ ਵਾਰੰਟੀ ਦੇ ਰਹੇ ਯਾਰ, ਹੋਰ ਕੀ ਚਾਹੀਦਾ। 10 ਈਅਰਸ ਵਾਰੰਟੀ, ਵਧੀਆ ਟੋਪ ਦੀਆਂ ਗੱਡੀਆਂ, ਕੈਲਡਨ, ਮਿਤਸੂਬਿਸ਼ੀ। 6476782754, 6476782754। HK ਮੂਵਰਸ, ਵਧੀਆ ਟੋਪ ਦੀ ਮੂਵਿੰਗ ਕੰਪਨੀ ਲੱਭ ਰਹੇ ਹੋ, ਨਵਾਂ ਘਰ ਲੈ ਲਿਆ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ। HK ਮੂਵਰਸ ਨਾਲ ਗੱਲਬਾਤ ਕਰੋ, ਬੜੀ ਟਰੱਸਟਵਰਦੀ, ਬੜੀ ਕਮਾਲ ਦੀ ਮੂਵਿੰਗ ਕੰਪਨੀ ਹੈ। ਨੰਬਰ ਹੈ HK ਮੂਵਰਸ ਦਾ 416-524-6704, 416-524-6704, HK ਮੂਵਰਸ। ਇਹਨਾਂ ਕੋਲ ਸਟੋਰੇਜ ਆਪਸ਼ਨ ਵੀ ਅਵੇਲੇਬਲ ਨੇ, ਸਮਾਨ ਤੁਹਾਡਾ ਸਟੋਰ ਵੀ ਕਰ ਦੇਣਗੇ, ਨੋ ਪ੍ਰੋਬਲਮ। ਸੋ ਚਲੋ ਅਗਲਾ ਗੀਤ ਵੀ ਸੁਣਦੇ ਹਾਂ। ਸੋ ਅੱਜ ਨਾ ਮੈਂ ਅਪਡੇਟ ਕਰ ਦੇਣਾ ਕੀ ਅਸੀਂ ਗੱਲ ਅੱਜ ਕਰ ਰਹੇ ਸੀ। ਅਸੀਂ ਅੱਜ ਗੱਲਬਾਤ ਕਰ ਰਹੇ ਸੀ ਵੀ ਬੀਤੇ ਦਿਨੀ ਮੈਚ ਹੋਇਆ USA ਦਾ, ਫੀਫਾ ਵਰਲਡ ਕੱਪ ਦਾ, ਅਤੇ ਉਸੇ ਹੀ ਦਿਨ ਮੈਚ ਹੋਇਆ ਕੈਨੇਡਾ ਦਾ, ਅਤੇ ਜਸਟਿਨ ਟਰੂਡੋ ਆਪਣੇ ਫੋਰਮਰ ਪ੍ਰਾਈਮ ਮਿਨਿਸਟਰ ਚਲੇ ਗਏ US ਦੀ ਗੇਮ ਦੇਖਣ, ਅਤੇ US ਲਈ ਤਾੜੀਆਂ ਮਾਰ ਰਹੇ ਸੀ ਅਤੇ ਲੋਕਾਂ ਨੇ ਬੜੀਆਂ ਗਾਲਾਂ ਕੱਢੀਆਂ ਕਿ ਯਾਰ ਤੁਸੀਂ ਯੂਨੋ ਲੀਡਰ ਰਹੇ ਹੋ ਕੰਟਰੀ ਦੇ, ਚੀਅਰ ਤੁਸੀਂ ਕਰ ਰਹੇ ਹੋ US ਨੂੰ, ਅਤੇ ਉਹ ਕਹਿੰਦੇ ਯਾਰ ਮੈਂ ਆਪਦੀ ਗਰਲਫ੍ਰੈਂਡ ਨੂੰ ਸਪੋਰਟ ਕਰਨ ਗਿਆ ਸੀ, ਕੇਟੀ ਪੇਰੀ ਉਹਨਾਂ ਦੀ ਗਰਲਫ੍ਰੈਂਡ ਉੱਥੇ ਆਪਣਾ ਸੀਗੀ ਨਾ ਪਰਫੋਰਮ ਕਰ ਰਹੀ, ਲੋਕਾਂ ਨੇ ਬਹੁਤ ਗਲਤ ਕਿਹਾ ਕਿ ਆਈ ਨਹੀਂ ਸੀ ਕਰਨਾ ਚਾਹੀਦਾ ਇਹਨਾਂ ਨੂੰ, ਯੂਨੋ ਪ੍ਰਾਈਮ ਮਿਨਿਸਟਰ ਹੋਣ ਦੇ ਨਾਂ 'ਤੇ ਇੱਕ ਇਮੇਜ ਹੁੰਦੀ ਹੈ, ਤੁਹਾਡੀ ਜ਼ਿੰਮੇਵਾਰੀਆਂ ਹੁੰਦੀਆਂ ਵੀ ਜੇ ਤੁਸੀਂ ਜਾਣਾ ਤਾਂ ਕੈਨੇਡਾ ਦੀ ਗੇਮ 'ਤੇ ਜਾਓ, ਉਸੇ ਦਿਨ US ਦੀ ਗੇਮ 'ਤੇ ਥੋੜ੍ਹਾ ਜਾਓ। ਸੋ ਬੜੇ ਲੋਕਾਂ ਨੇ ਗਲਤ ਕਿਹਾ, ਕਈਆਂ ਨੇ ਕਿਹਾ ਕਿ ਐਡੀ ਕਿਹੜੀ ਗੱਲ ਆ, ਫਿਰ ਕੀ ਹੋ ਗਿਆ ਜੇ ਉਹਨਾਂ ਨੇ US ਦੀ ਗੇਮ ਦੇਖ ਲਈ, ਆਪਣੀ ਗਰਲਫ੍ਰੈਂਡ ਨੂੰ ਸਪੋਰਟ ਕਰ ਰਹੇ ਸੀ, ਐਡੀ ਕਿਹੜੀ ਗੱਲ ਹੈ। ਸੋ ਤੁਹਾਡਾ ਕੀ ਓਪੀਨੀਅਨ ਹੈ, ਇਹ ਅੱਜ ਦੀ ਗੱਲਬਾਤ ਸਾਡੀ ਹੋ ਰਹੀ ਹੈ, ਅਤੇ ਨੰਬਰ ਹੈ ਆਪਣਾ 905-673-3337, 905-673-3337, 905-673-3337। ਕੀ ਤੁਹਾਨੂੰ ਲੱਗਦਾ ਕਿ ਕੋਈ ਬੁਰੀ ਗੱਲ ਉਹਨਾਂ ਨੇ ਕੀਤੀ ਹੈ, ਜਾਂ ਤੁਸੀਂ ਕਹਿ ਰਹੇ ਹੋ ਨਹੀਂ ਯਾਰ ਨਵੀਂ ਐਡੀ ਕਿਹੜੀ ਗੱਲ ਹੈ, ਜੇ ਉਹ ਸਪੋਰਟ ਕਰ ਰਹੇ ਆਪਣੀ ਗਰਲਫ੍ਰੈਂਡ ਨੂੰ ਤਾਂ ਨਥਿੰਗ ਬੈਡ ਇਨ ਦੈਟ, ਉਹਦੇ 'ਚ ਕੀ ਗਲਤ ਹੈ। ਸੋ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337, 905-673-3337 ਨੰਬਰ ਹੈ ਆਪਣਾ, 905-673-3337 ਆਪਣਾ ਫੋਨ ਨੰਬਰ ਹੈ, 905-673-3337 'ਤੇ ਇਹ ਗੱਲਾਂ ਬਾਤਾਂ ਹੋ ਰਹੀਆਂ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਤੁਸੀਂ ਟਰੱਕਾਂ ਦਾ ਓਇਲ ਚੇਂਜ ਕਰਾਉਣਾ, ਟਰੱਕ ਦੇ ਨਵੇਂ ਟਾਇਰ ਪਵਾਉਣੇ ਆ, ਜਾਂ ਤੁਸੀਂ ਟਰੱਕਾਂ ਦੀ ਅਲਾਈਨਮੈਂਟ ਕਰਾਉਣੀ ਆ, ਤਾਂ ਮਿਲਟਨ ਦੇ ਵਿੱਚ ਨਾ 10874 ਸਟੀਲਜ਼ ਐਵਨਿਊ 'ਤੇ, ਜੇਮਸ ਨੋ ਅਤੇ ਸਟੀਲ ਦੇ ਕੋਰਨਰ 'ਤੇ, 401 ਤੋਂ ਉੱਤਰਨ ਸਾਰ ਈਗਲ ਟਰੱਕ ਨੇ ਨਵੀਂ ਲੋਕੇਸ਼ਨ ਆਪਣੀ ਦੂਜੀ ਖੋਲ੍ਹੀ ਹੈ, ਅਤੇ ਤੁਸੀਂ ਇੱਕ ਵਾਰ ਨਾ ਜ਼ਰੂਰ ਜਾਓ, ਤੁਹਾਨੂੰ ਬੜਾ ਵੱਡਾ ਡਿਸਕਾਊਂਟ ਵੀ ਦੇਣਗੇ। ਜੇ ਕਿਸੇ ਨੇ ਵੀ ਟਰੱਕਾਂ ਦੇ ਨਵੇਂ ਟਾਇਰ ਅਲਾਈਨਮੈਂਟ ਕਰਾਉਣੀ ਹੈ ਤਾਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਇਨ ਮਿਲਟਨ, 10874 ਸਟੀਲਜ਼ ਐਵਨਿਊ ਈਸਟ, 6472346293, 6472346293। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557। ਵੈਰੀ ਗੁੱਡ। ਤੇ ਸਾਡੇ ਨਾਲ ਸਰਾਸ਼ ਜੀ ਵੀ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਸ਼ ਕੀ ਹਾਲ?
3: ਵਧੀਆ ਜੀ, ਤੁਸੀਂ ਦੱਸੋ ਜੀ?
1: ਬਹੁਤ ਵਧੀਆ ਸਰ, ਬਹੁਤ ਵਧੀਆ, ਥੈਂਕ ਯੂ ਸੋ ਮਚ। ਸੋ ਸਰਾਸ਼, ਪਹਿਲਾਂ ਤਾਂ ਇਹ ਦੱਸੋ, ਜੋ ਸਾਡੇ ਨਵੇਂ ਲਿਸਨਰਸ ਲਈ ਨੇ ਤੇ ਉਹਨਾਂ ਨੂੰ ਪਤਾ ਨਹੀਂ ਵੀ ਤੁਸੀਂ ਕੀ ਕੰਮ ਕਰਦੇ ਹੋ, ਉਹਦੇ ਬਾਰੇ ਜਾਣਕਾਰੀ ਪਹਿਲਾਂ ਦਿਓ।
3: ਹਾਂਜੀ, ਲਾਈਕ ਸੋ ਹਮੇ 7 ਇਅਰਸ ਹੋ ਗਏ, ਐਜੂਕੇਸ਼ਨ ਕੰਸਲਟੈਂਟ ਹੈ, ਆਫਿਸ ਹਮਾਰਾ ਮਿਸਿਸਾਗਾ ਮੇ ਹੈ, ਔਰ ਲਾਈਕ 35 ਡੇਜ਼ ਰਹਿ ਗਏ ਹੈ, ਬਸ ਸਿਰਫ 35 ਡੇਜ਼ ਰਹਿ ਗਏ ਹੈ। ਅਗਰ ਆਪਨੇ ਅਭੀ ਵੀ ਐਨਰੋਲ ਨਹੀਂ ਕਰਾ ਗਵਰਨਮੈਂਟ ਫੰਡਡ ਪ੍ਰੋਗਰਾਮਸ ਮੇ, ਜਿਸ ਮੇ ਗਵਰਨਮੈਂਟ ਆਪਕੀ ਫੀਸ ਖੁਦ ਪੇ ਕਰਤੀ ਹੈ, ਸਾਥ ਮੇ ਆਪਕੋ ਰਹਿਣੇ ਖਾਣੇ ਕੇ ਲੀਏ ਐਕਸਪੈਂਸਿਸ ਕੇ ਲੀਏ ਫੰਡਿੰਗ ਦੇਤੀ ਹੈ, 30,000-100,000 ਡਾਲਰ ਕੀ ਫੰਡਿੰਗ ਹੋਤੀ ਹੈ। ਆਪ ਹਾਸਿਲ ਕਰੇ, ਇਸੇ ਸਕਿੱਲ ਹਾਸਿਲ ਕਰੇ, ਅਕਾਊਂਟਿੰਗ ਕਰੇ, ਬਿਜ਼ਨਸ ਮੈਨੇਜਮੈਂਟ ਸਿੱਖੇ, ਮਤਲਬ ਆਪ ਸਕਿੱਲ ਵੀ ਹਾਸਿਲ ਕਰ ਰਹੇ ਹੈ, ਫੁੱਲੀ ਆਨਲਾਈਨ ਆਸਾਨ ਕੋਰਸਿਸ ਕਰ ਰਹੇ, ਸਾਥ ਫੰਡਿੰਗ ਮੇਰੇ ਨਹੀਂ ਆਪਣੇ ਅਕਾਊਂਟ ਮੇ ਹਾਸਿਲ ਕਰ ਰਹੇ ਹੈ, ਜਿਤਨੇ ਹਮਾਰੇ ਕਿਤਨੇ ਕਲਾਇੰਟਸ ਕਰ ਚੁੱਕੇ ਹੈ ਜੀ, ਪਿੱਛੇ ਨਾ ਰਹੋ।
1: ਸੋ ਨੰਬਰ ਹੈ ਸਰਾਜ ਦਾ 4372643175। ਤੇ ਸਰਾਜ, ਇਹ ਦੱਸੋ ਕਿ ਗ੍ਰਾਂਟ ਹੁਣ ਬੰਦ ਹੋ ਰਹੀ ਹੈ ਤੇ ਤੁਸੀਂ ਦੱਸਿਆ ਕਿ 35 ਦਿਨ ਬਾਕੀ ਨੇ, ਤੇ ਗ੍ਰਾਂਟ ਇੱਕ ਵਾਰ ਫਿਰ ਕਦੋਂ ਬੰਦ ਹੋ ਜਾਵੇਗੀ ਤੇ ਫੰਡਿੰਗ ਲਗਭਗ ਕਿੰਨੀ ਕੁ ਬਣ ਜਾਂਦੀ ਹੈ?
3: ਹਾਂਜੀ, ਲਾਈਕ ਅਬ ਯੇ ਲਾਈਕ ਜੈਸੇ 22 ਜੁਲਾਈ ਕੋ ਲਾਸਟ ਬੈਚ ਹੈ, ਤੋ ਅਰਾਊਂਡ 15 ਜੁਲਾਈ ਸੇ ਰਜਿਸਟ੍ਰੇਸ਼ਨ ਕਲੋਜ਼ ਹੋ ਜਾਏਂਗੇ। ਤੋ ਅਬ ਲਾਈਕ ਬਹੁਤ ਲਿਮਿਟਿਡ ਸਾ ਹੀ ਟਾਈਮ ਰਹਿ ਗਿਆ। ਅਗਰ ਆਜ ਫੈਮਿਲੀ ਆਫ 4 ਕੋ 80,000 ਕਾ ਫੰਡਿੰਗ ਆ ਰਿਹਾ, ਜਿਸ ਮੇ ਸੇ $40,000 ਤੋ ਨਾਨ ਰਿਫੰਡੇਬਲ ਟੈਕਸ ਫਰੀ ਗ੍ਰਾਂਟਸ ਹੈ, ਔਰ ਰੈਸਟ $40,000 ਆਪਸ਼ਨਲ ਲੋਨ ਐਟ 0% ਫਾਰ 1 ਈਅਰ, ਔਰ ਡੇਢ ਸਾਲ ਬਾਅਦ ਵੀ 2.5% ਵਿਆਜ ਹੈ, 10-15 ਸਾਲ ਮੇ ਆਪ ਇਸੇ ਰਿਟਰਨ ਕਰ ਸਕਤੇ ਹੈ ਆਸਾਨ ਸੀ ਕਿਸ਼ਤੋਂ ਮੇ। ਲੇਕਿਨ ਅਗਰ ਆਪ ਬਾਅਦ ਮੇ ਐਨਰੋਲ ਕਰੇਂਗੇ 22 ਜੁਲਾਈ ਕੇ ਬਾਅਦ, 1 ਅਗਸਤ ਕੇ ਬਾਅਦ ਅਗਰ ਆਪ ਐਨਰੋਲ ਕਰੇਂਗੇ, ਜੋ 80,000 ਮੇ ਸੇ ਆਜ $40,000 ਤੋ ਗ੍ਰਾਂਟ ਹੀ ਹੈ, ਸਿਰਫ ਗ੍ਰਾਂਟ ਹੈ $40,000, ਵਹਾਂ ਪੇ 1 ਅਗਸਤ ਕੇ ਬਾਅਦ 80,000 ਕਾ 80,000 ਦੀ ਫੁੱਲੀ ਲੋਨ ਹੈ। ਸੋ ਅਭੀ ਐਨਰੋਲ ਕਰੇ, ਅਭੀ ਫਾਇਦਾ ਹੈ ਆਪਕੋ ਬਸ।
1: 4372643175 ਸਰਾਸ਼ ਦਾ ਨੰਬਰ ਹੈ। ਐਂਡ ਸਰਾਸ਼, ਇਹ ਵੀ ਤੁਸੀਂ ਸ਼ੇਅਰ ਕਰੋ, ਲੋਨ ਤਾਂ ਪਹਿਲਾਂ ਹੀ ਬਹੁਤ ਲੋਕਾਂ ਦਾ ਹੁੰਦਾ, ਕੀ ਪੋਸੀਬਲ ਹੈ ਕਿ ਸਿਰਫ ਗ੍ਰਾਂਟ ਹੀ ਲਈ ਜਾਵੇ?
3: ਹਾਂਜੀ, ਕੁਛ ਕਲਾਇੰਟ ਐਸੇ ਹੋਤੇ ਹੈ ਜੋ ਕਹਤੇ ਹੈ ਸਰ ਹਮਾਰੀ ਗ੍ਰਾਂਟ ਇਤਨੀ ਬਣ ਰਹੀ ਹੈ ਔਰ ਟੈਕਸ ਫਰੀ ਵੀ ਹੈ, ਸਿੱਧਾ ਉਨਕੇ ਖਾਤੇ ਮੇ ਆਤੀ ਹੈ, ਕਹਤੇ ਸਰ ਗ੍ਰਾਂਟ ਹੀ ਬਹੁਤ ਹੈ, ਹਮੇ ਲੋਨ ਸੇ ਡਰ ਹੀ ਲਗਤਾ ਹੈ, ਹਮਾਰੇ ਕਿਤਨੇ ਮੁਸਲਿਮ ਭਾਈ ਬਹਿਣ ਹੈ ਵੋ ਕਹਤੇ ਹੈ ਹਮੇ ਲੋਨ ਚਾਹੀਏ ਹੀ ਨਹੀਂ, ਤੋ ਇਸ ਲਈ ਲਾਈਕ ਇਟਸ ਅ ਗੁੱਡ ਓਪਰਚੁਨਿਟੀ, ਆਜ ਤੋਂ ਗ੍ਰਾਂਟ ਐਗਜ਼ਿਸਟ ਕਰਤੀ ਹੈ, ਬਾਅਦ ਮੇ ਗ੍ਰਾਂਟ ਐਗਜ਼ਿਸਟ ਨਹੀਂ ਕਰੇਗੀ, ਏਜ ਲਿਮਿਟ ਕੁਛ ਹੈ ਨਹੀਂ, ਆਪ 35 ਕੇ ਹੈ, 75 ਕੇ ਹੈ, ਪੈਨਸ਼ਨ ਪੇ ਹੈ, ਔਰ ਤੋ ਵੀ ਆਪ ਐਲੀਜੀਬਲ ਹੈ, ਸੈਲਫ ਇੰਪਲੋਇਡ ਹੈ, ਤੋ ਆਪਕੋ ਅੱਛਾ ਫਾਇਦਾ ਹੈ ਇਸਮੇ, ਔਰ ਲਾਈਕ ਗ੍ਰਾਂਟ ਸਿੱਧਾ ਆਪਕੇ ਖਾਤੇ ਮੇ ਆਤੀ ਹੈ, ਫੰਡਿੰਗ ਆਪਕੇ ਖਾਤੇ ਮੇ ਆਤੀ ਹੈ, 2-3 ਘੰਟੇ ਆਪਣੇ ਦੇਣੇ ਹੈ, ਪੂਰਾ ਦਿਨ ਨਹੀਂ ਲਗਾਉਣਾ ਕਲਾਸਿਸ ਸਰ, ਆਸਾਨ ਕੋਰਸਿਸ ਹੈ, ਆਪਕੋ ਇਸ ਉਮਰ ਮੇ ਹਮ ਬੈਗ ਪੈਕ ਟਿਫਨ ਬਾਕਸ ਲਾਈਕ ਦੇ ਕੇ ਕਾਲਜ ਨਹੀਂ ਭੇਜ ਰਹੇ, ਆਸਾਨ ਕੋਰਸਿਸ ਹੈ, ਫੁੱਲੀ ਆਨਲਾਈਨ ਹੈ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਕੋਈ ਕੈਚ ਨਹੀਂ ਹੈ।
1: ਵੈਰੀ ਗੁੱਡ। ਨੰਬਰ ਹੈ ਸਰਾਜ ਦਾ 4372643175। ਐਂਡ ਸਰਾਜ, ਮੰਨ ਲਓ ਜੋਬ ਨਹੀਂ ਲੱਗਦੀ ਤੇ ਲੋਨ ਨਹੀਂ ਪੇ ਕਰ ਸਕਦੇ, ਤਾਂ ਫਿਰ ਕੀ ਹੋਊਗਾ, ਲੋਨ ਡਿਫਰ ਹੋ ਜਾਂਦਾ?
3: ਅਬ ਆਪ ਮੰਨ ਕੇ ਚੱਲੇ, ਅਗਰ ਆਪਨੇ ਆਜ ਕੋਰਸ ਜੁਆਇਨ ਕਰਾ ਔਰ ਆਪਕੋ ਲੋਨ ਗਵਰਨਮੈਂਟ ਨੇ ਦੇ ਦਿਆ, ਗ੍ਰਾਂਟ ਤੋ ਦੇ ਹੀ ਦੇ, ਲੋਨ ਕੀ ਬਾਤ ਕਰ ਰਹੇ ਹਮ ਅਭੀ ਯਹਾਂ ਪੇ, ਤੋ ਆਪਨੇ 1.5 ਸਾਲ ਬਾਅਦ ਲੋਨ ਲੋਟਾਨਾ ਸਟਾਰਟ ਕਰਦਾ ਹੈ, ਤੋ ਐਸੇ ਕਲਾਇੰਟਸ ਆਤੇ ਹਮਾਰੇ ਪਾਸ, ਜਲ ਉਨਕੀ ਜੋਬ ਨਹੀਂ ਲਗੀ, ਟਫ ਫੇਜ਼ ਹੈ ਉਨਕੇ ਪਾਸ 1.5 ਸਾਲ ਬਾਅਦ, ਰਾਈਟ, ਤੋ ਵੋ ਲੋਨ ਗਵਰਨਮੈਂਟ ਡੈਫਰ ਕਰ ਦਿੱਤੀ ਹੈ ਉਨਕਾ 1 ਸਾਲ, ਕੁਛ ਲੋਕ 2 ਸਾਲ ਡੈਫਰ ਕਰਾ ਚੁੱਕੇ ਹੈ, ਤੋ ਇਟਸ ਅ ਵੈਰੀ ਗੁੱਡ ਕੋਲੈਟਰਲ ਫਰੀ ਸਿਕਿਉਰਿਟੀ ਫਰੀ ਗ੍ਰਾਂਟ ਐਂਡ ਲੋਨ ਫੰਡਿੰਗ ਆਪਕੋ ਡਾਇਰੈਕਟ ਆਪਕੇ ਖਾਤੇ ਮੇ ਮਿਲਤੀ ਹੈ, ਕੋਈ ਕੈਚ ਨਹੀਂ ਹੈ ਇਸਕੇ ਅੰਦਰ, ਆਪ ਹਮ ਲੋਕ ਨਾ ਫੰਡਿੰਗ ਸੇ ਡਰ ਹੀ ਜਾਤੇ ਹੈ, ਫੰਡਿੰਗ ਕਾ ਨਾਮ ਸੁਣ ਕੇ, ਯਹਾਂ ਕਹਾਂ ਸੇ ਕਾਨ ਪਕੜਾ ਜਾਏਗਾ, ਕਹਾਂ ਕੁਸ਼ਚਨ ਮਾਰਕ ਬਣਤਾ ਬਹੁਤ ਬੜਾ, ਕਹਾਂ ਕੈਚ ਹੈ, ਕਹਾਂ ਕੈਚ ਹੈ, ਭਾਈ ਸਾਹਿਬ ਯਹਾਂ ਕੋਈ ਕੈਚ ਨਹੀਂ ਹੈ, ਹਮੇ 1.5 ਸਾਲ ਸੇ ਉਪਰ ਏਮ 530 ਪੇ ਹੋਗਾ ਐਡਵਰਟਾਈਜ਼ ਕਰਤੇ ਹੋਏ, ਟਚਵੁੱਡ ਹਮਾਰੇ ਪਾਸ ਆਜ ਕ੍ਰਿਸ਼ਨ ਪਾਸ ਸੇ ਏਕ ਵੀ ਕੰਪਲੇਂਟ ਨਹੀਂ ਹੈ, ਔਰ ਹਮ ਇਤਨੇ ਲੋਗੋ ਕੋ ਹੈਲਪ ਕਰ ਚੁੱਕੇ ਹੈਂ ਹੋਲਸੇਲ ਮੇ, ਔਰ ਦੇਰ ਇਜ਼ ਨੋ ਕੈਚ ਇਨ ਇਟ।
1: ਸਰ, ਨੰਬਰ ਬਤਾਓ ਆਪਕਾ।
3: ਹਾਂਜੀ, ਫੀਸ ਹਮਾਰੀ ਕਾਮ ਹੋਣੇ ਕੇ ਬਾਅਦ 199 499, ਵਨ ਟਾਈਮ ਫੀਸ, ਨੋ ਪਰਸੈਂਟੇਜ, ਨੋ ਕਮਿਸ਼ਨ। ਨੰਬਰ ਨੋਟ ਕਰੇ, ਹੁਣੇ ਕਾਲ ਕਰੇ, 437-264-61 75 437 264 31 ਹੁਣੇ ਕਾਲ ਕਰੋ 437-264-3175 ਨੰਬਰ ਅਗੇਨ 437-264-3175 ਆਫਿਸ ਸਾਡਾ ਹਾਲੇ ਵੀ ਖੁੱਲ੍ਹਾ ਹੈ ਤੁਸੀਂ ਕਾਲ ਕਰੋ ਤੇ ਐਸਟੀਮੇਟ ਚੱਕੋ
1: 437-264-3175 437-264-3175 ਸਰਸ਼ ਬਹੁਤ ਸ਼ੁਕਰੀਆ ਸਰ ਥੈਂਕ ਯੂ
3: ਜੀ
1: ਵੈਰੀ ਗੁੱਡ ਓਕੇ ਸੋ ਕੁਝ ਕਾਲਾਂ ਤੁਹਾਡੀਆਂ ਆਈਆਂ ਯਾਰ ਕੱਟੀਆਂ ਗਈਆਂ ਨੋ ਪ੍ਰੋਬਲਮ ਐਨੀ ਟਾਈਮ ਤੁਸੀਂ ਦੁਬਾਰਾ ਤੋਂ ਕਰ ਸਕਦੇ ਹੋ ਨੰਬਰ ਹੈ ਆਪਣਾ 905-673-3337 905-673-3337 14 ਅਗਸਤ ਨੂੰ ਐਮੀ ਵਿਰਕ ਆ ਰਹੇ ਆ ਵੀ ਤੁਹਾਡੇ ਸ਼ਹਿਰ ਤੇ ਐਮੀ ਦੇ ਕਿੱਡੇ ਕਿੱਡੇ ਗੀਤ ਹੈ ਵੰਗ ਦਾ ਲੈ ਲਾ ਨਾਪ ਉਹਨੇ ਮੱਥਾ ਚੁੰਮਿਆ ਪਹਿਲਾਂ ਹੈ ਵਾਹ ਵੀ ਵਾਹ ਜ਼ਿੰਦਾਬਾਦ ਰਹਿਣ ਬਿਲੋ ਯਾਰੀਆਂ ਜਿਨ੍ਹਾਂ ਕਰਕੇ ਜਿਉਂਦਾ ਜੱਟ ਨਹੀਂ ਐਮੀ ਦੀਆਂ ਕਿੱਡੀਆਂ ਕਿੱਡੀਆਂ ਮੂਵੀਆਂ ਤੇ ਸਕੋਸ਼ਾ ਬੈਂਕ ਅਰੀਨਾ ਟੋਰਾਂਟੋ ਚ ਐਮੀ ਹੁਣੇ 14 ਅਗਸਤ ਨੂੰ ਪਰਫੋਰਮ ਕਰ ਰਹੇ ਨੇ ਸੋ ਤੁਸੀਂ ਆਪਣੀ ਆਪਣੀਆਂ ਟਿਕਟਾਂ ਲੈ ਲਓ ticketmaster.ca ਐਮੀ ਵਿਰਕ ਤੇ ਨਾਲ ਸਰਗੁਣ ਮਹਿਤਾ ਜੀ ਵੀ ਪਹੁੰਚ ਰਹੇ ਨੇ ਵਾਹ ਸੋ ਸਰਗੁਣ ਅਤੇ ਐਮੀ 14 ਅਗਸਤ ਸਕੋਸ਼ਾ ਬੈਂਕ ਅਰੀਨਾ ticketmaster.ca ਸੁਣ ਲਈਏ ਦੋ ਬੋਲ ਵੰਗ ਦਾ ਨਾਪ ਆ ਜਾਓ ਫਿਰ

ਹਾਂ ਬਈ ਵਾਹ ਕਿਆ ਬਾਤ ਹੈ ਨਹੀਂ ਸੈਮੀ ਬਾਈ ਬਹੁਤ ਹੀ ਯਾਰ ਕਮਾਲ ਦੀ ਆਵਾਜ਼ ਤੇ ticketmaster.ca ਤੇ ਟਿਕਟਾਂ ਲੈ ਲਿਓ ਸੋ ਸਟੂਡੀਓ ਦਾ ਆਪਣਾ ਫੋਨ ਨੰਬਰ ਹੈ 905-673-3337-9053-333-37 ਹਾਰਡਵੁੱਡ ਜਾਇੰਟ ਨੂੰ ਯਾਦ ਰੱਖੋ ਹਾਰਡਵੁੱਡ ਲੈਮਨੇਟ ਵਾਈਨਲ ਟਾਈਲਾਂ ਕੋਈ ਵੀ ਫਲੋਰਿੰਗ ਦਾ ਸਮਾਨ ਚਾਹੀਦਾ ਹਾਰਡਵੁੱਡ ਜਾਇੰਟ ਟੋਰਬਰਮ ਅਤੇ ਸਟੀਲਸ ਦੇ ਬਿਲਕੁਲ ਕੋਰਨਰ ਤੇ ਹਾਰਡਵੁੱਡ ਜਾਇੰਟ ਵਾਲੇ ਤੁਹਾਡੇ ਲਈ ਹਾਜ਼ਰ ਨੇ ਹਾਰਡਵੁੱਡ ਜਾਇੰਟ ਤੇ ਇੱਕ ਵਾਰ ਪਹੁੰਚੋ ਤੇ ਉਹਦੇ ਨਾਲ ਨਾਲ ਤੁਹਾਨੂੰ ਇੱਕ ਮੈਸੇਜ ਦੇ ਦਈਏ ਜੋਬ ਲਈ ਯਾਰ ਜੋਬ ਅਵੇਲੇਬਲ ਹੈ ਵਿਹਲੇ ਬੈਠੇ ਹੋ ਕਹਿੰਦੇ ਹੋ ਨਵੀਂ ਯਾਰ ਕੰਮ ਹੀ ਨਹੀਂ ਮਿਲਦਾ ਕੀ ਕਰੀਏ ਫਿਰ ਟੈਨਸ਼ਨ ਨਾ ਲਓ ਸੁਣੋ ਧਿਆਨ ਨਾਲ ਇੱਕ ਤਾਂ ਜੋਬ ਅਵੇਲੇਬਲ ਹੈ ਜੇ ਤੁਹਾਡੇ ਕੋਲ ਕੈਬਨਿਟਰੀ ਦਾ ਐਕਸਪੀਰੀਅੰਸ ਹੈ ਕਾਰਪੈਂਟਰ ਦਾ ਐਕਸਪੀਰੀਅੰਸ ਹੈ ਟੂਲ ਚਲਾਉਣੇ ਆਉਂਦੇ ਆ ਅੱਜ ਕਾਲ ਕਰੋ ਕੱਲ੍ਹ ਨੂੰ ਕੰਮ 'ਤੇ ਲੱਗ ਜਾਓ ਵਧੀਆ ਟੋਪ ਦੀ ਪੇ ਹੈ ਸਟੀਲਸ ਅਤੇ ਟੋਮਕਨ ਦੇ ਕੋਰਨਰ 'ਤੇ ਜੈਗ ਬਾਈ ਜੀ ਨੂੰ ਫੋਨ ਕਰੋ 416-822-2239 416-822-2239 416-822-2239 ਇੱਕ ਤਾਂ ਇਹ ਜੋਬ ਹੈ ਠੀਕ ਹੈ ਜਿਹਨਾਂ ਨੂੰ ਕੈਬਨਿਟਰੀ ਦਾ ਕੰਮ ਆਉਂਦਾ ਟੂਲਾਂ ਦਾ ਕੰਮ ਆਉਂਦਾ ਦੂਜੀ ਜੋਬ ਹੈ ਮਕੈਨਿਕ ਲਈ ਇੱਕ ਟਰੱਕ ਮਕੈਨਿਕ ਦੀ ਲੋੜ ਹੈ ਇੱਕ ਸਾਲ ਦਾ ਐਕਸਪੀਰੀਅੰਸ ਜ਼ਰੂਰੀ ਹੈ ਟਰੱਕ ਮਕੈਨਿਕ ਵਧੀਆ ਪੇ ਬ੍ਰੈਂਪਟਨ 'ਚ ਕੰਪਨੀ ਹੈ ਡੇ ਸ਼ਿਫਟ ਹੈ ਟਰੱਕ ਮਕੈਨਿਕ 416-616-3345 416-616-3345 416-616-3345 ਤੇ ਜਿਨ੍ਹਾਂ ਨੂੰ ਇੰਸ਼ੋਰੈਂਸ ਚਾਹੀਦੀ ਹੈ ਆਟੋ ਹੋਮ ਕਮਰਸ਼ਲ ਰਿਨਿਊਅਲ ਆ ਗਈ ਕਹਿੰਦੇ ਨਵੀਂ ਯਾਰ ਰੇਟ ਹੀ ਨਹੀਂ ਘੱਟਦਾ ਕਰੀਏ ਕੀ ਇੱਕ ਵਾਰ ਨਾ ਗੁਰਕਰਮ ਢੀਂਡਸਾ ਉਹਨਾਂ ਨੂੰ ਫੋਨ ਘੁਮਾਓ ਗੁਰਕਰਮ ਦਾ ਨੰਬਰ ਹੈ 416-876-4605 ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ ਗੁਰਕਰਮ ਨੇ 416-876-4605 ਤੇ ਤੁਸੀਂ ਗੁਰਕਰਮ ਨੂੰ ਫੋਨ ਕਰੋ 416-876-4605 ਦੇ ਉੱਤੇ ਕਾਲ ਕਰ ਸਕਦੇ ਹੋ ਸੋ ਕੋਈ ਵੀ ਨੰਬਰ ਤੁਹਾਡੇ ਤੋਂ ਲਿਖੇ ਨਹੀਂ ਗਏ ਬਹੁਤ ਨੰਬਰ ਮੈਂ ਦਿੰਦਾ ਮੈਨੂੰ ਪਤਾ ਕਈ ਵਾਰ ਕਾਲੀ 'ਚ ਵੀ ਬੋਲੇ ਜਾਂਦੇ ਆ ਸਾਡਾ ਨਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਦਾ PUNJABILEHRAN ਇੰਸਟਾਗ੍ਰਾਮ 'ਤੇ ਤੁਸੀਂ ਸਾਨੂੰ ਐਨੀ ਟਾਈਮ ਮੈਸੇਜ ਕਰ ਦਿਓ ਜਿਹੜਾ ਵੀ ਨੰਬਰ ਚਾਹੀਦਾ ਅਸੀਂ ਤੁਹਾਨੂੰ ਦੇਵਾਂਗੇ ਇੰਸਟਾਗ੍ਰਾਮ ਪੰਜਾਬੀ ਦਾ ਪੇਜ PUNJABILEHRAN ਇੰਸਟਾਗ੍ਰਾਮ 'ਤੇ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਸਾਨੂੰ ਮੈਸੇਜ ਕਰਦਿਆ ਕਰੋ ਅਤੇ ਨੰਬਰ ਵਧੀਆ ਹੀ ਭੇਜਾਂਗੇ ਫਿਕਰ ਨਾ ਕਰੋ ਕਿਸੇ ਵੀ ਕੰਮ ਲਈ ਕੌਂਕਰੀਟ ਦੇ ਕੰਮ ਲਈ ਬੇਸਮੈਂਟ ਤਿਆਰ ਕਰਾਉਣੀ ਹੈ ਤੁਸੀਂ ਕੋਈ ਮੋੜਗੇ ਵਾਲੇ ਦਾ ਰੀਅਲ ਇਸਟੇਟ ਦਾ ਨੰਬਰ ਲੈਣਾ ਇੱਕ ਸਾਥ ਤੁਸੀਂ ਮੱਲੀ ਟੈਂਟ ਵਾਲਿਆਂ ਨੂੰ ਕਾਲ ਕਰੋ ਵਿਆਹ ਸ਼ਾਦੀ ਦੇ ਕਿਸੇ ਵੀ ਫੰਕਸ਼ਨ ਲਈ ਵਧੀਆ ਟੋਪ ਟੋਪ ਟੋਪ ਟੈਂਟ ਲਗਵਾਉਣਾ ਛੋਟੇ ਤੋਂ ਵੱਡੇ ਸਾਈਜ਼ ਦੇ ਸਾਰੇ ਟੈਂਟ ਅਵੇਲੇਬਲ ਨੇ ਮੱਲੀ ਟੈਂਟ 6479926 ਦੇ ਉੱਤੇ ਤੁਸੀਂ ਜ਼ਰੂਰ ਮੱਲੀ ਟੈਂਟ ਸਰਵਿਸਿਜ਼ ਦੀ ਟੀਮ ਨਾਲ ਗੱਲਬਾਤ ਕਰੋ ਕਿਹੜਾ ਗਾਣਾ ਲਾਈ ਅਗਲਾ ਵਧੀਆ ਹੀ ਹੈ ਸੁਣਾ ਦੀ ਯਾਰ ਤੁਹਾਨੂੰ ਹੋਰ ਅਤੇ 9 ਵਜਣ ਵਾਲੇ ਆ ਅਤੇ 9 ਵਜੇ ਅਰਜਨਟੀਨਾ ਦਾ ਮੈਚ ਹੈ ਸੋ ਫੀਫਾ ਵਰਲਡ ਕੱਪ ਚੱਲ ਰਿਹਾ ਅਤੇ 9 ਵਜੇ ਅਰਜਨਟੀਨਾ ਵਰਸਿਸ ਅਲਜੀਰੀਆ ਅਤੇ ਮੈਸੀ ਸਾਹਿਬ ਨੂੰ ਦੇਖਣ ਲਈ ਤਾਂ ਫਿਰ ਚਾਹ ਤਾਂ ਚੜਿਆ ਹੀ ਹੋਣਾ ਯਾਰ ਸੋ ਮੈਸੀ ਦਾ ਅਖੀਰਲਾ ਵਰਲਡ ਕੱਪ ਹੋਵੇਗਾ ਰਾਈਟ ਮੈਸੀ ਦਾ ਵੀ ਅਤੇ ਆਪਣੇ ਰੋਨਾਲਡੋ ਦਾ ਵੀ ਕੱਲ੍ਹ ਨੂੰ ਰੋਨਾਲਡੋ ਹੁਣੇ ਖੇਡ ਰਹੇ ਦੇਖਦੇ ਹਾਂ ਜੇ ਮੈਸੀ ਸਾਹਿਬ ਕੀ ਕਰਦੇ ਵੈਸੇ ਅਰਜਨਟੀਨਾ ਜਿੱਤ ਹੀ ਜਾਊਗਾ ਅਲਜੀਰੀਆ ਨੂੰ ਫੇਸ ਕਰ ਰਹੇ ਨੇ ਸੋ ਅੱਜ ਦਾ ਮੈਚ ਕੈਂਸਸ ਸਿਟੀ ਸਟੇਡੀਅਮ 'ਚ ਹੋ ਰਿਹਾ ਕੈਂਸਸ ਸਿਟੀ ਵੈਸੇ ਯਾਰ ਸੋਕਰ ਦਾ ਉਨਾ ਕਰੇਜ਼ ਨਹੀਂ ਸੀਗਾ ਪਹਿਲਾਂ ਅਮੈਰੀਕਾ 'ਚ ਹੁਣ ਥੋੜ੍ਹਾ ਜਿਹਾ ਵੱਧ ਰਿਹਾ ਅਤੇ ਵੱਡਾ ਸਪੋਰਟ ਹੈ ਯਾਰ ਕੈਂਸਸ ਸਿਟੀ ਸਟੇਡੀਅਮ ਵੀ ਬਹੁਤ ਤਕੜਾ ਸੋ ਦੇਖਦੇ ਹਾਂ ਜੇ ਅਰਜਨਟੀਨਾ ਮੈਸੀ ਸਾਹਿਬ ਕਰਦੇ ਇੱਕ ਅੱਧਾ ਗੋਲ ਕਿ ਨਹੀਂ ਅਤੇ ਜਿਹੜੇ ਰੋਨਾਲਡੋ ਦੇ ਫੈਨ ਨੇ ਉਹ ਤਾਂ ਕਹਿੰਦੇ ਹੋਣਗੇ ਕਿ ਨਹੀਂ ਯਾਰ ਨਵੀਂ ਸੋ ਓਕੇ ਪ੍ਰੋਗਰਾਮ ਪੰਜਾਬੀ ਰਾਹ ਅਤੇ ਨੰਬਰ ਹੈ ਆਪਣਾ 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ 905-673-3337 ਆਪਣਾ ਫੋਨ ਨੰਬਰ ਹੈ ਮੈਂ ਤੁਹਾਡੇ ਲਈ ਗਾਣਾ ਲੱਭਦਾ ਵਧੀਆ ਤੁਸੀਂ ਨਾ ਫਿਲਹਾਲ
ਨਵੇਂ ਘਰਾਂ ਦੀ ਜਾਣਕਾਰੀ ਆ ਲਓ ਤੇ ਫਿਰ ਮੈਂ ਗਾਣਾ ਤੁਹਾਡੇ ਲਈ ਲਾਉਣਾ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।

0: ਯਾਰ ਕਿਆ ਬਾਤ ਹੈ, ਨਵਾਨ ਸੰਧੂ ਦੀ ਐਲਬਮ ਵਧੀਆ ਕੰਮ ਨੰਬਰਸ ਕਰ ਰਹੀ ਹੈ, ਗਾਣੇ ਵਧੀਆ ਨੇ ਯਾਰ, ਦੋ ਚਾਰ ਮੈਨੂੰ ਚੰਗੇ ਲੱਗੇ, ਇੱਕ ਤਾਂ ਇਹ ਹੋ ਗਿਆ, ਇੱਕ ਹੈਡਲਾਈਨਰ, ਇੱਕ ਕਾਰੇ ਹੋ ਗਿਆ, ਤੇ ਕੋਈ ਸਲੋ ਸੌਂਗ ਸੀਗਾ ਹੁਣ ਮੈਨੂੰ ਯਾਦ ਨਹੀਂ ਉਹ ਕਿਹੜਾ ਸੀਗਾ, ਬਟ ਗੁਰਜਾਬ ਨਵਾਨ ਯਾਰ ਚੱਕੀ ਚਲੋ ਕੰਮ ਨੂੰ। ਸੋ ਪ੍ਰੋਗਰਾਮ ਪੰਜਾਬੀ ਰਹਾ 905-673-3337 ਨੰਬਰ ਹੈ ਆਪਣਾ, 9056733337905673337 ਤੇ ਗੱਲਬਾਤ ਹੋ ਰਹੀ ਹੈ। ਹੋਰ ਕੋਈ ਨੰਬਰ ਤਾਂ ਨਹੀਂ ਰਹਿ ਗਏ ਨਵੀਂ ਦੇਣ ਵਾਲੇ, ਦੇ ਦੋ ਹੁਣ ਸਾਰੇ। ਇੱਕ ਤਾਂ ਫੈਸ਼ਨ ਆਈ ਕਿਊ ਨੂੰ ਯਾਦ ਰੱਖੋ, ਕੋਟ ਪੈਂਟ ਕੁੜਤੇ ਪਜਾਮੇ ਨਵੇਂ ਲੈਣੇ ਇੱਕ ਲਓ, ਤੇ ਦੂਜਾ 25% ਆਫ, ਵਾਹ, ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਕਵੀਨ ਮੇਫੀਲਡ, ਇੰਨੇ ਸੋਹਣੇ ਯਾਰ ਕੁੜਤੇ ਪਜਾਮੇ, ਬਿਸਪੋਕ ਹਾਈ ਐਂਡ। ਫੈਸ਼ਨ ਆਈ ਕਿਊ 905-453-2225-905-453-2225 ਫੈਸ਼ਨ ਆਈ ਕਿਊ। ਕੱਲ ਨੂੰ ਘਰਾਂ ਨੇ ਰਿਲੀਜ਼ ਹੋ ਜਾਣਾ, ਗੋਰ ਰੋਡ ਮੇਫੀਲਡ ਵਾਲਿਆਂ ਨੇ $1,30,000 ਤੱਕ ਦਾ HST ਰੀਬੇਟ ਪਾਓ, ਇੱਥੇ 2500 ਤੋਂ ਵੱਧ ਘਰ ਬਣ ਰਹੇ ਆ, ਬਹੁਤ ਹੀ ਕਮਾਲ ਦੀ ਕਮਿਊਨਿਟੀ, ਸਕੂਲ, ਪਾਰਕਾਂ, ਕਮਰਸ਼ਲ ਪਲਾਜ਼ਾ, ਬਹੁਤ ਹੀ ਕਮਾਲ ਦੀ ਕਮਿਊਨਿਟੀ ਬਣਨ ਜਾ ਰਹੀ ਹੈ, ਗੇਟ ਰੈਡੀ। ਤੇ ਕੱਲ ਨੂੰ ਘਰਾਂ ਨੇ ਰਿਲੀਜ਼ ਹੋ ਜਾਣਾ, 7,500 ਦਾ ਟਾਊਨ ਹਾਊਸ ਮਿਲ ਰਿਹਾ, 8,500 ਦਾ ਸੈਮੀ ਡੀਟੈਚ ਘਰ ਮਿਲ ਰਿਹਾ, 9,500 ਦਾ ਵੱਡਾ 2300-2400 ਸਕੁਆਇਰ ਫੁੱਟ ਦਾ ਫੁੱਲੀ ਡੀਟੈਚ ਘਰ, ਗੋਰ ਰੋਡ ਮੇਫੀਲਡ। ਤੁਸੀਂ ਜਾਣਕਾਰੀ ਲੈਣੀ ਹੈ ਅਮਨ ਸੈਣੀ ਜੀ ਨੂੰ ਹੁਣੇ ਫੋਨ ਕਰੋ ਜਾਂ ਮੈਨੂੰ ਵੀ ਕਰ ਲਿਓ ਫੋਨ, ਕੋਈ ਗੱਲ ਨਹੀਂ, 416-820-7778 ਨੰਬਰ ਹੈ, 416-820-7778 416-820-7778 'ਤੇ ਕਾਲ ਜਲਦੀ ਜਲਦੀ ਜਲਦੀ ਜਲਦੀ ਕਰ ਲਓ, ਠੀਕ ਹੈ। ਕੱਲ੍ਹ ਨੂੰ ਘਰਾਂ ਨੇ ਆ ਜਾਣਾ, ਰਿਲੀਜ਼ ਹੋ ਜਾਣੀ ਹੈ, ਤੁਹਾਨੂੰ ਘਰ ਦਵਾ ਦਿਆਂਗੇ, ਅਤੇ ਵਧੀਆ ਯਾਰ ਸੋਹਣੇ ਘਰ ਨੇ, ਮੈਂ ਦੇਖੇ ਆ, ਜੋ ਆਪਣਾ ਕੀ ਕਹਿੰਦੇ ਨੇ ਲੇਆਊਟਸ ਵਗੈਰਾ ਨੇ, ਤੋ ਜਾਣਕਾਰੀ ਲੈ ਲਓ, 416-820-7778 'ਤੇ ਕਾਲ ਕਰ ਸਕਦੇ ਹੋ। ਇੱਕ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਪਹੁੰਚੋ, ਜੇ ਕੋਈ ਵੀ ਕੰਟਰੈਕਟਰ ਸਾਡੇ ਸੱਜਣ ਮਿੱਤਰ ਸੁਣ ਰਹੇ ਆ ਪ੍ਰੋਗਰਾਮ ਨੂੰ, ਵਧੀਆ ਤੁਸੀਂ ਇਲੈਕਟ੍ਰੀਕਲ ਸਪਲਾਈਜ਼ ਲੈਣੇ ਨੇ, ਪਲੰਬਿੰਗ ਮਟੀਰੀਅਲ, ਡਰਾਈਵਾਲ, ਇੰਸੂਲੇਸ਼ਨ ਆਦਿ ਲੈਣੀ ਆ, ਤਾਂ ਇੱਕ ਤੁਸੀਂ ਯਾਦ ਜ਼ਰੂਰ ਰੱਖੋ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨਵਾਂ ਸਟੋਰ ਖੁੱਲਿਆ ਡਿਕਸੀ ਅਤੇ ਸਟੀਲਸ ਦੇ ਕੋਰਨਰ 'ਤੇ, ਹਰੇਕ ਪ੍ਰਾਈਸ ਬੀਟ ਕਰ ਰਹੇ ਆ, ਡਿਲੀਵਰੀ ਬਰੈਂਪਟਨ 'ਚ ਫ੍ਰੀ ਦੇ ਰਹੇ ਨੇ, ਅਤੇ ਫੋਨ ਨੰਬਰ ਹੈ 416 ਕਿੱਥੋਂ ਨਵੀਂ ਲੈ ਤੁਸੀਂ, 6417-9610585-6479-6105-85 ਸਟੀਲਸ ਇੰਡ ਡਿਕਸੀ, ਇੰਨਾ ਹਾਈ ਐਂਡ ਇੰਨਾ ਲਗਜ਼ੂਰੀਅਸ ਕਦੇ ਤੁਸੀਂ ਦੇਖਿਆ ਨਹੀਂ ਹੁਣ ਆਪਣਾ ਬਿਲਡਿੰਗ ਸਪਲਾਈ ਦਾ ਸਟੋਰ, 6479-6105-85 ਦੇ ਉੱਤੇ ਕਾਲ ਜਲਦੀ ਜਲਦੀ ਤੁਸੀਂ ਕਰ ਲਵੋ। ਸੋ ਓਕੇ, ਦਾ ਇੱਕ ਤੁਹਾਨੂੰ ਮੈਸੇਜ ਦੁਆਬਾ ਟਰੈਵਲ ਦਾ ਦੇ ਦਈਏ, ਇੰਡੀਆ ਦੀਆਂ ਟਿਕਟਾਂ ਲੈਣੀਆਂ ਦੁਆਬਾ ਟਰੈਵਲ, ਇੰਡੀਆ ਜਾਣਾ, ਇੰਡੀਆ ਤੋਂ ਆਉਣਾ ਹੁਣ ਜਾਂ ਸਪਤੰਬਰ, ਅਕਤੂਬਰ, ਨਵੰਬਰ, ਕਦੇ ਵੀ, ਤਾਂ ਇੰਡੀਆ ਦੀਆਂ ਟਿਕਟਾਂ ਲਈ ਦੁਆਬਾ ਟਰੈਵਲ, 905-796-7800 ਨੰਬਰ ਹੈ, 905-796-7800 'ਤੇ ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰ ਸਕਦੇ ਹੋ, 905-796-7800 ਦੁਆਬਾ ਟਰੈਵਲ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ, ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475045557-6475-504-1557। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ, ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਓਕੇ, ਤੁਹਾਨੂੰ ਨਾ ਮੈਂ ਫਿਰ ਤੋਂ ਦੱਸ ਦੇਣਾ, ਕੋਈ ਵੀ ਨੰਬਰ ਚਾਹੀਦੇ ਆ ਸਾਡਾ ਨਾ, ਤੁਸੀਂ ਆਫਿਸ ਦਾ ਨੰਬਰ ਨੋਟ ਕਰ ਲਓ, ਕੋਈ ਵੀ ਨੰਬਰ ਚਾਹੀਦੇ ਆ ਟੈਕਸਟ ਕਰ ਦਿਓ ਜਾਂ ਕਾਲ ਕਰ ਲਿਓ। ਨੰਬਰ ਹੈ ਸਾਡਾ 6475041557, 6475041557। ਪੰਜਾਬੀ ਲਹਿਰਾਂ ਤੁਸੀਂ ਸੇਵ ਕਰ ਲਓ ਆਪਣੇ ਫੋਨ 'ਚ। ਕੋਈ ਵੀ ਨੰਬਰ, ਕੋਈ ਵੀ ਰੈਫਰੈਂਸ ਚਾਹੀਦੇ ਆ 6475041557, 647-504-1557 ਸਾਡਾ ਨੰਬਰ ਹੈ। ਅਤੇ ਖਬਰਾਂ ਪੇਸ਼ ਕਰਨ ਜਾ ਰਹੇ ਹਾਂ ਤੁਹਾਡੇ ਲਈ ਲਾਈਵ ਫਰੋਮ ਜਲੰਧਰ। ਅਤੇ ਇੱਕ ਵਾਰ ਫਿਰ ਤੋਂ, ਇੱਕ ਟਰੱਕ ਮਕੈਨਿਕ ਦੀ ਲੋੜ ਹੈ ਕੰਪਨੀ ਨੂੰ, 1 ਸਾਲ ਦਾ ਐਕਸਪੀਰੀਅੰਸ ਚਾਹੀਦਾ। ਟਰੱਕ ਮਕੈਨਿਕ ਬਰੈਂਪਟਨ ਜੌਬ ਹੈ ਅਤੇ ਬਹੁਤ ਟੌਪ ਦੀ ਪੇ ਹੈ। 416-616-3345, 416-616-3345। ਖਬਰਾਂ ਦਾ ਲਾਈਵ ਬੁਲੇਟਿਨ ਜਲੰਧਰ ਤੋਂ ਲੈ ਕੇ ਹਾਜ਼ਰ ਨੇ ਵਨ ਐਂਡ ਓਨਲੀ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
1: ਸਤਿ ਸ਼੍ਰੀ ਅਕਾਲ ਜੀ, ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਤੁਹਾਨੂੰ ਸੁਣਾ ਰਹੇ ਹਾਂ। ਪੰਜਾਬ ਅੰਦਰ ਪਿਛਲੇ 24 ਘੰਟਿਆਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਦਿੱਤਾ ਗਿਆ ਬਿਆਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਵਾਲਾ ਮਸਲਾ ਕਾਫੀ ਸੁਰਖੀਆਂ ਵਿੱਚ ਚੱਲ ਰਿਹਾ ਹੈ ਤੇ ਹੁਣ ਇਸ ਮਾਮਲੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਗੁਰੂ ਦੋਖੀ ਅਤੇ ਖਾਲਸਾ ਪੰਥ ਵਿਰੋਧੀ ਐਲਾਨੇ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਤਿੱਖਾ ਪਲਟਵਾਰ ਕੀਤਾ। ਮੁੱਖ ਮੰਤਰੀ ਨੇ ਲੈਬ ਰਿਪੋਰਟ ਦੇ ਆਧਾਰ ਉੱਤੇ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਸਾਫ਼ ਕਿਹਾ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵਿਵਾਦਿਤ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਉਹ ਨਹੀਂ, ਯਾਨੀ ਕਿ ਉਹਨਾਂ ਦਾ ਕਹਿਣਾ ਹੈ ਕਿ ਵੀਡੀਓ ਦੇ ਵਿੱਚ ਜੋ ਬੰਦਾ ਵਿਖਾਈ ਦੇ ਰਿਹਾ ਉਹ ਕੋਈ ਹੋਰ ਹੈ। ਉਹਨਾਂ ਕਿਹਾ ਕਿ ਜਦੋਂ ਉਹ 15 ਜਨਵਰੀ ਨੂੰ ਜਥੇਦਾਰ ਦੇ ਮੂਹਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਸਨ ਉਦੋਂ ਵੀ ਉਹਨਾਂ ਨੇ ਸਪਸ਼ਟ ਕੀਤਾ ਸੀ ਕਿ ਵੀਡੀਓ ਵਿੱਚ ਜੋ ਬੰਦਾ ਵਿਖਾਈ ਦੇ ਰਿਹਾ ਉਸ ਦਾ ਕੱਦ ਕਾਠ ਅਤੇ ਸਰੀਰਕ ਬਣਤਰ ਯਾਨੀ ਕਿ ਬਾਡੀ ਬਿਲਡ ਉਹਨਾਂ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੀ। ਆਪਣੇ ਇਸ ਵੀਡੀਓ ਸੰਦੇਸ਼ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਆਪਣੀ ਅਥਾਹ ਸ਼ਰਧਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹਮੇਸ਼ਾ ਆਪਣਾ ਸਿਰ ਝੁਕਾਉਂਦੇ ਨੇ ਅਤੇ ਤਖ਼ਤ ਦੀ ਸਰਵਉੱਚਤਾ ਨੂੰ ਮੰਨਦੇ ਨੇ, ਪਰ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਇੰਨੇ ਉੱਚੇ ਅਤੇ ਪਵਿੱਤਰ ਅਹੁਦਿਆਂ ਤੇ ਬੈਠੇ ਲੋਕ ਆਪਣੇ ਕਥਿਤ ਸਿਆਸੀ ਆਕਾਵਾਂ ਦੇ ਇਸ਼ਾਰੇ ਉੱਤੇ ਫੈਸਲੇ ਲੈ ਰਹੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਾਰੀ ਘਟਨਾ ਨੂੰ ਇੱਕ ਸ਼ਰਾਰਤ ਭਰਪੂਰ ਕਾਰਵਾਈ ਦੱਸਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਇਸ਼ਾਰੇ ਉੱਤੇ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਲਈ ਇਹ ਸਾਰਾ ਪ੍ਰਚਾਰ ਰਚਿਆ ਜਾ ਰਿਹਾ ਹੈ। ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪੂਰੇ ਵਿਵਾਦ ਨੂੰ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਯਾਨੀ ਕਿ ਬੇਅਦਬੀਆਂ ਰੋਕਣ ਸੰਬੰਧੀ ਅਤੇ ਸਜ਼ਾ ਤੈਅ ਕਰਨ ਸੰਬੰਧੀ ਲਿਆਂਦੇ ਕਾਨੂੰਨ ਨਾਲ ਜੋੜਦਿਆਂ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਬੇਅਦਬੀ ਖਿਲਾਫ ਬਣਾਏ ਗਏ ਦੇਸ਼ ਦੇ ਸਭ ਤੋਂ ਸਖ਼ਤ ਕਾਨੂੰਨ ਦੀ ਲੋਕਪ੍ਰਿਯਤਾ ਤੋਂ ਵਿਰੋਧੀ ਪੂਰੀ ਤਰ੍ਹਾਂ ਬੁਖਲਾ ਗਏ ਨੇ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਪਹਿਲਾਂ ਸਵਾਲ ਚੁੱਕਦੇ ਸਨ ਕਿ ਸਰਕਾਰ ਬੇਅਦਬੀ ਖਿਲਾਫ ਸਖ਼ਤ ਕਾਨੂੰਨ ਕਿਉਂ ਨਹੀਂ ਲਿਆ ਰਹੀ, ਅੱਜ ਉਹੀ ਲੋਕ ਇਸ ਕਾਨੂੰਨ ਉੱਤੇ ਸਵਾਲ ਕਰ ਰਹੇ ਨੇ। ਭਗਵੰਤ ਮਾਨ ਨੇ ਪੰਜਾਬ ਦੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਅਫਵਾਹਾਂ ਉੱਤੇ ਯਕੀਨ ਨਾ ਕਰਨ ਅਤੇ ਉਹ ਪੰਜਾਬ ਦੇ ਹਿੱਤਾਂ ਲਈ ਲਗਾਤਾਰ ਕੰਮ ਕਰਦੇ ਰਹਿਣਗੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਵੀ ਜਥੇਦਾਰ ਵੱਲੋਂ ਜਿਸ ਲੈਬ ਰਿਪੋਰਟ ਦਾ ਜ਼ਿਕਰ ਕੀਤਾ ਗਿਆ ਉਸ ਉੱਤੇ ਸਵਾਲ ਚੁੱਕੇ ਗਏ ਨੇ। ਆਮ ਆਦਮੀ ਪਾਰਟੀ ਦਾ ਕਹਿਣਾ ਕਿ ਜਥੇਦਾਰ ਜਿਸ ਰਿਪੋਰਟ ਦਾ ਹਵਾਲਾ ਦੇ ਰਹੇ ਨੇ ਉਸ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਵੀਡੀਓ ਵਾਲਾ ਵਿਅਕਤੀ ਭਗਵੰਤ ਮਾਨ ਹੀ ਹੈ। ਉਹਨਾਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਆਪਣੀ ਗੁਆਚੀ ਹੋਈ ਸਿਆਸੀ ਜ਼ਮੀਨ ਨੂੰ ਮੁੜ ਹਾਸਲ ਕਰਨ ਲਈ ਸਿੱਖ ਸੰਸਥਾਵਾਂ ਦੀ ਦੁਰਵਰਤੋਂ ਕਰ ਰਹੇ ਨੇ। ਦੂਜੇ ਪਾਸੇ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਤੋਂ ਨੈਤਿਕਤਾ ਦੇ ਆਧਾਰ ਉੱਤੇ ਤੁਰੰਤ ਅਸਤੀਫੇ ਦੀ ਮੰਗ ਕੀਤੀ ਹੈ, ਜਿਸ ਨਾਲ ਪੰਜਾਬ ਦਾ ਸਿਆਸੀ ਮਾਹੌਲ ਕਾਫੀ ਪੱਕ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ 24 ਘੰਟਿਆਂ ਦੇ ਘਟਨਾਕ੍ਰਮ ਤੋਂ ਬਾਅਦ ਆਪਣੀ ਅੰਤਰਿਮ ਕਮੇਟੀ ਦੀ ਇੱਕ ਉਚੇਚੀ ਮੀਟਿੰਗ 20 ਜੂਨ ਨੂੰ ਸੱਦ ਲਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇਸ ਵੇਲੇ ਅਮਰੀਕਾ ਦੇ ਦੌਰੇ ਉੱਤੇ ਨੇ ਅਤੇ ਉਹ ਅਗਲੇ 1-2 ਦਿਨਾਂ ਵਿੱਚ ਪਰਤ ਆਉਣਗੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਅੰਤਰਿਮ ਕਮੇਟੀ ਦੀ ਉਚੇਚੀ ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਅੰਮ੍ਰਿਤਸਰ ਵਿੱਚ 20 ਜੂਨ ਨੂੰ ਦੁਪਹਿਰ 12 ਵਜੇ ਬੁਲਾਈ ਗਈ ਹੈ। ਉਹਨਾਂ ਦੱਸਿਆ ਕਿ ਇਕੱਤਰਤਾ ਸੰਬੰਧੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਅਤੇ ਅੰਤਰਿਮ ਕਮੇਟੀ ਮੈਂਬਰਾਂ ਨੂੰ ਪੱਤਰ ਭੇਜ ਦਿੱਤੇ ਗਏ ਨੇ। ਬੀਤੇ ਕੱਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 5 ਸਿੰਘ ਸਾਹਿਬਾਨ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਬੇਅਦਬੀ ਐਕਟ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਕੈਬਨਿਟ ਦੇ ਸਿੱਖ ਮੰਤਰੀਆਂ ਅਤੇ ਵਿਧਾਨ ਸਭਾ ਦੇ ਸਿੱਖ ਵਿਧਾਇਕਾਂ ਨੂੰ 29 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਵੀ ਕੀਤਾ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਅਮਰੀਕਾ ਵਿੱਚ 59 ਲੱਖ ਰੁਪਏ ਵਿੱਚ ਨਿਲਾਮ ਹੋਏ ਵਿਧਾਇਕ ਹੋਸਟਲ ਦੇ ਹੈਰੀਟੇਜ ਫਰਨੀਚਰ ਬਾਰੇ ਰਿਪੋਰਟ ਮੰਗੀ ਹੈ। ਇਸ ਸੰਬੰਧੀ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਨ ਦੇ ਸੰਬੰਧਿਤ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਵੀ ਕੀਤੀ ਗਈ ਹੈ ਤਾਂ ਜੋ ਇਹ ਪਤਾ ਲਾਇਆ ਜਾ ਸਕੇ ਕਿ ਇਹਨਾਂ ਵਸਤੂਆਂ ਦਾ ਰਖਵਾਲਾ ਕੌਣ ਸੀ, ਕਿਉਂਕਿ ਇਹ ਸਾਰਾ ਹੈਰੀਟੇਜ ਫਰਨੀਚਰ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੀਆਂ ਵੱਖ ਵੱਖ ਸਰਕਾਰੀ ਅਥਾਰਟੀਆਂ ਦੀ ਹਿਰਾਸਤ ਵਿੱਚ ਹੈ ਅਤੇ ਅਜਿਹੀਆਂ ਵਸਤੂਆਂ ਦੀ ਇਨਵੈਂਟਰੀ ਦਾ ਰਿਕਾਰਡ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਰੱਖਿਆ ਜਾਂਦਾ ਹੈ। ਫਰਨੀਚਰ ਗਾਇਬ ਹੋਣ ਅਤੇ ਅਮਰੀਕਾ ਵਿੱਚ ਇਸ ਦੀ ਨਿਲਾਮੀ ਹੋਣ ਦਾ ਗੰਭੀਰ ਨੋਟਿਸ ਲੈਂਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜਿਨ੍ਹਾਂ ਨੇ ਇਹ ਅਪਰਾਧ ਕੀਤਾ ਹੈ ਉਹਨਾਂ ਦੀ ਜਵਾਬਦੇਹੀ ਵੀ ਤੈਅ ਹੋਵੇਗੀ। ਇੱਥੇ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਸੈਕਟਰ 4 ਸਥਿਤ ਪੰਜਾਬ MLA ਹੋਸਟਲ ਦੀਆਂ ਹੈਰੀਟੇਜ ਕੁਰਸੀਆਂ ਦੇ 1 ਜੋੜੇ ਅਤੇ 4 ਲੋ ਸਟੂਲ ਦੇ ਸੈੱਟ ਦੀ 4 ਜੂਨ ਨੂੰ ਅਮਰੀਕਾ ਦੇ ਸ਼ਿਕਾਗੋ ਵਿੱਚ 59 ਲੱਖ ਰੁਪਏ ਤੋਂ ਵੱਧ ਵਿੱਚ ਨਿਲਾਮੀ ਹੋਣ ਬਾਰੇ ਪਤਾ ਲੱਗਿਆ ਸੀ, ਜਿਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਸੀ ਅਤੇ ਗੰਭੀਰ ਸਵਾਲ ਖੜੇ ਹੋਏ ਨੇ ਕਿ ਸੂਬੇ ਦੀਆਂ ਵਿਧਾਨਕ ਸੰਸਥਾਵਾਂ ਨਾਲ ਜੁੜੀਆਂ ਚੀਜ਼ਾਂ ਦੀ ਬੋਲੀ ਅਮਰੀਕਾ ਵਿੱਚ ਕਿਵੇਂ ਲੱਗ ਰਹੀ ਹੈ, ਉੱਥੇ ਨਿਲਾਮੀ ਕਿਵੇਂ ਹੋ ਰਹੀ ਹੈ ਤੇ ਕੌਣ ਕਰਵਾ ਰਿਹਾ। ਦੱਸਿਆ ਜਾਂਦਾ ਹੈ ਕਿ ਨਿਲਾਮੀ ਵਿੱਚ ਕੁਰਸੀਆਂ 42 ਲੱਖ ਰੁਪਏ ਤੋਂ ਵੱਧ ਵਿੱਚ ਵਿਕੀਆਂ ਨੇ, ਜਦਕਿ 4 ਸਟੂਲ 17 ਲੱਖ ਰੁਪਏ ਤੋਂ ਵੱਧ ਵਿੱਚ ਵਿਕੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਸੀ ਅਤੇ ਡੀ ਕੈਟੇਗਰੀ ਦੀਆਂ ਅਸਾਮੀਆਂ ਉੱਤੇ ਨਿਯੁਕਤ ਕਰਮਚਾਰੀਆਂ ਨੂੰ ਹੁਣ ਉਹਨਾਂ ਦੇ ਘਰਾਂ ਤੋਂ 40 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਤੈਨਾਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਹਨਾਂ ਸ਼੍ਰੇਣੀਆਂ ਦਾ ਹਰ ਕਰਮਚਾਰੀ ਛੁੱਟੀ ਹੋਣ ਤੋਂ 1 ਘੰਟੇ ਬਾਅਦ ਆਪਣੇ ਪਰਿਵਾਰ ਕੋਲ ਪਹੁੰਚ ਸਕੇ, ਅਜਿਹਾ ਯਕੀਨੀ ਬਣਾਇਆ ਜਾਵੇਗਾ। ਇਸ ਸੰਬੰਧੀ ਇੱਕ ਯੋਜਨਾ ਪੰਜਾਬ ਸਰਕਾਰ ਵੱਲੋਂ ਆਉਂਦੇ ਕੁਝ ਦਿਨਾਂ ਵਿੱਚ ਐਲਾਨ ਦਿੱਤੀ ਜਾਵੇਗੀ। ਅਧਿਆਪਕ ਸਿਹਤ ਕਰਮਚਾਰੀ, ਪੁਲਿਸ ਵਿਭਾਗ ਦੇ ਕਰਮਚਾਰੀ ਅਤੇ ਸੀ ਅਤੇ ਡੀ ਗ੍ਰੇਡ ਦੇ ਵੱਖ ਵੱਖ ਵਿਭਾਗਾਂ ਦੇ ਹੋਰ ਕਰਮਚਾਰੀ ਇਸ ਯੋਜਨਾ ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਅਣਵਿਆਹੀਆਂ ਲੜਕੀਆਂ ਨੂੰ ਉਹਨਾਂ ਦੇ ਘਰ ਤੋਂ 40 ਕਿਲੋਮੀਟਰ ਦੇ ਅੰਦਰ ਘੇੜੇ ਵਿੱਚ, ਜਿਹੜਾ ਕਿ ਘੱਟ ਤੋਂ ਘੱਟ 5 ਤੋਂ 10 ਕਿਲੋਮੀਟਰ ਵੀ ਹੋ ਸਕਦਾ ਹੈ, ਨੌਕਰੀ ਉੱਤੇ ਤੈਨਾਤ ਕੀਤਾ ਜਾਵੇਗਾ ਅਤੇ ਵਿਆਹੀਆਂ ਹੋਈਆਂ ਲੜਕੀਆਂ ਨੂੰ ਉਹਨਾਂ ਦੇ ਸਹੁਰੇ ਘਰਾਂ ਤੋਂ 40 ਕਿਲੋਮੀਟਰ ਉੱਤੇ ਅੰਦਰ ਅੰਦਰ ਨੌਕਰੀ ਉੱਤੇ ਨਿਯੁਕਤ ਕੀਤਾ ਜਾਵੇਗਾ। 3 ਸਾਲ ਦਾ ਪ੍ਰੋਵਿਸ਼ਨਲ ਪੀਰੀਅਡ ਸਮਾਪਤ ਹੋਣ ਤੋਂ ਬਾਅਦ ਕਰਮਚਾਰੀ ਇਸ ਸਕੀਮ ਦਾ ਲਾਭ ਲੈ ਸਕਣਗੇ। ਮੁੱਖ ਮੰਤਰੀ ਮੋਹਾਲੀ ਦੇ ਫੇਜ਼ 8 ਦੇ ਵਿਕਾਸ ਭਵਨ ਵਿਖੇ ਸਿਹਤ ਵਿਭਾਗ ਦੀਆਂ ਵੱਖ ਵੱਖ ਸਮਿਆਂ ਲਈ ਚੁਣੇ ਗਏ 523 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਵੰਡਣ ਉਪਰੰਤ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਦੇਸ਼ ਅੰਦਰ ਹਵਾਈ ਸਫ਼ਰ ਸੰਬੰਧੀ ਲਗਾਤਾਰ ਨਵੀਂ ਗੱਲ ਸਾਹਮਣੇ ਆ ਰਹੀ ਹੈ। ਘਾਟੇ ਦਾ ਸਾਹਮਣਾ ਕਰ ਰਹੀ ਭਾਰਤ ਦੀ ਸਭ ਤੋਂ ਵੱਡੀ ਏਅਰ ਕੰਪਨੀ ਏਅਰ ਇੰਡੀਆ ਨੇ ਘਰੇਲੂ ਉਡਾਣਾਂ ਲਈ ਇੱਕ ਨਵੀਂ ਬੇਸਿਕ ਫੇਅਰ ਸ਼੍ਰੇਣੀ ਸ਼ੁਰੂ ਕੀਤੀ ਹੈ, ਜਿਸ ਬਾਰੇ ਵੱਡੀ ਗੱਲ ਇਹ ਹੈ ਕਿ ਇਸ ਵਿੱਚ ਯਾਤਰੀਆਂ ਨੂੰ ਹੁਣ ਮੁਫ਼ਤ ਖਾਣੇ ਦੀ ਸਹੂਲਤ ਨਹੀਂ ਮਿਲੇਗੀ। ਏਅਰਲਾਈਨ ਨੇ ਇਹ ਕਦਮ ਵੱਧ ਰਹੀਆਂ ਲਾਗਤਾਂ ਦੇ ਮੱਦੇਨਜ਼ਰ ਚੁੱਕਿਆ ਹੈ। ਏਅਰ ਇੰਡੀਆ ਨੇ ਸਪਸ਼ਟ ਕੀਤਾ ਹੈ ਕਿ ਬੇਸਿਕ ਫੇਅਰ ਪੂਰੀ ਤਰ੍ਹਾਂ ਵਿਕਲਪਿਕ ਹੈ। ਇਸ ਤੋਂ ਇਲਾਵਾ ਯਾਤਰੀਆਂ ਲਈ ਪਹਿਲਾਂ ਵਾਂਗ ਵੈਲਿਊ, ਕਲਾਸਿਕ ਅਤੇ ਫਲੈਕਸ ਫੇਅਰ ਸ਼੍ਰੇਣੀਆਂ ਵੀ ਉਪਲਬਧ ਰਹਿਣਗੀਆਂ। ਇਹਨਾਂ ਸ਼੍ਰੇਣੀਆਂ ਵਿੱਚ ਮੁਫ਼ਤ ਖਾਣਾ ਅਤੇ ਹੋਰ ਕਈ ਵਾਧੂ ਸਹੂਲਤਾਂ ਸ਼ਾਮਲ ਨੇ। ਇਹਨਾਂ ਸ਼੍ਰੇਣੀਆਂ ਦੀ ਕੀਮਤ ਸਹੂਲਤਾਂ ਦੇ ਮੁਤਾਬਕ ਵੱਧਦੀ ਜਾਂਦੀ ਹੈ। ਏਅਰਲਾਈਨ ਨੇ ਕਿਹਾ ਕਿ ਪਾਇਲਟ ਪ੍ਰੋਜੈਕਟ ਦੌਰਾਨ ਯਾਤਰੀਆਂ ਦੇ ਫੀਡਬੈਕ ਅਤੇ ਪ੍ਰਤੀਕਿਰਿਆ ਦਾ ਮੁਲਾਂਕਣ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਜਾਵੇਗਾ ਕਿ ਬੇਸਿਕ ਫੇਅਰ ਨੂੰ ਸਥਾਈ ਤੌਰ ਉੱਤੇ ਜਾਰੀ ਰੱਖਣਾ ਹੈ ਜਾਂ ਨਹੀਂ। ਪੰਜਾਬ ਕਾਂਗਰਸ ਸੰਬੰਧੀ ਵੀ ਲਗਾਤਾਰ ਗੱਲਬਾਤ ਚੱਲ ਰਹੀ ਹੈ। ਪੰਜਾਬ ਕਾਂਗਰਸ ਦੀ ਅੰਦਰੂਨੀ ਖਾਨਾ ਜੰਗੀ ਉੱਤੇ ਰੋਕ ਲਾਉਣ ਅਤੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਰਣਨੀਤੀ ਬਣਾਉਣ ਲਈ ਨਿਯੁਕਤ ਕੀਤੇ 3 ਅਬਜ਼ਰਵਰਾਂ ਨੇ ਦਿੱਲੀ ਵਿੱਚ ਕਾਂਗਰਸੀ ਆਗੂਆਂ ਤੋਂ ਇਕੱਲੇ ਇਕੱਲੇ ਕਰਕੇ ਫੀਡਬੈਕ ਲਈ ਹੈ। ਬੀਤੇ ਦਿਨੀ ਕਾਂਗਰਸ ਪਾਰਟੀ ਵੱਲੋਂ ਨਿਯੁਕਤ ਕੀਤੇ ਗਏ ਸਾਬਕਾ ਮੰਤਰੀ ਅਜੇ ਮਾਕਨ, ਸਾਬਕਾ ਮੈਂਬਰ ਪਾਰਲੀਮੈਂਟ ਮੀਨਾਕਸ਼ੀ ਨਟਰਾਜਨ ਅਤੇ ਭਜਨ ਲਾਲ ਜਾਟਵ ਨੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਕਰੀਬ 15-15 ਮਿੰਟ ਗੱਲਬਾਤ ਕੀਤੀ ਹੈ। ਪਹਿਲੇ ਦਿਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਬੁੱਲੋਂ, ਰਜਿੰਦਰ ਕੌਰ ਭੱਠਲ ਅਤੇ ਪ੍ਰਤਾਪ ਸਿੰਘ ਬਾਜਵਾ, ਸਾਬਕਾ ਲੋਕ ਸਭਾ ਮੈਂਬਰ ਵਿਜੇਂਦਰ ਸਿੰਗਲਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਸਮੇਤ ਸੂਬੇ ਦੇ ਵਿਧਾਇਕਾਂ ਨਾਲ ਵਿਚਾਰ ਵਟਾਂਦਰਾ ਹੋ ਚੁੱਕਾ ਹੈ। ਪਾਰਟੀ ਦੇ ਕਈ ਸੀਨੀਅਰ ਆਗੂਆਂ ਸਾਬਕਾ ਪ੍ਰਧਾਨਾਂ ਨੇ ਕਾਂਗਰਸ ਦਾ ਮਜ਼ਬੂਤ ਆਧਾਰ ਪੈਦਾ ਕਰਨ ਲਈ ਹੇਠਲੇ ਪੱਧਰ ਉੱਤੇ ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਦੀ ਦਲੀਲ ਦਿੱਤੀ। ਇਹ ਵੀ ਪਤਾ ਲੱਗਿਆ ਕਿ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਕਾਂਗਰਸ ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨਾਲ 10 ਜਨਪਥ ਉੱਤੇ ਵੱਖਰੇ ਤੌਰ ਉੱਤੇ ਮੀਟਿੰਗ ਕੀਤੀ ਹੈ। ਹਾਲਾਂਕਿ ਦੋਵਾਂ ਆਗੂਆਂ ਦਰਮਿਆਨ ਕੀ ਗੱਲਬਾਤ ਹੋਈ ਇਸ ਦੇ ਵੇਰਵੇ ਨਹੀਂ ਮਿਲ ਸਕੇ। ਪੰਜਾਬ ਸਰਕਾਰ ਨਹਿਰੀ ਪਾਣੀ ਦੀ ਵਰਤੋਂ ਨੂੰ ਹੁਲਾਰਾ ਦੇਣ ਲਈ ਜਲ ਸਿੱਸ ਖਤਮ ਕਰਨ ਦੀ ਤਿਆਰੀ ਵਿੱਚ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਰੋਤ ਵਿਭਾਗ ਨੂੰ ਜਲ ਸਿੱਸ ਦੀ ਮੁਆਫੀ ਦਾ ਖਾਕਾ ਤਿਆਰ ਕਰਨ ਲਈ ਆਖਿਆ। ਪਹਿਲੇ ਪੜਾਅ ਵਿੱਚ ਖਾਲੇ ਅਤੇ ਰਜਵਾਹੇ ਬਹਾਲ ਕੀਤੇ ਗਏ ਨੇ ਅਤੇ ਦੂਜੇ ਪੜਾਅ ਉੱਤੇ ਜ਼ਮੀਨੀ ਪਾਣੀ ਦੀ ਬਚਤ ਦੇ ਮੱਦੇਨਜ਼ਰ ਨਹਿਰੀ ਪਾਣੀ ਨੂੰ ਹਰ ਖੇਤ ਵਿੱਚ ਪੁੱਜਦਾ ਕਰਨ ਲਈ ਜਲ ਸਿੱਸ ਖਤਮ ਕਰਨ ਦੀ ਯੋਜਨਾ ਹੈ। ਉਂਝ ਵੀ ਇਸ ਵੇਲੇ ਕਿਸਾਨ ਜਲ ਸਿੱਸ ਨਹੀਂ ਤਾਰ ਰਹੇ ਨੇ। ਮੁੱਖ ਮੰਤਰੀ ਨੇ ਪਿਛਲੇ ਦਿਨੀ ਇੱਕ ਮੀਟਿੰਗ ਵਿੱਚ ਜਲ ਸਿੱਸ ਦੀ ਮੁਆਫੀ ਬਾਰੇ ਮੰਥਨ ਕੀਤਾ ਹੈ। ਉਹਨਾਂ ਕਿਹਾ ਕਿ ਜ਼ਮੀਨੀ ਪਾਣੀ ਦੀ ਵਰਤੋਂ ਲਈ ਤਾਂ ਸਰਕਾਰ ਬਿਜਲੀ ਸਬਸਿਡੀ ਦੇ ਰਹੀ ਹੈ, ਪਰ ਨਹਿਰੀ ਪਾਣੀ ਦੀ ਵਰਤੋਂ ਵਧਾਉਣ ਲਈ ਕਿਸਾਨਾਂ ਤੋਂ ਜਲ ਸਿੱਸ ਲਿਆ ਜਾ ਰਿਹਾ ਹੈ। ਨਹਿਰੀ ਪਾਣੀ ਪ੍ਰਤੀ ਕਿਸਾਨਾਂ ਨੂੰ ਹੋਰ ਉਤਸ਼ਾਹਿਤ ਕਰਨ ਵਾਸਤੇ ਜਲ ਸਿਸ ਦੀ ਮੁਆਫੀ ਬਾਰੇ ਸਕੀਮ ਤਿਆਰ ਕੀਤੀ ਜਾਵੇਗੀ। ਜਲ ਸਰੋਤ ਵਿਭਾਗ ਨੇ ਇਸ ਬਾਰੇ ਮੁੱਖ ਮੰਤਰੀ ਨੂੰ ਵੇਰਵੇ ਭੇਜ ਦਿੱਤੇ ਨੇ। ਜਲ ਸਿਸ ਦੀ ਵਰਤੋਂ ਲਈ ਐਕਸੀਐਨ ਦੀ ਅਗਵਾਈ ਹੇਠ ਸਭਾਵਾਂ ਬਣਾਈਆਂ ਗਈਆਂ ਨੇ, ਜਿਨ੍ਹਾਂ ਵੱਲੋਂ ਰਜਵਾਇਆਂ ਮਾਈਨਰਾਂ ਅਤੇ ਸਭ ਮਾਈਨਰਾਂ ਦੇ ਰੱਖ ਰਖਾਅ ਅਤੇ ਨਵੀਨੀਕਰਨ ਉੱਤੇ ਪੈਸਾ ਖਰਚ ਕੀਤਾ ਜਾਣਾ ਸੀ। ਮੰਨਿਆ ਜਾ ਰਿਹਾ ਹੈ ਕਿ ਜੇਕਰ ਜਲ ਸਿਸ ਦੀ ਪੂਰੀ ਤਰ੍ਹਾਂ ਮੁਆਫੀ ਹੁੰਦੀ ਹੈ ਤਾਂ ਇਸ ਨਾਲ ਕਿਸਾਨਾਂ ਦਾ ਨਹਿਰੀ ਪਾਣੀ ਵਰਤਣ ਪ੍ਰਤੀ ਹੋਰ ਉਤਸ਼ਾਹ ਵਧੇਗਾ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਸਿਆਸੀ ਗਲਿਆਰਿਆਂ ਵਿੱਚ ਕੇਂਦਰੀ ਮੰਤਰੀ ਮੰਡਲ ਵਿੱਚ ਜਲਦੀ ਹੀ ਫੇਰ ਬਦਲ ਹੋਣ ਦੀਆਂ ਚਰਚਾਵਾਂ ਚੱਲ ਪਈਆਂ ਨੇ, ਕਿਉਂਕਿ ਬੀਤੇ ਦਿਨ ਭਾਜਪਾ ਵੱਲੋਂ ਰਾਜ ਸਭਾ ਚੋਣਾਂ ਲਈ ਜਾਰੀ ਕੀਤੀ ਗਈ ਸੂਚੀ ਵਿੱਚ ਦੋ ਮੌਜੂਦਾ ਮੰਤਰੀਆਂ ਨੂੰ ਥਾਂ ਨਹੀਂ ਸੀ ਦਿੱਤੀ ਗਈ। ਭਲਕਿ 18 ਜੂਨ ਦੀਆਂ ਰਾਜ ਸਭਾ ਚੋਣਾਂ ਲਈ 11 ਉਮੀਦਵਾਰਾਂ ਦਾ ਐਲਾਨ ਕਰਦੇ ਹੋਏ ਭਾਜਪਾ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਰਾਜਸਥਾਨ ਤੋਂ ਅਤੇ ਮੱਛੀ ਪਾਲਣ ਰਾਜ ਮੰਤਰੀ ਜਾਰਜ ਕੁਰੀਅਨ ਨੂੰ ਮੱਧ ਪ੍ਰਦੇਸ਼ ਤੋਂ ਦੁਬਾਰਾ ਉਮੀਦਵਾਰ ਨਹੀਂ ਬਣਾਇਆ। ਪਾਰਟੀ ਨੇ ਇਸ ਦੀ ਬਜਾਏ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਨੂੰ ਮੱਧ ਪ੍ਰਦੇਸ਼ ਤੋਂ ਅਤੇ ਰਾਜਸਥਾਨ ਤੋਂ ਹਰਿਆਣਾ ਭਾਜਪਾ ਦੇ ਇੰਚਾਰਜ ਸਤੀਸ਼ ਪੂਨੀਆ ਨੂੰ ਉਮੀਦਵਾਰ ਬਣਾਇਆ ਹੈ। ਰਾਜ ਸਭਾ ਲਈ ਦੁਬਾਰਾ ਫੌਰੀ ਟਿਕਟ ਨਾ ਮਿਲਣ ਕਰਕੇ ਕੇਂਦਰੀ ਮੰਤਰੀ ਮੰਡਲ ਵਿੱਚ ਬਿੱਟੂ ਅਤੇ ਕੁਰੀਅਨ ਦੇ ਮੰਤਰੀ ਬਣੇ ਰਹਿਣ ਉੱਤੇ ਸ਼ੰਕਾ ਖੜਾ ਹੋ ਗਿਆ। ਅਜਿਹਾ ਇਸ ਲਈ ਵੀ ਹੈ ਕਿਉਂਕਿ ਉਹਨਾਂ ਦਾ ਰਾਜ ਸਭਾ ਦਾ ਕਾਰਜਕਾਲ ਜਲਦੀ ਹੀ ਖਤਮ ਹੋ ਜਾਵੇਗਾ ਅਤੇ ਉਹਨਾਂ ਨੂੰ ਅੱਗੇ ਮੰਤਰੀ ਬਣੇ ਰਹਿਣ ਲਈ ਇੱਕ ਹੋਰ ਨਾਮਜ਼ਦਗੀ ਦੀ ਲੋੜ ਹੋਵੇਗੀ ਜੋ ਇਸ ਸਮੇਂ ਅਸੰਭਵ ਲੱਗ ਰਹੀ ਹੈ। ਪੰਜਾਬ ਤੋਂ ਇੱਕ ਮੰਤਰੀ ਦਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ ਕਿਉਂਕਿ ਅਗਲੇ ਸਾਲ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ। ਇਹਨਾਂ ਚਰਚਾਵਾਂ ਦਰਮਿਆਨ ਇਹ ਵੀ ਗੱਲ ਚੱਲ ਰਹੀ ਹੈ ਕਿ ਮੰਤਰੀ ਮੰਡਲ ਦੇ ਫੇਰ ਬਦਲ ਵਿੱਚ ਤਰੁਣ ਚੁੱਗ ਜਾਂ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਜਗ੍ਹਾ ਦਿੱਤੀ ਜਾ ਸਕਦੀ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਦੇਸ਼ ਵਿੱਚ ਲਗਾਤਾਰ ਹੋ ਰਹੇ ਪੇਪਰ ਲੀਕ ਮਾਮਲਿਆਂ ਦਰਮਿਆਨ ਕੇਂਦਰ ਸਰਕਾਰ ਨੇ ਇੱਕ ਫੈਸਲਾ ਲਿਆ ਅਤੇ ਨੀਟ ਯੂਜੀ ਦੀ ਪ੍ਰੀਖਿਆ ਕਾਰਨ 22 ਜੂਨ ਤੱਕ ਦੇਸ਼ ਭਰ ਵਿੱਚ ਟੈਲੀਗ੍ਰਾਮ ਐਪ ਉੱਤੇ ਪਾਬੰਦੀ ਲਾ ਦਿੱਤੀ ਹੈ। 21 ਜੂਨ ਨੂੰ ਹੁਣ ਨੀਟ ਯੂਜੀ ਦੀ ਪ੍ਰੀਖਿਆ ਹੋਣੀ ਹੈ, ਜਿਸ ਨੂੰ ਫੁੱਲ ਪਰੂਫ ਬਣਾਉਣ ਲਈ ਕੇਂਦਰ ਸਰਕਾਰ ਨੇ ਇਹ ਫੈਸਲਾ ਲਿਆ ਹੈ। ਇਸ ਤੋਂ ਇਲਾਵਾ ਟੈਲੀਗ੍ਰਾਮ ਨੂੰ ਮੈਸੇਜ ਐਡਿਟ ਫੀਚਰ ਵੀ 30 ਤਰੀਕ ਤੱਕ ਬੰਦ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਭਾਰਤ ਅਤੇ ਅਮਰੀਕਾ ਵਿਚਾਲੇ ਰਿਸ਼ਤਿਆਂ ਵਿੱਚ ਉਤਰਾਅ ਚੜਾਅ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ 16 ਮਹੀਨਿਆਂ ਬਾਅਦ ਮਿਲੇ ਨੇ। ਫਰਾਂਸ ਵਿੱਚ ਇਹਨਾਂ ਦੀ ਮੁਲਾਕਾਤ ਹੋਈ ਹੈ, G7 ਸਿਖਰ ਸੰਮੇਲਨ ਵਿੱਚ ਆਹਮੋ ਸਾਹਮਣੇ ਹੋਏ ਨੇ। ਦੋਵਾਂ ਆਗੂਆਂ ਵਿਚਾਲੇ ਅੱਜ ਇੱਕ ਮਹੱਤਵਪੂਰਨ ਬੈਠਕ ਵੀ ਹੋਵੇਗੀ। ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿੱਚ ਲੰਘੇ ਕੱਲ ਬੱਸ ਵਿੱਚ ਯਾਤਰਾ ਕਰ ਰਹੇ ਇੱਕ ਨੌਜਵਾਨ ਦੇ ਹੱਥੋਂ 20 ਰੁਪਏ ਦਾ ਨੋਟ ਹਵਾ ਨਾਲ ਉੱਡ ਕੇ ਬੱਸ ਵਿੱਚੋਂ ਬਾਹਰ ਡਿੱਗ ਗਿਆ ਤੇ ਉਸਦੇ ਮਗਰ ਛਾਲ ਮਾਰ ਦਿੱਤੀ, ਜਿਸ ਕਾਰਨ ਉਸਦੀ ਜਾਨ ਚਲੀ ਗਈ। ਇਸ ਘਟਨਾ ਨੂੰ ਲੈ ਕੇ ਸਮਾਜਿਕ ਸਫ਼ਾ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਕਿ 20 ਰੁਪਏ ਦੇ ਨੋਟ ਬਦਲੇ ਇੱਕ ਨੌਜਵਾਨ

0: ਇਸ ਵੇਲੇ ਅਰਜਨਟੀਨਾ ਦਾ ਮੁਕਾਬਲਾ ਸ਼ੁਰੂ ਹੋਣ ਦੇ ਲਈ ਤਿਆਰ ਹੈ। ਅਰਜਨਟੀਨਾ ਇਸ ਵੇਲੇ ਦੀ ਮੌਜੂਦਾ ਵਿਸ਼ਵ ਕੱਪ ਜੇਤੂ ਟੀਮ, ਲਿਓਨਲ ਮੈਸੀ ਦੀ ਟੀਮ, ਅਲਜੀਰੀਆ ਦੇ ਨਾਲ ਉਹਨਾਂ ਦਾ ਮੁਕਾਬਲਾ ਸ਼ੁਰੂ ਹੋਣ ਲਈ ਤਿਆਰ ਹੈ। ਇਸ ਤੋਂ ਇਲਾਵਾ ਅੱਜ ਹੀ ਕ੍ਰਿਸਟੀਆਨੋ ਰੋਨਾਲਡੋ ਦੀ ਟੀਮ ਪੁਰਤਗਾਲ ਵੀ ਐਤਕੀ ਦੇ ਵਿਸ਼ਵ ਕੱਪ ਵਿੱਚ ਪਹਿਲੀ ਵਾਰ ਮੈਦਾਨ ਵਿੱਚ ਉਤਰੇਗੀ ਅਤੇ ਪੁਰਤਗਾਲ ਦਾ ਮੁਕਾਬਲਾ ਕੋਂਗੋ ਦੇ ਨਾਲ ਅੱਜ ਅਮਰੀਕਾ ਦੇ ਹਿਊਸਟਨ ਵਿਖੇ ਹੋਣਾ ਹੈ। ਕੈਨੇਡੀਆ ਸਮੇਂ ਮੁਤਾਬਕ ਹੀ ਮੈਚ ਕੱਲ ਨੂੰ ਹੋਣਾ, ਭਾਰਤੀ ਸਮੇਂ ਮੁਤਾਬਕ ਹੀ ਅੱਜ ਰਾਤ 10:30 ਵਜੇ ਖੇਡਿਆ ਜਾਵੇਗਾ। ਭਾਰਤ ਦੀ ਕ੍ਰਿਕਟ ਟੀਮ ਵੀ ਮੈਦਾਨ ਵਿੱਚ ਉਤਰੀ ਹੋਈ ਹੈ ਤੇ ਅਫਗਾਨਿਸਤਾਨ ਦੇ ਨਾਲ ਭਾਰਤ ਦੀ ਇੱਕ ਰੋਜ਼ਾ ਲੜੀ ਚੱਲ ਰਹੀ ਹੈ, ਜਿਸ ਤਹਿਤ ਦੂਜਾ ਇੱਕ ਰੋਜ਼ਾ ਮੈਚ ਅੱਜ ਲਖਨਊ ਵਿਖੇ ਖੇਡਿਆ ਜਾਣਾ। ਉਧਰ ਇੰਗਲੈਂਡ ਵਿੱਚ ਔਰਤਾਂ ਦਾ T20 ਕ੍ਰਿਕਟ ਵਿਸ਼ਵ ਕੱਪ ਵੀ ਚੱਲ ਰਿਹਾ, ਜਿਸ ਵਿੱਚ ਭਾਰਤ ਦੀ ਟੀਮ ਅੱਜ ਆਪਣਾ ਪਹਿਲਾ ਮੁਕਾਬਲਾ ਖੇਡੇਗੀ। ਭਾਰਤ ਦਾ ਉਦਘਾਟਨੀ ਮੈਚ ਨੈਦਰਲੈਂਡਸ ਦੇ ਨਾਲ ਇੰਗਲੈਂਡ ਦੇ ਲੀਡਸ ਵਿਖੇ ਅੱਜ ਖੇਡਿਆ ਜਾਵੇਗਾ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।
1: Save big this summer on Crave. Right now, get 40% off with a premium annual plan and stream the romantic blockbuster, Wuthering Heights.
2: Heathcliff.
1: New season of the reality TV sensation, Love Island USA.
2: Pretty hot over here.
1: And June 21st, the epic HBO original returns, House of the Dragon.
3: This is the moment you become queen.
1: Plus, select live FIFA World Cup matches. Get 40% off with a premium annual plan for your first year. Offer ends July 20th. Visit crave.ca/subscribe.

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ Dream Home Appliances
1: Trending Outfits
2: Ladies Suit Lehenge Garare Sharare
1: Kurte Pajame Sherwaniya Coat Pant Blazer Ate Kids Fashion
2: Vintage Te Safari Luggage Sets Di Vaddi Collection Theme Wedding Le Top Tailor Team Bhi Available Fashion IQ Fashion IQ Hone Call Karo 905-453-2225 Ya Google Te Search Karo Fashion IQ Special Gift Le Radio Udaan Da Reference Dena Na Bhulyo
3: Rushmeet Kaur at 647-539-4499
4: ਕੀ ਤੁਸੀਂ ਆਪਣੇ ਕੈਨੇਡੀਅਨ ਬੋਰਨ ਬੱਚਿਆਂ ਨੂੰ ਫ੍ਰੈਂਚ ਸਿਖਾ ਕੇ ਉਹਨਾਂ ਦਾ ਭਵਿੱਖ ਸਵਾਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਇੱਕ ਇੰਟਰਨੈਸ਼ਨਲ ਸਟੂਡੈਂਟ ਹੋ ਜਿਸ ਨੂੰ ਵਰਕ ਪਰਮਿਟ ਐਕਸਟੈਂਸ਼ਨ ਅਤੇ ਪੀਆਰ ਲਈ ਫ੍ਰੈਂਚ ਦੀ ਸਖਤ ਜ਼ਰੂਰਤ ਹੈ ਹੁਣ ਲੈਵਲਾਂ ਦੇ ਚੱਕਰਾਂ ਵਿੱਚ ਬਹਿ ਕੇ ਆਪਣਾ ਸਮਾਂ ਖਰਾਬ ਨਾ ਕਰੋ ਸਿੱਧਾ ਸੰਪਰਕ ਕਰੋ ਲਰਨ ਫ੍ਰੈਂਚ ਵਿਦ ਨਿਤਿਕਾ ਜੀ ਨਾਲ ਘੱਟ ਸਮੇਂ ਵਿੱਚ ਸਮੇਂ ਅਤੇ ਪੈਸੇ ਦੋਵਾਂ ਦੀ ਬਚਤ ਦੇ ਨਾਲ ਬੜੋ ਫ੍ਰੈਂਚ ਦੇ ਐਕਸਪਰਟ ਯਾਦ ਰੱਖੋ ਫ੍ਰੈਂਚ ਸਿਰਫ ਇੱਕ ਲੈਂਗੁਏਜ ਨਹੀਂ ਇੱਕ ਅਜਿਹੀ ਸਕਿੱਲ ਹੈ ਜੋ ਤੁਹਾਡੇ ਬੱਚਿਆਂ ਲਈ ਹਾਈ ਪੇਇੰਗ ਫ੍ਰੈਂਕੋਫੋਨ ਜੌਬਸ ਤੇ ਹਜ਼ਾਰਾਂ ਨਵੇਂ ਹਸਤੇ ਖੋਲੇਗੀ ਨਿਤਿਕਾ ਜੀ ਕੋਲ ਸਮਰ ਕਲਾਸਿਸ ਸਟਾਰਟ ਹੋ ਚੁੱਕੀਆਂ ਨੇ ਸੀਟਾ ਸੀ ਮਿਥਨ ਅੱਜ ਹੀ ਕਾਲ ਕਰੋ 647-594-9093 ਇੱਕ ਵਾਰ ਫੇਰ ਨੋਟ ਕਰੋ 647

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਤੇ ਨਮਸਕਾਰ।

0: ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਜੀ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਜੁੜ ਚੁੱਕੇ ਜੀ. ਸਟੂਡੀਓ ਦੇ ਘੜੀਆਂ ਦੇ ਮੁਤਾਬਕ 9:06 ਹੋ ਚੁੱਕੇ ਔਰ ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ. ਬਿਲਕੁਲ ਜੀ, 905-673-3337 905-673-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ. ਮੰਡੇ ਦਾ ਖੂਬਸੂਰਤ ਦਿਨ, ਔਰ ਮੰਡੇ ਦੇ ਦਿਨ ਥੋੜ੍ਹੀ ਜਿਹੀ ਐਨਰਜੀ ਵੀ ਹੁੰਦੀ ਹੈ, ਥੋੜ੍ਹੀ ਜਿਹੀ ਲੋਅ ਵੀ ਹੁੰਦੀ ਹੈ, ਥੋੜ੍ਹੀ ਜਿਹੀ ਅਪ ਵੀ ਹੁੰਦੀ ਹੈ. ਮੈਂ ਕਹਿੰਦਾ ਥੋੜ੍ਹਾ ਜਿਹਾ ਕੰਮ ਚੱਕ ਕੇ ਰੱਖਾਂਗੇ. ਮਿਊਜ਼ੀਕਲ 'ਤੇ ਗੱਲਾਂ ਬਾਤਾਂ ਕਰਾਂਗੇ. ਕੋਈ ਚੰਗਾ ਸੋਹਣਾ ਪਿਆਰਾ ਜਿਹਾ ਮਿਊਜ਼ਿਕ ਤੁਸੀਂ ਮੈਨੂੰ ਦੱਸਣਾ, ਮੈਂ ਪਲੇ ਕਰ ਦੇਣਾ ਆ. ਔਰ ਨਾਲ ਦੀ ਨਾਲ ਇੱਕ ਖੂਬਸੂਰਤ ਜਿਹੀ ਗੱਲਬਾਤ ਕਰਨੀ ਆ. ਇੱਕ ਸੁਝਾਅ ਤੁਹਾਡੇ ਤੋਂ ਲੈਣਾ, ਤੁਸੀਂ ਬਹੁਤ ਸੂਝਵਾਨ ਹੋ, ਬਹੁਤ ਸਿਆਣੇ ਹੋ, ਔਰ ਥੋੜ੍ਹਾ ਜਿਹਾ ਗੁੰਝਲਦਾਰ ਸਵਾਲ ਆ. ਸਾਡੀਆਂ ਭੈਣਾਂ, ਮਾਤਾਵਾਂ, ਸਾਡੇ ਵੀਰ, ਯੰਗ ਬੱਚੇ ਜ਼ਰੂਰ, ਜਿੰਨੇ ਵੀ ਸਾਨੂੰ ਮੁੰਡੇ ਆਪਣੇ ਸੱਜਣ ਮਿੱਤਰ ਸੁਣਦੇ ਆ, ਜਿਹੜੇ 30 ਤੋਂ ਥੱਲੇ ਆ ਜਾਂ ਜਿਨ੍ਹਾਂ ਨੇ ਹਜੇ ਇੱਕ ਜ਼ਿੰਦਗੀ ਦੇ ਵਿੱਚ ਪੈਰ ਰੱਖਣਾ, ਉਹਨਾਂ ਦਾ ਕੀ ਤਜ਼ਰਬਾ ਆ? ਜਿਨ੍ਹਾਂ ਨੇ ਆਲਰੇਡੀ ਇੱਕ ਜ਼ਿੰਦਗੀ ਦੇ ਦੂਜੇ ਪੜਾਵ ਦੇ ਵਿੱਚ ਪੈਰ ਰੱਖ ਚੁੱਕੇ ਆ, ਉਹਨਾਂ ਦਾ ਕੀ? ਆਪਾਂ ਸਾਰਿਆਂ ਦੇ ਸੁਝਾਅ ਜਾਣਾਂਗੇ. ਓਕੇ, ਮੇਰੀ ਇੱਕ ਫੈਮਿਲੀ ਦੇ ਨਾਲ ਬਹੁਤ ਗੂੜੀ ਸਾਂਝ ਆ, ਅਤੇ ਉਹਨਾਂ ਦਾ ਬੱਚਾ ਹੋਇਆ ਨਵਾਂ ਨਵਾਂ ਵਿਆਹ, ਔਰ ਹੁਣ ਥੋੜ੍ਹੀ ਜਿਹੀ ਕਹਾਣੀ ਵਿਗੜੀ ਪਈ ਆ. ਆਪਣੇ ਪਰਿਵਾਰਾਂ ਦੇ ਵਿੱਚ ਨਾ ਇੱਕ ਰੀਤ ਹੁੰਦੀ ਆ, ਜੇ ਤੁਸੀਂ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਆਏ, ਮੈਨੂੰ ਨਹੀਂ ਪਤਾ ਕਿ ਸ਼ਹਿਰਾਂ ਦੇ ਵਿੱਚ ਵੀ ਇਹ ਰਿਵਾਜ਼ ਹੁੰਦਾ ਜਾਂ ਨਹੀਂ. ਜਦੋਂ ਇੱਕ ਕੁੜੀ, ਇੱਕ ਬੱਚੀ, ਇੱਕ ਨੂੰਹ ਵਿਆਹ ਕੇ ਆਪਾਂ ਆਪਣੇ ਘਰ ਲੈ ਕੇ ਆਉਂਦੇ ਹਾਂ, ਉਹਦਾ ਨਾ ਨਾਮ ਬਦਲ ਦਿੰਦੇ ਹਾਂ, ਉਹਦਾ ਨਾਮ ਚੇਂਜ ਕਰ ਦਿੰਦੇ ਹਾਂ. ਤੁਸੀਂ ਕਦੇ ਆਪਣੀ, ਤੁਸੀਂ ਆਪਣੇ ਜਿਹੜੇ ਪਰਿਵਾਰਾਂ 'ਚ ਰਹਿੰਦੇ ਹੋ, ਤੁਹਾਡੀ ਮਦਰ ਦਾ ਨਾਮ ਪਹਿਲਾਂ ਕੀ ਉਹੀ ਸੀ ਜਿਹੜਾ ਉਹਨਾਂ ਦਾ ਪੇਕੇ ਪਰਿਵਾਰ ਦੇ ਵਿੱਚ ਸੀ, ਜਾਂ ਉਹਨਾਂ ਦਾ ਨਾਮ ਬਦਲਿਆ ਗਿਆ? ਤੁਹਾਡੀ ਭੈਣ ਦਾ ਵਿਆਹ ਹੋਇਆ, ਕੀ ਤੁਹਾਡੇ ਭੈਣ ਦੇ ਸਹੁਰਾ ਪਰਿਵਾਰ ਨੇ ਉਹਨਾਂ ਦਾ ਨਾਮ ਚੇਂਜ ਕੀਤਾ, ਉਹਨੂੰ ਕਿਸੇ ਹੋਰ ਨਾਮ ਨਾਲ ਬੁਲਾਉਂਦੇ ਆ? ਜਾਂ ਅੱਛਾ, ਕਈ ਤਾਂ ਪੱਕਾ ਪੱਕਾ ਵੀ ਚੇਂਜ ਕਰ ਦਿੰਦੇ ਆ. ਅੱਜ ਕੱਲ੍ਹ ਮੈਂ ਕਈ ਲੋਕ ਵੇਖੇ ਆ ਕਿ ਪਿੱਛੋਂ ਪੜ੍ਹ ਕੇ ਆਈ ਸਰਪ੍ਰੀਤ ਕੌਰ, ਅਤੇ ਪੇਕੇ ਸਹੁਰੇ ਘਰ ਜਾ ਕੇ ਉਹਦਾ ਨਾਮ ਬਲਜਿੰਦਰ ਕੌਰ ਹੋ ਜਾਂਦਾ. ਸੋ ਉਹ ਫਿਰ ਅੱਗੇ ਜਾ ਕੇ ਬਹੁਤ ਕੰਪਲੀਕੇਸ਼ਨਸ ਆਉਂਦੀਆਂ ਕਿ ਭਈ, ਕਿਉਂਕਿ ਗੌਰਮੈਂਟ ਦੇ ਰਿਕਾਰਡ ਦੇ ਵਿੱਚ ਤਾਂ ਨਹੀਂ ਨਾ ਉਹ ਚੀਜ਼ ਚੱਲਣੀ, ਉਹਨਾਂ ਦੇ ਸਰਟੀਫਿਕੇਟਾਂ ਤੋਂ ਆਧਾਰ ਕਾਰਡ ਬੰਨੇ ਆ, ਹਰ ਚੀਜ਼ ਉੱਦਾਂ ਹੀ ਬੰਨੀ ਆ. ਸੋ ਅੱਗੇ ਜਾ ਕੇ ਬਹੁਤ ਕੰਪਲੀਕੇਸ਼ਨਸ ਆਉਂਦੀਆਂ. ਸੋ ਓਕੇ, ਉਹ ਹੁਣ ਪਰਿਵਾਰ ਬਦਲਣਾ ਚਾਹੁੰਦੇ ਆ ਕੁੜੀ ਦਾ ਨਾਮ, ਅਤੇ ਕੁੜੀ ਕਹਿੰਦੀ ਵਾਏ ਵਾਈ ਸ਼ੁੱਡ ਆਈ ਚੇਂਜ ਮਾਈ ਨੇਮ, ਤੁਹਾਨੂੰ ਜੇ ਮੇਰਾ ਨਾਮ ਪਸੰਦ ਨਹੀਂ, ਤੁਸੀਂ ਮੇਰੇ ਨਾਲ ਵਿਆਹ ਕਿਉਂ ਕਰਿਆ? ਉਹ ਕਹਿੰਦੇ ਨਹੀਂ, ਅਸੀਂ ਤਾਂ ਵੈਸੇ ਰੱਖਣਾ, ਇੱਕ ਸਾਡੇ ਤਾਂ ਰਿਵਾਜ਼ ਆ ਕਿ ਅਸੀਂ ਆਪਦਾ ਨਾਂ ਰੱਖਦੇ ਹੁੰਦੇ. ਉਹ ਕਹਿੰਦੇ ਕਿ ਮੇਰੇ ਨਾਮ 'ਚ ਪ੍ਰੋਬਲਮ, ਦੱਸੋ ਕੀ ਆ? ਤੁਹਾਡੇ ਘਰ ਦੇ ਵਿੱਚ, ਤੁਹਾਡੇ ਰਿਸ਼ਤਿਆਂ ਦੇ ਵਿੱਚ, ਤੁਹਾਡੇ ਆਸ ਪਾਸ ਬਹੁਤ ਸਾਰੀਆਂ ਐਸੀਆਂ ਭੈਣਾਂ, ਸਹੇਲੀਆਂ, ਮਿੱਤਰ, ਸੱਜਣ, ਚਾਚੇ, ਤਾਏ, ਮਾਮੇ, ਭੂਆ ਦੇ ਬਹੁਤ ਸਾਰੇ ਵਿਆਹ ਹੋਏ, ਕਈਆਂ 'ਚ ਧੀਆਂ ਆਈਆਂ, ਕਈਆਂ 'ਚ ਗਈਆਂ, ਤੁਹਾਡੇ ਘਰੋਂ ਬਹੁਤ ਸਾਰੀਆਂ ਭੈਣਾਂ ਤੁਸੀਂ ਵਿਦਾ ਕੀਤੀਆਂ, ਭੂਆ ਵਿਦਾ ਕੀਤੀਆਂ, ਕੀ ਤੁਹਾਡੇ ਭੂਆ ਭੈਣਾਂ ਦੇ ਨਾਮ ਉਹੀ ਰੱਖੇ ਤੁਹਾਡੇ, ਜਾਂ ਸਹੁਰਾ ਪਰਿਵਾਰ 'ਚ ਜਾ ਕੇ ਬਦਲ ਗਏ? ਜੇ ਸਾਡੀ ਕੋਈ ਭੈਣ ਸਾਨੂੰ ਸੁਣ ਰਹੀ ਆ, ਤਾਂ ਉਹ ਵੀ ਪਲੀਜ਼ ਕਾਲ ਕਰਕੇ ਦੱਸੇ ਕਿ ਤੁਹਾਡਾ ਨਾਂ ਉਹੀ ਹੈ ਜਿਹੜਾ ਤੁਹਾਡੇ ਪੇਕੇ ਪਰਿਵਾਰ ਦੇ ਵਿੱਚ ਸੀਗਾ, ਉਹਨੂੰ ਬਦਲਿਆ ਗਿਆ ਜਾਂ ਹੋਰ ਨਾਮ ਨਾਲ ਬੁਲਾਇਆ ਗਿਆ? ਕਿਉਂਕਿ ਇੱਥੇ ਜਦੋਂ ਮੈਂ ਉਹ ਗੱਲ ਸੁਣੀ, ਮੈਨੂੰ, ਮੈਂ ਕੁੜੀ ਦੇ ਵੱਲ ਸੀ ਕਿ ਬਈ ਕੁੜੀ ਆਪਣਾ ਨਾਂ ਕਿਉਂ ਚੇਂਜ ਕਰੇ ਜੇ ਇਹਨਾਂ ਨੂੰ ਕੁੜੀ ਦਾ ਨਾਮ? ਉਹ ਕਹਿੰਦੇ ਨਹੀਂ, ਐਸੀ ਗੱਲ ਨਹੀਂ ਕੋਈ, ਸਾਡੇ ਤਾਂ ਪੁਰਾਣੀ ਪਰਿਵਾਰਾਂ ਦੇ ਵਿੱਚ ਪਰੰਪਰਾ ਚੱਲੀ ਆ ਰਹੀ ਆ ਵੀ ਉਹ, ਅਸੀਂ ਤਾਂ ਕੋਈ ਆਪਦਾ ਪਸੰਦ ਦਾ ਨਾਮ ਰੱਖਾਂਗੇ ਜਾਂ ਕੋਈ ਅਸੀਂ ਹੋਰ ਨਾਮ ਰੱਖਾਂਗੇ ਪਿਆਰਾ ਜਿਹਾ. ਅਤੇ ਕੁੜੀ ਕਹਿੰਦੀ ਕਿਉਂ? ਮੇਰਾ ਨਾਮ ਮੇਰੇ ਮਾਂ ਪਿਓ ਨੇ ਰੱਖਿਆ, ਮੇਰੇ ਦਾਦਾ ਜੀ ਨੇ ਰੱਖਿਆ, ਬਹੁਤ ਪਿਆਰਾ ਨਾਮ ਆ, ਮੈਨੂੰ ਇਸ ਨਾਮ ਨਾਲ, ਮੈਂ ਪੜ੍ਹੀ ਹਾਂ, ਮੈਂ ਯੂਨੀਵਰਸਿਟੀ ਗਈ ਹਾਂ, ਮੈਂ ਕਿਵੇਂ ਆਪਣਾ ਨਾਮ ਚੇਂਜ, ਮੇਰੇ ਮਾਂ ਬਾਪ ਨੇ ਮੈਨੂੰ ਬੜੇ ਪਿਆਰ ਨਾਲ ਪਾਲਿਆ, ਉਹਨਾਂ ਨੇ ਮੈਨੂੰ ਇਸੇ ਨਾਮ ਨਾਲ ਸੰਬੋਧਨ ਕਰਦੇ ਰਹੇ, ਅੱਜ ਮੈਂ ਵਿਆਹੀ ਗਈ ਹਾਂ ਅਤੇ ਮੈਂ ਕਿਵੇਂ ਦੂਜੇ ਨਾਮ ਨਾਲ ਆਪਣੇ ਆਪ ਨੂੰ ਐਡਜਸਟ ਕਰੂੰਗੀ? ਨਹੀਂ, ਮੈਂ ਨਾਮ ਨਹੀਂ ਚੇਂਜ ਕਰ ਸਕਦੀ. ਤੁਹਾਨੂੰ ਕੀ ਲੱਗਦਾ ਕਿ ਇੱਕ ਕੁੜੀ ਨੂੰ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ ਨਾਂ ਚੇਂਜ ਕਰਨਾ ਚਾਹੀਦਾ? ਉਹ ਆਪ ਨਹੀਂ ਕਰਦੀ, ਹਾਲਾਂਕਿ ਸਹੁਰਾ ਪਰਿਵਾਰ ਕਰਦਾ, ਕਿ ਉਹਨੂੰ ਇਹ ਜਿਹੜੀ ਰੀਤ ਪ੍ਰਥਾ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਆ, ਤੁਸੀਂ ਇਸ ਨਾਲ ਐਗਰੀ ਹੋ ਕਿ ਤੁਹਾਡਾ ਨਾਮ, ਜੇ ਸਾਨੂੰ ਕੋਈ ਭੈਣ ਸੁਣ ਰਹੀ ਆ, ਕੋਈ ਲੇਡੀ ਸੁਣ ਰਹੀ ਆ, ਦੱਸੋ ਕਿ ਵਾਕਈ ਅੱਜ ਵੀ ਹੁੰਦਾ ਇੱਦਾਂ ਦਾ ਪਰਿਵਾਰਾਂ 'ਚ? ਮੈਂ ਤਾਂ ਪਹਿਲਾਂ ਸੁਣ ਕੇ ਹੈਰਾਨ ਸੀ, ਮੈਂ ਕਿਹਾ ਕੈਨੇਡਾ ਦੇ ਵਿੱਚ ਵੀ ਇਹ ਚੀਜ਼ਾਂ ਚੱਲਦੀਆਂ? ਸੋ 905-673-3337 905-673-3337 'ਤੇ ਗੱਲਾਂ ਬਾਤਾਂ ਕਰਾਂਗੇ, ਔਰ ਦੱਸੋ ਯਾਰ ਸੀਰੀਅਸਲੀ ਅੱਜ ਵੀ ਇਹ ਚੀਜ਼ਾਂ ਚੱਲਦੀਆਂ? ਜੀ ਸਤਿ ਸ਼੍ਰੀ ਅਕਾਲ ਜੀ, 4133 ਤੁਸੀਂ ਆਉਂਦੇ ਹੋ ਜੀ?
1: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ.
0: ਸਤਿ ਸ਼੍ਰੀ ਅਕਾਲ ਜੀ,
1: ਹਾਂਜੀ ਬੇਟਾ, ਮੈਂ ਸਾਡੇ ਅਸੀਂ ਤਾਂ ਕਿਸੇ ਦਾ ਵੀ ਨਾਮ ਚੇਂਜ ਨਹੀਂ ਕੀਤਾ
0: ਜੀ।
1: ਜੇ ਚਾਚੀ ਜੀ ਦਾ ਨਾਮ ਸੀ ਵੀਰੋ, ਹਾਂ, ਤੇ ਉਹ ਵੀਰਵਾਰ ਦੀ ਪੈਦਾ ਹੋਣ ਕਰਕੇ ਤੇ, ਪਰ ਉਹਨੂੰ ਅਸੀਂ ਅਸੀਂ ਪੁੱਛ ਲਿਆ ਸੀ ਕਿ ਸਾਡੇ ਘਰ ਵਿੱਚ ਗੁਰਸਿੱਖੀ ਦੇ ਪਰਿਵਾਰ ਦੇ ਹਿਸਾਬ ਨਾਲ ਵੀ ਅਸੀਂ ਤੁਹਾਡਾ ਨਾਮ ਕੌਰ ਕਹਿ ਕੇ ਕੋਈ ਨਾਮ ਚੇਂਜ ਰੱਖ ਕਰ ਸਕਦੇ ਹਾਂ। ਤੇ ਉਹ ਮੇਰੇ ਚਾਚੀ ਜੀ ਦਾ ਪਰਿਵਾਰ ਵੀ, ਚਾਚੀ ਜੀ ਮੇਰੇ ਕਹਿੰਦੇ ਹਾਂ ਠੀਕ ਹੈ ਵੀ ਮੈਂ ਹੁਣ ਇਸ ਪਰਿਵਾਰ ਚ ਆਈ ਹਾਂ ਨਾ, ਤੇ ਵੀ ਮੇਰਾ ਤੁਸੀਂ ਨਾਮ, ਫਿਰ ਉਹਨਾਂ ਨੂੰ ਅਸੀਂ ਪ੍ਰੀਤਮ ਕੌਰ ਰੱਖਿਆ ਸੀ
0: ਤੇ
1: ਸਾਰੇ ਜਣੇ ਮੰਨ ਗਏ ਸੀ।
0: ਪਰ ਮੈਂ, ਮੇਰਾ ਸਵਾਲ ਇਹ ਆ ਕਿ ਕਿਉਂ ਚੇਂਜ ਕਰਦੇ ਸੀ ਤੇ ਕੀ ਕਰਨਾ ਚਾਹੀਦਾ ਅੱਜ ਵੀ?
1: ਨਹੀਂ ਨਹੀਂ ਕਰਨਾ ਨੀ ਚਾਹੀਦਾ। ਫਿਰ ਇੱਕ ਮੈਂ ਹੋਰ ਸਵਾਲ ਤੁਹਾਡੇ ਨਾਲ ਇਹ ਕਰਦੀ ਹਾਂ,
0: ਲੜਕੀਆਂ ਦਾ ਕਿਉਂ ਜ਼ਿਆਦਾ? ਹਾਂ ਬਈ, ਲੜਕੀਆਂ ਹੀ ਕਿਉਂ ਚੇਂਜ ਕਰਨਾ ਜੀ? ਸਤਿ ਸ਼੍ਰੀ ਅਕਾਲ ਜੀ, ਬਲਜੀਤ ਜੀ ਤੁਸੀਂ ਆਉਣੇ?
2: ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰੀ ਮਦਰ ਦਾ ਖੁਦ ਨਾਮ ਚੇਂਜ ਹੋਇਆ ਹੋਇਆ ਜੀ।
0: ਹਾਂ
2: ਹਾਂਜੀ, ਮੇਰੀ ਮਦਰ ਦਾ ਨਾਮ ਸ਼ਰਨਜੀਤ ਕੌਰ ਤੋਂ ਅਮਰਜੀਤ ਕੌਰ ਹੋਇਆ, ਤੇ ਹੁਣ ਮੇਰੀ ਬ੍ਰਦਰ ਦੀ ਮਦਰ ਹੋਰ ਆ ਤੇ ਮੇਰੀ ਮਦਰ ਹੋਰ ਆ ਕਾਗਜ਼ਾਂ ਦੇ ਉੱਤੇ।
0: ਅੱਛਾ, ਪਰ ਨਹੀਂ ਹੁਣ ਚਲੋ, ਤੁਹਾਡਾ ਵਿਆਹ ਹੋਇਆ?
2: ਹਾਂਜੀ ਹਾਂਜੀ, ਨਹੀਂ ਮੇਰਾ ਤਾਂ ਨਹੀਂ ਚੇਂਜ ਹੋਇਆ,
0: ਪਰ ਸਾਰੇ ਪਰਿਵਾਰ ਨੇ ਕਿਹਾ ਨਹੀਂ ਕਿ ਤੁਹਾਨੂੰ ਪਿਆਰ ਨਾਲ ਕੋਈ ਹੋਰ ਨਾਂ ਬੁਲਾਈਏ?
2: ਗੁਰੂ ਘਰ ਮੱਥਾ ਟੇਕਣ ਜਾਂਦੇ ਆ ਨਾ, ਉਦੋਂ ਕਹਿੰਦੇ ਆ ਵੀ ਹਾਂਜੀ ਬਾਬਾ, ਗੁਰੂ ਘਰ ਹੀ ਕਹਿੰਦੇ ਆ ਗ੍ਰੰਥੀ ਸਾਹਿਬ ਵੀ ਹਾਂਜੀ ਨਾਮ ਚੇਂਜ ਕਰਨਾ, ਤੇ ਮੇਰੀ ਸਿਸਟਰ ਮੇਰੇ ਤੋਂ 10 ਸਾਲ ਵੱਡੇ ਨੇ, ਤੇ ਉਹ ਉਹਨਾਂ ਨੂੰ ਜਦੋਂ ਪੁੱਛਿਆ ਵੀ ਨਾਮ ਚੇਂਜ ਕਰਨਾ ਤੇ ਉਹ ਕਹਿੰਦੇ ਨਹੀਂ, ਪਰਮਜੀਤ ਕੌਰ ਨਾਮ ਬਹੁਤ ਸੋਹਣਾ ਮੇਰੇ ਜੀਜਾ ਜੀ ਕਹਿੰਦੇ ਕਹਿੰਦੇ ਨਹੀਂ ਬਦਲਣਾ।
0: ਚਲੋ ਭੈਣ ਜੀ, ਤੁਹਾਡਾ ਜੋ ਵੀ ਨਾਮ ਜੀ, ਨਹੀਂ ਚਲੋ, ਤੁਹਾਡਾ ਜੋ ਵੀ ਨਾਮ ਆ, ਤੁਹਾਡੇ ਮਾਂ ਬਾਪ ਨੇ ਬੜੇ ਪਿਆਰ ਨਾਲ ਤੁਹਾਡਾ ਨਾਮ ਰੱਖਿਆ ਹੋਣਾ ਬਲਜੀਤ, ਰਾਈਟ? ਤੇ ਜੇ ਤੁਹਾਨੂੰ ਮੈਂ ਕਹਾਂ ਕਿ ਤੁਹਾਡਾ ਹਸਬੈਂਡ ਕਹੇ ਕਿ ਨਹੀਂ, ਜਾਂ ਤੁਹਾਡੇ ਸਹੁਰਾ ਪਰਿਵਾਰ ਕਹੇ ਕਿ ਅਸੀਂ ਤੈਨੂੰ ਬਲਜੀਤ ਨਹੀਂ, ਅਸੀਂ ਤੈਨੂੰ ਸੁਰਿੰਦਰ ਕੌਰ ਕਹਿਣਾ, ਤੁਸੀਂ 17-18 ਸਾਲ ਤੁਹਾਡੇ ਮਾਂ ਪਿਓ ਨੇ ਇੱਕ ਨਾਮ ਰੱਖਿਆ, ਤੁਸੀਂ ਉਹਦਾ ਕਿਵੇਂ ਖਹਿੜਾ ਛੱਡ ਸਕਦੇ ਇਸ ਨਾਮ ਦਾ?
2: ਇੱਕ ਨਾਮ ਦਾ ਖਹਿੜਾ ਨੀ ਛੱਡ ਸਕਦੇ, ਇੱਕ ਸਾਨੂੰ ਉਹ ਸੁਣਨ ਦੀ ਆਦਤ ਨੇ, ਮੈਨੂੰ ਪਲੱਸ ਜਿਹੜੇ ਡਾਕੂਮੈਂਟਸ ਹੁੰਦੇ ਆ ਨਾ ਸਾਡੇ, ਬਰਥ ਸਰਟੀਫਿਕੇਟ, ਉਹਦੇ ਤੇ ਬੜੀ ਪ੍ਰੋਬਲਮ ਆਉਂਦੀ ਆ। ਇਹ ਜਿਹੜੇ ਰਿਵਾਜ ਨੇ ਨਾ, ਪਿਛਲੇ ਰਿਵਾਜ ਸੀ, ਉਦੋਂ ਵਿਚਾਰੀਆਂ ਲੇਡੀਜ਼ ਸਰਵਾਈਵ ਕਰਦੀਆਂ ਸੀ, ਹੁਣ ਤੇ ਬੱਚੇ ਪੜ੍ਹੇ ਲਿਖੇ ਹੋ ਗਏ, ਹੁਣ ਤੇ ਇੰਨਾ ਉਹ ਕਰਦੇ ਹੀ
0: ਨਹੀਂ ਕਰਦੇ,
2: ਇਹ ਪੁਰਾਣੀਆਂ ਲੇਡੀਜ਼ ਜ਼ਿਆਦਾ ਸਰਵਾਈਵ ਕਰਦੀਆਂ ਸੀ ਵਿਚਾਰੀਆਂ ਨਾਮ ਦੇ ਨਾਲ। ਤੇ ਹੁਣ ਤੁਹਾਨੂੰ ਮੈਂ ਦੱਸਿਆ ਕਿ ਮੇਰੇ ਬ੍ਰਦਰ ਦੀ ਮਦਰ ਹੋਰ ਆ ਤੇ ਮੇਰੀ ਮਦਰ ਹੋਰ ਆ, ਦਿੱਕਤ ਆ ਰਹੀ ਹੈ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਇਹ ਹੈਗੀ ਆ ਪ੍ਰੋਬਲਮ ਬਹੁਤ ਪਰਿਵਾਰਾਂ ਦੇ ਵਿੱਚ, ਜਦੋਂ ਨਾਮ ਚੇਂਜ ਹੋ ਜਾਂਦੇ ਆ ਨਾ, ਤੇ ਐਕਚੁਅਲ ਦੇ ਵਿੱਚ ਕਈ ਤਾਂ ਅਸਲ ਹੀ ਚੇਂਜ ਕਰਾ ਦਿੰਦੇ ਆ, ਉਹ ਪਿੱਛੋਂ ਸਰਟੀਫਿਕੇਟ ਦੇ ਕੋਈ ਹੋਰ ਹੁੰਦਾ ਬਾਅਦ ਚ ਕੇ ਕਹਿੰਦੇ ਨਾ ਬਾਈ ਤੂੰ ਤਾਂ ਉਹ ਲੇਡੀਜ਼ ਨਹੀਂ ਹੈਗੀ ਜੀ। 905-673-3333 ਵਰਮਾ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਚੜ੍ਹਦੀ ਕਲਾ, ਤੁਸੀਂ ਸੁਣਾਓ ਵੀਰੇ, ਠੀਕ ਹੋ?
3: ਵਧੀਆ ਜੀ।
0: ਕਾਨੂੰਨ ਕਰਨਾ ਚਾਹੀਦਾ, ਕਾਨੂੰਨ ਥੋੜੇ ਨਾਲ।
3: ਮੈਂ ਕਿਹਾ ਚੱਲ ਫੇਸਬੁੱਕ ਜਾਂ ਇੰਸਟਾਗ੍ਰਾਮ ਤੇ ਕਰ ਲੈ, ਨਹੀਂ ਜਮੀ ਨਾ,
0: ਇੱਥੇ ਮੈਂ ਕੁਛ ਕਹਿ ਨਹੀਂ ਸਕਦਾ। ਬਹੁਤ ਸ਼ੁਕਰੀਆ, ਨਹੀਂ ਨਹੀਂ ਬਿਲਕੁਲ, ਥੈਂਕ ਯੂ ਸੋ ਮਚ। ਪਰ ਆਈ ਥਿੰਕ ਸਰਨਾਮ ਤਾਂ ਲੀਗਲੀ ਤੁਸੀਂ ਕਰ ਸਕਦੇ ਹੋ, ਕਰਨਾ ਵੀ ਚਾਹੀਦਾ ਆ ਆਈ ਥਿੰਕ, ਜੇ ਤੁਸੀਂ ਇੱਕ ਪਰਿਵਾਰ ਦੇ ਨਾਲ ਜੁੜ ਗਏ। ਪਰ ਆਈ ਡੋਂਟ ਨੋ, ਅੱਛਾ ਸਰਨੇਮ ਕਰਨਾ ਚਾਹੀਦਾ, ਪਰ ਇੱਥੇ ਤਾਂ ਮੋਸਟਲੀ ਆਪਾਂ ਕਰ ਲੈਂਦੇ ਹਾਂ ਨਾ, ਪਰ ਮੈਂ ਨਾਮ ਚੇਂਜ ਕਰਨ ਦੇ ਖਿਲਾਫ ਹਾਂ। ਸਰਨੇਮ ਦਾ ਮੈਨੂੰ ਤੁਸੀਂ ਦੱਸੋ ਕਿ ਜਾਇਜ਼ ਆ, ਜੇ ਕੋਈ ਕਰਨਾ ਨਹੀਂ ਚਾਹੁੰਦਾ ਤਾਂ, ਜੇ ਆਪਣੇ ਉਹ ਮਾਂ ਪਿਓ ਵਾਲਾ ਸਰਨੇਮ ਰੱਖਣਾ ਚਾਹੁੰਦਾ, ਉਹਦੇ ਵਿੱਚ ਕੋਈ ਪ੍ਰੋਬਲਮ? ਆਈ ਡੋਂਟ ਨੋ, ਮੈਨੂੰ ਕਿਸੇ ਕੁੜੀ ਨੇ ਕਿਹਾ ਹੋਈਏ ਕਿ ਆਹ ਵੀ ਸੁਰਿੰਦਰ ਸੰਧੂ ਕੁੜੀਏ, ਆਹ ਵੀ ਕੁਲਵੰਤ ਬਰਾੜੇ ਅਤੇ ਕੁਲਵੰਤ ਕੌਰ ਹੀ ਆ। ਪਹਿਲੇ ਨਾਮ ਦਾ ਜਿਹੜਾ ਮਹੱਤਤਾ ਉਹ ਬਹੁਤ ਜ਼ਿਆਦਾ ਆ, ਸਰਨੇਮ ਦਾ ਮੈਨੂੰ ਲੱਗਦਾ ਕਿ ਬਹੁਤਾ ਜ਼ਿਆਦਾ ਇਸ਼ੂ ਹੋਣਾ ਨਹੀਂ ਚਾਹੀਦਾ ਜੀ। ਸਤਿ ਸ਼੍ਰੀ ਅਕਾਲ ਜੀ, ਵੀਰੇ ਕੀ ਹਾਲ ਚਾਲ ਆ? 2825 ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਸੰਧੂ, ਠੀਕ ਠਾਕ, ਤੁਸੀਂ ਸੁਣਾਓ ਜੀ?
0: ਚੜ੍ਹਦੀ ਕਲਾ ਜੀ, ਆਲ ਗੁੱਡ। ਇੱਕ ਹੋਰ ਸਲੋਗਨ ਆ, ਉਹ ਨੀ ਤੁਸੀਂ ਦੱਸਿਆ?
3: ਹਾਂਜੀ ਹਾਂਜੀ, ਮੈਂ ਸਮਝ ਗਿਆ, ਬਟ ਮੈਂ ਤੁਹਾਡਾ ਕੁਐਸਚਨ ਹੁਣੇ ਸਮਝਿਆ ਜਿੱਦਾਂ
0: ਜੀ,
3: ਉਹ ਮੈਂ ਇਹ ਸਮਝਿਆ ਵੀ ਤੁਸੀਂ ਆਪਣੇ ਉਹ ਜਿਹੜਾ ਫਸਟ ਨੇਮ ਆ ਪਹਿਲਾ ਉਹ ਤਾਂ ਚੇਂਜ ਨਹੀਂ ਹੋਣਾ ਚਾਹੀਦਾ, ਪਹਿਲੀ ਗੱਲ।
0: ਬਿਲਕੁਲ, ਮੈਂ ਜਿੱਦਾਂ
3: ਮੇਰਾ ਵੀ ਫੁੱਲ ਨੇਮ ਤਾਂ ਹੈਗਾ ਦਵਿੰਦਰ ਸਿੰਘ ਸੰਧੂ, ਹੈ ਨਾ, ਪਿੰਡ ਦੇ ਵਿੱਚ ਉਹ ਪੱਠੇ ਪੁੱਠੇ ਢੋਂਦੇ ਹੁੰਦੇ ਸੀ ਕਿਸੇ ਬੰਦਿਆਂ ਦੇ, ਉਹ ਕਹਿੰਦੇ ਸੀ ਬਿੰਦਰ ਸਿੰਘ।
0: ਨਹੀਂ ਆਪਾਂ ਜੈਂਟਸ ਨੇਮ ਦੀ ਨੀ ਗੱਲ ਕਰ ਰਹੇ, ਦੇਖੋ ਥੋੜੀ ਵਾਈਫ ਆ, ਥੋੜਾ ਵਿਆਹ ਹੋਇਆ ਆਪਣੇ ਕਲਚਰ ਦੇ ਵਿੱਚ, ਕਿ ਜਿਹੜੀ ਨੂੰਹ ਆਈ ਆ ਨਾ ਉਹਦਾ ਹੁਣ ਪੇਕੇ ਪਰਿਵਾਰ ਜਿਹੜਾ ਨਾਂ ਆ ਉਹ ਸਹੁਰੇ ਵਾਲੇ ਉਹ ਨਾਂ ਬਦਲ ਦਿੰਦੇ ਸੀ। ਤੁਹਾਡੀ ਮਦਰ ਦਾ
3: ਨਹੀਂ,
0: ਦੁਆਬੇ ਤੋਂ ਕਰਦੇ ਤੇ ਤੁਹਾਡੇ ਨੀ ਬਦਲਦੇ, ਹੈ ਸਾਡੇ ਤਾਂ ਬਦਲ ਦਿੰਦੇ ਯਾਰ। ਗੁਰਪ੍ਰੀਤ ਕੌਰ ਇੱਥੇ ਤਾਂ ਕੁਲਵੰਤ ਕੌਰ ਹੀ ਰਹਿਣਾ ਤੂੰ, ਸਾਡਾ ਨਾਂ ਤਾਂ ਇੱਦਾਂ ਆ। ਅੱਛਾ ਤੁਸੀਂ ਪਹਿਲੀ ਵਾਰੀ ਸੁਣੀ ਆ, ਰੇਡੀਓ ਸੁਣੋ ਫਿਰ ਤੈਨੂੰ ਹੋਰ ਸੁਣਾਉਣੇ। ਆਂਟੀ ਜੀ ਆ ਗਏ, ਇਹ ਪੱਕਾ ਕੋਈ ਸਬੂਤ ਦੇਣਗੇ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਆਂਟੀ ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
4: ਪਰ
0: ਮੈਨੂੰ ਲੱਗਦਾ ਫਿਰ ਬੱਚਾ ਬੱਚਾ ਕੀ ਕਰੂਗਾ, ਬੱਚਾ ਕਿੱਧਰ ਜਾਊਗਾ?
4: ਨਹੀਂ ਬੱਚਾ ਡੈਡ ਦਾ ਨੇਮ ਰੱਖਦਾ,
0: ਉਹ ਡੈਡ ਦਾ ਨਾਮ। ਅੱਛਾ ਕੁੜੀ, ਫਿਰ ਇਹ ਤਾਂ ਆਈ ਥਿੰਕ ਇਹ ਮੈਨੂੰ ਸਹੀ ਨਹੀਂ ਲੱਗਾ, ਤੁਹਾਨੂੰ ਲੱਗਿਆ ਸੀ?
4: ਨਹੀਂ
0: ਬਿਲਕੁਲ ਆਜ਼ਾਦੀ ਆ, ਫ੍ਰੀਡਮ ਆ,
4: ਅਸੀਂ ਖੁਸ਼ ਆ, ਮੇਰੇ ਬੱਚੇ ਖੁਸ਼ ਨੇ, ਮੇਰੀ ਬੇਟੀ ਖੁਸ਼ ਆ, ਸਾਰੇ ਫੈਮਿਲੀ ਖੁਸ਼ ਨੇ, ਤੀਜੇ ਬੰਦੇ ਦਾ ਮਤਲਬ ਨਾ ਲੱਗੇ।
0: ਪਰ ਜੇ ਜੇ ਐਗਜ਼ਾਮਪਲ ਕਿ ਤੁਹਾਡੇ ਬੇਟੇ ਕਹਿਣ ਕਿ ਭਾਈ ਤੁਸੀਂ ਸਾਡਾ ਨਾਮ ਸਾਹਿਬ ਨੇਮ ਰੱਖੋ ਕਿਉਂਕਿ ਹੁਣ ਰਿਸ਼ਤਾ ਜੁੜ ਗਿਆ, ਪਰਿਵਾਰ ਇੱਕ ਹੋ ਗਿਆ, ਤੁਸੀਂ ਆਪਾਂ ਇੱਕ ਮਿੱਕ ਹੋ ਗਏ ਆ, ਤੇ ਫਿਰ ਉਹ ਕਹਿੰਦੇ ਕਿ ਨਹੀਂ ਫਿਰ ਵੀ ਨਹੀਂ ਰੱਖਣਾ, ਫਿਰ ਉੱਥੇ ਆਬਜੈਕਸ਼ਨ ਕੀ
4: ਹੋਊਗਾ? ਨਹੀਂ ਰੱਖਿਆ
0: ਜੀ ਬਿਲਕੁਲ। ਸੋ ਆਪਣੀ ਆਜ਼ਾਦੀ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3333 ਸਤਿ ਸ਼੍ਰੀ ਅਕਾਲ ਗੁਰਦੀਪ ਜੀ, ਤੁਸੀਂ ਆਉਣੇ ਰਹੋ।
3: ਦੂਜੀ ਗੱਲ, ਕੁੜੀ ਨੂੰ ਨਹੀਂ ਕਰਨਾ ਚਾਹੀਦਾ ਨਾਮ
0: ਚੇਂਜ,
3: ਏਦਾਂ ਦੀ ਗੱਲ ਸੀ, ਉਹਨਾਂ ਨੂੰ ਪਹਿਲਾਂ ਪੁੱਛ ਲੈਣਾ ਚਾਹੀਦਾ ਵਿਆਹ ਤੋਂ ਵੀ ਤੈਨੂੰ ਮਨਜ਼ੂਰ ਆ
0: ਜੀ,
3: ਹਾਂ ਇੱਕ ਹੁੰਦਾ
0: ਨਹੀਂ ਸੀ, ਪਰ ਮੈਂ ਵੀ ਫਰੀਦਕੋਟ ਤੋਂ ਹੀ ਆ, ਸਾਡੇ ਤਾਂ ਸਾਰੇ ਟੱਬਰ ਦੇ ਚੇਂਜ। ਜੀ ਅਸੀਂ ਵੀ ਬਸ ਇੱਥੇ ਗੋਲੇ ਗੋਲੇ ਵਾਲਾ, ਬਸ ਨਿੱਕੇ ਨਿੱਕੇ ਪਿੰਡਾਂ
3: ਦੇ ਵਿੱਚ ਵਸ, ਹਾਂ ਜੀ ਗੋਲੇ ਵਾਲਾ ਬਹੁਤ ਸੋਹਣਾ ਪਿੰਡ ਆ
0: ਜੀ।
3: ਤੇ ਨਹੀਂ ਪਰ ਜਿੰਨਾ ਕੁ ਮੈਨੂੰ ਪਤਾ ਜੀ, ਪਰ ਮੈਂ ਨਹੀਂ ਕਦੇ ਸੁਣਿਆ ਹੈਗਾ। ਹੁਣ ਮੇਰੇ ਮਦਰ ਦਾ ਜਿਹੜਾ ਨਾਮ ਸੀਗਾ, ਉਹਨਾਂ ਨੂੰ ਹਜੇ ਵੀ ਜਿਹੜਾ ਲਾਈਕ ਉਹਨਾਂ ਦੀ ਭੈਣਾਂ ਵਾ ਜਿਹੜੀਆਂ ਹਨਾ
0: ਜੀ
3: ਨਾਨਕੇ ਪਿੰਡ ਆ, ਉਹਨਾਂ ਨੂੰ ਪੁਰਾਣੇ ਨਾਮ ਨਾਲ ਹੀ ਉਹਨਾਂ ਨੂੰ ਬੁਲਾਉਂਦੇ, ਉਹਨਾਂ ਨਾਮ
0: ਜੋ ਜਿਹੜਾ ਨਾਮ ਪੇਕੇ ਆ ਤੁਸੀਂ ਉਹੀ ਉਹਨਾਂ ਦਾ ਸਹੁਰੇ ਆ ਕੇ ਬੁਲਾਇਆ ਰੱਖਿਆ, ਸੇਮ ਬਦਲਿਆ ਨੀ? ਹੋ ਸਕਦਾ, ਹੋ ਸਕਦਾ ਵੀ ਕਈ ਪਰਿਵਾਰਾਂ ਦੇ ਵਿੱਚ ਪਰੰਪਰਾ ਨਾ ਹੋਵੇ, ਹੋ ਸਕਦਾ ਕਈ, ਜ਼ਰੂਰੀ ਨਹੀਂ ਹੈ ਕਿ ਹਰ ਜਿਹੜੀ ਕੋਈ ਵੀ ਰੀਤੀ ਰਿਵਾਜ ਆ ਉਹ ਹਰ ਪਰਿਵਾਰ ਚ ਉਹਨੂੰ ਫੋਲੋ ਕੀਤਾ ਜਾਵੇ, ਤੇ ਬਿਲਕੁਲ
3: ਪਰ ਨਾਮ ਨਹੀਂ ਚੇਂਜ ਕਰਨਾ ਚਾਹੀਦਾ ਜਿਹੜਾ ਬੰਦਾ ਹੁਣ
0: ਨਹੀਂ ਕਰਨਾ ਚਾਹੀਦਾ ਬਿਲਕੁਲ।
3: ਬਰਾਬਰ ਤੁਸੀਂ ਹੁਣ ਇੰਨਾ ਟਾਈਮ ਸਭ ਨਾਮ ਤੇ ਜਿਉਏ ਹੋ ਕਹਿ ਲਓ,
0: ਹਣ
3: ਜਿਉ ਰਹੇ ਹੋ ਤੇ ਤੁਹਾਡੀ ਪਛਾਣ ਹੀ ਆ ਨਾ, ਹੁਣ ਨਵੇਂ ਨਾਮ ਨਾਲ ਤੁਹਾਨੂੰ ਅਨਕੰਫਰਟੇਬਲ ਲੱਗੂਗਾ।
0: ਪਹਿਲਾਂ ਆਈ ਥਿੰਕ ਸਾਡੀਆਂ ਉਹ ਸਮੇਂ ਇੱਦਾਂ ਦੇ ਸੀ ਕਿ ਔਰਤ ਨੂੰ ਜ਼ਿਆਦਾ ਪੁੱਛਿਆ ਨਹੀਂ ਜਾਂਦਾ ਸੀ, ਥੋਪ ਦਿੱਤਾ ਜਾਂਦਾ ਸੀ, ਚਲੋ ਉਹਨਾਂ ਦੀ ਜ਼ਿਆਦਾ ਮਰਜ਼ੀ ਪੁੱਛੀ ਨਹੀਂ ਜਾਂਦੀ ਸੀ, ਅਤੇ ਉਹ ਜਿਵੇਂ ਵਿਚਾਰੀਆਂ ਨੇ ਕਹਿਣਾ ਉਹਨਾਂ ਨੇ ਹਾਂ 'ਚ ਹਾਂ ਮਿਲਾ ਦੇਣਾ, ਮੇ ਬੀ ਇਹ ਵੀ ਕਿਤੇ ਨਾ ਕਿਤੇ ਇੱਕ ਕਾਰਨ ਹੋ ਸਕਦਾ, ਪਰ ਅੱਜ ਕੱਲ੍ਹ ਤਾਂ ਅਫਕੋਰਸ ਨਹੀਂ ਕਰਨਾ ਚਾਹੀਦਾ। ਮੈਂ ਟੋਟਲੀ ਐਗਰੀ ਹਾਂ ਕਿ ਨਹੀਂ, ਜਿਸ ਨਾਮ ਨਾਲ ਮਾਂ ਪਿਓ ਨੇ 17-18 ਸਾਲ 20 ਸਾਲ ਇੱਕ ਬੱਚੀ ਨੂੰ ਨਾਮ ਦਿੱਤਾ ਹੈ, ਅਤੇ ਆਪਾਂ ਉਹਦਾ ਸਡਨਲੀ ਚੇਂਜ ਕਰ ਦਈਏ, ਅਤੇ ਚਾਹੇ ਈਵਨ ਕਿ ਨਿੱਕ ਨੇਮ ਵੀ ਮੈਂ ਚਾਹੂੰਗਾ ਕਿ ਨਹੀਂ ਇੱਥੇ ਹੋਣਾ ਚਾਹੀਦਾ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮਚ। ਮੈਂ
5: ਇੱਕ ਹੋਰ ਗੱਲ ਕਹਿਣੀ ਸੀ
0: ਜੀ।
5: ਹੈਲੋ।
0: ਹਾਂ,
5: ਪਹਿਲਾਂ ਤਾਂ ਕੁੜੀਆਂ ਤੋਂ ਵੀ ਨਹੀਂ ਪੁੱਛਦੇ ਵੀ ਮੁੰਡਾ ਤੈਨੂੰ ਕਿੱਦਾਂ ਚਾਹੀਦਾ, ਬਸ ਜਿੱਦਾਂ ਮਾਂ ਪਿਓ ਨੇ ਕਰਿਆ ਦਾ ਰਿਸ਼ਤਾ।
0: ਹਾਂ ਬਿਲਕੁਲ,
5: ਪਹਿਲਾਂ ਗੱਲਾਂ ਸੀ ਹੋਰ ਜੀ।
0: ਅੱਛਾ, ਇਹ ਬਹੁਤੀਆਂ ਪਹਿਲਾਂ ਗੱਲਾਂ ਨੀ, ਇਹ ਮੋਸਟਲੀ ਅੱਜ ਵੀ ਜਿਹੜੇ ਪੰਜਾਬ ਦੇ ਬਹੁਤ ਪਛੜੇ ਏਰੀਏ ਜਾਂ ਜਿਹੜੇ ਮੱਧ ਵਰਗੀ ਪਰਿਵਾਰ ਆ ਉੱਥੇ ਅੱਜ ਵੀ ਇਹ ਚੱਲਦਾ। ਸੋ ਇਹ ਹੋ ਸਕਦਾ ਕਿ ਅੱਜ ਕੱਲ੍ਹ ਵਿਖਾ ਦਿੰਦੇ ਆ, ਚਲੋ ਇੱਧਰ ਉੱਧਰ ਦਿਖਾ ਦਿੰਦੇ ਆ, ਪਰ ਬਹੁਤ ਏਰੀਏ ਜਿਹੜੇ ਮਾਡਰਨ ਹੋ ਗਏ ਆ, ਬਹੁਤ ਪਰਿਵਾਰ ਮਾਡਰਨ ਹੋ ਗਏ, ਪਰ ਅਜੇ ਵੀ ਪੰਜਾਬ ਦੇ ਜਾਂ ਹੋਰ ਇੰਡੀਆ ਦੇ ਕਈ ਭਾਰਤ ਦੇ ਹਿੱਸੇ ਆ ਜਿੱਥੇ ਅਜੇ ਵੀ ਇਹ ਪਰੰਪਰਾ ਚੱਲਦੀ ਹੈ ਕਿ ਨਹੀਂ ਭਾਈ ਪਹਿਲਾਂ ਵਿਆਹ ਤੋਂ ਨਹੀਂ ਮਿਲਣਾ, ਸੋ ਜਿਹਨੂੰ ਆਪਾਂ ਕਹਿ ਦਿੰਦੇ ਕਿ ਅਰੇਂਜ ਮੈਰਿਜ। ਸੋ ਅੱਛਾ, ਅਰੇਂਜ ਮੈਰਿਜ ਵੈਸੇ ਜ਼ਿਆਦਾ ਸਕਸੈਸਫੁਲ ਹੁੰਦੀ ਹੈ ਲਵ ਨਾਲੋਂ, ਤਾਂ ਹੀ ਤੁਸੀਂ ਠੋਕ ਠੋਕ ਕੇ ਗੱਲਾਂ ਕਰ ਰਹੇ ਹੋ। ਬਹੁਤ ਸ਼ੁਕਰੀਆ, ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ। 905-673-3337 905-673-3337 ਦੀਆਂ ਗੱਲਾਂ ਬਾਤਾਂ ਹੋ ਰਹੀਆਂ, ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ AM 530 ਤੋਂ ਪ੍ਰਭ ਸੰਧੂ ਦੇ ਨਾਲ, ਔਰ ਤੁਹਾਨੂੰ ਖੁਸ਼ਖਬਰੀਆਂ ਬਹੁਤ ਦੇਣੀਆਂ। ਤੁਸੀਂ ਉਡਾਨ ਰੇਡੀਓ ਪ੍ਰੋਗਰਾਮ ਉਡਾਨ ਦੇ ਇੰਸਟਾਗ੍ਰਾਮ 'ਤੇ ਆ ਜਾਓ, ਬਹੁਤ ਸਾਰੇ ਅਪਕਮਿੰਗ ਸ਼ੋਜ਼ ਅਤੇ ਮੂਵੀਜ਼ ਆ ਰਹੀਆਂ, ਉਹਦੀ ਜਾਣਕਾਰੀ ਤੁਹਾਨੂੰ ਦੇਵਾਂਗੇ, ਅਤੇ ਟਿਕਟਾਂ ਵੀ ਅਸੀਂ ਦੇਵਾਂਗੇ ਤੁਹਾਨੂੰ ਫ੍ਰੀ ਦੇ ਵਿੱਚ। ਮਾਸਟਰ ਸਲੀਮ ਜੀ ਆ ਰਹੇ ਆ, ਪੰਜਾਬੀ ਵਿਰਸਾ ਆ ਰਿਹਾ, ਮਨਮੋਹਨ ਵਾਰਸ ਉਹਨਾਂ ਦਾ, ਫਿਰ ਕੁਲਵਿੰਦਰ ਬਿੱਲਾ ਆ ਰਿਹਾ ਜੀ, ਫਿਰ ਅੰਮ੍ਰਿਤ ਮਾਨ ਆ ਰਿਹਾ, ਬਹੁਤ ਸਾਰੇ ਸ਼ੋਜ਼ ਆ, ਸੋ ਬੈਕ ਟੂ ਬੈਕ ਸ਼ੋਜ਼ ਆ, ਸੋ ਉਹਨਾਂ ਸਾਰਿਆਂ ਦੀ ਜਾਣਕਾਰੀ ਦੇਵਾਂਗੇ ਤੁਹਾਨੂੰ, ਫ੍ਰੀ ਟਿਕਟਾਂ ਵੀ ਕੱਢਾਂਗੇ, ਪਰ ਉਹਦੇ ਲਈ ਤੁਹਾਨੂੰ ਇੰਸਟਾਗ੍ਰਾਮ 'ਤੇ ਆਉਣਾ ਪੈਣਾ, ਰੇਡੀਓ ਉਡਾਨ ਜਾਂ RJ ਪ੍ਰਭ ਸੰਧੂ ਕਰਕੇ ਆਪਣਾ ਇੰਸਟਾਗ੍ਰਾਮ ਆ, ਉੱਥੇ ਮੈਨੂੰ ਤੁਸੀਂ ਹੈਲੋ ਕਰ ਦਿਓ ਤਾਂ ਕਿ ਤੁਹਾਡਾ ਨਾਮ ਪਾਇਆ ਜਾ ਸਕੇ ਅਤੇ ਤੁਹਾਨੂੰ ਟਿਕਟਾਂ ਫ੍ਰੀ ਦੇ ਵਿੱਚ ਦਿੱਤੀਆਂ ਜਾ ਸਕਣ। ਅਸੀਂ ਚਾਹੁੰਦੇ ਹਾਂ ਕਿ ਸੁਣਨ ਵਾਲੇ ਸਰੋਤਿਆਂ ਨੂੰ ਹੀ ਜ਼ਿਆਦਾਤਰ ਟਿਕਟਾਂ ਆਪਾਂ ਦਈਏ। 905-673-3337 ਸਰਬਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ।
6: ਹਾਂਜੀ ਭਾਈ,
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਚੜ੍ਹਦੀ ਕਲਾ ਭਾਈ ਜੀ,
6: ਤੁਹਾਡਾ ਟਾਕ ਸ਼ੋਅ ਸੁਣ ਰਹੇ ਆ ਵੀ ਵਿਆਹ ਤੋਂ ਬਾਅਦ ਨਾ ਚੇਂਜ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ? ਪਹਿਲਾਂ ਤਾਂ ਤੁਹਾਡੀ ਗੱਲ ਹੈ, ਤੁਹਾਡਾ ਵਿਆਹ ਹੋਇਆ
0: ਜੀ? ਬਿਲਕੁਲ।
6: ਤੁਸੀਂ ਆਪਦੀ ਵਾਰ ਚੇਂਜ ਕੀਤਾ?
0: ਬਿਲਕੁਲ ਨਹੀਂ ਜੀ।
6: ਕਿਉਂ ਜੀ? ਤੁਸੀਂ
0: ਤਾਂ ਨਹੀਂ ਜੀ, ਮੈਂ ਉਹਦੀ ਆਇਡੈਂਟੀ ਕਿਉਂ ਖੋਵਾਂ ਉਹਦੇ ਤੋਂ?
6: ਨਹੀਂ ਆਇਡੈਂਟੀ ਨਹੀਂ ਗੱਲ ਕਰਾਂ, ਮੈਂ ਤੁਸੀਂ ਨਾ ਕਿਉਂ ਚੇਂਜ ਕੀਤਾ?
0: ਅਜਨ ਮੈਂ ਕੀਤਾ ਨਹੀਂ।
6: ਮੰਨ ਲਓ ਕਿ ਮੇਰਾ ਨਾਮ, ਮੈਂ ਮੰਨ ਲਓ ਕਿ ਮੇਰਾ ਨਾਮ ਬਿਰਨੀ ਤੋਂ ਸਰਜੀਤ ਪੈ ਰਿਹਾ ਜਾਂ ਹਰਦੀਪ ਪੈ ਰਿਹਾ ਜਾਂ ਕੌਰ ਪੈ ਰਿਹਾ, ਜੋ ਪੈ ਰਿਹਾ, ਮੇਰਾ ਨਾਮ ਕਿਉਂ ਤੁਸੀਂ ਚੇਂਜ ਕਰ ਸਕਦੇ ਆ?
0: ਨਹੀਂ ਕਰਨਾ ਚਾਹੀਦਾ।
6: ਕਿਉਂ ਤੁਸੀਂ, ਕਿਉਂ, ਕਿਹੜੀ ਲੋੜ ਪੈ ਗਈ ਤੁਹਾਨੂੰ ਨਾਮ ਚੇਂਜ ਕਰਨ ਦੀ?
0: ਕੀ ਤੁਸੀਂ ਨਹੀਂ, ਮੈਂ ਨਹੀਂ, ਇਹ ਤਾਂ ਮੈਂ ਪੁੱਛ ਰਿਹਾ ਨਾ, ਇੱਕ ਸੈਕਿੰਡ, ਮੈਂ ਕਹਿ ਰਿਹਾ ਕਿ ਤੁਸੀਂ ਤੁਸੀਂ ਪੁਰਾਣੇ ਆਪਣੇ ਰਿਵਾਜ ਹੁੰਦੇ ਸੀ, ਕਿਉਂ ਸੀ, ਮੈਂ ਉਹ ਪੁੱਛ ਰਿਹਾ।
6: ਮੈਂ ਤੁਹਾਡੀ, ਮੇਰੀ ਕਾਲ ਕੱਟੇ ਹੋਣਾ, ਪਰ ਮੈਂ ਇੱਕ ਕੁਐਸਚਨ ਆ ਬਈ, ਤੁਸੀਂ ਨਾ ਕਿਉਂ ਚੇਂਜ ਕਰ ਰਹੇ ਹੋ? ਕਿਹੜੀ ਰੀਜ਼ਨ ਕਰਕੇ? ਤੁਸੀਂ ਪਾਣ ਨੂੰ ਪੁੱਛਿਆ ਕਿਸੇ ਨੂੰ ਬਈ? ਤੁਸੀਂ ਪਾਣ ਨੂੰ ਪੁੱਛਿਆ ਭਾਈ ਆਪਣੀ ਵਾਈਸ ਤੋਂ ਹੀ ਨਾ?
0: ਤੁਸੀਂ ਤੁਸੀਂ ਰੇਡੀਓ ਸੁਣਿਆ ਕਿ ਮੈਂ ਕੀ ਗੱਲ ਕਰ ਰਿਹਾ?
6: ਯਾਰ ਮੈਂ ਗੱਲ ਮੈਂ ਕਰ ਰਿਹਾ ਬਈ, ਤੁਸੀਂ ਵਿਆਹ ਤੋਂ ਬਾਅਦ ਆਪਦੀ ਵਾਈਸ ਦਾ ਨੇਮ ਚੇਂਜ ਕਿਉਂ ਕਰਦੇ ਹੋ? ਸਰ ਨੇਮ ਜਾਂ ਉਹਦਾ ਨੇਮ
0: ਕੌਣ ਕਰਦਾ? ਮੈਂ ਪੁੱਛ ਰਿਹਾ, ਮੈਂ ਵੀ ਇਹੀ ਪੁੱਛ ਰਿਹਾ, ਤੁਸੀਂ ਮੈਨੂੰ ਪੁੱਛ ਰਹੇ, ਮੈਂ ਇਹ ਵੀ ਪੁੱਛ ਰਿਹਾ ਕਿਉਂ ਕਰਦੇ
6: ਹਾਂ ਕਰਦਾ ਪਿਆ? ਹਰ ਭਾਈ ਬੰਦੇ ਜਿਹੜੇ ਚੇਂਜ ਕਰਦੇ ਪਏ ਆ ਉਹ ਬੇਕੂਫ ਹੋਣ ਗਏ ਫਿਰ, ਜਿਹੜੇ ਚੇਂਜ ਕਰਦੇ ਪਏ ਆ।
0: ਓਕੇ, ਸੋ
6: ਮੈਂ ਸਿੱਧੀ ਗੱਲ ਕਰਦਾ ਪਿਆ।
0: ਨਹੀਂ ਬਿਲਕੁਲ, ਮੈਂ ਵੀ ਇਹੀ ਕਹਿ ਰਿਹਾ, ਮੈਂ ਵੀ ਇਹ ਕੰਡੈਮ ਕਰ ਰਿਹਾ ਕਿ ਨਹੀਂ ਕਰਨਾ ਚਾਹੀਦਾ, ਮੈਂ ਉਹੀ ਸੁਝਾ ਰਿਹਾ, ਪਰ ਮੈਨੂੰ ਇਹ ਦੱਸੋ।
6: ਮੈਂ ਗੱਲ ਤੁਹਾਡੀ, ਮੈਂ ਤੁਹਾਡੀ ਤੁਹਾਡੇ ਵੀਰੇ ਮੈਂ ਤੁਹਾਡੀ 100% ਗੱਲ ਸਹਿਮਤ ਆ, ਨਹੀਂ ਗੱਲ ਕਿਹਾ।
0: ਨਹੀਂ ਪਰ ਮੈਂ, ਓਕੇ, ਹੁਣ ਤੁਸੀਂ ਸਮਝੇ ਨਹੀਂ ਆ, ਮੈਂ ਤੁਹਾਡੀ ਵੀ ਗੱਲ ਸਮਝ ਗਿਆ, ਤੁਸੀਂ ਵੀ ਨਹੀਂ ਐਗਰੀ, ਮੈਂ ਵੀ ਨਹੀਂ ਐਗਰੀ, ਸਾਰੇ ਨਹੀਂ ਐਗਰੀ, ਪਰ
6: ਇੱਕ ਮਿੰਟ ਭਾਈ, ਮੁੰਡੇ ਦਾ ਨਾਂ ਕਿਉਂ ਨਹੀਂ ਚੇਂਜ ਕਰਦੇ ਪਏ ਫਿਰ?
0: ਮਰ
6: ਕੁੜੀ ਦਾ ਨਾਂ?
0: ਓਕੇ ਸ਼ਾਮਾ,
6: ਨਾਂ ਕੋਈ ਜਿੰਦਾ ਪਿਆ ਕੁੜੀ? ਕੁੜੀਆਂ ਕੀ ਗੱਲ, ਮੁੰਡੇ ਕੱਟਿਆ?
0: ਬਿਲਕੁਲ ਮੈਂ ਐਗਰੀ ਆ, ਪਰ ਹੁਣ ਤੁਸੀਂ ਮੇਰੀ ਗੱਲ ਸੁਣੋਗੇ? ਪਹਿਲਾਂ ਸਵਾਲ ਤਾਂ ਸੁਣੋ ਤੁਸੀਂ,
6: ਅੱਜ ਮੇਰੀ ਗੱਲ ਸੁਣੋ, ਜੇ ਅੱਜ ਕੁੜੀ ਵਿਆਹ ਕੇ ਮੁੰਡੇ ਨੂੰ ਲੈ ਕੇ ਆਵੇ ਤੇ ਭਾਈ ਤੂੰ ਆਪਦਾ ਨਾਂ ਚੇਂਜ ਕਰ, ਕੀ ਹੋਊਗਾ?
0: ਨਹੀਂ ਹੋਊਗਾ। ਚਲੋ ਚਲੋ, ਬਿਲਕੁਲ ਤੁਹਾਡੇ ਸੁਝਾਅ ਪਹੁੰਚ ਗਿਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਤੁਸੀਂ ਮੇਰੀ ਗੱਲ ਸੁਣਦੇ ਨਹੀਂ ਯਾਰ, ਕਮਾਲ ਆ, ਸ਼ਾਮਾ ਪੈ ਗਈਆਂ ਲੱਗਦਾ। 905-673-3337 ਓਕੇ, ਮੈਂ ਤੁਹਾਨੂੰ ਇਹ ਪੁੱਛ ਰਿਹਾ ਕਿ ਕਿਉਂ ਕਰਦੇ ਸੀ ਪਹਿਲਾਂ? ਪਹਿਲਾਂ ਕੀ ਤੁਹਾਡੇ ਇਲਾਕੇ ਦੇ ਵਿੱਚ ਕਰਦੇ ਸੀ? ਤੁਹਾਡੇ ਹੋ ਸਕਦਾ ਕਿ ਜਿਵੇਂ ਬਾਈ ਜੀ ਫਰੀਦਕੋਟ ਤੋਂ ਆਏ, ਉਹ ਕਹਿੰਦੇ ਆ ਸਾਡੇ ਤਾਂ ਨਹੀਂ ਕਰਦੇ ਸੀ, ਪਹਿਲਾਂ ਪਰਿਵਾਰਾਂ ਦੇ ਵਿੱਚ ਇਹ ਚੇਂਜ ਕਰ ਦਿੰਦੇ ਸੀ ਨਾਮ, ਉਹ ਅੱਜ ਵੀ ਕਈ ਪਰਿਵਾਰਾਂ ਦੇ ਵਿੱਚ ਉਹ ਚੀਜ਼ਾਂ ਚੱਲੀਆਂ ਆ ਰਹੀਆਂ, ਉਹ ਨਾਮ ਚੇਂਜ ਕਰ ਦਿਓ, ਇਹਦਾ ਕੱਚਾ ਨਾਮ ਇਹ ਰੱਖ ਦਿਓ, ਪੇਕਿਆਂ 'ਚ ਨਾਮ, ਮੈਂ ਤਾਂ ਕਹਿ ਰਿਹਾ ਕਿ ਨਹੀਂ ਹੋਣਾ ਚਾਹੀਦਾ। ਤੇ ਪਰ ਕਿਉਂ ਕਰਦੇ ਸੀ ਕਿ ਅੱਜ ਵੀ ਕਰਦੇ ਆ? ਤੁਹਾਡੀਆਂ ਭੈਣਾਂ ਦੇ ਨਾਮ ਜਾਂ ਤੁਹਾਡੀ ਮਦਰ ਦਾ ਨਾਮ ਤੁਹਾਡੇ ਪੇਕੇ 'ਚ ਹੋਰ ਸੀ, ਹੁਣ ਸਹੁਰਿਆਂ ਪਿੰਡ ਆ ਕੇ ਹੋਰ ਹੋ ਗਿਆ, ਇੱਦਾਂ ਹੈ ਸੀ ਪਹਿਲਾਂ ਤੁਹਾਡੇ ਏਰੀਏ ਦੇ ਵਿੱਚ ਜਿੱਥੋਂ ਵੀ ਤੁਸੀਂ ਬਿਲੋਂਗ ਕਰਦੇ ਹੋ? 905-673-3337। ਸਤਿ ਸ਼੍ਰੀ ਅਕਾਲ ਜੀ, ਸੁਖਮਨ ਜੀ, ਤੁਸੀਂ ਆਉਂਦੇ ਰਹੋ।
7: ਹਾਂਜੀ ਹਾਂਜੀ ਬਾਈ, ਮੈਂ ਵੀ ਫਰੀਦਕੋਟ ਤੋਂ ਆ ਬਾਈ
0: ਜੀ। ਬਾਈ
7: ਸਾਡੇ ਕਰਦੇ ਸੀ ਬਾਈ ਨਾਂ ਚੇਂਜ।
0: ਤੁਹਾਡੇ ਕਰਦੇ ਸੀ?
7: ਹਾਂਜੀ, ਜਿੱਦਾਂ ਨਾਂ ਚੇਂਜ ਕਰਨ ਦੀ ਬਾਈ ਇੱਕ ਹੀ ਵਜ੍ਹਾ ਮੈਨੂੰ ਤਾਂ ਲੱਗਦੀ ਹੈ, ਮੈਂ ਵੈਸੇ ਪੁੱਛਿਆ, ਮੈਂ ਵੀ ਨਹੀਂ ਪਤਾ ਵੀ ਨਾਂ ਚੇਂਜ ਹੋਇਆ ਸੀ। ਜਿੱਦਾਂ ਮੇਰੇ ਨਾਨਕਿਆਂ ਦਾ ਉਹਦਾ ਨਾਂ ਕਿਰਤਪਾਲ ਸੀਗਾ, ਤੇ ਇੱਥੇ ਆ ਕੇ ਮਤਲਬ ਮੇਰੀ ਦਾਦੀ ਨੇ ਉਹਦਾ ਨਾਂ ਮਨਜਿੰਦਰ ਕੌਰ ਰੱਖਿਆ ਹਨਾ।
0: ਪੇਪਰਾਂ ਦੇ ਵਿੱਚ ਵੀ ਚੇਂਜ ਕੀਤਾ ਜੀ, ਕੱਚਾ ਹੀ ਵੈਸੇ?
7: ਨਹੀਂ ਨਹੀਂ, ਮਤਲਬ ਪੇਪਰਾਂ ਚ ਵੀ ਚੇਂਜ ਕੀਤਾ ਜੀ। ਮਤਲਬ ਮੇਰੇ ਹਿਸਾਬ ਨਾਲ ਆਏ ਸੀ, ਜਿੱਦਾਂ ਮੈਨੂੰ ਹੁਣ ਜੇ ਮੈਂ ਹੁਣ ਤੁਹਾਡਾ ਸ਼ੋਅ ਸੁਣ ਕੇ ਸੋਚਿਆ ਕਿ ਮੇਰੀ ਤਾਈ ਦਾ ਨਾਂ ਪਲਵਿੰਦਰ ਕੌਰ ਰੱਖਿਆ ਉਹਨਾਂ ਨੇ, ਨਾਂ ਸੇਮ ਰੱਖਦੇ ਸੀ ਜੋੜ ਕੇ, ਜਿੱਦਾਂ ਬੱਚਿਆਂ ਦੇ ਨਾਂ ਸੇਮ ਸੀ, ਮੇਰਾ ਨਾਂ ਸੁਖਮਨ ਆ, ਮੇਰੇ ਭਰਾ ਦਾ ਨਾਂ ਜਗਮਨ ਆ, ਵੀ ਐਂ ਸ਼ਾਇਦ ਸੇਮ ਨਾਂ ਕਰਕੇ ਚੇਂਜ ਕਰਦੇ ਸੀ, ਹੋਰ ਓਦਾਂ ਦਾ ਨੀ ਸੀਗਾ ਜੀ।
0: ਉਹ ਨਾਂ ਚੇਂਜ ਕੋਈ ਨਾ ਕੋਈ ਲੌਜਿਕ ਹੁੰਦਾ ਹੋਵੇ,
7: ਨਹੀਂ ਲੌਜਿਕ ਤਾਂ ਕੀ ਹੋਣਾ, ਮੇਰੇ ਹਿਸਾਬ ਨਾਲ ਤਾਂ ਇਹ ਲੌਜਿਕ ਸੀਗਾ ਕਿ ਇੱਕ ਦੂਜੇ ਨਾਲ ਨਾਂ ਜੁੜ ਜਾਂਦੇ,
0: ਨਾਮ ਨਾ ਮਿਕਸ ਹੋ ਜਾਂਦੇ,
7: ਹੈਨਾ
0: ਬਿਲਕੁਲ। ਪਰ ਬਜ਼ੁਰਗਾਂ ਤੋਂ ਪੁੱਛਣਾ ਚਾਹੀਦਾ ਵੀ ਕਿਉਂ ਬਾਈ ਤੁਸੀਂ ਬਦਲਦੇ ਕਿਉਂ ਸੀ, ਕਾਰਨ ਕੀ ਸੀਗਾ? ਬਹੁਤ ਸ਼ੁਕਰੀਆ,
7: ਦੱਸਾਂਗੇ ਜੀ। ਵਧੀਆ, ਉਦੋਂ ਪਿਆਰ ਸਵਾਗ ਵੀ ਬਹੁਤ ਸੀ ਲੋਕਾਂ,
0: ਬਿਲਕੁਲ ਬਿਲਕੁਲ,
7: ਗੱਲ ਨੀ ਸੀ ਮੋੜਦੇ, ਚਲੋ ਜੇ ਨਾ ਚੇਂਜ ਕਰਨਾ ਤਾਂ ਠੀਕ ਹੈ,
0: ਜੋ ਮਰਜ਼ੀ ਆ। ਅੱਜ ਕੱਲ ਆਪਾਂ ਕਹਿੰਦੇ ਹਾਂ ਕਿ ਉਦੋਂ ਥੋਪਦੇ ਸੀ ਰਿਸ਼ਤੇ, ਦਬਾ ਕੇ ਰੱਖਿਆ ਜਾਂਦਾ ਸੀ ਔਰਤ ਨੂੰ, ਜਿਹੜਾ ਨਹੀਂ ਪੁੱਛਿਆ, ਪਰ ਉਹ ਰਿਸ਼ਤੇ ਫੈਵੀਕੋਲ ਵਰਗੇ ਸੀਗੇ, ਟੁੱਟਦੇ ਨਹੀਂ।
7: ਤੇ ਜੇ ਤੁਸੀਂ ਦੇਖ ਲਓ ਜੀ, ਅੱਜ ਜਿੱਦਾਂ ਹੁਣ ਤੁਹਾਡੇ ਨਾਲ ਪਹਿਲਾਂ ਵੀ ਕਾਲਰ ਜੁੜੇ, ਚਲੋ ਆਪਾਂ ਰਿਸਪੈਕਟ ਕਰਦੇ ਸਾਰਾ
0: ਜੀ,
7: ਅੱਜ ਇਹ ਜਵਾਕ ਆ ਜੀ, ਆਪਾਂ ਕਹਿੰਦੇ ਹਾਂ ਖੁਸ਼ ਆ, ਪਰ ਹੁਣ ਚਾਹ ਵੀ,
0: ਬਿਲਕੁਲ ਦਰੁਸਤ, ਬਿਲਕੁਲ।
7: ਅੱਗੇ ਚਲੋ ਏਡੀਆਂ ਏਡੀਆਂ ਚੀਜ਼ਾਂ ਸ਼ਿਫਟ ਕਰ ਲੈਂਦੇ ਸੀ, ਹੁਣ ਜੇ ਅੰਗਰੇਜ਼ ਫਿਲਮ ਦੇਖੀ ਹੋਣੀ, ਉਹ ਕਹਿੰਦੇ ਵੀ ਸਾਡੇ ਬਾਰੇ ਤਾਂ ਉਦੋਂ ਹੀ ਪਤਾ ਲੱਗਦਾ ਸੀਗਾ,
0: ਬਿਲਕੁਲ ਬਫੂਕ ਪਿਆਰ ਨਾਲ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸੁਖਮਨ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ ਵੀਰੇ, ਬਹੁਤ ਪਿਆਰ, ਤੇ ਥੈਂਕ ਯੂ ਸੋ ਮਚ। ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਤੁਸੀਂ ਜੁੜੇ ਹੋਏ ਹੋ, ਬਹੁਤ ਸਾਰੀਆਂ ਕਾਲਸ ਆ, ਸਾਰੀਆਂ ਲਾਈਨ ਬਿਜ਼ੀ ਸਨ, ਸੁਖ ਬਾਈ ਜੀ ਵੀ ਜੁੜ ਚੁੱਕੇ ਆ, ਮੈਂ ਦੋ ਕਾਲਸ ਲਊਂਗਾ ਸ਼ਾਰਟ ਸ਼ਾਰਟ, ਉਸ ਤੋਂ ਬਾਅਦ ਫਿਰ ਗ੍ਰੈਂਡ ਹੋਮ ਫਰਨੀਚਰ ਵੱਲ ਚੱਲਾਂਗੇ ਜੀ। 4587, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ। ਚੜ੍ਹਦੀ ਕਲਾ ਬਾਈ ਜੀ, ਚੜ੍ਹਦੀ ਕਲਾ, ਤੁਸੀਂ ਸੁਣਾਓ, ਠੀਕ ਹੋ?
8: ਚੜ੍ਹਦੀ ਕਲਾ
0: ਜੀ।
8: ਜੇ ਸਰ ਆਪਾਂ ਸੋਚਿਆ ਜਾਈਏ, ਨਾਂ ਜਿਹੜੇ ਬਜ਼ੁਰਗ ਚੇਂਜ ਕਰਦੇ ਸੀਗੇ, ਤੇ ਪਰ ਨਾਂ ਤਾਂ ਹੁਣ ਵੀ ਚੇਂਜ ਹੁੰਦੇ,
0: ਹੁਣ ਵੀ ਚੇਂਜ ਹੁੰਦੇ,
8: ਕੁੜੀਆਂ ਦੇ ਵੀ ਹੁੰਦੇ, ਮੁੰਡਿਆਂ ਦੇ ਵੀ ਹੁੰਦੇ ਜੀ।
0: ਉਹ ਕਿੱਦਾਂ ਜੀ ਲੌਜਿਕ?
8: ਜਿੱਦਾਂ ਹੁਣ ਤੁਸੀਂ ਆ ਜਿਹੜੇ ਭਾਈ ਸਾਹਿਬ ਪਹਿਲਾਂ ਆਏ ਸੀਗੇ, ਇਹ ਜ਼ਰੂਰੀ ਪੰਜਾਬੀਆਂ ਦੇ ਨਹੀਂ ਹੈ, ਤੁਸੀਂ ਉਹਨਾਂ ਦਾ ਉਹਦਾ ਨਾਂ ਲਿਆ ਜੀ ਸੁਖਮਨ
0: ਜੀ।
8: ਮੈਨੂੰ ਵੀ ਮੇਰੀ ਏਜ ਤੋਂ ਨਾ ਕੋਈ ਛੋਟੀ ਲੜਕੀ ਸੀਗੀ
0: ਜੀ,
8: ਆਮ ਅਬਾਊਟ 40 ਈਅਰ ਓਲਡ
0: ਜੀ,
8: 20 ਈਅਰ ਓਲਡ, ਉਹਨੇ ਮੈਨੂੰ ਕਰੈਕਟ ਕੀਤਾ। ਹੁਣ ਆਪਾਂ ਸਿੰਘ ਜਾਂ ਕੌਰ ਤਾਂ ਕੱਟ ਹੀ ਦਿੱਤਾ ਜੀ, ਨਾ
0: ਨਹੀਂ ਆਫ ਕੋਰਸ, ਇਹ ਤਾਂ ਮੈਂ ਵੀ ਐਗਰੀ ਆ, ਆਪਾਂ ਪੂਰਾ ਨਾ ਲੈ ਲਈਏ।
8: ਬਜ਼ੁਰਗ ਜੇ ਬਜ਼ੁਰਗ ਕੇ ਨਾਮ ਚੇਂਜ ਕਰਦੇ ਸੀਗੇ, ਜੋ ਕੌਰ ਜਾਂ ਕੌਰ ਤਾਂ ਰਹਿੰਦਾ ਹੀ ਸੀਗਾ ਨਾ
0: ਜੀ, ਇੱਥੇ ਤਾਂ ਮੈਨੂੰ ਲੱਗਦਾ ਤੁਸੀਂ, ਇੱਥੇ ਮੈਂ ਤੁਹਾਡੀ ਗੱਲ ਨੂੰ ਇੱਥੇ ਮੈਂ ਸਹੀ ਠਹਿਰਾਉਂ, ਕਿਉਂਕਿ ਮੈਨੂੰ ਲੱਗਦਾ ਆਪਾਂ ਸਹੀ ਨਾਂ ਪੂਰਾ ਨਾਂ ਕੋਈ ਵੀ ਨਹੀਂ, ਜਾਂ ਰਿਐਲਟਰ ਸਾਡੇ ਵੀਰ ਆ, ਜਾਂ ਆਪਾਂ ਸ਼ਾਰਟ, ਸਭ ਕੁਝ ਬਦਲੇ ਹੋਏ ਆ।
8: ਚਲੋ ਸਿੰਘ ਕੌਰ ਦੀ ਵੀ ਛੱਡੋ, ਜਿਹੜੇ ਹੁਣ ਇੱਥੇ ਜਾਂ ਸ਼ਰਮਾ ਜਾਂ ਕੁਛ ਵੀ ਆ
0: ਜੀ,
8: ਜਾਂ ਜਦੋਂ ਕੁਮਾਰ ਲੱਗਦਾ ਕਿਸੇ ਮਗਰ ਚੱਲ, ਕੋਈ ਲੈਂਦਾ ਨੀ, ਜਸਟ ਉਹੀ ਨਾਮ ਆ,
0: ਮਾਡਰਨ ਹੋ ਗਿਆ ਆਪਾਂ ਨਾ ਕਲਮ ਲੱਗ ਗਏ। ਬਹੁਤ ਸ਼ੁਕਰੀਆ ਬਾਈ ਜੀ, ਜੀ ਬਿਲਕੁਲ ਬਿਲਕੁਲ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337, ਇਹ ਲੌਜਿਕ ਬਣਦਾ ਆ। ਸੋ 905-673-3337, ਨਾਲ ਦੀ ਨਾਲ ਤੁਸੀਂ ਫੈਸ਼ਨ ਆਈ ਕਿਉਂ ਨੂੰ ਯਾਦ ਰੱਖਣਾ, ਫੈਸ਼ਨ ਆਈ ਕਿਉਂ ਨੂੰ ਲਹਿੰਗੇ ਗਰਾਰੇ ਸ਼ਰਾਰੇ ਲੈਣ, ਹੁਣ ਕੋਟ ਪੈਂਟ ਸੂਟ ਸ਼ੇਰਵਾਨੀਆਂ ਲੈਣੀਆਂ, ਜਾਂ ਬੱਚਿਆਂ ਦੀ ਕਲੈਕਸ਼ਨ ਬੱਟੀਆਂ, ਬੱਚਿਆਂ ਦੇ ਵਧੀਆ ਵਧੀਆ ਕੱਪੜੇ ਪਹੁੰਚੇ ਹੋਏ ਨੇ, ਟੋਪ ਦਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਉਂ, $30 ਤੋਂ ਭੈਣਾਂ ਦੇ ਸੂਟ ਸਟਾਰਟ ਹੋ ਰਹੇ ਆ, 20 ਤੋਂ ਲੈ ਕੇ 50% ਆਫ ਲੱਗਿਆ ਹੋਇਆ। ਫੈਸ਼ਨ ਆਈ ਕਿਉਂ 'ਤੇ ਪਹੁੰਚਣਾ, ਲਗਜ ਸੈੱਟ ਦੀ ਵੱਡੀ ਕੁਆਂਟਿਟੀ ਇਹਨਾਂ ਕੋਲ ਪਹੁੰਚੀ ਹੋਈ ਆ, ਜਿੱਦਾਂ ਵੀ ਤਾਂ ਘੁੰਮਣ ਫਿਰਨ ਜਾ ਰਹੇ ਹੋ ਤਾਂ ਲਗਜ ਸੈੱਟ ਇਹਨਾਂ ਕੋਲ ਘੈਂਟ ਤੋਂ ਘੈਂਟ ਲਗਜ ਸੈੱਟ, $175 4 ਪੀਸਾਂ ਵਾਲਾ ਲਗਜ ਸੈੱਟ, ਅਤੇ $50 ਦੇ ਵਿੱਚ 5 ਬੈੱਡਸ਼ੀਟਾਂ ਦੇ ਸੈੱਟ ਤੁਹਾਨੂੰ ਮਿਲ ਜਾਣੇ ਆ। ਫੈਸ਼ਨ ਆਈ ਕਿਉਂ 'ਤੇ ਪਹੁੰਚ ਜਾਓ, ਇਹਨਾਂ ਕੋਲ ਇਨ ਹਾਊਸ ਟੇਲਰ ਟੀਮ ਆ, ਵਿਆਹ ਵਾਸਤੇ ਸ਼ੋਪਿੰਗ ਕਰਨੀ ਆ ਨਾ ਕੱਪੜੇ ਦੀ, ਬਸ ਵੱਡਾ ਸ਼ੋਰੂਮ ਆ, ਇੱਕ ਵਾਰੀ ਚਲੇ ਗਏ ਤਾਂ ਤੁਹਾਨੂੰ ਇੰਡੀਆ ਜਾਣ ਦਾ ਖਰਚਾ ਸਾਰਾ ਬਚ ਜਾਣਾ। ਸੋ ਫੈਸ਼ਨ ਆਈ ਕਿਉਂ 905-453-2225 5 ਫੈਸ਼ਨ ਆਈਕਿਊ ਤੇ ਤੁਸੀਂ ਪਹੁੰਚ ਜਾਣਾ ਹੈ। ਬਹੁਤ ਸਾਰੀਆਂ ਕਾਲ, ਸਾਰੀਆਂ ਲਾਈਨ ਬਿਜ਼ੀ ਆ। ਅਵਤਾਰ ਸਿੰਘ ਬਾਈ ਜੀ, ਸੁਰਿੰਦਰ ਲੇਲਾ ਜੀ, ਕੁਲਦੀਪ ਗੋਸਲ ਜੀ, ਮਨੀਪਾਲ ਸ਼ਰਮਾ ਜੀ, ਤੁਸੀਂ ਵੀ ਆਉਂਦੇ ਰਹੋ। ਅਤੇ ਆਪਾਂ ਇੱਕ ਵਾਰ ਗ੍ਰੈਂਡ ਹੋਮ ਫਰਨੀਚਰ 'ਤੇ ਜਾਈਏ। ਗ੍ਰੈਂਡ ਹੋਮ ਫਰਨੀਚਰ 'ਤੇ ਬਹੁਤ ਸਾਰੀ ਸੇਵਿੰਗ ਤੁਹਾਡੀ ਕਰਾਉਣੀ ਆ, ਬਹੁਤ ਸਾਰੀਆਂ ਡੀਲਸ ਲੱਗੀਆਂ ਹੋਈਆਂ ਫਰਨੀਚਰ ਦੀ, ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਆ ਤਾਂ ਗ੍ਰੈਂਡ ਹੋਮ ਫਰਨੀਚਰ। ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ, ਆ ਜਾਓ।
9: ਬਹੁਤ ਸ਼ੁਕਰੀਆ, ਧੰਨਵਾਦ ਤੁਹਾਨੂੰ ਸਰ। ਬਿਲਕੁਲ ਪਰਿਵਾਰਾਂ ਤੱਕ ਮੈਸੇਜ ਦੇ ਰਹੇ ਹਾਂ ਜੀ, ਗ੍ਰੈਂਡ ਹੋਮ ਫਰਨੀਚਰ ਦਾ। ਕਿਸੇ ਵੀ ਤਰ੍ਹਾਂ ਦੀ ਤੁਸੀਂ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਇਸ ਵੀਕਐਂਡ ਦੇ ਉੱਪਰ ਜਿਹੜੀ ਵੇਰੋ ਸੇਲ ਲੱਗਣ ਜਾ ਰਹੀ ਆ, ਫਰਾਈਡੇ, ਸੈਚਰਡੇ, ਸੰਡੇ ਤਿੰਨ ਦਿਨ ਦੀ ਇਹ ਸੇਲ ਲੱਗਣ ਜਾ ਰਹੀ ਆ। ਤੇ ਸਿੱਧੂ ਸਾਹਿਬ, ਆਪਣੀ ਫਰਨੀਚਰ ਇੰਡਸਟਰੀ 'ਚ ਪਹਿਲੀ ਵਾਰੀ ਹੋਣ ਜਾ ਰਹੀ ਆ ਬਾਏ ਵਨ ਗੈਟ ਵਨ ਫ੍ਰੀ। ਬਹੁਤ
0: ਆਉਣਾ,
9: ਤੁਸੀਂ ਕੱਪੜੇ ਕਲੋਥ ਲੈਣ ਜਾਂਦੇ ਹੋ, ਆਹ ਤੁਸੀਂ ਚੀਜ਼ ਬਾਏ ਕਰੋ, ਆਹ ਫ੍ਰੀ। ਫਰਨੀਚਰ ਇੰਡਸਟਰੀ ਦੇ ਵਿੱਚ ਪਹਿਲੀ ਵਾਰੀ ਹੋਣ ਜਾ ਰਿਹਾ, ਪਰ ਫਰਾਈਡੇ, ਸੈਚਰਡੇ, ਸੰਡੇ ਤਿੰਨ ਦਿਨ ਦੀ ਇਹ ਸੇਲ ਆ। ਇੱਕ ਬੈਡਰੂਮ ਸੈੱਟ ਬਾਏ ਕਰਨਾ, ਦੂਜਾ ਬੈਡਰੂਮ ਸੈੱਟ ਫ੍ਰੀ। ਸੈੱਟ ਬਾਏ ਕਰੋ, ਦੂਜਾ ਸੋਫਾ ਸੈੱਟ ਫ੍ਰੀ। ਇੱਕ ਕੰਫਰਟੇਬਲ ਬਾਏ ਕਰੋ, ਦੂਜਾ ਕੰਫਰਟੇਬਲ ਫ੍ਰੀ। ਇੱਕ ਤੁਸੀਂ ਮੈਟਰਸ ਬਾਏ ਕਰਨਾ, ਦੂਸਰਾ ਮੈਟਰਸ ਫ੍ਰੀ। ਸੋ ਬਾਏ ਵਨ ਗੈਟ ਵਨ ਫ੍ਰੀ ਵਾਲੀਆਂ ਡੀਲਾਂ ਮਿਲਣੀਆਂ ਇਸ ਵੀਕਐਂਡ ਦੇ ਉੱਪਰ। ਫਰਾਈਡੇ, ਸੈਚਰਡੇ, ਸੰਡੇ ਮਿਸ ਨਾ ਕਰਿਓ, ਜ਼ਰੂਰ ਇੱਕ ਚੱਕਰ ਲਾਓ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ, ਕੁਈਨ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅਡਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ। ਘਰ ਘਰ ਚੱਲੀ ਇੱਕੋ ਗੱਲ, ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਚੱਲ ਚੱਲ ਚੱਲ
0: ਕੀ ਬਾਤ ਹੈ ਜੀ, ਗ੍ਰੈਂਡ ਹੋਮ ਫਰਨੀਚਰ।
10: ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ। ਤੰਦੂਰੀ ਪਨੀਰ ਪੀਜ਼ਾ, ਬਟਰ ਚਿਕਨ ਪੀਜ਼ਾ, ਚਾਟ ਪੀਜ਼ਾ, ਮੱਖਣੀ ਪਨੀਰ ਪੀਜ਼ਾ, ਸ਼ਾਹੀ ਪਨੀਰ ਪੀਜ਼ਾ, ਕੱਲੇ ਪੀਜ਼ੇ ਨਹੀਂ, ਜਿੱਥੇ ਤੁਸੀਂ ਫਿਸ਼ ਪਕੌੜਾ, ਬੈਸਟ ਸੋਇਆ ਚਾਪ, ਮਲਾਈ ਵਿੰਗਸ, ਕਰੰਚੀ ਮੋਮੋ, ਮਲਾਈ ਮੋਮੋ, ਸੁਣ ਕੇ ਆਇਆ ਨਾ ਮੂੰਹ ਵਿੱਚ ਪਾਣੀ। ਸੋ ਅੱਜ ਆਪਣੇ ਯਾਰਾਂ ਦੋਸਤਾਂ ਤੇ ਪਰਿਵਾਰ ਦੇ ਨਾਲ ਕੁਛ ਵਧੀਆ ਤੇ ਕੁਆਲਿਟੀ ਵਾਲਾ ਖਾਣ ਨੂੰ ਦਿਲ ਕਰ ਰਿਹਾ ਨਾ, ਤਾਂ ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ, ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ। ਇੱਕੋ ਇੱਕ ਨਾਮ ਯਾਦ ਰੱਖਣਾ, ਪੀਜ਼ਾ ਟੂ ਗੋ, ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ, ਪੀਜ਼ਾ ਟੂ ਗੋ। 905-840-9696, 905-840-9696।
0: ਕਿਆ ਬਾਤ ਹੈ ਜੀ, ਫੈਸ਼ਨ ਆਈ ਕਿਊ ਨੂੰ ਯਾਦ ਰੱਖਣਾ ਤੁਸੀਂ, ਫੈਸ਼ਨ ਆਈ ਕਿਊ 905-453-2225, ਔਰ ਨਾਲ ਦੀ ਨਾਲ ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਕੱਲ੍ਹ ਬਾਈ ਇਹਨਾਂ ਦੇ ਅਸੀਂ ਸਪਰਿੰਗ ਰੋਲ ਖਾ ਕੇ ਆਏ, ਕਰੰਚੀ, ਕਿਆ ਬਾਤ ਆ। ਤੁਸੀਂ ਘੈਂਟ ਪੂਰੇ ਕੈਨੇਡਾ ਦੇ ਵਿੱਚੋਂ ਘੈਂਟ ਸਪਰਿੰਗ ਰੋਲ ਖਾਣੇ ਆ ਨਾ, ਤੁਸੀਂ ਪੀਜ਼ਾ ਟੂ ਗੋ 'ਤੇ ਜਾ ਕੇ ਆਓ। ਕਰੰਚੀ ਸਪਰਿੰਗ ਰੋਲ, ਟੋਪ ਟੋਪ ਟੋਪ ਦੀ ਕੁਆਲਿਟੀ ਇਹਨਾਂ ਕੋਲ, ਬਸ ਤੁਸੀਂ ਕਹਿਣਾ ਕਿ ਇੰਨੀ ਕੁਆਲਿਟੀ ਘੈਂਟ ਸਪਰਿੰਗ ਰੋਲਾਂ ਦੀ, ਹੋਰ ਕਿਤੋਂ ਸਪਰਿੰਗ ਰੋਲ ਤੁਸੀਂ ਖਾਣੇ ਨਹੀਂ ਆ। ਪੀਜ਼ਾ ਟੂ ਗੋ ਦੀ ਕਿਸੇ ਵੀ ਲੋਕੇਸ਼ਨ 'ਤੇ ਪਹੁੰਚ ਜਾਓ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਅਵਤਾਰ ਬਾਈ ਜੀ। ਚੜ੍ਹਦੀ ਕਲਾ ਬਾਈ ਜੀ, ਚੜ੍ਹਦੀ ਕਲਾ ਜੀ ਬਾਈ ਜੀ, ਹੁਕਮ ਸ਼ੀਸ਼ਾ ਯਾਰ ਦਾ। ਸ਼ੀਸ਼ਾ ਯਾਰ ਦਾ ਉਹੀ ਨਾ, ਮੁੱਖ ਤੱਕ ਦੀ ਰਹਾਂ ਏਦਾਂ, ਰੱਬਾ ਮੇਰੇ ਬਣਾ ਦੇ ਸ਼ੀਸ਼ਾ ਯਾਰ ਦਾ, ਰਾਈਟ। ਹਾਂ, ਕਹਿਣ ਕਹਿਣ ਸੌਂਗ ਆ, ਸੁਣਦੇ ਆ, ਬਹੁਤ ਸ਼ੁਕਰੀਆ ਵੀਰੇ, ਜ਼ਰੂਰ ਲਾਉਣੇ, ਥੈਂਕ ਯੂ ਸੋ ਮਚ। 905-673-3337, 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਰੇਡੀਓ ਪ੍ਰੋਗਰਾਮ ਉਡਾਨ AM 530 ਤੋਂ ਪ੍ਰਭ ਸੰਧੂ ਦੇ ਨਾਲ।

0: ਸ਼ੀਸ਼ਾ ਬਾਅਦ ਵਿੱਚ ਦੇਖਾਂਗੇ, ਪਹਿਲਾਂ ਕਿਉਂਕਿ ਇੱਕ ਮੈਸੇਜ ਦੇ ਦਈਏ ਲਵਾਨਾ ਵੈਲਨੈਸ ਸਪਾ ਦਾ। ਸਾਡੀਆਂ ਭੈਣਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਲਵਾਨਾ ਵੈਲਨੈਸ ਸਪਾ ਖੁੱਲ੍ਹ ਚੁੱਕਿਆ ਜੀ ਬ੍ਰੈਂਪਟਨ ਦੇ ਵਿੱਚ, ਡਿਕਸੀ ਇੰਸਟੀਟਿਊਟ ਵਾਲੀ ਲੋਕੇਸ਼ਨ 'ਤੇ। ਅਤੇ ਨਾਲ ਦੀ ਨਾਲ ਸਾਡੇ ਜਿੰਨੇ ਵੀ ਦੋਸਤ ਸੱਜਣ ਮਿੱਤਰ ਜੋਬਸ ਕਰਦੇ ਆ ਔਰ ਬਹਿ ਬਹਿ ਕੇ ਮੋਢੇ ਦੁੱਖ ਗਏ ਆ ਜਾਂ ਉਹਨਾਂ ਦੇ ਬੈਕ 'ਚ ਪੇਨ ਆ, ਡਰਾਈਵਿੰਗ ਕਰਦੇ ਹੋ, ਟਰੱਕ ਡਰਾਈਵਰ ਵੀਰ ਆ, ਉਬਰ ਵਾਲੇ, ਸਕਿੱਪ ਵਾਲੇ, ਤੁਹਾਡੇ ਬੈਕ ਪੇਨ ਹੋ ਰਹੀ ਆ, ਜੇ ਤੁਸੀਂ ਜੋਬ ਦੇ ਵਿੱਚ ਜ਼ਿਆਦਾਤਰ ਕੰਪਿਊਟਰ ਅੱਗੇ ਬਹਿਣ ਨਾਲ ਤੁਹਾਡੀ ਬੈਕ ਪੇਨ ਸਟੈਫ ਹੋ ਗਈ ਆ, ਮਸਾਜ ਵਧੀਆ ਇੱਕ ਮਸਾਜ ਪਾਰਲਰ ਖੁੱਲ ਗਿਆ, ਤੇ ਬਸ ਤੁਸੀਂ ਲਵਾਨਾ ਵੈਲਨੈਸ ਸਪਾ ਤੇ ਪਹੁੰਚ ਜਾਣਾ ਹੈ ਤੇ ਮੈਸੇਜ ਸੁਣ ਲਓ।
1: ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਬਿਲਕੁਲ ਜੀ, ਔਰ ਨਾਲ ਦੀ ਨਾਲ ਤੁਸੀਂ ਬ੍ਰੈਂਪਟਨ ਬੈਸਟ ਡੀਲ ਨੂੰ ਯਾਦ ਰੱਖਣਾ, ਤੁਸੀਂ ਡਿਸਕਾਊਂਟਡ ਪ੍ਰਾਈਸ ਦੇ ਉੱਪਰ ਇਲੈਕਟ੍ਰੋਨਿਕ ਦਾ ਸਮਾਨ, ਤੁਸੀਂ ਅਪਲਾਈਂਸਿਸ ਲੈਣੇ ਆ, ਤੁਸੀਂ ਮਾਈਕ੍ਰੋਵੇਵ ਲੈਣਾ, ਤੁਸੀਂ ਜੂਸਰ, ਗ੍ਰੈਂਡਰ, ਫਰਾਇਰਸ ਔਰ ਫੈਨਸ ਲੈਣੇ ਆ, ਏਸੀ ਲੈਣੇ ਆ, ਟੀਵੀਸ ਲੈਣੇ ਆ, ਤੁਸੀਂ ਨਾ ਇੱਕ ਗੇੜਾ ਪਹਿਲਾਂ ਜਦੋਂ ਵਾਲਮਾਰਟ ਜਾਂ ਤੁਸੀਂ ਕੋਸਕੋ 'ਤੇ ਜਾ ਕੇ ਆਓਗੇ ਉਹਦੇ ਪ੍ਰਾਈਜ਼ ਮੈਚ ਕਰ ਲਿਓ, ਤੁਹਾਡਾ 30-40% ਦਾ ਫਾਇਦਾ ਹੋ ਜਾਣਾ ਆ, ਕਈ ਵਾਰ ਤਾਂ ਜ਼ਿਆਦਾ ਵੀ ਫਾਇਦਾ ਹੋ ਸਕਦਾ। ਤੁਸੀਂ ਬ੍ਰੈਂਪਟਨ ਬੈਸਟ ਡੀਲ 'ਤੇ ਕਿਸੇ ਵੀ ਤਰ੍ਹਾਂ ਦੇ ਅਪਲਾਈਂਸ ਲੈਣੇ ਆ, ਛੋਟੇ ਵੱਡੇ ਇਲੈਕਟ੍ਰੋਨਿਕ ਦਾ ਸਮਾਨ ਲੈਣਾ, ਹੁਣ ਤਾਂ ਇਹਨਾਂ ਕੋਲ ਸੈਮਸੰਗ ਦੀਆਂ ਘੜੀਆਂ ਆਈਆਂ ਸੀਗੀਆਂ, ਉਹ ਵਾਚ ਹੁੰਦੀ ਨਾ ਸਮਾਰਟ ਵਾਚ, ਤੁਸੀਂ ਇਹਨਾਂ ਦੀ ਸੋਸ਼ਲ ਮੀਡੀਆ ਪੇਜ 'ਤੇ ਜਾਓ, ਬਹੁਤ ਸਾਰੀ ਤੁਹਾਡੀ ਸੇਵਿੰਗ ਹੋ ਜਾਣੀ ਆ। ਤੁਸੀਂ ਯਕੀਨ ਕਰੋ $20 ਦੇ ਵਿੱਚ ਇਹਨਾਂ ਕੋਲ ਕੋਰਡਲੈਸ ਦੇ ਗੱਡੀਆਂ ਸਾਫ ਕਰਨ ਵਾਲੇ ਘਰ, ਸੋਫੇ ਸਾਫ ਕਰਨੇ, ਵੈਕਿਊਮ ਕਲੀਨਰ ਆ, ਤੁਸੀਂ ਰੇਡੀਓ ਉਡਾਣ ਦਾ ਰੈਫਰੈਂਸ ਦਿਓਗੇ ਨਾ ਤੇ ਬਹੁਤ ਸਾਰੀ ਤੁਹਾਡੀ ਸੇਵਿੰਗ ਹੋ ਸਕਦੀ ਆ। ਤੁਸੀਂ ਬ੍ਰੈਂਪਟਨ ਬੈਸਟ ਡੀਲ ਤੇ ਜਾ ਕੇ ਆਓ, ਟੀਵੀਜ਼ ਦੇ ਉੱਪਰ ਤੁਹਾਡੀ ਬਹੁਤ ਸਾਰੀ ਸੇਵਿੰਗ ਹੋਣੀ ਆ। ਤੁਸੀਂ 905-965-6941 905-965-6941 ਬ੍ਰੈਂਪਟਨ ਬੈਸਟ ਡੀਲ 'ਤੇ ਗੇੜਾ ਜ਼ਰੂਰ ਲਾ ਕੇ ਆਉਣਾ ਆ, ਬ੍ਰੈਂਪਟਨ ਬੈਸਟ ਡੀਲ।

0: 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਨਾਮ ਚੇਂਜ, ਬਹੁਤ ਸਾਰੇ ਵੀਰ ਕਹਿੰਦੇ ਕਿ ਹਾਂਜੀ ਨਾਮ ਚੇਂਜ ਹੁੰਦੇ ਸੀ, ਪਹਿਲਾਂ ਕਰਦੇ ਸੀ, ਸਾਡੀ ਮਾਤਾ ਦਾ ਹੋਇਆ, ਸਾਡੀ ਭੈਣ ਦਾ ਹੋਇਆ, ਮੈਨੂੰ ਬਹੁਤ ਸਾਰੇ ਮੈਸੇਜ ਵੀ ਆ ਰਹੇ ਆ ਕਿ ਤੁਹਾਡੇ ਏਰੀਏ ਦੇ ਵਿੱਚ ਵਾਕਈ ਜਦੋਂ ਤੁਹਾਡੇ ਘਰ ਨੂੰਹ ਆਉਂਦੀ ਸੀ, ਤੁਹਾਡੀ ਭੈਣ ਵਿਆਹ ਕੇ ਜਾਂਦੀ, ਉਹਦਾ ਨਾਮ ਚੇਂਜ ਕਰ ਦਿੱਤੇ ਜਾਂਦੇ ਸੀ। ਹੁਣ ਤਾਂ ਦੇਖੋ ਅੱਜ ਦੇ ਸਮੇਂ ਦੇ ਵਿੱਚ ਤਾਂ ਮਾਡਰਨ ਕੁੜੀਆਂ, ਬਈ ਅੱਜ ਕੱਲ੍ਹ ਤਾਂ ਪੜ੍ਹੀਆਂ ਲਿਖੀਆਂ ਕੁੜੀਆਂ, ਅੱਜ ਕੱਲ੍ਹ ਤਾਂ ਨਹੀਂ ਕਰਦੀਆਂ, ਔਰ ਕਰਨਾ ਵੀ ਨਹੀਂ ਚਾਹੀਦਾ। ਮੈਂ ਤਾਂ ਆਂਟੀ ਜੀ ਕਹਿੰਦੇ ਤੇ ਇੱਥੇ ਸਰਨੇਮ ਵੀ ਨਹੀਂ ਚੇਂਜ ਕਰਦੇ, ਕਹਿੰਦੇ ਉਹ ਵੀ ਤੁਹਾਡੇ ਕੋਲ ਫਰੀਡਮ ਆ। ਹਾਂ, ਇਹ ਥੋੜ੍ਹਾ ਜਿਹਾ ਮੈਨੂੰ ਲੱਗਿਆ ਕਿ ਜੀ ਬਿਲਕੁਲ ਹੋ, ਅਫਕੋਰਸ ਹੋ ਸਕਦਾ ਕਿ ਹਾਂ ਜੇ ਕਿਸੇ ਦੀ ਆਪਣੀ ਇੱਛਾ ਆ ਨਹੀਂ ਕਰਨਾ ਤਾਂ ਨਹੀਂ ਕਰਨਾ, ਇਟਸ ਓਕੇ, ਤੁਸੀਂ ਇਸ ਤਰ੍ਹਾਂ ਦੇ ਖੁੱਲ੍ਹੇ ਖਿਆਲਾਂ ਵਾਲੇ ਹੋ ਵੀ ਸਕਦੇ ਹੋ। ਪਰ ਹਾਂ, ਫਸਟ ਨਾਮ ਚੇਂਜ ਕਰਨਾ ਉਹ ਥੋੜ੍ਹਾ ਜਿਹਾ ਮੈਨੂੰ ਅਜੀਬ ਲੱਗਿਆ, ਇਹ ਨਹੀਂ ਹੋਣਾ ਚਾਹੀਦਾ। ਅੱਜ ਕੱਲ੍ਹ ਤਾਂ ਮੈਨੂੰ ਲੱਗਦਾ ਇਹ ਬਹੁਤ ਸਮਾਂ ਪੁਰਾਣੇ ਦੀਆਂ ਗੱਲਾਂ ਹੋ ਸਕਦੀਆਂ, ਅੱਜ ਕੱਲ੍ਹ ਤਾਂ ਇਹ ਚੀਜ਼ਾਂ ਵਾਸਤੇ ਥਾਂ ਨਹੀਂ ਹੋਣੀ ਚਾਹੀਦੀ। ਕੁਲਦੀਪ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ ਜੀ। ਕਰਦੇ ਕਿਉਂ ਹੁੰਦੇ ਸੀ, ਕਾਰਨ ਕੀ ਹੁੰਦਾ ਸੀ, ਲੌਜਿਕ ਕੀ ਹੁੰਦਾ ਸੀ? ਪਰ ਫਿਰ ਕੀ ਹੋਇਆ ਜੇ ਤੁਸੀਂ ਹਿੰਦੂ ਪਰਿਵਾਰ ਚ ਵਿਆਹ ਗਏ ਹੋ ਤੇ ਉਹ ਨਾਮ ਚੇਂਜ, ਪਰ ਉਹਨੇ ਉਹਨੇ ਮੰਨ ਲਿਆ ਕਿ ਹਾਂ ਤੁਸੀਂ ਕਰ ਦੋ? ਓਕੇ, ਪਹਿਲਾਂ ਪਹਿਲਾਂ ਔਰਤਾਂ ਨੂੰ ਜ਼ਿਆਦਾ ਉਹ ਸਿੰਪਲ ਹੁੰਦੀਆਂ ਸੀਗੀਆਂ, ਅੱਜ ਕੱਲ੍ਹ ਤਾਂ ਨਹੀਂ, ਅੱਜ ਕੱਲ੍ਹ ਤਾਂ ਕਹਿੰਦੀ ਭਾਈ ਤੁਸੀਂ ਕਰ ਲਓ, ਕਰਨਾ ਤੇ ਮੈਂ ਨਹੀਂ ਕਰਨਾ। ਬਹੁਤ ਸ਼ੁਕਰੀਆ ਜੀ। ਜੀ ਬਹੁਤ ਸ਼ੁਕਰੀਆ ਕੁਲਦੀਪ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। 905-673-3337 BDS ਹੋਮ ਪੇਂਟਿੰਗ ਨੂੰ ਯਾਦ ਰੱਖਣਾ, ਤੁਸੀਂ ਆਪਣੇ ਘਰ ਨੂੰ, ਬੇਸਮੈਂਟ ਨੂੰ, ਇਨਵੈਸਟਮੈਂਟ ਪ੍ਰੋਪਰਟੀ ਨੂੰ ਤੁਸੀਂ, ਜਾਂ ਕਮਰਸ਼ੀਅਲ ਪ੍ਰੋਪਰਟੀ ਤੇ ਤੁਸੀਂ ਪੇਂਟ ਦੀਆਂ ਸੇਵਾਵਾਂ ਲੈਣੀਆਂ, ਇੱਕ ਵਧੀਆ ਪੇਂਟਰ 12 ਸਾਲਾਂ ਦੇ ਤਜਰਬੇ ਵਾਲੇ ਜੁਗਰਾਜ ਬਾਈ, ਉਹਨਾਂ ਨਾਲ ਗੱਲਬਾਤ ਕਰ ਲਓ, ਪੇਂਟ ਵੀ ਕਰਨਗੇ, ਤੁਹਾਡੀ ਫਲੋਰਿੰਗ ਵੀ ਪਾ ਕੇ ਦੇਣਗੇ, ਤੁਹਾਡੀ ਡੈਕ ਫੈਂਸ ਵੀ ਪੇਂਟ ਕਰਨਗੇ, ਇੰਟੀਰੀਅਰ ਐਕਸਟੀਰੀਅਰ ਘਰ ਨੂੰ ਨਵਾਂ ਬਣਾ ਕੇ ਜਾਣਗੇ। 12 ਸਾਲਾਂ ਦਾ ਤਜਰਬਾ, ਬਾਈ ਜੀ ਕਹਿੰਦੇ ਹੋ ਸਕਦਾ ਅਸੀਂ $2-4 ਲੋਕਾਂ ਨੂੰ ਵੱਧ ਲੈ ਲਈਏ, ਪਰ ਕੰਮ ਕਹਿੰਦੇ ਤਸੱਲੀ ਬਖ ਕਰਕੇ ਜਾਵਾਂਗੇ, ਇਹ ਨਹੀਂ ਕਿ ਝੋਲੇ 'ਚ ਬੁਰਸ਼ ਪਾ ਕੇ ਭੱਜ ਗਏ ਪੈਸੇ ਲੈ ਕੇ। ਸੋ ਤੁਸੀਂ BDS ਹੋਮ ਪੇਂਟਿੰਗ ਇੱਕ ਪ੍ਰੋਫੈਸ਼ਨਲ ਅਤੇ ਵਧੀਆ ਸਰਵਿਸ ਸੀ, ਤੁਸੀਂ ਤੁਹਾਨੂੰ ਲੱਗਦਾ ਚਾਹੀਦੀ ਆ। ਤਾਂ 905-965-6611 905-965-6311 BDS ਹੋਮ ਪੇਂਟਿੰਗ ਦੇ ਜਗਰਾਜ ਬਾਈ, ਉਹਨਾਂ ਨਾਲ ਗੱਲਬਾਤ ਕਰ ਲਿਓ। ਸੋ ਵਧੀਆ ਪੇਂਟਿੰਗ ਦੀਆਂ ਸੇਵਾਵਾਂ ਲੈਣ ਦੇ ਲਈ 905-965-6611 ਜੁਗਰਾਜ ਬਾਈ ਹੋਣਾ ਦਾ ਨੰਬਰ ਆ। ਅਤੇ ਨਾਲ ਦੀ ਨਾਲ ਫਿਰ ਵਾਓ ਈਟਸ 'ਤੇ ਪਹੁੰਚੋ, 399 ਦੇ ਵਿੱਚ ਮੋਮੋ ਖਾ ਕੇ ਆਓ ਤੁਸੀਂ, ਵਾਓ ਈਟਸ 'ਤੇ ਬਹੁਤ ਅਮੇਜ਼ਿੰਗ ਅਮੇਜ਼ਿੰਗ ਡੀਲ। ਅੱਛਾ, ਖੂਬਸੂਰਤੀ ਇਹ ਕਿ ਇਹਨਾਂ ਦਾ ਸਾਰਾ ਮੈਨਿਊ ਹੀ ਅੰਡਰ $10 ਆ। ਤੁਸੀਂ ਜੇ ਡਿਨਰ ਕਰਨਾ ਨਾ ਰਾਤ ਨੂੰ, ਇਹਨਾਂ ਕੋਲ ਇੰਨੀਆਂ ਘੈਂਟ ਘੈਂਟ ਡੀਲ ਆ ਨਾ, ਨਾਲ ਇਹਨਾਂ ਕੋਲ ਗ੍ਰੇਵੀ ਵਾਲੇ ਸੋਇਆ ਚਾਪ, ਬਟਰ ਚਿਕਨ ਗ੍ਰੇਵੀ ਦੇ ਵਿੱਚ ਸੋਇਆ ਚਾਪ ਬਣਾਉਂਦੇ, ਨਾਲ ਰੁਮਾਲੀ ਰੋਟੀ ਆ, ਨਾਲ ਪੌਪਸ ਆ, ਈਵਨ ਉਹ ਵੀ $7.99 ਦੇ ਵਿੱਚ ਬਸ ਤੁਸੀਂ, ਔਰ ਦੋ ਇਹਨਾਂ ਦੀ ਪਫ ਪੈਟੀ ਤੁਸੀਂ ਖਾ ਲਈ ਇੱਕ ਵਾਰੀ, ਮੈਂ ਕਹਿਣਾ ਕਿ ਤੁਸੀਂ ਕਹਿਣਾ ਕਿ ਬ੍ਰੇਕਫਾਸਟ ਵੀ ਇੱਥੋਂ ਕਰੋ, ਡਿਨਰ ਵੀ ਕਰੋ ਅਤੇ ਲੰਚ ਵੀ ਇੱਥੋਂ ਕਰੋ, ਪਫ ਪੈਟੀ, ਦੋ ਵਧੀਆ ਫਰੈਸ਼ ਪਫ ਪੈਟੀਆਂ, ਦੋ, ਇੱਕ ਨਹੀਂ ਦੋ ਪੈਟੀਆਂ, ਨਾਲ ਇੱਕ ਪੌਪਸ ਲੈਣਾ ਤੁਸੀਂ, ਕੋਈ ਵੀ ਡਰਿੰਕ ਲਓ, $4.99 ਦੇ ਵਿੱਚ ਵਾਓ ਈਟਸ ਪਹੁੰਚਣਾ, ਡੇਰੀ ਐਂਡ ਏਅਰਪੋਰਟ ਵਾਲੇ ਸੈਕਸ਼ਨ 'ਤੇ ਪਹੁੰਚੋ, ਔਰ ਫਰੈਸ਼ ਹਾਈਜੀਨਿਕ ਵੈੱਜ, ਪਿਓਰ ਵੈੱਜ, ਬਸ ਵਾਓ ਈਟ 905-673-0090 905-673-0090 905-673-0090 ਵਾਓ ਈਟਸ 'ਤੇ ਤੁਸੀਂ ਪਹੁੰਚਣਾ। ਅਤੇ ਨਾਲ ਦੀ ਨਾਲ ਕਾਲਸ ਬਹੁਤ ਸਾਰੀਆਂ, ਲਾਈਨਾਂ ਸਾਰੀਆਂ ਬਿਜੀ ਆ। ਰੋਹਨ ਸ਼ਰਮਾ ਸਾਡਾ ਛੋਟਾ ਭਰਾ ਮਿਲਣਾ ਈਵੈਂਟਸ ਤੋਂ, ਉਹ ਵੀ ਇੱਕ ਪਿਆਰਾ ਜਿਹਾ ਮੈਸੇਜ ਤੁਹਾਨੂੰ ਦਿੰਦੇ ਹਾਂ। ਕਾਲਸ ਬਹੁਤ ਸਾਰੀਆਂ, ਦਲਜੀਤ ਜੀ ਤੁਸੀਂ ਕੁਇਕਲੀ ਆਪਾਂ ਸ਼ੋਰਟ ਜੀ ਕਾਲ ਲਵਾਂਗੇ, ਤੁਸੀਂ ਆਉਂਦੇ ਰਹੋ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਮੈਂ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਨਾਮ ਚੇਂਜ ਕਰਨਾ ਤਾਂ ਤੁਸੀਂ ਵਿਆਹ ਤੋਂ ਪਹਿਲਾਂ ਦੱਸ ਦਿਓ ਕੁੜੀ ਨੂੰ।
0: ਹਾਂ, ਦੈਟਸ ਟਰੂ।
1: ਜੇ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਇੰਟਰਕਾਸਟ ਮੈਰਿਜ ਕਰੇ ਲਈ ਆ ਕੋਈ ਹਿੰਦੂ
0: ਜੀ
1: ਘਰ ਆ ਗਏ ਜਾਂ ਮੁਸਲਮਾਨ ਆ ਗਏ
0: ਜੀ
1: ਜਾਂ ਤੁਸੀਂ ਉਸ ਚੀਜ਼ ਲਈ ਐਗਰੀ ਹੋ ਗਏ ਤਾਂ ਤੁਸੀਂ ਉਹਦਾ ਨਾਮ
0: ਹਾਂ ਨਹੀਂ ਬਿਲਕੁਲ ਜੀ ਇਹ ਤਾਂ ਸਭ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਇਹਦੇ ਵਿੱਚ ਤਾਂ ਨਾ ਪਰ ਮੈਨੂੰ ਲੱਗਦਾ ਇਹ ਪੁਰਾਣੀਆਂ ਗੱਲਾਂ ਸੀ ਅੱਜ ਕੱਲ੍ਹ ਬਹੁਤ ਘੱਟ ਪਰਿਵਾਰਾਂ 'ਚ ਚੀਜ਼ਾਂ ਰਹਿ ਗਈਆਂ ਜਿਹੜੇ ਪੁਰਾਣੀ ਸੋਚ ਵਾਲੇ ਜਿਹੜੇ ਬਜ਼ੁਰਗ ਆ ਅੱਜ ਤੱਕ ਮੇ ਬੀ ਉਹ ਉਹਨਾਂ ਨੂੰ ਫੋਲੋ ਕਰਦੇ ਹੋ ਨਹੀਂ ਤਾਂ ਅੱਜ ਕੱਲ੍ਹ ਦਾ ਜਿਹੜੇ ਬਜ਼ੁਰਗ ਆ ਉਹ ਤਾਂ ਆਪਣੇ ਨਾਲੋਂ ਵੀ ਜ਼ਿਆਦਾ ਮਾਡਰਨ ਆ ਉਹ ਤਾਂ ਸਾਨੂੰ ਦੱਸਦੇ ਆ ਸੋ ਕਈ ਪਰਿਵਾਰਾਂ ਦੇ ਵਿੱਚ ਹੋ ਸਕਦਾ ਜੀ ਕਿਆ ਬਾਤ ਆ ਨਹੀਂ ਠੀਕ ਹੈ ਬਹੁਤ ਸ਼ੁਕਰੀਆ ਵੀਰੇ ਥੈਂਕ ਯੂ ਸੋ ਮਚ ਅਫਕੋਰਸ ਮੈਂ ਐਗਰੀ ਵਿਦ ਯੂ ਟੋਟਲੀ ਐਗਰੀ ਉਹ ਬੱਲੇ ਬੱਲੇ ਕਾਲ ਬਹੁਤ ਸਾਰੀਆਂ ਬਈ ਹੁਣ ਮੈਂ ਕਿਹਦਾ ਮਾਣ ਰੱਖ ਲਾਂ ਮੈਂ ਇਕੱਲੀ ਅਤੇ ਮੁਲਾਜ਼ਮਦਾਰ ਬਾਰੇ ਮੈਂ ਕਿਸੇ ਨੂੰ ਗੁੱਸਾ ਵੀ ਨਹੀਂ ਕਰਨਾ ਚਾਹੁੰਦਾ ਮੈਂ ਇੱਕ ਕਾਲ ਨਹੀਂ ਪਹਿਲਾਂ ਮੈਂ ਰੋਹਨ ਜੀ ਨਾਲ ਗੱਲ ਕਰਦਾ ਤੁਸੀਂ ਨਾ 9090 ਮਨੂ ਜੀ ਤੁਸੀਂ ਵੀ ਹੋਲਡ ਰੱਖੋ ਸਤਵਿੰਦਰ ਜੀ ਤੁਸੀਂ ਵੀ ਹੋਲਡ ਰੱਖੋ ਅਤੇ ਜਪਜੀਤ ਉਹ ਮੈਨੂੰ ਜਪ ਨਾਮ ਆ ਗਿਆ ਬਾਬਾ ਬੋਬੀ ਦਿਓਲ ਦਾ ਚੇਤਾ ਸੋ ਜਪਮੀਤ ਜੀ ਤੁਸੀਂ ਵੀ ਹੋਲਡ ਰੱਖੋ ਸੋ 905-673-3337 ਰੋਹਨ ਸਾਡਾ ਰੋਹਨ ਭਰਾ ਡੈਸ਼ਿੰਗ ਗੱਭਰੂ ਐਮ ਸੀ ਟੋਪ ਦਾ ਐਮ ਸੀ ਤੁਸੀਂ ਵਧੀਆ ਵਧੀਆ ਆਪਣੀਆਂ ਤੁਹਾਡੇ ਪਰਿਵਾਰ ਦੇ ਵਿੱਚ ਹੁਣ ਮੈਰਿਜ ਦਾ ਸਮਾਂ ਆ ਗਿਆ ਘੈਂਟ ਘੈਂਟ ਮੈਰਿਜ ਕਰਾਉਣੀ ਆ ਵੀ ਆਈ ਪੀ ਟੋਪ ਦੀਆਂ ਮੈਰਿਜਾਂ ਦੇ ਵਿੱਚ ਜਾਣ ਵਾਲਾ ਸਾਡਾ ਗੱਭਰੂ ਆ ਵੱਡੇ ਵੱਡੇ ਮੇਲੇ ਕੱਲ੍ਹ ਅਰਜਨ ਰਾਮਪਾਲ ਨਾਲ ਮੁੰਡਾ ਪਰਫੋਰਮ ਕਰਕੇ ਆਇਆ ਵੀ ਕਿਆ ਬਾਤ ਆ ਰੋਹਨ ਦੇ ਐਮ ਸੀ ਘੈਂਟ ਤੁਹਾਨੂੰ ਐਮ ਸੀ ਚਾਹੀਦਾ ਨਾ ਆਪਣੇ ਵਿਆਹ ਵਾਸਤੇ ਸ਼ਾਦੀ ਵਾਸਤੇ ਪਾਰਟੀ ਵਾਸਤੇ ਕੋਈ ਤੁਹਾਨੂੰ ਲੱਗਦਾ ਤੁਹਾਡੇ ਮੁੰਡੇ ਨੇ ਘੈਂਟ ਜੀ ਵਿਆਹ ਕਰਾਉਣਾ ਬੀਚ ਬੂਚ 'ਤੇ ਤਾਂ ਫਿਰ ਰੋਹਨ ਨੂੰ ਬੁਲਾ ਲਓ ਦੇਖਿਓ ਤੁਸੀਂ 25-30 ਸਾਲ ਪਲਾਂ ਵਹੁਟੀ ਨੂੰ ਭੁੱਲ ਜਾਓ ਪਰ ਰੋਹਨ ਨੂੰ ਨਹੀਂ ਭੁੱਲੋਗੇ ਵੀ ਵਿਆਹ 'ਚ ਇੱਕ ਐਮ ਸੀ ਸੱਦਿਆ ਸੀਗਾ ਸੋ ਬਿਲਕੁਲ ਤੁਸੀਂ ਰੋਹਨ ਨੂੰ ਯਾਦ ਰੱਖਿਓ ਬਸ ਐਮ ਸੀ ਕਰਾਉਣਾ ਅਤੇ ਰੋਹਨ ਦਾ ਐਮ ਸੀ ਮਿਲਣਾ ਈਵਨ ਤੁਸੀਂ ਇਹਨਾਂ ਦਾ ਚੱਲ ਇੱਕ ਬਸ ਜਾ ਕੇ ਸਰਚ ਕਰਨਾ ਐਮ ਸੀ ਰੋਹਨ ਬਸ ਪ੍ਰਗਟ ਹੋ ਜਾਣਾ ਸਾਡੇ ਮੁੰਡੇ ਨੇ ਰੋਹਨ ਕੀ ਹਾਲ ਚਾਲ ਹੈ ਵੀਰੇ
2: ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਆਪਾ ਜੀ ਸਾਰੇ ਰੇਡੀਓ ਡਾਂਸ ਸਾਰਿਆਂ ਨੂੰ ਬਹੁਤ ਹੀ ਪਿਆਰ ਪਿਆਰ ਥੈਂਕ ਯੂ ਤੁਸੀਂ ਸਾਡੇ ਭਰਾ ਦਾ ਰੇਡੀਓ ਸੁਣਦੇ ਹੋ ਤੇ ਬ੍ਰੋ ਤੁਸੀਂ ਇੰਨਾ ਪਿਆਰ ਕਿਉਂ ਕਰਦੇ ਸਾਨੂੰ
0: ਬਸ ਇਹੀ ਤਾਂ ਹੈ ਇਹੀ ਤਾਂ ਚੀਜ਼ ਹੈ ਸਾਡੇ ਕੋਲੇ ਫ੍ਰੀ ਦੇ ਵਿੱਚ ਪਿਆਰ ਹੀ ਤਾਂ ਹੈ ਸਾਡੇ ਕੋਲੇ
2: ਆਈ ਲਵ ਯੂ ਬ੍ਰੋ
0: ਕੀ ਬਾਤ ਹੈ
2: ਸਾਡਾ ਰੇਡੀਓ ਸੁਣਦੇ ਹਾਂ ਹਮੇਸ਼ਾ ਹੀ ਮਜ਼ਾ ਆਉਂਦਾ ਤੇ ਥੈਂਕ ਯੂ ਸੋ ਮਚ ਆਨੋ ਤੁਹਾਡੀ ਕਾਲ ਵੀ ਹੋਰ ਆ ਰਹੀਆਂ ਨੇ
0: ਜੀ
2: ਅਗੇਨ ਆਪਾਂ ਤੁਹਾਡੇ ਸਰੋਤਿਆਂ ਨੂੰ ਬਸ ਇਹੀ ਯਾਦ ਕਰਨਾ ਚਾਹੁੰਦੇ ਕਿ ਮਾਸਟਰਸ ਨੇ ਜੁਲਾਈ ਦੇ ਵਿੱਚ ਪਹੁੰਚ ਰਹੇ ਨੇ ਇੱਥੇ ਉਹ ਤਾਂ ਬਿਲਕੁਲ ਆਪਣੀ ਤਿਆਰੀ ਕਰਕੇ ਆ ਰਹੇ ਆ
0: ਬਹੁਤ
2: ਹੀ ਸੋਹਣਾ ਕਵਾਲੀ ਸ਼ੋ ਬਹੁਤ ਹੀ ਸੋਹਣਾ ਮਹਿਫਿਲ ਲੱਗੇਗੀ ਟੋਰਾਂਟੋ ਦੇ ਵਿੱਚ 24 ਜੁਲਾਈ ਨੂੰ ਸ਼ੋਅ ਹੈ ਮਾਸਟਰਸ ਲੀਗ ਦਾ ਸੋ ਤੁਸੀਂ ਸਾਰਿਆਂ ਨੇ ਰੇਡੀਓ ਨੂੰ ਫੋਨ ਕਰਕੇ ਜਲਦੀ ਜਲਦੀ ਪੁੱਛ ਲੈਣਾ ਕਿ ਟਿਕਟਾਂ ਕਿੱਥੋਂ ਮਿਲਦੀਆਂ ਨੇ ਐਂਡ ਪ੍ਰੋਪਰ ਜੀ ਟੂ ਵੀ ਟੇਕ ਕੇਅਰ ਕਰਨਾ ਅੱਗੇ ਤੋਂ
0: ਬਿਲਕੁਲ ਔਰ ਰੋਹਨ ਕਿੱਦਾਂ ਦਾ ਈਵੈਂਟ ਹੋ ਰਿਹਾ ਜੇ ਹੁਣ ਦੇਖੋ ਮਾਸਟਰ ਸਲੀਮ ਨੂੰ ਤਾਂ ਜਿੱਥੇ ਆਪਾਂ ਨਾਂ ਲੈਂਦੇ ਹਾਂ ਉੱਥੇ ਆਪਾਂ ਨੂੰ ਕੁਛ ਕਹਿਣ ਦੀ ਲੋੜ ਨਹੀਂ ਹੈ ਨਾ ਕੁਛ ਕਰਨ ਦੀ ਲੋੜ ਆ ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਈਵੈਂਟ ਆ ਇਹ ਜੇ ਕਿਸੇ ਨੇ ਮਿਸ ਕਰਤਾ ਕਿਉਂਕਿ ਜੇ ਕੋਈ ਸੁਰਾਂ ਨੂੰ ਸੁਣਨ ਵਾਲਾ ਬੰਦਾ ਜੇ ਕਿਸੇ ਨੇ ਭੰਗੜੇ ਪਾਉਣੇ ਆ ਜੇ ਕਿਸੇ ਨੇ ਬਸ ਅੱਖਾਂ ਮੀਚ ਕੇ ਇੱਕ ਚੀਜ਼ ਨੂੰ ਸੁਣਨੀ ਆ ਤੇ ਬਸ ਫਿਰ ਸਲੀਮ ਤੋਂ ਉੱਪਰ ਨਾਮ ਕੋਈ ਨਹੀਂ ਆ ਔਰ ਇਹ ਸ਼ੋਅ ਬਾਕਮਾਲ ਸ਼ੋਅ ਹੋਊਗਾ ਹਾਊਸ ਫੁੱਲ ਜਾਊਗਾ ਟਿਕਟਾਂ ਜੇ ਤੁਸੀਂ ਨਾਲ ਲਈਆਂ ਤੇ ਬਾਅਦ ਤੁਸੀਂ ਫਿਰ ਯੂਟਿਊਬ ਤੇ ਵੇਖ ਵੇਖ ਕੇ ਸ਼ਾਰਟ ਜੇ ਆ ਅੱਜ ਕੱਲ੍ਹ ਜਿਹੜਾ ਚੱਲਿਆ ਡਰਾਮਾ ਰੀਲਾਂ ਵਾਲਾ ਇਹ ਵੇਖ ਵੇਖ ਕੇ ਮੁੜ ਕੇ ਤੁਸੀਂ ਕਹੋਗੇ ਉਹ ਯਾਰ ਕਾਸ਼ ਕਿਤੇ ਚਲੇ ਜਾਂਦੇ ਸੋ ਸਮਾਂ ਰਹਿੰਦੇ ਆ ਸਮਾਂ ਵਿਚਾਰ ਲਓ ਟਿਕਟਾਂ ਲੈ ਲਓ ਇਸ ਟਾਈਮ ਅਰਲੀ ਬਰਡ ਬਣੋ ਟਿਕਟਾਂ ਤੁਹਾਨੂੰ ਡਿਸਕਾਊਂਟ ਵੀ ਮਿਲ ਸਕਦਾ ਤੁਸੀਂ ਇਹ milna.ca ਤੇ ਚਲੇ ਜਾਣਾ ਆ ਸਿੰਪਲ ਜੀ milna.ca ਰਾਈਟ ਰੋਹਨ
2: milna tickets.com
0: ਤੇ milna tickets.com ਤੇ ਜਾਣਾ ਆ ਤੇ ਬਾਹਲੀ ਜਾਣਕਾਰੀ ਤੁਹਾਨੂੰ ਆਪਣੇ ਪੇਜ ਤੋਂ ਵੀ ਮਿਲ ਜੂਗੀ ਰੇਡੀਓ ਉਡਾਨ ਦੇ ਰੈਫਰੈਂਸ ਤੇ ਤੁਸੀਂ ਮੈਨੂੰ ਇਨਬਾਕਸ ਕਰ ਦਿਓ ਜਾਂ ਐਮ ਸੀ ਰੋਹਨ ਦੇ ਪੇਜ ਤੇ ਕਰ ਦਿਓ ਜਾਂ ਮਿਲਣਾ ਈਵੈਂਟਸ ਦਾ ਪੇਜ ਆ ਇੰਸਟਾਗ੍ਰਾਮ ਤੇ ਅੱਜ ਕੱਲ੍ਹ ਤਾਂ ਸਾਰੇ ਇੰਸਟਾਗ੍ਰਾਮ ਚਲਾਉਂਦੇ ਆ ਮੇਰੀ ਦਾਦੀ ਵੀ ਲੱਗੀ ਹੁੰਦੀ ਆ ਮੇਰੀ ਲੋੜਾਂ ਵੇਖਣ ਕਿਹੜਾ ਨਹੀਂ ਚਲਾਉਂਦਾ ਅੱਜ ਕੱਲ੍ਹ ਸਾਰੇ ਚਲਾਉਂਦੇ ਆ ਸੋ ਇੰਸਟਾਗ੍ਰਾਮ ਬਈ ਅੱਜ ਕੱਲ੍ਹ ਬਾਹਲਾ ਮੇਨ ਆ ਇੰਸਟਾਗ੍ਰਾਮ ਤੋਂ ਲੱਭ ਲਿਓ ਤੁਸੀਂ ਮਾਸਟਰ ਸਲੀਮ ਆ ਰਿਹਾ ਮਿਸ ਨਾ ਕਰ ਦਿਓ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਤੇ ਭੰਗੜੇ ਪਹਿਣਗੇ ਤੇ ਸੁਰਾਂ ਦੀਆਂ ਮਹਿਫਲਾਂ ਲੱਗਣਗੀਆਂ ਤੇ ਫਿਰ ਰੂਹਾਨੀਆਂ ਤੇ ਚਾਰੇ ਪਾਸੇ ਔਰ ਉੱਤੋਂ ਮਿਲਣਾ ਈਵੈਂਟਸ ਹੋਵੇ ਤੇ ਉੱਥੇ ਤਾਂ ਬੰਦਾ ਉੱਥੇ ਉਹਦੇ ਆਉਣ ਤੋਂ ਪਹਿਲਾਂ ਤੁਸੀਂ ਖੁਸ਼ ਹੋਈ ਜਾਣਾ ਇੰਨਾ ਸਿਸਟਮ ਵਧੀਆ ਕਰਦੇ ਆ ਸਕਰੀਨਾਂ ਲੱਗੀਆਂ ਔਰ ਚਾਰੇ ਪਾਸੇ ਜਗਮਗ ਜਗਮਗ ਵਿਆਹ ਵਾਲਾ ਮਾਹੌਲ ਹੁੰਦਾ ਸੋ ਰੋਹਨ ਵੀਰੇ ਨੰਬਰ ਦੇ ਦਿਓ ਖਿੱਚ ਕੇ ਇੱਕ ਵਾਰੀ ਆਪਣਾ
2: ਨਾਲੇ ਭਾਜੀ ਸਲੀਮ ਭਾਜੀ ਦੀ ਆਵਾਜ਼ ਦੀ ਤਾਂ ਚਲੋ ਕੋਈ ਗੱਲ ਹੀ ਨਹੀਂ ਕਰ ਸਕਦਾ ਹਨਾ ਮਤਲਬ ਲੈਵਲ ਦੇ ਉਹਨਾਂ ਦੇ ਸੁਰਨ ਦੇ
0: ਬਿਲਕੁਲ
2: ਜਿਹੜਾ ਜਿਹਨੇ ਵੀ ਸਲੀਮ ਭਾਜੀ ਨੂੰ ਦੇਖਿਆ ਕਿਤੇ ਉਹਨਾਂ ਪਰਫਾਰਮੈਂਸ ਉਹ ਤੋਂ ਵੀ ਜ਼ਿਆਦਾ ਵਧੀਆ ਨੇ
0: ਅਮੇਜ਼ਿੰਗ ਹਿਊਮਰ ਵਾਲੇ ਬੰਦੇ ਨੇ ਔਰ ਬਹੁਤ ਸਾਦੇ ਮੁਰਾਦੇ ਔਰ ਬਸ ਤੁਸੀਂ ਜੇ ਚੰਗਾ ਸੰਗੀਤ ਸੁਣਨਾ ਚਾਹੁੰਦੇ ਹੋ ਜੇ ਤੁਸੀਂ ਠਾ ਠੂ ਤੇ ਫਾ ਫੂ ਨੂੰ ਛੱਡ ਕੇ ਜੇ ਤੁਸੀਂ ਵਧੀਆ ਸੰਗੀਤ ਨੂੰ ਪ੍ਰੇਮ ਕਰਨਾ ਚਾਹੁੰਦੇ ਹੋ ਇੱਕ ਰੂਹਦਾਰੀ ਵਾਲੇ 2 ਘੰਟੇ 3 ਘੰਟੇ ਬਤਾਉਣੇ ਆ ਨਾ ਤੇ ਫਿਰ ਮਿਲਣਾ rohanix.com ਤੇ ਜਾ ਕੇ ਜਾਂ ਰੋਹਨ ਇੱਕ ਵਾਰੀ ਨੰਬਰ ਦੇ ਦਿਓ, ਕਈਆਂ ਨੇ ਚਾਰ ਚਾਰ ਪਰਿਵਾਰਾਂ ਦੇ ਨਾਲ ਆਉਣਾ, ਟੇਬਲ ਬੁੱਕ ਕਰਾਉਣਾ ਤੇ ਕਾਲ ਲਈ ਨੰਬਰ ਦੇ ਦਿਓ।
2: ਬਿਲਕੁਲ ਜੀ 6477839873 ਜਾਂ ਤੁਸੀਂ ਰੇਡੀਓ ਡਾਨ ਦੇ ਕਿਸੇ ਵੀ ਫੋਨ ਨੰਬਰ ਤੇ ਫੋਨ ਕਰਕੇ ਸਾਡਾ ਨੰਬਰ ਲੈ ਸਕਦੇ ਹੋ। ਰੇਡੀਓ ਡਾਨ ਤੇ ਮਿਲਣਾ ਹੋਣਾ ਦੇ ਵਿੱਚ ਕੋਈ ਫਰਕ ਨਹੀਂ ਹੈਗਾ, ਜਦੋਂ ਭਾਈ ਨੂੰ ਕਾਲ ਕਰੋਗੇ ਉਹਨਾਂ ਨੇ ਸਭ ਦਾ ਜਵਾਬ ਦੇਣਾ। ਥੈਂਕ ਯੂ ਸੋ ਮਚ
0: ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰੋਹਨ। ਔਰ ਮਾਸਟਰ ਸਲੀਮ ਨੂੰ ਬਾਈ ਤੁਸੀਂ ਸੁਣਨਾ ਆ ਤਾਂ 24 ਜੁਲਾਈ ਡੇਟ ਨੋਟ ਕਰ ਲਓ ਤੇ ਫਿਰ ਮਿਲਦੇ ਹਾਂ ਉੱਥੇ, ਆਪਾਂ ਵੀ ਭੰਗੜੇ ਪਾਵਾਂਗੇ, ਆਪਾਂ ਵੀ ਰੋਹਨ ਦਾ ਤਰਲਾ ਜਿਹਾ ਕਰਕੇ ਇੱਕ ਟਿਕਟ ਲੈ ਲੈਣੀ ਆ ਤੇ ਆ ਜਾਓ ਫਿਰ ਮਿਲਦੇ ਹਾਂ ਤੇ ਪਾਵਾਂਗੇ ਭੰਗੜੇ। ਤੇ ਮਾਸਟਰ ਸਲੀਮ ਤਾਂ ਮਾਸਟਰ ਸਲੀਮ ਯਾਰ, ਬਚਪਨ ਤੋਂ 4 ਸਾਲ ਤੋਂ ਇੱਕ ਬੰਦਾ ਗਾਉਣ ਲੱਗਿਆ ਹੋਇਆ, ਤੁਸੀਂ ਦੇਖੋ ਕਿ ਕਿਆ ਔਰਾ ਹੋਊਗਾ ਬੰਦੇ ਦਾ। ਔਰ ਬਾਕੀ ਸਿੰਪਲ ਸਾਦੇ ਮਰਾਦੇ ਤੇ ਕਮਾਲ ਕਮਾਲ ਨੇ ਸਲੀਮ ਜੀ ਤਾਂ। ਸੋ 905-673-3337 905-673-3337
3: ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ, ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ।
0: ਇਹਨੇ ਬਹੁਤ ਲੇਟ ਦੱਸਣਾ ਹੈ, ਮੈਂ ਹੀ ਦੱਸਦਾ ਕਿ ਬਈ ਲਿਵਾਨਾ ਵੈਲਨੈਸ ਸਪਾ ਸਾਡੀਆਂ ਭੈਣਾਂ ਵਾਸਤੇ ਬਹੁਤ ਸਾਰੀਆਂ ਅਮੇਜ਼ਿੰਗ ਸਰਵਿਸਿਜ਼ ਦਿੰਦੇ ਨੇ। ਉਹ ਤੁਸੀਂ ਹੇਅਰ ਰਿਮੂਵਲ ਕਰਾਉਣੇ ਆ, ਤੁਸੀਂ ਬਾਡੀ ਕੰਟੋਰਿੰਗ ਆ, ਇਹਨਾਂ ਕੋਲ ਬਹੁਤ ਅਮੇਜ਼ਿੰਗ ਸਰਵਿਸ ਆ। ਬਾਈ ਲਿਵਾਨਾ ਵੈਲਨੈਸ ਸਪਾ ਦੀ ਵੈਬਸਾਈਟ ਜਾ ਕੇ ਚੈੱਕ ਕਰ ਲਓ, ਕਿਉਂਕਿ ਇਹਨਾਂ ਕੋਲ ਲੇਟੈਸਟ ਇਕਿਊਪਮੈਂਟ ਆਏ ਆ। ਸੋ ਐਸਾ ਸਪਾ ਬ੍ਰੈਂਪਟਨ ਦੇ ਵਿੱਚ ਕੋਈ ਹੈ ਨਹੀਂ ਗਾ, ਤੁਸੀਂ ਲਿਵਾਨਾ ਵੈਲਨੈਸ ਸਪਾ ਤੇ ਜਾ ਕੇ ਆਓ। ਇਹਨਾਂ ਕੋਲ ਰਜਿਸਟਰਡ ਮਸਾਜ ਥੈਰੇਪਿਸਟ ਨੇ, ਵਧੀਆ ਇਨਵਾਇਰਮੈਂਟ ਆ, ਔਰ ਘੈਂਟ ਘੈਂਟ ਘੈਂਟ ਘੈਂਟ ਤੁਸੀਂ ਉੱਥੇ ਥੈਰੇਪਿਸਟ ਵੇਖੋਗੇ, ਤੁਸੀਂ ਰਿਲੈਕਸ ਹੋ ਕੇ ਆਓਗੇ। ਮਸਾਜ ਜੈਂਟਸ ਲੇਡੀਜ਼ ਸਾਰਾ ਸੈਪਰੇਟ ਸੈਪਰੇਟ ਆ। ਤੁਸੀਂ ਜ਼ਰੂਰ ਲਿਵਾਨਾ ਵੈਲਨੈਸ ਸਪਾ ਨੂੰ ਯਾਦ ਰੱਖਣਾ, ਅਤੇ ਜੇ ਤੁਸੀਂ ਰੇਡੀਓ ਉਡਾਨ ਦਾ ਰੈਫਰੈਂਸ ਦਿਓਗੇ ਤਾਂ ਤੁਹਾਡੀ ਬਹੁਤ ਸਾਰੀ ਬੱਚਤ ਵੀ ਹੋ ਸਕਦੀ ਆ। ਅਤੇ ਕਰ ਲਓ ਕਾਲ ਫਿਰ ਲਿਵਾਨਾ ਵੈਲਨੈਸ ਸਪਾ ਨੂੰ 416-883-5386-416-881-538-5 ਲਿਵਾਨਾ ਵੈਲਨੈਸ ਸਪਾ। ਅਤੇ ਆਪਣੇ ਬੱਚਿਆਂ ਨੂੰ, ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ, ਤੁਸੀਂ ਫਰੈਂਚ ਸਿੱਖਣੀ ਆ ਤਾਂ ਲਰਨ ਫਰੈਂਚ ਵਿਦ ਨਿਤਕਾ ਨੂੰ ਯਾਦ ਰੱਖੋ, ਲਰਨ ਫਰੈਂਚ ਵਿਦ ਨਿਤਕਾ। ਇਹਨਾਂ ਕੋਲ ਸਮਰ ਕਲਾਸਿਸ ਸ਼ੁਰੂ ਹੋਣ ਵਾਲੀਆਂ ਆ, ਅਤੇ ਆਪਣੇ ਬੱਚਿਆਂ ਨੂੰ ਜਲਦੀ ਨਾਲ ਰਜਿਸਟਰ ਕਰਵਾ ਦਿਓ। ਅਤੇ ਜੇ ਤੁਸੀਂ ਬਈ ਬੱਚੇ ਤੁਹਾਡੇ ਵਧੀਆ ਜੋਬਾਂ 'ਚ ਫਰੈਂਕ ਫੋਨ ਵਾਲੀਆਂ ਜੋਬਾਂ ਕਰਾਉਣੀਆਂ ਤੁਸੀਂ, ਤਾਂ ਵੀ ਤੁਸੀਂ ਫਰੈਂਚ ਕਹੋ ਨਾਲ ਦਿਆਂ। ਜਿਹੜੇ ਇੰਟਰਨੈਸ਼ਨਲ ਸਾਡੇ ਭੈਣ ਭਰਾ ਆ, ਉਹਨਾਂ ਵਾਸਤੇ ਤਾਂ ਫਰੈਂਚ ਕੰਪਲਸਰੀ ਹੈਗੀ ਆ। ਜੇ ਤੁਸੀਂ ਜਲਦੀ ਕੁਇਕ ਫਰੈਂਚ ਸਿੱਖਣਾ ਚਾਹੁੰਦੇ ਹੋ, ਲੈਵਲਾਂ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੁੰਦੇ, 647-5994-9093 6475-94-9093 ਰੇਡੀਓ ਡਾਊਨ ਦਾ ਰੈਫਰੈਂਸ ਦੇ ਦਿਓ, ਤੁਹਾਨੂੰ ਡਿਸਕਾਊਂਟ ਵੀ ਮਿਲ ਜੂਗਾ। ਅਤੇ ਤੁਸੀਂ ਅੱਜ ਹੀ ਕਲਾਸ ਜੁਆਇਨ ਕਰੋ ਔਰ ਫਰੈਂਚ ਸਿੱਖੋ। 647-5994-9093 ਲਰਨ ਫਰੈਂਚ ਵਿਦ ਨਿਤਕਾ, ਇਹਨਾਂ ਦਾ ਇੰਸਟਾਗ੍ਰਾਮ ਜ਼ਰੂਰ ਚੈੱਕ ਕਰ ਲਿਓ, ਲਰਨ ਫਰੈਂਚ ਵਿਦ ਨਿਤਕਾ। ਮਨੂ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
4: ਸਤਿ ਸ਼੍ਰੀ ਅਕਾਲ ਸਰ, ਪ੍ਰਭ ਜੀ। ਹੁਣ ਮੈਂ ਪਹਿਲਾਂ ਤਾਂ ਕਹਿਣਾ ਚਾਹੁੰਦਾ, ਸਲੀਮ ਜੀ ਆ ਰਹੇ ਆ ਤਾਂ ਸਾਰੇ ਬਹੁਤ ਐਕਸਾਈਟਿਡ ਨੇ, ਮੈਂ ਵੀ ਬੜਾ ਐਕਸਾਈਟਿਡ ਹਾਂ।
0: ਕੀ ਬਾਤ ਆ!
4: ਤੇ ਮੈਂ ਹਾਂਜੀ ਹਾਂਜੀ ਤੇ ਮੈਂ ਸਰ ਇੱਕ ਕਹਿਣਾ ਚਾਹੁੰਦਾ ਕਿ ਏਸੀ ਮੇਰੇ ਕੋਲ ਆਏ ਸੀ, ਪੋਰਟੇਬਲ ਏਸੀ।
0: ਪੋਰਟੇਬਲ ਏਸੀ? ਹਾਂਜੀ ਹਾਂ। ਉਹ ਮੈਂ ਇੱਕ ਵਾਰੀ ਦੱਸਦਾ ਕਿ ਮਨੂ ਜੀ ਬ੍ਰੈਂਪਟਨ ਬੈਸਟ ਡੀਲ ਤੋਂ ਨੇ ਮੈਂ ਹੁਣੇ ਮੈਸੇਜ ਦਿੱਤਾ ਕਿ ਤੁਸੀਂ ਜੇ 30-40% ਤੋਂ, ਕਈ ਵਾਰੀ ਤਾਂ ਜ਼ਿਆਦਾ ਹੀ ਫੈਦਿੰਗ ਹੋ ਜਾਂਦੀ ਆ, ਸੋ ਇਹ ਜ਼ਿਆਦਾ ਸੇਵਿੰਗ ਕਰਾਉਣੀ, ਜ਼ਿਆਦਾ ਫਾਇਦਾ ਕਰਾਉਣਾ ਆ, ਤਾਂ ਤੁਸੀਂ ਬ੍ਰੈਂਪਟਨ ਬੈਸਟ ਡੀਲ ਦੇ ਇੰਸਟਾਗ੍ਰਾਮ 'ਤੇ ਜ਼ਰੂਰ ਜਾ ਕੇ ਚੈੱਕ ਕਰੋ। ਟਿਕਟੋਕ 'ਤੇ ਇਹਨਾਂ ਕੋਲ ਡੀਲਾਂ ਐਸੀਆਂ ਹੁੰਦੀਆਂ, ਕਈ ਵਾਰ ਤਾਂ ਜੀ ਕਰਦਾ ਚੱਲ ਯਾਰ ਊਂ ਜਾ ਆਈਏ ਲੈ ਆਈਏ, ਭਾਵੇਂ ਕੋਈ ਘਰੇ ਚੀਜ਼ ਪਈ ਹੋਵੇ, ਕਿਉਂਕਿ ਜੇ ਤੁਹਾਨੂੰ ਇੰਨੇ ਡਿਸਕਾਊਂਟ ਰੇਟ 'ਤੇ ਵਧੀਆ ਚੀਜ਼ ਮਿਲ ਰਹੀ ਤਾਂ ਵਾਏ ਨੋਟ। ਤੁਸੀਂ ਗਿਫਟ ਦੇਣੇ ਆ ਪਰਿਵਾਰਾਂ ਨੂੰ, ਇਲੈਕਟ੍ਰੋਨਿਕਸ ਆਈਟਮਾਂ, ਜੂਸਰ, ਗ੍ਰੈਂਡਰ, ਤੁਸੀਂ ਹਿਊਮਿਡੀਫਾਇਰ, ਤੁਸੀਂ ਮਾਈਕ੍ਰੋਵੇਵ, ਬਹੁਤ ਸਾਰੀਆਂ ਆਈਟਮ ਇਹਨਾਂ ਕੋਲ ਹੈਗੀਆਂ। ਇੱਕ ਕਿਹੜਾ ਤੁਸੀਂ ਜ਼ਰੂਰ ਲਾ ਕੇ ਆਓ, ਅਤੇ ਬਾਈ ਉਹਨਾਂ ਕੋਲ ਏਸੀ ਆਇਆ ਪੋਰਟੇਬਲ, ਹੁਣ ਏਸੀ ਦੀ ਲੋੜ ਵੀ ਹੈਗੀ ਆ। ਬਾਈ ਜੀ ਦੱਸੋ, ਦਿਓ ਪ੍ਰਾਈਜ਼, ਅਤੇ ਵੈਸੇ ਬੱਚਤ ਕਿੰਨੀ ਹੋਣੀ ਉਹ ਵੀ ਦੱਸਿਓ।
4: ਸਰ ਓਨਲੀ $220 ਤੋਂ ਸਟਾਰਟ ਹੁੰਦਾ, ਤੇ ਬਹੁਤ ਵਧੀਆ ਪ੍ਰਾਈਜ਼ ਆ, ਤੇ ਅਰਾਊਂਡ ਉਹੀ ਸੇਮ ਏਸੀ ਯੂ ਕੈਨ ਫਾਈਂਡ ਇਨ ਦਾ ਮਾਰਕੀਟ ਫੋਰ ਅਰਾਊਂਡ $400।
0: ਬ੍ਰੈਂਪਟਨ ਬੈਸਟ ਡੀਲ ਤੇ ਜ਼ਰੂਰ ਜਾ ਕੇ ਆਇਓ, ਔਰ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਤੇ ਕੋਈ ਨਾ ਕੋਈ ਤੋਹਫਾ ਵੀ ਤੁਹਾਨੂੰ ਮਨੂ ਜੀ ਦੇਣਗੇ, ਤੇ ਜਾਂ ਤੁਹਾਡਾ ਮਾਨ ਤਾਨ ਕਰਨਗੇ, ਜ਼ਰੂਰ ਤੁਹਾਨੂੰ ਡਿਸਕਾਊਂਟ ਦੇਣਗੇ। ਬ੍ਰੈਂਪਟਨ ਬੈਸਟ ਡੀਲ 905-965-6941। ਟੀਵੀ ਆਪਣੇ ਕੋਲ ਕਿੰਨੇ ਕੁ ਤੋਂ ਸਟਾਰਟ ਹੋ ਜਾਂਦੇ ਆ ਮਨੂ?
4: ਟੀਵੀ $120 ਤੋਂ ਸਟਾਰਟ ਹੁੰਦੇ ਆ,
0: $120
4: ਜਿਹੜਾ ਵੀ ਰੇਡੀਓ ਹਾਂਜੀ, ਜਿਹੜਾ ਵੀ ਰੇਡੀਓ ਉਡਾਨ ਦਾ ਰੈਫਰ ਕਰੂਗਾ ਉਹਦੇ ਨੂੰ 3 ਮਹੀਨੇ ਲਈ IPTV ਸਬਸਕ੍ਰਿਪਸ਼ਨ ਫ੍ਰੀ ਆਫ ਕੋਸਟ ਮਿਲੂਗੀ।
0: ਉਹ 3 ਮਹੀਨੇ ਲਈ?
4: ਹਾਂਜੀ ਸਰ।
0: ਉਹ ਇਹ ਤਾਂ IPTV ਵੈਸੇ ਹੀ ਲੈਣਾ ਹੋਵੇ ਤੇ ਉਹ $20-25 ਮਹੀਨਾ ਆਉਂਦਾ, ਤਾਂ ਮਤਲਬ ਟੀਵੀ ਫ੍ਰੀ ਪੈ ਗਿਆ ਫਿਰ।
4: ਹਾਂਜੀ ਸਰ,
0: ਕੀ ਬਾਤ।
4: ਹੁਣ ਫੀਫਾ ਵਰਲਡ ਕੱਪ ਹੈ ਤਾਂ ਇਟਸ ਅ ਵੈਰੀ ਗੁੱਡ ਓਪਰਚੁਨਿਟੀ, ਤੇ ਵਧੀਆ ਬੰਦਾ ਮੈਚ ਮੂਚ ਦੇਖ ਸਕਦਾ ਸਰ।
0: ਕੀ ਬਾਤ ਹੈ। ਸੋ ਟੀਵੀ ਤੁਸੀਂ ਲੈਣੇ ਆ ਬਈ, ਟੀਵੀ ਦੇ ਉੱਪਰ ਬਹੁਤ ਸਾਰੀ ਬਚਤ ਕਰਨੀ ਚਾਹੁੰਦੇ ਹੋ, ਤੁਸੀਂ ਮਾਰਕੀਟ ਦਾ ਪ੍ਰਾਈਸ ਚੈੱਕ ਕਰਿਓ, ਫਿਰ ਮਨੂ ਜੀ ਕੋਲੇ ਜਾ ਕੇ ਪ੍ਰਾਈਸ ਚੈੱਕ ਕਰਿਓ, ਤੇ ਨਾਲ ਦੀ ਨਾਲ 3 ਮਹੀਨੇ ਦੀ IPTV ਬਾਕਸ ਦੀ ਸਬਸਕ੍ਰਿਪਸ਼ਨ ਹੁੰਦੀ, ਕੀ ਹੁੰਦਾ ਜੀ?
4: ਸਬਸਕ੍ਰਿਪਸ਼ਨ।
0: ਹਾਂ ਬਸ ਇਹ ਮੈਨੂੰ ਕਹਿਣਾ ਨਹੀਂ ਆਇਆ, ਮੈਂ ਤਾਂ ਤੁਹਾਡੇ ਕੋਲ ਆਇਆ। ਸੋ 3 ਮਹੀਨੇ ਦੀ ਬਿਲਕੁਲ ਫ੍ਰੀ ਤੁਸੀਂ ਫਿਲਮਾਂ ਵੇਖੋ, ਮੈਚ ਵੇਖੋ, ਫੀਫਾ ਵਰਲਡ ਕੱਪ ਵੇਖੋ। ਸੋ ਬ੍ਰੈਂਪਟਨ ਬੈਸਟ ਡੀਲ, ਮਨੂ ਜੀ ਨੰਬਰ ਇੱਕ ਵਾਰੀ ਦੇ ਦਿਓ ਆਪਣੇ ਮੂੰਹ ਨਾਲ ਤੁਸੀਂ।
4: 905-965-6941।
0: ਬਿਲਕੁਲ ਜੀ, 905-965-6941 ਬ੍ਰੈਂਪਟਨ ਬੈਸਟ ਡੀਲ ਤੇ ਇੱਕ ਗੇੜਾ ਜ਼ਰੂਰ ਲਾ ਕੇ ਨਾ। ਬਹੁਤ ਸ਼ੁਕਰੀਆ ਮਨੂ ਜੀ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ 905-673-3337 ਸਾਡੇ ਬਹੁਤ ਪਿਆਰੇ ਲੰਡਨ ਤੋਂ ਸੱਜਣ ਸਰ, ਤੁਸੀਂ ਪਲੀਜ਼ ਕਾਲ ਕਰ ਲਓ। ਹੁਣ ਤੁਹਾਡੀ ਵਾਰੀ ਆਈ ਸੀ ਅਤੇ ਮੇਰੀ ਵਾਰੀ ਆਈ, ਪਤੀਲਾ ਖੜ ਕੇ ਤੁਸੀਂ ਕਾਲ ਕੱਟ ਗਏ। 905-673-3337 ਇੱਦਾਂ ਨਾ ਕਰਿਆ ਕਰੋ। ਮੈਂ ਤਾਂ ਕਹਿੰਦਾ ਹੁੰਦਾ ਕਿ ਥੋੜਿਆਂ ਵਾਂਗੂੰ ਥੁੜ ਕੇ ਮਿਲੀਏ, ਪੰਛੀਆਂ ਵਾਂਗੂੰ ਉੜ ਕੇ ਮਿਲੀਏ, ਅਤੇ ਮਿਲ ਕੇ ਮੁੜਦਿਆਂ ਇੰਝ ਲੱਗਦਾ ਹੈ ਕਿ ਦਿਲ ਨਹੀਂ ਭਰਿਆ, ਮੁੜ ਕੇ ਮਿਲੀਏ। ਜੇ ਤੁਸੀਂ ਮਿਲੇ ਹੀ ਨਹੀਂ, ਤੁਸੀਂ ਬਿਨਾਂ ਮਿਲੇ ਤਾਂ ਚਲੇ ਗਏ। ਸੋ ਇੱਦਾਂ ਨਾ ਕਰਿਆ ਕਰੋ। 905-673-3337 ਨਵਾਲ ਝੜ ਰਿਹਾ, ਗੰਜੇ ਹੋਣ ਦਾ ਡਰ ਸਤਾ ਰਿਹਾ, ਤਾਂ ਫਰੈਸ਼ ਹੇਅਰ ਟੋਨਿਕ ਜਫਰ ਮਲਕ ਨੂੰ ਕਾਲ ਕਰ ਲਓ। ਤੁਹਾਡੇ ਵਾਲ ਡਿੱਗਣੋਂ ਹਟ ਜਾਣਗੇ, ਗੰਜੇ ਹੋਣ ਤੋਂ ਬਚ ਜਾਓਗੇ, ਵਾਲ ਮੋਟੇ ਹੋ ਜਾਣਗੇ। ਜੇ ਗੰਜੇ ਹੋਏ ਤਾਂ ਵਾਲ ਆ ਜਾਣਗੇ। 647-521-5159 ਜਫਰ ਮਲਕ ਜੀ ਉਹਨੇ ਰਾ ਕੇ ਕਹਿ ਕੇ ਗਏ ਸੀਗੇ ਕਿ ਤੁਸੀਂ ਇਹ ਤੇਲ ਲਾਉਣ ਤੋਂ ਪਹਿਲਾਂ, ਇਹ ਟੋਨਿਕ ਲਾਉਣ ਤੋਂ ਪਹਿਲਾਂ ਫੋਟੋ ਖਿੱਚਣੀ ਆ, ਅਤੇ ਫਿਰ 10 ਦਿਨਾਂ ਬਾਅਦ ਫਿਰ ਇੱਕ ਪਿਕਚਰ ਲੈਣੀ ਆ। ਦੇਖੋ ਕੌਨਫੀਡੈਂਸ, 21 ਸਾਲਾਂ ਦਾ ਤਜਰਬਾ ਹੈ ਜਫਰ ਮਲਕ ਉਹਨਾਂ ਨੂੰ। 647-521-5159 ਫਰੈਸ਼ ਹੇਅਰ ਟੋਨਿਕ। ਤੁਸੀਂ ਕਿਸੇ ਵੀ ਸਾਡੇ ਸਪੋਂਸਰ ਦਾ ਨੰਬਰ ਲੈਣਾ ਹੁੰਦਾ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ ਸੰਪਰਕ ਕਰ ਲਿਆ ਕਰੋ, ਨਾਲੇ ਮੈਨੂੰ ਰੇਡੀਓ ਉਡਾਨ 'ਤੇ ਤੁਸੀਂ ਫੋਲੋ ਕਰ ਲਓ, ਤੁਹਾਨੂੰ ਬਹੁਤ ਸਾਰੇ ਸ਼ੋਅ ਦਿਖਾਉਣੇ ਆ ਫ੍ਰੀ ਦੇ ਵਿੱਚ। ਸੋ ਮੈਨੂੰ ਕਾਲ ਕਰ ਲਓ, ਤੁਹਾਨੂੰ ਟਿਕਟਾਂ ਗਿਵ ਅਵੇ ਕਰਨੀਆਂ ਆਪਾਂ। ਇਸ ਵਾਰੀ ਬਹੁਤ ਸਾਰੇ ਸ਼ੋਅਜ਼ ਆ ਰਹੇ ਆ, ਸੋ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਇੱਕ ਵਾਰੀ ਹੈਲੋ ਕਰ ਦਿਓ ਅਤੇ ਦੱਸ ਦਿਓ ਕਿ ਭਾਜੀ ਅਸੀਂ ਇੱਥੋਂ ਬੋਲਦੇ ਹਾਂ, ਕਿਉਂਕਿ ਉਹ ਨਾ ਹੋਵੇ ਮੈਂ ਟਿਕਟਾਂ ਕੱਢ ਦਿਆਂ ਅਗਲਾ ਵੈਨਕੂਵਰ ਬੈਠਾ ਹੋਵੇ, ਹੈ ਨਾ। ਅੱਜ ਕੱਲ੍ਹ ਕਿਤੋਂ ਕਿਤੋਂ ਦੇ ਦੋਸਤ ਫੋਲੋ ਕਰ ਲੈਂਦੇ ਆ। ਸੋ ਮੈਨੂੰ ਤੁਸੀਂ ਮੈਸੇਜ ਕਰ ਦਿਆ ਕਰੋ ਕਿ ਭਾਜੀ ਅਸੀਂ ਬ੍ਰੈਂਪਟਨ ਤੋਂ, ਅਸੀਂ ਮਿਸੀ ਸਾਗਾ ਤੋਂ ਹਾਂ, ਤਾਂ ਕਿ ਤੁਹਾਡਾ ਹੀ ਨਾਂ ਡਰੋਅ ਦੇ ਵਿੱਚ ਪਾਇਆ ਜਾਵੇ, ਤੁਹਾਨੂੰ ਟਿਕਟਾਂ ਗਿਵ ਅਵੇ ਕੀਤੀਆਂ ਜਾਣ। ਸੋ ਰੇਡੀਓ ਉਡਾਨ ਇੰਸਟਾਗ੍ਰਾਮ ਜਾਂ ਮੈਨੂੰ ਟਿਕਟੋਕ 'ਤੇ ਵੀ ਰੇਡੀਓ ਉਡਾਨ 'ਤੇ ਤੁਸੀਂ ਫੋਲੋ ਕਰ ਲਿਓ, ਕਿਤੇ ਵੀ ਮੈਸੇਜ ਕਰ ਦਿਓ, ਤਾਂ ਕਿ ਆਪਾਂ ਇੱਕ ਦੂਜੇ ਨਾਲ ਜੁੜੇ ਰਹੀਏ, ਇੱਕ ਦੂਜੇ ਦਾ ਫਾਇਦਾ ਕਰੀਏ। ਸੋ ਅੱਜ ਦਾ ਪ੍ਰੋਗਰਾਮ ਬਹੁਤ ਖੂਬਸੂਰਤ ਸੀ ਬਈ, ਬਹੁਤ ਗੱਲਾਂ ਬਾਤਾਂ ਹੋਈਆਂ। ਸੋ ਨਾਮ ਭਾਈ ਨਹੀਂ ਬਦਲਣਾ ਚਾਹੀਦਾ, ਨਾਲ ਦੀ ਨਾਲ ਡ੍ਰੀਮ ਹੋਮ ਅਪਲਾਇੰਸਿਸ ਨੂੰ ਯਾਦ ਰੱਖੋ। ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਤੁਸੀਂ ਅਪਲਾਇੰਸਿਸ ਲੈਣੇ ਆ, ਤਾਂ 905-805-3000 905-805-3000 ਡ੍ਰੀਮ ਹੋਮ ਅਪਲਾਇੰਸਿਸ 'ਤੇ ਅਪਲਾਇੰਸਿਸ ਲੈਣ ਲਈ ਜਾਣਾ, ਅਤੇ ਬਹੁਤ ਸਾਰੀ ਸੇਵਿੰਗ ਤੁਹਾਡੀ ਕਹਿੰਦੇ ਕਰਕੇ ਦੇਣੀ, ਔਰ ਗਰੰਟੀਡ ਕਹਿੰਦੇ ਆ। ਤੁਸੀਂ ਕੋਈ ਵੀ ਫਲਾਇਰ ਲੈ ਕੇ ਜਾਓ, ਕੋਈ ਵੀ ਪ੍ਰਾਈਜ਼ ਲੈ ਕੇ ਜਾਓ, ਬੀਟ ਕਰਕੇ ਦੇਣਗੇ, ਗਰੰਟੀਡ। ਡ੍ਰੀਮ ਹੋਮ ਅਪਲਾਇੰਸਿਸ, ਅਤੇ ਨਾਲ ਦੀ ਨਾਲ ਰਸ਼ਮੀਤ ਜੀ ਉਹਨਾਂ ਨੂੰ ਯਾਦ ਰੱਖਣਾ ਆ। ਤੁਸੀਂ ਮੋਰਗੇਜ ਦੇ ਬਾਬਤ ਕੋਈ ਵੀ ਸਵਾਲ ਆ, ਮੋਰਗੇਜ ਕਰਾਉਣੀ ਆ, ਤੁਸੀਂ ਕਮਰਸ਼ੀਅਲ ਮੋਰਗੇਜ, ਰੈਜੀਡੈਂਸ਼ੀਅਲ ਮੋਰਗੇਜ, ਡੈਟ ਕੰਸੋਲੀਡੇਟ ਬਾਰੇ ਕੋਈ ਸਵਾਲ ਆ, ਤਾਂ ਰਸ਼ਮੀਤ ਕੌਰ ਹੁਣ ਨਾਲ ਗੱਲਬਾਤ ਕਰ ਲਿਓ। 647-539-4499 ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜ। ਔਰ ਨਾਲ ਦੀ ਨਾਲ ਇੱਕ ਵਾਰ ਫਿਰ ਵਾਓ ਈਟਸ, ਜੇ ਤੁਸੀਂ ਡੇਅਰੀ, ਏਅਰਪੋਰਟ, ਗੌਰਵੇ ਇਹਦਾ ਡਰਾਈਵ ਕਰ ਰਹੇ ਹੋ, ਤਾਂ ਤੁਸੀਂ ਵਾਓ ਈਟਸ 399 ਦੇ ਵਿੱਚ ਮੋਮੋਜ਼ ਖਾ ਕੇ ਆਓ, ਪਿਓਰ ਵੈੱਜ, ਔਰ ਦਿੱਲੀ ਵਾਲੀ ਸਟਰੀਟ ਚਾਟ ਤੁਸੀਂ ਇੰਜੋਏ ਕਰੋਗੇ। $3.99 $3.99 ਦੇ ਵਿੱਚ ਫਰੈਸ਼, ਹੈਲਦੀ, ਵਧੀਆ ਪਿਓਰ ਮੋਮੋ ਤੁਹਾਨੂੰ ਮਿਲ ਜਾਣੇ ਆ, ਵੈਜੀਟੇਰੀਅਨ, ਪਿਓਰ ਵੈਜੀਟੇਰੀਅਨ, ਹਾਈਜੀਨਿਕ, $3.99 ਦੇ ਵਿੱਚ ਡੇਅਰੀ ਐਂਡ ਏਅਰਪੋਰਟ ਦੇ ਉੱਪਰ। ਵਾਓ ਈਟਸ, WOW EATS, 905-677-0090 ਵਾਓ ਈਟਸ 'ਤੇ ਤੁਸੀਂ ਪਹੁੰਚ ਜਾਣਾ ਆ। ਅਤੇ ਬਸ ਜੀ, ਫਿਰ ਕਰੀਏ ਫਤਿਹ ਦਾ ਕੰਮ, ਕਿਉਂਕਿ ਸਮਾਂ ਹੋ ਚੁੱਕਿਆ ਹੈ। ਅਤੇ ਨਾਲ ਦੀ ਨਾਲ ਤੁਸੀਂ ਜੇ ਰੇਡੀਓ ਉਡਾਨ ਦੇ ਉੱਪਰ, ਸੋਸ਼ਲ ਮੀਡੀਆ ਸਾਡਾ ਬੜਾ ਸਟਰੋਂਗ ਆ, ਔਰ ਰੇਡੀਓ ਉਡਾਨ ਦੇ ਉੱਪਰ ਆਪਣੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ, ਤੁਹਾਡਾ ਕੋਈ ਭੈਣ ਭਰਾ, ਚਾਚਾ ਤਾਇਆ, ਮਾਮਾ ਫੂਫੀ ਬਿਜ਼ਨਸ ਕਰ ਰਹੇ ਆ ਔਰ ਸਟਰਗਲ ਕਰ ਰਹੇ ਆ, ਆਪਣੇ ਬਿਜ਼ਨਸ ਨੂੰ ਵਧਾਉਣਾ ਚਾਹੁੰਦੇ ਆ, ਬਿਜ਼ਨਸ ਨੂੰ ਚਮਕਾਉਣਾ ਚਾਹੁੰਦੇ ਆ, ਤਾਂ ਰੇਡੀਓ ਉਡਾਨ ਦਾ ਨੰਬਰ ਦੇ ਦਿਓ, 437-0001 8700001 ਜਾਂ ਰੇਡੀਓ ਉਡਾਨ ਇੰਸਟਾਗ੍ਰਾਮ ਆਰ ਜੇ ਪ੍ਰਭ ਸੰਧੂ ਕਰਕੇ ਸਰਚ ਕਰ ਲਿਓ, ਮੈਨੂੰ ਉੱਥੇ ਡੀਐਮ ਕਰ ਦਿਓ। ਵਧੀਆ ਜਿਹੇ ਪੈਕੇਜ ਬਣਾ ਕੇ ਤੁਹਾਡੇ ਬਿਜ਼ਨਸ ਨੂੰ ਵਧੀਆ ਐਡਵਰਟਾਈਜ਼ ਕਰਾਂਗੇ ਅਤੇ ਬਸ ਤੁਹਾਡੀ ਆਵਾਜ਼ ਸਾਡੇ ਲੱਖਾਂ ਸੁਣਨ ਵਾਲੇ ਪਰਿਵਾਰ ਦੇ ਜੀਆਂ ਤੱਕ ਪਹੁੰਚਾਵਾਂਗੇ ਅਤੇ ਰਲ ਮਿਲ ਕੇ ਅੱਗੇ ਵਧਾਂਗੇ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ ਫਿਰ ਮਿਲਾਂਗੇ, ਯਾਦ ਰੱਖਿਓ। ਅਤੇ ਮਿਲਦੇ ਹਾਂ ਫਿਰ ਕੱਲ੍ਹ ਨੂੰ ਇਸੇ ਟਾਈਮ ਇਸੇ ਵੇਲੇ ਸਵੇਰੇ ਵੀ ਮਿਲਾਂਗੇ 7 ਤੋਂ 8 ਪੰਜਾਬੀ ਲਹਿਰਾਂ 'ਤੇ।

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ।

ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ ਬੁਫੇ ਡਾਈਨ ਇਨ ਟੇਕ ਆਊਟ ਕੇਟਰਿੰਗ ਲੰਚ ਤੇ ਡਿਨਰ ਸਾਰਾ ਕੁਝ ਹੈ ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ ਤੇ ਫਿਰ ਦੇਰ ਕਿਸ ਗੱਲ ਦੀ ਅੱਜ ਹੀ ਕਾਲ ਕਰੋ 905-450-3333 ਤੇ ਐਡਰੈਸ ਵਿਲੇਜ ਆਫ ਇੰਡੀਆ 114 ਕੈਨੇਡੀ ਰੋਡ ਸਾਊਥ ਬ੍ਰੈਂਪਟਨ ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ ਹੇਅਰ ਸਟਾਈਲਿੰਗ ਡਿਪਲੋਮਾ ਮੈਡੀਕਲ ਐਸਥੈਟਿਕ ਡਿਪਲੋਮਾ ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ ਹੁਣੇ ਕਾਲ ਕਰੋ 9053996110 ਤੇ ਔਰ ਵਿਜ਼ਿਟ 114 ਕੈਨੇਡੀ ਰੋਡ ਯੂਨਿਟ 2 ਬ੍ਰੈਂਪਟਨ ਓਨਟਾਰੀਓ

ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ।

ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਨਮਸਕਾਰ, ਨਿੱਗੀ ਨਿੱਗੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਕਿ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਠੀਕ ਠਾਕ ਹੋਵੋਗੇ। ਸੋ ਅੱਜ ਦਿਨ ਹੋ ਗਿਆ ਜੀ ਮੰਗਲਵਾਰ, ਤੇ ਤਰੀਕ ਹੋ ਗਈ ਅੱਜ 16 ਜੂਨ, ਮੰਗਲਵਾਰ ਦਾ ਦਿਨ ਹੈ 16 ਜੂਨ। ਇਸ ਵੇਲੇ ਟੈਂਪਰੇਚਰ ਹੈਗਾ ਜੀ 19 ਡਿਗਰੀ, ਤੇ ਦਿਨ ਵੇਲੇ ਸੀ ਅੱਜ 24-25 ਦੇ ਕਰੀਬ। ਕੱਲ ਬੁੱਧਵਾਰ ਦੇ ਦਿਨ 17 ਜੂਨ ਨੂੰ ਸੂਰਜ ਨਿਕਲੇਗਾ 5:37 ਤੇ ਸ਼ਾਮ ਨੂੰ ਸੂਰਜ ਆਪਣੇ ਘਰ ਵਾਪਸ ਜਾਏਗਾ 9:03 ਤੇ। ਟੈਂਪਰੇਚਰ ਰਹੇਗਾ ਕੱਲ 23 ਡਿਗਰੀ ਟੈਂਪਰੇਚਰ, ਤੇ 25 ਕਿਲੋਮੀਟਰ ਪਰ ਆਵਰਸ ਦੀ ਹਵਾ ਚੱਲੇਗੀ। ਸੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ ਲੈ ਕੇ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਤੇ ਸਾਡੇ ਸਟੂਡੀਓ ਦਾ ਨੰਬਰ ਹੈ 647-367-5353, 6473675353। ਅੱਜ ਥੋੜਾ ਜਿਹਾ ਦੋਸਤੋ, ਜੇ ਮੇਰੀ ਆਵਾਜ਼ ਤੁਹਾਨੂੰ ਸਹੀ ਸੁਣ ਰਹੀ ਹੈ ਨਾ, ਤੇ ਮੈਨੂੰ ਇੱਕ ਵਾਰ ਫੋਨ ਕਰਕੇ ਜ਼ਰੂਰ ਦੱਸਿਓ, ਕਿਉਂਕਿ ਅੱਜ ਅਸੀਂ ਨਾ ਸਟੂਡੀਓ ਦੀ ਜਗ੍ਹਾ ਥੋੜੀ ਸ਼ਿਫਟ ਕੀਤੀ ਹੈ। ਪਹਿਲੇ ਉੱਪਰ ਟੌਪ ਫਲੋਰ ਤੇ ਸੀ, ਅੱਜ ਅਸੀਂ ਉਸਨੂੰ ਬੇਸਮੈਂਟ ਦੇ ਵਿੱਚ ਸ਼ਿਫਟ ਕੀਤਾ, ਤੇ ਤਾਂ ਅੱਜ ਥੋੜਾ ਜਿਹਾ 1-2 ਮਿੰਟ ਲੇਟ ਸਟਾਰਟ ਵੀ ਅਸੀਂ ਕਰ ਸਕੇ ਹਾਂ। ਸੋ ਜ਼ਰੂਰ ਮੈਨੂੰ ਫੋਨ ਕਰਕੇ ਤੁਸੀਂ ਜ਼ਰੂਰ ਦੱਸਿਓ ਵੀ ਆਵਾਜ਼ ਤੁਹਾਨੂੰ ਕਲੀਅਰ ਆ ਰਹੀ ਹੈ, ਕੋਈ ਡਿਸਟਰਬੈਂਸ ਜਾਂ ਹੋਰ ਕੋਈ ਟੈਕਨੀਕਲ ਕੋਈ ਪ੍ਰੋਬਲਮ ਨਹੀਂ ਆ ਤਾਂ ਨਹੀਂ ਰਹੀ। ਜੇ ਨਹੀਂ ਆ ਰਹੀ ਹੈ ਤੇ ਫਿਰ ਅਸੀਂ ਉਸਦਾ ਕੋਈ ਸੋਲਿਊਸ਼ਨ ਲੱਭੀਏ, ਜੇ ਬਿਲਕੁਲ ਠੀਕ ਠਾਕ ਹੈ ਤੇ ਫਿਰ ਬਹੁਤ ਅੱਛੀ ਗੱਲ ਹੈ। ਸੋ ਸਟੂਡੀਓ ਦਾ ਨੰਬਰ ਹੈ 647-367-5353, 6473675353। ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਚਲਾਇਆ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੁਆਰਾ, ਵਿਸ਼ਵ ਪੰਜਾਬੀ ਸਾਂਝ, ਆਨਲਾਈਨ ਪੰਜਾਬੀ ਅਖਬਾਰ ਔਰ VPS24.ca 24 ਘੰਟੇ ਚੱਲਣ ਵਾਲਾ IPTV ਚੈਨਲ। ਜੇਕਰ ਕਿਸੇ ਕਾਰਨ ਦੋਸਤ ਮਿੱਤਰ ਇਸ ਵੇਲੇ ਸਾਡੇ ਰੇਡੀਓ ਪ੍ਰੋਗਰਾਮ ਦੇ ਨਾਲ ਨਹੀਂ ਜੁੜ ਸਕੇ, ਤਾਂ ਤੁਸੀਂ ਅਗਲੇ ਦਿਨ ਸ਼ਾਮ ਨੂੰ 6:30 ਵਜੇ ਫਿਰ ਅਸੀਂ ਅਪਲੋਡ ਕਰ ਦਿੰਦੇ ਹਾਂ IPTV ਚੈਨਲ ਤੇ। ਵਿਸ਼ਵ ਪੰਜਾਬੀ ਭਵਨ ਪੰਜਾਬੀਆਂ ਨੂੰ ਸਮਰਪਿਤ ਆਧੁਨਿਕ ਸਹੂਲਤਾਂ ਦੇ ਨਾਲ ਇਸ ਬ੍ਰਹਮਟਨ ਦਾ ਇੱਕੋ ਇੱਕ ਆਡੀਟੋਰੀਅਮ, ਜਿੱਥੇ ਤੁਸੀਂ ਵੀ ਆਪਣੀ ਕੋਈ ਐਕਟੀਵਿਟੀ ਪੰਜਾਬ ਪੰਜਾਬੀ ਨਾਲ ਸੰਬੰਧਿਤ ਹੋਏ ਤਾਂ ਕਰ ਸਕਦੇ ਹੋ, ਫ੍ਰੀ ਆਫ ਕਾਸਟ ਤੁਹਾਨੂੰ ਉਸ ਦੀਆਂ ਸਰਵਿਸਿਜ਼ ਮਿਲ ਜਾਣਗੀਆਂ। ਸੋ ਸਟੂਡੀਓ ਦਾ ਨੰਬਰ ਹੈ 647-367-5353। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਬੀਬੀ ਜੀ? ਆਵਾਜ਼ ਸਹੀ ਆ ਰਹੀ ਹੈ ਨਾ ਤੁਹਾਨੂੰ?
1: ਬਿਲਕੁਲ।
0: ਚਲੋ ਅੱਜ ਅਸੀਂ ਨਾ ਐਕਚੁਲੀ ਸਟੂਡੀਓ ਦੀ ਜਗ੍ਹਾ ਜਿਹੜੀ ਸ਼ਿਫਟ ਕੀਤੀ ਹੈ, ਪਹਿਲਾਂ ਉੱਪਰ ਸੀ, ਅੱਜ ਉਹਨੂੰ ਬੇਸਮੈਂਟ ਦੇ ਵਿੱਚ ਸ਼ਿਫਟ ਕੀਤਾ, ਤੇ ਮੈਂ ਸੋਚਿਆ ਵੀ ਬਾਈ ਚਾਂਸ ਥੋੜਾ ਜਿਹਾ ਪੁੱਛ ਲਈਏ ਜੀ ਆਵਾਜ਼ ਸਹੀ ਆ ਰਹੀ ਹੈ, ਕੋਈ ਪ੍ਰੋਬਲਮ ਤੇ ਨਹੀਂ ਆ ਰਹੀ?
1: ਨਹੀਂ ਜੀ।
0: ਚਲੋ ਸ਼ੁਕਰੀਆ, ਸ਼ੁਕਰੀਆ, ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਦੋਸਤੋ ਜੁੜਿਓ ਤੁਸੀਂ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਅੱਜ ਆਪਾਂ ਗੱਲਬਾਤ ਕਰਾਂਗੇ ਕੋਈ ਨਾ ਕੋਈ ਨਵੀਂ। ਇੱਕ ਸਾਡੇ ਕਾਲਰ ਆ ਗਏ ਨੇ, ਖਲੀਲ ਜੀ, ਸਤਿ ਸ਼੍ਰੀ ਅਕਾਲ ਜੀ। ਖਲੀਲ ਜੀ, ਕੀ ਹਾਲ ਚਾਲ
2: ਜੀ? ਸਤਿ ਸ਼੍ਰੀ ਅਕਾਲ, ਮੈਂ ਠੀਕ ਹਾਂ ਦਰਸ਼ਨ ਸਾਹਿਬ, ਆਵਾਜ਼ ਬਿਲਕੁਲ ਕ੍ਰਿਸਟਲ ਕਲੀਅਰ ਆ ਰਹੀ ਹੈ।
0: ਤੁਹਾਡੇ ਲੰਡਨ ਦਾ ਕੀ ਹਾਲ ਚਾਲ?
2: ਇੱਥੇ ਬਾਰਿਸ਼ ਬਹੁਤ ਹੋ ਰਹੀ ਸੀ।
0: ਅੱਛਾ, ਅੱਜ ਬਾਰਿਸ਼ ਹੋਈ ਉੱਥੇ ਬਹੁਤ ਜ਼ਿਆਦਾ? ਨਹੀਂ, ਇੱਥੇ ਅੱਜ ਬਾਰਿਸ਼ ਨਹੀਂ ਹੋਈ ਇੱਥੇ, ਤੇ ਐਤਵਾਰ ਨੂੰ ਬਾਰਿਸ਼ ਬਹੁਤ ਤੇਜ਼ ਹੋਈ, ਲੇਕਿਨ ਕੱਲ ਸੋਮਵਾਰ ਵੀ ਕੋਈ ਨਹੀਂ ਸੀ, ਅੱਜ ਮੰਗਲਵਾਰ ਨੂੰ ਵੀ ਕੋਈ ਬਾਰਿਸ਼ ਨਹੀਂ, ਕਿਤੇ ਥੋੜੀ ਬਹੁਤੀ ਬੂੰਦਾਬਾਂਦੀ ਭਾਈ ਹੋਈ ਹੋਵੇ, ਅਦਰਵਾਈਜ਼ ਤੁਸੀਂ ਲੰਡਨ ਤਾਂ ਫਿਰ ਚਲੋ ਇੰਜੋਏ ਕਰ ਰਹੇ ਹੋ ਬਾਰਿਸ਼ ਦੇ ਵਿੱਚ ਅੱਜ।
2: ਬਿਲਕੁਲ, ਬਾਰਿਸ਼ ਵਿੱਚ ਇੰਜੋਏ ਕਰ ਰਹੇ ਜੀ, ਬਿਲਕੁਲ, ਥੋੜੀ ਸੀ ਕਮ ਹੋ ਰਹੀ ਫਿਰ ਸਟਾਰਟ ਹੋ ਜਾ ਰਹੀ, ਲੇਕਿਨ ਅਭੀ ਬਿਲਕੁਲ ਹਲਕੀ ਹਲਕੀ ਸੀ, ਸ਼ਵਰੀ ਹੋ ਰਹੀ
0: ਹੈ। ਅੱਛਾ, ਅਜੇ ਵੀ ਹੋ ਰਹੀ ਹੈ? ਕਿਆ ਬਾਤ ਹੈ, ਕਿਆ ਬਾਤ ਹੈ, ਚਲੋ ਇੰਜੋਏ ਕਰੋ ਠੰਡੇ ਠੰਡੇ ਮੌਸਮ ਦੇ ਵਿੱਚ, ਤੇ ਮਿਲਦੇ ਹਾਂ ਆਪਾਂ ਪ੍ਰੋਗਰਾਮ ਨੂੰ ਅੱਗੇ ਚਲਾਉਣੇ, ਫਿਰ ਤੁਹਾਡੀ ਕਾਲ ਦੇ ਵਿੱਚ ਕਰਾਂਗੇ। ਥੈਂਕ ਯੂ
2: ਜੀ ਸਰ।
0: ਸੋ ਦੋਸਤੋ ਅੱਜ ਆਪਾਂ ਗੱਲਬਾਤ ਦਾ ਜਿਹੜਾ ਵਿਸ਼ਾ ਮੈਂ ਲੈ ਕੇ ਆਇਆ ਨਾ, ਉਹ ਆਪਾਂ ਗੱਲਬਾਤ ਜ਼ਰੂਰ ਸ਼ੁਰੂ ਕਰਾਂਗੇ ਤੁਹਾਡੇ ਨਾਲ ਸ਼ੁਰੂ, ਕਿਉਂ ਕਹਿੰਦੇ ਵੀ ਇੱਕ ਹੁੰਦੀ ਹੈ ਮਿਹਨਤ ਤੇ ਇੱਕ ਹੁੰਦੀ ਹੈ ਕਿਸਮਤ। ਬਹੁਤ ਸਾਰੇ ਲੋਕ ਇਹ ਕਹਿੰਦੇ ਹੈ ਕਿ ਕਿਸਮਤ ਦਾ ਕੋਈ ਰੋਲ ਨਹੀਂ ਹੈ ਸਾਡੀ ਕਾਮਯਾਬੀ ਦੇ ਵਿੱਚ, ਸਿਰਫ ਮਿਹਨਤ ਹੈ ਜਿਹੜੀ ਉਹੀ ਸਾਡੀ ਕਾਮਯਾਬੀ ਦਾ ਰਾਜ਼ ਹੁੰਦੀ ਹੈ। ਲੇਕਿਨ ਬਹੁਤ ਸਾਰੇ ਦੋਸਤ ਮਿੱਤਰ ਇਹ ਵੀ ਕਹਿੰਦੇ ਹੈ ਕਿ ਕਿਸਮਤ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਸਾਡੀ ਕਾਮਯਾਬੀ ਦੇ ਵਿੱਚ। ਸੋ ਅੱਜ ਆਪਾਂ ਇਹੀ ਸਵਾਲ ਜਿਹੜਾ ਤੁਹਾਡੇ ਸਾਹਮਣੇ ਮੈਂ ਰੱਖਣ ਦੀ ਕੋਸ਼ਿਸ਼ ਕਰੂੰਗਾ, ਤੇ ਆਪਾਂ ਸਾਰੇ ਰਲ ਮਿਲ ਕੇ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜ਼ਿੰਦਗੀ ਦੇ ਵਿੱਚ ਅਗਰ ਅਸੀਂ ਕਾਮਯਾਬੀ, ਹਰ ਕੋਈ ਬੰਦਾ ਚਾਹੁੰਦਾ ਹੈ, ਲੇਕਿਨ ਕਈ ਵਾਰ ਅਸੀਂ ਨਾਕਾਮਯਾਬ ਹੋ ਜਾਈਏ ਨਾ, ਤਾਂ ਅਸੀਂ ਉਲਾਮਾ ਦਿੰਦੇ, ਯਾਰ ਮੇਰੀ ਕਿਸਮਤ ਹੀ ਮਾੜੀ ਸੀ, ਮੈਂ ਇਸ ਕਰਕੇ ਕਾਮਯਾਬ ਨਹੀਂ ਹੋ ਸਕਿਆ। ਜੇਕਰ ਅਸੀਂ ਕਾਮਯਾਬ ਹੋ ਜਾਈਏ ਆਸਾਨੀ ਦੇ ਨਾਲ ਤੇ ਅਸੀਂ ਕਹਿ ਦਾਂਗੇ ਯਾਰ ਬੜੀ ਵਧੀਆ ਮੇਰੀ ਕਿਸਮਤ ਸੀ, ਬੜਾ ਲੱਕੀ ਸੀ, ਮੈਂ ਤੇ ਮੈਨੂੰ ਕਾਮਯਾਬੀ ਮਿਲ ਗਈ। ਸੋ ਜ਼ਿੰਦਗੀ ਦੇ ਵਿੱਚ ਕਾਮਯਾਬੀ ਦੇ ਵਿੱਚ ਕਿੰਨਾ ਕੁ ਰੋਲ ਮਿਹਨਤ ਦਾ ਹੈ ਤੇ ਕਿੰਨਾ ਕੁ ਰੋਲ ਕਿਸਮਤ ਦਾ ਹੈ? ਕੀ ਤੁਹਾਡੇ ਮੁਤਾਬਕ ਮਿਹਨਤ ਦਾ ਰੋਲ ਜ਼ਿਆਦਾ ਹੈ, ਕਿਸਮਤ ਦਾ ਰੋਲ ਘੱਟ ਹੈ, ਜਾਂ ਕਿਸਮਤ ਦਾ ਰੋਲ ਜ਼ਿਆਦਾ ਹੈ, ਮਿਹਨਤ ਦਾ ਰੋਲ ਘੱਟ ਹੈ? ਲੇਕਿਨ ਕਿਤੇ ਨਾ ਕਿਤੇ ਹੈ ਜ਼ਰੂਰ, ਮਿਹਨਤ ਵੀ ਹੈ, ਲੱਕ ਵੀ ਹੈ। ਸੋ ਮੈਂ ਨਾ ਇੱਕ ਪੜ੍ਹ ਰਿਹਾ ਸੀ, ਉਹ ਕਹਿੰਦੇ ਨਾ ਇੱਕ ਪਿੰਡ ਦੇ ਵਿੱਚ ਇੱਕ ਕੋਈ ਆਦਮੀ ਰਹਿੰਦਾ ਸੀ, ਉਹ ਬਹੁਤ ਹੀ ਪਿੰਡ ਵਾਲੇ ਕਹਿੰਦੇ ਸੀ ਵੀ ਬੜਾ ਮਨਹੂਸ ਆਦਮੀ ਹੈ, ਬੜਾ ਅਨਲੱਕੀ ਆਦਮੀ ਹੈ, ਬੜਾ ਹੀ ਅਸ਼ੁਭ ਆਦਮੀ ਹੈ। ਜਿਸ ਆਦਮੀ ਦੇ, ਜਿਸ ਇਨਸਾਨ ਦੇ ਵੀ ਸਵੇਰੇ ਸਵੇਰੇ ਮੱਥੇ ਲੱਗ ਜਾਂਦਾ ਨਾ, ਤੇ ਸਾਰਾ ਦਿਨ ਉਸਦਾ ਦਿਨ ਜਿਹੜਾ ਨਾ ਉਹ ਅਜਾਈ ਹੋ ਜਾਂਦਾ ਹੈ, ਵਿਅਰਥ ਹੋ ਜਾਂਦਾ ਹੈ, ਉਸਦੇ ਕੰਮ ਕਾਰ ਸਾਰੇ ਵਿਗੜ ਜਾਂਦੇ ਹਨ ਜਿਸ ਆਦਮੀ ਦੇ ਵੀ ਮੱਥੇ ਲੱਗ ਜਾਂਦਾ ਹੈ। ਸੋ ਪਿੰਡ ਵਾਲਿਆਂ ਦੇ ਵਿੱਚ ਉਹ ਬੜਾ ਮਸ਼ਹੂਰ ਹੋ ਗਿਆ ਵੀ ਇਹ ਬੜਾ ਅਸ਼ੁਭ ਹੈ, ਬੜਾ ਮਨਹੂਸ ਹੈ, ਬੜਾ ਅਨਲੱਕੀ ਹੈ, ਕੋਈ ਇਸ ਦੇ ਮੱਥੇ ਨਾ ਲੱਗਿਆ ਕਰੇ ਸਵੇਰੇ ਸਵੇਰੇ। ਸੋ ਗੱਲ ਪਹੁੰਚਦੀ ਪਹੁੰਚਦੀ ਉਸ ਰਿਆਸਤ ਦੇ ਰਾਜੇ ਦੇ ਕੋਲ ਪਹੁੰਚ ਗਈ ਕਿ ਆਦਮੀ ਬੜਾ ਅਨਲੱਕੀ ਹੈ ਜੀ, ਬੜਾ ਮਨਹੂਸ ਹੈ। ਰਾਜਾ ਕਹਿੰਦਾ ਵੀ ਨਹੀਂ, ਮੈਂ ਨਾ ਦੇਖਣਾ ਚਾਹੁੰਦਾ ਕਿ ਉਹ ਆਦਮੀ ਕਿੰਨਾ ਕੁ ਮਨਹੂਸ ਹੈ। ਰਾਜੇ ਨੇ ਕਹਿੰਦੇ ਉਹਨੂੰ ਆਪਣੇ ਨਾ ਮਹੱਲ ਦੇ ਵਿੱਚ ਬੁਲਾ ਲਿਆ ਔਰ ਰਾਜੇ ਨੇ ਉਸ ਨੂੰ ਰਾਤ ਨੂੰ ਆਪਣੇ ਬੈੱਡਰੂਮ ਦੇ ਵਿੱਚ ਉੱਥੇ ਹੀ ਬੈੱਡ ਲਗਾ ਕੇ ਨਾ ਉਸ ਨੂੰ ਸੁਆਇਆ ਉੱਥੇ ਕਿ ਸਵੇਰੇ ਮੈਂ ਦੇਖਣਾ ਹੈ ਕਿ ਸਭ ਤੋਂ ਪਹਿਲਾਂ ਇਹ ਮੇਰੇ ਮੱਥੇ ਲੱਗੂਗਾ ਤੇ ਮੈਂ ਦੇਖੂੰਗਾ ਵੀ ਮੇਰੇ ਦੇ ਨਾਲ ਕੀ ਵਾਪਰਦਾ ਹੈ, ਇਹ ਕਿੰਨਾ ਕੁ ਅਨਲੱਕੀ ਹੈ, ਕਿੰਨਾ ਕੁ ਮਨਹੂਸ ਹੈ ਆਦਮੀ। ਉਹੀ ਗੱਲ ਹੋਈ, ਰਾਜਾ ਸਵੇਰੇ ਸਵੇਰੇ ਉੱਠਿਆ ਤੇ ਜਦੋਂ ਉਹਨੇ ਦੇਖਿਆ ਉਸ ਆਦਮੀ ਨੂੰ, ਉਹਦੇ ਦਰਸ਼ਨ ਕੀਤੇ ਤੇ ਬਾਈ ਚਾਂਸ ਉਸ ਦਿਨ ਰਾਜਾ ਸਾਰਾ ਦਿਨ ਇੰਨਾ ਬਿਜ਼ੀ ਰਿਹਾ ਕੰਮਾਂ ਕਾਰਾਂ ਦੇ ਵਿੱਚ, ਆਪਣੇ ਰਿਆਸਤ ਦੇ ਕੰਮਾਂ ਕਾਰਾਂ ਦੇ ਵਿੱਚ, ਮੀਟਿੰਗਾਂ ਦੇ, ਸਾਰਾ ਦਿਨ ਰਾਜਾ ਨਾ ਰੋਟੀ ਨਹੀਂ ਖਾ ਸਕਿਆ, ਉਹਨੂੰ ਰੋਟੀ ਨਸੀਬ ਨਹੀਂ ਹੋਈ। ਜਦੋਂ ਸ਼ਾਮ ਨੂੰ ਰਾਤ ਹੋਈ ਨਾ ਤੇ ਰਾਜੇ ਨੂੰ ਬੜਾ ਗੁੱਸਾ ਆਇਆ, ਵਾਕਿਆ ਯਾਰ ਪਿੰਡ ਵਾਲੇ ਠੀਕ ਕਹਿੰਦੇ ਸੀ ਤੇ ਇਹ ਤਾਂ ਆਦਮੀ ਹੈ ਹੀ ਮਨਹੂਸ ਹੈ। ਰਾਜੇ ਨੇ ਕਿਹਾ ਵੀ ਇਸ ਆਦਮੀ ਨੂੰ ਜੇਲ੍ਹ ਚ ਬੰਦ ਕਰ ਦਿਓ ਤੇ ਇਹਨੂੰ ਨਾ ਮੌਤ ਦੀ ਸਜ਼ਾ ਦੇ ਦਿਓ, ਇੰਨਾ ਮਨਹੂਸ ਆਦਮੀ। ਜੇਲ੍ਹ ਚ ਬੰਦ ਕਰ ਦਿੱਤਾ, ਉਸਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ, ਦਿਨ ਨਿਸ਼ਚਿਤ ਹੋ ਗਿਆ ਵੀ ਇਸ ਦਿਨ ਉਸਨੂੰ ਮੌਤ ਦਿੱਤੀ ਜਾਣੀ ਹੈ। ਸੋ ਜਿਸ ਦਿਨ ਉਸਨੂੰ ਮੌਤ ਦਿੱਤੀ ਜਾਣੀ ਸੀ ਨਾ, ਤੇ ਉਸਨੂੰ ਪੁੱਛਿਆ ਜੋ ਜਲਾਦ ਸੀ ਉਸਨੂੰ ਫਾਂਸੀ ਤੇ ਟੰਗਣ ਵਾਲੇ, ਉਹ ਕਹਿੰਦੇ ਵੀ ਤੇਰੀ ਕੋਈ ਆਖਰੀ ਇੱਛਾ ਹੈ? ਉਹ ਕਹਿੰਦਾ ਵੀ ਮੈਂ ਨਾ ਇੱਕ ਵਾਰ ਰਾਜੇ ਨੂੰ ਮਿਲਣਾ ਚਾਹੁੰਦਾ। ਉਹਨਾਂ ਨੇ ਰਾਜੇ ਨੂੰ ਬੁਲਾ ਲਿਆ, ਰਾਜਾ ਆ ਗਿਆ ਜਿੱਥੇ ਉਸਨੂੰ ਫਾਂਸੀ ਦੇਣੀ ਸੀ। ਰਾਜਾ ਕਹਿੰਦਾ ਦੱਸ ਬਈ। ਤੇ ਉਹ ਆਦਮੀ ਅੱਗੋਂ ਕਹਿੰਦਾ ਰਾਜਾ ਜੀ ਤੁਸੀਂ ਮੈਨੂੰ ਫਾਂਸੀ ਕਿਉਂ ਦੇ ਰਹੇ ਹੋ? ਉਹ ਕਹਿੰਦਾ ਵੀ ਤੂੰ ਬੜਾ ਮਨਹੂਸ ਹੈ, ਤੂੰ ਮੇਰੇ ਸਵੇਰੇ ਸਵੇਰੇ ਮੱਥੇ ਲੱਗਿਆ ਤੇ ਸਾਰਾ ਦਿਨ ਮੈਨੂੰ ਰੋਟੀ ਨਸੀਬ ਨਹੀਂ ਹੋਈ, ਇਸ ਕਰਕੇ ਤੈਨੂੰ ਫਾਂਸੀ ਦਿੱਤੀ ਜਾ ਰਹੀ ਹੈ। ਉਸ ਆਦਮੀ ਨੇ ਅੱਗੋਂ ਜਵਾਬ ਬੜਾ ਖੂਬਸੂਰਤ ਦਿੱਤਾ, ਕਹਿੰਦਾ ਮਹਾਰਾਜ ਮੈਂ ਤੁਹਾਡੇ ਮੱਥੇ ਲੱਗਿਆ ਸਵੇਰੇ ਸਵੇਰੇ, ਤੁਹਾਨੂੰ ਰੋਟੀ ਨਸੀਬ ਨਹੀਂ ਹੋਈ ਸਾਰਾ ਦਿਨ, ਤੇ ਮੇਰੇ ਮੱਥੇ ਸਵੇਰੇ ਸਵੇਰੇ ਤੁਸੀਂ ਲੱਗੇ ਉਸ ਦਿਨ ਤੇ ਮੈਨੂੰ ਮੌਤ ਦੀ ਸਜ਼ਾ ਮਿਲ ਗਈ। ਤੂੰ ਕਹਿੰਦੇ ਵੀ ਰਾਜਾ ਬੜਾ ਸ਼ਰਮਿੰਦਾ ਹੋਇਆ ਉਸਦਾ ਇਹ ਜਵਾਬ ਸੁਣ ਕੇ ਕਿ ਮੱਥੇ ਤੇ ਮੈਂ ਵੀ ਉਸਦੇ ਲੱਗਾ ਸੀ ਉਸ ਦਿਨ। ਸੋ ਇਹ ਜਿਹੜਾ ਮਨਹੂਸ ਹੋਣਾ, ਮੱਥੇ ਲੱਗਣਾ, ਇਹ ਤਾਂ ਬਿਲਕੁਲ ਨਾ, ਇਹ ਐਵੇਂ ਲੋਕਾਂ ਦੇ ਬਣਾਏ ਹੋਏ ਟੋਟਕੇ ਨੇ, ਐਵੇਂ ਕਿਸੇ ਆਦਮੀ ਨੂੰ ਸਾਈਡ ਕਾਰਨਰ ਕਰਨ ਵਾਸਤੇ, ਕਿਸੇ ਆਦਮੀ ਨੂੰ ਟੌਂਟ ਕਰਨ ਵਾਸਤੇ, ਜਾਂ ਕਿਸੇ ਆਦਮੀ ਤੇ ਕਟਾਕਸ਼ ਕਰਨ ਵਾਸਤੇ, ਵਿਅੰਗ ਕਰਨ ਵਾਸਤੇ ਵੀ ਉਹ ਆਦਮੀ ਬੜਾ ਮਨਹੂਸ ਹੈ, ਉਹ ਆਦਮੀ ਬੜਾ ਅਨਲੱਕੀ ਹੈ। ਲੇਕਿਨ ਕਿਸਮਤ ਦਾ ਜਿਹੜਾ ਰੋਲ ਹੈ ਨਾ ਸਾਡੀ ਜ਼ਿੰਦਗੀ ਦੀ ਕਾਮਯਾਬੀ ਦੇ ਵਿੱਚ, ਉਹਦੇ ਬਾਰੇ ਕੋਈ ਵੀ ਕਲੀਅਰ ਨਹੀਂ ਹੈ, ਕੋਈ ਇੰਨਾ ਕਲੀਅਰ ਕੱਟ ਜਵਾਬ ਕੋਈ ਨਹੀਂ ਦੇ ਸਕਿਆ ਵੀ ਕਿਸਮਤ ਦਾ ਰੋਲ ਕਾਮਯਾਬੀ 'ਚ ਹੈ ਜਾਂ ਨਹੀਂ ਹੈ, ਕਿ ਸਾਰਾ ਕੁਝ ਮਿਹਨਤ ਹੀ ਕਰਦੀ ਹੈ। ਕਈ ਵਾਰ ਅਸੀਂ ਐਸੀਆਂ ਐਗਜ਼ੈਂਪਲ, ਐਸੀਆਂ ਉਦਾਹਰਨਾਂ ਸਾਡੀ ਜ਼ਿੰਦਗੀ 'ਚ ਬਹੁਤ ਅਸੀਂ ਦੇਖਦੇ ਹਾਂ। ਕਈ ਲੋਕ ਐਸੇ ਅਸੀਂ ਦੇਖੇ ਨੇ ਕਿ ਜਿਹੜੇ ਆਦਮੀ ਇੰਨੇ ਕਿਸਮਤ ਦੇ ਧਨੀ ਹੁੰਦੇ ਨੇ, ਜੇਕਰ ਉਹ ਕਹਿੰਦੇ ਮਿੱਟੀ ਨੂੰ ਵੀ ਹੱਥ ਲਾ ਦੇਣ ਤਾਂ ਮਿੱਟੀ ਸੋਨਾ ਹੋ ਜਾਂਦੀ ਹੈ। ਔਰ ਕਈ ਆਦਮੀ ਐਸੇ ਵੀ ਦੇਖੇ ਆ ਜ਼ਿੰਦਗੀ 'ਚ ਨਾ ਕਾਮਯਾਬ, ਜਿਹੜੇ ਕਾਮਯਾਬ ਤੋਂ ਕਾਮਯਾਬ ਚੀਜ਼ ਨੂੰ ਵੀ ਜੇਕਰ ਹੱਥ ਲਾ ਦੇਣ, ਉਹਨਾਂ ਨੂੰ ਜਿੰਨਾ ਮਰਜ਼ੀ ਪੈਸਾ ਦੇ ਦਿਓ, ਲੇਕਿਨ ਉਹਨਾਂ ਦੇ ਕਿਸਮਤ ਦੇ ਵਿੱਚ ਉਸ ਨੂੰ ਖਰਚਣਾ ਲਿਖਿਆ ਹੀ ਨਹੀਂ ਹੁੰਦਾ, ਉਸ ਨੂੰ ਅਜਾਈ ਵਿਅਰਥੀ ਉਸ ਨੂੰ ਗੁਆ ਬੈਠਦੇ ਹਨ। ਸੋ ਤੁਹਾਡਾ ਕੀ ਵਿਚਾਰ ਹੈ ਇਸ ਮਾਮਲੇ ਦੇ ਵਿੱਚ ਕਿ ਸਾਡੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਦੇ ਵਿੱਚ ਕਿਸਮਤ ਦਾ ਕਿੰਨਾ ਕੁ ਰੋਲ ਹੈ ਤੇ ਮਿਹਨਤ ਦਾ ਕਿੰਨਾ ਕੁ ਰੋਲ ਹੈ, ਕਿਉਂਕਿ ਕਿਸਮਤ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਲਿਖਣ ਨੂੰ ਵੀ ਮਿਲਦੀਆਂ ਨੇ, ਪੜ੍ਹੀਆਂ ਵੀ ਜਸ ਜਾ ਸਕਦੀਆਂ ਨੇ। ਇੱਕ ਇਨਸਾਨ ਨੇ ਇਹ ਵੀ ਲਿਖਿਆ, ਉਹ ਕਹਿੰਦੇ ਵੀ ਕਿਸਮਤ ਕਰੇ ਨਾ ਉਹਨਾਂ ਦਾ ਵਾਲ ਵਿੰਗਾ ਜਿਨ੍ਹਾਂ ਨੂੰ ਜ਼ਿੰਦਗੀ ਜਿਉਣ ਦਾ ਢੰਗ ਹੁੰਦਾ, ਕਿਸਮਤ ਕਰੇ ਨਾ ਉਹਨਾਂ ਦਾ ਵਾਲ ਵਿੰਗਾ ਜਿਨ੍ਹਾਂ ਨੂੰ ਜ਼ਿੰਦਗੀ ਜਿਉਣ ਦਾ ਢੰਗ ਹੁੰਦਾ, ਕਿਸਮਤ ਹੱਥਾਂ ਤੇ ਕਦੇ ਨਹੀਂ ਲਿਖੀ ਹੁੰਦੀ, ਇਹ ਤਾਂ ਮਿਹਨਤੀ ਹੱਥਾਂ ਦਾ ਰੰਗ ਹੁੰਦਾ। ਹੁਣ ਇੱਥੇ ਉਹ ਕਹਿੰਦਾ ਕਿ ਕਿਸਮਤ ਹੱਥਾਂ ਤੇ ਨਹੀਂ ਲਿਖੀ ਹੁੰਦੀ, ਜਿਹੜੀ ਮਿਹਨਤ ਹੈ, ਮਿਹਨਤੀ ਸਭ ਕੁਝ ਹੈਗੀ ਹੈ, ਲੇਕਿਨ ਕਿਤੇ ਕਿਤੇ ਸਾਨੂੰ ਇਹ ਚੀਜ਼ਾਂ ਨਜ਼ਰ ਵੀ ਆਉਂਦੀਆਂ। ਸੋ ਤੁਹਾਡਾ ਕੀ ਵਿਚਾਰ ਹੈ, ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਕਿ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਜਦੋਂ ਅਸੀਂ ਕਰਦੇ ਹਾਂ, ਕਿੰਨਾ ਕੁ ਉਹਦੇ ਵਿੱਚ ਸਾਡੀ ਮਿਹਨਤ ਦਾ ਹੱਥ ਹੁੰਦਾ ਹੈ, ਕਿੰਨਾ ਕੁ ਉਹਦੇ ਵਿੱਚ ਸਾਡੀ ਕਿਸਮਤ ਦਾ, ਸਾਡੇ ਲੱਕ ਦਾ, ਸਾਡਾ ਜਿਹਨੂੰ ਅਸੀਂ ਕਹਿੰਦੇ ਨੇ ਸਾਡਾ ਟਾਈਮ ਅੱਛਾ ਹੈ, ਉਦੋਂ ਨਾਮ ਤੁਸੀਂ ਕੋਈ ਵੀ ਦੇ ਲਓ ਕਿ ਸਾਨੂੰ ਕਾਮਯਾਬੀ ਜਦੋਂ ਮਿਲ ਜਾਂਦੀ ਹੈ, ਅਸੀਂ ਮਿਹਨਤ ਦੇ ਨਾਲ ਨਾਲ ਇਹ ਵੀ ਕਹਿੰਦੇ ਨੇ ਯਾਰ ਪਰਮਾਤਮਾ ਦੀ ਮੇਰੇ 'ਤੇ ਨਜ਼ਰ ਅੱਛੀ ਸੀ, ਮੇਰੇ ਨਾ ਸਟਾਰ ਮੇਰੇ ਵਧੀਆ ਹੈ ਸੀ, ਮੇਰਾ ਲੱਕ ਬਹੁਤ ਅੱਛਾ ਸੀ, ਮੇਰੀ ਕਿਸਮਤ ਅੱਛੀ ਸੀ, ਮੈਨੂੰ ਕਾਮਯਾਬੀ ਮਿਲ ਗਈ ਇਸ ਕੰਮ ਦੇ ਵਿੱਚ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ,
1: ਡਾਕਟਰ ਜੀ ਮਿਹਨਤ ਬਹੁਤ ਕਰੋ, ਕਈ ਵਾਰ ਤੁਹਾਡੇ ਪੱਲੇ ਕੁਛ ਨੀ ਪੈਂਦਾ, ਪਰ ਕਈਆਂ ਦੀ ਇਹ ਕਿਸਮਤ ਕਹਿ ਲਓ ਜਾਂ ਹਾਰਡ ਵਰਕ, ਉਹਨਾਂ ਦੀ ਮਿਹਨਤ ਦਾ ਫਲ ਮਿੱਟੀ ਤੋਂ ਵੀ ਸੋਨਾ ਉੱਗਦਾ।
0: ਨਹੀਂ, ਤੁਹਾਡਾ ਵਿਚਾਰ ਕੀ ਹੈ ਕਿ ਜ਼ਿੰਦਗੀ ਚ ਕਾਮਯਾਬੀ ਦੇ ਵਿੱਚ ਮਿਹਨਤ ਦਾ ਕਿੰਨਾ ਕੁ ਰੋਲ ਹੈ ਤੇ ਕਿਸਮਤ ਦਾ ਕਿੰਨਾ ਕੁ ਰੋਲ ਹੈ?
1: ਇਹ ਦੋਨੋਂ ਚੀਜ਼ਾਂ ਬਰਾਬਰ, ਕਿ ਵੀ ਤੁਸੀਂ ਮਿਹਨਤ ਕਰਦੇ ਆ ਉਹ ਤੁਹਾਡੀ ਕਿਸਮਤ ਵਿੱਚ, ਉਹ ਤੁਹਾਡੇ ਹੱਥੇ ਹੀ ਆਉਂਦਾ ਕੁਛ। ਕਈਆਂ ਦੇ ਉਹ ਮਿਹਨਤ ਕਰ ਰਹੇ ਪਰ ਉਹਨਾਂ ਦੇ ਹੱਥ ਸੋਨਾ ਆ ਜਾਂਦਾ, ਬਹੁਤ
0: ਜ਼ਿਆਦਾ। ਚਲੋ ਕੋਈ ਨੀ, ਹੋਰ ਦੋਸਤਾਂ ਨੂੰ ਵੀ ਪੁੱਛਦੇ ਆ ਆਪਾਂ ਅੱਗੇ, ਤੇ ਬਹੁਤ ਵਧੀਆ ਤੁਹਾਡੇ ਵਿਚਾਰ ਹੈ, ਠੀਕ ਹੈ ਜੀ, ਥੈਂਕ ਯੂ, ਥੈਂਕ ਯੂ। ਸੋ ਦੋਸਤੋ ਤੁਹਾਡੇ ਵਿਚਾਰ ਵੀ ਮੈਂ ਜਾਣਨਾ ਚਾਹੂੰਗਾ, 647-367-5553, 6473-67-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਆਪਾਂ ਇੱਕ ਪਿਆਰੇ ਜਿਹੇ ਗੀਤ ਦੇ ਨਾਲ, ਤੇ ਉਸ ਤੋਂ ਬਾਅਦ 647-367-5553 ਮੈਦਾਨ ਤੁਹਾਡੇ ਅੱਗੇ ਹੈ ਤੇ ਮਾਈਕ ਤੁਹਾਡੇ ਹੱਥ ਵਿੱਚ ਹੈ, 647-367-5553 ਦੇ ਉੱਪਰ ਤੁਸੀਂ ਜ਼ਰੂਰ ਮੇਰੇ ਨਾਲ ਗੱਲ ਕਰ ਸਕਦੇ ਹੋ ਕਿ ਜ਼ਿੰਦਗੀ 'ਚ ਕਾਮਯਾਬੀ ਦੇ ਲਈ ਮਿਹਨਤ ਦਾ ਕਿੰਨਾ ਕੁ ਰੋਲ ਹੈ ਤੇ ਕਿਸਮਤ ਦਾ ਕਿੰਨਾ ਕੁ ਰੋਲ ਹੈ।

0: ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।
1: ਹਾਂਜੀ
0: ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ।
1: ਹਾਂਜੀ, ਮੈਂ ਕਿਹਾ ਕਿ ਆਪਾਂ ਨੂੰ ਮਿਹਨਤ ਲਗਾਤਾਰ ਕਰਦੇ ਜਾਣਾ ਚਾਹੀਦਾ
0: ਜੀ।
1: ਮਿਹਨਤ ਨੀ ਛੱਡਣੀ ਚਾਹੀਦੀ।
0: ਠੀਕ ਹੈ ਜੀ।
1: ਉਸ ਪਰਮਾਤਮਾ ਦਾ ਸ਼ੁਕਰਾਨਾ ਨੀ ਛੱਡਣਾ ਚਾਹੀਦਾ
0: ਜੀ। ਜੀ।
1: ਤੇ ਜਿਹੜੀ ਕਿਸਮਤ, ਜਦੋਂ ਆਪਾਂ ਬਦਲ ਹੀ ਨੀ ਸਕਦੇ ਕਿਸਮਤ ਨੂੰ
0: ਜੀ,
1: ਆਪਾਂ ਨੂੰ ਪਤਾ ਵੀ ਇਹ ਜੋ ਕਿਸਮਤ ਵਿੱਚ ਲਿਖਿਆ ਜਾਂ ਜੋ ਉਸ ਬਾਰੇ ਤਾਂ ਆਪਾਂ ਬਦਲ ਨੀ ਸਕਦੇ ਨਾ,
0: ਤੇ
1: ਫੇਰ ਆਪਾਂ ਨੂੰ ਉਸ ਬਾਰੇ ਬਹੁਤਾ ਸੋਚਣ ਦੀ ਲੋੜ ਨੀ, ਕਿਉਂਕਿ ਫਿਰ ਜੋ ਹੋਣਾ ਤਾਂ ਹੋਣਾ ਹੀ ਹੈ ਨਾ।
0: ਵੈਸੇ ਭੈਣ ਜੀ, ਇੱਕ ਸ਼ਾਇਰ ਨੇ ਇਹ ਵੀ ਲਿਖਿਆ, ਉਹ ਕਹਿੰਦੇ ਵੀ ਇਹਨਾਂ ਹੱਥ ਰੇਖਾਵਾਂ ਦੀ ਤੂੰ ਚਿੰਤਾ ਮਤ ਕਰ, ਹੱਥ ਖੁਦ ਸਿਰਜਣਹਾਰ ਨੇ ਤਕਦੀਰ ਦੇ। ਉਹ ਕਹਿੰਦੇ ਵੀ ਬੰਦਾ ਹੱਥਾਂ ਦੇ ਨਾਲ ਆਪਣੀ ਕਿਸਮਤ ਖੁਦ ਵੀ ਲਿਖ ਸਕਦਾ।
1: ਹਾਂਜੀ ਹਾਂਜੀ, ਮਿਹਨਤ ਨਾ ਛੱਡੋ, ਮਿਹਨਤ ਕਰਦੇ ਜਾਓ
0: ਤੇ
1: ਆਪਾਂ ਜਿਉਂ ਦੇ ਢੇਰੀ ਪਾ ਕੇ ਬਹਿ ਜਾਂਦੇ ਆ।
0: ਹਾਂ,
1: ਸਾਡੀ ਤਾਂ ਕਿਸਮਤ,
0: ਫਿਰ ਤਾਂ ਕਿਸਮਤ ਮਾੜੀ ਮਾੜੀ ਹੈ, ਫਿਰ ਕਿਸਮਤ ਕੀ ਕਰੂਗੀ ਜਦੋਂ ਅਸੀਂ ਕਰਾਂਗੇ ਕੁਝ ਨੀ।
1: ਹਾਂ, ਪਰ ਤੁਸੀਂ ਬਸ ਸਿਰਫ ਆਪਣਾ ਚੰਗਾ ਸੋਚੋ ਕਿ ਮੈਂ ਜੋ ਪਰਮਾਤਮਾ ਨੇ ਆਪਾਂ ਨੂੰ ਹੱਥ ਪੈਰ ਦਿੱਤੇ ਹੀ ਇਸੇ ਕਰਕੇ।
0: ਜੀ ਜੀ ਜੀ ਜੀ ਜੀ ਜੀ, ਬਿਲਕੁਲ ਸਹੀ ਗੱਲ ਹੈ।
1: ਮਿਹਨਤ ਕਰਦੇ ਜਾਓ ਖੁਸ਼ੀ ਖੁਸ਼ੀ, ਤੇ ਅੱਗੋਂ ਜੋ ਫਲ ਮਿਲਣਾ ਉਹ ਤਾਂ ਫਿਰ ਆਪਾਂ ਨੂੰ ਮਿਲਣਾ ਹੀ ਮਿਲਣਾ, ਤੇ ਚੰਗਾ ਕਰਾਂਗੇ। ਡੂ ਗੁੱਡ, ਫਾਈਂਡ ਗੁੱਡ।
0: ਹਾਂ ਚਲੋ, ਥੈਂਕ ਯੂ ਜੀ, ਸ਼ੁਕਰ੿ਆ, ਮਿਹਰਬਾਨੀ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। 0777 ਨੰਬਰ ਹੈ ਜੀ ਤੁਹਾਡਾ, ਕਾਲ ਤੁਹਾਡੀ ਡਿਸਕਨੈਕਟ ਹੋ ਗਈ ਜੀ। ਤੇ ਸਾਡੇ ਇੱਕ ਨੈਕਸਟ ਕਾਲਰ ਨੇ ਜੀ, 6558।
2: ਹਾਂਜੀ
0: ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ।
2: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ।
2: ਇਹ ਆ ਜਿਹੜਾ ਆਪਣਾ ਚੱਲ ਰਿਹਾ, ਮਿਹਨਤ ਕਰਨੀ ਤਾਂ ਬਹੁਤ ਜ਼ਰੂਰੀ ਆ, ਜਦੋਂ ਭੈਣ ਜੀ ਉਹਨੇ ਵੀ ਪਹਿਲਾਂ ਕਹਿ ਕੇ ਗਏ ਨਾ।
0: ਜੀ ਜੀ ਜੀ ਜੀ ਜੀ।
2: ਮੈਂ ਤੁਹਾਨੂੰ ਇੱਕ ਮਾੜੀ ਜਿਹੀ ਗੱਲ ਸੁਣਾਉਣੀ ਮੰਗਦਾ, ਜਿੱਦਾਂ ਵੀ ਉਦੇ ਕਿਸੇ ਬੰਦੇ ਦਾ ਨਾਮ ਲੈ ਲਓ, ਚਲੋ ਮਾਈਕਲ ਗੱਲ ਹੋਵੇ।
0: ਜੀ ਜੀ ਜੀ।
2: ਹਨਾ
0: ਜੀ,
2: ਉਹ ਮਾਈਕਲ ਸਵੇਰ ਨੂੰ ਉੱਠ ਕੇ ਰੋਜ਼ੇ ਬੈਡਰੂਮ ਚ ਬਹਿ ਕੇ ਹਨਾ ਪ੍ਰੇ ਕਰਦਾ ਹੁੰਦਾ ਸੀ, ਮੇਰੀ ਲੋਟਰੀ ਨਿਕਲਿਆ ਗਿਆ ਹਨਾ।
0: ਜੀ ਜੀ।
2: ਤਾਂ ਉਹ ਕਈ ਸਾਲ ਕੱਢਦਾ ਰਿਹਾ,
0: ਲੋਟਰੀ ਪਾਉਂਦਾ ਸੀਗਾ।
2: ਉਹੀ ਮੈਂ ਗੱਲ ਦੱਸਣ ਲੱਗਾ ਹਨਾ, ਤਾਂ ਉਹ ਹੱਥ ਜੋੜ ਕੇ ਰੋਜ਼ ਪ੍ਰਮਾਤਮਾ ਅੱਗੇ ਬੇਨਤੀ ਕਰਦੀ ਵੀ ਮੇਰੀ ਲੋਟਰੀ ਲੱਗ ਗਈ,
0: ਲੋਟਰੀ ਨਿਕਲਿਆ।
2: ਫਿਰ ਇੱਕ ਦਿਨ ਕਹਿੰਦੇ ਰੱਬ ਥੱਲੇ ਆਇਆ ਤਾਂ ਉਹਨੂੰ ਕਹਿਣ ਲੱਗਾ, ਭਰਾਵਾ ਉੱਠ ਕੇ ਥੋੜੀ ਵਾਲੀ ਮਿਹਨਤ ਕਰ, ਟਿਕਟ ਤਾਂ ਲਿਆ ਜਾ ਕੇ।
0: ਕੀ ਬਾਤ ਹੈ, ਬਹੁਤ ਵਧੀਆ ਹੈ, ਵੀ ਫਨੀ ਆਨਸਰ ਤੇ ਆਨਸਰ ਹੈ ਵੀ ਬਹੁਤ ਵਧੀਆ ਵੈਸੇ। ਬਹੁਤ ਵਧੀਆ, ਸ਼ੁਕਰੀਆ, ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ। ਸੋ ਇੱਕ ਕਾਲ ਆ ਰਹੀ ਸੀ ਜੀ ਸਾਨੂੰ 0777 ਤੋਂ, ਤੇ ਤੁਸੀਂ ਹੁਣ ਕਾਲ ਕਰ ਲਓ, ਤੇ ਅੱਗੇ ਕਾਲ ਨਾ ਤੁਹਾਡੀ ਡਿਸਕਨੈਕਟ ਹੋ ਗਈ। 0777 ਤੁਹਾਡਾ ਨੰਬਰ ਸੀ, ਤੇ ਅਸੀਂ ਗੱਲਬਾਤ ਨੂੰ ਅੱਗੇ ਜਾਰੀ ਰੱਖਾਂਗੇ।

0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਤੁਹਾਡਾ ਫੋਨ ਦੋ ਵਾਰ ਡਿਸਕਨੈਕਟ ਹੋ ਗਿਆ। 0777 ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ।
1: ਹਾਂਜੀ
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ। ਪਤਾ ਨਹੀਂ ਕੀ ਚੱਕਰ ਹੈ, ਡਿਸਕਨੈਕਟ ਹੋ ਜਾਂਦਾ ਵਿੱਚ।
0: ਹਾਂ ਪਤਾ ਨਹੀਂ ਕਿਉਂ। ਚਲੋ ਜੀ ਆਇਆਂ ਨੂੰ ਕੋਈ ਗੱਲ ਮਿਲ ਗਿਆ।
1: ਹਾਂਜੀ ਮੇਰੇ ਹਿਸਾਬ ਨਾਲ ਜੀ 70-30 ਹੁੰਦਾ, 70% ਤੁਹਾਡੀ ਮਿਹਨਤ ਹੈ,
0: 70% ਮਿਹਨਤ ਹੈ ਤੇ 30% ਕਿਸਮਤ ਹੈ।
1: ਹਾਂਜੀ ਮੈਂ ਆਪਣੀ ਜ਼ਿੰਦਗੀ ਦੇ ਐਗਜ਼ਾਮਪਲਾਂ ਦੇਖੀਆਂ
0: ਜੀ।
1: ਮੁੰਡੇ ਕ੍ਰਿਕਟ ਖੇਡਦੇ ਸੀਗੇ, ਠੀਕ ਹੈ
0: ਜੀ ਜੀ।
1: ਸਟੇਟ ਦੀ ਟੀਮ ਸਿਲੈਕਟ ਹੋਈ ਤਾਂ ਉਹ ਮੁੰਡਾ ਬਹੁਤ ਵਧੀਆ, ਬਹੁਤ ਮਿਹਨਤ ਕੀਤੀ ਉਹਨੇ ਨਾ, 2-3 ਸਾਲ ਤੇ ਉਹਦਾ ਨਾਮ ਵੀ ਆ ਗਿਆ, ਸਾਰਾ ਕੁਛ ਹੋ ਗਿਆ
0: ਜੀ।
1: ਉਹ ਐਂਡਲੇ ਮੌਕੇ ਤੇ ਉਹ ਇੰਜਰਡ ਹੋ ਗਿਆ
0: ਜੀ।
1: ਉਹ ਹੁਣ ਉਹ ਜਿਹੜੀ ਮਿਹਨਤ ਉਹਨੇ ਪੂਰੀ ਕੀਤੀ, ਸਿਲੈਕਸ਼ਨ ਵੀ ਉਹਦੀ ਹੋ ਗਈ
0: ਜੀ।
1: ਹੁਣ ਜਿਹੜੀ ਇੰਜਰੀ ਹੋ ਗਈ ਉਹਦਾ 30% ਕਿਸਮਤ ਦਾ
0: ਹਿੱਸਾ, ਮਤਲਬ ਮੌਕੇ ਤੇ ਇੰਜਰੀ ਹੋ ਗਈ, ਸਿਲੈਕਟ ਵੀ ਹੋ ਗਿਆ, ਮਿਹਨਤ ਵੀ ਬਹੁਤ ਕੀਤੀ ਉਹਨੇ।
1: ਹਾਂਜੀ ਤੇ ਉਹ ਮੇਰੇ ਹਿਸਾਬ ਨਾਲ ਇੱਦਾਂ, ਤੇ ਬਾਕੀ ਇੱਕ ਕਿਸਮਤ ਹੁਣ ਤੁਸੀਂ ਦੂਜੀ ਲਾ ਲਓਗੇ। ਆਪਾਂ ਜਿੱਦਾਂ ਕੰਮ ਕਰਕੇ ਮਿਹਨਤ ਕਰਕੇ ਪੈਸੇ ਇੰਪਾਇਰ ਖੜੇ ਕਰ ਰਹੇ ਹਾਂ ਨਾ
0: ਜੀ ਜੀ ਜੀ।
1: ਤੇ ਮੰਨ ਲਓ ਜੇ ਕੱਲ ਨੂੰ ਕਿਸੇ ਨੇ ਲੋਟਰੀ ਪਾਈ, ਉਹਦੀ ਲੋਟਰੀ ਨਿਕਲੇ ਤੇ 70 ਮਿਲੀਅਨ ਨਿਕਲੀ, 60 ਮਿਲੀਅਨ, ਉਹ ਉਹਦੀ ਕਿਸਮਤ। ਮਤਲਬ ਕਿਸਮਤ ਕਿਸੇ ਦੇ
0: ਕਿਸਮਤ ਅੱਛੀ ਸੀ।
1: ਵੈਸੇ
0: ਕ੍ਰਿਕਟ ਦੇ ਵਿੱਚ ਇਹ ਵੀ ਕਹਿੰਦੇ ਆ ਨਾ, ਜੇ ਤੁਹਾਡੀ ਕਿਸਮਤ, ਜੇ ਤੁਹਾਡਾ ਟਾਈਮ ਚੰਗਾ ਨਾ, ਤੇ ਬਾਲ ਜਿਹੜੀ ਬੋਲਰ ਦੀ ਆਉਣੀ ਤੁਹਾਡੇ ਆਪਣੇ ਆਪ ਹੀ ਤੁਹਾਡੇ ਬੈਟ ਤੇ ਆ ਜਾਣੀ ਹੈ। ਤੇ ਜੇ ਤੁਹਾਡਾ ਟਾਈਮ ਅੱਛਾ ਨਹੀਂ ਹੈ, ਤੁਸੀਂ ਬਾਲ ਨੂੰ ਮਾਰਨ ਦੀ ਕੋਸ਼ਿਸ਼ ਵੀ ਕਰੋ ਤਾਂ ਵੀ ਤੁਹਾਨੂੰ ਬਾਲ ਨਜ਼ਰ ਨਹੀਂ ਆਉਣੀ ਕਿੱਧਰ ਨੂੰ ਜਾਂਦੀ ਹੈ। ਬਿਲਕੁਲ ਇਹਦਾ ਮਤਲਬ ਕਿਸਮਤ ਦਾ ਰੋਲ ਵੀ ਕਿਤੇ ਨਾ ਕਿਤੇ ਹੈ ਸਾਡੇ ਕੰਮ ਕਾਰ ਦੇ ਵਿੱਚ ਥੋੜਾ ਬਹੁਤ। ਚਲੋ ਆਪਾਂ ਹੋਰ ਵੀ ਅੱਗੇ ਦੋਸਤਾਂ ਮਿੱਤਰਾਂ ਤੋਂ ਪੁੱਛਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ।

0: ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਾਡੇ ਕਾਲਰ ਨੇ ਖਲੀਲ ਜੀ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਅੱਗੇ ਤਾਂ ਤੁਸੀਂ ਬਾਰਿਸ਼ ਦਾ ਹਾਲ ਦੱਸਿਆ ਤੇ ਹੁਣ ਸਾਡੇ ਵਿਸ਼ੇ ਦੇ ਬਾਰੇ ਚਾਨਣਾ ਪਾਓ ਕੁਝ।
1: ਜੀ, ਪਹਿਲੀ ਚੀਜ਼ ਤੋਂ ਇਹ ਹੈ, ਮੈਂ ਸਟਰੋਂਗਲੀ ਬਿਲੀਵ ਕਰਤਾ ਹੂੰ ਦਰਸ਼ਨ ਸਾਹਿਬ
0: ਜੀ,
1: ਕਿ ਮਿਹਨਤ ਜੋ ਹੈ ਸਿਰਫ 30% ਹੋਤੀ ਹੈ ਜ਼ਿੰਦਗੀ ਮੇਂ।
0: ਅੱਛਾ,
1: ਆਪ ਚਾਹੇ ਪਰੀਕਸ਼ਾ ਮੇਂ ਲੇ ਲੋ, ਆਪ ਇਸ ਪੁਆਇੰਟਸ ਕੋ ਜ਼ਰਾ ਖਾਲੀ ਗੌਰ ਕਰੀਏ ਜੋ ਮੈਂ ਇਲਾਬੋਰੇਟ ਕਰੂੰਗਾ, ਯਾਨੀ ਕਿ ਖੁਲਾਸਾ ਕਰੂੰਗਾ।
0: ਨਹੀਂ ਨਹੀਂ ਨਹੀਂ, ਮੈਂ ਬਿਲਕੁਲ ਸੁਣ ਰਹਾ ਹੂੰ। ਪਹਿਲੇ ਦੋਸਤ ਨੇ ਬੋਲਾ ਥਾ ਕਿ 70% ਮਿਹਨਤ ਹੈ, 30% ਕਿਸਮਤ ਹੈ। ਆਪ ਕਹਿ ਰਹੇ ਹੋ ਕਿ 30% ਮਿਹਨਤ ਹੈ ਲੇਕਿਨ 70% ਲੱਕ ਹੈ, ਤੁਮ ਬੋਲਤੇ ਹੋ।
1: ਬਿਲਕੁਲ ਬਿਲਕੁਲ, ਕੈਸਾ ਵੋ ਮੈਂ ਆਪਕੋ ਐਕਸਪਲੇਨ ਕਰ ਦੇਤਾ ਹੂੰ। 30% ਜਬ ਆਦਮੀ ਮਿਹਨਤ ਕਰਤਾ ਨਾ ਤੋ ਉਸਕੋ ਏਕ ਕਾਨਫੀਡੈਂਸ ਨਾਮ ਕੀ ਚੀਜ਼ ਆਤੀ ਉਸਕੇ ਅੰਦਰ, ਉਹ ਬੋਲਤਾ ਹਾਂ ਯਾਰ ਮੈਂ ਯੇ ਕਾਮ ਕਰ ਲੇ ਸਕਤਾ ਹੂੰ। ਅਬ ਯੇ ਜਿਤਨੀ ਫੋਰਸ ਸੇ ਉਸ ਚੀਜ਼ ਪੇ ਫੋਕਸ ਕਰਤਾ, ਅਬ ਉਸਮੇ ਚਾਹੀਏ ਉਸਕੋ ਰਿਮੇਨਿੰਗ ਸਬਸੇ ਮੁਕਾਬਲੇ ਕੇ ਲੀਏ, ਪਹਿਲੇ ਤੋ ਮਾਂ ਬਾਪ ਕੀ ਦੁਆ, ਪਰਮਾਤਮਾ ਕੀ, ਅੱਲਾਹ ਕੀ, ਜਿਸਕੀ ਵੀ ਉਹ ਪ੍ਰਾਰਥਨਾ ਕਰਤਾ, ਜੋ ਵੀ ਫੇਥ ਹੈ ਉਸਕਾ, ਬਿਲੀਵ ਹੈ, ਉਨਕੀ ਦੁਆ ਸ਼ਾਮਿਲ ਹੋਣਾ, ਉਨਕਾ ਉਨਕਾ ਜੋ ਹੈ ਸੋ ਖਾਸ ਤੌਰ ਪੇ ਚਰਨ ਉਸ ਪੇ ਸਮਝੋ ਨਜ਼ਰ ਹੋਣਾ, ਉਸਕੇ ਬਾਅਦ ਮਾਂ ਬਾਪ ਕੀ ਦੁਆਏ, ਫਿਰ ਕੋਈ ਦਾਨ ਪੁੰਨ ਕਾ ਕਾਮ ਕਰੇ, ਕਿਸੀ ਕੀ ਮਦਦ ਕਰ ਦੀਏ ਉਸਕੀ ਦੁਆ, ਯੇ ਸਭ ਰਾਏਗਾ ਨਹੀਂ ਜਾਤੀ, ਹਰ ਚੀਜ਼ ਦੇਖ ਰਹਾ ਉਹਨੇ, ਯਾਨੀ ਹਰ ਆਂਖ ਦੇਖ ਰਹਾ ਆਪਕੋ ਪਰਮਾਤਮਾ, ਹਰ ਐਂਗਲ ਸੇ ਦੇਖ ਰਹਾ। ਹਮ ਸੋ ਜਾਤੇ ਹਮੇ ਨੀਂਦ ਆ ਜਾਤੀ, ਨਾ ਉਸਕੋ ਨੀਂਦ ਆਤੀ, ਨਾ ਉਹਨੇ ਸੋਤਾ, ਹਰ ਚੀਜ਼ ਦੇਖ ਰਹਾ, ਆਪਣਾ ਹਿਸਾਬ ਕਿਤਾਬ ਹੋ ਰਹਾ। ਸੋ ਮੈਂ ਇਹ ਬੋਲ ਰਹਾ ਹੂੰ, ਯੇ ਸਾਰੇ ਚੀਜ਼ਾਂ ਮਿਕਸ ਕਰੇ ਤੋ 30% ਨਹੀਂ 70% ਪੂਰੀ ਹੋਤੀ, ਯੇ ਜਬ ਪੂਰਾ ਆਤਾ ਵੋ 100% ਹੋ ਜਾਤੀ। ਮੈਨੇ ਆਜ਼ਮਾ ਕੇ ਦੇਖਾ ਹੈ, ਕਿਸਮਤ ਕਾ ਗਹਿਰਾ ਤਾਲੁਕ ਹੈ। ਇਸ ਤੇ ਦੂਸਰੀ ਔਰ ਇੱਕ ਮਿਸਾਲ ਦੇਤਾ ਹੂੰ, ਆਪ ਹੀ ਨੇ ਕਹਾ ਥਾ, ਆਪ ਹੀ ਕਾ ਸ਼ੋ ਥਾ, ਭੁੱਲ ਗਏ, ਮੈਂ ਆਪਕੋ ਯਾਦ ਦਿਲਾ ਰਹਾ ਹੂੰ ਕਿ ਬੰਦਾ ਪੈਸੇ ਲਿਆ, ਚੀਜ਼ੇ ਲੈ ਕੇ ਬੀਵੀ ਬੱਚੇ ਕੇ ਸਾਥ ਬੋਲਾ, ਨਹੀਂ ਯਾਰ ਮੈਨੂੰ ਕੁਛ ਵੀ ਕਰ ਲੋ ਸੀ, ਮੈਂ ਪੈਸੇ ਖਰੀਦ ਉਧਾਰ ਲੂੰਗਾ, ਪਰ ਮੈਨੂੰ ਟੈਟਾਨਿਕ ਦੇ ਸਫ਼ਰ ਕਰਨਾ ਸੀ, ਲੇਕਿਨ ਕੁੱਤਾ ਆ ਕੇ ਉਸਕੇ ਬੱਚੇ ਕੋ ਕਤਲ ਲਿਆ, ਉਸਨੇ ਕਹਾ ਯਾਰ ਮੇਰੇ ਕੋ ਮਾਰ ਡਾਲੂੰਗਾ, ਮੇਰੇ ਬੱਚੇ ਕੋ ਇਲਾਜ ਪਾਲ ਦੇ। ਮੈਂ ਅਲਗਰਜ਼ ਕੇ ਵੋ ਕੁੱਤੇ ਕੀ ਵਜ੍ਹਾ ਸੇ ਪੂਰੀ ਫੈਮਲੀ ਨਹੀਂ ਗਈ, ਔਰ ਫਿਰ ਦੂਸਰੇ ਦਿਨ ਅਖਬਾਰ ਕੇ ਹੈਡਲਾਈਨ ਤੇ ਨਿਊਯਾਰਕ ਟਾਈਮ ਕੇ, ਟੈਟਾਨਿਕ ਜੈਸਾ ਜਹਾਜ਼ ਸਿੰਕ ਹੋ ਗਿਆ, ਪੂਰੇ ਲੋਕ ਮਰ ਗਏ, ਔਰ ਜੋ ਬਚ ਗਏ ਉਨਕਾ ਆਲਮ ਯੇ ਥਾ ਕਿ ਸਮਝੋ ਮਰੇ ਕੇ ਬਰਾਬਰ ਹੈ।
0: ਜੀ ਜੀ ਜੀ ਜੀ ਬਿਲਕੁਲ,
1: ਕਿਸਮਤ ਕਾ ਬੜਾ ਗਹਿਰਾ ਤਾਲੁਕ ਹੈ, ਇਸ ਲਈ ਹਮੇਸ਼ਾ ਅੱਛੀ ਬਾਤ ਕਰਨਾ, ਇਸ ਲਈ ਪੁਰਾਣੇ ਬਜ਼ੁਰਗ ਬੋਲਤੇ, ਆਪਣੇ ਪੰਜਾਬ ਮੇਂ ਸੁਣਾ ਹੋਗਾ ਬਚਪਨ ਸੇ, ਯਾਰ ਮੂੰਹ ਸੇ ਕੁਛ ਸ਼ੁਭ ਸ਼ੁਭ ਬਾਤ ਕਰ ਯਾਰ ਬੋਲਤੇ, ਕਿਉਂ ਬੋਲਤੇ ਆਪ ਸ਼ੁਭ ਸ਼ੁਭ, ਜ਼ਰਾ ਸੋਚੀਏ, ਕਿਉਂਕਿ ਅਸ਼ੁਭ ਬੋਲਦੇ ਤੇ ਕੋਈ ਬਾਜ਼ੂ ਸੇ ਗੁਜ਼ਰਤਾ ਫਰਿਸ਼ਤਾ ਬੋਲ ਦੇਤਾ ਮਾਸ਼ਾਅੱਲਾ ਆਮੀਨ, ਹੋ ਜਾਏ ਤੇਰਾ ਕਾਮ, ਉਹ ਜਾ ਬੰਦੇ ਤੇਰਾ ਹੋ ਗਿਆ। ਤੋ ਯੇ ਜੋ ਚੀਜ਼ ਮਾਇਨੇ ਰੱਖਤੇ ਹੈ, ਤੋ ਪਲੀਜ਼ ਇਨ ਚੀਜ਼ੋਂ ਪੇ ਤਵੱਜੋ ਦੀਜੀਏ, ਔਰ ਕਿਸਮਤ ਕਾ ਵੀ ਰੋਲ ਹੈ, ਮਿਹਨਤ ਕਾ ਵੀ ਰੋਲ ਹੈ।
0: ਬਹੁਤ ਬਹੁਤ ਸ਼ੁਕਰੀਆ ਜੀ ਖਲੀਲ ਜੀ, ਬਹੁਤ ਬੜੀਆ ਫੀਡਬੈਕ ਆਪਣਾ, ਥੈਂਕ ਯੂ।
1: ਆਪਕਾ ਵੀ ਜੀ ਜਨਾਬ, ਆਪਕਾ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। 4990 ਤੁਹਾਡਾ ਡਿਸਕਨੈਕਟ ਹੋ ਗਿਆ ਜੀ, ਫੋਨ ਦੁਬਾਰਾ ਕਾਲ ਕਰੋ। 4990 ਤੁਹਾਡੀ ਕਾਲ ਆ ਰਹੀ ਸੀ, ਮੈਂ ਕਨੈਕਟ ਕੀਤੀ ਤੇ ਬਾਈ ਚਾਂਸ ਉਹ ਡਿਸਕਨੈਕਟ ਹੋ ਗਈ। ਸੋ ਦੋਸਤੋ ਤੁਸੀਂ ਵੀ ਜੁੜਿਓ, 6473563535 ਸਾਡੇ ਸਟੂਡੀਓ ਦਾ ਨੰਬਰ ਹੈ। ਸੋ ਮੈਂ ਨਾ ਗੱਲ ਜਿੱਦਾਂ ਖਲੀਲ ਜੀ ਨੇ ਕੀਤੀ ਕਿ 70% ਜਿਹੜੀ ਲੱਕ ਹੈ ਤੇ 30% ਜਿਹੜੀ ਮਿਹਨਤ ਦਾ ਰੋਲ ਹੁੰਦਾ ਹੈ, ਤੇ ਪਹਿਲਾਂ ਸਾਡੇ ਇੱਕ ਦੋਸਤ ਨੇ ਗੱਲ ਕੀਤੀ ਕਿ 30% ਲੱਕ ਦਾ ਰੋਲ ਹੁੰਦਾ ਹੈ, 70% ਮਿਹਨਤ ਦਾ ਰੋਲ ਹੁੰਦਾ ਹੈ। ਮੈਂ ਨਾ ਇੱਕ ਦਿਨ ਗੱਲ ਵੀ ਕੀਤੀ ਸੀ, ਤੁਸੀਂ ਉਹਨੂੰ ਗੂਗਲ ਤੇ ਖੋਲ ਕੇ ਦੇਖ ਵੀ ਸਕਦੇ ਹੋ। ਸਾਡੇ ਕਾਲਰ ਨੇ ਪਹਿਲਾਂ ਆਪਾਂ ਉਹਨਾਂ ਦੀ ਗੱਲ ਸੁਣ ਲਈਏ। 5993 ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਸਰ ਮੈਨੂੰ ਇਹ ਲੱਗਦਾ ਕਿ ਆਪਾਂ ਨੂੰ ਇਹਨਾਂ ਚੱਕਰਾਂ 'ਚ ਜ਼ਿਆਦਾ ਪੈਣਾ ਨਹੀਂ ਚਾਹੀਦਾ ਗਾ, ਕਿਉਂਕਿ ਕਿਸਮਤ ਜਿਹੜੀ ਹੈਗੀ ਉਹ ਤਾਂ ਪਰਸਨ ਟੂ ਪਰਸਨ ਵੇਰੀ ਕਰਦੀ ਹੈ ਨਾ, ਕਿਸੇ ਲਈ 70 ਕਿਸੇ ਲਈ 30 ਕਿਸੇ ਲਈ 50, ਕਿਸੇ ਦੀ ਕਦ ਲੱਗਦੀ ਆ, ਕਿਸੇ ਦੀ ਕਦ ਲੱਗਦੀ ਆ, ਕਿਸੇ ਦੀ ਲੱਗਦੀ ਨੀ, ਹਨਾ।
0: ਨਹੀਂ ਮੈਂ ਤਾਂ ਚਲੋ ਦੋਸਤਾਂ ਦਾ ਇੱਕ ਰੈਫਰੈਂਸ ਹੀ ਦਿੱਤਾ ਜੋ ਉਹਨਾਂ ਨੇ ਕੋਟ ਕੀਤਾ, ਬਾਕੀ ਮੇਰਾ ਖਿਆਲ ਹੋ ਸਕਦਾ ਕੁਝ ਹੋਰ ਹੋਵੇ ਇਸ ਚੀਜ਼ ਦੇ ਬਾਰੇ। ਇਹ ਤਾਂ ਹਰ ਇੱਕ ਦਾ ਡਿਫਰੈਂਟ ਹੈ ਨਾ।
2: ਹਾਂਜੀ,
0: ਤੁਸੀਂ ਆਪਣਾ ਦੱਸੋ ਵਿਚਾਰ।
2: ਹਾਂਜੀ, ਮੇਰਾ ਇਹੀ ਹੈ ਕਿ ਕਿਸਮਤ ਨੂੰ ਲੈ ਕੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ, ਕਿਉਂਕਿ ਤਾਂ ਬੈਕ ਐਂਡ ਤੇ ਆ ਨਾ, ਕਦ ਲੱਗਦੀ ਆ, ਕਦ ਨਹੀਂ ਲੱਗਦੀ।
0: ਜੀ ਜੀ ਜੀ ਜੀ ਜੀ ਜੀ,
2: ਬਹੁਤ ਛੋਟੀ ਜਿਹੀ ਐਗਜ਼ਾਮਪਲ ਵੀ ਹੁੰਦੀ ਹੈ, ਇਨਸਾਨ ਡਿੱਗ ਪੈਂਦਾ ਨਾ, ਉਹ ਕਹਿੰਦਾ ਸ਼ੁਕਰ ਆ ਤੱਕ ਨਹੀਂ, ਸੋਚੇ ਵੀ ਕਿਸਮਤ ਆ ਹਨਾ। ਕਈ ਵਾਰੀ ਬਹੁਤ ਵੱਡੀ ਚੀਜ਼ ਹੋ ਜਾਂਦੀ ਹੈ ਕਿ ਯਾਰ ਮੈਨੂੰ ਆਹ ਮੈਨੂੰ ਇੱਕ ਕੁਐਸਚਨ ਆ ਗਿਆ, ਮੈਂ ਪਾਸ ਹੋ ਗਿਆ,
0: ਕਿਸਮਤ
2: ਹਨਾ। ਸੋ ਨਿੱਕੀ ਨਿੱਕੀ ਚੀਜ਼ ਤੇ ਆ ਕਦ ਚੱਲਦੀ ਆ, ਸੋ ਜਿਹੜੀ ਮੇਨ ਆ ਉਹ ਤਾਂ ਤੁਹਾਡੀ
0: ਮਿਹਨਤ। ਬਿਲਕੁਲ ਬਿਲਕੁਲ, ਨੋ ਡਾਊਟ,
2: ਤੁਸੀਂ ਕਰੀ ਚੱਲੋ ਕਰੀ ਚੱਲੋ ਕਰੀ ਚੱਲੋ, ਕਿਸਮਤ ਦਾ ਕਦ ਦਾ ਲੱਗਦਾ ਜਾਂ ਨਹੀਂ ਲੱਗਦਾ ਜਾਂ ਕਿਸੇ ਲਈ ਕਿੰਨਾ ਲੱਗਦਾ ਉਹ ਡਿਪੈਂਡ ਕਰਦਾ।
0: ਚਲੋ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ 1278 ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ
3: ਠੀਕ ਹੈ ਜੀ ਤੁਹਾਡਾ ਸ਼ੋਅ ਬਹੁਤ ਵਧੀਆ ਚੱਲ ਰਿਹਾ ਜੀ ਮੈਂ ਸੋਚਿਆ ਵੀ ਮੈਂ ਵੀ ਆਪਦਾ ਕੋਈ ਥੋੜਾ ਜਿਹਾ ਯੋਗਦਾਨ ਪਾ ਦੇਵਾਂ
0: ਬਹੁਤ ਵਧੀਆ ਬੜੀ ਮਿਹਰਬਾਨੀ ਤੁਹਾਡੀ ਤੁਸੀਂ ਸੁਣੇ ਸੁਣਦੇ ਹੋ ਤੇ ਕੰਟਰੀਬਿਊਟ ਵੀ ਕਰਦੇ ਹੋ ਬਹੁਤ ਵਧੀਆ ਬੜਾ ਅੱਛਾ ਲੱਗਦਾ
3: ਹਾਂਜੀ ਹਾਂਜੀ ਥੈਂਕ ਯੂ ਜੀ ਤੇ ਤੁਹਾਡਾ ਵੀ ਥੈਂਕ ਯੂ ਤੁਸੀਂ ਆਰਗੇਨਾਈਜ਼ ਕਰਕੇ ਚਲਾਉਂਦੇ ਹੋ ਰੇਡੀਓ ਤੇ ਮੈਂ ਸੋਚ ਰਿਹਾ ਸੀ ਜਿਹੜਾ ਅੱਜ ਦਾ ਟੌਪਿਕ ਹੈ ਨਾ ਵੀ ਕੋਈ ਹੋਰ ਵੀ ਲੋਕ ਬਹੁਤ ਸੁਣ ਰਹੇ ਹੋਣਗੇ ਜੇ ਮੈਂ ਥੋੜੀ ਜਿਹੀ ਆਪਦੀ ਕਹਾਣੀ ਦੱਸ ਦੇਵਾਂ ਇਹ ਤਾਂ
0: ਬਰੀਫ ਰੱਖਿਓ ਥੋੜਾ ਜਿਹਾ ਕੋਈ ਗੱਲ ਨਹੀਂ
3: ਹਾਂਜੀ ਹਾਂਜੀ ਇਹ ਤਾਂ ਵੀ ਮੇਰੇ ਨਾਲ ਵੀ ਵਾਪਰ ਰਹੀ ਹੈ ਤੇ ਮੈਂ ਨਾ ਜਿਹੜੀ ਜੋਬ ਕਰਦਾ ਉਹ ਬਹੁਤ ਟੈਕਨੀਕਲ ਹੈ ਵੀ ਮਤਲਬ ਉੱਥੇ ਟ੍ਰਬਲ ਸ਼ੂਟਿੰਗ ਬਹੁਤ ਹੁਣ ਕਰਨੀ ਪੈਂਦੀ ਹੈ ਤੇ ਉਹਨਾਂ ਨੂੰ ਬੰਦਾ ਚਾਹੀਦਾ ਸੀ ਅੱਜ ਤੋਂ 7-8 ਸਾਲ ਪਹਿਲਾਂ ਤੇ ਮੈਂ ਉੱਥੇ ਚਲਿਆ ਗਿਆ
0: ਜੀ
3: ਤੇ ਉਹਨਾਂ ਨੇ ਮੈਨੂੰ 2-3 ਚੀਜ਼ਾਂ ਦਿਖਾਈਆਂ ਮੈਂ ਮਾੜਾ ਮੋਟਾ ਇੱਧਰ ਉੱਧਰ ਤੁੱਕੇ ਤੱਕੇ ਮਾਰੇ ਤੇ ਮੇਰੀ ਜੋਬ ਲੱਗ ਗਈ
0: ਜੀ ਜੀ
3: ਤੇ ਮੈਨੂੰ ਆਉਂਦਾ ਕੁਛ ਨੀ ਸੀ ਬਸ ਉਹਨਾਂ ਨੂੰ ਬੰਦਾ ਚਾਹੀਦਾ ਸੀ ਉਹ ਕਹਿੰਦੇ ਵੀ ਤੈਨੂੰ ਥੋੜੀ ਜਿਹੀ ਨੌਲੇਜ ਤਾਂ ਘੱਟ ਹੈ ਪਰ ਵੀ ਤੈਨੂੰ ਸਾਨੂੰ ਬੰਦਾ ਚਾਹੀਦਾ ਵੀ ਅਸੀਂ ਤੈਨੂੰ ਅਸੀਂ ਤੈਨੂੰ ਰੱਖ ਲਾਂਗੇ
0: ਤੁਸੀਂ ਕਿਸਮਤ ਦੇ ਫੇਵਰ ਚੋ ਫਿਰ ਵੀ ਤੁਹਾਡੀ ਕਿਸਮਤ ਚੰਗੀ ਸੀ ਤੁਹਾਨੂੰ ਜੋਬ ਮਿਲ ਗਈ
3: ਦੇਖੋ ਜੀ ਕਿਸਮਤ ਮੈਨੂੰ ਉੱਥੇ ਲੈ ਗਈ
0: ਚਲੋ
3: ਮੈਨੂੰ ਕਿਸਮਤ ਉੱਥੇ ਲੈ ਗਈ ਤੇ ਮੈਂ ਉੱਥੇ ਚਲਿਆ ਗਿਆ ਨਹੀਂ ਮੈਂ ਆਪਦੇ ਆਪ ਨੂੰ ਤਾਂ ਸਮਝਦਾ ਮੈਂ 8 ਸਾਲ ਰੱਬ ਦਾ ਹੁਣ 8 ਸਾਲ ਹੋਣ ਵਾਲੇ ਨੇ ਮੈਂ ਰੱਬ ਦਾ ਸ਼ੁਕਰ ਹੀ ਕਰੀ ਜਾਂਦਾ ਪਰਮਾਤਮਾ ਤੇਰਾ ਸ਼ੁਕਰ ਹੈ ਕਿਸਮਤ ਤੇਰਾ ਸ਼ੁਕਰ ਹੈ ਰੱਬਾ ਤੇਰਾ ਸ਼ੁਕਰ ਹੈ ਤੂੰ ਮੈਂ ਇੱਥੇ ਆ ਗਿਆ ਮੈਂ ਤਾਂ ਕੋਈ ਮਾੜੀ ਜਿਹੀ ਕਿਸੇ ਮਸ਼ੀਨ ਦੇ ਉਹਲੇ ਲੁਕ ਜਾ ਮੈਂ ਤਾਂ ਉੱਥੇ ਖੜਾ ਹੀ ਰੱਬ ਨੂੰ ਹੱਥ ਟੇਕੀ ਜਾਂਦਾ ਮੱਥੇ ਟੇਕੀ ਜਾਂਦਾ ਵੀ ਮੈਂ ਤਾਂ ਇਹ ਜੋਬ ਡਿਜ਼ਰਵ ਹੀ ਨੀ ਸੀ ਕਰਦਾ ਮੈਂ ਇੱਥੇ ਕਿੱਥੇ ਮੈਨੂੰ ਮੈਂ ਕਿਵੇਂ ਆ ਗਿਆ ਉਰੇ ਤੇ ਮੇਰਾ ਬੇਟਾ 10 ਸਾਲ ਦਾ ਹੋ ਗਿਆ ਹੈ ਜੀ ਤੇ ਮੈਂ ਰੱਬ ਨੂੰ ਕਹੀ ਜਾਂਦਾ ਵੀ ਹੇ ਰੱਬਾ ਤੂੰ ਵੀ ਇੱਥੇ ਲਿਆ ਆ ਤੇ ਮੇਰੀ ਜੋਬ ਲੱਗ ਗਈ
0: ਵੈਸੇ ਤੁਹਾਡੀ ਇਹ ਵੀ ਦਰਿਆ ਦੇ ਲਈ ਹੈ ਕਿ ਤੁਸੀਂ ਸਭ ਕੁਝ ਓਪਨਲੀ ਔਨ ਏਅਰ ਇਹ ਸਾਰਾ ਕੁਝ ਦੱਸ ਰਹੇ ਹੋ ਐਕਸੈਪਟ ਕੀਤਾ ਹੈ ਸਭ ਕੁਝ ਤੁਸੀਂ
3: ਚਲੋ
0: ਸ਼ੁਕਰੀਆ ਭਾਜੀ ਬਹੁਤ ਬਹੁਤ ਮਿਹਰਬਾਨੀ ਬੜੀ ਵਧੀਆ ਫੀਡਬੈਕ ਤੁਸੀਂ ਦਿੱਤੀ ਥੈਂਕ ਯੂ ਥੈਂਕ ਯੂ ਹਾਂਜੀ ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਜੀ
4: ਹਾਂਜੀ ਹਾਲ ਚਾਲ ਵਧੀਆ ਤੇ ਵਧੀਆ ਟੌਪਿਕ ਤੁਸੀਂ ਤੇ ਪ੍ਰੋਗਰਾਮ ਸੁਣ ਰਹੇ ਆ
0: ਤੁਸੀਂ ਵੀ ਦੱਸੋ ਨਾ ਤੁਹਾਡਾ ਤੁਹਾਡਾ ਕੀ ਵਿਚਾਰ ਹੈ ਇਹਨਾਂ ਚੀਜ਼ਾਂ ਦੇ ਬਾਰੇ
4: ਨਹੀਂ ਮੈਂ ਉਹੀ ਮੈਂ ਦੱਸਣ ਲੱਗਿਆ ਜੀ ਫਿਰ
0: ਹਾਂ
4: ਤੇ ਹੁਣ ਆਪਾਂ ਇਸ ਤਰ੍ਹਾਂ ਕਰਦੇ ਆ ਕਿ ਆਪਾਂ ਜਿਹੜੀ ਕਾਰਾਂ ਰੱਖੀਆਂ ਨੇ
0: ਉਹਦੀ
4: ਕਿਸਮਤ ਅਜਮਾਈ ਕਰ ਲੈਣੇ ਆਪਾਂ 30% ਉਹਦੀ ਸਰਵਿਸ ਕਰਾਓ
0: ਅੱਛਾ ਅੱਛਾ
4: 30% ਹੀ ਪੈਰਾਂ ਦਾ ਕੰਮ ਕਰਾਓ 30% ਹੀ ਰੱਖੋ ਉਹਨੂੰ ਫਿਰ ਦੇਖਦੇ ਕਿਸਮਤ ਕੀ ਕਹਿੰਦੇ ਤੁਹਾਡੀ
0: ਤੁਸੀਂ ਤਾਂ ਗੱਲ ਹੋਰ ਹੀ ਪਾਸੇ ਲੈ ਗਏ ਹੋ
4: ਤੁਸੀਂ ਮੈਂ ਦੇਖੋ ਟੈਕਨੀਕਲ ਮੈਂ ਦੇਖੋ 30% ਤੇ ਆ ਜਾਓ ਤੁਸੀਂ ਦੇਖੋ ਫਿਰ ਕਿਸਮਤ ਕੀ ਕਰਦੀ ਹੈ
0: ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹੈ
4: ਨਹੀਂ ਨਹੀਂ ਜੋ ਸਚਾਈ ਹੈ ਗੁਰੂ ਨਾਨਕ ਪਾਤਸ਼ਾਹ ਇੱਕ ਗੱਲ ਕਹੇ
0: ਜੀ
4: ਸੁਣੋ ਧਿਆਨ ਨਾਲ
0: ਹਾਂ ਹਾਂ
4: ਕਿਰਤ ਕਰੋ ਪਹਿਲਾ ਕੰਮ ਹੈ ਕਿਰਤ ਕਰੋ ਮਤਲਬ ਪਹਿਲਾ ਕੰਮ ਹੈ
0: ਤੁਸੀਂ
4: ਕੰਮ ਕਰਨਾ ਆ ਮਿਹਨਤ ਕਰਨੀ ਆ ਔਰ ਉਹ ਕਰਨੀ ਆ ਆਪਦੇ ਅਕੋਰਡਿੰਗ ਜੋ ਵੀ ਹੈ ਉਹਨਾਂ ਨੇ ਜੋ
0: ਆਪਣੀ ਸਮਰੱਥਾ ਦੇ ਅਨੁਸਾਰ ਠੀਕ ਹੈ
4: ਹਾਂਜੀ ਸਮਰੱਥਾ ਦੇ ਅਨੁਸਾਰ ਤੇ ਫਿਰ ਅਗਲਾ ਉਹਨਾਂ ਨੇ ਲਿਖਿਆ ਵੰਡ ਛਕੋ
0: ਕਹਿੰਦੇ
4: ਤੁਹਾਡੇ ਕੋਲ ਥੋੜਾ ਭੋਜਨ ਪਾਣੀ ਹੋ ਗਿਆ ਜੇ ਤੁਹਾਡੇ ਕੋਲ ਥੋੜਾ ਵਾਧੂ ਆ ਤਾਂ ਵੰਡ ਛਕੋ
0: ਉਹ ਵੀ ਆਪਣੀ ਸਮਰੱਥਾ ਦੇ ਅਨੁਸਾਰ ਜਿੰਨਾ ਤੁਸੀਂ ਕਰ ਸਕਦੇ
4: ਜਿਹਨੂੰ ਜਿਹਨੂੰ ਨਹੀਂ ਮਿਲਦਾ ਕੋਈ ਉਹਨਾਂ ਨੂੰ ਮਤਲਬ ਮੂੰਹ ਚ ਪੈ ਜਾਏ ਤਾਂ ਵਧੀਆ ਗੱਲ ਹੈ
0: ਜੀ
4: ਤੇ ਫਿਰ ਉਹ ਤੀਸਰਾ ਉਹਨਾਂ ਨੇ ਲਿਖਿਆ ਵੀ ਜੇ ਤੁਹਾਡੇ ਕੋਲ ਟਾਈਮ ਹੈਗਾ ਨਾ ਵੀ ਪਹਿਲਾਂ ਤੁਸੀਂ ਕੰਮ ਵੀ ਕਰਨ ਲੱਗ ਗਏ ਸਾਰਾ ਕੁਝ ਸੈਟਿੰਗ ਹੋ ਗਈ ਤੇ ਤੁਹਾਨੂੰ ਖਾਣਾ ਵੀ ਮਿਲਣ ਲੱਗ ਗਿਆ
0: ਜੀ
4: ਤੇ ਤੀਜਾ ਫਿਰ ਉਹਨਾਂ ਕੀ ਕਿਹਾ
0: ਜੋ ਰੱਬ ਨੂੰ ਸਿਮਰਨ ਵੀ ਕਰੋ ਉਹਦਾ ਫਿਰ
4: ਹਾਂਜੀ
0: ਉਹਦਾ ਸ਼ੁਕਰ ਕਰੋ ਉਹਦਾ ਸਿਮਰਨ ਕਰੋ
4: ਹਾਂਜੀ ਕਿਰਤ ਕਰੋ
0: ਜਿਹਨੇ ਤੁਹਾਨੂੰ ਇੰਨੇ ਜੋਗੇ ਕੀਤਾ
4: ਨਾਮ ਜਪੋ ਨਾਮ ਜਪੋ
0: ਜਿਹਨੇ ਤੁਹਾਨੂੰ ਇੰਨੇ ਜੋਗੇ ਕੀਤਾ
4: ਹਾਂ ਫੇਰ ਕਹਿੰਦੇ ਤੁਸੀਂ ਨਾਮ ਜਪੋ ਹੁਣ ਜੇ ਆਪਾਂ ਕਹਿ ਦਈਏ ਵੀ ਪਹਿਲਾਂ ਆਪਾਂ ਘਰੇ ਬੈਠੇ ਨਾਮ ਹੀ ਜਪੀ ਜਾਈਏ ਪਹਿਲੀ ਪੌੜੀ ਵੀ ਆਪਾਂ ਨਾਮ ਹੀ ਜਪੀ ਜਾਈਏ ਸਿੱਧੇ ਡੰਡੇ ਤੇ ਪਹੁੰਚਣਾ ਚਾਹੀਏ ਕਿਸਮਤ ਘਰੇ ਸਾਨੂੰ ਖਾਣਾ ਦੇ ਜੂ
0: ਮੈਂ ਇੱਕ ਦਿਨ ਅੱਗੇ ਗੱਲ ਕੀਤੀ ਸੀ ਕਿ ਰੱਬ ਨੇੜੇ ਕਿ ਕਸੁੰਨ
4: ਹਾਂਜੀ
0: ਉਹ ਕਹਿੰਦੇ ਵੀ ਜੇ ਕਿਸੇ ਬੰਦੇ ਨੂੰ ਮੰਨ ਲਓ ਉਹਨੂੰ ਹਾਰਟ ਅਟੈਕ ਹੋ ਗਿਆ ਉਹਨੂੰ ਤੁਸੀਂ ਦੇਖੋ ਪਹਿਲਾਂ ਹਸਪੀਟਲ ਲੈ ਕੇ ਜਾਓਗੇ ਕਿ ਉਹਨੂੰ ਕੋਈ ਗੁਰਦੁਆਰੇ ਜਾਂ ਮੰਦਿਰ ਲੈ ਕੇ ਜਾਓਗੇ ਉਹਨੂੰ ਤੁਸੀਂ
4: ਕਿੱਥੇ ਲੈ ਕੇ ਜਾਓਗੇ ਹਾਂ
0: ਉਹਨੂੰ ਹਸਪੀਟਲ ਲੈ ਕੇ ਜਾਓਗੇ ਨਾ ਠੀਕ ਕਰ ਦੇਣਾ ਬਸ।
4: ਹਾਂਜੀ, ਸੋ ਉਹ ਗੱਲ ਆਪਾਂ ਨੂੰ ਥੋੜੀ ਅਲੱਗ ਅਲੱਗ ਬੰਦਿਆਂ ਦੇ ਅਲੱਗ ਅਲੱਗ ਵਿਚਾਰ,
0: ਅਲੱਗ ਅਲੱਗ ਵਿਚਾਰ
4: ਸੁਣੋ ਸਾਰਿਆਂ ਦੇ
0: ਜੀ,
4: ਸੁਣੋ ਸਾਰਿਆਂ ਨੇ ਮੰਨੋ ਆਪਦੀ।
0: ਚਲੋ ਠੀਕ ਹੈ ਜੀ, ਥੈਂਕ ਯੂ,
4: ਬਹੁਤ ਵਧੀਆ ਡਿਸਕਸ਼ਨ, ਵਧੀਆ ਹੋਣੀ ਚਾਹੀਦੀ ਏਦਾਂ।
0: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਸੋ ਦੋਸਤੋ 647-352-53 ਸਾਡਾ ਨੰਬਰ ਹੈ, 6473675353। ਇੱਕ ਸਾਡੇ ਹੋਰ ਕਾਲਰ ਨੇ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। 4887-4887 ਨੰਬਰ ਹੈ ਜੀ, ਤੁਸੀਂ ਆਉਂਦੇ ਰਹੋ ਜੀ ਆਇਆਂ ਨੂੰ। ਹੈਲੋ, 4887 ਕੁਲਵੰਤ ਗੰਡੂ ਨਾਮ ਆ ਰਿਹਾ ਜੀ, ਨਹੀਂ ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ, ਤੁਸੀਂ ਦੁਬਾਰਾ ਕੱਟ ਕੇ ਕਾਲ ਕਰੋ ਇੱਕ ਵਾਰ। ਸੋ ਤੁਸੀਂ ਜੁੜੇ ਹੋ 647-352-53 ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਮੈਂ ਤੁਹਾਡਾ ਹੋਸਟ ਡਾਕਟਰ ਦਰਸ਼ਨਦੀਪ, ਤੇ ਅਸੀਂ ਗੱਲਬਾਤ ਅੱਜ ਕਰ ਰਹੇ ਹਾਂ ਕਿ ਜ਼ਿੰਦਗੀ ਦੇ ਵਿੱਚ ਕਾਮਯਾਬੀ ਦੇ ਵਿੱਚ ਕਿੰਨਾ ਕੁ ਰੋਲ ਕਿਸਮਤ ਦਾ ਤੇ ਕਿੰਨਾ ਕੁ ਰੋਲ ਮਿਹਨਤ ਦਾ। ਦੋਸਤਾਂ ਮਿੱਤਰਾਂ ਨੇ ਆਪਣੇ ਵੱਖਰੇ ਵੱਖਰੇ ਵਿਚਾਰ ਸਾਡੇ ਨਾਲ ਸ਼ੇਅਰ ਕੀਤੇ ਨੇ। ਸਾਡੇ ਇੱਕ ਹੋਰ ਕਾਲਰ ਜੁੜੇ ਨੇ, 4887, ਫਿਰ ਤੁਹਾਡੀ ਕਾਲ ਡਿਸਕਨੈਕਟ ਹੋ ਗਈ ਜੀ। ਤੁਸੀਂ, ਮੈਂ ਤੁਹਾਨੂੰ ਕਨੈਕਟ ਕਰਦਾ, ਤੁਹਾਡੀ ਕਾਲ ਡਿਸਕਨੈਕਟ ਹੋ ਜਾਂਦੀ, ਆਵਾਜ਼ ਆ ਨਹੀਂ ਰਹੀ ਮੇਰੇ ਤੱਕ। ਤੇ ਸਾਡੇ ਰੇਡੀਓ ਪ੍ਰੋਗਰਾਮ ਦੇ ਮੇਨ ਜਿਹੜੇ ਪ੍ਰਾਊਡ ਸਪੌਂਸਰ ਇਸ ਵੇਲੇ ਦੇ, ਉਹ ਨੇ ਜੀ ਬ੍ਰਮਟਨ ਕੈਸ਼ ਐਂਡ ਕੈਰੀ। ਸਾਡੇ ਕਾਲਰ ਦੀ ਗੱਲ ਅਸੀਂ ਸੁਣੀ ਲਈ ਹੈ, ਮੈਂ ਗੱਲ ਬਾਅਦ ਦੇ ਵਿੱਚ ਕਰਦਾ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਆਵਾਜ਼ ਆ ਰਹੀ ਜੀ ਹੁਣ?
5: ਹਾਂਜੀ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
5: ਮੈਂ ਗੁਰਮੀਤ ਕੌਰ।
0: ਹਾਂਜੀ ਹਾਂਜੀ ਹਾਂਜੀ ਭੈਣ ਜੀ, ਮੈਂ ਪਹਿਚਾਣ ਲਿਆ ਤੁਹਾਨੂੰ, ਤੁਹਾਡੇ ਨੰਬਰ ਤੇ ਪਹਿਚਾਣ ਲਿਆ ਸੀ।
5: ਜੋ ਦੇਰ ਨਾਲ ਮਿਲਣ ਸਬਰ ਦੇ ਫਲ ਹੁੰਦੇ ਨੇ
0: ਜੀ ਜੀ ਜੀ ਜੀ।
5: ਬਸ ਜਿਹੜੀ ਦੇਰ ਨਾਲ ਕਿਸਮਤ ਦਾ ਫਿਰ ਉਹ ਬਸ ਨਾਈਟ ਨੀ ਹੁੰਦਾ, ਜੇ ਸਬਰ ਕਰੋਗੇ ਸਬਰ ਸਭ ਤੋਂ ਵੱਡੀ
0: ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਇੱਕ ਨੰਬਰ ਤੁਹਾਨੂੰ ਮੈਂ ਦੇ ਰਿਹਾ, 905-230-4800, 9052-30-4800, ਬ੍ਰਮਟਨ ਕੈਸ਼ ਐਂਡ ਕੈਰੀ, 100 ਕੈਨੇਡੀ ਰੋਡ। ਤੁਸੀਂ ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਛੋਟਾ ਮੋਟਾ ਸਮਾਨ ਲੈਣਾ ਜਿਸ ਦੀ ਤੁਹਾਨੂੰ ਜ਼ਰੂਰਤ ਹੋਏ, ਚਾਹੇ ਤੁਹਾਡੀ ਘਰ ਦੀ ਗਰੋਸਰੀ ਹੋਏ, ਘਰ ਦੇ ਕਿਚਨ ਦਾ ਕੋਈ ਬਰਤਨ ਹੋਏ, ਕੋਈ ਰੈਸਟੋਰੈਂਟ ਦੀ ਗਰੋਸਰੀ ਹੋਏ, ਰੈਸਟੋਰੈਂਟ ਦਾ ਕੋਈ ਬਰਤਨ ਹੋਏ, ਡਿਸਪੋਜ਼ੇਬਲ ਸਮਾਨ ਲੈਣਾ ਹੋਵੇ, ਗਰਮੀਆਂ ਦੇ ਵਿੱਚ ਬੈਕਯਾਰਡ ਦੇ ਵਿੱਚ ਜਾਂ ਫਰੰਟ ਦੇ ਉੱਪਰ ਕੋਈ ਕੰਮ ਕਰਨ ਵਾਸਤੇ ਕੋਈ ਛੋਟਾ ਮੋਟਾ ਔਜ਼ਾਰ ਤੁਹਾਨੂੰ ਚਾਹੀਦਾ, ਕੋਈ ਛੋਟੀ ਮੋਟੀ ਦਵਾਈ, ਕੋਈ ਘਰ ਦੇ ਵਿੱਚ ਵਰਤੀ ਜਾਣ ਵਾਲੀ ਫਸਟ ਏਡ ਦੇ ਤੌਰ ਤੇ ਜਿਹੜੀਆਂ ਅਸੀਂ ਰੱਖਦੇ ਹਾਂ, ਕੋਈ ਚਾਹੀਦੀ ਹੋਏ, ਕਿਸੇ ਗੁਰੂ ਸਾਹਿਬਾਨ ਦੀ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਦੇ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ ਚਾਹੀਦੀ ਹੋਏ, ਕੋਈ ਪੂਜਾ ਸਮੱਗਰੀ ਚਾਹੀਦੀ ਹੋਏ, ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਕੋਈ ਵੀ ਤੁਹਾਨੂੰ ਆਈਟਮ ਚਾਹੀਦੀ ਹੋਏ, ਹਰ ਇੱਕ ਆਈਟਮ ਪੰਜਾਬੀ ਔਰ ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਤੁਹਾਨੂੰ ਇੱਥੋਂ ਮਿਲ ਸਕਦੀ ਹੈ। ਕਿਸੇ ਚੀਜ਼ ਦੀ ਜਾਣਕਾਰੀ ਲੈਣੀ ਹੈ, ਫੋਨ ਨੰਬਰ ਨੋਟ ਕਰੋ, 905-230-4800, 9052-30-4800, ਬ੍ਰਮਟਨ ਕੈਸ਼ ਐਂਡ ਕੈਰੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, 2232।
6: ਸਤਿ ਸ਼੍ਰੀ ਅਕਾਲ ਭਾਈ, ਕੀ ਹਾਲ ਚਾਲ ਆ?
0: ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ।
6: ਹਾਂਜੀ, ਮੈਂ ਤਾਂ ਤੁਹਾਨੂੰ ਆਪਣੇ ਗੀਤ ਦਾ ਕੰਟਰਾ ਹੀ ਸੁਣਾ ਸਕਦਾ ਵਾ, ਉਹਦੇ ਵਿੱਚ ਤੁਸੀਂ ਦੇਖੋ ਤਕਦੀਰ ਦੇ ਗੀਤ ਆ।
0: ਨਹੀਂ ਨਹੀਂ ਨਹੀਂ, ਜ਼ਰੂਰ ਸੁਣਾਓ ਜ਼ਰੂਰ।
6: ਕਹਿੰਦਾ, ਸੁਣ ਆਸ਼ਕਾਂ ਦੇ ਯੋਧਿਆਂ ਦੀ ਗੱਲ, ਜੋ ਜਿੱਤ ਨਾ ਸਕੇ ਬੀਤੀ ਕੱਲ,
0: ਕਿਆ ਬਾਤ,
6: ਕੋਈ ਕਮੀ ਨਾ ਸੀਗੀ ਜਿਹਨਾਂ ਕੋਲ, ਇੱਕ ਤਕਦੀਰ ਨਾ ਹੋਈ ਉਹਨਾਂ ਵੱਲ, ਜੋ ਮਿਲਦਾ ਨਾਲ ਮੁਕੱਦਰਾਂ ਦੇ, ਮਿਲਦਾ ਨਾਲ ਜ਼ਗੀਰਾਂ ਦੇ, ਮਨ ਫੈਸਲੇ ਤੋਂ ਤਕਦੀਰਾਂ ਦੇ, ਹੱਥਾਂ ਦੀਆਂ ਚੰਦ ਲਕੀਰਾਂ ਦੇ।
0: ਕਿਆ ਬਾਤ ਹੈ, ਹੱਥਾਂ ਦੀਆਂ ਚੰਦ ਲਕੀਰਾਂ ਦੇ ਫੈਸਲੇ ਤਾਂ ਇਹਨੂੰ ਮੰਨਣੇ ਪੈਂਦੇ ਵੀ ਜੋ ਤੇਰੇ ਹੱਥਾਂ ਵਿੱਚ ਲਿਖਿਆ।
6: ਹਾਂਜੀ ਬਿਲਕੁਲ।
0: ਮੈਂ ਨਾ ਇੱਕ ਪੜ੍ਹ ਰਿਹਾ ਸੀ, ਇੱਕ ਸ਼ਾਇਰ ਨੇ ਇੱਕ ਸ਼ੇਰ ਵੀ ਲਿਖਿਆ, ਉਹ ਕਹਿੰਦੇ ਵੀ ਕਿਸਮਤ ਹੱਥਾਂ ਦੀਆਂ ਲਕੀਰਾਂ ਦੀ ਮੁਹਤਾਜ ਨਹੀਂ ਹੁੰਦੀ, ਉਹ ਕਹਿੰਦੇ ਇਹ ਤਾਂ ਉਹਨਾਂ ਦੀ ਵੀ ਹੁੰਦੀ ਹੈ ਜਿਨ੍ਹਾਂ ਦੇ ਹੱਥ ਹੀ ਨਹੀਂ ਹੁੰਦੇ। ਹੁਣ ਆਪਾਂ ਇੱਥੇ ਕੀ ਕਵਾਂਗੇ? ਉਹ ਕਹਿੰਦੇ ਕਈ ਆਦਮੀ ਹੈ। ਹੁਣ ਮੈਂ ਨਾ ਇੱਕ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਇੱਕ ਆਸਟ੍ਰੇਲੀਆ ਦਾ ਨਾ ਇੱਕ ਮੋਟੀਵੇਸ਼ਨਲ ਸਪੀਕਰ ਹੈ, ਤੁਸੀਂ ਗੂਗਲ ਤੇ ਕਿਤੇ ਪਾ ਕੇ ਦੇਖੋ, ਉਹਦਾ ਨਾਮ ਹੈਗਾ ਨਿੱਕ, ਨਾ ਉਹਦੀਆਂ ਬਾਹਾਂ ਤੇ ਨਾ ਉਹਦੀਆਂ ਲੱਤਾਂ,
6: ਠੀਕ ਹੈ,
0: ਮਤਲਬ ਧਿਆਨ ਨਾਲ ਸੁਣੋ, ਉਹਦੀਆਂ ਬਾਹਾਂ ਵੀ ਨਹੀਂ ਹੈਗੀਆਂ, ਉਹਦੀਆਂ ਲੱਤਾਂ ਵੀ ਨਹੀਂ ਹੋ ਗਈਆਂ, ਬਚਪਨ ਦੇ ਵਿਚ ਓਹਦੇ ਮਾਂ ਬਾਪ ਨੇ ਉਸ ਨੂੰ ਛੱਡ ਦਿੱਤਾ ਸੀ ਵੀ ਅਸੀਂ ਇਸ ਬੱਚੇ ਨੂੰ ਰੱਖ ਹੀ ਨੀ ਸਕਦੇ, ਹੋਸਪਿਟਲ ਛੱਡ ਕੇ ਦੌੜ ਗਏ ਸੀ। ਉਹ ਬੱਚਾ ਕਿਵੇਂ ਪਲਿਆ, ਬੜੀ ਸਟਰਗਲ ਕੀਤੀ ਇਸ ਵੇਲੇ। ਚਲੋ ਮੈਂ ਤੁਹਾਨੂੰ ਬਰੀਫ ਦੇ ਵਿਚ ਦੱਸਦਾ, ਇਸ ਵੇਲੇ ਉਹ $1,00,000 ਲੈਂਦਾ ਭਾਸ਼ਣ ਦੇਣ ਦਾ, ਔਰ 60 ਤੋਂ ਲੈ ਕੇ 70 ਦੇਸ਼ਾਂ ਦਾ ਉਹ ਦੌਰਾ ਕਰ ਚੁੱਕਿਆ। ਉੱਥੇ ਮੋਟੀਵੇਸ਼ਨਲ ਸਪੀਕਰ ਦੇ ਤੌਰ ਤੇ ਭਾਸ਼ਣ ਦਿੰਦਾ, ਲੋਕ ਉਹਦੇ ਭਾਸ਼ਣ ਨੂੰ ਸੁਣਦੇ ਆ। ਸਾਡੇ ਇੰਡੀਆ ਦੇ ਵਿੱਚ ਵੀ ਉਹ ਕਲਕੱਤੇ ਦੇ ਵਿੱਚ ਭਾਸ਼ਣ ਦੇ ਕੇ ਆਇਆ, ਪੰਜਾਬ ਦੇ ਵਿੱਚ ਉਧਰ ਜਾ ਕੇ 50-50 ਲੱਖ ਰੁਪਿਆ ਲੈਂਦਾ, ਇੱਧਰ ਲੱਖ-ਲੱਖ ਡੇਢ-ਡੇਢ ਲੱਖ ਡਾਲਰ ਲੈਂਦਾ ਭਾਸ਼ਣ ਦੇਣ ਦੇ, ਨਾ ਉਹਦੀਆਂ ਬਾਹਾਂ ਨਾ ਉਹਦੀਆਂ ਲੱਤਾਂ।
6: ਬਿਲਕੁਲ ਮੈਂ ਤੁਹਾਡੇ ਨਾਲ ਐਗਰੀ ਹਾਂ ਭਾਜੀ, ਪਰ ਦੇਖੋ ਉਹ ਕੋਈ ਕਰੋੜਾਂ ਚੋਂ ਜਾਂ ਅਰਬਾਂ ਚੋਂ ਇੱਕ ਬੰਦਾ ਹੋ ਸਕਦਾ
0: ਹੈ, ਇਹਦੇ ਚ ਕੋਈ ਸ਼ੱਕ ਨਹੀਂ ਖੈਰ।
6: ਪਰ ਜੇ ਤੁਸੀਂ ਸੋਚੋ ਤਾਂ ਜਿਹੜੇ ਬੰਦਿਆਂ ਦੇ ਹੱਥ ਨੀ ਹੁੰਦੇ ਉਹ ਇਹੀ ਕਹਿੰਦੇ ਨੇ ਯਾਰ ਸਾਡੇ ਤਾਂ ਹੱਥ ਵੀ ਹੈ ਨੀ, ਸਾਡੇ ਤਾਂ ਰੱਬ ਨੇ, ਉਹ ਵੀ ਇੱਕ ਨੇ ਵੀ ਕਹਿੰਦੇ ਨੇ ਕਹਿੰਦਾ ਦੁਨੀਆ।
0: ਬਿਲਕੁਲ ਬਿਲਕੁਲ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹੈ ਤੇ। ਹਾਂ ਚਲੋ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬਹੁਤ ਵਧੀਆ ਫੀਡਬੈਕ ਦਿੱਤੀ, ਬੜਾ ਵਧੀਆ। ਆਪਣਾ ਇੱਕ ਆਪਣਾ ਹੀ ਲਿਖਿਆ ਤੁਹਾਡਾ ਕਿ ਕਿਤੋਂ ਤੁਸੀਂ ਪੜ੍ਹਿਆ ਕਿਸੇ ਦਾ?
6: ਨਹੀਂ ਭਾਜੀ ਮੈਂ ਆਪ ਹੀ ਗੀਤਕਾਰ ਹਾਂ, ਮੈਂ ਆਪ ਹੀ ਗੀਤ ਲਿਖਦਾ ਵਾਂ।
0: ਓ ਵੈਰੀ ਗੁੱਡ, ਵੈਰੀ ਗੁੱਡ।
6: ਰਵਿੰਦਰ ਬਡਾਰੀ ਹੋਇਆ।
0: ਅੱਛਾ ਅੱਛਾ ਅੱਛਾ, ਤੁਸੀਂ ਮੇਰੇ, ਤੁਸੀਂ ਕੀ ਨਾਮ ਤੁਹਾਡਾ ਦੱਸਿਆ ਸੀ ਮੇਰੇ ਨਾਲ ਇੱਕ ਦਿਨ ਫੋਨ ਤੇ, ਤੁਹਾਡੀ ਲੰਬੀ ਗੱਲ ਵੀ ਸਰ ਰਵਿੰਦਰ। ਓ ਵੈਰੀ ਗੁੱਡ, ਵੈਰੀ ਗੁੱਡ, ਬਹੁਤ ਬਹੁਤ ਬਹੁਤ ਬਹੁਤ ਸ਼ੁਕਰੀਆ। ਤੁਸੀਂ ਤਾਂ ਬੜੇ
6: ਕਿਤੇ ਕਿਤੇ ਤੁਹਾਡਾ ਪ੍ਰੋਗਰਾਮ ਸੁਣਨ ਨੂੰ ਮਿਲ ਜਾਂਦਾ ਅਰਲੀ ਹਰਜੀ ਦਾ ਕਹਿੰਦਾ ਕੰਮ ਤੋਂ ਤੇ।
0: ਤੁਸੀਂ ਤਾਂ ਬੜੇ ਗੁਣੇ ਆਦਮੀ ਹੋ, ਮੈਂ ਤੁਹਾਨੂੰ ਕਿਹਾ ਸੀ ਵੀ ਤੁਹਾਡੇ ਨਾਲ ਪੂਰੀ ਲੰਬੀ ਆਪਾਂ ਗੱਲਬਾਤ ਕਰਾਂਗੇ ਇੱਕ ਤੁਹਾਡੀ ਲੇਖਣੀ ਦੇ ਬਾਰੇ। ਸਾਡੇ ਅੱਜ ਕੱਲ ਇੱਥੇ ਇੱਕ ਸਿੰਗਰ ਵੀ ਮੇਰੇ ਨਾਲ ਆਏ ਹੋਏ ਨੇ ਪਾਕਿਸਤਾਨ ਤੋਂ, ਹੁਸਨੈਨ ਅਕਬਰ ਜੀ, ਬਹੁਤ ਅੱਛੇ ਉਹ ਸਿੰਗਰ ਨੇ। ਕਿਸੇ ਦਿਨ ਤੁਸੀਂ ਆਓ, ਤੁਹਾਨੂੰ ਮਿਲਾਵਾਂਗੇ ਉੱਥੇ। ਤੇ
6: ਚੀਮਾ ਦੀ ਮੂਵੀ ਆਈ ਸੀ 10-12 ਸਾਲ ਪਹਿਲਾਂ, ਪੰਜਾਬ ਬੋਲਦਾ।
0: ਜੀ ਜੀ ਜੀ,
6: ਉਹ ਟਾਈਟਲ ਸੌਂਗ ਉਹਦਾ ਮੇਰਾ ਹੀ ਆ, ਪੰਜਾਬ ਬੋਲਦਾ।
0: ਤੁਸੀਂ ਮੇਰੇ ਨਾਲ ਇੱਕ ਦਿਨ ਬੜੀ ਡਿਟੇਲ ਚ ਆਪਣੀ ਗੱਲਬਾਤ ਹੋਈ ਸੀ 15-20 ਮਿੰਟ, ਤੇ ਬੜਾ ਅੱਛਾ ਲੱਗਿਆ ਸੀ। ਕਰਦੇ ਰਿਹਾ ਕਰੋ ਭਾਜੀ ਫੋਨ, ਬਹੁਤ ਵਧੀਆ ਲੱਗਦਾ। ਥੈਂਕ ਯੂ ਵੈਰੀ ਮੱਚ, ਸ਼ੁਕਰੀਆ ਸ਼ੁਕਰੀਆ,
6: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ। ਸੋ ਦੋਸਤੋ, 647-3657-5353 ਸਾਡੇ ਸਟੂਡੀਓ ਦਾ ਨੰਬਰ ਹੈ। ਸਾਡੇ ਦੂਸਰੇ ਪ੍ਰਾਊਡ ਸਪਾਂਸਰ ਵਿਲੇਜ ਆਫ ਇੰਡੀਆ, ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, 114 ਕੈਨੇਡੀ ਰੋਡ, ਫੋਨ ਨੰਬਰ 905-450-3333, ਔਰ 6630 ਐਰਨ ਮਿਲ ਪਾਰਕਵੇ ਦਾ ਨੰਬਰ ਹੈ, ਬੀਸੀ ਸਾਗਾ ਦਾ 905-542-1333। ਤੁਸੀਂ ਘਰ ਦੇ ਵਿੱਚ ਕੋਈ ਫੰਕਸ਼ਨ ਕਰਨਾ ਹੈ ਲਾਈਵ ਕੇਟਰਿੰਗ ਕਰਵਾਉਣ ਦੇ ਲਈ, ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ। ਤੁਹਾਡੇ ਡਿਸਾਈਡ ਕੀਤੇ ਹੋਏ ਮੈਨਿਊ ਦੇ ਮੁਤਾਬਕ ਹਰ ਇੱਕ ਚੀਜ਼ ਗਰਮਾ ਗਰਮ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਤੁਹਾਨੂੰ ਪ੍ਰੋਵਾਈਡ ਕੀਤੀ ਜਾਏਗੀ। ਕੋਈ ਫੰਕਸ਼ਨ ਕਰਨਾ ਹੈ 100-125 ਆਦਮੀਆਂ ਦਾ, ਤੇ ਤੁਸੀਂ ਇਹਨਾਂ ਦਾ ਹਾਲ ਬੁੱਕ ਕਰਵਾ ਸਕਦੇ ਹੋ। ਲਾਈਟ ਐਂਡ ਸਾਊਂਡ, ਡੀਜੇ ਵਗੈਰਾ ਦਾ ਪੂਰਾ ਫੁੱਲ ਇੰਤਜ਼ਾਮ ਹੈ। 40-50 ਆਈਟਮਾਂ ਦਾ ਵੁਫੇ ਇਹਨਾਂ ਦਾ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰੋ, ਜਿਹਦੇ ਵਿੱਚ ਸੀਜ਼ਨਲ ਸਬਜ਼ੀਆਂ, ਕਲਾਸੀਕਲ ਸਬਜ਼ੀਆਂ, ਹਰ ਤਰ੍ਹਾਂ ਦੀ ਦਾਲ, ਸੈਲਡਸ, ਸਵੀਟ ਡਿਸ਼ਿਜ਼, ਬੇਸ਼ੁਮਾਰ ਆਈਟਮਾਂ ਨੇ। ਤੁਸੀਂ ਮਾੜਾ ਮਾੜਾ ਇੱਕ ਇੱਕ ਚਮਚ ਦਾ ਸਵਾਦ ਵੀ ਵੇਖੋਗੇ ਨਾ, ਤੁਸੀਂ ਅੱਧੀਆਂ ਆਈਟਮਾਂ ਦਾ ਸਵਾਦ ਵੇਖ ਸਕੋਗੇ। ਸਟਰੀਟ ਫੂਡ ਇਹਨਾਂ ਦਾ ਗੋਲ ਗੱਪੇ, ਟਿੱਕੀਆਂ, ਸਮੋਸੇ, ਭੱਲੇ, ਡੋਸੇ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ, ਟਿਫਨ ਤੁਸੀਂ ਲਗਵਾਉਣਾ ਚਾਹੋ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਜੋ ਮੈਨਿਊ ਤੁਸੀਂ ਡਿਸਾਈਡ ਕਰੋਗੇ। ਔਰ ਉਸਦੀ ਕੀਮਤ ਦੀ ਸਾਰੀ ਜਾਣਕਾਰੀ ਦੇ ਲਈ ਤੁਸੀਂ ਫੋਨ ਕਰ ਸਕਦੇ ਹੋ 905-450-3333। 114 ਕੈਨੇਡੀ ਰੋਡ ਦਾ ਨੰਬਰ ਹੈ, ਔਰ 6630 ਐਰਨ ਮਿਲ ਪਾਰਕਵੇ ਮਿਸੀਸਾਗਾ ਦਾ ਨੰਬਰ ਹੈ 905-542-1333। ਲੰਡਨ, ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ। ਸੋ ਸਾਡੀ ਗੱਲਬਾਤ ਚੱਲ ਰਹੀ ਸੀ ਕਿ ਕਿਸਮਤ ਔਰ ਮਿਹਨਤ ਜ਼ਿੰਦਗੀ ਦੇ ਵਿੱਚ, ਕਾਮਯਾਬੀ ਦੇ ਵਿੱਚ ਇਹਨਾਂ ਦਾ ਕਿੰਨਾ ਕੁ ਰੋਲ ਹੈ। ਦੇਖੋ ਮਿਹਨਤ, ਇਹਦੇ ਚ ਕੋਈ ਸ਼ੱਕ ਨਹੀਂ ਕਿ ਮਿਹਨਤ ਦਾ ਕੋਈ ਸਬਸਟੀਚਿਊਟ ਨਹੀਂ ਹੈਗਾ, ਕੋਈ ਆਲਟਰਨੇਟਿਵ ਨਹੀਂ ਹੈ। ਜਿੱਥੇ ਮਿਹਨਤ ਨੇ ਤੁਹਾਡੀ ਨੇ ਕੰਮ ਕਰਨਾ ਨਾ, ਉੱਥੇ ਮਿਹਨਤ ਨਹੀਂ ਕਰਨਾ। ਮਿਹਨਤ ਦੇ ਨਾਲ ਮੈਂ ਆਦਮੀ ਪਹਾੜ ਖੋਦਦੇ ਵੀ ਦੇਖੇ। ਇੱਕ ਮੈਂ ਤੁਹਾਨੂੰ ਸੱਚੀ ਕਹਾਣੀ ਸੁਣਾਉਣਾ, ਤੁਸੀਂ ਗੂਗਲ ਤੇ ਉਸ ਆਦਮੀ ਦਾ, ਯੂਟਿਊਬ ਤੇ ਜਾਂ ਗੂਗਲ ਤੇ ਨਾਮ ਭਰ ਕੇ ਦੇਖੋ, ਉਹਦਾ ਨਾਮ ਹੈ ਦਸ਼ਰਥ ਮਾਂਝੀ। ਦਸ਼ਰਥ ਮਾਂਝੀ ਉਸ ਵਿਅਕਤੀ ਦਾ ਨਾਮ ਹੈ, ਗਵਾਲੀਅਰ ਦੇ ਕੋਲ, ਉੱਥੋਂ ਦਾ ਰਹਿਣ ਵਾਲਾ। ਉਹ ਕਹਿੰਦੇ ਵੀ ਇੱਕ ਵਾਰ ਨਾ ਉਹਨਾਂ ਦੇ ਪਿੰਡ ਤੋਂ ਲੈ ਕੇ ਤੇ ਸ਼ਹਿਰ ਤੱਕ ਜਾਣ ਦੇ ਲਈ ਨਾ, ਰਸਤੇ ਦੇ ਵਿੱਚ ਇੱਕ ਪਹਾੜ ਪੈਂਦਾ ਸੀ ਬਹੁਤ ਉੱਚਾ, ਉਹ ਪਹਾੜ ਨੂੰ ਕ੍ਰੋਸ ਕਰਕੇ ਉਸ ਸ਼ਹਿਰ ਜਾਣਾ ਪੈਂਦਾ ਸੀ। ਉਹਦੀ ਸ਼ਾਦੀ ਹੋਈ ਤੇ ਉਹਦੇ ਘਰ ਨਾ ਬੇਬੀ ਹੋਣ ਵਾਲਾ ਸੀ, ਉਹ ਆਪਣੀ ਵਾਈਫ ਨੂੰ ਚੈੱਕਅਪ ਕਰਵਾਉਣ ਵਾਸਤੇ ਨਾ ਉਹਨੇ ਸ਼ਹਿਰ ਜਾਣਾ ਸੀ ਤੇ ਉਸ ਪਹਾੜ ਨੂੰ ਕ੍ਰੋਸ ਕਰਕੇ ਜਾਣਾ ਸੀ, ਪਹਿਲਾ ਬੇਬੀ ਉਸਦਾ ਹੋਣਾ ਸੀ। ਉਹ ਪਹਾੜ ਨੂੰ ਜਦੋਂ ਚੜ੍ਹਨ ਲੱਗਿਆ ਆਪਣੀ ਵਾਈਫ ਨੂੰ ਲੈ ਕੇ, ਤੇ ਅਚਾਨਕ ਰਸਤੇ ਦੇ ਵਿੱਚ ਪਹਾੜ ਤੋਂ ਉਸਦੀ ਵਾਈਫ ਦਾ ਪੈਰ ਤਿਲਕ ਗਿਆ ਤੇ ਉਹ ਗਿਰ ਗਈ ਤੇ ਉਹਨਾਂ ਦਾ ਬੇਬੀ ਜਿਹੜਾ ਸੀ ਨਾ ਉਸਦੀ ਮਦਰ ਦੀ ਪੇਟ ਦੇ ਵਿੱਚ ਉਸਦੀ ਡੈਥ ਹੋ ਗਈ। ਉਸ ਆਦਮੀ ਨੇ ਉਸ ਤੋਂ ਬਾਅਦ ਪਤਾ ਨਹੀਂ ਉਹਦੇ ਮਨ ਦੇ ਵਿੱਚ ਕੀ ਆਈ, ਕੀ ਉਹਦੇ ਮਨ ਦੇ ਵਿੱਚ ਐਸਾ ਖਿਆਲ ਆਇਆ ਕਿ ਉਹ ਕਹਿੰਦੇ ਵੀ ਉਹਨੇ ਇੱਕ ਛੈਣੀ ਲਈ ਤੇ ਇੱਕ ਹਥੌੜੀ ਲਈ। ਮੈਂ ਕਲੀਅਰ ਕੱਟ ਬੋਲ ਰਿਹਾ, ਛੈਣੀ ਤੇ ਹਥੌੜੀ, ਮੈਂ ਕੋਈ ਹੈਮਰ ਜਾਂ ਵੱਡਾ ਛੈਣਾ ਨਹੀਂ ਬੋਲਿਆ ਕਿ ਉਹਨੇ ਸਿੰਪਲ ਛੈਣੀ ਤੇ ਹਥੌੜੀ ਲੈ ਲਈ ਤੇ ਉਹ ਜਾ ਕੇ ਨਾ ਉਸ ਪਹਾੜ ਨੂੰ ਕੱਟਣ ਲੱਗਾ ਕਿ ਮੈਂ ਇਸ ਪਹਾੜ ਦੇ ਵਿੱਚ ਦੀ ਨਾ ਰਸਤਾ ਬਣਾਉਣਾ ਉਸ ਸ਼ਹਿਰ ਨੂੰ ਜਾਣ ਵਾਸਤੇ, ਕਿ ਹੋਰ ਕਿਸੇ ਫੈਮਿਲੀ ਦੇ ਨਾਲ, ਹੋਰ ਕਿਸੇ ਮਦਰ ਦੇ ਨਾਲ, ਹੋਰ ਕਿਸੇ ਛੋਟੇ ਬੱਚੇ ਦੇ ਨਾਲ ਇਸ ਤਰ੍ਹਾਂ ਦੀ ਅਣਹੋਣੀ ਨਾ ਹੋਵੇ। ਪਿੰਡ ਵਾਲਿਆਂ ਨੇ ਆਖਿਆ ਯਾਰ ਇਹ ਬੰਦਾ ਪਾਗਲ ਹੋ ਗਿਆ, ਐਡਾ ਵੱਡਾ ਪਹਾੜ ਇੱਕ ਛੈਣੀ ਤੇ ਹਥੌੜੀ ਲੈ ਕੇ ਚੱਲ ਪਿਆ ਉਸ ਨੂੰ ਕੱਟਣ ਵਾਸਤੇ। ਪਿੰਡ ਵਾਲੇ ਉਹਦੇ ਕੋਲ ਆਏ, ਜਦੋਂ ਇਸ ਛੈਣੀ ਤੇ ਹਥੌੜੀ ਦੇ ਨਾਲ ਪਹਾੜ ਨੂੰ ਕੱਟਣ ਲੱਗਾ, ਉਹ ਕਹਿੰਦਾ ਠੀਕ ਹੈ ਵੀ ਚਲੋ ਠੀਕ ਹੈ, ਤੁਸੀਂ ਕਹਿੰਦੇ ਹੋ ਤੇ ਮੈਂ ਨਹੀਂ ਕੱਟਦਾ। ਉਹਨਾਂ ਦੇ ਨਾਲ ਵਾਪਸ ਆ ਗਿਆ, ਜਦੋਂ ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਉਹਨੇ ਛੈਣੀ ਹਥੌੜੀ ਫਿਰ ਪਕੜੀ ਤੇ ਫਿਰ ਉਸ ਪਹਾੜ ਦੇ ਕੋਲ ਆ ਗਿਆ, ਫਿਰ ਪਹਾੜ ਉਹਨੇ ਕੱਟਣਾ ਸ਼ੁਰੂ ਕਰ ਦਿੱਤਾ। ਫਿਰ ਪਿੰਡ ਵਾਲਿਆਂ ਨੇ ਸਰਪੰਚ ਨੂੰ ਦਾ ਕੇ ਦੱਸਿਆ ਵੀ ਉਹ ਫਲਾਨਾ ਜਿਹੜਾ ਉਹ ਪਾਗਲ ਹੋ ਗਿਆ, ਛੈਣੀ ਹਥੌੜੀ ਦੇ ਨਾਲ ਉਸ ਪਹਾੜ ਨੂੰ ਕੱਟਣ ਲੱਗਾ। ਸਰਪੰਚ ਆਇਆ ਪਿੰਡ ਦਾ, ਸਰਪੰਚ ਉਹਨੂੰ ਕਹਿੰਦਾ ਭਲਿਆ ਲੋਕਾਂ ਤੂੰ ਪਾਗਲ ਹੋ ਗਿਆ, ਤੂੰ ਪਹਾੜ ਨੂੰ ਕਿਵੇਂ ਕੱਟ ਸਕਦਾ? ਉਹ ਕਹਿੰਦਾ ਠੀਕ ਹੈ ਜੀ, ਪਹਾੜ ਨਹੀਂ ਕੱਟਿਆ ਜਾ ਸਕਦਾ। ਵਾਪਸ ਆ ਗਿਆ, ਜਦੋਂ ਸਾਰੇ ਆਪਣੇ ਆਪਣੇ ਘਰੋਂ ਚਲੇ ਗਏ ਉਹ ਫਿਰ ਪਹੁੰਚ ਗਿਆ, ਫਿਰ ਛੈਣੀ ਹਥੌੜੀ ਲੈ ਕੇ ਚਲਾ ਗਿਆ। ਸੋ ਗੱਲ ਕੀ, ਸਾਰੇ ਪਿੰਡ ਦੇ ਲੋਕ, ਪਿੰਡ ਦਾ ਸਰਪੰਚ, ਫਿਰ ਉਸ ਤੋਂ ਬਾਅਦ ਜ਼ਿਲ੍ਹੇ ਦਾ ਡੈਪਟੀ ਕਮਿਸ਼ਨਰ, ਮੁੱਖ ਮੰਤਰੀ, ਗਵਰਨਰ, ਸਾਰੇ ਵਾਰੀ ਵਾਰੀ ਉਹਦੇ ਕੋਲ ਆਏ। ਉਹ ਜਦੋਂ ਕੋਈ ਆਉਂਦੇ ਉਹ ਕਹਿ ਦਿਆ ਕਰੇ ਠੀਕ ਹੈ ਜੀ ਮੈਂ ਨਹੀਂ ਕੱਟਦਾ, ਜਦੋਂ ਸਾਰੇ ਚਲੇ ਜਾਇਆ ਕਰਨ ਉਹ ਫਿਰ ਆਪਣਾ ਕੰਮ ਸ਼ੁਰੂ ਕਰ ਦਿਆ ਕਰੇ। ਤੁਸੀਂ ਹੈਰਾਨ ਹੋਵੋਗੇ ਕਿ 24 ਸਾਲ ਉਸ ਬੰਦੇ ਨੇ ਉਹ ਕੰਮ ਆਪਣਾ ਜਾਰੀ ਰੱਖਿਆ ਬਿਨਾਂ ਕਿਸੇ ਦੀ ਪਰਵਾਹ ਕੀਤੇ, ਔਰ 24 ਸਾਲ ਲਗਾਤਾਰ ਲਗਾ ਕੇ ਉਸ ਆਦਮੀ ਨੇ ਉਸਨੂੰ ਪਹਾੜ ਨੂੰ ਵਿੱਚੋਂ ਕੱਟ ਕੇ ਲੋਕਾਂ ਦੇ ਆਉਣ ਜਾਣ ਦਾ ਰਸਤਾ ਜਿਹੜਾ ਨਾ ਪੂਰੀ ਤਰੀਕੇ ਨਾਲ ਬਣਾ ਦਿੱਤਾ ਉਸ ਪਹਾੜ ਦੇ ਵਿੱਚੋਂ ਕੱਟ ਕੇ। ਸੋ ਬਾਅਦ ਦੇ ਵਿੱਚ ਜਦੋਂ ਪੱਤਰਕਾਰ ਆਏ ਸਾਰੇ ਇਕੱਠੇ ਹੋਏ, ਉਹ ਕਹਿੰਦੇ ਵੀ ਉਹ ਆਦਮੀ ਕਿੱਥੇ ਹੈ? ਉਹ ਕਹਿੰਦੇ ਜੀ ਉਹ ਤਾਂ ਯੂਪੀ ਚਲਾ ਗਿਆ, ਇੱਥੋਂ ਛੱਡ ਕੇ ਕੰਮ ਕਰਨ ਵਾਸਤੇ ਯੂਪੀ ਦੇ ਕਿਸੇ ਹੋਰ ਸ਼ਹਿਰ ਚਲਾ ਗਿਆ। ਉਹ ਕਹਿੰਦੇ ਭਾਈ ਉਹਨੂੰ ਲੱਭੋ, ਉਹ ਤਾਂ ਹੀਰੋ, ਉਹ ਤਾਂ ਸਟਾਰ ਆ ਐਡਾ ਵੱਡਾ, ਇਹ ਤੁਸੀਂ ਦੇਖ ਲਓ ਗੂਗਲ ਤੇ ਖੋਲ ਕੇ ਦੇਖੋ, ਉਸ ਪਹਾੜ ਦੀਆਂ ਪੂਰੀਆਂ ਫੋਟੋਗ੍ਰਾਫ ਹੈ, ਕਿੱਡਾ ਰਸਤਾ ਉਹਨੇ ਪੂਰਾ ਖੁੱਲਾ ਡੁੱਲਾ ਰਸਤਾ ਬਣਾਇਆ ਪਹਾੜ ਦੇ ਵਿੱਚੋਂ ਨੰਗਲ ਵਾਸਤੇ। ਉਹਦੀ ਮਈਅਰਮੈਂਟ ਵੀ ਹੈਗੀ ਪੂਰੀ, ਕਿੰਨੇ ਬਾਈ ਕਿੰਨੇ ਦਾ ਰਸਤਾ ਜਿਹੜਾ ਉਹਨੇ ਬਣਾਇਆ। ਜਦੋਂ ਉਹਨੂੰ ਲੱਭਿਆ ਨਾ ਤੇ ਪੱਤਰਕਾਰ ਉਹਦੀ ਇੰਟਰਵਿਊ ਕਰਨ ਲੱਗੇ, ਇੰਟਰਵਿਊ ਤੇ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਨਾ, ਉਹ ਜਵਾਬ ਜਿਹੜਾ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ। ਉਹ ਕਹਿੰਦੇ ਵੀ ਤੂੰ ਐਡਾ ਵੱਡਾ ਪਹਾੜ ਕੱਟਤਾ ਯਾਰ, ਤੇਰੇ ਕੋਲ ਇੰਨੇ ਇੰਨੇ ਸਾਰੇ ਲੋਕ ਆਏ, ਪਿੰਡ ਦਾ ਸਰਪੰਚ ਆਇਆ, ਗਵਰਨਰ ਆਇਆ, ਮੁੱਖ ਮੰਤਰੀ ਆਇਆ, ਤੂੰ ਕਿਸੇ ਦੀ ਗੱਲ ਨਹੀਂ ਸੁਣੇ। ਉਹ ਕਹਿੰਦਾ ਵੀ ਜਿੰਨੇ ਲੋਕ ਮੇਰੇ ਕੋਲ ਆਏ ਨਾ, ਉਹਨਾਂ ਨੂੰ ਜਿਹੜਾ ਪਹਾੜ ਹੈ ਨਾ ਉਹ ਪਹਾੜ ਲੱਗਦਾ ਸੀ, ਇਸ ਕਰਕੇ ਉਹਨਾਂ ਵਾਸਤੇ ਬਹੁਤ ਵੱਡੀ ਗੱਲ ਸੀ। ਮੈਨੂੰ ਕਹਿੰਦੇ ਉਸ ਪਹਾੜ ਦੇ ਵਿੱਚੋਂ ਰਸਤਾ ਨਜ਼ਰ ਆਉਂਦਾ ਸੀ, ਮੈਂ ਰਸਤੇ ਦੇ ਉੱਪਰ ਫੋਕਸ ਕੀਤਾ ਆਪਣੇ ਮਾਈਂਡ ਨੂੰ, ਤੇ ਮੈਂ ਇੰਨੀ ਮਿਹਨਤ ਦੇ ਨਾਲ 24 ਸਾਲ ਉਹਨੇ ਲਗਾਏ। 24 ਸਾਲ ਦੇਖੋ ਜ਼ਿੰਦਗੀ ਦਾ ਤਕਰੀਬਨ ਤੀਜਾ ਹਿੱਸਾ ਹੋ ਜਾਂਦਾ ਆਦਮੀ ਦਾ, ਇੰਨਾ ਹਿੱਸਾ ਲਗਾ ਕੇ ਉਹਨੇ ਰਸਤਾ ਕੱਢ ਦਿੱਤਾ। ਸੋ ਕਹਿੰਦੇ ਵੀ ਜਿਹੜੇ ਲੋਕ ਮੁਸ਼ਕਲਾਂ ਨੂੰ ਦੇਖਦੇ ਰਹਿੰਦੇ ਨਾ, ਅੱਗੇ ਵੱਡੀਆਂ ਵੱਡੀਆਂ ਉਹਨਾਂ ਨੂੰ ਪਹਾੜ ਹੀ ਨਜ਼ਰ ਆਉਂਦੇ, ਫਿਰ ਮੁਸ਼ਕਲਾਂ ਨਜ਼ਰ ਆਉਂਦੀਆਂ ਹੀ ਨਹੀਂ ਉਹਨਾਂ ਨੂੰ। ਫਿਰ ਜਿਹੜੇ ਲੋਕ ਉਹਨਾਂ ਮੁਸ਼ਕਲਾਂ ਨੂੰ ਸੋਲਵ ਕਰਨ ਦੇ ਲਈ ਸਲਿਊਸ਼ਨ ਲੱਭਣ ਦੀ ਕੋਸ਼ਿਸ਼ ਕਰਦੇ ਆ ਨਾ, ਉਹਨਾਂ ਨੂੰ ਸਲਿਊਸ਼ਨ ਹੀ ਸਲਿਊਸ਼ਨ ਅੱਗੋਂ ਲੱਭੀ ਜਾਂਦੇ ਆ। ਚਾਈਨਾ ਦੇ ਵਿੱਚ ਨਾ ਇੱਕ ਬੜੀ ਵੱਡੀ ਕਹਾਵਤ ਆ, ਉਹ ਕਹਿੰਦੇ ਇਫ ਯੂ ਆਰ ਨੋਟ ਦੀ ਪਾਰਟ ਆਫ ਸਲਿਊਸ਼ਨ ਯੂ ਆਰ ਦੀ ਪਾਰਟ ਆਫ ਪ੍ਰੋਬਲਮ। ਉਹ ਕਹਿੰਦੇ ਵੀ ਜੇਕਰ ਤੁਸੀਂ ਸਲਿਊਸ਼ਨ ਦਾ, ਹੱਲ ਦਾ ਆਪਣੇ ਆਪ ਨੂੰ ਹਿੱਸਾ ਨਹੀਂ ਨਾ ਬਣਾਓਗੇ ਤਾਂ ਤੁਸੀਂ ਆਪਣੇ ਆਪ ਨੂੰ ਪ੍ਰੋਬਲਮ ਦਾ, ਉਸ ਮੁਸ਼ਕਲ ਦਾ ਹਿੱਸਾ ਆਪਣੇ ਆਪ ਨੂੰ ਜ਼ਰੂਰ ਬਣਾ ਲਓਗੇ, ਉਹ ਮੁਸ਼ਕਲ ਤੁਹਾਡੇ ਆਪ ਨੂੰ ਨਾ ਕੋਈ ਬਣ ਜੂਗੀ। ਸੋ ਮੁਸ਼ਕਲ ਜਿੰਨੀ ਮਰਜ਼ੀ ਹੋਏ, ਮਿਹਨਤ ਦਾ ਕੋਈ ਸਬਸਟੀਚਿਊਟ ਤੇ ਹੈ ਨਹੀਂ ਹੈ। ਹਾਂ, ਬਾਕੀ ਇਹਦੇ 'ਚ ਕੋਈ ਸ਼ੱਕ ਨਹੀਂ, ਮਿਹਨਤ ਦੇ ਨਾਲ ਨਾਲ ਆਦਮੀ ਦਾ ਅਸੀਂ ਲੱਕ ਕਹਿ ਸਕਦੇ ਹਾਂ, ਜਾਂ ਅਸੀਂ ਕਹਿ ਸਕਦੇ ਹਾਂ ਆਦਮੀ ਦਾ ਟਾਈਮ ਅੱਛਾ ਸੀ ਜਾਂ ਆਦਮੀ ਦਾ ਕੋਈ ਟਾਈਮ ਬੁਰਾ ਸੀ, ਉਹਨੂੰ ਅਸੀਂ ਕਿਸਮਤ ਦਾ ਨਾਮ ਦੇ ਦਿੰਦੇ ਹਾਂ। ਬਾਕੀ ਇਹ ਵੀ ਮੇਰਾ ਵੀ ਪਰਸਨਲ ਜਿਹਾ ਇਹਦੇ 'ਚ ਇਹ ਖਿਆਲ ਹੈ ਕਿ ਇਹਨਾਂ ਦੋਨਾਂ ਦੇ ਵਿੱਚ ਨਾ ਇੱਕ ਬੈਲੈਂਸ ਜਿਹਾ ਹੋਣਾ ਬਹੁਤ ਜ਼ਰੂਰੀ ਹੈ, ਇੱਕ ਤਵਾਜ਼ਨ ਹੋਣਾ ਬਹੁਤ ਜ਼ਰੂਰੀ ਹੈ। ਆਪਾਂ ਇਕੱਲੀ ਮਿਹਨਤ ਕਰੀ ਜਾਈਏ, ਕਈ ਆਦਮੀਆਂ ਦੇ ਮਿਹਨਤ ਪੱਲੇ ਹੀ ਨਹੀਂ ਪੈਂਦੀ, ਜਿੰਨੀ ਮਰਜ਼ੀ ਦਿਨ ਰਾਤ ਮਿਹਨਤ ਕਰੀ ਜਾਣ ਤਾਂ ਵੀ ਕੁਝ ਪੱਲੇ ਨਹੀਂ ਪੈਂਦਾ। ਉੱਥੇ ਆਦਮੀ ਦੇ ਮਨ ਵਿੱਚ ਆ ਹੀ ਜਾਂਦੀ ਹੈ ਯਾਰ ਹੋ ਸਕਦਾ ਮੇਰੀ ਕਿਸਮਤ ਹੀ ਨਾ ਅੱਛੀ ਹੋਵੇ, ਹੋ ਸਕਦਾ ਮੇਰੇ ਸਟਾਰ ਹੀ ਅੱਛੇ ਨਾ ਹੋਣ, ਹੋ ਸਕਦਾ ਮੇਰਾ ਟਾਈਮ ਹੀ ਅੱਛਾ ਨਾ ਹੋਵੇ, ਜਿਹੜਾ ਮੇਰੇ ਕੁਝ ਪੱਲੇ ਹੀ ਨਹੀਂ ਪੈਂਦਾ। ਹੁਣ ਕਈ ਆਦਮੀ ਐਸੇ ਹੈ ਜਿਹੜੇ ਉਹ ਮਾੜਾ ਜਿਹਾ ਕੁਝ ਥੋੜਾ ਬਹੁਤਾ ਫੁਰਨਾ ਥੋੜਾ ਬਹੁਤਾ ਕੰਮ ਕੀਤਾ ਤੇ ਉਹਨਾਂ ਬੇਸ਼ੁਮਾਰ ਧੰਨ ਦੌਲਤ ਉਹਦੇ ਵੱਲ ਚੱਲੀ ਆਉਂਦੀ ਹੈ। ਉਹ ਐਵੇਂ ਟੋਟਕਿਆਂ ਦੇ ਨਾਲ ਹੀ ਐਵੇਂ ਗੱਲਾਂ ਬਾਤਾਂ ਦੇ ਨਾਲ ਹੀ ਇਕੱਠੀ ਕਰੀ ਜਾਂਦੇ ਮਾਇਆ। ਸੋ ਏਦਾਂ ਦੀਆਂ ਜਦੋਂ ਘਟਨਾਵਾਂ, ਏਦਾਂ ਦੇ ਜਦੋਂ ਇੰਸੀਡੈਂਟ, ਏਦਾਂ ਦੇ ਜਦੋਂ ਅਸੀਂ ਦੇਖਦੇ ਹਾਂ ਨਾ ਸਾਡੇ ਸਮਾਜ ਦੇ ਵਿੱਚ ਵਾਪਰਦੀਆਂ ਗੱਲਾਂ ਬਾਤਾਂ, ਤਾਂ ਸਾਡੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਵਿਚਾਰ ਆਉਣੇ ਸੁਭਾਵਿਕ ਹੈ, ਆ ਵੀ ਜਾਂਦੇ ਹੈ। ਫਿਰ ਸਾਡੇ ਮਨ 'ਚ ਇਹ ਚੀਜ਼ਾਂ ਜਿਹੜੀਆਂ ਉਤਪੰਨ ਹੋ ਵੀ ਜਾਂਦੀਆਂ ਕਿ ਨਹੀਂ ਨਹੀਂ ਯਾਰ, ਮਿਹਨਤ ਵੀ ਹੈ ਤੇ ਬੰਦੇ ਦਾ ਮੁਕੱਦਰ ਵੀ ਜਿਹੜਾ ਹੋਣਾ ਬਹੁਤ ਜ਼ਰੂਰੀ ਹੈ। ਸੋ ਲੇਕਿਨ ਮੇਰੇ ਮੁਤਾਬਕ ਇਹਨਾਂ ਦੋਨਾਂ ਦੇ ਵਿੱਚ ਨਾ ਤਵਾਜ਼ਨ ਹੋਣਾ ਬਹੁਤ ਜ਼ਰੂਰੀ ਹੈ, ਲੇਕਿਨ ਤਵਾਜ਼ਨ ਦੇ ਨਾਲ ਨਾਲ ਮਿਹਨਤ ਦਾ ਪੱਲੜਾ ਜਿਹੜਾ ਨਾ ਉਹ ਭਾਰੀ ਮੇਰੀ ਖਿਆਲ ਹੋ ਸਕਦਾ। ਬਾਕੀ ਸਾਰੇ ਦੋਸਤਾਂ ਮਿੱਤਰਾਂ ਦੀ ਰਾਏ ਜਿਹੜੀ, ਜਿੱਦਾਂ ਸਾਡੇ ਢਿੰਸਾ ਸਾਹਿਬ ਨੇ ਕਿਹਾ ਸੀ ਕਿ ਵਿਚਾਰ ਆਪਣੇ ਆਪਣੇ, ਹਰ ਇੱਕ ਵਿਚਾਰ ਵੀ ਵਿੱਚ ਆਦਮੀ ਦਾ ਆਪਣਾ ਆਪਣਾ ਵਿਚਾਰ ਹੋ ਸਕਦਾ। ਸੋ ਗੱਲਾਂ ਬਾਤਾਂ ਨੂੰ ਆਪਾਂ ਕੰਟੀਨਿਊ ਕਰਾਂਗੇ। ਸਾਡੇ ਪ੍ਰੋਗਰਾਮ ਦਾ ਟਾਈਮ ਜਿਹੜਾ ਉਹ 5-7 ਮਿੰਟ ਬਾਕੀ ਹੈ। ਸਟੂਡੀਓ ਦਾ ਨੰਬਰ ਹੈ 6473 6473 6475353। ਸਾਡੇ ਅਗਲੇ ਸਪੋਂਸਰ ਨੇ ਜੀ ਅਮਾਇਰਾ ਅਕੈਡਮੀ ਹੇਅਰ ਐਂਡ ਸਥੈਟਿਕਸ, ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਸਾਡੀਆਂ ਬੀਬੀਆਂ ਭੈਣਾਂ ਨੇ। ਕੋਈ ਵੀ ਟ੍ਰੀਟਮੈਂਟ ਲੈਣਾ ਹੋਵੇ ਹੇਅਰਸ ਦਾ, ਜਾਂ ਕੋਈ ਟ੍ਰੀਟਮੈਂਟ ਲੈਣਾ ਹੋਵੇ ਬਿਊਟੀ ਦਾ, ਜਾਂ ਇਸ ਫੀਲਡ ਦੇ ਵਿੱਚ ਆਪਣਾ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਕੋਈ ਵੀ ਡਿਪਲੋਮਾ ਕਰਨਾ ਹੋਵੇ, ਤਾਂ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ 905-399-1810 9053-996-1100 ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ 9941।
7: ਹੈਲੋ ਜੀ ਡਾਕਟਰ ਸਾਹਿਬ, ਕੀ ਹਾਲ ਨੇ?
0: ਵਧੀਆ ਜੀ ਵਧੀਆ, ਬਹੁਤ ਵਧੀਆ।
7: ਪਰ ਜੀ ਦੇਖੋ, ਮਿਹਨਤ ਤੇ ਲੱਗ ਦਾ ਕੰਬੀਨੇਸ਼ਨ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ,
7: ਮਿਹਨਤ ਕਰਦੇ ਸੀ, 44 ਹੋ ਗਏ ਸੀ।
0: ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ।
7: ਬੜਾ ਕੰਮ ਕਰਦਾ ਸੀ, ਦੋ ਦਿਨ ਤੇ ਮੈਨੂੰ 6-7 ਦਾ ਕੈਂਸਰ ਹੋ ਗਿਆ।
0: ਜੀ ਜੀ,
7: ਉਹ ਪੂਰੀ ਜ਼ਿੰਦਗੀ ਪਲਟ ਗਈ ਮੇਰੀ।
0: ਅੱਛਾ ਜੀ।
7: ਮੈਂ ਕਹਿੰਦਾ
0: ਗੱਲਬਾਤ ਵੀ ਕਰ ਸਕਦੇ ਹੋ 6473-367-5353। ਤੁਸੀਂ ਕੋਈ ਪ੍ਰੋਪਰਟੀ ਲੈਣਾ ਚਾਹੁੰਦੇ ਹੋ, ਕੋਈ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਬਹੁਤ ਹੀ ਤਜਰਬੇਕਾਰ ਰੀਅਲ ਅਸਟੇਟ ਦੇ ਵਿੱਚ ਬੜਾ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਤੇ ਰਮਨ ਕਥੂਰੀਆ ਜੀ। ਕੋਈ ਤੁਸੀਂ ਪ੍ਰੋਪਰਟੀ ਲੈਣੀ ਹੋਏ, ਵੇਚਣੀ ਹੋਏ, ਕੋਈ ਲੀਜ਼ ਤੇ ਲੈਣੀ ਹੈ ਜਾਂ ਲੀਜ਼ ਤੇ ਦੇਣੀ ਹੈ, ਤਾਂ ਤੁਸੀਂ ਇਹਨਾਂ ਦੀਆਂ ਸਰਵਿਸਿਜ਼, ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ 416-525-4165-25700। ਇਹਨਾਂ ਦਾ ਨੰਬਰ ਹੈ। ਤੁਹਾਡੀ ਮੋਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ ਜਾਂ ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਤਾਂ ਤੁਸੀਂ ਇਹਨਾਂ ਤੋਂ ਬਿਲਕੁਲ ਸਲਾਹ ਲੈ ਸਕਦੇ ਹੋ। ਬੜੀ ਪਾਰਦਰਸ਼ਤਾ ਦੇ ਨਾਲ, ਬੜੀ ਟਰਾਂਸਪੇਰੈਂਸੀ ਦੇ ਨਾਲ ਤੁਹਾਡੇ ਨਾਲ ਗੱਲਬਾਤ ਕਰਨਗੇ। ਕੋਈ ਵੀ ਚੀਜ਼ ਹਿਡਨ ਜਿਹੜੀ ਨਹੀਂ ਹੋਏਗੀ। ਫੋਨ ਨੰਬਰ ਨੋਟ ਕਰੋ 416-525-4700-416-525-4700। ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ ਤੇ ਰਮਨ ਕਥੂਰੀਆ ਜੀ। ਸੋ ਸਾਡੇ ਸਟੂਡੀਓ ਦਾ ਨੰਬਰ ਹੈ 6473-367-5353। ਤੁਸੀਂ ਕੋਈ ਵੀ ਗੱਲਬਾਤ ਇਨਫੋਰਮੇਸ਼ਨ ਲੈਣੀ ਹੋਵੇ ਲੈ ਸਕਦੇ ਹੋ। ਬਾਕੀ ਪੰਜਾਬ ਪਵੀਲੀਅਨ ਕੈਰਾਬ੍ਰਮ ਵੱਲੋਂ ਇੱਕ ਜਿਹੜਾ 10-11-12 ਜੁਲਾਈ ਨੂੰ ਇੱਥੇ ਮੈਕਮਰਚੀ 46 ਮੈਕਮਰਚੀ ਐਵਨਿਊ ਸਾਊਥ ਦੇ ਵਿੱਚ ਬਹੁਤ ਖੂਬਸੂਰਤ 3 ਦਿਨਾਂ ਦਾ ਇੱਕ ਫੈਸਟੀਵਲ ਹੋ ਰਿਹਾ, ਜਿਹਦੇ ਵਿੱਚ ਬਹੁਤ ਸਾਰੇ ਕੰਟਰੀਆਂ ਦੇ ਵਲੰਟੀਅਰਸ, ਬਹੁਤ ਸਾਰੇ ਕੰਟਰੀਆਂ ਦੀਆਂ ਟੀਮਾਂ ਆ ਕੇ ਆਪਣੇ ਆਪਣੇ ਕਲਚਰ ਦੇ ਬਾਰੇ, ਆਪਣੀ ਆਪਣੀ ਲੈਂਗੁਏਜ ਦੇ ਬਾਰੇ ਉੱਥੇ ਪੂਰਾ ਆਈਟਮਸ ਜਿਹੜੀਆਂ ਪ੍ਰਸਤੁਤ ਕਰਨਗੇ। ਅਤੇ ਪੰਜਾਬ ਦੀਆਂ ਪਵੀਲੀਅਨ ਉਸਦਾ ਨਾਮ ਹੈ, ਜਿਹਦੇ ਪ੍ਰਿਤਪਾਲ ਸਿੰਘ ਚੱਗੜ ਜੀ ਇੰਚਾਰਜ ਨੇ। ਤੁਸੀਂ ਉਹਨਾਂ ਦੇ ਨਾਲ ਵੀ ਕੋਈ ਜਾਣਕਾਰੀ ਲੈਣੀ ਹੋਵੇ ਗੱਲਬਾਤ ਕਰ ਸਕਦੇ ਹੋ। ਬਾਕੀ 3 ਦਿਨ ਤੁਸੀਂ ਉੱਥੇ ਇੰਜੋਏ ਕਰੋ, ਖਾਣ ਪੀਣ ਦਾ ਵੀ ਪੂਰਾ ਇੰਤਜ਼ਾਮ ਹੈ। ਸਤਿ ਸ਼੍ਰੀ ਅਕਾਲ ਜੀ। 9421
8: ਜੀ, ਸਤਿ
0: ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕਿਸਮਤ ਜੇ ਸਾਥ ਦੇਵੇ ਤੇ ਸਭ ਕੁਝ ਹੁੰਦਾ। ਹਾਂ, ਵਾਹ ਕਿਸਮਤ ਦਿਆ ਬੜੀਆ ਰਿੱਧੀ ਖੀਰ ਤੇ ਬਣ ਗਿਆ ਦਲੀਆ। ਉਹ ਕਹਿੰਦੇ ਜੇ ਕਿਸਮਤ ਚੰਗੀ ਹੋਵੇ ਤੇ ਸਾਰੇ ਕੰਮ ਤੁਹਾਨੂੰ ਸਿੱਧੇ ਆਪਣੇ ਆਪ ਹੀ ਪਈ ਜਾਂਦੇ।
8: ਬੰਦਾ ਕੰਮ ਕਰ ਮਰ ਜਾਂਦਾ, ਇੱਕ ਦੋ ਬੱਚੇ ਚਾਰੋਂ ਕਮਾ ਦੇ ਪੇਟੋ, ਇੱਕ ਰਾਜ ਕਰਦਾ, ਇੱਕ ਭੀਖ ਮੰਗਦਾ ਫਿਰਦਾ।
0: ਇਮਾਨਦਾਰੀ ਦੇ ਨਾਲ ਕੰਮ ਕਰੋਗੇ ਨਾ ਜਿਹੜਾ ਵੀ, ਤੇ ਫੇਰ ਤੁਸੀਂ ਕਿਸਮਤ ਦਾ ਰੋਲ ਆਪਣੇ ਆਪ ਹੀ ਉਹਦੇ ਵਿੱਚ ਹੋ ਜਾਂਦਾ। ਜੇ ਤੁਸੀਂ ਕੰਮ ਕਰਨਾ ਹੀ ਨੀ ਕੋਈ, ਮਿਹਨਤ ਕਰਨੀ ਨੀ ਕੋਈ, ਇਕੱਲੀ ਕਿਸਮਤ ਦੇ ਨਾਲ ਹੀ ਨਾ ਗੱਲ ਬਣਦੀ ਫਿਰ ਉੱਥੇ ਤੁਹਾਡੀ। ਹੈ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਮੈਂ ਤੁਹਾਡਾ ਹੋਸਟ ਡਾਕਟਰ ਦਰਸ਼ਨਦੀਪ। ਮਿਲਦੇ ਆਪਾਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਦੇ ਉੱਪਰ, ਜਿੱਥੇ ਸਵੇਰੇ 4 ਵਜੇ ਤੋਂ ਲੈ ਕੇ ਵੱਖਰੇ ਵੱਖਰੇ ਦੋਸਤ ਮਿੱਤਰ ਆਪਣੀ ਆਪਣੀ ਸਮਰੱਥਾ ਆਪਣੇ ਆਪਣੇ ਹੁਨਰ ਦੇ ਮੁਤਾਬਕ ਤੁਹਾਡਾ ਮਨੋਰੰਜਨ ਕਰਦੇ ਨੇ, ਗੀਤ ਸੰਗੀਤ ਦੇ ਨਾਲ ਤੁਹਾਨੂੰ ਜੋੜਦੇ ਨੇ, ਪੰਜਾਬੀ ਸੱਭਿਆਚਾਰ ਦੇ ਨਾਲ ਤੁਹਾਨੂੰ ਜੋੜਦੇ ਨੇ, ਅਪਡੇਸ਼ਨ ਕਰਦੇ ਨੇ ਤੁਹਾਨੂੰ ਕੈਨੇਡਾ ਦੀਆਂ ਲੋਕਲ ਨਿਊਜ਼ ਦੀ ਔਰ ਅੰਤਰਰਾਸ਼ਟਰੀ ਪੱਧਰ ਤੇ ਜੋ ਖਬਰਾਂ ਵਾਪਰਦੀਆਂ ਨੇ ਉਹਨਾਂ ਦੀ, ਔਰ ਅੱਜ ਕੱਲ ਫੀਫਾ ਵਰਲਡ ਕੱਪ ਵੀ ਜੋ ਚੱਲ ਰਿਹਾ ਉਹਦੇ ਵਿੱਚ ਵੀ ਜੋ ਉਤਰਾਅ ਚੜਾਅ ਵੱਖਰੀਆਂ ਵੱਖਰੀਆਂ ਟੀਮਾਂ ਦੇ ਜੋ ਰਿਜ਼ਲਟ, ਸਭ ਕੁਝ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੀ ਅਪਡੇਸ਼ਨ ਤੁਹਾਨੂੰ ਹੋ ਜਾਂਦੀ ਹੈ। ਤੇ ਸਾਡੀ ਕੋਸ਼ਿਸ਼ ਹੈ ਇਸ ਵੇਲੇ ਉਹੀ ਹੁੰਦੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਕਈ ਵਾਰੀ ਕਹਿੰਦਾ ਹੁੰਦਾ ਕਿ ਜਿੱਦਾਂ ਖਾਣਾ ਖਾਣ ਤੋਂ ਬਾਅਦ ਅਸੀਂ ਥੋੜੀ ਜਿਹੀ ਸਵੀਡਿਸ ਲੈਂਦੇ ਨਾ ਮੂੰਹ ਮਿੱਠਾ ਕਰਨ ਵਾਸਤੇ, ਉਸੇ ਤਰ੍ਹਾਂ ਹੀ ਸਾਰੇ ਦਿਨ ਦੇ ਪ੍ਰੋਗਰਾਮ ਸੁਣ ਕੇ ਇਸ ਵੇਲੇ ਤੁਹਾਨੂੰ ਥੋੜਾ ਜਿਹਾ ਰਿਲੈਕਸ ਕਰੀਦਾ ਕਿ ਤਾਂ ਕਿ ਰਾਤ ਨੂੰ ਤੁਸੀਂ ਆਰਾਮ ਦੇ ਨਾਲ ਪਿਆਰ ਵਾਲੀ ਨੀਂਦ ਜਿਹੜੀ ਇੰਜੋਏ ਕਰੋ। ਸੋ ਹੁਣ ਟਾਈਮ ਦੀ ਸਮਾਪਤੀ ਹੋ ਚੱਲੀ ਹੈ, ਕੱਲ ਮਿਲਾਂਗੇ ਆਪਾਂ ਬੜੇ ਜੋਸ਼ ਔਰ ਖਰੋਸ਼ ਦੇ ਨਾਲ ਕਿਸੇ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ।

0: www.radiopunjabi.ca
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
2: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
5: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ

0: contact us at richmohan.com.
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

0: locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ

0: ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
1: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
2: SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 ਤੇ ਕਾਲ ਕਰੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557-647-504-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ

ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਲਹਿਰ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ

Jazzy Bands. Nasza bola e paruni. Oh wow, viva koi na akhan chu dulldi daruni, nasha bada hai paruni hai. ਤੇ ਫਿਰ ਮਾਰਦਾ ਵੀ ਏਦਾਂ ਦਾ ਨਸ਼ਾ. ਖੈਰ ਕਿਵੇਂ ਹੋ ਸਾਰੇ, ਬੱਲੇ ਬੱਲੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ? ਸੋ ਮੈਂ ਕਿਹਾ ਯਾਰ ਗਾਣਾ ਹੁਣ ਚੱਲਿਆ, ਇੰਨੀ ਜ਼ਬਰਦਸਤ ਬੀਟ ਹੈ, ਕਿਉਂ ਨਾ ਥੋੜ੍ਹਾ ਜਿਹਾ ਖੜਕਾ ਹੀ ਦੇਈਏ, ਪਤਾ ਲੱਗ ਜਾਵੇ ਕਿ ਪੰਜਾਬੀ ਲਹਿਰਾ ਸ਼ੁਰੂ ਹੋ ਗਿਆ. ਸੋ ਸ਼ਾਮ ਹੈ, ਸ਼ਾਮ ਬੜੀ ਪਿਆਰੀ ਹੈ, ਪਿਆਰੀ ਹੁੰਦੀ ਹੈ ਜਦੋਂ ਨਾ 6 ਵੱਜਦੇ ਆ, ਸਾਨੂੰ ਵੀ ਫਿਰ ਚਾਅ ਜਿਹਾ ਚੜ੍ਹ ਜਾਂਦਾ ਕਿ ਪ੍ਰੋਗਰਾਮ ਕਰੀਏ, ਇੰਜੋਏ ਕਰਦੇ ਹਾਂ ਰੌਣਕ ਮੇਲਾ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਦੇ ਹਾਂ. ਸੋ ਤੁਸੀਂ ਸੁਣਾਓ, ਠੀਕ ਠਾਕ ਹੋ ਸਾਰੇ? ਬੱਲੇ ਬੱਲੇ ਇੰਜੋਏ ਕਰ ਰਹੇ ਹੋ? ਮੌਸਮ ਸੋਹਣਾ, ਹਲਕੀ ਫੁਲਕੀ ਮਿੱਠੀ ਮਿੱਠੀ ਹਵਾ ਚੱਲ ਰਹੀ ਹੈ, ਤੇ ਉੱਤੋਂ ਦੀ ਯਾਰ ਜੂਨ ਦਾ ਅੱਧਾ ਮਹੀਨਾ ਖਤਮ. ਪਤਾ ਨਹੀਂ ਯਾਰ ਇੰਨਾ ਛੇਤੀ ਕਿਵੇਂ ਸਮਾਂ ਲੰਘ ਜਾਂਦਾ. ਹੁਣ ਐ ਲੱਗਦਾ ਕਿ ਕੱਲ ਪਰਸੋਂ ਹੀ ਨਵਾਂ ਸਾਲ ਸੀ, ਹੁਣ 6 ਮਹੀਨੇ ਤਕਰੀਬਨ ਲੰਘ ਹੀ ਗਏ. ਤੇ ਬੱਚਿਆਂ ਦੇ ਹੋਲੀਡੇਜ਼, ਉਹ ਬੱਲੇ ਬੱਲੇ ਬੱਚੇ ਹੋ, ਕਿਵੇਂ ਹੋ, ਰੈਡੀ ਹੋ ਸਮਰ ਲਈ? ਕੀ ਪਲਾਨ ਹੈ? ਅੱਧੀ ਰਾਤ ਤੱਕ ਗੇਮਾਂ ਖੇਡਣੀਆਂ, ਫਨ ਕਰਨਾ, ਦਿਨੇ ਫਿਰ ਮੰਮੀ ਡੈਡੀ ਨੂੰ ਤੰਗ ਕਰਨਾ, ਮੋਮ ਡੈਡ ਅਸੀਂ ਇੱਥੇ ਜਾਣਾ, ਮੋਮ ਡੈਡ ਉੱਥੇ ਜਾਣਾ, ਵੰਡਰਲੈਂਡ ਜਾਣਾ, ਨਾਇਗਰਾ ਫਾਲ ਜਾਣਾ, ਮਾਲ ਜਾਣਾ, ਮੂਵੀ ਦੇਖਣ ਜਾਣਾ. ਸੋ ਪੇਰੈਂਟਸ ਨੂੰ ਤਾਂ ਇਹ ਹੁੰਦਾ ਕਿ ਛੇਤੀ ਛੇਤੀ ਸਕੂਲ ਆ ਜਾਵੇ. ਸੋ ਹੁੰਦਾ ਜ਼ਰੂਰ ਹੈ, ਬਟ ਚਲੋ ਬੱਚਿਆਂ ਨਾਲ ਫੰਕਸ਼ਨ ਕਰੋ, ਹੈਵ ਅ ਗੁੱਡ ਟਾਈਮ. ਅਸੀਂ ਤੁਹਾਡੇ ਨਾਲ, ਅਤੇ ਨੰਬਰ ਹੈ ਆਪਣਾ 9056733337, 9056733337, 905-673-3337. 3337 ਆਪਣਾ

क्या बात है। सो स्टूडियो का नंबर है 905-673-3333 9056733337 9056733337 ते गलबात थोड़ी साड़ी हो सकती है। गीत संगीत लाने हैं ते गल्लां बातां मारदे हैं। तुसी दसो की सुनन दे मूड चो अज थानू सुनाई दईए ते थोड़ियां रिक्वेस्ट आउंदियां रहिंदियां ने। कुछ एक सज्जन मित्र इंस्टाग्राम ते भेज दिंदे आ। सो कोई भी गीत संगीत दी रिक्वेस्ट करनी है इंस्टाग्राम पेज है पंजाबी लहरा उत्ते मैसेज कर दो PUNJABILEHRAN साडा इंस्टाग्राम पेज है उत्ते मैसेज कर दो या तुसी सानू स्टूडियो च फोन कर लो कि नवी बाई जी आ गाना सुनाओ कॉल करो सकते वधिया नंबर है अपना 905-673-3337 9056733337 9056733337 अपना स्टूडियो का फोन नंबर है। सो सानू रीच करन दे वखरे वखरे तरीके कई ना सज्जन मित्र संगदे हुंदे आ ਤਾਂ ਮੈਂ ਇੰਸਟਾਗ੍ਰਾਮ ਦਾ ਕਹਿ ਦਿੰਦਾ ਉਹ ਕਹਿੰਦੇ ਬਾਈ ਜੀ ਯਾਰ ਸਾਡੇ ਤੋਂ ਕਾਲ ਕੁਲ ਤਾਂ ਹੁੰਦੀ ਨਹੀਂ ਅਸੀਂ ਤੁਹਾਨੂੰ ਇੰਸਟਾਗ੍ਰਾਮ ਤੇ ਮੈਸੇਜ ਤਾਂ ਹੀ ਕਰ ਦਿੰਦੇ ਹਾਂ। ਸੋ ਕੋਈ ਗਾਣੇ ਗੁਣੇ ਦੀ ਰਿਕੁਐਸਟ ਕਰ ਰਹੀ ਹੈ ਇੰਸਟਾਗ੍ਰਾਮ ਤੇ ਵੀ ਕਰ ਦਿਓ ਮੈਸੇਜ PUNJABILEHRAN PUNJABILEHRAN ਪੰਜਾਬੀ ਦਾ ਨਾਂ ਸਾਡਾ ਇੰਸਟਾਗ੍ਰਾਮ ਦਾ ਪੇਜ ਹੈ। ਸੋ ਇੱਕ ਦੋ ਚੀਜ਼ਾਂ ਤੁਹਾਨੂੰ ਹੋਰ ਦੱਸ ਦਈਏ। ਪਹਿਲੀ ਗੱਲ ਇੱਕ ਜੋਬ ਅਵੇਲੇਬਲ ਹੈ ਬਈ ਜੇ ਸਾਡੇ ਸੱਜਣ ਕੋਈ ਵੀ ਟਰੱਕ ਮਕੈਨਿਕ ਦਾ ਐਕਸਪੀਰੀਅੰਸ ਰੱਖਦੇ ਨੇ ਇੱਕ ਬਹੁਤ ਹੀ ਟੌਪ ਦੀ ਕੰਪਨੀ ਹੈ ਇੱਕ ਸਾਲ ਦੇ ਐਕਸਪੀਰੀਅੰਸ ਨਾਲ ਟਰੱਕ ਮਕੈਨਿਕ ਦੀ ਲੋੜ ਹੈ ਨੰਬਰ ਨੋਟ ਕਰੋ ਤੁਸੀਂ ਰਾਈਟ ਅਵੇ 6479294694 ਤੇ ਜਾਂ ਸੋਰੀ ਦੂਜਾ ਨੰਬਰ ਮੈਂ ਦਿੰਦਾ ਟਰੱਕ ਮਕੈਨਿਕ ਦੀ ਜੋਬ ਲਈ ਬਰੈਂਪਟਨ ਚ ਕੰਪਨੀ ਹੈ ਇੱਕ ਸਾਲ ਦਾ ਐਕਸਪੀਰੀਅੰਸ ਡੇ ਸ਼ਿਫਟ ਹੈ ਸੁਖਵਿੰਦਰ ਭਾਅ ਜੀ ਨੂੰ ਵੀ ਫੋਨ ਕਰ ਸਕਦੇ ਹੋ ਸੁਖਵਿੰਦਰ ਭਾਅ ਜੀ ਦਾ ਨੰਬਰ ਹੈ 416-616-3345 ਟਰੱਕ ਮਕੈਨਿਕ ਇੱਕ ਸਾਲ ਐਕਸਪੀਰੀਅੰਸ ਬਹੁਤ ਤਕੜੀ ਕੰਪਨੀ ਹੈ ਟੋਰਾਂਟੋ ਚ ਇਹਨਾਂ ਨੂੰ ਮਕੈਨਿਕ ਦੀ ਲੋੜ ਹੈ 416-616-3345 416-616-33

0: ਵਾਹ ਗੱਲ ਵਾਕਈ ਯਾਰ ਕਿੰਨੀ ਸੋਹਣੀ ਹੈ, ਕਿੰਨੀ ਕਮਾਲ ਦੀ ਲਿਖੀ ਹੈ। 0285 ਹੈਲੋ
1: ਜੀ, ਰਾਖਾ ਜੀ
0: ਜੀ ਵੈਲਕਮ ਜੀ, ਬਹੁਤ ਵਧੀਆ ਜੀ, ਕਿਵੇਂ ਹੋ ਕਿਵੇਂ ਹੋ?
1: ਬਸ ਭਾਜੀ ਮੈਂ ਬਸ ਇਹ ਸ਼ੇਅਰ ਕਰਨਾ ਸੀਗਾ, ਅੱਜ ਮੇਰਾ 20-22 ਦਿਨ ਮਾਰਚ ਸੀਗਾ, ਪਹਿਲਾ ਦਿਨ ਬੈਕ ਟੂ ਵਰਕ, ਸੋ ਇਟ ਵਾਸ ਵੈਰੀ ਹਾਰਡ।
0: ਤੁਹਾਡਾ ਅੱਜ ਤੁਹਾਡਾ ਪਹਿਲਾ ਡੇ ਬੈਕ ਟੂ ਵਰਕ ਮਤਲਬ?
1: ਆਫਟਰ 20-22 ਦਿਨਾਂ ਬਾਅਦ।
0: ਅੱਛਾ 20-22 ਦਿਨਾਂ ਬਾਅਦ ਅੱਜ ਪਹਿਲੇ ਹੀ ਵਾਰ ਗਏ ਹੋ ਕੰਮ ਤੇ? ਅੱਛਾ
1: ਹਾਂਜੀ ਹਾਂਜੀ, ਵੈਕੇਸ਼ਨ ਸੀ ਸਿਗਾ ਮੈਂ ਤੇ ਕੱਲ ਤੇ ਕਰਨ ਦਾ ਤੇ ਕੀਤਾ ਲੈਂਡ।
0: ਅੱਛਾ ਕਿੱਥੇ ਗਏ ਸੀਗੇ ਵੈਕੇਸ਼ਨ ਤੇ?
1: ਕੋਈ ਯੂਰਪ ਟੂਰ,
0: ਯੂਰਪ ਟੂਰ ਗਿਆ ਸੀ। ਯੂਰਪ ਟੂਰ?
1: ਹਾਂਜੀ,
0: ਬੜੀ ਕਮਾਲ ਦੀ ਗੱਲ ਹੈ ਯੂਰਪ ਦਾ ਕਰੂਜ਼ ਕਰਨਾ। ਇਟਲੀ ਕਿਹੜੀ ਜਗ੍ਹਾ ਤੁਹਾਡੀ ਫੈਮਿਲੀ ਹੈ?
1: ਹਾਂਜੀ ਵੇਰੋਨਾ, ਇਟਸ ਮਿਲਾਨ ਤੋਂ ਆਲਮੋਸਟ ਲਾਈਕ ਐਨ ਆਵਰ ਦੀ ਡਰਾਈਵ ਹੈ।
0: ਹਾਂ
1: ਵੇਰੋਨਾ, ਜਿੱਥੇ ਰੋਮੀਓ ਐਂਡ ਜੂਲੀਅਟ ਦੀ ਉਹ ਹੈ ਨਾ ਗੈਲਰੀ।
0: ਅੱਛਾ ਅੱਛਾ ਅੱਛਾ, ਵੈਰੀ ਗੁੱਡ ਵੈਰੀ ਗੁੱਡ।
1: ਹਾਂਜੀ ਹਾਂਜੀ ਹਾਂਜੀ,
0: ਸੋ ਨਾਈਸ, ਕਿਵੇਂ ਸੀ? ਵਧੀਆ ਇੰਜੋਏ ਕੀਤੀ ਟ੍ਰਿਪ ਆਪਣੀ?
1: ਕਰੂਜ਼ ਚ ਭਾਜੀ ਵਧੀਆ ਸੀਗਾ, ਬਟ ਮੋਸਟਲੀ ਉੱਥੇ ਸੀਗਾ ਨਾ ਲਾਈਕ ਸੀ ਫੂਡ ਸੀਗਾ।
0: ਸੀ ਫੂਡ?
1: ਮੈਂ ਉਹਨੂੰ ਕਿਸੇ ਤਰੀਕੇ ਨਾਲ ਭਾਜੀ ਜਸ ਗਿਵ ਮੀ ਇੰਡੀਅਨ ਫੂਡ, ਉਹਨਾਂ ਨੇ ਫਿਰ ਦੰਦੇ ਗਿਵ ਮੀ
0: ਲੈ ਦੱਸ ਯਾਰ ਇੰਡੀਅਨ ਫੂਡ ਕੀ ਖਾਣਾ, ਕਰੂਜ਼ ਸ਼ਿਪ ਤੇ ਗਏ ਹੋ, ਸੀ ਫੂਡ ਵਧੀਆ ਇੰਜੋਏ ਕਰੋ
1: ਭਾਜੀ। ਜੋ ਹਾਂਜੀ ਜੋ ਭਾਜੀ ਆਪਣਾ ਉਹ
0: ਨਹੀਂ, ਪਰ ਘਰੇ ਆ ਕੇ ਰੋਟੀਆਂ ਹੀ ਖਾਣੀਆਂ ਨੇ, ਹੋਰ ਤਾਂ ਕੁਝ ਮਿਲਣਾ ਨਹੀਂ ਘਰੇ।
1: ਹਾਂਜੀ ਹਾਂ, ਪਰ ਯੂ ਨੋ ਲਾਈਕ ਐਵਰੀ ਡੇ ਸੀ ਫੂਡ ਐਂਡ ਆਲ ਦਾ ਪਾਸਟਾਸ ਐਂਡ ਦਾ
0: ਵੈਰੀ ਗੁੱਡ। ਅੱਛਾ ਦੇਖੋ ਕਰੂਜ਼ ਸ਼ਿਪ ਤੇ ਜਾ ਕੇ ਕਹਿਣਾ ਉਹਨਾਂ ਨੂੰ ਕਿ ਯਾਰ ਸਾਨੂੰ ਇੰਡੀਅਨ ਫੂਡ ਖਵਾ ਦੋ ਹੈ, ਲੋਕੀ ਤਾਂ ਤਰਸਦੇ ਆ ਕਿ ਸਾਨੂੰ ਕਿਤੇ ਮਿਲ ਜਾਵੇ ਸੀ ਫੂਡ, ਲੋਬਸਟਰ, ਫਿਸ਼, ਸ਼ਰਿੰਪ, ਕਰੈਬ। ਤੇ ਬਾਈ ਜੀ ਕਹਿੰਦੇ ਅਸੀਂ ਕਰੂਜ਼ ਵਾਲਿਆਂ ਨੂੰ ਰਿਕੁਐਸਟ ਕੀਤਾ ਕਿ ਸਾਨੂੰ ਤਾਂ ਬਈ ਇੰਡੀਅਨ ਫੂਡ ਚਾਹੀਦਾ, ਆਪਣੇ ਬੰਦੇ ਵੀ ਕਮਾਲ ਹੀ ਕਰਦੇ ਆ। ਓਕੇ ਪ੍ਰੋਗਰਾਮ ਪੰਜਾਬੀ ਦਾ ਇੱਕ ਹੋਰ ਜੋਬ ਤੁਹਾਨੂੰ ਦਵਾਉਣੇ ਆ। ਇੱਕ ਬੜੀ ਕਮਾਲ ਦੀ ਕੰਪਨੀ ਹੈ ਮਿਲਵਰਕ ਵਾਲੀ, ਇਹਨਾਂ ਨੂੰ ਨਾ ਇੱਕ ਬੰਦੇ ਦੀ ਲੋੜ ਹੈ ਜਿਹਨਾਂ ਨੂੰ ਕੈਬਨਿਟਰੀ ਦਾ ਕੰਮ ਆਉਂਦਾ। ਤੁਹਾਨੂੰ ਕੈਬਨਿਟਰੀ ਦਾ ਕੰਮ ਆਉਂਦਾ, ਤੁਹਾਨੂੰ ਕਾਰਪੈਂਟਰੀ ਦਾ ਕੰਮ ਆਉਂਦਾ, ਤੁਹਾਡਾ ਟੂਲਸ ਦੇ ਵਿੱਚ ਐਕਸਪੀਰੀਅੰਸ ਹੈ, ਫੀਨਿਕਸ ਮਿਲਵਰਕ ਵਾਲਿਆਂ ਨੂੰ ਫੋਨ ਕਰੋ। ਸਟੀਲਸ ਤੇ ਟੋਮਕਨ ਤੇ ਅੱਜ ਕਾਲ ਕਰੋ, ਕੱਲ ਨੂੰ ਕੰਮ ਤੇ ਲੱਗੋ ਤੇ ਡਾਲਰ ਤੇ ਡਾਲਰ ਤੇ ਡਾਲਰ ਕਮਾਓ। ਸੋ ਕਾਰਪੈਂਟਰ ਕੈਬਨਿਟਰੀ ਦੇ ਕੰਮ ਦੇ ਲਈ ਟੂਲਸ ਦਾ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ, ਕਾਲ ਕਰੋ। ਸਟੀਲ ਤੇ ਟੋਮਕਨ ਤੇ ਲੋਕੇਟਡ ਨੇ 416-822-2239 416-822-2239 ਦੇ ਉੱਤੇ ਫੋਨ ਘੁਮਾਓ ਤੇ ਫੀਨਿਕਸ ਮਿਲਵਰਕ ਦੇ ਜੈਗ ਬਾਈ ਨੂੰ ਕਾਲ ਕਰੋ। ਤੇ ਜੈਗ ਭਾਜੀ ਵਧੀਆ ਯਾਰ ਬੰਦੇ ਨੇ, ਤੁਹਾਨੂੰ ਟੋਪ ਦੀ ਜੋਬ ਆਫਰ ਕਰ ਰਹੇ ਨੇ, ਸੋ ਕਾਲ ਕਰ ਲਓ। ਕਿਆ ਬਾਤ ਹੈ! ਅਮਨਦੀਪ ਵੀਰ ਦਾ ਮੈਸੇਜ ਆਇਆ ਤੇ ਅਮਨਦੀਪ ਵੀਰ ਹੁਣੇ ਪ੍ਰੋਗਰਾਮ ਨੂੰ ਸੁਣ ਰਿਹਾ। ਅਮਨਦੀਪ ਥੈਂਕ ਯੂ ਯਾਰ, ਤੁਹਾਡੀ ਵੀਡੀਓ ਆਈ ਹੈ ਤੇ ਤੁਸੀਂ ਵੀਡੀਓ ਭੇਜੀ ਆ, AM 530 ਟਿਊਨ ਇਨ ਕੀਤਾ ਹੋਇਆ, ਬੱਲੇ ਬੱਲੇ। ਤੇ ਹੁਣੇ ਹੁਣੇ ਗਗਨਦੀਪ ਕਹਿੰਦੇ ਕਿ ਨਵੀਂ ਵੀਰੇ ਆਹਾ ਹੁਣੇ ਟਿਊਨ ਚੱਲੀ ਸੀ, ਇਹੀ ਗਾਣਾ ਲਗਾ ਦਿਓ। ਕਿਹੜਾ ਤੁਸੀਂ ਗਗਨਦੀਪ ਗੱਲ ਕਰ ਰਹੇ ਸੀ? ਜਿਹੜੀ ਮੈਂ ਆਪਣੇ ਬੂਟ ਪਾਲਸ਼ਾਂ ਦੀ ਟਿਊਨ ਚਲਾਈ ਸੀਗੀ, ਸੋ ਆਈ ਥਿੰਕ ਉਹੀ ਸੀਗਾ। ਤੇ ਦੇਖਿਆ ਗਗਨਦੀਪ ਤੁਸੀਂ ਮੈਨੂੰ ਮੈਸੇਜ ਕੀਤਾ, ਮੈਸੇਜ ਪੜਿਆ ਨਹੀਂ ਸੀ, ਬਟ ਮੈਂ ਕੀ ਹੈ ਯਾਰ ਕਿ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ, ਪਤਾ ਲੱਗ ਗਿਆ ਕਿ ਗਗਨਦੀਪ ਹੁਣੇ ਕੀ ਕਹਿੰਦੇ ਆ। ਸੋ ਗਗਨਦੀਪ ਤੁਹਾਡਾ ਵੀ ਮੈਸੇਜ ਦਾ ਥੈਂਕ ਯੂ, ਅਮਨਦੀਪ ਤੁਹਾਡਾ ਵੀ ਥੈਂਕ ਯੂ, ਜਿੰਨੇ ਸੱਜਣ ਮਿੱਤਰ ਆਨਲਾਈਨ ਮੈਸੇਜ ਕਰ ਰਹੇ ਆ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਸਟੂਡੀਓ ਦਾ ਫੋਨ ਨੰਬਰ ਹੈ ਆਪਣਾ 905-673-3337, 905-673-3337, 905-673-3337। ਜੇ ਕਿਤੇ ਤੁਹਾਡਾ ਏਸੀ ਖਰਾਬ ਹੋ ਜਾਵੇ ਨਾ, ਬੱਚੇ ਵੀ ਚੀਕਾਂ ਮਾਰਦੇ ਆ, ਮੰਮੀ ਡੈਡੀ ਏਸੀ ਆਨ ਕਰੋ, ਗਰਮੀ ਹੈ, ਤੇ ਤੁਸੀਂ ਵੀ ਤੰਗ ਹੁੰਦੇ ਹੋ, ਬਜ਼ੁਰਗ ਵੀ ਤੰਗ ਹੁੰਦੇ ਆ, ਏਸੀ ਫਰਨਿਸ ਨਵਾਂ ਲਵਾ ਲਓ ਯਾਰ। ਮੈਂ ਤੁਹਾਨੂੰ ਨੰਬਰ ਦਿੰਦਾ, ਨਵਾਂ ਫਰਨਿਸ, ਨਵਾਂ ਏਸੀ ਤੇ $1800 ਦਾ ਰੀਬੇਟ, $1800 ਵਾਪਸ ਤੁਹਾਡੀ ਜੇਬ ਚ ਆਉਣਗੇ। ਤੁਸੀਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਫੋਨ ਕਰੋ ਅੱਜ ਹੀ, 905-790-9080, ਜਾਂ ਕੋਈ ਏਸੀ ਦੀ ਰਿਪੇਅਰ ਹੈ 905-790-9080, 905-790-9080, 9080। ਅੱਜ ਫਰਾਂਸ ਵਾਲਿਆਂ ਨੇ ਚੱਕ ਤੇ ਫੱਟੇ ਹੈ। ਪਹਿਲਾਂ ਫਰਾਂਸ ਵਾਲੇ ਥੋੜੇ ਬਹੁਤੇ ਢਿੱਲੇ ਰਹੇ, ਫਿਰ ਆ ਕੇ 66 ਮਿੰਟ ਤੇ ਗੋਲ ਕੀਤਾ ਮਬਾਪੇ ਨੇ, ਤੇ ਫਿਰ ਐਕਸਟਰਾ ਟਾਈਮ ਦੇ ਵਿੱਚ ਵੀ ਮਬਾਪੇ ਨੇ 96 ਮਿੰਟ ਤੇ ਗੋਲ ਕੀਤਾ, ਤੇ ਫਿਰ ਬ੍ਰੈਡਲੀ ਬਾਈ ਨੇ ਵੀ 82 ਮਿੰਟ ਤੇ ਗੋਲ ਕੀਤਾ। ਬਟ ਚਲੋ ਸੈਨੇਗਲ ਇੱਕ ਗੋਲ ਕਰ ਗਏ। ਮੁਬਾਰਕਾਂ ਫਰਾਂਸ ਵਾਲੇ ਤੁਹਾਨੂੰ ਤੇ ਚੱਕ ਦਿੱਤੇ ਫੱਟੇ। ਸੋ ਪ੍ਰੋਗਰਾਮ ਪੰਜਾਬੀ ਰਾ ਤੇ ਵੀ ਵਿਲ ਬੀ ਰਾਈਟ ਬੈਕ। ਇੱਕ ਕੁਇਕ ਮੈਸੇਜ ਲੈ ਲਈਏ। ਅੱਖਾਂ ਦੀ ਸਰਜਰੀ, ਅੱਖਾਂ ਦੀ ਸਰਜਰੀ, ਉਮਰ ਦੇ ਨਾਲ ਨਾਲ ਨਿਗਾਹ ਕਮਜ਼ੋਰ ਹੋ ਜਾਂਦੀ ਹੈ, ਕੋਈ ਨਾ ਨਿਗਾਹ ਤੁਹਾਡੀ ਪਰਫੈਕਟ ਹੋ ਜੂਗੀ ਇਸ ਸਰਜਰੀ ਤੋਂ ਬਾਅਦ। 20/20 ਵਿਜ਼ਨ ਤੇ ਬਹੁਤ ਸੇਫ ਸਰਜਰੀ ਹੈ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. ਵੈਰੀ ਗੁੱਡ। ਓਕੇ, ਬਹੁਤ ਹੀ ਯਾਰ ਸ਼ਾਨਦਾਰ ਇੱਕ ਰੀਅਲ ਇਸਟੇਟ ਦਾ ਪ੍ਰੋਜੈਕਟ ਰਿਲੀਜ਼ ਹੋ ਰਿਹਾ ਕੈਲੇਡਨ ਦੇ ਵਿੱਚ। ਕੈਲੇਡਨ ਨਹੀਂ, ਬ੍ਰੈਂਪਟਨ ਦੇ ਵਿੱਚ ਹੀ ਤਕਰੀਬਨ, ਗੋਰ ਰੋਡ ਅਤੇ ਮੇਫੀਲਡ ਦੇ ਕੋਰਨਰ ਤੇ। ਗੋਰ ਰੋਡ, ਮੇਫੀਲਡ, ਕੈਲੇਡਨ ਈਸਟ ਏਰੀਆ, ਇੱਥੇ ਟਾਊਨ ਹਾਊਸ ਵੀ ਆ ਰਹੇ ਆ, ਸੈਮੀ ਡੀਟੈਚ ਵੀ ਆ ਰਹੇ ਆ ਤੇ ਡੀਟੈਚ ਘਰ ਵੀ ਆ ਰਹੇ ਆ। 7 ਲੱਖ ਤੋਂ ਟਾਊਨ ਹਾਊਸ ਨੇ, 8 ਲੱਖ ਤੋਂ ਸੈਮੀ ਨੇ ਤੇ 9 ਲੱਖ ਤੋਂ ਡੀਟੈਚ ਨੇ। 3 ਤੋਂ 4 ਬੈਡਰੂਮ ਦੇ ਘਰ, ਕਿਆ ਬਾਤ ਹੈ। ਤੇ $1,30,000 ਤੱਕ ਦਾ ਜਿਹੜਾ ਰੀਬੇਟ ਹੈ ਤੁਸੀਂ ਉਹਨੂੰ ਇੰਜੋਏ ਕਰੋ। ਲੋਕੇਸ਼ਨ ਪ੍ਰਾਈਮ ਹੈ, ਗੋਰ ਰੋਡ ਮੇਫੀਲਡ, ਗੋਰ ਰੋਡ ਮੇਫੀਲਡ, ਨਵੇਂ ਘਰ। ਅੱਜ ਹੀ ਫੋਨ ਕਰੋ ਅਮਨ ਸੈਣੀ ਜੀ ਨੂੰ 416-820-7778, 4167841-6820-7778 ਦੇ ਉੱਤੇ ਕਾਲ ਜਲਦੀ ਜਲਦੀ ਜਲਦੀ ਕਰੋ। ਤੇ ਵਧੀਆ ਯਾਰ ਘਰ ਬਾਰ ਲਓ ਤੁਸੀਂ, ਤੇ $1,30,000 ਤੱਕ ਦਾ ਰੀਬੇਟ ਪਾਓ।

0: ਵਾਹ, ਵੈਰੀ ਗੁੱਡ, ਕੀ ਹਾਲ ਹੈ? 7284 ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ ਵੀਰੇ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ ਵਧੀਆ ਵੀਰੇ, ਤੁਸੀਂ ਦੱਸੋ ਕੀ ਹਾਲ ਹੈ?
0: ਬਹੁਤ ਵਧੀਆ, ਬਹੁਤ ਵਧੀਆ ਵੀਰੇ, ਕੀ ਬਣਦਾ?
1: ਚੰਗੀ
0: ਗੱਲ ਆ। ਫਿਰ ਜਦੋਂ ਬੰਦਾ ਵਿਹਲਾ ਹੁੰਦਾ ਫਿਰ ਹੁੰਦਾ ਕਿ ਆਰਾਮ ਨਾਲ ਕਾਲ ਕਰਦੇ ਆ। ਸੱਜਣ ਮਿੱਤਰ ਕੰਮ ਕਰਦੇ ਕਰਦੇ ਫੋਨ ਕਰਦੇ, ਫਿਰ ਕਹਿੰਦੇ ਭਾਜੀ ਇੱਕ ਸੈਕਿੰਡ ਰਾਈਡ ਆ ਗਈ ਹੈ, ਭਾਜੀ ਇੱਕ ਸੈਕਿੰਡ ਬਾਹਰ ਜਾਣਾ ਮਾੜੇ ਆ, ਭਾਜੀ ਇੱਕ ਸੈਕਿੰਡ ਡਿਸਪੈਚ ਦਾ ਫੋਨ ਆ ਗਿਆ। ਕੱਲ ਯਾਰ ਤੁਹਾਡਾ ਗਾਣਾ ਮੈਂ ਲਾਇਆ ਸੀ, ਥੋੜਾ ਲੇਟ ਪਤਾ ਨੀ ਤੁਸੀਂ ਸੁਣਿਆ ਜਾਂ ਨਹੀਂ?
1: ਅੱਜ
0: ਕੀ ਹੁਕਮ ਆ ਫਿਰ?
1: ਅੱਜ ਬਸ ਇੱਕ ਸੌਂਗ ਸੀਗਾ, ਹੈਗਾ ਤਾਂ ਨਵਾਂ ਹੀ ਆ, ਸਤਿੰਦਰ ਦਾ ਆ, ਪਾਸਪੋਰਟ ਸਾਈਜ਼ ਤਸਵੀਰ।
0: ਪਾਸਪੋਰਟ
1: ਸਾਈਜ਼ ਤਸਵੀਰ, ਪਾਸਪੋਰਟ ਤਸਵੀਰ ਹਵੇਦਾ ਹੈ।
0: ਅੱਛਾ, ਪਾਸਪੋਰਟ ਸਾਈਜ਼ ਤਸਵੀਰ, ਦੇਖੋ ਯਾਰ ਗਾਣਾ ਹੈ।
1: ਹਾਂਜੀ ਹਾਂਜੀ, ਹੈਗਾ ਥੋੜਾ ਜਿਹਾ ਮਤਲਬ ਸੈਡ ਜਿਹਾ ਆ, ਪਰ ਸੋਹਣਾ
0: ਆ। ਅੱਛਾ ਵੀ, ਕੋਈ ਕੀ ਗੱਲ ਹੁੰਦੀ ਹੈ ਗਾਣੇ ਚ? ਕੁੜੀ ਬਾਹਰ ਚੱਲੀ ਆ, ਉਹਨੇ ਪਾਸਪੋਰਟ ਸਾਈਜ਼ ਦੀ ਫੋਟੋ ਬਟੂ ਵਿੱਚ ਰੱਖੀ ਹੈ ਮੁੰਡੇ ਨੇ।
1: ਨਹੀਂ ਨਹੀਂ, ਸਾਡੇ ਪੱਲੇ ਬਸ ਹੁਣ ਇੱਕ ਆਖਰੀ ਨਿਸ਼ਾਨੀ ਪਾਸਪੋਰਟ ਤੇਰੀ ਤਸਵੀਰ ਦੀ, ਏਦਾਂ ਹੈ।
0: ਉਹੀ ਆ, ਫਿਰ ਕੁੜੀ ਚਲੀ ਗਈ ਤੇ ਉਹਦੇ ਕੋਲ ਪਾਸਪੋਰਟ ਸਾਈਜ਼ ਦੀ ਫੋਟੋ ਆ। ਇਹੀ ਗੱਲਾਂ ਹੁੰਦੀਆਂ ਮੁੰਡਿਆਂ ਕੋਲ, ਪਾਸਪੋਰਟ ਦੀ ਤਸਵੀਰ ਰਹਿ ਗਈ, ਕੋਈ ਰੁਮਾਲ ਰਹਿ ਗਿਆ, ਤੇਰੀ ਚੁੰਨੀ ਰਹਿ ਗਈ ਮੇਰੇ ਕੋਲ।
1: ਤਿਆਰ ਹੁੰਦੇ ਨਾ ਭਾਈ, ਏਦਾਂ ਹੀ ਜਿਵੇਂ ਕਿ ਪਹਿਲਾਂ ਪਹਿਲਾਂ ਵਟਸਐਪ ਨੀ ਹੁੰਦੇ ਸੀਗੇ ਨਾ, ਹਨਾ, ਤੇ ਉਦੋਂ ਕਿਸੇ ਨੇ ਮਤਲਬ ਆਪਣੀ ਪਾਸਪੋਰਟ ਸਾਈਜ਼ ਤੇ ਫੋਟੋ ਦੇ ਦੇਣੀ, ਹਨਾ, ਜਾਂ ਕਿੱਦਾਂ ਆ, ਤੇ ਉਹ ਰੱਖ ਲੈਣੀ ਲਕੋ ਕੇ, ਜਿਵੇਂ ਡਾਇਰੀ ਚ ਜਾਂ ਕਿਤਾਬਾਂ ਕਿਤਾਬੀ ਲਕੋ ਕੇ ਰੱਖ ਲੈਣੀ, ਹਨਾ, ਉਹ ਮਤਲਬ ਉਹ ਭੇਜਦੇ ਆ ਗਾਣਾ।
0: ਹਾਂ ਉਹ ਵਧੀਆ ਸੀ, ਹੁਣ ਤਾਂ ਬਸ ਆਪਣੇ ਆਈਫੋਨ ਦੇ ਵਾਲਪੇਪਰ ਤੇ ਫੋਟੋ ਲਾ ਲੈਂਦੇ, ਉਹਦੇ ਨਾਲ ਹੀ ਕੰਮ ਸਾਰ ਲੈਂਦੇ। ਤੁਸੀਂ ਇਹ ਦੇਖੋ ਯਾਰ, ਚਲੋ ਉਦੋਂ ਨਾ ਇੱਕ ਉਡੀਕ ਸੀਗੀ, ਹੁਣ ਗੁੱਸੇ ਹੋ ਗਏ, ਜਦੀ ਫੋਨ ਕੱਟ ਦਿੱਤਾ, ਬਲੌਕ ਕਰ ਦਿੱਤੀਆਂ ਕਾਲਾਂ, ਮੈਸੇਜ ਡਿਲੀਟ ਕਰ ਦਿੱਤੇ, ਉਹ ਫਿਰ ਉਹ ਇੰਨੀ ਇੱਕ ਐਕਸਾਈਟਮੈਂਟ ਜੀ ਨੀ ਨਾ ਰਹੀ।
1: ਐਗਜੈਕਟਲੀ ਬਾਈ, ਉਹੀ ਗੱਲ ਆ, ਹਾਂਜੀ, ਐਕਸਾਈਟਮੈਂਟ ਰਹਿ ਜਾਂਦੀ ਇੱਕ ਰਿਸ਼ਤੇ ਵਿੱਚ ਨਾ, ਕੋਈ ਵੀ ਆ ਉਹਦੇ ਚ ਨਾ, ਮਤਲਬ ਕਹਿ ਲਈਏ ਕਿ ਜੇ ਥੋੜੀ ਜਿਹੀ ਦੂਰੀ ਬੰਦਾ ਬਣਾ ਕੇ ਰੱਖੇ ਤੇ ਵਧੀਆ ਆ, ਜੇ ਬੰਦਾ ਬਾਹਲਾ ਕਲੋਜ਼ ਆ ਜਾਂਦਾ ਆ
0: ਟੋਰਾਂਟੋ ਅਤੇ ਜੀ ਟੀ ਏ ਵਾਲਿਓ, ਹੋ ਜੋ ਰੈਡੀ, ਇੱਕ ਸਟੇਜ ਤੇ ਦੋ ਸੁਪਰ ਸਟਾਰ ਤੁਹਾਡੇ ਆਪਣੇ ਐਮੀ ਵਿਰਕ ਅਤੇ ਸਰਗੁਣ ਮਹਿਤਾ ਲਾਈਵ ਆ ਰਹੇ ਨੇ ਟੋਰਾਂਟੋ, ਜਿਨ੍ਹਾਂ ਨੂੰ ਤੁਸੀਂ ਬਲੌਕ ਬਸਟਰ ਫਿਲਮਾਂ ਚ ਵੀ ਵੇਖਿਆ, ਸੁਪਰ ਹਿੱਟ ਗਾਣੇ ਵੀ ਸੁਣੇ ਆ ਐਮੀ ਵਿਰਕ ਹੁਣਾਂ ਦੇ, ਤੇ ਹੁਣ ਉਹਨਾਂ ਨੂੰ ਲਾਈਵ ਦੇਖਣ ਦਾ ਮੌਕਾ ਆ ਗਿਆ। ਐਮੀ ਵਿਰਕ ਦੇ ਚਾਰਟ ਟੌਪਿੰਗ ਹਿੱਟ ਸਰਗੁਣ ਮਹਿਤਾ ਦੀ ਸਟਾਰ ਪਾਵਰ ਤੇ ਇੱਕ ਐਸੀ ਸ਼ਾਮ ਜੋ ਪੂਰੇ ਟੋਰਾਂਟੋ ਨੂੰ ਯਾਦ ਰਵੇਗੀ। ਇਹ ਇੱਕ ਸਿਰਫ ਕਾਨਸਰਟ ਨਹੀਂ, ਪੰਜਾਬੀ ਇੰਟਰਟੇਨਮੈਂਟ ਦਾ ਸਭ ਤੋਂ ਵੱਡਾ ਸੈਲੀਬ੍ਰੇਸ਼ਨ ਹੈ। ਟਿਕਟਸ ਅਵੇਲੇਬਲ ਨੇ ticketmaster.ca ਤੇ, ਟਿਕਟ ਮਾਸਟਰ ਤੇ ਤੁਸੀਂ ਟਿਕਟਾਂ ਆਪਣੀਆਂ ਲਓ, ਆਪਣੇ ਦੋਸਤਾਂ ਪਰਿਵਾਰਾਂ ਤੇ ਪੂਰੇ ਗੈਂਗ ਨੂੰ ਨਾਲ ਲੈ ਕੇ ਜਾਓ ਤੇ ਤਿਆਰ ਹੋ ਜਾਓ ਇੱਕ ਧਮਾਕੇਦਾਰ ਸ਼ਾਮ ਲਈ। ਐਮੀ ਵਿਰਕ ਯੂਨਿਟੀ ਟੂਰ ਲਾਈਵ ਇਨ ਟੋਰਾਂਟੋ, ਬੁੱਕ ਯੋਰ ਟਿਕਟਸ ਔਨ ticketmaster.ca ticketmaster.ca 14 August ਐਮੀ ਵਿਰਕ ਅਤੇ ਸਰਗੁਣ ਮਹਿਤਾ ਦੇ ਨਾਲ। ਸਾਡੇ ਨਾਲ ਹਰਮਨ ਜੁੜ ਚੁੱਕਿਆ, ਟੀਮ ਹਰਮਨ ਬੱਤਾ, ਸਾਡੀ ਮੋਰਗੇਜ ਦੀ ਐਕਸਪਰਟ ਟੀਮ, ਹਰਮਨ ਤੋਂ ਮੋਰਗੇਜ ਕਰਾਓਗੇ ਤੇ ਟੈਨਸ਼ਨ ਫਰੀ ਰਹੋਗੇ, ਮੇਰਾ ਤੁਹਾਨੂੰ ਵਾਅਦਾ ਹੈ। ਤੁਹਾਨੂੰ ਪਤਾ ਹੀ ਲੱਗਣਾ ਕਦੋਂ ਅਪਰੂਵਲ ਹੋਗੀ, ਕਦੋਂ ਮੋਰਗੇਜ ਤੁਹਾਡੀ, ਕਹਿੰਦੇ ਹੁੰਦੇ ਨਾ ਕਿ ਸਟੈਂਪ ਲੱਗ ਗਈ। ਸੋ ਹਰਮਨ ਵੈਲਕਮ, ਕੀ ਹਾਲ?
2: ਗੁੱਡ ਈਵਨਿੰਗ ਐਵਰੀਵਨ। ਨਵੀਂ ਇੱਕ ਕੁਐਸਚਨ ਜੋ ਅਕਸਰ ਪੁੱਛਿਆ ਜਾਂਦਾ ਮੋਰਗੇਜ ਪ੍ਰੋਫੈਸ਼ਨਲਸ ਨੂੰ ਕਿ ਭਾਜੀ ਅਸੀਂ 10% ਡਾਊਨ ਕਰੀਏ ਜਾਂ 20% ਡਾਊਨ ਕਰੀਏ ਜਦੋਂ ਤੁਸੀਂ ਘਰ ਬਾਏ ਕਰਦੇ ਹੋ, ਸਪੈਸ਼ਲੀ ਫਸਟ ਟਾਈਮ ਹੋਮ ਬਾਇਰਸ ਦੇ ਕੁਐਸਚਨ ਕਾਫੀ ਪੁੱਛਦੇ ਨੇ। ਸੋ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਤੁਹਾਡੀ ਇਹ ਪਰਸਨਲ ਪੋਰਟਫੋਲੀਓ ਫਾਈਨੈਂਸ਼ੀਅਲ ਪੋਰਟਫੋਲੀਓ ਦਾ ਡਿਪੈਂਡ ਕਰਦਾ, ਜੇ ਤੁਹਾਡੇ ਕੋਲ 20% ਡਾਊਨ ਹੈਗੀ ਆ ਦੈਨ ਤੁਸੀਂ ਇਹ ਦੇਖੋ ਕਿ ਜੇ ਤੁਸੀਂ ਉਹ ਪੈਸੇ ਐਕਸਟਰਾ ਜੋ ਨੇ ਇਨਵੈਸਟ ਕਰ ਸਕਦੇ ਹੋ ਤੇ 7-8% ਤੋਂ ਜ਼ਿਆਦਾ ਰੇਟ ਆਫ ਰਿਟਰਨ ਜਾਂ 7-8% ਹੀ ਰੇਟ ਆਫ ਰਿਟਰਨ ਜਨਰੇਟ ਕਰ ਸਕਦੇ ਹੋ, ਦੈਨ 10% ਨਾਲ ਡਾਊਨ ਪੇਮੈਂਟ ਨਾਲ ਜਾਓ ਜੇ ਤੁਸੀਂ ਕੁਆਲੀਫਾਈ ਹੁੰਦੇ ਹੋ, ਬਿਕਾਜ਼ ਬੈਂਕ ਤੋਂ ਤੁਹਾਨੂੰ ਅੰਡਰ 4% ਮਿਲ ਜਾਣਾ, ਉੱਥੋਂ ਤੁਸੀਂ ਜ਼ਿਆਦਾ ਪੈਸੇ ਜਨਰੇਟ ਕਰ ਸਕਦੇ ਹੋ। ਜੇ ਤੁਹਾਡੀ ਕੁਆਲੀਫਿਕੇਸ਼ਨ ਨਹੀਂ ਹੋ ਰਹੀ ਦੈਨ ਤੁਸੀਂ 20% ਡਾਊਨ ਜ਼ਰੂਰ ਕਰੋ। ਐਂਡ ਜਿਹੜੇ ਫਸਟ ਟਾਈਮ ਹੋਮ ਬਾਇਰ ਨੇ ਜਿਨ੍ਹਾਂ ਦੀ ਕੁਆਲੀਫਿਕੇਸ਼ਨ 10% ਜਾਂ ਮਿਨੀਮਮ ਡਾਊਨ ਪੇਮੈਂਟ ਨਾਲ ਹੋ ਸਕਦੀ ਆ, ਐਂਡ ਜੇ ਤੁਸੀਂ ਰੈਂਟ ਜ਼ਿਆਦਾ ਪੇ ਕਰ ਰਹੇ ਹੋ, ਦੈਨ ਬਾਏ ਆਲ ਮੀਨਸ ਤੁਸੀਂ ਘਰ ਲੈਣਾ ਚਾਹੀਦਾ ਤੁਹਾਨੂੰ, ਐਂਡ ਮਾਰਕੀਟ 'ਚ ਜੰਪ ਕਰਨਾ ਚਾਹੀਦਾ। ਹੋਰ ਗੱਲ ਦੱਸਦਾ, ਕਾਫੀ ਕਲਾਇੰਟਸ ਹੁੰਦੇ ਨੇ ਬੈਂਕ ਕੋਲ ਚਲੇ ਜਾਂਦੇ ਨੇ ਐਂਡ ਬੈਂਕ ਉਹਨਾਂ ਨੂੰ ਨਹੀਂ ਮੋਰਗੇਜ ਅਮਾਊਂਟ ਲਈ ਅਪਰੂਵ ਕਰਦਾ। ਇੱਕ ਗੱਲ ਦਾ ਧਿਆਨ ਰੱਖਿਆ ਕਰੋ ਕਿ ਹਰੇਕ ਬੈਂਕ ਦੀਆਂ ਪਾਲਿਸੀਜ਼ ਅਲੱਗ ਹੁੰਦੀਆਂ ਨੇ। ਫੋਰ ਐਗਜ਼ਾਮਪਲ ਤੁਸੀਂ TD ਜਾਂਦੇ ਹੋ, TD ਦੀ ਪਾਲਿਸੀ ਦੇ ਹੀ ਬੇਸ ਤੇ ਤੁਹਾਨੂੰ ਅਪਰੂਵ ਕਰਦੇ ਨੇ। ਹੋ ਸਕਦਾ ਕਿ ਹੋਰ ਬੈਂਕ ਆ ਉਹ ਤੁਹਾਨੂੰ ਜ਼ਿਆਦਾ ਅਮਾਊਂਟ ਲਈ ਅਪਰੂਵ ਕਰ ਦੇਵੇ ਜਾਂ ਉਹਨਾਂ ਦੀਆਂ ਪਾਲਿਸੀਜ਼ ਤੁਹਾਡੇ ਵਰਕ ਪ੍ਰੋਫਾਈਲ ਦੇ ਫੇਵਰੇਬਲ ਹੋਣ। ਸੋ ਹਮੇਸ਼ਾ ਆਪਣੀਆਂ ਆਪਸ਼ਨਸ ਐਕਸਪਲੋਰ ਕਰੋ। ਸਾਡੇ ਮੋਰਗੇਜ ਬ੍ਰੋਕਰਸ ਨਾਲ ਕੰਮ ਕਰਕੇ ਤੁਹਾਨੂੰ ਇਹ ਜ਼ਰੂਰ ਫਾਇਦਾ ਮਿਲਦਾ ਕਿ ਸਾਨੂੰ ਸਾਰੇ ਬੈਂਕਸ ਦਾ ਡਾਇਰੈਕਟ ਐਕਸੈਸ ਆ। ਅਸੀਂ TD ਨਾਲ ਵੀ ਕੰਮ ਕਰਦੇ ਹਾਂ, ਅਸੀਂ ਸਕੋਸ਼ੀਆ ਨਾਲ ਵੀ, ਨੈਸ਼ਨਲ ਬੈਂਕ, ਬਹੁਤ BMO, ਹਰੇਕ ਬੈਂਕ ਦਾ ਤੁਹਾਨੂੰ ਵਿਦਆਊਟ ਅਪਲਾਈ ਕੀਤੇ ਤੁਹਾਨੂੰ ਪਤਾ ਪਹਿਲਾਂ ਹੀ ਦੱਸ ਦੇਣਾ ਸੀ ਕਿ ਕਿੰਨੀ ਮੋਰਗੇਜ ਅਮਾਊਂਟ ਲਈ ਕਿਹੜੇ ਰੇਟ ਤੇ ਤੁਸੀਂ ਕੁਆਲੀਫਾਈ ਕਰਦੇ ਹੋ। ਐਂਡ ਕਿੰਨੇ ਹੀ ਕਲਾਇੰਟਸ ਨੂੰ ਮੈਂ ਲੈਸ ਦੈਨ 20% ਡਾਊਨ ਤੇ ਕੁਆਲੀਫਾਈ ਕਰਤਾ ਐਂਡ ਉਹਨਾਂ ਨੂੰ ਇਹ ਬੈਂਕ ਤੋਂ ਮੋਰਗੇਜ ਅਪਰੂਵ ਕਰਾ ਕੇ ਦੇਈ ਦੀ ਆ ਜਿਹੜੇ ਕਿ ਬੈਂਕਸ ਨੇ ਡਿਕਲਾਈਨ ਕੀਤੇ ਹੋਏ ਨੇ। ਸੋ ਆਪਣੀ ਆਪਸ਼ਨ ਜ਼ਰੂਰ ਐਕਸਪਲੋਰ ਕਰੋ। ਅਸੀਂ ਫਸਟ ਡੇ ਹੀ, ਮੈਂ ਹਮੇਸ਼ਾ ਕਹਿਣਾ ਹੁੰਦਾ, ਅਸੀਂ ਫਸਟ ਡੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਸੀਂ ਕਿੰਨੀ ਮੋਰਗੇਜ ਅਮਾਊਂਟ ਲਈ ਕਿੰਨਾ ਪਰਚੇਸ ਪ੍ਰਾਈਸ ਤੁਸੀਂ ਜਾ ਸਕਦੇ ਹੋ ਤੇ ਉਹੀ ਤੁਹਾਨੂੰ ਅਪਰੂਵਲ ਲੈਟਰ ਵਿਦਇਨ 5 business days ਕੰਡੀਸ਼ਨਲ ਪੀਰੀਅਡ ਦੇ ਵਿੱਚ ਸਾਡੀ ਟੀਮ ਤੁਹਾਨੂੰ ਅਪਰੂਵਲ ਲੈਟਰ ਤੁਹਾਡੇ ਹੱਥ 'ਚ ਫੜਾ ਦਿੰਦੀ ਆ। ਹੋਰ ਕੋਈ ਕੁਐਸਚਨ ਆ, ਕੋਈ ਮੋਰਗੇਜ ਰਿਲੇਟਡ ਕੋਈ ਇਸ਼ੂ ਆ ਰਿਹਾ, ਸੈਲਫ ਇੰਪਲੋਇਡ ਹੋ, ਨਹੀਂ ਬੈਂਕ ਇਹ ਬੈਂਕ ਅਪਰੂਵ ਕਰ ਰਿਹਾ ਤੁਹਾਨੂੰ, ਇੱਕ ਵਾਰ ਜ਼ਰੂਰ ਸਾਡੀ ਟੀਮ ਨੂੰ ਕਾਲ ਕਰੋ। ਟੀਮ ਹਰਮਨ ਬੱਤਾ 6476859000
0: ਜਲਦੀ ਤੋਂ ਵੀ ਜਲਦੀ ਕਰੋ। ਸੋ ਪ੍ਰੋਗਰਾਮ ਹੈ ਪੰਜਾਬੀ ਨਾ ਤੇ ਨੰਬਰ ਆਪਣਾ 905-673-3337 1981 ਹੋਲਡ ਕਰੋ ਤੇ ਅਮਨ ਜੀ ਵੀ ਸਾਡੇ ਨਾਲ। ਅਮਨ ਜੀ ਹਾਂਜੀ ਵੈਲਕਮ।
3: ਮੈਂ ਤਾਂ ਟੈਕਸ ਕੀਤਾ ਸੀ, ਮੈਂ ਕਿਹਾ ਮੈਂ ਆਉਂਦੇ ਰਹਿਣਾ, ਮੈਂ ਨਾ ਇੱਥੇ ਇਹਨਾਂ ਕੋਲੋਂ ਬਾਹਰ ਨਾ ਚਪਾੜ ਜਿਵੇਂ ਲੱਗੀ ਹੁੰਦੀ ਇੰਡੀਆ, ਮੈਂ ਇੱਥੇ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਸ ਵੇਲੇ ਨਜ਼ਾਰਾ ਤੇ ਖੜਾ ਨਜ਼ਾਰਾ ਜਿਹੜਾ ਹੈਗਾ 30 Rambler Drive ਦੇ ਉੱਪਰ ਆ। ਇਹਨਾਂ ਇੱਕ ਨਵੀਂ ਨਾ ਸਟਰੀਟ ਬਣੀ ਹੋਈ ਆ, ਗਲੀ ਬਣੀ ਹੋਈ ਆ, ਜਿਵੇਂ ਇਹਨਾਂ ਦੇ ਪੈਟੀਓ ਦੀ ਨਾ ਵੱਡੀ ਸਾਰੀ ਸਟਰੀਟ ਆ ਬਣੀ ਹੋਈ। ਉਹਦੇ ਵਿੱਚ ਨਾ ਇਹਨਾਂ ਨੇ ਜਲੇਬੀਆਂ ਲਾਈਆਂ ਲਾਈਵ, ਨਾਲ ਲਾਇਆ ਹੋਇਆ ਬਾਰਬੀਕਿਊ, ਨਾਲ ਗੋਲਗੱਪੇ ਤੇ ਨਾਲ ਟਿੱਕੀ ਜਿਹੜੀ ਹੈਗੀ ਆ ਖੰਨੇ ਵਾਲੀ ਟਿੱਕੀ ਆ ਚਣਿਆਂ ਦੇ ਨਾਲ, ਉਹ ਲਾਈ ਹੋਈ ਆ ਤੇ ਇੱਕ ਨਿਊਟਰੀ ਕੁਲਚਾ। ਜਿੰਨੇ ਵੀ ਲੋਕ ਪੰਜਾਬੀ ਲਹਿਰਾਂ ਨੂੰ ਸੁਣਦੇ ਪਏ ਨੇ ਇੱਥੇ ਇਸ ਵੇਲੇ, ਤੁਸੀਂ ਜਿਹੜਾ ਹੈਗਾ ਇੱਥੇ ਆਉਣਾ ਲਾਈਵ, ਤੁਸੀਂ ਇੱਥੇ ਖੜ ਕੇ ਮਤਲਬ ਚਪਾਟ ਵਾਂਗੂ ਖਾ ਸਕਦੇ ਹੋ। ਨਜ਼ਾਰਾ ਦਾ ਜਿਹੜਾ ਫੋਨ ਨੰਬਰ ਹੈਗਾ ਉਹ ਹੈਗਾ 905 ਤੇ ਜਿਹੜਾ ਹੈਗਾ ਮੈਂ ਸੋਰੀ ਇੱਥੇ ਪੜ੍ਹ ਰਿਹਾ, ਮੇਰੇ ਕੋਲ ਲਿਖਿਆ ਨਹੀਂ ਹੋਇਆ ਸੀਗਾ, ਤੇ ਤੁਸੀਂ ਨਜ਼ਾਰਾ ਤੇ ਪਹੁੰਚਣਾ, ਨੰਬਰ ਦੇ ਦਿੰਦੇ 1 ਮਿੰਟ ਦੇ ਵਿੱਚ। ਤੇ ਦੂਸਰਾ ਹੈਗਾ ਕਿ ਟਿੱਕੀਆਂ ਤੇ ਤੁਸੀਂ ਚਾਟ, ਹੁਣੇ ਜੇ ਕਿਸੇ ਨੇ ਖਾਣੀ ਆ ਟਿੱਕੀ ਚਾਟ ਜਲੇਬੀਆਂ ਦੇਸੀ ਘਿਓ ਦੀਆਂ ਬਣਦੀਆਂ ਪਈਆਂ ਹੁਣੇ ਲਾਈਵ ਇੱਥੇ, ਨਾਲ ਗੋਲਗੱਪੇ ਸਟਾਲ ਲੱਗੇ ਹੋਏ ਨੇ ਬਾਹਰਲੇ ਪਾਸੇ ਗਲੀ ਦੇ ਵਿੱਚ, ਓਪਨ ਆ ਕੇ ਖਾਣਾ ਤੁਸੀਂ ਪੈਟੀਓ ਦੇ ਥੱਲੇ, ਛੱਤ ਦੇ ਥੱਲੇ, 30 Rambler Drive। ਜਿਹੜੇ ਵੀ ਲੋਕ ਹੈਗੇ ਨੇ ਮੈਂ ਕਹੂੰਗਾ ਵੀ $2 ਦੀ ਪਲੇਟ ਤੁਸੀਂ ਪਿੱਕ ਕਰ ਲਓ, ਆ ਜਾਓ ਸਾਰੇ ਜਣੇ ਆ ਜਾਓ। ਪੰਜਾਬੀ ਲਹਿਰਾਂ ਕਹਿਣਾ ਤੁਸੀਂ ਆ ਕੇ $2 ਦੇ ਵਿੱਚ ਤੁਸੀਂ ਟਿੱਕੀ ਦੀ ਪਲੇਟ, $2 ਚ ਤੁਹਾਨੂੰ ਜਲੇਬੀਆਂ ਦੀ ਇੱਕ ਪਲੇਟ ਦੇਣਗੇ, $2 ਚ ਤੁਹਾਨੂੰ ਨਿਊਟਰੀ ਕੁਲਚਾ ਦੇ ਦੇਣਗੇ ਇੱਕ, ਤੇ $2 ਦੇ ਵਿੱਚ ਤੁਹਾਨੂੰ ਸਾਰਾ ਕੁਛ ਮਿਲੂਗਾ। ਪਰ ਤੁਸੀਂ ਟੈਸਟ ਕਰਨ ਆਉਣਾ ਨਜ਼ਾਰਾ ਦੇ ਉੱਤੇ, ਜਿੰਨੇ ਵੀ ਲੋਕ ਸੁਣਦੇ ਪਏ ਕਿਤੋਂ ਵੀ ਆ ਰਹੇ ਹੋ, ਤੇ ਫੋਨ ਨੰਬਰ ਨਜ਼ਾਰਾ ਦਾ 905-451 ਤੇ 2600 ਤੇ ਕਾਲ ਕਰ ਲਓ। ਲਾਈਵ ਬਣਦਾ ਪਿਆ, ਜ਼ਰੂਰ ਆਓ, ਗੋਲਗੱਪੇ ਖਾਣੇ ਜਿਹਨੇ ਲਾਈਵ, ਜਿਹਨੇ ਲਾਈਵ ਜਲੇਬੀ ਖਾਣੀ ਹੈ, ਜਿਹਨੇ ਲਾਈਵ ਟਿੱਕੀਆਂ ਤਵੀ ਦੇ ਉੱਤੇ ਰੱਖ ਕੇ ਇੰਡੀਆ ਮੰਗੋ, ਇੰਡੀਆ ਵਾਲੇ ਸਟਾਈਲ 'ਚ ਖਾਣੀਆਂ ਨੇ, ਤੇ ਆਹ ਮੈਂ ਸਾਹਮਣੇ ਖੜਾ ਇਹਨਾਂ ਦੇ, ਤੇ ਨਾਲ ਨਿਊਟਰੀ ਕੁਲਚਾ $2 ਤੁਸੀਂ ਇੱਕ ਪਰ ਪਲੇਟ ਪੇ ਕਰਨੇ ਆ, ਤੇ ਆ ਜਾਓ ਤੁਸੀਂ ਖਾਓ, ਟਰਾਈ ਕਰੋ। 905-451-2600 ਜਾਂ 30 Rambler Drive ਕੈਨੇਡੀਅਨ ਸਟੀਲ ਇੰਟਰਸੈਕਸ਼ਨ ਆ, ਇੱਥੇ ਪਹੁੰਚੋ ਸਾਰੇ, ਇੱਥੇ 3-4 ਜਣੇ ਖੜੇ ਖਾ ਰਹੇ ਨੇ ਇਹਨਾਂ ਦੇ ਕੋਲ ਖਾਣਾ, ਜ਼ਰੂਰ ਪਹੁੰਚੋ ਸਾਰੇ। ਨਜ਼ਾਰਾ NAZARA ਗੂਗਲ ਤੇ ਪਾ ਲਿਓ, ਤੇ ਅੱਜ 2-3 ਘੰਟੇ ਇੱਥੇ ਲਗਾਤਾਰ ਲਾਈਵ ਕੇਟਰਿੰਗ ਇੱਦਾਂ ਹੀ ਚੱਲਦੀ ਰਹਿਣੀ ਹੈਗੀ ਆ। ਲਾਈਵ ਖਾਓ, ਪਲੇਟਾਂ ਚ ਪਾ ਪਾ ਕੇ ਸਾਹਮਣੇ ਕਰਕੇ ਖਾਓ। ਥੈਂਕ ਯੂ 905-451-2600 ਤੇ ਕਾਲ ਕਰ ਲਿਓ ਨਜ਼ਾਰ ਵਾਲਿਆਂ ਨੂੰ। ਬਹੁਤ ਸ਼ੁਕਰੀਆ ਨਵੀ, ਮੈਂ ਅਨਾਊਂਸ ਕਰਦਾ।
0: ਥੈਂਕ ਯੂ ਸਰ, ਥੈਂਕ ਯੂ ਸਰ, ਥੈਂਕ ਯੂ। 1981 ਹੈਲੋ।
4: ਹਾਂਜੀ ਵੀਰੇ, ਕੀ ਹਾਲ ਚਾਲ?
0: ਵਧੀਆ ਵੀਰੇ, ਕੀ ਬਣਦਾ? ਬਟ ਫਲੈਕਸੀਬਲ ਹੋਣਾ ਵੀ ਬਹੁਤ ਜ਼ਰੂਰੀ ਹੈ। ਜਿਹੜੇ ਲੋਕ ਸੋਚਦੇ ਬਸ ਮੈਂ ਕਲੀਨ ਹੀ ਖਾਣਾ, ਕੱਲੀ ਡਾਇਟ ਹੀ ਕਰਨੀ, ਉਹ ਬੰਦਿਆਂ ਦੀ ਡਾਇਟ ਕਦੇ ਸਕਸੈਸਫੁਲ ਹੀ ਨਹੀਂ ਰਹਿੰਦੀ। ਬਹੁਤ ਵਧੀਆ ਸੀ ਯਾਰ ਗੋਲਫ ਦਾ ਟੂਰਨਾਮੈਂਟ। ਬਹੁਤ ਵੱਡਾ ਇੱਕ ਟੂਰਨਾਮੈਂਟ ਹੋਇਆ ਆਪਣੇ ਕੈਲੇਡਨ ਦੇ ਵਿੱਚ ਤੇ ਬੜਾ ਵਧੀਆ ਸੀਗਾ। ਹਾਂ ਖੇਡ ਲਈ ਦੀ ਆ, ਮੈਂ ਕੋਈ ਬੜਾ ਪ੍ਰੋਫੈਸ਼ਨਲ ਨਹੀਂ ਹੈਗਾ ਬਟ ਕਰ ਰਿਹਾ ਮਿਹਨਤ ਹੌਲੀ ਹੌਲੀ।
4: ਤੁਸੀਂ ਇੱਕ ਦੀ ਵੀਡੀਓ ਪਾਇਓ ਨਾ, ਮਤਲਬ ਕੋਈ ਨਵੇਂ ਬਾਲ ਵਿੱਚ, ਮਤਲਬ ਮੈਂ ਤਾਂ ਕੁਝ ਵੀ ਨਹੀਂ ਪਤਾ ਉਹ ਬਾਰੇ, ਗੇਮ ਬਾਰੇ, ਤੇ ਤੁਸੀਂ ਵੀਡੀਓ ਪਾਇਓ ਨਾ ਕਿਸੇ ਦਿਨ ਤੁਸੀਂ ਖੇਡਦੇ ਸੀ।
0: ਮੈਂ ਇੱਕ ਪਾਈ ਸੀਗੀ ਵੀਡੀਓ ਯਾਰ, ਜੇ ਤੁਸੀਂ ਸਾਡੇ ਪੇਜ 'ਤੇ ਦੇਖੋ, ਮੈਂ ਤੇ ਮੇਰੇ ਮਿੱਤਰ ਅਸੀਂ ਗਏ ਸੀਗੇ, ਮੈਂ ਉਹਦੀ ਵੀਡੀਓ ਪਾਈ ਸੀਗੀ, ਜਾ ਕੇ ਚੈੱਕ ਕਰੋ।
4: ਤੁਸੀਂ ਸ਼ਾਰਟ ਲਾਉਂਦੇ ਹੋ, ਵੀਡੀਓ ਵੇਖੀ ਨਹੀਂ ਮੈਂ ਤੁਹਾਡੀ।
0: ਸ਼ਾਰਟ ਨਹੀਂ ਨਹੀਂ, ਉਹਦੇ ਵਿੱਚ ਸ਼ਾਰਟ ਦੀ ਵੀ ਵੀਡੀਓ ਹੈਗੀ ਆ। ਹਾਂ ਤੁਸੀਂ ਜਾਇਓ, 1, 2, 3, 4, 5, 6 ਜਿਹੜੀ ਹੁਣ ਮੈਂ ਵੀਡੀਓ ਪਾਈ ਆ, 7ਵੀਂ ਵੀਡੀਓ ਆ, ਤੁਸੀਂ ਚੈੱਕ ਕਰਿਓ
4: ਇੰਸਟਾਗ੍ਰਾਮ ਤੇ ਕਿ ਟਿਕਟੋਕ
0: ਤੇ। ਟਿਕਟੋਕ ਤੇ ਉੱਥੇ ਵੀ ਪਾ ਦੇਗੇ, ਇਹ ਟਿਕਟੋਕ ਤੇ ਜਾ ਕੇ ਦੇਖ ਲਓ ਤੁਸੀਂ।
4: ਠੀਕ ਹੈ,
0: ਹੁਣ ਕੋਈ ਨਾ, ਹੁਣ ਜਾ ਕੇ ਚਲਾ ਲਓ ਥੋੜੀ ਜਿਹਾ। ਠੀਕ ਹੈ ਸੱਚੀ ਕਾਲ ਕਰਦਾ ਇਹ ਚੀਜ਼ਾਂ ਪੋਸਟ, ਚਲੋ ਮੈਂ ਟਿਕਟੋਕ ਤੇ ਕਰਤੀ, ਫਿਰ ਹੁੰਦਾ ਵੀ ਇੰਸਟਾਗ੍ਰਾਮ ਤੇ ਕਰ ਦੋ, ਉਹ ਫਿਰ ਉਹੀ ਬਸ ਡਿਲੇ ਜਿਹਾ ਹੋ ਜਾਂਦਾ। ਕਰ ਦੇਗੇ ਉਹਦੇ ਉੱਤੇ ਵੀਰ, ਨੋ ਪ੍ਰੋਬਲਮ। ਨਾਨਕ ਰੈਨੋਵੇਸ਼ਨ ਵਾਲਿਆਂ ਨੂੰ ਵਰਕਰ ਦੀ ਲੋੜ ਹੈ। ਨਾਨਕ ਰੈਨੋਵੇਸ਼ਨ ਇਹਨਾਂ ਨੂੰ 5-7 ਕੰਸਟਰਕਸ਼ਨ ਵਰਕਰਸ ਚਾਹੀਦੇ ਨੇ, ਪੱਕਾ ਕੰਮ ਸਮਰਸਨ ਨੂੰ ਮਿਲੇਗਾ ਤੇ ਬਹੁਤ ਵਧੀਆ ਪੇ ਹੈ। ਨਾਨਕ ਰੈਨੋਵੇਸ਼ਨ 4-6 ਕੰਸਟਰਕਸ਼ਨ ਵਰਕਰ ਚਾਹੀਦੇ ਆ। 416-902-9293 416-902-9293 ਤੇ ਕਾਲ ਕਰ ਲਓ। 6700 ਹਾਂਜੀ
4: ਅੰਮ੍ਰਿਤ
0: ਹੋਣਾ ਦਾ ਮਾਂ, ਬਹੁਤ ਸੋਹਣਾ ਯਾਰ, ਸੁਣਾ ਦਿੰਦੇ ਕੋਈ ਗੱਲ ਨੀ।
4: ਬਰਥਡੇ ਸੀ ਮੇਰੇ ਮੋਮ ਦਾ।
0: ਅੱਛਾ, ਮੋਮ ਦਾ ਬਰਥਡੇ ਸੀ ਅੱਜ।
4: ਹਾਂਜੀ, ਚਲੇ ਗਏ ਆ ਛੱਡ ਕੇ, ਮਤਲਬ ਦਸੰਬਰ ਚ ਗਏ ਸੀ।
0: ਦਸੰਬਰ ਦੇ ਵਿੱਚ, ਚਲੋ ਯਾਰ ਮਾਮ ਨੂੰ ਯਾਦ ਕਰ ਰਹੇ ਹੋ ਅੱਜ। ਉਹਨਾਂ ਦਾ ਕਿੰਨਾ ਬਰਥਡੇ ਹੋਣਾ ਸੀਗਾ?
4: 54th
0: ਹੋਣਾ ਸੀ। ਅੱਛਾ, ਬੜੇ ਯੰਗ ਸੀਗੇ ਮਾਮ ਤੁਹਾਡੇ।
4: ਹਾਂਜੀ ਸਰ, ਮੈਂ ਕੈਨੇਡਾ ਹੀ ਸੀ ਬਟ ਮਿਲ ਨਹੀਂ ਹੋਇਆ ਮੇਰੇ ਤੋਂ ਲਾਸਟ ਟਾਈਮ।
0: ਅੱਛਾ, ਤੁਹਾਡੇ ਤੋਂ ਜਾ ਨਹੀਂ ਹੋਇਆ ਹੈ?
4: ਮੈਂ ਗਿਆ ਸੀ ਬਟ ਸਿੱਧਾ ਹੀ ਮੈਂ ਸੰਸਕਾਰ ਤੇ ਗਿਆ ਸੀ, ਆਪਣੇ ਹੱਥੀ ਜਾ ਕੇ ਮਤਲਬ ਕੀਤਾ ਸਾਰਾ ਜੋ।
0: ਹਾਂ ਤੁਸੀਂ ਦੇਖੋ ਯਾਰ, ਇੱਥੇ ਜਦੋਂ ਆਪਾਂ ਆਉਂਦੇ ਹਾਂ ਕੀ ਕੀ ਚੀਜ਼ਾਂ ਆਪਾਂ ਨੂੰ ਛੱਡਣੀਆਂ ਪੈਂਦੀਆਂ ਹੈ, ਪੇਰੈਂਟਸ ਨੂੰ ਵੀ ਅਖੀਰਲੀ ਵਾਰ ਮਿਲਣੀ ਹੁੰਦਾ।
4: ਬਿਲਕੁਲ ਜੀ।
0: ਚਲੋ ਯਾਰ,
4: ਸੀਗੇ ਕੋਲ ਬਟ ਫਲਾਈਟ ਲੇਟ ਹੋ ਗਈ, ਮਤਲਬ
5: ਪਹਿਲਾਂ ਫਲਾਈਟ ਕੈਂਸਲ ਹੋ ਗਈ, ਫਿਰ ਲੇਟ ਹੋ ਗਈ 8 ਘੰਟੇ, ਉਹ ਵੀ ਮੈਂ 5:30 ਵਜੇ ਸੰਸਕਾਰ ਸੀ ਤੇ 5:15 ਤੇ ਪਹੁੰਚਿਆ ਮੈਂ ਸਿੱਧੇ ਮੜੀਆਂ ਦੇ ਵਿੱਚ ਹੀ ਮਤਲਬ।
6: ਚਲੋ ਯਾਰ ਬ੍ਰਦਰ, ਵੈਰੀ ਸੋਰੀ ਟੂ ਹੀਅਰ, ਬੜੀ ਯੰਗ ਏਜ ਸੀ ਤੁਹਾਡੇ ਮੋਮ ਦੀ, ਐਂਡ ਆਈ ਐਮ ਸ਼ੋਰ ਕਿ ਉਹ ਤੁਹਾਨੂੰ ਦੇਖ ਰਹੇ ਆ ਤੇ ਯੂ ਨੋ ਤੁਹਾਨੂੰ ਦੇਖ ਦੇਖ ਕੇ ਉਹ ਖੁਸ਼ ਹੁੰਦੇ ਹੋਣਗੇ ਪੱਕਾ, ਵੀ ਪੁੱਤ ਮੇਰਾ ਬਹੁਤ ਮਿਹਨਤ ਕਰ ਰਿਹਾ।
5: ਅੱਜ ਉਹਨਾਂ ਦਾ ਬਰਥਡੇ, ਕੱਲ ਮੇਰਾ ਆ ਮਤਲਬ।
6: ਅੱਛਾ, ਸਿਰਫ ਇੱਕ ਦਿਨ ਦਾ ਸਿਰਫ ਫਰਕ ਹੈ?
5: ਹਾਂਜੀ, ਇਕੱਠੇ ਕਰਦੇ ਸੀ ਸੈਲੀਬ੍ਰੇਟ ਆਪਾਂ
6: ਜੀ,
5: ਇੱਥੇ ਵੀ ਉੱਥੇ ਵੀ।
6: ਨਹੀਂ ਵੀਰੇ, ਜ਼ਰੂਰ ਲਾਉਣੇ ਤੁਹਾਡੇ ਲਈ, ਪਹਿਲਾਂ ਉਹੀ ਲਾਉਣੇ ਆ ਗਾਣਾ, ਠੀਕ ਹੈ?
5: ਠੀਕ ਹੈ,
6: ਠੀਕ ਹੈ। ਸੋਰੀ ਟੂ ਹੀਅਰ ਅਗੇਨ ਬ੍ਰਦਰ। ਦੇਖੋ ਯਾਰ, ਕੀ ਕੀ ਚੀਜ਼ਾਂ ਸੈਕਰੀਫਾਈਸ ਕਰਨੀਆਂ ਪੈਂਦੀਆਂ ਨੇ, ਕਿੰਨਾ ਔਖਾ। ਇੱਥੇ ਆ ਜਾਂਦੇ ਹੋ, ਫਿਰ ਪਤਾ ਲੱਗਦਾ ਪੇਰੈਂਟਸ ਕੋਈ ਸਿੱਖ ਨਹੀਂ ਹੈ, ਚਲੋ ਜੋ ਵੀ ਚੀਜ਼ ਵਾਪਰ ਗਈ, ਤੇ ਅਖੀਰਲੀ ਵਾਰ ਗੁੱਡ ਬਾਏ ਵੀ ਨਹੀਂ ਕਿਹਾ ਹੁੰਦੀ ਹੈ। ਸੋ ਲਾਈਫ ਬੜੀ ਯਾਰ, ਕਹਿੰਦਾ ਉਹਨਾਂ ਕਿ ਇੱਕ ਰੋਲਰ ਕੋਸਟਰ ਹੈ ਜ਼ਿੰਦਗੀ, ਕਦੇ ਨਹੀਂ ਪਤਾ ਕਦੋਂ ਕੀ ਹੋ ਜਾਣਾ। ਸੋ ਸੋਰੀ ਟੂ ਹੀਅਰ ਬ੍ਰਦਰ, ਜ਼ਰੂਰ ਤੁਹਾਡੇ ਲਈ ਲਾਉਣੇ ਆ। ਇੱਕ ਤੁਸੀਂ ਸਾਰੇ ਪੈਸ਼ਨ ਰੂਫਿੰਗ ਨੂੰ ਕਾਲ ਕਰੋ, ਗੁਰਲਾਲ ਭਾਜੀ ਹੁਣਾਂ ਨੂੰ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਕਰਾਉਣੀ ਹੈ, ਮੈਟਲ ਰੂਫ, ਫਲੈਟ ਰੂਫ, ਸ਼ਿੰਗਲਸ, ਕੋਈ ਵੀ ਕੰਮ ਹੈ ਤਾਂ ਪੈਸ਼ਨ ਰੂਫਿੰਗ ਨੂੰ ਕਾਲ ਕਰੋ। ਪੈਸ਼ਨ ਰੂਫਿੰਗ ਦੀ ਟੀਮ ਦਾ ਫੋਨ ਨੰਬਰ ਤੁਸੀਂ ਨੋਟ ਕਰੋ, 6479199413, 6479199413, 647-919-4139, 94-13, 94-13, Passion Roofing, 2865, ਹਾਂਜੀ ਬਾਈ ਜੀ,
7: ਤੁਸੀਂ ਨਵੇਂ ਕੀ ਹਾਲ ਹੈ ਬਾਈ ਜੀ?
6: ਵਧੀਆ ਜੀ, ਕਿਵੇਂ ਹੋ, ਕੀ ਬਣਦਾ?
7: ਚੜ੍ਹਦੀ ਕਲਾ, ਮਾਂ ਦਾ ਦਿਨ ਤਾਂ ਆਪਣਾ ਰੋਜ਼ ਹੀ ਹੁੰਦਾ ਨਾ ਵੀ।
6: ਬਟ ਜਦੋਂ ਕੋਈ ਤੁਰ ਜਾਂਦਾ ਪੇਰੈਂਟ ਤੇ ਫਿਰ ਉਹਨਾਂ ਦਾ ਜਨਮ ਦਿਨ ਆਵੇ ਤਾਂ ਯਾਦ ਵਾਕਈ ਡਬਲ ਹੁੰਦੀ,
7: ਔਖਾ ਹੁੰਦਾ ਜੀ। ਹਾਂਜੀ, ਉਹ ਬਾਕੀ ਬਾਈ ਨੂੰ ਜੀ ਕਹਿੰਦਾ ਜੀ ਮੈਂ ਬਾਹਰੋਂ ਬੂਰੋ ਮਾੜਾ ਮਾੜਾ ਖਾ ਲਿਆ ਕਰੋ ਕੁਛ ਨਾ ਕੁਛ, ਨਹੀਂ ਤਾਂ ਬਾਈ ਜੀ ਵੀਕਨੈਸ ਸ਼ੁਰੂ ਹੋ ਜਾਂਦੀ ਆ।
6: ਵੀਕਨੈਸ ਸ਼ੁਰੂ ਹੋ ਜਾਂਦੀ ਆ?
7: ਹਾਂਜੀ ਹਾਂ, ਥੋੜੇ ਪੱਟਾਂ 'ਚ ਜਾਣ ਵੀ ਚਾਹੀਦੀ ਮਾੜੀ ਮੋਟੀ, ਥੋੜੇ ਡੌਲੇ ਵੀ ਚਾਹੀਦੇ, ਮਾੜਾ ਹੱਥ ਵੀ ਚਾਹੀਦੇ ਆ, ਮਾੜਾ ਮਾੜਾ ਹੱਥ ਦੇ ਵੀ ਪੰਗਾ ਪੈਣ ਲੱਗੇ ਮਾੜਾ ਮੋਟਾ।
6: ਕਿਹੜਾ ਗਾਣਾ ਸੀਗਾ, ਗਹਿਰਾਂ ਦੇ ਆਸਰਾ ਤੇ ਨਹੀਂ ਹੁੰਦੀਆਂ ਲੜਾਈਆਂ, ਆਪਣੇ ਵੀ ਡੌਲਿਆਂ 'ਚ ਜਾਣ ਚਾਹੀਦੀ।
7: ਹਾਂ ਹਾਂ, ਮੈਨੂੰ ਗੁੱਟ ਫੜਾ ਦੇ ਫੈਲ ਨਹੀਂ ਸਕਦਾ ਬੰਦਾ ਕੋਈ,
6: ਤੁਸੀਂ ਫੜ ਲੈਂਦੇ ਹੋ ਗੁੱਟੋਂ ਫਿਰ? ਹੈ ਜਿਹੜਾ ਬੰਦਾ ਇੰਨੇ ਰੋਬ ਨਾਲ ਕਹਿ ਦੇਵੇ ਨਾ ਕਿ ਕੋਈ ਛੁਡਾ ਕੇ ਦੇਖੇ ਗੁੱਟ, ਫਿਰ ਵਾਕਈ ਜਾਨ ਹੋਊਗੀ ਕੋਈ ਨਾ ਕੋਈ ਤੁਹਾਡੇ।
7: ਚਲੋ ਸੁਣਦੇ ਹਾਂ, ਸਤਿ ਸ਼੍ਰੀ
6: ਅਕਾਲ। ਚਲੋ ਥੈਂਕ ਯੂ, ਬਹੁਤ ਸ਼ੁਕਰੀਆ ਭਾਜੀ। ਸੋ ਬਾਈ ਜੀ ਦੇਖਿਆ, ਹੁਣ ਇਹਨਾਂ ਦੀ ਕਾਲ ਆਉਂਦੀ ਹੁੰਦੀ ਹੈ ਮੈਨੂੰ, ਮੈਂ ਤਾਂ ਕਿਹਾ ਕਿ ਬਾਈ ਜੀ ਉਹਨੇ ਬੜੇ ਯਾਰ ਠੰਡੇ ਸੁਭਾਅ ਦੇ ਨੇ, ਬਟ ਬਾਈ ਜੀ ਵੀ ਬੜੇ ਲੜਾਕੂ ਨਿਕਲੇ। ਸੋ ਪ੍ਰੋਗਰਾਮ ਪੰਜਾਬ 905-673-3337 ਨੰਬਰ ਹੈ ਆਪਣਾ, ਤੇ ਡੌਲਿਆ ਜਾਨ ਬੜਾ ਤਕੜਾ ਗੀਤ ਸੀ ਜੈਲੀ ਦਾ, ਜੈਲੀ ਦੇ ਬੜੇ ਵਧੀਆ ਗਾਣੇ ਆਇਆ ਹੈ, ਤੇ ਇਹ ਵੀ ਤੁਹਾਡੇ ਲਈ ਜ਼ਰੂਰ ਲਾਉਣੇ ਆ। ਸੋ 905-673-3337 ਨੰਬਰ ਆਪਣਾ, ਯਾਦ ਰੱਖੋ ਲਵਾਨਾ ਵੈਲਨੈਸ ਸਪਾ ਨੂੰ, ਇੱਕ ਤਾਂ ਲਵਾਨਾ ਵੈਲਨੈਸ ਸਪਾ ਇਜ਼ ਨੰਬਰ 1, ਤੁਸੀਂ ਇੱਕ ਵਾਰ ਗੇੜਾ ਮਾਰੋ, ਇਹ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਆਂ ਨੂੰ ਵੀ ਕਰਦੇ ਆ, ਮਸਾਜ ਕਰਾਓ ਤੇ ਇੰਸ਼ੋਰੈਂਸ ਨੂੰ ਬਿੱਲੇ ਕਰ ਦੇਣਗੇ। ਜੇ ਤੁਹਾਡੇ ਕੋਲ ਇੰਸ਼ੋਰੈਂਸ ਹੈ ਨਹੀਂ ਗੀ, ਕੋਈ ਗੱਲ ਨਹੀਂ, ਫਿਰ ਵੀ ਕੋਈ ਚੱਕਰ ਨਹੀਂ, ਨਾਨ ਆਰਐਮਟੀ ਰਿਲੈਕਸਿੰਗ ਮਸਾਜ $80 ਵਾਲਾ $75 ਦੇ ਵਿੱਚ ਕਰਵਾਓ, ਇੱਕ ਘੰਟੇ ਦਾ ਮਸਾਜ। ਹਾਈਡਰਾ ਫੇਸ਼ੀਅਲ ਲੇਡੀਜ਼, 150 ਦੀ ਥਾਂ ਤੇ ਮੇਰਾ ਨਾਂ ਲਾ ਦਿਓ $130 ਚ। ਲੇਜ਼ਰ ਹੇਅਰ ਰਿਮੂਵਲ, 250 ਦੀ ਥਾਂ ਤੇ ਮੇਰਾ ਨਾਂ ਲੈ ਦਿਓ $200 ਚ। ਵੈਕਸਿੰਗ 120 ਦੀ ਥਾਂ ਤੇ $100 ਚ। ਤੇ ਕੋਈ ਬੈਕ ਪੇਨ ਹੋ ਰਹੀ ਹੈ, ਸਾਇਟਿਕਾ ਪੇਨ ਹੈ, ਉਹਦੇ ਵੀ ਮਾਹਰ ਨੇ। ਕੋਈ ਪੋਸਟ ਨੇਟਲ ਮਸਾਜ ਕਰਾਉਣਾ, ਸਰਵਾਈਕਲ ਦਾ ਇਸ਼ੂ ਹੈ, ਤਾਂ ਲਵਾਨਾ ਵੈਲਨੈਸ ਸਪਾ, ਏਅਰਪੋਰਟ ਰੋਡ ਅਤੇ ਸਟੀਲਸ ਦੇ ਬਿਲਕੁਲ ਕੋਰਨਰ ਤੇ ਲਵਾਨਾ, 341 ਪਾਰਕਰ ਸਕੁਆਇਰ, 416-881-5385, 416-881-5385। ਵੀਰੇ ਤੁਹਾਡੇ ਮਦਰ ਨੂੰ ਯਾਦ ਕਰਦੇ ਹੋਏ

0: चौक सफर सांझा विरसा गीत संगीत देश दुनिया दिया ताजा तरीन जानकारियां ना लबरेज महका दी सौगात वंडदा सांझा विरसा
1: सोमवार तक शुक्रवार 5:30 AM ते सवेरे 4 बजे तो 5 बजे तक
2: क्रिसमस डे पर जागते पसार ले संपर्क करो
0: सांझा विरसा दी टीम नू 647-835-5294 6478355294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: 55 33
1: TNJ Spring Wheel Alignment.
2: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
3: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
2: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
3: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172

0: 9877 sofastudio.ca. Thank you ji.
1: ਨਾਲੇ ਚੋਪੜੀਆਂ ਨਾਲੇ ਦੋ
2: ਆਹੋ ਜੀ ਮੈਨੂੰ ਵੀ ਪਤਾ ਨਾਲੇ ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ ਦਾਲਾਂ ਮਸਾਲੇ ਪਿਕਲਸ ਚੌਲ ਚਾਹ ਪੱਤੀ ਫਰੈਸ਼ ਫਰੂਟਸ ਐਂਡ ਵੈਜੀਟੇਬਲਸ
1: ਡੇਰੀ ਪ੍ਰੋਡਕਟਸ ਸਨੈਕਸ ਫਰੈਸ਼ ਚਿਕਨ ਬੀਫ ਗੋਟ ਮੀਟ ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ ਚਨਾ ਭਟੂਰਾ ਵੈਜ ਥਾਲੀ ਵੈਜ ਬਿਰਿਆਨੀ ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ
2: ਇੱਕ ਵਾਰ ਆਓਗੇ ਤੇ ਬਾਰ ਬਾਰ ਆਓਗੇ
1: ਅਨਬੀਟੇਬਲ ਪ੍ਰਾਈਸਿਸ ਸੇਲ ਆਲ ਟਾਈਮ ਦਾਣਾ ਮੰਡੀ 1729 Queen Street, East Brampton, Major Intersection, Queen and Bramley.
2: Call Gagan or Gurinder at 905-286-9257.
3: Ladies and gentlemen, you are not ready for this.
4: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮਾਰਗੇਜ ਦੇ ਕਿੰਗ ਗਿਰੀਸ਼ ਸ਼ਰਮਾ
5: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੀਫਾਈਨਾਂਸਿੰਗ ਡੈਟ ਕੰਸੋਲੀਡੇਸ਼ਨ ਸੈਕਿੰਡ ਥਰਡ ਮਾਰਗੇਜਸ ਪ੍ਰਾਈਵੇਟ ਫੰਡਸ
4: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ ਡੀਲਿੰਗ ਵਿਦ ਆਲ ਬੈਂਕ
5: ਕਾਲ 6476068110
4: ਔਰ ਵਿਜ਼ਿਟ sharmamortgages.com
6: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
7: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
6: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ RRSP RESP TFSA ਕਾਲ ਕਰੋ
7: 6478355294 6478355294
8: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाए सर्विंग सिंस 1992 फाइनेंसिंग ऑप्शन अवेलेबल टू लोकेशन टू सर्व यू 2575 स्टील्स एवेन्यू ईस्ट ब्रैम्पटन 9057900560 6 Marconi Code Bolton 9059519394 Stephen Furniture ki dhamakedar festival season
7: ਸ਼ਾਦੀ ਦੀ ਮੂਵੀ ਬਣਵਾਉਣ ਲਈ ਜਾਂ ਰਿੰਗ ਸੈਰਾਮਨੀ ਲਈ ਵੈਡਿੰਗ ਐਨਿਵਰਸਰੀ ਜਾਗੋ ਪ੍ਰੀ ਵੈਡਿੰਗ ਬਰਥਡੇ ਔਰ ਐਨੀ ਇਵੈਂਟ ਦੀ ਵਧੀਆ ਵੀਡੀਓਗ੍ਰਾਫੀ ਤੇ ਫੋਟੋਗ੍ਰਾਫ ਸ਼ੂਟ ਕਰਨ ਲਈ ਯਾਦ ਰੱਖੋ ਦੇਸੀ ਸਿਨੇਮੈਟਿਕ ਫਿਲਮ ਆਪਣੇ ਹਾਈ ਐਂਡ ਇਕਵਿਪਮੈਂਟਸ ਤੇ ਕ੍ਰੀਏਟਿਵ ਆਈਡੀਆਜ਼ ਦੇ ਨਾਲ ਬੈਸਟ ਰਿਜ਼ਲਟ ਪ੍ਰੋਵਾਈਡ ਕਰਦੇ ਨੇ ਬੁਕਿੰਗ ਲਈ ਅੱਜ ਹੀ ਕਾਲ ਕਰੋ ਜਗਦੀਸ਼ ਸਿੰਘ ਨੂੰ 416-930-1251 416-930-1251
9: ਵੱਡੇ ਵੀਰ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
10: ਤਾਂ ਫਿਰ ਤੂੰ ਕੁਆਲਟੀ ਲੌਜਿਸਟਿਕ ਕੁਆਲਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
7: ਕੁਆਲਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
10: 416-717-2929
7: 416-717-2929 ਕੁਆਲਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
11: ਪਾਜੀ ਅੱਜ ਘਰੇ ਤੰਦੂਰੀ ਬਣਾਓ ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
7: ਹਾਈ ਗਾਇਸ ਐਂਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
12: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ
13: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6478355294 6478355294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

0: ਮੁੰਡਾ ਜੰਮਣ ਤੇ ਜਿਹੜਾ ਪਤਾਸੇ ਬਣਦਾ, ਕਹਿੰਦਾ ਮੁੰਡਾ ਜੰਮਣ ਤੇ ਜਿਹੜਾ ਪਤਾਸੇ ਬਣਦਾ ਹੈ, ਜਾਂਦੀ ਉਮਰੇ ਆਪਣੇ ਆਪ ਨੂੰ ਭੰਡਦਾ ਹੈ, ਬੱਚਿਆਂ ਨੂੰ ਲੈ ਕੇ ਦਿੰਦੇ ਜੀਨਾਂ ਟੋਪ ਦੀਆਂ, ਖੁਦ ਸੂਈ ਧਾਗੇ ਨਾਲੋਂ ਲੀੜੇ ਗੰਢਦਾ ਹੈ, ਸਾਰੀ ਜ਼ਿੰਦਗੀ ਲਾਈ ਜਿਹਦੇ ਵਾਸਤੇ ਦਿਮਾਗ ਉੱਤੇ ਭਾਰ ਉਹੀ ਭੰਡਦਾ ਹੈ, ਉਹ ਇੱਕ ਦੂਜੇ ਨੂੰ ਚੋਰ ਆਖਦੇ ਫਿਰਦੇ ਨੇ, ਮਸਲਾ ਤਾਂ ਬਸ ਸਾਰਾ ਭਾਈਆਂ ਬਣਦਾ ਹੈ, ਸਿੱਧੀ ਉਂਗਲੀ ਨਾਲ ਘਿਓ ਜੇ ਨਿਕਲੇ ਨਾ, ਫਿਰ ਤਰੀਕਾ ਸਾਮ ਦਾਮ ਭੇਦ ਦੰਡਦਾ ਹੈ, ਜ਼ਹਿਰ ਪਾ ਖਵਾਇਆ ਜੋ ਭੋਲੀ ਜਨਤਾ ਨੂੰ, ਉਹ ਉਹਨਾਂ ਭਾਣੇ ਇੱਕ ਖੜਾਉਣਾ ਖੰਡਦਾ ਹੈ, ਜਿਸ ਦੀ ਸਜ਼ਾ ਭੁਗਤ ਰਿਹਾ ਮਦਹੋਸ਼ ਉਹ, ਗਲਤੀ ਨੂੰ ਲੱਭਦਾ ਖੁਦ ਨੂੰ ਰੋਜ਼ ਛੰਡਦਾ ਹੈ। ਉਹ ਤਾਂ ਸੂਰਜ ਦੀਆਂ ਕਿਰਨਾਂ ਵਰਗੀ ਤੇ ਮੈਂ ਧੁੱਪਾਂ ਵਿੱਚ ਸੜਦੇ ਮਜ਼ਦੂਰਾਂ ਵਰਗਾ, ਉਹ ਤਾਂ ਸੂਰਜ ਦੀਆਂ ਕਿਰਨਾਂ ਵਰਗੀ ਤੇ ਮੈਂ ਧੁੱਪਾਂ ਵਿੱਚ ਸੜਦੇ ਮਜ਼ਦੂਰਾਂ ਵਰਗਾ, ਉਹ ਚੱਲਦੀਆਂ ਗਰਮ ਹਵਾਵਾਂ ਵਰਗੀ ਤੇ ਮੈਂ ਹਵਾਵਾਂ 'ਚ ਉੱਡਦੀਆਂ ਧੂੜਾਂ ਵਰਗਾ, ਉਹ ਤਾਂ ਹਰ ਕਿਸੇ ਨੂੰ ਬੁਲਾਵੇ ਹੱਸ ਕੇ ਤੇ ਮੈਂ ਰਿਸ਼ਤਿਆਂ ਵਿੱਚ ਭਰੀਆਂ ਜ਼ਹਿਰਾਂ ਵਰਗਾ, ਕਿੰਝ ਸੁਣਾਵਾਂ ਉਹਨੂੰ ਹਾਲ ਮੈਂ ਦਿਲ ਦਾ, ਮੈਂ ਤਾਂ ਹੈ ਵੀ ਨਹੀਂ ਉਹਦਿਆਂ ਪੈਰਾਂ ਵਰਗਾ। ਕਹਿੰਦਾ ਇੱਕ ਚਿਹਰਾ ਚੇਤੇ ਖਾਸ ਰਿਹਾ, ਇੱਕ ਚਿਹਰਾ ਚੇਤੇ ਖਾਸ ਰਿਹਾ, ਮੈਂ ਸਾਰੀ ਉਮਰ ਉਦਾਸ ਰਿਹਾ, ਉਹ ਮੈਥੋਂ ਦੂਰ ਰਿਹਾ ਭਾਵੇਂ, ਪਰ ਮੇਰੇ ਦਿਲ ਦੇ ਪਾਸ ਰਿਹਾ, ਪਰ ਮੇਰੇ ਦਿਲ ਦੇ ਪਾਸ। ਇਹਨਾਂ ਸਤਰਾਂ ਦਾ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਪ੍ਰਸੰਗ, ਮੈਂ ਤੁਹਾਡਾ ਹੋਸਟ ਦੋਸਤ ਅਜੀਤ ਸਿੰਘ ਰਿੰਜੂ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ, ਬੁੱਧ ਕੰਮ ਸੁੱਧ, 17 June 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ ਮਿਸਿਸਾਗਾ 'ਚ ਮਾਲਟਨ ਦੇ ਵਿੱਚ 14 ਟੈਂਪਰੇਚਰ ਆ, ਪੀਅਰਸਨ ਟੋਰਾਂਟੋ ਏਅਰਪੋਰਟ ਦੇ ਬਿਲਕੁਲ ਨੇੜੇ ਤੇੜੇ, ਐਂ ਕਹਿ ਸਕਦੇ ਹਾਂ ਆਪਾਂ। ਅਤੇ ਦੁਪਹਿਰ ਨੂੰ ਹੈਗਾ ਜੀ 20 ਅਤੇ ਸ਼ਾਮ ਨੂੰ ਹੈਗਾ 22 ਅਤੇ ਰਾਤ ਨੂੰ ਫਿਰ ਕਿੰਨਾ, ਰਾਤ ਨੂੰ ਹੈਗਾ 19 ਅਤੇ ਫੀਲ ਲਾਈਕ ਕਿੰਨਾ ਕਰਦੇ ਹਾਂ 13। 5:36 'ਤੇ ਸੂਰਜ ਸਾਹਿਬ ਜੀ ਦੇਣਗੇ ਆਪਾਂ ਨੂੰ ਦਰਸ਼ਨ, ਅਤੇ 9:02 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905-673-3337 905-673-3337 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਕੋਈ ਟ੍ਰੈਫਿਕ ਦੀ ਗੱਲਬਾਤ ਆ, ਕੋਈ ਵਿਘਨ ਦੇਖਦੇ ਹੋ, ਅਤੇ ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਅਤੇ ਫਿਰ ਤੁਸੀਂ ਭਾਈ ਕਾਲ ਕਰ ਲਿਓ ਸਟੂਡੀਓ ਦੇ ਵਿੱਚ, ਕੰਸਟਰਕਸ਼ਨ ਕਿਤੇ ਚੱਲਦੀ ਆ, ਕੱਲ੍ਹ ਮੀਂਹ ਸੋਹਣੀ ਝੱਟ ਜੀ ਲੱਗ ਗਿਆ ਸ਼ਾਮੀ, ਕੋਈ ਸਥਿਤੀ ਇਹੋ ਜਿਹੀ ਤਾਂ ਨਹੀਂ ਗੜਬੜ ਵਾਲੀ, ਤਾਂ ਵੀ ਤੁਸੀਂ 905-673-3337 'ਤੇ ਗੱਲਬਾਤ ਕਰ ਸਕਦੇ ਹੋ। ਅਤੇ ਜੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040 ਜਾਂ ਫਿਰ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਕਰ ਸਕਦੇ ਹੋ, ਇਹੀ ਕਹਿ ਸਕਦੇ ਨਾ। ਫਿਰ ਵੱਖ ਵੱਖ 530 ਦੇ ਜਿੰਨੇ ਪ੍ਰੋਗਰਾਮ ਚੱਲਦੇ ਆ ਉਹ ਪ੍ਰੋਗਰਾਮਾਂ ਦੇ ਨਾਲ ਤੁਸੀਂ ਆਪਣਾ ਆਨੰਦ ਮਾਣ ਸਕਦੇ ਹੋ 24 ਘੰਟੇ 7 ਦਿਨ। ਅਤੇ ਜੇ ਮੈਸੇਜ ਪਾਉਣੇ ਆ 647-835-5594 'ਤੇ ਆਪਣੀ ਮੈਸੇਜਾਂ ਦੇ ਜ਼ਰੀਏ, ਵਟਸਐਪ ਦੇ ਜ਼ਰੀਏ ਗੱਲਬਾਤ ਹੋ ਸਕਦੀ ਹੈ। ਆਜੋ ਫਿਰ ਰਲ ਮਿਲ ਕੇ ਕਰੀਏ ਗੱਲਾਂ ਬਾਤਾਂ, ਅਤੇ ਪਰਮਿੰਦਰ ਜੀ ਨੂੰ ਮੈਂ ਲਾਉਣਾ ਕਾਲ, ਅਤੇ ਵਧੀਆ ਵਧੀਆ ਵਧੀਆ ਵਧੀਆ ਵਧੀਆ ਵਧੀਆ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਰਲ ਮਿਲ ਕੇ ਸਾਰੇ ਜਣੇ, ਖਬਰਾਂ ਖੁਬਰਾਂ ਕਰਦੇ ਹਾਂ, ਫਿਰ ਉੱਧਰਲੀਆਂ ਕੁਛ ਇੱਧਰਲੀਆਂ, ਅਤੇ ਫਿਰ ਜਿੱਦਾਂ ਵੀ ਆਪਣਾ ਚੱਲਿਆ ਸਕੈਜੂਅਲ, ਅਤੇ ਫਿਰ ਭਾਈ ਫਿਰ ਵਧੀਆ, ਬਸ ਵਧੀਆ ਫਿਰ ਵਧੀਆ ਹੀ ਕਰ ਦੇਣਾ ਆਪਾਂ, ਚਾਹੁੰਗੇ ਚੜ ਦੇਣੇ, ਠੀਕ ਨਹੀਂ, ਇੱਦਾਂ ਹੀ ਆ ਫਿਰ, ਲਓ ਨਜ਼ਾਰੇ ਫਿਰ ਦੇਖੀ ਜਾਓ, ਦੇਖੀ ਜਾਓ ਭਾਈ ਦੇਖੀ ਜਾਓ। ਚਲੋ ਆ ਜਾਓ, ਪਿਓਰ ਪੰਜਾਬੀ ਸਵੀਟ ਰੈਸਟੋਰੈਂਟ ਵਾਲਿਆਂ ਦੀ ਆਪਾਂ ਪਹਿਲਾਂ ਗੱਲਬਾਤ ਕਰਦੇ ਹਾਂ, ਕਿਉਂਕਿ ਇਹਨਾਂ ਦੇ ਕੋਲ ਮਠਿਆਈਆਂ ਵੀ ਮਿਲਦੀਆਂ, ਇਹਨਾਂ ਦੇ ਕੋਲ ਕੇਕ ਵੀ ਮਿਲਦੇ ਆ, ਬਰਥਡੇ ਕੇਕ ਵੀ ਮਿਲਦੇ ਆ, ਅਤੇ ਜੇ ਤੁਸੀਂ ਬਰਥਡੇ ਕੇਕ ਲੈ ਕੇ ਜਾਣਾ ਚਾਹੁੰਦੇ ਹੋ ਜਾਂ ਕਿਸੇ ਨੂੰ ਕੋਈ ਕਿਸੇ ਨੇ ਗਿਫਟ ਕਰਨਾ, ਤਾਂ ਫਿਰ 40-25 ਬ੍ਰੈਂਡਨ ਗੇਟ ਡਰਾਈਵ ਮਾਲਟਨ ਮਿਸਾਗਾ 'ਤੇ ਚਲ ਜਿਓ, ਜਾਂ ਫਿਰ ਭਾਈ 10178 ਹੋਰਨਟਾਰੀਓ ਸਟਰੀਟ ਬਰੈਂਪਟਨ 'ਤੇ ਚਲ ਜਿਓ, ਉੱਥੋਂ ਕੇਕ ਲਿਆਇਓ, ਲਿਆ ਕੇ ਵੀ ਜਿਹਨੂੰ ਤੁਸੀਂ ਗਿਫਟ ਕਰਨਾ ਚਾਹੁੰਦੇ ਹੋ, ਜੇ ਤੁਹਾਡਾ ਮਨ ਕਰਦਾ ਤਾਂ ਫਿਰ ਗਿਫਟ ਕਰ ਲਿਓ ਭਾਈ। 905-840-6006 'ਤੇ ਸੰਪਰਕ ਕਰ ਲਿਓ, ਉੱਥੋਂ ਤੁਸੀਂ ਬੈਠ ਕੇ ਵੀ ਖਾ ਸਕਦੇ ਹੋ, ਘਰ ਲਿਜਾ ਕੇ ਵੀ ਖਾ ਸਕਦੇ ਹੋ, ਕੇਟਰਿੰਗ ਵੀ ਕਰਾ ਸਕਦੇ ਹੋ ਟੋਪ ਟੋਪ ਦੀ। ਅਤੇ ਫਿਰ ਨਾਨ ਖਾਓ, ਰੋਟੀਆਂ ਖਾਓ, ਮੱਕੀ ਦੀਆਂ ਖਾਓ, ਕਣਕ ਦੀਆਂ ਖਾਓ, ਜਵਾਰ ਦੀਆਂ ਖਾਓ। ਮੱਕੀ ਦੇ ਜਵਾਰ 'ਚ ਕੀ ਫਰਕ ਹੁੰਦਾ? ਸੇਮ ਹੁੰਦਾ। ਚਲੋ 905-840-6006 'ਤੇ ਸੰਪਰਕ ਕਰ ਲਿਓ, ਜਾਂ ਫਿਰ ਗੁਰਜੀਤ ਰੰਧਾਵਾ ਸਾਹਿਬ ਨਾਲ ਡਿਸਕਾਊਂਟ ਲੈਣਾ ਤਾਂ ਫਿਰ ਇਹਨਾਂ ਨੂੰ ਕਾਲ ਕਰ ਲਿਓ ਸਿੱਧੀ ਡਾਇਰੈਕਟਲੀ, ਮੇਰਾ ਨਾਮ ਲੈ ਦਿਓ 647-388-9972 ਮੂੰਗੀ ਦਾ ਹਲਵਾ ਖਾ ਕੇ ਦੇਖਿਓ, ਬਹੁਤ ਟੇਸਟੀ ਹੁੰਦਾ। ਮੈਂ ਖਾਧਾ ਕਈ ਵਾਰ, ਜਦ ਵੀ ਜਾਂਦਾ ਮੈਂ ਕਹਿੰਦਾ ਵੀ ਮੈਨੂੰ ਤਾਂ ਇਹੀ ਦੇ ਦਿਓ ਬਸ, ਜਦੋਂ ਕਹਿੰਦੇ ਨਾ ਵੀ ਕੀ ਖਾਣਾ ਪੀਣਾ, ਮੈਂ ਕਹਿੰਦਾ ਕੁਛ ਨਹੀਂ, ਕਹਿੰਦਾ ਕਿਉਂ ਯਾਰ ਐਂ ਚਾਹ ਪੀ ਲਾ ਨਾਲ ਫਲਾਨਾ ਫਲਾਨਾ, ਫਿਰ ਮੈਂ ਕਹਿੰਦਾ ਵੀ ਮੂੰਗੀ ਦੇ ਹਲਵੇ ਦੇ 4 ਚਮਚੇ ਚੱਕ ਲਿਓ, ਫਿਰ ਇੱਦਾਂ ਹੁੰਦਾ, ਫਿਰ ਉਹ ਫਿਰ ਵਧੀਆ ਵੀ ਲੱਗਦਾ, ਸਵਾਦ ਬਹੁਤ ਹੁੰਦਾ। ਪਰ ਮੈਂ ਘਰ ਵੀ ਲੈ ਕੇ ਉਹਨਾਂ ਨਾਲ ਪੈਸੇ ਦੇ ਕੇ 647-388-9972 ਗੁਰਜੀਤ ਰੰਧਾਵਾ ਸਾਹਿਬ ਨਾਲ। ਇੱਧਰ ਕਿੱਧਰ ਚੱਲ ਗਈ ਕੌਲ, ਅੱਧ ਵਿਚਾਲੇ ਜੇ ਤੁਸੀਂ ਕੱਟ ਜਾਂਦੇ ਹੋ ਯਾਰ, ਅੱਜ ਨਾ ਕਹੋ ਵੀ ਤੁਹਾਨੂੰ ਪ੍ਰੋਗਰਾਮ ਨਹੀਂ ਸੁਣਦਾ, ਮੈਂ ਇੱਕ ਹੱਲ ਕਰਕੇ ਲੈ ਕੇ ਆਇਆ। ਅੱਜ ਜਦ ਤੁਸੀਂ ਕੌਲ ਲਾਉਂਦੇ ਹੋ ਨਾ ਅੱਗੇ ਮਿਊਟ ਜਿਹਾ ਹੋ ਜਾਂਦਾ ਨਾ, ਹੁਣ ਨਹੀਂ ਹੋਇਆ ਕਰੂਗਾ, ਹੁਣ ਉਹਦਾ ਹੱਲ ਲੱਭ ਲਿਆ ਆਪਾਂ, ਬਾਕੀ ਹੋ ਗਿਆ ਤਾਂ ਕੁਛ ਕਹਿ ਵੀ ਨਹੀਂ ਸਕਦੇ। 905-600-33-37 ਕੱਲ੍ਹ ਕੱਟਿਆ ਨਾ ਕਰੋ, ਬਸ ਸਵਾਦ ਜਿਹਾ ਨਹੀਂ ਫਿਰ ਮੈਨੂੰ ਵੀ ਆਉਂਦਾ। ਅਤੇ ਕੁਆਲਿਟੀ ਲੋਜਿਸਟਿਕ ਵਾਲੇ ਕਾਫੀ ਸਾਰੇ ਡਰਾਈਵਰਾਂ ਦੀ ਭਾਅ ਜੀ ਉਹਨਾਂ ਨੂੰ ਲੋੜ ਆ, ਦੱਸਿਓ ਜੇ ਐਪਲੀਕੇਸ਼ਨ ਤੁਸੀਂ ਕਰਿਆ ਕਿ ਨਹੀਂ ਹਜੇ, ਜਾਂ ਅੱਜ ਕੱਲ੍ਹ 'ਚ ਕਰਨੀ ਆ। 416-717-2939 'ਤੇ ਜਸਵੀਰ ਭਾਅ ਜੀ ਨਾਲ ਸੰਪਰਕ ਕਰ ਲਿਓ, ਅਤੇ ਟਾਈਮ ਲੈ ਲਿਓ ਕਿੰਨੇ ਕੁ ਵਜੇ ਸ਼ਾਮ ਤੱਕ ਹੁੰਦੇ ਆ ਇਹ ਉੱਥੇ, ਅਤੇ ਫਿਰ ਜਗਤਾਰ ਭਾਅ ਜੀ ਨਾਲ ਜਾਂ ਗੁਰਬਖਸ਼ ਭਾਅ ਜੀ ਉਹਨਾਂ ਨਾਲ ਵੀ ਗੱਲਬਾਤ ਉੱਥੇ ਹੋ ਸਕਦੀ ਹੈ। 416-455-9311 1496-455-9311 ਬੁਲੇਵਾਰਡ ਯੂਨਿਟ ਨੰਬਰ 4 ਈਟੋਬਿਕ ਦੇ ਵਿੱਚ ਨੇ ਗੁਰਬਖਸ਼ ਐਂਡ ਜਸਵੀਰ ਭਾਅ ਜੀ ਜਾਂ ਚੱਠਾ ਸਾਹਿਬ ਜਗਤਾਰ ਸਿੰਘ ਜੀ ਨਾਲ ਗੱਲਬਾਤ ਕਰ ਲਿਓ, ਕੁਆਲਿਟੀ ਲੋਜਿਸਟਿਕ ਇੰਕ ਵਾਲਿਆਂ ਤੁਹਾਡੇ ਵੱਲੋਂ ਕੋਈ ਉਹ ਨਹੀਂ, ਅਤੇ ਮੈਂ ਫਿਰ ਹੁਣ ਪਰਮਿੰਦਰ ਨੂੰ ਨਾਲ ਜੋੜੇ ਲੈਣਾ ਜੇ ਤੁਸੀਂ ਕਾਲ ਨਹੀਂ ਕਰਨੀ, ਚਲੋ ਤੁਹਾਡੀ ਮਰਜ਼ੀ ਆ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ, ਵਿਦ ਗ੍ਰੇਟ ਰਿਸਪੈਕਟ ਟੂ ਯੂ, ਗ੍ਰੇਟ ਸ਼ੋਅ, ਪਲੀਜ਼ ਕੀਪ ਇਟ ਅਪ, ਥੈਂਕਸ, ਬੈਸਟ ਵਿਸ਼ਿਜ਼ ਆਫ ਯੂਅਰ, ਪਲੀਜ਼ ਸਟੇ ਹੈਲਦੀ, ਵੈਰੀ ਗੁੱਡ, ਕੀਪ ਸਮਾਈਲਿੰਗ, ਥੈਂਕਸ, ਮੇ ਗੁੱਡ ਬਲੈਸ ਯੂ। ਥੈਂਕ ਯੂ ਭਾਅ ਜੀ, ਥੈਂਕ ਯੂ ਸੋ ਮੱਚ ਢੱਡ ਸਾਹਿਬ, ਮੈਂ ਕਿਹਾ ਮੈਨੂੰ ਨੌ ਚੇਤੇ ਆਉਣਾ ਤੁਹਾਡਾ, ਥੈਂਕ ਯੂ। ਅਤੇ 16 ਘੜ ਦਾ ਲਖਵਿੰਦਰ ਮਲਤਾਨੀ ਭਾਅ ਜੀ ਸੁਣਦੇ ਪ੍ਰੋਗਰਾਮ ਨੂੰ, ਭਾਅ ਜੀ ਥੈਂਕ ਯੂ ਸੋ ਮੱਚ, ਲਵ ਯੂ, ਲਵ ਨਜ਼ਾਰੇ। ਖੜ ਜਾਓ ਭਾਈ, ਇੱਧਰ ਕਿੱਧਰ ਭੱਜ ਚੱਲਿਆ ਸੀ ਫੋਨ। 2615 ਵੀਰ ਸਤਿ ਸ਼੍ਰੀ ਅਕਾਲ ਜੀ, ਆਨੂੰ
1: ਸਤਿ ਸ਼੍ਰੀ ਅਕਾਲ ਵੀਰ ਜੀ, ਅੱਜ ਵਧੀਆ ਸੁਣ ਰਿਹਾ, ਅੱਗੇ ਕਾਲ ਕੱਟਣੀ ਪੈ ਜਾਂਦੀ ਸੀ ਜਦੋਂ ਨੂੰ ਥੋੜਾ, ਕੱਲ ਗਾਣਾ ਚੱਲਦਾ ਸੀ ਤੇ ਮੈਂ ਬਣਾਈ ਰੱਖਿਆ, ਮੈਂ ਕਿਹਾ ਵੀ ਗਾਣੇ ਦਾ ਵੀ ਸਵਾਦ ਨੀ ਆਉਂਦਾ ਆਪਾਂ ਕੱਟਦਾ।
0: ਸੱਚੀ ਗੱਲ ਆ, ਨਹੀਂ ਅੱਜ ਮੈਂ ਹੱਲ ਲੱਭ ਲਿਆ ਉਹਦਾ, ਅੱਜ ਮੈਨੂੰ ਲੱਗ ਗਿਆ ਪਤਾ ਕਿਹੜਾ ਬਟਨ ਸੀ, ਕਿੱਥੇ ਖੇਡਦਾ ਉਹਨੂੰ ਪੰਗਾ ਲੈਣਾ।
1: ਅੱਜ ਵਧੀਆ ਸੁਣਦਾ,
0: ਹਾਂ ਨਹੀਂ ਰੱਖੋ ਜੀ, ਹੋਰ ਸਿਹਤਾਂ ਠੀਕ ਆ?
1: ਬਹੁਤ ਵਧੀਆ ਜੀ, ਬਹੁਤ ਵਧੀਆ, ਸਿੰਗਾਰਾ ਸਿੰਘ ਬੋਲ,
0: ਬਿਲਕੁਲ ਬਿਲਕੁਲ ਮੈਨੂੰ ਪਤਾ, ਨਹੀਂ ਨਹੀਂ ਥੈਂਕ ਯੂ ਥੈਂਕ ਯੂ,
1: ਚਲੋ
0: ਥੈਂਕ ਯੂ
1: ਭਾਅ ਜੀ,
0: ਥੈਂਕ ਯੂ, ਲਵ ਯੂ, ਥੈਂਕ ਯੂ ਸੋ ਮਚ। ਨਾ ਫਿਰ ਕੰਪਟ ਤੋਂ ਸੰਧੂ ਸਾਹਿਬ ਨਾਲ ਸੰਪਰਕ ਹੋ ਸਕਦਾ, ਏਸੀ ਫਰਨਸ ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਗੈਸ ਪਾਈਪ ਲਾਈਨ ਪਾਉਣੀ ਆ ਤੁਸੀਂ, ਤਾਂ ਤੁਸੀਂ 647-706-4640 'ਤੇ ਸੰਪਰਕ ਕਰ ਲਿਓ, 647-706-4640 'ਤੇ ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ ਅਤੇ ਸ਼ੋਲਡਰ ਪੇਨ ਆ, ਅਤੇ 416-884-5486 416-884-5486 'ਤੇ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ। ਮੈਂ ਤੁਹਾਨੂੰ ਇੱਕ ਗੀਤ, ਉਹ ਆਹ ਕਿੱਧਰ ਚੱਲ ਪਿਆ, ਉਹ ਖੜ ਗਿਆ ਭਾਈ, ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ, ਅਤੇ ਜਦ ਤੱਕ ਮੈਂ ਪਰਮਿੰਦਰ ਲੱਭ ਕੇ ਲੈ ਕੇ ਆਉਣਾ, ਕਰਦੇ ਆ ਫਿਰ ਗੱਲਾਂ ਬਾਤਾਂ। ਕਿਹੜਾ ਗੀਤ ਸੁਣਾਵਾਂ ਤੁਹਾਨੂੰ, ਆਹ ਸੁਣਾਵਾਂ, ਚਲੋ ਆਹ ਸੁਣਾਉਣਾ, ਹੋਲਡ ਰੱਖਿਓ।

0: ਆ ਸ਼ੁਕਰ ਹੈ ਭਰਾਵਾ, ਆ ਤਾਂ ਤੂੰ ਮੇਰਾ ਕਰੀਅਰ ਬਚਾ ਲਿਆ। ਮੈਂ ਤਾਂ ਕਰਾ ਦੇਣ ਲੱਗਾ ਸੀ ਬਿਸਤਰਾ ਗੋਲ ਆਪਣਾ।
1: ਵਾਹ ਜੀ ਵਾਹ, ਕਿਆ ਬਾਤ ਆ! ਕਿੰਨੇ ਕੁ ਜਾਣਿਆਂ ਨੇ ਆਹ ਗੀਤ ਸੁਣਿਆ ਯਾਰ? ਪਹਿਲਾਂ ਦੱਸਿਓ, 905-600-7373-37। ਮੈਨੂੰ ਸੋਹਣਾ ਲੱਗਿਆ ਗੀਤ, ਬਾਕੀ ਮੈਨੂੰ ਹੋਰ ਦਾ ਪਤਾ ਨਹੀਂ। ਦੱਸਿਓ ਕਿੰਨੇ ਕੁ ਜਾਣਿਆਂ ਨੇ ਪਹਿਲਾਂ ਸੁਣਿਆ ਸੀ ਹੁਣ ਤੋਂ ਪਹਿਲਾਂ? ਚਲੋ ਬਾਸੀ ਸਾਹਿਬ ਨੂੰ ਲੈਂਦੇ। ਬਾਸੀ ਸਾਹਿਬ ਲੰਘਿਆ, ਸਤਿ ਸ਼੍ਰੀ ਅਕਾਲ ਜੀ। ਇਹਨੂੰ ਕਿੱਧਰ ਚਲ ਗਏ
2: ਅੰਦਰ ਜੀ? ਪਿਆਰੇ ਸੋਚੋ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਬਾਸੀ ਸਾਹਿਬ ਜੀ, ਇਹਨੂੰ ਕਿਵੇਂ ਹੋ?
2: ਤੁਹਾਡਾ ਹੀ ਖਿਆਲ ਹੈ ਜੀ, ਤੁਸੀਂ ਡਾਲਦੇ ਹੋ, ਤੁਹਾਡੀ ਬਹੁਤ ਕਿਰਪਾ ਹੈ।
1: ਹਾਂ,
2: ਰੱਬ ਦਾ ਨਾਂ ਲੈਂਦੇ ਸਵੇਰੇ ਸਵੇਰੇ, ਸਭ ਤੇ ਬੜੀ ਕਿਰਪਾ ਹੈ। ਤੇ ਪਰਮਿੰਦਰ ਜੀ ਵੀ ਨਹੀਂ ਸੌਣ ਦਿੰਦੇ, ਮੈਨੂੰ ਵੀ ਨਹੀਂ ਸੌਣ ਦਿੰਦੇ, ਆਪ ਤਾਂ ਸੌਣਾ ਚਾਹੀਦਾ।
1: ਰੋਜ਼ ਪਹਿਲਾਂ ਮਰੀ ਜਾਂਦੇ ਤੈਨੂੰ ਤੁਹਾਨੂੰ
2: ਕਹਿੰਦੇ ਨੀ ਹੈਗੇ, ਪਤਾ ਨੀ ਰਾਤ ਨੂੰ ਨੀਂਦ ਆਉਂਦੀ ਨੀ ਹੈਗੀ, ਪਤਾ ਨੀ ਘਰ ਦੇ ਦਰਵਾਜ਼ਾ ਨੀ ਖੋਲਦੇ, ਬਾਹਰੇ ਘੁੰਮੀ ਜਾਂਦਾ।
1: ਅੱਛਾ, ਚਲੋ ਆਜੋ ਆਜੋ।
2: ਅੱਛਾ, ਬੇਨਤੀ ਕੋ ਹੈ, ਕਈ ਵਾਰ ਕਰੀਏ ਪਹਿਲਾਂ ਵੀ, ਕਿੰਨੇ ਸਾਲ ਹੋ ਗਏ ਬੇਨਤੀ ਕਰਦਿਆਂ ਨੂੰ, ਕਿਉਂਕਿ ਸਾਨੂੰ ਡਰ ਲੱਗਦਾ ਵੀ ਇਹ 2-4 ਸਾਲ ਦਾ ਚੰਗੇ ਲੰਘ ਜਾਣ, ਚੰਗੀ ਗੱਲ ਹੈ। ਅੱਜ ਜਿਹੜਾ ਭਾਖੜੇ ਡੈਮ ਦਾ ਪਾਣੀ ਇੰਨਾ ਹੁਣ ਛੱਡ ਵੀ ਦਿੱਤਾ, ਹੁਣ ਅਜੇ ਤਾਂ ਬਰਸਾਤ ਨੂੰ ਆਉਣਾ ਹੈ। ਅਸੀਂ 10 ਸਾਲ ਤੋਂ ਰੌਲਾ ਪਾਉਂਦੇ, ਪਾਈਏ ਗਾਰ ਕੱਢ ਦੋ, ਗਾਰ ਕੱਢ ਦੋ। ਹੁਣ ਤਾਂ ਦਿੱਲੀ ਸਰਕਾਰ ਹੈ, ਤੁਸੀਂ ਵੀ ਘੜੀ ਚ ਗਏ ਨੇ ਆਪਣੀ, ਤੁਹਾਡੀ ਸਰਕਾਰ ਹੈ ਕਹੋ, ਸਾਡੀ ਸਰਕਾਰ ਦੇ ਪੱਲੇ ਤਾਂ ਇਹੀ ਕੁਝ ਨੀ ਭਾਖੜੇ ਬਾਰੇ। ਅਸੀਂ ਤਾਂ ਮਿੱਟੀ ਉੱਤੇ ਆਪਣੇ ਪਿੰਡ ਉਜਾੜ ਲਏ, ਆਪਣੇ ਬੰਦੇ ਮਾਰ ਲਏ, ਅਸੀਂ ਤਾਂ ਇੰਨੇ ਯੋਗੇ ਹੀ ਹੈ। ਚੰਡੀਗੜ੍ਹ ਜੀ ਸਾਰੇ ਪਿੰਡ ਉਜਾੜ ਲਏ ਸੀ ਆਪਣੇ, ਤੇ ਪਹਾੜ ਡੈਮ ਵਿੱਚ ਸਾਰੇ ਪਿੰਡ ਉਜਾੜ ਲਏ, ਮਾਲਕ ਕੋਈ ਵੀ ਨੀ ਬੈਠਾ ਹੈ, ਪੇਪਰ ਮਰਨ ਹੁਣ ਅਸੀਂ ਤਿਆਰ ਬੈਠੇ ਹਾਂ। ਤੋਂ ਪਰਿੰਦਰ ਜੀ ਨੂੰ ਪੁੱਛੋ ਵੀ ਗਾਰ ਗੋਲ ਕੱਢਣੀ ਇਹਨਾਂ ਨੇ ਕਿ ਸਾਨੂੰ ਮਾਰਨਾ ਹੀ ਹੈ। ਥੈਂਕ ਯੂ ਵੈਰੀ ਮਚ,
1: ਲਵ ਯੂ, ਥੈਂਕ ਯੂ। ਪ੍ਰਵੀਨ ਨੰਗਿਆ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਗੁੱਡ ਮਾਰਨਿੰਗ
3: ਜੀ। ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
1: ਪਿਆਰ ਭਰੀ ਸਤਿ ਸ਼੍ਰੀ ਅਕਾਲ। ਚਲੋ ਪਹਿਲਾਂ ਇੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ, ਗਾਰ ਗੂਰ ਕੱਢਣ ਦਾ ਹੈ ਕੋਈ ਪ੍ਰਬੰਧ? ਕਰਦੇ ਨੇ ਕਿ ਨਹੀਂ ਕਰਦੇ ਉਹਨੂੰ?
3: ਗਾਰ ਕੱਢਣ ਦਾ ਹਾਲੇ ਕਿਸ ਤਰੀਕੇ ਦੇ ਨਾਲ ਨਹੀਂ ਆ ਰਹੀ, ਪਿਛਲੇ ਸਾਲ ਦੀਆਂ ਖਬਰਾਂ ਸੀ ਕਿ 60 ਸਾਲ ਹੋ ਗਏ ਭਾਖੜਾ ਡੈਮ ਨੂੰ ਬਣੇ, ਹਾਲੇ ਤੱਕ ਗਾਰ ਕੱਢਣ ਦਾ ਸਿਸਟਮ ਕਿਹੋ ਜਿਹਾ ਹੋਵੇ, ਹਾਲੇ ਤੱਕ ਤਾਂ ਉਹ ਆਪਾਂ ਨੂੰ ਨਜ਼ਰ ਨਹੀਂ ਆਉਂਦਾ। ਔਰ ਇਹ ਵੀ ਹਰਜੀਤ ਜੀ, ਆਪਾਂ ਨਾ ਭੁੱਲੀਏ ਕਿ ਇਸ ਭਾਖੜਾ ਡੈਮ ਦੀ ਉਮਰ ਜਿਹੜੀ ਆ, ਜਿਹੜੇ ਇੰਜੀਨੀਅਰ ਦੱਸਦੇ ਨੇ ਦੁਨੀਆਂ ਭਰ ਦੇ, 100 ਕੁ ਸਾਲ ਦੇ ਕਰੀਬ ਆ, ਮਤਲਬ 40 ਕੁ ਸਾਲ ਉਮਰ ਰਹਿ ਗਈ ਆ। 60-40 ਦੇ ਰੇਸ਼ੋ ਦੇ ਹਿਸਾਬ ਦੇ ਨਾਲ ਆਪਾਂ ਦੇਖੀਏ ਤਾਂ ਹੁਣ ਉਹ ਟਾਈਮ ਆਉਂਦਾ ਜਾਂਦਾ ਜਦੋਂ ਗਾਰ ਵੀ ਕੱਢਣੀ ਆ, ਪਰ ਕੱਢਣੀ ਕਿੱਦਾਂ ਆ ਇਹ ਹਾਲੇ ਕੋਈ ਕਿਸੇ ਕਿਸਮ ਦਾ ਸਿਸਟਮ ਨਹੀਂ ਹੈ। ਸਿਸਟਮ ਗਾਰ ਕੱਢਣ ਦਾ ਤਾਂ ਕੀ ਹੋਣਾ? ਐਤਕੀ ਜਿਹੜੀ ਬਾਸੀ ਸਾਹਿਬ ਨੇ ਸਵਾਲ ਉਠਾਇਆ ਕਿ ਐਤਕੀ ਵੀ ਪਾਣੀ ਜਿਹੜਾ ਆ ਮਤਲਬ ਖਤਰੇ ਦੇ ਨਿਸ਼ਾਨ ਦੇ ਲਗਭਗ ਨੇੜੇ ਆ, ਹਰਜੀਤ ਜੀ ਆਪਾਂ ਅੰਕੜਿਆਂ ਤੇ ਨਿਗਾਹ ਮਾਰਦੇ ਹਾਂ ਕਿ ਪਿਛਲੇ ਸਾਲ 1543 ਫੁੱਟ ਪਾਣੀ ਸੀ, ਪਰ ਐਤਕੀ ਕਿੰਨਾ ਆ? 1578, 35 ਫੁੱਟ ਪਾਣੀ ਜ਼ਿਆਦਾ ਹੈ ਐਤਕੀ। ਕਿਉਂ ਜ਼ਿਆਦਾ ਹੈ ਐਤਕੀ? ਕਿ ਮਈ ਮਹੀਨੇ ਦੇ ਵਿੱਚ ਭਾਰਤ ਦੇ ਵਿੱਚ ਦੁਨੀਆ ਭਰ ਤੋਂ ਸਭ ਤੋਂ ਵੱਧ ਗਰਮੀ ਪਈ ਹੈ ਇਸ ਵਾਰ। ਇਸ ਵਾਰ ਮਈ ਮਹੀਨਾ ਜਿਹੜਾ ਭਾਰਤ ਦੁਨੀਆ ਭਰ ਤੋਂ ਸਭ ਤੋਂ ਗਰਮ ਇਲਾਕਾ ਪਿਆ ਹੈ, ਔਰ ਉਹਦੇ ਨਾਲ ਜਿਹੜੇ ਗਲੇਸ਼ੀਅਰ ਪਿੰਗਲੇ ਨੇ, ਔਰ ਨਾਲ ਦੀ ਨਾਲ ਹੁਣ ਭਾਖੜਾ ਡੈਮ ਵਾਲੇ ਵਾਜਾਂ ਮਾਰਦੇ ਆ, ਹਰਿਆਣੇ ਵਾਲੇ, ਰਾਜਸਥਾਨ ਵਾਲੇ, ਪੰਜਾਬ ਵਾਲੇ, ਭਾਈ ਚੱਕ ਲਓ ਜਿੰਨਾ ਪਾਣੀ ਲੈ ਲਓ, ਪਰ ਇੰਨਾ ਪਾਣੀ ਹੁਣ ਨਿਕਾਸੀ ਕਿਵੇਂ ਆਊਗਾ? ਸੋ ਜਿੱਥੇ ਜਿੱਥੇ ਪਾਣੀ ਛੱਡਿਆ ਜਾ ਰਿਹਾ ਉੱਥੇ ਰਿਪੋਰਟਾਂ ਵੀ ਆ ਰਹੀਆਂ ਨੇ ਕਿ ਸੂਏ ਟੁੱਟ ਰਹੇ ਨੇ ਜਾਂ ਹੋਰ ਇਸ ਕਿਸਮ ਦੀਆਂ ਜਿਹੜੀਆਂ ਹੋ ਰਹੀਆਂ ਨੇ। ਆਉਣ ਵਾਲੇ ਟਾਈਮ ਦੇ ਵਿੱਚ ਅਜੀਤ ਜੀ ਮਾਨਸੂਨ ਵੀ ਆ ਰਿਹਾ, ਮੀਂਹ ਵੀ ਸ਼ੁਰੂ ਹੋ ਜਾਣੇ ਆ, ਐਤਕੀ ਬਣਨਾ ਕੀ ਆ? ਸਭ ਤੋਂ ਵੱਡਾ ਸਵਾਲ ਤਾਂ ਇਹ ਆ, ਪਿਛਲੇ ਸਾਲ ਦੇ ਹੜ੍ਹਾਂ ਤੋਂ ਨਾ ਆਪਾਂ ਸਿੱਖਿਆ। ਬਾਸੀ ਸਾਹਿਬ ਦੀ ਗੱਲ ਬਿਲਕੁਲ ਦਰੁਸਤ ਆ ਕਿ ਪੰਜਾਬ ਸਰਕਾਰ ਦੇ ਹੱਥੋਂ ਤਾਂ ਭਾਈ ਹੁਣ ਚਾਬੀ ਲੈ ਰਹੀ ਆ, ਚਾਬੀ ਕਿਹਨਾਂ ਲਈ ਆ? ਸੈਂਟਰ ਸਰਕਾਰ ਦੇ, ਸੈਂਟਰ ਸਰਕਾਰ ਦੀ ਜ਼ਿੰਮੇਵਾਰੀ ਆ ਕਿ ਉਸ ਮੈਨੇਜਮੈਂਟ ਜਿਹੜੀ ਉਹਦੇ ਹੱਥਾਂ 'ਚ ਆ ਉਹਨੂੰ ਕਿਵੇਂ ਮੈਨੇਜ ਕੀਤਾ ਜਾਵੇ, ਔਰ ਉਹ ਮੈਨੇਜਮੈਂਟ ਕਿਸ ਕਿਸਮ ਦੀ ਆ, ਇਸ ਗੱਲ ਦਾ ਫੈਸਲਾ ਆਉਣ ਵਾਲੇ ਦਿਨਾਂ 'ਚ ਜਦੋਂ ਪੰਜਾਬ ਦੇ ਵਿੱਚ ਪਾਣੀ ਚਾਰ ਪਾਸੇ ਫਿਰੂਗਾ ਉਦੋਂ ਮਿਲ ਜਾਣਾ ਸਾਨੂੰ।
1: ਕੀ ਬਾਤ ਆ! ਹਾਰਨਬਿਲ ਇੰਸ਼ੋਰੈਂਸ ਬ੍ਰੋਕਰ ਨਾਲ ਸੰਪਰਕ ਕੀਤਾ ਜਾ ਸਕਦਾ, ਰਮਨਦੀਪ ਉਹਨਾਂ ਨਾਲ ਜਾਂ ਮੇਰੇ ਨਾਲ ਕਰ ਲਿਓ ਗੱਲਬਾਤ। 200 ਬਿਲਕਾਂਸਨ ਰੋਡ, ਯੂਨਿਟ ਨੰਬਰ 7, ਬਰੈਂਪਟਨ ਦੇ ਵਿੱਚ ਨੇ। 647-237-3123, 647-237-3123, ਜਾਂ ਫਿਰ ਮੇਰਾ ਨੰਬਰ 647-835-5294 'ਤੇ ਗੱਲਬਾਤ ਹੋ ਸਕਦੀ ਹੈ। ਕੋਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਟੀ, ਸੁਪਰਵੀਜ਼ਾ, RESP, RRSP ਕਰਾਉਣੀ ਆ, ਅਤੇ ਮੇਰੇ ਨਾਲ ਜਾਂ ਰਮਨਦੀਪ ਉਹਨਾਂ ਨਾਲ ਸੰਪਰਕ ਹੋ ਸਕਦਾ। 647-235-5294 ਜਾਂ 647-237-3123 'ਤੇ ਗੱਲਬਾਤ ਕਰ ਲਿਓ। ਮੋਰਗੇਜ ਦਾ ਕੋਈ ਕੁਐਸਚਨ ਆ, ਗਰੀਸ਼ ਸ਼ਰਮਾ ਜੀ ਮੋਰਗੇਜ ਸਪੈਸ਼ਲਿਸਟ, 647-606-8110। 647 606 81 10 ਤੇ ਸੰਪਰਕ ਕੀਤਾ ਜਾ ਸਕਦਾ। ਕੈਨੇਡਾ 'ਚ ਕਹਿੰਦੇ 15 ਜੁਲਾਈ ਤੋਂ ਅਪਰਾਧੀਆਂ ਨੂੰ ਜ਼ਮਾਨਤ ਮਿਲਣੀ ਔਖੀ ਹੋਵੇਗੀ, ਇਹ ਨਵਾਂ ਕਾਨੂੰਨ ਪਾਸ ਹੋ ਰਿਹਾ। ਚਲੋ ਵਧੀਆ ਗੱਲ ਆ ਭਾਈ, ਮਿਲਣੀ ਹੋਣੀ ਚਾਹੀਦੀ, ਔਖੀ ਕੀ ਹੋਣੀ ਹੈ। ਕੈਨੇਡਾ ਵਾਲਿਆਂ ਦੇ ਅਮਰੀਕਾ ਗੇੜੇ ਵੱਧ ਗਏ, ਮਈ ਮਹੀਨੇ ਦੇ ਵਿੱਚ 19 ਲੱਖ ਲੋਕਾਂ ਨੇ ਅਮਰੀਕਾ ਜਾ ਕੇ ਹੱਥ ਲਾ ਕੇ ਮੁੜ ਕੇ ਆਏ ਆ ਅਮਰੀਕਾ ਵਾਲਿਆਂ ਨੂੰ, ਨਾਲ ਉੱਧਰੋਂ ਸ਼ੋਪਿੰਗ ਕਰਕੇ ਲਿਆਏ ਆ। ਵਧੀਆ ਗੱਲ ਆ। ਚਲੋ, ਕੈਨੇਡਾ 'ਚ 12 ਸਕੂਲੀ ਬੱਚਿਆਂ ਨੂੰ ਲੱਗ ਗਿਆ ਕਰੰਟ। ਵਾਹ, ਵੈਨਕੂਵਰ ਦੀ ਖਬਰ ਆ ਭਾਈ, ਮਾੜੀ ਗੱਲ ਆ। ਏਪੀ ਢਿੱਲੋਂ ਦੇ ਘਰ 'ਤੇ ਗੋਲੀਬਾਰੀ ਕਰਨ ਵਾਲਾ ਅਵਜੀਤ ਕਿੰਗਰਾ ਹੋਵੇਗਾ ਡਿਪੋਰਟ, IRB ਨੇ ਸੁਣਾਇਆ ਫੈਸਲਾ। ਪਰਮਿੰਦਰ, ਮੈਂ ਤੁਹਾਨੂੰ ਅਪਦੇਟ ਵੀ ਕਹਿੰਦਾ ਸੀ, ਜਿੱਦਣ ਆ ਗਿਆ ਨਾ ਇੰਡੀਆ, ਤੁਹਾਨੂੰ ਪਤਾ ਲੱਗ ਗਿਆ, ਆਉਂਦੇ ਨੂੰ ਚੱਕ ਲਿਓ ਹੱਥਾਂ ਨੂੰ ਲਾ ਕੇ ਥੁੱਕ, ਜਿੱਥੇ ਪੈਂਦੀਆਂ ਪੈਣ ਦਿਓ।
3: ਹਰਜੀਤ ਜੀ, ਮਤਲਬ ਉਹ ਜਿਹੜੀਆਂ ਗੱਲਾਂ ਲੋਕ ਕਰਦੇ ਨੇ, ਕਿਵੇਂ ਫਿਰ ਜਦੋਂ ਆਪਣੇ ਸਿਰ ਤੇ ਪੈਂਦੀ ਹੈ, ਕਿਵੇਂ
1: ਹੁਣ ਕਿਵੇਂ ਡਰਦਾ ਫਿਰਦਾ, ਹੁਣ ਕਿਵੇਂ ਭੱਜਦਾ ਫਿਰਦਾ,
3: ਜਦੋਂ ਇਸ ਜਿਹੜੇ ਅਨਸਰ ਨੇ ਕਿਤੇ ਗੋਲੀਆਂ ਚਲਾਈਆਂ ਹੋਣਗੀਆਂ ਜਾਂ ਏਪੀ ਢਿੱਲੋਂ ਦੇ, ਉਦੋਂ ਉਸ ਗੋਲੀਆਂ ਦੀ ਲਪੇਟ ਚ ਕੋਈ ਵੀ ਆ ਸਕਦਾ ਸੀ, ਕੋਈ ਵੀ ਮਰ ਸਕਦਾ ਸੀ। ਔਰ ਹੁਣ ਜਿਹੜੀ ਖਬਰ ਆ ਰਹੀ ਆ ਕਿ ਕਿਸੇ ਨੇ ਇਹਨੂੰ ਹਾਇਰ ਕੀਤਾ ਸੀ $4,000 ਦੇ ਉੱਪਰ, ਸਿਰਫ 4,000 ਦੇ ਵਿੱਚ ਕੋਈ ਬੰਦਾ ਵੀ ਮਾਰਿਆ ਜਾ ਸਕਦਾ। ਔਰ ਨਾਲ ਦੀ ਨਾਲ ਇਹ ਵੀ ਆ ਕਿ ਅਭਿਜੀਤ ਕਿੰਗਰਾ ਦਾ ਇਹ ਇੱਕ ਮਾਮਲਾ ਸਾਹਮਣੇ ਆਇਆ, ਹਲੇ ਕਈ ਹੋਰ ਵੀ ਮਾਮਲੇ
1: ਉਹਨਾਂ ਨੇ ਉਹ ਵੀ ਚੱਕ ਲੈਣੇ ਆ। ਅਸਲ ਮੈਂ ਤੇ ਅੱਜ ਮੇਰਾ ਫਰੈਂਡ ਵੀ ਗੱਲ ਕਰਦੇ ਸੀਗੇ ਵੀ ਇੱਥੇ ਕੈਨੇਡਾ ਦੀ ਪੁਲਿਸ, ਚਾਹੇ ਕਿਸੇ ਵੀ ਉਹਦੀ ਅਪੀਲ ਰੀਜਨ ਦੀ ਹੋ ਸਕਦੀ ਆ, ਇਹ ਸਖਤੀ ਕਰਨ ਲੱਗੀ ਹੋਈ ਆ ਹੁਣ, ਔਰ ਸਖਤੀ ਦੇ ਵਿੱਚ ਕਾਫੀ ਰਗੜੇ ਹੋਣੇ ਆ ਹੁਣ।
3: ਜਿਵੇਂ ਤੁਸੀਂ ਦੱਸਿਆ ਕਿ IRB ਦਾ ਇਹ ਫੈਸਲਾ ਸੁਣਾਤਾ, ਥੋੜੀ ਬਹੁਤੀ ਆਸ ਜ਼ਰੂਰ ਸੀ ਇਹਨੂੰ ਕਿ ਮੈਨੂੰ ਕਿਤੇ ਨਾ ਕਿਤੇ ਰਾਹਤ ਮਿਲ ਸਕਦੀ ਹੈ, ਕਿਉਂਕਿ ਬੜਾ ਪਿੱਟਿਆ ਸੀ ਅਭਿਜੀਤ ਕਿੰਗਰਾ ਕਿ ਮੈਨੂੰ ਪੰਜਾਬ ਜਾਨ ਨੂੰ ਖਤਰਾ ਹੋ ਸਕਦਾ। ਸੋ ਹੁਣ ਪੰਜਾਬ ਤਾਂ ਭਾਈ ਪਰਤਣਾ ਹੀ ਪੈਣਾ, ਬਾਕੀ ਇੱਥੇ ਆ ਕੇ ਕੀ ਬਣਦਾ ਉਹਦਾ ਆਪਾਂ ਕਹਿ ਨੀ ਸਕਦੇ, ਪਰ ਸਾਹ ਜ਼ਰੂਰ ਸੁੱਕੇ ਹੋਏ ਨੇ ਅਭਿਜੀਤ ਕਿੰਗਰਾ ਦੇ।
1: ਪਤਾ ਕਰਿਓ ਮਾੜਾ ਜਿਹਾ, ਕਿਹੜੇ ਕਿਹੜੇ ਪਿੰਡ ਪਿੰਡ ਦਾ ਇਹ, ਕਿੱਥੇ ਦਾ ਇਹ ਕਿੰਗਰਾ ਸਾਹਿਬ।
3: ਜੀ ਜੀ ਜ਼ਰੂਰ
1: ਦੇਖ ਲਾਂਗੇ ਮਾੜਾ ਜਿਹਾ। ਵਧੀਆ ਗੱਲ। ਚਲੋ, ਕੈਨੇਡਾ 'ਚ ਬੱਚਿਆਂ ਦੇ ਡਾਟੇ ਦੀ ਸੁਰੱਖਿਆ ਲਈ ਨਵਾਂ ਕਾਨੂੰਨ ਸੰਸਦ ਵਿੱਚ ਪੇਸ਼। ਬਿਲਕੁਲ ਜੀ, ਇਹ ਆਪਣੇ ਸਤਪਾਲ ਜੌਹਲ ਸਾਹਿਬ ਦੀ ਕਾਰਗੁਜ਼ਾਰੀ ਕਹਿ ਸਕਦੇ ਹਾਂ, ਬਾਬੇ ਦੀ ਕਿਰਪਾ ਨਾਲ ਉਹਨਾਂ ਨੇ ਕਰਿਆ ਸੀਗਾ ਵੀ 16 ਸਾਲ ਤੋਂ ਭਾਈ ਜਿਹੜੇ ਘੱਟ ਬੱਚੇ ਆ ਤਾਂ ਉਹਨਾਂ ਦੇ ਸੋਸ਼ਲ ਮੀਡੀਆ 'ਤੇ ਥੋੜ੍ਹਾ ਜਿਹਾ ਧਿਆਨ ਦੇਵੋ, ਜਦ ਜਪਾਨ ਦੇ ਵਿੱਚ ਸੀਗੇ। ਸਰਪ੍ਰੀਤ ਸਿੰਘ ਮਿਕਸ ਹਿਸਟਰੀ, ਸਰਪ੍ਰੀਤ ਫੀਫਾ, ਅੱਛਾ ਆਲਮੀ ਕੱਪ ਖੇਡਣ ਵਾਲਾ ਪਹਿਲਾ ਪੰਜਾਬੀ ਬਣ ਗਿਆ ਭਾਈ। ਕਹਿੰਦੇ ਨਿਊਜ਼ੀਲੈਂਡ ਵੱਲੋਂ ਖੇਡਿਆ, ਮੈਨੂੰ ਮਤਲਬ ਆਇਆ ਨਾ ਮਿਡਲ ਫੀਲਡ।
3: ਬਿਲਕੁਲ ਜੀ, ਨਿਊਜ਼ੀਲੈਂਡ ਵੱਲੋਂ ਖੇਡਣ ਵਾਲਾ ਸਰਪ੍ਰੀਤ ਸਿੰਘ, ਜਿਹੜਾ ਪੰਜਾਬੀ ਮੂਲ ਦਾ ਪਰਿਵਾਰ ਜਿਹੜਾ ਨਿਊਜ਼ੀਲੈਂਡ ਚ ਗਏ ਹੋਏ ਨੇ, ਔਰ ਪਹਿਲਾ ਪੰਜਾਬੀ ਮੂਲ ਦਾ ਜਿਹੜਾ ਪਲੇਅਰ ਬਣਿਆ ਜਿਹੜਾ ਫੀਫਾ ਵਰਲਡ ਕੱਪ ਚ ਖੇਲਿਆ, ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਾਣਮਤੀ ਆ, ਕਿਉਂਕਿ ਫੀਫਾ ਜਿਹੜਾ ਕੱਪ ਆ ਉਹਦੇ ਵਿੱਚ ਟੀਮਾਂ ਦੀ ਐਂਟਰੀ, ਮਤਲਬ ਐਂਟਰੀ ਹੋ ਜਾਵੇ, ਇਹ ਵੀ ਇੱਕ ਡ੍ਰੀਮ ਹੁੰਦਾ ਕਿਸੇ ਵੀ ਦੇਸ਼ ਦੀ ਟੀਮ ਦਾ, ਔਰ ਉਸ ਟੀਮ ਦੇ ਵਿੱਚ ਜਾ ਕੇ ਖੇਡਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਆ। ਮੈਨੂੰ ਲੱਗਦਾ ਪੰਜਾਬ ਦੇ ਦੂਜੇ ਨੌਜਵਾਨ ਵੀ ਸਿੱਖਣਗੇ ਕਿ ਕਿਸੇ ਨਾ ਕਿਸੇ ਢੰਗ, ਆਹ ਜਿਹੜੀਆਂ ਆਪਾਂ ਹੁਣ ਖਬਰਾਂ ਕਰਦੇ ਹਾਂ ਹਰਜੀਤ ਜੀ, ਜਾਂ ਅਭਿਜੀਤ ਕਿੰਗਰਾ ਹੋਵੇ ਜਾਂ ਉਹ, ਉਹਨਾਂ ਨੂੰ ਸਿੱਖ ਲੈਣਾ ਚਾਹੀਦਾ ਭਾਈ, ਆਹ ਵੀ ਸਾਡੇ ਨੌਜਵਾਨ ਨੇ ਜਿਹੜੇ ਵਿਦੇਸ਼ਾਂ 'ਚ ਗਏ ਨੇ, ਇਹ ਸਾਡਾ ਨਾਂ ਚਮਕਾ ਰਹੇ ਨੇ ਤੇ ਦੂਸਰੇ ਸਾਡੇ ਨਾਂ ਨੂੰ ਕਿਵੇਂ ਕੀ ਕਰ ਰਹੇ ਨੇ, ਹੁਣ ਆਪਾਂ ਕੀ ਕਹੀਏ ਜੀ।
1: ਤੇ ਆਹ ਵੀ ਇੱਕ ਕਰਦੇ ਨੇ, ਇੱਦਾਂ ਵੀ ਹੋ ਜਾਂਦਾ ਕਦੇ ਕਦੇ, ਅਮਰੀਕਾ ਤੋਂ ਕੈਨੇਡਾ ਟਰੱਕ ਚਲਾਉਂਦੇ 2 ਭਾਰਤੀ ਨਸ਼ੇ ਸਮੇਤ ਗ੍ਰਿਫਤਾਰ ਹੋ ਗਏ ਨੇ, ਇਹੋ ਜਿਹਾ ਕੰਮ ਵੀ ਹੋ ਜਾਂਦਾ। ਗਾਹਕਾਂ ਕੋਲੋਂ ਵਾਧੂ ਚਾਰਜ ਨਹੀਂ ਕਰ ਸਕਣਗੀਆਂ ਟੈਲੀਕਾਮ ਕੰਪਨੀਆਂ। ਚਲੋ ਸ਼ੁਕਰ ਆ ਜੀ, ਕਿਤੇ ਲੋਟ ਆ ਜੇ ਕੰਮ। ਉੱਧਰੋਂ ਇੰਸ਼ੋਰੈਂਸ ਵਾਲਿਆਂ ਨੇ ਕਹਿੰਦੇ ਪੈਸੇ ਵਧਾ ਰਹੇ ਆ, ਆਪਾਂ ਅਮਨਦੀਪ ਹੁਣਾਂ ਨਾਲ ਕਰਾਂਗੇ ਇੱਕ ਅੱਧੇ ਦਿਨ 'ਚ ਗੱਲਬਾਤ, ਦੇਖਦੇ ਹਾਂ। ਚਲੋ, ਆਹ ਖਬਰ ਨੂੰ ਮੈਂ ਦੂਜੀ ਤਰ੍ਹਾਂ ਬਣਾਉਣਾ, ਫਿਰ ਬਾਅਦ 'ਚ ਦੇਖਦਾ। ਅਤੇ ਫੁੱਟਬਾਲ ਵਿਸ਼ਵ ਕੱਪ ਵਿੱਚ ਮੈਸੀ ਦੀ ਪਹਿਲੀ ਹੈਟ੍ਰਿਕ ਹੋ ਗਈ, ਚਲੋ ਵਧੀਆ ਗੱਲ ਆ ਭਾਈ। ਅੱਛਾ ਪਰਮਿੰਦਰ ਜੀ, ਇੱਕ ਮਿੰਟ ਹੁਣ ਤੁਸੀਂ ਹੋਲਡ ਰੱਖਿਓ, ਮੈਂ ਤੁਹਾਡੇ ਨਾਲ ਖਬਰ 2 ਕਰਨੀ ਆ, ਉਸ ਉਹਦੇ ਨਾਲ ਗੀਤ ਲਾਉਣਾ ਪਹਿਲਾਂ ਮੈਂ, ਫਿਰ ਬਾਅਦ 'ਚ ਖਬਰ ਕਰਦਾ। ਹੋਲਡ ਰੱਖਿਓ।

0: ਆਪਾਂ ਤਾਂ ਆਰਨੈਟ ਦਾ ਗੀਤ ਆਇਆ ਸੀ ਨਵਾਂ ਰੀਲ ਰੀਲਾਂ ਮੈਂ ਦੋ ਤਿੰਨ ਚਾਰ ਪੰਜ ਸੱਤ ਦਿਨ ਲਾਉਂਦਾ ਰਿਹਾ, ਟੱਪਾ ਟੱਪਾ ਜਿਹਾ ਲੱਗਦਾ ਰਿਹਾ, ਫਿਰ ਕਿਤੇ ਮੈਨੂੰ ਪੂਰਾ ਚਲਾਉਣਾ ਹੀ ਪਿਆ ਮੈਂ ਕਿਹਾ, ਕਿਉਂਕਿ ਗੀਤ ਮੈਨੂੰ ਵੀ ਬਹੁਤ ਸੋਹਣਾ ਲੱਗਿਆ ਸੀ, ਬਹੁਤ ਵਧੀਆ ਲੱਗਿਆ ਸੀ। ਉਹਦੇ 'ਤੇ ਇੱਕ ਸ਼ਿਵ ਸੈਨਾ ਵਾਲੇ ਆਗੂਆਂ ਨੇ ਕੰਪਲੇਂਟ ਕੀਤੀ ਆ ਥਾਣੇ 'ਚ ਜਾ ਕੇ ਵੀ ਸਾਡੇ ਜੀ ਧਾਰਮਿਕ ਮੁੱਦਿਆਂ ਨੂੰ ਇਹਨਾਂ ਨੇ ਹਰਦੇ ਸਾਡੇ ਬਲੁੰਦਰੇ ਗਏ, ਸਾਡਾ ਭੇਸ ਬਦਲਿਆ, ਸਾਡੀ ਖੁੰਡੀ ਲਈ ਪਤਾ ਨਹੀਂ ਹੋਰ ਬਾਟਾ ਲਿਆ ਬਾਬਾ ਜੀ ਵਾਲਾ, ਵੀ ਭਗਵੇਂ ਕੱਪੜੇ ਪਾਏ ਆ, ਵੀ ਸਾਨੂੰ ਬਦਨਾਮ ਕੀਤਾ ਗਿਆ, ਆਰਨੇਤਾ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ, ਵੀ ਰੀਲਾਂ ਗਾਣਾ ਇਹਨੇ ਕਿਉਂ ਕੱਢਿਆ, ਇਹ ਖਬਰ ਦਾ ਹੈਗਾ ਅਪਡੇਟ?
1: ਜੀ, ਆਰਨੇਤ ਦਾ ਗਾਣਾ ਕਾਫੀ ਵਿਵਾਦਾਂ ਚ ਆ ਗਿਆ ਹਰਜੀਤ ਜੀ, ਪਰ ਮੈਨੂੰ ਲੱਗਦਾ ਕਿ ਸਾਨੂੰ ਇਸ ਗੀਤ ਤੋਂ ਦਾ ਵਿਰੋਧ ਕਰਨ ਦੀ ਬਜਾਏ ਇਸ ਗੀਤ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਪੰਜਾਬ ਦੇ ਵਿੱਚ ਉਹ ਕਿਹੜਾ ਡੇਰਾ ਆ, ਮਤਲਬ ਬਹੁਤਿਆਂ ਦੀ ਗੱਲ ਕਰਦਾ ਮੈਂ, ਕੁਛ ਇੱਕ ਚੰਗੇ ਵੀ ਹੋਣਗੇ ਜਿਹਨਾਂ ਦੇ ਵਿੱਚ ਇਹੋ ਜਿਹੀਆਂ ਕਰਤੂਤਾਂ ਨਹੀਂ ਹੁੰਦੀਆਂ। ਸੋ ਆਪਣੇ ਆਪ ਦੇ ਵਿੱਚ ਅੱਜ ਕੱਲ੍ਹ ਤਾਂ ਮਤਲਬ ਹੁਣ ਗੱਲ ਕੀ ਰਹੀ ਆ, ਲੁਧਿਆਣੇ ਵਾਲਾ ਰਾਮਪਾਲ ਲੈ ਲਓ, ਰਾਮ ਰਹੀਮ ਲੈ ਲਓ, ਜਾਂ ਰੂਮੀ ਵਾਲਾ ਲੈ ਲਓ, ਜਾਂ ਹੋਰ ਲੈ ਲਓ, ਸੋ ਇਹ ਤਾਂ ਹੁਣ ਬੇੜਾ ਹੀ ਗਰਕ ਹੋ ਗਿਆ। ਸੋ ਕਿਹੜੀ ਕਿਹੜੀ ਮਾਨ ਮਰਿਆਦਾ, ਕਿਹੜੇ ਹੇਰ ਦੇ, ਮਤਲਬ ਕੋਈ ਐਗਜ਼ਾਮਪਲ ਤਾਂ ਸੈੱਟ ਕਰਨੀ ਪਏਗੀ ਨਾ, ਕਿਤੇ ਨਾ ਕਿਤੇ ਸਾਨੂੰ ਰੋਕ ਤਾਂ ਲਾਉਣੀ ਹੀ ਪਏਗੀ। ਸੋ ਮੈਨੂੰ ਲੱਗਦਾ ਆਰਨੇਤ ਦਾ ਗੀਤ ਆ ਜਿਹੜਾ, ਮੈਂ ਤਾਂ ਭਾਈ ਇਹਦੇ ਹੱਕ 'ਚ ਆ, ਕਿਸੇ ਦਾ ਹਿਰਦੇ ਬਲੁੰਦਰੇ ਜਾਣ ਨਾ ਬਲੁੰਦਰੇ ਜਾਣ, ਔਰ ਉਹਨਾਂ ਸੱਜਣਾਂ ਨੂੰ ਪੁੱਛਣਾ ਵੀ ਚਾਹੀਦਾ ਜਦੋਂ ਇਹ ਇਹਨਾਂ ਡੇਰਿਆਂ ਦੀਆਂ ਕਾਲੀਆਂ ਕਰਤੂਤਾਂ ਆਉਂਦੀਆਂ ਉਦੋਂ ਉਹਨਾਂ ਦੇ ਹਿਰਦੇ ਨਹੀਂ ਬਲੁੰਦਰੇ ਜਾਂਦੇ, ਪਰ ਉਹ ਕਿਹੜੇ ਕਿਹੜੀ ਜਾ ਕੇ ਐਫ ਆਈ ਆਰ ਦਰਜ ਕਰਾਉਂਦੇ ਆ, ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ।
0: ਫਿਰ ਕਹਿੰਦੇ ਸਾਡੇ ਬਾਬਾ ਜੀ ਨਵਜੀ ਚੈੱਕ ਕਰਦੇ ਸੀ। ਅੱਛਾ ਚਲੋ ਰੀਲਾਂ ਦੀ ਜੇ ਗੱਲ ਕਰਦੇ ਹਾਂ, ਬਲੇਸਰ ਸਾਹਿਬ ਇੱਕ ਮਿੰਟ ਹੋਲਡ ਰੱਖਣਾ ਤੁਸੀਂ, ਰੀਲਾਂ ਦੀ ਜੇ ਗੱਲ ਕਰੀਏ, ਇੱਕ ਸਕੂਲ ਦੇ ਵਿੱਚ ਕਹਿੰਦੇ ਛੋਟੀ ਉਮਰ ਦੇ ਬੱਚਿਆਂ ਨੇ 8-9 ਲੱਖ ਰੁਪਏ ਦਾ ਨੁਕਸਾਨ ਕਰਤਾ ਰੀਲਾਂ ਬਣਾਉਣ ਦੇ ਚੱਕਰ 'ਚ, ਜੈਤੋਂ ਦਾ ਕੋਈ ਸਕੂਲ ਆ?
1: ਬਿਲਕੁਲ, ਅੱਜ ਕੱਲ੍ਹ ਜਿਹੜੇ ਸਰਕਾਰੀ ਸਕੂਲਾਂ 'ਚ ਜਾਂ ਪ੍ਰਾਈਵੇਟ ਸਕੂਲਾਂ 'ਚ ਛੁੱਟੀਆਂ ਜਾ ਰਹੀਆਂ ਨੇ, ਪਰ ਜੈਤੋਂ ਤੋਂ ਜਿਹੜੀ ਖਬਰ ਆ ਰਹੀ ਹੈ ਉਹ ਆਪਣੇ ਆਪ ਦੇ ਵਿੱਚ ਪੰਜਾਬ ਦੇ ਜਿਹੜੇ ਸਾਡੇ ਕਾਕੇ ਨੇ ਜਵਾਕ ਕਹਿ ਲਓ ਉਹਨਾਂ ਨੂੰ, ਚੜ੍ਹਦੀ ਉਮਰ ਚੋਬਰ ਕਹਿ ਲਓ ਉਹਨਾਂ ਦੀਆਂ, ਕਿਵੇਂ ਉਹਨਾਂ ਦੇ ਸਿਰ ਤੇ ਸੋਸ਼ਲ ਮੀਡੀਆ ਦੀਆਂ ਰੀਲਾਂ ਬਣਾਉਣ ਦਾ ਜਨੂੰਨ ਚੜਿਆ ਹੋਇਆ। ਜੈਤੋਂ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਇੰਟਰ ਹੋਏ ਨੇ ਸ਼ਰਾਰਤੀ ਬੱਚੇ, ਮਤਲਬ ਕੰਧਾਂ ਟੱਪ ਕੇ, ਕਿਉਂਕਿ ਸਕੂਲ ਤਾਂ ਬੰਦ ਆ, ਸਕੂਲ ਦਾ ਸਾਰੇ ਦਾ ਸਾਰਾ ਫਰਨੀਚਰ ਭੰਨਤਾ, ਸਕੂਲ ਦੀਆਂ ਬੈਨਾਂ ਭੰਨ ਦਿੱਤੀਆਂ ਨੇ, ਸੀਸੀਟੀਵੀ ਕੈਮਰੇ ਤੋੜ ਦਿੱਤੇ ਨੇ, ਔਰ ਕੁੱਲ ਜਿਹੜੇ ਉਸ ਸਕੂਲ ਦੇ ਪ੍ਰਿੰਸੀਪਲ ਨੇ ਉਹਨਾਂ ਮੁਤਾਬਕ 8-10 ਲੱਖ ਦਾ ਜਿਹੜਾ ਨੁਕਸਾਨ ਹੋਇਆ। ਭਾਈ ਸਕੂਲਾਂ 'ਚ ਤਾਂ ਪਹਿਲਾਂ ਹੀ ਫਰਨੀਚਰ ਨਹੀਂ ਹੁੰਦਾ, ਪਹਿਲਾਂ ਕੋਈ ਪੜ੍ਹ ਨਹੀਂ ਆਉਂਦਾ, ਆਪਾਂ ਇਹ ਕਿਹੜੇ ਸ਼ੌਕ ਪਾਲ ਲੈ। ਹੁਣ ਦੇਖਦੇ ਹਾਂ ਬੱਚੇ ਦਾ ਮਾਈਨਰ ਸਰਕਾਰ ਜਾਂ ਜੈਤੋਂ ਪੁਲਿਸ ਉਹਨਾਂ ਨੂੰ ਕੀ ਸਜ਼ਾ ਦਿੰਦੀ ਆ, ਜਾਂ ਉਹਨਾਂ ਦੇ ਮਾਪੇ ਉਹਨਾਂ ਨੂੰ ਕਿਵੇਂ ਪੁੱਛ ਕੀਤੀ ਜਾਂਦੀ ਆ, ਪਰ ਇਹ ਖਬਰ ਪੰਜਾਬ 'ਚ ਚਰਚਾ 'ਚ ਆ ਗਈ ਕਿ ਸਾਡੇ ਬੱਚੇ ਆਖਰ ਰੀਲਾਂ ਬਣਾਉਣ ਲਈ ਕਿਸ ਪੱਧਰ ਤੱਕ ਜਾ ਸਕਦੇ ਜੀ।

0: ਪਰਸੋਂ ਹਜੇ ਕੰਪਲੀਟ ਹੋਈ ਹੈ ਪਰਮਿੰਦਰ ਜੀ, ਇੱਕ ਦਿਨ ਦੇ ਵਿੱਚ ਇੰਨਾ ਵਧੀਆ ਗੀਤ ਦੀ ਵੀਡੀਓ ਵੀ ਨਾਲ ਬਣਾਤੀ, ਗੀਤ ਦਾ ਜਿਹੜਾ ਬਣਾਇਆ ਉਹਦੀ ਵੀਡੀਓ ਵੀ ਨਾਲ ਬਣਾਈ ਹੈ, ਬਹੁਤ ਸੋਹਣਾ ਲੱਗਿਆ ਬਈ। ਚਲੋ ਵਧੀਆ ਗੱਲ ਆ, ਪ੍ਰਿੰਸੀਪਲ ਸਾਹਿਬ ਆ ਜਾਓ ਲੈ ਕੇ, ਸ਼ਾਬਾ ਖਬਰਾਂ ਦਾ ਦੱਸੋ ਕਿੱਦਾਂ
1: ਪਰਮਿੰਦਰ ਜੀ ਨੂੰ।
0: ਜੀ ਆ ਰਹੇ ਲੰਘਿਓ,
1: ਮੈਂ ਕਿਹਾ ਜੀ ਗਾਣੇ ਚ ਵੀ ਏ ਆਈ ਤੇ ਪੰਗਾ ਪਾਉਂਦਾ ਦੇਖ ਲੋ,
0: ਤੁਹਾਡੇ ਨਾਲ ਵੀ ਮੈਂ ਕਰ ਲੈਂਦਾ। ਏ ਆਈ ਕਿੰਨੀ ਕੁ ਹੱਦ ਤੱਕ ਜਾ ਸਕਦੀ ਹੈ, ਕਿੰਨੀ ਕੁ ਹੱਦ ਤੱਕ ਏ ਆਈ ਜਾ ਸਕਦੀ ਹੈ?
1: ਬਹੁਤ ਕੁਛ ਕਰ ਸਕਦੀ ਹੈ।
0: ਮੈਨੂੰ ਹੁਣ ਜਗ੍ਹਾ ਨੀ ਸਾਨੂੰ ਪਤਾ, ਵੀਡੀਓ ਵਾਇਰਲ ਹੋਈ ਆ, ਲਾਮਾ ਲੈ ਰਹੇ ਆ ਕੁੜੀ ਮੁੰਡਾ, ਮਤਲਬ ਵਿਆਹ ਹੋਇਆ ਉਹਨਾਂ ਦਾ। ਕੁੜੀ ਨੇ ਕੀ ਕਰਿਆ, ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਕੁੱਤੇ ਨੂੰ ਬੁਲਾ ਲਿਆ ਇਸ਼ਾਰਾ ਕਰਕੇ ਵੀ ਆ ਜਾ, ਕੁੱਤਾ ਆ ਗਿਆ। ਤੇ ਉਹਦੀ ਫੜੀ ਰੱਸੀ ਨਾਲ ਫਟਾ ਫੜਿਆ, ਨਾਲੇ ਉਹ ਕੁੱਤਾ ਵੀ ਘੁੰਮ ਰਿਹਾ ਲਾਮਾ ਰਹਿ ਰਿਹਾ, ਫਿਰ ਅੱਧ ਵਿਚਾਲੇ ਚੱਕ ਲੈਂਦੀ ਆ ਉਹਨੂੰ, ਮਤਲਬ ਉਹ ਚੱਕ ਕੇ ਲਾਮਾ ਲੈ ਰਹੀ ਆ, ਕੁੱਤਾ ਵੀ ਨਾਲੇ ਤਾਂ ਉਹਦਾ ਹਸਬੈਂਡ ਵੀ ਨਾਲ ਹੀ ਆ, ਇਹ ਕਿੱਡੀ ਕੁ ਮਰਿਆਦਾ! ਇੱਥੇ ਕਿਸੇ ਦੇ ਹਿਰਦੇ ਨਹੀਂ ਬਲੁੰਦਰ ਹੈਗੇ, ਜਿਹੜੇ ਜਿਹੜੇ ਲੋਕ ਉੱਥੇ 10 ਜਣੇ 20 ਜਣੇ 50 ਜਣੇ ਕੋਈ ਬੈਠੇ ਸੀ ਲਾਮਾ ਨੂੰ ਦੇਖ ਰਹੇ ਸੀ, ਕੋਈ ਵੀਡੀਓ ਬਣਾ ਰਿਹਾ ਸੀ, ਕੋਈ ਇੰਜੋਏ ਕਰ ਰਿਹਾ ਸੀ ਲਾਮਾ ਦਾ, ਜਾਂ ਬਾਬਾ ਸੀ ਗੁਰਦੁਆਰੇ ਵਾਲਾ ਭਾਈ ਜੀ ਸਾਹਿਬ ਬੈਠੇ ਹੋਣਗੇ ਮਹਾਰਾਜ ਦੇ ਹਜ਼ੂਰੀ ਚ, ਕਿਸੇ ਦਾ ਨੀ ਹਿਰਦਾ ਬਲੁੰਦਰ ਆ ਗਿਆ?
1: ਜਿਹੜੇ
0: ਲੋਕ ਜਿਹੜੇ ਬੁੜੀਆਂ ਬੰਦੇ ਬੈਠੇ ਹੋਣਗੇ ਜਿਹੜੇ ਬਹੁਤ ਗੁਰਗਿਆਨੀ ਕਹਾਉਂਦੇ ਆਪਣੇ ਆਪ ਨੂੰ, ਉਹਨਾਂ ਦੇ ਹਿਰਦੇ ਬਲੁੰਦਰ ਹੋ ਜਾਂਦੇ ਆ, ਝੱਟ ਬਲੁੰਦਰ ਹੋ ਜਾਂਦੇ ਆ। ਅਸੀਂ ਤਾਂ ਜੀ ਮਹਾਰਾਜ ਤੋਂ ਬਿਨਾਂ ਰੋਟੀ ਨੀ ਖਾਂਦੇ, ਅਸੀਂ ਤਾਂ ਜੀ ਮਹਾਰਾਜ ਤੋਂ ਬਿਨਾਂ ਵਾਸ਼ਰੂਮ ਵੀ ਨੀ ਜਾਂਦੇ। ਤੁਸੀਂ ਸੁਣਿਆ ਧਿਆਨ, ਇੱਕ ਬੰਦੇ ਨੇ ਪਰਸੋਂ ਚੌਥੇ ਦੇ, ਚਲੋ ਮੇਰੇ ਇਸ ਟਾਈਮ ਸਾਡੀ ਕੰਪਨੀ ਵਾਲੇ ਬਹੁਤ ਸੁਣਦੇ ਹੋਣੇ ਆ, ਬੰਦੇ ਸੁਣੀ ਵੀ ਜਾਣ ਕੋਈ ਚੱਕਰ ਨੀਗਾ, ਕਿਸੇ ਨੇ ਰੈੱਡ ਬੁੱਲ ਪੀ ਕੇ ਨਾ ਐਨਰਜੀ ਡਰਿੰਕ ਬਾਹਰ ਕਾਰਾਂ ਦੇ ਕੋਲ ਰੱਖਤਾ, ਅੰਦਰੋਂ ਦਿਖਦਾ ਖੜਿਆ ਨੂੰ, ਹਨਾ। ਪਰਸੋਂ ਚੌਥੇ ਮੈਂ ਤੇ ਇੱਕ ਮੁੰਡਾ ਹੋਰ ਸੀ, ਅਸੀਂ ਕਿਹਾ ਵੀ ਯਾਰ ਦੇਖ ਕਿਸੇ ਨੇ ਤਾਂ ਪੀਤਾ ਹੀ ਆ ਨਾ, ਵੀ ਪੀ ਕੇ ਕਿੰਨਾ ਕੁ ਬਿੰਨ ਕਿੰਨੀ ਕੁ ਦੂਰ ਆ, ਵੀ ਬਿੰਨ 'ਚ ਵੀ ਸਿੱਟ ਸਕਦਾ ਸੀ ਉਹ ਬੰਦਾ, ਹਨਾ। ਚਲੋ ਕੋਈ ਉਹ ਨਹੀਂ ਹੋਇਆ, ਅਸੀਂ ਵੀ ਆਪਣਾ ਕੰਮ 'ਤੇ ਟਰੱਕ ਚੱਕੇ ਇੱਧਰ ਨੂੰ ਆ ਗਏ, ਹਨਾ, ਨਿਕਲੇ। ਕੱਲ੍ਹ ਸ਼ਾਮੀ ਜਦ ਫਿਰ ਗਏ ਫਿਰ ਉਹੀ ਚੀਜ਼ ਉੱਥੇ, ਉਹ ਮੁੰਡਾ ਮੈਨੂੰ ਮਿਲਿਆ, ਤੈਨੂੰ ਮੈਂ ਨਾਮ ਨਹੀਂ ਲੈਂਦਾ, ਉਹ ਕਹਿੰਦਾ ਭਾਅ ਜੀ ਦੇਖੋ ਕੱਲ੍ਹ ਵਾਲੀ ਚੀਜ਼ ਉੱਥੇ ਪਈ ਆ। ਮੈਂ ਕਿਹਾ ਹਾਂ ਯਾਰ ਦੇਖਦੇ ਹਾਂ, ਕਦਾ ਦਿਨ ਵੀ ਕੋਈ ਚੱਕੂ ਇਹਨੂੰ ਕਿ ਨਹੀਂ, ਫਿਰ ਨਹੀਂ ਆਪਾਂ ਸੁੱਟ ਦਾਂਗੇ। ਇੱਕ ਸਾਡਾ ਮਿੱਤਰ ਹੋਰ ਸੀ ਖੜਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਵੀ ਦੇਖ ਨਾ ਵੀ ਬਾਈ ਜੀ ਕੱਲ੍ਹ ਕਿਸੇ ਨੇ ਇੱਦਾਂ ਕੀਤਾ, ਮੈਨੂੰ ਕਹਿੰਦਾ ਉਹਦੀ ਛੱਡੋ ਤੁਹਾਨੂੰ ਤਾਂ ਦਿਖਦਾ ਹੀ ਆ। ਮੈਂ ਕਿਹਾ ਕਿਉਂ? ਕਹਿੰਦਾ ਤੁਸੀਂ ਚੱਕ ਦਿਓ। ਮੈਂ ਕਿਹਾ ਯਾਰ ਉਹ ਜਿਹਨੇ ਰੱਖਿਆ, ਅਸੀਂ ਤਾਂ ਉਹਨੂੰ ਕਾਮਨ ਸੈਂਸ ਕਹਿੰਦੇ ਵੀ ਉਹਦੇ ਕੋਈ ਧਿਆਨ ਨਹੀਂ, ਉਹਦਾ ਕੋਈ ਉਹ ਰੂਲ ਨਹੀਂ, ਕੋਈ ਫਰਜ਼ ਨਹੀਂ ਉਹ ਬੰਦੇ ਦਾ,
1: ਨਹੀਂ ਉਹਦਾ ਕੋਈ ਰੋਲ ਨਹੀਂ, ਤੁਹਾਡਾ ਰੋਲ ਆ।
0: ਉਹ ਕਹਿੰਦਾ ਤੁਹਾਡਾ ਰੋਲ ਆ, ਕਹਿੰਦਾ ਤੁਸੀਂ ਕਿਉਂ ਨਹੀਂ ਚੱਕ ਰਹੇ? ਕਹਿੰਦਾ
1: ਐਡੀ ਬੜੀ ਛਾਤੀ ਵਾਲੇ ਪ੍ਰਧਾਨ ਮੰਤਰੀ ਜੀ, ਇੰਨੀ ਜਨਤਾ ਸਾਡੇ ਪਤਾ 1-2 ਕਰੋੜ ਤੋਂ ਉੱਪਰ, ਇੰਨੀ ਤੇ ਸਾਡੀ ਇੱਕ ਫੁੱਟਬਾਲ ਦੀ ਟੀਮ ਨੀ ਬਣ ਸਕਦੀ, ਸਿਰਫ ਫੁੱਟਬਾਲ ਦੀ ਟੀਮ ਜਿਹੜੀ ਹੈ ਸਾਡੇ ਨਾ ਇੱਥੇ ਆ, ਜਿਹੜੀ ਜਿੱਥੇ ਦੀ ਬੀਬੀ ਸੀਗੀ ਹਾਰ ਗਈ ਜਿਹੜੀ, ਉੱਥੇ ਦੀ ਮੈਕਡਾਊਨ ਪਤਾ ਨੀ ਕੀ ਨਾਂ ਆ, ਹੋਰ ਕਿਸੇ ਦੀ ਨੀ। ਵੀ ਇਹ ਕ੍ਰਿਕਟ ਨੂੰ ਪੈਸੇ ਕਰਕੇ ਇੰਨਾ ਦਿੰਦੇ ਆ, ਵੀ ਆਪ ਪੈਸੇ ਕਿਉਂ ਨੀ ਖਰਚਦੇ, ਕਿਉਂ ਨੀ ਸਾਡੀਆਂ ਟੀਮਾਂ ਬਣਾਉਂਦੇ ਇਹ ਤਕੜੀਆਂ। ਹਾਂਜੀ, ਹਾਕੀ ਦੀ ਟੀਮ ਸਿਰਫ ਆਪਣੇ ਪੰਜਾਬ ਦੇ 7-8 ਬੰਦੇ ਹੁੰਦੇ ਆ, ਉਹ ਤਾਂ ਬਣੀ ਹੋਈ ਆ।
0: ਕਰੋ ਮਾੜੀ ਜੀ ਅਪਡੇਟ, ਹੁਣ ਤਾਂ ਮੈਨੂੰ ਲੱਗਦਾ ਹਾਕੀ ਦੀ ਵੀ ਪੰਜਾਬ ਦੀ ਰਹੀ ਨੀ ਹੋਣੀ।
2: ਜੀ ਬਿਲਕੁਲ, ਕ੍ਰਿਕਟ ਨੇ ਸਾਰੀਆਂ ਗੇਮਾਂ ਨੂੰ ਖਤਮ ਕਰਤਾ ਲਗਭਗ ਪੰਜਾਬ ਦੇ, ਪੰਜਾਬ ਤਾਂ ਆਪੇ ਜੂਝ ਰਿਹਾ, ਪੰਜਾਬ ਦੇ ਵਿੱਚ ਹਾਕੀ ਦੇ ਵਿੱਚ ਵੀ ਉਹ ਗੱਲ ਨਹੀਂ ਹੈ ਜਿਹੜੀ ਸੰਸਾਰਪੁਰ ਵੇਲੇ ਹੁੰਦੀ ਸੀ। ਰਜੀਤ ਜੀ, ਜਦੋਂ ਸੰਸਾਰਪੁਰ ਜਦੋਂ ਭਾਰਤ ਦੀ ਟੀਮ ਓਲੰਪਿਕ ਵਿੱਚ ਖੇਡਦੀ ਹੁੰਦੀ ਸੀ ਤਾਂ ਸੰਸਾਰਪੁਰ ਦੇ 9-11 ਚੋਂ 9 ਖਿਡਾਰੀ ਖੇਡਦੇ ਹੁੰਦੇ ਸੀ ਔਰ ਇੱਕ ਇੱਕ ਗਲੀ ਦੇ 3-3 ਖਿਡਾਰੀ ਖੇਡਦੇ ਹੁੰਦੇ ਸੀ ਔਰ ਇਹ ਚੈਲੰਜ ਸੀ ਸੰਸਾਰਪੁਰ ਦਾ ਕਿ ਸਾਡੇ ਨਾਲ ਇੰਡੀਆ ਦੀ ਟੀਮ ਬਾਕੀ ਟੀਮ ਜਿਹੜੀ ਮੈਚ ਲਾ ਲਵੇ। ਸੋ ਉਹ ਇੱਕ ਦੌਰ ਸੀ। ਮੈਨੂੰ ਲੱਗਦਾ ਕਿ ਅਸਲ 'ਚ ਸਰਕਾਰਾਂ ਦੀ ਜਿਹੜੀ ਇੱਛਾ ਸ਼ਕਤੀ ਆ, ਸਰਕਾਰਾਂ ਦੀ ਜਿਹੜੀ ਪਹੁੰਚ ਆ, ਉਹ ਹੁਣ ਨੌਜਵਾਨਾਂ ਨੂੰ ਉਸ ਪਾਸੇ ਲਿਜਾਣ ਲਈ ਨਹੀਂ ਆ। ਔਰ ਫੁੱਟਬਾਲ ਦੀ ਤਾਂ ਬਾਕੀ ਚਿੰਤਾ ਕਿ 140 ਕਰੋੜ ਦਾ ਦੇਸ਼ ਹੋਵੇ ਤੇ ਉਹਦੇ ਉਹਦੇ ਵਿੱਚ ਜਿਹੜਾ ਸਾਡੀ ਟੀਮ ਨਾ ਜਾ ਸਕੇ। ਇੱਕ ਟੀਮ ਹਰਜੀਤ ਜੀ ਜਿਹੜਾ ਮੈਚ ਕੱਲ੍ਹ ਹੋਇਆ ਸੀ, ਮੈਨੂੰ ਲੱਗਦਾ ਕਿ ਸਵੀਡਨ ਦੇ ਨਾਲ ਮੇ ਵੀ ਉਹਨਾਂ ਦਾ ਮੈਚ ਹੋਇਆ 1-1 ਦੀ ਬਰਾਬਰੀ ਨਾਲ, ਜੇ ਮੈਂ ਗਲਤ ਨਹੀਂ ਕਹਿ ਰਿਹਾ, ਤਾਂ ਉਹ ਜਿਹੜਾ 5 ਲੱਖ ਦੀ ਆਬਾਦੀ ਵਾਲਾ ਇੱਕ ਮੁਲਕ ਆ, 40 ਉਹਦੇ ਛੋਟੇ ਛੋਟੇ ਦੀਪ ਨੇ, 5 ਲੱਖ ਦੀ ਆਬਾਦੀ ਸਿਰਫ, ਔਰ ਉਹ ਕੰਟਰੀ ਜਿਹੜਾ ਫੀਫਾ ਵਰਲਡ ਕੱਪ ਚ ਪਹੁੰਚਿਆ ਹੋਇਆ। ਸੋ ਇਹ ਤਾਂ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡਾ ਸਵਾਲ ਪਨਿਸਰ ਸਾਹਿਬ ਨੇ ਉਠਾ ਲਿਆ। ਮੇਰੇ ਕੋਲ ਇਹਨਾਂ ਗੱਲਾਂ ਦਾ ਜਵਾਬ ਨਹੀਂ ਆ, ਇਹ ਤਾਂ ਭਾਈ ਰਲ ਮਿਲ ਕੇ ਸਵਾਲ ਪੁੱਛਣੇ ਚਾਹੀਦੇ ਨੇ। ਜਦੋਂ ਤੁਹਾਡੇ ਕੋਲ ਇੱਥੇ ਲੀਡਰ ਆਉਂਦੇ ਨੇ ਪੰਜਾਬ ਦੇ, ਤੁਸੀਂ ਉਹਨਾਂ ਦੀਆਂ ਸਭਾਵਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਪੁੱਛੋ ਵੀ ਤੁਸੀਂ ਖੇਡਾਂ ਲਈ ਕਰਦੇ ਕੀ ਹੋ। ਜੀ,
0: ਚਾਹ ਪੀਣ ਜਾਂਦੇ ਹੁੰਦੇ ਅਸੀਂ, ਸਮੋਸੇ ਖਾ ਕੇ ਮੁੜੇਗਾ।
2: ਜੀ,
0: ਬੂਟਾ ਸਿੰਘ ਧਾਮੀ ਸਾਹਿਬ ਸੁਣਦਾ ਪ੍ਰੋਗਰਾਮ ਨੂੰ ਵੀ ਗੁੱਡ ਮਾਰਨਿੰਗ ਭੇਜਦੇ। ਆਂਟੀ ਕੁਮਾਰੀ ਜੀ ਮੈਸੇਜ ਭੇਜਦੇ, ਜਿੰਜੋ ਜੀ ਫ੍ਰੀਲੈਂਸ ਵਾਲਾ ਮੈਨੇਜਮੈਂਟ ਬਹੁਤ ਸੋਹਣਾ ਲੱਗਾ, ਕੀਪ ਇਟ ਅਪ। ਸਮਝ ਨਹੀਂ ਆਈ ਵੀ ਤਾਂ ਕੀ ਮਤਲਬ ਬਣਾਇਆ ਸੀ ਤੁਸੀਂ ਸ਼ਾਇਦ, ਆਈ ਡੋਂਟ ਨੋ। ਚਲੋ, ਅੰਪੀਰੀਅਲ ਕ੍ਰੀਏਸ਼ਨ ਐਂਡ ਡਰਾਈ ਕਲੀਨ ਨਾਲ ਸੰਪਰਕ ਕਰ ਲਿਓ 437-235-2700-9054-7873-74 'ਤੇ ਸੰਪਰਕ ਕਰ ਲਿਓ। 353 ਵੈਟਰਨਸ ਡਰਾਈਵ ਬਰੈਂਪਟਨ ਦੇ ਵਿੱਚ ਨੇ, ਜਾ ਕੇ ਆਇਓ ਭਾਈ ਤੁਸੀਂ, ਆਪਣੇ ਕੱਪੜਿਆਂ ਨੂੰ ਡਰਾਈ ਕਲੀਨ ਕਰਾਉਣਾ ਜਾਂ ਤੁਸੀਂ ਪ੍ਰੈਸ ਕਰਾਉਣੇ ਆ, ਸਿਲਾਈ ਕਢਾਈ ਕਰਾਉਣੀ ਆ, ਕੋਈ ਟੈਟ ਕਰਾਉਣੇ ਆ, ਖੁੱਲ੍ਹੇ ਕਰਾਉਣੇ ਆ, 437-235-2700 'ਤੇ ਸੰਪਰਕ ਕਰ ਲਿਓ। ਅਤੇ ਨਾਲ ਦੀ ਨਾਲ ਦਾਣਾ ਮੰਡੀ ਸੁਪਰ ਮਾਰਕੀਟ ਦੇ, ਜੇ ਹਜੇ ਤੱਕ ਨਹੀਂ ਤੁਸੀਂ ਗਏ ਦਾਣਾ ਮੰਡੀ ਸੁਪਰ ਮਾਰਕੀਟ ਦੇ, ਬਹੁਤ ਤੁਸੀਂ ਘਾਟਾ ਖਾ ਲਿਆ, ਗਰੋਸਰੀ ਕਰ ਲਓ ਘੱਟ ਰੇਟ ਦੇ ਉੱਪਰ। ਇਕੱਠੀ 1729 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਨੇ। ਗਰੋਸਰੀ ਦਾ ਕੋਈ ਵੀ ਸਮਾਨ ਲੈਣਾ ਚਾਹੁੰਦੇ ਹੋ, ਬੈਠ ਕੇ ਤੁਸੀਂ ਉੱਥੇ ਖਾਣਾ ਚਾਹੁੰਦੇ ਹੋ, ਬ੍ਰੇਕਫਾਸਟ, ਲੰਚ, ਡਿਨਰ, ਤਾਂ ਵੀ ਤੁਸੀਂ ਉੱਥੇ ਸੰਪਰਕ ਕਰ ਲਿਓ। ਕੋਈ ਮੀਟ ਲੈਣਾ, ਫਿਸ਼ ਲੈਣੀ ਆ, ਚਿਕਨ ਲੈਣਾ, ਗੋਟ ਲੈਣਾ, 905-286-9957 'ਤੇ ਦਾਣਾ ਮੰਡੀ ਸੁਪਰ ਮਾਰਕੀਟ ਦੇ ਜਾਇਓ। ਕਿੱਥੇ ਨੇ? ਕੁਈਨ ਐਂਡ ਬ੍ਰੈਮਲੀ ਦਾ ਖੁੰਜਾ। ਅਤੇ ਜੇ ਕਾਰਾਂ ਦੀ ਅਤੇ ਘਰਾਂ ਦੀ ਇੰਸ਼ੋਰੈਂਸ ਲੈਣੀ ਆ, ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ। 416-618-2761। ਅਤੇ ਟਰੱਕਾਂ ਦੀ ਫਲੀਟ ਆ ਤੁਹਾਡੀ, 2 ਟਰੱਕ ਆ, 5, 7, 10, 20 ਆ, ਅਤੇ ਫਿਰ 416-618-2761 'ਤੇ ਅਮਨਦੀਪ ਕੌਰ ਨਾਲ ਸੰਪਰਕ ਕੀਤਾ ਜਾ ਸਕਦਾ। ਅਤੇ ਫੋਰਡ ਦੇ ਪਿੱਕੇ ਤੁਸੀਂ ਹਜੇ ਤੱਕ ਨਹੀਂ ਲਏ ਤਾਂ 416-704-4949 ਬਨੀਤ ਜੀ ਨਾਲ ਸੰਪਰਕ ਕਰ ਲਿਆ। F-150 ਜੀਰੋ ਡਾਊਨ ਪੇਮੈਂਟ ਦੇ $125 ਦੇ ਵਿੱਚ, ਬ੍ਰੈਂਕੋ ਦੀਆਂ ਗੱਡੀਆਂ ਜਾਂ ਲਿੰਕਨ ਦੀਆਂ ਗੱਡੀਆਂ ਵੀ ਤੁਸੀਂ ਉੱਥੋਂ ਲੈ ਸਕਦੇ ਹੋ। 400 ਪਹਿਲਾਂ ਤੁਹਾਡੇ ਕੋਲ ਪਿੱਕਾ ਹੈਗਾ ਲੀਜ 'ਤੇ, ਉਹ ਮੋੜ ਦਿਉ, ਨਵਾਂ ਲੈ ਲਓ। ਜੇ ਕਿਸੇ ਹੋਰ ਕੰਪਨੀ ਤੋਂ ਲਿਆ ਉਹਨੂੰ ਵੀ ਮੋੜ ਦਿਉ, ਇਹਨਾਂ ਤੋਂ ਨਵਾਂ ਚੱਕ ਲਿਓ, ਨਾਲੇ ਘੱਟ ਰੇਟ 'ਤੇ, ਨਾਲੇ ਘੱਟ ਇੰਟਰਸਟ ਹੋਊਗਾ। 416-704-4949 'ਤੇ ਸੰਪਰਕ ਕਰ ਲਿਓ। ਅਤੇ ਸਵੀ ਨਿੱਜਰ ਕਹਿੰਦੇ, ਪੁੱਛੋ ਨਾ ਬਾਈ, ਸ਼ਿਫਟ ਸ਼ੁਰੂ ਕਰਨ ਵੇਲੇ ਟਰੱਕ ਵਿੱਚ ਕੀ ਕੀ ਚੱਕਦੇ ਆ, ਗਾਰਬੇਜ ਵਿੱਚ ਸੁੱਟਦਾ ਮੈਂ, ਪਤਾ ਨਹੀਂ ਕਿਹੜੇ ਕਿਹੜੇ ਗ੍ਰਹਿ ਧੋਂਦੇ ਨੇ ਇਹੋ ਜਿਹੇ ਭੱਦਰ ਪੁਰਸ਼। ਗੱਲ ਤਾਂ ਸਹੀ ਹੈ, ਕੋਈ ਸ਼ੱਕ ਨਹੀਂ। ਆਪਣੇ 54-86 ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਲੰਘਿਆ ਜੀ ਨੂੰ, ਸਵਾਗਤ ਆ।
3: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਮੈਂ ਭਾਜੀ ਹੁਣਾਂ ਨੂੰ ਦਰਸ਼ਨ ਕਰ ਲਏ, ਸਾਰੇ ਭੈਣ ਭਰਾ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਕਿੱਦਾਂ?
3: ਮੈਂ ਸਿਮਾਨੇ ਸਤਿ ਸ਼੍ਰੀ ਅਕਾਲ ਬਣਾ ਲਈਏ।
0: ਜੀ ਜੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਥੋਤੋਂ ਤੋਂ ਬਿਨਾਂ ਅਸੀਂ ਕਾਹਦੇ ਹਾਂ, ਗਿੱਟੇ ਮੋਢੇ ਗੋਡਿਆਂ 'ਚ ਕੋਈ ਦਰਦ ਕਈ ਵਾਰ ਹੋਣ ਲੱਗ ਜਾਂਦਾ, ਇਹਦੇ ਕੀ ਉਹ ਫਿਰ। ਅੱਛਾ ਡਾਕਟਰ ਸਾਹਿਬ, ਕਈ ਲੋਕ ਇਹੋ ਜਿਹੇ ਵੀ ਸੰਗ ਦੇ ਦੱਸਦੇ ਵੀ ਨਹੀਂ ਵੀ ਦੂਜੇ ਬੰਦੇ ਨੂੰ ਪਤਾ ਨਾ ਲੱਗ ਜਾਏ ਮੇਰੇ ਲੱਤ 'ਚ ਦਰਦ ਹੁੰਦਾ, ਮੇਰੇ ਗਿੱਟੇ 'ਚ ਮੋਢੇ 'ਚ ਦਰਦ ਹੁੰਦਾ, ਵੀ ਛੱਡ ਪਰੇ ਯਾਰ, ਐਂ ਕਰੀ ਜਾਂਦਾ ਆਪੇ ਠੀਕ ਹੋ ਜੂ।
3: ਇਹ ਚੀਜ਼ ਤਾਂ ਗੁੱਜੇ ਨਹੀਂ ਰਹਿੰਦੀ ਜੀ, ਜਦੋਂ ਰਾਤ ਨੂੰ ਨੀਂਦ ਨਹੀਂ ਆਉਂਦੀ।
0: ਨਹੀਂ ਆਉਂਦੀ ਹੈ ਨਾ?
3: ਹਾਂਜੀ,
0: ਅਗਲਾ ਕਹਿੰਦਾ ਸੁੱਤੇ ਪਏ ਨੂੰ ਕਹਿੰਦਾ ਜਗਾਉਣਾ।
3: ਹਾਂਜੀ, ਦਰਦ ਨਹੀਂ ਨਾ ਟਿਕਣ ਦਿੰਦੀ ਜੀ, ਦਰਦ ਵਿਚਾਰੇ
0: ਸੱਚੀ
3: ਬੜੇ ਲੋਕੀ ਆ ਜੀ ਫਾਇਦਾ ਲੈਣ ਦੇ। ਸੋ ਕਿਸੇ ਭੈਣ ਭਰਾ ਨੂੰ ਜਿੰਨੀ ਮਰਜ਼ੀ ਦਰਦ ਹੁੰਦੀ ਆ, 10-15 ਮਿੰਟ ਚ ਬਿਲਕੁਲ ਕਾਫੀ ਰਿਲੀਫ ਹੋ ਜੂਗਾ ਜੀ, 80-90%।
0: ਲੈ ਹੋਰ ਕੀ ਚਾਹੀਦਾ? ਬਿਲਕੁਲ,
3: ਜਿਹੜੀਆਂ ਗੋਡੇ ਦੀ ਮੂਵਮੈਂਟ ਹੈ ਉਹਨੂੰ 2-3 ਦਿਨ ਲੱਗ ਜਾਂਦੇ ਆ, ਬਾਕੀ ਸ਼ੋਲਡਰ ਤੇ ਆਲਮੋਸਟ ਸੇਮ ਡੇ ਹੀ ਠੀਕ ਹੋ ਜਾਂਦਾ ਜੀ।
0: ਅੱਛਾ,
3: ਮੋਢਾ ਜਿੰਨਾ ਮਰਜ਼ੀ ਦਰਦ ਕਰਦਾ ਹੋਵੇ ਜੀ।
0: ਫੇਰ ਤਾਂ ਵਧੀਆ ਚੀਜ਼ ਆ ਇਹ ਸਮਾਂ ਤੇ।
3: 6-6 ਮਹੀਨੇ ਨਹੀਂ, ਨੈਕ ਲੋਕਾਂ ਦੀ ਠੀਕ ਹੁੰਦੀ ਹੈ, ਨੈਕ ਸ਼ੋਲਡਰ ਸੇਮ ਡੇ ਆਲਮੋਸਟ ਨਹੀਂ, ਤੇ ਵੱਧ ਤੋਂ ਵੱਧ ਇੱਕ ਅੱਧਾ ਦਿਨ ਹੋਰ ਲੱਗ ਜਾਂਦਾ। ਹਰ ਬੰਦਾ ਹਰ ਬੰਦਾ ਡਿਫਰੈਂਟ ਆ। ਸੋ ਸੇਫਟੀ ਦੇ ਹਿਸਾਬ ਨਾਲ ਸੇਮ ਡੇ ਕਾਫੀ ਸੇਮ ਡੇ ਠੀਕ ਹੋ ਜਾਂਦੇ ਆ, ਨਹੀਂ ਤੇ ਇੱਕ ਦੋਵਾਂ ਦਿਨਾਂ ਚ ਪਰਫੈਕਟ ਠੀਕ ਹੋ ਕੇ ਚਲੇ ਜਾਂਦੇ।
0: ਇੰਸ਼ੋਰੈਂਸਾਂ ਸਾਰੀਆਂ ਕਵਰ ਕਰਦੇ ਹੋ?
3: ਸਾਰੀਆਂ ਇੰਸ਼ੋਰੈਂਸਾਂ ਕਵਰ ਕਰਦੇ ਆ, ਮਾਲਿਸ਼ ਨਹੀਂ ਕਰਦੇ ਤੇ ਕੋਈ ਜਰਕ ਨਹੀਂ ਮਾਰਦੇ।
0: ਐਡਰੈਸ ਦੱਸੋ ਤੇ ਕਿੱਥੇ ਕਿਹੜੇ ਕਿਹੜੇ ਟਾਈਮ ਆਉਣ?
3: 15 ਸਟੇਲਮੈਂਟ ਡਰਾਈਵ ਬ੍ਰੈਂਪਟਨ, ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਜੀ, 7 ਡੇਜ਼ ਓਪਨ। ਜਿੰਨੇ ਸਾਰੇ ਥਾਂ ਤੋਂ ਟ੍ਰੀਟਮੈਂਟ ਕਰਾ ਲਿਆ, ਫਿਜ਼ੀਓਥੈਰੇਪੀ ਕਰਾ ਲਈ, ਕਾਇਰੋਪ੍ਰੈਕਟ ਕਰਾ ਲਿਆ, ਸਾਡੇ ਕੋਲ ਉਹ ਆਉਣ।
0: ਬਿਲਕੁਲ,
3: ਜਿਹੜਾ ਸਾਰੇ ਥਾਂ ਤੋਂ ਟ੍ਰਾਈ ਕਰਾਇਆ।
0: 400-16-884-5486 ਤੇ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। ਬਿਲੀਅਮ ਐਂਡ ਚੰਗੂਜੀ ਦਾ ਏਰੀਆ, ਮੈਥੋਂ ਐਨੀ ਟਾਈਮ ਇਹ ਨੰਬਰ ਲਿਆ ਜਾ ਸਕਦਾ, 400-16-884-5486। ਡਾਕਟਰ ਸਾਹਿਬ ਥੈਂਕ ਯੂ ਸੋ ਮਚ ਅੱਜ ਲਈ, ਥੋੜ੍ਹਾ ਹੀ ਆ, ਲਵ ਯੂ, ਥੈਂਕ ਯੂ, ਥੈਂਕ ਯੂ।
4: ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ, ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
5: ਓ ਜੀ, ਅਮਨਦੀਪ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
4: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761, 416-618-2761।
0: ਹਰਦੇਵ ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਨੂੰ ਸਵਾਗਤ।
6: ਸਤਿ ਸ਼੍ਰੀ ਅਕਾਲ ਬਾਬਾ ਜੀ ਤੇ ਪਰਮਿੰਦਰ ਭਾਜੀ ਨੂੰ, ਸਤਿ ਸ਼੍ਰੀ ਅਕਾਲ, ਬਾਕੀਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਭਾਜੀ,
6: ਜਦ ਨਾ 40 ਨੋਟ 100-100 ਦੀ ਦਿੱਤੀ ਪਈ ਹੁੰਦੀ ਆ, ਕੋਲ ਗੰਨ ਪਈ ਜਾਂਦੀ ਆ, ਬੰਦਾ ਦੂਏ ਪਾਸੇ ਨੀ ਦੇਖਦਾ, ਉਹ ਨਾਲ ਸਮਝਾ ਦਿੰਦੇ ਆ ਵੀ ਇੱਥੇ ਦੀ ਪੁਲਿਸ ਕੁੱਟਦੀ ਨੀ ਹੈਗੀ, ਜੇ ਫੜ ਵੀ ਹੋ ਗਿਆ ਫਿਰ ਜਦੋਂ ਆਪਣੇ ਤੇ ਪੈਂਦੀ ਆ ਫੇਰ ਹੀ ਆ। ਇਹ ਜਨਤਾ ਨੇ, ਮੈਂ ਕੱਲ ਵੀ ਕੋਈ ਬੰਦਾ ਆਟਿਆ ਸੀ, ਗੱਲ ਕਰਦਾ ਸੀ, ਡੋਰ ਚੱਕਣੇ ਨੂੰ ਖੜੇ ਸੀ, ਉਹ ਬਾਉਂਟਾ ਦਾ ਇੱਕ ਬਿਜ਼ਨਸ ਮੈਨ ਆ, ਉਹਦੀਆਂ ਗੱਲਾਂ ਕਰਦੇ ਸੀ। ਮੈਂ ਕਿਹਾ ਭਾਈ ਉਹਦਾ ਸਾਰਿਆਂ ਨੂੰ ਪਤਾ ਵੀ ਕਿਆ ਕਰਦੇ ਆ ਇਹ, ਉਹ ਇਹ ਭਾਜੀ ਇਹਨਾਂ ਨੇ ਨਿਆਣਿਆਂ ਨੂੰ ਯੂਜ ਕਰਦੇ ਆ, ਇਹ ਦਿੰਦੇ $4,000 ਆ ਬਸ, ਤੇ ਉਹਦੇ ਨਾਲ ਯੂਜ ਕਰਦੇ, ਪਰ ਇਹ ਨਿਆਣੇ ਸਮਝਦੇ ਨੀ ਹੈਗੇ ਉਹਨਾਂ ਨੂੰ, ਬਸ ਇਹ ਹੁੰਦਾ ਵੀ ਨਵੀਂ ਪੀੜ੍ਹੀ ਆ, ਗਾਣੇ ਗੁਣੇ ਸੁਣ ਕੇ ਬਦਮਾਸ਼ੀ ਕਰਨ ਲੱਗ ਪੈਂਦੇ, ਗਾਨਾ ਹੱਥ ਜਾ ਗਈ, ਇਹਦਾ ਹੈ ਨੁਕਸਾਨ ਹੀ ਆ। ਸੌਕਰ ਦੀ ਪਰੇਸ਼ਰ ਸਾਹਿਬ ਕਹਿੰਦੇ ਸੌਕਰ ਦੀ ਸਾਡੀ ਟੀਮ ਹੈ ਨੀ, ਅਸੀਂ ਫਿਰ ਵੀ ਸਾਡਾ ਭਾਰਤ ਮਹਾਨ ਨੰਬਰ 1 ਆ ਸੀ, ਕਿਉਂਕਿ ਕਰਪਸ਼ਨ ਪੈਸਾ ਇਕੱਠਾ ਕਰਨੇ ਨੂੰ ਸਾਰੇ ਮੰਤਰੀ ਆ, ਟੀਮ ਨੂੰ ਕਿਹੜਾ ਦੇਖਦਾ, ਮੁਲਕ ਜਾਂਦਾ ਜਿੱਥੇ ਨੂੰ ਜਾਵੇ।
0: ਸਹੀ ਗੱਲ, ਥੈਂਕ ਯੂ,
6: ਇਹਨਾਂ ਲੋਕਾਂ ਨੂੰ ਤਾਂ ਆਪਣਾ ਠੀਕ ਹੈ ਜੀ, ਟਾਈਮ ਥੋੜਾ।
0: ਕਹਿੰਦੇ ਬਲਦੇਵ ਸਿੰਘ ਸਿੱਧੂ ਸਾਹਿਬ ਨੇ ਭੇਜਿਆ, ਆਹ ਰੁਤਬਾ ਸਾਡੀ ਸਿੱਖੀ ਦਾ, ਦੁਨੀਆਂ 'ਚ ਦੇਖ ਲਓ, ਫੀਫਾ ਕੱਪ ਵਿਸ਼ਵ ਕੱਪ ਦੀ ਤੁਰਕੀ ਦੀ ਟੀਮ ਨੂੰ ਹੱਥ ਫੜ ਕੇ ਗਰਾਊਂਡ 'ਚ ਸਿੱਖ ਬੱਚੇ ਲੈ ਕੇ ਆਏ, ਅਤੇ ਜਦ ਗਰਾਊਂਡ 'ਚ ਆਏ ਤਾਂ ਸਾਰੇ ਸਟੇਡੀਅਮ ਨੇ ਤਾੜੀਆਂ ਮਾਰੀਆਂ, ਦੇਖ ਕੇ ਸਾਡੇ ਸਿੱਖ ਬੱਚਿਆਂ ਨੂੰ ਸਾਰੇ ਬਾਗੋ ਬਾਗ ਹੋ ਗਏ। ਅਤੇ ਇੱਕ ਗੱਲ ਹੋਰ ਵੀ ਸੋਚ ਕੇ ਦੇਖਿਓ ਕਿ ਸਾਰੇ ਇੰਡੀਆ 'ਚੋਂ ਅੱਜ ਤੱਕ ਕਦੇ ਕੋਈ ਹੋਰ ਫੁੱਟਬਾਲ ਦੇ ਕੱਪ ਦਾ ਬੱਚਾ ਜਾਂ ਕੋਈ ਹੋਰ ਗਿਆ ਹੈ, ਅਤੇ ਇਹ ਸਿੱਖਾਂ ਦੇ ਬੱਚਿਆਂ ਨੂੰ ਸਪੈਸ਼ਲ ਤੌਰ 'ਤੇ ਇਨਵਾਈਟ ਕੀਤਾ, ਅਤੇ ਤੁਰਕੀ ਦੀ ਟੀਮ ਦੀ ਐਂਟਰੀ ਸਿੱਖ ਬੱਚਿਆਂ ਨਾਲ ਹੁੰਦੀ ਹੈ, ਅਤੇ ਕਿਆ ਬਾਤ ਹੈ। ਬਾਕੀ ਇਹ ਪੋਸਟ ਨੂੰ ਸ਼ੇਅਰ ਕਰ ਦਿਓ। ਬਿਲਕੁਲ ਪਰਮਿੰਦਰ ਜੀ, ਇੱਕ ਮੈਂ ਗੀਤ ਲਾਉਣ ਲੱਗਿਆ, ਹੋਲਡ ਰੱਖਿਓ ਮਾੜਾ ਜਿਹਾ, ਹੋਲਡ ਰੱਖਿਓ।
7: ਪੈਸੇ ਵੀ ਮੁੱਕ ਗਏ,
8: ਕੀ ਬਣਦੇ ਪਿਛਲੇ ਮਹੀਨੇ
9: ਬਰਥਡੇ ਆਹਾ।

0: ਕਿਆ ਬਾਤ ਆ, ਥੈਂਕ ਯੂ। 8418 ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
1: ਸਤਿ ਸ਼੍ਰੀ ਅਕਾਲ
0: ਜੀ, ਆਇਆਂ ਨੂੰ
1: ਬਾਜੀ ਅਸੀਂ ਜੀ ਸੁਣਾਓ।
0: ਕਿਰਪਾ ਕਿਰਪਾ ਤੁਸੀਂ ਗੱਲ ਆਉਣ ਤੋਂ ਸਿੱਧੀ ਆ ਜਾਓ
1: ਆਪਣੇ। ਮੈਂ ਕਿਹਾ ਆਪਣੇ ਇੰਡੀਆ ਨੇ ਤਰੱਕੀ ਕੀ ਕਰਨੀ ਆ, ਆਪਣਾ ਪ੍ਰਧਾਨ ਮੰਤਰੀ ਟਰੰਪ ਦੀ ਚਾਪਲੂਸੀ ਗੱਲ ਪੇ ਥੋੜੀ ਆ, ਉਹੀ ਨੀ ਚਾਪਲੂਸੀ ਮੁੱਕਦੀ।
0: ਬਿਲਕੁਲ ਬਿਲਕੁਲ ਬਿਲਕੁਲ,
1: ਆਪਾਂ ਇੰਦਰਾ ਗਾਂਧੀ ਨੂੰ ਕਹਿੰਦੇ ਆ ਜਦੋਂ ਗਲਤੀ ਹੋ ਗਈ ਜਾਂ ਕਰਵਾਈ ਗਈ ਜਾਂ ਹੋ ਗਈ, ਪਰ ਦੁਨੀਆ ਮੰਨਦੀ ਸੀ ਉਹਨੂੰ,
0: ਦੁਨੀਆ ਮੰਨਦੀ ਸੀ 100%। ਸਹੀ ਗੱਲ, ਕੋਈ ਸ਼ੱਕ ਨਹੀਂ।
1: ਹਾਂਜੀ,
0: ਥੈਂਕ ਯੂ ਭਾਜੀ, ਥੈਂਕ ਯੂ। ਫਰੈਸ਼ ਹੇਅਰ ਟੌਨਿਕ ਵਾਲਿਆਂ ਨਾਲ ਸੰਪਰਕ ਕਰ ਲਿਓ ਤੁਸੀਂ ਜਾਫਰ ਮਲਿਕ ਸਾਹਿਬ ਨਾਲ, 647-521-5159 'ਤੇ ਸੰਪਰਕ ਕਰ ਲਿਓ। ਵਾਲਾਂ ਦਾ ਝੜਨਾ ਰੋਕਦਾ ਤੇਲ ਆ ਉਹਨਾਂ ਦੇ ਕੋਲ, ਅਤੇ ਤੁਸੀਂ ਹਜੇ ਤੱਕ ਨਹੀਂ ਲਾਇਆ 100% ਖਾਲਸ ਜੜੀ ਬੂਟੀਆਂ ਨਾਲ, 647-521-5159 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਤਵਾ ਕਿਚਨ 'ਤੇ ਜ਼ਰੂਰ ਜਾ ਕੇ ਆਇਓ ਜੇ ਤੁਸੀਂ ਤਵਾ ਕਿਚਨ 'ਤੇ ਹਜੇ ਤੱਕ ਨਹੀਂ ਗਏ। 50 ਸਨੀਵਿਲ ਗੇਟ ਬਰੈਂਪਟਨ ਦੇ ਵਿੱਚ ਨੇ, 905-790-1699। ਅਤੇ ਜਾਂ ਤੁਸੀਂ ਗਰਾਜ ਡੋਰ ਦੀ ਰਿਪੇਅਰ ਕਰਾਉਣੀ ਚਾਹੁੰਦੇ ਹੋ ਤਾਂ ਸਨੀ ਬਾਈ ਨਾਲ ਕਰ ਲਿਓ ਸੰਪਰਕ, 647-470-1245 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਨਾਲ ਦੀ ਨਾਲ ਤੁਸੀਂ ਚੱਲ ਜਿਓ ਭਾਈ, ਕਿੱਥੇ ਜਾਣਾ ਤੁਸੀਂ, ਟਿਫਨ ਘਰੇ ਲਗਾਉਣਾ ਚਾਹੁੰਦੇ ਹੋ ਤਾਂ ਮਿਲਟਨ ਐਂਡ ਓਕਵਿਲ ਦੇ ਏਰੀਏ ਦੇ ਵਿੱਚ ਪੰਜਾਬੀ ਟਿਫਨ ਸਰਵਿਸ ਐਂਡ ਕੇਟਰਿੰਗ ਵਾਲਿਆਂ ਨਾਲ ਸੰਪਰਕ ਕਰ ਲਿਓ। ਪਰਮਾ ਹੋਣਾ ਨਾ 437-430-1063 'ਤੇ ਸੰਪਰਕ ਕਰ ਲਿਓ। ਪਰਮਿੰਦਰ ਜੀ ਲਾਸਟ ਆ, ਕੀ ਕਹਿਣਾ ਚਾਹੁੰਦੇ
2: ਹੋ? ਹਾਂਜੀ, ਇੱਕ ਖਬਰ ਮੈਂ ਬ੍ਰੇਕ ਕਰਨੀ ਚਾਹੁੰਦਾ ਕਿ ਟੋਰਾਂਟੋ ਦੇ ਇੱਕ ਬਹੁਤ ਹੀ ਪ੍ਰਸਿੱਧ ਰੇਡੀਓ ਦੇ ਐਂਕਰ ਨੇ ਹਰਜੀਤ ਸਿੰਘ ਜੱਜੂਆ ਜੀ, ਉਹਨਾਂ ਦਾ ਅੱਜ ਅਵਤਾਰ ਦਿਹਾੜਾ ਆ।
0: ਅਵਤਾਰ ਦਿਹਾੜਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
2: ਚਿੱਠੀ ਵੀ ਮਾਰ ਰਹੇ ਨੇ 50 ਸਾਲ ਦਾ ਵੀ ਉਹਨਾਂ ਦਾ, ਤੇ ਹੁਣ ਫਿਕਰ ਨਹੀਂ ਕਰਨਾ ਜ਼ਿਆਦਾ ਤੁਸੀਂ, ਜਦੋਂ ਤੁਸੀਂ ਬਜ਼ੁਰਗਾਂ 'ਚ ਵੀ ਸ਼ਾਮਲ ਹੋ ਗਏ ਹੋ।
0: ਆ ਚੱਕ, ਥੈਂਕ ਯੂ। ਬਿਲਕੁਲ ਜੀ, ਅੱਜ ਦਾਸ ਦਾ ਜਨਮਦਿਨ ਸੀ, ਜਨਮਦਿਨ ਸੀ ਨਹੀਂ ਹੈਗਾ, ਚੜ੍ਹਿਆ ਹੀ ਆ ਹੁਣ। ਅਤੇ ਬਾਬੇ ਦੀ ਤੁਹਾਡੇ ਭਰਾਵਾਂ ਦੇ ਭੈਣਾਂ ਦੇ ਆਂਟੀਆਂ ਚਾਚੀਆਂ ਤਾਈਆਂ ਦੇ ਸਾਰਿਆਂ ਦੇ ਆਸ਼ੀਰਵਾਦ ਨਾਲ ਜਿੰਨੀ ਕੁ ਉਮਰ ਲੰਘੀ ਆ ਬਹੁਤ ਤੰਦਰੁਸਤ ਲੰਘੀ ਆ, ਅਤੇ ਬਾਬਾ ਕਰੇ ਕਿਰਪਾ, ਪਰਮਾਤਮਾ ਕਰੇ ਅੱਗੇ ਤੋਂ ਵੀ ਜਿੰਨੇ ਕੁ ਸਾਲ ਬਾਬੇ ਨੇ ਬਖਸ਼ਿਆ ਸਾਹ ਉਹ ਵਧੀਆ ਲੰਘਣ। ਥੈਂਕ ਯੂ ਸੋ ਮਚ, ਸਾਰਿਆਂ ਦਾ ਲਵ ਯੂ, ਮੈਂ ਦੱਸਣਾ ਤਾਂ ਨਹੀਂ ਚਾਹੁੰਦਾ, ਪਰ ਪਰਮਿੰਦਰ ਭਾਅ ਮੈਨੂੰ ਇਧਰ ਚੁੰਡੀ ਵੱਢੀ ਗਏ ਵੀ ਪੁਸ਼ ਕਰੀ ਗਏ ਵੀ ਬੋਲ ਬੋਲ ਬੋਲ, ਮੈਂ ਕਿਹਾ ਚੱਲ ਕੌਣ ਪਰਮਿੰਦਰ, ਆਉਣਾ ਹੈਡਲਾਈਨਸ, ਹੁਣ ਤਾਂ ਬਸ ਟਾਈਮ ਲੰਘ ਗਿਆ।
2: ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮਗਰੋਂ ਸੀਐਮ ਭਗਵੰਤ ਮਾਨ ਦੀ ਸਿਆਸੀ ਘੇਰਾਬੰਦੀ, ਜਥੇਦਾਰ ਗੜਗੱਜ ਦੇ ਹੁਕਮ ਖਿਲਾਫ ਨਿੱਤਰੇ ਭਾਈ ਬਲਦੇਵ ਸਿੰਘ ਬਡਾਲਾ, ਬਲਜੀਤ ਸਿੰਘ ਦਾਦੂਵਾਲ ਤੇ ਕਣਗੂ ਬਲਦੇਵ ਸਿੰਘ ਸਿਰਸਾ, ਸੋਸ਼ਲ ਮੀਡੀਆ ਉੱਤੇ ਸੀਐਮ ਭਗਵੰਤ ਮਾਨ ਦੀਆਂ ਕਥਿਤ ਤਸਵੀਰਾਂ ਦਾ ਆਇਆ ਹੜ। ਵੱਡਾ ਸਵਾਲ, ਕੀ ਆਮ ਆਦਮੀ ਪਾਰਟੀ ਦੇ ਸਿੱਖ ਵਿਧਾਇਕ ਮੰਤਰੀ 29 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣਗੇ ਪੇਸ਼? ਹੁਣ ਪੰਜਾਬ ਵਿਧਾਨ ਸਭਾ ਲਈ RSS ਦੀ ਐਂਟਰੀ, RSS ਆਗੂਆਂ ਦੀ ਚੰਡੀਗੜ੍ਹ 'ਚ ਪੰਜਾਬ ਭਾਜਪਾ ਲੀਡਰਸ਼ਿਪ ਨਾਲ ਪੂਰਾ ਦਿਨ ਮੀਟਿੰਗ, ਨੀਟ ਪ੍ਰੀਖਿਆ ਲਈ ਸੋਸ਼ਲ ਮੀਡੀਆ ਐਪ ਟੈਲੀਗ੍ਰਾਮ ਉੱਤੇ ਬੈਨ ਲੱਗਣ ਖਿਲਾਫ ਵਧਿਆ ਰੱਪੜ, ਮਾਮਲਾ ਦਿੱਲੀ ਹਾਈ ਕੋਰਟ ਪੁੱਜਾ, ਭਗਵੰਤ ਮਾਨ ਸਰਕਾਰ ਦੀ ਪੰਜਾਬ ਦੇ ਵਿਰਾਸਤ ਦੀ ਅਖਵਾਲੇ ਦੀ ਭਾਲ, MLA ਹੋਸਟਲ ਦੇ ਵਿਰਾਸਤੀ ਫਰਨੀਚਰ ਦੀ ਅਮਰੀਕਾ 'ਚ ਵਿਕਰੀ ਨੂੰ ਲੈ ਕੇ ਸਪੀਕਰ ਪ੍ਰਤਾਪ ਸਿੰਘ ਸੰਧਵਾ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੁੱਛਿਆ ਕਸਟੋਡੀਅਨ ਦਾ ਜੀ।
0: ਥੈਂਕ ਯੂ ਸੋ ਮਚ, ਜੁੜਦੇ ਗੱਲ ਦੇ ਪ੍ਰੋਗਰਾਮ ਜੀ, ਬਹੁਤ ਬਹੁਤ ਥੈਂਕ ਯੂ। ਬਿਲਕੁਲ ਜੀ, ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵੱਧਾ ਘੱਟਾ ਬੋਲਿਆ ਗਿਆ, ਮੈਂ ਕਰਦੇ ਮਾਫ਼ ਤੁਹਾਡੇ ਵਿਚਾਰਾਂ ਨਾਲ, ਸਾਡੇ ਵਿਚਾਰਾਂ ਨਾਲ। 530 ਦਾ ਸਾਂਝਾ ਵਿਰਸਾ ਤਾਂ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ, ਬੁਲਾਈਏ ਕੱਲ੍ਹ ਤੱਕ ਲਈ ਫਤਿਹ, ਦੋ ਇਜਾਜ਼ਤ, ਸ਼ਮੇ ਪਟਾਲੂ ਨਹੀਂ ਲੈ ਕੇ ਪ੍ਰੋਗਰਾਮ ਹਾਜ਼ਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: Another Don Clean with the Don Ducks.
4: Oh, he's doing dishes with Dawn Platinum.
5: The only soap trusted to save wildlife affected by oil.
4: And Platinum removes up to 99% of grease and food residue, so he doesn't have to work so hard.
5: Well, flap my wings. What'll he do with all that unused elbow grease?
4: Organize the fridge, the spice rack, the junk drawer.
5: What are you quacking on about? He's gonna make enchiladas.
4: More dishes? That's giving this duck goosebumps.
3: Dawn Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟੀਕਾ ਟਿੱਪਣੀ ਹੋਵੇਗੀ ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763

0: ਤੁਹਾਡੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
1: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
2: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
0: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ JN ਗੈਰੀ ਨੂੰ
0: 905-459-5533
1: 905-459-5533 ਤੇ
0: PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਜੀ ਹਾਂ ਦੋਸਤੋ ਹੁਣ ਸਾਡੇ ਨਾਲ ਰਸ਼ਮੀਤ ਕੌਰ ਜੀ ਜੋ ਅਕਾਲ ਮੋਰਚੇ ਦੇ ਪ੍ਰਿੰਸੀਪਲ ਬ੍ਰੋਕਰ ਨੇ ਉਹ ਸਾਡੇ ਨਾਲ ਜੁੜ ਚੁੱਕੇ ਨੇ ਸੋ ਰਸ਼ਮੀਤ ਜੀ ਹੁਣਾਂ ਦੇ ਨਾਲ ਮੋਰਗੇਜ ਬਾਬਤ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੈ ਐਕਸਪਰਟ ਐਡਵਾਈਸ ਲੈਣੀ ਹੈ ਤੇ ਨੰਬਰ 6475394499 ਤੇ ਰਸ਼ਮੀਤ ਕੌਰ ਜੀ ਹੁਣਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਰਸ਼ਮੀਤ ਜੀ ਪਹਿਲਾਂ ਤਾਂ ਵੈਲਕਮ ਜੀ ਇਹਨੂੰ ਗੁੱਡ ਮਾਰਨਿੰਗ ਜੀ
4: ਬਹੁਤ ਬਹੁਤ ਧੰਨਵਾਦ ਸ਼ਮੀ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਰੀ ਗੁੱਡ ਮਾਰਨਿੰਗ ਜੀ
3: ਵੈਰੀ ਗੁੱਡ ਰਸ਼ਮੀ ਜੀ ਇਸ ਵਕਤ ਸਾਨੂੰ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਸੈਲਫ ਇੰਪਲੋਇਡ ਜਿਹੜੇ ਨੇ ਉਹ ਸੁਣਦੇ ਨੇ ਸ਼ਾਇਦ ਉਹ ਟਰੱਕਿੰਗ ਦੇ ਵਿੱਚ ਭਾਵੇਂ ਗੱਲ ਕਰ ਲਈਏ ਉਬਰ ਦੇ ਵਿੱਚ ਗੱਲ ਕਰ ਲਈਏ ਜਾਂ ਫਿਰ ਆਪਾਂ ਟੈਕਸੀ ਜੇ ਕਈ ਸਾਡੇ ਜਿਹੜੇ ਵੀਰ ਭੈਣ ਚਲਾ ਰਹੇ ਨੇ ਸੋ ਗੱਲ ਕੀ ਹੈ ਸੈਲਫ ਇੰਪਲੋਇਡ ਹੈ ਜਿਹੜੇ ਬਹੁਤ ਵੱਡੀ ਤਾਦਾਦ ਦੇ ਵਿੱਚ ਪ੍ਰੋਗਰਾਮ ਨੂੰ ਸੁਣਦੇ ਨੇ ਅੱਜ ਉਹਨਾਂ ਵਾਸਤੇ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹੁੰਦਾ ਕਈ ਵਾਰ ਦੇਖੋ ਇਨਕਮ ਤਾਂ ਬਹੁਤ ਆਉਂਦੀ ਹੈ ਹਾਂਜੀ ਪਰ ਉਹ ਜਿਹੜੀ ਇਨਕਮ ਹੈ ਵੈਰੀਫਾਈ ਕਈ ਵਾਰ ਨਹੀਂ ਹੁੰਦੀ ਹੈ ਸੋ ਸੈਲਫ ਇੰਪਲੋਈ ਵਾਸਤੇ ਕੋਈ ਇਹੋ ਜਿਹਾ ਪ੍ਰੋਗਰਾਮ ਹੈਗਾ ਆ ਜਿਹੜਾ ਉਹਨਾਂ ਨੂੰ ਉਸ ਇਨਕਮ ਤੇ ਕੁਆਲੀਫਾਈ ਕਰ ਸਕੇ
4: ਬਿਲਕੁਲ ਜੀ ਸ਼ਮੀ ਜੀ ਦੇਖੋ ਇਹਦੇ ਵਿੱਚ ਵੀ ਬਹੁਤ ਸਾਰੀਆਂ ਆਪਸ਼ਨਸ ਹੋ ਸਕਦੀਆਂ ਨੇ ਹੁਣ ਜਿੱਦਾਂ ਤੁਸੀਂ ਕਿਹਾ ਕਿ ਵੈਰੀਫਾਈ ਨਹੀਂ ਹੋ ਸਕਦੀ ਇਨਕਮ ਇੱਕ ਤੇ ਆ ਗਈ ਇਨਕਮ ਪਹਿਲੀ ਆਪਸ਼ਨ ਆ ਗਈ ਕਿ ਮੇਰੀ ਨੋਟਿਸ ਆਫ ਅਸੈਸਮੈਂਟ ਦੀ ਇਨਕਮ
3: ਠੀਕ
4: ਹੈ ਬਟ ਐਟ ਦ ਸੇਮ ਟਾਈਮ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਕਿ ਅਸੀਂ ਮੈਂ ਖੁਦ ਸੈਲਫ ਇੰਪਲੋਇਡ ਹਾਂ ਸੋ ਕੀ ਹੁੰਦਾ ਹੈਗਾ ਕਿ ਸਾਡੇ ਕੀ ਬਿਜ਼ਨਸ ਇਨਕਮ ਇੱਕ ਹੁੰਦੀ ਹੈ ਬਟ ਖਰਚੇ ਡਿਡਕਸ਼ਨਸ ਦਿਖਾ ਕੇ ਲਾਈਨ 150 ਦੀ ਜਿਹੜੀ ਪਰਸਨਲ ਇਨਕਮ ਹੈ ਉਹ ਘੱਟ ਕੇ ਰਹਿ ਜਾਂਦੀ ਹੈਗੀ ਹੈ ਹੁਣ ਉਸ ਵੇਲੇ ਅਗਰ ਮੈਂ ਕੁਆਲੀਫਾਈ ਨਹੀਂ ਕਰਦੀ ਫਿਰ ਕੀ ਆਪਸ਼ਨਸ ਨੇ ਫਿਰ ਕੀ ਹੈਗਾ ਮੇਰੇ ਕੋਲ ਆ ਜਾਂਦੇ ਸਟੇਟਿਡ ਇਨਕਮ ਪ੍ਰੋਗਰਾਮ ਜਿਹਦੇ ਵਿੱਚ ਕੀ ਹੈਗਾ ਕਿ ਕਲਾਇੰਟ ਦੀ ਅਸੀਂ ਬਿਜ਼ਨਸ ਇਨਕਮ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਕੁਆਲੀਫਾਈ ਕਰ ਸਕਦੇ ਹੈਗੇ ਆ ਸੋ ਜਿੱਦਾਂ ਤੁਸੀਂ ਅਗਰ ਕਾਰਪੋਰੇਸ਼ਨ ਖੁਲਾਈ ਹੋਈ ਹੈ ਮਾਸਟਰ ਬਿਜ਼ਨਸ ਲਾਇਸੈਂਸ ਹੈ ਸੋਲ ਪ੍ਰੋਪਰਾਈਟਰਸ਼ਿਪ ਹੈਗੀ ਹੈ ਤੇ ਆਪਣਾ ਬਿਜ਼ਨਸ ਅਕਾਊਂਟ ਹੈ ਵੱਖਰਾ ਉਸ ਬਿਜ਼ਨਸ ਅਕਾਊਂਟ ਚ ਅਗਰ ਪੈਸੇ ਜਮਾ ਹੋ ਰਹੇ ਨੇ ਜਿੱਦਾਂ ਤੁਸੀਂ ਐਗਜ਼ਾਮਪਲ ਦਿੱਤੀ ਕਿ ਅਗਰ ਟਰੱਕ ਡਰਾਈਵਰ ਹੈ ਬਹੁਤ ਕਾਮਨ ਹੁੰਦਾ ਹੈ ਕਿ ਸਾਡੇ ਕੋਲ ਕਾਰਪੋਰੇਸ਼ਨ ਵੀ ਹੈ ਤੇ ਮੇਰੇ ਬਿਜ਼ਨਸ ਅਕਾਊਂਟ ਵਿੱਚ ਪੈਸੇ ਆ ਰਹੇ ਨੇ ਸੋ ਉਹ ਵੀ ਬਹੁਤ ਈਜ਼ੀ ਹੈਗਾ ਕਿ ਅਸੀਂ ਉਹਨੂੰ ਪ੍ਰੂਵ ਕਰ ਸਕਦੇ ਹਾਂ ਉਸ ਇਨਕਮ ਨੂੰ ਤੇ ਉਸ ਇਨਕਮ ਦੇ ਹਿਸਾਬ ਦੇ ਨਾਲ ਮਤਲਬ ਕਿ ਬਿਜ਼ਨਸ ਇਨਕਮ ਦੇ ਨਾ ਕਿ ਲਾਈਨ 150 ਦੇ ਬਿਜ਼ਨਸ ਇਨਕਮ ਦੇ ਹਿਸਾਬ ਦੇ ਨਾਲ ਅਸੀਂ ਕਲਾਇੰਟ ਨੂੰ ਜਿਹੜਾ ਹੈਗਾ ਕੁਆਲੀਫਾਈ ਕਰ ਸਕਦੇ ਹੈਗੇ ਆ ਮੋਰਗੇਜ ਵਾਸਤੇ ਤੀਜੀ ਕੈਟੇਗਰੀ ਆ ਜਾਂਦੀ ਹੈਗੀ ਹੈ ਜੀ ਜਿੱਥੇ ਬਿਲਕੁਲ ਵੀ ਇਨਕਮ ਵੈਰੀਫਾਈ ਨਹੀਂ ਹੋ ਸਕਦੀ ਕਿਉਂਕਿ ਕੈਸ਼ ਤੇ ਕੰਮ ਹੋ ਰਿਹਾ ਹੈਗਾ ਉਹ ਐਗਜ਼ਾਮਪਲ ਹੋ ਗਈ ਜੀ ਜਿੱਦਾਂ ਕਿ ਆਪਣਾ ਕਹਿ ਲਓ ਤੁਸੀਂ ਕੰਸਟਰਕਸ਼ਨ ਵਰਕਰ ਜੇ ਅਸੀਂ ਕੰਸਟਰਕਸ਼ਨ ਵਿੱਚ ਹੈਗੇ ਹਾਂ ਤੇ ਨਿਹਰਾ ਹੀ ਕੈਸ਼ ਚੈੱਕ ਲੈ ਰਹੇ ਹੈਗੇ ਆ ਤੇ ਆਪਣਾ ਜਿਹੜਾ ਹੈਗਾ ਬਿਜ਼ਨਸ ਅਕਾਊਂਟ ਚ ਕੁਛ ਨਹੀਂ ਪਾ ਰਹੇ ਪਰਸਨਲ ਅਕਾਊਂਟ ਚ ਹੀ ਲਈ ਜਾ ਰਹੇ ਆ ਚੈੱਕ ਜਾਂ ਈ ਟ੍ਰਾਂਸਫਰ ਤੇ ਉਸ ਵੇਲੇ ਕੀ ਹੈਗਾ ਉਹੋ ਜੇ ਕਲਾਇੰਟ ਵਾਸਤੇ ਵੀ ਪ੍ਰਾਈਵੇਟ ਤੋਂ ਪਹਿਲਾਂ ਇੱਕ ਆਪਸ਼ਨ ਬਣ ਸਕਦੀ ਹੈਗੀ ਹੈ ਬੀ ਲੈਂਡਰ ਦੀ ਬੀ ਲੈਂਡਰ ਕੀ ਹੁੰਦੇ ਨੇ ਕ੍ਰੈਡਿਟ ਯੂਨੀਅਨ ਟਰੱਸਟ ਕੰਪਨੀਜ਼ ਬਟ ਉਹਨਾਂ ਕਲਾਇੰਟਸ ਵਾਸਤੇ ਇੱਕ ਚੀਜ਼ ਧਿਆਨ ਰੱਖਣੀ ਹੈ ਅਸੀਂ ਕਿ ਸਾਡਾ ਬਿਜ਼ਨਸ ਰਜਿਸਟਰ ਜ਼ਰੂਰ ਹੋਣਾ ਚਾਹੀਦਾ ਭਾਵੇਂ ਸਾਡੇ ਅਕਾਊਂਟ ਵਿੱਚ ਪੈਸੇ ਨਹੀਂ ਜਾ ਰਹੇ ਬਟ ਅਗਰ ਮੈਂ ਪ੍ਰੂਵ ਕਰ ਸਕਾਂ ਕਿ ਬਿਜ਼ਨਸ ਰਜਿਸਟਰਡ ਹੈ ਉਸ ਦੇ ਨਾਲ ਨਾਲ ਅਗਰ ਮੇਰੇ ਘਰ ਚ ਜਿਵੇਂ ਮੈਂ ਸਪੋਜ਼ ਰੀਫਾਈਨਾਂਸ ਕਰਨਾ ਹੈਗਾ ਮੇਰੇ ਘਰ ਚ ਐਕੁਇਟੀ ਹੈ ਐਕੁਇਟੀ ਇੰਨੀ ਕਿ ਮੈਂ 65% ਤੱਕ ਹੀ ਲੋਨ ਲੈ ਰਹੀ ਹਾਂ 35% ਡਾਊਨ ਰੱਖ ਰਹੀ ਹਾਂ ਤਾਂ ਵੀ ਜਿਹੜਾ ਹੈਗਾ ਰੈਗੂਲੇਟਡ ਬੈਂਕ ਦੇ ਨਾਲ ਮੋਰਗੇਜ ਹੋ ਸਕਦੀ ਹੈਗੀ ਹੈ ਸੋ ਪ੍ਰਾਈਵੇਟ ਜਾਣ ਤੋਂ ਪਹਿਲਾਂ ਉਹ ਜੀ ਆਪਸ਼ਨ ਵੀ ਬਣ ਸਕਦੀ ਹੈ ਈਵਨ ਇਫ ਮੇਰੇ ਬਿਜ਼ਨਸ ਅਕਾਊਂਟ ਚ ਕੋਈ ਪੈਸਾ ਨਹੀਂ ਹੈ ਬਟ ਮੇਰੇ ਘਰ ਚ ਇਨਫ ਐਕੁਇਟੀ ਹੈ ਸੋ ਇਹੋ ਜਿਹੇ ਕੀ ਹੈ ਸ਼ਮੀ ਜੀ ਬਹੁਤ ਸਾਰੇ ਪ੍ਰੋਡਕਟ ਹੁੰਦੇ ਨੇ ਸਾਡੇ ਕੋਲ ਐਜ਼ ਅ ਮੋਰਗੇਜ ਬ੍ਰੋਕਰ ਕਿਉਂਕਿ ਅਸੀਂ ਐਜ਼ ਅ ਬ੍ਰੋਕਰ ਜਿਹੜਾ ਹੈਗਾ ਮਾਰਕੀਟ ਵਿੱਚ ਜਿੰਨੇ ਲੈਂਡਰਸ ਹੈਗੇ ਨੇ ਉਹਨਾਂ ਨਾਲ ਅਸੀਂ ਕੰਮ ਕਰ ਸਕਦੇ ਹੈਗੇ ਆ ਅਗਰ ਉਹ ਬ੍ਰੋਕਰ ਚੈਨਲ ਦੇ ਨਾਲ ਕੰਮ ਕਰਦੇ ਨੇ ਜਿਹੜੇ ਕਿ ਕਈ ਵਾਰ ਆਮ ਬੰਦੇ ਨੂੰ ਨਹੀਂ ਪਤਾ ਲੱਗਦੇ ਸੋ ਹਮੇਸ਼ਾ ਕਹਿੰਦੀ ਹੈ ਜੀ ਇਸ ਗੱਲ ਨੂੰ ਕਿ ਹਰ ਕਲਾਇੰਟ ਦੀ ਸਿਚੁਏਸ਼ਨ ਵੱਖਰੀ ਹੁੰਦੀ ਹੈ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੋਰਗੇਜਸ 6475394499 ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ।
3: ਜੀ ਬਹੁਤ ਬਹੁਤ ਧੰਨਵਾਦ ਰਸ਼ਮੀਤ ਜੀ, ਥੈਂਕ ਯੂ ਜੀ।

0: up, arses, grasses, hebbises, nodded, horsey beasts, bole, sonny hall, sassier call.
1: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ
2: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ
3: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ
4: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
3: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

ਕੀ ਬਾਤ ਹੈ। ਵੈਰੀ ਗੁੱਡ ਮਾਰਨਿੰਗ ਜੀ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵੇ ਦੇ ਸ਼ੰਮੀ ਪੱਠਲ ਦੇ ਵਿੱਚ ਆਪ ਸਭ ਦਾ ਨਿੱਘਾ ਨਿੱਘਾ ਸਵਾਗਤ ਹੈ। ਹੈਪੀ ਵੈਡਨਸਡੇ, ਬੁੱਧਵਾਰ ਦੀ ਇਸ ਸੋਹਣੀ ਜੀ ਸਵੇਰ ਦੇ ਵਿੱਚ ਆਪ ਸਭ ਦਾ ਪ੍ਰੋਗਰਾਮ ਸੱਜਰੀ ਸਵੇਰ ਵੇ ਦੇ ਸ਼ੰਮੀ ਪੱਠਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਇਸ ਟਾਈਮ ਟੋਰੋਂਟੋ ਪੀਅਰਸਨ ਏਅਰਪੋਰਟ ਤੇ ਟੈਂਪਰੇਚਰ ਆ ਜਿਹੜਾ ਤਾਪਮਾਨ ਹੈ 14 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਅੱਜ ਵੱਧ ਤੋਂ ਵੱਧ ਤਾਪਮਾਨ ਦੁਪਹਿਰ ਵੇਲੇ 23 ਡਿਗਰੀ ਹੋਵੇਗਾ, ਫੀਲ ਲਾਈਕ 26 ਡਿਗਰੀ। ਅੱਜ ਰੁਕ ਰੁਕ ਕੇ ਆ ਜਿਹੜੀ ਵਰਖਾ ਕਿਨਮਿਨ ਆ ਜਿਹੜੀ ਉਹ ਪੈਂਦੀ ਰਹੇਗੀ। ਇਹ ਮੌਸਮ ਵਿਭਾਗ ਵੱਲੋਂ ਆ ਜਿਹੜੀ ਚੇਤਾਵਨੀ ਜਾਰੀ ਕੀਤੀ ਗਈ, ਕਹਿੰਦੇ ਆਪਣੇ ਫਿਕਰਾਂ ਉਸ ਮਾਲਕ ਦੇ ਚਰਨਾਂ ਦੇ ਵਿੱਚ ਰੱਖ ਦਿਓ ਜੋ ਪੂਰੀ ਜ਼ਿੰਦਗੀ ਕਿਆ ਬਾਤ ਹੈ ਜੋ ਪੂਰੀ ਜ਼ਿੰਦਗੀ ਦੀ ਮਿਹਨਤ ਨਾਲ ਨਹੀਂ ਮਿਲਦਾ ਉਹ ਉਹਦੀ ਇੱਕ ਰਹਿਮਤ ਦੀ ਨਜ਼ਰ ਨਾਲ ਇੱਕ ਪਲ ਵਿੱਚ ਮਿਲ ਜਾਂਦਾ ਹੈ। ਕਹਾਣੀਆਂ ਤੇ ਯਕੀਨ ਨਾ ਕਰੋ, ਕੋਈ ਵੀ ਤੁਹਾਨੂੰ ਇੱਦਾਂ ਦੀ ਕਹਾਣੀ ਨਹੀਂ ਸੁਣਾਏਗਾ ਜਿਹਦੇ ਵਿੱਚ ਉਹ ਖੁਦ ਗੱਦਾਰ ਹੋਵੇ ਜਾਂ ਨੈਗੇਟਿਵ ਪੱਖ ਹੈ ਜਿਹੜਾ ਉਹ ਆਉਂਦਾ ਹੋਵੇ। ਇੱਕ ਚੰਗੇ ਵਿਅਕਤੀ ਦੀ ਨਿਸ਼ਾਨੀ ਕਿ ਉਹ ਉਹਨਾਂ ਸਾਰਿਆਂ ਲੋਕਾਂ ਦਾ ਵੀ ਆਦਰ ਕਰਦਾ ਜਿਨ੍ਹਾਂ ਤੋਂ ਉਹ ਕਿਸੇ ਕਿਸਮ ਦੇ ਲਾਭ ਦੀ ਉਮੀਦ ਨਹੀਂ ਰੱਖਦਾ। ਸੋ ਦੋਸਤੋ, ਅੱਜ 17 ਜੂਨ ਹੈ। 17 ਜੂਨ ਦਾ ਦਿਨ ਜਾਂ ਇਤਿਹਾਸ ਹੈ ਜਿਹੜਾ ਆਪਣੇ ਆਪ ਦੇ ਵਿੱਚ ਕੀ ਕੁਝ ਸਮੋਈ ਬੈਠਾ ਆ, ਆਓ ਉਹਦੇ ਤੇ ਥੋੜੀ ਜੀ ਨਜ਼ਰ ਮਾਰਦੇ ਹਾਂ। 17 ਜੂਨ ਦੇ ਵਿੱਚ ਕੀ ਹੋਇਆ, 17 ਜੂਨ 1631 ਨੂੰ ਪਹਿਲਾਂ ਗੱਲ ਕਰਦੇ ਹਾਂ। 17 ਜੂਨ 1631 ਨੂੰ ਮੁਗਲ ਬਾਦਸ਼ਾਹ ਸ਼ਾਹਜਹਾਂ ਦੀ ਬੇਗਮ ਮੁਮਤਾਜ ਮਹਿਲ ਦਾ ਬੁਰਹਾਨਪੁਰ ਮੱਧ ਪ੍ਰਦੇਸ਼ ਵਿੱਚ ਜਿਹੜੀ ਮੌਤ ਹੋ ਗਈ ਸੀ ਉਸਦੀ ਯਾਦ ਦੇ ਵਿੱਚ ਆਗਰਾ ਦਾ ਤਾਜ ਮਹਿਲ ਬਣਾਇਆ ਗਿਆ ਸੀ। 17 ਜੂਨ 1663 ਨੂੰ 5 ਪਿਆਰਿਆਂ ਵਿੱਚੋਂ ਸੀਸ ਭੇਟ ਕਰਨ ਵਾਲੇ ਮਹਾਨ ਯੋਧੇ ਭਾਈ ਸਾਹਿਬ ਸਿੰਘ ਜੀ ਦਾ ਜਨਮ ਬੀਦਰ ਵਿਖੇ ਮਾਤਾ ਕੰਮਾ ਬਾਈ ਜੀ ਅਤੇ ਭਾਈ ਗੁਰੂ ਨਾਰਾਇਣ ਜੀ ਦੇ ਗ੍ਰਹਿ ਵਿਖੇ ਹੋਇਆ ਸੀ ਤੇ 17 ਜੂਨ 1858 ਨੂੰ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਗਵਾਲੀਅਰ ਦੇ ਕੋਲ ਕੋਟਾ ਕੀ ਸਰਾਏ ਵਿੱਚ ਬ੍ਰਿਟਿਸ਼ ਫੌਜਾਂ ਨਾਲ ਲੜਦਿਆਂ ਬਹਾਦਰੀ ਨਾਲ ਸ਼ਹੀਦੀ ਪਾਈ ਸੀਗੀ। 17 ਜੂਨ 1970 ਨੂੰ ਮੈਡੀਕਲ ਵਿਗਿਆਨ ਦੇ ਇਤਿਹਾਸ ਵਿੱਚ ਸ਼ਿਕਾਗੋ ਵਿਖੇ ਪਹਿਲੀ ਵਾਰ ਸਫਲ ਕਿਡਨੀ ਟਰਾਂਸਪਲਾਂਟ ਦਾ ਆਪਰੇਸ਼ਨ ਕੀਤਾ ਗਿਆ ਸੀ। ਕਿਆ ਬਾਤ ਹੈ ਜੀ, 17 ਜੂਨ। ਸੋ ਆਪਣੇ ਆਪ ਦੇ ਵਿੱਚ ਬਹੁਤ ਕੁਝ ਹੈ ਜਿਹੜਾ ਸਮੋਈ ਬੈਠਾ ਤੇ ਤੁਹਾਡੇ ਕੁਝ ਕੁ ਜਿਹੜੇ ਮੈਸੇਜ ਜਾਂ ਵਟਸਐਪ ਮੈਸੇਜ ਆਏ ਨੇ ਉਹ ਮੈਂ ਹੁਣ ਸਾਂਝੇ ਕਰਾਂਗਾ ਤੇ ਮੈਂ ਸਾਰਿਆਂ ਦਾ ਧੰਨਵਾਦੀ ਹਾਂ। ਕਈ ਵਾਰ ਮੇਰੇ ਤੋਂ ਨਹੀਂ ਸ਼ੇਅਰ ਹੁੰਦਾ ਪਰ ਫਿਰ ਵੀ ਹੈ ਜਿਹੜਾ ਤੁਸੀਂ ਸਮਾਂ ਕੱਢ ਕੇ ਮੇਰੇ ਤੱਕ ਆਪਣੇ ਮੈਸੇਜਸ ਆਪਣੇ ਵਿਚਾਰ ਪਹੁੰਚਾਉਂਦੇ ਹੋ, ਮੈਂ ਤੁਹਾਡਾ ਬੜਾ ਧੰਨਵਾਦੀ ਹਾਂ। ਤੇ ਅੱਜ ਹਰਜੀਤ ਭਾਜੀ ਹੋਣਾ ਦਾ ਜਨਮ ਦਿਨ ਵੀ ਹੈ। ਹਾਫ ਸੈਂਚਰੀ ਦੀ ਜ਼ਿੰਦਗੀ ਹੈ ਜਿਹੜੀ ਉਹਨਾਂ ਨੇ ਬਤੀਤ ਕਰ ਲਈ ਹੈ। ਅੱਜ ਗੱਲ ਕਰ ਰਹੇ ਸੀਗੇ ਆਫਟਰ ਦਾ ਪ੍ਰੋਗਰਾਮ, ਸੋ ਉਹਨਾਂ ਨੂੰ ਹਰਜੀਤ ਜੰਜੂਆ ਭਾਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਉਹਨਾਂ ਦੇ 50ਵੇਂ ਜਨਮ ਦਿਨ। 50ਵਾਂ ਸਾਲ ਹੈ ਜਿਹੜਾ ਉਹ ਚੜ੍ਹਿਆ ਆ, ਸੋ 49 ਈਅਰ ਹੈ ਜਿਹੜੇ ਉਹਨਾਂ ਨੇ ਪੂਰੇ ਕਰ ਲਏ ਨੇ। ਸੋ ਪਰਮਾਤਮਾ ਇਸੇ ਤਰ੍ਹਾਂ ਉਹਨਾਂ ਨੂੰ ਸਿਹਤ ਯਾਬ ਰੱਖੇ ਅਤੇ ਤੁਹਾਡਾ ਇਸੇ ਤਰ੍ਹਾਂ ਉਹ ਮਨੋਰੰਜਨ ਹੈ ਜਿਹੜਾ ਪ੍ਰੋਗਰਾਮ ਸਾਂਝਾ ਵਿਰਸਾ 'ਤੇ ਕਰਦੇ ਰਹਿਣ। ਸਾਡੇ ਸਾਰਿਆਂ ਵੱਲੋਂ ਉਹਨਾਂ ਨੂੰ ਉਹਨਾਂ ਦੇ ਜਨਮ ਦਿਨ 'ਤੇ ਬਹੁਤ ਬਹੁਤ ਸ਼ੁਭ ਇਸ਼ਾਵਾਂ।

0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੇ ਬਾਕੀ ਜਿੰਨੇ ਵੀ ਸਾਡੇ ਲਿਸਨਰ ਜਿਨ੍ਹਾਂ ਦਾ ਅੱਜ ਜਨਮ ਦਿਨ ਹੈਗਾ ਆ, ਉਹਨਾਂ ਨੂੰ ਵੀ ਜੀ ਉਹਨਾਂ ਦੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾਂ। ਕੁਝ ਕੁ ਮੈਸੇਜ, ਵਿਕਰਮ ਜੀ ਬਹੁਤ ਬਹੁਤ ਧੰਨਵਾਦ, ਗੁੱਡ ਮਾਰਨਿੰਗ ਸਰ। ਮਨਦੀਪ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਅਮਨਦੀਪ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭਾਅ ਜੀ। ਪ੍ਰੀਤ ਜੀ ਹੁਣਾਂ ਦਾ ਆਇਆ ਮੈਸੇਜ, ਵੈਰੀ ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ ਸਰ। ਗਗਨ ਜੀ ਹੁਣਾਂ ਦਾ ਆਇਆ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਰਮਨ ਜੀ ਹੁਣਾਂ ਦੇ ਮੈਸੇਜ ਆਏ ਨੇ, ਪਹਿਲਾਂ ਤਾਂ ਚਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਕੁਝ ਕੁ ਉਹਨਾਂ ਨੇ ਜਿਹੜੇ ਵਧੀਆ ਵਧੀਆ ਵਿਚਾਰ ਭੇਜੇ ਨੇ, ਕਹਿੰਦੇ ਤੁਹਾਡਾ ਬੀਤਿਆ ਹੋਇਆ ਇੱਕ ਵੀ ਪਲ ਵਾਪਸ ਨਹੀਂ ਆਵੇਗਾ, ਨਫ਼ਰਤ ਈਰਖਾ ਤੋਂ ਬਚੋ, ਜ਼ਿੰਦਗੀ ਬਹੁਤ ਖੂਬਸੂਰਤ ਹੈ, ਸ਼ੁਕਰ ਗੁਜ਼ਾਰ ਮਨ ਨਾਲ ਸਵੇਰ ਦੀ ਸ਼ੁਰੂਆਤ ਕਰੋ ਅਤੇ ਸਬਰ ਨਾਲ ਦਿਨ ਬਤੀਤ ਕਰੋ। ਕਿਆ ਬਾਤ ਹੈ, ਕਿਆ ਬਾਤ ਹੈ। ਦਮ ਰੱਖ ਪਾਤਰ ਦਮ ਰੱਖ, ਆਸ ਨਾ ਛੱਡ ਦਿਲ ਥੰਮ ਰੱਖ, ਸੁਪਨੇ ਖੁਰਨ ਨਾ ਦੇਵੀ ਅੱਖਾਂ ਭਾਵੇਂ ਨਮ ਰੱਖ। ਕਿਆ ਬਾਤ ਹੈ, ਕਿਆ ਬਾਤ ਹੈ। ਬਹੁਤ ਬਹੁਤ ਕਿਸਮਤ ਵਾਲੇ ਹੁੰਦੇ ਨੇ ਉਹ ਇਨਸਾਨ ਜਿਨ੍ਹਾਂ ਕੋਲ ਸਬਰ, ਸਾਦਗੀ ਅਤੇ ਦਇਆ ਵਰਗੇ ਗੁਣ ਹੁੰਦੇ ਨੇ। ਸਹੀ ਗੱਲ ਹੈ। ਆ ਬਹਿ ਜਾ ਕੋਲ ਪੰਜਾਬੀ ਦੇ, ਸੁਣ ਮਿੱਠੜੇ ਬੋਲ ਪੰਜਾਬੀ ਦੇ, ਤੇਰੀ ਅੱਖ ਵਿੱਚ ਚਾਨਣ ਹੋਵੇਗਾ ਜਰਾ ਵਰਕੇ ਫੋਲ ਪੰਜਾਬੀ ਦੇ, ਮਿੱਠੜੀ ਹੈ ਸ਼ਹਿਦ ਤੋਂ ਮਾਂ ਬੋਲੀ ਵਿੱਚ ਜ਼ਹਿਰ ਨਾ ਘੋਲ ਪੰਜਾਬੀ ਦੇ, ਹਨ ਨਾਨਕ ਬੁੱਲਾ ਵਾਰਸ ਜੀ ਹੀਰੇ ਅਨਮੋਲ ਪੰਜਾਬੀ ਦੇ, ਧਰਤੀ ਤੋਂ ਜਾਨਾ ਵਾਰਦਾ ਏ ਮੈਂ ਸਦਕੇ ਢੋਲ ਪੰਜਾਬੀ ਦੇ, ਅੱਜ ਨਾਲ ਮੁਹੱਬਤ ਅਰਸ਼ਦ ਜੀ ਸਭ ਬੂਹੇ ਖੋਲ ਪੰਜਾਬੀ ਦੇ, ਸਭ ਬੂਹੇ ਖੋਲ ਪੰਜਾਬੀ ਦੇ। ਅਸੀਂ ਲੋਚਦੇ ਰੂਹਾਂ ਦੇ ਹਾਨੀ ਹੋਣਾ, ਦਿਲਾਂ ਨੂੰ ਸਕੂਨ ਜੋ ਦੇਵੇ ਬਾਬੇ ਦੀ ਬਾਣੀ ਹੋਣਾ, ਸਾਗਰ ਦੇ ਵਿੱਚ ਸਮਾਉਂਦਾ ਨਦੀਆਂ ਦਾ ਪਾਣੀ ਹੋਣਾ, ਕੂਲੇ ਜਿਹੇ ਰਿਸ਼ਤੇ ਬੁਣਦੀ ਰੇਸ਼ਮ ਦੀ ਤਾਣੀ ਹੋਣਾ, ਅਸੀਂ ਲੋਚਦੇ ਰੂਹਾਂ ਦੇ ਹਾਨੀ ਹੋਣਾ। ਬਹੁਤ ਬਹੁਤ ਧੰਨਵਾਦ ਹਰਮਨ ਜੀ ਤੁਹਾਡੇ ਇਹਨਾਂ ਖੂਬਸੂਰਤ ਮੈਸੇਜਸ ਦਾ। ਲਖਵਿੰਦਰ ਭਾਅ ਜੀ ਦਾ ਗੁੱਡ ਮਾਰਨਿੰਗ ਦਾ ਮੈਸੇਜ ਆਇਆ, ਬਹੁਤ ਬਹੁਤ ਧੰਨਵਾਦ ਭਾਅ ਜੀ ਤੁਹਾਡਾ, ਸੋ ਨਾਈਸ ਆਫ ਯੂ। ਅਤੇ ਉੱਥੇ ਹੀ ਅਮਰੀਕ ਭਾਅ ਜੀ ਦਾ ਆਇਆ, ਗੁੱਡ ਮਾਰਨਿੰਗ ਜੀ, ਵੈਰੀ ਗੁੱਡ ਮਾਰਨਿੰਗ ਸਰ। ਤੇ ਫਿਰ ਰੇਸ਼ਮ ਭਾਜੀ ਹੋਣਾਂ ਨੇ ਭੇਜਿਆ, ਕਹਿੰਦੇ ਗੁੱਡ ਮਾਰਨਿੰਗ, ਮੇ ਗੋਡ ਬਲੈਸ ਯੂ ਟੂਡੇ, ਏ ਬਿਊਟੀਫੁਲ ਮਾਰਨਿੰਗ ਇਜ਼ ਏ ਰਿਮਾਈਂਡਰ ਡੈਟ ਗੋਡਸ ਮਰਸੀਜ਼ ਆਰ ਨਿਊ ਐਵਰੀ ਸਿੰਗਲ ਡੇ। ਕਿਆ ਬਾਤ ਹੈ, ਕਿਆ ਬਾਤ ਹੈ ਜੀ। ਹੈਪੀ ਵੈਡਨਸਡੇ ਭਾਜੀ ਤੁਹਾਨੂੰ ਸਾਰਿਆਂ ਨੂੰ ਦੋਸਤੋ, ਹੈਪੀ ਵੈਡਨਸਡੇ। ਆਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਕੁਝ ਕੁ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਆਗਾਜ਼ ਤਾਂ ਕਰ ਦਿੱਤਾ, ਹੁਣ ਕੁਛ ਕੁ ਜਿਹੜੀਆਂ ਹੈਡਲਾਈਨਸ, ਉਸ ਤੋਂ ਬਾਅਦ ਇੱਕ ਦੋ ਜਿਹੜੀਆਂ ਸਟੋਰੀਜ਼ ਹੈ ਜਿਹੜੀਆਂ ਉਹ ਕਵਰ ਕਰਾਂਗਾ, ਉਹਨਾਂ 'ਤੇ ਤੁਸੀਂ ਆਪਣੀ ਟਿਕਾ ਟਿੱਪਣੀ ਵਿਚਾਰ ਸਾਡੇ ਨਾਲ ਸਾਂਝ ਪਾ ਸਕਦੇ ਹੋ। ਸਟੂਡੀਓ ਦਾ ਇੱਕ ਇੱਕ ਨੰਬਰ ਹੈ, ਉੱਦਾਂ ਤਾਂ ਤੁਹਾਨੂੰ ਸਾਰਿਆਂ ਨੂੰ ਇਹ ਨੰਬਰ ਰਟਿਆ ਹੋਇਆ, ਪਰ ਨਿੱਤ ਨਵੇਂ ਸਰੋਤੇ ਆ ਜਿਹੜੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਆ। ਸੋ ਨੰਬਰ ਸਟੂਡੀਓ ਦੇ ਵਿੱਚ ਕਾਲ ਕਰਨ ਵਾਸਤੇ 9056733337 9056733337 ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਕਹਿੰਦੇ ਗਰੋਸਰੀ ਦੀਆਂ ਕੀਮਤਾਂ ਜਿਹੜੀਆਂ ਵਧੀਆਂ, ਇਸ ਕਰਕੇ ਜਿਹੜੇ ਤਾਂ ਇਕੱਲੇ ਰਹਿੰਦੇ ਆ ਉਹਨਾਂ ਦਾ ਖਰਚਾ ਜਿਹੜਾ ਆ ਗਰੋਸਰੀ 'ਤੇ ਵੱਧ ਹੁੰਦਾ, ਰੈਦਰ ਦੈਨ ਉਹ ਜਿਹੜੇ ਕਹਿ ਲਓ ਪਰਿਵਾਰਾਂ ਦੇ ਵਿੱਚ ਰਹਿੰਦੇ ਆ। ਕਿਉਂਕਿ ਤੁਸੀਂ ਆਮ ਦੇਖਦੇ ਹੋ, ਜੇ ਤੁਸੀਂ ਚੀਜ਼ ਲੈਂਦੇ ਹੋ, ਜੇ ਇੱਕ ਵੱਡਾ ਪੈਕ ਹੈ ਉਹ ਤੁਹਾਨੂੰ ਉਹਦੀ ਕੀਮਤ ਹੈ ਜਿਹੜੀ ਇੱਕ ਜਾਇਜ਼ ਪ੍ਰਾਈਸ 'ਤੇ ਮਿਲ ਜਾਂਦੀ ਹੈ। ਪਰ ਜੇ ਤੁਸੀਂ ਉਹੀ ਚੀਜ਼ ਨੂੰ ਹੈ ਜਿਹੜਾ ਘੱਟ ਕੁਆਂਟਿਟੀ ਟੀ ਦੇ ਵਿੱਚ ਲੈਂਦੇ ਹੋ, ਤਾਂ ਫਿਰ ਉਹਦੀ ਪ੍ਰਾਈਸ ਹੈ ਜਿਹੜੀ ਉਹ ਜ਼ਿਆਦਾ ਹੁੰਦੀ ਹੈ। G7 ਸਮਿਟ ਦੇ ਵਿੱਚ ਕਾਰਨੇ ਅਤੇ ਟਰੰਪ ਸਾਹਿਬ ਹੋਣਾ ਦੀ ਹੈ ਜਿਹੜੀ ਗੱਲਬਾਤ ਹੈ, ਜਿਹੜੀ ਹੌਟ ਮਾਈਕ ਜਿਹਨੂੰ ਕਹਿ ਕੇ ਦੱਸਿਆ ਗਿਆ ਵੀ ਉਹਨਾਂ ਦੇ ਵਿੱਚ ਜਦੋਂ ਗੱਲਬਾਤ ਹੋ ਰਹੀ ਸੀ ਅਤੇ ਉਹ ਮਾਈਕ ਨੇ ਹੈ ਜਿਹੜੀ ਉਹ ਗੱਲਬਾਤ ਕੈਚ ਕਰ ਲਈ, ਅਤੇ ਕਾਰਨੀ ਸਾਹਿਬ ਹੈ ਜਿਹੜੇ ਟਰੰਪ ਸਾਹਿਬ ਦੇ ਕੋਲ ਝੁੱਕ ਕੇ ਉਹਨਾਂ ਨੂੰ ਦੱਸਦੇ ਆ ਵੀ ਭਾਈ ਜਿਹੜੀਆਂ ਚਾਈਨੀਜ਼ ਗੱਡੀਆਂ ਕੈਨੇਡਾ ਦੇ ਵਿੱਚ ਆ ਰਹੀਆਂ ਨੇ ਉਹਨਾਂ 'ਤੇ ਕੈਪ ਲੱਗਾ ਹੋਇਆ 49,000 ਤੱਕ, ਉਸ ਤੋਂ ਵੱਧ ਨਹੀਂ ਆਉਣਗੀਆਂ, ਅਤੇ ਉਹਨਾਂ 'ਤੇ 6.1% ਹੀ ਹੈ ਜਿਹੜੀ ਐਕਸਾਈਜ਼ ਡਿਊਟੀ ਹੈ ਜਿਹੜੀ ਲੱਗੀ ਹੋਈ ਹੈ। ਅਤੇ ਉਹਨਾਂ ਨੇ ਨਾਲ ਹੀ ਕਿਹਾ ਵੀ ਮੈਂ ਤਾਂ ਸੋਚਿਆ ਸੀ ਵੀ ਤੁਸੀਂ ਇਸ ਚੀਜ਼ ਨੂੰ ਹੈ ਜਿਹੜਾ ਪਸੰਦ ਕਰੋਗੇ, ਅਤੇ ਇਸ 'ਤੇ ਟਰੰਪ ਸਾਹਿਬ ਨੇ ਕਿਹਾ ਹਾਂ ਹਾਂ ਮੈਂ ਇਸ ਚੀਜ਼ ਨੂੰ ਹੈ ਜਿਹੜਾ ਪਸੰਦ ਕੀਤਾ ਵੀ ਤੁਸੀਂ ਇਹ ਜਿਹੜਾ ਇਲੈਕਟ੍ਰਿਕ ਗੱਡੀਆਂ ਦੇ ਉੱਤੇ ਹੈ ਜਿਹੜਾ ਕੈਪ ਲਾਇਆ ਹੋਇਆ। ਹੁਣ ਇਹ ਜਿਹੜੀ ਛੋਟੀ ਜਿਹੀ ਗੱਲਬਾਤ ਹੈ ਜਿਹੜੀ ਸਾਹਮਣੇ ਆਈ ਹੈ G7 ਸਮਿਟ ਦੇ ਵਿੱਚ ਜੋ ਇਹਨਾਂ ਦੋ ਲੀਡਰਾਂ ਦੇ ਵਿਚਕਾਰ ਹੋਈ ਹੈ, ਇਹਨੇ ਬਹੁਤ ਸਾਰੀਆਂ ਗੱਲਾਂ ਨੂੰ ਦੁਬਾਰਾ ਜਨਮ ਦੇ ਦਿੱਤਾ ਵੀ ਕੈਨੇਡਾ USA ਦੇ ਜਿਹੜੇ ਰਿਲੇਸ਼ਨ ਹੈ ਇੱਕ ਵਾਰ ਫਿਰ ਹੈ ਜਿਹੜੇ ਲੀਹਾਂ 'ਤੇ ਆ ਸਕਦੇ ਆ, ਟ੍ਰੇਡ ਵਾਰ ਹੈ ਉਹਦੇ ਵਿੱਚ US ਹੈ ਜਿਹੜਾ ਕੈਨੇਡਾ ਨੂੰ ਕੁਝ ਰਾਹਤ ਦੇ ਸਕਦਾ। ਸੋ ਵੱਖ ਵੱਖ ਜਿਹੜੇ ਬੁੱਧੀਜੀਵ ਹੈ, ਵਿਸ਼ਲੇਸ਼ਣ ਕਰਨ ਵਾਲੇ ਹੈ, ਉਹਨਾਂ ਦੇ ਆਪਣੇ ਆਪਣੇ ਤਰਕ ਹੈ ਵੀ ਟਰੰਪ ਸਾਹਿਬ ਦਾ ਜਿਹੜਾ ਰਵੱਈਆ ਕੈਨੇਡਾ ਪ੍ਰਤੀ ਹੈ ਜਿਹੜਾ ਥੋੜ੍ਹਾ ਨਰਮ ਪਿਆ ਹੋਇਆ ਹੈ, ਪਰ ਆਉਣ ਵਾਲਾ ਹੁਣ ਸਮਾਂ ਦੱਸੇਗਾ। ਹਾਲਾਂਕਿ ਉਹਦੇ 'ਤੇ ਵੱਖ ਵੱਖ ਆਪਣੇ ਆਪਣੇ ਤੌਰ 'ਤੇ ਜਿਹੜੇ ਵਿਚਾਰ ਆਉਂਦੇ ਰਹਿੰਦੇ ਆ, ਪਰ ਉਹ ਹੁਣ ਸਮੇਂ ਦੇ ਗਰਭ ਦੇ ਵਿੱਚ ਹੈ। ਪਰ ਇਹ ਹੁਣ ਹਜੇ ਤੱਕ ਇਹ ਤਸੱਲੀ ਹੈ ਵੀ ਹੌਲੀ ਹੌਲੀ ਜਿਹੜੀ ਤੇਲ ਦੀਆਂ ਕੀਮਤਾਂ, ਗੈਸ ਦੀਆਂ ਕੀਮਤਾਂ ਤੁਸੀਂ ਹੁਣ ਮਹਿਸੂਸ ਕੀਤਾ ਹੋਵੇਗਾ ਥੱਲੇ ਆਉਣੀਆਂ ਸ਼ੁਰੂ ਹੋ ਗਈਆਂ। ਹਾਲਾਂਕਿ ਇੱਕਦਮ ਨਹੀਂ ਆਉਣਗੀਆਂ, ਪਰ ਇਹਨਾਂ ਨੂੰ ਕੁਝ ਕੁ ਹਫ਼ਤੇ ਆ ਜਿਹੜੇ ਲੱਗ ਜਾਣਗੇ ਜਦੋਂ ਤੁਸੀਂ ਦੇਖੋਗੇ ਤੇਲ ਦੀਆਂ ਕੀਮਤਾਂ ਜਿਹੜੀਆਂ ਉਹੀ ਡਾਲਰ ਜਾਂ ਸਵਾ ਕੁ ਡਾਲਰ ਦੇ ਕਰੀਬ ਹੈ ਜਿਹੜੀ ਪਹੁੰਚ ਜਾਣਗੀਆਂ। ਇੰਸ਼ੋਰੈਂਸ ਇਨ ਕੈਨੇਡਾ ਦੇ ਵਿੱਚ ਇੱਕ ਸਟੇਟ ਕੈਨੇਡਾ ਦੇ ਵੱਲੋਂ ਜਿਹੜੇ ਨੰਬਰ ਜਾਰੀ ਕੀਤੇ ਗਏ ਕੱਲ੍ਹ, ਅਤੇ ਉਹਦੇ ਵਿੱਚ ਦੱਸਿਆ ਗਿਆ ਵੀ ਇੰਸ਼ੋਰੈਂਸ ਹੈ ਜਿਹੜੇ ਪਿਛਲੇ 6 ਸਾਲਾਂ ਦੇ ਵਿੱਚ ਤਕਰੀਬਨ 50% ਤੋਂ ਵੱਧ ਹੈ ਜਿਹੜੀ ਵਧੀ ਹੈ ਉਹ ਘਰਾਂ ਦੀ। ਇਹਦੇ ਵਿੱਚ ਇੰਸ਼ੋਰੈਂਸ ਦੀ ਗੱਲ ਕੀਤੀ ਗਈ ਹੈ, ਉਹਦਾ ਕਾਰਨ ਇਹ ਦੱਸਿਆ ਵੀ ਜੋ ਮੌਸਮ ਦੇ ਵਿੱਚ ਤਬਦੀਲੀ ਹੋਈ ਹੈ ਉਹਦਾ ਇੱਕ ਸਭ ਤੋਂ ਵੱਡਾ ਕਾਰਨ ਹੈ, ਅਤੇ ਇਸ ਹੋਮ ਇੰਸ਼ੋਰੈਂਸ ਸਭ ਤੋਂ ਵੱਧ ਹੈ ਜਿਹੜੀ ਅਲਬਰਟਾ ਜਿਹੜਾ ਸੂਬਾ ਆ ਉਹਦੇ ਵਿੱਚ ਵਧੀ ਹੈ, ਕਿਉਂਕਿ ਉੱਥੇ ਵੱਖੋ ਵੱਖ ਤਰ੍ਹਾਂ ਦੇ ਆ ਜਿਹੜੇ ਆਪਾਂ ਨੂੰ ਪਤਾ ਕਈ ਵਾਰ ਹੇਲ ਸਟੋਰਮ ਆ ਗਏ, ਗੜੇ ਪੈ ਗਏ, ਕਈ ਵਾਰ ਅੱਗਾਂ ਲੱਗ ਗਈਆਂ ਉੱਥੇ, ਕਈ ਵਾਰ ਫਲੱਡਿੰਗ ਆ ਗਈ। ਸੋ ਇਸ ਦੇ ਨਾਲ ਉਸ ਸੂਬੇ ਦੇ ਵਿੱਚ ਘਰਾਂ ਨੂੰ ਨੁਕਸਾਨ ਬੜਾ ਹੋਇਆ, ਅਤੇ ਜਿਸ ਕਰਕੇ ਉਹਨਾਂ ਉਸ ਸੂਬੇ ਦੇ ਵਿੱਚ ਜਿਹੜੀ ਹੋਮ ਇੰਸ਼ੋਰੈਂਸ ਹੈ ਜਿਹੜੀ ਉਹ ਬਹੁਤ ਜ਼ਿਆਦਾ ਵਧੀ ਹੈ। ਅਤੇ ਇੱਕ ਜਿਹੜੀ ਇਹ ਸਟੋਰੀ ਮੈਂ ਪਹਿਲੀ ਕਵਰ ਕਰ ਲੈਂਦਾ, ਅਤੇ ਜੇ ਤੁਸੀਂ ਇਹਦੇ 'ਤੇ ਵਿਚਾਰ ਦੇਣੀ ਹੈ ਅਤੇ ਤੁਸੀਂ ਜੀ ਸੱਦ ਕੇ ਆਪੋ ਆਪਣੇ ਵਿਚਾਰ ਜਿਹੜੇ ਦੇ ਸਕਦੇ ਹੋ, ਉਸ ਤੋਂ ਬਾਅਦ ਫਿਰ ਮੈਂ ਇੱਕ ਦੋ ਖਬਰਾਂ ਜਿਹੜੀਆਂ ਹੋਰ ਹੈ ਜਿਹੜੀਆਂ ਉਹ ਸਾਂਝੀਆਂ ਕਰਾਂਗਾ। ਅਤੇ ਕੋਸ਼ਿਸ਼ ਰਹੀ ਅਤੇ ਅੱਜ ਕੁਛ ਨਾ ਕੁਛ ਜਿਹੜੀ ਹਲਕੀ ਫੁਲਕੀ ਗੱਲਬਾਤ ਜਿੱਦਾਂ ਸੱਭਿਆਚਾਰ ਦੀ ਪਟਾਰੀ ਤੋਂ ਲੈ ਕੇ ਆਉਂਦੇ ਹਾਂ ਉਹ ਵੀ ਕਰਾਂਗੇ। ਇੱਕ ਆ ਜਿਹੜੀ ਰਿਪੋਰਟ ਹੈ ਜਿਹੜੀ ਸਟੇਟ ਕੈਨੇਡਾ ਵੱਲੋਂ ਆ ਜਿਹੜੀ ਇੱਕ ਹੋਰ ਆਈ ਹੈ, ਉਹਦੇ ਵਿੱਚ ਇਹ ਦੱਸਿਆ ਗਿਆ ਇਸ ਨਵੀਂ ਰਿਪੋਰਟ ਦੇ ਵਿੱਚ ਜਿਹੜੇ ਕੈਨੇਡਾ ਦੇ ਵਿੱਚ ਨਵੇਂ ਇਮੀਗ੍ਰੈਂਟਸ ਆਉਂਦੇ ਨੇ ਜਾਂ ਪ੍ਰਵਾਸੀ ਆਉਂਦੇ ਨੇ, ਜਾਂ ਉਹਦਾ ਕੰਪੈਰੀਜ਼ਨ ਕੀਤਾ ਜਾਂ ਕੈਨੇਡਾ ਦੇ ਵਿੱਚ ਜਨਮੇ ਲੋਕਾਂ ਦੇ ਘਰ ਜੋ ਲੋਕ ਹੈ ਜਿਹੜੇ ਉਹਨਾਂ ਦੀ ਹੋਮ ਓਨਰਸ਼ਿਪ ਦੇ ਵਿਚਲਾ ਜਿਹੜਾ ਫਰਕ ਹੈ ਜਿਹੜਾ ਘੱਟ ਰਿਹਾ ਹੈ। ਸੋ ਇਹ ਰਿਪੋਰਟ ਇਹ ਦੱਸਦੀ ਹੈ ਵੀ ਜਿਹੜੇ ਜਦੋਂ ਇੱਥੇ ਕੋਈ ਵੀ ਸਟੂਡੈਂਟ ਜਾਂ ਫਿਰ ਟੈਂਪਰਰੀ ਵਰਕ ਪਰਮਿਟ 'ਤੇ ਇੱਥੇ ਆਉਂਦਾ ਆ, ਜਦੋਂ ਹੀ ਉਹ PR ਹੁੰਦਾ ਆ, ਅਤੇ ਉਹ ਪਹਿਲੇ 5 ਸਾਲਾਂ ਦੇ ਵਿੱਚ ਘਰ ਖਰੀਦਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ। ਓਨਟਾਰੀਓ ਦੇ ਵਿੱਚ ਇਹ ਦਰ 2018 ਤੋਂ 2021 ਦੇ ਦਰਮਿਆਨ ਇਹਨਾਂ 3 ਸਾਲਾਂ ਦੇ ਵਿੱਚ ਜਿਹੜੇ ਨਵੇਂ ਇਮੀਗ੍ਰੈਂਟਸ ਆਏ ਨੇ ਉਹਨਾਂ ਦੀ ਹੋਮ ਓਨਰਸ਼ਿਪ ਹੈ ਜਿਹੜੀ 35.7% ਤੋਂ ਵੱਧ ਕੇ 40% ਹੋ ਗਈ ਹੈ, ਜਦਕਿ ਜਿਹੜੇ ਕੈਨੇਡਾ ਦੇ ਵਿੱਚ ਲੋਕ ਜਿਹੜੇ ਇੱਥੇ ਦੇ ਬੋਰਨ ਨੇ ਕੈਨੇਡੀਅਨਸ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ ਤਾਂ ਉਹਨਾਂ ਦੀ ਹੋਮ ਓਨਰਸ਼ਿਪ ਦੇ ਵਿੱਚ ਹੈ ਜਿਹੜੀ ਗਿਰਾਵਟ ਆਈ ਹੈ। ਅਤੇ ਰਿਪੋਰਟ ਇਹ ਵੀ ਦੱਸਦੀ ਹੈ ਵੀ ਜਿੱਦਾਂ ਵਰਕ ਪਰਮਿਟ 'ਤੇ ਜਾਂ ਫਿਰ ਟੈਂਪਰਰੀ ਵਰਕ ਪਰਮਿਟ 'ਤੇ ਜਦੋਂ ਪੱਕੇ ਬਣਦੇ ਨੇ ਤਾਂ ਉਹ ਸਭ ਤੋਂ ਪਹਿਲ ਹੈ ਜਿਹੜੀ ਉਹ ਇਹ ਦਿੰਦੇ ਆ ਵੀ ਭਾਈ ਅਸੀਂ ਆਪਣਾ ਜਿਹੜਾ ਘਰ ਖਰੀਦਣਾ, ਰੈਦਰ ਦੈਨ ਆਪਣਾ ਪੈਸਾ ਕਿਸੇ ਹੋਰ ਪਾਸੇ ਇਨਵੈਸਟ ਕਰਨ ਤੋਂ ਪਹਿਲਾਂ ਉਹ ਸਭ ਤੋਂ ਵੱਧ ਜਿਹੜੀ ਤਰਜੀਹ ਦਿੰਦੇ ਆ ਜਦੋਂ ਕੋਈ ਹੈ ਜਿਹੜਾ ਇਮੀਗ੍ਰੈਂਟਸ ਇੱਥੇ ਪੱਕਾ ਹੁੰਦਾ ਵੀ ਭਾਈ ਸਾਡੇ ਕੋਲ ਹੈ ਜਿਹੜਾ ਆਪਣਾ ਘਰ ਹੈ ਜਿਹੜਾ ਹੋਣਾ ਚਾਹੀਦਾ। ਹੁਣ ਇਸ ਖਬਰ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਦੋਸਤੋ ਕਿ ਜਿਹੜੇ ਨਵੇਂ ਇਮੀਗ੍ਰੈਂਟਸ ਆ ਰਹੇ ਨੇ ਉਹ ਮਿਹਨਤ ਅਤੇ ਆਰਥਿਕ ਤਰੱਕੀ ਦੀ ਕਹਾਣੀ, ਜਾਂ ਫਿਰ ਇਹ ਸਵਾਲ ਖੜਾ ਹੁੰਦਾ ਕਿ ਕੈਨੇਡਾ ਦੇ ਵਿੱਚ ਜਿਹੜੇ ਜਨਮੇ ਨੌਜਵਾਨ ਹੈ ਉਹਨਾਂ ਲਈ ਘਰ ਖਰੀਦਣਾ ਮੁਸ਼ਕਿਲ ਕਿਉਂ ਹੁੰਦਾ ਜਾ ਰਿਹਾ ਹੈ। ਕਿ ਹੁਣ ਮੈਂ 2-3 ਜਿਹੜੇ ਤੁਹਾਡੇ ਕੋਲ ਸਵਾਲ ਪੁੱਛ ਰਿਹਾ, ਪਹਿਲਾਂ ਇਹ ਕਿ ਤੁਹਾਨੂੰ ਇਹ ਹੈਰਾਨੀ ਹੁੰਦੀ ਹੈ ਕਿ ਨਵੇਂ ਜਿਹੜੇ ਇਮੀਗ੍ਰੈਂਟਸ ਘਰ ਖਰੀਦਣ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੇ ਬੋਰਨ ਲੋਕ ਹੈ ਉਹਨਾਂ ਨਾਲੋਂ ਤੇਜ਼ੀ ਨਾਲ ਅੱਗੇ ਵੱਧ ਰਹੇ ਨੇ, ਕੀ ਜਿਹੜੇ ਨਵੇਂ ਇਮੀਗ੍ਰੈਂਟਸ ਆ ਰਹੇ ਹੈ ਉਹਨਾਂ ਦੀ ਮਿਹਨਤ ਅਤੇ ਉਹਨਾਂ ਦੀ ਬਚਤ ਦੀ ਸੋਚ ਹੈ ਜਿਹੜੀ ਉਹਨਾਂ ਨੂੰ ਘਰ ਦੇ ਮਾਲਕ ਬਣਾਉਣ ਦੇ ਵਿੱਚ ਮਦਦ ਕਰ ਰਹੀ ਹੈ, ਕੀ ਅੱਜ ਦੇ ਕੈਨੇਡੀਅਨ ਨੌਜਵਾਨਾਂ ਲਈ ਘਰ ਖਰੀਦਣਾ ਪਿਛਲੀਆਂ ਪੀੜ੍ਹੀਆਂ ਨਾਲੋਂ ਕਾਫੀ ਔਖਾ ਹੋ ਗਿਆ, ਉਹਦਾ ਜਿਹੜਾ ਕਾਰਨ ਹੈ ਜਿਹੜਾ ਉਹ ਕੀ ਹੋ ਸਕਦਾ, ਕੀ ਜਿਹੜੇ ਇੱਕ ਸਭ ਤੋਂ ਵੱਡਾ ਇਹ ਵੀ ਸਵਾਲ ਆਉਂਦਾ ਕਈ ਵਾਰ ਆਪਾਂ ਜਦੋਂ ਇਸ ਹੋਮ ਓਨਰਸ਼ਿਪ ਦੀ ਗੱਲ ਕਰਦੇ ਹਾਂ ਆਪਾਂ ਕਹਿੰਦੇ ਹਾਂ ਵੀ ਹਾਊਸਿੰਗ ਕ੍ਰਾਈਸਿਸ ਚੱਲ ਰਿਹਾ, ਹਾਊਸਿੰਗ ਕ੍ਰਾਈਸਿਸ ਜੇ ਚੱਲ ਰਿਹਾ ਉਹ ਇਮੀਗ੍ਰੈਂਟਸ ਵਾਸਤੇ ਵੀ ਚੱਲ ਰਿਹਾ ਅਤੇ ਜਿਹੜੇ ਕੈਨੇਡਾ ਦੇ ਬੋਰਨ ਹੈ ਉਹਨਾਂ ਵਾਸਤੇ ਵੀ ਚੱਲ ਰਿਹਾ ਆ। ਪਰ ਫਿਰ ਵੀ ਜਿਹੜੇ ਇਮੀਗ੍ਰੈਂਟਸ ਆ ਰਹੇ ਨੇ ਜਿਵੇਂ ਹੀ ਉਹ ਪੱਕੇ ਹੁੰਦੇ ਨੇ ਉਹ ਪਹਿਲੇ 5 ਸਾਲਾਂ ਦੇ ਵਿੱਚ ਮੈਜੋਰਿਟੀ ਹੈ ਜਿਹੜੇ ਉਹ ਆਪਣਾ ਘਰ ਹੈ ਜਿਹੜਾ ਲੈ ਲੈਂਦੇ ਆ। ਸੋ ਇਹਦੇ 'ਤੇ ਤੁਸੀਂ ਕੀ ਸੋਚਦੇ ਪਏ ਹੋ, इस रिपोर्ट का आधार बना के हुण कई जिहड़े बच्चे इत्थे दे बोर्न है ब्रॉटअप है वह है जिहड़ा अपना पहला जिहड़ा घर लैण दे विच उहनां नूं मुश्किल बड़ी आ रही है। हालांकि कई बहुत वधिया जॉब ते भी लगे हुंदे आ फिर भी आ जिहड़ी होम ओनरशिप दे विच उहनां दी जिहड़ी दर है जिहड़ी उह घट रही है उहनां दा रेट है जिहड़ा उह घट रहा उहदा कारण है जिहड़ा तुसीं की समझदे हो ਕਿਉਂਕਿ ਤੁਸੀਂ ਸਮਝਦੇ ਹੋ ਵੀ ਆਪਣਾ ਜਿੱਦਾਂ ਹੁਣ ਸੋਚ ਹੈ ਜਿੱਦਾਂ ਸਪੋਜ਼ ਆਪਾਂ ਜਿਹੜੇ ਪੰਜਾਬ ਦੇ ਵਿੱਚ ਜਨਮੇ ਇੱਥੇ ਆਏ ਹਾਂ ਵੀ ਅਸੀਂ ਆ ਜਿਹੜਾ ਛੋਟੀਆਂ ਛੋਟੀਆਂ ਸੇਵਿੰਗਸ ਕਰਕੇ ਜਾਂ ਫਿਰ ਸ਼ੁਰੂ ਤੋਂ ਹੀ ਸਾਡੇ ਖੂਨ ਦੇ ਵਿੱਚ ਹੈ ਵੀ ਭਾਈ ਆਪਣੀ ਜਿਹੜੀ ਚੀਜ਼ ਹੈ ਆਪਣਾ ਜਿਹੜਾ ਘਰ ਹੈ ਹੋਣਾ ਚਾਹੀਦਾ ਜ਼ਮੀਨ ਨੂੰ ਹੈ ਜਿਹੜਾ ਆਪਾਂ ਇੱਕ ਗਹਿਣਾ ਮੰਨਦੇ ਹਾਂ ਵੀ ਉਹ ਹੈ ਜਿਹੜੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਉਹਦੇ ਵਿੱਚ ਜਿਹੜੀ ਸਾਡੀ ਇਨਵੈਸਟਮੈਂਟ ਹੈ ਜਿਹੜੀ ਸਭ ਤੋਂ ਵੱਧ ਹੈ ਉਹਦੇ ਕਾਰਨ ਕੀ ਹੈ ਕੀ ਤੁਸੀਂ ਸਮਝਦੇ ਪਏ ਹੋ ਵੀ ਜਿਹੜੇ ਇਮੀਗ੍ਰੈਂਟਸ ਜਿਹੜੇ ਇੱਥੇ ਆ ਰਹੇ ਹੈ ਉਹ ਆਪਣੇ ਪਹਿਲੇ 5 ਸਾਲਾਂ ਦੇ ਵਿੱਚ ਘਰ ਲੈਣ ਦੇ ਵਿੱਚ ਹੋਮ ਓਨਰਸ਼ਿਪ ਲੈਣ ਦੇ ਵਿੱਚ ਜ਼ਿਆਦਾ ਸਕਸੈਸਫੁਲ ਹੈ ਐਜ਼ ਕੰਪੇਅਰ ਟੂ ਕੈਨੇਡੀਅਨ ਬੋਰਨ ਜਿਹੜੇ ਇੱਥੇ ਦੇ ਨੇ ਕੀ ਫਰਕ ਹੈ ਕੀ ਸੋਚ ਦੇ ਵਿੱਚ ਉਹਨਾਂ ਦੇ ਫਰਕ ਹੈ ਜਾਂ ਫਿਰ ਕਈ ਵਾਰ ਹੁੰਦਾ ਰਿਸਕ ਟੇਕਰ ਹੈ ਜਿਹੜੇ ਇਮੀਗ੍ਰੈਂਟਸ ਹੈ ਉਹ ਜ਼ਿਆਦਾ ਰਿਸਕ ਟੇਕਰ ਹੈ ਰੈਦਰ ਦੈਨ ਜਿਹੜੇ ਇੱਥੇ ਦੇ ਜਿਹੜੇ ਬੋਰਨ ਅਤੇ ਬਰੋਟਅਪ ਨੇ ਕੀ ਇਹ ਜਿਹੜਾ ਖੱਪਾ ਆ ਉਹਦੇ ਕਾਰਨ ਕੀ ਹੈ ਇਹ ਗੈਪ ਹੈ ਜਿਹੜਾ ਉਹਦਾ ਕਾਰਨ ਕੀ ਹੈ ਤੁਹਾਡੇ ਹਿਸਾਬ ਦੇ ਨਾਲ ਸੋ ਸਟੂਡੀਓ 'ਚ ਕਾਲ ਕਰ ਸਕਦੇ ਹੋ ਇਸ ਵਿਸ਼ੇ ਦੇ ਉੱਤੇ ਉਸ ਤੋਂ ਬਾਅਦ ਇੱਕ ਹੋਰ ਵਿਸ਼ਾ ਜਿਹੜਾ ਮੈਂ ਉਹ ਤੁਹਾਡੇ ਨਾਲ ਸਾਂਝਾ ਕਰਾਂਗਾ ਕੁਝ ਕੁ ਜਿਹੜੀਆਂ ਤੁਹਾਡੀਆਂ ਕਾਲਸ ਲੈਂਦੇ ਹਾਂ ਲੈਟ ਸੀ ਤੁਸੀਂ ਹੈ ਜਿਹੜਾ ਕੀ ਸੋਚਦੇ ਹੋ ਸਟੂਡੀਓ ਦਾ ਨੰਬਰ 905-673-3337 905-673-3337 ਸੋ ਇਹ ਹੈ ਜਿਹੜੀ ਸਟੈਟ ਕੈਨੇਡਾ ਦੇ ਵੱਲੋਂ ਕੱਲ੍ਹ ਸ਼ਾਮ ਨੂੰ ਹੈ ਜਿਹੜੀ ਇਹ ਰਿਪੋਰਟ ਹੈ ਜਿਹੜੀ ਜਾਰੀ ਕੀਤੀ ਗਈ ਜਿਸ ਨੇ ਹੈ ਜਿਹੜਾ ਇਸ ਸਾਰੇ ਵਰਤਾਰੇ ਉੱਤੇ ਰੋਸ਼ਨੀ ਪਾਈ ਹੈ ਅਤੇ ਬਾਕੀ ਹੁਣ ਤੁਹਾਡੇ ਜਿਹੜੇ ਵਿਚਾਰ ਆ ਦੇਖਦੇ ਹਾਂ ਤੁਸੀਂ ਕੀ ਸੋਚਦੇ ਪਏ ਹੋ ਚਰਨ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਗੁੱਡ ਮਾਰਨਿੰਗ ਜੀ ਜੀ ਵੈਰੀ ਗੁੱਡ ਮਾਰਨਿੰਗ ਸਰ
1: ਘੱਟੋ ਘੱਟ
0: ਜਵਾਕ ਹਨਾ ਤੇ ਉਹਨੇ ਕਿਹਾ ਵੀ ਪਾਪਾ ਮੈਂ ਹੁਣ ਘਰ ਲੈਣਾ ਆ ਆਪਣਾ ਹਨਾ ਤੇ ਕੀ ਆਪਾਂ ਉਹਦੀ ਮਿਹਨਤ ਉਹਦੀ ਹੈਲਪ ਨਹੀਂ ਕਰਾਂਗੇ ਚਲੋ ਕੁਛ ਕੁ ਤੁਸੀਂ ਆ ਜਿਹੜੀ ਸੇਵਿੰਗਸ ਕੀਤੀ ਹੈ ਕੁਝ ਕੁ ਅਸੀਂ ਕਰਾਂਗੇ ਇੱਥੇ ਵੀ ਤਾਂ ਇੱਦਾਂ ਹੀ ਹੈ ਭਾਜੀ ਇੱਥੇ ਵੀ ਆਪਾਂ ਆਪਣੇ ਬੱਚਿਆਂ ਦੀ ਸਪੋਰਟ ਕਰਦੇ ਹਾਂ
1: ਇਨਕਮ ਉਹਨਾਂ ਬੱਚਿਆਂ ਦੀ ਡਬਲ ਆ ਆਪਣੇ ਆਮ ਲੋਕਾਂ ਨਾਲੋਂ
0: ਹਾਂਜੀ ਹਾਂਜੀ
1: ਕੋਈ ਵੀ 100 ਘੱਟ ਨੀ ਮੇਰਾ
0: ਜਦੋਂ ਜਿਹੜੇ ਇਮੀਗ੍ਰੈਂਟਸ ਹੈ ਜਿੱਦਾਂ ਇੱਥੇ ਆਉਂਦੇ ਆ ਹਾਂਜੀ ਪੱਕਾ ਹੁੰਦਾ ਕੋਈ ਵੀ ਨੌਜਵਾਨ ਜਦੋਂ ਉਹ ਘਰ ਲੈਂਦੇ ਆ ਉਹਨਾਂ ਨੇ ਕਿਹਾ ਵੀ 3-4 ਜਣੇ ਆ ਜਿਹੜੇ ਰਲ ਕੇ ਜਿਹੜਾ ਉਹ ਘਰ ਲੈਂਦੇ ਮਤਲਬ ਹੈਲਪ ਕਰ ਦਿੰਦੇ ਆ ਆਰਥਿਕ ਪੱਖ ਤੋਂ ਅਤੇ ਉਹ ਜਿਹੜੇ ਆ ਰਿਸਕ ਟੇਕਰ ਜ਼ਿਆਦਾ ਪਰ ਜਿਹੜੇ ਇੱਥੇ ਦੇ ਬੋਰਨ ਬਰੋਟਅਪ ਜਿਹੜੀ ਆ ਪਨੀਰੀ ਹੈ ਉਹ ਆ ਜਿਹੜੀ ਰਿਸਕ ਲੈਣ ਤੋਂ ਡਰਦੀ ਹੈ ਉਹ ਆਪਣਾ ਜ਼ਿਆਦਾ ਹੀ ਕੈਲਕੂਲੇਸ਼ਨ ਦੇ ਵਿੱਚ ਹੁੰਦੇ ਨੇ ਕੀ ਤੁਹਾਨੂੰ ਇਹ ਗੱਲ ਹੈ ਜਿਹੜੀ ਸਹੀ ਲੱਗਦੀ ਹੈ ਕਿ ਇਹ ਕਾਰਨ ਹੈ ਵੀ ਜਿਹੜੇ ਇੱਥੇ ਦੇ ਬੋਰਨ ਹੈ ਜਾਂ ਫਿਰ ਜਿਹੜੇ ਇਮੀਗ੍ਰੈਂਟਸ ਆਏ ਹੈ ਹੋਮ ਓਨਰਸ਼ਿਪ ਦੇ ਵਿੱਚ ਹਾਂਜੀ ਜਿਹੜੇ ਇਮੀਗ੍ਰੈਂਟਸ ਇੱਥੇ ਆਏ ਨੇ ਉਹਨਾਂ ਦਾ ਪੱਲੜਾ ਜਿਹੜਾ ਆ ਉਹ ਭਾਰੀ ਹੁੰਦਾ ਜਾ ਰਿਹਾ ਕੀ ਤੁਸੀਂ ਇਹ ਸਹੀ ਸਮਝਦੇ ਹੋ ਗੋਸਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ
2: ਭਾਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਭਾਜੀ
2: ਭਾਜੀ ਕਰਨੀ ਸਾਹਿਬ ਦੀ ਜਿਹੜੀ ਨਵੀਂ ਪਾਲਿਸੀ ਆ ਨਾ ਉਹ ਇਹਨਾਂ ਜਿਹੜੇ ਨਵੇਂ ਬੱਚੇ ਇੱਥੇ ਦੇ ਐਗਜਾਮਪਲ ਆ ਜਾਂ ਨਵੇਂ ਲੋਕੀ ਆ ਰਹੇ ਇਸ ਮੁਲਕ ਚ ਉਹਨਾਂ ਲਈ ਕੰਮ ਕਰ ਰਹੀ ਆ। ਉਹਨਾਂ ਨੇ ਆਪਣੇ ਪ੍ਰੋਮਿਸ ਕੀਤਾ ਸੀ ਇਲੈਕਸ਼ਨ ਦੇ ਟਾਈਮ ਵੀ ਤੇ ਜਿਹੜੀ ਘਰਾਂ ਦੀ ਪ੍ਰੋਬਲਮ ਆ ਅਸੀਂ ਇਹਨੂੰ ਹੈਂਡਲ ਕਰਾਂਗੇ ਛੇਤੀ। ਹੁਣ ਇਹਨਾਂ ਨੇ 30% ਮਾਰਕੀਟ ਪ੍ਰਾਈਸ ਹਾਲੇ ਹੋਰ ਘਟਾਉਣੀ ਆ। ਕੈਨੇਡਾ ਦਾ ਗਵਰਨਰ ਵੀ ਕਹਿ ਚੁੱਕਾ, ਆਪਣੇ ਹਾਊਸ ਮਿਨਿਸਟਰ ਵੀ ਕਹਿ ਚੁੱਕਾ ਤੇ ਕਰਨੀ ਸਾਹਿਬ ਵੀ ਪ੍ਰੋਮਿਸ ਕਰ ਚੁੱਕੇ ਆ ਵੀ ਅਸੀਂ ਇਹਨਾਂ ਨਵੇਂ ਬੱਚਿਆਂ ਦੀ ਪਹੁੰਚ ਦੇ ਵਿੱਚ ਘਰ ਲਿਆਉਣੇ ਆ। ਇਹ ਭਾਜੀ ਇਮਾਨਦਾਰੀ ਨਾਲ ਥੋੜਾ ਚੱਲਦੇ ਆ ਬੱਚੇ, ਇਹ ਆਪਣਾ ਕੰਮ ਉਹਨਾਂ 40 ਘੰਟੇ ਕਰਦੇ ਆ। ਹੁਣ ਜਿਹੜੇ ਇੰਡੀਆ ਤੋਂ ਆਏ ਆ, ਚਲੋ ਅਸੀਂ ਵੀ ਆਏ ਆ, ਅਸੀਂ 60 ਘੰਟੇ ਵੀ ਲਾ ਲੈਂਦੇ, 70 ਵੀ ਲਾ ਲੈਂਦੇ ਹਨਾ,
0: ਉਹ ਮਿਹਨਤ ਹੈ ਭਾਜੀ, ਉਹ ਤਾਂ ਮਿਹਨਤ ਹੈ ਨਾ।
2: ਇਹ ਬੱਚੇ 40 ਘੰਟੇ ਕੰਮ ਕਰਦੇ, ਆਪਣੀ ਜਾਨ ਸੌਖੀ ਰੱਖਦੇ, ਲਾਈਫ ਇੱਕੇ 2 ਨੰਬਰ ਦੇ ਪੇਪਰ ਲਾ ਲਾ ਕੇ ਨਹੀਂ ਭਾਜੀ ਕਰ ਲੈਂਦੇ, ਪੇ ਰੋਲ ਤੇ ਕੰਮ ਕਰਦੇ ਆ, ਪ੍ਰੋਪਰ ਪੇ ਰੋਲ ਕਟਾ ਕੇ ਉਹ ਹਿਸਾਬ ਨਾਲ ਕਰ ਲੈਂਦੇ ਆ ਹਨਾ। ਜੇ ਹੁਣ ਕਈ ਬਜ਼ੁਰਗਾਂ ਨੇ, ਮੈਂ ਤੁਹਾਨੂੰ ਦੱਸਦਾ, ਮੈਂ ਕਈਆਂ ਨੂੰ ਜਾਣਦਾ ਜਿਹਨਾਂ ਨੇ ਗਲਤੀ ਕਰ ਲਈ, ਉਹਨਾਂ ਨੇ ਕੀ ਕੀਤਾ, ਆਪਣੇ ਨਿਆਣਿਆਂ ਨੂੰ ਆਪਣੇ ਘਰਾਂ ਚੋਂ ਪੈਸੇ ਕੱਢ ਕੇ ਦੇ ਦਿੱਤੇ, ਘਰ ਵੇਚ ਕੇ ਦੇ ਦਿੱਤੇ ਹਨਾ। ਇਸ ਵੇਲੇ ਉਹ ਰੋਲਦੇ ਫਿਰਦੇ ਆ, ਚੀਕਾ ਮਾਰਦੇ ਫਿਰਦੇ ਆ, ਨਿਆਣੇ ਪੁੱਛਦੇ ਨੀ ਮੁੜ ਕੇ, ਉਹ ਵੱਖਰੇ ਹੋ ਜਾਂਦੇ ਆਪਣੀ ਵਾਈਫ ਦੇ ਨਾਲ ਹਨਾ। ਇਹ ਭਾਜੀ ਇੱਕ ਨਾ ਇਹਨਾਂ ਜੀ ਇਹ ਵੀ ਸੋਚਿਆ, ਇਹ ਉਨਾ ਕੁ ਚੀਜ਼ ਲੈਂਦੇ ਆ ਜਿੰਨੀ ਕਿ 1 ਜਾਂ 2 ਰੂਮ ਜਾਂ 3 ਰੂਮ ਆ ਨਾ, ਤੇ ਜ਼ਿਆਦਾ ਨੀ ਲੈਂਦੇ। ਸਾਡੇ ਇੱਕ ਮੁੰਡੇ ਨੇ ਇੱਥੇ ਟਾਊਨ ਹਾਊਸ ਗੋ ਸਟੇਸ਼ਨ ਦੇ ਬੇੜ ਤੇ ਬਣੇ ਆ ਨਾ, ਉਹ ਫਸਟ ਟਾਈਮ ਬਾਹਰ ਸੀ, ਉਹਨੇ 2 ਬੈਡਰੂਮ ਦਾ ਸਿਰਫ ਟਾਊਨ ਹਾਊਸ ਲਿਆ ਆਪਣੇ ਲਈ, ਇੱਕ ਪਾਰਕਿੰਗ ਆ। ਉਹ ਕਹਿੰਦਾ ਸਾਨੂੰ ਇੰਨਾ ਕਾਫੀ ਆ, ਕਹਿੰਦਾ ਅਸੀਂ ਇਹ ਤੋਂ ਜ਼ਿਆਦਾ ਨੀ ਲੈਣਾ, ਕਿਉਂਕਿ ਉਹਨਾਂ ਨੇ ਹੁਣ ਜਿਹੜੇ ਇਸ ਵੇਲੇ ਡੁੱਬੇ ਆ ਤਾਂ ਮਿਲੇ ਮਿਲੇ ਘਾਟਾ ਖਾ ਰਹੇ ਆ, ਇਹ ਉਹੀ ਆ ਜਿਹੜੇ ਇੰਡੀਆ ਤੋਂ ਆਏ ਸੀ ਦੱਤੇ ਦੱਤੇ ਚੱਲਦੇ ਸੀ। ਹਾਂਜੀ
0: ਜੀ, ਸੋ ਤੁਸੀਂ ਜੀ, ਥੈਂਕ ਯੂ ਗੋਸਲ ਸਾਹਿਬ, ਥੈਂਕ ਯੂ। ਸੋ ਇਹਨਾਂ ਨੇ ਆਪਣੇ ਵਿਚਾਰ ਰੱਖੇ ਆ ਵੀ ਭਾਈ ਉਹ ਆ ਜਿਹੜੇ ਪੂਰੇ ਕੈਲਕੂਲੇਟਡ ਜਾਂ ਜੋ ਉਹਨਾਂ ਦੀ ਜ਼ਰੂਰਤ ਹੈ ਉਹ ਉੱਨੀ ਕੁ ਹੀ ਆ ਜਿਹੜਾ ਕਦਮ ਜਾਂ ਪਹਿਲ ਕਦਮੀ ਕਰਦੇ ਨੇ। ਭੁਪਿੰਦਰ ਭਾਜੀ ਸਤਿ ਸ਼੍ਰੀ ਅਕਾਲ।
3: ਵਾਧੂ ਖਰਚਾ ਨੀ ਕਰਨਾ ਤੇ ਫਿਰ ਉਹ ਕਾਮਯਾਬ ਤਾਂ ਹੋਣਗੇ, ਉਹ ਪਹਿਲੇ ਉਹ ਜਿਹੜੇ ਹੁੰਦੇ ਉਹ ਨਿਸਲ ਹੋ ਜਾਂਦੇ ਆ। ਇਹਦਾ ਸਾਰੀ ਦੁਨੀਆਂ ਚ ਵਰਤਾਰਾ
0: ਕਿ ਉਹ ਕੰਫਰਟ ਜ਼ੋਨ ਦੇ ਵਿੱਚ ਹੁੰਦੇ ਆ ਵੀ ਭਾਈ ਅਸੀਂ ਤਾਂ ਇੱਥੇ ਜੰਮੇ ਜਾਏ ਆ, ਸਾਡੇ ਕੋਲ ਸਹੂਲਤਾਂ ਵੀ ਬਥੇਰੀਆਂ ਆ, ਸਾਨੂੰ ਪਤਾ ਆ ਕੀ ਲੂਪ ਹੋਲਸ ਨੇ। ਜਿੱਦਾਂ ਹੁਣ ਗੋਸਲ ਸਾਹਿਬ ਨੇ ਕਿਹਾ ਵੀ ਉਹ 40 ਘੰਟੇ ਹੀ ਕਰਦੇ ਆ, ਪਰ ਜਿੱਦਾਂ ਅਸੀਂ ਆਏ ਆ ਅਸੀਂ 60-70 ਘੰਟੇ ਵੀ ਲਾ ਦਿੰਦੇ ਆ। ਮੈਂ ਕਿਹਾ ਉਹ ਤਾਂ ਮਿਹਨਤ ਹੈ, ਮਿਹਨਤ ਕਰਦਾ ਪਿਆ ਉਹ ਹਰ ਆਪਣੇ ਉਹਦੇ ਤੇ ਹੀ ਹੈ ਵੀ ਉਹਦੀ ਕਾਬਲੀਅਤ ਦੇ ਉੱਤੇ ਹੈ ਵੀ ਕਿੰਨੀ ਮਿਹਨਤ ਕਰਦੇ ਪਏ ਹੋ। ਪਰ ਇਹ ਗੈਪ ਹੈ ਜਿਹੜਾ, ਇਹਦਾ ਕਾਰਨ ਭਾਜੀ ਹਾਊਸਿੰਗ ਕ੍ਰਾਈਸਿਸ ਵੀ ਹੈਗਾ, ਤੁਸੀਂ ਇਹ ਸਮਝਦੇ ਹੋ?
3: ਹਾਊਸਿੰਗ ਤਾਂ ਹੁਣ ਸ਼ਾਇਦ ਮੈਂ ਕਹਿੰਦਾ 15 ਸਾਲ ਜਿਹਨੇ ਘਰ ਖਰੀਦਣੇ ਆ 15 ਸਾਲ ਹੋਰ ਠਹਿਰ ਲੈਣ, ਸ਼ਾਇਦ ਮੁਫ਼ਤ ਮਿਲਣ ਲੱਗ ਜਾਣ। ਜੇ ਹੋਰ 20 ਸਾਲ ਠਹਿਰ ਲੈਣ, ਸ਼ਾਇਦ ਹੋ ਸਕਦਾ $2-2 ਲੱਖ ਨਾਲ ਮਿਲਣ ਲੱਗ ਜਾਏ, ਵੀ ਕੋਈ ਪਤਾ ਨੀ। ਹੁਣ ਜਿਹਨਾਂ ਨੇ ਸੈਰਗਾਹਾਂ ਤੇ ਜਾਣਾ ਹਰ 4-6 ਮਹੀਨੇ, ਉਹਨਾਂ ਨੇ ਘਰ ਕਿੱਥੋਂ ਲੈਣੇ, ਉਹਨਾਂ ਨੇ ਕਿਰਾਏ ਤੇ ਰਹਿਣਾ। ਅੱਛਾ, ਸਾਡੇ ਬਹੁਤੇ ਬੰਦੇ ਕਹਿੰਦੇ ਨੀ ਜੀ ਸਾਡੇ ਬੰਦੇ ਘਰ ਬਹੁਤ ਖਰੀਦਦੇ ਨੇ ਕਿਰਾਏ ਤੇ ਲੈ ਲਓ, ਉਹ ਕਿਰਾਏ ਤੇ ਵੀ ਕਿਸੇ ਦੀ ਮਾਲਕੀ ਹੋਏਗੀ ਤਾਂ ਹੀ ਰਹੋਗੇ, ਕਿਰਾਏ ਤੇ ਕਿਹੜਾ ਤੁਹਾਨੂੰ ਉਤਰੋ ਉਤਰਨੇ ਨੇ।
0: ਬਿਲਕੁਲ ਬਿਲਕੁਲ ਸਹੀ ਗੱਲ,
3: ਕਿਸੇ ਦਾ ਘਰ ਹੋਏਗਾ ਕਿਸੇ ਨੇ ਖਰੀਦਿਆ ਹੋਵੇ ਤਦੇ ਕਿਰਾਏ ਤੇ ਰਹੋਗੇ, ਤੇ ਅਗਲਾ ਭਾਂਡੇ ਚੱਕ ਕੇ ਜਦੋਂ ਮਰਜ਼ੀ ਤੁਹਾਡੇ ਬਾਹਰ ਮਾਰੇ ਫਿਰ।
0: ਦੇਖੋ ਇਹ ਵੀ ਇੱਕ ਸਵਾਲ ਹੈ,
3: ਭਾਵੇਂ ਨਿੱਕਾ ਹੋਵੇ ਭਾਵੇਂ ਵੱਡਾ
0: ਜੀ। ਅੱਛਾ ਭੁਪਿੰਦਰ ਭਾਜੀ, ਕਿ ਇਹ ਵੀ ਨਾਲ ਸਵਾਲ ਹੈ ਵੀ ਕਿਰਾਏ ਤੇ ਰਹਿਣਾ ਵੀ ਅੱਜ ਦੇ ਸਮੇਂ ਦੇ ਵਿੱਚ ਇੱਕ ਵਾਜਬ ਅਤੇ ਸਮਝਦਾਰ ਚੋਣ ਹੈ ਜਾਂ ਨਹੀਂ? ਇਹਦੇ ਇਹ ਵੀ ਹੈਗਾ ਵੀ ਹੁਣ ਰੈਂਟ
3: ਨਹੀਂ, ਕਿਰਾਏ ਤੇ ਰਹਿਣਾ ਹੀ ਨੀ ਚਾਹੀਦਾ, ਇਹ ਕੋਈ ਜ਼ਿੰਦਗੀ ਹੈ ਕਿਰਾਏ ਤੇ ਰਹਿਣ ਵਾਲੀ, ਕਿਸੇ ਦੇ ਘਰ ਚ ਰਹਿਣਾ ਸਾਰੀ ਉਮਰ।
0: ਇੱਕ ਡਰ ਰਹਿੰਦਾ ਜੀ ਮਨ ਦੇ ਵਿੱਚ, ਹਨਾ ਜੀ?
3: ਬਿਲਕੁਲ ਬਿਲਕੁਲ, ਆਪਣਾ ਘਰ ਭਾਵੇਂ 4 ਮਰਲਿਆਂ ਦਾ ਹੋਵੇ, ਆਪਣੀ ਕੁੱਲੀ ਨਾ ਉਹ ਮਹਿਲਾ ਵਰਗੀ ਆ,
0: ਮਹਿਲਾ ਵਰਗੀ। ਕੀ ਬਾਤ ਹੈ ਜੀ, ਕੀ ਬਾਤ ਹੈ ਜੀ,
3: ਮਿਹਰਬਾਨੀ।
0: ਥੈਂਕ ਯੂ ਭੁਪਿੰਦਰ ਭਾਜੀ, ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਲੈਣਾ 2-2905 ਜੀ, 2905 ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਜੀ।
4: ਦੇਖੋ ਜੀ, ਜਿਹੜੇ ਬੱਚੇ ਬਾਹਰੋਂ ਆਉਂਦੇ ਆ, ਆਪਾਂ ਵੀ ਆਏ ਸੀ, ਜੀਰੋ ਤੋਂ ਸਟਾਰਟ ਹੁੰਦੇ ਆ, ਆਪਾਂ ਕੋਲੋਂ ਕੋ ਬਣਾਉਣ ਹੀ ਆਉਂਦੇ ਆ, ਆਪਾਂ ਸੋਚਿਆ ਹੁੰਦਾ ਦਿਮਾਗ ਇੱਥੇ ਹੀ ਹੁੰਦਾ ਵੀ ਜਾ ਕੇ ਉੱਥੇ ਆਪਾਂ ਪੈਸਾ ਇਕੱਠਾ ਕਰ ਲੈ, ਜਿੱਦਾਂ ਮਿਹਨਤ ਕਰਨੀ ਹੈ ਜਾ ਇਸ ਵੱਲ ਕੇ, ਆਪਾਂ ਦੋ ਦੋ ਜੋਬਾਂ ਵੀ ਕਰਦੇ ਰਹੇ ਆ। ਇਸ ਤਰ੍ਹਾਂ ਜਿਹੜੇ ਬੱਚੇ ਹੁਣ ਵੀ ਬਾਹਰੋਂ ਆ ਰਹੇ ਆ, ਉਹਨਾਂ ਦਾ ਟੀਚਾ ਹੁੰਦਾ ਕੋਲੋਂ ਕੋ ਬਣਾਉਣਾ ਆ, ਮਗਰ ਵੀ ਘਰ ਬਾਰ ਬਣਾਉਣਾ, ਮਾਂ ਪੇ ਦੇ ਪੈਸੇ ਲੱਗੇ। ਉਹ ਜਿਹੜੇ ਇੱਥੇ ਬੱਚੇ ਪਵਾਉਣ ਆ, ਉਹਨਾਂ ਦਾ ਪਰਮਿਸ਼ਨ ਹੋਈ, ਉਹਨਾਂ ਪਤਾ ਲੱਗ ਮਾਂ ਪੇ ਦਾ ਘਰ ਹੈਗਾ ਇੱਥੇ ਹੀ ਰਹੀ ਜਾਣਾ ਨਾਲ, ਤੇ ਸਾਨੂੰ ਬਾਅਦ ਚ ਅਸੀਂ ਤੇ ਸਾਨੂੰ ਹੀ ਮਿਲਣਾ, ਮੁੰਡਿਆਂ ਨੂੰ ਪਤਾ ਆਉਂਦਾ ਅਸੀਂ ਤੇ ਸਾਡੇ ਹੋਈ ਆ ਵੀ ਇੱਥੇ ਨਾਲ ਰਹੀ ਜਾਣਾ। ਉਹ ਦੋ ਦੋ ਤਿੰਨ ਤਿੰਨ ਚਾਰ ਚਾਰ ਵਕੇਸ਼ਨਾਂ ਕਰਦੇ ਸਾਲ ਦੇ ਵਿੱਚ, ਆਪਣੇ ਕੋਲੋਂ ਦੇ ਕੇ 2 ਰੁਪਏ ਬੇਸਮੈਂਟ ਤੇ ਲਾਗਣਾ ਫਰਕ ਕਰ ਲਿਆ ਤਾਂ ਹੁਣ ਬੜਾ ਸੋਹਣਾ ਬੇਸਮੈਂਟ ਲੈਣ ਬੇਸਮੈਂਟ ਪਿੱਛੇ ਬਿਲਡਰ ਨੇ ਬਣਾ ਕੇ ਦਿੱਤੀ ਆ ਉਹ ਪਿੱਛੇ ਘਰ ਚੱਲੀ ਜਾਂਦਾ ਉਹਦਾ 500-400 ਬਚਦਾ ਹੀ ਜਾਣਾ
0: ਬਿਲਕੁਲ ਬਿਲਕੁਲ ਜਿਦਾਂ ਹੁਣ ਅਸੀਂ ਆਏ ਆ ਚਲੋ ਅਸੀਂ ਜਿਹੜੇ ਜੋੜੇ ਜੋੜੇ ਕਈ ਵਾਰ ਜੇ ਲੋੜ ਪੈ ਜਾਵੇ ਤਾਂ ਸਾਨੂੰ ਇਹਦਾ ਪਤਾ ਨਾ ਮਾਤਾ ਪਿਤਾ ਹੈਗੇ ਆ ਸਾਡੇ ਪੇਰੈਂਟਸ ਹੈਗੇ ਆ ਉਹ ਹੈਲਪ ਕਰ ਸਕਦੇ ਆ ਸੁੱਖ ਦੁੱਖ ਦੇ ਵਿੱਚ ਜੀ ਜੀ ਜੀ ਬਿਲਕੁਲ ਸਹੀ ਗੱਲ ਸਹੀ ਭੰਗੜਾ ਅਕੈਡਮੀ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਪਾਉਣਾ ਚਾਹੁੰਦੇ ਹੋ ਸੱਭਿਆਚਾਰ ਵਿਰਸੇ ਦੇ ਨਾਲ ਜੋੜੋ ਮੈਂ ਕਹਿੰਦਾ ਵੀ ਉਹਨਾਂ ਦਾ ਜਿਹੜਾ ਹੈ ਨਾ ਡਾਇਵਰਸੀਫਾਈ ਕਰੋ ਉਹਨਾਂ ਨੂੰ ਖੇਡਾਂ ਦੇ ਵਿੱਚ ਵੀ ਪਾਓ ਭੰਗੜੇ ਦੇ ਵਿੱਚ ਵੀ ਪਾਓ ਸੋ ਤਾਂ ਕੀ ਹੈ ਜਿਹੜਾ ਉਹਨਾਂ ਦਾ ਮਨ ਹੈ ਜਿਹੜਾ ਆਕੂਪਾਈਡ ਰਹੇ ਹਰ ਇੱਕ ਉਮਰ ਦੇ ਵਰਗ ਦੇ ਜਿਹੜੇ ਬੱਚੇ ਹੈ ਉਹ ਭੰਗੜਾ ਜਾਂ ਗਿੱਧਾ ਜਿਹੜਾ ਆ ਸਿੱਖ ਸਕਦੇ ਨੇ ਤੁਸੀਂ ਆ ਜਿਹੜਾ ਵਿਲੀਅਮਸ ਦੇ ਏਅਰਪੋਰਟ 'ਤੇ ਜਿਹੜੀ ਦਾ ਭੰਗੜਾ ਅਕੈਡਮੀ ਜੁਆਇਨ ਕਰ ਸਕਦੇ ਹੋ ਈਵਨ ਤੁਸੀਂ ਆ ਜਿਹੜਾ ਭੰਗੜਾ ਸਿੱਖਣਾ ਚਾਹੁੰਦੇ ਹੋ ਜਾਂ ਫਿਰ ਇੱਕ ਫਿਜ਼ੀਕਲ ਐਕਟੀਵਿਟੀ ਦੇ ਤੌਰ 'ਤੇ ਆ ਜਿਹੜਾ ਅਕੈਡਮੀ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਨੰਬਰ 647-5076-7672 6475077672 ਤੇ ਦਾ ਭੰਗੜਾ ਅਕੈਡਮੀ ਤੁਸੀਂ ਆ ਜਿਹੜਾ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਸਮਰ ਕੈਂਪ ਹੈ ਜਿਹੜੇ ਉਹ ਸ਼ੁਰੂ ਹੋਣ ਜਾ ਰਹੇ ਨੇ ਤੁਸੀਂ ਉਹਨਾਂ ਬਾਰੇ ਵੀ ਹੋਰ ਵਧੇਰੇ ਜਾਣਕਾਰੀ ਵਾਸਤੇ ਤੁਸੀਂ 647-5076-7672 6475077672 ਤੇ ਦਾ ਭੰਗੜਾ ਅਕੈਡਮੀ ਦੇ ਜੋਤ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਕਪਤਾਨ ਸਾਹਿਬ ਜੀ ਆਇਆਂ ਨੂੰ ਸਰ
5: ਅਸੀਂ ਹੌਲੀ ਹੌਲੀ ਕਰਕੇ ਕਾਮਯਾਬ ਹੋਏ ਹੈਗੇ ਔਰ ਪਹਿਲਾਂ ਅਸੀਂ ਦੋ ਜਾਣੇ ਇੱਕ ਪਾਸੇ ਹੋ ਗਏ ਇੱਕ ਜਾਣਾ ਇੱਕ ਪਾਸੇ ਫਿਰ ਤਿੰਨਾਂ ਨੇ ਹੌਲੀ ਹੌਲੀ ਤਿੰਨੇ ਹੀ ਅੱਡੋ ਅੱਡ ਹੋ ਗਏ ਫਿਰ ਹੁਣ ਇਸ ਵੇਲੇ ਤਿੰਨਾਂ ਦੇ ਕੋਲੇ ਸਾਡੇ ਕੋਲੇ ਆਪਦੇ ਮਕਾਨ ਹੈ ਦੋਹਾਂ ਕੋਲੇ ਦੋ ਦੋ ਹੈ ਇੱਕ ਕੋਲੇ ਇੱਕ ਕਦੇ ਮੇਰੇ ਇਸ ਪਰਿਵਾਰ ਨੂੰ ਕਿਸੇ ਕਦੇ ਏਜੰਟ ਨੂੰ ਨਾਲ ਲੈ ਕੇ ਬੈਂਕ ਚੋਂ ਪੈਸਾ ਨਹੀਂ ਲਿਆ ਔਰ ਇਸ ਕਰਕੇ ਵੀ 15-16 ਚ ਮੈਂ ਇਹ ਸੋਚਦਾ ਹੁੰਦਾ ਸੀ ਵੀ ਇਹ ਜਿਹੜੇ ਸਾਡੇ ਬੱਚੇ ਆ ਰਹੇ ਆ ਇੰਡੀਆ ਤੋਂ ਪੜ੍ਹਨ ਇਹ ਤਾਂ ਮਕਾਨ ਬਣਾ ਹੀ ਨਹੀਂ ਸਕੇ ਵੀ ਹੁਣ ਐਸਾ ਵੇੜਾ ਆ ਗਿਆ ਕਾਰਨੀ ਸਾਹਿਬ ਦੀ ਮਿਹਰਬਾਨੀ ਨਾਲ ਇਹ ਆਪਦੇ ਮਕਾਨ ਜਰੂਰ ਬਣਾ ਲੈਣਗੇ ਜੋ ਮਿਹਨਤ ਕਰਕੇ ਖਾਸ ਕਰਕੇ ਜੋੜਾ ਜੋੜਾ ਅਗਰ 3-4 ਸਾਲ ਮਿਹਨਤ ਕਰਨਗੇ ਮਕਾਨ ਲਾਜ਼ਮੀ ਬਣਾ ਲੈਣਗੇ ਸਾਡੇ ਲੋਕਾਂ ਨੂੰ ਵੀ ਚਾਹੀਦਾ ਇੱਦਾਂ ਦੀ ਮਦਦ ਕਰਨੀ ਜਿਹੜੇ ਬੱਚੇ ਇੱਥੋਂ ਦੇ ਜੰਮ ਪਲ ਹੈ ਬਹੁਤਿਆਂ ਨੂੰ ਆਪਦੇ ਮਾਂ ਬਾਪ ਦੇ ਮਕਾਨ ਮਿਲ ਜਾਂਦੇ ਬਹੁਤੇ ਇਹ ਵੀ ਸੋਚਦੇ ਆ ਵੀ ਜਵਾਨ ਹੋ ਕੇ ਆਪਦਾ ਮਕਾਨ ਆਪ ਬਣਾਵਾਂਗੇ ਅਸੀਂ ਮਿਹਨਤੀ ਕਰਕੇ ਇੱਥੇ ਆ ਕੇ ਕਾਮਯਾਬ ਹੋ ਜਾਂਦੇ ਹੁਣ ਕਈਆਂ ਨੇ 6-6-7-7 ਬਣਾ ਲਏ ਚਲੋ ਉਹਨਾਂ ਨੇ ਮਿਹਨਤ ਕੀਤੀ ਮੈਂ ਕਿਸੇ ਤੇ ਕਿੰਤੂ ਪਰੰਤੂ ਨਹੀਂ ਕਰਦਾ ਹੁਣ ਉਹਨਾਂ ਨੂੰ ਕਈਆਂ ਦਾ ਮੌਰਗੇ ਦੇਣੀ ਮੁਸ਼ਕਿਲ ਹੋਈ ਰੋਜ਼ ਪੁੱਛਦੇ ਆ ਕੀ ਕਰੀਏ ਕੀ ਕਰੀਏ ਜਿਹੜੇ ਲੋਕ ਮਿਹਨਤ ਕਰਦੇ ਉਹ ਕਾਮਯਾਬ ਹੋ ਜਾਂਦੇ ਅਸੀਂ ਸਾਡੇ ਕੋਲ $30,000 ਜੁੜ ਗਿਆ ਸੀ 94-95 ਤੇ ਹੌਲੀ ਹੌਲੀ ਅਸੀਂ ਕਾਮਯਾਬ ਹੋ ਗਏ ਬੈਂਕਾਂ ਨੇ ਕਦੇ ਸਾਨੂੰ ਨਾਂਹ ਨੀ ਕੀਤੀ ਇਹੀ ਆਦਮ ਮੇਰੀ ਸੀ ਉੱਥੇ ਰਿਟਾਇਰਮੈਂਟ ਤੋਂ ਬਾਅਦ ਮੈਂ 3 ਟਾਈਮ ਕਰਜ਼ਾ ਲਿਆ ਇੱਕ ਟਾਈਮ ਹੁਣ ਡਿਊਟੀ ਫੌਜ ਚ ਹੁੰਦੇ ਆ ਕਰਜ਼ਾ ਲਿਆ ਔਰ ਮੈਂ ਮੋੜ ਕੇ ਆਇਆ ਕਾਮਯਾਬੀ ਹਾਸਲ ਕੀਤੀ
0: ਜੀ ਜੀ ਬਹੁਤ ਬਹੁਤ ਧੰਨਵਾਦ ਕੈਪਟਨ ਸਾਹਿਬ ਬਹੁਤ ਬਹੁਤ ਧੰਨਵਾਦ ਕੁਲਦੀਪ ਭਾਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ
6: ਚਲੋ
0: ਆਪਾਂ ਉਸ ਤੇ ਗੱਲ ਕਰਦੇ ਆ
6: ਉਸ ਤੋਂ ਮਿਲਣੇ ਨੇ ਨਹੀਂ ਗੱਲ ਕਹਿੰਦੇ ਵੀ
1: ਇੰਨੀ ਨੈਗੇਟਿਵਿਟੀ ਕਾਤੇ ਉਹ ਕਰੀ ਜਾਂਦੇ ਹੋ, ਇੰਨਾ ਭਲਾ ਘੱਟ ਜੂਗਾ ਰੇਟ, ਜੇ ਇੰਨਾ ਘੱਟ ਜੂਗਾ ਉਹਨਾਂ ਦੀ ਮੌਰਗੇਜ ਕਿਵੇਂ ਹੋਊਗੀ ਬੰਦਿਆਂ ਦੀ?
0: ਚਲੋ ਉਹ ਇੱਕ ਭਾਜੀ ਇੱਕ ਉਹਨਾਂ ਨੇ ਜਿਹੜਾ ਲਾਈਟ ਨੋਟ ਤੇ ਗੱਲ ਆਪਾਂ ਗੱਲ ਤਾਂ ਸੁਣੋ, ਹਾਂ ਹਾਂ ਕੁਲਦੀਪ ਭਾਜੀ ਗੱਲ ਤਾਂ ਸੁਣੋ, ਆਪਾਂ ਜਿਹੜੀ ਹੈ ਆਪਾਂ ਮੈਂ ਕਹਿੰਦਾ ਵੀ ਆਪਾਂ ਆਪਣੇ ਵਿਚਾਰ ਰੱਖੀਏ, ਉਹਨਾਂ ਨੇ ਇੱਕ ਲਾਈਟ ਨੋਟ ਤੇ ਗੱਲ ਕਰਤੀ, ਮੈਂ ਵੀ ਉਹ ਲਾਈਟ ਨੋਟ
1: ਆਪਾਂ ਹੁਣ ਗੱਲਾਂ ਚੋਂ ਹੀ ਗੱਲ ਕੱਢਾਂਗੇ,
0: ਗੱਲਾਂ
1: ਨਿਕਲਦੀਆਂ ਹੁੰਦੀਆਂ ਨੇ, ਹੁਣ ਉਦਾਂ ਤਾਂ ਗੱਲ ਕੋਈ ਮੈਂ ਉਦਾਂ ਤਾਂ ਸਿੱਟ ਨਹੀਂ ਜਾਣੀ,
0: ਪਰ ਮੈਂ ਤਾਂ ਇਹੀ ਕਹਿਣਾ ਸਟੈਟ ਕੈਨੇਡਾ ਦੀ ਜਿਹੜੀ ਰਿਪੋਰਟ ਹੈ ਉਹ ਤੁਹਾਡੇ ਹਿਸਾਬ ਦੇ ਨਾਲ ਤੁਸੀਂ ਇਹ ਚੀਜ਼ ਨੂੰ ਜਾਇਜ਼ ਮੰਨਦੇ ਹੋ ਵੀ ਜਿਹੜੇ ਇੱਥੇ ਦੇ ਬੋਰਨ ਬਰੋਟ ਅਪ ਹੈ ਉਹ ਪਿੱਛੇ ਕਾਹਤੋਂ ਰਹਿ ਰਹੇ ਨੇ ਹੋਮ ਓਨਰਸ਼ਿਪ ਦੇ ਵਿੱਚ?
1: ਉਹ ਤਾਂ ਚਲੋ ਚੱਕਰ ਤਾਂ ਇੱਕ ਤਾਂ ਇਹ ਹੈ ਕਿ ਤਾਂ ਜੋਬਾਂ ਦੀ ਘਾਟ ਹੈ ਜੀ।
0: ਅੱਛਾ ਜੀ, ਜਿਹੜੇ ਇਮੀਗ੍ਰੈਂਟਸ ਹੈ ਭਾਜੀ ਉਹ ਵੀ ਤਾਂ ਜੋਬਾਂ ਹੀ ਕਰਦੇ ਆ, ਉਹ ਕਿਹੜਾ ਕੁਛ ਹੋਰ
1: ਪਤਾ ਕੀ ਉਹ ਹੁਣ ਹਾਂ ਉਹਨਾਂ ਦੀ ਮੈਂਟੈਲਿਟੀ ਥੋੜੀ ਜਿਹੀ ਹੋਰ ਆ, ਜਿੱਦਾਂ ਆਪਾਂ ਕਹਿਣੀ ਆ ਵੀ
0: ਕਿੱਦਾਂ
1: ਕਰਕੇ ਘੱਟ ਕੰਮ ਕਰਕੇ ਰਾਜੀ ਨੇ ਉਹ ਜ਼ਿਆਦਾ ਵਾਲੇ ਨੇ, ਪਰ ਹੁਣ ਤਾਂ ਅਫੋਰਡੇਬਿਲਟੀ ਤਾਂ ਚਲੋ ਸਾਰਿਆਂ ਦੀ ਔਖੀ ਹੋਈ ਜਾਂਦੀ ਆ
0: ਜੀ ਜੀ,
1: ਇਹ ਤਾਂ ਹੁਣ ਪਹਿਲਾਂ ਤੋਂ ਹੱਥ ਪਾਉਣਾ ਪੈਣਾ ਸੀ, ਤਾਂ ਉਹ ਹੋਣਾ ਸੀ ਜਦ ਹੁਣ ਤਾਂ ਲੰਘਿਆ ਪਾਣੀ ਪੋਲਾਂ ਹੇਠ ਦੀ, ਜੇ ਹੁਣ ਇਹ ਉਹ ਕਰਨਗੇ ਇੱਦਾਂ ਘਟਾਉਣਗੇ ਹੁਣ ਤਾਂ ਫਿਰ ਤਾਂ ਉਹ ਬੰਦੇ ਤਾਂ ਜਮਾ ਹੀ ਜ਼ੀਰੋ ਹੋ ਜਾਣਗੇ ਜੀ ਜਿਹਨਾਂ ਕੋਲ ਹੈਗੇ ਨੇ।
0: ਅੱਛਾ ਕੁਲਦੀਪ ਭਾਜੀ ਮੈਂ ਇੱਥੇ ਇੱਕ ਪੁੱਛਦਾ, ਦੇਖੋ ਸਾਡੇ ਪੇਰੈਂਟਸ ਨੇ ਆ ਜਿਹੜਾ ਇੱਕ ਟਾਈਮ ਆ ਜਿਹੜਾ ਘਰ ਲਿਆ, ਠੀਕ ਹੈ ਜੀ, ਹੈ ਨਾ ਜੀ, ਉਹਨਾਂ ਨੇ 25 ਸਾਲ ਪਹਿਲਾਂ ਲਿਆ ਘਰ, ਠੀਕ ਹੈ ਜੀ, ਉਦੋਂ ਆ ਜਿਹੜਾ 25 ਸਾਲ ਲਾ ਲਓ ਵੀ ਭਾਵੇਂ 1 ਲੱਖ ਦਾ ਸੀਗਾ ਘਰ, ਹੈ ਨਾ, ਤੇ ਹੁਣ ਜਿਹੜੇ ਜਨਮੇ ਆ ਬੱਚੇ, ਜੇ ਉਹਨਾਂ ਨੇ ਘਰ ਲੈਣਾ ਆ, ਆਪਾਂ ਇਹ ਕਹੀਏ ਵੀ ਭਾਈ ਤੁਹਾਨੂੰ ਤਾਂ ਉਦੋਂ ਲੈਣਾ ਚਾਹੀਦਾ ਸੀਗਾ ਜਦੋਂ ਤੁਹਾਡੇ ਪੇਰੈਂਟਸ ਨੇ ਲਿਆ, ਇਹ ਤਾਂ ਗੱਲ ਜਾਇਜ਼ ਨਹੀਂ ਨਾ, ਮਹਿੰਗਾਈ ਤਾਂ ਦੇਖੋ ਇਹ ਵੱਧਦੀ ਹੈ,
1: ਉਸੇ ਹਿਸਾਬ ਨਾਲ ਜਦੇ ਬਿਲਡਰਾਂ ਨੂੰ ਰੋਕਦੀ ਗਵਰਨਮੈਂਟ, ਭਾਈ ਤੁਸੀਂ ਕਿਹੜੇ ਹਿਸਾਬ ਨਾਲ ਵਧਾਈ ਜਾਂਦੇ ਹੋ, ਉੱਥੇ ਕੈਪ ਲੱਗਦਾ ਇਹਨਾਂ ਦੇ, ਕੈਪ ਤਾਂ ਸਹੁਰੇ ਹੁਣ ਇਹਦੇ ਤੇ ਨੀ ਲਾ ਸਕਦੇ ਆਪਣੇ ਤੁਹਾਡੇ ਟੈਕਸ ਤੇ, ਉਹ ਲੋਕਾਂ ਨੂੰ ਅਫੋਰਡ ਕਰਨਾ ਔਖਾ ਹੋਇਆ। ਮੈਂ ਚਲੋ ਭੁਪਿੰਦਰ ਭਾਜੀ ਦੀ ਗੱਲ ਨਾਲ ਸਹਿਮਤ ਆ ਵੀ ਕਿਰਾਏ ਤੇ ਰਹਿਣਾ ਬਹੁਤ ਔਖਾ, ਪਰ ਜਿਹੜੇ ਹਿਸਾਬ ਨਾਲ ਹੁਣ $10,000 ਘਰ ਦਾ ਹੋਇਆ ਟੈਕਸ ਆ, ਹੁਣ 10,000 ਤਾਂ ਤੁਹਾਨੂੰ ਇਹਦੇ ਵਾਸਤੇ ਕੱਢਣਾ ਪੈਂਦਾ, ਜੇ ਇੱਕ ਜਵਾਕ ਤੁਸੀਂ ਐਡ ਕਰ ਲਿਆ ਗੱਡੀ ਚ ਨਾ, $10,000-12,000 ਇੰਸ਼ੋਰੈਂਸ ਆ, 22,000-25,000 ਦਾ ਤੁਹਾਡਾ ਦੋ ਚੀਜ਼ਾਂ ਚ ਜਾਂਦਾ।
0: ਬੈਂਸ ਸਾਹਿਬ ਮੈਨੂੰ ਤੁਹਾਡੀ ਗੱਲਾਂ ਤੋਂ ਨਾ ਇੱਕ ਮੇਰਾ ਇਹ ਵੀ ਆਇਆ ਕੁਝ ਕੁ, ਇਹ ਵੀ ਗੱਲ ਉੱਠੀ ਸੀ ਵੀ ਜਿਸ ਹਿਸਾਬ ਦੇ ਨਾਲ ਆਪਾਂ ਹੁੰਦਾ ਨਾ ਵੀ ਪਰ ਈਅਰ ਇੰਨੀ ਐਪਰੀਸ਼ੀਏਸ਼ਨ ਹੋਣੀ ਚਾਹੀਦੀ ਹੈ ਕਿਸੇ ਵੀ ਚੀਜ਼ ਦੀ, ਹੈ ਨਾ, ਉਹਦੇ ਤੇ ਇੱਕ ਕੈਪ ਲੱਗਾ ਹੋਵੇ ਵੀ ਇਸ ਤੋਂ ਵੱਧ ਨੀ ਐਪਰੀਸ਼ੀਏਸ਼ਨ ਹੋਣੀ ਚਾਹੀਦੀ,
1: ਮੇਰੀ ਇਨਕਮ ਵਧੂਗੀ ਤਾਂ ਮੇਰਾ ਇੰਨਾ ਟੈਕਸ ਵਧੂ,
0: ਉਸੇ ਤਰ੍ਹਾਂ ਡੈਪਰੀਸ਼ੀਏਸ਼ਨ ਹੈ ਜਿਹੜੀ ਉਹਦੇ ਤੇ ਵੀ ਕੈਪ ਹੋਣਾ ਚਾਹੀਦਾ ਸੀਗਾ, ਹੈ ਨਾ, ਇਸ ਤੋਂ ਥੱਲੇ ਨੀ ਡੈਪਰੀਸ਼ੀਏਟ ਕੋਈ ਵੀ ਚੀਜ਼ ਹੋਵੇਗੀ, ਏਦਾਂ ਦੀ ਵੀ ਕੋਈ ਪਾਲਿਸੀ ਹੋਵੇ ਮੇਰੇ ਖਿਆਲ ਉਹਦੇ ਨਾਲ ਵੀ ਸ਼ਾਇਦ ਇੱਕ ਬਹੁਤ ਵਧੀਆ ਹਾਊਸਿੰਗ ਜਿਹੜੀ ਮਾਰਕੀਟ ਆ ਜਿਹੜੀ ਅੱਗੇ ਵੱਧ ਸਕਦੀ,
1: ਡੈਪਰੀਸ਼ੀਏਸ਼ਨ ਦੇ ਨਾਲ ਜੇ ਹੁਣ ਇਧਰੋਂ ਘਟਦੀ ਵੀ ਆ, ਚਲੋ ਉਧਰੋਂ ਸਾਡਾ ਫਿਰ ਟੈਕਸ ਵੀ ਲਗੇ ਥੰਦੇ ਆ ਵੀ ਉਹ ਵੀ ਚੱਕ ਦਿੰਦੇ ਨੇ, ਹੁਣ ਸਲੋ ਵਾਲਾ ਸਾਡਾ ਉਹ ਮੇਰਾ ਖਿਆਲ 2 ਮਹੀਨੇ ਦਾ ਕੰਮ ਆ, ਕਹਿੰਦੇ $100 ਜਿਹੜਾ ਵਧਾਇਆ ਵਾ ਉਹਨਾਂ ਨੂੰ ਲੱਗੇ ਹੀ ਰਹਿਣਾ,
0: ਉਹ ਜਿਹੜੀ ਵੱਟ ਹਾਂਜੀ, ਅੱਛਾ ਉਹ ਜਿਹੜੀ ਵੱਟ ਹੈ ਜਿਹੜੀ ਤੁਸੀਂ ਗੱਲ ਕੀਤੀ ਆ, ਚਲੋ ਆਪਾਂ ਹੁਣ ਰੈਪ ਅਪ ਹੀ ਕਰਾਂਗੇ, ਪਰ ਮਿਸੀਸਾਗਾ ਚ ਉਹੀ $24 ਹੈ ਤੇ ਇੱਥੇ ਜਦੋਂ ਆਪਾਂ ਬ੍ਰੈਂਪਟਨ ਦੀ ਗੱਲ ਕਰਦੇ ਆ ਉਹ $90 ਦੇ ਕੋਲ ਪਹੁੰਚ ਜਾਂਦਾ, ਜੇ ਵੱਟ ਹਟਾਉਣੀ ਹੈ ਸਨੋਹ ਦੀ,
1: ਦੋ ਨੰਬਰ ਦਾ ਕੰਮ ਕਹਿੰਦੇ ਜਾਣਾ
0: ਕਰਦੇ ਨੇ। ਚਲੋ ਚਲੋ, ਥੈਂਕ ਯੂ ਕੁਲਦੀਪ ਭਾਜੀ, ਥੈਂਕ ਯੂ ਜੀ,
1: ਥੈਂਕ ਯੂ
0: ਜੀ, ਸੋ ਨਾਈਸ ਆਫ ਯੂ ਜੀ, ਸਾਰਿਆਂ ਦੇ ਤੁਹਾਡੇ ਆਪਾਂ ਆਪਣੇ ਵਿਚਾਰ ਹੈ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਮੈਂ ਅਗਲੀ ਕਾਲ ਲੈਣਾ, ਉਸ ਤੋਂ ਪਹਿਲਾਂ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰ, ਟਰੱਕਾ ਟਰੇਲਾਂ ਦਾ ਕੋਈ ਵੀ ਤੁਸੀਂ ਕੰਮ ਕਰਾਉਣਾ, ਐਨੂਅਲ ਸੇਫਟੀ ਕਰਾਉਣੀ, ਐਮਿਸ਼ਨ ਟੈਸਟ ਕਰਾਉਣਾ, ਆਇਲ ਚੇਂਜ ਕਰਾਉਣਾ ਚਾਹੁੰਦੇ ਹੋ, ਜਾਂ ਫਿਰ ਤੁਸੀਂ ਟਰਾਂਸਮਿਸ਼ਨ ਜਾਂ ਡੈਫ ਹੈ ਜਿਹੜੇ ਉਹ ਰੀਬਿਲਟ ਕਰਾਉਣਾ ਚਾਹੁੰਦੇ ਹੋ, ਹਾਂਜੀ, ਸਪੈਸ਼ਲਾਈਜ਼ ਕਰਦੇ ਨੇ ਜਿਹੜੇ ਕਾਰ ਹੌਲਰਸ ਨੇ, ਸੋ ਪ੍ਰੋ 1 ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਮਿਲਟਨ ਵਿਖੇ ਵਾਕਿਆ ਨੇ 14 ਮੈਨਸਵੁੱਡ ਕੋਰਟ, ਜਾਂ ਫਿਰ ਤੁਸੀਂ ਸਰਦਾਰ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦੀ ਮਾਹਿਰ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਭੱਠਲ ਦਾ ਹਵਾਲਾ ਦੇ ਦਿਓ, PM ਇੰਸਪੈਕਸ਼ਨ ਹੈ ਜਿਹੜੀ ਉਹ ਕੰਪਲੀਮੈਂਟਰੀ ਹੈ ਜਿਹੜੀ ਕੀਤੀ ਜਾਵੇਗੀ, ਸੋ 519-490-61, ਬੜਾ ਸੌਖਾ ਨੰਬਰ ਹੈ 519-400-9061, ਜਾਂ ਫਿਰ ਪ੍ਰੋ 1 ਟਰੱਕ ਰਿਪੇਅਰ ਐਂਡ ਟੈਸ ਤੁਸੀਂ ਆ ਜਿਹੜਾ ਗੂਗਲ ਵੀ ਕਰ ਸਕਦੇ ਹੋ। ਬਲਜੀਤ ਜੀ ਸਤਿ ਸ਼੍ਰੀ ਅਕਾਲ ਜੀ, ਜੀ ਸਤਿ ਸ਼੍ਰੀ ਅਕਾਲ ਸਰ,
6: ਜਿੰਨਾ ਚਿਰ ਜਿਵੇਂ ਮੰਨ ਲਓ ਮੇਰੀ, ਮੈਂ ਇਹ ਸੋਚਦਾ ਸੀ ਜਿੰਨਾ ਚਿਰ ਆਪਾਂ ਇੰਡੀਆ ਸੀਗੇ, ਸਾਡੇ ਵੀ ਘਰਦੇ ਨੇ ਸਭ ਨੇ ਬਣਾਇਆ ਹੁੰਦਾ ਜਿਹਨਾਂ ਨੇ, ਸਾਡੇ ਕੋਲ ਲੈਵਰੇਜ ਜਿੱਥੇ ਆਪਾਂ ਸਾਡੇ ਕੋਲ ਆਪਾਂ ਜਿੱਦਾਂ ਮਰਜ਼ੀ ਆਪਣਾ ਟਾਈਮ ਇਨਵੈਸਟ ਕਰਦੇ ਸੀ, ਸਾਨੂੰ ਟੈਨਸ਼ਨ ਨਹੀਂ ਸੀ ਦਿਮਾਗ ਚ, ਚਲੋ ਸਟ੍ਰੈਸ ਨਹੀਂ ਸੀ, ਜਿੱਦਾਂ ਮਰਜ਼ੀ ਕਰਦੇ ਸੀ, ਸਪੋਰਟ ਸੀ, ਬਾਹਰਲੇ ਮੁਲਕਾਂ ਚ ਆ ਗਏ ਆਪਾਂ ਸਟਾਰਟ ਕਰ ਰਹੇ ਆਪਣੀ ਲਾਈਫ, ਤੇ ਇੱਥੇ ਆ ਕੇ ਬਟ ਓਬਵੀਅਸ ਹੈਗਾ ਆਪਾਂ ਨੂੰ ਮਿਹਨਤ ਕਰਨੀ ਪੈਣੀ ਹੈ, ਜਿਹੜਾ ਸਿਆਣਾ ਥੋੜਾ ਸਮਝਦਾਰ ਹੋਊਗਾ, ਜਿਹੜੇ ਸਾਰੇ ਹੈਗੇ ਨੇ ਭਾਈ
0: ਜੀ,
6: ਤੇ ਓਬਵੀਅਸਲੀ ਜਿਹੜੇ ਬੱਚੇ ਇੱਥੋਂ ਦੇ ਆ ਉਹਨਾਂ ਨੂੰ
7: ਉਹਨਾਂ ਦਾ ਬੈਨੀਫਿਟ ਹੈ, ਉਹਨਾਂ ਦੇ ਪੇਰੈਂਟਸ ਨੇ ਆ ਕੇ ਮਿਹਨਤ ਕਰ ਲਈ ਹੈ, ਉਹਨਾਂ ਦਾ ਠੀਕ ਆ, ਉਹ ਚਿੱਲ ਕਰਦੇ ਨੇ, ਹੁਣ ਮੈਂ ਵੀ ਕੱਲ ਨੂੰ ਮਿਹਨਤ ਕਰ ਲੂੰਗਾ, ਮੈਂ ਨੀ ਚਾਹੂੰਗਾ ਕਿ ਮੇਰੇ ਬੱਚੇ ਆ ਕੇ ਇੰਨੀ ਮਿਹਨਤ ਕਰਨ, ਉਹ ਵੀ ਚਿੱਲ ਕਰਨ ਬਲੋ, ਉਹਨਾਂ ਨੂੰ ਲੋੜ ਹੀ ਨਹੀਂ ਕੰਮ ਕਰਨ ਦੀ ਜਿੰਨਾ ਮੈਂ ਮਰ ਲਿਆ। ਸੋ ਮੈਂ
0: ਠੀਕ ਹੈ ਜੀ, ਠੀਕ ਹੈ, ਥੈਂਕ ਯੂ ਬਲਜੀਤ ਭਾਜੀ, ਥੈਂਕ ਯੂ ਜੀ, ਤੁਹਾਡੇ ਦੇਖੋ ਵਿਚਾਰ ਹੈ। ਸੋ ਸਾਰਿਆਂ ਦੇ ਬਹੁਤ ਸੋਹਣੇ ਵਿਚਾਰ ਹੈ। ਜਿੱਦਾਂ ਬਲਜੀਤ ਜੀ ਤੁਸੀਂ ਕਿਹਾ, ਮੈਂ ਪਿੱਛੇ ਜੇ ਹੈ ਨਾ ਗੁਰਪ੍ਰੀਤ ਘੁੱਗੀ ਹੋਣੀ ਇਹਨਾਂ ਦੀ ਇੱਕ ਮੂਵੀ ਆ ਰਹੀ ਹੈ 40 ਦਿਨ, ਅਤੇ ਉਹਦੇ ਵਿੱਚ ਜਿਹੜਾ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡਾ ਫਰਜ਼ੰਦ ਹੈ, ਹਾਂਜੀ, ਉਹ ਵੀ ਬੜੀ ਮਿਹਨਤ ਕਰ ਰਿਹਾ, ਉਹ ਕਹਿੰਦਾ ਵੀ ਮੈਂ ਲਾਈਕ ਕਰਦਾ ਵੀ ਉਹ ਮੈਥੋਂ ਵੀ ਵੱਧ ਮਿਹਨਤ ਕਰੇ ਅਤੇ ਉਨਾ ਹੀ ਜ਼ਿਆਦਾ ਚਮਕ ਕੇ ਆ ਜਿਹੜਾ ਉਹ ਬਾਹਰ ਆਵੇਗਾ। ਸੋ ਆਪਾਂ ਦੇਖਿਆ ਬਾਲੀਵੁੱਡ ਇੰਡਸਟਰੀ 'ਚ ਦੇਖ ਲਓ ਵੀ ਜਿਨ੍ਹਾਂ ਨੇ ਤਾਂ ਆਪਣੇ ਬੱਚਿਆਂ ਦੀ ਸਪੋਰਟ ਕੀਤੀ ਉਹ ਲੰਬੇ ਨਹੀਂ ਚੱਲੇ, ਹਾਂਜੀ, ਉਹ ਥੋੜ੍ਹੇ ਰੁਕ ਗਏ ਕਿਉਂਕਿ ਉਹਨਾਂ ਨੂੰ ਪਤਾ ਪਿੱਛੇ ਸਪੋਰਟ ਤਕੜੀ ਹੈ। ਸਪੋਰਟ ਮੈਂ ਕਹਿੰਦਾ ਉਨੀ ਕੁ ਕਰਨੀ ਚਾਹੀਦੀ ਹੈ ਤਾਂ ਕਿ ਅਗਲੇ ਨੂੰ ਰਿਸਪੋਂਸੀਬਿਲਟੀ ਦਾ ਵੀ ਹੈ ਜਿਹੜਾ ਆਪਣਾ ਪਤਾ ਚੱਲੇ। ਕੀ ਤੁਹਾਡੀਆਂ ਜਿਹੜੀਆਂ ਗੱਲਾਂ ਦਾ ਜੇ ਮੈਂ ਹੁਣ ਨਿਚੋੜ ਕੱਢਾਂ ਨਾ, ਜੋ ਆਪਾਂ ਅੱਜ ਟੌਪਿਕ ਛੇੜਿਆ ਆ, ਕੀ ਤੁਸੀਂ ਇਹ ਸਮਝਦੇ ਹੋ ਵੀ ਜਿਹੜੇ ਇੱਧਰਲੇ ਬੋਰਨ ਬਰੋਟ ਅਪ ਬੱਚੇ ਹੈ ਉਹ ਜਿਹੜੇ ਜਾਂ ਇਮੀਗ੍ਰੈਂਟਸ ਆਉਂਦੇ ਆ, ਹੁਣ ਕੰਪੈਰੀਜ਼ਨ ਕਰਦੇ ਹਾਂ ਆਪਾਂ ਵੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਲੈ ਕੇ ਆ ਜਿਹੜੇ ਉਹ ਪਿੱਛੇ ਰਹਿ ਰਹੇ ਨੇ, ਕਿ ਫਾਈਨੈਂਸ਼ੀਅਲ ਪਲੈਨਿੰਗ ਉਹਨਾਂ ਦੀ ਪੂਅਰ ਹੈ, ਇਸ ਕਰਕੇ ਜਿਹੜੀ ਹੋਮ ਓਨਰਸ਼ਿਪ ਦੇ ਪਿੱਛੇ ਹੋਮ ਓਨਰਸ਼ਿਪ ਦੇ ਵਿੱਚ ਹੈ ਜਿਹੜੇ ਉਹ ਪਿੱਛੇ ਰਹਿ ਰਹੇ ਨੇ, ਉਹ ਜਿਸ ਹਿਸਾਬ ਦੀ ਸੇਵਿੰਗਸ ਕਰਨੀ ਚਾਹੀਦੀ ਹੈ ਜਾਂ ਆਪਾਂ ਜਿੱਦਾਂ ਮਿਹਨਤ ਕਰਦੇ ਹਾਂ ਜਾਂ ਫਿਰ ਆਪਾਂ ਸੇਵਿੰਗਸ ਕਰਦੇ ਹਾਂ, ਕਿ ਉਹ ਉਸ ਹਿਸਾਬ ਦੀ ਸੇਵਿੰਗਸ ਨਹੀਂ ਕਰ ਪਾ ਰਹੇ ਜਿੱਦਾਂ ਦੇ ਜਿਹੜੇ ਇਮੀਗ੍ਰੈਂਟਸ ਆ ਕੇ ਕਰਦੇ ਹੈ। ਸੋ ਮੈਨੂੰ ਜੋ ਤੁਹਾਡੀ ਗੱਲਾਂ ਦਾ ਨਿਚੋੜ ਹੈ ਜਿਹੜਾ ਇਹ ਲੱਗਦਾ, ਬਾਕੀ ਆ ਜਿਹੜੇ ਤੁਸੀਂ ਆ ਜਿਹੜੇ ਹੋਰ ਇਸ ਗੱਲ ਨੂੰ ਕੰਕਲੂਡ ਹੈ ਜਿਹੜਾ ਕਰ ਸਕਦੇ ਹੋ। ਸੋ ਸਟੂਡੀਓ ਨੰਬਰ 905-673-3337 'ਤੇ ਕਾਲ ਕਰ ਸਕਦੇ ਹੋ। ਡਰੀਮ ਹੋਮ ਅਪਲਾਈਸਿਸ, ਤੁਸੀਂ ਇਹ ਜਿਹੜਾ ਕੋਈ ਵੀ ਅਪਲਾਈਸਿਸ ਟੋਪ ਆਫ ਦਾ ਲਾਈਨ ਅਪਲਾਈਸਿਸ ਬਾਏ ਕਰਨਾ, ਮੈਂ ਕਿਹਾ ਵੀ ਪੂਰਾ ਕੈਨੇਡਾ ਤੁਸੀਂ ਘੁੰਮ ਲਿਓ, ਕੋਈ ਵੀ ਡੀਲ ਹੈ ਜਿਹੜੀ ਤੁਸੀਂ ਡਰੀਮ ਹੋਮ ਅਪਲਾਈਸਿਸ 'ਤੇ ਲੈ ਜਿਓ, ਉਹ ਤੁਹਾਡੀ ਜਿਹੜੀ ਹੈ ਡੀਲ ਨੂੰ ਹੈ ਜਿਹੜਾ ਇਹ ਮੈਚ ਨਹੀਂ, ਇਹ ਬ੍ਰੇਕ ਕਰਨਗੇ, ਬੀਟ ਕਰਨਗੇ, ਪਲੱਸ 10% ਹੋਰ ਐਡੀਸ਼ਨਲ ਆਫ ਹੈ ਜਿਹੜਾ ਤੁਹਾਨੂੰ ਪੈਕੇਜ ਦੇ ਉੱਤੇ ਮਿਲੇਗਾ। ਸੋ ਡਰੀਮ ਹੋਮ ਅਪਲਾਈਸਿਸ 2915 ਅਰਜਨਟੀਆ ਰੋਡ ਮਿਸੀਸਾਗਾ ਯੂਨਿਟ ਨੰਬਰ 2 'ਤੇ ਤੁਸੀਂ ਇਹ ਜਿਹੜਾ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ। ਅਤੇ ਉੱਥੇ ਹੀ ਸਿੰਪਲੀ ਇੰਡੀਅਨ ਰੈਸਟੋਰੈਂਟ, ਤੁਸੀਂ ਇਹ ਜਿਹੜੇ ਗੈਟ ਟੂਗੈਦਰ ਕਰਨਾ ਜਾਂ ਕੇਟਰਿੰਗ ਕਰਾਉਣਾ ਚਾਹੁੰਦੇ ਹੋ ਜਾਂ ਇੱਕ ਸਵਾਦਿਸ਼ਟ ਹਾਂਜੀ ਖਾਣਾ ਖਾਣਾ ਚਾਹੁੰਦੇ ਹੋ ਤਾਂ ਫਿਰ ਸਿੰਪਲੀ ਇੰਡੀਅਨ ਰੈਸਟੋਰੈਂਟ ਦੀ ਟੀਮ ਨੂੰ ਵਿਜ਼ਿਟ ਕਰ ਸਕਦੇ ਹੋ। 905-794-8111 ਤੇ ਸਿੰਪਲੀ ਇੰਡੀਅਨ ਰੈਸਟੋਰੈਂਟ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਜਤਿੰਦਰ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਭਾਜੀ।
8: ਥੈਂਕ ਯੂ ਜਤਿੰਦਰ ਜੀ, ਥੈਂਕ ਯੂ ਭਾਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਅਗਲੀ ਕਾਲ ਲੈਣਾ ਮੈਂ, ਸ਼ਵੇਤਾ ਜੀ ਸਵਾਗਤ ਹੈ ਜੀ। ਹਾਂਜੀ ਬਟਨਾਗਰ ਸਾਹਿਬ ਸਵਾਗਤ ਹੈ ਜੀ,
9: ਬਹੁਤ
8: ਵਧੀਆ ਸਰ, ਬਹੁਤ ਵਧੀਆ, ਤੁਸੀਂ ਸੁਣਾਓ ਜੀ।
9: ਸ਼ਮੀ ਭਾਈ ਉਹ ਪਹਿਲਾਂ ਵਾਲੇ ਕਾਲਰ ਜਿਹੜੇ ਆ ਕੁਝ ਚੀਜ਼ਾਂ ਬੋਲ ਗਏ ਆਲਰੇਡੀ, ਸੋ ਮੈਂ ਵੀ ਇਹ ਚੀਜ਼ ਫੀਲ ਕਰਦਾ ਕਿ ਨਾ ਜਿਹੜੇ ਜਿਹੜੇ ਬੱਚੇ ਆਪਣੇ ਪੇਰੈਂਟਸ ਨਾਲ ਰਹਿੰਦੇ ਉਹਨਾਂ ਵਾਸਤੇ ਇਹ ਚੀਜ਼ ਪ੍ਰਾਇਓਰਿਟੀ ਨੀ ਹੈਗੀ ਆ। ਹੁਣ ਅਸੀਂ ਲੋਕ ਜਿਹੜੇ ਹੈਗੇ ਆ ਆਲਰੇਡੀ ਰੈਂਟ ਦੇ ਮਕਾਨ ਚ ਰਹਿੰਦੇ ਆ, ਬੇਸਮੈਂਟਾਂ ਚ ਰਹਿੰਦੇ ਆ, ਤੇ ਸਾਡੀ ਹਰ ਟਾਈਮ ਸਾਡੇ ਇਹੀ ਪ੍ਰਾਇਓਰਿਟੀ ਰਹਿੰਦੀ ਹੈ ਕਿ ਯਾਰ ਘਰ ਲੈ ਲਈਏ ਘਰ ਲੈ ਲਈਏ ਘਰ ਲੈ ਲਈਏ।
0: ਸਹੀ ਗੱਲ।
9: ਸੋ ਕਰਕੇ ਜੇ ਜਿਵੇਂ ਉਹ ਬੋਲ ਕੇ ਕਿਹਾ ਸਹੀ ਗੱਲ ਆ ਕਿ ਹਾਂ ਵੀ ਉਹਨਾਂ ਵਾਸਤੇ ਹੋਰ ਚੀਜ਼ਾਂ ਲਾਈਕ ਉਹ ਆਪਣੀ ਜ਼ਿੰਦਗੀ ਨੂੰ ਹੋਰ ਤਰੀਕੇ ਨਾਲ ਇੰਜੋਏ ਕਰਦੇ, ਅਸੀਂ ਆਪਣਾ ਫਿਊਚਰ ਬਣਾਉਣ ਆਉਂਦੇ ਆ ਆਏ ਆ, ਤੇ ਸਾਨੂੰ ਅਸੀਂ ਕੁਛ ਨਾ ਕੁਛ ਕਰੀਏ ਆਪਣੀ ਨੈਕਸਟ ਜਨਰੇਸ਼ਨ ਵਾਸਤੇ ਵੀ ਕਰੀਏ ਚਾਹੇ ਆਪਣੇ ਵਾਸਤੇ ਵੀ ਕਰੀਏ।
0: ਬਿਲਕੁਲ ਜੀ ਜੀ, ਗੁਰਜੀਤ ਸੋਹੀ ਜੀ ਹੁਣਾਂ ਦੇ ਨਾਲ ਤੁਸੀਂ ਬਲਬੀਰ ਸੋਹੀ ਸੋਰੀ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਦੰਦਾਂ ਦੀ ਕੋਈ ਵੀ ਹੈ ਜਿਹੜੀ ਮੋਬਾਈਲ ਡੈਂਟਲ ਹਾਈਜੀਨ ਕੇਅਰ ਕਰਦੇ ਨੇ 6479699888 ਸਮਾਈਲ ਔਨ ਵੀਲਸ। ਤੇ ਪ੍ਰੋਗਰਾਮ ਤੋਂ ਬਾਅਦ ਤੁਸੀਂ ਮੇਰੇ ਨਾਲ ਰੀਅਲ ਸਟੇਟ ਜਾਂ ਫਿਰ ਤੁਸੀਂ ਲਾਈਫ ਇੰਸ਼ੋਰੈਂਸ ਜਾਂ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਕਰਾਉਣੀ ਹੈ, ਨੰਬਰ ਮੇਰਾ 416-917-3416-917-7776। ਇੱਥੇ ਜੋ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡੈਨਿੰਗ ਅਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਸਬਰ ਕਰੀਦਾ, ਕਿੱਦਾਂ ਸਵੈ ਮਾਣ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
3: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ 'ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ, ਕੁਝ ਤੁਹਾਡੀਆਂ ਕੁਝ ਸਾਡੀਆਂ।

ਬਲਜਿੰਦਰ ਸਿੰਘ ਤੰਬਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ CHLO 530 AM ਡਾਇਲ ਤੇ ਵਿਰਾਸਤ ਰੇਡੀਓ ਦੀ ਵਾਰੀ ਆ ਗਈ ਆ। 530 AM ਡਾਇਲ ਤੇ 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ। ਹੋਸਟ ਆਪਣੀ ਇਨਫੋਰਮੇਸ਼ਨ, ਕਮਿਊਨਿਟੀ ਦੀ ਇਨਫੋਰਮੇਸ਼ਨ, ਗੀਤ ਸੰਗੀਤ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਜਾਂਦੇ ਹਨ। ਹੁਣ ਸਾਡੀ ਵਾਰੀ ਆ ਗਈ ਆ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਦੀ। ਨੰਬਰ ਸਟੂ ਦੇ 416-837-1515 ਹੁੰਦੇ ਆ, 416-837-1515 ਸਟੂਡੀਓ ਦੇ ਨੰਬਰ ਹੁੰਦੇ ਆ। ਜੇ ਤੁਸੀਂ ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ, ਕਾਲ ਕਰਨੀ, ਆਪਣੇ ਵਿਚਾਰ ਸਾਂਝੇ ਕਰਨੇ ਹੋਣ, ਮੋਰ ਦੈਨ ਵੈਲਕਮ। ਕੋਈ ਐਸੀ ਖਬਰ ਹੈਗੀ ਆ ਜਿਹਦੀ ਸਾਂਝ ਪਾਉਣਾ ਚਾਹੁੰਦੇ ਹੋ, ਅਥੈਂਟਿਕ ਹੋਵੇ, ਤੁਸੀਂ ਖੁਦ ਉਸਦੇ ਰਿਸਪੋਂਸੀਬਲ ਹੁੰਦੇ ਆ, ਕਾਲ ਕਰਕੇ ਸਾਡੇ ਨਾਲ ਸ਼ੇਅਰ ਕਰ ਸਕਦੇ, ਸਾਡੇ ਆਡੀਅੰਸ, ਸਾਡੇ ਦਰਸ਼ਕ, ਸਾਡੇ ਸਰੋਤਿਆਂ ਨਾਲ ਸ਼ੇਅਰ ਕਰ ਸਕਦੇ ਹੋ। ਸਵੇਰੇ ਸਵੇਰੇ ਤੁਹਾਨੂੰ ਕਾਫੀ ਸਾਰੀਆਂ ਖਬਰਾਂ ਸੁਣਾ ਦੇ ਦੀਆਂ, ਕਮਿਊਨਿਟੀ ਵਿੱਚ ਕੀ ਕੁਝ ਹੋ ਰਿਹਾ ਉਹਦੀ ਜਾਣਕਾਰੀ ਪੇਸ਼ ਕਰਨ ਦੀ ਕੋਸ਼ਿਸ਼ ਕਰੀਦੀ ਆ। ਮੰਡੇ ਟੂ ਫਰਾਈਡੇ 6 ਵਜੇ ਤੋਂ ਲੈ ਕੇ 7 ਵਜੇ ਤੱਕ 530 AM ਡਾਇਲ ਤੇ ਤੁਹਾਡੇ ਲਈ ਬੈਠੀ ਦਾ, ਤੇ 24 ਘੰਟੇ 7 ਦਿਨ ਵਿਰਾਸਤ ਟੀਵੀ ਚੱਲਦਾ ਵੱਖ ਵੱਖ ਸਟ੍ਰੀਮਿੰਗ ਡਿਵਾਈਸਿਸ ਤੇ। ਸਾਡਾ ਸੋਸ਼ਲ ਮੀਡੀਆ ਬੜਾ ਸਟਰੋਂਗ ਹੈਗਾ, ਤੁਸੀਂ ਹੀ ਸਟਰੋਂਗ ਕੀਤਾ, ਬੜਾ ਰਿਸਪੋਂਸ ਮਿਲਦਾ ਸੋਸ਼ਲ ਮੀਡੀਆ ਤੋਂ, ਉੱਥੇ ਵੀ ਖਬਰਾਂ ਪੜ੍ਹ ਸਕਦੇ ਹੋ, ਦੇਖ ਸਕਦੇ ਹੋ, ਸੁਣ ਸਕਦੇ ਹੋ। ਧੰਨਵਾਦ ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਬੁੱਧਵਾਰ ਦਾ ਦਿਨ ਆ, ਜੂਨ ਮਹੀਨੇ ਦੀ 17 ਤਰੀਕ ਹੋ ਗਈ ਆ, 23 ਡਿਗਰੀ ਟੈਂਪਰੇਚਰ ਰਹੇਗਾ, ਥੰਡਰ ਸਟੋਰਮ ਵੀ ਹੋਣਗੇ, ਮੀਂਹ ਵੀ ਪਵੇਗਾ, ਬੱਦਲ ਛਾਏ ਰਹਿਣਗੇ, ਕਦੇ ਕਦੇ ਧੁੱਪ ਵੀ ਬਾਹਰ ਨਿਕਲੇਗੀ। ਸ਼ਾਮ ਨੂੰ 16 ਡਿਗਰੀ ਤੱਕ ਪਹੁੰਚ ਸਕਦਾ ਹੈਗਾ ਟਾਈਮ, ਸੋ ਪੋਸੀਬਲ ਥੰਡਰ ਸਟੋਰਮਸ। ਜੇ ਬਾਹਰ ਦੀਆਂ ਐਕਟੀਵਿਟੀਜ਼ ਕਰ ਰਹੇ ਹੋ, ਬੈਸਟ ਆਫ ਲੱਕ। ਅੱਜ ਕੱਲ੍ਹ ਬਾਹਰ ਬੜੇ ਵਿਆਹ ਸ਼ਾਦੀਆਂ ਹੁੰਦੇ ਹਨ, ਟੈਂਟ ਰੈਂਟ ਕਰਕੇ, ਟੈਂਟ ਬੁੱਕ ਕਰਕੇ, ਫਾਰਮ ਹਾਊਸ ਵਿੱਚ ਵੈਡਿੰਗਸ ਹੁੰਦੀਆਂ ਹਨ, ਕਈ ਵਾਰੀ ਔਖਾ ਹੋ ਜਾਂਦਾ ਜਦੋਂ ਮੀਂਹ ਪੈਣ ਲੱਗ ਪੈਂਦਾ ਹੈਗਾ, ਫਿਰ ਵੀ ਅੱਜ ਟੈਂਟਿੰਗ ਬਿਜ਼ਨਸ ਇਜ਼ ਬੂਮਿੰਗ, ਅਤੇ ਨਾਲ ਦੀ ਨਾਲ ਬਾਹਰ ਦੀ ਜਿਹੜੇ ਵਿਆਹ ਸ਼ਾਦੀ ਹੈਗੇ ਲੋਕ ਕਰਨਾ ਚਾਹੁੰਦੇ, ਵੱਖਰਾ ਮਾਹੌਲ ਪੈਦਾ ਕਰਨਾ ਚਾਹੁੰਦੇ ਆ। ਆਪਾਂ 8 ਮਹੀਨੇ ਅੰਦਰ ਹੀ ਰਹੀਦਾ ਅਤੇ ਕੈਨੇਡਾ ਦੇ ਵਿੱਚ, ਮਸੀਂ ਤਾਂ ਮਹੀਨਾ 2 ਮਹੀਨੇ ਬਾਹਰ ਨਿਕਲਣ ਦਾ ਮੌਸਮ ਮਿਲਦਾ ਹੈਗਾ, ਸੋ ਇੰਜੋਏ ਕਰੋ ਜਿੰਨਾ ਵੀ ਟਾਈਮ ਹੈਗਾ ਤੁਹਾਡਾ। ਤੁਹਾਡਾ ਆਪਣਾ ਇਹ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀ ਵੀ, 416

ਇਲੈਕਸ਼ਨਸ ਆ ਰਹੀਆਂ ਹਨ, ਮਿਊਨਿਸਪਲ ਇਲੈਕਸ਼ਨਸ, ਤੁਹਾਡੇ ਪੈਸੇ ਕਿਸ ਤਰ੍ਹਾਂ ਖਰਚੇ ਜਾਣੇ ਆ, ਕੌਣ ਖਰਚੇਗਾ, ਕੀ ਉਹਨਾਂ ਨੇ ਸਹੀ ਤਰੀਕੇ ਨਾਲ ਖਰਚਿਆ, ਕੋਈ ਕੰਮ ਕੀਤਾ ਕਿ ਨਹੀਂ ਕੀਤਾ, ਤੁਹਾਨੂੰ ਪਤਾ, ਤੁਸੀਂ ਖੁਦ ਜਾਣਦੇ ਹੋ ਆਪਣੀ ਸਿਟੀ ਵਿੱਚ ਰਹਿੰਦੇ ਹੋ, ਚਾਹੇ ਮਿਸਿਸਾਗਾ ਹੋਵੇ, ਬਰੈਂਪਟਨ ਹੋਵੇ, ਵਾਨ ਹੋਵੇ, ਜਿਹੜੀ ਮਰਜ਼ੀ ਟੋਰਾਂਟੋ ਹੋਵੇ, ਜਿਹੜੀ ਮਰਜ਼ੀ ਸਿਟੀ ਹੋਵੇ, ਤੁਸੀਂ ਖੁਦ ਜਾਣਦੇ ਹੋ। ਸੋ ਆਉਣ ਵਾਲਾ ਕਿਹੜਾ ਹੈਗਾ ਐਸਾ ਇਨਸਾਨ ਤੁਹਾਡੀ ਹੋਰ ਵਧੀਆ ਤਰੀਕੇ ਨਾਲ ਮਦਦ ਕਰ ਸਕਦਾ। ਕਈ ਤਾਂ ਕਹਿੰਦੇ ਇਹਨਾਂ ਸਾਰਿਆਂ ਨੂੰ ਹੀ ਚੇਂਜ ਕਰ ਰਹੇ ਹੋ, ਕਈ ਕਹਿੰਦੇ ਵੀ ਗੁੱਡ ਲੱਕ। ਸੋ ਬੈਸਟ ਆਫ ਲੱਕ ਮੈਂ ਹੀ ਕਹਿੰਦਾ ਸਾਰਿਆਂ ਨੂੰ, ਜਿੰਨੇ ਪੁਰਾਣੇ ਸੀਗੇ ਅਤੇ ਜਿੰਨੇ ਨਵੇਂ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ। ਸਿਟੀ ਆਫ ਬਰੈਂਪਟਨ ਦੀ ਕਾਫੀ ਗੱਲ ਹੁੰਦੀ, ਕਿਉਂਕਿ ਮੋਸਟਲੀ ਆਪਣੇ ਜਿਹੜੇ ਪੰਜਾਬੀ ਸਿੱਖ ਕਮਿਊਨਿਟੀ ਸਿਟੀ ਆਫ ਬਰੈਂਪਟਨ, ਮਿਸਾਗਾ ਅਤੇ ਸਰਾਊਂਡਿੰਗ ਏਰੀਆ ਵਿੱਚ ਰਹਿੰਦੀ, ਸਪੈਸ਼ਲੀ ਬਰੈਂਪਟਨ ਜਿਹੜੀ ਬਰਾਊਨ ਟਾਊਨ ਕਿਹਾ ਜਾਂਦਾ ਉੱਥੇ ਰਹਿੰਦੀ ਆ। ਸੋ ਫਿਕਰ ਹੋ ਜਾਂਦਾ, ਫਿਕਰ ਰਹਿੰਦਾ ਆ ਵੀ ਅਸੀਂ ਆਪਣਾ ਪ੍ਰੋਪਰਟੀ ਟੈਕਸ ਕਿਸ ਤਰ੍ਹਾਂ ਅਫੋਰਡ ਕਰਾਂਗੇ, ਜਿਹੜੀ ਹੈਲਥ ਕੇਅਰ ਸਰਵਿਸ ਜਾਂ ਕੀ ਸਾਨੂੰ ਮਿਲ ਰਹੀਆਂ ਕਿ ਨਹੀਂ ਮਿਲ ਰਹੀਆਂ, ਅਤੇ ਰੋਡ ਸੇਫਟੀ ਜਾਂ ਸਿਕਿਉਰਿਟੀ ਕਿੰਨੀ ਕੁ ਹੈਗੀ ਆ। ਸੋ ਕਾਫੀ ਸਾਰੀਆਂ ਖਬਰਾਂ ਲੈ ਕੇ ਆਉਂਗੇ ਤੁਹਾਡੇ ਵਾਸਤੇ, ਪ੍ਰੋਗਰਾਮ ਸਪੋਂਸਰ ਕੀਤਾ ਹੁੰਦਾ ਆ। ਅਤੇ ਪਹਿਲਾਂ ਮੈਂ ਛੋਟੀ ਜਿਹੀ ਬ੍ਰੇਕ ਲਵਾਂ, ਫਿਰ ਗੁਰਮੁਖ ਸਿੰਘ ਬਾਰੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ, ਕਾਫੀ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ। ਫੀਫਾ ਵਰਲਡ ਕੱਪ ਸੋਕਰ ਚੱਲ ਰਿਹਾ ਹੈਗਾ, ਦੁਨੀਆ ਟੀਵੀ ਦੇ ਨਾਲ ਜੁੜੀ ਹੋਈ ਹੈਗੀ ਆ, ਕਿਉਂਕਿ ਟਿਕਟਾਂ ਬਹੁਤ ਮਹਿੰਗੀ ਆ, ਕੀ ਕਰੀਏ, ਬੜੀ ਮਹਿੰਗੀ ਗੇਮ ਹੈਗੀ ਆ, ਪਰ ਜਿਹੜੇ ਅਫੋਰਡ ਕਰ ਸਕਦੇ ਆ ਪਹੁੰਚਦੇ ਹਨ। ਲਓ ਜੀ, ਬ੍ਰੇਕ ਤੋਂ ਵਾਪਸ ਆਉਂਦੇ, ਵਿਰਾਸਤ ਰੇਡੀਓ 'ਤੇ ਬਹੁਤ ਸਾਰੀਆਂ ਖਬਰਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ।

0: ਸਵੀਟ ਫੈਕਟਰੀ ਜਿੱਥੇ ਭਾਜੀ ਦੀਆਂ ਸਾਰੀਆਂ ਆਈਟਮਾਂ $4.75 ਪਰ ਪਾਉਂਡ ਤੋਂ ਸ਼ੁਰੂ ਨੇ। ਬੇਸਣ, ਪਿਸਤਾ, ਰਸਗੁੱਲੇ, 100% ਕੈਨੇਡੀਅਨ ਮੇਡ ਟਾਪ ਕੁਆਲਿਟੀ ਸਵੀਟ ਹੁਣ 3 ਲੋਕੇਸ਼ਨਸ ਤੋਂ ਸਰਵ ਕਰਦੇ ਨੇ। 2 ਇਨ ਬ੍ਰੈਂਪਟਨ, 1850 ਐਲਬਨ ਰੋਡ, ਈਟੋਬੀਕੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-213-1165 ਤੇ 416-213-1165।
1: ਓਹੋ, ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
2: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
1: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640
3: 647-706-6840।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
6: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
5: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
6: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
5: 416-509-1509
6: ਔਰ ਵਿਜ਼ਿਟ insuranceforyou.ca।
7: ਤੁਸੀਂ ਹੋ ਜੇ ਏਜ਼ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158।
8: ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ, 905-678-1200-905-678-1200। ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ। 2883 ਡੈਰੀ ਰੋਡ ਈਸਟ, ਮਿਸੀਸਾਗਾ। ਸੈਕੰਡ ਲੋਕੇਸ਼ਨ 4550 ਐਬਨੇਜ਼ਰ ਰੋਡ, ਬ੍ਰੈਂਪਟਨ।
9: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve karde ne GTA, Midwest, Montreal te North America de vich. Stargate Logistics, aaj hi call karo 905-564-9992 905-564-9292।
10: ਓ ਜੀ, ਹੁਣ ਤੁਸੀਂ ਵੀ ਦੇਰ ਨਾ ਲਗਾਓ, ਗ੍ਰੀਨ ਵੈਲੀ ਸੁਪਰ ਮਾਰਕੀਟ ਆਓ। ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ। ਵੈਜੀਟੇਬਲ, ਫਰੈਸ਼ ਫਰੂਟ, ਮੀਟ, ਚਿਲਡ ਬੀਅਰ, ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ। ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ। ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ।

0: जानकारी ते ऑर्डर लाई कॉल कमाओ 905-913-1666 905-913-1666 या पहुंचो 11665 मैकवीन ड्राइव मेफील्ड दे नुक्कर ते।
1: एक बार फिर प्रोग्राम दे विच जी आयां नूं वेलकम करते हैं। गुरमुख सिंह बारिया साहब जी लाइन जुड़ गए साडे नाल, उन्हां नाल गल्लां बातां करांगे, खबरां उत्ते झात मारांगे, खबरां विच की कुछ हो रहा हैगा। ब्रैम्पटन मेयर पैट्रिक ब्राउन चाहते हैं ਵੀ ਜਿਹੜੀ ਲੋਕਲ ਬਰੈਂਪਟਨ ਦੀ ਪਾਰਕ ਹੈਗੀ ਆ ਉਹਨੂੰ ਓਨਰ ਕੀਤਾ ਜਾਵੇ ਤਰਨ ਬੱਲੀ ਦੇ ਨਾਂ 'ਤੇ, ਜਿਹੜਾ ਅੰਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਆਫਿਸਰ ਮਾਰਿਆ ਗਿਆ ਸੀਗਾ ਲਾਈਨ ਆਫ ਡਿਊਟੀ ਦੇ ਵਿੱਚ ਨੌਰਦਰਨ ਅੰਟੇਰੀਓ ਦੇ ਵਿੱਚ, ਸਿਰਫ 29 ਸਾਲ ਦਾ ਸੀਗਾ ਅਤੇ ਬਰੈਂਪਟਨ ਵਿੱਚ ਉਹ ਇਮੀਗ੍ਰੇਟ ਹੋਏ ਸੀਗੇ ਅਤੇ ਇੰਡੀਆ ਤੋਂ, ਅਤੇ ਉਹਦੀ ਫੈਮਿਲੀ ਕਾਫੀ ਲੰਬੇ ਸਮੇਂ ਤੋਂ ਕਾਫੀ ਆਪਣੇ ਜਿਹੜੀਆਂ ਬਰੈਂਪਟਨ ਟਾਈਜ਼ ਰੱਖਦੀ ਹਨ, ਬਰੈਂਪਟਨ ਵਿੱਚ ਰਹਿੰਦੇ ਹਨ। ਥਰੂ ਆਊਟ ਹਿਜ਼ ਲਾਈਫ ਕਹਿੰਦੇ ਕਾਫੀ ਟਾਈਮ ਉਹਨਾਂ ਨੇ ਬਰੈਂਪਟਨ ਵਿੱਚ ਸਪੈਂਡ ਕੀਤਾ। ਉਹਦੀ ਜਿਹੜੀ ਮੌਤ ਹੈਗੀ ਆ ਸਾਰਿਆਂ ਨੂੰ ਸ਼ੌਕ ਲਿਆਂਦਾ ਕਮਿਊਨਿਟੀ ਦੇ ਵਿੱਚ। ਕੰਮ 'ਤੇ ਮਰਦੇ ਹਨ, ਜੀਂਦੇ ਹਨ ਅਤੇ ਕਈ ਓਨਰ ਵੀ ਕੀਤੇ ਜਾਂਦੇ ਹਨ। ਸੋ ਤਰਨ ਬੱਲੀ ਦੇ ਨਾਂ 'ਤੇ ਪਾਰਕ ਜਿਹੜੀ ਆ ਓਨਰ ਕਰਨਗੇ, ਪ੍ਰਮੋਸ਼ਨ ਲੈ ਕੇ ਆਉਣਗੇ ਕੀ ਕੁਝ ਹੋਇਆ ਅਤੇ ਆਉਣ ਵਾਲੇ ਟਾਈਮ ਵਿੱਚ ਆਪਾਂ ਦੱਸ ਦੇਵਾਂਗੇ ਜ਼ਰੂਰ। ਗੁਰਮੁਖ ਸਿੰਘ ਬਾਰੀਆ ਸਾਹਿਬ ਨਾਲ ਸਾਡੀ ਲਾਈਨ ਮਿਲ ਗਈ ਹੈਗੀ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਗੁਰਮੁਖ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
2: ਅੰਮ੍ਰਿਤ ਸਾਹਿਬ, ਤੁਹਾਨੂੰ ਤੇ ਵਿਰਾਸਤ ਮੀਡੀਆ ਦੇ ਸਾਰੇ ਸਰੋਤਿਆਂ ਨੂੰ ਸਵੇਰ ਦੀ ਸਤਿ ਸ੍ਰੀ ਅਕਾਲ ਜੀ।
1: ਤੇ
2: ਅੰਮ੍ਰਿਤ ਸਾਹਿਬ, ਬਿਲਕੁਲ ਆਪਾਂ ਰਲ ਮਿਲ ਕੇ ਗੱਲਾਂ ਕਰਾਂਗੇ, ਕੁਛ ਆਪਣੇ ਸਰੋਤਿਆਂ ਦੇ ਨਾਲ ਕੁਛ ਆਊਟਪੁੱਟ ਆਪਾਂ ਪਾਵਾਂਗੇ ਤੇ ਉਹਨਾਂ ਦੇ ਪ੍ਰਤੀਕਰਮ ਵੀ ਲਵਾਂਗੇ
1: ਜੀ।
2: ਤਾਂ ਕੁਛ ਅਹਿਮ ਖਬਰਾਂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਹੁਣ ਅੱਜ ਬਰੈਂਪਟਨ ਸਿਟੀ ਵੱਲੋਂ ਇੱਕ ਟਾਊਨ ਹਾਲ ਮੀਟਿੰਗ ਜਿਹੜੀ ਆ ਕੀਤੀ ਜਾਣੀ ਹੈ। ਟਾਊਨ ਹਾਲ ਕੀਤਾ ਜਾਂਦਾ ਜੀ ਸਮ ਟਾਈਮ ਅੱਜ 7 ਵਜੇ ਤੋਂ ਲੈ ਕੇ 8:30 ਤੱਕ
1: ਜੀ।
2: ਕੁਝ ਜਿਹੜੇ ਆ ਮੁੱਦਿਆਂ ਦੇ ਉੱਪਰ ਲੋਕਾਂ ਦੇ ਵਿਚਾਰ ਲਏ ਜਾਂਦੇ ਆ, ਹਾਲਾਂਕਿ ਇਹਨੂੰ ਪ੍ਰਚਾਰਿਆ ਬਹੁਤ ਘੱਟ ਜਾਂਦਾ ਜੀ। ਮੇਰਾ ਕਹਿਣਾ ਕਿ ਚਾਹੀਦਾ ਇਹ ਹੈਗਾ ਕਿ ਸੈੱਲ ਫੋਨ ਜਾਂ ਕਿਸੇ ਤਰ੍ਹਾਂ ਜਿਹੜੀਆਂ ਐਡਵਾਈਜ਼ਰੀ ਮੀਡੀਆ ਦੇ ਵਿੱਚ ਪ੍ਰੋਪਰ ਇਹਦਾ ਮੈਸੇਜ ਦੇਣਾ ਚਾਹੀਦਾ ਕਿ ਲੋਕ ਵੱਧ ਤੋਂ ਵੱਧ ਇਹਤੇ ਜੁੜ ਸਕਣ। ਫੋਕਸ ਰਹੂਗਾ ਜਿਹੜੀਆਂ ਰੀਕ੍ਰੀਏਸ਼ਨ ਸਰਵਿਸਿਸ ਹੈਗੀਆਂ ਨੇ, ਪ੍ਰੋਗਰਾਮ ਹੈਗੀਆਂ ਜਾਂ ਹੋਰ ਕੁਛ ਸੁੱਖ ਸਹੂਲਤਾਂ ਬੇਸਿਕ ਜਿਹੜੀਆਂ ਰਾਈਡੈਂਟਸ ਨੂੰ ਮਿਲਦੀਆਂ ਹੈਗੀਆਂ, ਉਹਦੇ ਉੱਪਰ ਸਵਾਲ ਜਿਹੜੇ ਆ ਉਹ ਕਰ ਸਕਦੇ ਆ ਜੀ। ਜਿਹੜੇ ਰਾਈਡੈਂਟਸ ਹੈਗੇ ਆ ਬਹੁਤ ਸਾਰੇ ਸਵਾਲ ਆਪਣੇ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕਰ ਸਕਦੇ ਆ, ਭਾਵੇਂ ਕਿ ਉਹਨਾਂ ਦੇ ਆਲ ਦਾ ਟਾਊਨ ਜਿਹੜਾ ਆਨਲਾਈਨ ਹੋਊਗਾ ਜੀ, ਵੱਖ ਵੱਖ ਦਾਇਰੇ ਹੋਣਗੇ। ਮੈਂ ਕੁਛ ਆਫ ਦੀ ਈਅਰ ਵੀ ਤੁਹਾਨੂੰ ਸ਼ੇਅਰ ਕਰ ਦਿੰਦਾ ਵਾ, ਉਹ ਤੁਸੀਂ ਬੋਲ ਸਕਦੇ ਹੋ, ਉਹਦੇ ਨਾਲ ਜਿਹੜਾ ਆਪਾਂ ਸਵਾਲ ਜਿਹੜੇ ਆ ਬਰੈਂਪਟਨ ਸਿਟੀ ਨੂੰ ਕੀਤੇ ਜਾ ਸਕਦੇ ਆ। ਇੱਕ ਬੇਸਿਕ ਜੀ ਜਿਹੜੀ ਖਬਰ ਸੀਗੀ ਆਪਾਂ ਸਾਂਝੀ ਕੀਤੀ ਆ।
1: ਗੁਰਮੁਖ ਸਿੰਘ ਜੀ, ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈਗੀ ਵੀ ਆਪਾਂ ਨਾ ਕਿੰਤੂ ਪਰੰਤੂ ਬਹੁਤ ਕਰਦੇ, ਜੋ ਸਾਡੀ ਵਾਰੀ ਆਉਂਦੀ ਆ ਸੁਣਨ ਲਈ ਤਾਂ ਆਪਣੀ ਆਵਾਜ਼ ਉਠਾਉਣ ਲਈ ਉਦੋਂ ਆਪਾਂ ਨਹੀਂ ਬੋਲਦੇ। ਰੇਡੀਓ 'ਤੇ ਬਹੁਤ ਸਾਰੇ ਆਉਂਦੇ ਹਨ, ਕਾਫੀ ਸਾਰੀ ਜਾਣਕਾਰੀ ਸ਼ੇਅਰ ਕਰ ਜਾਂਦੇ ਹਨ। ਕੱਲ੍ਹ ਇੱਕ ਮੇਰੇ ਵੀਰ ਨੇ ਕਿਹਾ ਸੀ ਤੁਸੀਂ ਇੰਡੀਆ ਦੀ ਗੱਲਬਾਤ ਕਰਦੇ ਹੋ, ਪੰਜਾਬ ਦੀ ਗੱਲਬਾਤ ਕਰਦੇ ਹੋ, ਵੀ ਆਪਾਂ ਇੱਥੇ ਰਹਿੰਦੇ ਆ, ਨਸ਼ਿਆਂ ਦੀ ਗੱਲਬਾਤ ਕਰੋ। ਤਾਂ ਉਸ ਵੇਲੇ ਵੀ ਆਪਾਂ ਆਵਾਜ਼ ਉਠਾਈ ਸੀਗੀ ਵੀ ਇੱਥੇ ਭੰਗ ਦੇ ਸਟੋਰ ਖੋਲ੍ਹੇ ਜਾ ਰਹੇ ਹਨ, ਖੋਲ੍ਹਣ ਲੱਗ ਪਏ ਹਨ, ਵੀ ਇਹਨਾਂ ਨੂੰ ਰੋਕੋ ਅਤੇ ਅਸੀਂ ਇਕੱਠੇ ਹੋ ਕੇ ਆਵਾਜ਼ ਉਠਾਵਾਂ ਰੋਕ ਸਕਦੇ। ਉਦੋਂ ਵੀ 25-30 ਜਣੇ ਮਸੀ ਪਹੁੰਚੇ ਸੀਗੇ, ਸਿਖਰਾਜ, ਸੰਧੂ, ਮਾਈਸੈਲਫ, ਬਹੁਤ ਸਾਰੇ ਹੋਰ ਜਿਹੜੇ ਪਹੁੰਚਣ ਤੋਂ ਬਹੁਤ ਬਹੁਤ ਧੰਨਵਾਦ। ਪਰ ਦੁੱਖ ਉਦੋਂ ਲੱਗਦਾ ਜਿੱਥੇ ਤੁਹਾਨੂੰ ਤੁਹਾਡੀ ਆਵਾਜ਼ ਪੇਪਰਾਂ ਦੇ ਵਿੱਚ ਕਾਊਂਟ ਕੀਤੀ ਜਾਣੀ ਆ, ਲੀਗਲੀ ਕਾਊਂਟ ਕੀਤੀ ਜਾਣੀ ਆ, ਉੱਥੇ ਆਪਾਂ ਆਵਾਜ਼ ਨਹੀਂ ਉਠਾਉਂਦੇ। ਹਾਂ, ਰੇਡੀਓ ਉੱਪਰ ਸੁਣਦੇ ਹਨ, ਸਾਡੇ ਪ੍ਰੋਗਰਾਮ ਦੇ ਗੋਰੇ ਵੀ ਬੈਠੇ ਸੁਣਦੇ ਸੀ, ਸਪੈਸ਼ਲ ਸੀ ਬਰੈਂਪਟਨ ਵਾਲੇ, ਉਹ ਵੀ ਪੰਜਾਬੀ ਸਿੱਖਣ ਲੱਗ ਪਏ ਹਨ, ਕਿਉਂਕਿ ਜੋ ਹੈਗਾ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰੀਦੀ ਆ। ਉਹ ਜਿੱਥੇ ਸਾਨੂੰ ਆਵਾਜ਼ ਉਠਾਉਣੀ ਹੈ ਜਾਂ ਜਿਹੜੀ ਰਿਕਾਰਡ ਕੀਤੀ ਜਾਣੀ, ਤੁਹਾਡੀ ਈਮੇਲ, ਤੁਹਾਡੇ ਫੋਨ ਕਾਲ, ਤੁਹਾਡੇ ਮੈਸੇਜ, ਉੱਥੇ ਆਪਾਂ ਨਹੀਂ ਆਵਾਜ਼ ਉਠਾਉਂਦੇ। ਸਪੈਸ਼ਲੀ ਜਿਹੜੀਆਂ ਸਿਟੀ ਆਫ ਬਰੈਂਪਟਨ ਦੀਆਂ ਫੈਸਿਲਿਟੀਜ਼ ਹੁੰਦੀਆਂ, ਉੱਥੇ ਆਵਾਜ਼ ਉਠਾਈ ਜਾਂਦੀ ਵਾ। ਇੱਥੇ ਆਪਾਂ ਆਹ ਕੁਝ ਕਰਨ ਲੱਗੇ ਹਾਂ, ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ, ਕਈ ਕਿ ਸਾਡੀ ਤਾਂ ਵਾਰੀ ਨਹੀਂ ਆਈ। ਵੈਲ, ਉਹਨਾਂ ਨੂੰ ਈਮੇਲ ਭੇਜ ਦੇਵੋ, ਤੁਹਾਡੇ ਘਰ ਵਿੱਚ ਬੱਚੇ ਹੁੰਦੇ ਹਨ, ਉਹਨਾਂ ਨੂੰ ਆਪਣੇ ਨਾਲ ਜੋੜੋ ਅਤੇ ਕਹੋ ਕੈਨ ਯੂ ਡੂ ਦਿਸ ਫੋਰ ਮੀ। ਗਰੰਟੀ ਆ ਉਹ ਖੁਸ਼ ਹੋ ਕੇ ਲਿਖਣ, ਸ਼ਾਇਦ ਪਹਿਲਾਂ ਤੰਗ ਕਰਨਗੇ, ਪਰ ਜੋ ਲਿਖਣ ਲੱਗ ਪੈਣਗੇ ਨਾ ਵੀ ਮੇਰੀ ਲਿਖੀ ਹੋਈ ਈਮੇਲ ਸਿਟੀ ਆਫ ਬਰੈਂਪਟਨ ਜਾਂ ਸਿਟੀ ਆਫ ਮਿਸਾਗਰ ਨੂੰ ਪਾਈ ਜਾ ਰਹੀ ਹੈਗੀ ਆ, ਉਹ ਕਿੰਨਾ ਪ੍ਰਾਊਡ ਫੀਲ ਕਰੇਗਾ। ਅਤੇ ਇਹ ਵੀ ਪ੍ਰਾਊਡ ਫੀਲ ਕਰੇਗਾ ਵੀ ਸਾਡਾ ਪਰਿਵਾਰ, ਸਾਡਾ ਡੈਡੀ, ਸਾਡੀ ਮੰਮੀ ਕੁਝ ਨਾ ਕੁਝ ਲੀਗਲ ਤਰੀਕੇ ਨਾਲ ਕਰਨਾ ਚਾਹ ਰਹੇ। ਸੋ ਈਮੇਲਾਂ ਕਰ ਦਿਆ ਕਰੋ। ਹੌਸਪੀਟਲ ਦਾ ਮੁੱਦਾ ਬੜਾ ਸਟਰੋਂਗ ਰਿਹਾ, ਕਿੰਨਿਆਂ ਕਰੇ ਈਮੇਲਾਂ ਕੀਤੀਆਂ, ਜੇ ਮੈਂ ਨਾ ਕੱਢ ਲਏ ਆਪਣੇ ਅੰਕੜੇ, ਤੁਹਾਨੂੰ ਪਤਾ ਲੱਗ ਜਾਵੇਗਾ ਵੀ ਕਿੰਨਿਆਂ ਕਰੇ ਈਮੇਲਾਂ ਜਾਂ ਫੋਨ ਕਾਲ ਕੀਤੇ ਆ, ਜਾਂ ਕਿੰਨਿਆਂ ਕਰੇ ਆਪਣੇ ਸੋ ਕਾਲ ਰੀਜਨਲ ਕੌਂਸਲਰ ਜਾਂ ਸਿਟੀ ਕੌਂਸਲਰ ਜਾਂ ਡੈਪਟੀ ਮੇਅਰ ਨਾਲ ਗੱਲਬਾਤ ਕੀਤੀ ਜਾਂ ਮੇਰਾ ਕੀਤੀ ਆ, ਵੀ ਕਿੱਥੇ ਗਿਆ ਹੌਸਪੀਟਲ। ਲੀਗਲ ਤਰੀਕੇ ਨਾਲ ਇਹ ਡਾਕੂਮੈਂਟ ਹੋਵੇ ਤਾਂ ਤੁਸੀਂ ਕੁਝ ਨਾ ਕੁਝ ਕਹਿ ਸਕਦੇ ਹੋ, ਪੇਸ਼ ਕਰ ਸਕਦੇ ਹੋ। ਤੋ ਆਪਣੀ ਆਵਾਜ਼ ਉਠਾਇਆ ਕਰੋ, ਸਿਟੀ ਦੇ ਟਾਊਨ ਹਾਲ ਮੀਟਿੰਗਾਂ ਸੁਣਿਆ ਕਰੋ, ਜੇ ਪਹੁੰਚ ਸਕਦੇ ਹੋ ਪਹੁੰਚਿਆ ਕਰੋ, ਟਾਈਮ ਕੱਢਣ ਦੀ ਕੋਸ਼ਿਸ਼ ਕਰਿਆ ਕਰੋ। ਅਵੀ ਧਾਲੀਵਾਲ ਜੀ ਪ੍ਰੋਗਰਾਮ ਸਪੋਂਸਰ ਕਰਦੇ ਹਨ, ਫ੍ਰੀਵੇ ਗਰੁੱਪ ਤੋਂ ਅਵੀ ਧਾਲੀਵਾਲ ਜੀ ਖੜ੍ਹੇ ਮੇਰੇ ਦੀ ਸੀਟ ਪਾਸੇ ਖੜ੍ਹੇ ਹਨ, ਇਹਨਾਂ ਨੇ ਆਪਣਾ ਨਾਂ ਭਰਿਆ ਹੋਇਆ, ਹੋਰ ਕਾਫੀ ਸਾਰੇ ਖੜ੍ਹੇ ਹਨ। ਵਨ ਬਾਏ ਵਨ ਆਉਣ ਵਾਲੇ ਦਿਨਾਂ ਵਿੱਚ ਏਅਰ 'ਤੇ ਆਪਾਂ ਲੈ ਕੇ ਆਵਾਂਗੇ, ਚਾਂਸ ਦੇਵਾਂਗੇ ਹਰ ਇੱਕ ਨੂੰ, ਬਿਲਕੁਲ ਕਰਟਸੀ ਹੋਵੇਗਾ ਸਾਡਾ ਵਨ ਟਾਈਮ, ਵੀ ਆ ਕੇ ਆਪਣੇ ਵਿਚਾਰ ਦੇਵੋ ਵੀ ਤੁਸੀਂ ਸਿਟੀ ਪਾਸੇ ਕੀ ਕਰਨਾ ਚਾਹੁੰਦੇ ਹੋ। ਤੋ ਤੁਹਾਡਾ ਬਹੁਤ ਵੱਡਾ ਰੋਲ ਹੁੰਦਾ ਐਜ਼ ਆ ਰੈਜੀਡੈਂਟ, ਤੁਸੀਂ ਆਵਾਜ਼ ਆਪਣੀ ਕਿਸ ਤਰ੍ਹਾਂ ਉਠਾਉਣੀ ਆ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਇਹਨਾਂ ਦਾ ਦੇਸੀ ਸਾਲ ਆਟਾ ਅਤੇ ਮਲਟੀਗ੍ਰੇਨ ਆਟਾ ਪਹੁੰਚਿਆ ਹੋਇਆ ਹੈਗਾ। ਹੁਣ ਪ੍ਰਸ਼ਾਦ ਆਟਾ ਵੀ ਕਈ ਸਟੋਰਾਂ ਵਿੱਚ ਪਹੁੰਚ ਗਿਆ, ਦੇਗ ਆਟਾ ਕਹਿ ਲਵੋ, ਪ੍ਰਸ਼ਾਦ ਆਟਾ ਕਹਿ ਲਵੋ, ਇੱਕ ਵੱਖਰਾ ਆਟਾ ਬਣਾਇਆ ਗਿਆ। ਤਾਂ ਪ੍ਰਸ਼ਾਦ ਦੇਗ ਬਣਾਉਣੀ ਬੜੀ ਸੌਖੀ ਹੋ ਜਾਂਦੀ ਹੈਗੀ ਆ, ਸਪੈਸ਼ਲੀ ਪ੍ਰਸ਼ਾਦ ਵਾਸਤੇ ਬਣਾਇਆ ਗਿਆ। ਆਪਾਂ ਬਹੁਤ ਸਾਰੇ ਆ ਸੈਂਪਲਾਂ ਦਿੱਤੀਆਂ ਵੱਖ ਵੱਖ ਗੁਰੂ ਘਰਾਂ ਨੂੰ, ਉਹਨਾਂ ਨੇ ਬੜਾ ਪਸੰਦ ਕੀਤਾ, ਹੁਣ ਸਟੋਰਾਂ ਦੇ ਵਿੱਚ ਵੀ ਆ ਗਿਆ ਹੈਗਾ। ਸਪੈਸ਼ਲੀ ਇੰਡੀਅਨ ਪੰਜਾਬੀ ਵਿਆਹ ਜਿਹੜਾ ਫਾਦਰ ਟੋਬਰਮ ਅਤੇ ਟੋਬਰਮ 'ਤੇ ਹੈਗਾ ਆ, ਉੱਥੇ ਜਾ ਕੇ ਵੀ ਤੁਸੀਂ ਖਰੀਦ ਸਕਦੇ ਹੋ। ਆਉਣ ਵਾਲੇ ਦਿਨ ਵਿੱਚ ਵੱਖ ਵੱਖ ਸਟੋਰਾਂ ਦਾ ਮੈਂ ਦੱਸ ਦੇਵਾਂਗਾ ਕਿੱਥੋਂ ਪ੍ਰਸ਼ਾਦ ਆਟਾ ਦੇਗ ਆਟਾ ਤੁਸੀਂ ਲੈ ਸਕਦੇ ਹੋ। ਗੁਰਮੁਖ ਸਿੰਘ ਜੀ, ਅਗਲੀ ਖਬਰ ਵੱਲ ਚੱਲਦੇ ਹਾਂ।
2: ਜੀ ਬਿਲਕੁਲ ਤਮਰ ਸਾਹਿਬ, ਗੱਲ ਇਹ ਹੈਗੀ ਕਿ ਫੈਡਰਲ ਦੇ ਵਿੱਚ ਕੁਛ ਝਾਤੀ ਮਾਰਨੀ ਹੋਵੇ ਖਬਰਾਂ ਦੇ ਉੱਪਰ, ਤੇ ਇੱਕ ਵਿਸ਼ੇਸ਼ ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਐਕਸਪੈਂਸ਼ਨ ਆਫ ਮੈਡੀਕਲ ਸਿਸਟਮ ਇਨ ਡਾਇੰਗ, ਇਹ ਜਿਹੜਾ ਪ੍ਰੋਗਰਾਮ ਮੇਡ ਇਹਨੂੰ ਬੋਲ ਦਿੰਦੇ ਆ, ਅਸਲ ਦੇ ਵਿੱਚ ਇਹ ਸ਼ੋਰਟ ਫਾਰਮ ਦੇ ਵਿੱਚ ਬੋਲ ਦਿੰਦੇ ਆ, ਇਹਨੂੰ ਦੁਬਾਰਾ ਤੋਂ ਲਾਗੂ ਕੀਤਾ ਜਾਣਾ ਜੀ 17 March 2027 ਤੋਂ। ਇਹ ਹੁਣ ਫਿਲਹਾਲ ਅੰਡਰ ਕੰਸਿਡਰੇਸ਼ਨ ਹੈਗਾ ਜੀ। ਜਿਹੜੀ ਸਪੈਸ਼ਲ ਪਾਰਲੀਮੈਂਟ ਕਮੇਟੀ ਹੈਗੀ ਆ, ਉਹਨੇ ਕੁਛ ਰਿਕਮੈਂਡੇਸ਼ਨ ਕੀਤੀਆਂ ਕਿ ਜਿਹੜੇ ਸਾਈਕੋਲੋਜੀਕਲੀ ਜਾਂ ਮਨੋਵਿਗਿਆਨਿਕ ਤੌਰ ਤੇ ਇਨਸਾਨ ਹੁੰਦੇ ਆ, ਭਾਵੇਂ ਕਿ ਆਪਾਂ ਇਹ ਕਹਿ ਸਕਦੇ ਕਿ ਜਿਹਨਾਂ ਨੂੰ ਸਾਈਕੋਲੋਜੀਕਲੀ ਪ੍ਰੋਬਲਮ ਹੁੰਦੀ ਆ, ਉਹਨਾਂ ਵਾਸਤੇ ਇਹ ਸਿਸਟਮ ਜਿਹੜੀ ਆ ਨਾ ਦਿੱਤੀ ਜਾਵੇ। ਸਪੈਸ਼ਲ ਜੁਆਇੰਟ ਕਮੇਟੀ ਜਿਹੜੀ ਆ ਮੈਡੀਕਲ ਸਿਸਟਮ ਦੇ ਉੱਪਰ, ਉਹਨੇ ਇਹ ਰਿਕਮੈਂਡੇਸ਼ਨ ਜਿਹੜੀਆਂ ਸੈਨੇਟ ਐਂਡ ਹਾਊਸ ਆਫ ਕਾਮਨਸ ਦੇ ਮੈਂਬਰਸ ਨੂੰ ਦਿੱਤੀਆਂ ਜੀ। ਦਰਅਸਲ ਇਹ ਪਹਿਲਾਂ ਬੰਦ ਕਰ ਦਿੱਤੀ ਕਿਸੀ 10 ਸਾਲ ਪਹਿਲਾਂ, ਲੇਕਿਨ ਹੁਣ 17 March 2027 ਤੋਂ ਇਹਨੇ ਸ਼ੁਰੂ ਕੀਤਾ ਜਾਣਾ ਆ। ਜਿਹੜੀ ਮੈਡੀਕਲ ਸਿਸਟਮ ਡੈਥ ਹੈਗੀ ਆ, ਖਾਸ ਤੌਰ ਤੇ ਉਹਨਾਂ ਰੋਗੀਆਂ ਵਾਸਤੇ ਹੁੰਦੀ ਆ ਜਾਂ ਜਿਹੜੇ ਆਪਣੇ ਨਾਲ ਜਿਹੜਾ ਸਰੀਰ ਦਾ ਦੁੱਖ ਹੈ ਉਹਨੂੰ ਝੱਲ ਨਹੀਂ ਸਕਦੇ, ਦਰਦ ਬਹੁਤ ਹੁੰਦੀ ਆ, ਭਾਵੇਂ ਕਿ ਉਹ ਆਪਣੀ ਪੀੜਾ ਨੂੰ ਬਰਦਾਸ਼ਤ ਨਹੀਂ ਕਰ ਰਹੇ, ਉਹਦਾ ਉਸ ਤਰੀਕੇ ਨਾਲ ਟ੍ਰੀਟਮੈਂਟ ਵੀ ਜਿਹੜੀ ਆ ਉਹ ਲੌਂਗ ਟਰਮ 'ਚ ਇੱਦਾਂ ਦੀ ਬਿਮਾਰੀ ਹੁੰਦੀ ਆ ਕਿ ਪਤਾ ਹੁੰਦਾ ਕਿ ਇਹਦੀ ਟ੍ਰੀਟਮੈਂਟ ਵੀ ਉਸ ਤਰੀਕੇ ਨਾਲ ਨਹੀਂ ਕੀਤੀ ਜਾਣੀ, ਉਹਨਾਂ ਹਾਲਤਾਂ ਦੇ ਵਿੱਚ ਉਹਨੂੰ ਅਲਾਓ ਕੀਤਾ ਜਾਣਾ ਹੁੰਦਾ ਕਿ ਉਹ ਆਪਣਾ ਸੈਲਫ ਇੱਛਾ ਦੇ ਨਾਲ ਜਿਹੜੀ ਮੌਤ ਆ ਮੈਡੀਕਲ ਅਸਿਸਟੈਂਸ ਨਾਲ ਲੈ ਸਕੇ। ਲੇਕਿਨ ਇਹਦੇ ਵਿੱਚ ਨਵੀਂ ਗੱਲ ਜਿਹੜੀ ਆ, ਕਮੇਟੀ ਨੇ ਇਹ ਸਿਫਾਰਿਸ਼ਾਂ ਕੀਤੀਆਂ ਕਿ ਇਹਦੇ ਵਿੱਚ ਜਿਹੜੇ ਖਾਸ ਤੌਰ ਤੇ ਮਨੋਵਿਗਿਆਨੀ ਮਨੋਰੋਗੀ ਹੁੰਦੇ ਆ, ਜਿਹੜੇ ਕਿ ਮਰਨ ਬਾਰੇ ਸੋਚਦੇ ਰਹਿੰਦੇ ਆ ਜਾਂ ਉਹ ਸਾਈਕੋਲੋਜੀਕਲੀ ਆਪਣੇ ਆਪ ਨੂੰ ਸੈੱਟ ਨਹੀਂ ਹੁੰਦੇ, ਉਹਨਾਂ ਵਾਸਤੇ ਇਹ ਨਹੀਂ ਚਾਹੀਦਾ ਕਿਉਂਕਿ ਉਹ ਇੰਡੀਪੈਂਡੈਂਟ ਤੌਰ ਤੇ ਇਸ ਫੈਸਲੇ ਨੂੰ ਨਹੀਂ ਲੈ ਸਕਦੇ। ਹੋ ਸਕਦਾ ਉਹ ਕਿਸੇ ਭਾਵਨਾ ਵੇਗ ਦੇ ਨਾਲ ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਸੋਚਦੇ ਹੀ ਇੱਦਾਂ ਹੋਣ ਤਾਂ ਉਸ ਤਿੱਕ ਨੂੰ ਅਸਿਸਟੈਂਸ ਨੂੰ ਲੈਣ ਵਿੱਚ ਸਫਲ ਹੋ ਜਾਣ, ਇਹ ਆਪਣੀ ਜ਼ਿੰਦਗੀ ਨੂੰ ਖਤਮ ਕਰ ਦੇਣ, ਜਿਹੜੀ ਕਿ ਇੱਕ ਚੰਗੀ ਗੱਲ ਨਹੀਂ ਹੈਗੀ। ਇਹਨੂੰ ਲੈ ਕੇ ਰਿਕਮੈਂਡੇਸ਼ਨ ਤਾਂ ਜਿਹੜੀਆਂ ਚਰਚਾ ਹੈਗੀ ਆ ਪਾਰਲੀਮੈਂਟ 'ਚ ਹੋਣ ਵਾਲੀ ਹੈਗੀ ਹੈ ਜੀ।
1: ਗੁਰਮੁਖ ਸਿੰਘ ਜੀ, ਬੜਾ ਜ਼ਰੂਰੀ ਹੁੰਦਾ ਚਰਚਾ ਕਰਨੀ, ਰੈਕਮੈਂਡੇਸ਼ਨ ਦੇਣੀ ਆ, ਕਿਉਂਕਿ ਹਰ ਇੱਕ ਦੀ ਸੋਚ ਵੱਖਰੀ ਹੁੰਦੀ ਆ। ਜਿਹੜਾ ਸਾਈਕੋਲੋਜੀਕਲੀ ਸਿੱਖ ਹੁੰਦਾ ਹੈ ਉਹਨੂੰ ਪਤਾ ਨਹੀਂ ਹੁੰਦਾ ਮੈਂ ਕੀ ਕੁਝ ਕਰ ਰਿਹਾ ਹੈਗਾ। ਮੈਂ ਮਾਫ਼ ਕਰ ਦੇਣਾ, ਸਾਡੀ ਕਮਿਊਨਿਟੀ ਵਿੱਚ ਬਹੁਤ ਸਾਰੀਆਂ ਡਿਪਰੈਸ਼ਨ ਦੀਆਂ ਬਿਮਾਰੀਆਂ, ਡਿਪਰੈਸ਼ਨ ਨੂੰ ਇੱਦਾਂ ਸੋਚਦਾ ਮੈਨੂੰ ਵੀ ਡਿਪਰੈਸ਼ਨ ਹੋ ਗਈ, ਚਲੋ ਜੀ ਵਰਤ ਲਓ ਦਵਾਈਆਂ ਖਾ ਲਵੋ। ਮੇਰੇ ਵਾਈਫ ਏਅਰਪੋਰਟ ਫਾਰਮੇਸੀ 'ਤੇ ਕੰਮ ਕਰਦੇ ਸੀ, ਉਹਨਾਂ ਬਹੁਤ ਲੋਕਾਂ ਨੂੰ ਸਮਝਾਇਆ ਡਿਪਰੈਸ਼ਨ ਨੂੰ ਇੰਨਾ ਲਾਈਟਲੀ ਨਾ ਲਵੋ, ਜਦੋਂ ਤੁਹਾਨੂੰ ਦਵਾਈਆਂ ਲੱਗ ਜਾਂਦੀਆਂ ਹਨ ਉਹ ਤੁਹਾਨੂੰ ਮੌਤ ਵੱਲ ਪਹਿਲਾਂ ਲੈ ਕੇ ਜਾਂਦੀ ਆ, ਬਹੁਤ ਕੁਝ ਹੁੰਦਾ ਆ। ਤੋ ਜੇ ਕੋਈ ਡਾਕਟਰ ਲਿਖ ਵੀ ਦਿੰਦਾ ਨਾ, ਪਰਿਵਾਰ ਨਾਲ ਬੈਠ ਕੇ ਸਲਾਹ ਕਰੋ, ਡਾਕਟਰ ਮੈਨੂੰ ਕਹਿੰਦਾ ਡਿਪਰੈਸ਼ਨ ਹੋ ਗਈ ਆ, ਮੈਂ ਕੀ ਕਹਿਣਾ, ਕੀ ਆ ਦਵਾਈ ਲਵਾਂ ਕਿ ਨਾ ਲਵਾਂ। ਯੂ ਹੈਵ ਟੂ ਸੀ ਦਾ ਸਾਈਡ ਇਫੈਕਟ, ਇੰਨੇ ਸਾਈਡ ਇਫੈਕਟ ਹੁੰਦੇ ਉਹਨਾਂ ਦਵਾਈਆਂ ਦੇ ਵਿੱਚ ਨਾ, ਤੋ ਲੈਣ ਤੋਂ ਪਹਿਲਾਂ ਸੋਚ ਲਿਆ ਕਰੋ, ਗੁਰੂ ਦੇ ਨਾਲ ਜੁੜੋ, ਨਿਮਰਤਾ ਮਿਲ ਜਾਵੇਗੀ, ਬਾਣੀ ਦੇ ਨਾਲ ਜੁੜੋ, ਡਿਪਰੈਸ਼ਨ ਵੱਲ ਨਹੀਂ ਜਾਓਗੇ। ਪਰ ਦੁਨੀਆ ਜਾ ਰਹੀ ਹੈਗੀ ਆ, ਤੋ ਬਹੁਤ ਸਾਰੀਆਂ ਮੁਸ਼ਕਲਾਂ ਵਿੱਚ ਫਸੀ ਹੋਈ ਆ ਦੁਨੀਆ, ਅਤੇ ਬਹੁਤ ਸਾਰੀ ਜ਼ਿੰਦਗੀ ਜੋ ਇੰਜੋਏ ਵੀ ਕਰ ਰਹੇ ਹਨ। ਤੋ ਮੁਸ਼ਕਲ ਆਉਂਦੀ ਆ, ਦੂਰ ਹੁੰਦੀ ਆ, ਗੁਰੂ ਨਾਲ ਜੁੜ ਕੇ ਪਰਿਵਾਰ ਨਾਲ ਬੈਠ ਕੇ ਸਲਾਹ ਕਰਕੇ ਹੁੰਦੀ, ਉੱਦਾਂ ਨਹੀਂ ਹੁੰਦੀ ਆ। ਔਖੇ ਕੰਮ ਸੌਖੇ ਹੋ ਜਾਂਦੇ ਆ ਜੇ ਤੁਸੀਂ ਇਨਫੋਰਮੇਸ਼ਨ ਸਪੈਸ਼ਲੀ ਰੇਡੀਓ 'ਤੇ ਨਹੀਂ ਆਪਣੇ ਪਰਿਵਾਰ ਨਾਲ ਸ਼ੇਅਰ ਕਰੂੰਗੇ। ਦੇਖੋ ਬਾਕੀ ਤਾਂ ਲੋਕ ਸਵਾਦ ਲੈਣ ਨੂੰ ਬੈਠੇ, ਸਵਾਦਾ ਸਵਾਦ ਤੁਹਾਡਾ ਸਵਾਦ ਲੈਣਗੇ, ਹਾਂ ਬਈ ਗਾਹਾਂ ਕੀ ਹੋਇਆ ਫਿਰ ਕੀ ਕਹਿੰਦੇ। ਆਈ ਮੀਨ ਇਸ ਸੈਡ ਸਟੋਰੀ ਹੈ ਸਾਡੀ ਕਮਿਊਨਿਟੀ, ਜਿੰਨਾ ਧਰਮ ਸਾਡੇ ਵਿੱਚ ਹੈਗਾ ਉਸ ਤੋਂ ਵੱਧ ਨਿਮਰਤਾ ਹੋਣੀ ਚਾਹੀਦੀ ਹੈਗੀ ਹੈ। ਸੋ ਕੋਈ ਵੀ ਡਿਪਰੈਸ਼ਨ ਪਿਲ ਤੋਂ ਲੈਣ ਤੋਂ ਪਹਿਲਾਂ ਇੱਕ ਸਲਾਹ ਜ਼ਰੂਰ ਲੈ ਲਿਆ ਕਰੋ, ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈਗੀ ਆ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਹਨ, 1136 ਮੈਥਸਨ ਬੁਲਵਾਰਡ 'ਤੇ ਹਨ। ਡਰਾਈਵ ਥਰੂ ਆਲ ਚੇਂਜ ਜਾਂ ਬ੍ਰੇਕ ਰਿਪੇਅਰ ਐਂਡ ਸਰਵਿਸ, ਏ ਸੀ ਰਿਪੇਅਰ, ਮੇਜਰ ਜਾਂ ਮਾਈਨਰ ਰਿਪੇਅਰ ਕਰਵਾਉਣੇ ਹੋਣ ਤਾਂ ਇਹਨਾਂ ਕੋਲ ਕਰਵਾ ਸਕਦੇ ਹੋ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ, ਸੁਰਜੀਤ ਜਾਂ ਬਲਕਾਰ ਜੀ ਨਾਲ ਗੱਲਬਾਤ ਕਰ ਲਿਓ। ਡਾਇਮੰਡ ਟਰੱਕ ਪਾਰਟ ਵੀ ਅਵੇਲੇਬਲ ਹਨ, ਸ਼ੀਟ ਬੰਪਰਸ, ਡੀਅਰ ਗਾਰਡ, ਟਰੱਕ ਲਾਈਸ, ਐਗਜ਼ੌਸਟ ਬਾਈ, ਫਰੰਟ ਗਿੱਲ, ਲੈਂਡਿੰਗ ਗੇਅਰ ਅਤੇ ਰੇਡੀਏਟਰਸ। ਸਟੈਕ ਕਿੱਟ ਚਾਹੀਦੀ ਹੈ, ਬਲਕਾਰ ਜਾਂ ਸੁਰਜੀਤ ਨਾਲ ਗੱਲਬਾਤ ਕਰ ਲਿਓ। ਡਾਇਮੰਡ ਟਰੱਕ ਪਾਰਟ ਚਾਹੀਦੀ, ਟਰੱਕਾਂ ਦੀ ਰਿਪੇਅਰ ਕਰਵਾਉਣੀ ਹੋਵੇ 905-212-9900 'ਤੇ ਗੱਲਬਾਤ ਕਰ ਲੈਣੀ ਆ। ਫਰੀਵੇ ਰੀਅਲ ਸਟੇਟ ਅਤੇ ਐਨ ਡੀ ਕੂਨਰ, ਰਾਜ ਮੱਲੀ, ਜਾਂ ਸਾਡੇ ਨਾਲ ਸੰਪਰਕ ਕਰ ਲਓ। ਕੋਈ ਕਮਰਸ਼ੀਅਲ ਪ੍ਰੋਪਰਟੀ ਚਾਹੀਦੀ, ਬਹੁਤ ਸਾਰੀਆਂ ਕਮਰਸ਼ੀਅਲ ਪ੍ਰੋਪਰਟੀਜ਼ ਹੈਗੀਆਂ, ਖਰੀਦਣੀਆਂ ਚਾਹੁੰਦੇ ਹੋ ਇਸ ਮਿਲੀਅਨਸ ਆਫ ਡਾਲਰਸ, ਟਾਈਮ ਕੱਢਿਓ, ਸੋਚਿਓ ਬਿਜ਼ਨਸ ਨੇ ਗਰੋ ਹੋਣਾ, ਕਿੰਨੀ ਕੁ ਗਰੋ ਹੋ ਸਕਦੀ ਹੈਗੀ ਆ, ਬਿਜਲੀ ਆਵੇਗੀ ਕਿ ਨਹੀਂ ਆਵੇ, ਕੀ ਰੂਲਸ ਐਂਡ ਰੈਗੂਲੇਸ਼ਨ ਹਨ ਉਸ ਏਰੀਆ ਦੇ, ਤੁਸੀਂ ਉੱਥੇ ਆਹ ਕੰਮ ਕਰ ਸਕਦੇ ਕਿ ਨਹੀਂ, ਇਹਦੇ ਉੱਪਰ ਟਾਈਮ ਕੱਢ ਲਿਆ ਕਰੋ। ਸਾਡੀ ਟੀਮ ਪ੍ਰੋਫੈਸ਼ਨਲ ਬੈਠੀ ਹੈਗੀ ਤੁਹਾਡੇ ਵਾਸਤੇ। ਕਮਰਸ਼ੀਅਲ ਪ੍ਰੋਪਰਟੀ ਖਰੀਦਣੀ ਹੋਵੇ, ਵੇਚਣੀ ਹੋਵੇ, ਤਾਂ ਸਾਡੇ ਨਾਲ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ। ਮੈਂ ਤਾਂ ਮੋਸਟਲੀ ਮਾਰਕੀਟਿੰਗ ਕਰਦਾ, ਲਾਈਸੈਂਸ ਸਾਡੇ ਕੋਲ ਵੀ ਹੈਗਾ, ਪਰ ਸਾਡੀ ਟੀਮ ਜਿਹੜੀ ਹੈਗੀ ਆ ਉਹ ਤੁਹਾਡੇ ਵਾਸਤੇ ਬਹੁਤ ਕੰਮ ਕਰਦੀ ਹੈ। ਫਰੀ ਵੇਰੀ ਅਸਟੇਟ ਤੋਂ ਐਡਮਿਊਰ ਇੱਕ ਸੋਸ਼ਲ ਮੈਨੇਜਮੈਂਟ ਏਜੰਸੀ ਹੈਗੀ ਆ, ਤੁਹਾਡੀ ਕੰਪਨੀ ਨੂੰ ਮਾਰਕੀਟ ਕਰਦੀ ਆ, ਬ੍ਰਾਂਡ ਡਿਜ਼ਾਈਨ ਕਰਕੇ ਦਿੰਦੀ ਆ। 289-500-0667 'ਤੇ ਗੱਲਬਾਤ ਕਰ ਲੈਣੀ ਆ। ਅਗਲੀ ਖਬਰ ਵੱਲ ਚੱਲਦੇ ਹਾਂ, ਖਬਰਾਂ 'ਤੇ ਵੀ ਨਜ਼ਰ ਰੱਖੇ ਅਤੇ ਨਾਲ ਦੀ ਨਾਲ ਸਪੋਂਸਰ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ। ਬਾਰੇ ਸਾਹਿਬ ਗੋ ਹੈਡ ਪਲੀਜ਼।
2: ਅਮਰ ਸਾਹਿਬ, ਇੱਕ ਬਿੱਲ ਸੀ 22 ਜਿਹੜਾ ਹੈਗਾ ਸੀਗਾ ਲਾਫੁਲ ਐਕਸੈਸ ਦਾ, ਉਹ ਆ ਰਿਹਾ ਜੀ ਜਲਦ, ਜਿਹਦੇ ਤੇ ਮੋਸ਼ਨ ਜਿਹੜਾ ਬਕਾਇਦਾ ਜਿਹੜੇ ਹਾਊਸ ਲੀਡਰ ਹੈਗੇ ਆ ਸਾਡੇ ਸਟੀਵਨ ਮੈਕਨੋਨ, ਉਹਨਾਂ ਨੇ ਟਿਊਜ਼ਡੇ ਨੂੰ ਜਿਹੜਾ ਟੇਬਲ ਕੀਤਾ ਜੀ। ਇਹਦੇ ਉੱਪਰ ਹੁਣ ਚਰਚਾ ਚੱਲ ਗਈ ਹੈਗੀ ਆ ਕਿ ਜਿਹੜੀ ਕੰਜ਼ਰਵੇਟਿਵ, ਉਹਦਾ ਕਹਿਣਾ ਕਿ ਜਿਹੜੀ ਗਵਰਨਮੈਂਟ ਹੈ ਮਾਰਕਾਰਨੀ ਗਵਰਨਮੈਂਟ, ਉਹ ਇਹਨੂੰ ਪ੍ਰੋਪਰ ਤਰੀਕੇ ਦੇ ਨਾਲ ਐਡਰੈਸ ਨਹੀਂ ਕਰ ਰਹੀ, ਇਹਦੇ ਤੇ ਚਰਚਾ ਨਹੀਂ ਕਰ ਰਹੀ, ਸਗੋਂ ਬਾਈਪਾਸ ਕਰਕੇ ਜਲਦੀ ਪਾਸ ਕਰਨਾ ਚਾਹੁੰਦੀ ਆ। ਇਹ ਦੋਸ਼ ਜਿਹੜਾ ਹੈਗਾ ਜੀ ਕੰਜ਼ਰਵੇਟਿਵ ਐਮ ਪੀ ਜਿਹੜੇ ਹੈਗੇ ਆ ਉਹਨਾਂ ਨੇ ਲਾਇਆ ਹੈਗਾ ਫਰੈਂਕ ਕਪਟੂ। ਉਹ ਕਹਿੰਦੇ ਕਿ ਦੇਖੋ ਕੋਈ ਵੀ ਵਿਸ਼ਾ ਹੋਵੇ ਇਹਦੇ ਤੇ ਪ੍ਰੋਪਰ ਤਰੀਕੇ ਨਾਲ ਚਰਚਾ ਹੋਣੀ ਚਾਹੀਦੀ ਆ ਕਿ ਜਿਹੜਾ ਬਿੱਲ ਸੀ 22 ਆ ਇਹਦੇ ਵਿੱਚ ਕੀ ਪਾਵਰਾਂ ਹੈਗੀਆਂ ਨੇ ਜਿਹੜੀਆਂ ਸਿਕਿਉਰਿਟੀ ਏਜੰਸੀ ਨੂੰ ਦਿੱਤੀਆਂ ਜਾਣੀਆਂ ਨੇ ਜਾਂ ਪੁਲਿਸ ਜਾਂ ਸਪਾਈਸ ਏਜੰਸੀ ਹੈਗੀਆਂ ਨੇ ਉਹ ਕਿਵੇਂ ਇਨਵੈਸਟੀਗੇਸ਼ਨ ਕਰਨਗੀਆਂ। ਇਹਦੇ ਨਾਲ ਜਿਹੜੇ ਆਮ ਲੋਕਾਂ ਦੇ ਹਿੱਤ ਹੈਗੇ ਆ ਜਾਂ ਜਿਹੜੇ ਪਬਲਿਕ ਹਿੱਤ ਹੈਗੇ ਆ ਉਹ ਵੀ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ। ਆਪਣੇ ਸਰੋਤਿਆਂ ਦੀ ਜਾਣਕਾਰੀ ਲਈ ਇਹ ਦੱਸ ਦਿੰਦੇ ਹਾਂ ਜਿਹੜਾ ਬਿੱਲ ਸੀ 22 ਲਾਫੁਲ ਐਕਸੈਸ ਦਾ ਹੈਗਾ ਇਹਦੇ ਵਿੱਚ ਜਿਹੜੀਆਂ ਸਿਕਿਉਰਿਟੀ ਫੋਰਸਸ ਹੈਗੀਆਂ ਨੇ ਜਾਂ ਕੋਈ ਸਪਾਈ ਏਜੰਸੀ ਹੈਗੀਆਂ ਨੇ ਉਹ ਚਾਹੁਣ ਤਾਂ ਕਿਹੜਾ ਪਰਸਨਲ ਡਾਟਾ ਹੈਗਾ ਕ੍ਰਿਮੀਨਲ ਸਸਪੈਕਟ ਕ੍ਰਿਮੀਨਲ ਜਿਹੜੇ ਹੁੰਦੇ ਆ ਉਹਨਾਂ ਦੀਆਂ ਫੋਨਾਂ ਤੋਂ ਬਿਨਾਂ ਕਿਸੇ ਕੋਰਟ ਦੀ ਇਜਾਜ਼ਤ ਤੋਂ ਕੱਢ ਸਕਦੇ ਹੈਗੇ ਆ। ਇਹ ਗੱਲ ਕੈਨੇਡਾ ਸਾਹਮਣੇ ਆਈ ਸੀ ਤੰਬੜ ਸਾਹਿਬ ਕਿ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਪੁਲਿਸ ਨੂੰ ਕਈ ਜਾਣਕਾਰੀਆਂ ਲੋੜੀਂਦੀਆਂ, ਪਤਾ ਹੁੰਦਾ ਕਿ ਜਿਹੜੇ ਇਲੈਕਟ੍ਰੋਨਿਕ ਡਿਵਾਈਸਿਸ ਹੈਗੇ ਆ ਜਾਂ ਪਰਸਨਲ ਡਿਵਾਈਸਿਸ ਹੈਗੇ ਆ ਉਹਨਾਂ 'ਚ ਹੈਗੀਆਂ ਨੇ, ਜਿਹਦੇ ਤੋਂ ਉਹਨਾਂ ਨੂੰ ਸੌਖਾ ਹੁੰਦਾ, ਸਕਸੈਸ ਜਿਹੜਾ ਉਹਨਾਂ ਦਾ ਰੇਟ ਆ ਜ਼ਿਆਦਾ ਵੱਧ ਜਾਂਦਾ ਹੈ ਕਿ ਕਿਸੇ ਮਾਮਲੇ ਨੂੰ ਜਾਣਕਾਰ ਕਰਨ ਵਾਸਤੇ, ਕੜੀਆਂ ਜੋੜਨ ਵਾਸਤੇ। ਲੇਕਿਨ ਇਹਦੇ ਵਿੱਚ ਪੰਗਾ ਇਹ ਪੈਂਦਾ ਸੀਗਾ ਕਿ ਜ਼ਿਆਦਾਤਰ ਜਿਹੜੀਆਂ ਸਿਕਿਉਰਿਟੀ ਏਜੰਸੀਆਂ ਉਹਨਾਂ ਨੂੰ ਪਹਿਲਾਂ ਕੋਰਟ ਜਾਣਾ ਪੈਂਦਾ ਸੀ, ਕਈ ਤਰ੍ਹਾਂ ਦੀਆਂ ਫਾਰਮੈਲਿਟੀਆਂ ਪੂਰੀਆਂ ਕਰਨੀਆਂ ਪੈਂਦੀਆਂ ਸੀ। ਬਿੱਲ ਸੀ 22 ਉਹਨਾਂ ਨੂੰ ਕੁਝ ਖਾਸ ਅਧਿਕਾਰ ਦਊਗਾ ਜੀ, ਲੇਕਿਨ ਕੰਜ਼ਰਵੇਟਿਵ ਇਹ ਚਾਹੁੰਦੀ ਹੈਗੀ ਆ ਵੀ ਇਹਨੂੰ ਜ਼ਿਆਦਾ ਪੜਚੋਲ ਜਿਹੜੀ ਆ ਉਧਰ ਉਧਰ ਹੀ ਕਰ ਲਈ ਜਾਵੇ। ਵੈਸੇ ਗਲਤ ਗੱਲ ਨਹੀਂ ਹੁੰਦੀ ਕਿ ਸਾਰੇ ਪੱਖ ਵਿਚਾਰੇ ਜਾਣੇ, ਪਰ ਕਿਸੇ ਨਾ ਕਿਸੇ ਤਰ੍ਹਾਂ ਮੂਵਮੈਂਟ ਜਿਹੜੀ ਆ ਇਸ ਪਾਸੇ ਨੂੰ ਕੈਨੇਡਾ ਗਵਰਨਮੈਂਟ ਦੀ ਹੋਣੀ ਚਾਹੀਦੀ ਆ ਕਿ ਜਿਵੇਂ ਹੁਣ ਕੱਲ ਆਪਾਂ ਥੋੜਾ ਜਿਹਾ ਹਿੰਟ ਦੇ ਗਏ ਸੀ ਤੰਬੜ ਸਾਹਿਬ, ਜਿਹੜਾ ਬੇਦ ਰਿਫੋਰਮ ਬਿੱਲ ਜਿਹੜਾ ਹੈਗਾ 15 ਜੁਲਾਈ ਤੋਂ ਹੁਣ ਇਹਦੇ ਨਾਲ ਜੁੜੀ ਹੋਈ ਲਗਭਗ ਗੱਲ ਹੈਗੀ, ਆਪਾਂ ਨਾਲ ਹੀ ਕਰ ਦਿੰਦੇ ਸਰੋਤੇ ਕੱਲ ਨੂੰ ਵਿਚਾਰ ਦੇਣੇ ਹੁਣ, ਤਾਂ ਬਿੱਲ ਜਿਹੜਾ ਉਹ ਜਿਹੜਾ ਇਹਦੇ ਤੇ ਬੇਦ ਰਿਫੋਰਮ ਬਿੱਲ ਸੀਗਾ ਹੁਣ 15 ਜੁਲਾਈ ਤੋਂ ਉਹਦੇ ਨਵੇਂ ਰਿਫੋਰਮ ਜਿਹੜੇ ਲਾਗੂ ਹੋ ਜਾਣੇ ਆ ਜੀ। ਆਊਟਕਮ ਕੀ ਆਉਂਦੀਆਂ ਨੇ ਇਹ ਗੱਲ ਵੇਖਣ ਵਾਲੀ ਹੋਊਗੀ, ਪਰ ਇੱਕ ਗੱਲ ਜ਼ਰੂਰ ਹੋਊਗੀ ਕਿ ਪਹਿਲਾਂ ਜਿਹੜੇ ਸਹਿਜੀ ਜ਼ਮਾਨਤਾਂ ਜਿਹੜੀਆਂ ਮਿਲ ਜਾਂਦੀਆਂ ਸੀਗੀਆਂ ਸਸਪੈਕਟਸ ਨੂੰ ਉਹ ਹੁਣ ਨਹੀਂ ਮਿਲ ਲੱਗੀਆਂ। ਕੈਨੇਡਾ ਦੀ ਸਮੱਸਿਆ ਇਹ ਹੈਗੀ ਆ ਜੁਡੀਸ਼ੀਅਲ ਸਿਸਟਮ ਦੀ, ਤੇ ਨਾਲ ਦੀ ਨਾਲ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਜਿਹੜੀ ਪੁਲਿਸਿੰਗ ਸੀ ਉਹਦੇ ਵਾਸਤੇ ਸੀਗੀ ਕਿ ਇਹ ਮੁੱਦਾ ਕੋਰਲੇਟ ਕਰਦਾ। ਜ਼ਿਆਦਾਤਰ ਆਪਾਂ ਫੋਕਸ ਕਰੀ ਜਾਂਦੇ ਸੀ ਫੈਡਰਲ ਤੇ, ਕਾਨੂੰਨ ਨਹੀਂ ਬਣਦਾ ਜੀ, ਕਾਨੂੰਨ ਢਿੱਲੇ ਹੈਗੇ ਆ ਜੀ, ਇੱਦਾਂ ਹੈਗਾ ਆ, ਲੇਕਿਨ ਹੁਣ ਜੇ ਕਾਨੂੰਨ ਬਣ ਗਿਆ ਤਾਂ ਉਹਦੇ ਨਾਲ ਨਾਲ ਇੱਕ ਵਿਵਸਥਾ ਇਹ ਵੀ ਜੁੜੀ ਹੋਈ ਕਿ ਜਿੱਦਾਂ ਇੰਟਾਰੀਓ ਦੀ ਗੱਲ ਆਪਾਂ ਕਈ ਵਾਰ ਕੀਤੀ ਹੈਗੀ ਆ ਕਿ ਪੁਲਿਸ ਚਾਰਜ ਲਾ ਰਹੀ ਆ, ਛੇ ਛੇ ਮਹੀਨੇ ਜਿਹੜੇ ਉਹਦੇ ਨੋਟ ਹੀ ਜਿਹੜੇ ਆ ਅੱਗੇ ਅਸੈਪਟ ਹੋਣ ਚ ਜਾਂ ਅੱਗੇ ਪ੍ਰੋਸੈਸਿੰਗ ਚ ਲੱਗ ਜਾਂਦੇ ਆ। ਅੱਗੇ ਕੋਰਟ ਦਾ ਜਿਹੜਾ ਸਟਾਫ ਆ ਜਿਹਨੇ ਪੁਲਿਸ ਦਾ ਕੇਸ ਰੱਖਣਾ ਕੋਰਟ ਚ, ਉਹ ਇਹਦੀ ਹੈਗਾ ਜੀ, ਜਾਂ ਡਿਲੇ ਹੈਗਾ ਸਿਸਟਮ, ਜੇ ਹੁੰਦਾ ਹੀ ਆ ਤਾਂ ਫਿਰ ਅੱਗੇ ਜਦੋਂ ਜੱਜ ਸੁਣਵਾਈ ਕਰਦਾ ਹੈ ਕਿ ਇਹਨੂੰ ਹੁਣ ਕਿਵੇਂ ਕਰਨਾ ਹੈਗਾ, ਤਾਂ ਉਹਦੇ ਅੱਗੇ ਜਿਹੜੀਆਂ ਜੇਲ੍ਹਾਂ ਹੈਗੀਆਂ ਨੇ ਉਹ ਭਰੀਆਂ ਪਈਆਂ ਨੇ, ਕਈ ਤਰ੍ਹਾਂ ਦੀਆਂ ਦਿੱਕਤਾਂ ਪ੍ਰੋਵਿੰਸ਼ੀਅਲ ਮੁੱਦਿਆਂ ਦੇ ਲੈਵਲ, ਇਹ ਸਾਰੇ ਪ੍ਰੋਵਿੰਸ਼ੀਅਲ ਮੁੱਦੇ ਹੈਗੇ ਜਿਹੜੇ ਆਪਾਂ ਹੁਣ ਡਿਸਕਸ ਕਰ ਰਹੇ ਹਾਂ, ਲੇਕਿਨ ਜਿਹੜਾ ਲਾਅ ਹੈਗਾ ਆ ਉਹ ਹੁਣ ਇਫੈਕਟ ਹੋਊਗਾ ਜੀ। ਕੁੱਲ ਮਿਲਾ ਕੇ ਉਹਦੇ ਅਸਰ ਦਿਖਾਈ ਦਿੰਦੇ ਆ, ਕਿੰਨੇ ਦਿਖਾਈ ਦਿੰਦੇ ਆ ਸਾਡੇ ਸਰੋਤੇ ਬਾਤ ਕਰ ਸਕਦੇ ਆ।
1: ਜੀ ਮੈਂ ਦੋ ਲਾਈਨਾਂ ਲੈ ਲਵਾਂਗਾ ਇਸ ਮੁੱਦੇ ਉੱਪਰ, ਕਿਉਂਕਿ ਲੋਕੀ ਬਹੁਤ ਦੁਖੀ ਸਨ, ਸੋਚਦੇ ਸੀਗੇ ਵੀ ਇਹ ਫੜੇ ਕੱਲੇ ਨਹੀਂ ਜਾ ਰਹੇ, ਪੁਲਿਸ ਨੂੰ ਬਹੁਤ ਕੁਝ ਕਰਨਾ ਪੈਂਦਾ, ਸਰਚ ਵਾਰੰਟ ਲੈਣੇ ਪੈਂਦੇ ਆ, ਫੋਨ ਵੀ ਨਹੀਂ ਫਰੋਲ ਸਕਦੇ ਸੀਗੇ। ਮੈਂ ਤਾਂ ਕਹਿੰਦਾ ਯਾਰ ਮੇਰੀ ਗੱਡੀ ਰੋਜ਼ ਰੋਕੋ, ਫਿਰ ਕਹਿੰਦੇ ਕਾਰਡਿੰਗ ਹੋਣ ਲੱਗ ਪੈਂਦੀ, ਰੋਕੋ ਯਾਰ ਮੇਰੇ ਕੋਲ, ਪੁੱਛ ਲਓ ਮੇਰੇ ਕੋਲ ਕੀ ਹੈਗਾ, 4 ਵਜੇ ਰੋਕੂਗੇ, 5 ਵਜੇ ਰੋਕੂਗੇ, ਆਈ ਡੋਂਟ ਕੇਅਰ ਕਿੰਨਾ ਕੁ ਟਾਈਮ ਲੱਗਦਾ, 5 ਕੁ ਮਿੰਟ ਲੱਗਦੇ ਆ, ਪਰ ਜਦੋਂ ਗੱਡੀਆਂ ਰੋਕਦੇ ਹਨ ਤਾਂ ਤੁਸੀਂ ਬਿਲੀਵ ਨਹੀਂ ਕਰਨਾ ਕਿੰਨੀਆਂ ਗੱਡੀਆਂ ਫੜੀ ਜਾਂਦਾ, ਗੱਡੀਆਂ ਵਿੱਚ ਸਮਾਨ ਫੜਿਆ ਜਾਂਦਾ ਆ, ਤਾਂ ਤੁਹਾਡੀ ਸੇਫਟੀ ਵਾਸਤੇ ਕਰਦੇ ਹਨ। ਜੇ ਤੁਹਾਡੇ 5-10 ਮਿੰਟ ਲੱਗ ਗਏ ਤੁਸੀਂ ਸੇਵਾ ਵਿੱਚ ਲਾ ਦਿੱਤੇ, ਜੀ ਸੋਚੋ ਮੈਨੂੰ ਕਦੇ ਰੋਕੀ ਜਾਂਦੇ ਆ, ਇਟਸ ਓਕੇ, ਦੇ ਟ੍ਰਾਈ ਟੂ ਡੂ ਦੇਅਰ ਜੋਬ। 416-837-1515 ਸਟੂਡੀਓ ਦੇ ਨੰਬਰ ਹੁੰਦੇ ਆ, 416-837-1515 ਸਟੂਡੀਓ ਨੰਬਰ ਹੁੰਦੇ। ਮੈਂ ਪੇਰੈਂਟਸ ਨੂੰ ਬੇਨਤੀ ਕਰਦਾ ਅੱਜ ਆਪਣੇ ਬੱਚਿਆਂ ਦੇ ਬੈਗ ਚੈੱਕ ਕਰ ਲਿਓ, ਚੋਰੀ ਉਹ ਲੈ ਕੇ ਨਹੀਂ ਜਾਂਦੇ ਹੁਣ ਤਾਂ, ਸਭ ਕੁਛ ਕ੍ਰੈਡਿਟ ਕਾਰਡ ਦਿੱਤੇ ਹੋਇਆ, ਤੁਸੀਂ ਕੈਸ਼ ਦਿੱਤਾ ਦਿੱਤੇ, ਉਹ ਵਰਤੇ ਰਹੇ ਤੁਹਾਡਾ ਕ੍ਰੈਡਿਟ ਕਾਰਡ, ਸਟੋਰਾਂ ਵਿੱਚ ਜਾਂਦੇ ਸਮਾਨ ਖਰੀਦਦੇ ਅਤੇ ਖਾ ਲੈਂਦੇ ਆ। ਚਲੋ ਜੀ, ਗੁਰਜੀਤ ਗੋਸਲ ਜੀ ਤੁਹਾਡੀ ਵਾਰੀ ਆ ਗਈ, ਆ ਜਾਓ ਜੀ ਏਰ 'ਤੇ।
3: ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ।
1: ਸਤਿ ਸ਼੍ਰੀ ਅਕਾਲ ਜੀ।
3: ਭਾਅ ਜੀ, ਇੱਥੇ ਪੱਤਰਕਾਰ ਬੜੇ ਲੰਬੇ ਲੰਬੇ ਲੇਖ ਲਿਖਦੇ ਹੁੰਦੇ ਸੀ, ਹਾਏ ਕਰਨੀ ਕੁਛ ਕਰਦਾ ਨੀ, ਹਾਏ ਕਰਨੀ ਕੁਛ ਕਰਦਾ ਨੀ। ਜੇ ਕਰਨੀ ਨੇ ਅਸੀਂ 12 ਬਿੱਲ ਪਾਸ ਕੀਤਾ, ਮਨੀ ਲਾਂਡਰਿੰਗ ਦੇ ਫੈਂਟਰ ਕਲਾਈ ਆ ਬੈਂਕਾਂ ਦੇ, ਉਹਦੇ ਬਾਰੇ ਇੱਕ ਲਫ਼ਜ਼ ਨਹੀਂ ਬੋਲਿਆ। ਉਹਨਾਂ ਨੇ ਆ ਬੇਲ ਵਾਲਾ ਕਾਨੂੰਨ ਚੇਂਜ ਕੀਤਾ ਵੀ ਬੇਲ ਨਹੀਂ ਮਿਲਣੀ, ਹੁਣ ਤੁਹਾਨੂੰ 6-6 ਸਾਲ ਮਿਆ, ਹਨਾ ਜੇਲ੍ਹਾਂ। ਹੁਣ ਅੰਡਾਰੀ ਲਿਖਦੇ ਕਿੰਨੀਆਂ ਕਿਡਾਕ ਫੋੜਨੇ ਪੈਣੀਆਂ ਨਵੀਆਂ, ਤੇ ਹੁਣ C-22 ਆ ਰਿਹਾ, ਇਹਦੇ ਨਾਲ ਇੱਕ ਏਜੰਸੀ ਬਿਲਡ ਕਰ ਰਹੇ, C-29 ਵੀ ਆ ਰਿਹਾ। ਭਾਜੀ ਉਹਨਾਂ ਨੇ ਮੈਜੋਰਿਟੀ ਆ, ਜੋ ਮਰਜ਼ੀ ਕਰਨ, ਡੱਗ ਫੁੱਟ ਕੇ ਤੇ ਕਿੰਨੀ ਕੁ ਸੁਣ ਅਡਾਰੀਓ ਚ NDP ਦੀ। ਹਾਂਜੀ, ਕਰਨੀ ਸਾਹਿਬ ਵਧੀਆ ਕੰਮ ਕਰ ਰਹੇ ਆ, ਉਹਨਾਂ ਦੀਆਂ ਪਾਲਿਸੀਆਂ ਕੰਮ ਕਰ ਰਹੀਆਂ ਆ, ਇਹ ਆਮ ਪਬਲਿਕ ਲਈ, ਆਮ ਲੋਕਾਂ ਲਈ ਵਧੀਆ ਕੰਮ ਕਰੂਗਾ। ਬਹੁਤ ਸਮਝਦਾਰ ਪ੍ਰਧਾਨ ਮੰਤਰੀ ਮਿਲਿਆ ਸਾਨੂੰ,
1: ਧੰਨਵਾਦ।
3: ਕਈ ਚੀਕਾਂ ਮਾਰਦੇ ਆ, ਨਾਲੇ ਗੁਰਮੁਖ ਭਾਜੀ ਨੂੰ, ਗੁਰਮੁਖ ਭਾਜੀ ਨੂੰ ਵੀ ਮੇਰਾ ਇੱਕ ਸਵਾਲ ਆ। ਗੁਰਮੁਖ ਭਾਜੀ ਆਪਣੇ ਹਾਊਸ ਮਿਨਿਸਟਰ ਆਏ ਸੀ ਦੂਸਰੇ ਰੇਡੀਓ ਤੇ, ਹਨਾ, ਤੇ ਆਪਣੇ ਬੈਂਕ ਆਫ ਕੈਨੇਡਾ ਦਾ ਗਵਰਨਰ ਵੀ ਕਹਿ ਰਿਹਾ, ਇਹ ਕਹਿੰਦੇ ਅਸੀਂ ਘਰਾਂ ਦੀ ਪ੍ਰਾਈਸ ਘਟਾਉਣੀ ਆ, ਕਰਨੀ ਸਾਹਿਬ ਕਹਿ ਰਹੇ ਆ ਕਿ ਅਸੀਂ ਇੰਨੇ ਘਰ ਬਣਾ ਦੇਣੇ ਨਾ ਕੈਨੇਡਾ ਚ, ਵੀ ਘਰ ਆਮ ਬੰਦੇ ਦੀ ਪਹੁੰਚ ਆ ਜਾਵੇ, ਨਵੇਂ ਬੰਦੇ ਜੀ। ਹੁਣ ਜਿਹੜੇ ਪੁਰਾਣੇ ਫਸੇ ਗੁਰਮੁਖ ਭਾਜੀ, ਉਹਨਾਂ ਨੂੰ ਗੱਲਾਂ ਚੰਗੀਆਂ ਨੀ ਲੱਗਦੀਆਂ, ਤੁਸੀਂ ਦੱਸਿਓ ਵੀ ਕਿੰਨੀ ਕੁ ਪ੍ਰਾਈਸ ਹੋਰ ਸਿੱਟੂਗੇ ਹੁਣ
1: ਜੀ। ਗੁਰਬਖਸ਼ ਸਿੰਘ ਜੀ, ਤੁਸੀਂ ਲਾਈਨ ਹੋਰ ਤੇ ਰੱਖਿਓ, ਜੇ ਹੋਰ ਕਿਸੇ ਨੇ ਕਾਲ ਕਰਨੀ ਹੈ 416-837-1515 ਤੇ ਕਾਲ ਕਰ ਸਕਦੇ ਹੈ। ਜਸ ਭੁੱਲਰ ਸਾਹਿਬ ਤੁਹਾਡੇ ਵਾਸਤੇ ਮੋਰਗੇਜ ਦੀਆਂ ਸੇਵਾਵਾਂ ਲੈ ਕੇ ਆਉਂਦੇ ਹਨ, 416-732-2611 ਹੈਗਾ ਨੰਬਰ ਹੈ। ਫਸਟ ਸੈਕਿੰਡ ਥਰਡ ਮੋਰਗੇਜ ਕੋਈ ਸਲਾਹ ਲੈਣੀ ਹੋਵੇ, ਜਸ ਭੁੱਲਰ ਨਾਲ ਗੱਲਬਾਤ ਕਰ ਲੈਣੀ ਆ, 416-732-2611। ਯਾਰ ਪਸਾਈ ਵੀ ਇਹਨਾਂ ਨੇ ਪਹਿਲਾਂ ਸੀਗੇ ਤੇ ਹੁਣ ਫਿਰ ਇਹੀ ਪਸਾਣਗੇ, ਸੋ ਜਿਹਨਾਂ ਨੇ ਮਹਿੰਗੇ ਲਏ ਸੀ ਉਹ ਵਿਚਾਰੇ ਕੀ ਕਰਨੇ ਉਸ ਵੇਲੇ, ਉਹ ਪ੍ਰਾਈਸ ਸਹੀ ਤੇ ਲਏ ਸੀਗੇ। ਇਹਨਾਂ ਨੇ ਖੁਦ ਕੰਟਰੀ ਨੇ ਪ੍ਰੋਪਰ ਤਰੀਕੇ ਨਾਲ ਮੈਨੇਜ ਕੀਤੀ। ਲੈ ਤਾਂ ਨਵ ਏਅਰ ਤੋਂ ਮੇਰੇ ਵੀਰ ਸੰਧੂ ਸਾਹਿਬ ਆ ਗਿਆ। ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਪ੍ਰੋਗਰਾਮ ਦੇ ਵਿੱਚ ਵੈਲਕਮ। ਠੀਕ ਠਾਕ ਵੀਰ ਮੇਰੇ, ਤੁਸੀਂ ਦੱਸੋ।
4: ਬਹੁਤ ਵਧੀਆ, ਚਲੋ ਕੰਮ ਦੀ ਵੀ ਗੱਲ ਕਰਾਂਗੇ। ਮੈਂ ਇਹ ਗੱਲ ਕਰਦਾ ਕਿ ਸਾਨੂੰ ਇਹ ਸੋਚਣ ਦੀ ਲੋੜ ਆ ਕਿ ਇਹਨਾਂ ਕਾਨੂੰਨਾਂ ਦੀ ਸਾਨੂੰ ਜ਼ਰੂਰਤ ਕਿਉਂ ਪੈ ਰਹੀ ਹੈ
1: ਜੀ।
4: ਬੜੀ ਸੋਹਣੀ ਕੰਟਰੀ ਸੀ, ਬੜਾ ਸ਼ਾਂਤ ਸੀ ਮਾਹੌਲ। ਮੈਂ ਜਦੋਂ ਸ਼ੁਰੂ ਚ ਆਇਆ ਇੱਥੇ 2008 ਚ ਕੰਮ ਵਾਲੀ ਗੱਡੀ, ਮੈਂ ਕਦੀ ਲੌਗ ਨਹੀਂ ਕੀਤਾ, ਸਮਾਨ ਪਿਆ ਰਹਿੰਦਾ ਸੀ। ਹੁਣ ਲੋਕ 1 ਮਿੰਟ ਲਈ ਆਪਣਾ ਦਰਵਾਜ਼ਾ ਨੀ ਖੁੱਲਾ ਛੱਡ ਦਿੰਦੇ, ਕਹਿੰਦੇ ਭਾਜੀ ਆਉਣਾ, ਕੰਮ ਦੇ ਦਰਵਾਜ਼ਾ ਖੋਲ ਦੇਗੇ ਆਪੇ ਦੇਖ ਕੇ, ਜਿਹੜੇ ਨਹੀਂ ਭਾਜੀ ਬ੍ਰਹਮਟਨ ਆ
1: ਜੀ।
4: ਇਹ ਸੋਚਣ ਨੂੰ ਜਾਣ ਦੀ ਗੱਲ ਆ ਕਿ ਸਾਨੂੰ ਇਹਨਾਂ ਕਾਨੂੰਨਾਂ ਦੀ ਕਿਉਂ ਲੋੜ ਪੈ ਰਹੀ ਆ, ਸਾਡਾ ਮੁਆਸ਼ਰਾ ਕਿੱਧਰ ਨੂੰ ਜਾ ਰਿਹਾ, ਸਮਾਜ ਦੇ ਵਿੱਚ ਸੁਧਾਰ ਹੋਣੇ ਚਾਹੀਦੇ ਆ। ਕਾਨੂੰਨ ਸਖਤੀ ਜਿਹੜੀ ਆ ਜੀ, ਯਕੀਨ ਕਰਿਓ ਜਿਹਨਾਂ ਨੇ ਕਰਨਾ ਉਹਨਾਂ ਲਈ ਕਾਨੂੰਨ ਪਲਾਨ ਕੁਛ ਨੀ ਹੁੰਦੇ
1: ਜੀ।
4: ਦੁਬਈ ਦੇ ਵਿੱਚ ਚੋਰੀ ਕਰਦੇ ਤੁਹਾਡਾ ਹੱਥ ਵੱਢ ਦੇ, ਕਿ ਉੱਥੇ ਜੇਲ੍ਹਾਂ ਨੀ ਹੈਗੀਆਂ, ਉੱਥੇ ਬੰਦੇ ਨੀ, ਉੱਥੇ ਕਤਲ ਨੀ ਹੁੰਦੇ, ਮੁਆਸ਼ਰਾ ਵਧੀਆ ਹੋਣੇ ਸੀ। ਬਾਕੀ ਆਪਾਂ ਮਤਲਬ ਗੱਲ ਕਰਦੇ ਹਾਂ, ਅੱਜ ਕੱਲ੍ਹ ਅੰਟਾਰੀਓ ਗਵਰਨਮੈਂਟ ਕਹਿ ਲਓ ਜਾਂ ਐਮਰਸ ਕਹਿ ਲਓ, ਕਾਫੀ ਰਿਬੇਟ ਪ੍ਰੋਗਰਾਮ ਦੇ ਰਹੀ ਹੈ ਆਪਣੇ ਘਰਾਂ ਨੂੰ ਅਪਗ੍ਰੇਡ ਕਰਨ ਦੀ, ਤੇ ਉਹਦੇ ਚ ਵੱਲੋਂ ਜੇ ਕਿਸੇ ਦੇ ਪ੍ਰੋਪੇਨ ਆ ਜਾਂ ਜਿੱਥੇ ਹਾਈਡਰੋ ਆ ਜਾਂ ਜਿੱਥੇ ਕਿਤੇ ਆਇਲ ਦੀਆਂ ਫਰਮਸਾਂ ਲੱਗੀਆਂ, ਉੱਥੇ ਆਲਮੋਸਟ ਅਸੀਂ ਫ੍ਰੀ ਉਹਨਾਂ ਦਾ ਐਕਸੀਡੈਂਟ ਸਿਸਟਮ ਜਿਹੜਾ ਵਾ ਹੇਠ ਪੰਪ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹਨੇ ਗਵਰਨਮੈਂਟ ਪ੍ਰਮੋਟ ਕਰਦੀ ਕਿਉਂਕਿ ਇਨਵਾਇਰਮੈਂਟ ਫਰੈਂਡਲੀ ਆ, ਉੱਥੇ ਗੈਸ ਤੇ ਜਪਸੀ ਜਿਹੜੀ ਆ ਬਿਲਕੁਲ ਨਾ ਮਾਤਰ ਆ। ਏਦਾਂ ਤੁਹਾਡੇ ਘਰਾਂ ਦੇ ਵਿੱਚ ਜਿੱਥੇ ਵੀ ਕਿਤੇ ਐਲਪੀਜੀ ਗੈਸ ਆ, ਉੱਥੇ 5,000 ਦਾ ਉਹਦੀ ਵੱਖਰੀ ਰਿਬੇਟ ਆ, ਨਾਲ 10,000 ਦੀ ਰਿਬੇਟ ਵੱਖਰੀ ਆ ਜਿੱਥੇ ਪ੍ਰੋਪੇਨ ਆ ਹਾਈਡਰੋ ਆ, ਉੱਥੇ ਹੇਠ ਪੰਪ ਤੇ ਵੱਖਰੀ ਰਿਬੇਟ ਆ, ਦੋਨੇ ਚੀਜ਼ਾਂ ਅਲੱਗ ਅਲੱਗ ਨੇ। ਕੋਈ ਵੀ ਤੁਹਾਡਾ ਸਰੋਤਾ ਮੈਨੂੰ ਕਾਲ ਕਰਦਾ, ਜਾਣਕਾਰੀ ਲੈਂਦਾ ਵਾ, ਤੇ ਬਾਕੀ ਏਸੀ ਦਾ ਕੰਮ ਕਰਦੇ ਆ, ਅੱਜਕੱਲ ਕਾਫੀ ਸੀਨ ਚੱਲਦਾ ਪਿਆ, ਕੋਈ ਵੀ ਹੀਟ ਪੰਪ ਲਾ ਰਹੇ ਆ, ਟੈਂਕਰ ਬਹੁਤ ਬਹੁਤ ਸੁਣਿਆ, ਟੈਂਕਰ ਦੀਆਂ ਡਿਟੇਲ ਨੇ ਮੇਰੇ ਕੋਲ, ਬਹੁਤ ਟੈਂਕ ਕਿੱਦਾਂ ਦੇ ਆ ਗਿਆ ਕਿੱਦਾਂ ਸਭ, ਜਿਹੜੇ ਕੈਨੇਡਾ ਚ ਬਹੁਤ ਹਾਰਡ ਵਾਟਰ ਤੇ ਸੁਣਿਆ ਹੋਊਗਾ, ਕੈਨੇਡਾ ਦੇ ਵਿੱਚ ਇੰਨਾ ਹਾਰਡ ਵਾਟਰ ਆ ਕਿ ਤੁਹਾਨੂੰ ਆਪਣੇ ਘਰਾਂ ਦੇ ਵਿੱਚ ਕਿਸੇ ਵਾਟਰ ਸਾਊਂਡ ਲਾਉਣੇ ਪੈਂਦੇ ਆ, ਜਾਂ ਤੁਹਾਨੂੰ ਆਪਣੇ ਘਰਾਂ ਦੇ ਵਿੱਚ ਪਿਊਰੀਫਿਕੇਸ਼ਨ ਲਾਉਣੇ ਪੈਂਦੇ। ਪਰ ਜਿਹੜਾ ਹੁਣ ਟੈਂਕ ਇੱਕ ਨਵਾਂ ਆਇਆ ਉਹਨੂੰ ਕਦੀ ਵੀ ਅੰਦਰਲੇ ਪਾਸੇ ਜੰਗ ਨੀ ਲੱਗਦਾ, ਉਹ ਚ ਕਦੀ ਸਕੇਲ ਨੀ ਜੰਮਦੀ, ਉਹਦੇ ਚ ਇੱਕ ਬੋਲਦੇ ਆ ਐਂਟੀ ਸਕੇਲ ਪ੍ਰਮਿਸ਼ਨ ਕਿੱਟ ਲੱਗੀ ਆਉਂਦੀ, ਜਿਹੜੀ ਕਿ ਤੁਹਾਡੇ ਟੈਂਕ ਨੂੰ ਕਦੇ ਵੀ ਅੰਦਰ ਸਕੇਲ ਨੀ ਜੰਮਣ ਦਿੰਦੀ। ਤੇ ਬਾਕੀ ਤੁਹਾਡਾ ਬਰੋਮ ਬਹੁਤ ਕੀਮਤ, ਜਲਦੀ ਕਰਦਾ ਜ਼ਿਆਦਾ ਟਾਈਮ ਲਈਏ ਤੇ ਸੁਣਦੇ ਆ, ਤੁਹਾਨੂੰ ਬਹੁਤ ਚੰਗਾ ਲੱਗਦਾ।
1: ਧੰਨਵਾਦ। ਦੇਖੋ ਜੀ, ਜਾਣਕਾਰੀ ਵੀ ਦੇ ਗਏ, ਆਪਣੇ ਬਿਜ਼ਨਸ ਦੀ ਤੇ ਇਨਫੋਰਮੇਸ਼ਨ ਵੀ ਸਾਂਝੀ ਕਰ ਗਏ, ਤੁਸੀਂ ਵੀ ਕਰਿਆ ਕਰੋ ਇਨਫੋਰਮੇਸ਼ਨ ਸਾਂਝੀ। ਇਹ ਵੀ ਦੱਸ ਗਿਆ ਸਰਕਾਰ ਤੁਹਾਡੇ ਵਾਸਤੇ ਬਹੁਤ ਕੁਝ ਕਰਦੀ ਆ, ਕਈ ਵਾਰੀ ਆਪਾਂ ਫਾਇਦਾ ਨਹੀਂ ਲਈਦਾ। ਤੁਹਾਡੇ ਅਕਾਊਂਟਰ ਕੋਲ ਬਹੁਤ ਇਨਫੋਰਮੇਸ਼ਨ ਪਤਾ ਹੁੰਦੀ ਜੇ ਤੁਸੀਂ ਬਿਜ਼ਨਸ ਚਲਾਉਂਦੇ ਹੋ ਨਾ। ਬਹੁਤ ਸਾਰੇ ਸਟੂਡੈਂਟ ਮਿਲਦੇ ਆ ਕੰਮ ਕਰਨ ਵਾਸਤੇ, ਤੁਹਾਨੂੰ 40% ਦੇਣਾ ਪੈਣਾ, ਸਰਕਾਰ 60% ਦੇਵੇਗੀ, ਇੱਦਾਂ ਦੇ ਫਿਗਰ ਹੁੰਦੇ ਆ, ਪਰ ਆਪਾਂ ਵਰਤੋਂ ਨਹੀਂ ਕਰਦੇ ਜਾਂ ਸਾਡੇ ਅਕਾਊਂਟੈਂਟ ਦੱਸਦੇ ਨਹੀਂ ਹੈਗੇ। ਤੁਸੀਂ ਸਟੂਡੈਂਟ ਹਾਇਰ ਕਰਕੇ ਸਮਝ ਲਓ ਵੀ ਜਿਹੜਾ ਤੁਸੀਂ ਥੋੜ੍ਹਾ ਬਹੁਤ ਦੇਣਾ ਸੇਵਾ ਹੀ ਹੈਗੀ ਆ, ਉਹਨਾਂ ਕੋਲ ਜਿਹੜਾ ਮਰਜ਼ੀ ਜਿਹੜੇ ਕੰਮ ਵਿੱਚ ਉਹ ਤੁਸੀਂ ਅਪਲਾਈ ਕੀਤਾ ਉਹ ਕੰਮ ਲੈ ਲਵੋ, ਤਾਂ ਸਟੂਡੈਂਟ ਦਾ ਵੀ ਫਾਇਦਾ ਹੋ ਜਾਂਦਾ, ਤੁਹਾਡਾ ਵੀ ਫਾਇਦਾ, ਸਰਕਾਰ ਵੀ ਤੁਹਾਨੂੰ ਮਦਦ ਕਰਦੀ ਹੈ। ਇਸੇ ਤਰ੍ਹਾਂ ਹੀਟਿੰਗ ਏਅਰ ਕੰਡੀਸ਼ਨ ਵਿੱਚ ਤੁਹਾਡੇ ਘਰ ਵਾਸਤੇ ਬਹੁਤ ਸਾਰੇ ਪੈਸੇ ਬਚਦੇ ਹਨ, ਤੁਸੀਂ ਕਾਲ ਕਰਕੇ ਪਤਾ ਕਰ ਲਿਓ। ਨਵ ਏਅਰ ਕੰਫਰਟ ਦੇ ਮੇਰੇ ਵੀਰ ਜਤਿੰਦਰ ਨਾਲ ਗੱਲਬਾਤ ਕਰ ਲਿਓ, ਸੰਧੂ ਸਾਹਿਬ ਨਾਲ, ਜਾਂ ਮੈਨੂੰ ਐਨੀ ਟਾਈਮ ਕਾਲ ਕਰ ਲਿਓ। ਕਿਸੇ ਬਿਜ਼ਨਸ ਭੈਣ ਭਰਾ ਦਾ ਨੰਬਰ ਚਾਹੀਦਾ 416-452-2522 'ਤੇ, ਲਾਈਨਾਂ ਮੇਰੀਆਂ ਬਿਜ਼ੀ ਹਨ। ਕਮਲ ਜੀ ਤੁਸੀਂ ਤੁਹਾਡੀ ਲਾਈਨ ਮੈਂ ਲਵਾਂਗਾ, ਫਿਰ ਹੋਰ ਲਾਈਨਾਂ ਹੋਲਡ 'ਤੇ ਰੱਖੋ। ਰੈੱਡ ਰੋਜ਼ ਕਨਵੈਨਸ਼ਨ ਸੈਂਟਰ ਬੈਂਕਟ ਹਾਲ ਬੁੱਕ ਕਰਨਾ ਚਾਹੁੰਦੇ ਹੋ, ਰੈੱਡ ਰੋਜ਼ ਕਨਵੈਨਸ਼ਨ ਸੈਂਟਰ ਬੁੱਕ ਕਰ ਸਕਦੇ ਹੋ। ਮੈਟਰੋ ਇਮੀਗ੍ਰੇਸ਼ਨ ਸੁਰੇਸ਼ ਗੁਪਤਾ ਸਾਡੀ ਪ੍ਰੋਗਰਾਮ ਸਪੋਂਸਰ ਕਰਦੇ ਆ। ਕੋਈ ਸਪਾਊਜ਼ਲ ਕੇਸ ਹੋਵੇ, ਰਿਫਿਊਜ਼ੀ ਕਲੇਮ ਦਾ ਕੇਸ ਹੋਵੇ, ਸੁਰੇਸ਼ ਗੁਪਤਾ ਸਾਹਿਬ 25 ਸਾਲ ਤੋਂ ਬਾਅਦ ਐਕਸਪੀਰੀਅੰਸ ਹੈਗਾ, 905-673-1253-5255 ਡੈਰੀ ਰੋਡ 'ਤੇ ਯੂਨਿਟ ਨੰਬਰ 12 ਵਿੱਚ, ਸੁਰੇਸ਼ ਗੁਪਤਾ ਸਾਹਿਬ ਨਾਲ ਗੱਲਬਾਤ ਕਰ ਲੈਣੀ 905-673-1253-1200। ਬੀ ਕੇ ਟੈਕਸ ਐਂਡ ਅਕਾਊਂਟਿੰਗ, ਪੇਰੋਲ ਮੈਨੇਜਮੈਂਟ, ਕੋਪਰੇਟ ਟੈਕਸ, ਰਿਟਰਨਸ ਐਂਡ ਫਾਈਲਿੰਗ, ਪਰਸਨਲ ਟੈਕਸ ਹੋਵੇ ਤਾਂ 905-451-1414 'ਤੇ ਪਾਲ ਮਾਂਗੜ ਅਤੇ ਉਹਨਾਂ ਦੀ ਟੀਮ ਨਾਲ ਗੱਲਬਾਤ ਕਰ ਲਿਓ। ਇੱਕ ਕਾਲ ਮੈਂ ਲੈ ਲਵਾਂ, ਫਿਰ ਖਬਰਾਂ ਵੱਲ ਵੀ ਚੱਲਦੇ ਆ। ਕਮਲਜੀਤ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ
5: ਜੀ। ਕੰਬਰ ਸਾਹਿਬ ਤੇ ਬਾਰੀਆ ਸਾਹਿਬ, ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ। ਤੇ ਮੇਰਾ ਕੁਐਸਚਨ ਸਰ ਇਹ ਹੈ ਵੀ ਜਿਹੜੀ ਬਾਰੀਆ ਸਾਹਿਬ ਜਿਹੜੀਆਂ ਮੀਟਿੰਗ ਹੋ ਰਹੀ ਹੈ G7 ਦੀ, ਤੇ ਇਹ ਦੱਸਿਓ ਜਾਵੇ ਆਪਣੇ ਭਰਾਵਾਂ ਦਾ ਰੰਗਾ ਰੰਗ ਪ੍ਰੋਗਰਾਮ ਚੱਲ ਖਤਮ ਹੋਇਆ ਜਾਂ ਨਹੀਂ, ਇਹਦੇ ਤੇ ਕੁਛ ਕੱਢਿਆ ਵੀ ਨਾ ਉਹ ਜਾਂ ਨਹੀਂ, ਤੇ ਜਾਂ ਸਿਰਫ ਸੋਨੇ ਦੇ ਕੱਪਾਂ ਦੀਆਂ ਲਾਈਨਾਂ ਦੇ ਵਿੱਚ ਚਾਹ ਪਾਣੀ ਪੀ ਕੇ ਆ ਗਏ ਆ ਇਹ, ਤੇ ਮੋਦੀ ਸਾਹਿਬ ਨੂੰ ਕਿੱਦਾਂ। ਹਾਂਜੀ, ਰੰਗਾ ਰੰਗ ਪ੍ਰੋਗਰਾਮ ਹੀ ਆ ਸਰ, ਤੁਸੀਂ ਖਰਚਾ ਦੇਖ ਲਓ ਜਿਹੜਾ $202,00,000 ਪਲੇਨ ਦੇ ਵਿੱਚ ਖਾਣੇ ਦਾ ਖਾ ਸਕਦੇ ਆ ਆਪਣੇ ਪ੍ਰਧਾਨ ਮੰਤਰੀ ਸਾਹਿਬ ਦੇ, ਇੱਥੇ ਕਿੰਨਾ ਹੋਇਆ ਹੋਊਗਾ, ਕਿਉਂਕਿ ਇੱਥੇ ਸੱਤਾਂ ਅੱਠਾਂ ਮੁਲਕਾਂ ਦੀਆਂ ਦੂਜੀਆਂ ਆਈਆਂ ਸਾਰਾ ਕੁਝ। ਤੇ ਬਾਕੀ ਸਰ ਮੇਰਾ ਕੁਐਸਚਨ ਇਹ ਹੈ ਗਵਰਨਮੈਂਟ, ਸੈਂਟਰ ਗਵਰਨਮੈਂਟ ਨੂੰ, ਵੀ ਘਰ ਭਾਵੇਂ 4 ਲੱਖ ਦੇ ਹੋ ਜਾਣ, ਉਹ ਭਾਈ ਸਾਹਿਬ ਅਫੋਰਡੇਬਿਲਟੀ ਦੇ ਪਹਿਲਾਂ ਵੀ ਨਾ ਸੀ ਹੈਗੀ ਤੇ ਹੁਣ ਹੈਗੀ ਆ। ਅੱਜ ਤੁਸੀਂ ਗਰੋਸਰੀ ਦੀਆਂ ਪ੍ਰਾਈਸਾਂ ਕਾਦਾ ਰੌਲਾ ਪਾਉਣ ਡੇ ਟੂਡੋ ਦੇ ਟਾਈਮ ਦੇ ਉੱਤਰੀਆਂ, ਤੇ ਭਾਈ ਤੁਸੀਂ ਜਿਹੜੀਆਂ ਚੇਨ ਸਟੋਰ ਹੈਗੀਆਂ ਤੇ ਇਹਨਾਂ ਦੇ ਉੱਤੇ ਕੋਈ ਲੋਕ ਲਾਓ ਤੇ ਇਹਨਾਂ ਨੂੰ ਦੱਸੋ ਵੀ ਭਾਈ ਸਾਹਿਬ ਕੀ ਪ੍ਰਾਈਸਾਂ ਚੱਲਣੀਆਂ, ਕਿੱਦਾਂ ਨਹੀਂ ਕਰਨੀਆਂ। ਗੌਰਮੈਂਟ ਆਪਣਾ GST ਜਿਹੜੀ ਵੀ ਲੈਂਦੀ ਆ ਉਹ ਘਟਾ ਦੇ, ਅਫੋਰਡੇਬਿਲਟੀ ਕਰ ਰਹੀ ਆ, ਲੋਕਾਂ ਦੇ ਕੋਲ ਘਰ ਲੈਣ ਲਈ ਪੈਸੇ ਕਿੱਥੋਂ ਹੋਣਗੇ ਨਵਿਆਂ ਦੇ ਲਈ, ਇਹ ਜ਼ਰੂਰ ਦੱਸਣ। ਜਿੰਨੇ ਮਰਜ਼ੀ ਘਰ ਸਸਤੇ ਉਹ ਕਰ ਦਿੱਤੇ ਇਹਨਾਂ ਨੇ ਜਾਂ ਹੋਰ ਕਰਨੇ ਆ, ਬਈ ਲੋਕਾਂ ਦਾ ਸਰ ਬੁਰਾ ਹਾਲ ਹੈ ਇਸ ਵੇਲੇ, ਤੇ ਗੌਰਮੈਂਟ ਆਪਦੇ ਨਜ਼ਾਰੇ ਲੈ ਰਹੀ ਆ। G7 ਦਾ ਦੱਸਿਓ ਕੀ ਰਿਜ਼ਲਟ ਕੱਢਿਆ ਇਹਨਾਂ ਨੇ ਸਰ, ਥੈਂਕ ਯੂ, ਮਿਹਰਬਾਨੀ।
1: ਧੰਨਵਾਦ। ਜਦੋਂ ਇਹਨਾਂ ਨੇ ਮਿਲੀਅਨ 5-5 ਲੱਖ ਘਰਾਂ ਵਿੱਚ ਕਮਾਇਆ, ਉਦੋਂ ਕਿਹੜਾ ਲੋਕਾਂ ਨੂੰ ਗੱਫੇ ਵੰਡਦੇ, ਗਾਹਾਂ ਹੋਰ ਪ੍ਰੋਪਰਟੀਆਂ ਇਨਵੈਸਟ ਕਰ ਲਈਆਂ। ਸੋ ਇਨਵੈਸਟਮੈਂਟ ਕਿੱਦਾਂ ਕਰਨੀ ਉਹ ਤੁਹਾਡੇ 'ਤੇ ਹੁੰਦਾ ਹੈਗਾ ਆ, ਪਰ ਹਾਂ ਘਰਾਂ ਦੀਆਂ ਪ੍ਰਾਈਸਾਂ ਜਿਸ ਲੈਵਲ 'ਤੇ ਹੋਣੀਆਂ ਚਾਹੀਦੀਆਂ ਉਸ 'ਤੇ ਟਿੱਗੀਆਂ ਨਹੀਂ। ਗਲਤੀ ਕਿਨ ਕੀਤੀ? ਸਭ ਤੋਂ ਵੱਡੀ ਗਲਤੀ ਸਰਕਾਰ ਦੀ ਸੀਗੀ, ਜਦੋਂ ਇੱਕਦਮ 'ਚ ਇੰਨੇ ਇਮੀਗ੍ਰੇਂਟਸ ਲਿਆਉਂਦੇ, ਚੂਜ਼ ਕਰਕੇ ਨਹੀਂ ਲਿਆਉਂਦੇ ਕਿਹਨਾਂ ਦੀ ਸਾਨੂੰ ਲੋੜ ਹੈਗੀ ਆ, ਉਹ ਸਾਡੇ ਕੈਨੇਡਾ ਵਾਸਤੇ ਕੀ ਫਾਇਦਾ ਲੈ ਕੇ ਆ ਸਕਦੇ। ਹੁਣ ਵੀ ਲੋੜ ਹੈਗੀ ਇਮੀਗ੍ਰੇਂਟਸ ਦੀ, ਨੋ ਡਾਊਟ, ਹੁਣ ਵੀ ਲੋੜ ਹੈਗੀ ਆ। ਜਿਸ ਹਿਸਾਬ ਨਾਲ ਖਰਚਾ ਕਰ, ਜੇ ਖਰਚਾ ਸਹੀ ਤਰੀਕੇ ਨਾਲ ਕਰਦੇ ਨਾ ਤਾਂ ਸਭ ਕੁਛ ਸਾਂਭਿਆ ਜਾਣਾ ਸਾਹਿਬ। ਇਹਨਾਂ ਦੀ ਬਹੁਤ ਵੱਡੀ ਗਲਤੀ ਆ। ਬਾਰੇ ਸਾਹਿਬ ਤੁਹਾਡੀ ਮੈਂ ਬਾਰੀ ਲਿਆਂਦਾ, ਪਹਿਲਾਂ ਦੱਸ ਦੇਵਾਂ, ਜਸਪਾਲ ਗੂਣੇ ਸਾਹਿਬ ਪ੍ਰੋਗਰਾਮ ਸਪੋਂਸਰ ਕਰਦੇ ਆ, ਐਲ ਪੀ ਰੂਫਿੰਗ ਸ਼ਿੰਗਲ ਚੇਂਜ ਕਰਵਾਉਣੇ ਆ, ਰਿਪਲੇਸ ਕਰਨੇ, ਰਿਪੇਅਰ ਕਰਵਾਉਣੇ ਆ, ਤਾਂ ਐਲ ਪੀ ਰੂਫਿੰਗ ਦੇ ਬਲਵਿੰਦਰ ਸਿੰਘ ਨਾਲ ਗੱਲਬਾਤ ਕਰ ਲਈਏ, 416-602-7216 ਕੌਂਕਰੀਟ ਦਾ ਕੰਮ ਵੀ ਡਿਜ਼ਾਇਨ ਕਰਕੇ ਦਿੰਦੇ ਆ, ਡਿਜ਼ਾਇਨ ਕਰਦੇ ਆ ਤੁਸੀਂ ਮੋਹਰੇ ਕੋਲ ਫੁੱਲ ਬੂਟੇ ਅਤੇ ਸਮੈਂਟ ਪਾ ਕੇ ਇੱਕ ਕਿਆਰੀ ਜੀ ਬਣਾਉਣੀ ਉਹ ਵੀ ਬਣਾ ਸਕਦੇ, ਸਾਈਡ ਘਰ ਦੇ ਖੱਬੇ ਸੱਜੇ ਸਮੈਂਟ ਪਾਉਣਾ ਉਹ ਵੀ ਪਵਾ ਸਕਦੇ ਹੋ, ਤੋ ਸਮੈਂਟ ਕੌਂਕਰੀਟ ਦਾ ਵੀ ਕੰਮ ਕਰਦੇ ਅਤੇ ਰੂਫਿੰਗ ਅਤੇ ਸ਼ਿੰਗਲ ਰਿਪੇਅਰ ਕਰਕੇ ਦਿੰਦੇ ਹਨ ਬਲਵਿੰਦਰ ਸਿੰਘ, 416-602-7216 ਸਟਾਰ ਲੇਨ ਪੇਂਟਿੰਗ, ਮੋਟਰ ਮੋਟਰ ਪੇਂਟ ਕਰਨ ਵਾਸਤੇ ਰੈਜੀਡੈਂਸ਼ੀਅਲ ਕਮਰਸ਼ੀਅਲ ਪੇਂਟਿੰਗ ਹੋਵੇ, 416-230-4000 'ਤੇ ਗੱਲਬਾਤ ਕਰਨੀ ਆ। ਸੋ ਕਨੇਡਾ ਡਰਦਾ ਆ ਦੱਸਣ ਵਾਸਤੇ ਵੀ ਕਿਹੜੇ ਕਿਹੜੇ ਕਮਿਊਨਿਟੀ ਦੇ ਲੋਕ ਵੈਲਫੇਅਰ 'ਤੇ ਬੈਠੇ ਹਨ, ਕਿਹੜੇ ਕਮਿਊਨਿਟੀ ਦੇ ਲੋਕ ਜ਼ਿਆਦਾ ਡਰੱਗ ਖਿੱਚ। ਮੈਂ ਕਹਿੰਦਾ ਇੱਥੇ ਵੀ ਸਟੈਟਸ ਆਉਣੇ ਚਾਹੀਦੇ ਆ, ਦੇਰ ਇਜ਼ ਨਥਿੰਗ ਰੋਂਗ। ਇਹਨਾਂ ਨੂੰ ਲੱਗਦਾ ਸ਼ਾਇਦ ਆਪਾਂ ਰੇਸਿਜ਼ਮ ਕਰ ਰਹੇ ਹੋ, ਮੈਨੂੰ ਲੱਗਦਾ ਜੇ ਕਮਿਊਨਿਟੀਆਂ ਨੇ ਇਕੱਠੇ ਹੋ ਕੇ ਜੀਣਾ ਵਧੀਆ ਤਰੀਕੇ ਨਾਲ ਕੈਨੇਡਾ ਨੂੰ ਤੋਰਨਾ, ਤਾਂ ਇਹ ਵੀ ਅੰਕੜੇ ਬਾਹਰ ਆਉਣੇ ਚਾਹੀਦੇ ਆ ਵੀ ਕਿਹੜੇ ਕੈਸ਼ ਕੰਮ ਕਰਦੇ ਆ, ਕਿਹੜੇ ਡਿਵੋਰਸ ਕਰਾ ਕੇ ਬੈਠੇ ਆ, 15-15 ਬੱਚੇ ਵੀ ਜੰਮਦੇ ਆ, ਅਤੇ ਕਿਹੜੇ ਡਰੱਗ ਹਿੱਟ ਹੋ ਜਾਂਦੇ ਹੈਗੇ ਆ, ਕਿਹੜੇ ਬਿਜ਼ਨਸਮੈਨ ਲੋਕਾਂ ਨੂੰ ਪੈਸੇ ਨਹੀਂ ਦਿੰਦੇ। ਸੋ ਇਹ ਵੀ ਹੋਣਾ ਚਾਹੀਦਾ ਵੀ ਕੰਪਲੇਨ ਕੀਤੇ ਜਾਂਦੇ, ਇਹ ਵੀ ਸਟੈਟਸ ਬਾਹਰ ਆਉਣੇ ਚਾਹੀਦੇ ਆ। ਇਹਨਾਂ ਨੂੰ ਲੱਗਦਾ ਸ਼ਾਇਦ ਰੇਸਿਜ਼ਮ ਹੋਵੇ, ਸਾਨੂੰ ਲੱਗਦਾ ਜੇ ਕਮਿਊਨਿਟੀ ਨੂੰ ਪਤਾ ਹੋਵੇ ਆਪਣੇ ਆਪ ਨੂੰ ਸੁਧਾਰ ਸਕਦੀ ਆ, ਇਹ ਵੀ ਕੰਮ ਹੈਗਾ। ਲਓ ਜੀ, ਮੈਂ ਬਾਰੀਆ ਸਾਹਿਬ 2-4 ਸਵਾਲ ਤੁਹਾਨੂੰ ਵੀ ਆਏ ਸੀਗੇ, ਤੁਸੀਂ ਹੋਰ ਖਬਰਾਂ ਵੀ ਸਾਂਝੀਆਂ ਕਰ ਸਕਦੇ ਹੋ ਜੀ ਆਇਆਂ ਨੂੰ। ਤੁਸੀਂ ਹੋਰ ਖਬਰ ਸਾਂਝੀ, ਇੱਕ ਤੋਂ ਸਵਾਲ ਵੀ ਸੀਗੇ G7 ਵਿੱਚ ਕੀ ਕੁਛ ਹੋਇਆ। G7 ਵਿੱਚ ਬਹੁਤ ਤਕੜੀਆਂ ਗੱਲਾਂਬਾਤ ਹੁੰਦੀਆਂ, ਬਿਜ਼ਨਸ ਦੀ ਗੱਲਬਾਤ ਹੁੰਦੀ ਆ, ਦੁਨੀਆ ਭਰ ਵਿੱਚ ਕੀ ਹੋ ਰਿਹਾ ਉਹਦੀ ਗੱਲਬਾਤ ਹੁੰਦੀ ਆ, ਕਿਸ ਤਰ੍ਹਾਂ ਇਸ ਦੁਨੀਆ ਨੂੰ ਚਲਾਉਣਾ ਅਤੇ ਸਾਂਭਣਾ, ਅਤੇ ਜਿਹੜੇ ਤੇਲ ਦਾ ਰਸਤਾ ਹੈਗਾ ਸਟੇਟ ਆਫ ਹਰਮੂਜ਼ ਪਹਿਲਾਂ ਵੀ ਖੁੱਲ੍ਹਾ ਸੀਗਾ ਅਤੇ ਹੁਣ ਵੀ ਬੰਦ ਵੀ ਇਹਨਾਂ ਨੇ ਕੀਤਾ, ਅਤੇ ਖੋਲ੍ਹਣਾ ਵੀ ਇਹੀ ਚਾਹੁੰਦੇ ਅਤੇ ਖੁੱਲ੍ਹ ਵੀ ਗਿਆ ਹੈਗਾ, ਕਿੰਨਾ ਕੁ ਦੇਰ ਖੁੱਲ੍ਹਾ ਰਹੇਗਾ, ਕੀ ਕੁਝ ਹੋਵੇਗਾ। ਸੋ G7 ਦੀਆਂ ਮੀਟਿੰਗਾਂ ਵੀ ਕਾਫੀ ਇਕੱਠੇ ਹੋਏ ਹਨ ਉੱਥੇ, ਸਪੈਸ਼ਲੀ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰਸ।
2: ਬਿਲਕੁਲ ਜੀ ਬਿਲਕੁਲ, ਜਿਹੜੇ ਮੇਨ ਮੁੱਦੇ ਉੱਥੇ ਵਿਚਾਰੇ ਜਾਣੇ ਸੀ, ਇੱਕ ਤਾਂ ਕਰੰਟ ਸੀਗਾ ਜੀ ਮਿਡਲ ਈਸਟ ਦਾ, ਜਿੱਦਾਂ ਆਪਾਂ ਕੱਲ ਹਿੰਟ ਦਿੱਤਾ ਸੀਗਾ ਕਿ ਜਿਹੜਾ ਐਗਰੀਮੈਂਟ ਹੋਇਆ ਆ ਉਹਦੇ ਉੱਪਰ ਕੁਝ ਪੋਰਟਫੋਲੀਓ ਆਪਣੇ ਪ੍ਰਧਾਨ ਮੰਤਰੀ ਸਾਹਿਬ ਦੀਆਂ ਕੁਝ ਟਿੱਪਣੀਆਂ ਵੀ ਆਈਆਂ ਜਿਹੜੀਆਂ ਸਾਂਝੀਆਂ ਕਰ ਦਿੰਦੇ ਹਾਂ ਕਿ ਜਿਹੜਾ US ਇਰਾਨ ਐਗਰੀਮੈਂਟ ਹੈਗਾ ਆਨ ਗੋਇੰਗ ਫਰਾਈਡੇ ਦਾ ਸਾਈਨ ਹੋਣਾ ਆ, ਐਕਸਪੈਕਟਡ ਟੂ ਹੈਗਾ, ਇਹਦੇ ਉੱਪਰ ਇੱਕ ਕਾਪੀ ਜਿਹੜੀ ਆ G7 ਦੇਸ਼ਾਂ ਨੂੰ ਦਿੱਤੀ ਗਈ ਆ ਜੀ, ਇੱਕ ਇਹਦਾ ਪ੍ਰਧਾਨ ਮੰਤਰੀ ਮਾਰਕ ਕਾਰ ਨੇ ਉਹਨਾਂ ਨੇ ਰੀਡ ਆਊਟ ਕੀਤਾ ਤੇ ਉਸ ਤੋਂ ਬਾਅਦ ਮੀਡੀਆ 'ਚ ਕਮੈਂਟ ਕੀਤਾ ਕਿ ਇਹ ਜਿਹੜਾ ਗੇਮ ਚੇਂਜਰ ਡੀਲ ਹੈਗੀ ਆ। ਹੁਣ ਗੇਮ ਚੇਂਜਰ ਕਿੱਦਾਂ ਹੈਗੀ ਆ ਉਹਦੇ ਕੋਲ ਬਹੁਤ ਕੁਝ ਵੇਰਵੇ ਸਾਹਮਣੇ ਨਹੀਂ ਆਏ, ਜਦੋਂ ਸ਼ਰਤਾਂ ਸਾਹਮਣੇ ਆਉਣਗੀਆਂ ਉਹ ਤਾਂ ਹੀ ਪ੍ਰਧਾਨ ਮੰਤਰੀ ਨੇ ਦੱਸ ਸਕਦੇ ਆ, ਲੇਕਿਨ ਉਹਨਾਂ ਨੇ ਆਪਣਾ ਕਮੈਂਟ ਜ਼ਰੂਰ ਦਿੱਤਾ ਜੀ। ਮੈਨੂੰ ਇਹ ਲੱਗਦਾ ਕਿ ਡਿਪਲੋਮੈਟਿਕ ਤਰੀਕੇ ਦੇ ਨਾਲ ਟਰੰਪ ਸਾਹਿਬ ਉੱਥੇ ਹੈਗੇ ਆ, ਤਾਂ ਜਦੋਂ ਪ੍ਰਧਾਨ ਮੰਤਰੀ ਏਦਾਂ ਦਾ ਬਿਆਨ ਦੇਣਗੇ ਤੇ ਓਬਵੀਅਸਲੀ ਆ ਕਿ ਉਹ ਇਹਨਾਂ ਗੱਲਾਂ ਤੋਂ ਖੁਸ਼ ਹੋਣਗੇ। ਕੁਛ ਇੱਕ ਉਹਨਾਂ ਦੀਆਂ ਸਿੱਧੇ ਤੌਰ ਤੇ ਮੀਟਿੰਗ ਤਾਂ ਨਹੀਂ ਉੱਥੇ ਹੋਈ, ਲੇਕਿਨ ਪ੍ਰਧਾਨ ਮੰਤਰੀ ਮਾਰਕ ਕਾਰਨੇ ਹੁਣੇ ਇੱਕ ਅਨਅਫੀਸ਼ੀਅਲ ਜਿਹੜੀ ਟਾਕ ਆ ਉਹਨਾਂ ਦੀ ਹੌਟ ਮਾਈਕ ਦੇ ਉੱਪਰ ਸਾਹਮਣੇ ਆਈ ਆ ਹੁਣ ਤੱਕ, ਜਿਹਦੇ ਵਿੱਚ ਜਿਹੜੇ ਡੋਨਾਲਡ ਟਰੰਪ ਸਾਹਿਬ ਆ ਉਹ ਕੁਝ ਸਵਾਲ ਪ੍ਰਧਾਨ ਮੰਤਰੀ ਹੁਣਾਂ ਨੂੰ ਕਰ ਰਿਹਾ ਕਿ ਤੁਸੀਂ ਚਾਈਨਾ ਦੇ ਨਾਲ ਜਿਹੜੀ ਡੀਲ ਕੀਤੀ ਆ ਉਹਦੇ ਬਾਰੇ, ਤੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਬਰੀਫ ਕੀਤਾ ਕਿ ਇਹ ਕੈਪ ਅਸੀਂ ਰੱਖਿਆ ਹੋਇਆ 49,000, ਕੇਵਲ 3% ਜਿਹੜੀਆਂ ਕਾਰਾਂ ਹੈਗੀਆਂ ਨੇ ਉਹ ਅਸੀਂ ਜਿਹੜਾ ਟੋਟਲ ਮਾਰਕੀਟ ਹੈ ਉਹ ਚਾਈਨਾ ਦੇ ਨਾਲ ਕੀਤੀ ਹੈਗੀ ਆ।
1: ਲਾਈਨ ਹੋਲਡ ਤੋਂ ਬਾਅਦ ਮੇਰੀਆਂ ਲਾਈਨਾਂ ਸਾਰੀਆਂ ਹੀ ਬਿਜ਼ੀ ਹੋਈਆਂ, ਸਖਰਾਜ ਸੰਧੂ ਤੇ ਇੱਕ ਨੋ ਆਈਡੀਆ ਅਵਤਾਰ ਸਿੰਘ ਜਸਵੀਰ ਸਿੰਘ। ਪਹਿਲਾਂ ਸਖਰਾਜ ਸੰਧੂ ਸਾਹਿਬ, ਇਹਨਾਂ ਦੀ ਵਾਰੀ ਆ ਗਈ ਆ। ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
6: ਬਲਜਿੰਦਰ ਜੀ ਤੁਹਾਨੂੰ ਤੇ ਵਰੀਆ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ, ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਗੱਲ ਤੁਸੀਂ ਆਪਣੇ ਜਿਹੜੀ ਟਾਊਨ ਹਾਲ ਮੀਟਿੰਗ ਹੋਣੀ ਆ ਜਾਂ ਜਿਹੜੇ ਆਪਣੇ ਕੋਈ ਵੀ ਪ੍ਰੋਟੈਸਟ ਇਕੱਠ ਹੁੰਦੇ ਆ ਵੀ ਉਹਨਾਂ ਵਿੱਚ ਸ਼ਮੂਲੀਅਤ ਦੀ ਕੀਤੀ ਆ
1: ਜੀ।
6: ਹੁਣ ਜ਼ਿੰਮੇਵਾਰੀ ਤਾਂ ਆਪਾਂ ਨੂੰ ਆਪਣੇ ਗ੍ਰੇਵਾਨ ਦੇ ਵਿੱਚ ਝਾਕ ਕੇ ਤਾਂ ਆਪਾਂ ਨੂੰ ਹੀ ਦੇਖਣਾ ਪੈਣਾ ਆ ਕਿ ਅਸੀਂ ਲੰਬੇ ਲੰਬੇ ਭਾਸ਼ਣ ਰੇਡੀਓ ਤੇ ਫਿਗਰਸ ਹੋਰ ਚੀਜ਼ਾਂ ਕਰਕੇ ਆਪਣੀ ਜ਼ਿੰਮੇਵਾਰੀ, ਚੰਗੀ ਗੱਲ ਹੈ ਵੀ ਸੁਚੇਤ ਕਰਨਾ, ਪਰ ਇੰਨੀ ਚੀਜ਼ ਕਰਕੇ ਤੇ ਪ੍ਰੈਕਟੀਕਲੀ ਗਰਾਊਂਡ ਦੇ ਉੱਤੇ ਨਾ ਆਉਣਾ
1: ਜੀ,
6: ਇਹ ਵੀ ਗੱਲ ਇੱਕ ਕੋਈ ਚੰਗੀ ਗੱਲ ਨਹੀਂ ਹੈਗੀ। ਹੁਣ ਤੁਸੀਂ ਇਹ ਲਾ ਲਓ ਵੀ ਮੈਂ ਜੇ ਇੰਸ਼ੋਰੈਂਸ ਦੀ ਗੱਲ ਕਰਦਾ ਤਾਂ ਮਰਹੂਮ ਸਰਦਾਰ ਇਕਬਾਲ ਸਿੰਘ ਰਾਮੂ ਵਾਲੀਏ ਨੇ ਜਿੰਨਾ ਕਮਿਊਨਿਟੀ ਵਰਕ ਇਹ ਇੰਸ਼ੋਰੈਂਸ ਕੰਪਨੀਆਂ ਜਾਂ ਇੰਸ਼ੋਰੈਂਸ ਰੇਟਾਂ ਨੂੰ ਘੱਟ ਕਰਾਉਣ ਤੇ ਉਸ ਇਨਸਾਨ ਨੇ ਕੀਤਾ, ਤਾਂ ਕੀ ਆਪਾਂ ਝਾਤੀ ਮਾਰ ਕੇ ਦੇਖੀਏ ਕਿ ਜਦੋਂ ਵੀ ਕਦੀ ਟਾਊਨ ਹਾਲ ਮੀਟਿੰਗ ਉਹ ਕਾਲ ਕਰਦੇ ਸੀਗੇ ਤੇ ਅਸੀਂ ਉੱਥੇ ਕਿੰਨੀ ਕੁ ਗਿਣਤੀ ਦੇ ਹੁੰਦੇ ਸੀਗੇ
1: ਜੀ
6: 15 ਜਾਂ 20 ਔਰ ਹੋਰ ਵੀ ਬਹੁਤ ਸਾਰੇ ਆ ਤੁਸੀਂ ਹੁਣ ਜਦੋਂ ਭੰਗ ਦੇ ਸਟੋਰ ਆਏ ਬ੍ਰੈਂਪਟਨ ਡਾਊਨ ਟਾਊਨ ਦੇ ਵਿੱਚ ਜਿਹੜਾ ਪ੍ਰੋਟੈਸਟ ਮੀਡੀਆ ਤੇ ਪ੍ਰਚਾਰਿਆ ਗਿਆ ਦੱਸਿਆ ਗਿਆ ਸਭ ਕੁਛ ਬੰਦੇ ਕਿੰਨੇ ਗਏ 20 ਤੇ 20 ਦੇ ਵਿੱਚੋਂ ਕੁਛ ਸੱਜਣਾਂ ਨੂੰ $1,000 ਦੀ ਟ੍ਰੈਸਪਾਸਿੰਗ ਦੀ ਟਿਕਟ ਵੀ ਮਿਲੀ
1: ਜੀ
6: ਸੋ ਦੂਸਰੇ ਬੰਨੇ ਮੈਂ ਜੇ ਆਪਾਂ ਟਰੈਕਿੰਗ ਦੇ ਨਾਲ ਬਹੁਤ 2021 ਤੋਂ ਜੋ ਵੀ ਇਹ 'ਚ ਦੁਸ਼ਵਾਰੀਆਂ ਆਉਂਦੀਆਂ ਆ ਜੋ ਵੀ ਆ ਪਿਛਲੇ ਸਮੇਂ ਦੇ ਵਿੱਚ ਬਿਜ਼ਨਸ ਥੈਫਟ ਹੋਰ ਚੀਜ਼ਾਂ ਨੂੰ ਅਸੀਂ ਉਦੋਂ ਤੋਂ ਹੀ ਲੱਗੇ ਹੋਏ ਹਾਂ ਹਮੇਸ਼ਾ ਆਪਾਂ ਰੌਲਾ ਪਾਉਣ ਨਾਲੋਂ ਅਸੀਂ ਐਕਸ਼ਨ ਦੇ ਵਿੱਚ ਜ਼ਿਆਦਾ ਬਿਲੀਵ ਕਰਦੇ ਹਾਂ ਸਰਕਾਰਾਂ ਤੱਕ ਮਿਨਿਸਟਰਾਂ ਤੱਕ ਪਹੁੰਚ ਕੀਤੀ ਆ ਗੁੱਡ ਰਿਜ਼ਲਟਸ ਤੱਕ ਵੀ ਆਏ ਆ ਪਰ ਅਫਸੋਸ ਇਸ ਗੱਲ ਤੇ ਹੁੰਦਾ ਤੰਬੜ ਸਾਹਿਬ ਮੈਂ ਇੱਕ ਇੰਡਸਟਰੀ ਦੀ ਗੱਲ ਕਰਦਾ ਟਰੱਕਿੰਗ ਦੀ ਇਹਨਾਂ ਦੇ ਵਿੱਚ ਇਹ ਵੀ ਲੋਕ ਯੂਨਾਈਟ ਨਹੀਂ ਹੈਗੇ ਤੁਸੀਂ ਕਦੀ ਕਾਲ ਕਰ ਲਓ ਕਿਸੇ ਟਾਊਨ ਹਾਲ ਦੀ ਕਿਸੇ ਮੀਟਿੰਗ ਦੀ ਇਹ ਉੱਥੇ ਕਿੰਨੇ ਜਾਣੇ ਜਾਂਦੇ ਆ 20 ਜਾਣੇ
1: ਜੀ
6: 25 ਜਾਣੇ ਤਾਂ ਪ੍ਰੋਬਲਮ ਜਦੋਂ ਕੋਈ ਉੱਕਰਦੀ ਆ ਤੁਸੀਂ ਸੋਸ਼ਲ ਮੀਡੀਆ ਦੇਖ ਲਓ ਤੁਸੀਂ ਐਥਨਿਕ ਮੀਡੀਆ ਦੇਖ ਲਓ ਆਪਣੇ ਕਮਿਊਨਿਟੀ ਦੇ ਰੇਡੀਓ ਪ੍ਰੋਗਰਾਮ ਦੇਖ ਲਓ ਉਹ ਵਿਚਾਰ ਸੁਣ ਕੇ ਤੁਹਾਨੂੰ ਏਦਾਂ ਲੱਗਣ ਲੱਗ ਪੈਂਦਾ ਕਿ ਸਵੇਰੇ ਰੈਵੋਲੂਸ਼ਨ ਆ ਜਾਣਾ ਬ੍ਰੈਂਪਟਨ ਦੇ ਵਿੱਚ ਇੱਥੇ ਤਾਂ ਸਭ ਕੁਛ ਹੀ ਚੰਗਾ ਹੋ ਜਾਣਾ ਬਦਲ ਜਾਣਾ ਬਟ ਅਫਸੋਸ ਅੰਤ ਵਿੱਚ ਮੈਂ ਇਹੀ ਕਹੂੰਗਾ ਕਿ ਜ਼ਿੰਮੇਵਾਰ ਬਣਨਾ ਪੈਣਾ ਆ ਸਮਾਂ ਕੱਢਣਾ ਪੈਣਾ ਆ ਖੌਫ ਇਹ ਨਾਲ ਗੱਲ ਨਹੀਂ ਚੱਲਣੀ ਇਲੈਕਸ਼ਨ ਆ ਰਹੀ ਆ ਫਿਰ ਆਪਾਂ ਆਪਣੇ ਆਪ ਨੂੰ ਸ਼ਰਮਸਾਰ ਨਾ ਕਰੀਏ 24% ਦੀ ਫਿਗਰ ਨਹੀਂ ਆਉਣੀ ਚਾਹੀਦੀ ਉੱਥੇ 84% ਦੀ ਫਿਗਰ ਆਉਣੀ ਚਾਹੀਦੀ ਆ ਤਾਂ ਹੀ ਸਰਕਾਰਾਂ ਤਾਂ ਹੀ ਸਿਸਟਮ ਵਧੀਆ ਚੱਲਦੇ ਆ ਤਾਂ ਬਦਲੇ ਜਾਂਦੇ ਆ
1: ਬਹੁਤ ਬਹੁਤ ਧੰਨਵਾਦ ਚੰਗੀਆਂ ਚੰਗੀਆਂ ਕਹਿ ਗਏ ਹਾਂ ਜਿੱਥੇ ਸਾਨੂੰ ਲੋੜ ਹੈਗੀ ਜੁੜਨ ਦੀ ਉੱਥੇ ਜੁੜਨਾ ਚਾਹੀਦਾ ਇੱਕ ਬਹੁਤ ਵਧੀਆ ਗੱਲ ਕਹਿ ਗਏ ਵੀ ਜਿਹੜੀ 24% ਪੋਲਿੰਗ ਹੁੰਦੀ ਹੈ ਸਿਟੀ ਇਲੈਕਸ਼ਨ ਮਿਊਨਿਸਪਲ ਇਲੈਕਸ਼ਨ ਦੇ ਵਿੱਚ ਤੁਸੀਂ ਇਹ 84% ਤੱਕ ਲੈ ਕੇ ਜਾਇਓ ਤੁਹਾਨੂੰ ਕਿੰਨਾ ਟਾਈਮ ਦਿੰਦੇ ਆ ਵੀਕ ਡੇਜ਼ ਵੀਕਐਂਡ ਵੋਟਿੰਗ ਪਾ ਸਕਦੇ ਹੋ ਆਪਾਂ ਫਿਰ ਵੀ ਨਹੀਂ ਪਹੁੰਚਦੇ ਭਾਵੇਂ ਆਪਣੀ ਵੋਟ ਸਕਰੈਪ ਕਰਕੇ ਆ ਜਾਵੋ ਪਰ ਇੱਕ ਨੰਬਰ ਤਾਂ ਸ਼ੋਅ ਕਰੋ ਵੀ ਆਪਾਂ ਤੁਸੀਂ ਪਹੁੰਚੀ ਸੀਗੀ ਮੈਂ ਗੁਰਬਖਸ਼ ਸਿੰਘ ਜੀ ਮੈਂ ਬਾਕੀ 2 ਲਾਈਨਾਂ ਲੈ ਲਵਾਂ ਅਵਤਾਰ ਸਿੰਘ ਅਤੇ ਜਸਵੀਰ ਸਿੰਘ ਦੀ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਦਵਿੰਦਰ ਸਿੰਘ ਪਵਾਰ ਹਨ ਅਕਾਲ ਮੋਰਗੇਜ ਨਾਲ ਕੰਮ ਕਰਦੇ ਆ ਪਰਸਨਲਾਈ ਮੋਰਗੇਜ ਸਲਿਊਸ਼ਨਸ ਤੁਹਾਡੇ ਵਾਸਤੇ ਲੈ ਕੇ ਆਉਂਦੇ ਆ ਸੋ ਘਰ ਵਿੱਚ ਮੋਰਗੇਜ ਰਨੂ ਕਰਨ ਵਾਲੀ ਹੈਗੀ ਆ ਤਾਂ ਵੀ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਸ਼ਾਇਦ ਵਧੀਆ ਰੇਟ ਮਿਲ ਜਾਵੇ ਤੁਸੀਂ ਫਿਊਚਰ ਵਿੱਚ ਘਰ ਲੈਣਾ ਪ੍ਰੀ ਅਪਰੂਵਲ ਲੈਣਾ ਚਾਹੁੰਦੇ ਹੋ ਤਾਂ ਵੀ ਇਹਨਾਂ ਨਾਲ ਗੱਲਬਾਤ ਕਰ ਲਿਓ 6479888 73 ਬੰਦੇ ਗੱਲਬਾਤ ਕਰ ਰਹੇ ਹੋ ਅਤੇ ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਹਨ ਇਲੈਕਟ੍ਰੀਕਲ ਰਿਪੇਅਰ ਵਾਇਰਿੰਗ DPF ਦਾ ਕੰਮ ਹੋਵੇ ਕੋਈ ਇੰਜਨ ਡਾਇਗਨੋਸ ਕਰਨਾ ਹੋਵੇ ABS ਦੇ ਸੈਂਸਰ ਦਾ ਕੋਈ ਇਸ਼ੂ ਹੋਵੇ ਸੋ ਉਹਨਾਂ ਦਾ ਨੰਬਰ 3472713834 ਅਤੇ ਥਰੂਵੇ ਸਪੈਸ਼ਲਾਈਜ਼ ਟ੍ਰੇਲਰ ਵਾਲੇ ਹਨ ਬਹੁਤ ਵਧੀਆ ਟ੍ਰੇਲਰ ਬਿਲਡ ਕਰਕੇ ਦਿੰਦੇ ਹਨ ਇੰਜੀਨੀਅਰ ਟੂ ਲਾਸਟ ਵਨ ਆਫ ਦਾ ਬੈਸਟ ਇਨ ਦਾ ਕੰਟਰੀ ਆ ਥਰੂਵੇ ਵਾਲੇ ਗੁਰਿੰਦਰ ਹਿੰਦਾ ਭਾਅ ਜੀ ਅਤੇ ਫਲੈਟ ਬੈੱਡ ਚਾਹੀਦੇ ਆ ਬੀ ਟ੍ਰੇਨ ਚਾਹੀਦੇ 1170 ਫਿਊਸਟਰ ਡਰਾਈਵ 'ਤੇ ਹਨ 905-219-0080 ਇੱਕ ਲਾਈਨ ਵਰਕ ਇਹਨਾਂ ਰੱਖਿਆ ਦੇਖਿਓ ਅਸੀਂ ਕਿਸ ਹਿਸਾਬ ਨਾਲ ਇਹ ਫਲੈਟ ਬੈੱਡ ਅਤੇ ਹੋਰ ਕੋਲ ਡੈੱਕ ਕੋਲ ਟੋਪ ਡੈੱਕ ਟ੍ਰੇਲਰ ਬਣਾ ਕੇ ਦਿੰਦੇ ਤੁਹਾਡੇ ਵਾਸਤੇ ਅਤੇ ਗੱਲਬਾਤ ਕਰ ਲਿਓ 905-219-0080 ਅਤੇ ਇੰਡੀਅਨ ਪੰਜਾਬੀ ਬਾਜ਼ਾਰ 115 ਫਾਜ਼ਲ ਟੋਮਨ ਰੋਡ 'ਤੇ ਹਨ ਫਰੈਸ਼ ਫਰੂਟਸ ਐਂਡ ਵੈਜੀਟੇਬਲ ਮਿਲਦੇ ਆ ਟੇਕ ਆਊਟ ਰੈਸਟੋਰੈਂਟ ਵੀ ਹੈਗਾ ਮੀਟ ਸ਼ੋਪ ਵੀ ਹੈਗੀ ਆ ਅਤੇ ਨਾਲ ਦੀ ਨਾਲ ਇੱਥੇ ਵੀ ਦੇਗ ਆਟਾ ਵੀ ਪਹੁੰਚਿਆ ਹੈਗਾ ਪ੍ਰਸ਼ਾਦ ਆਟਾ ਪਹੁੰਚਿਆ ਹੋਇਆ ਹੈਗਾ ਆ ਇੰਡੀਅਨ ਪੰਜਾਬੀ ਬਾਜ਼ਾਰ ਕੁਆਲਿਟੀ ਦਾ ਸਮਾਨ ਤੁਹਾਨੂੰ ਮਿਲੇਗਾ ਅਤੇ ਇਹਨਾਂ ਦੇ ਫਰੈਸ਼ ਫਰੂਟਸ ਐਂਡ ਵੈਜੀਟੇਬਲ ਦਾ ਏਰੀਆ ਦੇਖਿਓ ਪਸੰਦ ਆ ਜਾਵੇਗਾ ਤੁਹਾਨੂੰ ਤੋ ਇੰਡੀਅਨ ਪੰਜਾਬੀ ਬਾਜ਼ਾਰ ਗੋਸਰੀ ਕਰਨੀ ਹੋਵੇ ਇੱਥੇ ਪਹੁੰਚ ਸਕਦੇ ਹੋ ਫਾਦਰ ਟੋਮਰ ਟੋਰਮਾਂ ਦੇ ਬਿਲਕੁਲ ਖੂੰਜੇ 'ਤੇ ਹਨ ਮੈਂ ਕੱਲ੍ਹਾਂ ਲੈ ਲਵਾਂ ਸਾਰੀਆਂ ਬਿਜ਼ੀ ਹੋਈਆਂ ਅਵਤਾਰ ਸਿੰਘ ਜੀ ਤੁਸੀਂ ਆ ਜਾਓ ਫਿਰ ਜਸਵੀਰ ਸਿੰਘ ਜੀ ਅਵਤਾਰ ਸਿੰਘ ਜੀ ਕਾਫੀ ਲੰਬੇ ਸਮੇਂ ਤੋਂ ਹੋਲਡ ਤੇ ਸੀਗੇ ਤੇ ਜਸਵੀਰ ਸਿੰਘ ਜੀ ਤੁਹਾਡੀ ਕਾਲ ਲੈ ਲੈਂਦਾ ਜੀ
7: ਤੰਬੜ ਸਾਹਿਬ ਸਤਿ ਸ੍ਰੀ ਅਕਾਲ ਗੁਰਮੁਖ ਬਾਈ ਨੂੰ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ
7: ਤੰਬੜ ਸਾਹਿਬ ਮੁੱਦੇ ਦਾ ਬਹੁਤ ਆ ਬਾਕੀ ਸਾਡੇ ਭਰਾ ਸਾਰੇ ਵਿਚਾਰ ਵਧੀਆ ਰੱਖਦੇ ਆ ਧੰਨਵਾਦ ਇਹਨਾਂ ਦਾ ਇੰਨਾ ਜਾਗਰਤੀ ਹੁੰਦੀ ਆ ਚਲੋ ਕਈ ਵਾਰੀ ਇਨਸਾਨ ਦੇ ਕੋਲ ਟਾਈਮ ਵੀ ਨਹੀਂ ਹੁੰਦਾ ਨਹੀਂ ਪਹੁੰਚ ਹੁੰਦਾ ਪਰ ਜਿਹੜਾ ਆਵਾਜ਼ ਉਠਾਉਣੀ ਆ ਇਹ ਵੀ ਇੱਕ ਬਹੁਤ ਤਕੜੀ ਜਿੱਦਾਂ ਜੌਬ ਹੈ ਇਹ
1: ਜੀ
7: ਠੀਕ ਹੈ ਆਮ ਜਨਤਾ ਨੂੰ ਪਤਾ ਨਹੀਂ ਲੱਗਦਾ ਜਿਹੜਾ ਸੋਸ਼ਲ ਮੀਡੀਆ ਇਹਦਾ ਵੀ ਧੰਨਵਾਦ ਹੈ ਕਿਉਂਕਿ ਆਮ ਬਾਹਰ ਗੱਲਾਂ ਕਰਦੇ ਆ ਪਰ ਜਿਹੜੀ ਸੋਸ਼ਲ ਮੀਡੀਆ ਤੇ ਜਾਣਕਾਰੀ ਮਿਲਦੀ ਆ ਉਹਦੇ ਤੇ ਇਨਸਾਨ ਬਹੁਤ ਫੋਕਸ ਰੱਖਦਾ ਬਾਕੀ ਐਂਡ ਤੇ ਮੈਂ ਗੱਲ ਤੰਬੜ ਸਾਹਿਬ ਕਹਿਣੀ ਚਾਹੁੰਦਾ ਵੀ ਜਿਹੜੇ ਇੰਡੀਅਨ ਗਰੋਸਰੀ ਸਟੋਰ ਮੈਂ ਸਾਰਿਆਂ ਨੂੰ ਕਿਸੇ ਨੂੰ ਕੁਛ ਨਹੀਂ ਕਹਿੰਦਾ ਜਿਹੜੇ ਇਹਨਾਂ ਦੇ ਵਿੱਚ ਕੋਈ ਵਾਟਰ ਦੇ ਨਾਲ ਮਿਕਸ ਹੋ ਕੇ ਚੀਜ਼ ਆਉਂਦੀ ਆ ਪਲੀਜ਼ ਉਹਨੂੰ ਅਵੋਇਡ ਕਰਿਓ ਨਾ ਪੀਓ ਕਿਉਂਕਿ ਇੰਡੀਆ ਦੇ ਵਿੱਚ ਕੈਂਸਰ ਜਿਹੜੀ ਇਸ ਵੇਲੇ ਬਹੁਤ ਫੈਲੀ ਹੋਈ ਆ ਕਿਉਂਕਿ ਜਿਹੜਾ ਉੱਥੇ ਦਾ ਪਾਣੀ ਆ ਤੰਬੜ ਸਾਹਿਬ ਤੁਹਾਨੂੰ ਵੀ ਪਤਾ ਆ ਕਿੰਨਾ ਕੁ ਸਾਫ਼ ਹੈਗਾ ਆ ਮੈਨੂੰ ਇੱਕ ਮੁੰਡਾ ਦੱਸਦਾ ਇੱਥੇ ਲਿਮਕਾ ਲਿਮਕਾ ਆਇਆ ਖੜਿਆ, ਉਹਨੇ ਲਿਮਕਾ ਪੀਤਾ, ਤੰਬਰ ਸਾਹਿਬ ਬਤਾਓ ਵਾਂਗੂ ਇੱਕ ਪਾਸੇ ਨੂੰ ਢੱਡੀਆਂ ਵੱਲ ਗਿਆ। ਸੋ ਕਹਿਣ ਦਾ ਮਤਲਬ ਆਪਣੀ ਸਿਹਤ ਬਹੁਤ ਜ਼ਰੂਰੀ ਆ
1: ਜੀ।
7: ਇੱਥੇ ਦੀਆਂ ਜਿਹੜੀਆਂ ਆਪਣੀਆਂ ਹੈਲਥ ਵਾਲੀਆਂ ਏਜੰਸੀਆਂ, ਮੈਨੂੰ ਨਹੀਂ ਲੱਗਦਾ ਕਿ ਉਹ ਟੈਸਟ ਕਰਦੀਆਂ ਇਹ ਚੀਜ਼ਾਂ। ਬਾਕੀ ਜਿਹੜੀਆਂ ਸਬਜ਼ੀਆਂ ਵੀ ਹੈਗੀਆਂ ਉਹਨਾਂ ਨੂੰ ਵੀ ਅਵੋਇਡ ਕਰੋ, ਟਰਾਈ ਕਰੋ, ਜਿਹੜੀਆਂ ਇੱਥੇ ਗਰੋ ਹੋਈਆਂ ਉਹਨਾਂ ਨੂੰ ਖਾਓ, ਜਿਹਦੇ ਨਾਲ ਤੁਹਾਡੀ ਸਿਹਤ ਚੰਗੀ ਰਹੇ। ਕਿਉਂਕਿ ਜਿਹੜੀ ਸਬਜ਼ੀ ਆ ਉਹਨੂੰ ਪਾਣੀ ਲੱਗਦਾ ਤਾਂ ਉਹ ਗਰੋਥ ਹੁੰਦੀ ਆ। ਬਾਕੀ ਤੰਬਰ ਸਾਹਿਬ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ, ਧੰਨਵਾਦ ਆ। ਬਾਕੀ ਠਗਾਂ ਤੋਂ ਬਚੋ, ਬ੍ਰਾਹਮਣ ਅੱਜ ਕੱਲ੍ਹ ਬਹੁਤ ਕੱਪੜੇ ਵਧੀਆ ਵਧੀਆ ਪਾ ਕੇ ਚਾਂਬੜੀਆਂ ਟਾਈਆਂ ਲਾ ਕੇ ਤੁਰੇ ਫਿਰਦੇ ਆ। ਧੰਨਵਾਦ।
1: ਢਿੱਲ ਦੀ ਗੱਲ ਨਹੀਂ ਕੀਤੀ ਅੱਜ ਕੱਲ੍ਹ, ਚਲੋ ਫੇਰ ਕਰ ਲਿਓ। ਸੋ ਜਿਹੜੀ ਗੱਲ ਕਹਿ ਗਏ ਹਨ, ਦੇਖੋ ਜੀ ਜਿਹੜਾ ਵੀ ਸਮਾਨ ਆਉਂਦਾ ਇੰਡੀਆ ਤੋਂ ਕਿਤੇ ਵੀ ਆਉਂਦਾ ਐਕਸਪੋਰਟ ਕੁਆਲਿਟੀ ਦਾ ਆਉਂਦਾ, ਉਹ ਹੈਲਥ ਵਾਲੇ ਜਿਹੜੇ ਫੂਡ ਫੂਡ ਇੰਸਪੈਕਸ਼ਨ ਏਜੰਸੀ ਹੁੰਦੀ ਹੈ ਉਹਨੇ ਟੇਕ ਕੇਅਰ ਕਰਨੀ ਹੈਗੀ ਆ। ਸੋ ਸਮਾਨ ਚੰਗਾ ਹੀ ਹੈਗਾ ਤਾਂ ਹੀ ਇੱਥੇ ਇੱਥੇ ਪਹੁੰਚਦਾ। ਪਰ ਤੁਹਾਨੂੰ ਖੁਦ ਪਤਾ ਇੰਡੀਆ ਦੇ ਵਿੱਚ ਕਿਸ ਹਿਸਾਬ ਨਾਲ ਕੈਂਸਰ ਫੈਲ ਰਿਹਾ ਹੈਗਾ, ਕਿਸ ਹਿਸਾਬ ਨਾਲ ਬਿਮਾਰੀਆਂ ਫੈਲ ਰਹੀਆਂ ਹੈਗੀਆਂ, ਉਹਨੂੰ ਵੀ ਨਹੀਂ ਆਪਾਂ ਪਿੱਛੇ ਛੱਡ ਸਕਦੇ। ਸੋ ਤੁਹਾਡੇ 'ਤੇ ਹੈਗਾ ਤੁਸੀਂ ਕੀ ਖਰੀਦਣਾ, ਕੀ ਖਾਣਾ, ਕਿਹਨਾਂ ਗੱਲਬਾਤ ਕਹਿੰਦੀ ਹੈ, ਕੀ ਸਟਿੱਕਰਾਂ 'ਤੇ ਦੇਖਣਾ। ਸੋ ਜਿਹੜਾ ਸਮਾਨ ਆਉਂਦਾ ਕਿਸੇ ਵੀ ਸਟੋਰ ਵਿੱਚ ਆਉਂਦਾ, ਫੂਡ ਇੰਸਪੈਕਸ਼ਨ ਏਜੰਸੀ ਜਿਹੜੀ ਹੈਗੀ ਆ ਕੈਨੇਡਾ ਦੀ, ਉਹਨਾਂ ਨੂੰ ਖੁਦ ਪਤਾ ਹੁੰਦਾ ਵੀ ਇਹ ਐਕਸਪੋਰਟ ਕੁਆਲਿਟੀ ਹੈ ਕਿ ਨਹੀਂ ਹੈਗਾ, ਤਾਂ ਹੀ ਇੱਥੇ ਪਹੁੰਚਦਾ। ਸੋ ਤੁਹਾਡੀ ਕੋਈ ਕੰਪਲੇਂ ਤੁਸੀਂ ਉਹਨਾਂ ਨੂੰ ਕਰ ਸਕਦੇ ਹੋ। ਕੋਈ ਕਿਸ ਤਰ੍ਹਾਂ ਬਿਮਾਰ ਹੋਏ, ਕਦ ਦੀ ਬਿਮਾਰੀ ਸ਼ੁਰੂ ਹੋਈ, ਉਹਦੇ ਆਪਾਂ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ। ਸੋ ਸਮਾਨ ਚੰਗਾ ਹੈਗਾ ਤਾਂ ਹੀ ਇੱਥੇ ਪਹੁੰਚਦਾ, ਨਹੀਂ ਤਾਂ ਇੱਥੇ ਆਉਣ ਵੇਲੇ ਤਾਂ ਹਾਂ ਤੁਹਾਡੀ ਕੋਈ ਸ਼ਿਕਾਇਤ ਹੈਗੀ ਹੈ, ਸ਼ਿਕਾਇਤ ਕਰ ਦੇਵੋ, ਉਹ ਜ਼ਰੂਰ ਖੋਜ ਕਰ ਲੈਣਗੇ। ਐਲ ਏ ਟਰੱਕ ਤੋਂ ਰਾਜਾ ਬਾਈ ਜੀ ਨੇ ਤੁਹਾਨੂੰ ਸਪੋਂਸਰ ਕੀਤਾ। ਐਲ ਏ ਟਰੱਕ ਲੂਵ ਐਂਡ ਵਾਸ਼ ਵਾਲੇ ਟਾਇਰ ਵੀ ਚੇਂਜ ਕਰਕੇ ਦਿੰਦੇ ਹਨ ਅਤੇ 24/7 ਖੁੱਲ੍ਹੇ ਰਹਿੰਦੇ ਆ। 1776 ਮਾਇਲ ਸਾਈਡ ਡਰਾਈਵ 'ਤੇ ਹਨ, 416-953-9165 'ਤੇ ਗੱਲਬਾਤ ਕਰ ਲੈਣੀ ਆ। ਇਸਦੇ ਨਾਲ ਨਾਲ ਮਨਮੋਹਨ ਵਾਸੀ ਅਤੇ ਕਮਲ ਹੀਰ ਸੰਗਤਾਰ ਦਾ ਸ਼ੋਅ ਜੁਲਾਈ ਦੀ 25 ਤਰੀਕ ਨੂੰ ਆ ਰਿਹਾ ਹੈਗਾ। ਟਿਕਟਾਂ ਚਾਹੀਦੀਆਂ 416-303-4443 ਟੈਂਟਾਂ ਵਾਸਤੇ। ਗੁਰਸੇਵਕ ਗਿੱਲ 416-557-0941 'ਤੇ ਗੱਲਬਾਤ ਕਰਨੀ ਆ। ਮਨਜੀਤ ਚੀਮਾ ਜੀ 18 ਸਾਲ ਦਾ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੀ ਬਿਜ਼ਨਸ ਵਿੱਚ, ਸ਼ੀ ਇਜ਼ ਕਮਿਟਡ ਹੈਲਪਿੰਗ ਬਾਇਰਸ ਐਂਡ ਸੈਲਰਸ। ਸੋ ਤੁਸੀਂ ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਬਹੁਤ ਖੋਜ ਕਰਕੇ ਘਰ ਲੈ ਕੇ ਆਉਂਦੇ ਹਨ ਅਤੇ ਵਧੀਆ ਤਰੀਕੇ ਨਾਲ ਤੁਹਾਡਾ ਘਰ ਵੇਚਦੇ ਹਨ। ਗਾਈਡੈਂਸ ਲੈਣ ਵਾਸਤੇ ਸਟਰੋਂਗ ਨੈਗੋਸ਼ੀਏਸ਼ਨ ਵੀ ਕਰਦੇ ਹਨ ਤੁਹਾਡੇ ਵਾਸਤੇ ਅਤੇ ਸਰਵਿਸ ਬਹੁਤ ਵਧੀਆ ਦਿੰਦੇ ਹਨ। ਮਨਜੀਤ ਚੀਮਾ ਜੀ ਰੈਜੀਡੈਂਸ਼ੀਅਲ ਟ੍ਰਾਂਜੈਕਸ਼ਨ ਵਾਸਤੇ ਮਨਜੀਤ ਚੀਮਾ ਨਾਲ ਗੱਲਬਾਤ ਕਰ ਲਵੋ। ਡਾਇਰੈਕਟ ਲਾਈਨ ਹੈਗੀ ਹੈ 416-300-9965 'ਤੇ ਗੱਲਬਾਤ ਕਰੋ। ਗੁਰਮੁਖ ਸਿੰਘ ਜੀ ਅਗਲੀ ਖਬਰ ਵੱਲ ਚੱਲਦੇ ਹਾਂ। ਬਹੁਤ ਸਾਰੇ ਲੋਕ ਆਪਣੇ ਵਿਚਾਰ ਦੇ ਗਏ ਹਨ ਵੀ ਜਿੱਥੇ ਆਵਾਜ਼ ਉਠਾਉਣੀ ਚਾਹੀਦੀ ਉਠਾਉਣੀ ਚਾਹੀਦੀ ਹੈਗੀ ਆ। ਸਾਡੇ ਇਹ ਜਿੰਨਾ ਧਰਮ ਹੈਗਾ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ, ਉਸ ਤੋਂ ਵੱਧ ਨਿਮਰਤਾ ਹੋਣੀ ਚਾਹੀਦੀ ਆ। ਤਾਂ ਸਭ ਤੋਂ ਵੱਧ ਠੱਗੀਆਂ ਚੋਰੀਆਂ ਉੱਥੋਂ ਹੁੰਦੀਆਂ ਆ ਰਹੀਆਂ ਹਨ, ਜਿਗਾੜ ਲੱਗਦੇ ਆ ਰਹੇ ਹਨ। ਪਿੰਡ ਵਿੱਚ ਦੱਸ ਦੇਵੋ ਕਿੰਨੇ ਪਰਸੈਂਟ ਲੋਕ ਕੁੰਡੀ ਲਾ ਕੇ ਬਿਜਲੀ ਚੋਰੀ ਕਰਦੇ ਆ। ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦਾ। ਗੁਰਮੁਖ ਸਿੰਘ ਜੀ ਆ ਜਾਓ ਤੁਸੀਂ ਜੀ।
2: ਜੀ ਬਿਲਕੁਲ, ਤੰਬੜ ਸਾਹਿਬ ਕਾਨੂੰਨਾਂ ਦੀ ਗੱਲ ਚੱਲੀ ਸੀ ਕਿ ਕਾਨੂੰਨ ਜਿਹੜੇ ਅਸਰ ਨਹੀਂ ਕਰਦੇ। ਇਹ ਦੋ ਪਾਸੜ ਗੱਲ ਹੁੰਦੀ ਹੈ ਜੀ, ਕਾਨੂੰਨ ਅਸਰ ਕਰਦੇ ਹੈਗੇ ਆ। ਜੇ ਕਾਨੂੰਨ ਬਣੇ ਹੋਣ ਤੋਂ ਤਾਂ ਕਾਨੂੰਨ ਦਾ ਇੱਕ ਆਪਾਂ ਕਹਿ ਸਕਦੇ ਹਾਂ ਵਜਨ ਹੁੰਦਾ ਜੀ, ਭੈ ਵੀ ਹੁੰਦਾ ਕੁਛ ਹੱਦ ਤੱਕ ਲੋਕਾਂ ਨੂੰ, ਇਹ ਕਾਨੂੰਨ ਹੈਗਾ ਸਾਡੇ ਲਈ ਜਿਹੜੇ ਕ੍ਰਿਮੀਨਲ ਲੋਕ ਹੁੰਦੇ ਆ ਕਿ ਸਾਨੂੰ ਇਹ ਫੇਸ ਕਰਨਾ ਪੈਣਾ। ਇਹੀ ਟ੍ਰੈਂਡ ਪਿਛਲੇ ਸਮੇਂ ਤੋਂ ਕੈਨੇਡਾ ਚੱਲਿਆ ਕਿ ਕਿਹੜਾ ਇੱਥੇ ਕੋਈ ਜਮਾਨਤਾਂ ਤਾਂ ਛੇਤੀ ਹੋ ਹੀ ਜਾਂਦੀਆਂ ਨੇ। ਪਰ ਇਹ ਗੱਲ ਸੰਧੂ ਸਾਹਿਬ ਨੇ ਪਿੱਛੇ ਜਿਹੜੇ ਉਹ ਵੀ ਕਰਕੇ ਗਏ ਆ ਕਿ ਜਿਹੜਾ ਮਾਹੌਲ ਜਿੱਦਾਂ ਦਾ ਸਿਰਜਿਆ ਗਿਆ ਪਿਛਲੇ ਸਮੇਂ 'ਚ, ਉਹਦੇ ਉੱਪਰ ਜ਼ਿਆਦਾ ਫੋਕਸ ਕਰਨ ਦੀ ਲੋੜ ਹੈਗੀ ਆ। ਤੇ ਮੈਂ ਥੋੜਾ ਜਿਹਾ ਹੁਣ ਸ਼ਾਰਟ ਆਊਟ ਕਰੂੰਗਾ ਕਿ 547 ਹੋ ਗਿਆ
1: ਜੀ।
2: ਤਾਂ ਬਿਲਕੁਲ ਜਿੱਦਾਂ ਹੁਣ ਸਵਾਲ ਕੁਛ ਆਏ ਸੀ ਕਿ ਹਾਂ ਫੈਡਰਲ ਮਿਨਿਸਟਰ ਜਿਹੜੇ ਜੀ ਰੋਬਰਟਸਨ ਆ, ਉਹਨਾਂ ਨੇ ਰੀਸੈਂਟਲੀ ਸਟੇਟਮੈਂਟ ਦਿੱਤੀ ਹੈਗੀ ਆ ਜੀ ਹਾਊਸਿੰਗ ਸਪਲਾਈ ਦੇ ਉੱਪਰ। ਬੇਸਿਕਲੀ ਜਿਹੜਾ ਜ਼ੋਰ ਦਿੱਤਾ ਉਹਨੇ ਕਿਹਾ ਕਿ ਅਸੀਂ ਅਫੋਰਡੇਬਲ ਹਾਊਸ ਜਿਹੜੇ ਆ ਉਹਦੀ ਸਪਲਾਈ ਜਿਹੜੀ ਆ ਨਾਨ ਪ੍ਰੋਫਿਟ ਉਹ ਵਧਾਵਾਂਗੇ, ਰੈਂਟਲ ਹਾਊਸ ਰਾਦਰ ਦੈਨ। ਇੱਕ ਗੱਲ ਜ਼ਰੂਰ ਕਹੀਏ ਕਿ ਅਸੀਂ ਜਿਹੜੇ ਕਰੰਟ ਹਾਊਸ ਹੈਗੇ ਆ ਉਹਨਾਂ ਦੀ ਪ੍ਰਾਈਸ ਡਾਊਨ ਕਰਨ ਤੇ ਏਮ ਜਿਹੜਾ ਫੋਕਸ ਆ ਉਹ ਨਹੀਂ ਰੱਖਦੇ, ਕਿਉਂਕਿ ਇਹ ਕੈਨੇਡਾ ਦੀ ਜਿਹੜੀ ਇੱਕ ਮਾਰਕੀਟ ਹੈਗੀ ਆ, ਜਿਹੜੀ ਫਾਈਨੈਂਸ਼ੀਅਲ ਮਾਰਕੀਟ ਆ ਉਹਦੀ ਐਸੈਟ ਹੈਗਾ। ਇਹ ਗੱਲ ਧਿਆਨ ਦੇਣ ਦੀ ਲੋੜ ਹੈਗੀ ਆ ਕਿ ਕੋਈ ਵੀ ਗਵਰਨਮੈਂਟ ਜਿਹੜੀ ਆ ਉਸ ਲੈਵਲ ਤੇ ਘਰਾਂ ਦੀ ਮਾਰਕੀਟ ਨੂੰ ਕ੍ਰੈਸ਼ ਨਹੀਂ ਕਰ ਸਕਦੀ ਹੁੰਦੀ, ਕਿਉਂਕਿ ਇਹ ਬੈਕਬੋਨਸ ਹੈਗੀਆਂ ਨੇ ਜਿਹੜੀ ਜਿਹੜੀ ਘਰਾਂ ਦੀ ਮਾਰਕੀਟ ਹੋ ਗਈ ਜੀ, ਟ੍ਰੇਡ ਹੋ ਗਿਆ ਅਮਰੀਕਾ ਦੇ ਨਾਲ।
1: ਬੈਕਬੋਨ ਤਾਂ ਯੂਕਰੇਨ ਹੈ ਇਹਨਾਂ ਦਾ, ਜਿੱਥੇ ਪੈਸਾ ਸਿੱਟਦੇ ਆ। ਸੋ ਬੈਕਬੋਨ
2: ਬੈਕਬੋਨ ਸਾਡੇ ਨਹੀਂ ਰਹੀ, ਆਪਾਂ ਗੱਲ ਕਰ ਲੈਨੇ
1: 387-8777 ਤੁਸੀਂ ਇਹ ਦੇਖੋ ਜੀ ਆ ਜਾਓ।
8: ਹਾਂਜੀ ਭਾਈ ਸਤਿ ਸ੍ਰੀ ਅਕਾਲ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ।
1: ਧੰਨਵਾਦ ਵੀਰ ਮੇਰੇ।
8: ਸਰ ਜੀ ਮੇਰਾ ਕੁਐਸਚਨ ਹੈ ਵੀ ਜਿਹੜੀ ਟਰੂਡੋ ਸਾਹਿਬ ਨੇ ਪਾਰਲੀਮੈਂਟ 'ਚ ਆਵਾਜ਼ ਉਠਾਈ ਸੀ
1: ਜੀ
8: ਕੈਨੇਡੀਅਨ ਸਿਟੀਜ਼ਨ ਬਾਰੇ, ਸੇਫਟੀ ਬਾਰੇ ਇਲਜ਼ਾਮ ਲਾਏ ਸੀ ਇੰਡੀਆ ਦੇ, ਪੀਅਰ ਪੋਲੀਅਰ ਸਾਹਿਬ ਲੱਗਦੇ ਸਮਝੌਤਾ ਕਰਾਏ ਆ ਇਹਨਾਂ ਨਾਲ ਮੋਦੀ ਸਾਹਿਬ ਨਾਲ, ਦੂਜੇ ਕੁ ਦਿਨ ਹੀ ਉਹਨਾਂ ਦੀ ਤਾਰੀਫ਼ ਕਰੀ ਜਾਂਦੇ ਆ, ਚਲੋ ਠੀਕ ਆ
1: ਜੀ,
8: ਤੇ ਸਾਨੂੰ ਮੈਨੂੰ ਤੇ ਆ ਵੀ ਇੱਥੇ ਸਮਝੌਤਾ ਕਰ ਆਇਆ ਸਿਟੀਜ਼ਨ ਬਾਰੇ, ਵੀ ਤੁਸੀਂ ਜੋ ਕੋਈ ਮਰਜ਼ੀ ਕਰੋ ਸਾਡੇ ਸਿਟੀਜ਼ਨ ਦੇ ਨਾਲ, ਇਹਦੇ ਬਾਰੇ ਦੱਸਿਓ।
1: ਜੋ ਇੱਦਾਂ ਕਰਦੇ ਨਾ, ਇੱਕ ਦਿਨ ਨਾ ਮੈਂ ਇਹਨਾਂ ਦੇ ਸੋ ਕਾਲ ਲੀਡਰ ਇੱਥੇ ਲੈ ਕੇ ਆਵਾਂਗਾ, ਉਹਨਾਂ ਨਾਲ ਗੱਲਬਾਤ ਕਰਾਂ ਵੀ ਕਿਹੜਾ ਸਮਝੌਤਾ ਕੀਤਾ ਆ, ਤੋ ਕਿੰਨਾ ਕੁ ਕੀਤਾ ਹੈਗਾ, ਕਿਨ ਕੀਤਾ, ਇਹਦੀ ਗੱਲਬਾਤ ਮੈਂ ਨਹੀਂ ਕਿੰਤੂ ਪੰਧੂ ਕਰਦਾ, ਕਿ ਮੈਂ ਇਹ ਖਬਰ ਹਜੇ ਤੱਕ ਸੁਣੀ ਨਹੀਂ ਹੈਗੀ। ਹਾਂ, ਹਰੇਕ ਪ੍ਰਾਈਮ ਮਿਨਿਸਟਰ ਦੀ ਬੰਦਾ ਗੱਲਬਾਤ ਕਰਦਾ, ਪ੍ਰਧਾਨ ਮੰਤਰੀ ਗੱਲਬਾਤ ਕਰਦਾ, ਚੰਗੇ ਸ਼ਬਦ ਬੋਲਦਾ ਹੈਗਾ ਆ, ਪਰ ਕੀ ਸਮਝੌਤਾ ਇਹਨਾਂ ਨੇ ਕੀਤਾ ਉਹਦਾ ਵੀ ਪਤਾ ਕਰ ਲਵਾਂਗੇ ਜ਼ਰੂਰ। ਹਾਂ, ਜਸਟਿਨ ਟਰੂਡੋ ਨੇ ਆਵਾਜ਼ ਇਹ ਉਠਾਈ ਸੀ ਵੀ ਸਾਡੀ ਧਰਤੀ 'ਤੇ ਕੋਈ ਕੈਨੇਡੀਅਨ ਸਿਟੀਜ਼ਨ ਜਿਹੜਾ ਹੈਗਾ ਉਹਨੂੰ ਕੋਈ ਮਾਰ ਨਹੀਂ ਸਕਦਾ, ਨਾ ਮਾਰਨਾ ਚਾਹੀਦਾ ਹੈਗਾ, ਉਹਦੇ ਉੱਪਰ ਆਪਾਂ ਜ਼ਰੂਰ ਉਹਨਾਂ ਨੇ ਆਵਾਜ਼ ਉਠਾਈ ਸੀਗੀ, ਵਧੀਆ ਗੱਲ ਕੀਤੀ ਸੀਗੀ। ਸੋ ਐਨੀ ਕੈਨੇਡੀਅਨ ਯੂ ਗਾਟ ਪ੍ਰੋਟੈਕਟ, ਸਿੱਖ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਕਿਸੇ ਵੀ ਕੰਟਰੀ ਦਾ ਹੋਵੇ, ਸੋ ਪੀਪਲ ਜਸ ਕੈਨ ਕਮ ਐਂਡ ਸ਼ੂਰ ਹੇਅਰ, ਸੋ ਦੇ ਗਾਟ ਪ੍ਰੋਟੈਕਟ ਦੈਮ। ਬਾਜੀ ਸਾਹਿਬ, ਆਹ ਬਲਦੇਵ ਸਿੰਘ ਜੀ, ਤੁਸੀਂ ਆ ਜਾਓ ਏਅਰ 'ਤੇ।
9: ਸੰਬੜ ਸਾਹਿਬ, ਸਤਿ ਸ਼੍ਰੀ ਅਕਾਲ ਵੱਡੇ ਭਾਈ।
1: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਟੀਵੀ ਦੇਖ ਰਹੇ ਹੋ ਕਿ ਰੇਡੀਓ ਸੁਣ ਰਹੇ ਹੋ?
9: ਟੀਵੀ 'ਚ ਤੇਰੀ ਆਵਾਜ਼ ਨਹੀਂ ਆਉਂਦੀ, ਇਕੱਲਾ ਤੇਰਾ ਮੂੰਹ ਬੋਲੀ ਜਾਂਦਾ। ਮੇਰੇ ਕੋਲ ਤੇਲ ਆ ਜੇ, ਕਾਗਜ਼ਾਂ 'ਚ ਤੇਲ ਪਾ, ਹੋ ਗਈ ਤੇਲ ਆ, ਤੇ ਇੱਕ ਮੈਨੂੰ ਮਾੜਾ ਦਾ ਨੰਬਰ ਚਾਹੀਦਾ, ਮਾਰ ਕਿੱਥੇ ਰਹਿੰਦੇ ਆ?
1: ਬਹੁਤ ਬਹੁਤ ਧੰਨਵਾਦ, ਮੈਂ ਹੁਣ ਕੁਛ ਨਹੀਂ ਕਹਿਣਾ, ਸ਼ੁਗਲ ਮੇਲਾ ਕਰ ਜਾਂਦੇ, ਸ਼ੁਗਲ ਮੇਲਾ ਵੀ ਚਾਹੀਦਾ ਜ਼ਿੰਦਗੀ ਵਿੱਚ, ਰੱਬ ਸਾਰਿਆਂ ਨੂੰ ਰਾਜ਼ੀ-ਖੁਸ਼ੀ ਰੱਖੇ ਅਤੇ ਸਲਿੱਪਰੀ ਮੋਸ਼ਨ 'ਤੇ ਰੱਖੇ। ਕਟਾਰੀਆ ਟੂਰਸ ਐਂਡ ਟਰੈਵਲ, ਅਵਤਾਰ ਸਾਹਿਬ ਨਾਲ ਗੱਲ ਕਰ, 905-678-1200, ਮਾਲਟਰ ਵਿੱਚ ਹਨ, ਬ੍ਰੈਂਪਟਨ ਵਿੱਚ ਹਨ, ਗੋਰਵ ਅਨੀਜ਼ਰ 'ਤੇ ਹਨ, ਅਤੇ ਏਅਰਪੋਰਟ ਡੈਰੀ 'ਤੇ ਹਨ, ਕਟਾਰੀਆ ਟੂਰਸ ਐਂਡ ਟਰੈਵਲ, ਹਵਾਈ ਜਹਾਜ਼ ਦੀਆਂ ਟਿਕਟ ਲੈਣੀ ਹੋ, ਕੋਈ ਪਾਸਪੋਰਟ ਸਰਵਿਸ ਲੈਣੀ ਹੋਵੇ, ਕਾਫੀ ਸਾਰੇ ਫੋਰਮ ਭਰ ਕੇ ਦਿੰਦੇ ਆ ਤੁਹਾਡੇ ਵਾਸਤੇ, ਤੁਹਾਡਾ ਕੰਮ ਸੌਖਾ ਕਰ ਦਿੰਦੇ, ਵਿਜ਼ੇ ਲਵਾ ਕੇ ਦਿੰਦੇ ਹਨ, ਤੁਸੀਂ ਗੱਲਬਾਤ ਕਰ ਲੈਣੀ ਆ ਅਵਤਾਰ ਕਟਾਰੀਆ ਸਾਹਿਬ ਨਾਲ, 905-678-1200 'ਤੇ ਗੱਲਬਾਤ ਕਰ ਸਕਦੇ ਹੋ। ਮਜੈਸਟਿਸ ਕਿਚਨ ਵਾਲੇ ਗ੍ਰੀਨ ਵੈਲੀ ਸੁਪਰ ਮਾਰਕੀਟ ਬੋਰਡ ਸਪੋਂਸਰ ਕਰਦੇ। ਬਾਰੇ ਸਾਹਿਬ, 2 ਮਿੰਟ ਸਾਡੇ ਕੋਲ ਬਾਕੀ ਹਨ, ਮੈਂ ਕਾਫੀ ਸਾਰੇ ਹੋਰ ਖਬਰਾਂ ਵੀ ਲੈ ਕੇ ਆਉਣੀਆਂ, ਨਾਵੇਰ ਕੰਫਰਟ, ਤੁਸੀਂ ਨੰਬਰ ਮੰਗਦੇ ਆ ਲੈ ਲਵੋ, 6477-06-6640, ਨਾਵੇ ਏਅਰ ਕੰਫਰਟ ਦੇ ਜਤਿੰਦਰ ਸੰਧੂ ਸਾਹਿਬ ਨਾਲ ਗੱਲਬਾਤ ਕਰੀ। ਜੇ ਤੁਸੀਂ ਬਿਜ਼ੀ ਹੋ ਨਾ, ਆਪਣੇ ਬੱਚਿਆਂ ਨੂੰ ਕਹਿ ਦਿਓ ਬਈ ਫੋਨ ਕਰ ਦਿਓ, ਬਈ ਸਾਡੇ ਘਰ ਆ ਕੇ ਚੈੱਕ ਕਰ ਲੈਣ, ਸਾਡਾ ਐਡਰੈਸ ਦੇਖ ਲੈਣ ਵੀ ਕੀ ਆਪਾਂ ਕਿਸੇ ਚੀਜ਼ ਵਾਸਤੇ ਐਲੀਜੀਬਲ ਹੈ ਕਿ ਨਹੀਂ, ਸਾਨੂੰ ਗਵਰਨਮੈਂਟ ਦੀ ਫੰਡਿੰਗ ਮਿਲ ਸਕਦੀ ਕਿ ਨਹੀਂ, ਸ਼ਾਇਦ ਮਿਲ ਸਕਦੀ ਹੋਵੇ, ਕਾਲ ਕਰ ਲਿਓ ਸੰਧੂ ਸਾਹਿਬ ਨਾਲ। ਬਾਰੇ ਸਾਹਿਬ, ਗੋ ਹੈਡ।
9: ਅੱਛਾ, ਮੈਂ ਹੁਣ ਸਮਾਂ ਵੀ ਕਰੂੰਗਾ 1 ਮਿੰਟ ਦੇ ਵਿੱਚ
1: ਜੀ,
9: ਕਿ ਤੁਸੀਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣਾਂ ਦੇ ਫੈਡਰਲ ਗਵਰਨਮੈਂਟ ਦੀ ਗੱਲ ਕਰ ਰਹੇ ਸੀ ਤੇ ਯੂਕਰੇਨ ਦੀ ਗੱਲ ਕਰ ਰਹੇ ਸੀ, ਬਿਲਕੁਲ ਦੁਬਾਰਾ ਹੁਣ ਉੱਥੇ G7 ਦੇਸ਼ਾਂ ਦੇ ਸੰਮੇਲਨ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣਾਂ ਨੇ ਮੁਲਾਕਾਤ ਕੀਤੀ ਹੈ ਜੀ, ਜਿਹੜੇ ਯੂਕਰੇਨ ਦੇ ਪ੍ਰੈਜੀਡੈਂਟ ਹੈਗੇ ਵੋਲੋਦਿਮੀਰ ਜ਼ੇਲੈਂਸਕੀ, ਤੇ ਵਾਅਦਾ ਕੀਤਾ ਕਿ ਅਸੀਂ ਰਸ਼ੀਆ ਦੇ ਖਿਲਾਫ ਹੋਰ ਸੈਂਕਸ਼ਨ ਜਿਹੜੀ ਆਪਣੀ ਕੰਟਰੀ ਲਾਵਾਂਗੇ। 162 ਦੇ ਕਰੀਬ ਜਿਹੜੀਆਂ ਇੱਥੇ ਵਿਅਕਤੀ ਹੈਗੇ ਵਿਸ਼ੇਸ਼ ਜਾਂ ਐਂਟੀਟੀਜ਼ ਹੈਗੀਆਂ ਨੇ, ਉਹਨਾਂ ਦੇ ਖਿਲਾਫ ਉਹਨਾਂ ਦੇ ਐਸਟ ਜਿਹੜੇ ਹੈਗੇ ਆ ਉਹਨਾਂ ਦੇ ਪਾਬੰਦੀਆਂ ਲਾਉਣਗੇ, ਕੁਛ ਏਦਾਂ ਦੇ ਹੋਰ ਡਰੋਨਸ ਵਗੈਰਾ ਸਮਝੌਤੇ ਸਪਲਾਈ ਉਹ ਵੀ ਦੇਣ ਦੀ ਗੱਲਬਾਤ ਪ੍ਰਧਾਨ ਮੰਤਰੀ ਹੁਣਾਂ ਕੀਤੀ ਹੈਗੀ ਆ ਜੀ। ਹਾਲਾਂਕਿ ਗੱਲ ਕਿੱਥੇ ਖੜਦੀ ਹੈਗੀ ਆ, ਕਿੱਧਰ ਨੂੰ ਖੜਦੀ ਆ, ਪਰ ਲਗਾਤਾਰ ਆਪਾਂ ਖਬਰਾਂ ਸਾਂਝੀਆਂ ਕਰਦੇ ਰਹਿੰਦੇ ਹਾਂ ਕਿ ਕੈਨੇਡਾ ਕਿੱਦਾਂ ਦਾ ਮੁਲਕ ਹੈਗਾ, ਲਗਾਤਾਰ ਸਪਲਾਈ ਜਿਹੜੀ ਆ ਉਹ ਯੂਕਰੇਨ ਨੂੰ ਜਾ ਰਹੀ ਆ। ਹਾਲਾਂਕਿ ਇਹ ਜਿਹੜਾ ਯੂਰਪ ਦਾ ਸਮੁੱਚੇ ਤੌਰ ਤੇ ਇੱਕ ਸਮਝੌਤਾ ਸੀਗਾ ਯੂਕਰੇਨ ਨੂੰ ਸਪੋਰਟ ਕਰਨ ਦਾ, G7 ਦੇਸ਼ਾਂ ਦੇ ਵਿੱਚ ਇਹ ਮਸਲਾ ਵੀ ਵਿਚਾਰਿਆ ਗਿਆ ਆ, ਪਰ ਖੁੱਲ ਕੇ ਕੋਈ ਦੇਸ਼ ਰਸ਼ੀਆ ਦੇ ਖਿਲਾਫ, ਖਾਸ ਕਰ ਯੂਰਪੀਅਨ ਦੇਸ਼ਾਂ ਦੀ ਮੈਂ ਗੱਲ ਕਰਾਂ, ਤਾਂ ਉਹ ਇਸ ਤਰੀਕੇ ਨਾਲ ਆਉਣ ਲਈ ਰਾਜ਼ੀ ਨਹੀਂ ਹੈਗੇ ਕਿ ਖੁੱਲੇ ਤੌਰ ਤੇ ਯੂਕਰੇਨ ਦੇ ਨਾਲ ਸਪੋਰਟ ਕਰਨ, ਖਤਮ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੇ, ਗੱਲਾਂ ਬਾਤਾਂ ਨਾਲ ਜੰਗਾਂ ਜਿਹੜੀਆਂ ਨੇ ਉਹ ਖਤਮ ਨਹੀਂ ਹੁੰਦੀਆਂ। ਸਟੈਟਸ ਕੈਨੇਡਾ ਦੀ ਰਿਪੋਰਟ ਆਈ ਹੈ ਜੀ ਕਿ ਜਿਹੜੇ ਨਵੇਂ ਆਏ ਇਮੀਗ੍ਰਾਂਟਸ ਹੈਗੇ ਆ 2018 ਤੋਂ ਲੈ ਕੇ 21 ਤੱਕ, ਉਹਨਾਂ ਦੇ ਵਿੱਚ ਘਰ ਖਰੀਦਣ ਦਾ ਜਿਹੜਾ ਟ੍ਰੈਂਡ ਆ ਜਾਂ ਰੇਟ ਹੈ ਉਹ ਜ਼ਿਆਦਾ ਸੀਗਾ, ਤੇ ਜਿਹੜੇ ਇੱਥੋਂ ਦੇ ਬੋਰਨ ਬੱਚੇ ਹੈਗੇ ਆ ਉਹਨਾਂ ਦੇ ਮੁਕਾਬਲੇ 35% ਤੋਂ 40% ਜਿਹੜਾ 2018 ਤੋਂ 2021 ਤੱਕ ਇਹ ਡਾਟਾ ਜਿਹੜਾ ਰਿਹਾ ਹੈਗਾ ਆ, ਕਿਉਂਕਿ ਕਰਿਓਸਟੀ ਜਿਹੜੀ ਆ ਜਿਹੜੇ ਨਵੇਂ ਇਮੀਗ੍ਰਾਂਟਸ ਹੁੰਦੇ ਆ ਉਹਨਾਂ ਦੀ ਸਗੋਂ ਘਰਾਂ ਦੇ ਪ੍ਰਤੀ ਜ਼ਿਆਦਾ ਹੁੰਦੇ ਆ ਜੀ। ਸੋ ਕੁੱਲ ਮਿਲਾ ਕੇ ਗੱਲਾਂ ਬਾਤਾਂ ਸੀ ਤੰਬੜ ਸਾਹਿਬ, ਕੋਈ ਸਮ ਅਪ ਵੀ ਕਰਨਾ ਹੋਣਾ, ਨਾਲ ਆਪਾਂ ਸਪੋਂਸਰ ਹੀ ਲੈਣੇ ਹੋਣੇ ਆ, ਆਪਾਂ ਫਿਰ ਕੱਲ ਜੁੜਦੇ ਆ ਜੀ। ਧੰਨਵਾਦ,
1: ਬਹੁਤ ਬਹੁਤ ਡੇ, ਸਤਿ ਸ੍ਰੀ ਅਕਾਲ ਜੀ। ਸੋ ਅੰਕੜੇ ਸਹੀ ਸੀਗੇ, ਕਿਉਂਕਿ ਜਿਹੜੇ ਲੋਕ ਦੂਰੋਂ ਬਾਹਰੋਂ ਆਉਂਦੇ ਹਨ ਇੱਥੇ ਕੇ ਇਨਵੈਸਟ ਕਰਦੇ ਹਨ, ਆਪਣਾ ਘਰ ਵਸਾਉਣਾ ਚਾਹੁੰਦੇ ਹਨ, ਉਹ ਆਪਾਂ ਬਹੁਤ ਸਾਰੇ ਕੱਢ ਦਿੱਤੇ ਆਲਰੇਡੀ। ਇਸ ਸੈਡ ਸਟੋਰੀ, ਜੇ ਪਹਿਲੇ ਸਹੀ ਤਰੀਕੇ ਨਾਲ ਲਿਆਦੇ, ਪੰਗਿਆਂ ਵਿੱਚ ਨਹੀਂ ਪੈਣਾ ਸੀਗਾ, ਇਹ ਸਰਕਾਰਾਂ ਦੇ, ਇਹ ਲੀਡਰ ਦੇ ਪਾਏ ਹੋਏ ਪੰਗੇ, ਸੁੱਤੇ ਪਏ ਲੋਕ ਬਹੁਤ ਘੱਟ ਜਾਗਦੇ ਹਨ। CBC ਵਿਲ ਨੋ ਲੋਂਗਰ ਏਅਰ NHL ਗੇਮਸ, ਕਿਆ ਬਾਤ ਆ। ਹਾਕੀ ਨਾਈਟ ਇਨ ਕੈਨੇਡਾ ਜਿਹੜੀ ਹੈਗੀ ਆ ਉਹ ਕੰਟਰੈਕਟ ਹੋਰ ਲੈ ਗਿਆ, 75 ਸਾਲਾਂ ਟਰੈਡੀਸ਼ਨ ਜਿਹੜਾ ਸੀਗਾ ਉਹ ਵੀ ਗਿਆ, ਪਰ ਲੋਕ ਬਹੁਤ ਸਾਰੇ ਕਹਿੰਦੇ ਹਨ CBC ਨੂੰ ਜਿੰਨਾ ਸਰਕਾਰ 150 ਮਿਲੀਅਨ ਦੇ ਰਹੀ ਹੈਗੀ, ਉਹ ਸ਼ਾਇਦ ਵੱਧ ਹੋਵੇ ਹੁਣ, ਵੀ ਉਹ ਕੱਲ ਹੀ ਦੇ ਰਹੀ ਹੈਗੀ ਹੈ, ਦੇ ਸ਼ੁਡ ਡੀਫੰਡ ਦਾ CBC। ਲਓ ਜੀ, ਮੈਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲਵਾਂ, ਫਿਰ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ 'ਤੇ ਅਤੇ ਵਿਰਾਸਤ TV 'ਤੇ।
10: GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ
11: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ ਟੀਮ ਡਰਾਈਵਰ ਅਤੇ ਓਨਰ ਆਪਰੇਟਰ ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ
10: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ 905-799-1525 905-799-1525 ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ ਬ੍ਰੈਂਪਟਨ
12: CWC Immigration is one of the largest immigration companies. ਇਹਨਾਂ ਦੇ 4 ਆਫਿਸ ਕੈਨੇਡਾ 'ਚ ਨੇ ਅਤੇ 12 ਇੰਡੀਆ 'ਚ ਮੈਂ ਮਿਸਟਰ ਖੇਰਾ ਨੂੰ ਪਰਸਨਲੀ ਜਾਣਦਾ ਮੈਂ ਉਹਨਾਂ ਦੇ ਆਫਿਸ ਵੀ ਗਿਆ ਅਤੇ ਉਹਨਾਂ ਦੇ ਕਲਾਇੰਟਸ ਨੂੰ ਵੀ ਮਿਲਿਆ ਮੈਨੂੰ ਲੱਗਦਾ ਹੈ ਕਿ ਉਹ ਦੇ ਬਿਲੀਵ ਇਨ ਕੁਆਲਿਟੀ ਐਂਡ ਦੇ ਆਰ ਡੈਡੀਕੇਟਿਡ ਟੂ ਪ੍ਰੋਵਾਈਡਿੰਗ ਕੰਪੀਟੈਂਟ ਸਰਵਿਸਿਜ਼ ਟੂ ਦੇ ਕਲਾਇੰਟਸ
1: ਸਤਾਰਿਆਂ ਦੀ ਪਸੰਦ ਤੁਹਾਡੀ ਸਾਰਿਆਂ ਦੀ ਪਸੰਦ CWC Immigration
13: ਐਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
14: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
13: ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ
11: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ
10: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਕਰੋ ਡਾਈਨ ਇਨ ਟੇਕ ਆਊਟ ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ ਟਾਪ ਆਟੋ ਕੋਲੀਸ਼ਨ ਪ੍ਰੋਵਾਈਡ ਕਰਦੇ ਨੇ ਫਾਸਟ ਕੋਲੀਸ਼ਨ ਰਿਪੇਅਰ ਐਂਡ ਆਟੋ ਪੇਂਟਿੰਗ ਜੌਬਸ Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kar dene. Complete collision repair and car painting.
1: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ GNU ਡੱਗ ਫੋਰਡ ਦੀ ਪਾਪੂਲੈਰਿਟੀ ਘਟਦੀ ਜਾ ਰਹੀ ਹੈਗੀ ਆ ਲੋਕੀ ਕਹਿੰਦੇ ਅਸੀਂ ਨਹੀਂ ਤੈਨੂੰ ਪਸੰਦ ਕਰਦੇ ਜਿਹੜੇ ਅੰਕੜੇ ਬਾਹਰ ਆਏ ਹਨ ਪਰ ਇਹ ਕਹਿ ਰਹੇ ਤਾਂ ਫੇਕ ਨਿਊਜ਼ ਹੈਗੀ ਆ ਲੋਕੀ ਕਹਿੰਦੇ ਡੱਗ ਫੋਰਡ ਹੀ ਫੇਕ ਹੈਗਾ ਇਹ ਲੋਕੀ ਕਹਿ ਰਹੇ ਮੈਂ ਨਹੀਂ ਕਹਿ ਰਿਹਾ ਹੈਗਾ ਸੋ PC ਪਾਰਟੀ ਵੁੱਡ ਵਿਨ ਦ ਫੋਰਥ ਮਾਸਿਵ ਇਲੈਕਸ਼ਨ ਕਹਿੰਦੇ ਜੀ ਅੱਜ ਹੋਲਡ ਕੀਤੀਆਂ ਗਈਆਂ ਇਹ ਡੱਗ ਫੋਰਡ ਕਹਿ ਰਹੇ ਹਨ ਪਰ ਲੋਕੀ ਕਹਿੰਦੇ ਅਸੀਂ ਤੁਹਾਨੂੰ ਪਸੰਦ ਨਹੀਂ ਕਰਦੇ ਜੇ ਸਭ ਅੰਕੜੇ ਦੇ ਰਹੇ ਹਨ ਉਦੋਂ ਨਾਲ ਹੀ ਨਾਲ ਟੋਰਾਂਟੋ ਪੁਲਿਸ ਵਾਲੇ ਖਬਰ ਦਿੱਤੀ ਆ ਬਈ ਬੱਚਿਆਂ ਨੂੰ ਸੋਸ਼ਲ ਮੀਡੀਆ ਤੇ ਟੈਕਸਟ ਮੈਸੇਜ ਨਾਲ ਲੂਰ ਕੀਤਾ ਜਾਂਦਾ ਵੀ ਗੋਲੀ ਚਲਾਓ ਤੁਹਾਨੂੰ ਐਸੇ ਪੈਸੇ ਇੰਨੇ ਪੈਸੇ ਮਿਲਣਗੇ ਵੀਡੀਓ ਬਣਾਓ ਸਾਨੂੰ ਭੇਜੋ ਤੁਹਾਨੂੰ ਇੰਨੇ ਪੈਸੇ ਦੇਵਾਂਗੇ ਇਹ ਸਭ ਬੈਡ ਟ੍ਰੈਂਡ ਹੈ ਜਿਹੜਾ ਇਹ ਇੱਧਰ ਨੂੰ ਦੁਨੀਆ ਜਾ ਰਹੀ ਹੈਗੀ ਆ ਸੋ ਯੰਗ ਬੱਚੇ ਜਿਹੜੇ ਹੈਗੇ ਆ ਉਹ ਛੇਤੀ ਕੈਸ਼ ਪੈਸਾ ਕਮਾਉਣਾ ਚਾਹੁੰਦੇ ਨੇ ਲਾਈਮਲਾਈਟ ਵਿੱਚ ਆਉਣਾ ਚਾਹੁੰਦੇ ਆ ਇੱਦਾਂ ਲਾਈਮਲਾਈਟ ਵਿੱਚ ਨਾ ਆਇਓ ਫਿਰ ਬਲਦੇਵ ਦਾ ਤੇਲ ਹੀ ਵਰਤਣਾ ਪੈਣਾ ਜੇਲ੍ਹ ਦੇ ਵਿੱਚ ਸੋ ਕੋਸ਼ਿਸ਼ ਕਰੋ ਮਾੜੇ ਕੰਮਾਂ ਤੋਂ ਦੂਰ ਰਹੋ ਕੁਇਕ ਮਨੀ ਇਜ਼ ਨੋਟ ਦ ਵੇ ਟੂ ਗੈਟ ਰਿਚ ਐਂਡ ਫੇਮਸ ਸੋ ਕੰਮ ਕਰੋ ਮਿਹਨਤ ਕਰੋ ਮਿਹਨਤ ਕਰ ਲਈ ਇੱਥੇ ਆਏ ਹਾਂ ਤੁਹਾਡੇ ਪੇਰੈਂਟਸ ਨੇ ਕਿੰਨੀ ਮਿਹਨਤ ਕੀਤੀ ਰਾਤ ਦਿਨ ਮਿਹਨਤ ਕਰਦੇ ਆ ਉਹਨਾਂ ਦੀ ਇੱਜ਼ਤ ਬਚਾ ਲਵੋ ਇਹ ਮਾੜੇ ਕੰਮਾਂ ਤੋਂ ਦੂਰ ਹੋਵੋ ਇੱਦਾਂ ਦੀਆਂ ਸਾਈਟਾਂ 'ਤੇ ਨਾ ਜਾਓ ਇੱਦਾਂ ਦੇ ਕੰਮਾਂ ਵਿੱਚ ਨਾ ਫਸਿਓ ਬ੍ਰਿਟਿਸ਼ ਕਲੰਬੀਆ ਵਿੱਚ ਕਲੋਨਾ ਵਿੱਚ ਬਹੁਤ ਸੁੰਦਰ ਸ਼ਹਿਰ ਹੈਗਾ ਉੱਥੇ ਅੱਗ ਲੱਗੀ ਸੀ ਬਚ ਗਈ ਹੈਗੀ ਆ ਕਹਿੰਦੇ ਇਹ ਹਿਊਮਨ ਲਗਾਈ ਗਈ ਸੀ ਅੱਗ ਬੇ ਲੋਕੀ ਕੋਈ ਕੈਂਪਿੰਗ ਕਰਦੇ ਸੀਗੇ ਅਤੇ ਉੱਥੇ ਅੱਗ ਲੱਗ ਗਈ ਅਤੇ ਨਾਲ ਨਾਲ ਫੈਲੀ ਗਈ ਆ ਕਹਿੰਦੇ ਜਸਟ ਬੀ ਕੇਅਰਫੁਲ ਵੀ ਜਿਹੜੀ ਅੱਗ ਨਹੀਂ ਲੱਗਣੀ ਚਾਹੀਦੀ ਅੱਗੇ ਨਹੀਂ ਅੱਗਾਂ ਭਜਾ ਹੁੰਦੀਆਂ ਅਤੇ ਸ਼ੁਰੂ ਆਲਰੇਡੀ ਹੋ ਗਈਆਂ ਹਨ ਕੈਨੇਡੀਅਨ ਰੀਅਲਸ ਐਸੋਸੀਏਸ਼ਨ ਕਹਿ ਰਹੇ ਹਨ ਵੀ ਘਰਾਂ ਦੀ ਜਿਹੜੀ ਸੇਲ ਹੈ ਉਹ ਡਾਊਨ ਹੋਈ ਹੈਗੀ ਆ ਪਰ ਆਉਣ ਵਾਲਾ ਫਿਊਚਰ ਥੋੜ੍ਹਾ ਬ੍ਰਾਈਟ ਲੱਗਦਾ ਸਾਊਥ ਕੋਰੀਆ ਕਹਿੰਦੇ ਬੱਚੇ ਨਹੀਂ ਪੈਦਾ ਹੋ ਰਹੇ ਉਹ ਬਰਥ ਰੇਟ ਡਿਕਲਾਈਨ ਹੋ ਰਿਹਾ ਸਾਰੇ ਪਾਸੇ ਹੋ ਰਿਹਾ ਕੈਨੇਡਾ ਵਿੱਚ ਹੋ ਰਿਹਾ ਕੁੱਤੇ ਬਿੱਲੀਆਂ ਸਾਂਭ ਲੈਣੇ ਬੱਚੇ ਨਹੀਂ ਸਾਂਭਣੇ ਇਹਨਾਂ ਨੇ ਮੈਂ ਬਸ ਇੰਨਾ ਹੀ ਛੱਡ ਦਿੰਦਾ ਤੁਹਾਡੇ ਵਾਸਤੇ ਸਾਹਿਬ ਸੀਗਾ ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ TV ਰੱਬ ਤੁਹਾਨੂੰ ਰਾਜੀ ਖੁਸ਼ੀ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਸਦਾ ਕਹਿੰਦਾ ਹੁੰਦਾ ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ ਹੈ ਕਰ ਲਿਓ ਜ਼ਰੂਰ ਸਾਂਭ ਲਿਓ ਆਪਣੇ ਪਰਿਵਾਰ ਨੂੰ ਤੁਸੀਂ ਸਾਂਭਣਾ ਕਿਤੇ ਰਿਟਾਇਰਮੈਂਟ ਹੋਮ ਜਾਂ ਸੀਨੀਅਰ ਹੋਮ ਵਿੱਚ ਨਾ ਛੱਡ ਕੇ ਆਇਓ ਯਾਰ ਦੇਰ ਯੋਰ ਪੇਰੈਂਟਸ ਹੱਕ ਕੈਨ ਯੂ ਲੀਵ ਦੈਮ ਅਲੋਨ ਡੋਂਟ ਡੂ ਇਟ ਪੈਸਾ ਸਭ ਕੁਝ ਨਹੀਂ ਹੈਗਾ ਮੈਂ ਪੇਰੈਂਟਸ ਨੂੰ ਵੀ ਬੇਨਤੀ ਕਰਦਾ ਬੱਚਿਆਂ ਦੇ ਨਾਂ ਨਾ ਬਹੁਤ ਕੁਛ ਲਗਵਾਇਆ ਕਰੋ ਨਹੀਂ ਤਾਂ ਖੁਦ ਬਹੁਤ ਭੁਲੇਖਾ ਖਾਣਾ ਪੈਣਾ ਮੈਨੂੰ ਲੱਗਦਾ ਮੇਰੀ ਆਡੀਓ ਠੀਕ ਠਾਕ ਜਾ ਰਹੀ ਮੈਂ ਲੱਗਦਾ ਮੇਰੀ ਆਡੀਓ ਠੀਕ ਜਾ ਰਹੀ ਮੈਂ ਸਭ ਕੁਝ ਠੀਕ ਠਾਕ ਹੈਗਾ ਆ ਅਤੇ ਇਹੀ ਕਹਿੰਦਾ ਬਈ ਸਭ ਤੋਂ ਵੱਡੀ ਸੇਵਾ ਇਹੀ ਹੁੰਦੀ ਹੈ ਮਾਪੇ ਦੀ ਸੇਵਾ ਹੁੰਦੀ ਹੈ ਮਾਪੇ ਨੂੰ ਬੇਨਤੀ ਹੈਗੀ ਆ ਆਪਣੇ ਬਹੂ ਨੂੰ ਬੇਟੀ ਬਣਾ ਕੇ ਰਹੋ ਕਿੱਦਾਂ ਜ਼ਿੰਦਗੀ ਖੁਸ਼ੀਆਂ ਲਾਈ ਤੁਹਾਡਾ ਬੇਟਾ ਵੀ ਖੁਸ਼ ਹੁੰਦਾ ਨਹੀਂ ਤਾਂ ਕੱਖ ਨਹੀਂ ਮਿਲਦਾ ਉਹਨੂੰ ਗੁੱਸੇ ਵਿੱਚ ਹੀ ਰਹਿੰਦਾ ਮੇਰੇ ਨਾਲ ਬਾਅਦ ਵਿੱਚ ਗੱਲਬਾਤ ਕਰਨੀ ਹੋਵੇ 416-451 22 ਬੂਟਲ ਜੌਲ ਜੀ ਪ੍ਰੋਗਰਾਮ ਸੁਣ ਰਹੇ ਹੈ ਸਟਾਰ ਗੀਟਰ ਜੈਸੇ ਵਾਲੇ ਬਹੁਤ ਬਹੁਤ ਧੰਨਵਾਦ ਕਦੀ ਮੇਰੇ ਨਾਲ ਬਾਅਦ ਵਿੱਚ ਗੱਲਬਾਤ ਕਰਨੀ ਹੋਵੇ 416-451-22 'ਤੇ ਕਰ ਸਕਦੇ ਹੋ ਬੱਚਿਆਂ ਨੂੰ ਕਿਸੇ ਵੀ ਸਪੋਰਟਸ ਵਿੱਚ ਰਜਿਸਟਰ ਕਰ ਲਵੋ ਸਪੈਸ਼ਲੀ ਡਿਕਸੀ ਗੁਰੂ ਘਰ ਬਹੁਤ ਸਾਰੀਆਂ ਸਪੋਰਟਸ ਅਵੇਲੇਬਲ ਫੀਲਡ ਹਾਕੀ ਹੋਵੇ ਫੁੱਟਬਾਲ ਸੋਕਰ ਹੋਵੇ ਜਾਂ ਤੁਸੀਂ ਬੱਚੇ ਨੂੰ ਕੀਰਤਨ ਜਾਂ ਕਿਸੇ ਤਬਲਾ ਸਿਖਾਲਣਾ ਹੋਵੇ, ਬਾਣੀ ਨਾਲ ਜੋੜਨਾ ਹੋਵੇ, ਤਾਂ ਡਿਕਸੀ ਗੁਰੂ ਘਰ ਬਹੁਤ ਸਾਰੇ ਪ੍ਰੋਗਰਾਮ ਉਲੀਕੇ ਗਏ ਹਨ ਅਤੇ ਗਰਮੀਆਂ ਵਿੱਚ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਹਨ। ਕੋਸ਼ਿਸ਼ ਕਰਿਓ ਬੱਚੇ ਨੂੰ ਬਿਜ਼ੀ ਰੱਖਣ ਵਾਸਤੇ। ਮੇਰੇ ਵੱਲੋਂ, ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੈਵ ਅ ਗੁੱਡ ਡੇ ਅਤੇ ਗੁੱਡ ਬਾਏ।

ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ 'ਤੇ ਲਿਵਿੰਗ ਡੈਨਿੰਗ ਅਤੇ ਫੈਮਲੀ ਏਰੀਆ ਨੇ। ਪਲੱਸ ਇਹ ਏਅਰਬਿਨ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2000

ਰਾਜ ਕੁਮਾਰ ਪਾਪ ਕੀ ਸਿਆਸੀ ਬਾਪੂ ਦਾ ਪੁੱਤਰ ਜਿਹਨੂੰ ਅੱਜ ਪਹਿਲਾ ਉਮੀਦਵਾਰੀ ਆਖ ਸਕਦੇ ਹਾਂ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ। ਹਾਲਾਂਕਿ ਇਹ ਪਹਿਲਾ ਉਮੀਦਵਾਰ ਐਲਾਨ ਕੀਤਾ ਜਾਂ ਜਿਹੜਾ ਚੱਲ ਰਿਹਾ ਤਾਜ਼ਾ ਘਟਨਾਕ੍ਰਮ ਹੈ ਉਹ ਤੋਂ ਧਿਆਨ ਹੋਧਰੇ ਕਰਨ ਦੇ ਲਈ ਗੱਲਾਂ ਬਾਤਾਂ ਆ, ਇਹ ਵੀ ਅਜੇ ਧਿਆਨ ਦੇਵਾਂਗੇ ਆਉਂਦੇ ਦਿਨਾਂ ਦੇ ਵਿੱਚ, ਕਿਉਂਕਿ ਉਮੀਦਵਾਰ ਐਲਾਨ ਕਰਨ ਦੀ ਪ੍ਰਕਿਰਿਆ ਇੱਕ ਵੱਖਰੇ ਢੰਗ ਦੀ ਹੁੰਦੀ ਆ। ਪਰੰਤੂ ਜੋ ਅਸੀਂ ਅੱਜ ਵੇਖਿਆ ਉਹ ਇੱਕ ਸਿਆਸੀ ਇਕੱਠ, ਜਿਹਨੂੰ ਅਸੀਂ ਸਿਆਸੀ ਇਕੱਠ ਕਹਿੰਦੇ ਹਾਂ, ਆਮ ਆਦਮੀ ਪਾਰਟੀ ਵਾਲੇ ਕਹਿੰਦੇ ਲੋਕ ਮਿਲਣੀ, ਗੱਬੇ ਮੰਜਾ ਡਾਕ ਕੇ ਭਗਵੰਤ ਮਾਨ ਜੀ ਆ ਕੇ ਬਹਿ ਜਾਂਦੇ ਆ ਤੇ ਉਹਨੂੰ ਉਹ ਲੋਕ ਮਿਲਣੀ ਆਖਦੇ ਆ। ਦੁਆਬੇ ਦੇ ਵਿੱਚ ਅੱਜ ਭਗਵੰਤ ਮਾਨ ਜੀ ਦੋ ਲੋਕ ਮਿਲਣੀਆਂ ਕਰਨ ਪਹੁੰਚੇ ਹੋਏ ਆ, ਦੋ ਲੋਕ ਮਿਲਣੀਆਂ ਨੇੜੇ ਨੇੜੇ ਆ ਉਵੇਂ। ਹਾਲਾਂਕਿ ਇੱਕ ਵਿਧਾਨ ਸਭਾ ਖੇਤਰ ਚੱਬੇਵਾਲ ਚ ਜਿੱਥੇ ਹੋ ਗਈ ਹੈ ਤੇ ਇਸ ਵੇਲੇ ਜਦੋਂ ਅਸੀਂ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ, ਇਹ ਗੜ੍ਹਤੀ ਵਾਲੇ ਦੇ ਇਲਾਕੇ ਇੱਕ ਪਿੰਡ ਹੈ ਭੱਟੇਵਾਲ, ਉੱਥੇ ਉਹ ਲੋਕ ਮਿਲਣੀ ਹੋ ਰਹੀ ਹੈ। ਜਿਹੜੀ ਪਹਿਲੀ ਲੋਕ ਮਿਲਣੀ ਹੋ ਗਈ ਉਹ ਚੱਬੇਵਾਲ ਵਿਧਾਨ ਸਭਾ ਖੇਤਰ ਚ ਹੋਈ ਹੈ। ਚੱਬੇਵਾਲ ਹੁਸ਼ਿਆਰਪੁਰ ਤੋਂ ਚੜ੍ਹਦੇ ਵਾਲੇ ਪਾਸੇ ਨੂੰ ਪੈਂਦਾ। ਉਹ ਵਿਧਾਨ ਸਭਾ ਖੇਤਰ ਦੇ ਵਿੱਚ ਇਸ ਵੇਲੇ ਵਿਧਾਇਕ ਨੇ ਅਸ਼ਾਂਕ ਕੁਮਾਰ, ਡਾਕਟਰ ਅਸ਼ਾਂਕ ਕੁਮਾਰ, ਨੌਜਵਾਨ ਮੁੰਡਾ ਹੈ, ਬਹੁਤ ਹਲਕੀ ਉਮਰ ਦਾ, ਸ਼ਾਇਦ ਸਭ ਤੋਂ ਛੋਟੀ ਉਮਰ ਦਾ ਵਿਧਾਇਕ ਉਹੀ ਹੈ। ਅਸ਼ਾਂਕ ਕੁਮਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਪੁੱਤਰ ਹੈ। ਡਾਕਟਰ ਰਾਜ ਕੁਮਾਰ ਚੱਬੇਵਾਲ ਉਹ ਜਿਹੜਾ ਸਿਆਸੀ ਤੌਰ ਤੇ ਆਪਣਾ ਸਫ਼ਰ ਜਿਸਨੇ ਕਾਂਗਰਸ ਪਾਰਟੀ ਚ ਸ਼ੁਰੂ ਕੀਤਾ ਸੀ, ਕਾਂਗਰਸ ਪਾਰਟੀ ਨੇ ਕਾਫੀ ਸਤਿਕਾਰ ਦਿੱਤਾ, ਪਰੰਤੂ ਹੋ ਸਕਦਾ ਭਾਈ ਉਹਨੂੰ ਨਾ ਲੱਗਾ ਹੋਵੇ ਚੰਗਾ ਤੇ ਉਹ ਫਿਰ ਵਿਧਾਨ ਸਭਾ ਦੇ ਵਿੱਚੋਂ ਜਦੋਂ ਚੱਬੇਵਾਲ ਅਸੈਂਬਲੀ ਤੋਂ ਵਿਧਾਇਕ ਸੀ ਉਹ ਚਲਾ ਜਾਂਦਾ ਝਾੜੂ ਵਾਲਿਆਂ ਚ, ਝਾੜੂ ਵਾਲੇ ਉਹਨੂੰ ਆਪਣੀ ਪਾਰਟੀ ਤੋਂ ਚੋਣ ਲੜਾਉਂਦੇ ਨੇ ਹੁਸ਼ਿਆਰਪੁਰ ਤੋਂ ਲੋਕ ਸਭਾ ਚ, ਤੇ ਡਾਕਟਰ ਰਾਜ ਕੁਮਾਰ ਚੱਬੇਵਾਲ ਲੋਕ ਸਭਾ ਮੈਂਬਰ ਹੈ ਝਾੜੂ ਵਾਲਿਆਂ ਦਾ, ਤੇ ਆਪਣੇ ਵਾਲੀ ਸੀਟ ਉਸਨੇ ਆਪਣੇ ਪੁੱਤਰ ਨੂੰ ਲੜਾਈ ਸੀ ਜਿਹਦਾ ਨਾਂ ਸੀ ਅਸ਼ਾਂਕ ਕੁਮਾਰ। ਅਸ਼ਾਂਕ ਕੁਮਾਰ ਇਸ ਵੇਲੇ ਚੱਬੇਵਾਲ ਤੋਂ ਆਪਣੇ ਪਿਤਾ ਵਾਲੀ ਸੀਟ ਤੋਂ ਉੱਪਰੋਂ ਵਿਧਾਇਕ ਹੈ ਆਮ ਆਦਮੀ ਪਾਰਟੀ ਦਾ, ਕਿਉਂਕਿ ਜ਼ਿਮਨੀ ਚੋਣ ਹੋ ਗਈ, ਰਾਜ ਕੁਮਾਰ ਚੱਬੇਵਾਲ ਲੋਕ ਸਭਾ ਚਲੇ ਗਏ ਸੀ। ਅੱਜ ਉਸ ਖੇਤਰ ਦੇ ਵਿੱਚ ਲੋਕ ਮਿਲਣੀ ਸੀ, ਉਸ ਲੋਕ ਮਿਲਣੀ ਦੇ ਵਿੱਚ ਭਗਵੰਤ ਮਾਨ ਜੀ ਆਏ ਹੋਏ ਸਨ। ਭਗਵੰਤ ਮਾਨ ਹੁਣਾਂ ਨੇ ਕਹਿ ਦਿੱਤਾ ਕਿ ਅਸ਼ਾਂਕ ਕੁਮਾਰ ਹੀ ਸਾਡੇ ਉਮੀਦਵਾਰ ਹੋਣਗੇ ਇਸ ਖੇਤਰ ਤੋਂ। ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿ ਦਿੱਤਾ, ਇਕੱਲੇ ਮੌਕੇ ਦੇ ਮੁੱਖ ਮੰਤਰੀ ਨੇ, ਬੀਤੇ ਦਿਨਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਬਹੁਤ ਵੱਡਾ ਐਲਾਨ ਕਰ ਚੁੱਕੇ ਆ ਪੰਜਾਬ ਦੇ ਬਠਿੰਡੇ ਦੇ ਵਿੱਚ ਕਿ ਭਗਵੰਤ ਮਾਨ ਹੀ ਮੁੱਖ ਮੰਤਰੀ ਦਾ ਚਿਹਰਾ ਸਾਡੇ ਮੁੜ ਤੋਂ ਹੋਣਗੇ। ਸੋ ਮੌਕੇ ਦੇ ਮੁੱਖ ਮੰਤਰੀ, ਜੇ ਭਵਿੱਖ ਵਿੱਚ ਇਹ ਸਰਕਾਰ ਰਿਪੀਟ ਹੁੰਦੀ ਹੈ ਤੇ ਭਵਿੱਖ ਦੇ ਵੀ ਮੁੱਖ ਮੰਤਰੀ, ਭਗਵੰਤ ਮਾਨ ਨੇ ਅੱਜ ਪੰਜਾਬ ਦੇ ਵਿੱਚ ਪਹਿਲਾ ਖੇਤਰ ਜਿਹੜਾ ਚੱਬੇਵਾਲ ਵਿਧਾਨ ਸਭਾ ਖੇਤਰ ਹੈ ਉੱਥੋਂ ਦੇ ਮੌਕੇ ਦੇ ਵਿਧਾਇਕ ਅਸ਼ਾਂਕ ਕੁਮਾਰ ਨੂੰ ਕਲੀਨ ਚਿੱਟ ਦੇ ਦਿੱਤੀ, ਹੱਥ ਵਿੱਚ ਟਿਕਟ ਫੜਾ ਦਿੱਤੀ ਹੈ ਆਪਣੇ ਸ਼ਬਦਾਂ ਦੇ ਨਾਲ ਕਿ ਭਾਈ ਤੂੰ ਹੀ ਇੱਥੋਂ ਉਮੀਦਵਾਰ ਹੋਵੇਂਗਾ। ਹੁਣ ਸਵਾਲ ਇਹ ਹੈ ਕਿ ਉਵੇਂ ਤੇ ਚਲੋ ਕੋਈ ਇਤਰਾਜ਼ ਨਹੀਂ, ਸਾਰੀਆਂ ਪਾਰਟੀਆਂ ਨੇ ਐਲਾਨ ਕਰਨੇ ਆ ਸੰਧੂ ਸਾਹਿਬ, ਕਿਉਂਕਿ ਵੋਟਾਂ ਬਾਰੇ ਆਖਿਆ ਜਾ ਰਿਹਾ ਕਿ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਨੇ, ਉਹਦੇ ਮਗਰ ਸਿਆਸੀ ਰੌਲੇ ਰੱਪੇ ਵੀ ਹੈ ਤੇ ਸਿਆਸੀ ਰੌਲੇ ਰੱਪਿਆਂ ਦੇ ਨਾਲ ਨਾਲ ਸੰਧੂ ਸਾਹਿਬ ਇੱਕ ਕਾਰਨ ਮਰਦਮਸ਼ੁਮਾਰੀ ਵੀ ਹੈ, ਕਿਉਂਕਿ ਮਰਦਮਸ਼ੁਮਾਰੀ ਦਾ ਪਹਿਲਾ ਪੜਾਅ ਇਸ ਵੇਲੇ ਚੱਲ ਰਿਹਾ, ਲਗਭਗ ਮੁਕੰਮਲ ਹੈ ਪਹਿਲਾ ਪੜਾਅ। ਐਸ ਆਈ ਆਰ ਦੀ ਸ਼ੁਰੂਆਤ ਹੋ ਗਈ, ਮੈਂ ਦੱਸਦਾ ਉਹ ਵੀ ਅਸੀਂ ਆਉਂਦੇ ਦਿਨਾਂ ਚ ਗੱਲ ਕਰਾਂਗੇ। ਦੂਜਾ ਪੜਾਅ ਮਰਦਮਸ਼ੁਮਾਰੀ ਦਾ ਫਰਵਰੀ ਮਹੀਨੇ ਹੈ। ਹੁਣ ਗੱਲ ਹੈ ਕਿ ਵੋਟਾਂ ਵੀ ਉਦੋਂ ਤੇ ਮਰਦਮਸ਼ੁਮਾਰੀ, ਇਹ ਅਸੰਭਵ ਹੈ, ਹੋ ਨਹੀਂ ਸਕੇਗਾ, ਕਿਉਂਕਿ ਉਹੀ ਸਟਾਫ ਹੁੰਦਾ, ਉਹੀ ਅਮਲਾ ਫੈਲਾ ਹੁੰਦਾ, ਉਹੀ ਅਫਸਰ ਹੁੰਦੇ ਨੇ, ਉਹੀ ਪ੍ਰਬੰਧਕੀ ਟੀਮ ਹੁੰਦੀ ਹੈ, ਉਹੀ ਵੋਟਾਂ ਪਵਾਉਣ ਵਾਲੇ ਹੁੰਦੇ ਨੇ। ਇਹ ਕਿਵੇਂ ਹੋਵੇਗਾ ਕਿ ਉਹ ਮਰਦਮਸ਼ੁਮਾਰੀ ਵੀ ਕਰਨਗੇ ਤੇ ਵੋਟਾਂ ਵੀ ਕਰਾਉਣਗੇ? ਫਿਰ ਇਸ ਕਰਕੇ ਮੰਨਿਆ ਜਾ ਰਿਹਾ ਕਿ ਭਾਰਤ ਦੇ ਪੰਜ ਸੂਬੇ ਜਿਹ ਚ ਪੰਜਾਬ ਹੈ, ਜਿਹ ਚ ਉੱਤਰ ਪ੍ਰਦੇਸ਼ ਹੈ, ਉੱਤਰਾਖੰਡ ਹੈ, ਮਨੀਪੁਰ ਹੈ, ਸ਼ਾਇਦ ਗੋਆ ਵੀ ਹੈ, ਇੱਥੇ ਵੋਟਾਂ ਜਿਹੜੀਆਂ ਵੈਸੇ ਤੇ ਫਰਵਰੀ ਤੇ ਮਾਰਚ ਵਿੱਚ ਇੱਥੇ ਸਰਕਾਰ ਬਣਨੀ ਚਾਹੀਦੀ ਹੈ ਗਿਣਤੀ ਮਿਣਤੀ, ਪਰੰਤੂ ਕੁਝ ਸਮਾਂ ਪਹਿਲਾਂ ਵੋਟਾਂ ਹੋ ਸਕਦੀਆਂ, ਇਹ ਇਸ਼ਾਰਾ, ਇਹ ਸੰਕੇਤ ਮਿਲ ਚੁੱਕਾ ਆ। ਹੁਣ ਜਦੋਂ ਵੋਟਾਂ ਦਾ ਇਸ਼ਾਰਾ ਤੇ ਸੰਕੇਤ ਸਾਫ਼ ਹੈ ਤੇ ਫਿਰ ਉਮੀਦਵਾਰਾਂ ਦਾ ਐਲਾਨ ਹੋਣਾ ਵੀ ਸਾਫ਼ ਹੀ ਹੈ। ਅਕਾਲੀ ਦਲ ਬੀਤੇ ਸਮੇਂ ਚ 40 ਰੈਲੀਆਂ ਕੀਤੀਆਂ ਅਕਾਲੀ ਦਲ ਨੇ ਪੰਜਾਬ ਦੀਆਂ ਵੱਖ ਵੱਖ ਨੁੱਕਰਾਂ ਚ, ਉਹ 40 ਰੈਲੀਆਂ ਦੇ ਵਿੱਚੋਂ 20-25 ਰੈਲੀਆਂ ਵਿੱਚ ਤੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਆ। ਆਮ ਆਦਮੀ ਪਾਰਟੀ ਨੇ ਅੱਜ ਪਹਿਲਾ ਉਮੀਦਵਾਰ ਐਲਾਨ ਕਰ ਦਿੱਤਾ, ਚਲੋ ਕਾਂਗਰਸ ਤੇ ਰੌਲੇ ਰੱਪੇ ਆ, ਉੱਥੇ ਨੀ ਸਾਨੂੰ ਪਤਾ ਕੀ ਹੋਵੇਗਾ। ਹੁਣ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਦੂਜੀ ਚੀਜ਼ ਹੈ ਕਿ ਜਿਹੜਾ ਭਗਵੰਤ ਮਾਨ ਦੇ ਉੱਪਰ ਇੱਕ ਦਾਗ ਧੱਬਾ ਲੱਗ ਗਿਆ, ਜਿਹੜੀਆਂ ਉਹਨਾਂ ਦੀਆਂ ਵੀਡੀਓ ਕਲਿੱਪ
ਜਿਹਦੇ ਵਿੱਚ ਉਹ ਵਾਕਿਆ ਹੀ, ਜੇ ਉਹ ਵੀਡੀਓ ਕਲਿੱਪ ਸੱਚੀ ਹੈ ਤੇ ਮੈਂ ਸਮਝਦਾ ਬਹੁਤ ਘਨੌਣੀ ਹੈ, ਬੜੀ ਗਲਤ ਹਰਕਤ

0: ਜਿਹਦੇ ਵਿੱਚ ਜੋ ਵੀ ਉਹਨਾਂ ਨੇ ਬੇਅਦਬੀ ਵਾਲੀ ਹਰਕਤ ਕੀਤੀ ਹੈ। ਹੁਣ ਉਸ ਮਸਲੇ ਦੇ ਵਿੱਚ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ ਭਗਵੰਤ ਮਾਨ ਨੂੰ 100% ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ, ਦੋਸ਼ੀ ਵੀ ਤੇ ਪੰਥ ਦਾ ਦੋਖੀ ਵੀ, ਗੁਰੂ ਦਾ ਦੋਖੀ ਵੀ ਕਰਾਰ ਦਿੱਤਾ ਜਾ ਚੁੱਕਾ ਹੈ। ਇਹ ਵੀ ਮੰਨਿਆ ਜਾ ਰਿਹਾ ਕਿ ਜਿਹੜੀਆਂ ਟਿਕਟਾਂ ਦੀ ਵੰਡ ਵਡਾਈ ਹੈ ਹੁਣ ਕਿ ਆਮ ਆਦਮੀ ਪਾਰਟੀ ਵਾਲੇ ਹੋਦਰੇ ਤੇ ਆਉਂਦੇ ਹਨ, ਉੱਥੇ ਵੱਖਰੇ ਕਿਸਮ ਦੀ ਵੀ ਕਈ ਵਾਰੀ ਰਾਜਨੀਤੀ ਸ਼ੁਰੂ ਹੋ ਜਾਂਦੀ ਹੈ ਕਿ ਕਿਉਂ ਨਾ ਧਿਆਨ ਇਧਰੋਂ ਭਟਕਾ ਕੇ ਉਧਰ ਕਰ ਦਿੱਤਾ ਜਾਵੇ, ਇਹ ਵੀ ਇੱਕ ਸਿਆਸਤ ਦਾ ਹਿੱਸਾ ਹੁੰਦਾ। ਸੋ ਉਹਦੇ ਨਾਲ ਵੀ ਸੰਧੂ ਸਾਹਿਬ ਭੋਰਾ ਕਿਸ ਨੂੰ ਜੁੜ ਕੇ ਵੇਖਿਆ ਜਾ ਰਿਹਾ। ਬਾਕੀ ਭਗਵੰਤ ਮਾਨ ਜੀ ਇੱਕ ਲੋਕ ਮਿਲਣੀ ਕਰ ਹਟੇ ਹੈ, ਲੋਕ ਮਿਲਣੀ ਘੱਟ ਹੁੰਦੀ ਹੈ, ਵਿਰੋਧੀਆਂ ਤੇ ਸ਼ਬਦੀ ਵਾਰ ਵੱਧ ਹੁੰਦੇ ਤੇ ਕਿੱਕਲੀਆਂ ਵੱਧ ਹੁੰਦੀਆਂ ਹੈ। ਸੋ ਇੱਕ ਥਾਂ ਤੇ ਕਿੱਕਲੀਆਂ ਪਾ ਹਟੇ ਆ ਤੇ ਹੁਣ ਦੂਜੀ ਥਾਂ ਤੇ ਇਸ ਵੇਲੇ ਕਿੱਕਲੀਆਂ ਪਾਉਣ ਪਹੁੰਚੇ ਹੋਏ।
1: ਉਹ ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
3: ਔਰ ਵਿਜ਼ਿਟ insuranceforyou.ca।
5: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
6: ਜੀ ਬਿਲਕੁਲ ਜੀ, ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਨਿਡਰ ਅਤੇ ਨਿਰਪੱਖ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਜੁੜੇ ਹੋਏ ਨੇ। ਸੋ ਖਬਰਾਂ ਦੇ ਨਾਲ ਸਾਂਝ ਪਾ ਰਹੇ ਹਾਂ, 7:13 ਹੋ ਚੁੱਕੇ ਆ। ਅਗਲੀ ਖਬਰ ਵੱਲ ਚੱਲਦੇ ਜੀ, ਭਾਰਤ ਵਿੱਚ ਟੁੱਟਣ ਲੱਗੀਆਂ ਨੇ ਹੁਣ ਸਿਆਸੀ ਪਾਰਟੀਆਂ। ਇਹ ਕਿਹੜੀਆਂ ਸਿਆਸੀ ਪਾਰਟੀਆਂ ਨੇ ਜਿਹੜੀਆਂ ਟੁੱਟ ਰਹੀਆਂ ਨੇ ਰਮੇਸ਼ ਜੀ?
0: ਬੰਦੂ ਸਾਹਿਬ, ਗੱਲ ਇਹ ਹੈ ਕਿ ਪਹਿਲਾਂ ਥੋੜੇ ਕੁ ਦਿਨ ਪਹਿਲੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਇੱਕ ਖੋਰਾ ਲੱਗਾ ਸੀ, ਰਾਜ ਸਭਾ ਮੈਂਬਰ ਕਿੰਨੇ ਹੀ ਪੁੱਟ ਕੇ ਲੈ ਗਏ ਅਗਲੇ
6: ਜੀ।
0: ਜਾਂ ਦੂਜੇ ਸ਼ਬਦਾਂ ਚ ਕਹੀਏ ਕਿ ਆਮ ਆਦਮੀ ਪਾਰਟੀ ਦੇ ਕਈ ਰਾਜ ਸਭਾ ਮੈਂਬਰ ਭਾਜਪਾ ਚ ਚਲੇ ਗਏ। ਫਿਰ ਉਸ ਤੋਂ ਬਾਅਦ ਦੂਜਾ ਘਟਨਾਕ੍ਰਮ ਜੇ ਤਾਜ਼ਾ ਤਰੀਨ ਗੱਲ ਕਰੀਏ ਤੇ ਤ੍ਰਿਮੂਲ ਕਾਂਗਰਸ ਦਾ ਮਮਤਾ ਬੈਨਰਜੀ ਦਾ, ਜਿਹਦਾ ਤਾਂ ਪਤਾ ਹੀ ਨੀ ਕੀ ਬਣ ਰਿਹਾ ਤੇ ਕੀ ਬਣਨਾ। ਬਾਬਾ ਵੱਡੇ ਪੱਧਰ ਤੇ ਖੋਰਾ ਲੱਗ ਚੁੱਕਾ ਹੈ, ਕੀ ਰਾਜ ਸਭਾ, ਕੀ ਲੋਕ ਸਭਾ, ਕੀ ਵਿਧਾਇਕ ਭਾਵ ਕੀ ਸਾਰੇ ਪਾਸੇ ਹੀ ਹਾਲਾਤ ਰਾਜਨੀਤਿਕ ਤੌਰ ਤੇ ਡਗਮਗਾਏ ਹੈ। ਜੇ ਥੋੜਾ ਸਮਾਂ ਪਿੱਛੇ ਚਲੇ ਜਾਈਏ, ਸਾਲ ਦੋ ਕੁ ਸਾਲ ਜਾਂ ਚਾਰ ਸਾਲ ਪਿੱਛੇ ਚਲੇ ਜਾਈਏ ਤੇ ਮਹਾਰਾਸ਼ਟਰ ਦੇ ਵਿੱਚ ਇੱਕ ਪਾਰਟੀ ਰਾਤੋ ਰਾਤ ਹੀ ਖਤਮ ਹੋ ਗਈ ਸੀ, ਇੱਕ ਪਾਰਟੀ ਦੂਜੀ ਪਾਰਟੀ ਬਣਾ ਲਈ ਅਗਲਿਆਂ ਨੇ, ਇੱਕ ਹੋਰ ਹੋ ਗਈ। ਬਾਕੀ ਬਹੁਤ ਕੁਛ ਇੱਦਾਂ ਦਾ ਭਾਰਤ ਵਿੱਚ ਵਰਤਾਰਾ ਵਾਪਰ ਚੁੱਕਾ ਹੈ। ਹੁਣ ਜਿਹੜਾ ਤਾਜ਼ਾ ਤਰੀਨ ਜਦੋਂ ਅਸੀਂ ਸਰੋਤਿਆਂ ਨਾਲ ਸਾਂਝ ਪਾ ਰਹੇ ਹਾਂ, ਸੰਧੂ ਸਾਹਿਬ, ਉਸੇ ਮਹਾਰਾਸ਼ਟਰ ਦੇ ਵਿੱਚ ਉਹੀ ਪਾਰਟੀ ਜਿਹੜੀ ਚਾਰ ਸਾਲ ਪਹਿਲਾਂ ਟੁੱਟ ਗਈ ਸੀ, ਜਿਹਦੇ ਉਧਵ ਠਾਕਰੇ ਜੀ ਕਰਤਾ ਧਰਤਾ ਸੀ ਤੇ ਉਸੇ ਪਾਰਟੀ ਦਾ ਇੱਕ ਲੀਡਰ ਏਕਨਾਥ ਸ਼ਿੰਦੇ ਉਧਵ ਠਾਕਰੇ ਦੇ ਨਾਲੋਂ ਬਗਾਵਤ ਕਰਕੇ ਅਲੱਗ ਹੋ ਗਿਆ, ਵੱਡਾ ਹਿੱਸਾ ਵਿਧਾਇਕ ਨਾਲ ਚਲਾ ਗਏ। ਤੇ ਜਦੋਂ ਵੱਡਾ ਹਿੱਸਾ ਵਿਧਾਇਕ ਨਾਲ ਚਲੇ ਗਏ ਤੇ ਭਾਰਤੀ ਕਾਨੂੰਨ ਕਹਿੰਦਾ ਹੈ ਕਿ ਫਿਰ ਪਾਰਟੀ ਵੀ ਤੇਰੀ, ਬਾਕੀ ਏਕਨਾਥ ਸ਼ਿੰਦੇ ਉਧਵ ਠਾਕਰੇ ਦੇ ਕੋਲੋਂ ਸ਼ਿਵ ਸੈਨਾ ਹੀ ਲੈ ਕੇ ਚਲਾ ਗਿਆ ਸੀ, ਸ਼ਿਵ ਸੈਨਾ ਹੀ ਖਤਮ ਹੋ ਗਈ ਸੀ। ਅੱਜ ਦੇ ਸਮੇਂ ਜਿਹੜੀ ਸ਼ਿਵ ਸੈਨਾ ਉਹ ਏਕਨਾਥ ਸ਼ਿੰਦੇ ਦੀ ਹੈ, ਜਿਹੜਾ ਉਧਵ ਠਾਕਰੇ ਉਹਦੇ ਕੋਲ ਵੱਖਰੀ ਹੁਣ ਪਾਰਟੀ ਫਿਰ ਬਣਾਉਣੀ ਪਈ, ਸ਼ਿਵ ਸੈਨਾ ਉਧਵ ਠਾਕਰੇ ਉਹਦੇ ਕੋਲ ਵੱਖਰੀ ਹੈ। ਔਰ ਅੱਜ ਉਧਵ ਠਾਕਰੇ ਦੀ ਜਿਹੜੀ ਬਚੀ ਖੁਚੀ ਪਾਰਟੀ ਸੀ UBT, ਉਹ ਪਾਰਟੀ ਵੀ ਖੇਰੂ ਖੇਰੂ ਹੋ ਗਈ ਸੰਧੂ ਸਾਹਿਬ। ਉਹਦੇ ਵਿੱਚ 9 ਮੈਂਬਰ ਪਾਰਲੀਮੈਂਟ ਸੀ, ਲੋਕ ਸਭਾ ਮੈਂਬਰ 9, ਲੋਕ ਸਭਾ ਮੈਂਬਰ ਜਦੋਂ 2024 ਚ ਵੋਟਾਂ ਪਈਆਂ ਤੇ 9 ਦੇ ਵਿੱਚੋਂ ਸੰਧੂ ਸਾਹਿਬ 6 ਅੱਜ ਫਿਰ ਛੱਡ ਗਏ। ਬਾਕੀ ਉਹੀ ਸਥਿਤੀ ਬਣ ਗਈ ਜਿਹੜੀ 4 ਸਾਲ ਪਹਿਲਾਂ ਬਣੀ ਸੀ, ਇਹ ਵੀ ਗਈ। ਰੌਲਾ ਤੇ ਬਥੇਰਾ ਪਾ ਰਹੇ ਦਿੱਲੀ ਦੇ ਵਿੱਚ ਸੰਜੇ ਰਾਉਤ ਹੋਣਾ ਨੇ, ਤੇ ਪੰਜਾਬੀ ਚ ਮੈਂ ਕਹਿੰਦੇ ਹੁੰਦੇ ਇੱਕ ਦੋ ਗਾਲਾਂ ਵੀ ਕੱਢ ਦਿੱਤੀਆਂ ਪ੍ਰੈਸ ਕਾਨਫਰੰਸ ਵਿੱਚ। ਗਦਾਰ ਗਦੂਰ ਤਾਂ ਚਲੋ ਸਾਰੀ ਕਹਿ ਦਿੰਦੇ ਇੱਕ ਦੂਜੇ ਨੂੰ, ਪਰੰਤੂ ਕਾਨੂੰਨ ਦੇ ਮੁਤਾਬਕ ਜਿਵੇਂ 4 ਸਾਲ ਪਹਿਲਾਂ ਹੋਇਆ ਸੀ, ਜਦੋਂ ਵੱਡਾ ਹਿੱਸਾ 2/3 ਵਿਧਾਇਕ ਦੂਜੇ ਪਾਸੇ ਚਲੇ ਜਾਣ ਜਾਂ ਮੈਂਬਰ ਪਾਰਲੀਮੈਂਟ ਚਲੇ ਜਾਣ, ਤੇ ਫਿਰ ਪਾਰਟੀ ਕਾਨੂੰਨੀ ਤੌਰ ਤੇ ਕਰ ਕੁਛ ਨਹੀਂ ਸਕਦੀ। ਬਾਕੀ ਅੱਜ ਉਧਵ ਠਾਕਰੇ ਨੂੰ ਦੂਜਾ ਵੱਡਾ ਸਿਆਸੀ ਝਟਕਾ ਲੱਗਿਆ ਤੇ ਭਾਜਪਾ ਬਾਗੋ ਬਾਗ, ਇੱਥੇ ਬ੍ਰੇਕ ਲੱਗਦੀ ਨਜ਼ਰ ਨਹੀਂ ਆ ਰਹੀ ਸੰਧੂ ਸਾਹਿਬ। ਮੈਂ ਆਮ ਆਦਮੀ ਪਾਰਟੀ ਦਾ ਜ਼ਿਕਰ ਕਰਕੇ ਹਟਿਆ ਕਿ ਆਮ ਆਦਮੀ ਪਾਰਟੀ ਨੂੰ ਤਾਜ਼ਾ ਤਰੀਨ ਝਟਕਾ ਲੱਗਾ ਸੀ ਪੰਜਾਬ ਵਾਲੇ, ਤੇ ਇੱਕ ਅੱਧਾ ਛੱਡ ਕੇ ਸਾਰੇ ਚਲੇ ਗਏ ਜਿਨ੍ਹਾਂ ਦੇ ਨਾਂ ਅੱਗੇ ਸੰਤ ਲੱਗਿਆ, ਚਲੋ ਉਹਨਾਂ ਨੇ ਲਾਜ ਰੱਖ ਲਈ, ਸੰਤ ਬਾਬਾ ਬਲਬੀਰ ਸਿੰਘ, ਬਾਕੀ ਤੇ ਸਾਰੇ ਚਲੇ ਗਏ। ਤੇ ਦੂਜਾ ਉਹ ਤੋਂ ਬਾਅਦ ਤ੍ਰਿਣਮੂਲ ਕਾਂਗਰਸ, ਅੱਜ ਅਸੀਂ ਸ਼ਿਵ ਸੈਨਾ ਦੀ ਗੱਲ ਕਰਕੇ ਹਟੇ ਹਾਂ, ਤੇ ਸੰਧੂ ਸਾਹਿਬ ਮੈਨੂੰ ਇਸ ਗੱਲ ਦੀਆਂ ਵੀ ਰਿਪੋਰਟਾਂ ਨੇ, ਸਮਾਜਵਾਦੀ ਪਾਰਟੀ ਉਹਦੇ ਵਿੱਚ ਵੀ ਕਹਿੰਦੇ ਇਹੀ ਹਾਲਾਤ ਚੱਲ ਰਹੇ, ਪਰ ਉੱਥੇ ਵੀ ਬਗਾਵਤ ਹੋ ਸਕਦੀ ਹੈ। ਹਾਲਾਂਕਿ ਸਮਾਜਵਾਦੀ ਪਾਰਟੀ ਦੇ ਕੋਲ ਮੇਰੇ ਖਿਆਲ 4 ਰਾਜ ਸਭਾ ਮੈਂਬਰ ਹੈ ਤੇ ਲੋਕ ਸਭਾ ਮੈਂਬਰ ਜ਼ਰੂਰ ਇੱਕ ਕਾਫੀ ਹੈਗੇ ਉਹਨਾਂ ਤੋਂ, ਤੇ ਜੇ ਮੈਨੂੰ ਲੱਗਦਾ ਕਿ ਉੱਥੇ ਖੇਰਾ ਲਖੋਰਾ ਲੱਗ ਗਿਆ ਤੇ ਫਿਰ ਬਚਣਾ ਕੀ ਹੈ ਵਿਰੋਧੀ ਧਿਰ ਦੇ ਕੋਲ। ਕਿਉਂਕਿ ਆ ਜਿਹੜੇ ਆਮ ਆਦਮੀ ਪਾਰਟੀ ਦੇ ਗਏ ਉਹ ਵੀ ਵਿਰੋਧੀ ਧਿਰ 'ਚ ਹੀ ਬੋਲਦੇ ਸੀ, ਜਿਹਨੂੰ ਆਪਾਂ ਇੰਡੀਆ ਗੱਠਜੋੜ ਕਹਿੰਦੇ ਹਾਂ। ਆ ਉਧਵ ਠਾਕਰੇ ਵਾਲੇ ਵੀ ਉੱਧਰ ਬੋਲਦੇ ਸੀਗੇ, ਜਿਹੜੇ ਤ੍ਰਿਣਮੂਲ ਕਾਂਗਰਸ ਵਾਲੇ ਉਹ ਵੀ ਉੱਧਰ ਇੰਡੀਆ ਗੱਠਜੋੜ 'ਚ ਬੋਲਦੇ ਸੀ। ਮੈਂ ਸਮਾਜਵਾਦੀ ਪਾਰਟੀ ਦਾ ਜ਼ਿਕਰ ਕੀਤਾ, ਉਹ ਵੀ ਉੱਧਰ ਬੋਲਦੇ ਸੀ। ਤੇ ਫਿਰ ਤੇ ਸਿੱਧੇ ਤੌਰ ਤੇ ਲੋਕ ਸਭਾ ਵਿੱਚ ਤੇ ਭਾਜਪਾ ਵਾਲੇ ਮਜ਼ਬੂਤ ਸੀਗੇ, ਮੈਨੂੰ ਲੱਗਦਾ ਰਾਜ ਸਭਾ ਵਿੱਚ ਵੀ ਅਗਲੇ ਨੂੰ ਬਹੁਮਤ ਮਿਲ ਜਾਣਾ। ਸੋ ਸਿਆਸੀ ਤੌਰ ਤੇ ਬਹੁਤ ਵੱਡੇ ਜੋੜ ਤੋੜ ਇਸ ਵੇਲੇ ਭਾਰਤ ਵਿੱਚ ਚੱਲ ਰਹੇ ਹੈ, ਤੇ ਇਹ ਜੋੜ ਤੋੜ ਦੀ ਰਾਜਨੀਤੀ ਨਿੱਜੀ ਤੌਰ ਤੇ ਤੇ ਠੀਕ ਹੈ, ਕਈਆਂ ਨੂੰ ਮਾਫਕ ਬੈਠੇਗੀ, ਕਿਉਂਕਿ ਅੱਜ ਵੀ ਜਿਹੜੀਆਂ ਖ਼ਬਰਾਂ ਨੇ ਜੋ ਉਧਵ ਠਾਕਰੇ ਹੋਣਾ ਨੇ ਦੋਸ਼ ਲਾਇਆ ਕਿ 50 ਕਰੋੜ ਐਡਵਾਂਸ ਦਿੱਤਾ ਹੈ ਭਾਵ ਕਿ ਇੱਥੇ ਸੰਧੂ ਸਾਹਿਬ ਕੋਈ ਲੱਖਾਂ ਜਾਂ ਕਰੋੜਾਂ ਦੀਆਂ ਗੱਲਾਂ ਨਹੀਂ ਹੈ, ਵਾਹਵਾ ਕਰੋੜਾਂ ਦੀਆਂ ਗੱਲਾਂ, ਵਾਹਵਾ ਕਰੋੜਾਂ ਦੀਆਂ। ਹੁਣ ਜਦੋਂ ਇੱਦਾਂ ਦੇ ਹਾਲਾਤ ਹੈ ਤੇ ਫਿਰ ਭਾਈ ਇਹ ਕਿਹੜੇ ਸਮਾਜ ਸੇਵਕ ਹੈ, ਜਿੱਥੇ ਸਮਾਜ ਸੇਵਕ ਹੋਣ, ਕੋਈ ਵਿਚਾਰਧਾਰਕ ਲੋਕ ਹੋਣ, ਕਿਸੇ ਆਇਡੀਓਲੋਜੀਕਲੀ ਕਿਸੇ ਪਾਰਟੀ ਨਾਲ ਜੁੜੇ ਹੋਣ, ਫਿਰ ਤਾਂ ਅਸੀਂ ਕਹਾਂਗੇ ਕਿ ਭਾਈ ਇਹਨਾਂ ਨੂੰ ਦੂਜੇ ਪਾਸੇ ਨਹੀਂ ਜਾਣਾ, ਸਿਆਸਤ ਤੇ ਬਣ ਗਈ ਹੈ ਇੱਥੇ ਵਪਾਰ, ਤੇ ਜਦੋਂ ਭਾਈ ਫਿਰ ਵਪਾਰ ਹੈ ਤੇ ਵਪਾਰ ਵਿੱਚ ਤੇ ਫਿਰ ਆਹ ਕੁਛ ਹੀ ਚੱਲਣਾ ਕਿ ਇੱਥੋਂ ਇੰਨਾ ਲਾਭ ਹੈ, ਅੱਜ ਇੱਧਰ ਤੇ ਕੱਲ ਉੱਧਰ ਹੈ। ਸੋ ਅੱਜ ਭਾਈ ਮੈਨੂੰ ਇੰਜ ਲੱਗਦਾ ਕਿ ਜਿੰਨਾ ਕੁ ਕੁਛ ਵਿਰੋਧੀ ਖੇਮੇ ਚ ਵੱਜਿਆ, ਜਿਸ ਢੰਗ ਦੇ ਨਾਲ ਭਾਰਤੀ ਜਨਤਾ ਪਾਰਟੀ ਲੱਗੀ ਹੋਈ ਹੈ, ਵਿਰੋਧੀ ਪਾਰਟੀਆਂ ਦੇ ਪੱਲੇ ਰਹਿਣਾ ਕੁਛ ਨਹੀਂ, ਸਾਰੇ ਦੇ ਸਾਰੇ ਮੈਨੂੰ ਲੱਗਦਾ ਕਿ ਇੱਧਰ ਆ ਜਾਣੇ।
6: ਬਿਲਕੁਲ ਜੀ, ਔਰ ਨਾਲ ਦੀ ਨਾਲ ਤੁਸੀਂ ਗਿੱਲ ਫਾਰਮ ਨੂੰ ਯਾਦ ਰੱਖਣਾ ਹੈ, ਡਿਕਸੀ ਰੋਡ ਐਂਡ ਕਿੰਗ ਸਟਰੀਟ ਕੈਲਡਨ ਦੇ ਵਿੱਚ ਲੋਕੇਟਡ ਨੇ, ਫੁੱਲਾਂ ਦੇ ਸੋਹਣੇ ਸ਼ਹਿਰ ਕੈਲਡਨ ਦੀ ਗੱਲਬਾਤ ਕਰ ਰਹੇ ਹਾਂ। ਗਿੱਲ ਫਾਰਮ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰੈਸ਼ ਪਨੀਰੀ ਲੈ ਕੇ ਆਉਣੀ ਹੈ, ਮੌਸਮੀ ਪਨੀਰੀ, ਜੇ ਤੁਸੀਂ ਸਬਜ਼ੀਆਂ ਦੀਆਂ ਪਨੀਰੀ ਆਪਣੇ ਬੈਕਯਾਰਡ ਆਪਣੇ ਫਾਰਮ ਹਾਊਸ ਦੇ ਚਲਾਉਣੀਆਂ, ਤਾਂ ਗਿੱਲ ਫਾਰਮ ਨੂੰ ਯਾਦ ਰੱਖੋ। ਨਾਲ ਦੇ ਨਾਲ ਚੱਕੀ ਆਟਾ ਔਰ ਤਾਜ਼ੀਆਂ ਸਬਜ਼ੀਆਂ ਦੇ ਲਈ ਗਿੱਲ ਫਾਰਮ 416-898-7878
4: ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
6: ਜੀ ਬਿਲਕੁਲ ਜੀ, ਨਾਲ ਦੀ ਨਾਲ ਹਰਮਨ ਬੱਤਾ ਜੀ ਨੂੰ ਯਾਦ ਰੱਖਣਾ, ਤੁਸੀਂ ਮੌਰਗੇਜ ਦੀ ਐਸੀ ਪ੍ਰੋਬਲਮ ਦੇ ਵਿੱਚ ਲੰਘ ਰਹੇ ਹੋ ਕਿ ਤੁਹਾਨੂੰ ਮੌਰਗੇਜ ਤੋਂ ਨਹੀਂ ਮਿਲ ਰਹੀ, ਜਾਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਜਾਂ ਮੌਰਗੇਜ ਦੇ ਰਿਲੇਟਡ ਤੁਹਾਡੇ ਬਹੁਤ ਸਾਰੇ ਸਵਾਲ ਆ, ਤਾਂ ਹਰਮਨ ਬੱਤਾ ਮੌਰਗੇਜ ਬ੍ਰੋਕਰ ਨੂੰ ਤੁਸੀਂ ਯਾਦ ਰੱਖਣਾ ਆ। ਘਰ ਖਰੀਦਣਾ ਆ, ਰੀਨਲ ਆ ਗਈ ਆ, ਰੀਫਾਈਨੈਂਸਿੰਗ ਆ ਗਈ ਆ, ਜਾਂ ਤੁਸੀਂ ਪ੍ਰੀ ਅਪਰੂਵਲ ਕਰਵਾਉਣੀ ਆ ਇਨਵੈਸਟਮੈਂਟ ਪ੍ਰੋਪਰਟੀ ਲਈ, ਮੌਰਗੇਜ ਚਾਹੀਦੀ ਹੈ, ਤਾਂ 647-685-9000 6479 1000 ਹਰਮਨ ਬੱਤਾ ਜੀ ਨਾਲ ਗੱਲਬਾਤ ਕਰਨਗੇ। ਇੱਕ ਵਾਰੀ ਇਹਨਾਂ ਨੇ ਹਾਂ ਕਹਿਤੀ ਅਤੇ ਫਿਰ ਥੋੜ੍ਹਾ ਮੌਰਗੇਜ ਦਾ ਕੰਮ ਕਰਵਾ ਕੇ ਦੇਣਗੇ, ਹਰਮਨ ਬੱਤਾ ਮੌਰਗੇਜ ਬ੍ਰੋਕਰ। ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ, ਜਿਸ ਖਬਰ ਨੇ ਬਹੁਤ ਖਲਬਲੀ ਵੀ ਮਚਾਈ ਆ ਔਰ ਬੜਿਆਂ ਦੇ ਕੰਨ 'ਤੇ ਜੂਬ ਨਹੀਂ ਸਰਕੀ ਔਰ ਬੜਿਆਂ ਨੇ ਆਪਣੇ ਤਖ਼ਤ ਨੂੰ ਸਵਾਲ ਕੀਤੇ ਆ, ਤਖ਼ਤ ਵੱਲ ਉਂਗਲਾਂ ਚੱਕੀਆਂ ਆ। ਸੋ ਅਕਾਲ ਤਖ਼ਤ ਵੱਲੋਂ ਦਿੱਤੀ ਜਿਹੜੀ ਦੋਸ਼ੀ ਐਲਾਨੇ ਆ ਮਾਨ ਭਗਵੰਤ ਮਾਨ ਹੋਣਾ ਨੂੰ, ਮਾਨ ਵੱਲੋਂ ਕੀਤੇ ਗਏ ਜਿਹੜੇ ਇਕੱਠ ਆ ਇਹਦੇ ਵਿੱਚ ਸਾਰਾ ਕੁਛ ਕੀ ਉੱਭਰ ਕੇ ਆਇਆ ਕਿ ਲੋਕਾਂ ਦੇ ਵਿੱਚ ਕੋਈ ਰੋਸ, ਕੋਈ ਦੁੱਖ ਦਾ ਪ੍ਰਗਟਾਵਾ ਹੈ ਕਿ ਸਾਡੇ ਨਾਲ ਇਹਨਾਂ ਨੇ ਇੱਦਾਂ ਕੀਤਾ, ਜਾਂ ਭਗਵੰਤ ਮਾਨ ਦੀ ਹਰਕਤ ਨੂੰ ਕਿਵੇਂ ਦੇਖ ਰਹੇ ਹਾਂ, ਕਿ ਉਹ AI ਮੰਨ ਰਹੇ ਆ, ਭਗਵੰਤ ਮਾਨ ਹੁਣੀ ਸਮਝਾਉਣ ਦਾ ਯਤਨ ਕਰ ਰਹੇ ਕਿ ਨਹੀਂ ਇਹ ਹੁਣ AI ਨਹੀਂ, ਉਹ ਬੰਦਾ ਨਹੀਂ, ਇਹ ਉਹ ਹੈਗਾ, ਕਿ ਲੋਕਾਂ ਦੇ ਵਿੱਚ, ਆਮ ਲੋਕਾਂ ਦੇ ਵਿੱਚ ਰਮੇਸ਼ ਜੀ ਇਹਦਾ ਕੀ ਪ੍ਰਭਾਵ ਆ ਸਾਰੀ ਖਬਰ ਦਾ?
0: ਸੰਧੂ ਸਾਹਿਬ, ਮੈਂ ਬੜੀ ਵਾਰੀ ਜ਼ਿਕਰ ਕੀਤਾ, ਮੈਂ ਉੱਥੋਂ ਹੀ ਉਸ ਸ਼ਬਦ ਤੋਂ ਹੀ ਗੱਲ ਸ਼ੁਰੂ ਕਰਨੀ ਹੈ ਨਾ, ਜਿਹਦੇ ਬਾਰੇ ਮੈਂ ਆਖਦਾ ਹੁੰਦਾ ਕਿ ਪੰਜਾਬੀ ਅਸੀਂ ਨਾ ਸਿਆਸੀ ਤੌਰ 'ਤੇ ਵੰਡੇ ਗਏ
6: ਜੀ,
0: ਮੁੱਦੇ 'ਤੇ ਅਸੀਂ ਕਿਸੇ ਗੱਲ 'ਤੇ ਵੰਡ ਹੋ ਜਾਈਏ, ਕੋਈ ਰੌਲਾ ਨਹੀਂ ਕਿ ਤੁਸੀਂ ਕਹੋ ਜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਿਲਕੁਲ ਠੀਕ ਹੈ, ਮੈਂ ਕਹਾਂ ਨਹੀਂ ਠੀਕ, ਮੈਂ ਉਹਨਾਂ ਦੇ ਨੁਕਸ ਕੱਢਾਂ, ਤੁਸੀਂ ਉਹਨਾਂ ਦੇ ਗੁਣ ਗਾਓ, ਕਿਤੇ ਨਾ ਕਿਤੇ ਸਾਡੀ ਗੱਲ ਜੱਚਦੀ ਹੈ, ਫੈਸਲਾ ਹੈ। ਪਰੰਤੂ ਇਸ ਗੱਲ ਕਰਕੇ ਤੁਸੀਂ, ਕਿਉਂਕਿ ਤੁਸੀਂ ਹੋਰ ਪਾਰਟੀ ਨਾਲ ਸੰਬੰਧਿਤ ਹੈ ਤੇ ਤੁਸੀਂ ਕਹੋ ਨਾ ਜੀ, ਨਾ ਭਾਵਾਂ ਲੱਖ ਗਲਤ ਹੋਵੇ ਅਸੀਂ ਠੀਕ ਕਹਿਣਾ, ਤੇ ਮੈਂ ਉਧਰਲੇ ਦੂਜੇ ਪਾਸੇ ਹੋਵੇ, ਮੈਂ ਕਹਾਂ ਲੱਖ ਠੀਕ ਹੋਵੇ, ਮੈਂ ਤੇ ਗੱਲ ਨੁਕਸੀ ਕੱਢਣੇ ਆ। ਅੱਜ ਹਾਲਾਤ ਇੱਥੇ ਆਏ ਹੈ, ਅਸੀਂ ਨਾ ਸਿਆਸੀ ਤੌਰ ਤੇ ਵੰਡੇ ਹੋਏ ਹਾਂ, ਤੇ ਸਿਆਸੀ ਤੌਰ ਤੇ ਵੰਡੇ ਹੋਏ ਦੇ ਹਾਲਾਤ ਇਹ ਪਹੁੰਚ ਗਏ ਕਿ ਅਸੀਂ, ਸਾਨੂੰ ਸਮਝ ਹੀ ਨਹੀਂ ਆ ਰਹੀ ਕਿ ਅਸੀਂ ਸਿਆਸੀ ਤੌਰ ਤੇ ਵੰਡੇ ਹੋਏ ਹਾਂ, ਅਸੀਂ ਆਮ ਆਦਮੀ ਪਾਰਟੀ ਬਣ ਗਏ, ਅੱਧਾ ਅੱਧੇ ਕੁ ਅਸੀਂ ਅਕਾਲੀ ਬਣ ਗਏ, ਮਾਫ ਕਰਨਾ ਜਿੰਨੀ ਵੀ ਗਿਣਤੀ ਮਤੀ ਅੱਧੇ ਤੋਂ ਭਾਵ ਕੋਈ ਅੱਧੇ ਨੀ, ਜਿੰਨੇ ਵੀ ਅਸੀਂ ਕੁਛ ਆਮ ਆਦਮੀ ਪਾਰਟੀ ਬਣ ਗਏ, ਕੁਛ ਅਕਾਲੀ ਬਣ ਗਏ। ਜਦਕਿ ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਪੰਜਾਬੀ ਬਣੀਏ, ਜੇ ਆਮ ਆਦਮੀ ਪਾਰਟੀ ਜਿੱਥੋਂ ਸਹੀ ਆ ਉਹਨੂੰ ਠੀਕ ਕਹਿ ਦਈਏ, ਜਿੱਥੇ ਜਿਹੜਾ ਗਲਤ ਆ ਉੱਥੇ ਗਲਤ ਕਹਿ ਦਈਏ। ਪਰੰਤੂ ਮੈਂ ਜਿਹੜੀ ਹੁਣੇ ਗੱਲ ਕਹਿ ਕੇ ਹਟਿਆ ਕਿ ਜਦੋਂ ਅਸੀਂ ਸਿਆਸੀ ਤੌਰ ਤੇ ਵੰਡੇ ਹੋਏ ਤੇ ਫਿਰ ਸਾਡੇ ਲਈ ਮੁੱਦਾ ਹੀ ਨਹੀਂ ਹੈ, ਸਾਡੇ ਲਈ ਤੇ ਜਿਹੜੇ ਅਸੀਂ ਭਗਵੰਤ ਮਾਨ ਦੇ ਸਿਪਾਹੀ ਆ, ਸਾਡੇ ਲਈ ਭਗਵੰਤ ਮਾਨ ਬੜਾ ਵਧੀਆ, ਜਿਹੜੇ ਦੂਜੇ ਪਾਸੇ ਉਹ ਕਹਿੰਦੇ ਨਾ ਜੀ ਭਗਵੰਤ ਮਾਨ ਨੂੰ ਅਸੀਂ ਕਹਿਣਾ ਹੀ ਮਾੜਾ ਆ। ਹਾਲਾਤ ਇੱਥੇ ਹੈ, ਬਹੁਤ ਦਿਨ ਹੋ ਗਏ ਇਸ ਮਸਲੇ ਨੂੰ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸੁਣਾਇਆ, ਫੈਸਲਾ ਹੋਵੇ, ਏਡਾ ਵੱਡਾ ਫੈਸਲਾ ਹੋਵੇ, ਤੇ ਸੰਧੂ ਸਾਹਿਬ ਭਗਵੰਤ ਮਾਨ ਲਗਾਤਾਰ ਇਕੱਠ ਕਰ ਰਿਹਾ ਹੋਵੇ, ਭਗਵੰਤ ਮਾਨ ਦੇ ਜੈ ਜੈਕਾਰ ਦੇ ਨਾਰੇ ਗੂੰਜ ਰਹੇ ਹੋਣ, ਉਹਦੇ ਲਈ BBIP ਸਾਰੇ ਉਹੀ ਪ੍ਰਬੰਧ ਜੋ ਪਹਿਲਾਂ ਆ, ਸਾਰਾ ਕੁਛ ਅਗਲੇ ਨੂੰ ਤਾਂ ਸਾਰਾ ਕੁਛ ਉਹੀ ਹੈ, ਗੱਡੀਆਂ ਦਾ ਕਾਫਲੇ ਤੋਂ ਲੈ ਕੇ ਸਾਰਾ ਕੁਛ, ਟੈਲੀਵਿਜ਼ਨਾਂ ਤੋਂ ਲੈ ਕੇ ਇਸ਼ਤਿਹਾਰਾਂ ਤੋਂ ਲੈ ਕੇ ਸਾਰਾ ਕੁਛ ਹੀ ਉਹੀ ਹੈ। ਮੈਂ ਪਹਿਲੇ ਦਿਨ ਹੀ ਜ਼ਿਕਰ ਕੀਤਾ ਸੀ ਕਿ ਰੌਲਾ ਇਸ ਗੱਲ ਦਾ ਨਹੀਂ ਆ ਅੱਜ ਕੀ ਫੈਸਲਾ ਹੋ ਗਿਆ, ਰੌਲਾ ਇਹ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਹੋਇਆ, ਤੇ ਦੇਖਣਾ ਇਹ ਹੋਵੇਗਾ ਕਿ ਇਹ ਫੈਸਲੇ ਨੂੰ ਪੰਜਾਬੀ ਥਾਂ ਕੀ ਦਿੰਦੇ ਹੈ, ਤੇ ਪੰਜਾਬੀ ਜਿਹੜੇ ਸਿਆਸੀ ਤੌਰ ਤੇ ਵੰਡੇ ਆ। ਤੇ ਸੰਧੂ ਸਾਹਿਬ, ਮੇਰੀ ਰਿਪੋਰਟ ਤੇ ਇਹੀ ਬਿਆਨ ਕਰੂਗੀ ਕਿ ਪੰਜਾਬੀ ਜਿਵੇਂ ਹੋਰ ਮਸਲਿਆਂ 'ਚ ਸਿਆਸੀ ਤੌਰ ਤੇ ਵੰਡੇ ਆ, ਇਸ ਮਸਲੇ 'ਚ ਵੀ ਵੰਡੇ ਗਏ ਹੈ, ਜਦਕਿ ਇਸ ਮਸਲੇ 'ਚ ਵੰਡ ਨਹੀਂ ਹੋਣਾ ਚਾਹੀਦਾ ਸੀ, ਇਸ ਮਸਲੇ ਨੂੰ ਕਿਤੇ ਨਾ ਕਿਤੇ ਮੁਕਾਉਣਾ ਚਾਹੀਦਾ ਸੀ। ਕੋਈ ਦੇਖੋ, ਮੈਂ ਬਹੁਤ ਚੰਗੀ ਤਰ੍ਹਾਂ ਉਹ ਸਾਰੇ ਬਿਆਨ ਚੰਗੀ ਤਰ੍ਹਾਂ ਸੁਣੇ ਆ, ਖਬਰਾਂ ਦੇ ਰੂਪ 'ਚ ਸਾਂਝੇ ਵੀ ਕੀਤੇ ਆ। ਜਦੋਂ ਪਹਿਲੀ ਵਾਰ ਇਹ ਵੀਡੀਓ ਕਲਿੱਪ ਜਨਤਕ ਹੋਇਆ ਸੀ, ਇਹੀ ਭਗਵੰਤ ਮਾਨ ਹੁਣੀ ਕਹਿੰਦੇ ਸੀ, ਸਮੇਤ ਭਗਵੰਤ ਮਾਨ ਬਾਕੀ ਇਹਨਾਂ ਦੇ ਨਾਲ ਦੇ, ਉਹ ਕਹਿੰਦੇ ਸੀ AI ਜਨਰੇਟਡ ਹੈ। ਅੱਜ ਜਦੋਂ ਇਹ ਗੱਲ ਸਾਫ਼ ਹੋ ਗਈ ਕਿ AI ਜਨਰੇਟਡ ਨਹੀਂ, ਅੱਜ ਨਵੀਂ ਚੀਜ਼ ਉਹਨਾਂ ਰੱਖਤੀ ਕਿ ਮੈਂ ਹੀ ਨਹੀਂ, ਜੇ ਤੂੰ ਭਾਈ ਨਹੀਂ ਤੂੰ ਉਦਾਂ ਨਹੀਂ ਕਹਿਣਾ ਕਿ ਮੈਂ ਨਹੀਂ ਹੈ, ਉਦੋਂ ਤੂੰ ਕਹਿੰਦਾ ਸੀ AI ਜਨਰੇਟਡ ਹੈ, ਭਾਵ ਕਿ ਜਿੱਦਾਂ ਸਾਨੂੰ ਲੱਗਿਆ ਅਸੀਂ ਉਦਾਂ ਦੇ ਸ਼ਬਦ ਵਰਤ ਲਏ। ਹੁਣ ਮਾਫ ਕਰਨਾ, ਗੱਲ ਇਹ ਹੈ ਕਿ ਜਿਹੜੇ ਇਸ ਮਸਲੇ 'ਚ ਜਿਹਨਾਂ ਨੇ ਫੈਸਲਾ ਕਰਨਾ ਸੀ, ਉਹਨਾਂ ਤੇ ਪਹਿਲੇ ਸਮੇਂ 'ਚ ਉਂਗਲਾਂ ਇੱਦਾਂ ਦੀਆਂ ਉੱਠ ਚੁੱਕੀਆਂ ਨੇ, ਉਹਨਾਂ ਦੀ ਆਪਣੀ ਛਵੀ ਧੁੰਦਲੀ ਪਈ ਹੈ। ਇੱਥੇ ਇਹ ਥੋੜੋ ਹੈ ਜਿਹੜੇ ਭਗਵੰਤ ਮਾਨ ਦੇ ਖੇਮੇ ਤੇ, ਉਹ ਕਹਿੰਦੇ ਜੀ ਭਗਵੰਤ ਮਾਨ ਦੇ ਬਾਰੇ ਅਸੀਂ ਸੋਚਦੇ ਹਾਂ ਜਾਂ ਵਿਚਾਰਦੇ ਹਾਂ ਦੇਖਦੇ ਹਾਂ, ਉਹ ਹੋਰ ਹੀ ਨਵਾਂ ਮੁੱਦਾ ਚੁੱਕੀ ਫਿਰਦੇ ਆ। ਉਹ ਕਹਿੰਦੇ ਜੀ ਰਾਤ ਦੇ ਹਨੇਰੇ 'ਚ ਬਣਿਆ ਜਥੇਦਾਰ ਹੈ, ਇਹ ਤੇ ਅਕਾਲੀ ਦਲ ਦਾ ਜਥੇਦਾਰ ਹੈ, ਇਹ ਤੇ ਸਿਆਸੀ ਪਦਵੀ ਬਣਾਤੀ ਇਹਨਾਂ ਨੇ, ਭਾਵੇਂ ਮੁੱਦੇ ਤੇ ਅੰਗੇਸਟ ਮੁੱਦਾ ਖੜਾ ਕੀਤਾ ਜਾ ਰਿਹਾ। ਜਿਵੇਂ ਹੋਰ ਮਸਲਿਆਂ ਦੇ ਵਿੱਚ ਤੁਸੀਂ ਵੱਖ ਵੱਖ, ਪ੍ਰਭ ਸੰਧੂ ਜੀ, ਇੱਥੇ ਡਿਬੇਟ ਹੁੰਦੀਆਂ ਵੇਖ ਲਓ ਸਿਆਸੀ ਪਾਰਟੀਆਂ ਦੀ। ਇੱਕ ਸਿਆਸੀ ਪਾਰਟੀ ਨੂੰ ਤੁਸੀਂ ਸਵਾਲ ਕਰਦੇ ਪੰਜਾਬ ਦੀ ਕਾਨੂੰਨ ਵਿਵਸਥਾ ਬੜੀ ਮਾੜੀ ਹੈ, ਉਹ ਕਹਿੰਦਾ ਪਹਿਲਾਂ ਵੀ ਮਾੜੀ ਸੀ। ਉਹ ਇਹ ਨਹੀਂ ਕਹਿੰਦਾ ਕਿ ਮਾੜੀ ਕਿਉਂ ਹੈ, ਮੈਂ ਜ਼ਿੰਮੇਵਾਰ ਹਾਂ, ਮੈਂ ਠੀਕ ਕਰਾਂਗਾ, ਨਾ। ਉਹ ਕਹਿੰਦਾ 70 ਸਾਲ ਤੋਂ ਪਹਿਲਾਂ ਵੀ ਮਾੜੀ ਸੀ। ਉਹ ਕਹਿੰਦਾ ਉੱਤਰ ਪ੍ਰਦੇਸ਼ ਨਾਲ ਤੁਲਨਾ ਕਰੋ, ਉੱਥੇ ਜ਼ਿਆਦਾ ਅਪਰਾਧ ਹੁੰਦੇ ਆ। ਦੂਜਾ ਉੱਤਰ ਪ੍ਰਦੇਸ਼ ਵਾਲਾ ਆ ਜਾਂਦਾ, ਉਹ ਕਹਿੰਦਾ ਮੱਧ ਪ੍ਰਦੇਸ਼ ਦੇ ਨਾਲ ਕਰੋ, ਉੱਥੇ ਜ਼ਿਆਦਾ ਹੁੰਦੇ ਆ। ਆਹ ਕੁਛ ਤੇ ਸਾਨੂੰ ਸਮਝਾਉਣ ਲੱਗੇ ਆ। ਇੱਥੇ ਕਰਜ਼ੇ ਨੂੰ ਲੈ ਕੇ ਮੈਂ ਬੀਤੇ ਕੱਲ ਜ਼ਿਕਰ ਕੀਤਾ ਸੀ ਕਿ ਕਰਜ਼ੇ ਨੂੰ ਲੈ ਕੇ ਹਾਲਾਤ ਇਹ ਆ, ਹੁਣ ਇਹ ਕਹਿਣ ਲੱਗ ਪਏ ਜੀ ਅਸੀਂ ਕਿਹੜਾ ਦੇਣਾ ਹੈ, ਜਦੋਂ ਬਾਕੀ ਦੇ ਦਊਂਗੇ ਅਸੀਂ ਵੀ ਦੇ ਦਾਂਗੇ। ਪਹਿਲਾਂ ਚਰਚਾ ਚ ਇਸ ਗੱਲ ਦੇ ਸੀ ਕਿ ਕਰਜ਼ਾ ਲਾਵਾਂਗੇ ਕਿੱਦਾਂ। ਸੋ ਇਸ ਕਰਕੇ ਇਹ ਬਹੁਤ ਮਾੜਾ ਸਮਾਂ ਆ ਇਹਦੇ ਸਿਆਸੀ ਪਾਰਟੀਆਂ ਤੇ ਚਲੋ ਆਪਣਾ ਉੱਲੂ ਸਿੱਧਾ ਕਰਨ ਲੱਗੀਆਂ ਜਿਹਨਾਂ ਨੂੰ ਅਸੀਂ ਸੂਝਵਾਨ ਦੇ ਰੂਪ ਚ ਵੇਖਦੇ ਹਾਂ, ਬੁੱਧੀਜੀਵੀ ਵਰਗ ਦੇ ਰੂਪ ਚ ਦੇਖਦੇ ਹਾਂ, ਉਹ ਵੀ ਇਸ ਮਸਲੇ ਚ ਕੋਈ ਬਹੁਤ ਵੱਡਾ ਗੰਭੀਰ ਰੋਲ ਨਹੀਂ ਅਦਾ ਕਰ ਰਹੇ। ਉਹ ਵੀ ਕਿਤੇ ਨਾ ਕਿਤੇ ਦੁਚਿੱਤੀ ਚ ਹੈ ਕਿ ਸਰਕਾਰ ਦੇ ਖਿਲਾਫ ਭੁਗਤੀਏ ਤੇ ਅਕਾਲ ਤਖ਼ਤ ਸਾਹਿਬ ਦੇ ਹੱਕ ਚ ਭੁਗਤੀਏ, ਉੱਥੇ ਵੀ ਕੰਮ ਦੁਚਿੱਤੀ ਚ ਹੈਗਾ ਆ। ਤੇ ਭਗਵੰਤ ਮਾਨ ਹੋਣੀ ਤੇ ਭਾਈ ਭਵਾਂ ਦੋਸ਼ੀ ਵੀ ਕਰਾਰ ਦੇ ਦਿੱਤੇ ਤੇ ਦੋਖੀ ਵੀ ਕਰਾਰ ਦਿੱਤੇ, ਉਹ ਆਪਣੇ ਜਨਤਕ ਇਕੱਠ ਲਗਾਤਾਰ ਕਰ ਰਹੇ ਆ।
6: ਜੀ ਬਿਲਕੁਲ, ਜਿੱਦਾਂ ਤੁਸੀਂ ਕਿਹਾ ਕਿ ਅਸੀਂ ਵੰਡੇ ਗਏ ਹਾਂ, ਸੋ ਮੈਨੂੰ ਲੱਗਦਾ ਕਿ ਇਸ ਮਾਮਲੇ 'ਤੇ ਸਾਨੂੰ ਵੰਡੇ ਨਹੀਂ ਜਾਣਾ ਚਾਹੀਦਾ ਸੀਗਾ। ਸੋ ਇਸਦਾ ਮਤਲਬ ਕਿ ਅਕਾਲ ਤਖ਼ਤ ਵੱਲੋਂ ਹੋਏ ਜਿਹੜੇ ਲਏ ਗਏ ਫੈਸਲੇ ਜਾਂ ਉਹਨਾਂ ਵੱਲੇ ਲੋਕਾਂ 'ਤੇ ਕੋਈ ਅਸਰ ਨਹੀਂ, ਪਰ ਇਹ ਬਹੁਤ ਅੱਗੇ ਜਾ ਕੇ ਸਾਡੇ ਵਾਸਤੇ, ਸਾਡੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਇੱਕ ਸਬਕ ਬਣ ਜਾਣਾ ਆ। ਜੇ ਆਮ ਜਿਹੜੇ ਪੰਜਾਬੀ ਆ ਜਾਂ ਸਿੱਖ ਧਰਮ ਨੂੰ ਮੁਹੱਬਤ ਕਰਨ ਵਾਲੇ, ਪਿਆਰ ਕਰਨ ਵਾਲੇ ਆ, ਉਹਨਾਂ ਨੇ ਤਾਂ ਇਹ ਸੋਚਣਾ ਕਿ ਬਈ ਉੱਥੋਂ ਫੈਸਲਾ ਜਿਹੜਾ ਵੀ ਆਉਂਦਾ ਹੁਣ ਉਹਦੇ 'ਤੇ ਸ਼ੱਕ ਪ੍ਰਗਟ ਹੋਣ ਲੱਗ ਜਾਣੇ ਆ ਕਿ ਇਹ ਵਾਕਈ ਤੋਂ ਇਹ ਸਾਡੇ ਵਾਸਤੇ ਬਹੁਤ ਮੰਦਭਾਗੀ ਖਬਰ ਆ। ਸਾਡੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਬੜੀ ਇੱਕ ਗੰਭੀਰ ਵਿਸ਼ੇ ਨਾਲ ਸੋਚਣ ਵਾਲੀ ਗੱਲ ਹੈ ਕਿ ਅਸੀਂ ਕਿੱਧਰ ਜਾ ਰਹੇ ਹਾਂ। ਅਸੀਂ ਇੱਕ ਅਕਾਲ ਤਖ਼ਤ ਦੇ ਫੈਸਲੇ ਨੂੰ ਅਸੀਂ ਆਪਾਂ ਉਹਨੂੰ ਅੱਖੋਂ ਭਰੋਖੇ ਕਰ ਰਹੇ ਹਾਂ ਬੇਸਿਕਲੀ। ਸੋ ਉਹਦੀ ਜੜ੍ਹ ਤੱਕ ਜਾਈਏ, ਉਹਦੀ ਤਹਿ ਤੱਕ ਜਾਈਏ, ਉਸ ਫੈਸਲੇ ਦਾ ਸਤਿਕਾਰ ਕਰੀਏ, ਕਿਤੇ ਨਾ ਕਿਤੇ ਉਸ ਚੀਜ਼ ਦੀ ਪੁਸ਼ਟੀ ਹੋਣੀ ਚਾਹੀਦੀ ਆ। ਸੋ ਸਾਨੂੰ ਅਕਾਲ ਤਖ਼ਤ ਦੇ ਨਾਲ ਖੜਨਾ ਚਾਹੀਦਾ। ਬਾਕੀ ਰਾਜਨੀਤਿਕ ਜੋ ਵੀ ਗੱਲਾਂ ਬਾਤਾਂ ਹੁੰਦੀਆਂ, ਜੋ ਵੀ ਅੱਗੇ ਜਾ ਕੇ ਸਿੱਟੇ ਨਿਕਲਣਗੇ, ਉਹ ਤਾਂ ਚਲੋ ਜੀ ਵੇਖੀ ਜਾਣੇ, ਪਰ ਤ੍ਰਾਸਦੀ ਹੈ ਕਿ ਅਸੀਂ ਵੰਡੇ ਗਏ ਹਾਂ, ਸਾਨੂੰ ਇਸ ਮਾਮਲੇ 'ਤੇ ਵੰਡੇ ਨਹੀਂ ਜਾਣਾ ਚਾਹੀਦਾ ਸੀਗਾ। ਸੋ 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ।
7: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
6: ਸੋ ਬਿਲਕੁਲ ਜੀ, ਲਿਵਾਨਾ ਵੈਲਨੈਸ ਸਪਾ ਨੂੰ ਤੁਸੀਂ ਯਾਦ ਰੱਖਣਾ ਆ। ਔਰ ਜਿੱਥੇ ਜਿਨ੍ਹਾਂ ਨੂੰ ਕੰਮ ਵੱਲੋਂ ਇੰਸ਼ੋਰੈਂਸ ਮਿਲੀ ਹੋਈ ਆ, ਉਹਨਾਂ ਨੂੰ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਕਰ ਦਿਓ, ਤੁਹਾਡੇ ਤੋਂ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਊਗਾ। ਤੁਸੀਂ ਲਿਵਾਨਾ ਵੈਲਨੈਸ ਸਪਾ 'ਤੇ ਇੱਕ ਪ੍ਰੋਫੈਸ਼ਨਲ ਥੈਰੇਪਿਸਟ ਥੈਰੇਪੀ ਦੇ ਨਾਲ ਮਸਾਜ ਲੈ ਸਕਦੇ ਹੋ। ਤੁਹਾਡੇ ਬੈਕ ਸਟਿਫ ਹੋਈ ਆ, ਬੈਕ ਪੇਨ ਕਰਦੀ ਆ, ਅਪਰ ਲੋਅਰ ਬੈਕ ਪੇਨ ਵਿੱਚ ਪ੍ਰੋਬਲਮ ਆ, ਤੁਸੀਂ ਡਰਾਈਵ ਕਰਦੇ ਹੋ ਲੰਬੇ ਸਮੇਂ ਲਈ, ਤੁਹਾਡੀ ਬੈਕ ਸਟਿਫ ਰਹਿੰਦੀ ਆ, ਤਾਂ ਤੁਸੀਂ ਲਿਵਾਨਾ ਵੈਲਨੈਸ ਸਪਾ ਇੱਕ ਪ੍ਰੋਫੈਸ਼ਨਲ ਅਤੇ ਰਜਿਸਟਰਡ ਇਹਨਾਂ ਕੋਲ ਮਸਾਜ ਥੈਰੇਪਿਸਟ ਨੇ। ਸੋ ਹਾਈਜੀਨਿਕ ਇਨਵਾਇਰਮੈਂਟ ਆ, ਐਡਵਾਂਸ ਇਕਿਊਪਮੈਂਟ ਆ, ਤੁਸੀਂ ਜ਼ਰੂਰ ਪਹੁੰਚੋ ਔਰ ਅਪੋਇੰਟਮੈਂਟ ਲੈ ਲਿਓ ਪਹਿਲਾਂ। 416-881-5385-416-881-5385, ਕਿਉਂਕਿ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ 'ਤੇ ਤੁਹਾਨੂੰ 20% ਡਿਸਕਾਊਂਟ ਵੀ ਮਿਲ ਜਾਣਾ ਆ। ਸੋ ਜ਼ਰੂਰ ਜਾ ਕੇ ਪੰਜਾਬੀ ਲਹਿਰਾਂ ਦਾ ਰੈਫਰੈਂਸ ਦਿਓ। 416-881-5385, ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ। ਸੋ ਆਪਾਂ ਅਗਲੀ ਖਬਰ ਵੱਲ ਜਾਣ ਤੋਂ ਪਹਿਲਾਂ ਮੈਂ ਦੱਸਾਂ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲਿਆਂਦਾ ਜਾ ਰਿਹਾ ਆ। ਮੈਸੇਜ ਅਗਲਾ ਸਾਡਾ ਅਪਲਾਈਂਸ ਜੰਕਸ਼ਨ ਦਾ ਆ। ਸੋ ਤੁਸੀਂ ਘਰ ਵਾਸਤੇ, ਬੇਸਮੈਂਟ ਪ੍ਰੋਪਰਟੀ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਲੈਣ ਜਾ ਰਹੇ ਹੋ, ਤਾਂ ਅਪਲਾਈਂਸ ਜੰਕਸ਼ਨ 2 ਲੋਕੇਸ਼ਨ ਤੋਂ ਸਰਵ ਕਰਦੇ ਆ। ਜ਼ਰੂਰ ਤੁਹਾਨੂੰ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣ 'ਤੇ ਇੱਕ ਤਾਂ ਪ੍ਰਾਈਜ਼ ਮੈਚ ਨਹੀਂ ਬੀਟ ਕਰਕੇ ਦੇਣਗੇ, ਇਸ ਚੀਜ਼ ਦੀ ਗਰੰਟੀ ਆ। ਸੋ ਪਹੁੰਚਣਾ ਜੀ ਅਪਲਾਈਂਸ ਜੰਕਸ਼ਨ, 905-450-0054, 905-450-0054, ਅਪਲਾਈਂਸ ਜੰਕਸ਼ਨ। ਇੱਕ ਕਾਲ ਲੈਂਦੇ ਹਾਂ ਆਪਾਂ, ਮਾਫ਼ ਕਰਨਾ, ਇੱਕ ਖਬਰ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਸਾਰੀਆਂ ਕਾਲਜ ਲਾਈਨਸ ਬਿਜ਼ੀ ਨੇ। ਸੋ ਖਬਰ ਦੇ ਵੱਲ ਰਾਬਤਾ ਕਰਕੇ ਫਿਰ ਮੁੜਾਂਗੇ ਕਾਲਜ ਦੇ ਵੱਲ। ਰਮੇਸ਼ ਜੀ, ਪੰਜਾਬ ਦੀ ਸਿਆਸਤ ਵਿੱਚ RSS ਸਰਗਰਮ ਹੋ ਗਈ ਆ, ਮੈਨੂੰ ਲੱਗਦਾ ਕਿ ਸ਼ੁਰੂ ਤੋਂ ਹੀ ਸਰਗਰਮ ਸੀ, ਪਰ ਹੁਣ ਇਹਨਾਂ ਨੇ ਕੋਈ ਖਾਸ ਤੇਜ਼ੀ ਫੜੀ ਆ RSS ਨੇ, ਇਹਦਾ ਕੀ ਰੋਲ ਆ, ਕੀ ਆਪਾਂ ਨੂੰ ਇਸ ਖਬਰ ਨੂੰ ਕਿਵੇਂ ਵੇਖਦੇ ਹਾਂ?
0: ਸੰਧੂ ਜੀ, ਕਿਸੇ ਵੀ ਨਾ ਸਿਆਸੀ ਪਾਰਟੀ ਦੇ ਲਈ ਜਿਹੜਾ ਉਹਦਾ ਬੇਸਿਕ ਮੁੱਢਲਾ ਕਾਡਰ ਹੁੰਦਾ, ਜਿਹਨੂੰ ਅਸੀਂ ਚਲੋ ਕਈ ਸ਼ਬਦ ਅਸੀਂ ਜਦੋਂ ਨਾ ਇੱਕ ਦੂਜੇ ਤੇ ਤੰਜ ਕੱਸਦੇ ਹਾਂ, ਇੱਕ ਸ਼ਬਦ ਵਰਤ ਲੈਂਦੇ ਭਗਤ। ਅਸਲ ਵਿੱਚ ਨਾ ਹੈ ਤੇ ਚਲੋ ਤੰਜ ਕੱਸਣ ਨੂੰ ਸ਼ਬਦ ਵਰਤਦੇ, ਪਰੰਤੂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਚ ਵਾਕਿਆ ਹੀ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਲਈ ਦੂਜਾ ਤੀਜਾ ਕੋਈ ਮਾਇਨੇ ਨਹੀਂ ਰੱਖਦਾ। ਉਸ ਪਾਰਟੀ ਦੇ ਪ੍ਰਤੀ ਸਮੁੱਚੀ ਮੁਹੱਬਤ ਹੁੰਦੀ ਹੈ, ਚਾਹੇ ਉਹ ਕਿਸੇ ਨੂੰ ਚੰਗੀ ਲੱਗੇ ਤੇ ਚਾਹੇ ਲੱਗੇ ਮਾੜੀ। ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਜਿਹੜੀ ਇਹਦੀ ਮਾਂ ਪਾਰਟੀ, ਉਹ RSS ਹੈ। ਔਰ RSS ਦੇ ਭਗਤ ਵਾਕਈ ਹੈਗੇ, ਹਾਲਾਂਕਿ ਮੈਂ ਇਹਨੂੰ ਤੰਜ ਦੇ ਤੌਰ ਤੇ ਨਹੀਂ ਕਹਿ ਰਿਹਾ। ਜਿਹੜਾ ਵੀ ਜਿਹਦੇ ਨਾਲ ਜਿੱਥੇ ਤੰਦਾਂ ਤਾਰਾਂ ਜੁੜੀਆਂ, ਜਿੱਥੇ ਕਿਸੇ ਦੀ ਭਾਈ ਲੇਵ ਲੱਗੀ ਲੱਗੀ ਹੈ, ਅਸੀਂ ਕਿਵੇਂ ਕਹਿ ਦਈਏ ਤੇ ਇਹਦੇ ਨਾਲ ਨਾ ਜੁੜੋ, ਫਲਾਣੇ ਨਾ ਜੁੜੋ। ਪੰਜਾਬ ਵਿੱਚ ਸੰਧੂ ਸਾਹਿਬ ਸ਼ਹਿਰਾਂ ਚ ਵੱਡੇ ਪੱਧਰ ਤੇ ਟਾਵੇਂ ਟਾਵੇਂ ਪਿੰਡਾਂ ਚ, ਖਾਸ ਕਰਕੇ ਦੁਆਬੇ ਦੇ ਜਿਹੜੇ ਨੀਮ ਪਹਾੜੀ ਖੇਤਰ ਹੈ, ਉਹਨਾਂ ਖੇਤਰਾਂ ਤੇ ਜਿਹੜੇ ਪਿੰਡ ਹੈ, ਉੱਥੇ RSS ਦੇ ਵਰਕਰ ਹੈਗੇ ਨੇ। ਔਰ RSS ਦੇ ਜਿਹੜੇ ਵਰਕਰ ਹੈ, ਉਹਨਾਂ ਨੇ ਜਿਹੜੀ ਵੋਟ ਪਾਉਣੀ ਹੈ, ਕਿੱਥੇ ਪਾਉਣੀ ਹੈ, ਜਿੱਥੇ RSS ਕਹੇਗੀ। ਤੇ RSS ਕੋਈ ਦੂਜੇ ਤੀਜੇ ਨੂੰ ਨਹੀਂ ਕਹਿੰਦੀ, ਉਹ ਇੱਕੋ ਇੱਕ ਹੈ ਭਾਜਪਾ ਆ। ਹੁਣ ਇਸ ਕਰਕੇ ਜਦੋਂ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਬੜਾ ਹੀ ਕੁਛ ਰਲ ਕੱਟ ਜਿਹਾ ਮਾਹੌਲ ਚੱਲ ਰਿਹਾ, ਪਤਾ ਨਹੀਂ ਕਿਨ ਜਿੱਤ ਜਾਣਾ, ਕਿਨ ਹਾਰ ਜਾਣਾ, ਕਿਹਦੇ ਵਿੱਚ ਮੁੱਖ ਮੁਕਾਬਲਾ ਹੈ, ਕੌਣ ਦੂਜੇ ਨੰਬਰ ਤੇ, ਕੌਣ ਤੀਜੇ ਤੇ ਹੋਵੇਗਾ, ਨਿੱਤ ਪ੍ਰਸਥਿਤੀਆਂ ਬਦਲ ਰਹੀਆਂ ਹੈ, ਪਤਾ ਨਹੀਂ ਕੱਲ ਕੀ ਹੋਣਾ, ਉਹਦੇ ਵਿੱਚ ਭਾਜਪਾ ਵੀ ਸੰਧੂ ਸਾਹਿਬ ਕਤਾਰ ਵਿੱਚ ਹੈ। ਭਾਜਪਾ ਨੂੰ ਆਪਾਂ 5 ਸਾਲ ਪਹਿਲਾਂ ਵਾਂਗੂ ਮਨਫੀ ਕਰਕੇ ਨਹੀਂ ਵੇਖ ਸਕਦੇ ਕਿ ਹਾਂ ਭਾਜਪਾ ਨੂੰ ਕਿਨ ਵੋਟਾਂ ਪਾਉਣੀਆਂ ਹੈ। ਹੁਣ ਉਹ ਭਾਜਪਾ ਕਤਾਰ ਵਿੱਚ ਹੈ। ਬੜੇ ਕਹਿੰਦੇ ਕਹਾਉਂਦੇ ਪੰਜਾਬ ਦੇ ਸਿਆਸੀ ਲੀਡਰ, ਚਾਹੇ ਉਹ ਸਿੱਖ ਚਿਹਰੇ ਹੈ, ਚਾਹੇ ਉਹ ਹਿੰਦੂ ਚਿਹਰੇ ਹੈ, ਚਾਹੇ ਉਹ ਦਲਿਤ ਚਿਹਰੇ ਹੈ, ਉਹ ਭਾਜਪਾ ਚ ਜਾ ਚੁੱਕੇ ਆ ਤੇ ਵੱਡੀ ਗਿਣਤੀ ਚ ਜਾਣੇ ਨੇ। ਹੁਣ ਉਹਦੇ ਦੌਰਾਨ ਜਿਹੜੀ RSS ਹੈ, ਪਤਾ ਹੀ ਲੱਗਾ ਕਿ ਉਹ ਵੱਡੇ ਪੱਧਰ ਤੇ ਪੰਜਾਬ ਚ ਸਰਗਰਮ ਹੋ ਗਈ ਹੈ। ਬੀਤੇ ਦਿਨਾਂ ਚ ਮੋਹਨ ਭਾਗਵਤ ਆਏ ਸੀ, ਆਉਂਦੇ ਦਿਨਾਂ ਚ ਫਿਰ ਆਉਣਾ ਹੈ। ਆ ਇੱਕ ਦੋ ਦਿਨ ਰੁਕ ਚੋ, ਨਵੀਨ ਹੁਣੀ ਨਿੱਤ ਨਵੀਨ ਜਿਹੜੇ ਭਾਜਪਾ ਦੇ ਪ੍ਰਧਾਨ ਹੈ, ਉਹ ਪੰਜਾਬ ਦੇ 2 ਦਿਨ ਦੇ ਦੌਰੇ ਤੇ ਆ ਰਹੇ ਹੈ। ਇੱਕ ਅੱਧਾ ਦਿਨ ਪਹਿਲਾਂ ਮਨੋਹਰ ਲਾਲ ਖੱਟੜ ਆਏ ਸੀ, ਉਹ ਤੋਂ ਇੱਕ ਦੇ ਅੱਧਾ ਦਿਨ ਹੋਰ ਪਿੱਛੇ ਚਲੇ ਜਾਈਏ, ਇੱਕ ਕੇਂਦਰੀ ਮੰਤਰੀ ਆਏ ਸੀ। ਨੈਬ ਸੂ ਸੈਣੀ ਤੇ ਮੈਨੂੰ ਲੱਗਦਾ ਰਹਿੰਦੇ ਹੀ ਪੰਜਾਬ ਦੇ ਵਿੱਚ ਹੈਗੇ ਆ, ਉਹਨਾਂ ਨੂੰ ਤੁਸੀਂ ਕਹਿੰਦੇ ਨੀ ਪੰਜਾਬ ਚ ਆਏ, ਉਹ ਤੇ ਕਦੇ ਕਦੇ ਹਰਿਆਣੇ ਚ ਜਾਂਦੇ, ਬਹੁਤਾ ਪੰਜਾਬ ਚ ਰਹਿੰਦੇ ਆ। ਹੁਣ ਜਿਹੜੀ RSS ਦੀ ਤੁਸੀਂ ਗੱਲ ਤਾਜ਼ਾ ਤਰੀਨ ਕੀਤੀ, ਉਹ ਇਸ ਕਰਕੇ ਸੰਧੂ ਸਾਹਿਬ ਥੋੜੀ ਚਰਚਾ ਚ ਜ਼ਿਆਦਾ ਆ। RSS ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਦੀ, ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ, ਉਹਦੀ ਇੱਕ ਵਿਸ਼ੇਸ਼ ਮੀਟਿੰਗ ਲੈਣ ਜਾ ਰਹੀ RSS। ਉਹ ਚੰਡੀਗੜ੍ਹ ਚ ਮੀਟਿੰਗ ਹੋਣੀ ਹੈ, ਔਰ ਉਸ ਮੀਟਿੰਗ ਦੇ ਵਿੱਚ ਜੋ ਸਾਡੇ ਕੋਲ ਰਿਪੋਰਟਾਂ ਨੇ ਕਿ ਕੇਵਲ ਤੇ ਕੇਵਲ ਪੰਜਾਬ ਦਾ ਸਿਆਸੀ ਏਜੰਡਾ ਆ ਕਿ ਕਿਸ ਢੰਗ ਦੇ ਨਾਲ ਪੰਜਾਬ 'ਚ ਜਾਣਾ ਹੈ, ਕਿਵੇਂ ਵੋਟਾਂ ਲੈਣੀਆਂ, ਕਿੱਥੇ ਕਿੰਨੀ ਕੁ ਤਾਕਤ ਲਾਉਣੀ, ਕਿੱਥੇ ਘੱਟ ਤਾਕਤ ਲਾਉਣੀ, ਕਿੱਥੇ ਵੱਧ ਤਾਕਤ ਲਾਉਣੀ ਹੈ। ਸੋ ਚੰਡੀਗੜ੍ਹ ਦੇ ਵਿੱਚ RSS ਦੀ ਜਿਹੜੀ ਕੇਂਦਰੀ ਟੀਮ ਹੈ, ਉਹ ਪੰਜਾਬ ਦੇ ਭਾਜਪਾ ਦੀ ਲੀਡਰਾਂ ਦੀ ਜਿਹੜੀ ਹੈ ਮੀਟਿੰਗ ਲੈਣ ਜਾ ਰਹੀ ਹੈ। ਸੋ ਵੇਖਦੇ ਭਾਈ ਉਸ ਮੀਟਿੰਗ ਦੇ ਵਿੱਚ ਉਹ ਕਿਹੜੇ ਕਿਹੜੇ ਗੁਣ ਇਹਨਾਂ ਨੂੰ ਸਿਖਾ ਕੇ ਜਾਂਦੇ ਆ।
6: ਜੀ ਬਿਲਕੁਲ ਜੀ, ਆਪਾਂ ਜੇ ਥੋੜੀ ਇਜਾਜ਼ਤ ਹੋਵੇ ਰਮੇਸ਼ ਜੀ, ਆਪਾਂ ਕਾਲਸ ਲਈਏ, ਬਹੁਤ ਸਾਰੀਆਂ ਕਾਲਸ ਨੇ ਓਨਰ
0: ਜੀ। ਸੰਧੂ ਸਾਹਿਬ
6: ਜੀ, ਪਹਿਲੀ ਕਾਲ ਲਵਾਂਗੇ ਜੀ। RS ਜੀ, ਸਤਿ ਸ੍ਰੀ ਅਕਾਲ, ਤੁਸੀਂ ਓਨਰ ਹੋ ਜੀ, ਪੰਜਾਬੀ ਲਹਿਰਾਂ ਦਾ ਸਵਾਗਤ ਤੁਹਾਡਾ।
8: ਹਾਂ ਜੀ, ਧੰਨਵਾਦ ਜੀ, ਪੰਜਾਬੀ ਲਹਿਰਾਂ ਦਾ ਸਾਨੂੰ ਪਲੇਟਫਾਰਮ ਤੇ ਟਾਈਮ ਦੇਣ ਲਈ ਬਾਈ ਜੀ, ਤੇ ਬਾਕੀ ਰਮੇਸ਼ ਜੀ ਦਾ ਵੀ ਬਹੁਤ ਧੰਨਵਾਦ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਹੁਣ ਰਮੇਸ਼ ਜੀ, ਜਿਵੇਂ ਤੁਸੀਂ ਕਿਹਾ ਵੀ ਜੇ ਤਾਂ ਬੰਦਾ ਅਕਾਲ ਤਖ਼ਤ ਪੱਖ ਦੀ ਗੱਲ ਕਰਦਾ, ਫਿਰ ਤਾਂ ਮੰਨ ਲਓ ਬੰਦਾ ਕਰ ਲਿਆ ਪਾਰਟੀ ਦਾ, ਜੇ ਕੋਈ ਕੰਤੂ ਪ੍ਰੰਤੂ ਕਰਦਾ ਉਹ ਤੇ ਜਾਂ ਭਗਵੰਤ ਮਾਨ ਨੂੰ ਸਹੀ ਹੈ, ਫਿਰ ਉਹ ਦੂਜੇ ਪਾਸੇ ਤੁਸੀਂ ਦੋ ਦੋ ਹਿੱਸਿਆਂ ਚ ਬਣਦਾ ਪਾਵਰ ਕੋਲੋਂ। ਪਰ ਮੇਰਾ ਥੋੜਾ ਜਿਹਾ ਵਿਚਾਰ ਤੁਹਾਡੇ ਨਾਲ ਵੱਖਰਾ ਬਾਈ ਜੀ। ਹੁਣ ਮੈਂ ਵੀ ਤਕਰੀਬਨ ਪੰਜਾਬ ਦੇ ਜ਼ਿਲ੍ਹੇ, ਮੈਂ ਕੈਨੇਡਾ ਚ ਬੈਠਾ 30-35 ਸਾਲ ਤੋਂ ਜੀ ਇੱਥੇ, ਮੈਂ ਵੀ ਪੰਜਾਬ ਦੇ ਛੋਟੇ ਆਰਕੇ ਬੁੱਧੀਜੀਵੀ ਚੰਗੇ ਸਿਆਣੇ ਮੀਡੀਆ ਕਾਰਕੁਨਾਂ ਨੂੰ ਸੁਣਦਾ ਰਹਿੰਦਾ, ਮੋਟਿਆਂ ਮੋਟਿਆਂ ਨੂੰ, ਸਾਰਿਆਂ ਨੂੰ। ਬਾਕੀ ਬੈਡਰੂਮ ਵਾਲੇ ਸੋਸ਼ਲ ਮੀਡੀਆ ਤੇ ਮੈਨੂੰ ਨਹੀਂ ਜਾਂਦਾ ਹੈਗਾ, ਤੁਹਾਨੂੰ ਵੀ ਪਤਾ ਵੀ ਉਹ ਪਤਾ ਨੀ ਕੀ ਕਰੀ ਜਾਂਦੇ ਹੁੰਦੇ ਆ। ਮੈਂ ਜ਼ਿਆਦਾਤਰ ਜਿਹੜੇ ਪੁਰਾਣੇ ਮਾਹਰ ਨੇ ਉਹਨਾਂ ਦੇ ਮੁਤਾਬਕ ਮੈਂ ਪਿਛਲੀ ਬੈਕਗਰਾਉਂਡ ਕਾਲ ਤਖ਼ਤ ਦੀ ਸੁਣ ਵੀ ਪਤਾ ਮੈਂ ਥੋੜੀ ਜਿਹੀ ਦਿਖਾ ਦਿੰਦਾ ਵਾ। ਜਦੋਂ ਰਾਮ ਰਹੀਮ ਜੀ ਨੂੰ ਮਾਫ਼ੀ ਦਿੱਤੀ ਆ ਚੰਡੀਗੜ੍ਹ ਕੋਠੀ ਛੱਡ ਕੇ ਸੁਖਬੀਰ ਬਾਦਲ ਨੇ, ਠੀਕ ਆ ਜੀ, ਉੱਥੋਂ ਕਰੈਟੀਬਿਲਟੀ ਗਲਤ ਹੋਈ ਆ ਕਾਲ ਤਖ਼ਤ ਦੀ, ਉੱਥੇ ਲੋਕਾਂ ਨੂੰ ਸ਼ੱਕ ਸੁਭਾਅ ਹੋ ਗਈ ਆ, ਠੀਕ ਆ ਜੀ। ਫਿਰ ਉਹਨਾਂ ਨੇ ਹਥਿਆਰ ਛਾਪੇ, ਉਹਦੀ ਫਿਲਮ ਦੇ ਸਾਹ ਕਿੰਨਾ ਪੈਸੇ ਲਾਏ, ਫਿਰ ਪੈਸੇ ਵਾਪਸ ਕੀਤੇ ਗਏ, ਉਹ ਵੀ ਹੁਣ ਪਤਾ ਕਿੰਨੇ ਮੋਲ ਮੋਲ ਕੀਤੇ ਗਏ। ਫਿਰ ਉਸ ਤੋਂ ਬਾਅਦ ਲਾ ਲਓ ਜਦੋਂ 2 ਦਸੰਬਰ 2024 ਦਾ ਹੁਕਮਨਾਮਾ ਅਕਾਲ ਤਖ਼ਤ ਦੇ ਹੁਕਮ ਆਇਆ, ਬਈ ਭਾਈ ਆਹ ਕਮੇਟੀ ਬਣਾ ਦਿੱਤੀ, ਇਹਦੇ ਹਿਸਾਬ ਨਾਲ ਵੋਟਾਂ ਬਣਾਓ। ਉਦੋਂ ਅਕਾਲੀ ਦਲ ਬਾਦਲ ਨੇ ਨਹੀਂ ਮੰਨੀ ਗੱਲ ਕੋਈ, ਠੀਕ ਆ ਜੀ, ਉਦੋਂ ਉਹਨੂੰ ਗਲੋਰ ਕੀਤਾ, ਉਹ ਅਕਾਲ ਤਖ਼ਤ ਦੇ ਕਿੱਸੇ ਸੀਗਾ। ਤੀਸਰੀ ਗੱਲ ਆ ਜਾਓ, ਹੁਣ ਤੁਸੀਂ ਜਦੋਂ ਸੁਖਬੀਰ ਬਾਦਲ ਮੰਨ ਕੇ ਗਿਆ ਸਾਰਾ ਕੁਛ, ਫਿਰ ਜਾ ਕੇ ਉੱਥੇ ਮੇਰਾ ਖਿਆਲ ਸਾਬੋ ਕੀ ਤਲਵੰਡੀ ਜਾ ਕੇ ਮੁੱਕਰ ਗਿਆ, ਮੈਂ ਤਾਂ ਜੀ ਐਵੇਂ ਕਿਹਾ ਸੀ ਉੱਥੇ। ਇਸ ਗੱਲਾਂ ਦੇ ਕਰਕੇ ਜਿਹੜੇ ਲੋਕ ਨਿਊਟਰਲ ਨੇ, ਅਸੀਂ ਸਾਡਾ ਕੋਈ ਲੈਣਾ ਦੇਣਾ ਨੀ ਕਿਸੇ ਪੰਜਾਬ ਦੀ ਪਾਰਟੀ ਨਾਲ, ਸਾਡੀ ਅਸੀਂ ਸਿੱਖਾਂ ਸਾਡਾ ਲੈਣਾ ਦੇਣਾ ਹੈਗਾ ਅਕਾਲ ਤਖ਼ਤ ਦੇ ਨਾਲ। ਜਦੋਂ ਅਕਾਲ ਤਖ਼ਤ ਨੇ ਇੱਦਾਂ ਦੇ ਕਾਰਨਾਂ ਨੇ ਕਰੂ ਪੱਖਬਾਜ਼ੀ ਕਰੂ ਕਿਸੇ ਪਾਰਟੀ ਦੀ, ਤਾਂ ਲੋਕਾਂ ਦੇ ਸਵਾਲ ਪੁੱਛਣੇ ਬਣਦੇ ਆ ਵੀ ਇਹ ਵੀ ਇੱਕ ਪੋਲੀਟੀਕਲ ਮੰਡੇਟ ਆਈ ਆ ਜੀ, ਜਿਸ ਤਰ੍ਹਾਂ ਬਾਦਲ ਨੇ ਪਹਿਲਾਂ ਇਹਨਾਂ ਦੀ ਸੰਗੀ ਸੁਣ ਵੀ ਪਤਾ, ਤੁਸੀਂ ਵੀ ਕਹਿ ਚੁੱਕੇ ਹੋ ਇੱਕ ਵਾਰੀ ਅਨੰਦਪੁਰ ਸਾਹਿਬ ਦਾ ਜਿਹੜਾ ਅਕਾਲ ਤਖ਼ਤ ਦਾ ਸੀਗਾ ਜਥੇਦਾਰ, ਉਹਦੀ ਗਿੱਛੀ ਤੇ ਪਛਤਾਓ ਰੱਖਿਆ ਗਿਆ ਸੀ। ਫਿਰ ਤੁਸੀਂ ਕਹਿੰਦੇ ਸਬੂਤ, ਸਬੂਤ ਨੀ ਹੁੰਦੇ ਆ ਗੱਲਾਂ ਦੇ ਜੀ, ਕੁਝ ਜਿਹੜੇ ਮਾਹਰ ਵਿੱਚ ਦੱਸਦੇ ਪੁਰਾਣੇ ਹੁੰਦੇ ਕੋਲੇ ਉਹ ਦੱਸਦੇ ਆ। ਫਿਰ ਹੁਣ ਦਰਗਾਜ ਸਾਹਿਬ ਦੀ ਰਾਤ ਨੂੰ 2 ਵਜੇ ਕਰਨ ਦੀ ਨਿਯੁਕਤੀ ਕੀ ਲੋੜ ਪੈ ਗਈ ਸੀ? ਤੁਹਾਨੂੰ ਵੀ ਪਤਾ ਸਿਆਣੀਆਂ ਸਾਡੇ ਨਾਲ, ਤੁਸੀਂ ਸੰਸਥਾਵਾਂ ਜਿਹੜੀਆਂ ਸਾਰੀਆਂ ਉੱਥੇ ਆਉਂਦੀਆਂ ਨੇ ਹਾਜ਼ਰ, ਉੱਥੇ ਪਗੜੀ ਭੇਟ ਕਰਦੀਆਂ ਨੇ, ਸਤਿਕਾਰ ਕਰਦੀਆਂ ਸਾਰਿਆਂ ਦਾ। ਬਾਦਲਾਂ ਨੇ ਰਲ ਕੇ ਉਹ ਪਹਿਲਾਂ ਅਪੁਆਇੰਟਮੈਂਟ ਦੇਖੋ ਕਿੱਥੋਂ ਸਰਨਾ ਸਾਹਿਬ ਨੇ ਕੀਤਾ ਇਹਨਾਂ ਨੂੰ, ਗੜਗੱਜ ਸਾਹਿਬ ਨੂੰ, ਠੀਕ ਆ ਜੀ। ਉਹ ਕਰਕੇ ਸਾਰਾ ਕੁਛ ਸਾਰੀ ਲੋਕਾਂ ਦੇ ਮਨ ਚ ਸ਼ੰਕਾ ਆ ਗਈ, ਜਿਹੜੇ ਅਸੀਂ ਧਰਮ ਨੂੰ ਮੰਨਣ ਵਾਲੇ ਸੀਗੇ, ਸਾਡਾ ਅਕਾਲ ਤਖ਼ਤ ਕਿਹੜੇ ਰਾਹ ਤੇ ਤੁਰ ਪਿਆ, ਕਿਹਦੇ ਨੂੰ ਜਾ ਰਿਹਾ? ਸਾਡੇ ਇਹ ਸਵਾਲ ਆ ਕਿ ਸਾਨੂੰ ਫਿਰ ਤੁਸੀਂ ਜੋੜ ਦਿੰਦੇ ਵੀ ਆਮ ਆਦਮੀ ਪਾਰਟੀ ਦੇ ਬੰਦੇ ਆ
6: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਸੁਰਤੋ ਇੱਥੋਂ ਹੀ ਚਰਚਾ ਅੱਗੇ ਵਧਾਉਂਦੇ ਹਾਂ। ਦੇਖੋ ਮਸਲਾ ਮੈਂ ਵੀ ਸਮਝਦਾ ਗੰਭੀਰ ਹੈ, ਮੇਰੇ ਲਈ ਵੀ ਫੈਸਲਾ ਲੈਣਾ ਉੱਡਾ ਹੀ ਔਖਾ ਹੈ ਜਿੱਦਾਂ ਤੁਹਾਡੇ ਲਈ ਜਾਂ ਹੋਰਾਂ ਲਈ। ਦੇਖੋ ਗੱਲ ਇਹ ਹੈ ਕਿ ਜਦੋਂ ਫੈਸਲਾ ਲੈਣਾ ਔਖਾ ਹੋ ਜੇ ਤੇ ਫਿਰ ਉਹਦਾ ਇੱਕੋ ਇੱਕ ਹੱਲ ਹੁੰਦਾ ਕਿ ਅਸੀਂ ਸਿਰ ਜੋੜ ਕੇ ਚਰਚਾ ਕਰੀਏ। ਇਹ ਨਹੀਂ ਹੈ ਕਿ ਅਸੀਂ ਆਪਸ ਵਿੱਚ ਝਗੜ ਪਈਏ। ਮੈਂ ਤੁਹਾਡੀ ਗੱਲ ਨੂੰ ਅੱਗੇ ਲੈ ਕੇ ਜਾਣਾ, ਇੱਥੇ ਤੱਕ ਤੁਹਾਡੀ ਗੱਲ ਨਾਲ ਮੈਂ ਸਹਿਮਤੀ ਜਤਾਉਂਦਾ ਹੋਇਆ, ਹੁਣ ਅਗਲੀ ਗੱਲ ਇਹ ਹੈ ਕਿ ਜਦੋਂ ਜਥੇਦਾਰ ਅਕਾਲ ਤਖ਼ਤ ਨੀ, ਜਿਹੜੇ ਜਥੇਦਾਰ ਹੈ ਅਕਾਲੀ ਦਲ ਦੀ ਸਿਆਸਤ ਦਾ ਭਾਗੀਦਾਰ ਬਣ ਕੇ ਜਾਂ ਅਕਾਲੀ ਦਲ ਨੇ ਆਪਣੇ ਪ੍ਰਭਾਵ ਦੇ ਨਾਲ ਉੱਥੇ ਦੀ ਭਰੋਸੇਯੋਗਤਾ ਜਥੇਦਾਰਾਂ ਦੀ ਕਮਜ਼ੋਰ ਕਰ ਦਿੱਤੀ, ਕਿ ਅਸੀਂ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਹੋਏ ਫੈਸਲਿਆਂ ਨੂੰ ਮੰਨਣ ਤੋਂ ਇਨਕਾਰੀ ਹੋ ਜਾਈਏ? ਸਵਾਲ ਤਾਂ ਇਹ ਹੈ ਨਾ। ਫਿਰ ਅਗਲੀ ਗੱਲ, ਮੰਨ ਲਿਆ ਜਾਵੇ ਕਿ ਵਾਕਿਆ ਇਹ ਫੈਸਲੇ ਮਗਰ ਸਿਆਸਤ ਹੋਵੇਗੀ ਅਕਾਲੀ ਦਲ ਦੀ, ਮੰਨ ਲਿਆ ਜਾਵੇ, ਕੋਈ ਇਤਰਾਜ਼ ਨਹੀਂ। ਜਿਸ ਗੱਲ ਤੇ ਫੈਸਲਾ ਦਿੱਤਾ ਗਿਆ ਕਿ ਸਾਡਾ ਤੁਹਾਡੀ ਡਿਊਟੀ ਨਹੀਂ ਬਣਦੀ ਕਿ ਉਸ ਵੀਡੀਓ ਨੂੰ ਵੀ ਆਪਾਂ ਘੋਖੀਏ ਪੜਤਾਲੀਏ, ਕਿ ਜੇ ਉਹ ਵੀਡੀਓ ਵਾਕਿਆ ਹੀ ਸੱਚੀ ਹੈ, ਮੈਂ ਨਹੀਂ ਕਹਿੰਦਾ ਮੇਰੇ ਤੋਂ ਕੋਈ ਤੱਥ ਨਹੀਂ ਕੋਈ ਸਬੂਤ ਨਹੀਂ, ਮੇਰੇ ਤੋਂ ਸਿਰਫ ਭਗਵੰਤ ਮਾਨ ਦੇ ਸ਼ਬਦ ਹੀ ਹੈ ਜਿਹੜੇ ਮੈਨੂੰ ਸ਼ੰਕੇ ਲਈ ਮਜਬੂਰ ਕਰਦੇ ਆ, ਭਗਵੰਤ ਮਾਨ ਦੇ ਸ਼ਬਦ। ਜਦੋਂ ਪਹਿਲਾਂ ਇਹ ਵੀਡੀਓ ਜਨਤਕ ਹੋਇਆ ਸੀ ਉਹ ਕਹਿੰਦਾ ਸੀ AI ਜਨਰੇਟਡ ਹੈ, ਅੱਜ ਉਹ ਕਹਿੰਦਾ ਮੈਂ ਨਹੀਂ, ਕਿ ਜਦੋਂ ਤੂੰ ਹੈ ਹੀ ਨਹੀਂ ਤਾਂ ਤੈਨੂੰ ਤੂੰ ਕੀ ਲੈਣਾ ਸੀ, ਤੂੰ ਕਿਉਂ ਕਿਹਾ AI ਜਨਰੇਟਡ ਹੈ? ਤੂੰ ਉਦੋਂ ਹੀ ਕਹਿੰਦਾ ਮੈਂ ਨਹੀਂ ਸੀ, ਉਦੋਂ ਤੂੰ ਆਪਣੇ ਉਦੋਂ ਤੂੰ ਮੌਕੇ ਦੇ ਹਿਸਾਬ ਨਾਲ ਸ਼ਬਦ ਵਰਤ ਲਏ, ਅੱਜ ਜਦੋਂ ਫੋਰੈਂਸਿਕ ਜਾਂਚ ਸਾਹਮਣੇ ਆ ਗਈ ਕਿ AI ਨਹੀਂ, ਤੇ ਤੂੰ ਕਹਿੰਦਾ ਮੈਂ ਹੀ ਨਹੀਂ ਹੈਗਾ, ਜਾਂ ਜੇ ਕਹੀਏ ਕਿ ਮੇਰੀ ਤਸਵੀਰ ਨਹੀਂ, ਤੂੰ ਕਹਿੰਦਾ ਸਾਨੂੰ ਕੋਈ ਇਤਰਾਜ਼ ਨਹੀਂ, ਸ਼ੰਕੇ ਤੂੰ ਖੜੇ ਕਰ ਲਏ। ਪਰੰਤੂ ਸਰੋਤਿਓ ਮੈਂ ਇੱਥੇ ਗੱਲ ਲਿਆਉਣੀ ਚਾਹੁੰਦਾ, ਭਰੋਸੇਯੋਗਤਾ ਤੇ ਵੀ ਸਵਾਲ ਖੜੇ ਹੋ ਗਏ, ਮੈਂ ਗੱਲ ਨਾਲ ਸਾਰੀ ਨਾਲ ਸਹਿਮਤ ਆ। ਜੇ ਉਹ ਵੀਡੀਓ ਸੱਚੀ ਹੈ ਤੇ ਫਿਰ ਤੇ ਸਾਨੂੰ ਜਥੇਦਾਰਾਂ ਦੀ ਗੱਲ ਤੇ ਪਹਿਰਾ ਦੇਣਾ ਪਊਗਾ। ਸੋ ਇਸ ਕਰਕੇ ਇਹ ਵਾਕੇ ਦੁਬਦਾ ਵਾਲਾ ਮਸਲਾ ਆ, ਮੈਂ ਉਸ ਗੱਲ ਤੋਂ ਬਿਲਕੁਲ ਇਨਕਾਰੀ ਨਹੀਂ ਜੋ ਬੀਤੇ ਸਮੇਂ ਚ ਅਕਾਲੀ ਲੀਡਰਸ਼ਿਪ ਨੇ ਕੀਤਾ, ਜਿਸ ਢੰਗ ਦੇ ਨਾਲ SGPC ਨੂੰ ਵਰਤਿਆ, ਇਹਨਾਂ ਪਦਵੀਆਂ ਨੂੰ ਅਪਮਾਨਿਤ ਕੀਤਾ, ਇਹਨਾਂ ਪਦਵੀਆਂ ਦਾ ਉਸਨੇ ਚੀਰ ਹਰਨ ਕੀਤਾ ਅਕਾਲੀ ਦਲ ਨੇ, ਮੈਂ ਇਸ ਗੱਲ ਨਾਲ ਸਹਿਮਤ ਹਾਂ। ਪਰੰਤੂ ਹੁਣ ਮੁੱਦਾ ਹੋਰ ਹੈ, ਹੁਣ ਮੁੱਦਾ ਇਹ ਹੈ ਕਿ ਉਹ ਵੀਡੀਓ ਸੱਚੀ ਕਿ ਝੂਠੀ ਹੈ। ਫਿਰ ਉਸ ਤੋਂ ਅਗਲੀ ਕੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਫੈਸਲਾ, ਜੇ ਤਾਂ ਮੇਰੇ ਤੁਹਾਡੇ ਵਰਗੇ ਕਿਸੇ ਮਾਤਰ ਦੇ ਖਿਲਾਫ ਦਿੱਤਾ ਹੈ ਤੇ ਅਸੀਂ ਕਹਿੰਦੇ ਨਾ ਵੀ ਨਾ ਤੈਨੂੰ ਨਾ ਵਿਆਹ ਛੱਡਣਾ ਨਾ ਤੇਰੇ ਅਸੀਂ ਮਕਾਣੇ ਜਾਣਾ, ਤੂੰ ਤੇ ਪੰਥ ਚੋਂ ਜਿਹੜਾ ਕੱਢਿਆ ਜਾਂ ਦੋਖੀ ਹੈ, ਕੀ ਉਹ ਮੁੱਖ ਮੰਤਰੀ ਹੈ, ਇੱਕ ਪਾਰਟੀ ਦਾ ਲੀਡਰ ਹੈ, ਤਾਂ ਅਸੀਂ ਉਹਦੇ ਖਿਲਾਫ਼ ਬੋਲਣ ਨੂੰ ਤਿਆਰ ਨਹੀਂ? ਸੋ ਇਸ ਕਰਕੇ ਨਹੀਂ ਸਰੋਤਿਓ, ਇਹਨੂੰ ਘੋਖੀਏ, ਇੱਥੇ ਵਿਚਾਰ ਕਰੀਏ। ਇਹ ਇੱਥੇ ਇਕੱਲਾ ਅਕਾਲ ਤਖ਼ਤ ਸਾਹਿਬ ਨੂੰ ਕਟਹਿਰੇ ਚ ਖੜੇ ਕਰਕੇ ਨਹੀਂ ਸਰਨਾ, ਇੱਥੇ ਦੂਜੇ ਪਾਸੇ ਦੇ ਵੀ ਨੁਕਸ ਲੱਭਣੇ ਪੈਣੇ ਆ, ਫਿਰ ਗੱਲ ਬਣਨੀ ਹੈ।
6: ਬਿਲਕੁਲ ਜੀ। ਸੋ 905-673-3337 ਨਾਲ ਜਿਹੜਾ ਇੱਕ ਤੁਹਾਨੂੰ ਮੈਸੇਜ ਦਿੰਦੇ ਹਾਂ, ਨਾਨਕ ਰੈਨੋਵੇਸ਼ਨ ਵਾਲਿਆਂ ਨੂੰ ਨਾ 4 ਤੋਂ 6 ਕੰਸਟਰਕਸ਼ਨ ਦੇ ਵਰਕਰ ਚਾਹੀਦੇ ਆ, ਬਹੁਤ ਵਧੀਆ ਪੇ ਆ, ਔਰ ਟਾਈਮ ਤੁਸੀਂ ਇੱਕ ਵਾਰੀ ਕਾਲ ਕਰ ਲਓ, ਸਾਰੀ ਡਿਟੇਲ ਤੁਹਾਨੂੰ ਦੇ ਦੇਣਗੇ। ਜੇ ਤੁਸੀਂ ਜੋਬ ਲੱਭ ਰਹੇ ਹੋ, ਕੰਸਟਰਕਸ਼ਨ ਦਾ ਤੁਹਾਨੂੰ ਐਕਸਪੀਰੀਅੰਸ ਆ ਜਾਂ ਨਹੀਂ ਵੀ ਐਕਸਪੀਰੀਅੰਸ, ਤੁਸੀਂ ਕਾਲ ਕਰ ਲਓ 416-902-9993। ਦੇਖੋ ਜੋਬਸ ਤੁਹਾਡੇ ਆਸ ਪਾਸ ਭੈਣਾਂ ਭਰਾਵਾਂ ਨੂੰ ਚਾਹੀਦੀਆਂ ਹੁੰਦੀਆਂ ਆ, ਤੁਹਾਡੇ ਜਿੰਨੇ ਵੀ ਸਾਨੂੰ ਪਰਿਵਾਰ ਸੁਣ ਰਹੇ ਆ, ਜੇ ਤੁਸੀਂ ਕਿਸੇ ਨੂੰ ਨੰਬਰ ਪਾਸ ਕਰੋ, ਕਿਸੇ ਦਾ ਭਲਾ ਹੋ ਸਕਦਾ ਹੈ, ਕਿਸੇ ਨੂੰ ਜੋਬ ਮਿਲ ਸਕਦੀ ਆ। ਬਹੁਤ ਸਾਰੇ ਸਾਡੇ ਜੋਬਲੈਸ ਆ, ਸਾਨੂੰ ਦੋਸਤ ਕਾਲ ਕਰਦੇ ਕਿ ਸਾਨੂੰ ਭਾਈ ਜੋਬ ਚਾਹੀਦੀ ਆ, ਸੋ ਉਹ ਨੋਟ ਕਰ ਲੈਣ। ਤੁਸੀਂ ਵੀ ਇਹ ਨੰਬਰ ਨੋਟ ਕਰ ਲਓ ਆਪਣੇ ਜਾਣ ਪਹਿਚਾਣ ਵਾਲਿਆਂ ਨੂੰ, ਜੇ ਕਿਸੇ ਨੂੰ ਜੋਬ ਦੀ ਲੋੜ ਆ, ਜੇ ਕਿਸੇ ਨੂੰ ਕੰਸਟਰਕਸ਼ਨ ਦਾ ਐਕਸਪੀਰੀਅੰਸ ਹੈਗਾ ਆ, ਜੇ ਨਹੀਂ ਵੀ ਹੈਗਾ ਤਾਂ ਵੀ ਤੁਸੀਂ ਕਾਲ ਕਰ ਲਓ, ਹੋ ਸਕਦਾ ਤੁਹਾਡੇ ਲਈ ਵੀ ਇਹਨਾਂ ਕੋਲ ਜੋਬ ਹੋਵੇ। 4 ਤੋਂ 6 ਵਰਕਰ ਇਹਨਾਂ ਨੂੰ ਚਾਹੀਦੇ ਆ, ਨਾਨਕ ਰੈਨੋਵੇਸ਼ਨ ਵਾਲਿਆਂ ਨੂੰ ਵਧੀਆ ਪੇ ਦੇਣਗੇ ਤੁਹਾਨੂੰ। 416-902-9993 416-902-9293 ਇੱਕ ਵਾਰ ਫਿਰ ਨੰਬਰ ਦੇ ਦੇਣਾ ਮੈਂ, 416-902-9993 ਜੋਬ ਦੇ ਲਈ ਕੰਮ ਤੁਸੀਂ ਲੱਭ ਰਹੇ ਸੀ ਤਾਂ ਤੁਹਾਡੀ ਜਿਹੜੀ ਭਾਲ ਆ ਇੱਥੇ ਪੂਰੀ ਹੋ ਸਕਦੀ ਹੈ। ਨਾਨਕ ਰੈਨੋਵੇਸ਼ਨ ਵਾਲਿਆਂ ਨੂੰ 4 ਤੋਂ ਲੈ ਕੇ 6 ਵਰਕਰ ਚਾਹੀਦੇ ਆ, ਸੋ ਕਰ ਲਓ ਕਾਲ ਜੀ 416-902-9993 'ਤੇ ਨਾਨਕ ਰੈਨੋਵੇਸ਼ਨ। ਨਾਲ ਦੀ ਨਾਲ ਮੋਨਾ ਮਹਿੰਗੀ ਜੀ ਨੂੰ ਤੁਸੀਂ ਯਾਦ ਰੱਖਣਾ ਆ, ਪਰਿਵਾਰਾਂ ਨੂੰ ਭਵਿੱਖ ਦੀ ਫਾਈਨੈਂਸ਼ੀਅਲ ਪਲਾਨਿੰਗ ਬਾਰੇ ਸਲਾਹ ਦਿੰਦੇ ਨੇ, ਨਾਲ ਦੀ ਨਾਲ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ ਕਵਰੇਜ, ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨ ਦੀ ਜੇ ਤੁਸੀਂ ਜਾਣਕਾਰੀ ਲੈਣੀ ਆ ਜਾਂ ਤੁਸੀਂ ਆਪਣੀ ਪਲਾਨਿੰਗ ਕਰਨੀ ਆ, ਇੰਸ਼ੋਰੈਂਸ ਕਰਵਾਉਣੀ ਆ, ਤਾਂ 416-509-1509-4169-1509 ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਗਗਨ ਜੀ, ਤੁਸੀਂ ਓਨਰ ਹੋ, ਗਗਨਦੀਪ ਸਿੰਘ।
9: ਹਾਂਜੀ ਪ੍ਰਭ ਜੀ ਅਤੇ ਰਮੇਸ਼ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
6: ਜੀ ਸਤਿ ਸ਼੍ਰੀ ਅਕਾਲ ਜੀ।
9: ਰਮੇਸ਼ ਜੀ, ਦੋ ਮੁੱਦੇ ਨੇ, ਇੱਕ ਤਾਂ ਇਥੇਨੋਲ ਬਲੈਂਡਿੰਗ ਵਾਲਾ, ਉਹ ਮੈਂ ਪਹਿਲਾਂ ਵੀ ਇੱਕ ਦੋ ਵਾਰ ਗੱਲ ਕਰੀ ਸੀ, ਕੁਛ ਹੋਰ ਸਰੋਤੇ ਵੀ ਕਰਕੇ ਗਏ ਸੀ, ਉਹ ਆਉਣ ਵਾਲੇ ਦਿਨਾਂ 'ਚ ਚਰਚਾ ਕਰਾਂਗੇ ਉਸ 'ਤੇ। ਦੂਜਾ ਮੁੱਦਾ ਜਿਹਦੇ 'ਤੇ ਚਰਚਾ ਕਰਦੇ ਹਾਂ ਉਹ ਹੈ ਜੀ BJP ਦਾ ਪੰਜਾਬ ਦੇ ਵਿੱਚ ਜਿਹੜਾ ਇਲੈਕਸ਼ਨ ਹੈ ਉਹਦੇ ਵਿੱਚ ਰੋਲ। ਰਮੇਸ਼ ਜੀ, ਮੈਂ ਤੁਹਾਨੂੰ ਵੀ ਸੁਣਦਾ ਰਹਿੰਦਾ, ਹੋਰ ਵੀ ਇੱਕ ਦੋ ਚੈਨਲ ਸੁਣੀ ਦੇ ਆ ਰੇਡੀਓ ਦੇ, ਸੋਸ਼ਲ ਮੀਡੀਆ 'ਤੇ ਵੀ ਸੁਣੀ ਦਾ, ਔਰ ਕੁਛ ਪੰਜਾਬ ਦੀਆਂ ਨਿਊਜ਼ ਵੀ ਫੋਲੋ ਕਰੀ ਦੀਆਂ। ਅਤੇ ਪਿਛਲੇ ਤਕਰੀਬਨ 3-4 ਮਹੀਨੇ ਤੋਂ ਮੇਰੀ ਇਹ ਧਾਰਨਾ ਬਣ ਗਈ ਹੈ ਕਿ ਪੰਜਾਬ ਦੇ ਵਿੱਚ BJP ਦੀ ਸਰਕਾਰ 2027 'ਚ ਬਣ ਰਹੀ ਹੈ। ਤੁਸੀਂ ਮੇਰੀ ਕੁਛ ਦਿਨ ਪਹਿਲਾਂ ਮੇਰੇ ਕੁਛ ਦੋਸਤਾਂ ਮਿੱਤਰਾਂ ਨਾਲ ਵੀ ਗੱਲ ਹੋਈ ਪੰਜਾਬ 'ਚ, ਅਤੇ ਉਹਨਾਂ ਦਾ ਵੀ ਔਰ ਮੈਨੂੰ ਲੱਗਦਾ ਵੀ ਤੁਹਾਡਾ ਵੀ ਸ਼ਾਇਦ ਇੱਕੋ ਜਿਹੜਾ ਜਿਹਨੂੰ ਕਹਿੰਦੇ ਹਾਂ ਵੀ ਇੱਕੋ ਲਾਈਨ ਰਹਿੰਦੀ ਹੈ ਕਿ ਨਹੀਂ ਨਹੀਂ ਜੀ, BJP ਪੰਜਾਬ 'ਚ ਨਹੀਂ ਆ ਸਕਦੀ, ਪੰਜਾਬ ਦੇ ਲੋਕਾਂ ਨੇ ਮੂੰਹ ਨਹੀਂ ਲਾਉਣਾ, ਜਾਂ ਇੱਦਾਂ ਦੀਆਂ ਗੱਲਾਂ ਹੀ ਰਹਿਣੀਆਂ ਜੋ ਕਿ ਦੇਖਣ ਨੂੰ ਲੱਗਦੀਆਂ ਵੀ ਹੈ ਕਿ ਸਹੀ ਵੀ ਹੈ, ਹੋ ਸਕਦੀਆਂ। ਪਰ ਮੈਂ ਤੁਹਾਨੂੰ ਇਹ ਸਟੇਟਮੈਂਟ ਦਿੰਦਾ ਕਿ BJP ਦੀ ਸਰਕਾਰ ਪੰਜਾਬ 'ਚ 2027 'ਚ ਬਣ ਰਹੀ ਹੈ। ਹੁਣ ਇਹ ਗੱਲ ਮੈਂ ਨਾ ਤਾਂ ਉਹਨਾਂ ਦੇ ਹੱਕ 'ਚ ਕਹਿ ਰਿਹਾ, ਨਾ ਉਹਨਾਂ ਦੇ ਵਿਰੋਧ 'ਚ ਕਹਿ ਰਿਹਾ, ਪਰ 2027 'ਚ ਬਣ ਰਹੀ ਹੈ, ਉਹਦੇ ਕੀ ਕਾਰਨ ਨੇ ਉਹ ਆਉਣ ਵਾਲੇ ਦਿਨਾਂ 'ਚ ਚਰਚਾ ਕਰਦੇ ਹਾਂ, ਤੁਸੀਂ ਦੱਸਿਓ ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡਾ। ਧੰਨਵਾਦ ਵੀਰ ਜੀ, ਸਮਾਂ ਦੇਣ ਦਾ।
6: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਔਰ ਮੈਨੂੰ ਲੱਗਦਾ ਕਿ ਇਹ ਦੇਖੋ ਸੋਚ ਤਾਂ ਸਾਰੇ ਹੀ ਰਹੇ ਆ, ਪਰ ਬਣੂਗੀ ਕਿਵੇਂ ਇਹ ਹੁਣ ਅੱਗੇ ਜਾ ਕੇ ਰਮੇਸ਼ ਜੀ ਦੱਸ ਸਕਦੇ ਜੀ, ਇਹਨਾਂ ਕੋਲ ਕੋਈ ਜਾਣਕਾਰੀ ਹੈ ਜੀ ਰਮੇਸ਼ ਜੀ?
0: ਦੇਖੋ ਜੇ ਤੇ ਜਿਹਨੂੰ ਆਪਾਂ ਕਹਿੰਦੇ ਰਾਜਨੀਤਿਕ ਮਾਹੌਲ, ਰਾਜਨੀਤਿਕ ਗਰਾਊਂਡ ਜਾਂ ਪੰਜਾਬ ਦੀ ਸਮਾਜਿਕ ਵਿਵਸਥਾ ਦੇ ਆਧਾਰ ਤੇ ਗੱਲ ਕਰੀਏ, ਤੇ ਸਰੋਤਿਓ ਮੇਰਾ ਦਾਅਵਾ ਆ ਕਿ ਭਾਰਤੀ ਜਨਤਾ ਪਾਰਟੀ ਜੇ ਇਕੱਲਿਆਂ ਚੋਣਾਂ ਲੜਦੀ ਹੈ ਤੇ 5-4 ਸੀਟਾਂ ਲਿਜਾ ਸਕਦੀ ਹੈ, 5-4 ਜੇ ਇਕੱਲਿਆਂ ਚੋਣਾਂ ਲੜਦੀ ਹੈ। ਜੇ ਉਹ ਅਕਾਲੀ ਦਲ ਦੇ ਨਾਲ ਰਲ ਕੇ ਚੋਣਾਂ ਲੜਦੀ ਹੈ ਤੇ ਅਕਾਲੀ ਦਲ ਵੀ ਇੱਕ ਹੋ ਜਾਂਦੇ, ਉਧਰ ਅਕਾਲੀ ਦਲ ਵੀ ਬਹੁਤ ਆ। ਜੇ ਅਕਾਲੀ ਦਲ ਦੇ ਨਾਲ ਰਲ ਕੇ ਚੋਣਾਂ ਲੜਦੀ ਹੈ ਤੇ ਭਾਰਤੀ ਜਨਤਾ ਪਾਰਟੀ ਸੀਟਾਂ ਲੈ ਜਾਏਗੀ 15। ਮੇਰਾ ਤਜਰਬਾ ਇਹ ਕਹਿੰਦਾ ਹੈ, ਮੇਰਾ ਤਜਰਬਾ ਹੈ, ਜੇ ਭਾਜਪਾ ਇਕੱਲਿਆਂ ਚੋਣਾਂ ਲੜਦੀ ਹੈ ਤੇ 5-4, ਜੇ ਉਹਨਾਂ ਨਾਲ ਲੜ ਕੇ ਚੋਣਾਂ ਲੜਦੀ ਤੇ ਭਾਜਪਾ ਲੈ ਜਾਏਗੀ 15। ਇਹ ਤੋਂ ਵੱਧ ਭਾਜਪਾ ਪੰਜਾਬ ਦੇ ਵਿੱਚ ਅਕਾਲੀ ਦਲ ਤੋਂ ਬਿਨਾਂ ਆ 4-5 ਦੀ ਸਥਿਤੀ ਹੈ। ਇਹ ਮੈਂ ਪੰਜਾਬ ਦੇ ਸਿਆਸੀ ਲਿਹਾਜ਼ ਨਾਲ ਗੱਲ ਕਰ ਰਿਹਾ। ਪਰੰਤੂ ਬੀਤੇ ਸਮੇਂ 'ਚ ਇੱਕ ਜਿਹੜੀ ਚੀਜ਼ ਖੂਬ ਚਰਚਾ 'ਚ ਹੈ, ਜਿਹਦੇ ਵਿੱਚ EVM, ਜਿਹਦੇ ਵਿੱਚ SIR, ਇਹ ਦੋਵੇਂ ਚੀਜ਼ਾਂ ਤੇ ਸਟੈਂਡ ਕਰਦੀਆਂ। SIR ਸ਼ੁਰੂ ਹੋ ਚੁੱਕੀ ਹੈ, ਅੱਜ ਦੂਸਰਾ ਦਿਨ ਹੈ ਜੀ। ਅਸੀਂ ਆਉਂਦੇ ਦਿਨਾਂ 'ਚ ਸਰੋਤਿਆਂ ਨਾਲ ਪ੍ਰੋਮਿਸ ਕੀਤਾ, ਉਹ ਵੀ ਜਾਣਕਾਰੀ ਦੇਵਾਂਗੇ ਕਿ SIR ਲਈ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵੋਟਰ ਹੈ ਉਹਨਾਂ ਨੇ ਕੀ ਕਰਨਾ ਹੈ, ਉਹ ਵੀ ਜਾਣਕਾਰੀ ਦੇਵਾਂਗਾ। ਕਰੀਬ ਕਰੀਬ 25 ਤਰੀਕ ਦੇ ਨੇੜੇ ਉਹ ਜਾਣਕਾਰੀ ਦੇਵਾਂਗੇ। 25 ਤਰੀਕ ਤੋਂ ਡੋਰ ਟੂ ਡੋਰ ਸਰਵੇ ਸ਼ੁਰੂ ਹੋ ਜਾਣਾ ਹੈਗਾ। ਹੁਣ ਉਹਦੇ ਲਿਹਾਜ਼ ਨਾਲ ਸਰੋਤਿਓ ਗੱਲ ਜੋੜ ਲਈਏ ਤੇ ਕੋਈ ਇਨਕਾਰ ਨਹੀਂ, ਜੇ ਵੱਡੇ ਪੱਧਰ ਤੇ, ਮੈਂ ਤਾਂ ਨਹੀਂ ਮੰਨਦਾ ਖੈਰ ਉਹ ਜਿਹੜਾ EVM ਵਾਲਾ, ਮੈਂ ਉਸ ਧਾਰਨਾ ਨੂੰ ਕੱਟਣ ਵਾਲਿਆਂ ਚ, ਮੈਨੂੰ ਲੱਗਦਾ ਕਿ EVM 'ਚ ਨੁਕਸ ਨਹੀਂ ਹੁੰਦਾ, EVM ਦੇ ਨਾਲ ਗੜਬੜੀ ਨਹੀਂ ਹੋ ਸਕਦੀ, ਮੈਨੂੰ ਇਹ ਲੱਗਦਾ, ਮੈਂ ਉਸ ਕਤਾਰ 'ਚ ਖੜਾ ਹੈ। ਪਰੰਤੂ ਮੇਰੇ ਨਾਲੋਂ ਵੱਡਾ ਹਿੱਸਾ ਇੱਕ ਉਹ ਹੈ ਜਿਹੜਾ ਕਹਿੰਦਾ EVM ਰਾਹੀਂ ਤੇ SIR ਰਾਹੀਂ ਵੋਟ ਚੋਰੀ ਹੁੰਦੇ ਹੈ, ਤੇ ਜੇ ਉਸ ਹਿਸਾਬ ਦੇ ਨਾਲ ਮੰਨ ਲਈਏ ਤੇ ਫਿਰ ਤੁਹਾਡੀ ਗੱਲ ਨੂੰ ਮੈਂ ਨਹੀਂ ਕੱਟ ਸਕਦਾ। ਉਵੇਂ ਸਿਆਸੀ ਲਿਹਾਜ਼ ਨਾਲ ਮੈਂ ਆਪਣੇ ਉੱਥੇ ਜਿਹੜੀ ਟਿੱਪਣੀ ਕਰਨੀ ਸੀ ਕਰ ਦਿੱਤੀ ਹੈ, ਬਾਕੀ ਦੇਖਦੇ ਹਾਂ। ਨਿੱਤ ਜਿਵੇਂ ਅਕਾਲ ਤਖ਼ਤ ਸਾਹਿਬ ਦਾ ਫੈਸਲਾ, ਕਾਂਗਰਸ ਵਾਲੇ ਪਾਸਿਓਂ ਅਜੇ ਵੀ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਣੀਆਂ, ਇਹ ਪਰਿਸਥਿਤੀਆਂ ਕਿੱਧਰ ਨੂੰ ਚਲੇ ਜਾਣੀਆਂ, ਕਿਨ ਕਿਨ ਭਾਜਪਾ 'ਚ ਛਾਲ ਮਾਰ ਕੇ ਚਲੇ ਜਾਣਾ, ਕਿਨ ਆ ਜਾਣਾ, ਥੋੜਾ ਬਹੁਤਾ ਉੱਪਰ ਥੱਲੇ ਹੋ ਸਕਦਾ, ਨਹੀਂ ਤੇ ਮੈਂ ਤੇ ਮੈਨੂੰ ਲੱਗਦਾ ਆਪਣੀ ਗੱਲ ਤੇ ਸਟੈਂਡ ਹੀ ਕਰਾਂਗੇ
6: ਜੀ। ਬਿਲਕੁਲ, ਨਾਲ ਦੀ ਨਾਲ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਯਾਦ ਰੱਖਣਾ। ਜੇ ਤੁਸੀਂ ਕੰਟਰੈਕਟਰ ਹੋ, ਰੈਨੋਵੇਟਰ ਹੋ, ਬਿਲਡਰ ਹੋ, ਘਰ ਮਾਲਕਾਂ ਲਈ ਇੱਕ ਹਰ ਕਿਸਮ ਦਾ ਸਮਾਨ ਤੁਸੀਂ ਇੱਕੋ ਛੱਤ ਥੱਲੇ ਲੈ ਸਕਦੇ ਹੋ। ਬਿਲਡਿੰਗ ਸਪਲਾਈਜ਼ ਦਾ ਸਮਾਨ, ਹਾਰਡਵੇਅਰ ਦਾ ਸਮਾਨ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੋਂ ਲੈ ਸਕਦੇ ਹੋ। ਇੱਕੋ ਛੱਤ ਥੱਲੇ ਸਭ ਕੁਝ ਮਿਲੂਗਾ ਔਰ ਵਧੀਆ ਪ੍ਰਾਈਜ਼ ਦੇ ਉੱਪਰ ਪਲੰਬਿੰਗ ਸਪਲਾਈ, ਫਿਕਸਿੰਗ ਦਾ ਸਮਾਨ, HVAC ਦਾ ਸਮਾਨ, ਇਲੈਕਟ੍ਰਿਕ, ਫਲੋਰਿੰਗ, ਟਾਇਲ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਇਨਸੂਲੇਸ਼ਨਸ, ਟੂਲਸ, ਹਾਰਡਵੇਅਰ, ਵੈਂਟੀਆਂ, ਹਰ ਤਰ੍ਹਾਂ ਦਾ ਸਮਾਨ, ਈਵਨ ਸ਼ਾਵਰ ਸਿਸਟਮ ਅਤੇ ਬਾਥਰੂਮ ਦੇ ਜਿੰਨੇ ਵੀ ਇਕਿਉਪਮੈਂਟ ਆ ਨਾ, ਸਾਰੇ ਤੁਹਾਨੂੰ ਮਿਲ ਜਾਣੇ ਆ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੋਂ। ਹੁਣ ਤੁਹਾਨੂੰ ਇੱਧਰ ਉੱਧਰ ਚਾਰ ਚਾਰ ਪੰਜ ਪੰਜ ਸਟੋਰਾਂ 'ਤੇ ਜਾਣ ਦੀ ਜ਼ਰੂਰਤ ਨਹੀਂ ਹੈ, ਤੁਸੀਂ ਇਹਨਾਂ ਦੀ ਵੈਬਸਾਈਟ ਤੋਂ ਜਾ ਕੇ ਚੈੱਕ ਕਰ ਲਓ ਪਹਿਲਾਂ www.bestvillebuildingsupplies.ca ਤੇ ਜਾ ਕੇ ਤੁਸੀਂ ਉਹਦੇ ਪ੍ਰਾਈਜ਼ ਅਤੇ ਆਪਣੀ ਜਿਹੜੀ ਵੀ ਤੁਸੀਂ ਬਿਲਡਿੰਗ ਸਪਲਾਈ ਦੀ ਚੀਜ਼ ਲੱਭ ਰਹੇ ਸੀ ਅਤੇ ਉਹ ਤੁਹਾਨੂੰ ਓਨਰ ਵਿਖ ਜਾਣੀ ਆ, ਸੋ ਤੁਸੀਂ ਮਾਫ ਕਰਨਾ ਔਨਲਾਈਨ ਵਿਖ ਜਾਣੀ ਆ, ਸੋ ਬੈਸਟ ਵੈਲਿਊ ਬਿਲਡਿੰਗ ਸਪਲਾਈ .ca ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ। ਸੋ 8005 ਡਿਕਸੀ ਰੋਡ ਬਰੈਂਪਟਨ 'ਤੇ ਲੋਕੇਟਡ ਨੇ, 647-961-0585, 6479610585, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਔਰ ਇੱਕ ਵਾਰ ਫਿਰ ਤੁਹਾਨੂੰ ਲਵਾਨਾ ਵੈਲਨੈਸ ਸਪਾ ਦਾ ਮੈਸੇਜ ਦੇ ਦਈਏ, ਤੁਸੀਂ ਲੌਂਗ ਟਾਈਮ ਤੋਂ ਡਰਾਈਵਿੰਗ ਕਰਕੇ ਥੋੜ੍ਹੀ ਬੈਕ ਸਟਿਫ ਹੋ ਗਈ ਆ, ਅਪਰ ਲੋਅਰ ਬੈਕ ਪੇਨ ਹੁੰਦੀ ਆ, ਅਤੇ ਜਾਂ ਜਿਹੜੀਆਂ ਲੇਡੀਜ਼ ਨੇ ਸਾਡੇ GTs ਦੀਆਂ, ਉਹ ਇੱਕ ਵਧੀਆ ਪ੍ਰੋਫੈਸ਼ਨਲ ਥੈਰੇਪਿਸਟ ਲੱਭ ਰਹੀਆਂ ਸੀਗੀਆਂ। ਲੇਡੀਜ਼ ਦੇ ਵਿੱਚ ਬਹੁਤ ਸਾਰੀਆਂ ਵੈਕਸਿੰਗ, ਹੇਅਰ ਰਿਮੂਵਲਸ, ਬੋਡੀ ਕੰਟਰੋਲਿੰਗ, ਬਹੁਤ ਸਾਰੇ ਫੇਸ਼ੀਅਲਸ ਹੁੰਦੇ ਆ, ਸਾਰੇ ਇਹ ਲਵਾਨਾ ਵੈਲਨੈਸ ਸਪਾ ਵੱਲੋਂ ਦਿੱਤੇ ਜਾਂਦੇ ਆ। ਔਰ ਜਿੱਥੇ ਮਸਾਜ ਦੀ ਗੱਲ ਕਰਦੇ ਹਾਂ, ਤੁਹਾਡੀ ਬੋਡੀ ਨੂੰ ਫਿੱਟ ਰੱਖਣਾ ਆ, ਤੁਸੀਂ ਸਹੀ ਕਰਨਾ ਆ, ਰਿਲੈਕਸ ਹੋਣਾ ਚਾਹੁੰਦੇ ਹੋ, ਤਾਂ ਇਹਨਾਂ ਕੋਲ ਪ੍ਰੋਫੈਸ਼ਨਲ ਅਤੇ ਰਜਿਸਟਰਡ ਥੈਰੇਪਿਸਟ ਨੇ, ਹਾਈਜੀਨਿਕ ਇਨਵਾਇਰਮੈਂਟ ਆ, ਐਡਵਾਂਸ ਇਕਿਉਪਮੈਂਟਸ ਨੇ ਇਹਨਾਂ ਕੋਲ। ਸੋ ਲਿਵਾਨਾ ਵੈਲਨੈਸ ਸਪਾ ਜ਼ਰੂਰ ਜਾਓ, ਅਤੇ ਜੇ ਤੁਹਾਨੂੰ ਕੰਮ ਵੱਲੋਂ ਇੰਸ਼ੋਰੈਂਸ ਮਿਲੀ ਹੋਈ ਆ ਤਾਂ ਸਿੱਧੀ ਬਿਲਿੰਗ ਇੰਸ਼ੋਰੈਂਸ ਨੂੰ ਕਰਨਗੇ, ਤੁਹਾਡੇ ਤੋਂ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਊਗਾ। ਸੋ 341 ਪਾਰਕ ਹਸਟ ਸਕੁਆਇਰ ਬਰੈਂਪਟਨ 'ਤੇ ਲੋਕੇਟਡ ਨੇ, 416-840-5385, 416-880-1538-5, ਲਿਵਾਨਾ ਵੈਲਨੈਸ ਸਪਾ ਤੁਸੀਂ ਪਹੁੰਚ ਸਕਦੇ ਹੋ। ਨਾਲ ਦੇ ਨਾਲ ਬਰੈਂਪਟਨ ਕ੍ਰੈਮਟੋਰੀਅਮ ਨੂੰ ਤੁਸੀਂ ਯਾਦ ਰੱਖਣਾ ਆ, ਕ੍ਰਿਮੀਨੇਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ। ਜੇ ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ ਤਾਂ ਜੋ ਤੁਹਾਡੇ ਪਰਿਵਾਰਾਂ ਨੂੰ ਬਾਅਦ ਵਿੱਚ ਫਾਈਨੈਂਸ਼ੀਅਲ ਤੰਗੀਆਂ ਦੇ ਵਿੱਚ ਨਾ ਲੱਗਣਾ ਪਵੇ, ਆਪਣੀਆਂ ਤਿਆਰੀਆਂ ਤੁਸੀਂ ਆਪ ਕਰਕੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਬਰੈਂਪਟਨ ਕ੍ਰੈਮਟੋਰੀ ਨਾਲ ਰਾਬਤਾ ਕਰ ਸਕਦੇ ਹੋ, ਤੁਹਾਨੂੰ ਇੱਕ ਵਧੀਆ ਪਲਾਨ ਬਣਾ ਕੇ ਦੇ ਦੇਣਗੇ। 905-458-2222 ਅੱਜ ਦੇ ਪ੍ਰਾਈਜ਼ ਲੌਕ ਕਰਵਾਉਣ ਦੇ ਲਈ ਬਰੈਂਪਟਨ ਕ੍ਰੈਮਟੋਰੀ ਨਾਲ ਗੱਲਬਾਤ ਕਰੋ, 905-458-2222 ਬਰੈਂਪਟਨ ਕ੍ਰੈਮਟੋਰੀਅਮ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਤਿ ਸ਼੍ਰੀ ਅਕਾਲ ਜੀ, 8777 ਤੁਸੀਂ ਉਹਨਾਂ ਨੂੰ ਜੀ, ਨਹੀਂ ਮਾਫ ਕਰਨਾ, ਪ੍ਰਿਤਪਾਲ ਸਿੰਘ ਜੀ, ਤੁਸੀਂ ਲੰਬੇ ਸਮੇਂ ਤੋਂ ਹੋਲਡ ਹੋ। ਪ੍ਰਿਤਪਾਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ
10: ਰਮੇਸ਼ ਜੀ। ਭਾਜਪਾ ਪਾਰਟੀ ਜਿਹੜੀ ਹੈ ਜਿਸ ਤਰੀਕੇ ਨਾਲ ਭਾਰਤ ਦੇ ਵਿੱਚ ਸਰਕਾਰ ਕਰਾ ਰਹੀ ਹੈ, ਇੱਕ ਖਤਰੇ ਦੀ ਘੰਟੀ ਹੈ, ਇੱਕ ਹਿਸਾਬ ਨਾਲ ਡਾਕਾ ਮਾਰ ਰਹੀ ਹੈ ਸਿਆਸੀ ਪਾਰਟੀਆਂ ਤੇ, ਔਰ ਮਗਰਮੱਛ ਵਰਗਾ, ਜੇ ਮਗਰਮੱਛ ਨਹੀਂ ਕਰਦਾ, ਛੋਟੀਆਂ ਮੱਛੀਆਂ ਨੂੰ ਹੜੱਪ ਕਰੀ ਜਾਂਦੇ, ਖਾਈ ਜਾਂਦਾ, ਹੋਈ ਕਰੀ ਕੰਮ ਕਰੀ ਜਾਂਦੇ ਨੇ। ਮੈਨੂੰ ਜਿਹੜੀ ਉਹ ਪਾਰਟੀ ਸੀ ਉਹਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਉਹਨੂੰ ਖਾਧਾ ਇਹਨਾਂ ਨੇ, ਉਹਦੇ ਬਾਅਦ ਫਿਰ TMC ਪਾਰਟੀ ਸੀ ਜਿਹੜੀ ਉਹਨੂੰ ਖਤਮ ਕੀਤਾ ਇਹਨਾਂ ਨੇ, ਫਿਰ ਹੁਣ ਜਿਹੜੀ ਸਮਾਜਵਾਦੀ ਪਾਰਟੀ ਹੈ ਉਹਦੇ ਲਈ ਖਤਰਾ ਬਣੀ ਪਈ ਹੈ, ਉਹਦੇ ਬੰਦੇ ਖਰੀਦੇ ਨੇ, ਤੇ ਪੰਜਾਬ ਦੇ ਜਿਹੜੇ 6 ਰਾਜਸਭਾ ਦੇ ਮੈਂਬਰ ਸਨ ਉਹ ਵੀ ਇਹਨਾਂ ਨੇ ਕਬਜ਼ਾ ਕਰ ਲਿਆ, ਤੇ ਹੌਲੀ ਹੌਲੀ ਜਿਹੜੀਆਂ ਇਹਨਾਂ ਦੀਆਂ ਉਹ ਏਜੰਸੀਆਂ ਤੇ ਵੀ ਇਹਨਾਂ ਦਾ ਕਬਜ਼ਾ ਹੈ, ਇਸ ਤੋਂ ਇਲਾਵਾ ਜੁਡੀਸ਼ੀ ਤੇ ਕਬਜ਼ਾ, ਮੀਡੀਆ ਤੇ ਕਬਜ਼ਾ, ਸਾਰੇ ਦੇਸ਼ ਤੇ ਇੱਕ ਹਿਸਾਬ ਨਾਲ ਕਬਜ਼ਾ ਕਰੀ ਜਾਂਦਾ। ਹੁਣ ਜਮਹੂਰੀਅਤ ਦੀ ਬਹੁਤ ਵੱਡਾ ਖਤਰਾ ਹੈ, ਜਮਹੂਰੀਅਤ ਜਿਹੜੀ ਕਿਸੇ ਵਕਤ ਕਹਿੰਦੇ ਸਨ ਕਿ ਗੌਰਮੈਂਟ ਆਫ ਦੀ ਪੀਪਲ, ਬਾਏ ਦੀ ਪੀਪਲ, ਫਾਰ ਦੀ ਪੀਪਲ, ਉਹਦੇ ਕਹਾਣੀਓ ਖਤਮ ਹੋ ਗਈ, ਜਾਂ ਲੋਕਾਂ ਦੇ ਚੁਣੇ ਹੋਏ ਜਿਹੜੇ ਮੈਂਬਰ ਨੇ ਉਹ ਨੀ ਰਹਿਣੇ ਉਹਨਾਂ ਦੇ, ਉਹੀ ਦੂਜੀ ਪਾਰਟੀ ਵੱਡੀ ਪਾਰਟੀ ਦੇ ਖਾਈ ਜਾਣੇ ਨੇ, ਤੇ ਜਮਹੂਰੀਅਤ ਕਹਿੰਦੀ ਰਹੇਗੀ, ਇਹਦੇ ਸਤਰੇ ਦੀ ਘੰਟੀ ਹੈ ਬਹੁਤ ਭਾਰੀ।
6: ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਦੇਖੋ ਇੱਥੇ ਤੱਕ ਤੇ ਗੱਲ ਆ 100% ਸੱਚ ਇੱਥੇ ਤੱਕ ਸਰੋਤਿਆਂ ਨੇ ਕਹੀ ਹੈ। ਸਰੋਤਿਓ ਫਿਰ ਦੂਜੀ ਗੱਲ ਜਿਹੜੀ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਕਿ ਇਹਦਾ ਕਾਰਨ ਤੇ ਲੱਭ ਲਈਏ। ਇਹ ਕਾਰਨ ਤੇ ਤੁਸੀਂ ਦੱਸਤਾ ਕਿ ਭਾਜਪਾ ਸੀਨਾ ਚੋਰੀ ਕਰ ਰਹੀ ਹੈ ਜਿਹੜੀ ਨਹੀਂ ਹੋਣੀ ਚਾਹੀਦੀ। ਅਸੀਂ ਮੈਨੂੰ ਲੱਗਦਾ ਕਿ ਡਟ ਕੇ ਵਿਰੋਧ ਕਰਦੇ ਹਾਂ ਤੇ ਕਰਦੇ ਰਹਾਂਗੇ, ਇਹ ਚੀਜ਼ ਠੀਕ ਨਹੀਂ ਹੈ। ਪਰੰਤੂ ਇਹਦਾ ਦੂਸਰਾ ਐਂਗਲ ਜਿਹੜੇ ਜਾ ਰਹੇ ਨੇ ਟਪੂਸੀਆਂ ਮਾਰ ਕੇ, ਚਲੋ ਮੈਂ ਜੇ ਗੱਲ ਮਹਾਰਾਸ਼ਟਰ ਦੀ ਕਰਨ ਲੱਗ ਪਵਾਂਗਾ ਸ਼ਾਇਦ ਕਈਆਂ ਨੂੰ ਸਮਝ ਨਹੀਂ ਆਏਗੀ, ਕਿਉਂਕਿ ਅਸੀਂ ਮਹਾਰਾਸ਼ਟਰ ਦੀ ਸਿਆਸਤ ਦੇ ਬਹੁਤੇ ਵਾਕਫ ਨਹੀਂ, ਮਹਾਰਾਸ਼ਟਰ ਦੇ ਚਿਹਰਿਆਂ ਦੇ ਬਹੁਤੇ ਵਾਕਫ ਨਹੀਂ, ਜੇ ਮੈਂ ਨਾਂ ਲੈ ਵੀ ਦੇਵਾਂ। ਮੈਂ ਉਦਾਹਰਨ ਦੇਖ ਕੇ ਗੱਲ ਪੰਜਾਬ ਨਾਲ ਜੋੜ ਕੇ ਕਰਦਾ। ਹੁਣ ਜਿਹੜੇ ਪੰਜਾਬ ਦੇ ਗਏ ਸੀ, ਦੇਖੋ ਜਦੋਂ ਪੰਜਾਬ ਦੇ ਉਹਨਾਂ ਗਿਆ ਨੂੰ ਜਿਹੜੇ ਚਲੇ ਗਏ ਰਾਜ ਸਭਾ ਵਾਲੇ, ਉਹ ਕਿਹੜਾ ਇੱਕ ਸੀਗਾ ਜਿਹੜਾ ਅਡਿਓਲਜੀ ਚੋਂ ਵਿਚਾਰ ਧਾਰਾ ਦੇ ਵਿੱਚੋਂ ਗਰਾਊਂਡ ਤੋਂ ਲੀਡਰ ਬਣਿਆ ਸੀ? ਦੋ ਤਿੰਨ ਤੇ ਸਿੱਧੇ ਵਪਾਰੀ ਸੀ, ਤੇ ਅਸੀਂ ਉਹਨਾਂ ਨੂੰ ਟਿਕਟਾਂ ਦਿੱਤੀਆਂ ਕਿਸ ਭਾਅ ਦਿੱਤੀਆਂ ਕਿਉਂ ਦਿੱਤੀਆਂ ਉਹ ਆਮ ਆਦਮੀ ਪਾਰਟੀ ਜਾਣੇ, ਭਗਵੰਤ ਮਾਨ ਜੀ ਜਾਣਨ, ਕੇਜਰੀਵਾਲ ਜੀ ਜਾਣਨ, ਮਨੀਸ਼ ਸਿਸੋਦੀਆ ਜਾਣੇ, ਸਾਨੂੰ ਨੀ ਪਤਾ ਕਿਉਂ ਦਿੱਤੀਆਂ ਇਹਨਾਂ ਨੇ, ਕੀ ਉਹਨਾਂ ਚ ਵੇਖਿਆ ਸੀ ਮੈਨੂੰ ਨਾ ਤੁਸੀਂ ਵੀ ਜਾਣਦੇ ਉਹਨਾਂ ਵਪਾਰੀਆਂ ਨੂੰ। ਜਦੋਂ ਅਸੀਂ ਟਿਕਟਾਂ ਦੇਣ ਲੱਗੇ ਕੇਵਲ ਤੇ ਕੇਵਲ ਪੈਸਾ ਹੀ ਵੇਖਣਾ ਹੈ ਤੇ ਅਸੀਂ ਆਸ ਇਹ ਕਰੀਏ ਉਹਨਾਂ ਤੋਂ ਨੈਤਿਕਤਾ ਦੀ, ਫੀਤ ਅਸੀਂ ਕੁਛ ਹੋਰ ਰਹੇ ਹਾਂ, ਭਾਲ ਅਸੀਂ ਕੁਛ ਹੋਰ ਰਹੇ ਹਾਂ। ਇਹ ਝਟਕੇ ਲੱਗਣੇ ਚਾਹੀਦੇ ਸੀ ਇਹਨਾਂ ਨੂੰ ਉਵੇਂ। ਚਲੋ ਠੀਕ ਹੈ, ਮੈਂ ਸਮਝਦਾ ਮੰਦ ਭਾਗਾ ਆ, ਬੜੇ ਗਲਤ ਪਾਸੇ ਨੂੰ ਸਿਆਸਤ ਤੁਰ ਪਈ ਹੈ। ਭਾਰਤ ਦੀ ਰਾਜ ਸਭਾ ਤੇ ਲੋਕ ਸਭਾ ਚ ਬੜੇ ਵੱਡੇ ਪੱਧਰ ਤੇ ਹੇਰ ਫੇਰ ਹੋਣ ਜਾ ਰਹੇ, ਖਾਸ ਕਰਕੇ ਰਾਜ ਸਭਾ ਚ ਜਿਹੜੇ ਵੱਡੇ ਪੱਧਰ ਤੇ ਭਾਜਪਾ ਦੂਜੀਆਂ ਪਾਰਟੀਆਂ ਚੋਂ ਪੁੱਟ ਕੇ ਲੈ ਆਈ ਹੈ, ਉਹਦੀ ਨਿੰਦਾ ਕਰਨੀ ਬਣਦੀ ਹੈ। ਪਰੰਤੂ ਜਿਹੜੇ ਛਲਾਂਗਾ ਮਾਰ ਕੇ ਗਏ ਆ, ਤੁਸੀਂ ਉਹਨਾਂ ਦਾ ਦੀਨ ਵਜ ਵੀ ਕੋਖੋ ਨਾ, ਉਹਨਾਂ ਦਾ ਦੀਨ ਵਜ ਕਿਉਂ ਨਹੀਂ ਸੀ? ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਰਾਜ ਸਭਾ ਚ ਭੇਜਿਆ, ਆਪਾਂ ਕੇਵਲ ਤੇ ਕੇਵਲ ਕੀ ਵੇਖਿਆ ਕਿ ਉਹ ਕਿੱਡਾ ਵਪਾਰੀ ਹੈ, ਉਹਦਾ ਕਿੱਡਾ ਚਿਹਰਾ ਆ। ਤੇ ਜੇ ਵਾਕਿਆ ਦਰੀਆਂ ਵਿਛਾਉਣ ਵਾਲਿਆਂ ਨੂੰ ਟਿਕਟਾਂ ਦਿੱਤੀਆਂ ਹੁੰਦੀਆਂ, ਜਿਹੜੇ ਵਿਚਾਰਧਾਰਾ ਦੇ ਵਿੱਚੋਂ ਹੇਠਲੇ ਪੱਧਰ ਦੇ ਲੋਕ ਸੀ, ਜਿਹੜੇ ਉੱਪਰ ਉੱਠੇ ਸੀ, ਜਿਹਨਾਂ ਨੂੰ ਮੁਹੱਬਤ ਸੀ ਦੇਸ਼ ਦੇ ਨਾਲ, ਉਸ ਪਾਰਟੀ ਦੇ ਨਾਲ, ਸਵਾਲ ਹੀ ਨੀ ਪੈਦਾ ਹੁੰਦਾ ਸੀ ਫਿਰ ਭਾਜਪਾ ਖਰੀਦ ਸਕਦੀ। ਸੋ ਇਸ ਕਰਕੇ ਅਸੀਂ ਜਿਹੜੇ ਸੌਦੇ, ਜਦੋਂ ਅਸੀਂ ਫੈਸਲੇ ਲਏ ਨਾ, ਚਾਹੇ ਅਸੀਂ ਆਮ ਆਦਮੀ ਪਾਰਟੀ ਦੇ ਤੌਰ ਤੇ ਲਏ, ਚਾਹੇ ਉਧਵ ਠਾਕਰੇ ਦੇ ਤੌਰ ਤੇ ਲਏ, ਚਾਹੇ ਅਸੀਂ ਮਮਤਾ ਬੈਨਰਜੀ ਦੇ ਤੌਰ ਤੇ ਲਏ, ਅਸੀਂ ਵੀ ਫੈਸਲੇ ਉਸ ਵੇਲੇ ਆਪਾਂ ਨੂੰ ਜਿਹੜੇ ਸੂਤ ਬੈਠਦੇ ਸੀ ਨਾ, ਜਿਹੋ ਚਾਰ ਪੈਸੇ ਬਚਦੇ ਸੀ, ਅਸੀਂ ਵੀ ਫੈਸਲੇ ਉਹੀ ਲਏ ਆ। ਤੇ ਜਦੋਂ ਫੈਸਲੇ ਅਸੀਂ ਇਹੋ ਜਿਹੇ ਲੈਣੇ ਆ ਤੇ ਫਿਰ ਸਿੱਟਾ ਤੇ ਸਰੋਤੇ ਆਹ ਹੀ ਨਿਕਲਣਾ। ਸੋ ਆਪਣਾ ਨੁਕਸ ਵੀ ਲੱਭੀਏ, ਦੂਜਿਆਂ ਚ ਤੇ ਕੱਢੀਏ।
6: ਬਿਲਕੁਲ ਜੀ, ਉਹ ਨਾਲ ਦੀ ਨਾਲ ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਹੁਣ ਤੁਸੀਂ ਯਾਦ ਰੱਖਣਾ, ਕੌਂਕਰੀਟ ਦੀਆਂ ਸੇਵਾਵਾਂ ਦਿੰਦੇ ਨੇ, ਲੰਬੇ ਸਮੇਂ ਤੋਂ ਤੁਹਾਡੀ ਬੇਸਮੈਂਟ ਲੀਕਸ ਹੋ ਰਹੀ ਆ, ਤੋ ਬੇਸਮੈਂਟ ਨੂੰ ਐਸਾ ਇੰਜੈਕਸ਼ਨ ਲਾਉਣਗੇ ਕਿ ਬੇਸਮੈਂਟ ਦਾ ਸਾਰਾ ਹੀ ਖੰਘ ਜਗਾਮ ਹਟ ਜਾਣਾ ਆ। ਲੀਕੇਜ ਹੋ ਰਹੀ ਹੈ ਤੁਹਾਡੀ ਬੇਸਮੈਂਟ, ਤਾਂ ਨੰਬਰ ਨੋਟ ਕਰ ਲਓ 647-2672। ਨਾਲ ਦੀ ਨਾਲ ਜੇ ਤੁਸੀਂ ਆਪਣਾ ਡਰਾਈਵੇ ਬਣਾਉਣਾ, ਆਪਣਾ ਪੈਟੀਓ ਬਣਾਉਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਲੰਬੇ ਸਮੇਂ ਦਾ ਤਜਰਬਾ ਆ ਇਹਨਾਂ ਨੂੰ, ਕੌਂਕਰੀਟ ਦੇ ਵਿੱਚ ਵਧੀਆ ਸਾਫ਼ ਸੁਥਰਾ ਕੌਂਕਰੀਟ ਦਾ ਕੰਮ ਕਰਕੇ ਦੇਣਗੇ। ਟੈਰਕਸ ਕੌਂਕਰੀਟ ਕੁਲਵਿੰਦਰ ਧਾਲੀਵਾਲ 647-526-2372-6472-2372। ਕੁਲਵਿੰਦਰ ਧਾਲੀਵਾਲ ਹੁਣ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਤੁਸੀਂ ਆਪਣੀ ਰੂਫ ਫਿਕਸ ਕਰਵਾਉਣੀ ਆ, ਜਾਂ ਰੂਫ ਨੂੰ ਠੀਕ ਕਰਵਾਉਣਾ, ਜਾਂ ਰੂਫ ਨਵੀਂ ਲਵਾਉਣੀ ਆ, ਚਾਹੇ ਘਰ ਦੀ ਰੂਫ ਹੋਵੇ ਛੱਤ ਤੁਹਾਡੀ, ਚਾਹੇ ਕਮਰਸ਼ੀਅਲ ਰੂਫਿੰਗ ਹੋਵੇ, ਫਲੈਟ ਰੂਫ ਹੋਵੇ, ਸ਼ਿੰਗਲ ਰੂਫ ਹੋਵੇ, ਮੈਟਲ ਰੂਫ ਹੋਵੇ, 15 ਸਾਲਾਂ ਦਾ ਤਜਰਬਾ ਆ ਆਲ ਵੇ ਰੂਫਰਸ ਵਾਲਿਆਂ ਨੂੰ। ਸੋ ਤੁਸੀਂ ਆਲ ਵੇ ਰੂਫਰਸ ਨੂੰ ਕੰਟੈਕਟ ਕਰ ਲਓ ਆਪਣੀ ਛੱਤ ਫਿਕਸ ਜਾਂ ਨਵੀਂ ਪਵਾਉਣ ਦੇ ਲਈ। ਚਾਰੇ ਪਾਸੇ ਸੇਵਾਵਾਂ ਦਿੰਦੇ ਨੇ, GTA ਦੇ ਅਰਾਊਂਡ, ਕਿਚਨਰ, ਕੈਂਬਰਿਜ, ਲੰਡਨ, ਗਲਫ, ਹਮਿਲਟਨ, ਬੈਰੀ, ਜਾਰਜ ਟਾਊਨ। ਕਾਲ ਕਰ ਲਿਓ ਆਲ ਵੇ ਰੂਫਰਸ 647-505-0943-6475-0540-9943। ਆਲਵੇ ਰੂਫਰਜ਼ ਨਾਲ ਗੱਲਬਾਤ ਕਰ ਸਕਦੇ ਹੋ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। 8777, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
11: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਹੁਸ਼ਿਆਰਪੁਰੀ ਸਾਹਿਬ। ਮੇਰਾ ਸਵਾਲ ਇਹ ਆ, ਅਕਾਲ ਤਖ਼ਤ ਦਾ ਸਾਰਿਆਂ ਨੂੰ ਹਰ ਇੱਕ ਬੰਦਾ ਸਤਿਕਾਰ ਕਰਦਾ, ਪਰ ਪ੍ਰੋਬਲਮ ਉੱਥੇ ਆਉਂਦੀ ਜਿੱਥੇ ਕਾਰਜਕਾਰੀ ਜਥੇਦਾਰ ਲਾਏ ਜਾਂਦੇ, ਉਹਨਾਂ ਦੇ ਸ਼ੱਕ ਆਉਂਦਾ। ਕਾਰਜਕਾਰੀ ਹੀ ਜਥੇਦਾਰ ਕਿਉਂ ਹੁੰਦਾ ਵਾ? ਜਥੇਦਾਰ ਨੂੰ ਕਿੱਥੋਂ ਪਰਮਿਸ਼ਨ ਲੈਣੀ ਪੈਂਦੀ? ਪੱਕਾ ਜਥੇਦਾਰ ਕਿਉਂ ਨਹੀਂ? 4 ਸਾਲ ਬਾਅਦ ਤੱਕ ਉਹਨੂੰ ਗਰੰਟੀ ਦੇਣੀ ਚਾਹੀਦੀ ਹੈ ਵੀ ਤੁਸੀਂ 4 ਸਾਲ ਤੱਕ ਜਥੇਦਾਰ ਰਹੂਗਾ ਔਰ ਸਹੀ ਫੈਸਲੇ ਕਰਨੇ ਆ। ਉਸ ਤੋਂ ਬਾਅਦ ਜੇ ਉਹ ਚੰਗਾ ਵਾ ਸਾਰਿਆਂ ਵਾਸਤੇ ਵੀ ਸੱਚੇ ਫੈਸਲੇ ਕਰਦਾ, ਫਿਰ 4 ਸਾਲ ਵਧਾ ਦਿਓ। ਪਰ ਕਾਰਜਕਾਰੀ ਦੇ ਕੁਐਸਚਨ ਆਉਂਦਾ ਵਾ, ਉੱਥੇ ਸ਼ੱਕ ਪੈਂਦਾ ਵਾ ਵੀ ਉਹ ਵਿਚਾਰਿਆਂ ਪੱਕੇ ਤੇ ਕੀਤਾ ਨਹੀਂ ਜਾਂਦਾ, ਵੀ ਜਿਸ ਤਰ੍ਹਾਂ ਕਾਰਜਕਾਰੀ ਜਦੋਂ ਮਰਜ਼ੀ ਉਹਨਾਂ ਦੇ ਸਿਰ ਤੇ ਦਰਬਾਰ ਲਟਕਦੀ ਰਹਿੰਦੀ ਆ। ਇਹ ਚ ਇੰਨਾ ਪ੍ਰੋਬਲਮ ਆ ਜਿੱਥੇ ਕੱਲ ਅਕਾਲ ਤਖ਼ਤ ਸਾਹਿਬ ਦੀ ਸਾਰਿਆਂ ਦੀ ਮਰਿਆਦਾ ਜਿਹੜੀ ਆ ਨਾ ਉਹ ਬਹੁਤ ਉੱਚੀ ਆ, ਤੇ ਜਿਹੜੇ ਇੱਕ ਸਾਰਿਆਂ ਨੂੰ ਪਤਾ ਵਾ ਜੀ ਜਥੇਦਾਰ ਕੌਣ ਲਾਉਂਦਾ, ਕਿਹੜਾ ਫਾਇਦਾ ਉਹਨੂੰ ਚੁੱਕਣਾ ਚਾਹੁੰਦੇ ਆ ਜੀ। ਤੇ ਬਾਕੀ ਜਿਹੜੇ ਆ ਭੱਜ ਕੇ ਗਏ ਆ, ਮੈਂ ਤਾਂ ਕਹਿੰਦਾ ਹਰਭਜਨ ਸਿੰਘ ਦਾ ਬੜਾ ਸਤਿਕਾਰ ਹੁੰਦਾ ਸੀ ਕ੍ਰਿਕਟ ਦਾ, ਇਹ ਤੇ ਬਹੁਤਾ ਹੀ ਨਿਕਲਿਆ ਬੇਸ਼ਰਮ ਬੰਦਾ ਜੀ।
6: ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਜੀ ਰਮੇਸ਼ ਜੀ,
0: ਅਕਾਲ ਤਖ਼ਤ ਸਾਹਿਬ ਨੂੰ ਲੈ ਕੇ ਨਾ ਸਰੋਤਿਓ ਬੜਾ ਹੀ ਮਸਲਾ ਟੇਢਾ ਆ ਇਹ ਤੇ ਮੈਂ, ਚਲੋ ਤੁਸੀਂ ਐ ਨਾ ਮੰਨਿਓ ਕੋਈ ਕਿ ਸ਼ਾਇਦ ਮੈਂ ਕਿਸੇ ਦੇ ਹੱਕ ਜਾਂ ਵਿਰੋਧ ਵਿੱਚ ਇੱਕ ਚਰਚਾ ਦੇ ਨੂੰ ਅੱਗੇ ਵਧਾਉਣ ਲਈ ਹੈ। ਦੇਖੋ ਸਵਾਲ ਅੱਜ ਦੇ ਸਮੇਂ ਰਹਿ ਹੀ ਨਹੀਂ ਗਿਆ ਕਿ ਉੱਥੇ ਫੈਸਲਾ ਲਿਆ ਕਿ ਕੁਲਦੀਪ ਸਿੰਘ ਗੜਕਾਜ ਨੇ, ਇਸ ਕਰਕੇ ਅਸੀਂ ਨਹੀਂ ਮੰਨਣਾ। ਦੇਖੋ ਲੈਣਾ ਤੇ ਕਦੇ ਨਾ ਕਦੇ ਕਿਸੇ ਵਿਅਕਤੀ ਨੇ ਹੀ ਹੈ, ਜਿਹੜਾ ਜਥੇਦਾਰ ਹੈ ਕੋਈ ਵੀ ਹੋ ਸਕਦਾ ਵਿਅਕਤੀ ਹੀ ਹੋਣਾ ਆ। ਅਸੀਂ ਕਿਵੇਂ ਇਗਨੋਰ ਕਰ ਸਕਦੇ ਕਿ ਫੈਸਲਾ ਤੇ ਅਕਾਲ ਤਖ਼ਤ ਸਾਹਿਬ ਦੀ ਵਸੀਲ ਦਾ ਨਾ, ਉਹਨੂੰ ਇਗਨੋਰ ਥੋੜੋ ਕਰ ਸਕਦੇ ਹਾਂ? ਇਹ ਤੇ ਇੱਕ ਨਵਾਂ ਬਹਾਨਾ ਨੀ ਅਸੀਂ ਲੱਭ ਲਿਆ? ਕਈ ਵਾਰੀ ਇੰਜ ਲੱਗਦਾ ਗੱਲਾਂ ਤੁਹਾਡੀਆਂ 100% ਦਰੁਸਤ ਹੈ, ਮੈਂ ਵੀ ਇਹੀ ਕਹਿਣਾ ਹੈ। ਮੈਂ ਤੇ ਕਾਰਜਕਾਰੀ ਦੇ ਬਿਲਕੁਲ ਖਿਲਾਫ ਹਾਂ, ਕਿਉਂ ਕਾਰਜਕਾਰੀ ਤੁਸੀਂ ਕਿਹੜੀ ਪਰਮੀ ਮੈਂ ਤੇ ਟਿੱਚਰਾਂ ਕਰਦਾ ਇਹਨਾਂ ਨੂੰ ਕਿ ਤੁਸੀਂ ਪਰਮਿਸ਼ਨ ਲੈ ਕੇ ਆਉਣੀ ਚੋਣ ਕਮਿਸ਼ਨ ਤੋਂ SGPC ਨੇ, ਜਾਂ ਤੁਹਾਨੂੰ ਇੱਥੇ ਟਰੰਪ ਨਹੀਂ ਮੰਨਦਾ, ਜਾਂ ਇਰਾਨ ਦੀ ਜੰਗ ਦਾ ਪ੍ਰਭਾਵ ਹੈ, ਇੱਥੇ ਪੈਟਰੋਲ ਮਹਿੰਗਾ ਹੋ ਗਿਆ, ਤੁਹਾਨੂੰ ਤੇ ਕੋਈ ਲੈਣਾ ਦੇਣਾ ਹੀ ਨਹੀਂ, ਤੁਸੀਂ ਇਹਨੂੰ ਕਿਉਂ ਨਹੀਂ ਪੱਕਾ ਲਾਉਂਦੇ? ਸਾਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ ਕਿਹਨੂੰ ਲਾਉਣਾ, ਨਾ ਤੁਸੀਂ ਪਹਿਲਾਂ ਕਿਸੇ ਨੂੰ ਪੁੱਛਿਆ ਨਾ ਹੁਣ ਪੁੱਛਣਾ ਸਾਨੂੰ ਪਤਾ, ਪਰੰਤੂ ਲਾਓ ਤੇ ਘੱਟੋ ਘੱਟ ਪੱਕਾ ਨਾ। ਇਹ ਤੇ ਬੜੀ ਸ਼ਰਾਰਤ ਆ ਜੀ ਕਿ ਅਸੀਂ ਤੈਨੂੰ ਲਟਕਾ ਕੇ ਰੱਖਣਾ, ਸਾਡੇ ਹਿਸਾਬ ਦੇ ਨਾਲ ਚੱਲੂਗਾ ਜਥੇਦਾਰ ਹੈ, ਨਹੀਂ ਤੇ ਰਾਤੋਂ ਰਾਤ ਬਦਲ ਦੇਵਾਂਗੇ। ਇਹ ਤੇ ਗੱਲ ਬਹੁਤ ਮਾੜੀ ਹੈਗੀ ਹੈ। ਉੱਥੇ ਸਭ ਤੋਂ ਵੱਡੀ ਗੱਲ, 2 ਸਾਲ ਹੋ ਗਏ ਇਹਨਾਂ ਨੂੰ ਨਿਯਮ ਬਣਾਉਂਦਿਆਂ, ਅਕਾਲ ਤਖ਼ਤ ਦੀ ਨਿਯੁਕਤੀ ਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਹਟਾਉਣ ਲਈ 2 ਸਾਲ ਹੋ ਗਏ। ਸਰਕਾਰ ਤੇ ਅਸੀਂ ਕਹਿੰਦੇ ਹਾਂ ਜੀ ਉਹ ਕੁਛ ਨਹੀਂ ਕਰਦੀ, ਤੇ ਤੁਸੀਂ ਭਾਈ ਕਿੱਥੋਂ ਪਰਮਿਸ਼ਨ ਲੈਣੀ? ਕਿੱਡੀ ਕੀ ਗੱਲ ਹੈ, ਤੁਸੀਂ ਨਿਯਮ ਕਿਉਂ ਨਹੀਂ ਬਣਾਉਂਦੇ? ਇਸ ਕਰਕੇ ਨਹੀਂ ਬਣਾਉਂਦੇ ਨਾ ਕਿ ਨਿਯਮ ਸਾਨੂੰ ਮੰਨਣੇ ਪੈਣੇ ਆ, ਇਸ ਕਰਕੇ ਅਸੀਂ ਬਣਾਉਣੇ ਨਹੀਂ? ਇਸ ਕਰਕੇ ਇਹ ਤੇ ਭਾਈ ਬੇਈਮਾਨ ਢਾਂਚਾ ਹੈਗਾ ਆ। ਪਰੰਤੂ ਅੱਜ ਜਿਹੜਾ ਫੈਸਲੇ ਤੇ ਚਰਚਾ ਕਰ ਰਹੇ ਹਾਂ ਉਹਨੂੰ ਮੈਨੂੰ ਲੱਗਦਾ ਕਿ ਇਸ ਗੱਲ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਕਿ ਉਹ ਫੈਸਲਾ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ, ਅਕਾਲ ਤਖ਼ਤ ਸਾਹਿਬ ਤੋਂ ਸੁਣਾਇਆ ਫੈਸਲਾ ਹੈਗਾ ਆ। ਇਸ ਕਰਕੇ ਕੀ ਉੱਥੇ ਅਸੀਂ ਕੇਵਲ ਤੇ ਕੇਵਲ ਇੱਕ ਬਹਾਨਾ ਖੜਾ ਕਰਕੇ ਕਿ ਉਹ ਤੇ ਬਾਦਲਾਂ ਦਾ ਜਥੇਦਾਰ ਹੈ, ਭਾਈ ਉਹ ਤੇ ਰਾਤ ਦੇ ਹਨੇਰੇ ਚ ਬਣਿਆ, ਇਸ ਕਰਕੇ ਅਸੀਂ ਭਗਵੰਤ ਮਾਨ ਨੂੰ ਕਲੀਨ ਚਿੱਟ ਦਈਏ? ਮੈਨੂੰ ਲੱਗਦਾ ਕਿ ਇਹ ਵੀ ਗੱਲ ਨਹੀਂ ਫੱਪਦੀ, ਇਹਦਾ ਹੱਲ ਕੱਢਣਾ ਪੈਣਾ। ਸਿਆਣਪ ਇਹੀ ਆ ਜੇ ਇੱਦਾਂ ਅਸੀਂ ਤੁਰ ਪਏ ਨਾ ਇੱਕ ਧਿਰ ਬਣ ਗਏ ਕਿ ਉਹ ਜਥੇਦਾਰ ਮਾੜਾ ਰਾਤ ਤੇ ਹਨੇਰੇ ਚ ਬਣਿਆ, ਅਕਾਲੀ ਦਲ ਨੇ ਬਣਾਇਆ, ਉਹ ਕਾਰਜਕਾਰੀ ਇਸ ਕਰਕੇ ਫੈਸਲਾ ਨਹੀਂ ਮੰਨਣਾ, ਇਹ ਅੱਜ ਤੇ ਭਗਵੰਤ ਮਾਨ ਦੇ ਨਾਲ ਹੋਈ ਹੈ, ਕੱਲ ਨੂੰ ਹੋਰ ਕੋਈ ਕਹੇਗਾ ਫਿਰ ਕੀ ਕਰਾਂਗੇ? ਸੋ ਇਸ ਕਰਕੇ ਨਹੀਂ ਹੈਗਾ ਜਿਹੜਾ ਤੇ ਮੇਰੇ ਤੁਹਾਡੇ ਵਰਗਾ ਉੱਥੇ ਅਸੀਂ ਬੋਲਦੇ ਨਹੀਂ। ਅੱਜ ਭਗਵੰਤ ਮਾਨ ਦੇ ਖਿਲਾਫ ਫੈਸਲਾ ਤੇ ਅਸੀਂ ਸਾਰੇ ਕਹਿੰਦੇ ਜੀ ਉਹ ਕਾਰਜਕਾਰੀ ਹੈ, ਉਹ ਅਕਾਲੀ ਦਲ ਦਾ ਹੈ, ਉਹ ਫਲਾਨਾ ਹੈ। ਇਸ ਕਰਕੇ ਇਹਦਾ ਕੋਈ ਹੱਲ ਲੱਭੀਏ, ਇਹਨੂੰ ਗੱਲ ਨੂੰ ਹਵਾ ਚ ਲਟਕਦੇ ਨਹੀਂ ਰੱਖਣਾ ਚਾਹੀਦਾ, ਜਿਹੜਾ ਸਿਆਣੇ ਸਿੱਖ ਬੁੱਧੀ ਜੀ ਵੀ ਉਹਨਾਂ ਦੀ ਅੱਜ ਜ਼ਿੰਮੇਵਾਰੀ ਬਣਦੀ ਹੈ
6: ਜੀ। ਬਿਲਕੁਲ, ਔਰ ਤੁਸੀਂ ਬਹੁਤ ਦਰੁਸਤ ਕਿਹਾ ਆ। ਇਹ ਤਾਂ ਹੁਣ ਜੇ ਆਪਾਂ ਪਿਛਲੀਆਂ, ਮੈਂ ਪਹਿਲਾਂ ਵੀ 2 ਲਾਈਨਾਂ ਕਹੀਆਂ ਸੀ ਕਿ ਜੇ ਪਿਛਲੀਆਂ ਵੱਲ ਵੇਖੀਏ ਤਾਂ ਜਿਹੜੇ ਦਾਗ ਧੱਬੇ ਲੱਗੇ ਸਭ ਤੇ ਹੀ ਆ, ਦੁੱਧ ਧੋਤੋ ਤਾਂ ਕੋਈ ਵੀ ਨਹੀਂ ਆ। ਕਹਿੰਦੇ ਕਿ ਤੱਕੜੀ ਨਾਲ ਬੇਅਦਬੀ ਜੁੜ ਗਈ, ਪੰਜੇ ਨਾਲ 84 ਤੇ ਕਮਲ ਦੇ ਨਾਲ ਨੇ ਦੰਗੇ ਜੁੜ ਗਏ, ਝਾੜੂ ਨਾਲ 84। ਹੁਣ ਦੱਸੋ ਪੰਜਾਬ ਕਹੇ ਕਿਹਦੀ ਮਾਂ ਨੂੰ ਮਾਸੀ? ਸੋ ਹੁਣ ਗੱਲ ਤਾਂ ਮੁੱਦੇ ਸਾਡੇ ਤੇ ਆ ਗਏ ਨਾ ਸਾਰੇ। ਹੁਣ ਅਕਾਲ ਤਖ਼ਤ ਦੇ ਉੱਪਰ ਜੇ ਆਪਾਂ ਸਵਾਲ ਚੱਕਾਂਗੇ, ਫਿਰ ਭਾਈ ਅਕਾਲ ਤਖ਼ਤ ਦੇ ਸਾਡੀਆਂ ਆਉਣ ਵਾਲੀਆਂ ਨਸਲਾਂ ਕੀ ਕਹਿਣਗੀਆਂ ਕਿ ਤੁਹਾਨੂੰ ਭਾਈ ਆਪਣੇ ਫੈਸਲਿਆਂ ਤੇ ਆਪਣੇ ਅਕਾਲ ਤਖ਼ਤ 'ਤੇ ਵੀ ਸਾਨੂੰ ਸ਼ੱਕ ਹੋਣ ਲੱਗ ਗਿਆ? ਸੋ ਵੰਡੇ ਨਾ ਜਾਈਏ, ਇਸ ਚੀਜ਼ 'ਤੇ ਥੋੜ੍ਹਾ ਜਿਹਾ ਧਿਆਨ ਰੱਖੋ। ਸੋ ਅਗਲੀ ਕਾਲ ਵੱਲ ਚੱਲਦੇ ਹਾਂ, 905-673-3337। ਜੀ ਸਤਿ ਸ਼੍ਰੀ ਅਕਾਲ ਜੀ, 9445 ਤੁਸੀਂ ਆਉਂਦੇ ਰਹੋ ਜੀ।
12: ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜਿਹੜਾ ਬੰਦਾ ਟੀਵੀ ਦੇਂਦਾ ਉਹ ਹੀ ਦੱਸ ਸਕਦਾ ਕਿ ਅਕਾਲ ਤਖ਼ਤ ਦਾ ਜਥੇਦਾਰ ਕਿਸ ਸਹੁੰ ਖਾਰ ਆਪ ਹੀ ਅਰਦਾਸ ਕਰ ਰਿਹਾ ਸੀ ਕਨੇਡਾ ਦੀ ਧਰਤੀ ਤੇ ਦਿਨ ਦੇ 12 ਵਜੇ ਸੀ। ਸਰੋਤਿਓ, ਇੰਡੀਆ ਦਾ ਟਾਈਮ ਤੁਸੀਂ ਆਪ ਕੱਢ ਲਓ, ਪਹਿਲੇ ਟਾਈਮ ਡਰਦਾ ਮਾਰਾ ਨੰਗਾ ਸਿੰਘਾਂ ਤੂੰ ਜਦੋਂ ਦਰਬਾਰਾ ਬਣਿਆ ਉਹ ਸੀਨ ਵੀ ਮੈਂ ਦੇਖਿਆ, ਉਹਦੇ ਪਿੱਛੇ ਕੁਛ ਨੰਗ ਸਿੰਘ ਖੜੇ ਸੀ। ਇਹਦਾ ਮੈਂ ਸਤਿ ਸ਼੍ਰੀ ਅਕਾਲ ਹੋ ਗਈ ਸੀ। ਮੈਂ ਅੱਜ ਤੱਕ ਮਜੀਠੀਆ ਸਾਹਿਬ ਨੂੰ ਗੁਨਾਹਗਾਰ ਨਹੀਂ ਕਿਹਾ ਕਿਉਂਕਿ ਅਦਾਲਤ ਨੇ ਫੈਸਲਾ ਨਹੀਂ ਦਿੱਤਾ। 2060 ਤੋਂ ਕੇਸ ਚੱਲ ਰਿਹਾ ਹੈਗਾ। ਸੁਖਬੀਰ, ਸਾਰੀ ਦੁਨੀਆਂ ਦੇ ਸਾਹਮਣੇ ਮੰਨ ਗਿਆ ਕਿ ਮੈਂ ਗੁਨਾਹਗਾਰ ਹਾਂ, ਉਹਨੂੰ ਕਿਉਂ ਨੀ ਕਹਿੰਦੇ ਕੱਲ ਤੱਕ ਦੇ ਜਥੇਦਾਰ ਗੁਨਾਹਗਾਰ? ਵਰਸ਼ਾ ਲੈ ਕੇ ਬਾਹਰ ਬੈਠ ਗਏ ਔਰ ਗੋਲੀ ਚਲੋ ਆਈ ਰਹੀ ਜਾਣ ਬੁੱਝ ਕੇ, ਲੋਕਾਂ ਨੂੰ ਬੇਵਕੂਫ ਬਣਾਇਆ ਗਿਆ ਹੈ। 2 ਦਿਨ ਪਹਿਲਾਂ ਤੁਸੀਂ ਆਪ ਹੀ ਕਹਿ ਰਹੇ ਸੀ ਕਿ ਵੋਟਾਂ ਘਟਾ ਰਹੀ ਆ, ਅੱਜ ਮੇਰੇ ਖਿਆਲ ਚ ਚੱਬੇਵਾਲ ਦੀ ਖਬਰ ਤੋਂ ਤੁਸੀਂ ਥੋੜਾ ਜਿਹਾ ਗਰਮ ਹੋ ਗਿਆ। ਇਉਂ ਨਹੀਂ ਹੋਣਾ ਚਾਹੀਦਾ ਕਿ ਗੰਗਾ ਗਏ ਤਾਂ ਗੰਗਾ ਰਾਮ, ਜਮਣਾ ਗਏ ਤਾਂ ਜਮ। ਤੁਸੀਂ ਯਕੀਨ ਕਰੋ, ਮੈਂ ਸਹੁੰ ਖਾ ਕੇ ਕਹਿੰਦਾ, ਮੈਂ ਭਾਰਤ ਦੇ ਪੱਖ ਚ ਬੋਲਦਾ, ਮੈਂ ਨਹੀਂ ਚਾਹੁੰਦਾ ਕਿ ਆਪ ਵਾਲੇ ਗਲਤ ਕੰਮ। ਮੈਂ ਤੁਹਾਡੇ ਸਾਹਮਣੇ ਸਭ ਤੋਂ ਪਹਿਲਾਂ ਆਪ ਪਾਰਟੀ ਦਾ ਨਾਂ ਲੈਂਦਾ ਹੁੰਦਾ, ਅਹਿਮਦ ਰਤਨ ਜੀ ਤੋਂ।
6: ਜੀ ਬਹੁਤ ਸ਼ੁਕਰੀਆ ਜੀ, ਆਪਣਾ ਸਮਾਂ ਸੀਮਤ ਹੈ, ਸੋ ਆਪਾਂ ਰਮੇਸ਼ ਜੀ ਤੋਂ ਵੀ ਜਵਾਬ ਲੈ ਲਈਏ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
0: ਚਲੋ ਇਹ ਚਰਚਾ, ਮੈਂ ਇਹ ਮਹਿਸੂਸ ਕਰਦਾ ਕਿ ਇਹ ਚਰਚਾ ਮੇਰੀ ਜਾਂ 2-4 ਬੰਦਿਆਂ ਦੀ ਨਹੀਂ ਹੋ ਸਕਦੀ, ਕਿਉਂਕਿ ਮਸਲਾ ਹੀ ਬਹੁਤ ਵੱਡਾ, ਕਸੂਤਾ ਮਹੱਤਵਪੂਰਨ। ਇੱਕ ਪਾਸੇ ਤਖ਼ਤਾਂ ਤੋਂ ਤਖ਼ਤ ਜਿਹਨੂੰ ਅਸੀਂ ਅਕਾਲ ਤਖ਼ਤ ਆਖਦੇ ਹਾਂ
6: ਜੀ,
0: ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਹੈ, ਤੇ ਦੋਵਾਂ ਦੇ ਮਗਰ ਇੱਕ ਇੱਕ ਵੱਡੀ ਸਿਆਸੀ ਜਮਾਤ ਖੜੀ ਹੈ, ਤੇ ਇਸ ਕਰਕੇ ਟਿੱਪਣੀਆਂ ਆਉਣੀਆਂ, ਇੱਕ ਦੂਜੇ ਚ ਨੁਕਸੋ ਕੱਢਣੇ ਸੁਭਾਵਿਕ ਹੈ। ਪੱਤਰਕਾਰ ਦੀ ਗੱਲ ਦੇ ਨਾਲ ਸਹਿਮਤ ਹੋਣਾ, ਨਾ ਸਹਿਮਤ ਹੋਣਾ, ਮੈਂ ਸਮਝਦਾ ਇਸ ਬੜੀ ਇੱਕ ਸੌਖੀ ਗੱਲ ਹੀ ਹੈਗੀ ਹੈ, ਕਿਉਂਕਿ ਮੈਂ ਤਾਂ ਪਹਿਲਾਂ ਹੀ ਕਹਿੰਦਾ ਕਿ ਮੈਨੂੰ ਦੱਸ ਦਿਓ ਕਿ ਮੈਂ ਕੀ ਕਰਾਂ, ਕਿਵੇਂ ਮੈਂ ਭਗਵੰਤ ਮਾਨ ਨੂੰ ਕਲੀਨ ਚਿੱਟ ਦੇ ਦਾਂ? ਰੌਲਾ ਤੇ ਹੈ ਕਿ ਵੀਡੀਓ ਸੱਚੀ ਹੈ ਕਿ ਨਹੀਂ ਹੈਗੀ। ਇੱਕ ਜਣੇ ਨਾ ਵੀ ਅੱਜ ਤੱਕ ਕਮੈਂਟ ਨਹੀਂ ਕੀਤਾ ਕਿ ਦੱਸ ਵੀਡੀਓ ਤਾਂ ਦੱਸੋ ਨਾ, ਸੱਚੀ ਕਿ ਝੂਠੀ। ਜੇ ਸੱਚੀ ਹੈ ਤੇ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਸਹੀ ਹੈ, ਜੇ ਉਹ ਵੀਡੀਓ ਝੂਠੀ ਹੈ ਤਾਂ ਅਕਾਲ ਤਖਤ ਸਾਹਿਬ
13: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ। 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ। 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
14: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
15: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
16: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
17: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
16: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
17: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
16: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
17: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
16: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
17: ਪ੍ਰੋਗਰਾਮ ਪੰਜਾਬੀ ਲਹਿਰਾਂ
16: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
18: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
19: HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
20: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ।

ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲ੍ਹੇ ਨੇ, 11 ਤੋਂ 8, 905-204-1313, 905-204-1313।

0: ਵ ਪ੍ਰੋਗਰਾਮ ਹੈ ਪੰਜਾਬੀ ਰਹਿਣ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ ਕਿਵੇਂ ਹੋ ਕੀ ਹਾਲ ਚਾਲ ਨੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ ਸਵੇਰ ਵਿੱਚ ਵੈਲਕਮ ਪਿਆਰ ਸਤਿਕਾਰ ਹੈਪੀ ਹੈਪੀ ਹੈਪੀ ਮਿਡ ਵੀਕ ਕਿਆ ਬਾਤ ਹੈ ਮਿਡ ਵੀਕ ਯਾਨੀ ਕਿ ਆਲਰੇਡੀ ਵੈਨਸਡੇ ਆ ਗਿਆ ਕੱਲ੍ਹ ਨੂੰ ਫਰਾਈਡੇ ਜੂਨੀਅਰ ਹੈ ਪਰਸੋਂ ਨੂੰ ਫਰਾਈਡੇ ਅਤੇ ਚਲੋ ਜੀ ਲੈ ਲਿਆ ਕੰਮ ਬਸ ਨੇੜੇ ਹੀ ਆ ਅਤੇ ਵੀਕਐਂਡ ਆਇਆ ਹੀ ਲਓ ਅੱਜ ਕੱਲ੍ਹ ਤਾਂ ਵੈਸੇ ਰੋਜ਼ ਹੀ ਵੀਕਐਂਡ ਹੁੰਦਾ ਕਿਉਂਕਿ ਰੌਣਕ ਮੇਲਾ ਹੀ ਫੁੱਲ ਲੱਗਿਆ ਹੋਇਆ ਚਾਰੇ ਪਾਸੇ ਵਰਲਡ ਕੱਪ ਵਿਆਹ ਸ਼ਾਦੀਆਂ ਅਤੇ ਬਸ ਨਿੱਤੀ ਫੰਕਸ਼ਨ ਤੁਹਾਨੂੰ ਪਤਾ ਹੀ ਆ ਕਿ ਆਪਣੇ ਵਿਆਹ ਵੀ ਚੱਲਦੇ ਹਫ਼ਤਾ ਹਫ਼ਤਾ ਕਿਸੇ ਗੋਰੇ ਨੂੰ ਆਪਣੇ ਵਿਆਹ 'ਤੇ ਲੈ ਜਾਓ ਅਗਲਾ ਕਹਿੰਦਾ ਬੱਲੇ ਯਾਰ ਤੁਹਾਡੇ ਵਿਆਹ ਸਾਨੂੰ ਤਾਂ ਹਰ ਵਿਆਹ 'ਤੇ ਸੱਦਿਆ ਕਰੋ ਫਿਰ ਜਦੋਂ ਬੰਦਾ ਹਰ ਵਿਆਹ 'ਤੇ ਵਾਕਈ ਸੱਦਿਆ ਜਾਂਦਾ ਫਿਰ ਕੀ ਹੁੰਦਾ ਕਹਿੰਦਾ ਯਾਰ ਬ੍ਰੇਕ ਨਹੀਂ ਮਿਲਦੀ ਸੋ ਚੱਲ ਫਨ ਹੈ ਯਾਰ ਆਪਾਂ ਰੌਣਕ ਮੇਲਾ ਜਿਹਾ ਸਾਰੇ ਲਾ ਲੈਂਦੇ ਹਾਂ ਅਤੇ ਵਧੀਆ ਚੀਜ਼ ਹੈ ਚਾਹੀਦਾ ਕਿਉਂਕਿ ਜ਼ਿੰਦਗੀ ਹੈ ਹੀ ਇਹ ਹੈ ਰੌਣਕ ਮੇਲਾ ਇਕੱਠੇ ਇੱਕ ਦੂਜੇ ਨਾਲ ਮਿਲਦੇ ਗਿਲਦੇ ਹਾਂ ਅਤੇ ਇੰਜੋਏ ਕਰਦੇ ਹਾਂ ਸੋ ਹੋਰ ਕੀ ਹੈ ਜ਼ਿੰਦਗੀ ਕਿਉਂਕਿ ਕੁਝ ਕੁ ਜਿਹੜੇ ਸੁੰਨੇ ਸੁੰਨੇ ਬੈਠੇ ਆ ਜਿਨ੍ਹਾਂ ਨੂੰ ਕੋਈ ਬੁਲਾਉਂਦਾ ਨਹੀਂ ਕੋਈ ਸੱਦਾ ਨਹੀਂ ਉਹ ਵਿਚਾਰੇ ਤਰਸਦੇ ਆ ਕਿ ਸਾਨੂੰ ਵੀ ਕੋਈ ਸੱਦੇ ਪੱਤਰ ਆਉਣ ਅਤੇ ਜਿਨ੍ਹਾਂ ਨੂੰ ਜ਼ਿਆਦਾ ਸੱਦਾ ਪੱਤਰ ਆਉਂਦਾ ਉਹ ਕਹਿੰਦਾ ਯਾਰ ਮੈਨੂੰ ਕੋਈ ਨਾ ਆਵੇ ਸੋ ਗ੍ਰਾਸ ਇਜ਼ ਆਲਵੇਜ਼ ਗ੍ਰੀਨਰ ਔਨ ਦੀ ਅਦਰ ਸਾਈਡ ਸੋ ਪ੍ਰੋਗਰਾਮ ਪੰਜਾਬੀ ਦਾ ਸਭ ਦਾ ਸਵਾਗਤ ਹੈ ਵੈਲਕਮ ਐਂਡ ਕੱਲ੍ਹ ਮੈਸੀ ਸਾਹਿਬ ਨੇ ਫੱਟੇ ਚੱਕਤੇ ਹੈ ਤਿੰਨ ਗੋਲ ਕਰਨੇ ਵਰਲਡ ਕੱਪ ਦੀ ਆਪਦੀ ਪਹਿਲੀ ਗੇਮ ਦੇ ਵਿੱਚ ਅਤੇ ਮੈਸੀ ਮੈਸੀ ਹੋ ਗਈ 3-0 ਨਾਲ ਅਰਜਨਟੀਨਾ ਨੇ ਅਲਜੀਰੀਆ ਨੂੰ ਬੀਟ ਕੀਤਾ ਅਤੇ ਤਿੰਨੇ ਗੋਲ ਮੈਸੀ ਦੇ 97 ਮਿੰਟ 'ਤੇ 60 ਮਿੰਟ 'ਤੇ ਅਤੇ 76 ਮਿੰਟਾਂ 'ਤੇ ਮੈਸੀ ਸਕੋਰ ਅਤੇ ਮੈਂ ਦੇਖ ਰਿਹਾ ਸੀ ਮੈਚ ਮੈਂ ਸਾਰਾ ਨਹੀਂ ਮਨਾਉਂਦਾ ਮੈਂ 10 ਵਜੇ ਤੋਂ ਸ਼ੁਰੂ ਕੀਤਾ ਅਤੇ ਮੈਸੀ ਵੀ ਪੂਰਾ ਐਨ ਜੋਸ਼ 'ਤੇ ਨਾਲ ਖੇਡ ਰਿਹਾ ਸੀ ਅੱਜ ਹੁਣ ਰੋਨਾਲਡੋ ਸਾਹਿਬ ਕਰਨਗੇ ਕੁਛ ਨੇੜੇ ਤੇੜੇ ਨਹੀਂ ਤਾਂ ਜਿਹੜੇ ਮੈਸੀ ਦੇ ਫੈਨ ਨੇ ਉਹਨਾਂ ਨੇ ਕਹਿਣਾ ਬਈ ਤੁਹਾਡਾ ਰੋਨਾਲਡੋ ਕਿੱਥੇ ਰਹਿ ਗਿਆ ਸੋ ਦੇਖਦੇ ਹਾਂ ਅੱਜ ਦੇ ਪੋਰਚੁਗਲ ਦੇ ਮੈਚ ਦੇ ਵਿੱਚ ਕਿਹੜਾ ਅੱਗੇ ਵੱਧਦਾ ਪੋਰਚੁਗਲ ਤਾਂ ਵਿਨ ਕਰੇਗਾ ਕਰੇਗਾ ਕੋਂਗੋ ਨੂੰ ਫੇਸ ਕਰੇ 1 ਵਜੇ ਅਤੇ ਫਿਰ ਇੰਗਲੈਂਡ ਅਤੇ ਕਰੋਏਸ਼ੀਆ ਦਾ ਵੀ ਮੈਚ ਹੈ 4 ਵਜੇ ਸੋ ਚਲੇ ਰੀਲੀ ਗੁੱਡ ਗੇਮਸ ਹੈ ਬਹੁਤ ਟੋਪ ਦੀਆਂ ਦੋ ਟੀਮਾਂ ਹੁਣ ਇੰਗਲੈਂਡ ਵਾਲੇ ਕਿੱਥੇ ਆ ਸਾਡੇ ਮਿੱਤਰ ਸੱਜਣ ਬੜੇ ਬੜੇ ਯਾਰ ਇੰਗਲੈਂਡ ਦੇ ਫੈਨ ਨੇ ਟੋਰਾਂਟੋ ਦੇ ਵਿੱਚ ਤਾਂ ਅਤੇ ਮੈਨੂੰ ਲੱਗਦਾ ਅੱਜ ਹਰ ਇੱਕ ਪੱਬ ਭਰਿਆ ਹੋਵੇਗਾ ਬਿਜ਼ੀ ਹੋਵੇਗਾ ਅਤੇ ਲੋਕ ਫਿਰ ਮੈਚਿਸ ਨੂੰ ਇੰਜੋਏ ਕਰਨਗੇ ਅਗਲਾ ਜਿਹੜਾ ਇੱਥੇ ਕੈਨੇਡਾ ਟੋਰਾਂਟੋ ਦੇ ਵਿੱਚ ਮੈਚ ਆਈ ਥਿੰਕ ਸੈਟਰਡੇ ਦਾ ਹੈ ਨਾ ਜਰਮਨੀ ਅਤੇ ਆਈਵਰੀ ਕੋਸਟ ਦਾ ਸੋ ਉਹ ਵੀ ਸੋਲਡ ਆਊਟ ਹੋਵੇਗਾ ਮੈਂ ਅੱਜ ਦੇਖ ਰਿਹਾ ਸੀ ਕੁਝ ਕੁ ਲੋਕ ਕਹਿ ਰਹੇ ਆ ਕਿ ਯਾਰ ਵਰਥ ਐਵਰੀ ਪੈਨੀ ਜਿਹੜੇ ਲੋਕ ਗੇਮ 'ਤੇ ਗਏ ਕਹਿੰਦੇ ਇੰਨਾ ਵਧੀਆ ਮੈਚ ਸੀਗਾ ਕਿ ਖੂਬ ਇੰਜੋਏ ਕੀਤਾ ਅਤੇ ਕੁਝ ਕਹਿੰਦੇ ਆ ਯਾਰ ਸਾਨੂੰ ਨਾ ਚੰਗਾ ਨਹੀਂ ਲੱਗਿਆ ਸੋ ਪਿਛਲੀ ਵੀਕ ਤਕਰੀਬਨ 43,000 ਹਾਂਜੀ ਫੈਨ ਗਏ ਜਿਹੜਾ ਪਹਿਲਾ ਮੈਚ ਹੋਇਆ ਸੀ ਕੈਨੇਡਾ ਦਾ ਅਤੇ 146 ਮਿਲੀਅਨ ਡਾਲਰ ਇਸ ਸਟੇਡੀਅਮ ਨੂੰ ਰੈਨੋਵੇਟ ਕੀਤਾ ਕਰਨ ਦੇ ਉੱਤੇ ਲਾਇਆ ਅਤੇ ਬਹੁਤ ਸਾਰੇ ਲੋਕਾਂ ਨੇ ਹਜ਼ਾਰਾਂ ਡਾਲਰ ਲਏ ਮੈਚ ਦੇਖਣ ਦੇ ਲਈ ਸੋ ਬੜਾ ਕਰੇਜ਼ ਅਤੇ ਕਿਸਨੇ ਲਿਖਿਆ ਦ ਸਟੇਡੀਅਮ ਵਾਜ਼ ਰੌਕਿੰਗ ਇੱਕ ਬੰਦਾ ਕਹਿੰਦਾ ਮੈਂ ਆਪਣੇ ਭਤੀਜੇ ਨੂੰ ਲੈ ਕੇ ਗਿਆ ਅਤੇ ਆਲਮੋਸਟ $1,250 ਪਰ ਟਿਕਟ ਕਹਿੰਦਾ ਐਟਮੋਸਫੀਅਰ ਸਟੇਡੀਅਮ ਦੇ ਵਿੱਚ ਇਲੈਕਟ੍ਰਿਕ ਸੀਗਾ ਅਤੇ ਕੁਝ ਕੁ ਟਿਕਟਾਂ ਅਖੀਰਲੇ ਮੌਕੇ ਦੇ ਉੱਤੇ ਬੜੇ ਵਧੀਆ ਪ੍ਰਾਈਸ ਦੇ ਉੱਤੇ ਲੋਕਾਂ ਨੂੰ ਟਿਕਟਾਂ ਮਿਲੀਆਂ ਕਿਉਂਕਿ ਐਂਡ 'ਤੇ ਜਿਨ੍ਹਾਂ ਦੀਆਂ ਟਿਕਟਾਂ ਨਹੀਂ ਵਿਕਦੀਆਂ ਉਹ ਕਹਿੰਦੇ ਚਲੋ ਯਾਰ ਹੁਣ ਵੇਚ ਹੀ ਦਿੰਦੇ ਹਾਂ ਅਤੇ ਚਲੋ ਕੁਝ ਕੁ ਲੋਕ ਕਹਿੰਦੇ ਉਸ ਵੇਲੇ ਸੀ ਇੱਕ ਬੰਦੇ ਨੇ ਕਿਹਾ ਕਿ ਅਸੀਂ 3,300 ਦੀਆਂ ਟਿਕਟਾਂ 2 ਲਈਆਂ ਅਤੇ ਉਹ ਵੀ ਕਹਿੰਦਾ ਕਿ ਯਾਰ ਬੜਾ ਆਨੰਦ ਲਿਆ ਵੰਸ ਇਨ ਅ ਲਾਈਫ ਟਾਈਮ ਐਕਸਪੀਰੀਅੰਸ ਜਦੋਂ ਗੋਲ ਹੋਇਆ ਤਾਂ ਪੂਰਾ ਸਟੇਡੀਅਮ ਹੀ ਹਿੱਲਣ ਲੱਗ ਗਿਆ ਇੱਕ ਨੇ ਕਿਹਾ ਕਿ ਆਈ ਵੁਡਨਟ ਗੋ ਬੈਕ ਇੱਕ ਆਪਦੇ ਬ੍ਰਦਰ ਇਨ ਲਾਅ ਦੇ ਨਾਲ ਗਿਆ ਕਹਿੰਦਾ ਬਹੁਤ ਮਹਿੰਗਾ ਖਾਣਾ ਅਤੇ ਨਾ ਕੋਈ ਬੜਾ ਵਧੀਆ ਫੂਡ ਕਹਿੰਦਾ 2 ਸੌਸੇਜਿਸ ਲਏ ਇੱਕ ਡਰਿੰਕ ਲਿਆ ਇੱਕ ਬੈਗ ਆਫ ਚਿਪਸ ਅਤੇ ਕਹਿੰਦਾ $30 ਅਤੇ ਕਹਿੰਦਾ ਅਸੀਂ ਸੋਚਿਆ $30 ਅਤੇ $55 2 ਸੌਸੇਜ ਇੱਕ ਡਰਿੰਕ ਅਤੇ ਬੈਗ ਆਫ ਚਿਪਸ ਹੋਣਾ ਹੀ ਆ ਹੁਣ ਇਹਨਾਂ ਦਾ ਜੇ ਤੂੰ ਪਰ ਜੇ ਕੋਈ $3,300 ਟਿਕਟ 'ਤੇ ਲਾ ਰਿਹਾ ਤੁਹਾਨੂੰ ਹੁਣ ਕਿਸੇ ਖਾਣੇ ਪੀਣੇ 'ਤੇ $55 ਤੰਗ ਕਰਦੇ ਜੇ ਜਾਣਾ ਹੀ ਆ ਫਿਰ ਵਧੀਆ ਇੰਜੋਏ ਕਰੋ ਚੀਪੈਸਟ ਬੀਅਰ ਹੈ ਜਿਹੜੀ $16.75 ਤੇ ਪਾਣੀ ਦੀ ਬੋਤਲ ਜਾਂ ਚਿਪਸ $7 ਦੇ। ਸੋ ਤੁਸੀਂ ਕੋਈ ਸਪੋਰਟਸ ਡਰਿੰਕ ਗੇਟਰੇਡ ਆਰਡ ਲੈਣਾ $10 ਦਾ ਇੱਕ ਹੈ, ਡੋਮੈਸਟਿਕ ਬੀਅਰ $16.75 ਨੂੰ, ਪ੍ਰੀਮੀਅਮ ਬੀਅਰ ਵੱਡਾ ਕੈਨ $24.25 ਇੱਕ ਪ੍ਰੀਮੀਅਮ ਬੀਅਰ, ਬੱਲੇ ਬੱਲੇ ਬੱਲੇ ਕਿਆ ਬਾਤ ਹੈ। ਤੁਸੀਂ ਕੋਕਟੇਲ ਜਾਂ ਸੈਲਸਰ ਵਾਈਟ ਕਲੋਦ ਪੀਣਾ ਤਾਂ $18.25 ਦਾ, ਕਿਆ ਹੀ ਬਾਤਾਂ ਨੇ ਹੈ। ਜਰਕ ਚਿਕਨ ਨੋਚੋਸ $23 ਦੇ, ਵਾਹ ਵੀ ਵਾਹ, ਚਲੋ ਵਧੀਆ ਯਾਰ, ਫਨ ਹੈ, ਫਨ ਕਰ ਲਿਆ ਕਰੋ। ਜਦੋਂ ਫਨ ਕਰਨਾ ਫਿਰ ਬਿੱਲ ਵੱਲ ਕੀ ਦੇਖਣਾ। ਵਕਾਰ ਖਾਨ ਜੀ ਸਾਡੇ ਨਾਲ ਨੇ, ਖਾਨ ਸਾਹਿਬ ਵੈਲਕਮ।
1: ਥੈਂਕ ਯੂ ਸੋ ਮਚ ਨਵੀਂ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀਂ ਜੀ ਮੇਰੇ ਕੋਲ ਰੋਜਸ ਦੀ ਬਹੁਤ ਹੀ ਵੱਡੀ ਪ੍ਰੋਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000, 6478000, 6478000। ਅਸੀਂ 18 ਸਾਲ ਸੇ ਰੋਜਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 6478000, 8000.
0: ਵੈਰੀ ਗੁੱਡ ਸਰ, ਥੈਂਕ ਯੂ 6478000, 6478000 ਤੇ ਵਕਾਰ ਖਾਨ ਸਾਹਿਬ ਦੇ ਨਾਲ ਗੱਲਬਾਤ ਕਰੋ ਤੇ ਤੁਸੀਂ ਵਧੀਆ ਆਪਣੀਆਂ ਟੌਪ ਟੌਪ ਟੌਪ ਦੀਆਂ ਰੋਜਸ ਦੀਆਂ ਡੀਲਾਂ ਲਓ ਤੇ ਇੰਜੋਏ ਕਰੋ। ਈ ਟ੍ਰਾਂਸਫਰ ਭੇਜ ਰਹੇ ਹੋ ਨਾ ਥੋੜੇ ਬਚ ਕੇ, ਇੱਕ ਲੇਡੀ ਨੇ $1900 ਗਲਤ ਬੰਦੇ ਨੂੰ ਭੇਜ ਦਿੱਤਾ, ਭੇਜਣਾ ਸੀਗਾ ਆਪਣੀ ਮਾਂ ਦੇ ਕੇਅਰ ਗਿਵਰ ਨੂੰ ਤੇ ਭੇਜੇ ਕਿਤੇ ਹੋਰ ਗਏ ਪੈਸੇ। ਈਮੇਲ ਟ੍ਰਾਂਸਫਰ ਕਰਨ ਵੇਲੇ ਯਾਰ ਥੋੜ੍ਹਾ ਜਿਹਾ ਖਿਆਲ ਆਪਾਂ ਰੱਖੀਏ। ਸੋ ਮਾਰਚ ਦੀ ਗੱਲ ਹੈ, ਕੁੜੀ ਕਹਿੰਦੀ ਕਿ ਮੈਂ ਫੋਨ ਨੰਬਰ ਵਰਤਿਆ ਤੇ ਮੈਂ ਦੇਖਿਆ ਕਿ ਪੈਸੇ ਕਿਤੇ ਹੋਰ ਚਲੇ ਗਏ। ਕਹਿੰਦੀ ਮੈਨੂੰ ਰਿਪਲਾਈ ਆਇਆ ਕਿ ਸੋਰੀ ਕਹਿੰਦੀ ਮੈਨੂੰ ਕੋਈ ਰਿਪਲਾਈ ਨਹੀਂ ਆਇਆ ਕਿ ਪੈਸੇ ਮਿਲ ਗਏ। ਸੋ ਮੈਂ ਆਪਣਾ ਬੈਂਕ ਅਕਾਊਂਟ ਚੈੱਕ ਕੀਤਾ ਤੇ ਦੇਖਿਆ ਕਿ ਇਹ ਪੈਸੇ ਤਾਂ ਵਿਥਡਰਾ ਹੋ ਗਏ। ਲੇਡੀ ਕਹਿੰਦੀ ਕਿ ਮੈਂ ਨੰਬਰ ਵੀ ਸਹੀ ਵਰਤਿਆ ਤੇ ਪਿਛਲੇ 2 ਸਾਲਾਂ ਤੋਂ ਮੈਂ ਇਸੇ ਹੀ ਨੰਬਰ ਤੇ ਪੈਸੇ ਭੇਜ ਰਹੀ ਹਾਂ। ਸੋ ਜਿਹਨੇ ਉਹ ਨੰਬਰ ਪਹਿਲਾਂ ਹੋਲਡ ਕੀਤਾ ਸੀ ਉਸ ਬੰਦੇ ਕੋਲ ਆਟੋ ਡਿਪੋਜ਼ਿਟ ਸੀਗਾ ਤੇ ਆਟੋ ਡਿਪੋਜ਼ਿਟ ਉਸ ਫੋਨ ਨੰਬਰ ਤੇ ਹੋਣ ਕਾਰਨ ਉਸ ਪੁਰਾਣੇ ਬੰਦੇ ਦੇ ਫੋਨ ਦੇ ਉੱਤੇ ਪੈਸੇ ਚਲੇ ਗਏ। ਸੋ ਆਈ ਡੋਨਟ ਨੋ ਕਿਹੜੇ ਹਿਸਾਬ ਨਾਲ ਹੋਇਆ, ਬਟ TD ਬੈਂਕ ਨੇ ਵੀ ਰੀਫੰਡ ਡਿਨਾਈ ਕੀਤਾ ਤੇ ਕੁੜੀ ਨੇ ਅਪੀਲ ਵੀ ਕੀਤੀ ਹੈ, ਕਿਉਂਕਿ TD ਬੈਂਕ ਕਹਿੰਦਾ ਕਿ ਰੂਟੀਨਲੀ ਇਹ ਇੰਟਰੈਕਸ਼ਨ ਜਾਂ ਇੰਟਰਾਕੀ ਟ੍ਰਾਂਸਫਰ ਲੇਡੀ ਭੇਜ ਰਹੀ ਹੈ ਐਂਡ ਆਟੋ ਡਿਪੋਜ਼ਿਟ ਹੋ ਗਿਆ ਤੇ ਵਟ ਕੈਨ ਵੀ ਡੂ। ਹੁਣ ਕਹਿੰਦੇ ਕਿ ਰੈਜ਼ੋਲੂਸ਼ਨ ਥੋੜ੍ਹੀ ਬਹੁਤੀ ਹੋ ਗਈ। CTV ਨਿਊਜ਼ ਨੇ ਵੀ ਰੀਚ ਆਊਟ ਕੀਤਾ TD ਬੈਂਕ ਨੂੰ ਤੇ ਫਿਰ $1900 ਦਾ ਰੀਫੰਡ ਮਿਲ ਗਿਆ। ਬਟ ਇਹ ਤੁਸੀਂ ਭੇਜ ਰਹੇ ਹੋ ਤਾਂ ਆਈ ਥਿੰਕ ਬਿਹਤਰ ਇਹ ਹੈ ਕਿ ਈਮੇਲ ਨੂੰ ਭੇਜੋ। ਹੁਣ ਫੋਨ ਨੰਬਰ ਕਿਹਦਾ ਹੈ ਕਿਹਦਾ ਨਹੀਂ ਆਈ ਡੋਨਟ ਨੋ, ਬਟ ਅਗੇਨ ਇਸ ਲੇਡੀ ਨੂੰ ਮੈਂ ਇਹਦੇ ਲਈ ਬੜਾ ਬਲੇਮ ਨਹੀਂ ਕਰਦਾ, ਨੰਬਰ ਹੀ ਹੈ ਨੰਬਰ ਤੇ ਹੁਣ ਕਿੰਨੇ ਕੁ ਲੋਕ ਨੇ ਜੀ, ਹੁਣ ਮੇਰਾ ਨੰਬਰ ਹੈ ਮੇਰੇ ਕੋਲ ਇਹੀ ਹੈ, ਕਿਸੇ ਕੋਲ ਪਹਿਲਾਂ ਹੈ ਨਹੀਂ ਸੀਗਾ। ਸੋ ਆਟੋ ਡਿਪੋਜ਼ਿਟ ਇਹ ਮੇਰੇ ਕੋਲ ਹੀ ਹੈ, ਬਟ ਆਈ ਡੋਨਟ ਨੋ ਰੀਲੀ ਬਲੇਮ ਹਰ, ਕਿਉਂਕਿ ਆਪਾਂ ਜ਼ਿਆਦਾਤਰ ਈਮੇਲ ਭੇਜਦੇ ਹਾਂ, ਅਗਲਾ ਕਹਿੰਦਾ ਯੈਸ ਮੇਰੇ ਨੰਬਰ 'ਤੇ ਭੇਜ ਦਿਉ, ਚਲੋ ਭੇਜਤਾ ਟ੍ਰਾਂਸਫਰ। ਓਕੇ, ਇੱਕ ਤੁਸੀਂ 2 ਨੰਬਰ ਨੋਟ ਕਰੋ। ਪਹਿਲਾ ਤਾਂ ਇਹ ਹੈ ਡਕਟ ਕਲੀਨਿੰਗ ਕਰਾਓ, ਸਿਰਫ $150 ਚ ਹੁਣ ਡਿਸਕਾਊਂਟ ਲਾ ਤਾ। 5 Rivers ਡਕਟ ਕਲੀਨਿੰਗ ਵਾਲੇ $150 ਦੇ ਵਿੱਚ ਡਕਟ ਕਲੀਨ ਕਰ ਰਿਹਾ, ਵੈਰੀ ਵੈਰੀ ਪ੍ਰੋਫੈਸ਼ਨਲ ਟੀਮ। 4376887750 ਨੰਬਰ ਹੈ, 4376887750। 5 Rivers ਡਕਟ ਕਲੀਨਿੰਗ, ਸਿਰਫ $150 ਦੇ ਵਿੱਚ ਤੁਹਾਡੀ ਡਕਟ ਕਲੀਨਿੰਗ ਕੀਤੀ ਜਾ ਰਹੀ ਹੈ। 8777 ਹੈਲੋ,
2: ਹਾਂਜੀ ਸਤਿ ਸ੍ਰੀ ਅਕਾਲ ਜੀ ਨਵੇਂ ਜੀ, ਕੀ ਹਾਲ ਚਾਲ?
0: ਠੀਕ ਹੈ ਬਾਈ ਜੀ, ਕਿਵੇਂ ਹੋ?
2: ਬਸ ਵਧੀਆ ਜੀ। ਦੇਖੋ ਜੀ, ਜਦੋਂ ਵਰਲਡ ਕੱਪ ਇਹੋ ਜਿਹੇ ਹੁੰਦਾ ਉੱਥੇ ਮਹਿੰਗੀਆਂ ਚੀਜ਼ਾਂ ਮਿਲਦੀਆਂ, ਉਦੋਂ $100 ਨਾ ਪਰ ਪਰਸਨ ਲੈ ਜਾਣਾ ਚਾਹੀਦਾ, ਵੀ $100 ਤੇ ਖਰਚਾ ਹੋਣਾ ਹੀ ਆ।
0: ਸਹੀ ਗੱਲ ਹੈ, ਸਹੀ ਗੱਲ।
2: ਕੱਲ ਜੀ ਨਜ਼ਾਰਾ ਆ ਗਿਆ, ਮੈਸੀ ਨੇ ਹੈਟ੍ਰਿਕ ਮਾਰੀ, ਮੈਂ ਦੇਖੋ 40 ਸਾਲ ਦਾ ਹੋ ਗਿਆ ਹੈ ਔਰ ਉਹ ਇੰਨਾ ਵਧੀਆ ਉਹਦਾ ਸਟੈਮਿਨਾ, ਇੰਨੀ ਵਧੀਆ ਉਹਦਾ ਬਾਲ ਕੰਟਰੋਲ, ਇੰਨਾ ਵਧੀਆ ਉਹਦੀ ਸੋਚਣੀ ਵੀ ਹੁਣ ਮੈਂ ਕਿੱਥੋਂ ਕਿੱਕ ਮਾਰਾਂ ਤੇ ਕਿੰਨਾ ਬਾਲ ਜਿਹੜਾ, ਔਰ ਮੈਂ ਜਿਹੜਾ ਪਹਿਲਾ ਗੋਲ ਮਾਰਿਆ ਨਾ ਉਹਨੇ ਬੜੀ ਦੂਰੋਂ, ਮੈਂ ਤੇ ਹੈਰਾਨ ਰਹਿ ਗਿਆ। ਉਹਦੇ ਮਨ ਦੇ ਉੱਤੋਂ ਨਾ ਇੱਕ ਨਾ ਜਿਹੜੀ ਪਰੇਸ਼ਾਨੀ ਸੀ ਵੀ ਮੈਂ ਵਰਲਡ ਕੱਪ ਜਿੱਤਣਾ ਵਾ, ਉਹ ਜਿਸ ਤਰ੍ਹਾਂ ਦੂਰ ਹੋਈ ਆ ਤੇ ਬੜਾ ਉਹ ਕਿੰਨਾ ਇੰਜੋਏ ਕਰ ਰਿਹਾ ਗੇਮ ਨੂੰ, ਤੇ ਤੁਸੀਂ ਆਉਣ ਵਾਲੇ ਟਾਈਮ ਤੇ ਦੇਖਿਓ, ਮੈਨੂੰ ਲੱਗਦਾ ਕਿ ਗੋਲਡਨ ਬੂਟ ਵੀ ਜਿੱਤੂਗਾ ਜੀ। 3 ਗੋਲ ਤੇ ਮਾਰ ਗਿਆ ਪਹਿਲੇ ਮੈਚ ਹੀ।
0: ਅੱਜ ਰੋਨਾਲਡੋ, ਅੱਜ ਰੋਨਾਲਡੋ ਕੀ ਕਰੂਗਾ?
2: ਮੁਸ਼ਕਿਲ ਹੈ ਰੋਨਾਲਡੋ ਦਾ ਜੀ, ਮੈਂ ਮੈਨੂੰ ਲੱਗਦਾ ਨੀ ਉਹਨੂੰ ਪੂਰਾ ਟਾਈਮ ਵੀ ਖਡਾਉਂਦੇ, ਕਿਉਂਕਿ ਰੋਨਾਲਡੋ ਚ ਉਹ ਫਾਰਮ ਨੀ ਰਹੀ। ਦੇਖੋ ਇਹਦੀ ਪਲੈਨ ਨੀ ਸੀ ਵੀ ਅਮੈਰੀਕਾ ਚ ਵਰਲਡ ਕੱਪ ਆ, ਇਹ ਅਮੈਰੀਕਾ ਦੀ ਟੀਮ ਵੱਲੋਂ ਖੇਡਣ ਡਿਆ, ਉਹਨੂੰ ਸਾਰੀਆਂ ਗਰਾਉਂਡ ਬਾਰੇ ਪਤਾ। ਉਹ ਰੋਨਾਲਡੋ ਹੁਣੀ ਉੱਥੇ ਮੈਂ ਸਾਰਾ ਵੇਖਿਆ ਵਾ ਉਹਨਾਂ ਦਾ ਸਾਊਦੀ, ਉਹ ਚ ਵੀ ਵਧੀਆ ਪਰਫਾਰਮੈਂਸ ਨੀ ਹੈਗੇ, ਤੇ ਉਹ ਆਪਣੀਆਂ ਚਲੋ ਸਹੂਲਤਾਂ ਵਾਧੂ ਮਿਲ ਰਹੀਆਂ ਉਹਨੂੰ, ਤੁਸੀਂ ਦੇਖ ਹੀ ਲੈਣਾ ਵਾ। ਮੈਨੂੰ ਲੱਗਦਾ ਨੀ ਵੀ ਰੋਨਾਲਡੋ ਅੱਜ ਪੂਰਾ ਮੈਚ ਵੀ ਖੇਡੂਗਾ।
0: ਅੱਛਾ,
2: ਹਾਂਜੀ,
0: ਪਤਾ ਨੀ, ਪਰ ਹੋ ਸਕਦਾ ਕੱਲ ਮੈਸੀ ਨੂੰ ਦੇਖ ਕੇ ਕਹਿੰਦਾ ਹੋ ਯਾਰ ਮੈਂ ਵੀ ਹੁਣ ਕਰਾਂ ਕੋਈ ਕਰਾਂ। ਹੈ
2: ਨਹੀਂ, ਕੰਟਰੋਲ ਕਰੂਗਾ ਵਧੀਆ ਵਾ, ਲੇਕਿਨ ਉਹ ਨਾ ਜਿਹੜੀ ਫਾਰਮ ਹੁੰਦੀ ਆ ਹਨਾ ਵਧੀਆ ਵਾ, ਠੀਕ ਆ, ਲੇਕਿਨ ਅੱਜ ਮੈਨੂੰ ਲੱਗਦਾ ਇੱਕ ਅੱਧਾ ਗੋਲ ਭਾਵੇਂ ਮਾਰੇ, ਲੇਕਿਨ ਦੂਜਾ ਗੋਲ ਨੀ ਵੱਜਦਾ। ਮੈਂ ਮੇਰੇ ਕੋਲ ਲਿਖ ਲਓ,
0: ਚਲੋ ਲੈਟਸ ਸੀ। ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ, ਤੇ ਐਕਸਾਈਟਿੰਗ ਡੇਜ਼ ਤੇ ਵਧੀਆ ਮੈਚ ਹੋ ਰਹੇ ਨੇ। ਆਲ ਵੇ ਰੂਫਰਸ, ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਰਿਪੇਅਰ ਹੈ। ਦੇਖੋ ਤੁਹਾਡੀ ਰੂਫ ਇੱਕ ਐਸੀ ਚੀਜ਼ ਹੈ, ਜੇ ਤੁਸੀਂ ਟਾਈਮ ਸਿਰ ਰੂਫ ਦੀ ਰਿਪੇਅਰ ਨਹੀਂ ਕਰਾਈ ਨਾ, ਲੀਕੇਜ ਹੋਊਗੀ, ਹੋਰ ਡੈਮੇਜ ਹੋਊ ਘਰ ਨੂੰ। ਸੋ ਟਾਈਮ ਸਿਰ ਤੁਸੀਂ ਜ਼ਰੂਰ ਜ਼ਰੂਰ ਆਪਣਾ ਰੂਫ ਦਾ ਕੰਮ ਕਰਵਾ ਲਿਆ ਕਰੋ। ਨਵੀਂ ਰੂਫ, ਰੂਫ ਰਿਪੇਅਰ, ਫਲੈਟ ਰੂਫ, ਸ਼ਿੰਗਲਸ, ਕੋਈ ਮੈਟਲ ਰੂਫ ਦੀ ਵੀ ਗੱਲਬਾਤ ਹੈ, ਤਾਂ ਨੰਬਰ ਇੱਕੋ ਇੱਕ ਹੈ, ਆਲ ਵੇ ਰੂਫਰਸ, 6475050543 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043 6475043
3: ਜਨਰਲੀ ਮੇਰੀ ਗੱਲ ਕਰਨ ਦਾ ਮਕਸਦ ਇਹ ਹੁੰਦਾ ਕਿ ਕਰੈਕਟ ਇਨਫੋਰਮੇਸ਼ਨ, ਰਾਈਟ ਇਨਫੋਰਮੇਸ਼ਨ ਔਰ ਰਾਈਟ ਫਾਰਮੈਟ ਦੇ ਵਿੱਚ ਇਨਫੋਰਮੇਸ਼ਨ ਲੋਕਾਂ ਨੂੰ ਦਿੱਤੀ ਜਾਵੇ, ਤਾਂ ਕਿ ਆਪਣੇ ਲਿਸਨਰਸ ਜਿਹੜੇ ਹੈਗੇ ਨੇ ਇਨਵੈਸਟਿੰਗ ਨੂੰ ਲੈ ਕੇ, ਖਾਸ ਕਰਕੇ ਫਾਈਨੈਂਸ਼ੀਅਲ ਪਲੈਨਿੰਗ, ਫਾਈਨੈਂਸ਼ੀਅਲ ਸਟਰੈਂਥ ਉਹਨੂੰ ਲੈ ਕੇ ਥੋੜੇ ਸਜਗ ਹੋ ਸਕਣ। ਦੇਖੋ ਮਾਰਕੀਟ, ਮੈਂ ਇਕੋਨੋਮਿਸਟ ਦੀ ਗੱਲ ਕਰ ਰਿਹਾ, ਇਹ ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਮੀਡੀਆ ਵਿੱਚ ਬਹੁਤ ਰਹਿੰਦੇ ਨੇ। ਸੋ ਕਾਰਨ ਕੀ ਹੈ ਕਿ US ਦੀ ਜਿਹੜੀ ਰੈਜ਼ਿਲੀਅੰਸ ਹੈ ਉਹ ਬੜੀ ਸਟਰੋਂਗਲੀ ਬਾਹਰ ਆ ਰਹੀ ਹੈ, ਇਨ ਟਰਮਸ ਆਫ ਲੇਬਰ ਮਾਰਕੀਟ, ਇਨ ਟਰਮਸ ਆਫ ਪ੍ਰੋਡਕਟੀਵਿਟੀ, ਇਨ ਟਰਮਸ ਆਫ ਗਰੋਥ ਆਫ AI ਔਨ ਦਾ ਓਵਰਆਲ ਪ੍ਰੋਡਕਟੀਵਿਟੀ ਲੈਵਲ ਆਫ ਦਾ US, ਜਿਹੜਾ ਕਿ ਤਕਰੀਬਨ 20% ਦੇ ਕਰੀਬ ਵੱਧ ਗਿਆ ਹੈਗਾ। ਓਵਰਆਲ US ਦੀ ਲੇਬਰ ਪ੍ਰੋਡਕਟੀਵਿਟੀ ਦੇ ਵਿੱਚ 1.3% ਦਾ ਇਜਾਫਾ ਹੋ ਚੁੱਕਾ ਹੈ। ਵੇਜ ਗਰੋਥ ਜਿਹੜੀ ਹੈਗੀ ਹੈ ਮੋਡਰੇਟ ਹੈਗੀ ਹੈ। ਹਾਂ, ਇਹ ਜ਼ਰੂਰ ਹੈ ਕਿ ਸਮਾਲ ਬਿਜ਼ਨਸ ਦਾ ਸੈਂਟੀਮੈਂਟ ਹਜੇ ਘੱਟ ਹੈ, ਲੇਕਿਨ ਮੈਨੂਫੈਕਚਰਿੰਗ ਦੇ ਵਿੱਚ ਸਟਰੈਂਥ ਦੇਖਣ ਨੂੰ ਮਿਲ ਰਹੀ ਹੈ, ਭਾਵ ਐਕਸੈਟਰਾ ਐਕਸੈਟਰਾ ਐਕਸੈਟਰਾ। ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਮੈਕਰੋ ਲੈਵਲ ਦੇ ਉੱਪਰ ਹੁੰਦੀਆਂ ਨੇ, ਔਰ ਮੈਕਰੋ ਲੈਵਲ ਜਿਹੜਾ ਹੈਗਾ ਇਹ ਲੋਕਾਂ ਦੇ ਵਿਸ਼ਵਾਸ ਨੂੰ ਜਾਰੀ ਰੱਖਣ ਦੇ ਵਿੱਚ ਬੜਾ ਵੱਡਾ ਸਹਾਈ ਹੁੰਦਾ ਹੈਗਾ। ਆਮ ਤੌਰ ਤੇ ਪੈਸੇ ਬਣਾਉਣ ਦੇ ਲਈ ਮਾਈਕਰੋ ਐਲੀਮੈਂਟਸ ਨੂੰ ਜ਼ਿਆਦਾ ਦੇਖਿਆ ਜਾਂਦਾ ਹੈਗਾ। ਇਹ ਮੈਂ ਗੱਲ ਇਸ ਕਰਕੇ ਕਰ ਰਿਹਾ ਹੈਗਾ, ਵੈਨ ਆਈ ਐਮ ਇਨਵੈਸਟਿੰਗ ਮਨੀ ਫਾਰ ਪੀਪਲ ਜਾਂ ਵਟ ਹੈਵ ਬੀਨ ਡੂਇੰਗ ਫੋਰ ਲਾਸਟ 20 ਈਅਰਸ, ਉਹ ਇਹੀ ਹੈ ਕਿ ਇੱਕ ਐਡਵਾਈਜ਼ਰ ਦੀ ਅਗਰ ਤੁਹਾਡੀ ਮੈਕਰੋ ਇਕਨੋਮਿਕਸ ਦੇ ਉੱਪਰ ਪਕੜ ਚੰਗੀ ਹੈ ਤੇ ਤੁਸੀਂ ਇੱਕ ਪ੍ਰੋਪਰ ਫਾਰਮੈਟ ਦੇ ਵਿੱਚ ਚੱਲ ਰਹੇ ਹੈਗੇ ਹੋ, ਓਵਰ ਆ ਪੀਰੀਅਡ ਆਫ ਟਾਈਮ ਤੁਹਾਡੀ ਅਬਵ ਐਵਰੇਜ ਰਿਟਰਨ ਜਿਹੜੀ ਹੈਗੀ ਹੈ ਉਹ ਆਊਟ ਆਫ ਦਾ ਰੂਫ ਚਲੇ ਜਾਏਗੀ। ਕਾਰਨ ਕੀ ਹੈ ਕਿ ਤੁਸੀਂ ਮਾਰਕੀਟ ਦੇ ਹਿਸਾਬ ਨਾਲ ਰਿਐਕਟ ਨਹੀਂ ਕਰ ਰਹੇ, ਤੁਸੀਂ ਆਪਣੀ ਪਲੈਨਿੰਗ ਦੇ ਹਿਸਾਬ ਦੇ ਨਾਲ ਚੱਲ ਰਹੇ ਹੈਗੇ ਹੋ। ਇਹੀ ਰੀਜ਼ਨ ਹੈ ਕਿ 10% ਰਿਟਰਨ ਇਜ਼ ਆਲਸੋ ਵੈਰੀ ਗੁੱਡ ਰਿਟਰਨ, ਐਂਡ ਇਫ ਯੂ ਗੋਟ 20% ਦੈਨ ਆਲਸੋ ਯੂ ਵੁੱਡ ਸੇ ਕਿ ਆਈ ਐਮ ਬੈਟਰ ਆਫ ਇਨ ਟਰਮਸ ਆਫ ਕ੍ਰੀਏਟਿੰਗ ਗੁੱਡ ਅਲਫਾ ਇਨ ਦਾ ਮਾਰਕੀਟ। ਕਿਉਂ? ਕਿਉਂਕਿ ਮੈਂ ਆਪਣੇ ਪਲਾਨ ਦੇ ਨਾਲ ਚੱਲ ਰਿਹਾ ਹੈਗਾ। ਸੋ ਇਸ ਕਰਕੇ ਟਰਾਈ ਟੂ ਡੂ ਥਿੰਗਸ ਵਿਦ ਅ ਪਲਾਨ, ਨਾਟ ਵਿਦ ਅ ਸਪੈਕੂਲੇਸ਼ਨ। ਇੰਡੀਵਿਜੁਅਲ ਸਟਾਕ ਪਲੇ ਦੇ ਵਿੱਚ ਤਾਂ ਸਪੈਕੂਲੇਸ਼ਨ ਹੋ ਸਕਦੀ ਹੈ, ਲੇਕਿਨ ਓਵਰਆਲ ਮਨੀ ਮੈਨੇਜਮੈਂਟ ਦੇ ਵਿੱਚ ਸਪੈਕੂਲੇਸ਼ਨ ਨੂੰ ਦੂਰ ਰੱਖ ਕੇ ਗੇਮ ਪਲਾਨ ਬਣਾ ਕੇ ਚੱਲਣਾ ਚਾਹੀਦਾ ਹੈਗਾ। ਦਿਸ ਇਜ਼ ਦਾ ਓਨਲੀ ਡਿਫਰੈਂਸ਼ੀਅਲ ਬਟ ਹੋਰ ਕਿਹੜੀਆਂ ਗੱਲਾਂ ਨੇ, ਫੀਲ ਫ੍ਰੀ ਟੂ ਗਿਵ ਮੀ ਅ ਕਾਲ, ਲੈਟ ਸਿਟ ਡਾਊਨ ਐਂਡ ਸੀ ਵਟ ਵੀ ਕੈਨ ਡੂ ਵਿਦ ਯੋਰ ਮਨੀ. 416-833-8533, 416-833-8533.
0: ਇੱਕ ਨਾ ਡਿਸਕਸ਼ਨ ਕਰਨੀ ਆਪਾਂ ਪਹਿਲਾਂ ਵੀ ਕੀਤੀ ਹੋਈ ਹੈ, ਤੇ ਇੱਕ ਹੋਰ ਸਿਚੁਏਸ਼ਨ ਮੇਰੇ ਸਾਹਮਣੇ ਸਿਮਿਲਰ ਆਇਆ, ਤੇ ਕੋਈ ਨਾ ਜਿਹੜੇ ਸੱਜਣਾਂ ਨੇ ਨਹੀਂ ਗੱਲ ਉਹ ਸੁਣੀ ਉਹਨਾਂ ਨੂੰ ਵੀ ਹੁਣ ਮੌਕਾ ਮਿਲ ਜੂਗਾ ਕੰਟਰੀਬਿਊਟ ਕਰਨ ਦਾ. ਇੱਕ ਤੁਸੀਂ ਮੈਂਡੀ ਗਿੱਲ ਨੂੰ ਕਾਲ ਕਰੋ, ਜੇ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਮੈਂਡੀ ਕੋਲ ਬਹੁਤ ਵੱਡੇ ਵੱਡੇ ਡਿਸਕਾਊਂਟਸ ਅਵੇਲੇਬਲ ਨੇ, ਖਾਸ ਤੌਰ 'ਤੇ ਫਲੀਟ ਓਨਰਸ ਲਈ, ਓਨਰ ਆਪਰੇਟਰਸ ਲਈ. ਤੁਸੀਂ ਕੋਈ ਡਰਾਈਵਰ ਐਡ ਕਰਨਾ, ਨੋ ਪ੍ਰੋਬਲਮ. ਸੋ ਮੈਂਡੀ ਗਿੱਲ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਲਈ ਇੱਕ ਵਾਰ ਫੋਨ ਘੁਮਾ ਲਓ, ਐਸਟੀਮੇਟ ਲੈ ਲਓ. 647-929-9509 647-929-9509 947-929-9509 ਦੇ ਉੱਤੇ ਕਾਲ ਤੁਸੀਂ ਮੈਂਡੀ ਨੂੰ ਜ਼ਰੂਰ ਕਰੋ. ਐਂਡ ਕੁਆਲਿਟੀ ਕਾਰ ਰਿਪੇਅਰ ਦੇ ਸਾਡੇ ਕੁਲਵੰਤ ਬਾਈ ਜੀ. ਅਗਰ ਗੱਡੀ ਦੀ ਊਬਰ ਜਾਂ ਲਿਫਟ ਦੀ ਸੇਫਟੀ ਹੋਣ ਵਾਲੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਕੰਮ ਹੈ, ਓਇਲ ਚੇਂਜ, ਬ੍ਰੇਕਾਂ ਨਵੀਆਂ ਪੈਣ ਵਾਲੀਆਂ, ਵਧੀਆ ਮਕੈਨਿਕ ਲੱਭ ਰਹੇ ਹੋ, ਟਰੱਸਟਵਰਦੀ ਪੁਰਾਣੇ ਬੰਦੇ, 171 ਰਦਰਫਰਡ ਰੋਡ ਸਾਊਥ, 905-460-1111, 905-460-1111 ਦੇ ਉੱਤੇ ਤੁਸੀਂ ਕਾਲ ਜ਼ਰੂਰ ਕਰ ਸਕਦੇ ਹੋ. ਓਕੇ ਲੇਡੀਜ਼, ਤੁਹਾਡਾ ਵੀ ਅੱਜ ਜ਼ਿਆਦਾ ਯੋਗਦਾਨ ਚਾਹੀਦਾ, ਠੀਕ ਹੈ. ਇੱਕ ਲੇਡੀ ਹੈ ਅਤੇ ਉਹਨਾਂ ਡਿਵੋਰਸਡ ਹੈ ਕਾਫੀ ਚਿਰ ਦੀ, ਹੋ ਗਏ ਹੋਣਗੇ ਹੁਣ 25-30 ਸਾਲ ਡਿਵੋਰਸ ਨੂੰ, ਤੇ ਉਹਦਾ ਇੱਕ ਨਾ ਗਾਹਾਂ ਬੇਟਾ, ਤੇ ਉਹਨੇ ਸਾਰੀ ਉਮਰ ਬੇਟੇ ਨੂੰ ਇਕੱਲੇ ਨੂੰ ਪਾਲਿਆ, ਵੱਡਾ ਕੀਤਾ, ਤੇ ਹੁਣ ਬੇਟਾ ਵੀ ਜਵਾਨ ਹੋ ਗਿਆ, ਬੇਟਾ ਵੱਡਾ ਹੁਣ 25-30 ਸਾਲਾਂ ਦਾ ਬੇਟਾ ਹੋ ਗਿਆ, ਤੇ ਬੇਟੇ ਦਾ ਵੀ ਵਿਆਹ ਵੋ ਹੋਣ ਵਾਲਾ. ਤੇ ਲੇਡੀ ਹੈ, ਉਹਦੀ ਏਜ ਹੁਣ ਹੋਊਗੀ ਯਾਰ 55-60 ਸਾਲ ਦੀ. ਸਾਰੀ ਉਮਰ ਉਹਨੇ ਬੱਚੇ ਦੇ ਉੱਤੇ ਲਾ ਦਿੱਤੀ, ਕੰਮ ਕੀਤਾ, ਬਸ ਹੋਰ ਕੀਤਾ ਇੱਕ ਕੱਖ ਨਹੀਂ. ਤੇ ਹੁਣ ਉਹ ਵੀ ਦੀਵਾਰ ਤੋਂ ਵਿਆਹ ਕਰਨ ਬਾਰੇ ਸੋਚ ਰਹੀ ਆ, ਪਰ ਉਹਦੇ ਬੇਟੇ ਵੱਲੋਂ ਉਹਨੂੰ ਮਨਾ ਕੀਤਾ ਜਾ ਰਿਹਾ. ਉਹ ਕਹਿ ਰਿਹਾ ਮਾਮ ਬਿਲਕੁਲ ਵੀ ਨਹੀਂ, ਜੇ ਤੂੰ ਕੀਤਾ ਤਾਂ ਕਿੱਡੀ ਸ਼ਰਮ ਵਾਲੀ ਗੱਲ ਹੈ, ਕਿੰਨੀ ਬੇਇੱਜ਼ਤੀ ਆਪਣੀ ਹੋਵੇਗੀ ਵੀ ਇਸ ਉਮਰ 'ਚ ਜਾ ਕੇ ਤੂੰ ਵਿਆਹ ਕਰਾ ਰਹੀ ਆ. ਉਹ ਕਹਿੰਦਾ ਕਿ ਤੈਨੂੰ ਹੋਰ ਕੀ ਚਾਹੀਦਾ, ਮੈਂ ਹੈਗਾ ਅਤੇ ਮੇਰਾ ਵੀ ਵਿਆਹ ਵੂ ਹੋ ਜਾਣਾ, ਅਤੇ ਬਸ ਤੂੰ ਹੁਣ ਲਾਈਫ ਨੂੰ ਇੰਜੋਏ ਕਰ ਜਿਵੇਂ ਆ. ਉਹ ਲੇਡੀ ਕਹਿ ਰਹੀ ਕਿ ਨਹੀਂ ਯਾਰ, ਵੀ ਸਾਰੀ ਉਮਰ ਮੈਂ ਐਂ ਕੱਟਤੀ ਇਕੱਲੀ ਨੇ, ਅਤੇ ਮੈਂ ਵੀ ਹੁਣ ਚਾਹੁੰਦੀ ਹਾਂ ਕਿ ਮੈਂ ਲਾਈਫ ਨੂੰ ਥੋੜ੍ਹਾ ਬਹੁਤਾ ਜਿੰਨਾ ਜ਼ਿੰਦਗੀ ਹੈਗੀ ਉਹਨੂੰ ਇੰਜੋਏ ਕਰਾਂ. ਅਤੇ ਮੁੰਡਾ ਮਨਾ ਕਰ ਰਿਹਾ, ਕੁਝ ਕੁ ਫੈਮਿਲੀ ਮੈਂਬਰਸ ਹੋਰ ਨੇ ਉਹ ਵੀ ਕਹਿ ਰਹੇ ਵੀ ਕਾਹਦੇ ਲਈ ਯਾਰ ਤੂੰ ਇੱਡੇ ਪੰਗਾ ਲੈਣਾ. ਬਟ ਲੇਡੀ ਹੁਣ ਯੂਨੋ ਆਪਦੇ ਲੈਵਲ ਦੇ ਉੱਤੇ ਉਹ ਜਿਵੇਂ ਵੀ ਹੁੰਦਾ ਲੱਭ ਰਹੀ ਹੈ ਕਿਸੇ ਨੂੰ. ਹੁਣ ਤੁਹਾਡਾ ਕੀ ਖਿਆਲ ਹੈ ਕਿ ਲੇਡੀ ਸਾਰੀ ਉਮਰ ਉਹਨੇ 25-30 ਸਾਲ ਆਪਣੇ ਬੱਚੇ ਨੂੰ ਰੇਜ਼ ਕਰਨ ਦੇ ਉੱਤੇ ਲਾ ਦਿੱਤਾ, ਚਲੋ ਉਹ ਵੀ ਉਹਦਾ ਇੱਕ ਅਫਕੋਰਸ ਉਹਨੇ ਕਰਨਾ ਹੀ ਸੀਗਾ, ਪਰ ਹੁਣ ਉਹ ਚਾਹੁੰਦੀ ਹੈ ਕਿ ਮੈਂ ਥੋੜ੍ਹਾ ਹੁਣ ਲਾਈਫ ਦੇ ਵਿੱਚ ਚੇਂਜ ਲੈ ਕੇ ਆਵਾਂ, ਅੱਗੇ ਵਧਾਂ. ਕੀ ਇਸ ਵਿੱਚ ਕੋਈ ਬੁਰਾਈ ਹੈ ਤੁਹਾਡੇ ਖਿਆਲ ਮੁਤਾਬਕ, ਉਹਦੇ ਬੇਟੇ ਨੂੰ ਜਾਂ ਫੈਮਿਲੀ ਨੂੰ ਇੰਜ ਉਸ ਲੇਡੀ ਨੂੰ ਰੋਕਣਾ ਚਾਹੀਦਾ, ਲੇਡੀ ਨੂੰ ਕਿਤੇ ਨਾ ਕਿਤੇ ਪ੍ਰੀਵੈਂਟ ਕਰਨਾ ਚਾਹੀਦਾ ਵੀ ਤੂੰ ਨਾ ਕਰ? ਹੁਣ ਹਰੇਕ ਇਨਸਾਨ ਖਾਸ ਤੌਰ 'ਤੇ ਵੱਡੀ ਉਮਰ ਦੇ ਵਿੱਚ ਜਾ ਕੇ ਸੋਚਦਾ ਤਾਂ ਹੈ ਯਾਰ ਕਿ ਮੈਂ ਕੁਛ ਨਾ ਕੁਛ ਤਾਂ ਹੁਣ ਕਰਾਂ ਲਾਈਫ ਦੇ ਵਿੱਚ, ਪਰ ਤੁਹਾਡਾ ਕੀ ਖਿਆਲ ਹੈ? ਨੰਬਰ ਹੈ ਆਪਣਾ 905-673-3337, 905-673-3337 ਆਪਣਾ ਫੋਨ ਨੰਬਰ ਹੈ. ਇੱਕ 55-60 ਪਲੱਸ ਦੀ ਲੇਡੀ ਡਿਵੋਰਸ ਦੀਵਾਰ ਤੋਂ ਵਿਆਹ ਕਰਨਾ ਚਾਹੁੰਦੀ ਹੈ, ਬਟ ਉਹਦੀ ਫੈਮਿਲੀ, ਉਹਦਾ ਬੇਟਾ ਉਹ ਅਲਾਊ ਨਹੀਂ ਕਰ ਰਹੇ. ਵਟ ਡੂ ਯੂ ਥਿੰਕ? 905-673-3337 ਆਪਣਾ ਨੰਬਰ ਹੈ, 905-673-3337, 905-673-3337, 905-673-3337. ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। 905-673-3337 ਇਜ਼ ਦੀ ਨੰਬਰ ਟੂ ਕਾਲ, ਐਂਡ ਕਰਦੇ ਹਾਂ ਕੁਝ ਤੁਹਾਡੇ ਨਾਲ ਗੱਲਾਂ ਬਾਤਾਂ, ਅਤੇ ਪ੍ਰੋਗਰਾਮ ਹੈ ਵਨ ਐਂਡ ਓਨਲੀ ਪੰਜਾਬੀ ਲਹਿਰਾਂ, ਅਤੇ ਆ ਜਾਓ ਫਿਰ, ਕਿਉਂਕਿ ਐਂਡ 'ਤੇ ਜਾ ਕੇ ਫਿਰ ਕੁਝ ਕਾਲਾਂ ਥੋੜ੍ਹੀਆਂ ਰਹਿ ਜਾਂਦੀਆਂ ਨੇ, ਸੋ ਪਹਿਲਾਂ ਹੀ ਕਾਲ ਕਰ ਲਿਆ ਕਰੋ, ਪਹਿਲਾਂ ਹੀ ਹੋਲਡ 'ਤੇ ਆਪਣੇ ਆਪ ਨੂੰ ਰੱਖਿਆ ਕਰੋ, ਅਤੇ ਜਲਦੀ ਜਲਦੀ ਫਿਰ ਤੁਹਾਡੀ ਵਾਰੀ ਆ ਜਾਵੇਗੀ, ਨਹੀਂ ਤਾਂ ਵੇਟਿੰਗ ਟਿਲ ਲਾਸਟ ਮਿੰਟ ਫਿਰ ਉਹ ਗੱਲ ਜੀ ਨਹੀਂ ਬਣਦੀ। ਕੱਲ੍ਹ ਵੀ ਦੋ ਤਿੰਨ ਕਾਲਾਂ ਮੇਰੇ ਤੋਂ ਲੈ ਹੀ ਨਹੀਂ ਹੋਈਆਂ, ਕਿਉਂਕਿ ਕੁਝ ਸੱਜਣ ਮਿੱਤਰ ਕਾਲ ਕਰਨ ਵੇਲੇ ਲੇਟ ਹੋ ਗਏ, ਅਤੇ ਫਿਰ ਉਹਦਾ ਨੂੰ ਆਪਣਾ ਸਮਾਂ ਹੋ ਗਿਆ ਸੀ, ਸੋ ਸਮਾਂ ਨਾ ਹੋਣ ਦਿਓ। ਨੰਬਰ ਹੈ ਆਪਣਾ 905-673-3337, 905-673-3337, 905-673-3337, 1-6-3-2, ਹੈਲੋ ਜੀ, ਵੈਲਕਮ।
4: ਨਵੀਂ ਮੈਨੂੰ ਇੱਕ ਫਰਿੱਜ ਠੀਕ ਕਰਨ ਦਾ ਨੰਬਰ ਚਾਹੀਦਾ ਸੀਗਾ।
0: ਫਰਿੱਜ ਠੀਕ ਕਰਨ ਲਈ ਨੰਬਰ ਹੈ 647
4: ਯੈਸ
0: 622-622-3203-3203
4: ਹਾਂਜੀ, ਥੈਂਕ ਯੂ ਵੈਰੀ ਮਚ।
0: ਜਿਹੜਾ ਮੈਂ ਸਵਾਲ ਪੁੱਛਿਆ
4: ਉਹ ਤਾਂ ਮੈਂ ਕੀ ਦੱਸਾਂ ਤੈਨੂੰ, ਹੈ ਨਾ,
0: ਨਹੀਂ ਦੱਸ ਦੋ ਫਿਰ ਕੀ ਹੋਇਆ। ਦੇਖੋ ਸੋਚ ਤਾਂ ਹਰੇਕ ਦੀ ਹੁੰਦੀ ਆ,
4: ਨਹੀਂ ਚਲੋ ਜੇ ਉਹਨੇ ਹੁਣ ਕਰਾਉਣਾ ਵੀ ਸਾਰੀ ਉਮਰ ਇਕੱਠੇ ਰਹੇ, ਤੇ ਜੇ ਉਹ ਕਰਾਉਣਾ ਚਾਹੁੰਦੀ ਵੀ ਆ ਤੇ ਮੁੰਡੇ ਨੂੰ ਵੀ ਨੀ ਇੰਨਾ ਤਰਾਜ ਚਾਹੀਦਾ।
0: ਹਾਂ, ਤੁਹਾਨੂੰ ਲੱਗਦਾ ਨੀ ਵੀ ਕੋਈ ਉਮਰ ਹੁੰਦੀ ਹੁਣ ਉਸ ਉਮਰ ਤੇ ਜਾ ਕੇ ਕੀ ਕਰਨਾ?
4: ਐਂਡ ਤੇ ਵੀ ਨਾ ਬੰਦੇ ਨੂੰ ਲੋੜ ਆ ਜੀਵਨ ਸਾਥੀ ਦੀ, ਪਹਿਲਾਂ ਜਵਾਨੀ ਚਲੋ ਟਾਈਮ ਲੰਘ ਜਾਂਦਾ, ਜਦੋਂ ਐਂਡ ਜਿਹਾ ਆਉਂਦਾ ਨਾ ਤੇ ਇਕੱਲਾ ਹੀ ਰਹਿ ਜਾਂਦਾ, ਨਿਆਣੇ ਵੀ ਨੀ ਇੱਥੇ ਬਾਤ ਪੁੱਛਦੇ ਬਾਜੀ। ਉਹਨੂੰ ਓਦਾਂ ਦਾ ਬੰਦਾ ਚਾਹੀਦਾ ਜਿਹੜਾ ਉਹ ਚਲੋ ਉਹਦਾ ਮਾੜਾ ਮੋਟਾ ਟਾਈਮ ਜਿਹਾ ਗੱਲਾਂ ਬਾਤਾਂ ਨਾ ਹੀ, ਹੋਰ ਤਾਂ ਚਲੋ ਕੁਛ ਨੀ ਹੁੰਦਾ, ਬਈ ਗੱਲਾਂ ਬਾਤਾਂ ਕਰੇ ਹੀ ਜਾਵੇ, ਜਾਂ ਕੋਲ ਚਲੇ ਜਾਣਾ ਘੁੰਮਣ ਫਿਰਨ ਮਾੜਾ ਜਿਹਾ ਚਲੇ ਜਾਣ।
0: ਸੋ ਚਾਹੀਦਾ, ਠੀਕ ਹੈ, ਓਕੇ। ਬਾਈ ਜੀ ਵੀ ਕਹਿੰਦੇ ਕਿ ਜੀਵਨ ਸਾਥੀ ਦੀ ਲੋੜ ਐਂਡ ਤੇ ਪੈਂਦੀ ਹੈ, ਜਵਾਨੀ ਵੇਲੇ ਨਹੀਂ, ਬਟ ਜ਼ਿਆਦਾਤਰ ਜਵਾਨੀ ਵੇਲੇ ਨਹੀਂ ਲੋੜ ਪੈਂਦੀ। ਹੁਣ ਜੇ ਉਹ ਪਹਿਲਾਂ ਕਰਾ ਲੈਂਦੀ ਵਿਆਹ, ਜਦੋਂ ਪਹਿਲਾਂ ਉਹਦਾ ਡਿਵੋਰਸ ਹੋਇਆ ਜੋ ਵੀ ਹੈ, ਉਦੋਂ ਉਹ ਵਿਆਹ ਕਰਾ ਲੈਂਦੀ, ਤੇ ਫਿਰ ਐਟਲੀਸਟ ਸਾਰੀ ਉਮਰ ਕੋਈ ਨਾ ਕੋਈ ਨਾਲ ਹੁੰਦਾ, ਬੱਚੇ ਦੀ ਹੈਲਪ ਦੇ ਲਈ ਵੀ ਦੋ ਘਰ ਦੇ ਵਿੱਚ ਇਨਕਮਸ ਆਉਂਦੀਆਂ। ਹੁਣ ਐਂਡ ਦੇ ਉੱਤੇ ਇਹੀ ਤਾਂ ਫਿਰ ਗੱਲ ਹੈ, ਹੁਣ ਉਹ ਮੁੰਡਾ ਕਹਿ ਰਿਹਾ ਹੋ ਕਿ ਮਾਂ ਤੈਨੂੰ ਕੀ ਲੋੜ ਹੈ, ਨਾ ਤੈਨੂੰ ਕੋਈ ਪੈਸੇ ਦੀ ਲੋੜ ਹੈ, ਜਦੋਂ 25-30 ਸਾਲ ਤੂੰ ਵਿਆਹ ਹੀ ਨਹੀਂ ਕਰਾਇਆ, ਉਦੋਂ ਸਗੋਂ ਤੇ ਜੀਵਨ ਸਾਥੀ ਦੀ ਹੋਰ ਲੋੜ ਪੈਂਦੀ ਹੈ, ਹੋ ਸਕਦਾ ਮੁੰਡੇ ਦੀ ਵੀ ਇਹ ਸੋਚ ਹੈ। ਸੋ 4790, ਹਾਂਜੀ,
5: ਜਾਣੇ ਮਤਲਬ ਪਾਲਦੇ ਬੱਚੇ ਨੂੰ, ਤੇ ਹੁਣ ਉਹਨੇ ਮਤਲਬ ਔਖਾ ਟਾਈਮ ਤਾਂ ਕੱਢ ਲਿਆ, ਇਕੱਲੀ ਨੇ ਬੱਚੇ ਨੂੰ ਪਾਲ ਲੈਣਾ, ਵੱਡਾ ਕਰ ਲਿਆ, ਤੇ ਮੈਨੂੰ ਲੱਗਦਾ ਵੀਰੇ ਨਹੀਂ ਹੁਣ ਨਹੀਂ ਉਹਨੂੰ ਸੋਚਣਾ ਚਾਹੀਦਾ ਇਹ ਚੀਜ਼, ਕਿਉਂਕਿ ਉਹਦਾ ਬੇਟਾ ਹੀ ਕਹਿ ਰਿਹਾ ਵੀ ਮੈਂ ਹੈਗਾ ਮੈਂ ਆਪੇ ਸੰਭਾਲ ਲੂੰਗਾ, ਤਾਂ ਇਹਦੇ ਲਈ ਮੈਨੂੰ ਲੱਗਦਾ ਵਧੀਆ ਚੀਜ਼ ਉਹਨਾਂ ਲਈ ਵੀ, ਜੇ ਉਹਨਾਂ ਦਾ ਬੇਟਾ ਹੀ ਉਹਨਾਂ ਨੂੰ ਏਦਾਂ ਕਹਿ ਰਿਹਾ ਤਾਂ ਫਿਰ ਨੀ ਉਹਨਾਂ ਨੂੰ ਕਰਨਾ ਚਾਹੀਦਾ, ਕਿਉਂਕਿ ਹੁਣ ਐਕਚੁਲੀ ਏਜ ਵੀ ਉਹਨਾਂ ਦੀ ਜ਼ਿਆਦਾ ਹੋ ਗਈ, ਰਾਈਟ, 55-60 ਸਾਲ ਦੇ ਹੋ ਗਏ, ਤਾਂ ਹੁਣ ਕੋਈ ਮਤਲਬ ਜਿਹਾ ਨੀ ਬਣਦਾ।
0: ਤੇ ਪਰ ਹੁਣੇ ਹੁਣੇ ਜਿਵੇਂ ਇੱਕ ਬਾਈ ਜੀ ਕਹਿ ਕੇ ਹਟੇ ਆ ਕਿ ਯਾਰ ਇਸੇ ਹੀ ਉਮਰ ਤੇ ਆ ਕੇ ਤਾਂ ਤੁਹਾਨੂੰ ਲੋੜ ਪੈਂਦੀ ਹੈ ਇੱਕ ਸਾਥੀ ਦੀ।
5: ਹਾਂਜੀ ਵੀਰੇ, ਉਹ ਫਿਰ ਪਹਿਲਾਂ ਆਪਾਂ ਨੂੰ ਇਹ ਚੀਜ਼ਾਂ ਨਾ ਪਹਿਲਾਂ ਵੀ ਆਪਾਂ ਵੀ ਫਿਊਚਰ ਚ ਕੀ ਹੋਣਾ ਉਹ ਚੀਜ਼ ਦਾ ਥੋੜਾ ਜਿਹਾ ਆਪਾਂ ਨੂੰ ਆਈਡੀਆ ਹੁੰਦਾ, ਰਾਈਟ, ਵੀ ਆਪਾਂ ਨੂੰ ਨਾਲ ਸਮਾਜ ਦੇਖ ਕੇ ਵੀ ਕੀ ਵਰਤਦਾ ਹਨਾ ਨਾਲ, ਤੇ ਉਹ ਚੀਜ਼ ਨੂੰ ਲੈ ਕੇ ਉਹਨਾਂ ਨੂੰ ਪਹਿਲਾਂ ਹੀ ਸੋਚਣਾ ਚਾਹੀਦਾ ਸੀ, 25-30 ਸਾਲ ਪਹਿਲਾਂ ਹੀ ਜਦੋਂ ਉਹਨਾਂ ਦਾ ਬੱਚਾ ਛੋਟਾ ਸੀਗਾ, ਤੇ ਉਦੋਂ ਹੀ ਉਹਨਾਂ ਨੂੰ ਮੈਰਿਜ ਕਰਾਉਣੀ ਚਾਹੀਦੀ ਸੀ। ਹੋਰ ਹੁਣ ਤਾਂ ਮੈਨੂੰ ਲੱਗਦਾ ਨੀ ਕਿ ਮਤਲਬ ਬਣਦਾ ਹਨਾ, ਹੁਣ ਤਾਂ ਉਹਨਾਂ ਨੇ ਸਾਰੀ ਉਮਰ ਕੱਢ ਲਈ ਇਕੱਲਿਆਂ ਨੇ, ਤਾਂ ਹੁਣ ਮੈਨੂੰ ਤਾਂ ਲੱਗਦਾ ਵੈਸੇ ਵੀ ਬੰਦੇ ਦਾ ਮਾਣ ਹੀ ਨੀ ਕਰਦਾ ਹੁੰਦਾ ਜਦੋਂ ਇੰਨਾ ਟਾਈਮ ਇਕੱਲੇ ਹੀ ਰਹਿ ਲਿਆ ਹਨਾ ਕਿਸੇ ਦੇ ਪਾਰਟਨਰ ਤੋਂ ਬਿਨਾਂ।
0: ਸਾਰੀ ਉਮਰ ਲੰਘ ਗਈ, ਹੁਣ ਤੂੰ ਵਧੀਆ ਜਿੰਨਾ ਹੈਗਾ ਸਮਾਂ ਇੰਜੋਏ ਕਰ। ਗਰੋਸਰੀ ਕਰਨੀ ਹੈ ਤੁਸੀਂ ਸਾਰੇ ਨੇ, ਪਹੁੰਚਣਾ ਕਿੱਥੇ ਹੈ? ਫਰੈਸ਼ ਫੂਡ ਸੈਂਟਰ, 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ, ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਫਰੈਸ਼ ਫੂਡ ਸੈਂਟਰ ਤੇ ਜਾਓ ਤੇ ਵਧੀਆ ਇੰਜੋਏ ਕਰੋ ਤੁਸੀਂ, ਟੌਪ ਟੌਪ ਟੌਪ ਦੀਆਂ ਡੀਲਾਂ ਐਟ ਫਰੈਸ਼ ਫਰੈਸ਼ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਬਿਲਕੁਲ ਹਾਜ਼ਰ ਹੈ। ਉਸ ਦੇ ਨਾਲ ਨਾਲ ਏਰੀਅਨ ਮਿਲਸ ਐਕਿਰਾ, ਏਰੀਅਨ ਮਿਲਸ ਐਕਿਰਾ ਨੂੰ ਤੁਸੀਂ ਯਾਦ ਰੱਖਣਾ, ਗੱਡੀ ਲੈਣੀ ਹੈ ਨਵੀਂ ਤਾਂ ਨੰਬਰ ਹੈ 905-828-5800, ਏਰੀਅਨ ਮਿਲਸ ਐਕਿਰਾ, 9058285800 ਏਰੀਅਨ ਮਿਲਸ ਐਕੂਰਾ ਜਗਦੀਪ ਭੱਲਾ ਕਰਨ ਸ਼ਰਮਾ ਕਾਲ ਕਰੋ ਵਧੀਆ ਟੌਪ ਦੀ ਤੁਹਾਨੂੰ ਡੀਲ ਲੈ ਕੇ ਦੇਣਗੇ 1661 ਹੈਲੋ
6: ਨਵੀਂ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
6: ਨਵੀਂ ਬਾਈ ਜਿਹੜਾ ਪਿਛਲਾ ਤੁਹਾਡੇ ਨਾਲ ਵੀ ਮੈਂ ਐਗਰੀ ਕਰਦਾ ਜਿਹੜਾ ਬਾਈ ਪਿਛਲਾ ਗੱਲ ਕਰਕੇ ਗਿਆ ਨਾ ਬਿਲਕੁਲ ਜਦੋਂ ਮੁੰਡਾ ਪੂਰਾ ਪ੍ਰੋਪਰ ਸਾਥ ਦੇ ਰਿਹਾ ਉਹ ਕਹਿੰਦਾ ਕਿਸੇ ਗੱਲ ਦੀ ਕਮੀ ਨੀ ਮੈਂ ਆਣ ਦੇਣੀ ਤੇ ਫਿਰ ਤੇ ਮੇਰੇ ਹਿਸਾਬ ਨਾਲ ਨਹੀਂ ਕਰਾਉਣਾ ਚਾਹੀਦਾ 25-26 ਸਾਲ ਪਹਿਲਾਂ ਨਾ ਵਿਆਹ ਹੀ ਨੀ ਕਰਾਇਆ ਯਾਰ ਇਹ ਤੇ ਬੜੀ ਜਦੋਂ ਮੁੰਡਾ ਪੂਰਾ ਸਾਥ ਦੇ ਰਿਹਾ ਜੇ ਇਹਨਾਂ ਨੇ ਇਹਨੇ ਵਿਆਹ ਕਰਵਾ ਲਿਆ ਤੇ ਫਿਰ ਇਹਨਾਂ ਦਾ ਪਸਾਦ ਪੈ ਜਾਣਾ ਭਾਜੀ
0: ਕਿਉਂ ਪੈਣਾ
6: ਫਿਰ ਘਰ ਉਹ ਫੈਮਿਲੀ ਕਿਉਂ ਕਿ ਫਿਰ ਮੁੰਡੇ ਨੇ ਐਗਰੀ ਹੋ ਰਿਹਾ ਤੇ ਬਾਕੀ ਹੋਰ ਹੋਏ ਤੇ ਫੈਮਿਲੀ ਵਾਲੇ ਵੀ ਕਹਿ ਰਹੇ ਨਾ ਕਰਾ ਤੇ ਫਿਰ ਪਸਾਦ ਪੈ ਹੀ ਗਿਆ ਮੇਰੇ ਹਿਸਾਬ ਨਾਲ ਜਦੋਂ ਮੁੰਡਾ ਪੂਰਾ ਸਾਥ ਦੇ ਰਿਹਾ ਆਪਣੀ ਮੰਮ ਦਾ ਯਾਰ ਪੈਸੇ ਵੱਲੋਂ ਹਰ ਇੱਕ ਗੱਲ ਵੱਲੋਂ ਸਾਥ ਦੇ ਰਿਹਾ ਫਿਰ ਮੰਮ ਨੂੰ ਮੇਰੇ ਹਿਸਾਬ ਨਾਲ ਸਬਰ ਕਰ ਲੈਣਾ ਚਾਹੀਦਾ ਹਾਂ
0: ਨਹੀਂ ਪਰ ਦੇਖੋ ਸਾਥ ਭਾਜੀ ਦੇਖੋ ਮੁੰਡੇ ਨੇ ਵਿਆਹ ਕਰਾ ਲਏ ਠੀਕ ਹੈ ਉਹ ਜਿੰਨਾ ਦੇ ਸਕਦਾ ਸਾਥ ਦਊਗਾ ਬਟ ਅਕਸਰ ਫਿਰ ਵੀ ਉਸ ਮਾਂ ਨੂੰ ਉਹ ਲੇਡੀ ਕਿਤੇ ਨਾ ਕਿਤੇ ਫਿਰ ਵੀ ਇਕੱਲੀ ਆ ਇਹਨੂੰ ਮੁੰਡਾ ਸਾਥ ਦੇ ਰਿਹਾ ਬਟ ਉਹ ਕਿੰਨਾ ਕੁ ਦੇਵੇਗਾ ਸਾਥ
6: ਬਸ ਪਰ ਆਹੀ ਗੱਲ ਹੈ ਜੇ ਉਹਨੇ ਉਧਰ ਕਰਾ ਲਿਆ ਤੇ ਫਿਰ ਇਧਰ ਇਧਰ ਇਧਰ ਚੌੜਾ ਜਾਣਾ ਕੰਮ ਬਸ ਆਹੀ ਚੀਜ਼ ਹੈ ਫਿਰ ਜਾਓ ਉਹ ਦੇਖ ਲੈ ਜਾਓ ਦੇਖ ਲੈ
0: ਅੱਛਾ ਤੁਹਾਨੂੰ ਤੁਹਾਨੂੰ ਲੱਗਦਾ ਭਾਜੀ ਕਿ ਫੈਮਿਲੀ ਦੇ ਵਿੱਚ ਆਏ ਕੋਈ ਇਸ਼ੂ ਆਊਗਾ ਹੈ
6: ਆਊਗਾ ਤੇ ਨਵੀਂ ਬਾਈ ਇੱਕ ਤੇਰੀ ਹੋਰ ਗੱਲ ਮੈਂ ਸਿਫਤ ਕਰਦਾ ਯਾਰ ਇੰਨੇ ਵਧੀਆ ਟੌਪਿਕ ਯਾਰ ਪਤਾ ਨੀ ਕਿੱਥੋਂ ਸੋਚ ਸੋਚ ਕੇ ਲਿਆਉਣਾ ਯਾਰ ਬੜੀ ਵਧੀਆ ਗੱਲ ਹੈ ਥੈਂਕ ਯੂ ਤੇਰਾ ਮੇਰਾ ਵੀਰ ਚੜ੍ਹਦੀ ਕਲਾ ਚ ਰਹਾ ਮੇਰਾ ਨਵੀਂ ਬਾਈ
0: ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ ਦੇਖੋ ਇਹ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਮੇਰਾ ਇੱਕ ਮਿੱਤਰ ਹੈ ਬੜਾ ਤਕੜਾ ਲੋਇਰ ਹੈ ਉਹਦਾ ਮੈਨੂੰ ਮੈਸੇਜ ਆਇਆ ਉਹ ਕਹਿੰਦਾ ਕਿ ਨਵੀਂ ਵੈਰੀ ਗੁੱਡ ਟੌਪਿਕ ਕਹਿੰਦਾ ਬਹੁਤ ਕਾਮਨ ਹੈ ਖਾਸ ਤੌਰ ਤੇ ਆਪਣੀ ਕਮਿਊਨਿਟੀ ਤੋਂ ਬਾਹਰ ਕਹਿੰਦਾ ਕਿ ਉਹ ਫੈਮਿਲੀ ਲੋਇਰ ਹੈ ਕਹਿੰਦਾ ਮੈਂ 80 ਸਾਲ ਦੇ ਬੰਦੇ ਦਾ ਡਿਵੋਰਸ ਫਾਈਲ ਕੀਤਾ ਦੇਖੋ ਤੇ ਉਹ ਫਿਰ ਤੋਂ ਵਿਆਹ ਕਰਵਾਉਣਾ ਚਾਹੁੰਦਾ ਸੀਗਾ ਕੰਪੈਨੀਅਨ ਵਧੀਆ ਉਹਨੇ ਇੰਜੋਏ ਕੀਤਾ ਸੋ ਯੂ ਨੋ ਆਪਾਂ ਨੂੰ ਲੱਗਦਾ ਹੁੰਦਾ ਕਿ ਆਪਣੇ ਪਰਿਵਾਰ ਚ ਤਾਂ ਲੋਕ ਬੁਰਾ ਮੰਨਦੇ ਆ ਕਿ ਇਸ ਉਮਰ ਚ ਜਾ ਕੇ ਵਿਆਹ ਕਰਾ ਗਏ ਨੇ ਬੱਲੇ ਬੱਲੇ ਬੱਲੇ ਆਹ ਕੀ ਕਰਾ ਤਾ ਬਟ ਹੋਰ ਕਮਿਊਨਿਟੀਜ਼ ਵਿੱਚ ਇਟਸ ਅ ਵੈਰੀ ਵੈਰੀ ਕਾਮਨ ਥਿੰਗ ਓਕੇ ਇੱਕ ਤਾਂ ਐਚ ਕੇ ਮੂਵਰਸ ਨੂੰ ਯਾਦ ਰੱਖੋ ਨੰਬਰ 1 ਟੌਪ ਦੀ ਮੂਵਿੰਗ ਕੰਪਨੀ ਇੱਕੋ ਇੱਕ ਹੈ ਐਚ ਕੇ ਮੂਵਰਸ ਤੁਸੀਂ ਕਾਲ ਕਰੋ ਐਚ ਕੇ ਮੂਵਰਸ ਨੂੰ ਐਂਡ 416-524-6704 ਨੰਬਰ ਹੈ ਇਹਨਾਂ ਕੋਲ ਸਟੋਰੇਜ ਵੀ ਅਵੇਲੇਬਲ ਹੈ ਤੁਹਾਡੀ ਜੇ ਕਲੋਜ਼ਿੰਗ ਜਾ ਕੇ 5-7 ਮਹੀਨਿਆਂ ਨੂੰ ਹੈ ਸਮਾਨ ਆਪਣਾ ਸਟੋਰ ਕਰਨਾ ਕਿਤੇ ਨੋ ਪ੍ਰੋਬਲਮ ਇਹਨਾਂ ਕੋਲ ਸਟੋਰੇਜ ਵੀ ਹੈ ਐਚ ਕੇ ਮੂਵਰਸ ਨੰਬਰ 1 ਮੂਵਿੰਗ ਕੰਪਨੀ 416-524-6704 416-524-6704 ਐਚ ਕੇ ਮੂਵਰਸ ਨੂੰ ਤੁਸੀਂ ਇੱਕ ਵਾਰ ਜ਼ਰੂਰ ਕਾਲ ਕਰੋ ਨਾਨਕ ਰੈਨੋਵੇਸ਼ਨ ਨੂੰ ਬਹੁਤ ਹੀ ਜਲਦ ਵਰਕਰਸ ਦੀ ਲੋੜ ਹੈ ਤੁਸੀਂ ਕਿਸੇ ਨੂੰ ਜਾਣਦੇ ਹੋ ਨਾ ਵਿਹਲੇ ਬੈਠੇ ਆ ਮੁੰਡਿਆਂ ਨੂੰ ਕੰਮਾਂ 'ਤੇ ਲਾਓ ਇੱਥੇ ਵਿਹਲੇ ਬੰਦੇ ਦਾ ਨਹੀਂ ਕੰਮ ਬਣਦਾ ਯਾਰ ਨਾਨਕ ਰੈਨੋਵੇਸ਼ਨ ਇਹਨਾਂ ਨੂੰ 4-7 ਕੰਸਟਰਕਸ਼ਨ ਵਰਕਰ ਚਾਹੀਦੇ ਆ ਵਧੀਆ ਪੇ ਹੈ 416-902-9293 ਬਾਅਦ 'ਚੋਂ ਨਾ ਕਿਹਾ ਮੈਨੂੰ ਕਿ ਨਵੀਂ ਜੋਬਾਂ ਹੈ ਨਹੀਂ ਗੀਆਂ 416-902-9293 ਨਾਨਕ ਰੈਨੋਵੇਸ਼ਨ ਇਹਨਾਂ ਨੂੰ ਵਰਕਰਸ ਦੀ ਜਲਦੀ ਜਲਦੀ ਲੋੜ ਹੈ ਉਹਦੇ ਨਾਲ ਨਾਲ ਬਿਯੋਂਡ ਆਈਵਰ ਤੁਹਾਨੂੰ ਐਨਕਾਂ ਚਾਹੀਦੀਆਂ ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ 'ਤੇ ਤੁਹਾਡੇ ਲਈ ਬਿਯੋਂਡ ਆਈਵਰ ਦੇ ਰੋਮੀ ਬਾਈ ਦੀ ਅਤੇ ਰੋਮੀ ਦੀ ਟੀਮ ਹਾਜ਼ਰ ਹੈ ਬਿਯੋਂਡ ਆਈਵਰ 905-793-3937 905-793-3937 ਆਈ ਡਾਕਟਰ ਵੀ ਅਵੇਲੇਬਲ ਨੇ ਨਿਗਾਹ ਚੈੱਕ ਕਰਾਓ ਐਨਕਾਂ ਲਓ 1457 ਹੈਲੋ
7: ਬੇਟਾ ਨਾਲ ਰਹਿੰਦਾ ਕੱਲ ਨੂੰ ਪੋਤੇ ਆਜੂਗਾ ਪੋਤੇ ਪੋਤੀਆਂ ਹੋ ਗਏ ਘਰ ਵਾਧੂ ਰੌਣਕ ਹੋ ਜੂ ਫਿਰ
0: ਠੀਕ ਹੈ ਜੇ ਮੁੰਡਾ ਨਾ ਰਹਿ ਰਿਹਾ ਫਿਰ ਨਾ ਕਰਾਵੇ ਜੇ ਨਾ ਨਹੀਂ ਰਹਿ ਰਿਹਾ ਫਿਰ ਕਰਾ ਲਵੇ
8: ਨਮਸਤੇ
0: ਸਰ ਕੈਸੇ ਹੋ
8: ਮੈਂ ਠੀਕ ਹੂੰ ਜੀ ਜੋ ਲੇਡੀਜ਼ ਹੈ ਨਾ ਉਸਕਾ ਪੁਆਇੰਟ ਆਫ ਵਿਊ ਬਿਲਕੁਲ ਠੀਕ ਹੈ जैसे यो नई बहू आएगी ना तो घर में शी वॉन्ट्स टू हैव मोर फ्रीडम शी वॉन्ट्स टू लिव अलोन सो शी विल प्रेफर टू लिव विद दिस बॉय rather than with her mother-in-law. So jab aisi situation hoti hai na to ye akeli pad jayegi. Humne apni maa bhi dekhi hai, hamari jab maa hui to isi tarah ki situation hui. Bahu independent rehna chahti hai, she wants her herself alone. Aur usko apna space chahiye hota hai. Reality ye hai ki ji she will force this boy to move away from this maa. क्योंकि उसका अपना अधिकार होता है कि जी नाउ माय हस्बैंड इज माय हस्बैंड एंड बच्चा बिल्कुल अपनी माँ के पास रहना चाहता है. लेकिन बहुएं जो है ना वो फोर्स कर देती हैं बॉयज को कि नहीं नाउ यू हैव टू मेक स्पेस बिटवीन यू एंड मॉम. लेकिन हम मेल जो होते हैं ना हम माँ की तरफ होते हैं ऑलवेज एंड वी वॉन्ट टू सपोर्ट देम. बट रियलिटी ये है, रैशनल ये है कि जी वो अकेली पड़ जानी है चाहे कितनी ही किसी तरह से भी है बच्चा जो है ना पूरी तरह से उसकी फेवर में हो और पूरी मदद करेगा. आई एम प्रीटी श्योर ही विल डू इट. बट रियलिटी ये है कि जी इवेंचुअली दिस लेडी विल हैव टू लिव अलोन. और जब अकेला आदमी रहता है ना तो ये सबसे बड़ी बीमारी हो रही है आजकल. जो अकेलापन है यहाँ पर सोसाइटी में और वहां बैक होम भी, तो बैक होम तो चल जाता है कि जी शादी करने की जरूरत नहीं है. लेकिन यहाँ तो सिचुएशन ऐसी है कि जी आदमी घर में रह के भी अकेला रह जाता है. क्योंकि हस्बैंड मतलब बॉय एंड वाइफ मोस्ट लाइकली दे विल बी वर्किंग फुल टाइम. सो देर नॉट टाइम, दे कम इन द इवनिंग, देर नॉट टाइम टू रादर देन ईट स्लीप एंड गो, देर नॉट हैव टाइम टू सिट बिसाइड मॉम फॉर फ्यू मिनट्स. द रियलिटी इज दिस वन.
0: ਠੀਕ ਹੈ, ਨਹੀਂ ਦੇਖੋ ਭਾਜੀ, ਥੈਂਕ ਯੂ ਸੋ ਮਚ. ਇਹ ਰਿਐਲਿਟੀ ਵੀ ਆ ਤੇ ਜ਼ਿੰਦਗੀ ਦੇ ਵਿੱਚ ਹੋ ਹੀ ਜਾਂਦਾ. ਹੁਣ ਮੁੰਡੇ ਦਾ ਵਿਆਹ ਹੋ ਗਿਆ, ਯੂ ਨੋ ਉਹ ਆਪਦੇ ਕੰਮਾਂ 'ਚ ਵੀ ਬਿਜ਼ੀ ਹੈ, ਕੰਮ ਵੀ ਕਰਨਾ, ਫੈਮਿਲੀ ਨੂੰ ਵੀ ਅਟੈਂਡ ਕਰਨਾ. ਕਿਤੇ ਨਾ ਕਿਤੇ ਤੁਸੀਂ ਉਨਾ ਟਾਈਮ ਜਿਹੜਾ ਦੇਣਾ ਚਾਹੁੰਦੇ ਹੋ ਤੁਸੀਂ ਨਹੀਂ ਦੇ ਸਕਦੇ. ਤਾਂ ਅਗਲਾ ਸੋਚਦਾ ਯਾਰ ਕਿ ਸਾਨੂੰ ਕੋਈ ਫਿਰ ਯੂ ਨੋ ਹੋਰ ਵੀ ਕਿਤੇ ਨਾ ਕਿਤੇ ਮਦਦ ਦੀ ਲੋੜ ਹੈ. ਸੋ ਓਕੇ, ਇੱਕ ਤਾਂ ਤੁਸੀਂ ਯਾਦ ਰੱਖੋ ਫੈਸ਼ਨ ਆਈਕਿਊ ਨੂੰ ਵੀ, ਕੁੜਤੇ ਪਜਾਮੇ ਲੈਣੇ ਆ ਨਾ, ਕੋਟ ਪੈਂਟ ਲੈਣੇ ਆ ਵਧੀਆ ਟੌਪ ਦੇ ਟੌਰੀ, ਤਾਂ ਬਿਸਪੋਕ ਯਾਨੀ ਕਿ ਹਾਈ ਐਂਡ ਕੁੜਤੇ ਪਜਾਮੇ ਕੋਟ ਪੈਂਟ ਫੈਸ਼ਨ ਆਈਕਿਊ ਕਸਟਮ ਵਿਆਹਾਂ ਲਈ ਰੈਡੀ ਕਰਾ ਲਓ. ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ ਮੇਫੀਲਡ, ਤਿੰਨ ਲੋਕੇਸ਼ਨਾਂ. ਨੰਬਰ ਹੈ 9054532225 9054532225. ਤੁਸੀਂ ਯਾਰ ਜੇ ਨਵਾਂ ਘਾਹ ਲਗਵਾਉਣਾ, ਮੈਂ ਨੰਬਰ ਦਿੰਦਾ SS ਲੋਨ ਕੇਅਰ ਵਾਲਿਆਂ ਦਾ, ਬ੍ਰੈਂਡ ਨਿਊ ਗਰੈਸ, ਨਵਾਂ ਘਾਹ ਸੋਡਿੰਗ ਜਿਹਨੂੰ ਕਹਿੰਦੇ ਆ ਕਰਵਾਓ. ਲੈਂਡਸਕੇਪਿੰਗ ਦਾ ਥੋੜ੍ਹਾ ਖਿਆਲ ਰੱਖਿਆ ਕਰੋ, ਇਹ ਬਹੁਤ ਵਧੀਆ ਬੰਦੇ ਨੇ ਯਾਰ ਭਾਜੀ, ਹੁਣੇ ਬੜੀ ਮਿਹਨਤ ਨਾਲ ਕੰਮ ਕਰਦੇ ਆ. ਤੁਸੀਂ ਆਪਣਾ ਘਾਹ ਕਟਵਾਉਣਾ ਚਾਹੁੰਦੇ ਹੋ, ਹਰ ਦੋ ਹਫ਼ਤੇ ਘਾਹ ਵੀ ਕੱਟ ਦਿਆ ਕਰਨਗੇ. ਨੰਬਰ ਹੈ 4376551984 4376551984. 437-655-1984 ਤੇ ਕਾਲ ਕਰੋ. ਐਂਡ ਮੇਰੇ ਜਿੰਨੇ ਵੀ ਕੰਟਰੈਕਟਰ ਮਿੱਤਰ ਸੱਜਣ ਸੁਣ ਰਹੇ ਆ, ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਤੇ ਇੱਕ ਵਾਰ ਜਾਣਾ. ਤੁਹਾਨੂੰ ਕੋਈ ਪਲੰਬਿੰਗ ਸਪਲਾਈਜ਼, ਐਚਵੈਕ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ਼, ਡੋਰ ਟ੍ਰਿਮ, ਮੋਲਡਿੰਗ, ਡਰਾਈਵਾਲ, ਇਨਸੂਲੇਸ਼ਨ, ਕੋਈ ਵੀ ਸਮਾਨ ਚਾਹੀਦਾ ਨਾ, ਇੱਥੋਂ ਲਓ. ਹਰੇਕ ਪ੍ਰਾਈਸ ਬੀਟ ਕਰਨਗੇ. ਬ੍ਰੈਂਪਟਨ 'ਚ ਡਿਲੀਵਰੀ ਫ੍ਰੀ ਹੈ. ਬਹੁਤ ਹਾਈ ਐਂਡ ਅਤੇ ਲਗਜ਼ੂਰੀਅਸ ਇਹ ਸਟੋਰ ਹੈ. ਡਿਕਸੀ ਤੇ ਸਟੀਲਸ ਤੇ ਖੁੱਲਿਆ. ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, 8005 ਡਿਕਸੀ ਰੋਡ, 6479650585 6479650585 6947 9615 0585 6 ਇੱਕ ਨਾ ਫਿਲਮ ਰਿਲੀਜ਼ ਹੋ ਰਹੀ ਹੈ ਪਰਸੋਂ ਨੂੰ. ਬਹੁਤ ਸਾਰੇ ਲੋਕਾਂ ਨੇ 40 ਦਿਨ ਬਾਰੇ ਸੁਣਿਆ ਹੋਊਗਾ. 40 ਦਿਨ ਦੀ ਮੈਂ ਬਿਨੋ ਕੁਝ ਦਿਨ ਪਹਿਲਾਂ ਵੀ ਗੱਲ ਕੀਤੀ ਸੀ. ਬੜੀ ਕਮਾਲ ਦੀ ਕਿਤਾਬ ਗੁਰਪ੍ਰੀਤ ਸਿੰਘ ਧੁੱਗਾ ਸਾਹਿਬ ਦੀ 40 ਦਿਨ, ਅਤੇ ਇਸ ਵਿੱਚ ਦੇਬੀ ਮਖਸੂਸਪੁਰੀ, ਗੁਰਪ੍ਰੀਤ ਘੁੱਗੀ ਅਤੇ ਘੁੱਗੀ ਸਾਹਿਬ ਦਾ ਬੇਟਾ ਮੇਨ ਰੋਲ ਕਰ ਰਹੇ ਨੇ. ਅਤੇ ਫਿਲਮ ਹੁਣ ਪਰਸੋਂ ਨੂੰ ਰਿਲੀਜ਼ ਹੈ 19 ਨੂੰ, ਸਿਨੇਪਲੈਕਸ ਕੋਟਨੀ ਪਾਰਕ, ਸਿਨੇਪਲੈਕਸ ਏਜੈਕ, ਸਿਨੇਪਲੈਕਸ ਨਾਇਗਰਾ, ਸਿਨੇਪਲੈਕਸ ਸਿਲਵਰ ਸਿਟੀ, ਬ੍ਰੈਂਪਟਨ, ਸਕਾਰਬਰੋ, ਸਡਬਰੀ, ਵੌਨ, ਗੁਐਲਫ, ਸਾਰੇ ਕਿਤੇ ਲੱਗ ਰਹੀ ਹੈ. 40 ਦਿਨ 19 ਨੂੰ ਲੱਗ ਜਾਣੀ ਹੈ. ਬਹੁਤ ਹੀ ਪਿਆਰੀ ਫਿਲਮ, ਪਿਆਰੀ ਸਟੋਰੀ. ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਦਾ ਵੀ ਮੌਕਾ ਤੁਹਾਨੂੰ ਮਿਲੇਗਾ. 40 ਦਿਨ 19 ਤਰੀਕ ਨੂੰ. ਜੀ 6204 ਹੈਲੋ.
9: Hello, good morning, Navi. Hope you are doing good.
0: Thank you, Dee. How are you?
9: Good, thank you. So, my thought is that my mother is a very strong-headed lady. ਕਿ ਹੁਣ ਸਾਰੇ ਕਹਿ ਰਹੇ ਆ ਉਹ ਅੱਛਾ ਉਦੋਂ ਕਿੱਥੇ ਸੁੱਤੀ ਪਈ ਸੀ ਉਹ, ਕਿ ਉਹਨੇ ਵਿਆਹ ਨਹੀਂ ਕਰਾਇਆ. ਆਈ ਥਿੰਕ ਉਹਨੇ ਆਪਦੇ ਉਦੋਂ ਉਹਨੇ ਆਪਦੇ ਬੇਟੇ ਦੀ ਲਾਈਫ ਚੂਜ਼ ਕੀਤੀ ਕਿ ਮੈਂ ਉਹਨੂੰ ਲਾਈਫ ਵਧੀਆ ਦੇਣੀ ਆ. ਦੈਟਸ ਵਾਈ ਹੀ ਇਜ਼ ਵਿਦ ਹਰ, ਰਾਈਟ? ਤਾਂ ਹੁਣ ਆਫਕੋਰਸ ਹਜੇ ਬੇਟੇ ਨੇ ਉਹ ਜ਼ਿੰਦਗੀ ਦੇਖੀ ਨੀ ਜਿਹੜੀ ਉਹਦੀ ਮੰਮ ਨੇ ਦੇਖੀ ਆ। ਜਦੋਂ ਬੇਟੇ ਦੇ ਵੀ ਅੱਗੇ ਬੱਚੇ ਹੋਣੇ ਆ ਜਾਂ ਉਹਦੀ ਅੱਗੇ ਫੈਮਿਲੀ ਹੋਣੀ ਆ, ਦੈਨ ਆਫਕੋਰਸ ਫੈਮਿਲੀ ਇੰਪੋਰਟੈਂਸ ਟੇਕਸ ਦਾ ਫਸਟ ਸੀਟ, ਰਾਈਟ? ਉਹ ਆਫਕੋਰਸ ਮਦਰ ਹੈ ਜਿਹੜੀ ਬੈਕ ਸੀਟ ਤੇ ਹੋ ਜਾਂਦੀ ਹੈ, ਅਨੋਇੰਗਲੀ ਅਨੋਇੰਗਲੀ ਇਹ ਹੁੰਦਾ ਹੀ ਹੈ, ਰਾਈਟ? ਉਹ ਇੰਟੈਂਸ਼ਨਲੀ ਨਹੀਂ ਕਰੇਗਾ, ਬਟ ਆਫਕੋਰਸ ਫੈਮਿਲੀ ਪ੍ਰਾਇਰਿਟੀ ਚੇਂਜ ਹੋ ਜਾਣੀ ਹੈ, ਤਾਂ ਸਭ ਦੀਆਂ ਹੀ ਹੁੰਦੀਆਂ, ਇਹ ਜਿਵੇਂ ਯੂਨੀਵਰਸਲ ਟਰੁਥ ਹੈ
0: ਜੀ।
9: ਤਾਂ ਮੈਨੂੰ ਲੱਗਦਾ ਕਿ ਨਾਓ ਉਹ ਲੇਡੀ ਨੇ ਜੇ ਹੁਣ ਇੰਨਾ ਸੋਚ ਕੇ ਸਟੈਪ ਲਿਆ ਤਾਂ ਸ਼ੀ ਇਜ਼ ਜਸਟ ਵਿਜੂਅਲਾਈਜ਼ਿੰਗ ਦੀਸ ਥਿੰਗਸ। ਉਹ ਟ੍ਰੈਂਡ ਬੱਚੇ ਨੂੰ ਨਹੀਂ ਪਤਾ ਚੱਲ ਰਿਹਾ, ਬਟ ਉਹਦੀ ਮਦਰ ਦੇਖ ਰਹੀ ਹੈ ਕਿ ਮਾਈ ਸਨ ਇਜ਼ ਬਿਜ਼ੀ ਵਿਦ ਫਰੈਂਡਸ, ਵਿਦ ਸਟੱਡੀਜ਼ ਔਰ ਸਮਥਿੰਗ ਐਲਸ, ਰਾਈਟ? ਤਾਂ ਉਹਨੂੰ ਪਤਾ ਕਿ ਇਹ ਬਿਜ਼ੀਨੈਸ ਹੁਣ ਇਹਦੀ ਮੇਰੇ ਤੋਂ ਹੱਟ ਕੇ ਕਿਤੇ ਹੋਰ ਵੱਧ ਹੀ ਜਾਣੀ ਹੈ। ਤਾਂ ਮੇ ਬੀ ਪਹਿਲਾਂ ਉਹਨਾਂ ਦੋਨਾਂ ਦਾ ਟਾਈਮ 100% ਸੀ, ਹੁਣ ਉਹ ਨਹੀਂ ਰਿਹਾ। ਬੇਟਾ ਮੇ ਬੀ 50% ਆਫ ਦੀ ਮਦਰ ਕੋਲ ਹੁੰਦਾ, ਰੈਸਟ ਆਫ ਦਾ 50% ਮਦਰ ਨੂੰ ਲੋਨਲੀਨੈਸ ਫੀਲ ਹੋਣ ਲੱਗ ਗਈ ਹੈ। ਤਾਂ ਮੈਨੂੰ ਇਹ ਲੱਗਦਾ ਸ਼ੀ ਇਜ਼ ਲੁਕਿੰਗ ਫਾਰ ਅ ਕੰਪੈਨੀਅਨਸ਼ਿਪ ਫਾਰ ਫਾਈਨੈਂਸ਼ੀਅਲ ਥਿੰਗ ਔਰ ਮੇ ਬੀ ਫਿਜ਼ੀਕਲ ਥਿੰਗ। ਨੋ, ਸ਼ੀ ਇਜ਼ ਜਸਟ ਲੁਕਿੰਗ ਫਾਰ ਕੰਪੈਨੀਅਨਸ਼ਿਪ ਕਿ ਉਹਦਾ ਕੋਈ ਟਾਈਮ ਸ਼ੇਅਰ ਕਰ ਲਈ।
0: ਪਰ ਹੁਣ ਹੁਣ ਕਈ ਕਹਿ ਰਹੇ ਕਿ ਇਸ ਉਮਰ ਚ ਜਾ ਕੇ ਕੀ ਲੋੜ ਹੈ ਹੁਣ।
9: ਮੈਂ ਆਪਣੀ ਕਮਿਊਨਿਟੀ ਚ ਨਹੀਂ, ਬਟ ਓਨੈਸਟਲੀ ਮੇਰੇ ਕਲੀਗਸ ਹੈਗੀ ਆ ਜਿਨ੍ਹਾਂ ਨੇ 50 ਈਅਰਸ ਤੱਕ ਜਾ ਕੇ ਵਿਆਹ ਕਰਾਏ ਆ, ਹੁਣੇ ਕਰਾਇਆ, ਮੈਂ ਲਾਸਟ ਵੀਕ ਅਟੈਂਡ ਕੀਤਾ। ਸ਼ੀ ਇਜ਼ ਲਾਈਕ ਆਈ ਡਿਡਨਟ ਨੀਡ ਪਾਰਟਨਰ, ਆਈ ਵਾਸ ਵੈਰੀ ਬਿਜ਼ੀ ਵਿਦ ਮਾਈ ਕਰੀਅਰ, ਹੁਣ ਮੈਨੂੰ ਪਾਰਟਨਰ ਚਾਹੀਦਾ ਕਿਉਂਕਿ ਮੈਨੂੰ ਵੀ ਕੁਛ ਇਸ਼ੂਜ਼ ਹੈ, ਤਾਂ ਜਿਹੜਾ ਮੇਰਾ ਪਾਰਟਨਰ ਹੈ ਉਹਨੂੰ ਵੀ ਹੈ, ਤਾਂ ਵੀ ਵਿਲ ਬੀ ਇਕੁਅਲੀ ਕੰਟਰੀਬਿਊਟਡ ਟੂ ਈਚ ਅਦਰ। ਤਾਂ ਮੈਨੂੰ ਲੱਗਦਾ ਹੈ ਫੇਅਰ ਡੀਲ ਹੈ, ਤੇ ਉਹ ਲੇਡੀ ਨੇ ਬਹੁਤ ਸੋਚ ਸਮਝ ਕੇ ਡਿਸੀਜਨ ਲਿਆ ਹੋਊਗਾ। ਉਹ ਮੂਰਖ ਨਹੀਂ ਹੈ ਕਿ ਉਹਨੇ 25 ਸਾਲ ਇਕੱਲੇ ਕੱਢ ਕੇ ਤੇ ਹੁਣ ਉਹਦਾ ਬੜਾ ਮਨ ਕਰ ਰਿਹਾ ਵਿਆਹ ਕਰਾਉਂਦਾ, ਮਨ ਨਹੀਂ ਹੈ, ਉਹਨੂੰ ਨੀਡ ਹੈ ਬਸ।
0: ਜੀ ਜੀ ਜੀ।
9: ਤਾਂ ਕੋਈ ਵੀ ਉਹਦੀ ਨੀਡ ਪੂਰੀ ਨਹੀਂ ਕਰ ਸਕਦਾ। ਕੋਈ ਬੰਦਾ ਕੌਣ ਹੈ, ਦੋ ਗੁਆਂਢੀ ਜਾ ਕੇ ਬੈਠਣਗੇ ਉਹਦੇ ਕੋਲ ਹਰ ਟਾਈਮ? ਵੈਨ ਸ਼ੀ ਨੀਡਸ ਟੂ ਟਾਕ, ਸ਼ੀ ਨੀਡਸ ਟੂ ਟਾਕ। ਤੇ ਬੇਸਿਕਲੀ ਉਹ ਕੰਪੈਨੀਅਨਸ਼ਿਪ ਲੱਭ ਰਹੀ ਹੈ, ਉਹਨੇ ਉਹਦਾ ਨਾਮ ਦੇਤਾ ਕਿ ਵਿਆਹ, ਕਿਉਂਕਿ ਇਟਸ ਅ ਬੈਟਰ ਵਰਲਡ।
0: ਜੀ ਜੀ ਬਿਲਕੁਲ। ਚਲੋ, ਲੈਟਸ ਸੀ। ਥੈਂਕ ਯੂ ਜੀ, ਬਹੁਤ ਤੁਹਾਡਾ ਸ਼ੁਕਰੀਆ। ਸੋ ਕੰਪੈਨੀਅਨ ਦੇਖੋ, ਨਹੀਂ ਠੀਕ ਹੈ, ਹਰੇਕ ਬੰਦਾ ਲੱਭ ਰਿਹਾ ਹੁੰਦਾ, ਦੈਟਸ 100% ਉਹ ਚਲੋ ਵੈਲਿਡ ਹੈ, ਬਟ ਲੱਗਦਾ ਕਿ ਇਹਨੂੰ ਬਸ ਇਹੀ ਹੁੰਦਾ ਵੀ ਉਸ ਉਮਰ 'ਚ ਜਾ ਕੇ ਕਿਉਂ। ਇੱਕ ਯੂਨੋ ਆਪਣੇ ਲੋਕਾਂ 'ਚ ਇੱਕ ਬਣੀ ਹੋਈ ਹੈ ਗੱਲ ਕਿ ਯਾਰ ਹੁਣ ਕੀ ਲੋੜ ਪੈ ਗਈ, ਤੁਹਾਨੂੰ ਪਤਾ ਹੀ ਹੈ ਕੀ ਸੋਚ ਹੈ। ਕਈ ਵਾਰ ਉਹ ਵੀ ਆਪਾਂ ਨੂੰ, ਕਈ ਵਾਰ ਜਿਹੜੀ ਸੋਚ ਹੈ ਨਾ, ਯਾਰ ਲੋਕਾਂ ਨੇ ਕੀ ਕਹਿਣਾ, ਹੁਣ ਮੇਰੀ ਮਾਂ ਉਸ ਉਮਰ ਜਾ ਕੇ ਇਹ ਕਰੂ ਉਹ ਕਰੂਗੀ, ਯੂਨੋ ਕਈ ਵਾਰ ਲੱਗਦਾ ਹੁੰਦਾ ਕਿ ਤੁਹਾਡੀ ਫੈਮਿਲੀ ਦੇ ਨਾਮ ਦੇ ਉੱਤੇ ਇੱਕ ਹਲਕੀ ਫੁਲਕੀ ਜੀ ਇੱਕ ਕਹਿੰਦੇ ਨਾ ਕਿ ਦਾਗ ਜਿਹਾ ਪੈ ਗਿਆ, ਉਸ ਹਿਸਾਬ ਦੀ ਗੱਲ ਹੈ। ਕੈਲੇਡਨ ਮਿਤਸੂਬਿਸ਼ੀ ਨੂੰ ਯਾਦ ਰੱਖੋ, ਮਿਤਸੂਬਿਸ਼ੀ ਦੀਆਂ ਗੱਡੀਆਂ, ਮਿਤਸੂਬਿਸ਼ੀ ਦੇ SUV, ਕੈਲੇਡਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਬਾਈ ਜੀ ਨੂੰ ਯਾਦ ਰੱਖੋ। ਨੰਬਰ ਹੈ 6476782754, 6476782754, ਕੈਲੇਡਨ ਮਿਤਸੂਬਿਸ਼ੀ। ਓਕੇ, ਅੱਜ ਨਾ ਬਹੁਤ ਹੀ ਕਮਾਲ ਦੇ ਘਰ ਨੇ, ਬੜਾ ਕਮਾਲ ਦਾ ਪ੍ਰੋਜੈਕਟ ਹੈ, ਬੜਾ ਹਾਈ ਡਿਮਾਂਡ ਪ੍ਰੋਜੈਕਟ ਹੈ, ਗੋਰ ਰੋਡ ਅਤੇ ਮੇਫੀਲਡ ਤੇ। ਅੱਜ ਟਾਊਨ ਹਾਊਸ 7 ਲੱਖ ਤੋਂ, ਸੈਮੀ ਡੀਟੈਚ ਘਰ 8 ਲੱਖ ਤੋਂ ਤੇ ਡੀਟੈਚ ਘਰ 9 ਲੱਖ ਤੋਂ। ਮੈਂ ਪ੍ਰਾਈਸਿਸ ਦੇਖ ਲਈਆਂ ਆਲਰੇਡੀ, ਮਤਲਬ ਦਾ ਟਾਊਨ ਹਾਊਸ 7.5 ਲੱਖ ਦਾ, ਸੈਮੀ ਡੀਟੈਚ ਘਰ 8.5 ਲੱਖ ਦਾ ਤੇ ਡੀਟੈਚ ਘਰ 9.5 ਲੱਖ ਦਾ। 3 ਤੋਂ 4 ਬੈਡਰੂਮ ਦੇ ਘਰ ਨੇ, ਬੜੇ ਸੋਹਣੇ, ਤੇ ਡਿਪੋਜ਼ਿਟ ਸਟਰਕਚਰ ਵੀ ਬੜਾ ਰੀਜ਼ਨੇਬਲ ਹੈ। ਤੁਸੀਂ ਸਾਰੇ ਪੈਸੇ ਤਕਰੀਬਨ ਸਾਲ ਦੇ ਵਿੱਚ ਦੇਣੇ ਆ, ਆਈ ਨਹੀਂ ਵੀ ਸਾਰੇ ਹੁਣੇ ਦੇ ਦੇਣੇ ਆ, 10,000 ਹੁਣ ਦੇ ਤਾਂ 10-15-30 ਦਿਨਾਂ 'ਚ, ਫਿਰ 2 ਮਹੀਨਿਆਂ ਬਾਅਦ। ਅਤੇ ਇੱਥੇ ਨਾ ਬਹੁਤ ਵੱਡੀ ਇੱਕ ਕਮਿਊਨਿਟੀ ਬਣ ਰਹੀ ਆ, ਪਾਰਕਾਂ ਬਣਨਗੀਆਂ, ਪਲਾਜ਼ਾ ਬਣੂਗਾ, ਸਕੂਲ ਬਣ ਰਿਹਾ, ਬਹੁਤ ਸੋਹਣਾ ਇੱਕ ਕ੍ਰਿਕਟ ਪਿੱਚ, ਸੋਕਰ ਫੀਲਡ ਬਣ ਰਿਹਾ, ਅਤੇ ਪ੍ਰਾਈਮ ਲੋਕੇਸ਼ਨ ਹੈ, 427 ਸਿਰਫ 5 ਮਿੰਟ ਦੂਰ ਹੈ, 410 10 ਮਿੰਟ ਦੂਰ ਹੈ, 407 5-7 ਮਿੰਟ ਦੂਰ ਹੈ। ਟਾਊਨ ਹਾਊਸ ਸੈਮੀ ਅਤੇ ਡੀਟੈਚ, ਅਤੇ ਇਹਨਾਂ ਦੀ ਕਲੋਜ਼ਿੰਗ ਜਾ ਕੇ 2027 'ਚ ਹੈ, 2027 ਦੀ ਕਲੋਜ਼ਿੰਗ ਹੈ। ਇਟਸ ਅ ਵੈਰੀ ਗੁੱਡ ਏਰੀਆ ਯਾਰ, ਸੋ ਤੁਸੀਂ ਇੱਥੇ ਕਰ ਲੈਣਾ ਨਾ, ਤੁਸੀਂ ਮੈਨੂੰ ਹੀ ਫੋਨ ਕਰ ਲਿਓ, ਮੈਂ ਤੁਹਾਨੂੰ ਡੀਟੇਲ ਭੇਜ ਦੂੰਗਾ। ਤੁਸੀਂ ਨੰਬਰ ਨੋਟ ਕਰ ਲਓ, 6475041557। ਤੁਸੀਂ ਇੰਟਰਸਟਿਡ ਹੋ, ਜੇ ਸੀਰੀਅਸਲੀ ਇੰਟਰਸਟਿਡ ਹੋ ਤਾਂ ਤੁਸੀਂ ਮੈਨੂੰ ਮੈਸੇਜ ਕਰ ਦਿਓ, ਮੈਂ ਤੁਹਾਡੀ ਹੈਲਪ ਕਰ ਦੂੰਗਾ ਜਿਵੇਂ ਵੀ ਹੋ ਸਕਿਆ, ਅਤੇ ਫਲੋਰ ਪਲਾਨ ਪ੍ਰਾਈਸਿੰਗ ਆਦਿ ਤੁਹਾਨੂੰ ਭੇਜ ਦਿਆਂਗੇ। ਨੰਬਰ ਹੈ 6475041557, ਗੋਰ ਰੋਡ 'ਤੇ ਮੇਫੀਅਰ 'ਤੇ ਘਰ ਨੇ, 7.5 lakh ਤੋਂ ਸ਼ੁਰੂ ਨੇ ਟਾਊਨ ਹਾਊਸ ਤੇ ਸਾਰੇ ਅਵੇਲੇਬਲ ਨੇ ਤੇ ਤੁਹਾਨੂੰ $1,30,000 ਤੱਕ ਦੀ ਰੀਬੇਟ ਵੀ ਮਿਲ ਰਹੀ ਹੈ HST ਰੀਬੇਟ ਸੋ 6475041557 ਅਗਲੀ ਕਾਲ ਲੈਣ ਤੋਂ ਪਹਿਲਾਂ ਕੈਟਰੈਕਟ ਅੱਖਾਂ ਦੀ ਸਰਜਰੀ ਦੀ ਵੀ ਜਾਣਕਾਰੀ ਦੇ ਦਈਏ ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਤੁਸੀਂ ਨਾ ਇੱਕ ਕੰਮ ਕਰੋ ਜੇ ਤੁਸੀਂ ਇਸ ਪ੍ਰੋਜੈਕਟ ਦੀ ਡਿਟੇਲ ਮੰਗਾਉਣੀ ਹੈ ਤੁਸੀਂ ਟੈਕਸਟ ਮੈਸੇਜ ਵੀ ਕਰ ਸਕਦੇ ਹੋ ਟੈਕਸਟ ਮੈਸੇਜ ਲਿਖ ਦਿਓ ਵੀ ਪਲੀਜ਼ ਸੈਂਡ ਡੀਟੇਲਸ ਜਾਂ ਜੋ ਵੀ ਹੈ 6475041557 6475041557 ਤੇ ਤੁਹਾਨੂੰ ਡੀਟੇਲ ਮੈਂ ਭੇਜ ਦੂੰਗਾ 6475041557 6475041557 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 very good GA9306 ਹਾਂਜੀ
10: ਹਾਂਜੀ ਮੈਂ ਸਮਝਦਾ ਵੀ ਆਪਣਾ ਜਿਹੜਾ ਇੱਜ਼ਤ ਤੇ ਪਿਆਰ ਚ ਨਾ ਕਈ ਵਾਰੀ ਜਿਹੜੀ ਮਦਰ ਹੈ ਉਹਨੂੰ ਇੱਕ ਹਾਈ ਪੈਡੈਸਟਲ ਤੇ ਬਿਠਾ ਦਿੱਤਾ ਜਾਂਦਾ ਹੈ ਤੇ ਉਹਦੇ ਨਾਲ ਕੀ ਹੁੰਦਾ ਵੀ ਉਹ ਇੱਕ ਜਿਵੇਂ ਕੈਦ ਚ ਹੋ ਜਾਂਦੀ ਹੈ ਹੋਲੀਅਰ ਦੈਨ ਦਾਓ ਆਲੇ ਐਸਪੈਕਟ ਨਾਲ ਉਹਨੂੰ ਹਮੇਸ਼ਾ ਨਾਪਿਆ ਤੋਲਿਆ ਜਾਂਦਾ ਹੈ ਉਹਨੂੰ ਇੱਕ ਹਿਊਮਨ ਬੀਇੰਗ ਮੰਨ ਕੇ ਤੇ ਉਹਨੂੰ ਕੋਈ ਹਿਊਮਨ ਲੈਵਲ ਦੀਆਂ ਚੀਜ਼ਾਂ ਕਰਨ ਦੀ ਵੀ ਮਤਲਬ ਪੂਰੀ ਇਜਾਜ਼ਤ ਹੈ ਭਾਵਾਂ ਉਹ 50 ਸਾਲ ਦੀ ਹੈ ਭਾਵਾਂ 60 ਦੀ ਹੈ ਸੋ ਮੇਰੇ ਖਿਆਲ ਨਾਲ ਤਾਂ ਇਹ ਵਧੀਕੀ ਹੁੰਦੀ ਹੈ ਅਨਲੈਸ ਐਂਡ ਅੰਟਿਲ ਦ ਬੋਏ ਇਜ਼ ਅਫਰੇਡ ਕਿ ਉਹਨੂੰ ਆਪਣੀ ਜਿਹੜੀ ਉਹਦੀ ਇਨਹੈਰੀਟੈਂਸ ਹੈ ਉਹ ਉਹਦੇ ਹੱਥੋਂ ਜਾਂਦੀ ਲੱਗਦੀ ਹੋਵੇ ਫਿਰ ਉਹ ਤਾਂ ਜ਼ਿਆਦਾ ਰੌਲਾ ਪਾਵੇ ਪਰ ਹੋਲੀਅਰ ਦੈਨ ਦਾਓ ਵਾਲਾ ਐਟੀਟਿਊਡ ਤਾਂ ਨਹੀਂ ਤੇ ਦੂਜਾ ਹੁਣ ਲਾਈਟਰ ਨੋਟ ਹੁਣ ਉਹ ਮੁੰਡੇ ਨੇ ਹਰ ਇੱਕ ਗੱਲ ਤਾਂ ਨਹੀਂ ਨਾ ਮਾਂ ਨਾ ਕਰ ਲੈਣੀ ਹੁਣ ਜਿਵੇਂ ਇੱਕ ਬਜ਼ੁਰਗ ਸੀ ਉਹ ਆਪਣਾ ਇੱਕ ਡੈਂਚਰ ਉਹਨਾਂ ਕੋਲ ਇੱਕੋ ਹੀ ਸੀ ਉਹ ਸ਼ੇਅਰ ਕਰਦੇ ਸੀਗੇ ਏਦਾਂ ਦੀਆਂ ਚੀਜ਼ਾਂ ਤਾਂ ਫਿਰ ਉਹਨੇ ਮਤਲਬ ਉਹ ਮੁੰਡੇ ਨਾਲ ਨਹੀਂ ਸ਼ੇਅਰ ਕਰ ਸਕਣੀਆਂ ਸੋ ਆਈ ਬਲੀਵ ਦੇਰ ਆਰ ਸਮ ਨੀਡਸ ਵਿਚ ਆਰ ਓਨਲੀ ਫੁਲਫਿਲਡ ਬਾਏ ਅ ਕੰਪੈਨੀਅਨ ਹੈਨਾ ਇਸ ਕਰਕੇ ਉਹ ਜ਼ਰੂਰੀ ਹੈ ਵੀ ਉਹ ਆਪਣੀ ਮਰਜ਼ੀ ਕਰੇ
0: ਨਹੀਂ ਤੁਹਾਡੀ ਗੱਲ ਇਹ ਵੀ ਠੀਕ ਹੈ ਵੀ ਆਪਾਂ ਇੱਕ ਖਾਸ ਤੌਰ ਤੇ ਆਪਣੀ ਕਮਿਊਨਿਟੀ ਦੇ ਵਿੱਚ ਆਪਾਂ ਇੱਕ ਫੀਮੇਲ ਨੂੰ ਵਾਕਈ ਇੱਕ ਬੜੇ ਵੱਖਰੇ ਪੈਡੈਸਟਲ ਦੇ ਉੱਤੇ ਪਾ ਕੇ ਰੱਖਦੇ ਆ
10: ਉਹ ਕੈਦ ਹੀ ਹੈ ਕਿਸਮ ਦੀ ਜ਼ੰਜੀਰ ਹੈ ਉਹ ਹਾਲਾਂਕਿ ਉਹ ਇੱਜ਼ਤ ਹੈ ਉਹ ਮਾਣ ਹੈ ਪਰ ਉਹ ਇੱਕ ਜ਼ੰਜੀਰ ਬਣ ਜਾਂਦੀ ਹੈ ਕਿ
0: ਅਨਫੇਅਰ ਵੀ ਹੋ ਜਾਂਦਾ ਸਬਜ਼ੀ ਮਾਰਕੀਟ ਇੱਕ ਰੈਸਟੋਰੈਂਟ ਵੀ ਹੈ ਗਰੋਸਰੀ ਸਟੋਰ ਵੀ ਹੈ 24 ਘੰਟੇ 7 ਦਿਨ ਖੁੱਲਾ ਸਬਜ਼ੀ ਮਾਰਕੀਟ ਤੇ ਹਰੀਆਂ ਤਾਜ਼ੀਆਂ ਸਬਜ਼ੀਆਂ ਲਓ ਗੋਲ ਕੱਦੂ ਚੱਪਣ ਕੱਦੂ ਟਿੰਡੋ ਹਰੇ ਮਟਰ ਸਾਗ ਬਾਥੂ ਤੇ ਜਾਓਗੇ ਫਰੈਸ਼ਨੈਸ ਦੇਖੋਗੇ 10 ਲੋਰ ਮੈਲ ਗੇਟ ਸੈਂਡਲਵੁੱਡ ਮੈਕਲੋਗਲਿਨ ਜਾਂ 10,970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਸਬਜ਼ੀ ਮਾਰਕੀਟ ਰੋ ਮੀਟ ਵੀ ਮਿਲ ਰਿਹਾ ਇੱਥੇ ਮਸਾਲੇ ਵਾਲਾ ਲੈ ਲਓ ਪਲੇਨ ਲੈ ਲਓ ਜਾਂ ਤੁਸੀਂ ਆਲਰੇਡੀ ਕੁੱਕਡ ਬਣਿਆ ਖਾਣਾ ਲੈਣਾ ਇੱਕ ਚਿਕਨ ਲੈਗ ਨਾਲ ਇੱਕ ਫਰੀ ਇੱਕ ਬਰਿਆਨੀ ਨਾਲ ਇੱਕ ਫਰੀ ਇੱਕ ਫਿਸ਼ ਪਕੌੜੇ ਨਾਲ ਇੱਕ ਫਰੀ ਸਬਜ਼ੀ ਮਾਰਕੀਟ 10 ਲੋਰ ਮੈਲ ਗੇਟ ਸਬਜ਼ੀ ਮਾਰਕੀਟ 10,970 ਬ੍ਰੈਮਲੀ ਰੋਡ 8297 ਹੈਲੋ
11: ਨਵੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
11: ਨਵੀ ਤੁਸੀਂ ਬਹੁਤ ਵਧੀਆ ਟੌਪਿਕ ਜਿਹੜਾ ਉਹ ਚੁਣਿਆ ਹੈਗਾ ਮੈਂ ਜਗੀਰ ਸਿੰਘ ਕਾਲੋਂ ਬੋਲਦਾ
0: ਜੀ
11: ਤੇ ਇਹਦੇ ਚ ਇੱਦਾਂ ਕਿ ਜਿਹੜੇ ਹੁਣ ਉਸ ਲੇਡੀ ਦੇ ਕ੍ਰਿਟਿਕ ਹੈਗੇ ਆ ਜਾਂ ਉਸ ਲੇਡੀ ਦੇ ਫੈਸਲੇ ਦੇ ਵਿਰੁੱਧ ਬੋਲਦੇ ਆ, ਉਹਦੇ ਚ ਮੈਂ ਸਮਝਣਾ ਵੀ ਸਾਡੀਆਂ ਜਿਹੜੀਆਂ ਕਮਿਊਨਿਟੀ ਦੀਆਂ ਫਿਊਡਲ ਵੈਲਿਊਜ ਹੈਗੀਆਂ ਨਾ, ਉਹ ਉਹਦੇ ਹਿਸਾਬ ਨਾਲ ਸੋਚ ਰਹੇ ਹੈਗੇ ਆ, ਜਦੋਂ ਕਿ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਡੇ ਸਿਆਣੇ ਲੋਕਾਂ ਨੇ ਵੀ, ਤੁਸੀਂ ਦੇਖੋ ਪਹਿਲਾਂ ਸਤੀ ਦੀ ਰਸਮ ਹੁੰਦੀ ਸੀ ਵੀ, ਉਹ ਪਤੀ ਮਰ ਗਿਆ ਤੇ ਪਤਨੀ ਵੀ ਉਹਦੇ ਨਾਲ ਹੀ ਮਰ ਜਾਵੇ, ਉਹ ਖਤਮ ਹੋਈ। ਫਿਰ ਸੀਗਾ ਕਿ ਜੇ ਕੋਈ ਵਿਡੋ ਹੁੰਦੀ ਆ ਤੇ ਉਹ ਰੀਮੈਰਿਜ ਨਹੀਂ ਕਰ ਸਕਦੀ, ਉਹ ਵੀ ਖਤਮ ਹੋਇਆ। ਔਰ ਮੈਂ ਇਹ ਮਹਿਸੂਸ ਕਰਦਾ ਆ, ਜਿਹੜੇ ਪਹਿਲੇ ਕਾਲਰ ਹੈਗੇ ਆ ਮੇਰੇ ਤੋਂ ਦੋ, ਉਹ ਵੀ ਬੜੇ ਵਧੀਆ ਤਰੀਕੇ ਨਾਲ ਕਹਿ ਕੇ ਗਏ ਆ, ਭਈ ਇਹ ਲਿਬਰਟੀ ਹੈਗੀ ਆ ਔਰਤ ਦੀ ਜਾਂ ਕੋਈ ਮਰਦ ਵੀ ਆ, ਬਈ ਉਹਦੀਆਂ ਜਿਹੜੀਆਂ ਆਪਣੀਆਂ ਲੋੜਾਂ ਹੈਗੀਆਂ, ਉਹਨਾਂ ਦੇ ਬੱਚਿਆਂ ਦੀਆਂ ਲੋੜਾਂ ਵੱਖਰੀ ਗੱਲ ਹੈਗੀ ਆ, ਉਹਨੇ ਆਪਣੀ ਜ਼ਿੰਮੇਵਾਰੀ ਨਿਭਾਈ ਆ। ਔਰ ਹੁਣ ਜਿਵੇਂ ਹੁਣ ਇਹ ਕਾਲਰ ਨੇ ਕਿਹਾ ਸੀਗਾ ਕਿ ਜਿਹੜੀ ਕੰਪੈਨੀਅਨਸ਼ਿਪ ਹੈਗੀ ਆ, ਕੰਪੈਨੀਅਨਸ਼ਿਪ ਇੱਕ ਕੰਪੈਨੀਅਨ ਹੀ ਉਹਨੂੰ ਲੇਡੀ ਨੂੰ ਦੇ ਸਕਦਾ ਆ, ਕੋਈ ਧੀ ਜਾਂ ਪੁੱਤ ਨਹੀਂ ਦੇ ਸਕਦਾ। ਸੋ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਤੁਸੀਂ ਇਹ ਜਿਹੜਾ ਟੌਪਿਕ ਲਿਆ ਹੈਗਾ, ਇਹ ਇੱਕ ਕਿਸਮ ਦੀ ਐਜੂਕੇਸ਼ਨ ਵੀ ਆ, ਇਹ ਐਜੂਕੇਟ ਕਰਨ ਵਾਲੀ ਵੀ ਗੱਲ ਹੈਗੀ ਆ, ਤੇ ਤੁਹਾਨੂੰ ਇਹ ਪਤਾ ਲੱਗਦਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਲੋਕ ਕਿਵੇਂ ਸੋਚਦੇ ਆ, ਕੀ ਕਰਦੇ ਆ। ਸੋ ਮੈਂ ਮਹਿਸੂਸ ਕਰਦਾ ਕਿ ਇੱਕ ਕਮਿਊਨਿਟੀ ਜਾਗਰਤੀ ਲਿਆਉਣ ਵਾਲੀ ਗੱਲ ਹੈਗੀ ਆ, ਔਰ ਆਈ ਸਟੈਂਡ ਬਾਈ ਦ ਲੇਡੀ।
0: ਠੀਕ ਹੈ, ਠੀਕ ਹੈ, ਚਲੋ ਸਰ ਬਹੁਤ ਸ਼ੁਕਰੀਆ। ਬਟ ਫਿਰ ਇਹਦਾ ਯਾਰ ਕੋਈ ਕੱਟ ਆਫ ਵੀ ਹੈ ਵੀ ਸਿਰਫ ਇਸ ਉਮਰ ਤੱਕ? ਹੁਣ ਜੇ ਕੋਈ 70-75 ਸਾਲ ਦੀ ਜਾ ਕੇ ਕੋਈ ਲੇਡੀ ਜਾਂ ਕੋਈ ਬੰਦਾ ਵੀ ਕਵੇ ਕਿ ਅਸੀਂ ਐਂ ਕਰਨਾ ਉਵੇਂ ਕਰਨਾ, ਫਿਰ ਉਹ ਚੀਜ਼ ਕਿੰਨੀ ਕੁ ਐਕਸੈਪਟੇਬਲ ਆ, ਆਈ ਡੋਂਟ ਨੋ। ਸੋ ਖੈਰ, ਨੰਬਰ ਆਪਣਾ 905-673-3337, 905-673-3337। ਹੁਣ ਸਮਾਂ ਵੈਸੇ ਘੱਟ ਹੈ ਐਂਡ ਗੱਲਾਂ ਬਾਤਾਂ ਤੁਹਾਡੇ ਨਾਲ ਬੜੀਆਂ ਸੋਹਣੀਆਂ ਹੋਈਆਂ। ਦੇਖੋ ਕੋਸ਼ਿਸ਼ ਰਹਿੰਦੀ ਕਿ ਵੱਖਰੀ ਗੱਲਬਾਤ ਕਰੀਏ, ਨਹੀਂ ਤਾਂ ਬਾਕੀ ਗੱਲਾਂ ਬਾਤਾਂ ਤਾਂ ਤੁਸੀਂ ਹਰੇਕ ਸ਼ੋਅ 'ਤੇ ਸੁਣ ਲੈਂਦੇ ਹੋ ਸੇਮ ਹੀ ਗੱਲਾਂ ਬਾਤਾਂ। ਮੈਨੂੰ ਲੱਗਦਾ ਆਪਣਾ ਇੱਕੋ ਇੱਕ ਪ੍ਰੋਗਰਾਮ ਤੋੜਿਆ, ਕੋਸ਼ਿਸ਼ ਮੈਂ ਕੀਤੀ ਹੈ ਕਿ ਡਿਫਰੈਂਟ ਹੋਵੇ, ਤੁਹਾਨੂੰ ਸੁਣਨ ਦੇ ਵਿੱਚ ਵੀ ਮਜ਼ਾ ਆਵੇ। ਐਂਡ ਥੈਂਕ ਯੂ ਆਲਵੇਸ। ਆਪਣੀ ਡਕਟ ਕਲੀਨਿੰਗ ਕਰਾਓ ਸਿਰਫ $150 ਦੇ ਵਿੱਚ, ਵੈਰੀ ਪ੍ਰੋਫੈਸ਼ਨਲ ਕੰਪਨੀ। ਡਕਟ ਕਲੀਨਿੰਗ ਕਰਾਉਣੀ ਹੈ ਕਿਉਂ ਨਾ ਯਾਰ, ਸਾਡੇ ਰੈਫਰੈਂਸ 'ਤੇ ਵਧੀਆ ਬੰਦਿਆਂ ਤੋਂ ਕਰਾਓ। ਡਕਟ, ਫਰਨਿਸ, ਏਸੀ, ਕੋਇਲ ਕਲੀਨਿੰਗ, ਡਰਾਇਰ ਵੈਂਟ ਕਲੀਨਿੰਗ, ਸੈਨੇਟਾਈਜੇਸ਼ਨ ਅਤੇ ਬਰਸ਼ਿੰਗ। 150 ਚ ਨੰਬਰ ਹੈ 437-688-7750, 437-688-7750, ਡਕਟ ਕਲੀਨਿੰਗ ਲਈ। ਇੱਕ ਤੁਸੀਂ ਯਾਦ ਜ਼ਰੂਰ ਰੱਖੋ, ਆਲਵੇ ਰੂਫਰਸ ਨੂੰ ਨਵੀਂ ਰੂਫ ਲਗਵਾਉਣੀ ਹੈ, ਰੂਫ ਰਿਪੇਅਰ ਕਰਾਉਣੀ ਹੈ, ਆਲਵੇ ਰੂਫਰਸ ਦੇ ਰੂਬਲ ਭਾਜੀ ਨੂੰ ਅੱਜ ਹੀ ਫੋਨ ਕਰੋ। ਰਿਟਨ ਵਾਰੰਟੀ ਦੇ ਰਹੇ ਹੈ, 15 ਸਾਲ ਦਾ ਐਕਸਪੀਰੀਅੰਸ ਹੈ। 647-505-0943 ਦੂਰ ਦੂਰ ਤੱਕ ਕੰਮ ਕਰਦੇ ਆ। 647-505-0943 ਕੋਈ ਵੀ ਨੰਬਰ ਤੁਹਾਡੇ ਤੋਂ ਲਿਖੇ ਨਹੀਂ ਗਏ, ਨੋ ਪ੍ਰੋਬਲਮ, ਸਾਡੇ ਤੋਂ ਐਨੀ ਟਾਈਮ ਲੈ ਸਕਦੇ ਹੋ ਇੰਸਟਾਗ੍ਰਾਮ ਪੰਜਾਬੀ ਲਹਿਰਾਂ ਦੇ ਪੇਜ ਤੋਂ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ, ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ, ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ।
12: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਈਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222, ਜੇ ਗੰਡਮ ਕਾਲ 416-265-2222।
13: Another Don clean with the Don Ducks.
14: Oh, he's doing dishes with Dawn Platinum,
15: the only soap trusted to save wildlife affected by oil.
14: And Platinum removes up to 99% of grease and food residue, so he doesn't have to work so hard.
15: Well, flap my wings. What'll he do with all that unused elbow grease?
14: Organize the fridge, the spice rack, the junk drawer.
15: What are you quacking on about? He's gonna make enchiladas.
14: More dishes? That's giving this duck goosebumps.
13: Dawn Platinum, the better grease getter.
16: This is AM 530, CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM
17: 530. Radio Awaz. Har roz savere 9 to 10 baje tak Radio Awaz.
18: All advertisements are paid. Awaz the Voice does not take any responsibility for any paid advertisements during this program.

0: ਕਿ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਿ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ, ਫਿਰ ਫੇਅਰ ਡੀ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕੜ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ। ਇਹ ਨਹੀਂ, 407-418 ਹਾਈਵੇ।
1: ਭੈਣ ਜੀ, ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ। ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ। ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
2: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
3: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਉਂਟਨੈਸ਼ ਐਂਡ ਬਵੇਰਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca, 905-790-1699, 905-790-1699, tawakitchen.ca।
4: ਹੁਣ ਘਰ ਦੀ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਂਸ ਟੂ ਫਿਕਸ ਹੈ ਤੁਹਾਡਾ ਭਰੋਸੇਯੋਗ ਸਰਵਿਸ ਪਾਰਟਨਰ। ਫ੍ਰਿਜ, ਓਵਨ, ਚੁੱਲ੍ਹਾ, ਡਿਸ਼ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ। ਤਜਰਬੇਕਾਰ ਟੈਕਨੀਸ਼ੀਅਨ, ਸਮੇਂ ਸਿਰ ਕੰਮ ਦਾ ਵਾਅਦਾ। ਅਪਲਾਈਂਸ ਟੂ ਫਿਕਸ, ਹੁਣੇ ਕਾਲ ਕਰੋ ਹਰਵਿੰਦਰ, 6474071470, 6474-407-1470। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ।
5: ਯਾਰ, ਅੱਜ ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ। ਟਰਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ, ਤੇ ਕਈ ਬਿਜ਼ਨੈਸਸ ਲਾਸ ਵਿੱਚ ਜਾ ਰਹੇ ਨੇ, ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200, 416-518-3200।
3: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਪੀਆਰ ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ, ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200295-922-00200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ। F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ, ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 400। ਐਕਸੀਡੈਂਟ
6: ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ

0: ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਆਂ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900 6 4 7 3 2 5 9 1 0 0 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
1: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
0: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5 ਸਟਾਰ ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8408-84-01।
2: ਭੈਣ ਜੀ, ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ। ਨਾ ਹੀ ਇੰਡੀਆ ਵਰਗਾ ਟੇਸਟ, ਨਾ ਹੀ ਇੰਡੀਆ ਵਰਗੀ ਕੁਆਂਟਿਟੀ। ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ, ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਆ।
3: ਮੈਨੂੰ ਪਤਾ ਹੈ ਕਿਉਂ, ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ। ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ, ਅਨਲਿਮਿਟਿਡ ਫੂਡ, ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ, ਪਰ ਫੂਡ ਨਹੀਂ ਮੁੱਕਿਆ।
0: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬਵੇਰ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca 905-790-1699-TAWAKitchen.ca।
4: ਦੋ ਵਿਆਹ ਕੀਤੇ ਇੰਡੀਆ 'ਚ, ਇੱਕੋ ਹੀ ਬਾਜ਼ਾਰ ਵਿੱਚ ਸਭ ਕੁਝ ਹੋ ਗਿਆ। ਇੱਥੇ ਕੈਨੇਡਾ ਵਿੱਚ ਇੱਕ ਵਿਆਹ ਕੀਤਾ, ਮੈਂ ਤਾਂ ਥੱਕ ਗਈ ਹਾਂ।
0: ਸਾਫਾ ਟਰਬਨ, ਟਰਬਨ, ਵੈਡਿੰਗ ਅਸੈਸਰੀ, ਸਫਾਰੀ ਸੂਟਸ, ਕੁਰਤਾ, ਕੋਟ, ਸ਼ੇਰਵਾਨੀ, ਕਲਗੀ, ਕਸਟਮ ਕਿਰਪਾਨਾਂ ਤੋਂ ਲੈ ਕੇ ਕਸਟਮ ਜੁੱਤੀਆਂ ਤੱਕ ਤਿਆਰ ਕਰਦੇ ਹਨ। ਹਿੰਦੂ, ਸਿੱਖ ਜਾਂ ਮੁਸਲਿਮ, ਕਿਸੇ ਵੀ ਧਰਮ ਦੇ ਰਿਵਾਜ ਦੇ ਮੁਤਾਬਕ ਵਿਆਹ ਕਰ ਰਹੇ ਹੋ, ਪਗੜੀਆਂ

ਮੈਂ ਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਿਣਕੇ ਜਿੰਨੀ ਕਦਰ ਨ ਮੇਰੀ ਮੈਨੂੰ ਤਖਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਹੀ ਬੱਲੇ ਬੱਲੇ ਤਾਂ ਬੱਲੇ ਹੀ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਿਆ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ ਅਤੇ ਦਸਤਕ ਦੇ ਰਿਹਾ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ

0: ਗਵਾਰ ਜਾਂ ਇੱਕ ਬੇਸਮਝੇ ਜਾਂ ਇੱਕ ਐਸੇ ਅਣਜਾਣ ਬੰਦੇ ਦੀ ਤਰ੍ਹਾਂ ਖਰਾਬ ਨਹੀਂ ਕਰੋਗੇ ਜੋ ਕਿਸੇ ਚੀਜ਼ ਦਾ ਕੋਈ ਮੁੱਲ ਨਹੀਂ ਜਾਣਦਾ। ਤੁਸੀਂ ਆਪਣੀ ਜ਼ਿੰਦਗੀ ਦਾ ਮੁੱਲ ਜਾਣਦੇ ਹੋ। ਅੱਜ ਦੇ ਦਿਨ ਨੂੰ ਜਿੱਥੇ ਹੈਗੇ ਹੋ, ਜਿਸ ਤਰ੍ਹਾਂ ਦੇ ਲੈਵਲ 'ਤੇ ਹੈਗੇ ਹੋ, ਜਿਹੜੀ ਚੀਜ਼ 'ਚ ਹੈਗੇ ਹੋ, ਫੀਲ ਲਾਈਕ ਅ ਕਿੰਗ, ਇੱਕ ਰਾਜੇ ਦੀ ਤਰ੍ਹਾਂ ਫੀਲ ਕਰੋ। ਮੁਸੀਬਤਾਂ ਤਾਂ ਚੱਲਦੀਆਂ ਰਹਿੰਦੀਆਂ, ਮੁਸੀਬਤਾਂ ਤਾਂ ਮਰਦਾਂ 'ਤੇ ਆਉਂਦੀ ਰਹਿੰਦੀ ਹੈ, ਹੈਨੀ, ਡਟੀ ਰਹੋ ਅਤੇ ਕੋਈ ਚੱਕਰ ਹੀ ਨਹੀਂ ਹੈਗੀ। ਅਤੇ ਜਿੰਨੇ ਵੀ ਲੋਕ, ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਆਹ ਜਹਾਜ਼ ਸਾਹਮਣੇ ਗਿਆ, ਏਅਰ ਕੈਨੇਡਾ ਉੱਡਣ ਲਈ ਉੱਪਰ ਚਲਿਆ ਗਿਆ, ਤੁਹਾਨੂੰ ਦੇਖੂਗਾ ਹੁਣ ਥੋੜ੍ਹੀ ਦੇਰ ਤੱਕ, ਇਸ ਦਾ ਬੜਾ ਵੱਡਾ ਰਿਸਕ ਹੁੰਦਾ ਜਦ ਤੁਸੀਂ ਬਹਿੰਦੇ ਹੋ ਵਿੱਚ, ਤੁਹਾਨੂੰ ਲੱਗਦਾ ਵੀ ਹਾਏ ਹਵਾ 'ਚ ਆ ਗਏ ਕਿਤੇ ਚਲਿਆ ਗਿਆ, ਫਿਰ ਅਸੀਂ ਹੈ ਨਹੀਂ ਗਏ, ਹੈ ਨਾ, ਐਡਾ ਵੱਡਾ ਰਿਸਕ ਹੈ, ਜਾਨ ਦਾ ਹੀ ਰਿਸਕ ਹੈ ਕਿਸਮ ਦਾ ਸਾਰਿਆਂ ਦਾ। ਪਰ ਇਹ ਜਹਾਜ਼ ਵੀ ਤਾਂ ਨਾਲ ਆਪਣੇ ਆਪ ਖਤਮ ਹੋਊਗਾ ਨਾ, ਅਤੇ ਇਹ ਜਹਾਜ਼ ਨੂੰ ਉਡਾਉਣ ਵਾਲਾ ਪਾਇਲਟ ਆ ਉਹ ਵੀ ਕੌਨਫੀਡੈਂਸ ਨਾਲ ਬੈਠਦਾ, ਹਵਾਵਾਂ ਨੂੰ ਚੀਰਦਾ, ਖਤਰਿਆਂ ਨੂੰ ਝੇਲਦਾ, ਸਭ ਕੁਝ ਦੇਖਦਾ, ਕੰਟਰੋਲ ਕਰਦਾ ਲਾਈਫ 'ਚ, ਅਤੇ ਉਹਦੀ ਲਾਈਫ ਨਾ ਸਟੇਬਲ ਜੀ ਹੋ ਜਾਂਦੀ ਹੈ। ਮਾੜੇ ਮੋਟੇ ਉੱਪਰ ਥੱਲੇ ਹਵਾ 'ਚ ਜਿਹੜੇ ਹੁੰਦੇ ਨੇ ਉਹ ਕਹਿੰਦੇ ਕੋਈ ਪਰਵਾਹ ਹੀ ਨਹੀਂ, ਇੱਕ ਅੰਦਰ ਅਨਾਊਂਸ ਕਰ ਦਿੰਦੇ ਕਿ ਬੈਲਟ ਲਾ ਕੇ ਬੈਠੇ ਰਹੋ, ਮੈਂ ਹੈਗਾ, ਮੈਂ ਟੇਕ ਕੇਅਰ ਕਰ ਲੂੰਗਾ। ਇਸੇ ਤਰ੍ਹਾਂ ਤੁਸੀਂ ਉਹ ਸਾਰੇ ਜਿਹੜੇ ਬਾਹਰ ਨਿਕਲੇ ਹੋਏ ਹੋ ਘਰਾਂ 'ਚੋਂ, ਤੁਸੀਂ ਕਹਿੰਦੇ ਹੋ ਆਪਣੇ ਘਰਦਿਆਂ ਨੂੰ ਅਤੇ ਆਪਣੀ ਪੂਰੀ ਸੁਸਾਇਟੀ ਨੂੰ, ਬੈਲਟ ਲਾ ਕੇ ਬੈਠ ਜਾਓ, ਮੈਂ ਆਪੇ ਦੇਖ ਲੂੰਗਾ। ਬਹੁਤ ਪਾਵਰਫੁੱਲ ਹੋ ਤੁਸੀਂ, ਬਸ ਉੱਦਾਂ ਹੀ ਵੀਕ ਹੋ ਜਾਂਦੇ ਹੈਗੇ ਹੋ, ਉਹੀਓ ਕਮਜ਼ੋਰ ਜਿਹੇ ਹੋਣ ਲੱਗ ਜਾਂਦੇ ਹੋ, ਕਿਸੇ ਚੀਜ਼ ਨੂੰ ਆਪਣੇ 'ਤੇ ਹਾਵੀ ਕਰ ਦਿੰਦੇ ਹੋ। ਸੋਚੋ, ਜ਼ਿੰਦਗੀ ਤੋਂ ਉੱਪਰ ਕੁਛ ਨਹੀਂ ਹੈ। ਪਿਛਲੇ 5 ਕੁ ਦਿਨਾਂ ਦੇ ਵਿੱਚ ਮੈਂ ਇੱਕ ਮੁੰਡਾ ਹੁੰਦਾ ਸੀ ਜ਼ੋਰਾ, ਉਹਨੂੰ ਮੈਂ ਦੇਖਦਾ ਹੁੰਦਾ ਸੀਗਾ, ਸੋਤਾ ਸਾਹਿਬ ਦਾ ਬੇਟਾ, ਸੋਤਾ ਸਾਹਿਬ ਨਾਲ ਵੀ ਗੱਲਬਾਤ ਹੁੰਦੀ ਸੀ। ਮੈਨੂੰ ਬੜਾ ਅਫਸੋਸ ਹੋਇਆ ਕਿ ਜ਼ੋਰਾ ਚਲਿਆ ਗਿਆ ਦੁਨੀਆ ਤੋਂ। ਫਿਰ ਇੱਕ ਰਿਅਲਟਰ ਸੀ ਮੁੰਡਾ ਸ਼ਾਸ਼ਾ, ਉਹ ਚਲਿਆ ਗਿਆ, ਅਤੇ ਹੋਰ 3-4 ਲੋਕ ਦੇਖੇ ਕਿ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆ ਵੇਖ ਜਾਵੇ, ਘਰ ਨੂੰਹ ਨੇ ਸਾਂਭ ਲਿਆ, ਤੁਰ ਗਈ ਧੀ, ਝਾੜ ਕੇ ਪੱਲੇ, ਪੋਤੇ ਨੇ ਜਨਮ ਲਿਆ, ਬਾਬਾ ਸਿਵਿਆਂ ਦੇ ਵੱਲ ਚੱਲੇ, ਕਿਤੇ ਵਿਆਹ ਚੱਲ ਰਹੇ ਨੇ, ਕਿਤੇ ਮਕਾਨਾਂ ਚੱਲ ਰਹੀਆਂ ਨੇ, ਹਾਂਜੀ, ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਤਿੰਨਾਂ ਦਾ ਵੇਲਾ। ਨਵੀਂ ਦੇ ਦਾਦਾ ਜੀ ਹੁਣੇ ਗਾਉਂਦੇ ਹੁੰਦੇ ਸੀ, ਮੈਨੂੰ ਬੜੀ ਵਧੀਆ ਲੱਗਦੀ ਹੈ ਕਵਿਸ਼ਰੀਆਂ ਦੋਨੋਂ ਉਹਨਾਂ ਦੀਆਂ, ਸਰ ਰਣਜੀਤ ਸਿੰਘ ਸਿੱਧਵਾ, ਹੈ ਨਾ। ਸੋ ਤੁਸੀਂ ਆਉਣ ਜਾਣ ਦੀ, ਬਸ ਇਸ ਜਿਹੜੀ ਗੁਰਬਾਣੀ 'ਚ ਵੀ ਮਹਾਰਾਜ ਕਹਿੰਦੇ, ਆਵਣ ਜਾਵਣ ਇੱਕ ਖੇਡ ਬਣਾਈ, ਹੈ ਨਾ, ਆਉਣ ਜਾਣ ਦੀ ਇੱਕ ਖੇਡ ਆ। ਆਪਾਂ ਇਹਦਾ ਹਿੱਸਾ, ਅਤੇ ਜੋ ਸਾਨੂੰ ਬਖਸ਼ਿਆ ਗੁਰਪਾਤਸ਼ਾਹ ਨੇ, ਗੁਰਪਿਤਾ ਨੇ, ਉਹਦੇ ਲਈ ਸ਼ੁਕਰਗੁਜ਼ਾਰ ਹਾਂ। ਅਤੇ ਅੱਜ ਚੱਲੀਏ ਫਿਰ ਅੱਗੇ ਲੈ ਕੇ ਗੱਡੀ ਨੂੰ ਆਪਣੀ ਨੂੰ, ਹੁਣ 9-14 ਹੋ ਗਏ ਨੇ, ਜਿੱਥੇ ਡੱਗ ਫੋੜ ਕਹਿੰਦਾ ਅੱਗੇ ਤਾਂ ਮੈਂ ਕਿਸੇ ਇਲੈਕਸ਼ਨ 'ਚ ਇੰਟਰਫੇਅਰ ਕੀਤਾ ਨਹੀਂ, ਬੋਨੀ ਕਰੂੰਬੀ ਜੇ ਮਿਸਿਸ ਸਾਗਾ ਦੇ ਮੇਅਰ ਦੇ ਇਲੈਕਸ਼ਨ 'ਚ ਖੜੂਗੀ ਤਾਂ ਫਿਰ ਮੈਂ ਇੰਨਾ ਪੰਗਾ ਲਊਂਗਾ ਹੀ ਲਊਂਗਾ। ਹੁਣ ਬੋਨੀ ਕਰੂੰਬੀ ਦਾ ਮੇਅਰ ਵੀ ਪੰਗਾ ਲੈਣ ਨੂੰ ਫਿਰਦਾ, ਬ੍ਰੈਂਪਟਨ ਦਾ ਮੇਅਰ ਆ ਜਿਹੜਾ, ਇਹਨੇ ਆਪਣੀ ਰਿਸ਼ਤੇਦਾਰ ਨਹੀਂ ਖੜੀ ਕਰਵਾਈ ਸੀ ਉਹਦੇ ਖਿਲਾਫ਼, ਹਾਂਜੀ, ਬੋਨੀ ਕਰੂੰਬੀ ਦੇ ਖਿਲਾਫ਼ ਡੱਗ ਫੋੜ ਕਹਿੰਦਾ ਮੈਂ ਵੀ ਆ ਜੂੰਗਾ, ਹੁਣ ਮੈਂ ਆਪਣੀ ਸਾਰੀ ਫੋਰਸ ਤਾਰ ਦੂੰਗਾ ਵੀ ਇਹ ਜਿੱਤੇ ਨਾ। ਉੱਧਰ ਦੀਪਿਕਾ ਡਰਮਿਲਾ ਜਿਹੜੀ MPP ਹੁੰਦੀ ਸੀ, ਉਹ ਕਹਿੰਦੀ ਹੈ ਲੈ ਮੈਂ ਮੇਅਰ ਬਣ ਜਾਂਦੀ ਹਾਂ, ਅਤੇ ਪੈਰਿਸ਼ ਕਹਿੰਦੀ ਆ ਮੈਂ ਇਹ ਗਾਦੇ ਨਹੀਂ ਛੋੜੂੰਗੀ, ਇਹ ਤੁਹਾਡੇ ਹਾਲਾਤ ਹੋਏ ਪਏ ਨੇ, ਤੁਹਾਡੇ ਹਾਲਾਤ ਮਾੜੇ ਨੇ, ਤੁਹਾਡੇ ਜਿਹੜੇ ਸੁਣਦੇ ਪਏ ਤੁਹਾਡੇ ਹਾਲਾਤ ਮਾੜੇ ਨੇ, ਪੋਲੀਟੀਸ਼ੀਨਾਂ ਦੀ ਕੀ ਮਜਾਲ ਆ ਇੱਦਾਂ ਦੀਆਂ ਸਟੇਟਮੈਂਟ ਦੇਣ। ਡੱਗ ਫੋੜ ਨੂੰ ਕੱਲ੍ਹ ਨੂੰ ਉਸ ਚੇਅਰ ਤੋਂ ਲਾ ਦਿਉ, ਡੱਗ ਫੋੜ ਹੈ ਕੌਣ, ਨੌਕਰੀ ਲੱਭਣੀ ਪਊਗੀ, ਅਤੇ ਡੱਗ ਫੋੜ ਨੂੰ ਨੌਕਰੀ 'ਤੇ ਦੱਸਾਂ ਕੌਣ ਰੱਖੂਗਾ। ਤੁਹਾਨੂੰ ਮੈਨੂੰ ਮਿਲਦੀਆਂ ਉਬਰ 'ਤੇ ਟਰੱਕਾਂ ਦੀਆਂ ਸੀਟਾਂ, ਇਹਨਾਂ ਨੂੰ ਮਿਲਦੀਆਂ ਨੇ ਕਾਰਪੋਰੇਟ ਘਰਾਣੇ ਦੀਆਂ ਸੀਟਾਂ, ਕਿਉਂਕਿ ਲਿੰਕ ਬਣੇ ਹੁੰਦੇ ਆ ਸਰਕਾਰ 'ਚ, ਉਹਨਾਂ ਨੇ ਕੰਮ ਕਢਾਉਣੇ ਹੁੰਦੇ ਇਹਨਾਂ ਤੋਂ, ਇਹ ਜਦੋਂ ਸਿਆਸਤ 'ਚੋਂ ਨਿਕਲਦੇ ਨੇ ਇੱਥੇ ਪਹੁੰਚ ਜਾਂਦੇ ਨੇ। ਅਤੇ ਤੁਸੀਂ ਬੜੇ ਇਗਨੋਰੈਂਟ ਜੇ ਹੋ ਕੇ ਇਸ ਵਾਰ ਕੌਣ ਜਿੱਤੂਗਾ, ਤੁਸੀਂ ਹਿਸਾਬ ਲਾ ਲਓ ਵੀ ਜੇ ਡੱਗ ਫੋੜ ਦਾ ਆਪਣਾ ਇਲੈਕਸ਼ਨ ਅਕਤੂਬਰ 'ਚ ਰੱਖਿਆ ਹੁੰਦਾ, ਮੈਨੂੰ ਲੱਗਦਾ 40% ਚਾਂਸ ਸੀ ਡੱਗ ਫੋੜ ਜਿੱਤ ਜਾਂਦਾ। ਕੰਮ ਨਹੀਂ ਕੁਛ ਵੀ ਕੀਤਾ, ਕੁਛ ਨਹੀਂ ਕੀਤਾ ਹੈਗਾ, ਕੁਛ ਵੀ ਨਹੀਂ ਕੀਤਾ। ਇਨਫਰਾਸਟ੍ਰਕਚਰ, ਨਾਲੀਆਂ ਗਲੀਆਂ ਬਣਾਉਣੀਆਂ, ਇਹ ਤਾਂ ਪਾਰਟ ਆਫ ਦਾ ਜੋਬ ਹੈ 100 ਸਾਲ ਤੋਂ, ਪਿਛਲੇ 100 ਸਾਲ ਤੋਂ। ਤੁਸੀਂ ਨਵਾਂ ਕੀ ਲੈ ਕੇ ਆਏ ਹੈਗੇ ਹੋ ਭਾਈ? ਜੇ ਤੁਸੀਂ ਦੇਖਣਾ ਨਾ, ਤੁਹਾਨੂੰ ਐਂ ਲੱਗਦਾ ਮੈਂ ਬੋਲਦਾ, ਜਸਟ ਬੁੱਕ ਅਪ ਅ ਟਿਕਟ ਫੋਰ ਚਾਈਨਾ, ਚਾਈਨਾ ਦੀ ਇੱਕ ਜਹਾਜ਼ ਦੀ ਟਿਕਟ ਬੁੱਕ ਕਰ ਲਓ, ਤੁਹਾਨੂੰ ਪਤਾ ਲੱਗਣ ਲੱਗ ਜੂ ਕਿ ਅਸੀਂ ਕਿੰਨੇ ਲਾਣਤ ਭਰੇ ਤਰੀਕੇ ਨਾਲ ਆਪਣਾ ਸਿਸਟਮ ਚਲਾ ਰਹੇ ਹਾਂ। ਸਾਡੇ ਸਿਸਟਮ ਦੇ ਵਿੱਚ ਇੱਕ ਕੰਪਨੀ ਚੱਲ ਰਹੀ ਹੈ, ਦੁਬਾਰਾ ਤੁਸੀਂ ਉਹ ਕੰਪਨੀ ਅਪਲਾਈ ਕਰ ਦਿੰਦੇ ਹੋ, ਉਸ ਕੰਪਨੀ ਨੂੰ ਖਰੀਦ ਲੈਂਦੇ ਹੋ। ਜਿਹੜੇ ਬਾਊ ਦਫ਼ਤਰਾਂ 'ਚ ਬੈਠੇ ਨੇ ਨਾ, ਉਹ ਕਹਿੰਦੇ ਫਾਈਲਾਂ 'ਚ ਪੇਪਰ ਨਹੀਂ ਲੱਭਦੇ, ਸਾਰੇ ਨਵੇਂ ਸਿਰੇ ਤੋਂ ਸ਼ੁਰੂ ਕਰੋ ਸਾਰਾ ਕੁਛ, ਸਾਰਾ ਪ੍ਰੋਸੈਸ। ਚਾਈਨਾ ਇੱਕ ਐਸਾ ਕੰਟਰੀ ਆ, ਉਹ ਕਹਿੰਦਾ ਤੁਸੀਂ, ਤੂੰ ਮੂੰਹ ਖੋਲ ਮੈਂ ਤੇਰੇ ਦਾਂਤ ਗਿਣੂੰਗਾ, ਤੂੰ ਦੱਸ ਕਰਨਾ ਕੀ ਹੈ, ਮੈਂ ਤੇਰੇ ਪਿੱਛੇ ਖੜਾ। ਸਰਕਾਰ ਨੇ ਫੈਕਟਰੀਆਂ ਇੱਦਾਂ ਦੀਆਂ ਬਣਾਈਆਂ ਜਿਵੇਂ ਮਾਡਲ ਟਾਊਨ ਹੁੰਦੇ ਨੇ, ਮਾਡਲ ਟਾਊਨ 'ਚ ਕੋਠੀਆਂ ਨਹੀਂ ਬਣਾਈਆਂ ਹੁੰਦੀਆਂ ਲੋਕਾਂ ਨੇ, ਜਲੰਧਰ ਮਾਡਲ ਟਾਊਨ, ਲੁਧਿਆਣਾ ਮਾਡਲ ਟਾਊਨ, ਉਸ ਤਰ੍ਹਾਂ ਫੈਕਟਰੀਜ਼ ਬਣਾਈਆਂ ਸਰਕਾਰ ਨੇ, ਸਿਸਟਮ ਰੱਖੇ ਨੇ। ਮੈਂ ਜਦੋਂ ਜਾ ਕੇ ਆਇਆ ਇੱਕ ਫੈਕਟਰੀ ਦੇ ਵਿੱਚ, ਅਰਾਊਂਡ 31 ਸਾਲ ਦੀ ਕੁੜੀ ਸੀ ਉਹ, ਜਿਹੜੀ ਮੈਨੇਜਰ ਸੀ, ਸੇਲਸ ਮੈਨੇਜਰ ਸੀ, 31 ਸਾਲ ਦੀ ਕੁੜੀ। ਉਹਨੂੰ ਨੌਕਰੀ 'ਚ ਤਰੱਕੀ ਇਸ ਲਈ ਸੀ ਕਿ ਉਹ ਚਾਈਨੀਜ਼ ਦੇ ਨਾਲ ਨਾਲ ਅੰਗਰੇਜ਼ੀ ਬਹੁਤ ਅੱਛਾ ਅਨੁਵਾਦ ਕਰ ਲੈਂਦੀ ਸੀ, ਬੋਲ ਲੈਂਦੀ ਸੀਗੀ। ਉਹ ਲੜਕੀ ਦੇ ਨਾਲ ਜਿਹੜੀ ਅਸਿਸਟੈਂਟ ਕੁੜੀ ਸੀ, ਉਹਦੇ 2 ਬੱਚੇ ਸੀਗੇ ਛੋਟੇ ਛੋਟੇ। ਉਹਦੇ ਘਰ ਵਾਲਾ ਬੱਚਿਆਂ ਨੂੰ ਲੈ ਕੇ ਟੈਕਸੀ 'ਚ ਬੈਠਾ ਸੀ, ਪੂਰੇ 2 ਘੰਟੇ ਉਹਨਾਂ ਨੇ ਸਾਨੂੰ ਕੰਪਨੀ ਦਾ ਵਿਜ਼ਿਟ ਕਰਾਇਆ ਆਫਟਰ ਕੈਂਟਨ ਸ਼ੋ। ਕੈਂਟਨ ਦਾ ਜਿਹੜਾ ਹੁੰਦਾ ਮਹਾਕੁੰਭ ਹੈ ਜਿਹੜਾ ਇੰਡਸਟਰੀ ਦਾ, ਉਹ ਤੋਂ ਬਾਅਦ ਇਹਨਾਂ ਨੇ ਇੰਡਸਟਰੀ ਦਾ ਮਹਾਕੁੰਭ ਸਾਂਭਿਆ। ਅਸੀਂ ਪਾਣੀਆਂ 'ਚ ਡੁਬਕੀਆਂ ਲਾਉਣ ਲਈ ਮਹਾਕੁੰਭ ਕਰਦੇ ਹਾਂ ਸਾਰੇ ਲੋਕ, ਫਰਕ ਇਹ ਆ ਸਾਡਾ ਅਤੇ ਚਾਈਨਾ ਦਾ। ਇਹਨਾਂ ਦਾ ਇੰਡਸਟਰੀ ਦਾ ਮਹਾਕੁੰਭ ਆ, ਜਿਹੜੀ ਦੁਨੀਆ 'ਚ ਇਸ ਤੋਂ ਵੱਡਾ ਮੇਲਾ ਹੀ ਨਹੀਂ ਹੈ ਕੋਈ, ਜਿਹੜਾ ਇਹ ਇੰਡਸਟਰੀ ਦਾ ਮੇਲਾ ਕਰਾਉਂਦੇ। ਇੰਡਸਟਰੀ ਨੂੰ ਇਹ ਪੂਜਦੇ ਨੇ, ਇੰਡਸਟਰੀ ਨੂੰ ਇਹ ਆਪਣੀ ਕੰਟਰੀ ਦੀ ਜਾਨ ਮੰਨਦੇ ਨੇ। ਅਤੇ ਸਿੱਧਾ ਫਲਸਫਾ ਚਾਈਨਾ 'ਚ, ਭੀਖ ਮੰਗਣੀ ਆ ਮੰਗ ਲਾ, ਪਰ ਦੇਣੀ ਕਿਸੇ ਨੇ ਨਹੀਂ ਤੈਨੂੰ, ਅਤੇ ਚੋਰੀ ਕਰੇਗਾ ਜੇਲ੍ਹ 'ਚ ਜਾਏਗਾ, ਬਾਹਰ ਅਸੀਂ ਆਉਣ ਨਹੀਂ ਦੇਣਾ ਤੈਨੂੰ, ਕੰਮ ਕਰੇਗਾ ਰੋਟੀ ਖਾਏਗਾ, ਕੰਮ ਨਹੀਂ ਕਰੇਗਾ ਭੁੱਖਾ ਮਰੇਗਾ। ਨੋ ਵੈਲਫੇਅਰ ਸਿਸਟਮ, ਆਟਾ ਦਾਲ ਚੌਲ ਸਿਸਟਮ ਲੈ ਲਓ ਤੁਸੀਂ, ਪਰ ਸਾਨੂੰ ਵੋਟਾਂ ਪਾ ਦਿਆ ਕਰੋ, ਮੂਰਤੀਆਂ ਬਣਾ ਦਾਂਗੇ ਅਸੀਂ ਤੁਹਾਡੇ ਵਾਸਤੇ ਵੱਡੀਆਂ ਵੱਡੀਆਂ, ਠੀਕ ਹੈ ਨਾ। ਆ ਹੁਣ ਇੱਕ ਫੋਟੋ ਚੱਲਦੀ ਆ ਭਗਵੰਤ ਮਾਨ ਦੀ, ਦਸਾਂ ਗੁਰੂਆਂ ਦੀ ਤਸਵੀਰ ਦੇ ਉੱਤੇ ਛਿੱਟੇ ਮਾਰਦਾ ਪਿਆ, ਪਤਾ ਨਹੀਂ ਗਲਾਸ 'ਚ ਕੀ ਪਾਇਆ ਦੇਖੋ। ਮਤਲਬ ਆਪਾਂ ਜੀ ਇੱਦਾਂ ਦੇ ਚੀਜ਼ਾਂ, ਇੱਦਾਂ ਦੇ ਲੋਕ, ਜਿਵੇਂ ਡੱਗ ਫੁੱਟ ਕਹਿ ਰਿਹਾ ਕਿ ਬੋਨੀ ਕਰੰਬੀ ਨੂੰ ਮੈਂ ਉੱਪਰ ਨਹੀਂ ਉੱਠਣ ਦੂੰਗਾ। ਡੱਗ ਫੁੱਟ ਕੌਣ ਹੁੰਦਾ ਬੋਨੀ ਕਰੰਬੀ ਬਾਰੇ ਬੋਲਣ ਵਾਲਾ? ਡੱਗ ਫੁੱਟ ਆਪਣੀ ਡਿਊਟੀ 'ਤੇ ਹਾਇਰ ਕੀਤਾ ਗਿਆ, ਤੂੰ ਆਪਣੇ ਕੰਮ ਕਰ। ਤੇਰਾ ਹੈਲਥ ਕੇਅਰ ਸੱਤਿਆਨਾਸ਼ ਬੱਜਿਆ ਹੋਇਆ ਇਸ ਵੇਲੇ, ਤੇਰੇ ਇੱਥੇ ਵਿਜ਼ਟਰ ਵੀਜ਼ਿਆਂ 'ਤੇ ਆ ਕੇ ਲੋਕਾਂ ਨੇ ਟਰੱਕਿੰਗ ਇੰਡਸਟਰੀ ਬੈਂਕਰਪਸੀ ਕਰਾ ਦਿੱਤੀ ਆ, ਬੈਂਕਰਪਟ ਹੋ ਗਈ ਅੰਟਾਰੀਓ ਦੀ ਟਰੱਕਿੰਗ ਇੰਡਸਟਰੀ। ਵਿਜ਼ਟਰ ਵੀਜ਼ੇ 'ਤੇ ਆਏ ਹੋਏ ਬੰਦੇ ਨੂੰ ਇਹ ਲੋਕ ਕਮਰਸ਼ੀਅਲ ਲਾਈਸੈਂਸ ਦਿੰਦੇ, ਜਿਹਦੇ ਕੋਲ ਵਰਕ ਪਰਮਿਟ ਵੈਲਿਡ ਨਹੀਂ ਹੈਗਾ, ਉਹਨੂੰ ਲਾਈਸੈਂਸ ਪੜਾ ਦੇ ਚੱਕ ਕੇ ਕਮਰਸ਼ੀਅਲ। ਇਸ ਤੋਂ ਵੱਡਾ ਫੇਲੀਅਰ ਕੀ ਹੋਣੀ, ਪਿੰਦੀ ਕੁੱਤੇ ਚੜ੍ਹਦੇ ਮੇਰੀ ਦਾਦੀ ਕਹਿੰਦੀ ਹੁੰਦੀ ਸੀ। ਬੜਾ ਕੁਛ ਇਸ ਤਰ੍ਹਾਂ ਦਾ ਬਾਈ, ਤੁਹਾਨੂੰ ਮੈਂ ਰੋਜ਼ ਜਗਾਉਂਦਾ ਇਸ ਸ਼ੋਅ ਦੇ ਰਾਹੀਂ। ਮੈਂ ਕੋਈ ਇਲੈਕਸ਼ਨ ਨਹੀਂ ਲੜਨੀ, ਨਾ ਮੇਰਾ ਕੋਈ ਨਿੱਜੀ ਤੌਰ ਦੇ ਉੱਤੇ ਕਿਸੇ ਪਾਰਟੀ ਨਾਲ ਵਿਚਾਰ ਵਟਾਂਦਰਾ ਮਿਲਦਾ, ਅਤੇ ਨਾ ਮੇਰਾ ਨਿੱਜੀ ਤੌਰ 'ਤੇ ਕਿਸੇ ਨਾਲ ਵਿਰੋਧ ਆ। ਇੱਕ ਇੱਕ ਰੁਪਈਆ ਜਿਹੜਾ ਤੁਹਾਨੂੰ ਕਹਿੰਦੇ ਨਹੀਂ ਵੀ ਆ ਗਿਆ 31 ਮਾਰਚ ਟੈਕਸ ਭਰਾ ਦਿਉ, ਨਹੀਂ ਤਾਂ ਤੁਹਾਨੂੰ ਐਂ ਕਰ ਦੇਣਗੇ ਟੈਕਸ ਵਾਲੇ, ਐਂ ਕਰ ਦੇਣਗੇ। ਆ ਇੱਕ ਇੱਕ ਰੁਪਈਆ ਇੱਕ ਖਾਤੇ 'ਚ ਜਮ੍ਹਾਂ ਹੋ ਜਾਂਦਾ, ਉਸ ਖਾਤੇ ਦੇ ਇੰਚਾਰਜ ਇਹ ਲੋਕ ਨੇ ਜਿਹੜੇ ਕਹਿੰਦੇ ਵੀ ਬੋਨੀ ਕਰੰਬੀ ਨੂੰ ਇਲੈਕਸ਼ਨ ਨਹੀਂ। ਯਾਰ ਅਸੀਂ ਬੋਨੀ ਕਰੰਬੀ ਤੋਂ ਕੀ ਲੈਣਾ ਬਈ, ਤੂੰ ਚੀਫ ਮਿਨਿਸਟਰ ਆਫ ਸਟੇਟ ਆ, ਤੁਸੀਂ ਆਪਣਾ ਆਪਣਾ ਕੰਮ ਕਰੋ ਜਿਹੜਾ ਤੁਹਾਡਾ ਕਰਨੇ ਵਾਲਾ। ਤੁਹਾਡੇ ਕੰਮ ਇਹ ਨਹੀਂ ਗੇ ਕਿ ਕਿਹਨੂੰ ਹਰਾਉਣਾ ਅਤੇ ਕਿਹਨੂੰ ਜਿਤਾਉਣਾ, ਵਿਧਾਤਾ ਨਹੀਂ ਹੈਗੇ ਤੁਸੀਂ, ਤੁਸੀਂ ਟੈਂਪਰੇਰੀ ਸੀਟ 'ਤੇ ਸਾਰੇ ਬੈਠੇ ਹੋ। ਜਿੰਨੇ ਐਮ ਪੀ ਪੀ ਨੇ ਸੁਣਦੇ ਹੁੰਦੇ ਨੇ ਬ੍ਰੈਂਪਟਨ ਵਾਲੇ, ਮੈਨੂੰ ਫੋਟੋ ਹੀ ਭੇਜਦੇ ਨੇ ਕਿ ਸਾਡੇ ਬੌਸ ਨੇ ਆਹ ਕੀਤਾ, ਸਾਡੇ ਬੌਸ ਨੇ ਆਹ ਕੀਤਾ। ਜੇ ਤੁਹਾਡੇ 'ਚ ਕੋਈ ਐਮ ਪੀ ਪੀ ਸੁਣਦਾ, ਮੈਂ ਤੁਹਾਨੂੰ 10 ਕੇਸ ਦਿੰਦਾ, 10 ਕੇਸ ਜਿੱਥੇ ਕਿਰਾਏਦਾਰ ਨਿਕਲਦੇ ਹੀ ਨਹੀਂ ਪਏ, ਪ੍ਰੋਫੈਸ਼ਨਲ ਨੇ, ਅਤੇ ਜਿਹੜੇ ਕੋਰਟ ਦੇ ਜੱਜ ਨੇ ਉਹ ਇਹਨਾਂ ਦੇ ਹੱਕ 'ਚ ਹੁੰਦੇ ਨੇ ਕਿ ਤੁਸੀਂ ਕੁਛ ਰਹਿ ਤਾਂ ਨਹੀਂ ਗਿਆ ਫਾਈਲ ਕਰਨ ਤੋਂ। 31 ਮਾਰ ਪਈ ਕਰੋੜਾਵੇਂ, ਤੈਂਕੀ ਦਰਦ ਨਾ ਆਇਆ। ਤੁਸੀਂ ਸਿੱਖਇਜ਼ਮ ਦੇ ਵਿੱਚੋਂ, ਗੁਰੂ ਦੇ ਬੱਚੇ ਹੋ, ਗੁਰੂ ਨਾਨਕ ਦੇ ਬੱਚੇ ਹੋ, ਤੁਸੀਂ ਆ ਮਜ਼ਦੂਰੀਆਂ ਕਰ ਰਹੇ ਲੋਕ ਜਿਹੜੇ ਸੜਕਾਂ 'ਤੇ ਬੈਠੇ ਨੇ, ਇਹਨਾਂ ਦੇ ਹੱਕ ਕਿਉਂ ਮਰਵਾ ਰਹੇ ਹੋ? ਕਿਉਂ ਨਹੀਂ ਤੁਹਾਡੇ ਕੋਲ ਕੁਇਕ ਹੀਅਰਿੰਗ ਹੈਗੀ? 60 ਦਿਨਾਂ ਦੀ ਹੀਅਰਿੰਗ ਹੋਊਗੀ, ਕਿਹਦੀ ਮਜਾਲ ਆ ਕਿਸੇ ਦਾ ਰੈਂਟ ਦੱਬੇ ਅਤੇ ਟਾਈਮ ਵੇਸਟ ਕਰੇ, ਨਾਲੇ ਸਿਸਟਮ ਦਾ, ਨਾਲੇ ਤੁਹਾਡਾ, ਨਾਲੇ ਸਾਡਾ। ਜਦੋਂ ਅਗਲੇ ਨੂੰ ਪਤਾ ਕਿ ਹੀਅਰਿੰਗ ਹੀ ਨਹੀਂ ਆਉਣੀ 9-9 ਮਹੀਨੇ, ਟ੍ਰਿਕ ਪਤਾ ਨੇ ਵੀ ਆਹ ਫਾਰਮ ਪਾ ਦਿਉ ਅਤੇ ਮੁੜ ਕੇ ਐਂ ਹੋ ਜਾਓ। ਇਹ ਤਾਂ ਬਹੁਤ ਗਲਤ ਸਿਸਟਮ ਚੱਲ ਰਿਹਾ ਵੀ ਤੁਸੀਂ ਗੱਦੀਆਂ 'ਤੇ ਬੈਠੇ ਹੋ ਅਤੇ ਤੁਹਾਡਾ ਫਰਜ਼ ਬਣਦਾ, ਤੁਸੀਂ ਰੋਟੀ ਖਿਲਾ ਰਹੇ ਹੋ, ਜਿਹੜੇ ਆਹ ਪੈਸੇ ਆ ਰਹੇ ਨੇ ਆਪਣੇ ਬੱਚਿਆਂ ਨੂੰ, ਤੁਹਾਡੇ ਫਰਜ਼ ਬਣਦੇ ਨੇ ਲੋਕਾਂ ਨੂੰ ਪ੍ਰੋਟੈਕਟ ਕਰਨਾ, ਲੋਕਾਂ ਲਈ ਹਾਂ ਦਾ ਨਾਰਾ ਮਾਰਨਾ। ਗੱਦੀਆਂ ਗੁੱਦੀਆਂ ਤਾਂ ਮਿਲਦੀਆਂ ਰਹਿੰਦੀਆਂ ਨੇ, ਬੰਦੇ ਲੀਜੈਂਡ ਕਿਵੇਂ ਬਣਦੇ ਨੇ? ਸਿਸਟਮ ਦੇ ਖਿਲਾਫ ਨਹੀਂ ਜਾਣਾ, ਸਿਸਟਮ ਨੂੰ ਸਹੀ ਕਰਨਾ ਹੈਗਾ। ਤੁਸੀਂ ਉਹਦੇ ਲਈ ਉਹ ਨਹੀਂ ਬੋਲਦੇ ਹੈਗੇ ਕਿਉਂਕਿ ਤੁਹਾਡੀ ਤਨਖਾਹ ਲੱਗ ਗਈ, ਤੁਹਾਨੂੰ ਗੱਦੀਆਂ ਮਿਲ ਗਈਆਂ, ਤੁਹਾਨੂੰ ਕਿਉਂਕਿ ਸਿਸਟਮ ਮਿਲ ਗਿਆ, ਇੱਥੇ ਇੱਕ ਮਿਲ ਗਿਆ, ਡਾਊਨਟਾਊਨ ਟੋਰੋਂਟੋ ਦੇ ਵਿੱਚ ਭੱਤੇ ਮਿਲ ਗਏ, ਕਾਰਾਂ ਮਿਲ ਗਈਆਂ, ਪੈਨਸ਼ਨਾਂ ਮਿਲ ਗਈਆਂ, ਬਸ ਇੱਥੇ ਹੀ ਖਤਮ ਹੋ ਗਿਆ ਸਭ ਕੁਛ, ਬਸ ਇਹਦੇ ਲਈ ਆਪਾਂ ਆਏ ਸੀ ਸਾਰੇ। ਬਾਈ ਜੀ, ਮੈਂ ਤੁਹਾਨੂੰ ਸਾਰਿਆਂ ਨੂੰ ਕਹਿੰਦਾ, ਮੈਂ ਏਅਰ ਦੇ ਉੱਤੇ ਬੈਠਾ, ਥੋੜ੍ਹੀ ਜਗ੍ਹਾ ਮੈਂ ਹੁੰਦਾ ਨਾ, ਮੈਨੂੰ ਪਾਰਟੀ ਨੇ ਕੱਢਤਾ ਹੋਣਾ ਸੀ, ਜਾਂ ਲੋਕਾਂ ਨੇ ਮੈਨੂੰ ਸਟਾਰ ਬਣਾਤਾ ਹੋਣਾ ਸੀ, ਇੱਕ ਚੀਜ਼ ਹੋਣੀ ਸੀ ਦੋਹਾਂ 'ਚੋਂ, ਜਾਂ ਲੋਕਾਂ ਨੇ ਸਟਾਰ ਬਣਾ ਦੇਣਾ ਸੀ ਜਾਂ ਮੈਨੂੰ ਪਾਰਟੀ ਨੇ ਕੱਢ ਦੇਣਾ ਸੀ, ਵਿਚਾਲੇ ਜੇ ਕੋਈ ਕੰਮ ਨਹੀਂ ਮੈਂ ਕਰਨਾ ਸੀਗਾ। ਇੱਕ ਪਾਸਾ ਜ਼ਰੂਰ ਤੁਸੀਂ ਜੇ ਸੁਣਦੇ ਹੋ ਨਾ, ਇੱਕ ਚੰਗੇ ਤਰੀਕੇ ਨਾਲ ਮੈਸੇਜ ਪਹੁੰਚਾ ਰਿਹਾ, ਲੋਕਾਂ ਨੂੰ ਪ੍ਰੋਟੈਕਟ ਕਰੋ ਆ ਮਾੜੇ ਕਿਰਾਏਦਾਰਾਂ ਤੋਂ, ਲੋਕਾਂ ਨੂੰ ਪ੍ਰੋਟੈਕਟ ਕਰੋ ਆ ਜਿਹੜੇ ਲੋਕ ਕ੍ਰਾਈਮ ਕਰਕੇ ਚੌੜ ਕਰਦੇ ਨੇ, ਸਮਝਦੇ ਹੀ ਕਿਸੇ ਨੂੰ ਕੁਛ ਨਹੀਂ, ਕਿਉਂਕਿ ਉਹ ਕਾਨੂੰਨ ਨੂੰ ਕੁਛ ਨਹੀਂ ਸਮਝਦੇ, ਉਹ ਸਾਹਮਣੇ ਵਾਲੇ ਬੰਦੇ ਨੂੰ ਨਹੀਂ। ਹੁਣ ਜਿਹੜੇ ਆ ਨਵੇਂ ਕਾਨੂੰਨ ਆਏ ਨੇ, ਠੋਕੀ ਜਾ ਰਹੇ ਨੇ ਅੰਦਰ, ਇਹ ਜਿਹੜਾ ਅੰਦਰ ਜਾਂਦਾ, ਹੁਣ ਇੱਕ ਨੇ ਕਿਹਾ ਸੀ ਜੀ ਮੈਂ ਗੋਲੀਆਂ ਚਲਾਈਆਂ ਕੋਈ ਗਾਉਣੇ ਵਾਲੇ ਦੇ ਘਰੇ, ਮੈਨੂੰ ਭੇਜੋ ਨਾ ਜੀ, ਮੇਰੀ ਜਾਨ ਨੂੰ ਖਤਰਾ, ਤੇਰੀ ਇਹੀ ਕਿ ਤਹੀ ਤੇਰੀ ਜਾਨ ਦੀ, ਚੱਲ ਡੱਡੂਆ ਜਾ ਤੁਰ ਇੱਥੋਂ ਹੁਣ ਤੋਂ, ਤੇਰੀ ਜਾਨ ਜਾਨ ਸਾਲਾ, ਜਿਹਨਾਂ ਦੇ ਘਰੇ ਤੂੰ ਗੋਲੀਆਂ ਚਲਾ ਕੇ ਆਉਂਦਾ ਉਹਨਾਂ ਦੀ ਜਾਨ ਨਹੀਂ। ਉਹੋ ਜਿਹੇ ਜੱਜ ਨੇ, ਜੱਜ ਸਾਹਿਬ ਨੇ ਉਹਨੂੰ ਮਾਰਾ ਚੱਕ ਕੇ ਬਾਹਰ ਵੀ ਚਲੋ ਵੀ ਕੱਢ ਦਿਉ। ਜੱਜ ਕਹਿਣਾ ਵੀ ਤੂੰ ਜਦੋਂ ਜਿਹਦੇ ਗੋਲੀ ਚਲਾਉਣ ਗਿਆ ਸੀ ਉਹਨੂੰ ਕੋਈ ਖਤਰਾ ਨਹੀਂ, ਤੇਰੀ ਜਾਨ ਨੂੰ ਖਤਰਾ, ਤੂੰ ਰੈਫਿਊਜੀ ਸੈਲਮ ਲਾਏਗਾ, ਕੋਈ ਰੈਫਿਊਜੀ ਸੈਲਮ ਨਹੀਂ ਹੈ ਜਨ। ਤਾਂ ਮੈਂ ਕਹਿੰਦਾ ਵੀ ਚਾਰਜ ਲਗਾ ਕੇ ਇਹਨਾਂ ਦੀ ਚਾਰਜ ਸ਼ੀਟ ਨਾਲ ਬੰਨ ਕੇ ਕਾਗਜ਼ਾਂ ਦੇ ਇੰਡੀਅਨ ਗਵਰਨਮੈਂਟ ਨੂੰ ਰਿਪੋਰਟ ਕਰੋ, ਅਤੇ ਉਹਨੂੰ ਉਹ ਵੀ 4 ਪੈਸੇ ਬਣਾਉਣ। ਦਿੱਲੀ ਜਿਹੜੇ ਪੁਲਿਸ ਵਾਲੇ ਬੈਠੇ ਨੇ ਵਿਚਾਰੇ, ਉਹ ਵੀ ਵਿਚਾਰੇ 4 ਪੈਸੇ ਜੋੜਨ, ਇਹੋ ਜਿਹੇ ਗੁੰਡੇ ਤਾਂ ਸਿੱਧੇ ਹੋ ਜਾਣ 4 ਦਿਨਾਂ ਦੇ ਵਿੱਚ। ਜਸਟ ਆਪਾਂ ਨੇ ਢਿੱਲ ਜ਼ਿਆਦਾ ਦੇ ਦਿੱਤੀ, ਇਹ ਖਾ ਕੇ ਸਮਾਨ, ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿੱਥੇ ਤੁਰੇ ਫਿਰਦੇ ਨੇ। ਐਮਰੇਟ ਦੀ ਫਲਾਈਟ ਆ ਗਈ ਹੈ ਤੇ ਸਟੂਡੀਓ ਵਿੱਚ ਸੰਤੋਸ਼ ਵੀ ਆ ਚੁੱਕੇ ਨੇ। ਸੰਤੋਸ਼ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਤੋਸ਼ ਜੀ, ਲੰਘਿਆ ਦਰਵਾਜ਼ਾ ਖੁੱਲ੍ਹਾ ਜੀ, ਮੈਂ ਤਾਂ ਹੋਰੇ ਪਾਸੇ ਤੁਰ ਪਿਆ ਸੀ।
1: ਸਤਿ ਸ਼੍ਰੀ ਅਕਾਲ ਅਮਨ ਜੀ, ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਲਿਸਨਰਸ ਨੂੰ।
0: ਸੰਤੋਸ਼ ਜੀ, ਜੋ ਮੈਂ ਬੋਲਦਾ ਹੁੰਨਾ ਜੇ ਤੁਸੀਂ ਕਾਰ 'ਚ ਹੋਵੋ
1: ਜੀ,
0: ਤੁਹਾਡੇ ਰੌਂਗਟੇ ਨਾ ਖੜੇ ਹੋਣ ਕਦੇ।
1: ਅਮਨ ਜੀ, ਜੇ ਮੈਂ ਕਾਰ ਤੇ ਜੇ ਹੋਵਾਂ ਤੇ ਤੁਸੀਂ ਬੋਲਦੇ ਹੋ, ਪਹਿਲਾਂ ਮੈਂ ਕਾਰ ਸਾਈਡ ਤੇ ਲਗਾ ਕੇ ਧਿਆਨ ਨਾਲ ਸੁਣੂੰਗੀ।
0: ਸੰਤੋਸ਼, ਲੋਕਾਂ ਦੇ ਪੈਸੇ ਨੇ ਸਿਆਸਤ ਫਿਲਮ ਇੰਡਸਟਰੀ ਵਾਂਗੂ ਬਣ ਚੁੱਕੀ ਹੈ ਵੀ ਅਮਿਤਾਭ ਦਾ ਮੁੰਡਾ ਕਹਿੰਦਾ ਮੈਂ ਫਲਾਣੀ ਫਿਲਮ ਬਣਾਊਂਗਾ ਤੇ ਅਮਿਤਾਭ ਕਹਿੰਦਾ ਮੈਂ ਐਂ ਨਹੀਂ ਕਰੂੰਗਾ। ਇਹ ਤਾਂ ਸਿਆਸਤਦਾਨ ਨੇ ਤਾਂ ਨੌਕਰੀ ਦੇ ਉੱਤੇ ਹਾਇਰ ਕੀਤੇ ਹੋਏ ਲੋਕ ਨੇ ਸਾਡੇ, ਤੇ ਅਸੀਂ ਇਹਨਾਂ ਨੂੰ ਸਟਾਰ ਬਣਾ ਦਿੱਤਾ। ਡੱਗ ਫੋਰਡ ਨੇ ਇੱਕ ਸਾਲ ਪਹਿਲਾਂ ਇਲੈਕਸ਼ਨ ਕਰਕੇ ਇਹ ਕੋਈ ਵਧੀਆ ਚੀਜ਼ ਨਹੀਂ ਕੀਤੀ ਲੋਕਾਂ ਦੇ ਨਾਲ। ਕਿੱਥੇ ਗਈਆਂ ਜੀ ਟ੍ਰੇਡ ਡੀਲਾਂ, ਕਿੱਥੇ ਆ ਹੁਣ ਇਸ ਵੇਲੇ ਉਹ ਉਹ ਸਪੀਚ ਦੇ ਦੇ ਕੇ ਨਾ ਲੋਕਾਂ ਦੇ ਸੈਂਟੀਮੈਂਟ ਨਾਲ ਖੇਡ ਕੇ ਇਹਨਾਂ ਨੇ ਇਲੈਕਸ਼ਨ ਸਰਕਾਰਾਂ ਖੜੀਆਂ ਕਰ ਲਈਆਂ। ਕਾਰਨੀ ਤੇ ਨੇ, ਚਲੋ ਕਾਰਨੀ ਦੀਂਦਾ ਤਾਂ ਹੈ ਨਾ, ਐਟਲੀਸਟ ਕੱਲ੍ਹ ਟਰੰਪ ਦੇ ਆਸ ਪਾਸ ਘੁੰਮ ਰਿਹਾ ਸੀ, ਉਹਦੇ ਕੰਨ 'ਚ ਗੱਲਬਾਤ ਕਰ ਰਿਹਾ ਸੀਗਾ, ਠੀਕ ਹੈ, ਕੋਸ਼ਿਸ਼ ਕਰ ਰਿਹਾ ਕਿ ਉਹ ਵਿਗੜੇ ਹੋਏ ਘੋੜੇ ਨੂੰ ਮਨਾਉਣ ਦੀ ਵੀ ਕਿਸੇ ਤਰੀਕੇ ਨਾਲ ਸਭ ਕੁਝ ਸੈੱਟ ਹੋ ਜਾਵੇ, ਰਾਈਟ। ਅਤੇ ਐਟਲੀਸਟ ਹੀ ਵਾਜ਼ ਟਰਾਇੰਗ, ਹੀ ਇਜ਼ ਡੂਇੰਗ ਸਮਥਿੰਗ। ਡੱਗ ਫੋਰਡ ਸਾਹਿਬ ਨੇ ਤਾਂ 10 ਮਿਲੀਅਨ ਦੀ ਖਰੀ ਕਿੰਨੇ ਮਿਲੀਅਨ ਦੀ ਐਡ ਚਲਾਈ ਹੈ ਅਮਰੀਕਾ ਦੇ ਵਿੱਚ, ਟੀਵੀਆਂ ਨੂੰ ਪੈਸਾ ਦਿੱਤਾ ਉੱਥੇ ਦਿਆਂ ਨੂੰ, ਚੈਨਲਾਂ ਨੂੰ। ਉਹ ਤੋਂ ਬਾਅਦ ਮੈਂ ਬਿਜਲੀ ਦਾ ਪਲੱਗ ਕੱਢ ਦੂੰਗਾ, ਸ਼ਰਾਬ ਦੀਆਂ ਬੋਤਲਾਂ ਚੱਕ ਦੂੰ, ਚੱਲ ਬਈ ਉਹ ਗਈ ਯਾਰਾਂ ਨੂੰ ਲੜ ਲਾ ਕੇ ਕੁੜੀ, ਉਹ ਗਈ ਅਤੇ ਚੱਲ ਮੇਰੇ ਭਾਈ ਵੋਟਾਂ ਆ ਗਈਆਂ। ਵੋਟਾਂ ਦੇ ਵਿੱਚ ਫਿਰ ਇੱਕ ਵਾਰ ਜਿੱਤ ਗਏ ਅਤੇ ਪਤਾ ਸੀਗਾ ਕਿ ਜੇ ਅਕਤੂਬਰ ਮਹੀਨੇ 'ਚ ਇਲੈਕਸ਼ਨ ਕਰਾਵਾਂਗੇ ਲਾਜ਼ਮੀ ਹਾਰਾਂਗੇ। ਸਭ ਕੁਛ ਇਹਨਾਂ ਨੂੰ ਐਡਵਾਂਸ 'ਚ ਪਤਾ ਹੁੰਦਾ ਕੀ ਹੋਣਾ ਅੱਗੇ ਜਾ ਕੇ, ਸਭ ਕੁਛ ਇਹਨਾਂ ਨੂੰ ਪਤਾ ਹੁੰਦਾ। ਬਸ ਦੁੱਖ ਹੁੰਦਾ ਕਿ ਬੋਨੀ ਕਰੋਂਬੀ ਦੇ ਇਲੈਕਸ਼ਨਾਂ ਲਈ ਤੁਸੀਂ ਤੁਰੇ ਫਿਰਦੇ ਹੋ, ਅਸੀਂ ਇਹ ਤੋਂ ਕੀ ਲੈਣੇ ਆ ਜਿਹੜੇ ਲੋਕਾਂ ਦੇ ਮੁੱਦੇ ਨੇ। ਸਟਾਰ ਬਣ ਜਾਓ ਤੁਸੀਂ, ਸਟਾਰ ਲੋਕ ਕਹਿਣ, ਲੈਜੈਂਡ ਇੱਕ ਆਇਆ ਸੀਗਾ ਇੰਡਸਟਰੀ 'ਚ, ਪੋਲੀਟਿਕਸ ਦੇ ਵਿੱਚ, ਗਾਇਕੀ ਦੇ ਵਿੱਚ। ਲੈਜੈਂਡ ਇਕੱਲੇ ਗਾਉਣੇ ਵਾਲੇ ਨਹੀਂ ਹੁੰਦੇ, ਲੈਜੈਂਡ ਡਾਕਟਰਸ ਵੀ ਹੁੰਦੇ ਨੇ ਜਿਨ੍ਹਾਂ ਨੇ ਲੋਕਾਂ ਦੇ ਇਲਾਜ ਕੀਤੇ ਹੁੰਦੇ, ਲੈਜੈਂਡ ਇੰਜੀਨੀਅਰਸ ਵੀ ਹੁੰਦੇ ਜਿਨ੍ਹਾਂ ਨੇ ਲੋਕਾਂ ਲਈ ਇਨਫਰਾਸਟ੍ਰਕਚਰ ਤਿਆਰ ਕੀਤਾ ਹੁੰਦਾ, ਲੈਜੈਂਡ ਜਿਹੜੇ ਇਨੋਵੇਟਰ ਵੀ ਹੁੰਦੇ ਨੇ ਜਿਨ੍ਹਾਂ ਨੇ ਇਨੋਵੇਸ਼ਨਸ ਕੀਤੀਆਂ ਹੁੰਦੀਆਂ ਨੇ, ਲੈਜੈਂਡ ਜਿਹੜੇ ਨੇ ਪਾਇਲਟਸ ਵੀ ਹੁੰਦੇ ਨੇ ਜਿਹੜੇ ਅੱਗਾਂ ਦੇ ਵਿੱਚੋਂ ਲੰਘ ਲੰਘ ਕੇ ਲੋਕਾਂ ਦੀਆਂ ਅੱਗਾਂ ਬੁਝਾਉਂਦੇ ਨੇ, ਆਪਣੀ ਜਾਨ ਨੂੰ ਹਰ ਘੰਟੇ ਰਿਸਕ 'ਚ ਪਾ ਕੇ ਲੋਕਾਂ ਲਈ ਸੋਚਦੇ ਨੇ। ਇਹਨਾਂ ਨੇ ਇਕੱਲੇ ਗਾਉਣੇ ਵਾਲੇ ਹੀ ਨੇ ਵੀ, ਲੈਜੈਂਡ ਇਕੱਲੀ ਚਮਕੀਲਾ ਹੁੰਦਾ ਅਤੇ ਦਲਜੀਤ ਦਸਾਂਝ ਹੁੰਦਾ, ਨਾ ਚਮਕੀਲੇ ਨੇ ਸੁਸਾਇਟੀ ਨੂੰ ਵਿਚਾਰੀ ਨੂੰ ਕੁਛ ਦਿੱਤਾ, ਨਾ ਦਲਜੀਤ ਦਸਾਂਝ ਕੋਈ ਇੰਨੇ ਪੈਸੇ ਹੁੰਦੇ ਵਿਚਾਰਾ ਸੁਸਾਇਟੀ ਦਾ ਕੁਛ ਸਵਾਰ ਸਕੇ। ਇਹ ਰਹੇ ਇਹਨਾਂ ਦੇ ਲੈਜੈਂਡਸ। ਚਲੋ ਜੀ, ਪਹਿਲਾਂ ਸੈਂਟੋਸ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਬਹੁਤ ਵਧੀਆ ਅਮਨ ਜੀ,
0: ਥੈਂਕ ਯੂ। ਅਤੇ ਅੱਜ ਦੇ ਸ਼ੋਅ ਨੂੰ ਅੱਗੇ ਲੈ ਕੇ ਚੱਲਦੇ ਹਾਂ, ਅੱਜ ਬਾਬਾ ਬੁਕਤੁਰਾ ਕਰਾਂਗੇ। ਮੇਰੇ ਨਾਲ ਪਵਨ ਆ, ਪਵਨ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਪਵਨ ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ। ਅਸੀਂ ਪਵਨ ਉਹਨਾਂ ਨੂੰ ਏਅਰ ਤੇ ਲੈ ਕੇ ਆਉਂਦੇ ਹਾਂ, ਕੰਮ ਹੈਗੇ ਨੇ ਡੱਗ ਫੋਰਡ ਉਹਨਾਂ ਦੇ, ਮਾਰਕੀਟਿੰਗ ਅਸੀਂ ਇਹਨਾਂ ਦੀ ਕਰਦੇ ਹਾਂ ਉਹਨਾਂ ਦੇ ਫੇਲੀਅਰ ਦੇ ਉੱਤੇ, ਜਿਹੜਾ ਕਿ ਭੁਗਤਣਾ ਪਬਲਿਕ ਅਤੇ ਮੈਨੂੰ ਪੈਂਦਾ। ਮੇਰੇ ਕੋਲ ਇੱਕ 62 ਟਰੱਕ ਖੜ੍ਹਾ, ਉਹਦੀ ਇੰਸ਼ੋਰੈਂਸ ਹੈ $487, 350 ਤੋਂ ਉੱਪਰ ਹੋ ਗਈ। ਉਹ ਕਹਿੰਦੇ ਜੀ ਇਹ ਟਰੱਕ ਚੋਰੀ ਬਹੁਤ ਹੁੰਦੇ ਨੇ ਅਤੇ ਤੈਨੂੰ ਜੁਰਮਾਨਾ ਲੱਗਣਾ $125 ਦਾ। ਹੁਣ ਫਾਈਨਲਾਈਜ਼ ਮੈਂ ਕਰ ਲਿਆ ਸੀਗਾ, ਫਿਰ ਮੈਂ ਕਿਹਾ ਚੱਲ 125 ਲਈ ਗੱਡੀ ਕਾਹਨੂੰ ਛੱਡਣੀ ਹੈਗੀ, ਲੈ ਲੈਂਦੇ ਹਾਂ। ਪਤਾ ਹੈਗਾ ਕਿ ਇਹ ਵਿਕਦਾ ਅਤੇ ਖਰੀਦਣਾ ਵੀ ਆ, ਇਹਦੇ 'ਤੇ ਟੋਪੀ ਠੋਕ ਦਿਉ। ਅਤੇ ਜੇ ਚੋਰੀ ਹੁੰਦਾ ਫੇਲ ਕੌਣ ਹੋਇਆ? ਮੈਂ ਫੇਲ ਹੋਇਆ? ਚੋਰ ਫੇਲ ਹੋਏ? ਨਹੀਂ, ਪੁਲਿਸ ਅਤੇ ਪ੍ਰਸ਼ਾਸਨ ਫੇਲ ਹੋਇਆ। ਪੁਲਿਸ ਫੇਲ ਹੋਈ ਕਿਉਂਕਿ ਪ੍ਰਸ਼ਾਸਨ ਨੇ ਪੁਲਿਸ ਨੂੰ ਪਾਵਰ ਨਹੀਂ ਦਿੱਤੀ ਹੋਈ। ਪੁਲਿਸ ਕੋਲ ਪਾਵਰ ਹੋਵੇ, ਪੁਲਿਸ ਤਾਂ 24 ਘੰਟਿਆਂ 'ਚ ਸਭ ਕੁਝ ਬੰਦ ਕਰ ਦੇਵੇ। 2-4-5 ਮਾੜੇ ਪੁਲਿਸ ਵਾਲੇ ਹੋਣਗੇ ਵਿੱਚ। ਹੁਣ ਇੱਕ ਪੁਲਿਸ ਵਾਲਾ ਫੜਿਆ, ਚੋਰੀ ਦੇ ਟਰੱਕ ਨਾਲ ਫੜ ਲਿਆ, ਲਿੰਜੀ ਪੀਟਰਬਰੋ ਦੀ ਗੱਲ ਆ। ਪੁਲਿਸ ਵਾਲੇ ਕੋਲੋਂ ਚੋਰੀ ਹੋਇਆ ਹੋਇਆ ਟਰੱਕ ਫੜਿਆ ਜਿਹੜਾ ਉਹਨੇ ਖਰੀਦਿਆ ਅੱਗਿਓਂ ਕਿਸੇ ਤੋਂ, ਇਹੋ ਜਿਹੇ ਫੜ ਹੋ ਜਾਂਦੇ ਨੇ। ਮੈਂ ਤੁਹਾਨੂੰ ਕੀ ਕਹਿੰਦਾ ਵੀ ਇੱਥੇ ਫੜ ਹੋ ਜਾਂਦੇ ਨੇ। ਇੱਥੇ ਐਂ ਨਹੀਂ ਗਾ ਕਿ ਫਲਾਣਾ SSP ਆ ਬੜਾ ਕਰਪਟ ਆ, ਸਿਰੇ ਦਾ ਕਰਪਟ ਆ, ਪਰ ਕਦੇ ਫੜ ਨਹੀਂ ਹੋਇਆ ਜ਼ਿੰਦਗੀ 'ਚ, 25 ਸਾਲ ਹੋ ਗਿਆ SSP ਬਣੇ ਨੂੰ। ਫੜ ਹੋ ਜਾਂਦੇ ਨੇ ਇੱਥੇ, ਥੋੜ੍ਹੇ ਟਾਈਮ ਬਾਅਦ ਲੀਕ ਹੋ ਜਾਂਦੀ ਹੈ ਗੱਲ, ਫੜੇ ਜਾਂਦੇ ਨੇ ਅੰਦਰੋਂ ਹੀ ਲੀਕ ਹੋ ਜਾਂਦਾ। ਅਤੇ ਇੰਸ਼ੋਰੈਂਸ ਕੱਟਣ ਦੇ ਲਈ ਅਸੀਂ ਪ੍ਰਮੋਟ ਕਰ ਰਹੇ ਹਾਂ ਪਵਨ ਹੋਣਾ ਨੂੰ, ਅਤੇ ਲੋਕਾਂ ਦੇ ਹਾਲਾਤ ਕੀ ਕਰ ਦਿੱਤੇ ਨੇ ਇਹਨਾਂ ਨੇ। ਮੈਂਡੇਟਰੀ ਇੰਸ਼ੋਰੈਂਸ ਆ, ਪਤਾ ਲੈਣੀਓ ਲੈਣੀ ਪੈਣੀ ਆ। ਚੱਕ ਤੇ ਫੱਟੇ ਇੱਕ ਇੱਕ ਕੰਪਨੀ 5-5 ਕੰਪਨੀਆਂ ਨੂੰ ਓਨ ਕਰਨ ਲੱਗ ਗਈ। ਇੱਕ ਵੱਡੀ ਕੰਪਨੀ ਥੱਲੇ ਛੋਟੀਆਂ 4-4 ਕੰਪਨੀਆਂ ਨੂੰ ਓਨ ਕਰਨ ਲੱਗ ਗਈ, ਛੋਟੀਆਂ ਸਾਰੀਆਂ ਖਰੀਦ ਲਈਆਂ, ਮੋਨੋਪਲੀ ਬਿਜ਼ਨਸ ਬਣਾ ਲਿਆ। ਵੀ ਜਿਵੇਂ ਇੱਕ ਹੁੰਦਾ ਨਹੀਂ, ਇੱਕੋ ਟੱਬਰ ਦਾ ਲਿਬੜੇ ਵਾਲਿਆਂ ਦਾ ਹੀ ਆ ਸਾਰਾ ਕੁਛ, ਬਸ ਆਹ ਆ ਸਾਰਾ ਕੁਝ ਲਿਬੜੇ ਵਾਲਿਆਂ ਦਾ ਹੀ। ਲਿਬੜੇ ਵਾਲਿਆਂ ਦੀ ਮਰਜ਼ੀ ਆ ਉਹ ਕਿੰਨੇ ਦਾ ਵੇਚਣਗੇ, ਇਹ ਲਿਬੜੇ ਵਾਲੇ ਬਣ ਗਏ। ਪਵਨ ਜੀ, ਭਾਵੁਕਤਾ ਦੀ ਨਹੀਂ ਗੱਲ, ਸਿਆਣੀ ਗੱਲ ਕਰ ਰਿਹਾ ਮੈਂ ਸਾਰਿਆਂ ਨਾਲ। ਕੰਟਰੋਲ ਕਿਹਨੇ ਕਰਨਾ? ਹੁਣ ਕੰਟਰੋਲ ਕਿਵੇਂ ਆ, ਮੈਂ ਐਗਜ਼ਾਮਪਲ ਦੇਣ ਲੱਗਿਆ ਬਾਈ ਜੀ। ਜਿਹੜਾ ਲੈਨ ਲੋ ਟ੍ਰੇਨ ਬੋਰਡ ਆ, ਬਫਲੋ ਚਲ ਜਾਓ, ਥੱਲੇ ਵਾਲੇ ਪਾਸੇ ਮੈਨੀਟੋਬਾ ਚਲ ਜਾਓ, ਵਿਨੀਪੈਕ ਵਾਲੇ ਪਾਸੇ, ਤੁਹਾਡਾ ਕਿਰਾਏਦਾਰ ਅਗਰ ਕਿਰਾਇਆ ਨਹੀਂ ਦਿੰਦਾ, ਕਿਊਬੈਕ 'ਚ ਚਲ ਜਾਓ, ਤੈਨੂੰ ਪਰਲੇ ਪਾਸੇ ਨੂੰ ਭਾਅ ਜੀ, ਕਿਊਬੈਕ ਦੇ ਵਿੱਚ, ਡੀਟਰੋਇਟ 'ਚ ਚਲ ਜਾਓ, 90 ਦਿਨਾਂ 'ਚ ਤੁਹਾਡਾ ਕਿਰਾਏਦਾਰ ਘਰ ਤੋਂ ਬਾਹਰ ਹੋ ਜਾਂਦਾ ਤੁਹਾਡਾ, ਕਿਉਂਕਿ ਕਿਰਾਏਦਾਰ ਨੂੰ ਪਤਾ ਜੇ ਮੈਂ ਕਿਰਾਇਆ ਮਾਰੂੰਗਾ ਰਹੂੰਗਾ ਕਿੱਥੇ ਮੈਂ, ਉਹ ਪਹਿਲਾਂ ਹੀ ਕਿਰਾਏ 'ਤੇ ਉਹ ਚੀਜ਼ ਕਰਦਾ ਜਿਹੜੀ ਉਹ ਅਫੋਰਡ ਕਰਦਾ ਅਤੇ ਜਿਹਨੂੰ ਉਹਨੇ ਪੇ ਕਰਨਾ। ਜਿੱਥੇ ਕਿਰਾਏਦਾਰ ਨੂੰ ਪਤਾ ਕਿ 9 ਤੋਂ 10 ਮਹੀਨੇ ਲੰਘ ਜਾਣੇ ਇੱਕ ਮਕਾਨ 'ਚ, ਮੇਰਾ 1 ਸਾਲ ਲੰਘ ਜਾਣਾ, ਅਤੇ ਮਕਾਨ ਮਾਲਕ ਗਿੜਗਿੜਾ ਰਿਹਾ ਹੋਵੇ ਕਿ ਤੂੰ ਮੇਰੇ ਤੋਂ ਪੈਸੇ ਲੈ ਲੈ ਐਂਡ ਦੇ ਵਿੱਚ ਤੂੰ ਨਿਕਲ ਜਾ, ਕਿਰਾਏਦਾਰ ਦੰਦ ਕੱਢਦਾ ਹੋਵੇ, ਬੰਦੇ ਦਾ ਦਿਲ ਕਰਦਾ ਵੀ ਸੁਸਾਈਡ ਕਰ ਲਈਏ ਯਾਰ। ਬਈ ਯਾਰ ਤਾਂ ਘਿਨਾਉਣੀ ਹਰਕਤ ਆ, ਇਹ ਤਾਂ ਯਾਰ ਇਹਨਾਂ ਨੇ ਸਿਸਟਮ ਕੀ ਬਣਾਇਆ, ਤਾਂ ਗੁੰਡਾਗਰਦੀ ਆ, ਉਹਦੇ ਨਾਲ ਮਿਲ ਕੇ ਮੈਨੂੰ ਤੰਗ ਕੀਤਾ ਜਾ ਰਿਹਾ, ਜਿਹਨੂੰ ਸਮਝ ਨਹੀਂ ਹੈ, ਅਤੇ ਜਿਹੜਾ ਉਹ ਜੱਜ ਬਣਿਆ ਹੁੰਦਾ ਨਾ, ਅਤੇ ਤੁਸੀਂ ਉਹਦੇ ਘਰੇ ਰਹਿ ਕੇ ਦੇਖਿਓ, ਉਹਨੂੰ ਆਪ ਫਿਰ ਪਤਾ ਲੱਗੂ, ਘਰੇ ਵੀ ਛੱਡੋ, ਉਹਦੇ 20 ਰੁਪਈਏ ਕਿਤੇ ਲੈ ਕੇ ਤੁਸੀਂ ਭੱਜ ਕੇ ਦਿਖਾ ਦਿਓ, ਪੁਲਿਸ ਨੂੰ ਕਾਲ ਕਰ ਦੂਗਾ, 20 ਰੁਪਈਏ ਲੈ ਕੇ ਬੰਦਾ ਭੱਜ ਗਿਆ ਮੇਰੇ, ਅਤੇ ਉਹ ਬੈਠੇ ਕਿਸੇ ਦਾ 20,000 ਕਿਰਾਇਆ ਹੁੰਦਾ, ਅਤੇ ਉਹਨਾਂ ਮਜ਼ਾਕ ਵਾਂਗੂ ਗੱਲ ਕਰ ਰਹੇ ਹੁੰਦੇ, ਜਿਵੇਂ ਮਜ਼ਾਕ ਟਿੱਚਰ ਹੋ ਰਹੀ ਹੁੰਦੀ ਆ, ਇਹ ਤੂੰ ਫੋਰਮ ਗਲਤ ਭਰਤੇ, ਤੂੰ ਕਿਰਾਇਆ ਲੈਣਾ ਜਾਂ ਨਹੀਂ, ਜਲਦੀ ਦੱਸ, 1 ਮਿੰਟ ਹੈ ਸਾਡੇ ਕੋਲ, 400 ਰੁਪਈਆ ਤੁਸੀਂ ਫੀ, 500 ਰੁਪਏ ਫੀਸ ਚਾਰਜ ਕਰੋ, ਮੈਂ ਸੋਲਿਊਸ਼ਨ ਕੱਢ ਕੇ ਦਿੰਦਾ ਏਅਰ ਦੇ ਉੱਤੇ। ਕੋਈ ਵੀ ਵਕੀਲ, ਕੋਈ ਵੀ ਪੈਰਾਲੀਗਲ, ਕੋਈ ਵੀ ਪੋਲੀਟੀਸ਼ੀਅਨ, ਓਪਨ ਏਅਰ ਚੈਲੰਜ ਆ ਮੇਰਾ, ਆ ਜਾਓ, ਤੁਸੀਂ ਮੇਰੇ ਤੋਂ 500 ਰੁਪਏ ਫੀਸ ਲਓ, ਮੈਨੂੰ ਪਤਾ ਹੋਊਗਾ ਕਿ ਮੈਂ 90 ਦਿਨਾਂ ਦੇ ਵਿੱਚ ਕਿਰਾਏਦਾਰ ਕੱਢ ਲੈਣਾ ਬਾਹਰ, ਸ਼ੋਰਟੀ ਹੋਊਗੀ, ਮੈਂ 500 ਪੇ ਕਰੂੰਗਾ, 90 ਦਿਨਾਂ ਦੇ ਵਿੱਚ $8,000 ਲੂਜ਼ ਨਹੀਂ ਕਰੂੰਗਾ ਕਿਰਾਏ ਦਾ, $7,000 ਕਿਸ਼ਤ ਤੁਸੀਂ 2 ਦਿਨ ਲੇਟ ਕਰਦੇ ਹੋ ਤਾਂ ਤੁਹਾਡੇ ਬਿਊਰੋ 'ਤੇ ਚੜਾਵਾਂਗੇ, ਅਤੇ ਕਿਰਾਏਦਾਰ ਕਿਰਾਇਆ ਨਹੀਂ ਦਿੰਦਾ, ਸਾਡਾ ਠੇਕਾ ਨਹੀਂ, ਇੱਕ ਪ੍ਰੋਸੈਸ ਉਹਨੂੰ ਫੋਲੋ ਕਰ ਲਾ, ਸਾਡੇ ਕੋਲ ਟਾਈਮ ਹੀ ਨਹੀਂ ਹੈਗਾ ਤੇਰੇ ਲਈ, ਅਤੇ ਤੁਸੀਂ ਉਸ ਬੰਦੇ ਨਾਲ ਧੱਕਾ ਕਰਦੇ ਹੋ ਗੱਦੀਆਂ 'ਤੇ ਬੈਠ ਕੇ, ਉਸੇ ਬੰਦੇ ਦੇ ਟੈਕਸ ਦੇ ਪੈਸੇ, ਤਨਖਾਹ ਸਾਰਿਆਂ ਨੂੰ ਜਾ ਰਹੀਆਂ ਹੁੰਦੀਆਂ ਨੇ ਜਿਹੜੇ ਬੈਠੇ ਹੁੰਦੇ ਨੇ, ਅਰੇ ਗੱਦੀਆਂ 'ਤੇ ਬੈਠੇ ਨੇ ਉਹ ਵੀ, ਅਤੇ ਜਿਹੜੇ ਕਿਰਾਇਆ ਮਾਰ ਰਹੇ ਨੇ ਉਹ ਵੀ ਬੈਲ ਫੇਰਾਂ 'ਤੇ ਬੈਠੇ ਨੇ, ODSP ਬੜੀ ਮਸ਼ਹੂਰ ਆ ਓਂਟਾਰੀਓ 'ਚ, ਕਿੰਨੇ ਹਜ਼ਾਰ ਬੰਦਾ ਇੱਥੇ ਬੈਠਾ, ਮੈਂ ਮਲਟੀਪਲ ਕਾਲਸ ਤੁਹਾਨੂੰ ਦੱਸ ਦੂੰਗਾ, ਮੈਂ ਹੁਣ ਕੋਈ ਡਮੀ ਲਿਸਟਿੰਗ ਪਾ ਦਿੰਦਾ, 50% ਕਾਲ ਇੱਦਾਂ ਦੇ ਆਉਂਦੇ ਨੇ, ਬੜੀ ਤੇਰਾ ਕਿਰਾਇਆ ਸਰਕਾਰ ਦਊਗੀ, ਬਸ ਤੂੰ ਇੱਕ ਵਾਰ ਚਾਬੀ ਦੇ ਦੇ, ਫਿਰ ਤੇਰੀ ਇਹੀ ਕਿਤੇ ਹੀ ਫਿਰਾਂਗੇ, ਰਾਤ ਨੂੰ ਸੁੱਤਾ ਪਿਆ ਉੱਠ ਉੱਠ ਭੱਜਿਆ ਕਰੇਗਾ, ਅਤੇ ਹੁਣ 500 ਰੁਪਇਆ ਫੀਸ ਲਾਓਗੇ ਤੁਸੀਂ, 90 ਦਿਨ ਦੀ ਗਰੰਟੀ ਹੋ, ਮੇਰਾ ਕਿਰਾਇਆ ਨਹੀਂ ਕੋਈ ਮਾਰੂਗਾ, ਅਤੇ ਨਾ ਕਿਰਾਇਆ ਮਾਰਨ ਲਈ ਮੇਰੇ ਘਰ 'ਚ ਕੋਈ ਵੜੂਗਾ ਕਿ 90ਾਂ ਬਾਅਦ ਕੱਢੇ ਦੇਣਾ, ਨਹੀਂ ਸਾਫ਼ ਕਰਨਾ ਸਿਸਟਮ ਤਾਂ ਨਹੀਂ ਕਰਨਾ ਹੈਗਾ, ਨਹੀਂ ਕਰਨਾ ਸੀ, ਅਤੇ ਕਿਹਦੇ ਅੰਡਰ ਹੈ, ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਅੰਡਰ ਹੈ, ਡਕਫੋਰਡ ਅਤੇ ਜਿਹੜੇ ਤੁਹਾਡੇ MPP ਨੇ ਉਹਨਾਂ ਦੇ ਅੰਡਰ ਹੈ, ਮੈਂ ਸਿਰਫ ਐਜੂਕੇਟ ਕਰ ਰਿਹਾ। ਹੁਣ ਆ ਜਾਓ ਆਟੋ ਇੰਸ਼ੋਰੈਂਸ 'ਤੇ, ਓਂਟਾਰੀਓ ਦੇ ਇੱਕ ਪਾਸੇ ਇਸ 'ਚ ਕਿਊਬੈਕ ਆ, ਕਿਊਬੈਕ ਦੇ ਵਿੱਚ ਸਰਕਾਰ ਇੰਸ਼ੋਰੈਂਸ ਕੰਪਨੀਆਂ ਨੂੰ ਕੰਟਰੋਲ ਕਰਦੀ ਹੈ, ਆਡਿਟ ਕਰਦੀ ਹੈ, ਨਾਲ ਉਹਨਾਂ ਦੀ ਪਾਰਟਨਰਸ਼ਿਪ ਹੈ, ਇੱਕ ਉਹਨਾਂ ਦਾ ਕੋਈ ਆਪਸ ਕੰਟਰੈਕਟ ਆ, ਮੇਰੇ ਕੋਲ ਐਗਜੈਕਟਲੀ ਕਲੀਅਰ ਨਹੀਂ, ਮੈਂ ਰੇਡੀਓ 'ਤੇ ਬੋਲਦਾ, ਬਟ ਸਮਥਿੰਗ ਇਜ਼ ਦੇਅਰ। ਇੱਕ ਗੱਡੀ ਜਿਹੜੀ ਹੋਂਡਾ ਸਿਵਿਕ ਹੈ, ਐਗਜ਼ਾਮਪਲ ਦੇ ਰਿਹਾ ਉਹਨਾਂ, ਜਾਂ ਸਾਹਮਣੇ ਮੇਰੇ ਡੌਜ ਦੀ ਵੈਨ ਖੜੀ ਹੈ, ਕੈਰਾਵੈਨ, ਇਹਦੀ ਇੰਸ਼ੋਰੈਂਸ 125 ਰੁਪਏ ਉੱਥੇ ਬਣ ਗਈ ਫੁੱਲ ਕਵਰੇਜ, ਥਰਡ ਪਾਰਟੀ ਨੇ ਫੁੱਲ, ਅਤੇ ਉਹੀ ਗੱਡੀ ਜਦੋਂ ਡੌਜ ਕੈਰਾਵੈਨ ਕਿੰਗਸਟਨ ਪਹੁੰਚਦੀ, ਉਹਦੀ ਥਰਡ ਪਾਰਟੀ ਇੰਸ਼ੋਰੈਂਸ 250 ਬਣਦੀ ਹੈ, ਫੁੱਲ ਬਣਾਉਣੀ ਆ ਤਾਂ 325 ਬਣੂਗੀ, ਥਰਡ ਪਾਰਟੀ 220, 325 ਫੁੱਲ, ਅਤੇ ਉਹੀ ਗੱਡੀ ਜਦੋਂ GTA 'ਚ ਪਹੁੰਚ ਜਾਂਦੀ ਹੈ ਨਾ, ਤਾਂ ਉਹਦੀ ਇੰਸ਼ੋਰੈਂਸ $450 ਬਣ ਜਾਂਦੀ ਹੈ, ਥਰਡ ਪਾਰਟੀ ਬਣਦੀ ਹੈ $300, $325, ਅਤੇ ਉਹ ਜਿਹੜਾ ਕੰਮ ਕਰਨ ਵਾਲਾ ਬੰਦਾ ਕਿਊਬੈਕ 'ਚ ਵੀ ਅਤੇ ਇੱਥੇ ਵੀ, ਉਹਨਾਂ ਦੀ ਵੇਜਿਸ ਆਲਮੋਸਟ ਸੇਮ ਨੇ, ਇੱਥੇ ਵਧਾ ਵਧਾ ਕੇ ਇਹਨਾਂ ਨੇ 18-18 ਰੁਪਈਏ ਕਰਤੇ ਕਾਰਖਾਨੇ, ਤਾਂ ਵੀ ਪੱਟੇ ਜਾ ਰਹੇ ਨੇ, ਪੱਟੇ ਜਾ ਰਹੇ ਨੇ ਕਾਰਖਾਨੇ, ਮਹਿੰਗਾਈ ਨਹੀਂ ਕੰਟਰੋਲ ਕੀਤੀ ਇਹਨਾਂ ਨੇ, ਉਹ ਕਾਰਲੀ ਨੂੰ ਪੀਰ ਪੋਲੀਅਰ ਬਿਠਾਇਆ ਵਧੀਆ, ਉਹਦੇ ਮਗਰ ਪਿਆ ਰਹਿੰਦਾ ਸਾਰੀ ਦਿਹਾੜੀ, ਮੈਨੂੰ ਪਸੰਦ ਆ ਉਹ ਪੀਰ ਪੋਲੀਅਰ ਨੂੰ ਕਹਿੰਦਾ ਕਿਰਾਏ ਘੱਟ ਗਏ ਨੇ, ਨੈਸ਼ਨਲ ਲੈਵਲ 'ਤੇ ਚੈੱਕ ਕਰ ਲਾ, ਪੂਰੇ ਕੰਟਰੀ 'ਚ ਕਿਰਾਏ ਘੱਟ ਗਏ ਨੇ, ਕਾਰਨੀ ਕਹਿੰਦਾ ਇਕੱਲਾ ਬੋਲਿਆ ਨਾ ਕਰ, ਚੈੱਕ ਵੀ ਕਰਿਆ ਕਰ, ਅਤੇ ਕਿਰਾਏ ਘਟੇ ਨੇ ਸਾਰੇ। ਹੁਣ ਆਟੋ ਇੰਸ਼ੋਰੈਂਸ ਕਿਉਂ ਨਹੀਂ ਘਟ ਰਹੀ, ਕਿਉਂਕਿ ਕੰਪਨੀਆਂ ਦੀ ਮਰਜ਼ੀ ਆ, ਉਹਨਾਂ ਨੇ ਘਟਾਉਣੀ ਆ ਕਿ ਨਹੀਂ, ਦੇਅਰ ਇਜ਼ ਨੋ ਆਡੀਟਰ ਜਨਰਲ ਔਨ ਦੈਮ, ਕੋਈ ਚੈੱਕ ਹੀ ਨਹੀਂ ਕਰਦਾ, ਨਾ ਲੋੜ ਸਮਝ ਰਹੇ ਨੇ। ਤੁਸੀਂ ਕਾਲ ਕਰਨੀ ਆ 647-325-9900 ਨੰਬਰ ਆ, 6473259100, 647-325-9900, ਅਤੇ ਪਵਨ ਕੌਰ ਗੱਲਾਂ ਗੱਲ ਕਰਨੀਆਂ। ਪਵਨ, ਜਿਹੜੇ ਲਾਸਟ 2 ਆਟੋ ਇੰਸ਼ੋਰੈਂਸ ਤੁਸੀਂ ਕਟਾਏ ਨੇ,
1: ਹਾਂਜੀ,
0: ਪਵਨ ਨੂੰ ਮੈਂ ਪੁੱਛ ਦਿੰਦਾ ਵੀ ਕੀ ਕਾਰਨ ਆ ਲੋਕਾਂ ਦੀ ਇੰਸ਼ੋਰੈਂਸ ਦੇ ਉੱਤੇ ਉਹ ਚੈੱਕ ਨਹੀਂ ਕਰ ਪਾਉਂਦੇ। ਪਵਨ ਹਮੇਸ਼ਾ ਮੈਨੂੰ ਕਹਿੰਦੇ ਆ, ਭਾਜੀ ਲੋਕ 3 ਮਿੰਟ ਵੀ ਨਹੀਂ ਕੱਢਦੇ ਹੈਗੇ ਚੈੱਕ ਕਰਨ ਲਈ, ਗੈਸ 4 ਸੈਂਟ ਸਸਤੀ ਲੱਗੀ ਹੋਵੇ ਲਾਈਨ 'ਚ ਲੱਗੇ ਖੜੇ ਰਹਿੰਦੇ ਆ, 4-3 ਰੁਪਏ ਬਚ ਜਾਂਦੇ, ਇੱਕ ਵਾਰ ਗੈਸ ਫਿਊਲ ਡੱਪ ਕਰਾਈ 'ਤੇ, 3 ਵਾਰ ਫਿਊਲ ਡੱਪ ਕਰਾਈ 'ਤੇ 12 ਰੁਪਏ ਮਹੀਨੇ ਦੇ ਬਚ ਜਾਂਦਾ, 12 ਲੀਟਰ ਗੈਸ ਲਈ 2 ਘੰਟੇ ਲਾਈਨ 'ਚ ਲੱਗ ਕੇ ਕੋਸਕੋ 'ਚ ਖੜੇ ਰਹਿੰਦੇ ਨੇ 12 ਲੀਟਰ ਗੈਸ ਲਈ। ਪਰ ਇੱਕ ਆਟੋ ਇੰਸ਼ੋਰੈਂਸ ਜਿਹੜੀ ਬੈਠੇ ਬੈਠੇ ਫੋਨ ਘੁਮਾਉਣਾ, ਜਿਹਦੇ 'ਤੇ ਪੂਰਾ ਢੇਰ ਲੱਗ ਜਾਣਾ ਤੁਹਾਡਾ ਪੈਸਿਆਂ ਦਾ, ਉੱਥੇ ਕਦੇ ਹਿੰਮਤ ਨਹੀਂ ਮਾਰਦੇ। ਪਵਨ, ਲਾਸਟ ਦੋ ਬੰਦਿਆਂ ਦੀ ਜਿਹੜੀ ਆਟੋ ਇੰਸ਼ੋਰੈਂਸ ਕੱਟੀ ਉਹ ਦੱਸੋ ਕਿਵੇਂ ਕੱਟੀ?
2: ਹਾਂਜੀ ਅਮਨ ਜੀ, ਮੈਂ ਲਾਸਟ ਕਟਾਈ ਹੈ ਜੀ, ਮੇਰੇ ਕੋਲ ਆਈ ਸੀ 3 ਗੱਡੀਆਂ, ਉਹਨਾਂ ਦੀਆਂ ਸੀਗੀਆਂ, ਤਾਂ ਜੀ ਉਹਨਾਂ ਦੇ ਮੰਥਲੀ$135 ਘਟੇ ਨੇ, ਸਾਲ ਦੇ ਕਹਿ ਲਓ ਕਿ 600 ਤੋਂ ਵੀ 1600 ਤੋਂ ਵੀ ਉੱਤੇ ਘਟ ਗਿਆ।
0: ਹਾਂਜੀ 1600 ਪਲੱਸ ਘਟ ਗਿਆ ਉਹਨਾਂ ਦਾ, ਠੀਕ ਹੈ। ਹਾਂਜੀ
2: ਜੀ, ਹਾਂਜੀ ਅਮਨ ਜੀ, ਇੱਕ ਹੋਰ ਮੇਰੇ ਕੋਲ ਕੋਡ ਆਇਆ ਸੀ, ਇੱਕ ਗੱਡੀ ਤੇ ਇੱਕ ਘਰ ਸੀਗਾ ਜੀ, ਉਹਨਾਂ ਦੇ ਆਲ ਟੂਗੈਦਰ $95 ਘਟੇ ਨੇ,
0: ਸਾਲ ਦਾ ਇਹਨਾਂ ਦਾ ਵੀ 900 ਇਹਨਾਂ ਦਾ ਘਟ ਗਿਆ।
2: ਹਾਂਜੀ ਆਰਾਮ ਨਾਲ ਘਟ ਗਿਆ ਜੀ।
0: ਹਾਂਜੀ $12 ਦੀ ਗੈਸ ਬਚਾਉਣ ਲਈ ਕੁਛ ਕੁਛ ਖੜਦੇ ਆ, ਤੇ ਮਹੀਨੇ ਦਾ $100-150 ਕੋਈ ਲਾਈਨ 'ਚ ਨਹੀਂ ਖੜਨਾ, 3 ਮਿੰਟ ਲੱਗਣੇ ਨੇ, ਇਨਫੋਰਮੇਸ਼ਨ ਦੇਣੀ ਆ, 3 ਘੰਟਿਆਂ ਬਾਅਦ ਪਵਨ ਦਾ ਕਾਲ ਆਜੂਗਾ। ਤੇ ਪਵਨ ਤੁਹਾਡਾ ਨੰਬਰ ਬੋਲੋ।
2: ਹਾਂਜੀ 6473259100
0: 6473259100 ਹਜ਼ਾਰਾਂ ਗੱਡੀਆਂ ਮੈਨੂੰ ਸੜਕ ਤੇ ਦਿਖ ਰਹੀਆਂ ਨੇ ਜਿਹੜੀਆਂ ਫਿਰ ਰਹੀਆਂ ਨੇ, ਕਾਲ ਕਰ ਲਓ, ਤੁਹਾਡਾ ਭਲਾ ਹੋਊਗਾ। ਕਾਲ ਨਾ ਮਿਲੇ ਕਈ ਵਾਰੀ ਟੈਕਸਟ ਮੈਸੇਜ ਕਰ ਦਿੰਦਾ 6473259100 6473259100 ਤੇ ਤੁਸੀਂ ਕਾਲ ਕਰਨੀ ਹੈ। ਤੇ ਨਾਲ ਨਾਲ ਪਵਨ, ਕੋਈ ਕਮਰਸ਼ੀਅਲ ਇੰਸ਼ੋਰੈਂਸ ਕਰਦੀ ਹੈ ਕਿਸੇ ਦੀ, ਜਿਵੇਂ ਕੁਛ ਦਾ, ਕੋਈ ਵੀ ਕਾਰਪੈਂਟਰੀ ਸ਼ੋਪ ਆ, ਰੈਸਟੋਰੈਂਟ ਆ, ਟਰੱਕਾਂ ਦੀ ਵਰਕਸ਼ਾਪ ਆ, ਕੋਈ ਵੀ ਕੰਮ?
2: ਹਾਂਜੀ ਅਮਨ ਜੀ, ਆਪਾਂ ਮਤਲਬ ਮਲਟੀਪਲ ਕੰਪਨੀਜ਼ ਨਾਲ ਡੀਲ ਕਰਦੇ ਹਾਂ ਕਮਰਸ਼ੀਅਲ ਦੇ ਵਿੱਚ ਵੀ
0: ਜੀ,
2: ਆਪਣੇ ਕੋਲ ਜੋ ਵੀ ਬੈਸਟ ਕੋਡ ਆਉਂਦਾ ਉਹ ਪ੍ਰੋਵਾਈਡ ਕਰਦੇ ਹਾਂ ਕਮਰਸ਼ੀਅਲ ਇੰਸ਼ੋਰੈਂਸ, ਤੇ ਕਾਫੀਆਂ ਦੇ ਵੀ ਜੀ ਕਾਫੀ ਅੱਛੇ ਰੇਟ ਆਉਂਦੇ ਨੇ ਫਿਰ,
0: ਠੀਕ ਹੈ,
2: ਉਹ ਆਪਣੇ ਕੰਪੇਅਰ ਕਰ ਸਕਦੇ ਆਪਣੇ ਪ੍ਰੈਜ਼ੈਂਟ ਨਾਲ,
0: ਠੀਕ ਹੈ, ਲੈ ਸਕਦੇ ਹਾਂ ਅਗਰ ਉਹਨੂੰ
2: ਠੀਕ ਲੱਗਦਾ।
0: 325-900 ਪਵਨ, ਤੁਹਾਨੂੰ ਕਾਲ ਆਉਣੇ ਸ਼ੁਰੂ ਹੋਣੇ ਚਾਹੀਦੇ ਸੀਗੇ
2: ਜੀ, ਮੈਨੂੰ ਕਾਲ ਆ ਰਹੀ ਆ।
0: 6473259100 ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਪਿਆਰ, ਤੇ ਬਹੁਤ ਹੀ ਪਿਆਰੇ ਤੇ ਨਿੱਘੇ ਇਨਸਾਨ ਨੇ ਪਵਨ ਕੌਰ ਗਿੱਲ, ਮਤਲਬ ਮੈਂ ਕਹੂੰਗਾ ਵੀ ਮਿੱਠ ਬੋਲਣੇ, ਡਾਊਨ ਟੂ ਅਰਥ। 6473259100 ਟੂ ਨੌਰਥ ਵਾਲੇ ਨੇ, ਕੱਲ੍ਹ ਵੀ ਰਾਤ ਗੱਲ ਹੋ ਰਹੀ ਸੀ, ਇਹ ਵੀ ਬੜੀ ਪਿਆਰੀ ਰੂਹ ਆ, ਅਤੇ ਕੱਲ੍ਹ ਫਿਰ ਇਹਨਾਂ ਦਾ ਸਟਾਫ ਵੀ ਮਿਲਿਆ ਮੈਨੂੰ ਟੂ ਨੌਰਥ ਵਾਲਿਆਂ ਦਾ, ਅਤੇ ਕੱਲ੍ਹ ਮੈਂ ਨਜ਼ਾਰਾ 'ਤੇ ਲਾਈਵ ਕੀਤਾ ਸੀ ਸ਼ਾਮ ਨੂੰ, ਨਵੀਂ ਦੇ ਸ਼ੋਅ ਦੇ ਵਿੱਚ ਮੈਂ ਕਾਲ ਕਰਕੇ ਬੋਲਿਆ ਸੀ, ਅਤੇ ਨਵੀਂ ਦੇ ਸ਼ੋਅ ਦੇ ਵਿੱਚ ਫਿਰ ਉਹ ਆਏ ਟੂ ਨੌਰਥ 'ਤੇ। ਜਿਹੜੀ ਟੂ ਨੌਰਥ ਕੰਪਨੀ ਹੈ ਨਾ, ਤੁਹਾਡਾ ਡਰਾਈਵੇ ਪੱਟ ਦੂਗੀ ਸਾਰਾ, ਜੇ ਤੁਸੀਂ ਕੰਟਰੈਕਟਰ ਹੋ ਪਟਵਾ ਲਓ ਇਹਨਾਂ ਤੋਂ, ਡਰਾਈਵੇ ਨੂੰ ਆਪ ਪੱਟ ਜਾਂਦੇ ਨੇ, ਡਰਾਈਵੇ ਦੀ ਗਾਰਬੇਜ ਜਿੰਨੀ ਵੀ ਹੁੰਦੀ ਆ ਸਾਰੀ ਪਿੱਕ ਕਰਕੇ ਲੈ ਕੇ ਜਾਂਦੇ ਨੇ, ਅਤੇ ਜੇ ਕਿਸੇ ਨੇ ਡੰਪ ਕਰਨਾ, ਤੁਹਾਨੂੰ ਡੰਪ ਕਰਨੀ ਹੈ, ਲਾਈਨਾਂ 'ਚ ਲੱਗਣਾ ਪੈਂਦਾ। ਟਰੂ ਨੌਰਥ ਵਾਲਿਆਂ ਦਾ ਯਾਰਡ ਆ ਕੈਨੇਡੀ ਐਂਡ ਜੋ ਡੇਅਰੀ ਦੇ ਉੱਪਰ ਟਰੂ ਨੌਰਥ, ਅਤੇ ਤੁਸੀਂ ਉੱਥੇ ਪਹੁੰਚਣਾ 3 ਮਿੰਟ ਦੇ ਵਿੱਚ, ਡੰਪ ਕਰਕੇ ਤੁਸੀਂ ਵਿਹਲੇ ਹੋ ਜਾਣਾ ਹੈਗਾ। ਅਤੇ ਕਿਸੇ ਨੇ ਘਾਹ ਲਵਾਉਣਾ, ਡੈਮੋਲੇਸ਼ਨ ਕਰਾਉਣੀ ਆ, ਲੈਂਡ ਦੀ ਲੈਵਲ ਪੱਧਰੀ ਕਰਾਉਣੀ ਆ, ਬਹੁਤ ਸਾਰੀ ਕੰਸਟਰਕਸ਼ਨ ਸ਼ੁਰੂ ਹੋ ਚੱਲੀ ਆ ਹੁਣ, ਬਹੁਤ ਕੰਸਟਰਕਸ਼ਨ ਸਟਾਰਟ ਹੋ ਜਾਣੀ ਆ, ਲੈਂਡ ਪੱਧਰ ਕਰਾਉਣੀ ਆ, ਸੈੱਟ ਕਰਾਉਣਾ ਆ, ਇਹ ਸਾਰਾ ਕੁਛ ਟਰੂ ਨੌਰਥ ਵਾਲੇ ਕਰਦੇ ਨੇ। ਅਤੇ 416-803-0623 ਹਫ਼ਤੇ ਦੇ 7 ਦਿਨ 416-803-0623 416-803-0623 ਦੇ ਉੱਤੇ ਤੁਸੀਂ ਕਾਲ ਕਰਨੀ ਹੈ, 416-803-0623 ਨੰਬਰ 'ਤੇ ਕਾਲ ਕਰਨੀ ਹੈ। ਅਤੇ ਤੁਸੀਂ ਜਿਹੜਾ ਲੈਂਡਲੋਰਡ ਟੈਨੈਂਟ ਬੋਰਡ ਦੇ ਵਿੱਚ ਕੋਈ ਚੱਕਰ ਆ, ਉਹਦੇ ਲਈ ਕਾਲ ਕਰਨੀ ਹੈ ਤੁਸੀਂ, ਅਗਰ ਤੁਹਾਡਾ ਕਿਰਾਏਦਾਰ ਬਣ ਗਿਆ, ਬਸ ਹੁਣ ਕੱਢਣਾ ਹੀ ਬੜਾ ਔਖਾ, ਸਭ ਤੋਂ ਵੱਡਾ ਦੁੱਖ ਬਣ ਗਿਆ, ਧੀਆਂ ਪੁੱਤਾਂ ਤੋਂ ਪਰਦਾ ਲੱਗ ਗਿਆ, ਤਾਂ ਤੁਸੀਂ ਮਨਿੰਦਰ ਸਿੰਘ ਪੱਡਾ ਨੇ, ਪੀਲ ਟ੍ਰੈਫਿਕ ਡਿਫੈਂਸ ਵਾਲੇ ਨੇ, ਇੱਕ ਟ੍ਰੈਫਿਕ ਟਿਕਟ ਮਿਲ ਗਈ, ਤੁਹਾਡੀ ਰਾਤ ਦੀ ਨੀਂਦ ਉੱਡ ਗਈ ਕਿ ਇੰਸ਼ੋਰੈਂਸ ਵਾਲੇ ਮੇਰਾ ਕਰਨਗੇ ਕੀ, ਜੇ ਮੰਮੀ ਤਾਂ ਨਹੀਂ ਹੁੰਦਾ ਸੀ ਵੀ ਕੱਪੜਿਆਂ 'ਤੇ ਪਾਣੀ ਡੁੱਲ ਗਿਆ, ਰੰਗ ਡੁੱਲ ਗਿਆ, ਹੁਣ ਮੈਂ ਕੀ ਕਰੂੰ ਜੇ ਮੰਮੀ ਨੇ ਕੱਪੜੇ ਦੇਖ ਲਏ। ਅਤੇ ਇੱਦਾਂ ਹੀ ਲੋਕਾਂ ਨੂੰ ਵਕਤ ਪੈ ਜਾਂਦਾ ਕਿ ਮੇਰੀ ਟਿਕਟ ਜੇ ਟ੍ਰੈਫਿਕ ਵਾਲੀ ਇਹਨਾਂ ਨੇ ਦੇਖ ਲਈ, ਇਹ ਤਾਂ ਮੇਰਾ ਜਿਉਣਾ ਮੁਸ਼ਕਿਲ ਕਰ ਦੇਣਗੇ। ਮਨਿੰਦਰ ਸਿੰਘ ਪੱਡਾ ਕਹਿੰਦੇ ਬਾਈ ਜੀ ਕਾਲ ਕਰੋ, ਟ੍ਰੈਫਿਕ ਟਿਕਟ ਦੀ ਪ੍ਰੋਪਰ ਟੇਕ ਕੇਅਰ ਕਰਾਂਗੇ ਅਸੀਂ, ਲੈਂਡਲੋਰਡ ਟੈਨੈਂਟ ਬੋਰਡ 'ਚ ਅਸੀਂ ਪ੍ਰੋਪਰਲੀ ਟੇਕ ਕੇਅਰ ਕਰਾਂਗੇ, 90-100 ਦਿਨਾਂ 'ਚ ਤੁਹਾਡਾ ਕਿਰਾਏਦਾਰ ਬਾਹਰ ਹੂ ਤੁਰਦਾ ਕਰ ਦਾਂਗੇ। 6478640797 6478640797 6478640797 ਦੇ ਉੱਤੇ ਕਾਲ ਕਰਨੀ। ਯਾਦਵਿੰਦਰ ਕੀ ਕਹਿਣਾ ਚਾਹੁੰਦੇ ਹੋ?
3: ਹਾਂਜੀ ਸਤਿ ਸ਼੍ਰੀ ਅਕਾਲ ਜੀ, ਆਪਾਂ ਆਰ ਐਸ ਜੀ ਕਸਟਮ ਸੋਫਾ ਤੋਂ ਗੱਲ ਕਰ ਰਹੇ ਹਾਂ।
0: ਬੱਲੇ ਬੱਲੇ ਕੀ ਹਾਲ ਆ?
3: ਠੀਕ
0: ਆ। ਜਦੋਂ ਮੈਂ ਕਹਿੰਦਾ ਨਾ ਵੀ ਚਾਈਨਾ ਨੂੰ ਵਕਤ ਪਾਤਾ ਤੁਸੀਂ ਪ੍ਰਾਈਜ਼ਿੰਗ 'ਚ, ਲੋਕ ਕਾਲ ਕਰਦੇ ਤੁਹਾਨੂੰ ਚਾਈਨਾ ਦੀ ਪ੍ਰਾਈਜ਼ ਲਈ?
3: ਹਾਂਜੀ ਕਾਫੀ ਕਾਲ ਕਰਦੇ, ਹੁਣ ਸਾਡੇ ਕੋਲੇ ਮਤਲਬ ਕਸਟਮਰ ਆਏ ਸੀਗੇ ਮਾਲਟਨ ਤੋਂ, ਉਹਨਾਂ ਨੇ ਸਾਨੂੰ ਫੋਟੋ ਦਿਖਾਈ ਵੀ ਸਾਨੂੰ ਇਦਾਂ ਦਾ ਕਸਟਮ ਬਣਾ ਸਕਦੇ, ਅਸੀਂ ਬਣਾ ਕੇ ਦਿੱਤਾ ਉਹਨਾਂ ਨੂੰ।
0: ਹਾਂਜੀ
3: ਵਿਦ ਇਨ 10 ਡੇ।
0: ਹਾਂਜੀ
3: ਹਾਂ, ਅਸੀਂ 2 ਵੀਕਾਂ ਦਾ ਟਾਈਮ ਲੈਂਦੇ ਹਾਂ, ਤੇ ਉਹਦੇ ਵਿੱਚ ਵਿੱਚ ਹੀ ਅਸੀਂ ਬਣਾ ਕੇ ਦੇਈਦਾ, ਤੇ ਕਸਟਮਰ ਜਿਹੜਾ ਕਸਟਮਰ ਆ ਵੈਰੀ ਹੈਪੀ ਹੋਇਆ ਉਹ ਸਾਡੇ ਕੰਮ ਤੋਂ, ਅਸੀਂ ਪ੍ਰੋਪਰ ਵਾਟਰਪ੍ਰੂਫ ਫੈਬਰਿਕ।
0: ਤੁਸੀਂ ਨਾ ਮੈਨੂੰ ਜਿੰਨੇ ਸੁਣਦੇ ਪਏ ਹੋ, ਇੱਕ ਵਾਰ ਭਾਈ ਸਾਹਿਬ ਨੂੰ ਮਿਲ ਕੇ ਆਇਓ, ਇੰਨੀ ਸਾਫ ਰੂਹ ਨਾ, ਇੰਨੀ ਸਾਫ ਰੂਹ, ਤੁਹਾਨੂੰ ਲੱਗਣਾ ਇਹਨਾਂ ਦਾ ਕੰਮ ਰੱਬੇ ਚਲਾ ਰਿਹਾ। ਇਹ ਮੈਨੂੰ ਜਿਹੜਾ ਹੈਗਾ ਐਡ ਕਰਨ ਲਈ ਮਿਲੇ, ਮੈਂ ਇਹਨਾਂ ਨਾਲ ਐਡ ਸ਼ੁਰੂ ਕੀਤੀ ਇਹਨਾਂ ਦੀ ਫੈਕਟਰੀ ਦੇਖ ਕੇ ਆਇਆ, ਬਹੁਤ ਸਾਫ਼ ਸੁਥਰਾ ਇਨਸਾਨ ਨਹੀਂ ਹੁੰਦਾ ਜਿਹੜਾ, ਨਾ ਕਿਸੇ ਨਾਲ ਬੇਈਮਾਨੀ, ਜੋ ਗੱਲ ਸਾਹਮਣੇ ਕਹਿਣੀ ਦਸਾਂ ਨਹੁੰ ਦੀ ਕਿਰਤ ਕਰਨੀ। ਪੂਰਾ ਪਰਿਵਾਰ ਅੰਦਰ ਕੰਮ ਕਰਦਾ ਇਹਨਾਂ ਦਾ, ਪੂਰਾ ਪਰਿਵਾਰ, ਫੈਮਿਲੀ ਬਿਜ਼ਨਸ ਆ, ਐਂ ਨਹੀਂ ਹੈਗਾ ਵੀ ਕੋਈ ਬੰਦਾ ਆਇਆ ਫੜ ਕੇ ਲੈ ਗਿਆ, ਪੂਰਾ ਪਰਿਵਾਰ ਅੰਦਰ ਕੰਮ ਕਰਦਾ ਇਹਨਾਂ ਦੇ, ਇਹਨਾਂ ਦੇ ਵਾਈਫ, ਇਹਨਾਂ ਦੀ ਫੈਮਿਲੀ, ਔਰ ਪੂਰੇ ਪਰਿਵਾਰ ਵਾਂਗੂ ਤੁਹਾਡੇ ਨਾਲ ਡੀਲ ਕਰਦੇ। ਬਾਈ ਜੀ, ਤੁਹਾਡੇ ਕੋਈ ਪੁਰਾਣਾ ਸੋਫਾ ਫੋਟੋ ਲਿਆਓ ਜਾਂ ਤੁਸੀਂ ਕੋਈ ਨਵਾਂ ਬਣਾਉਣਾ, ਬੱਚਿਆਂ ਨੂੰ ਕਈ ਵਾਰੀ ਸ਼ੌਂਕ ਹੁੰਦਾ, ਤੁਸੀਂ ਬਾਈ ਜੀ ਉਹ ਇਹਨਾਂ ਤੋਂ ਇੱਕ ਵਾਰ ਫੋਟੋ ਲਿਆਓ। ਇੱਕ ਐਸਾ ਇਨਸਾਨ ਆ ਕੁਛ ਵੀ ਬਣਾ ਦੂਗਾ, ਕੁਛ ਵੀ, ਮੋਦੀ ਜੀ ਦੀ ਮੂਰਤੀ ਬਣਾਉਣੀ ਹੈ ਲੱਕੜ ਦੀ ਉਹ ਵੀ ਬਣਾ ਦੂਗਾ। 647-705-1317 RSG ਕਸਟਮ ਸੋਫਾ ਐਂਡ ਅਪਹੋਲਸਟਰੀ। ਮੈਂ ਖੁਦ ਆਪਣੇ ਸੋਫੇ ਦਿੱਤੇ ਨੇ ਪਰਸਨਲੀ ਇਹਨਾਂ ਨੂੰ, ਜਿਹੜੇ ਕਿ ਮੈਂ ਪਲਾਨ ਕਰ ਰਿਹਾ ਸੀ ਵੀ ਸਿੱਟ ਦਾਂਗੇ, ਨਵੇਂ ਲਿਆਵਾਂਗੇ, ਪਰ ਉਹਨਾਂ ਦੇ ਹੱਡ ਬਹੁਤ ਮੋਟੇ ਨੇ। ਬਾਈ ਜੀ, ਸਾਡੇ ਸੋਫਿਆਂ ਦੇ ਹੱਡ ਮੋਟੇ ਆ ਨਾ?
3: ਹਾਂਜੀ ਹਾਂਜੀ ਭਾਜੀ, ਜਦੋਂ ਜਦੋਂ ਤੁਹਾਡਾ ਸੋਫਾ ਬਣ ਕੇ ਘਰੇ ਚੱਲੇਗਾ, ਤੁਸੀਂ ਉਹਨੂੰ ਤੁਸੀਂ ਵੀ ਨਹੀਂ ਪਛਾਣ ਸਕਣਾ ਬਈ ਸਾਡਾ ਉਹੀ ਪੁਰਾਣਾ ਸੋਫਾ।
0: ਅੱਛਾ
3: ਹਾਂਜੀ,
0: ਤੇ ਇਹਨਾਂ ਨੇ ਕੱਪੜਾ ਦਿਖਾਉਂਦੇ ਨੇ ਨਾਲ, ਪਾਣੀ ਲੈ ਲੈਂਦੇ ਨੇ ਸੋਫਾ, ਚਾਹੇ ਬਾਹਰ ਰੱਖ ਲਿਓ ਡਰਾਈਵੇ ਦੇ ਵਿੱਚ, ਮੀਂਹ ਪੈਂਦਾ ਹੋਊਗਾ ਤੁਹਾਨੂੰ ਚੱਕਣ ਦੀ ਲੋੜ ਨਹੀਂ, ਪਾਣੀ ਉੱਤੇ ਡੋਲ ਦਿਓ ਗਲਾਸ ਲੈ ਕੇ, ਤੁਹਾਡੇ ਸਾਹਮਣੇ ਸਾਰਾ ਪਾਣੀ ਸੋਫੇ ਤੋਂ ਥੱਲੇ ਗਿਰ ਜੂਗਾ। ਹਰ ਤਰ੍ਹਾਂ ਦਾ ਚੀਜ਼ ਤਿਆਰ ਕਰਦੇ ਨੇ। 647-705-1317 647-705-1317 RSG ਕਸਟਮ ਸੋਫਾ ਐਂਡ ਅਪਹੋਲਸਟਰੀ। ਆਪ ਹੈਂਡੀ ਨੇ, ਆਪ ਰੇਡੀਓ 'ਤੇ ਐਡਾਂ ਕਰਨ ਲਈ ਤੁਰੇ ਨਹੀਂ ਰਹਿੰਦੇ ਅਤੇ ਵੀ ਕੰਮ ਕਿਸੇ ਨੂੰ ਫੜਾਉਣਾ, ਹੀ ਇਜ਼ ਬਾਏ ਹਿਮਸੈਲਫ। ਇਹਨੂੰ ਤੁਸੀਂ ਕਾਲ ਦੇਣੇ ਆ, ਕੰਮ ਦੇਣਾ ਅਤੇ ਤੁਹਾਨੂੰ ਰਿਜ਼ਲਟ ਦੇਣਗੇ। RSG ਕਸਟਮ ਸੋਫਾ ਐਂਡ ਅਪਹੋਲਸਟਰੀ, ਕਿਹੜੇ ਮਰਜ਼ੀ ਸ਼ਹਿਰ 'ਚੋਂ ਕਾਲ ਕਰ ਦਿਓ। ਕਸਟਮ ਮਿਹਨਤ ਕੁਰਸੀਆਂ ਤਿਆਰ ਕਰਾ ਰਿਹਾ ਆਪਣੇ ਫਰੰਟ ਯਾਰਡ ਦੇ ਵਿੱਚ ਬੈਠਣ ਦੇ ਲਈ, ਕਸਟਮ ਤਿਆਰ ਕਰਕੇ ਦੇ ਰਿਹਾ। ਮੈਂ ਤੁਹਾਡੀ ਬਾਈ ਜੀ ਐਡ ਇੱਦਾਂ ਹੀ ਕਰਦਾ ਕਿ ਮੈਂ ਉਹ ਲੈ ਕੇ ਆਇਆ ਸੀ ਵੱਡੇ ਸਟੋਰ ਤੋਂ ਇੱਕ ਤੋਂ, ਉਹ ਕੁਰਸੀਆਂ ਸੀ ਸਿੰਪਲ, ਪਰ ਤੁਸੀਂ ਮੈਨੂੰ ਸੋਫਾ ਤਿਆਰ ਕਰਕੇ ਦੇ ਰਹੇ ਹੋ ਉਹਦੇ ਨਾਲ ਦਾ, ਬਿਲਕੁਲ ਡਬਲ ਸੀਟ ਦੇ ਵਿੱਚ, ਹੈ ਨਾ?
3: ਹਾਂਜੀ, ਸੇਮ ਮੈਚ ਹੋਊਗਾ ਜੀ ਉਹ ਤੁਹਾਡਾ। ਸੇਮ
0: ਮੈਂ ਇਹਨਾਂ ਦਾ ਦੇਖ ਕੇ ਪੀਸ ਦੇਖ ਕੇ ਆਇਆ, ਬੈਠ ਕੇ ਮੇਰੀ ਫੈਮਿਲੀ ਗਈ, ਬੜੇ ਖੁਸ਼ ਹੋਏ, ਕਹਿੰਦੇ ਅਸੀਂ ਉਹ ਕੁਰਸੀਆਂ ਕਾਹਤੇ ਲੈਣੀਆਂ ਨੇ। ਬਹੁਤ ਰੀਜ਼ਨੇਬਲ ਕੀਮਤ ਆ, 647-705-1317 ਬਹੁਤ ਸ਼ੁਕਰੀਆ। 647-705-1317 ਦੇ ਉੱਤੇ ਕਾਲ ਕਰਨਾ। ਦਲਵੀਰ ਜੀ, ਕੀ ਕਹਿਣਾ ਚਾਹੁੰਦੇ ਹੋ? ਕੋਈ ਗੱਲ ਨਹੀਂ, ਨਵੀਂ ਤੇ ਮੇਰੇ ਚ ਕੋਈ ਫਰਕ ਨਹੀਂ ਹੈ। ਸਰਬੱਤ ਭਲਾ ਜੀ, ਹਾਂਜੀ
3: ਅਮਨ ਜੀ, ਦੇਖੋ ਜਿਹੜੇ ਇੰਸ਼ੋਰੈਂਸ ਦੀ ਗੱਲ ਕੀਤੀ ਆ, ਚਲੋ ਸਰਕਾਰੀ ਇੰਸ਼ੋਰੈਂਸ ਇਹਨਾਂ ਨੇ ਕੀ ਕਰਨੀ ਆ, ਅਟਲੀਸਟ ਬਜਾਏ ਨਾ ਜਿਹੜਾ ਪੋਸਟਲ ਕੋਡ ਦੇ ਅੰਡਰ ਆਪਣੀ ਲੁੱਟ ਖਸੁੱਟ ਕਰ ਰਹੇ ਨਾ, ਓਨੀ ਕੀ ਕਰਦੇ ਨਾ, ਓਨਾ ਕੀ ਹੋਰ ਲੋਕਾਂ ਨੂੰ ਰਿਲੀਫ ਮਿਲ ਜੂਗੀ।
0: ਭਾਜੀ ਕਿਉਂ ਕਰਦੇ ਨਾ, ਦੈਟਸ ਦੇਅਰ ਡਿਊਟੀ। ਤੁਸੀਂ ਮੈਨੂੰ ਹਾਇਰ ਕਰ ਰਹੇ ਹੋ ਐਗਜ਼ਾਮਪਲ ਕਿ ਅਮਨ ਜੀ ਤੁਸੀਂ ਮੇਰੀ ਸਿਕਿਉਰਿਟੀ ਕਰਨੀ ਆ ਮੇਰੇ ਟਰੱਕ ਯਾਰਡ ਦੀ, ਅਤੇ ਉੱਥੇ ਅੰਦਰ ਚੋਰੀ ਹੋਈ ਚੱਲੀ ਅਤੇ ਮੈਂ ਹਾ ਹੀ ਥੋੜ੍ਹੀ ਕਰੂੰਗਾ ਬੈਠ ਕੇ ਉੱਥੇ ਡਰਾਈਵ ਵਿੱਚ। ਹਾਂਜੀ, ਮੈਂ ਰਿਜ਼ਾਈਨ ਕਰੂੰਗਾ ਜਾਂ ਤੁਸੀਂ ਮੇਰੇ 'ਤੇ ਪੁਲਿਸ ਦੀ ਕਾਲ ਕਰਵਾਓਗੇ, ਐਂ ਕਰੋਗੇ ਕਿ ਨਹੀਂ ਕਰੋਗੇ? ਕਿਤੇ ਮੈਂ ਤਾਂ ਨਹੀਂ ਚੋਰਾਂ ਨਾਲ ਰਲਿਆ ਹੋਇਆ, ਕਰੋਗੇ ਕਿ ਨਹੀਂ ਕਰੋਗੇ?
3: ਹਾਂਜੀ
0: ਭਾਜੀ, ਇੱਥੇ ਤਾਂ ਹਾ ਹੀ ਹੋ ਰਹੀ ਹੈ ਨਾ, ਉਹ ਤਾਂ ਐਂ ਸਮਝ ਰਹੇ ਵੀ ਇੰਸ਼ੋਰ ਤਾਂ ਸਾਡਾ ਕੋਈ ਲੈਣ ਦੇਣੇ ਨਹੀਂ ਹੈਗਾ। ਇਟਸ ਅ ਹਿਊਜ ਹਿਊਜ ਪ੍ਰੋਬਲਮ ਰਾਈਟ ਨਾਓ,
3: ਬਹੁਤ ਜ਼ਿਆਦਾ।
0: ਪਹਿਲਾਂ ਇਹਨਾਂ ਨੇ ਟਰੱਕਾਂ ਦੇ ਵਿੱਚ ਕੱਚੇ ਬੰਦੇ ਜਿਨ੍ਹਾਂ ਦਾ ਕੋਈ ਪਰਮਾਨੈਂਟ ਰੈਜ਼ੀਡੈਂਸੀ ਨਹੀਂ, ਕੁਛ ਨਹੀਂ, ਡੱਗ ਫੋਨ ਉਹਨਾਂ ਨੇ ਐਂਟਰ ਹੋਣ ਦਿੱਤਾ, ਕਿਤੇ ਇਹਨਾਂ ਨੂੰ ਪਤਾ ਨਹੀਂ ਸੀਗਾ ਵੀ ਵਿਜ਼ਟਰ ਵੀਜ਼ਾ 'ਤੇ ਆ ਕੇ ਟਰੱਕਾਂ ਦੇ ਲਾਇਸੈਂਸ ਲਈ ਜਾਂਦੇ ਨੇ ਲੋਕ, ਨਹੀਂ ਪਤਾ ਸੀ ਕਿਤੇ ਇਹਨੂੰ, ਸਭ ਪਤਾ ਸੀ। ਟਰੱਕਿੰਗ ਇੰਡਸਟਰੀ 'ਚ ਐਕਸੀਡੈਂਟ ਹੋਏ, ਕਿੰਨੀਆਂ ਜਾਨਾਂ ਗਈਆਂ, ਕਿੰਨੇ ਬੰਦੇ ਮਰੇ। ਟਰੰਪ ਨੇ ਇੱਕ ਟਰੱਕ ਦੇ ਐਕਸੀਡੈਂਟ ਦੇ ਬਹਾਨੇ ਦੇ ਨਾਲ ਠੋਕਦੇ ਕਿ ਨਹੀਂ ਠੋਕਦੇ ਪੂਰੇ ਅਮਰੀਕਾ ਦੇ ਟਰੱਕ ਡਰਾਈਵਰ?
3: ਹਾਂਜੀ
0: ਭਾਜੀ, ਟਰੰਪ ਕੈਨੇਡਾ ਨੂੰ ਗਾਲਣਾ ਕੱਢਦਾ ਨਾ, ਸਭ ਤੋਂ ਵੱਧ ਉਹਦਾ ਰੌਲਾ ਮੈਂ ਪਾਇਆ ਕਰਨਾ ਸੀ, ਸਭ ਤੋਂ ਵੱਧ ਰੌਲਾ ਦਾ ਮੈਂ ਪਾਇਆ ਕਰਨਾ ਸੀ। ਕੁਛ ਵੀ ਆ, ਜੋ ਵੀ ਆ, ਉਹ ਆਦਮੀ ਤੁਰਿਆ ਹੋਇਆ, ਬਿਲੀਅਨਸ ਆਫ ਡਾਲਰ ਖਾ ਗਿਆ ਉਹ ਕੰਟਰੀ ਦੇ, ਆਪਣੇ ਪਰਿਵਾਰ ਨੂੰ ਫਾਇਦੇ ਦਵਾ ਗਿਆ, ਬਿਲੀਅਨਸ ਆਫ ਡਾਲਰਸ। ਇੱਕ ਤੁਸੀਂ ਸਰਕਾਰੀ ਗੱਦੀ 'ਤੇ ਬੈਠ ਕੇ ਜਹਾਜ਼ ਗਿਫਟ ਲੈ ਰਹੇ ਹੋ ਕਿਸੇ ਤੋਂ, ਪ੍ਰਾਈਵੇਟ, ਤੁਹਾਡੇ ਨਾਂ 'ਤੇ ਪ੍ਰਾਈਵੇਟ, ਵਾਈਟ ਹਾਊਸ ਦੇ ਨਾਂ 'ਤੇ ਨਹੀਂ ਹੈਗਾ ਉਹ ਜਹਾਜ਼, ਟਰੰਪ ਦੇ ਨਾਂ 'ਤੇ ਜਹਾਜ਼ ਆ ਉਹ ਤਾਂ ਰਿਸ਼ਵਤ ਹੀ ਆ, ਨੰਗੀ ਰਿਸ਼ਵਤ ਆ ਭਾਜੀ, ਸ਼ਰਿਆਮ ਉਹ ਲੈ ਰਹੇ ਹੋ। ਹਾਂਜੀ ਹਾਂਜੀ, ਪਰ ਤੁਸੀਂ ਕੁਛ ਐਟਲੀਸਟ ਲੋਕਾਂ ਨੂੰ ਵੀ ਤਾਂ ਦਿਖਾ ਰਹੇ ਹੋ ਨਾ, ਮੈਂ ਤੁਹਾਡੇ ਲਈ ਵੀ ਕਰੀ ਕੁਰੀ ਜਾਂਦਾ ਵਿੱਚ ਬੈਠਾ ਮਾੜਾ ਮੋਟਾ। ਮੈਨੂੰ ਕਿਹੜੇ ਲਿਬਰਲ ਐਨਡੀਪੀ ਦਾ ਬਹੁਤ ਦੂਰ ਕਰਤੇ ਭਾਜੀ, ਹੁਣ ਚਾਹੇ ਤਿੰਨ ਸਾਲ ਬਾਅਦ ਨੇ, ਪਹਿਲਾਂ ਪ੍ਰੋਵਿੰਸ਼ੀਅਲ ਤੇ ਫੈਡਰਲ ਤੋਂ ਪਹਿਲਾਂ ਆ ਦੂਜੇ ਇਲੈਕਸ਼ਨ ਆਉਣੇ ਨੇ। ਮਿਊਨਿਸਪੈਲਿਟੀਆਂ 'ਚ ਤੁਸੀਂ ਹਾਲਾਤ ਦੇਖੋ ਇਸ ਵੇਲੇ ਕੀ ਨੇ। ਡੱਗ ਫੋਰਡ ਦੇ ਸਟੇਟਮੈਂਟ ਜਦੋਂ ਮੈਂ ਟੈਂਟਨ 'ਤੇ ਸੁਣ ਰਿਹਾ ਸੀ ਤਾਂ ਮੈਂ ਹੈਰਾਨ ਸੀ ਕਿ ਇਹ ਤਾਂ ਇੰਡੀਆ ਵਾਲਾ ਕੰਮ ਹੋਣ ਲੱਗਾ, ਮੋਦੀ ਜੀ ਮਾਲੇਗਾਓਂ ਗਏ ਹੋਏ ਨੇ ਐਮਪੀ ਦੇ ਇਲੈਕਸ਼ਨ ਜਿਤਾਉਣ ਦੇ ਲਈ ਕਿਸੇ ਬੰਦੇ ਨੂੰ। ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਿਹਾ, ਉਹ ਆਦਮੀ ਕਿਸੇ ਜਗ੍ਹਾ ਨਹੀਂ ਗਿਆ ਹੈਗਾ ਇੱਦਾਂ ਇਲੈਕਸ਼ਨ ਦੇ ਵਾਸਤੇ। ਉਹ ਕੌਨਫਲਿਕਟ ਮੰਨ ਕੇ ਚੱਲਦਾ ਸੀ ਇਸ ਚੀਜ਼ ਨੂੰ, ਵੱਧੋ ਵੱਧ ਇੱਕ ਪਾਰਟੀ ਦੀ ਰੈਲੀ ਕਰ ਦਿੰਦਾ ਹੁੰਦਾ ਸੀ ਬਸ ਇੱਕ। ਉਹ ਵੀ ਉੱਥੇ ਕਦੇ ਕਹਿੰਦਾ ਨਹੀਂ ਸੀ ਕਿ ਸਾਨੂੰ ਵੋਟਾਂ ਪਾਇਓ, ਜਸਟ ਦੱਸ ਦਿੰਦਾ ਸੀ ਅਸੀਂ ਕੀਤਾ ਕੀ ਹੈ, ਥੋੜ੍ਹਾ ਜਿਹਾ ਬੋਲ ਕੇ ਉੱਠ ਕੇ ਆ ਜਾਂਦਾ ਸੀਗਾ। ਠੀਕ ਹੈ, ਇਹ ਤਾਂ ਭੁਲੇਖਾ ਪਾ ਕੇ ਲੋਕਾਂ ਨੂੰ ਨੰਗਾ ਹੋ ਗਿਆ ਭੁਲੇਖਾ। ਇੱਕ ਏਜੰਡੇ ਦੇ ਤਹਿਤ, ਧਾਰਮਿਕ ਏਜੰਡੇ ਦੇ ਤਹਿਤ ਉਹਨਾਂ ਨੂੰ ਕਈ ਲੋਕਾਂ ਨੂੰ ਮਗਰ ਲਾਇਆ ਗਿਆ। ਆਹੀ ਕੰਮ ਕਰਦੀਆਂ ਨੇ ਫੇਸਬੁੱਕ ਅਤੇ ਇੰਸਟਾਗ੍ਰਾਮ, ਲੱਭ ਕੇ ਦੱਸਦੀਆਂ ਨੇ ਕਿਹੜਾ ਬੰਦਾ ਕਿੰਨੇ ਕੁ ਯੋਗਾ ਹੈਗਾ, ਉਹ ਦੱਸ ਦਿੰਦੀਆਂ ਨੇ, ਫਿਰ ਉਹਦੇ ਹਿਸਾਬ ਨਾਲ ਉਹ ਇਲੈਕਸ਼ਨ ਕੈਂਪੇਨ ਰਨ ਕਰਦੇ। ਬਹੁਤ ਸ਼ੁਕਰੀਆ ਸਰ ਤੁਹਾਡਾ, ਥੈਂਕ ਯੂ ਸੋ ਮਚ। ਟਾਈਮ ਅਲਾਊ ਨਹੀਂ ਕਰ ਰਿਹਾ ਹੁਣ ਮੈਂ ਹੋਰ। ਰੁਪਿੰਦਰ ਕੀ ਹਾਲ ਚਾਲ ਨੇ?
4: ਰੁਪਿੰਦਰ ਕੀ ਹਾਲ?
0: ਹਾਂਜੀ ਸਤਿ ਸ਼੍ਰੀ ਅਕਾਲ ਰੁਪਿੰਦਰ ਨਾਲ ਤੁਸੀਂ ਗੱਲ ਕਰਨੀ ਹੈ। ਕਿਸੇ ਨੇ ਵੀ ਇੰਸ਼ੋਰੈਂਸ, ਤੁਹਾਡੀ ਪਰਸਨਲ ਲਾਈਫ ਡਿਸੇਬਿਲਿਟੀ ਕ੍ਰਿਟੀਕਲ, ਰੁਪਿੰਦਰ ਜੀ ਦਿਓ ਮੈਸੇਜ।
4: ਸੋ ਬਿਲਕੁਲ, ਸੋ ਕੋਈ ਵੀ ਪਰਸਨਲ ਇੰਸ਼ੋਰੈਂਸ ਤੁਸੀਂ ਲੈਣਾ ਚਾਹੁੰਦੇ ਹੋ ਆਪਣੇ ਲਈ, ਆਪਣੇ ਲਈ, ਪੇਰੈਂਟਸ ਦੇ ਲਈ, ਤਾਂ ਜ਼ਰੂਰ ਜਿਹੜਾ ਹੈਗਾ ਤੁਸੀਂ ਕੰਟੈਕਟ ਕਰ ਸਕਦੇ ਹੈਗੇ ਹੋ 416-560-1800-416-561-1800। ਸੋ ਅੱਜ ਜਿਹੜਾ ਹੈਗਾ ਮੈਂ ਪਾਲਿਸੀ ਰਿਵਿਊ ਦੀ ਗੱਲ ਕਰੂੰਗੀ, ਕਿਉਂਕਿ ਬਹੁਤ ਸਾਰੀ ਫੈਮਿਲੀਜ਼ ਕੋਲੇ ਜਿਹੜੀਆਂ ਪਾਲਿਸੀ ਆਲਰੇਡੀ ਚੱਲ ਰਹੀਆਂ ਨੇ, ਜਿਹੜਾ ਕਿ ਉਹਨਾਂ ਦੇ ਇੱਕ ਟਾਈਮ 'ਤੇ ਉਹਨਾਂ ਨੇ ਪਾਲਿਸੀ ਲਈਆਂ ਸੀ, ਬਹੁਤ ਵਧੀਆ ਉਹਨਾਂ ਦਾ ਡਿਸੀਜ਼ਨ ਸੀਗਾ ਕਿ ਉਹਨਾਂ ਨੇ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰਿਆ, ਉਹਦੇ ਬਾਰੇ ਸੋਚਿਆ, ਰਾਈਟ। ਸੋ ਬਟ ਕਈ ਵਾਰੀ ਕੀ ਹੁੰਦਾ ਹੈ ਕਿ ਹੁਣ ਆਪਣੀ ਪਾਲਿਸੀ 10 ਸਾਲ ਤੋਂ 15 ਸਾਲ ਤੋਂ ਚੱਲ ਰਹੀ ਹੈਗੀ ਆ, ਸੋ ਆਪਾਂ ਨੂੰ ਇਹ ਪਤਾ ਹੈਗਾ ਕਿ ਆਪਣੀ ਜਿਹੜੀ ਸਿਚੁਏਸ਼ਨ ਹੈਗੀ ਆ ਫਾਈਨੈਂਸ਼ੀਅਲੀ ਜਾਂ ਫੈਮਿਲੀ, ਸਾਰਾ ਚੇਂਜ ਹੁੰਦਾ ਰਹਿੰਦਾ ਟਾਈਮ ਟੂ ਟਾਈਮ, ਰਾਈਟ। ਸੋ ਮੇ ਬੀ ਜਦੋਂ ਆਪਾਂ ਪਾਲਿਸੀ ਲਈ ਸੀ ਆਪਾਂ ਸਿੰਗਲ ਸੀ, ਉਸ ਤੋਂ ਬਾਅਦ ਆਪਣੀ ਮੈਰਿਜ ਹੋ ਗਈ, ਰਾਈਟ, ਆਪਣੇ ਬੱਚੇ ਹੋ ਗਏ, ਆਪਾਂ ਆਪਣਾ ਫਸਟ ਹੋਮ ਬਾਏ ਕੀਤਾ, ਆਪਣੀ ਇਨਕਮ ਇਨਕਰੀਜ ਹੋਈ, ਆਪਾਂ ਆਪਣਾ ਸੈਕਿੰਡ ਹੋਮ ਵੀ ਬਾਏ ਕੀਤਾ, ਰਾਈਟ। ਸੋ ਆਪਣੇ ਤੇ ਜਿਹੜੇ ਹੈਗੇ ਨੇ ਡੈਟ ਜਿਹੜੇ ਹੈਗੇ ਨੇ ਟਾਈਮ ਟੂ ਟਾਈਮ ਜਿਹੜੇ ਚੇਂਜ ਹੋ ਰਹੇ ਨੇ, ਸੋ ਇਸ ਕਰਕੇ ਜਦੋਂ ਕਈ ਵਾਰੀ ਆਪਣੀ ਮੌਰਗੇਜ ਵੀ ਰਿਨਿਊ ਹੁੰਦੀ ਆ, ਆਪਣਾ ਡੈਟ ਵੀ ਐਡ ਹੋ ਸਕਦਾ ਹੈਗਾ ਆ। ਸੋ ਇਸ ਕਰਕੇ ਜਿਹੜੀ ਤੁਹਾਡੀ ਪਾਲਿਸੀ ਆ ਜਦੋਂ ਤੁਸੀਂ 10 ਸਾਲ ਪਹਿਲਾਂ ਲਈ ਸੀ, ਉਹ ਜਿਹੜੀ ਹੈਗੀ ਆ ਹੁਣ ਰਾਈਟ ਨਾਓ, ਤੁਹਾਨੂੰ ਤੁਸੀਂ ਇਹ ਚੈੱਕ ਕਰਨਾ ਕਿ ਤੁਹਾਨੂੰ ਉਹ ਸਟਿਲ ਕਵਰ ਕਰ ਰਹੀ ਹੈ ਕਿ ਨਹੀਂ ਕਰ ਰਹੀ। ਤੁਹਾਡੀ ਇਨਕਮ ਦੇ ਅਕੋਰਡਿੰਗ, ਤੁਹਾਡੇ ਡੈਟਸ ਦੇ ਅਕੋਰਡਿੰਗ ਉਹ ਪਾਲਿਸੀ ਤੁਹਾਡੇ ਲਈ ਸਟਿਲ ਵੈਲਿਡ ਹੈਗੀ ਆ ਕਿ ਨਹੀਂ, ਜਿਸ ਪਰਪਜ਼ ਲਈ ਤੁਸੀਂ ਉਹ ਪਾਲਿਸੀ ਲਈ ਸੀ ਕਿ ਉਹ ਸਟਿਲ ਸੋਲਵ ਹੋ ਰਿਹਾ ਕਿ ਨਹੀਂ ਹੋ ਰਿਹਾ। ਅਦਰਵਾਈਜ਼ ਤੁਸੀਂ ਜਿਹੜਾ ਹੈਗਾ ਆਪਣੀ ਪਾਲਿਸੀ ਨੂੰ ਮੇਰੇ ਨਾਲ ਰਿਵਿਊ ਕਰ ਸਕਦੇ ਹੈਗੇ ਹੋ। ਡਜ਼ਨਟ ਮੈਟਰ ਕਿ ਮੈਂ ਪਾਲਿਸੀ ਕੀਤੀ ਜਾਂ ਨਹੀਂ ਕੀਤੀ, ਈਵਨ ਕਿਸੇ ਹੋਰ ਐਡਵਾਈਜ਼ਰ ਨੇ ਵੀ ਪਾਲਿਸੀ ਕੀਤੀ ਆ, ਦੈਨ ਵੀ ਕੈਨ ਐਕਸੈਸ ਦੈਟ। ਸੋ ਤੁਸੀਂ ਜਿਹੜਾ ਹੈਗਾ ਉਹਨੂੰ ਮੇਰੇ ਨਾਲ ਰਿਵਿਊ ਕਰ ਸਕਦੇ ਹੈਗੇ ਹੋ। ਸੋ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਤੁਹਾਡੀ ਪਾਲਿਸੀ ਰਿਪਲੇਸ ਕਰਨੀ ਆ, ਸੋ ਆਪਾਂ ਨੂੰ ਚੈੱਕ ਕਰਨਾ ਹੈਗਾ ਜੇ ਉਹਦੇ ਵਿੱਚ ਕੁਛ ਐਡ ਅਪ ਕਰਨ ਦੀ ਜ਼ਰੂਰਤ, ਆਪਾਂ ਐਡ ਅਪ ਕਰ ਸਕਦੇ ਹੈਗੇ ਹਾਂ। ਅਦਰਵਾਈਜ਼ ਉਹ ਸਟਿਲ ਜਿਹੜੀ ਤੁਹਾਡੀ ਹੈਗੀ ਆ ਪਾਲਿਸੀ ਕੰਟੀਨਿਊ ਰਹੂਗੀ, ਕਿਉਂਕਿ ਦੇਖੋ ਕਈ ਵਾਰੀ ਕੀ ਹੁੰਦਾ ਹੈਗਾ ਆ, ਸੋ ਮੇ ਬੀ ਕਿਉਂਕਿ ਜਿਹੜੀ ਮਾਰਕੀਟ ਆ ਚੇਂਜ ਹੁੰਦੀ ਰਹਿੰਦੀ ਆ, ਸੋ ਮੇ ਬੀ ਯੂ ਕੈਨ ਗੈਟ ਏ ਬੈਟਰ ਪ੍ਰਾਈਸ, ਰਾਈਟ। ਰਾਈਟ ਨਾਓ ਵੀ ਜਿਹੜਾ ਹੈਗਾ ਇੱਕ ਵਨ ਆਫ ਦ ਮੇਜਰ ਇੰਸ਼ੋਰੈਂਸ ਕੰਪਨੀ ਦੀ ਜਿਹੜੀ ਟਰਮ ਲਾਈਫ ਇੰਸ਼ੋਰੈਂਸ ਦੀ ਜਿਹੜੀਆਂ ਪ੍ਰਾਈਜ਼ ਹੈਗੀਆਂ ਨੇ 6-10% ਡਿਕਰੀਜ਼ ਹੋਈਆਂ ਨੇ। ਸੋ ਇਸ ਕਰਕੇ ਤੁਸੀਂ ਜ਼ਰੂਰ ਜਿਹੜਾ ਹੈਗਾ ਚੈੱਕ ਕਰ ਸਕਦੇ ਹੈਗੇ ਹੋ ਕਿ ਤੁਹਾਡੇ ਕੋਲ ਆਲਰੇਡੀ ਪਾਲਿਸੀ ਹੈਗੀ ਆ, ਤੁਸੀਂ ਐਡ ਅਪ ਕਰਨਾ ਚਾਹੁੰਦੇ ਹੋ, ਆਪਣੇ ਲਈ ਨਵੀਂ ਪਾਲਿਸੀ ਲੈਣਾ ਚਾਹੁੰਦੇ ਹੈਗੇ ਹੋ, ਬੱਚਿਆਂ ਦੇ ਲਈ ਨਵੀਂ ਪਾਲਿਸੀ ਲੈਣਾ ਚਾਹੁੰਦੇ ਹੈਗੇ ਹੋ, ਪੇਰੈਂਟਸ ਦੇ ਲਈ ਕੋਈ ਫਾਈਨਲ ਕਾਸਟ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਸੋ ਜ਼ਰੂਰ ਤੁਸੀਂ ਆਪਣੀਆਂ ਜਿਹੜੀਆਂ ਨੰਬਰਸ ਨੇ ਕੋਰਸ ਨੇ ਰਿਵਿਊ ਕਰ ਸਕਦੇ ਹੈਗੇ ਹੋ। ਤੁਸੀਂ ਮੈਨੂੰ ਆਪਣੀ ਡੇਟ ਆਫ ਬਰਥ ਜਿਹੜੀ ਟੈਕਸ ਕਰ ਸਕਦੇ ਹੋ, ਉਹਦੇ ਅਕੋਰਡਿੰਗ ਜਿਹੜਾ ਹੈਗਾ ਮੈਂ ਤੁਹਾਨੂੰ ਕਾਲ ਕਰਕੇ ਜਿਹੜੀ ਤੁਹਾਡੀ ਜਿਹੜੀ ਜਿੱਦਾਂ ਆਪਾਂ ਨੀਡ ਅਨਾਲਿਸਿਸ ਕਰਕੇ ਤੁਹਾਨੂੰ ਜਿਹੜਾ ਇੱਕ ਪਾਲਿਸੀ ਆਫਰ ਜਿਹੜੀ ਕਰ ਸਕਦੀ ਹੈਗੀ ਆ। ਸੋ ਜ਼ਰੂਰ ਤੁਸੀਂ ਕੰਟੈਕਟ ਕਰਨਾ ਹੈਗਾ 416-560-1800-416-561-1800, ਜਾਂ ਤੁਹਾਡੇ ਕੋਈ ਪੇਰੈਂਟ ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ ਤੇ ਆ ਰਹੇ ਨੇ, ਤੁਸੀਂ ਕਿਤੇ ਵੀ ਘੁੰਮਣ ਜਾ ਰਹੇ ਹੈਗੇ ਹੋ, ਉਹਦੇ ਲਈ ਤੁਹਾਨੂੰ ਟਰੈਵਲ ਇੰਸ਼ੋਰੈਂਸ ਚਾਹੀਦੀ ਆ, ਤਾਂ ਉਹਦੇ ਲਈ ਵੀ ਕੰਟੈਕਟ ਕਰ ਸਕਦੇ ਹੋ 416-560-1800-416-561-1800, ਰੁਪਿੰਦਰ ਰਾਏ 416-560-1800।
0: ਥੈਂਕ ਯੂ ਸੋ ਮਚ। 416-560-1800 ਹਾਂਜੀ 416-561-1800 ਨੰਬਰ ਤੇ ਸੁਪਰ ਵੀਜ਼ਾ ਲਾਈਫ ਕ੍ਰਿਟੀਕਲ ਡਿਸੇਬਿਲਟੀ ਕਿਸੇ ਵੀ ਇੰਸ਼ੋਰੈਂਸ ਪ੍ਰੋਡਕਟ ਨੂੰ ਪਏ ਨੂੰ ਪੁਰਾਣੇ ਨੂੰ ਰਿਵਿਊ ਕਰਾਉਣਾ, ਨਵੇਂ ਨੇ ਚੈੱਕ ਕਰਾਉਣਾ, ਥੋੜ੍ਹਾ ਬਹੁਤ ਐਡ ਆਨ ਕਰਾਉਣਾ ਪੁਰਾਣੇ ਦੇ ਵਿੱਚ ਏਜ ਦੇ ਹਿਸਾਬ ਨਾਲ, ਉਹ ਵੀ ਹੋ ਸਕਦਾ ਕੋਈ ਬਿਮਾਰੀ ਆ ਗਈ ਹੈ ਵਿੱਚ, ਪੋਲਿਸੀ ਪਹਿਲਾਂ ਦੀ ਲਈ ਹੈ, ਉਹਨੂੰ ਰਿਵਿਊ ਕਰਾਉਣਾ ਕਿ ਕਲੇਮ ਵੀ ਆਜੂਗਾ ਕਿ ਨਹੀਂ ਆਊਗਾ। 416-560-1800-416-561-1800 ਅਤੇ ਦੰਦਾਂ ਦੀ ਸੰਭਾਲ ਵਾਸਤੇ ਗੁੰਜਨ ਮੇਰੇ ਨਾਲ ਹੈ ਡੈਂਟਿਸਟਰੀ ਐਟ ਰੈਂਬਲ, ਜਿੱਥੇ ਡਾਕਟਰ ਗਰੇਵਾਲ ਦੀ ਮੈਂ ਹਮੇਸ਼ਾ ਸਿਫਤ ਕਰਦਾ ਹੁੰਦਾ, ਡੈਂਟਿਸਟਰੀ ਐਟ ਰੈਂਬਲ ਟੂ ਡਾਕਟਰ ਗਰੇਵਾਲ, ਜਤਿੰਦਰ ਕੌਰ ਗਰੇਵਾਲ, ਦੂਰ ਦੇ ਸ਼ਹਿਰ ਤੋਂ ਨੇੜੇ ਤੋਂ ਸਾਰੀ ਦੁਨੀਆ ਇੱਥੇ ਆਉਂਦੀ ਹੈਗੀ ਹੈ, ਬ੍ਰੈਂਪਟਨ ਮਿਸਿਸਾਗਾ ਤੋਂ ਤਾਂ ਲੋਕ ਆਉਂਦੇ ਹੀ ਆਉਂਦੇ ਨੇ, ਪਰ ਜਿਹੜੇ ਦੂਰ ਦੇ ਸ਼ਹਿਰਾਂ ਤੋਂ ਵੀ ਲੋਕ ਆਉਂਦੇ ਨੇ। ਮੈਂ ਇਸ ਵੀਕੈਂਡ 'ਤੇ ਜਦੋਂ ਗਿਆ, ਕੁਦਰਤੀ ਮੈਨੂੰ ਇੱਕ ਫੈਮਿਲੀ ਆਪਣੇ ਰੇਡੀਓ ਤੋਂ ਵੀ ਗਏ ਅਤੇ ਆਪਣੇ ਨੋਨ ਨਿਕਲੇ, ਅਤੇ ਬੜੀ ਖੁਸ਼ੀ ਹੋਈ ਦੇਖ ਕੇ ਕਿ ਸਾਰੇ ਦੇ ਸਾਰੇ ਛੇ ਦੇ ਛੇ ਜਾਣੇ ਆਪਣੇ ਦੰਦ ਚੈੱਕ ਕਰਵਾਉਣੇ ਹੋਏ ਸੀਗੇ। ਅਤੇ ਗੁੰਜਨ, ਜਿਹੜੇ ਬੱਚਿਆਂ ਦੇ ਦੰਦ ਨੇ ਉਹ ਫ੍ਰੀ ਟੈਸਟ ਹੁੰਦੇ ਨੇ ਸਾਰੇ?
5: ਹਾਂਜੀ, ਜੇ ਕੋਈ ਵੀ ਇੰਸ਼ੋਰੈਂਸ ਨਹੀਂ ਹੈਗੀ ਤਾਂ ਵੀ ਗਵਰਨਮੈਂਟ ਉਹਨਾਂ ਨੂੰ ਹੈਲਦੀ ਸਮਾਈਲਸ ਓਨਟੈਰੀਓ ਦਿੰਦੀ ਹੈ, ਤੇ ਕੈਨੇਡੀਅਨ ਡੈਂਟਲ ਕੇਅਰ ਪਲਾਨ ਵੀ ਹੈ ਜੋ ਬੱਚਿਆਂ ਨੂੰ ਕਵਰ ਕਰਦਾ ਹੈ।
0: ਸੋ ਬੱਚਿਆਂ ਦੇ ਡੈਂਚਰ ਚੈੱਕ ਕਰਾਉਣੇ ਹੁੰਦੇ ਨੇ, ਉਹਦੇ 'ਚ ਸਭ ਤੋਂ ਵੱਧ ਖਤਰਾ ਹੁੰਦਾ। ਖਤਰਾ ਕੀ ਹੁੰਦਾ? ਉੱਪਰਲਾ ਕੀੜਾ ਜਿਹੜਾ ਲੱਗਿਆ ਦੰਦਾਂ ਨੂੰ, ਚੋਕਲੇਟਾਂ ਖਾ ਲਈਆਂ, ਆਈਸਕ੍ਰੀਮਾਂ ਖਾ ਲਈਆਂ, ਉਹ ਥੱਲੇ ਵਾਲੇ ਦੰਦ ਨੂੰ ਖਰਾਬ ਕਰ ਦਿੰਦਾ। ਇੱਕ ਤਾਂ ਉਹ ਚੈੱਕ ਕਰਾਓ, ਦੂਸਰਾ ਕਈ ਵਾਰੀ ਦੰਦ ਵਿੰਗੇ ਟੇਢੇ ਹੋ ਜਾਂਦੇ, ਉਹ ਪਹਿਲਾਂ ਹੀ ਸ਼ੇਪ ਦੇਣੀ ਪੈਣੀ ਜਦੋਂ ਨਿਕਲੇ ਨੇ ਤੁਹਾਨੂੰ। ਤੀਸਰਾ, ਇੱਕ ਐਕਸਰੇ ਨਾਲ ਪਤਾ ਲੱਗ ਜਾਂਦਾ ਦੰਦ ਅੰਦਰੋਂ ਤਾਂ ਨਹੀਂ ਖਰਾਬ ਹੋ ਰਹੇ, ਅੰਦਰਲੇ ਪਾਸੋਂ ਟੇਢੇ ਤਾਂ ਨਹੀਂ ਜਾ ਰਹੇ। ਬੱਚਿਆਂ ਦਾ ਚੈੱਕਅਪ ਬਿਲਕੁਲ ਫ੍ਰੀ ਆ। ਐ ਬੀਇੰਗ ਅ ਪੇਰੈਂਟ ਤੁਹਾਡੀ ਡਿਊਟੀ ਹੀ ਬਣਦੀ ਹੈ, ਇਹ ਨਹੀਂ ਕਿ ਜਦੋਂ ਖਰਾਬ ਹੋ ਗਏ ਉਦੋਂ ਦਿਖਾਉਣੇ ਨੇ, ਉਹ ਤੋਂ ਪਹਿਲਾਂ ਵੀ ਚੈੱਕ ਕਰਾ ਲਓ। 905-400-5111 905-451-8211 CDPEC ਕੀ ਜਿਵੇਂ ਉਹ ਕਿਹੜਾ ਪਲਾਨ ਆ, ਮੈਂ ਭੁੱਲ ਜਾਂਦਾ,
5: ਕੈਨੇਡੀਅਨ ਡੈਂਟਲ ਕੇਅਰ ਪਲਾਨ,
0: ਐਂ ਬੋਲਦਾ ਕਰੂੰਗਾ, ਕੈਨੇਡੀਅਨ ਡੈਂਟਲ ਕੇਅਰ ਪਲਾਨ ਆ। ਉਹਦੇ ਫੋਰਮ ਦੁਬਾਰਾ ਭਰ ਲਓ, ਮੈਂ ਆਪਣੇ ਕਰਾ ਲਏ ਨੇ, ਤੁਹਾਡੇ ਹੋਸਟ ਨੇ, ਤੁਸੀਂ ਵੀ ਦੁਬਾਰਾ ਕਰ ਲਓ, ਸਾਲ ਦੀ ਸਾਲ ਰਿਨਿਊਅਲ ਆ। ਜੇ ਉਹ ਬੰਦ ਹੋ ਗਈ, ਇਸ ਤੋਂ ਪਹਿਲਾਂ ਮੈਂ ਇੱਕ ਰੂਟ ਕਨਾਲ ਕਰਾਈ ਆ, ਜ਼ਿੰਦਗੀ 'ਚ ਪਹਿਲੀ ਵਾਰ ਕਰਾਈ ਸੀ, $1600 ਮੈਂ ਪੇ ਕੀਤਾ ਇੱਕ ਰੂਟ ਕਨਾਲ ਦਾ, $500 ਉਹਦੇ ਉੱਪਰ ਕੈਪ ਹੋਣੀ ਹੈ, $2100 ਬਣ ਗਿਆ ਸੀ ਇੱਕ ਜਾਣ ਦਾ ਮੇਰੀ ਦਾ। ਅਤੇ ਤੁਸੀਂ ਹੁਣ ਆਪ ਸੋਚ ਲਓ ਆਪਣੇ ਬਾਰੇ, ਹੁਣ ਤੁਹਾਡਾ 90,000 ਤੋਂ ਘੱਟ ਇਨਕਮ ਹੈ, ਫ੍ਰੀ ਹੋ ਜੂ ਸਾਰਾ ਕੁਛ। ਅਗੇਨ ਨੰਬਰ, ਡੈਂਟਿਸਟਰੀ ਐਟ ਰੈਂਬਲਰ ਕੈਨੇਡੀਅਨ ਸਟੀਲ, 905-451-8211 905-451-8211 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਥੈਂਕ ਯੂ ਗੁੰਜਨ।
5: ਥੈਂਕ ਯੂ ਜੀ।
0: ਡੈਂਟਿਸਟਰੀ ਐਟ ਰੈਂਬਲਰ, ਅਤੇ ਜਿਨ੍ਹਾਂ ਨੇ ਆਪਣਾ ਕੈਨੇਡੀਅਨ ਡੈਂਟਲ ਕੇਅਰ ਪਲਾਨ ਰਿਨਿਊ ਕਰਾਉਣਾ, ਪਤਾ ਨਹੀਂ ਲੱਗਦਾ ਹੋਣਾ ਕਿਵੇਂ ਆਪ ਨੂੰ। ਡੈਂਟਿਸਟਰੀ ਐਟ ਰੈਂਬਲਰ ਵਾਲੰਟੀਅਰ ਕੰਮ ਕਰਦੀ ਹੈ ਤੁਹਾਡੇ ਵਾਸਤੇ, ਤੁਸੀਂ ਉਹਨਾਂ ਕੋਲ ਆਓ ਨਾ ਆਓ, ਤੁਹਾਡੀ ਮਦਦ ਕਰਦੇ ਨੇ। 905-451-8211 ਸੰਤੋਸ਼ ਦੀਆਂ ਬੱਤਕਾਂ ਖੋ ਗਈਆਂ। ਸੰਤੋਸ਼ ਦੱਸੋ ਜੀ ਬੱਤਕਾਂ, ਤੁਸੀਂ ਮੈਨੂੰ ਸੰਤੋਸ਼ ਨੇ ਲਿਖਿਆ ਜੀ ਬਾਬਾ ਬੁੱਕ ਥੋੜ੍ਹਾ ਨਾ ਕਰੋ, ਕੱਲ ਕਰਿਓ, ਅੱਜ ਬਿਜ਼ੀ ਹੋਣਾ ਸ਼ੋ, ਅਤੇ ਸੰਤੋਸ਼ ਦੀਆਂ ਬੱਤਕਾਂ ਨੇ, ਬੱਤਕਾਂ ਦੱਸੋ ਸੰਤੋਸ਼ ਕਿਵੇਂ ਨੇ।
6: ਹਾਂਜੀ ਅਮਨ ਜੀ, ਮੇਰਾ ਸਵਾਲ ਹੈਗਾ, ਇੱਕ ਬੱਤਕ ਦੇ ਅੱਗੇ ਦੋ ਬੱਤਕਾਂ, ਪਿੱਛੇ ਦੇ ਬੱਤਕਾਂ, ਸੋਰੀ, ਇੱਕ ਬੱਤਕ ਦੇ ਅੱਗੇ ਦੋ ਬੱਤਕਾਂ, ਪਿੱਛੇ ਦੋ ਬੱਤਕਾਂ ਅਤੇ ਵਿਚਕਾਰ ਇੱਕ ਬੱਤਕ, ਹੁਣ ਕਿੰਨੀਆਂ ਬੱਤਕਾਂ ਹੋਣਗੀਆਂ ਟੋਟਲ?
0: ਓਕੇ, ਦੁਬਾਰਾ।
6: ਇੱਕ ਬੱਤਕ ਦੇ ਅੱਗੇ ਦੋ ਬੱਤਕਾਂ, ਪਿੱਛੇ ਦੋ ਬੱਤਕਾਂ ਅਤੇ ਵਿਚਕਾਰ ਇੱਕ ਬੱਤਕ, ਕੁੱਲ ਕਿੰਨੀਆਂ ਬੱਤਕਾਂ ਹੋਣਗੀਆਂ?
0: ਚੁੱਕ ਤੋਂ ਫਟਾ ਉੜਾ ਦੋ ਤੋਤੇ, ਦੱਸ ਦੋ ਕਿੰਨੀਆਂ ਬੱਤਕਾਂ ਨੇ। 905-673-3337 ਸੰਤੋਸ਼ ਦਾ ਸਵਾਲ, ਸੰਤੋਸ਼ ਹੀ ਜਾਣਦੀ ਜਾਂ ਖੁਦਾ ਜਾਣਦਾ ਹੈਗਾ। 905-673-3337 ਤੇ ਕਾਲ ਕਰਨੀ ਆ, ਨਾਨਕ ਡਕਟ ਕਲੀਨਿੰਗ ਵਾਲਿਆਂ ਨੂੰ ਕਾਲ ਕਰਨੀ ਆ, ਨਾਨਕ ਡਕਟ ਕਲੀਨਿੰਗ। ਤੁਹਾਡੇ ਜਿੰਨੇ ਵੀ ਮੇਰੇ ਲਿਸਨਰ ਸੁਣਦੇ ਪਏ ਨੇ, ਤੁਹਾਡੇ ਲਈ ਮੈਂ ਫਿਲਟਰ ਫ੍ਰੀ ਲਵਾਏ ਸੀਗੇ। ਮੈਂ ਹਮੇਸ਼ਾ ਕਹਿੰਦਾ ਹੁੰਦਾ ਜਦੋਂ ਡੀਲ ਬਣਾਉਂਦੇ ਨੇ ਕਿ ਇੰਨਾ ਪੇ ਬੈਕ ਕਰ ਦਿਓ ਸਾਡੇ ਕਲਾਇੰਟਸ ਨੂੰ, ਤੁਸੀਂ ਇੰਨੇ ਦੀ ਜਗ੍ਹਾ ਇੰਨੇ ਪੈਸੇ ਸਾਨੂੰ ਦੇ ਦਿਓ, ਪੈਸੇ ਅਪ ਡਾਊਨ ਕਰ ਦਈਦੇ ਆ। ਉਹਦਾ ਕਾਰਨ ਕਿ ਅਗਲੇ ਦਾ ਕੰਮ ਵੀ ਚੱਲੇ, ਤੁਹਾਨੂੰ ਵੀ ਫਾਇਦਾ ਹੋਵੇ ਅਤੇ ਸਾਡਾ ਵੀ ਬਿਜ਼ਨਸ ਚੱਲੇ। ਇਹਨੂੰ ਕਹਿੰਦੇ ਹੁੰਦੇ ਆ ਬਿਜ਼ਨਸ ਨੂੰ ਰਨ ਕਰਨ ਦੀ ਸਟ੍ਰੈਟਜੀ। ਕਿਸੇ ਨੇ ਵੀ ਕੋਈ ਐਡ ਕਰਾਉਣੀ ਆ ਆਪਣੀ, ਕਿਸੇ ਨੇ ਬਿਜ਼ਨਸ ਪ੍ਰਮੋਟ ਕਰਾਉਣਾ, ਬਿਜ਼ਨਸ ਸਟ੍ਰੈਟਜੀ ਤਿਆਰ ਕਰਨੀ ਆ, ਕਲਾਇੰਟਲ ਬੇਸ ਕਰਾਉਣਾ, ਕੰਟੈਂਟ ਕਰਾਉਣਾ ਹੈਗਾ, ਮੈਂ ਹਰ ਚੀਜ਼ ਤੁਹਾਡੇ ਲਈ ਕਰਨ ਨੂੰ ਤਿਆਰ ਹਾਂ। ਤੁਸੀਂ ਬਸ ਇੱਕ ਕਾਲ ਕਰਨੀ ਹੈ ਮੈਨੂੰ, 416-518-3200 416-518-3200 416-518-3200। ਹੁਣ ਮੈਂ ਸੰਤੋਸ਼ ਦੀਆਂ ਬੱਤਕਾਂ ਨੂੰ ਲਿਖਣ ਲੱਗਿਆ ਵੀ ਕਿਵੇਂ ਕਿਵੇਂ ਹੋਣਗੀਆਂ, ਅਤੇ ਇੱਕ ਵਾਰ ਤੁਸੀਂ ਦੱਸ ਦਿਓ। 905-673-3337 ਸਟੂਡੀਓਜ਼ ਦੇ ਨੰਬਰ ਨੇ, ਅਤੇ ਮੈਂ ਵੀ ਗੈਸ ਕਰਦਾ, ਤੁਸੀਂ ਵੀ ਗੈਸ ਕਰੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਨਹੀਂ ਇੱਕ ਨਾ ਕੱਲ੍ਹ ਭਾਈ ਨੇ ਫੋਨ ਕੀਤਾ, ਕਹਿੰਦਾ ਲੇਡੀਜ਼ ਸਾਰੀਆਂ ਨੇ ਆਹ ਜਵਾਬ ਦਿੱਤਾ, ਮੇਰਾ ਜਵਾਬ ਆ। ਮੈਂ ਕਿਹਾ ਲੇਡੀਜ਼ ਤੋਂ ਉਲਟਾ ਹੀ ਚੱਲਦਾ ਹੋਣਾ, ਘਰੇ ਵੀ ਬਾਹਰ ਵੀ। 905-673-3337 ਲੇਡੀ, ਇੱਕ ਵਾਰ ਫਿਰ ਪੁੱਛੋ ਕੁਸ਼ਚਨ, ਕਿ ਮੈਂ ਦੁਬਾਰਾ ਸਮਝਾਇਓ। ਸੰਤੋਸ਼ ਲੇਡੀ ਜੀ, ਸੰਤੋਸ਼ ਜੀ, ਉਹ ਉਹ ਮੇਰੇ ਤੋਂ ਹੋਲਡ ਪੈ ਗਿਆ, ਸੰਤੋਸ਼ ਸੋਰੀ, ਗਿਵ ਮੀ 1 ਸੈਕਿੰਡ। ਹਾਂਜੀ, ਮੈਂ ਤਾਂ ਤੁਸੀਂ ਹੋਲਡ ਤੇ ਦੱਬੇ ਗਏ ਸੀ। ਹਾਂਜੀ, ਹੁਣ ਬੋਲੋ।
6: ਇੱਕ ਬੱਤਕ ਦੇ ਅੱਗੇ ਦੋ ਬੱਤਕਾਂ, ਪਿੱਛੇ ਦੋ ਬੱਤਕਾਂ ਅਤੇ ਵਿਚਕਾਰ ਇੱਕ ਬੱਤਕ, ਕੁੱਲ ਕਿੰਨੀਆਂ ਬੱਤਕਾਂ ਹੋਣਗੀਆਂ?
0: ਕਿੰਨੀਆਂ ਬੱਤਕਾਂ ਹੋਈਆਂ ਸਾਰਿਆਂ ਦੱਸਣੀਆਂ। ਨਾਨਕ ਟੱਕ ਕਲੀਨਿੰਗ ਦਾ ਨੰਬਰ ਨੋਟ ਕਰੋ, ਡਕਟਸ ਕਲੀਨ ਕਰਾਓ ਤੇ ਸਾਰੇ ਆਪਣੇ ਫਿਲਟਰ ਵੀ ਚੇਂਜ ਕਰਵਾ ਲਓ, ਫਰਨਸ ਦੇ ਫਿਲਟਰ ਚੇਂਜ ਕਰਕੇ ਦੇਣਗੇ ਬੱਚੇ। $150 ਦੀ ਮੈਂ ਡੀਲ ਫਿਕਸ ਕਰਾਤੀ 3000 ਸਕੁਅਰ ਫੁੱਟ ਤੱਕ ਦੇ ਘਰ ਦੀ, ਕੋਈ ਐਕਸਟਰਾ ਪੈਸਾ ਨਹੀਂ ਚਾਰਜ ਹੋਊਗਾ। ਅਤੇ ਕਿਸੇ ਮਰਜ਼ੀ ਸ਼ਹਿਰ 'ਚੋਂ ਕਾਲ ਕਰੋ ਅਤੇ ਫਿਊਲ ਸਰ ਚਾਰਜ ਮਾੜੇ ਮੋਟੇ ਤੁਹਾਨੂੰ ਪੇ ਕਰਨੇ ਪੈਣਗੇ। ਨਾਨਕ ਡਕਟ ਕਲੀਨਿੰਗ 416-769-1521 416-769-1521। ਹਾਂਜੀ ਸਤਿ ਸ਼੍ਰੀ ਅਕਾਲ ਜੀ।
7: ਹਾਂਜੀ ਸਤਿ ਸ਼੍ਰੀ ਅਕਾਲ ਭਾਈ।
0: ਸਤਿ ਸ਼੍ਰੀ ਅਕਾਲ ਜੀ। ਮੇਹਰ ਜੀ ਤੁਸੀਂ ਹੋਲ ਤੇ ਰੱਖਿਓ ਇੱਕ ਮਿੰਟ ਲਈ, ਤੇ 905-673-3333 ਦੇ ਸਾਰੇ ਦੱਸ ਰਹੇ ਹੋ। ਅੱਜ ਨਾ ਤੁਹਾਡੇ ਲਈ ਕੈਨੇਡੀ ਐਂਡ ਸਟੀਲ ਵਾਲੀ ਲੋਕੇਸ਼ਨ ਦੇ ਉੱਤੇ ਲਾਈਵ ਕਾਊਂਟਰ ਲੱਗਣ ਲੱਗੇ ਨੇ। ਲਾਈਵ ਕਾਊਂਟਰ ਦੇ ਵਿੱਚ ਕੀ ਹੈ, ਕੱਲ੍ਹ ਜਲੇਬੀ ਤਿਆਰ ਕੀਤੀ ਇਹਨਾਂ ਨੇ, ਬਿਲਕੁਲ ਫ੍ਰੀ ਸੀ ਜਿੰਨੇ ਮਰਜ਼ੀ। ਅੱਜ ਵੀ ਜਿੰਨੇ ਵੀ ਲੋਕ ਆਉਣਗੇ ਸ਼ਾਮ ਨੂੰ 5 ਤੋਂ ਲੈ ਕੇ 9 ਵਜੇ ਤੱਕ 4 ਘੰਟਿਆਂ ਲਈ ਲਾਈਵ ਜਲੇਬੀ ਕੱਢੀ ਜਾਊ, ਦੇਸੀ ਘਿਓ ਵਾਲੀ ਵਿੱਚ। ਉਹਦੇ ਤੁਹਾਨੂੰ ਲਾਈਵ ਜਲੇਬੀ ਦੇ ਵਿੱਚ ਤੁਹਾਨੂੰ ਟਿੱਕੀ ਮਿਲੂਗੀ, ਇੱਕ ਖੰਨੇ ਵਾਲੀ ਟਿੱਕੀ ਜਿਹਨੂੰ ਕਹਿੰਦੇ ਨੇ, ਅਤੇ ਇੱਕ ਬਰਗਰ ਮਿਲੂਗਾ ਜਿਹੜਾ ਇਹ ਹਾਂਜੀ ਆਪਣਾ ਐਮ ਐਸ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਐਮ ਐਸ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ। ਹੈਲੋ ਮੇਹਰ ਜੀ, ਮੈਨੂੰ ਆਵਾਜ਼ ਨਹੀਂ ਆ ਰਹੀ। ਸੰਤੋਸ਼ ਤੁਹਾਨੂੰ ਆ ਰਹੀ ਹੈ
8: ਜੀ? ਬਿਲਕੁਲ ਆ ਰਹੀ ਹੈ ਜੀ।
3: ਹਾਂਜੀ ਹਾਂਜੀ, ਹੈਲੋ।
0: ਹਾਂਜੀ ਹਾਂਜੀ, ਤੁਸੀਂ ਜੋ ਰੇਡੀਓ ਤੇ ਕਾਲ ਕਰਦੇ ਹੋ ਪਲੀਜ਼ ਰੇਡੀਓ ਤੇ ਰਿਹਾ ਕਰੋ। ਹਾਂਜੀ, ਤੇ ਪਲੀਜ਼ ਕੁਇਕਲੀ ਆਪਣੀ ਇਨਫੋਰਮੇਸ਼ਨ ਦਿਓ ਅੱਜ ਕੀ ਤੁਸੀਂ ਲਾਈਵ ਜਿਹੜਾ ਬਾਹਰ ਕਾਊਂਟਰ ਲੱਗ ਰਹੇ ਨੇ, ਲਾਈਵ ਜਿਹੜੇ ਕਾਊਂਟਰ ਨੇ ਬਾਹਰ, ਤੇ ਫੂਡ ਟਰੱਕ ਨਾਲ ਲੱਗਿਆ ਹੋਊਗਾ ਰੈਸਟੋਰੈਂਟ ਦੇ ਬਾਹਰ, ਤੇ ਪੂਰੀ ਸੇਫਟੀ ਨਾਲ ਪੂਰੀ ਪ੍ਰੋਟੈਕਸ਼ਨ ਦੇ ਨਾਲ ਫੂਡ ਤਿਆਰ ਕੀਤਾ ਜਾਊਗਾ, ਤੇ ਪੂਰੀ ਪ੍ਰੋਟੈਕਸ਼ਨ ਦੇ ਨਾਲ ਇਹਨਾਂ ਨੇ ਪੂਰਾ ਉਹ ਇੱਕ ਬਣਾਇਆ ਹੋਇਆ ਫਰਿੱਜ ਜਿਹਾ ਬਣਾਇਆ ਹੋਇਆ ਬਾਹਰਲੇ ਪਾਸੇ, ਉਹ ਕਵਰਡ ਹੁੰਦਾ, ਉਹਦੇ ਵਿੱਚ ਫੂਡ ਰੱਖਿਆ ਜਾਊਗਾ। ਹਾਂਜੀ ਸਰ,
3: ਅੱਜ ਪਹਿਲੇ ਸਾਰੋ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ,
3: ਤੇ ਅੱਜ ਸਭ ਤੋਂ ਤੁਹਾਨੂੰ ਇੱਕ ਤੇ ਜਲੇਬੀ ਮਿਲੇਗੀ ਜੀ, ਦੇਸੀ ਘੇ ਵਾਲੀ, ਨਾਲ ਮਿਲੇਗਾ ਨਿਊਟਰੀ ਕੁਲਚਾ ਜੀ।
0: ਜਿਹਨੇ ਨਿਊਟਰੀ ਕੁਲਚਾ ਇੱਕ ਵਾਰ ਨਾ ਖਾ ਲਿਆ ਉਹ ਤਾਂ ਗਿਆ ਕੰਮ ਤੋਂ, ਗਿਆ ਬਿਲਕੁਲ ਕੰਮ ਤੋਂ। ਹਾਂਜੀ,
3: ਨਾਲ ਬਰਗਰ ਮਿਲੇਗਾ ਤੁਹਾਨੂੰ, ਟਿੱਕੀ ਵਾਲਾ ਬਰਗਰ ਵਿਦ ਨੂਡਲ ਜੀ।
0: ਬਰਗਰ ਦੱਸਿਓ, ਤੁਹਾਡਾ ਬਰਗਰ ਸਪੈਸ਼ਲੀ ਕਿਵੇਂ ਵਿਕਦਾ ਹੁੰਦਾ ਸੀ ਇੰਡੀਆ 'ਚ ਦੱਸਿਓ।
3: ਸਰ ਸਾਡੀ ਟਿੱਕੀ ਸਪੈਸ਼ਲ ਅਸੀਂ ਆਪ ਤਿਆਰ ਕਰਦੇ ਹਾਂ ਟਿੱਕੀ, ਜਿਹਦੇ 'ਚ ਆਪਾਂ ਐਸੀ ਚੀਜ਼ ਨਹੀਂ ਪਾਉਂਦੇ ਜਿਹੜਾ ਸਿਹਤ ਨੂੰ ਨੁਕਸਾਨ ਹੋਵੇ। ਕੋਰਨ ਸਟਾਰ ਜਿਹੜੇ ਪਾਉਂਦੇ ਨੇ ਇੰਡੀਆ, ਆਪਣਾ ਟਿੱਕੀ ਉੱਥੇ ਹੀ ਪਾਉਂਦੇ ਨੇ, ਫਰੀਆਂ ਫਰੋਜਨ ਟਿੱਕੀ ਹੁੰਦੀ
0: ਹੈ। ਜਿਹੜਾ ਤੁਸੀਂ ਵੀਡੀਓ ਨਹੀਂ ਦੇਖਦੇ ਹੁੰਦੇ, ਜਵਾਕ ਜਿਹੇ ਬਣਾਉਂਦੇ ਹੁੰਦੇ ਨੇ, ਕਟਰ ਕਟਰ ਕਰਕੇ ਪੜਾਕੇ ਬੋਲਦੇ ਹੁੰਦੇ ਨੇ ਅੰਮ੍ਰਿਤਸਰੀ ਕੁਲਚਿਆਂ ਦੇ, ਉਹ ਕੁਲਚਿਆਂ ਦੇ ਵਿੱਚ ਅਜਿਹੀਆਂ ਚੀਜ਼ਾਂ ਪਾਉਂਦੇ ਜਿਵੇਂ ਕੋਰਨ ਸਟਾਰ ਨਾ, ਗੂਗਲ 'ਤੇ ਪਾ ਲਿਓ ਕੋਰਨ ਸਟਾਰ ਕਿੰਨੀ ਕੁ ਮਾੜੀ ਆ, ਉਹ ਕੋਰਨ ਸਟਾਰ ਤੁਹਾਡੀ ਸਿਹਤ ਨੂੰ ਖਤਮ ਕਰ ਦਿੰਦੀ ਹੈ। ਜਿਵੇਂ ਇਹਨਾਂ ਨੇ ਸਾਨੂੰ ਸਿਖਾਇਆ ਪਹਿਲੀ ਵਾਰ ਕਿ ਕੋਰਨ ਸਟਾਰ ਨੂੰ ਜ਼ਮੀਨ 'ਤੇ ਡੋਲ ਦਿਓ, ਫਿਰ ਉਹਨੂੰ ਰਗੜ ਕੇ ਲਾ ਕੇ ਦੇਖੋ, ਚਾਕੂ ਨਾਲ ਉੱਤਰਦੀ ਨਹੀਂ, ਤੁਹਾਡੇ ਅੰਦਰ ਜਾ ਕੇ ਕੀ ਹੱਲ ਕਰਦੀ ਹੋਈ ਤੁਸੀਂ ਦੇਖੋ। ਸੋ ਤੁਸੀਂ ਸਾਰੇ ਨੇ ਹਾਂਜੀ ਅੱਜ ਸ਼ਾਮ ਨੂੰ 905-451-2600 ਨੰਬਰ ਹੈ, ਤੁਸੀਂ 30 ਰੈਂਬਲਰ ਡਰਾਈਵ, ਬਿਲਕੁਲ ਤੁਹਾਡੀ ਜਲੇਬੀਆਂ ਫ੍ਰੀ ਨੇ, ਬਿਲਕੁਲ ਜਿੰਨੀਆਂ ਮਰਜ਼ੀ ਖਾਓ ਆ ਕੇ, ਜਿੰਨੀਆਂ ਮਰਜ਼ੀ। 905-451-2600 ਚਪਾਟ ਲਾਉਣਗੇ ਇੰਡੀਆ ਵਾਂਗੂ, ਬੈਠਣ ਨੂੰ ਕੁਰਸੀਆਂ ਜੀ ਹੋਣਗੀਆਂ ਤੁਹਾਡੀਆਂ ਸਾਈਡ 'ਤੇ, ਤੁਸੀਂ ਆਪਣੀਆਂ ਗੱਡੀਆਂ 'ਚ ਬਹਿ ਕੇ ਖਾਣਾ ਸਾਰਿਆਂ ਨੇ ਆਪਣੀ ਆਪਣੀ ਗੱਡੀ 'ਚ। 905-451-2600 ਨੰਬਰ ਹੈ, 9054512600, ਅਤੇ ਤਵਾ ਕਿਚਨ ਵੱਲੋਂ ਇਹ ਲਗਾਇਆ ਜਾ ਰਿਹਾ ਕੈਨੇਡੀਅਨ ਸਟੀਲ ਵਾਲੀ ਲੋਕੇਸ਼ਨ, ਪਿਓਰ ਪਿਓਰ ਵੈਜੀਟੇਰੀਅਨ ਲੋਕੇਸ਼ਨ, ਕੋਈ ਮੀਟ ਨਹੀਂ ਉੱਥੇ ਬਣਦਾ, ਕੋਈ ਮੀਟ ਦਾ ਸਮਾਨ ਵੀ ਨਹੀਂ ਰੱਖਿਆ ਜਾਂਦਾ, ਪਿਓਰ ਵੈਜੀਟੇਰੀਅਨ ਲੋਕੇਸ਼ਨ। ਅਤੇ ਤੁਹਾਡੇ ਲਈ 905-451-2600 ਨੰਬਰ ਹੈ, ਤੁਸੀਂ ਇਹਦੇ 'ਤੇ ਜ਼ਰੂਰ ਕਾਲ ਕਰ ਲਿਓ। ਅਤੇ ਇੱਕ ਸਟੀਲ ਐਂਡ ਕੈਨੇਡੀ ਦੇ ਉੱਪਰ ਆ ਜਿੱਥੇ ਰੈਂਬਲਰ ਡੈਂਟਿਸਟਰੀ ਐਟ ਰੈਂਬਲਰ ਵਾਲੇ ਨੇ, ਉੱਥੇ ਨੇ, ਉੱਥੇ ਜ਼ਰੂਰ ਪਹੁੰਚਿਓ। ਏ ਬੀ ਐਸ ਆਟੋ ਕਲਿਜ਼ਨ ਬਾਈ ਜੀ, ਮੈਂ ਹਮੇਸ਼ਾ ਕਹਿੰਦਾ ਕੈਂਬਰਿਜ ਕਿਚਨ ਰੋਡ ਵੋਟ ਲੂ, ਕੈਂਬਰਿਜ ਦੇ ਏਰੀਆ 'ਚ ਕਿਸੇ ਦੀ ਕੋਈ ਗੱਡੀ 'ਚ ਕੋਈ ਡੈਂਟ ਡੁੰਟ ਪੈ ਗਿਆ, ਕੋਈ ਕੁਛ ਖਰਾਬ ਹੋ ਗਿਆ, ਅਤੇ ਤੁਸੀਂ ਜ਼ਰੂਰ ਏ ਬੀ ਐਸ ਆਟੋ ਕਲਿਜ਼ਨ ਬਾਡੀ ਵਰਕ ਪੇਂਟ ਦਾ ਕੰਮ ਕਰਦੇ, ਟਰੱਕਾਂ ਦੀ ਸੇਫਟੀ, ਟਰੱਕ ਦੀ ਚੈਸੀ ਅਤੇ ਟ੍ਰੇਲਰ ਦੀ ਚੈਸੀ ਪੇਂਟ ਕਰ ਦਿੰਦੇ ਨੇ। 416-520-1946 ਬੋਲਟਨ ਸਪਰਿੰਗ ਸ਼ਾਪ, ਕਾਰ ਅਤੇ ਟਰੱਕ ਦੀਆਂ ਕਮਾਣੀਆਂ, ਲੀਪ ਸਪਰਿੰਗ ਐਂਡ ਬੋਸ਼ਿੰਗਸ ਦਾ ਕੰਮ ਕਰਦੀ ਹੈ ਕੰਪਨੀ, ਫਾਇਰ ਬ੍ਰਿਗੇਡ ਦਾ ਕੰਮ ਕਰਦੇ ਨੇ ਇਹ, ਫਾਇਰ ਬ੍ਰਿਗੇਡ ਦੇ ਟਰੱਕਾਂ ਨੂੰ ਰਿਪੇਅਰ ਕਰਦੇ ਨੇ ਉੱਥੇ ਤੁਹਾਡੇ ਲਈ ਐਂਡ ਟੋਪ ਦਾ ਕੰਮ ਤਸੱਲੀ ਬਖਸ਼। 905-857-5522 570 ਪ੍ਰੇਸੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ, ਅਸ਼ੋਕ ਸੈਣੀ CPA CGA ਨੇ, ਉਰਜੀ ਤੋਂ ਉਰਜੀ ਫਾਈਲ ਲਿਆਓ, ਟੈਕਸ ਦਾ ਕੋਈ ਆਡਿਟ ਹੈਗਾ? ਅਸ਼ੋਕ ਸੈਣੀ CPSEJ, ਪੁਰਾਣੇ ਅਕਾਊਂਟੈਂਟ ਤੋਂ ਖੁਸ਼ ਨਹੀਂ, 905-458-1399 ਏਅਰਪੋਰਟ ਐਂਡ ਕੁਈਨ ਦੇ ਇੰਟਰਸੈਕਸ਼ਨ 'ਤੇ ਇਹਨਾਂ ਦਾ ਆਫਿਸ ਹੈ, 905-458-1399 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਔਰ RDSP ਸ਼ੇਰਜੰਗ ਸਿੰਘ ਰਾਣਾ, ਉਹਨਾਂ ਨੂੰ ਕੋਈ ਘਰ ਦੇ ਵਿੱਚ ਬਿਮਾਰ ਆ, 50 ਸਾਲ ਤੋਂ ਘੱਟ ਉਮਰ ਹੈ, ਤੁਹਾਨੂੰ ਸਰਕਾਰ ਤੋਂ ਫੰਡ ਮਿਲ ਜਾਂਦੇ ਨੇ ਬਿਮਾਰ ਬੰਦੇ ਨੂੰ, 416-910-9000, 416-910-9000। ਫਰੈਸ਼ ਗਰੋਸਰੀ ਡਿਪੂ, ਤੁਸੀਂ ਦੋ ਲੋਕੇਸ਼ਨ ਵਿਟਬੀ ਦੇ ਵਿੱਚ ਹੈ, ਡਰਮ ਦੇ ਵਿੱਚ, ਔਸ਼ਵਾ ਕਰਟਸ ਬੋਮਨਵੈਲ ਹੈਮਟਨ ਪਿਕਰਿੰਗ ਏਜੈਕਸ ਦੇ ਵਿੱਚ, ਤੁਸੀਂ ਟੋਪ ਦਾ ਨਾਮ ਵੱਡਾ ਸਟੋਰ, ਅਤੇ ਦੂਸਰੀ ਬਰੈਂਪਟਨ ਦੀ ਲੋਕੇਸ਼ਨ 905-458-1300 ਦੇ ਉੱਤੇ ਕਾਲ ਕਰਨੀ ਹੈ। ਅਤੇ ਨਾਲ ਨਾਲ ਤੁਸੀਂ ਪੰਜਾਬ ਟੈਕਸ ਸਲਿਊਸ਼ਨ ਦੇ ਜਗਜੀਤ ਸਾਚਾ ਜੀ, ਸਾਡੇ ਜਨਜਾਨ ਨੇ, ਮਿੱਤਰ ਪਿਆਰੇ ਨੇ ਸਾਡੇ ਜਗਜੀਤ ਸਾਚਾ, ਉਹਨਾਂ ਨੂੰ 416-720-3642 ਦੇ ਉੱਤੇ ਕਾਲ ਕਰਨੀ ਹੈ। ਐਟਲਸ ਕਿਚਨ ਵਾਲੇ ਨੇ ਬੇਸਮੈਂਟ ਬਣੀ ਬਣਾਈ ਨੂੰ ਲੀਗਲਾਈਜ਼ ਕਰਾਓ, 742-778-7800 ਨੰਬਰ ਹੈ, 742-778-7800 ਦੇ ਉੱਤੇ ਤੁਸੀਂ ਜਿਹੜਾ ਹੈਗਾ ਕਾਲ ਕਰਨੀ ਹੈਗੀ ਹੈ। ਪੌੜੀਆਂ ਨੇ ਨਾ ਘਰ ਦੀਆਂ, ਪੌੜੀਆਂ, ਸਟੇਅਰਸ ਹੋ ਗਈਆਂ, ਡੈੱਕ ਹੋ ਗਿਆ ਘਰ ਦੇ ਪਿੱਛੇ, ਫੈਂਸ ਕਰਾਉਣੀ ਹੈ ਘਰ ਦੇ ਪਿੱਛੇ, ਜਾਂ ਤੁਸੀਂ ਸਾਰੇ ਫਲੋਰ ਚੇਂਜ ਕਰਨੇ ਆ ਘਰ ਦੇ, ਸੁਖਦੇਵ ਸਿੰਘ ਗਿੱਲ ਹੋਣਾ ਦੀ ਕੰਪਨੀ ਆ ਗ੍ਰੇਸ ਰੈਨੋਵੇਸ਼ਨ, ਲੰਬੇ ਸਮੇਂ ਤੋਂ ਇਹ ਕੰਮ ਕਰ ਰਹੀ ਹੈ ਗ੍ਰੇਸ ਰੈਨੋਵੇਸ਼ਨ, 647-527-5057। ਪੁਰਾਣੇ ਫਲੋਰ ਨੂੰ ਵਾਰਨਿਸ਼ ਕਰਾ ਕੇ ਨਵਾਂ ਬਣਾਉਣਾ, 647-527-5057 ਦੇ ਉੱਤੇ ਤੁਸੀਂ ਜਿਹੜਾ ਕਾਲ ਕਰਨੀ ਆ ਗ੍ਰੇਸ ਰੈਨੋਵੇਸ਼ਨ ਨੂੰ। ਅਤੇ ਗ੍ਰੀਨ ਵੈਲੀ ਗਾਰਡਨ ਸੈਂਟਰ, ਮਨ ਖੁਸ਼ ਹੋ ਜੂ, ਰੂਹ ਖੁਸ਼ ਹੋ ਜੂ, ਸ਼ਾਮ ਨੂੰ ਅੱਜ ਨਿਕਲੋ, ਤਵਾ ਕਚਨਾਂ ਦੇ ਜਲੇਬੀਆਂ ਖਾਓ, ਉੱਥੇ ਬਰਗਰ ਬੁਰਗਰ 'ਚ ਚੱਕੋ, ਟਿੱਕੀਆਂ ਲਾਓ, ਇੰਡੀਆ ਮੰਗੋ ਸਟਾਈਲ 'ਤੇ ਮੰਗੋ, ਟਿੱਕੀਆਂ ਲਾਉਣਗੇ ਅੱਜ, ਇੰਡੀਆ ਸਟਾਈਲ ਮੰਗੋ, ਅਤੇ ਤੁਸੀਂ ਉਹ ਲੈ ਕੇ ਸਾਰਾ ਕੁਝ। ਗ੍ਰੀਨ ਵੈਲੀ ਵਾਲਿਆਂ ਦੀ ਲੋਕੇਸ਼ਨ 10 ਮਿੰਟ ਦੂਰ ਹੈ ਤਵਾ ਕਿਚਨ ਤੋਂ, 30 ਰੈਂਬਲ ਡਰਾਈਵ ਵਾਲੀ ਤੋਂ, ਉੱਥੇ ਪਹੁੰਚੋ, 2547 ਐਂਬਲਟਨ ਕੁਈਨ ਐਂਡ ਐਂਬਲਟਨ ਕੁਈਨ ਬਣ ਜਾਂਦੀ ਹੈ, ਕੁਈਨ ਦੀ ਐਂਬਲਟਨ ਬਣ ਜਾਂਦੀ ਹੈ, ਹੈਰੀਟੇਜ ਐਂਡ ਐਂਬਲਟਨ ਦਾ ਇੰਟਰਸੈਕਸ਼ਨ, ਐਮਾਜ਼ੋਨ ਦੇ ਬੈਕ ਸਾਈਡ ਦੇ ਉੱਤੇ। ਸਬਜ਼ੀਆਂ ਲੈ ਕੇ ਆਓ ਬਾਈ ਜੀ, ਮੇਰੀਆਂ ਤਾਂ ਅੱਧੀਆਂ ਤਿਆਰ ਹੋ ਗਈਆਂ, ਸੰਤੋਸ਼ ਦੀਆਂ ਹੋ ਗਈਆਂ, ਤੁਸੀਂ ਆਪਣੀਆਂ ਸਬਜ਼ੀਆਂ ਲਾਓ, ਹਜੇ ਤੁਹਾਡੇ ਕੋਲ 10 ਦਿਨ ਹੋਰ ਨੇ, ਫੁੱਲ ਬੂਟੇ ਸਬਜ਼ੀਆਂ ਦਰਖਤ ਫਰੂਟ ਵਾਲੇ, 647-222-5601, ਜ਼ਿੰਦਗੀ ਦੇ ਸ਼ੌਂਕ ਪੂਰੇ ਕਰੋ, 647-222-5601 ਦੇ ਉੱਤੇ ਤੁਸੀਂ ਜਿਹੜੀ ਕਾਲ ਕਰਨੀ ਆ, ਮਨਮੋਹਨ ਸਿੰਘ ਨੂੰ ਕਾਲ ਕਰਨੀ ਆ, ਆਟੋ ਇੰਸ਼ੋਰੈਂਸ ਘੱਟ ਨਹੀਂ ਰਹੀ, ਮਨਮੋਹਨ ਦਾ ਨੰਬਰ ਆ 416-990-3200, 416-990-3200। ਆਲ ਲਿੰਕ ਟਰੈਵਲ ਦੀ ਕੋਮਲ ਦਾ ਨੰਬਰ ਦਿੰਦਾ, ਦੁਨੀਆ ਕਿਤੇ ਘੁੰਮਣ ਜਾਣਾ, ਆਲ ਲਿੰਕ ਟਰੈਵਲ ਤੋਂ ਕੋਮਲ, 905-239-7711, ਸੁੱਤੇ ਪੈਨੂੰ ਵੀ ਨੰਬਰ ਯਾਦ ਰਹਿੰਦਾ ਮੈਨੂੰ, 9052397711। ਟ੍ਰਿਪਲ ਏ ਲੈਂਡਸਕੇਪਿੰਗ, ਲੈਂਡਸਕੇਪਿੰਗ 'ਚ ਟੋਪ ਦਾ ਨਾਮ, ਕੋਈ ਪਲਾਜ਼ਾ ਜਾਂ ਕੋਈ ਯਾਰਡ ਆ ਟਰੱਕਾਂ ਦਾ, ਲੈਂਡਸਕੇਪ ਕਰਾਉਣਾ, ਟੇਕ ਕੇਅਰ ਕਰਾਉਣੀ, ਸਨੋ ਰਿਮੂਵਲ ਕਰਾਉਣੀ, 647-784-1213। ਨਜ਼ਾਰਾ ਇੰਡੀਅਨ ਰੈਸਟੋ 'ਤੇ ਤੁਸੀਂ ਪਹੁੰਚਣਾ, ਪਾਰਟੀ ਆ, ਕੋਈ ਜਨਮਦਿਨ ਆ, ਕੋਈ ਵੀ, ਤੁਸੀਂ ਇੱਕ ਵਾਰ ਦੇਖ ਲੈਣਾ ਇਹਨਾਂ ਦਾ ਰੈਸਟੋਰੈਂਟ ਬਣਾਇਆ, ਇੰਨਾ ਹਾਈ ਐਂਡ, ਤੁਸੀਂ ਪਾਰਟੀ।
9: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ, 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ, 2023 ਦੀ ਬਿਲਟ ਹੈ, 3 ਬੈਡਰੂਮ 2.5 ਵਾਸ਼ਰੂਮ ਨੇ, ਮੇਨ ਫਲੋਰ 'ਤੇ ਲਿਵਿੰਗ ਡੈਨਿੰਗ ਅਤੇ ਫੈਮਿਲੀ ਏਰੀਆ ਨੇ, ਪਲੱਸ ਇਹ ਏਅਰਬਿਨ 'ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ, 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਏਅਰਬਿਨ ਤੋਂ, ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ 'ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕੋਲ 416-265-2222, ਜੇ ਗੰਡਮ ਕੋਲ 416-265-2222।

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by the listeners or callers based on information provided. Enjoy.
2: ਮੈਂ ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰੈਂਪਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ, ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
3: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ। ਚਲੋ ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸਾਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।

0: रात हम छड़ दिनी आ पर जनाब चले किथे हो?
1: मैं चलिया स्काईडम ऑटो एंड बॉडी सेंटर जेड़े कर देने मेरी कार दी केयर बेस्ट सर्विस ते फुल रिपेयर
0: ए होई हन स्काईडम ग्रुप ऑफ कंपनीज जेना दिया जीटीए दे विच चार लोकेशन ने मेरी फ्रेंड अनु दी एक्सीडेंटल कार भी फिक्स करके नवी बनाती सी
1: जी हां कारा दे नाल नाल बसा अते बड़े ट्रकां दी हर तरह दी रिपेयर अते बॉडी वर्क दा काम भी कीता जांदा है फ्रीट वास्ते बेस्ट पैकेज प्रोवाइड कीते जांदे ने बतेरी जानकारी ले कॉल करो 905-874-9878
2: Nobel Fresh Foods ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ ਟਾਪ ਕੁਆਲਿਟੀ ਤੇ ਲੋ ਲੋ ਪ੍ਰਾਈਸਾਂ ਵਿੱਚ ਨੋਬਲ ਫਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਰੈਸ਼ ਫੂਡ 2945 ਸੈਂਡਰਵੁੱਡ ਪਾਰਕਵੇ ਈਸਟ 2 Sirkeston 20 ਗਲਿੰਗਮ ਡਰਾਈਵ ਇਨ ਬ੍ਰੈਂਟਨ ਫੋਨ 2898010566 ਨੋਬਲ ਫਰੈਸ਼ ਫੂਡ
3: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340
4: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਏ ਜੀ ਜੂਨ ਮਹੀਨੇ ਦੀ 17 ਤਰੀਕ, ਸਾਲ 2026 ਦਾ ਦਿਨ ਅੱਜ ਹੋ ਗਿਆ ਜੀ, ਬੁੱਧਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਵੈਨਸਡੇ ਵਾਲੇ ਦਿਨ ਦੇ ਵਿੱਚ, ਅਤੇ ਤੁਹਾਡਾ ਦਿਨ ਹੋਵੇ ਵਧੀਆ ਜੀ। ਮੈਂ ਬਿਲਕੁਲ ਇਹੀ ਰੱਬ ਅੱਗੇ ਅਰਦਾਸ ਕਰਦੇ ਹਾਂ। ਸੋ ਸਮਾਂ ਹੋ ਗਿਆ 10:05 ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ, ਅਤੇ ਨਾਲ ਦੀ ਨਾਲ ਦੇਸੀ ਮਹੀਨੇ ਹਾੜ੍ਹ ਦੀ ਵੀ ਗੱਲ ਕਰੀਏ ਤਾਂ ਅੱਜ ਹੋ ਗਈ ਜੀ 3 ਤਰੀਕ, 3 ਹਾੜ੍ਹ ਅਤੇ ਸੰਮਤ ਚੱਲ ਰਿਹਾ ਨਾਨਕਸ਼ਾਹੀ 558। ਅਤੇ ਲਓ ਜੀ ਪਹਿਲਾਂ ਦੇਖੀਏ ਮੌਸਮ ਕੀ ਕਹਿੰਦਾ। ਮੌਸਮ ਬੜਾ ਔਸਮ ਬਣਿਆ ਹੋਇਆ, ਸੋ ਠੰਡਾ ਠੰਡਾ ਜਿਹਾ ਮੌਸਮ ਹੈ ਨਾ, ਜਿਵੇਂ ਹੁਣ ਪਹਿਲਾਂ ਇੱਕਦਮ, ਪਹਿਲਾਂ ਤਾਂ ਬਹੁਤ ਦੇਰ ਵੇਟ ਕਰਦੇ ਰਹੇ ਗਰਮੀ ਦੀ, ਹੈ ਨਾ, ਫਿਰ ਥੋੜ੍ਹੀ ਜਿਹੀ ਗਰਮੀ ਦੀ ਰੁੱਤ ਸ਼ੁਰੂ ਹੋ ਗਈ, ਪਰ ਹੁਣ ਜਿਹੜਾ ਇਸ ਵੀਕ ਇੱਦਾਂ ਹੀ ਹੈ, ਥੋੜ੍ਹਾ ਜਿਹਾ ਇੱਕ ਤਾਂ ਮੀਂਹ ਪਈ ਜਾਣਾ, ਬਾਕੀ ਠੰਡਾ ਜਿਹੀ ਮੌਸਮ ਹੈ, ਯਾਨੀ ਕਿ ਕੂਲ ਬਰੀਜ਼ ਇਜ਼ ਬਲੋਇੰਗ। ਸੋ ਅਸੀਂ ਨਾ ਸਕੂਲ 'ਚ ਅੱਟੇ ਲਾਉਂਦੇ ਹੁੰਦੇ ਸੀ, ਹੈ ਨਾ, ਜਦੋਂ ਇੰਗਲਿਸ਼ ਦੇ ਹੁੰਦੇ ਸੀ ਨਾ ਕਿ ਹਿੰਦੀ ਜਾਂ ਪੰਜਾਬੀ ਤੋਂ ਤੁਸੀਂ ਇੰਗਲਿਸ਼ ਬਣਾਉਣੀ ਹੈ। ਸੋ ਠੰਡੀ ਠੰਡੀ ਹਵਾ ਚੱਲ ਰਹੀ ਹੈ, ਅਤੇ ਫਿਰ ਕਹਿੰਦੇ ਸੀ ਵੀ ਇਹ ਸੈਂਟੈਂਸ ਬਣਨਾ, ਅਤੇ ਬਿਲਕੁਲ ਜੀ ਬਿਲਕੁਲ ਬੜੀ ਵਧੀਆ ਠੰਡੀ ਠੰਡੀ ਜਿਹੀ ਹਵਾ ਚੱਲ ਰਹੀ ਹੈ, ਅਤੇ ਪਾਰਟਲੀ ਕਲਾਊਡੀ ਡੇ ਅੱਜ

ਇਹ ਕੱਲ ਸਵੇਰ ਤੱਕ ਕੀ ਸਵੇਰੇ 6 ਵਜੇ ਤੱਕ ਬਸ ਮੀਂਹ, ਫਿਰ ਕਹਿੰਦੇ ਪਈ ਜਾਣਾ ਹੈ। ਤੇ ਲਓ ਜੀ ਸੂਰਜ ਦੇਵਤਾ ਜੀ ਬਾਏ ਬਾਏ ਕਹਿਣਗੇ 9:03 ਤੇ ਬਾਕੀ ਰਾਤ ਦਾ ਟੈਂਪਰੇਚਰ 17, 16, 15, 14 ਤੇ ਸਵੇਰੇ 5 ਵਜੇ ਹੋਊਗਾ 17 ਡਿਗਰੀ ਸੈਲਸੀਅਸ ਤੇ 5:37 ਤੇ ਸਨਰਾਈਜ਼ ਹੋਣਾ। ਕੱਲ ਨੂੰ ਵੀ ਮੀਂਹ ਜਿਹੜਾ 6-7 ਵਜੇ ਮੀਂਹ ਹੋਊਗਾ, ਫਿਰ ਹਵਾ ਵੀ ਕਾਫੀ ਚੱਲੂਗੀ। ਸੋ ਵਧੀਆ, ਕੁੱਲ ਮਿਲਾ ਕੇ ਮੌਸਮ ਬੜਾ ਵਧੀਆ ਜੀ, ਇੰਜੋਏ ਕਰੋ ਅੱਜ ਦੇ ਦਿਨ ਨੂੰ। ਅੱਛਾ, ਜਿਵੇਂ ਨਾ ਆਪਾਂ ਬੈਕ ਹੋਮ ਹੁੰਦੇ ਹਾਂ, ਉੱਥੇ ਕਦੀ ਵੀ ਟੈਂਪਰੇਚਰ ਜਾਂ ਵੈਦਰ, ਮਤਲਬ ਇੱਕ ਆਪਾਂ ਇੱਥੇ ਤਾਂ ਦੇਖਦੇ ਹਾਂ ਨਾ ਵੀ ਹਾਂਜੀ ਹੁਣ ਅਸੀਂ ਬਾਹਰ ਜਾਣਾ, ਟੈਂਪਰੇਚਰ ਕਿੰਨਾ ਕੁ ਰਹਿਣਾ, ਕਿੱਦਾਂ ਦੇ ਆਪਾਂ ਡਰੈਸਅਪ ਹੋ ਕੇ ਜਾਣਾ, ਇਹ ਵੀ ਬੜਾ ਇੱਕ ਸਵਾਲ ਇੱਥੇ ਹੁੰਦਾ। ਪਰ ਇੰਡੀਆ ਦੇ ਵਿੱਚ ਜਦੋਂ ਆਪਾਂ ਹੁੰਦੇ ਹਾਂ, ਆਪਾਂ ਕਦੀ ਧਿਆਨ ਕੀਤਾ ਇੱਦਾਂ ਵੀ ਹਾਂਜੀ ਟੈਂਪਰੇਚਰ ਕਿੰਨਾ ਤੇ ਹੁਣ ਮੀਂਹ ਪੈਣਾ ਕਿ ਧੁੱਪ ਜ਼ਿਆਦਾ ਨਿਕਲਣੀ ਹੈ ਕਿ ਹਵਾ ਜ਼ਿਆਦਾ ਵਗਣੀ ਹੈ, ਇੰਨਾ ਧਿਆਨ ਨਹੀਂ ਉੱਥੇ ਕਦੀ ਕੀਤਾ ਨਾ। ਇੱਥੇ ਮੌਸਮ ਜਿਹੜਾ ਹੈਗਾ ਬੜਾ ਆਪਾਂ ਧਿਆਨ ਰੱਖਦੇ ਹਾਂ ਵੀ ਹਾਂਜੀ ਕੀ ਹੋਣਾ ਅਗਲੇ ਸਮੇਂ ਦੇ ਵਿੱਚ, ਦੁਪਹਿਰ ਤੱਕ, ਸ਼ਾਮ ਤੱਕ, ਕੱਲ੍ਹ ਨੂੰ ਜਾਂ ਪੂਰੇ ਵੀਕ ਜਿਹੜਾ ਕਿੱਦਾਂ ਦਾ ਵੈਦਰ ਰਹਿਣਾ। ਇੱਥੇ ਵੈਦਰ ਨੂੰ ਬੜੀ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਵੀ ਪਤਾ ਲੱਗੇ ਕਿਵੇਂ ਦਾ ਟੈਂਪਰੇਚਰ ਹੈ ਤੇ ਕਿਵੇਂ ਦਾ ਮੀਂਹ ਕਦੋਂ ਆਉਣਾ, ਸਨੋ ਕਦੋਂ ਪੈਣੀ ਹੈ। ਜਦੋਂ ਸਨੋ ਵਾਲਾ ਸੀਜ਼ਨ ਹੁੰਦਾ ਉਦੋਂ ਦੇਖੋ ਪਹਿਲਾਂ ਹੀ ਦੇਖ ਲੈਂਦੇ ਆ ਹਾਂਜੀ ਹੁਣ ਸੋਮਵਾਰ ਸਨੋ ਪੈਣੀ ਹੈ, ਮੰਗਲਵਾਰ ਬੁੱਧਵਾਰ ਨਹੀਂ ਪੈਣੀ, ਅੱਗੇ ਵੀਰਵਾਰ ਪੈਣੀ ਹੈ। ਸੋ ਉਸੇ ਤਰੀਕੇ ਦੇ ਨਾਲ ਆਪਾਂ ਪਲਾਨ ਆਪਣਾ ਕਰ ਲੈਂਦੇ ਹਾਂ ਵੀ ਕਿਵੇਂ ਕਿੱਥੇ ਜਾਣਾ ਤੇ ਕਿਹੜੇ ਕੰਮ ਕਦੋਂ ਅਸੀਂ ਕਰ ਸਕਦੇ ਹਾਂ, ਨਿਬੇੜ ਸਕਦੇ ਹਾਂ ਨਾ। ਪਰ ਬੈਕ ਹੋਮ ਆਪਾਂ ਨੇ ਕਦੀ ਨਹੀਂ ਇੰਨਾ ਧਿਆਨ ਕੀਤਾ ਕਿ ਕਿੱਦਾਂ ਦਾ ਵੈਦਰ ਹੋਣ ਵਾਲਾ। ਬਸ ਇਹੀ ਹੈ, ਗਰਮੀ ਆ ਗਈ, ਸਰਦੀ ਆ ਗਈ, ਬਰਸਾਤ ਆ ਗਈ, ਇੰਨੇ ਕੁ ਤੱਕ ਹੀ ਆਪਾਂ ਆਪਣੇ ਆਪ ਨੂੰ ਰੱਖਦੇ। ਉਹ ਵੀ ਇੰਨਾ ਧਿਆਨ ਹੀ ਨਹੀਂ ਸੀ ਕਰਦੇ ਹੁੰਦੇ, ਮੈਨੂੰ ਤਾਂ ਨਹੀਂ ਲੱਗਦਾ ਵੀ ਆਪਾਂ ਕਰਦੇ ਸੀ ਨਾ, ਤੇ ਕਿਉਂਕਿ ਮੈਂ ਤਾਂ ਨਹੀਂ ਕਦੀ ਉੱਥੇ ਇੰਨਾ ਧਿਆਨ ਕੀਤਾ ਨਾ। ਆਪਾਂ ਜਾਂਦੇ ਆਉਂਦੇ ਵੀ ਸੀ, ਸੋ ਮੀਂਹ ਪੈਣਾ ਕਿ ਨਹੀਂ ਪੈਣਾ ਕਦੀ ਵੈਦਰ ਚੈੱਕ ਹੀ ਨਹੀਂ ਕੀਤਾ। ਇੱਥੇ ਵੈਦਰ ਹੀ ਚੈੱਕ ਕਰਦੇ ਰਹਿੰਦੇ ਹਾਂ, ਤੇ ਆਪਾਂ ਵੀ ਜੇ ਨਹੀਂ ਦੱਸਦੇ ਰੇਡੀਓ ਤੇ ਵੈਦਰ ਤਾਂ ਮੈਨੂੰ ਤਾਂ ਮੈਸੇਜ ਆ ਜਾਂਦੇ ਲੈ ਅੱਜ ਤਾਂ ਤੁਸੀਂ ਬਾਈ ਚਾਂਸ ਕਦੀ ਰਹਿ ਜਵੇ ਜੇ, ਹੈ ਨਾ, ਤੇ ਵੀ ਤੁਸੀਂ ਦੱਸਿਆ ਨਹੀਂ ਅੱਜ ਵੈਦਰ ਕਿੱਦਾਂ ਦਾ ਰਹਿਣਾ, ਤੇ ਜ਼ਰੂਰ ਦੱਸਿਆ ਕਰੋ। ਕਹਿੰਦੇ ਫਿਰ ਸਾਨੂੰ ਪਤਾ ਲੱਗ ਜਾਂਦਾ, ਤੇ ਕਹਿੰਦੇ ਤੁਸੀਂ ਬਿਲਕੁਲ ਐਕੂਰੇਟ ਦੱਸ ਦਿਓ। ਮੈਂ ਕਿਹਾ ਭਾਈ ਕਿਹੜਾ ਮੈਂ ਆਪਣੇ ਕੋਲੋਂ ਦੱਸਣਾ, ਮੈਂ ਵੀ ਜਿਹੜੀ ਵੈਦਰ ਰਿਪੋਰਟ ਹੁੰਦੀ ਆ ਉੱਥੋਂ ਹੀ ਤੁਹਾਨੂੰ ਜਿਹੜਾ ਵੈਦਰ ਦੀ ਜਾਣਕਾਰੀ ਦਿੰਦੇ ਹਾਂ। ਸੋ ਇੱਥੇ ਪਤਾ ਹੋਣਾ ਚਾਹੀਦਾ ਮੌਸਮ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਰਹਿਣਾ, ਹੈ ਨਾ। ਸੋ ਮੌਸਮ ਤਾਂ ਜਿਹੜਾ ਉਹ ਵਧੀਆ ਹੀ ਰਹਿਣਾ ਚਾਹੀਦਾ।

ਲਓ ਜੀ, ਤੁਹਾਡੇ ਨਾਲ ਕਰੀਏ ਗੱਲਬਾਤ। ਤੇ ਸਭ ਨਾਲੋਂ ਪਹਿਲਾਂ ਤਾਂ ਜਿਹੜੀ ਗੱਲਬਾਤ ਆਪਾਂ ਕਰੀਏ ਥੋੜੀ ਜੀ, ਔਰ ਇਹ ਗੱਲਬਾਤ ਆਪਾਂ ਨੇ ਅੱਜ ਪਹਿਲਾਂ ਤਾਂ ਕਰਨੀ ਹੈ ਕਿ ਜਿਹੜਾ ਇੱਕ ਚੀਨ ਤੇ ਜਾਪਾਨ, ਉਹਨਾਂ ਦੀ ਗੱਲ ਆਪਾਂ ਕਰੀਏ। ਉੱਥੇ ਭੂਚਾਲ ਆਇਆ, ਸੋ ਜਾਪਾਨ 'ਚ ਵੈਸੇ ਭੂਚਾਲ ਬਹੁਤ ਆਉਂਦੇ ਆ। ਕਿਤੇ ਕਿਤੇ ਤਾਂ ਇੱਦਾਂ ਹੁੰਦਾ ਵੀ ਕਦੀ ਕਦਾਈ ਕੁਛ ਹੋ ਗਿਆ ਤਾਂ ਜਿਹੜਾ ਆਪਾਂ ਨੂੰ ਸੁਣਨ ਨੂੰ ਮਿਲਦਾ ਵੀ ਹਾਂਜੀ, ਜਿਵੇਂ ਹੁਣ ਕੈਨੇਡਾ ਦੇ ਵਿੱਚ ਇੰਨੇ ਭੂਚਾਲ ਨਹੀਂ ਆਉਂਦੇ ਹੈਗੇ, ਪਰ ਪਿਛਲੇ ਸਮੇਂ 'ਚ ਇੱਥੇ ਵੀ ਇੱਕ ਦੋ ਵਾਰ ਇੱਦਾਂ ਹੋਇਆ ਕਿ ਆਏ, ਪਰ ਫਿਰ ਵੀ ਇੱਥੇ ਜਿਹੜੇ ਹੈਗੇ ਆ ਭੂਚਾਲ ਨਹੀਂ ਆਉਂਦੇ ਹੈਗੇ। ਪਰ ਕਈ ਕੰਟਰੀਜ਼ ਇੱਦਾਂ, ਇੰਡੀਆ 'ਚ ਵੀ ਆਪਾਂ ਚਲੋ ਹੁੰਦੇ ਸੀ, ਉੱਥੇ ਵੀ ਕਈ ਵਾਰ ਆ ਜਾਂਦੇ ਸੀ, ਜਲਜਲਾ ਵੀ ਇਹਨੂੰ ਕਹਿੰਦੇ ਆ। ਸੋ ਪਰ ਹੁਣ ਚੀਨ ਤੇ ਜਾਪਾਨ ਦੇ ਵਿੱਚ ਜਿਹੜਾ ਪਿੱਛੇ ਜਿਹਾ ਵੀ ਇੱਕ ਕੰਟਰੀ ਸੀਗਾ, ਉੱਥੇ ਆਇਆ ਸੀਗਾ ਭੂਚਾਲ, ਪਰ ਹੁਣ ਚੀਨ ਤੇ ਜਾਪਾਨ ਦੇ ਵਿੱਚ ਆਇਆ ਭੂਚਾਲ। ਤੇ ਬਾਕੀ ਜਿਹੜੀ G7 ਸਮਿਟ ਹੋ ਰਹੀ ਹੈ, ਉਹਦੇ ਵਿੱਚ ਜਿਹੜੇ ਆਪਣੇ ਲੀਡਰਸ ਹੈਗੇ, ਮੇਨ ਮੇਨ ਕੰਟਰੀਜ਼ ਦੇ ਉੱਥੇ ਪਹੁੰਚੇ ਹੋਏ ਆ ਤੇ ਗੱਲਾਂ ਬਾਤਾਂ ਹੋ ਰਹੀਆਂ। ਤੇ ਜਿਹਦੇ ਵਿੱਚ ਇੱਕ ਜਿਹੜੀ ਵੀਡੀਓ ਹੈ ਉਹ ਬੜੀ ਵਾਇਰਲ ਹੋ ਰਹੀ ਹੈ ਨਾ, ਕਿਉਂਕਿ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਪ੍ਰੈਜ਼ੀਡੈਂਟ ਮਿਸਟਰ ਡੋਨਲਡ ਟਰੰਪ ਹੈ ਤੇ ਉੱਧਰ ਆਪਣੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਹਿਬ ਹੈਗੇ ਆ। ਸੋ ਉਹ ਵੀਡੀਓ ਬੜੀ ਵਾਇਰਲ ਹੋ ਰਹੀ ਹੈ G7 ਸਮਿਟ ਦੇ ਵਿੱਚ, ਜਿਵੇਂ ਬਹਿ ਕੇ ਗੱਲਬਾਤ ਕਰਦੇ ਆ, ਕਾਨਫਰੰਸ ਹੁੰਦੀ ਹੈ, ਤੇ ਉਹਦੇ ਵਿੱਚ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਉਹ ਲੀਕ ਹੋ ਗਈ। ਕਿਉਂ? ਕਿਉਂਕਿ ਕਹਿੰਦੇ ਮਾਈਕ ਔਨ ਸੀਗੇ। ਪਰ ਚਲੋ, ਜਿਹੜੀ ਗੱਲਬਾਤ ਉਹਨਾਂ ਨੇ ਕੀਤੀ ਜੋ ਵੀ ਹੈ ਕੀਤੀ ਤਾਂ ਵਧੀਆ ਹੀ, ਕੋਈ ਇੱਦਾਂ ਦੀ ਗੱਲ ਨਹੀਂ ਸੀ। ਚਾਈਨਾ ਦੇ ਇਲੈਕਟ੍ਰੋਨਿਕਸ ਵਹੀਕਲ ਦੀ ਗੱਲਬਾਤ ਮਿਸਟਰ ਮਾਰਕ ਕਾਰਨੀ ਨੇ ਮਿਸਟਰ ਡੋਨਲਡ ਟਰੰਪ ਦੇ ਨਾਲ ਕੀਤੀ ਹੈ ਨਾ, ਤੇ ਉਹਦਾ ਸਪਸ਼ਟੀਕਰਨ ਜਾਂ ਉਹਨਾਂ ਨੇ ਦਿੱਤਾ। ਫਿਰ ਅੱਗੋਂ ਮਿਸਟਰ ਡੋਨਲਡ ਟਰੰਪ ਨੇ ਕਿਹਾ ਵੀ ਹਾਂ ਠੀਕ ਹੈ, ਜੇ ਇੱਦਾਂ ਤਾਂ ਕੋਈ ਗੱਲ ਨਹੀਂ ਹੈ ਨਾ, ਕੋਈ ਫਰਕ ਨਹੀਂ ਪੈਂਦਾ ਜੇ ਇਲੈਕਟ੍ਰੋਨਿਕ ਵਹੀਕਲਸ ਜੇ ਚਾਈਨਾ ਤੋਂ ਆਪਾਂ ਲਿੱਤੇ ਆ। ਤੋ ਜਿਹੜੀ ਇਹ ਉਹਨਾਂ ਨੇ ਤਾਂ ਚਲੋ ਆਪਸ 'ਚ ਗੱਲਬਾਤ ਕੀਤੀ ਸੀ, ਨਹੀਂ ਪਤਾ ਲੱਗੇ, ਪਰ ਉਹ ਲੀਕ ਹੋ ਗਈ, ਯਾਨੀ ਕਿ ਪਤਾ ਲੱਗ ਗਿਆ ਜਿਹੜੇ ਉੱਥੇ ਪ੍ਰੈਸ ਵਾਲੇ ਹੁੰਦੇ ਆ ਉਹਨਾਂ ਨੂੰ ਵੀ ਕੀ ਇਹਨਾਂ ਨੇ ਆਪਸ ਦੇ ਵਿੱਚ ਗੱਲਬਾਤ ਕੀਤੀ। ਚਲੋ, ਗੱਲਬਾਤ ਤਾਂ ਕੋਈ ਇੱਦਾਂ ਦੀ ਨਹੀਂ ਸੀ ਕਿ ਜੇ ਪਤਾ ਲੱਗ ਗਿਆ ਬਾਹਰ ਤਾਂ ਪਤਾ ਨਹੀਂ ਕੀ ਹੋ ਜਾਣਾ, ਕੋਈ ਇੱਦਾਂ ਦੀ ਗੱਲ ਨਹੀਂ ਸੀ। ਪਰ

0: ਜਿਹੜਾ ਉਹਨਾਂ ਦਾ ਪੋਸਚਰ ਸੀਗਾ, ਮਿਸਟਰ ਮਾਰਕ ਕਾਰਨੀ ਜਿਹੜੇ ਹੈ ਝੁੱਕ ਕੇ ਗੱਲਬਾਤ ਕਰ ਰਹੇ ਹੈ, ਮਿਸਟਰ ਡੋਨਲਡ ਟਰੰਪ ਚੇਅਰ 'ਤੇ ਬੈਠੇ ਆ ਉੱਦਾਂ ਦੇ ਉੱਦਾਂ ਹੀ, ਸੋ ਉਹ ਜਿਹੜਾ ਹੈਗਾ ਉਹਦੇ ਬਾਰੇ ਕਾਫੀ ਚਰਚਾ ਹੋ ਰਹੀ ਹੈ, ਗੱਲਾਂ ਬਾਤਾਂ ਹੋ ਰਹੀਆਂ ਵੀ ਇੱਦਾਂ ਉਹਨਾਂ ਨੇ ਕੀਤਾ, ਨਹੀਂ ਕਰਨਾ ਚਾਹੀਦਾ ਸੀ. ਇੱਕ ਕਈ ਵਾਰੀ ਹੁੰਦਾ ਕਿ ਜਿਸ ਤਰ੍ਹਾਂ ਮਿਸਟਰ ਮਾਰਕ ਕਾਰਨੀ ਹੈ ਕਿ ਹਾਂ ਪਤਾ ਨਹੀਂ, ਫੇਰ ਕਈ ਵਾਰੀ ਕੋਈ ਗੱਲ ਕਰਨ ਦਾ ਮੌਕਾ ਨਹੀਂ ਮਿਲਦਾ ਅਤੇ ਲੱਗਦਾ ਵੀ ਆਹ ਗੱਲ ਕਰਨੀ ਚਾਹੀਦੀ ਹੈ ਅਤੇ ਹੁਣ ਟਾਈਮ ਹੈਗਾ, ਫਟਾਫਟ ਨਾਲ ਦੀ ਨਾਲ ਡਿਬੇਟ ਲਓ, ਹੈ ਨਾ. ਇੱਦਾਂ ਵੀ ਬਹੁਤ ਹੁੰਦਾ ਅਤੇ ਇਹੀ ਉਹਨਾਂ ਨੇ ਸੋਚਿਆ ਹੋਣਾ. ਪਰ ਜਿਵੇਂ ਉਹ ਝੁੱਕ ਕੇ ਗੱਲ ਕਰ ਰਹੇ ਸੀਗੇ ਅਤੇ ਮਿਸਟਰ ਡੋਨਲਡ ਟਰੰਪ ਬੈਠੇ ਸੀਗੇ, ਸੋ ਚਲੋ ਇਹਦੇ ਵਿੱਚ ਹਲੀਮੀ ਤਾਂ ਲੱਗਦੀ ਹੈ ਮਿਸਟਰ ਮਾਰਕ ਕਾਰਨੀ ਦੀ ਕਿ ਉਹਨਾਂ ਨੇ ਕੋਈ ਇੰਨੀ ਪਰਵਾਹ ਨਹੀਂ ਕੀਤੀ, ਮੈਂ ਪ੍ਰਾਈਮ ਮਿਨਿਸਟਰ ਆਫ ਕੈਨੇਡਾ, ਮੈਂ ਇੱਦਾਂ ਖੜਾ ਹੋ ਕੇ ਝੁੱਕ ਕੇ ਗੱਲ ਕਰ ਰਿਹਾ ਅਤੇ ਇਹ ਜਿਹੜੇ ਆ ਮਿਸਟਰ ਡੋਨਲਡ ਟਰੰਪ ਬੈਠੇ ਹੋਏ ਆ ਉੱਥੇ. ਮਿਸਟਰ ਡੋਨਲਡ ਟਰੰਪ ਨੂੰ ਥੋੜ੍ਹਾ ਚਾਹੀਦਾ ਸੀਗਾ ਜੇ ਉਹ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਆ, ਚਲੋ ਨਾਲ ਚੇਅਰ ਵੀ ਸੀ, ਉਹ ਬੈਠ ਵੀ ਸਕਦੇ ਸੀਗੇ, ਹੈ ਨਾ, ਮਿਸਟਰ ਮਾਰਕ ਕਾਰਨੀ. ਪਰ ਉਹ ਚਲੋ ਉਹਨਾਂ ਨੂੰ ਲੱਗਿਆ ਵੀ ਹੁਣ ਜੇ ਗੱਲ ਕਰਨੀ ਹੈ ਕੋਈ ਨਹੀਂ ਉੱਦਾਂ ਕਰ ਰਿਹਾ. ਪਰ ਮਿਸਟਰ ਡੋਨਲਡ ਟਰੰਪ ਜਿਹੜੇ ਆ ਉਹ ਆਪਣਾ ਉੱਦਾਂ ਹੀ ਬੈਠੇ ਰਹੇ, ਕੋਈ ਇੰਨੀ ਉਹ ਨਹੀਂ ਕੀਤੀ. ਕਈ ਵਾਰ ਇਹ ਹੁੰਦਾ ਨਾ ਜੇ ਤੁਸੀਂ ਦੂਜੇ ਨਾਲ ਗੱਲ ਕਰ ਰਹੇ ਹੋ ਉਹਨਾਂ ਨੂੰ ਉਹ ਕਿੱਦਾਂ ਫੀਲ ਕਰ ਰਿਹਾ, ਉਹਨੂੰ ਤੁਸੀਂ ਥੋੜ੍ਹਾ ਜਿਹਾ ਵਧੀਆ ਵੀ ਫੀਲ ਕਰਾਉਣਾ ਹੁੰਦਾ, ਹੈ ਨਾ, ਵੀ ਚਲੋ ਜੇ ਇਹ ਝੁੱਕ ਕੇ ਗੱਲ ਕਰ ਰਿਹਾ ਜਾਂ ਮੈਂ ਖੜਾ ਹੋ ਜਾਂਦਾ ਜਾਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇੱਥੇ ਚੇਅਰ 'ਤੇ ਹੀ ਬਹਿ ਜਾਓ ਅਤੇ ਆਪਾਂ ਜਿਹੜੀ ਵੀ ਗੱਲ ਕਰਨੀ ਆਪਾਂ ਕਰ ਲਈਏ, ਹੈ ਨਾ. ਪਰ ਇੱਥੇ ਜਿਹੜਾ ਹੈਗਾ ਮਿਸਟਰ ਮਾਰਕ ਕਾਰਨੀ, ਚਲੋ ਉਹਨਾਂ ਦਾ ਲੱਗਿਆ ਕਿ ਬੜੇ ਵਧੀਆ ਉਹ ਗੱਲਬਾਤ ਕਰ ਰਹੇ ਆ, ਕੋਈ ਉਹਨਾਂ ਨੇ ਇੱਦਾਂ ਦੀ ਪਰਵਾਹ ਨਹੀਂ ਕੀਤੀ ਕਿ ਮੈਨੂੰ ਕੋਈ ਕੀ ਕਹੂਗਾ ਵੀ ਕਿੱਦਾਂ ਝੁੱਕ ਕੇ ਗੱਲ ਕਰ ਰਹੇ ਆ, ਹੈ ਨਾ. ਜਿਵੇਂ ਕਈ ਵਾਰ ਕਿਸੇ ਤੋਂ ਆਰਡਰ ਲੈਣ ਆਉਂਦਾ ਆਪਾਂ ਬੈਠੇ ਖਾਂਦੇ ਪੀਂਦੇ ਹਾਂ ਕਿਤੇ ਹੋਟਲ ਰੈਸਟੋਰੈਂਟ 'ਚ, ਉਹ ਜਿਹੜਾ ਉੱਦਾਂ ਦਾ ਉਂਝ ਲੱਗਿਆ. ਪਰ ਚਲੋ ਉਹਨਾਂ ਨੇ ਕੁਛ ਇੱਦਾਂ ਸੋਚਿਆ ਨਹੀਂ, ਪਰ ਥੋੜ੍ਹਾ ਜਿਹਾ ਇੱਥੇ ਮਿਸਟਰ ਡੋਨਲਡ ਟਰੰਪ ਜਿਹੜਾ ਹੈਗਾ ਉਹ ਸੋਚ ਸਕਦੇ ਸੀ, ਕਿਉਂਕਿ ਚਲੋ ਸਾਰੇ ਉੱਥੋਂ ਉੱਠ ਗਏ ਸੀਗੇ ਜਿਹੜੀ ਉਹਨਾਂ ਦੀ ਮੀਟਿੰਗ ਹੋ ਰਹੀ ਸੀਗੀ, ਅਤੇ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਖੜ੍ਹੇ ਹੋ ਜਾਂਦੇ, ਹੈ ਨਾ, ਉਹਨਾਂ ਨੂੰ ਥੋੜ੍ਹਾ ਜਿਹਾ ਕਨਵੀਨੀਅੰਟ ਜਿਹਾ ਮਹਿਸੂਸ ਕਰਾਉਂਦੇ. ਪਰ ਇੱਦਾਂ ਨਹੀਂ ਹੋਇਆ. ਪਰ ਚਲੋ ਜੋ ਵੀ ਹੋਇਆ, ਪਰ ਇਹ ਵੀਡੀਓ ਜਿਹੜੀ ਬੜੀ ਵਾਇਰਲ ਹੋ ਰਹੀ ਹੈ, ਔਰ ਕਹਿੰਦੇ ਵੀ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਉਹ ਤਾਂ ਸਾਰਿਆਂ ਨੂੰ ਪਤਾ ਲੱਗ ਗਈ ਵੀ ਉਹਨਾਂ ਨੇ ਕੀ ਗੱਲਬਾਤ ਕੀਤੀ. ਚਲੋ ਗੱਲਬਾਤ ਵੀ ਕੋਈ ਇੱਦਾਂ ਦੀ ਨਹੀਂ ਸੀ. ਸੋ ਬਿਲਕੁਲ ਜੀ, G7 ਸਮਿਟ ਹੈ ਜਿਹੜੀ ਉਹ ਫਰਾਂਸ ਦੇ ਵਿੱਚ ਚੱਲ ਰਹੀ ਹੈ. ਸੋ ਬਾਕੀ ਦੇਖਦੇ ਹਾਂ ਜੀ ਹੋਰ ਕੀ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆਉਂਦੀਆਂ. ਅਤੇ ਲਓ ਜੀ, ਇੱਕ ਮੈਂ ਨਿਊਜ਼ ਦੇਖ ਰਹੀ ਸੀਗੀ ਕਿ ਕਈ ਵਾਰੀ ਨਾ ਆਪਾਂ ਈ ਟ੍ਰਾਂਸਫਰ ਕਰਦੇ ਹਾਂ ਅਤੇ ਈ ਟ੍ਰਾਂਸਫਰ ਤੁਹਾਡੇ ਕੋਲੋਂ ਸਹੀ ਤਰੀਕੇ ਦੇ ਨਾਲ ਨਹੀਂ ਹੁੰਦਾ. ਤਾਂ ਇੱਕ ਕੋਈ ਲੇਡੀ ਹੈ ਜਿਹਨੇ ਈ ਟ੍ਰਾਂਸਫਰ ਕੀਤਾ ਤਾਂ ਉਹ ਗਲਤੀ ਉਹਨੇ ਈ ਟ੍ਰਾਂਸਫਰ ਕਰ ਦਿੱਤੇ ਪੈਸੇ, ਹੈ ਨਾ. ਸੋ ਫਿਰ ਕੀ ਹੋਊਗਾ? ਕਹਿੰਦੇ ਹੁਣ ਮੈਨੂੰ ਤਾਂ ਲੱਗਦਾ ਵੀ ਬੈਂਕ ਵਾਲਿਆਂ ਨਾਲ ਜਿਹੜੀ ਹੈ ਉਹਨਾਂ ਨੂੰ ਗੱਲ ਕਰਨੀ ਪੈਣੀ ਹੈ. ਈ ਟ੍ਰਾਂਸਫਰ ਫੋਰ 1900 ਸੈਂਟ ਟੂ ਰੋਂਗ ਪਰਸਨ. ਸੋ ਕਈ ਵਾਰ ਹੁੰਦਾ ਕਿ ਇੱਕਦਮ ਜਿਹੜਾ ਕਲਿੱਕ ਕਰ ਹੋ ਜਾਂਦਾ ਕਿ ਤੁਸੀਂ ਇੰਨਾ ਦੇਖਿਆ ਨਹੀਂ ਬੜੇ ਧਿਆਨ ਦੇ ਨਾਲ. ਅਤੇ ਇੱਦਾਂ ਹੀ ਕਈ ਵਾਰ ਫੋਨ ਨਾਲ ਵੀ ਹੁੰਦਾ ਕਿ ਤੁਸੀਂ ਕਈ ਵਾਰੀ, ਕਿਉਂਕਿ ਹੁਣ ਟੱਚ ਸਕਰੀਨ ਵਾਲੇ ਫੋਨ ਹੈਗੇ ਆ, ਤੁਸੀਂ ਮਾੜਾ ਜਿਹਾ ਇੱਦਾਂ ਚੈੱਕ ਜਿਹਾ ਕਰਦੇ ਹੋ ਅਤੇ ਕਈ ਵਾਰ ਥੋੜ੍ਹਾ ਜਿਹਾ ਕਲਿੱਕ ਹੀ ਹੋ ਜਾਂਦਾ ਅਤੇ ਫੋਨ ਹੀ ਲੱਗ ਜਾਂਦਾ. ਬਹੁਤੀ ਵਾਰ ਹੁੰਦਾ ਨਾ ਇੱਦਾਂ. ਸੋ ਇੱਦਾਂ ਵੀ ਬੜਾ ਹੁੰਦਾ. ਸੋ ਹਰੇਕ ਕੰਮ ਕਰੋ ਜੀ ਬੜੇ ਧਿਆਨ ਦੇ ਨਾਲ. ਸੋ ਬਿਲਕੁਲ ਜੀ, ਜੁੜੇ ਤੁਸੀਂ ਗੁਰਤਾਸ ਰੇਡੀਓ ਦੇ ਨਾਲ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ. ਅਤੇ ਜੇ ਆਪਾਂ, ਅੱਛਾ, ਕੱਲ੍ਹ ਜਿਹੜੀ ਗੱਲ ਕਰ ਰਹੇ ਸੀ ਨਾ ਉਹਦੀ ਵੀ ਗੱਲਬਾਤ ਤੁਹਾਡੇ ਨਾਲ ਆਪਾਂ ਕਰੀਏ. ਅਤੇ ਇੱਕ ਹੋਰ ਜਿਹੜੀ ਇਨਫੋਰਮੇਸ਼ਨ ਹੈ ਉਹ ਪਹੁੰਚ ਗਈ ਹੈ, ਔਰ ਇਹ ਇਨਫੋਰਮੇਸ਼ਨ ਕੀ ਹੈਗੀ ਆ, ਇਹ ਹੈਗੀ ਆ ਕਿ ਜਿਵੇਂ ਨਾ ਹੁਣ CM ਭਗਵੰਤ ਮਾਨ ਦੀ ਗੱਲਬਾਤ ਹੋ ਰਹੀ ਹੈ ਵੀ ਹਾਂਜੀ ਉਹਨਾਂ ਦੀ ਜਿਹੜੀ ਵੀਡੀਓ ਆ ਬੜੀ ਵਾਇਰਲ ਹੋਈ ਜਿਹੜੀ ਪੋਸਟ, ਅਤੇ ਉਹ 'ਤੇ ਫਿਰ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਉਹਨਾਂ ਨੂੰ ਦੋਖੀ ਕਰਾਰ ਜਿਹੜਾ ਦਿੱਤਾ ਗਿਆ, ਅਤੇ ਬੜੀ ਸਿਆਸਤ ਜਿਹੜੀ ਬੜੀ ਵੱਡੇ ਲੈਵਲ ਦੀ ਚੱਲ ਰਹੀ ਹੈ, ਹੈ ਨਾ. ਹੁਣ ਜਿਹੜੇ ਉਹਨਾਂ ਦੇ ਸਾਥੀ ਹੈ ਨਾ ਜਿਨ੍ਹਾਂ ਨੇ ਪਹਿਲਾਂ ਇਹ ਜਿਹੜੀ ਵੀਡੀਓ ਸੀਗੀ ਇਹ ਵਾਇਰਲ ਕੀਤੀ, ਹੈ ਨਾ, ਸੋਸ਼ਲ ਮੀਡੀਆ 'ਤੇ, ਹੁਣ ਉਹ ਫਿਰ ਮੀਡੀਆ ਦੇ ਸਾਹਮਣੇ ਆਏ ਆ. ਇਹ ਲੇਟੈਸਟ ਹੈ. ਭਗਵੰਤ ਮਾਨ ਦਾ ਜਿਹੜਾ ਪੁਰਾਣਾ ਸਾਥੀ ਹੈ ਨਾ ਉਹ ਹੁਣ ਕਹਿੰਦੇ ਮੀਡੀਆ ਦੇ ਸਾਹਮਣੇ ਫਿਰ ਆਇਆ, ਔਰ ਉਹਨਾਂ ਨੇ ਪਤਾ ਕੀ ਦਾਅਵਾ ਕੀਤਾ ਵੀ ਇਹ ਬਿਲਕੁਲ ਸਹੀ ਜਿਹੜੀ ਹੈ ਵੀਡੀਓ ਹੈਗੀ ਹੈ. ਉਹ ਕਹਿੰਦੇ ਆ ਵੀ ਇਹ ਤਾਂ ਹਾਲੇ ਮੇਰੇ ਕੋਲ ਤਾਂ ਕਹਿੰਦੇ ਕੁੱਲ 8 ਵੀਡੀਓ ਹੈਗੀਆਂ, ਇਹ ਤਾਂ 4 ਦਾ ਖੁਲਾਸਾ ਹਾਲੇ ਕੀਤਾ, ਹਾਲੇ ਤਾਂ 4 ਕਹਿੰਦੇ ਹੋਰ ਬਾਕੀ ਹੈਗੀਆਂ, ਅਤੇ ਬਾਕੀ ਹੁਣ ਬਹੁਤ ਕੁਛ ਸਾਹਮਣੇ ਆ ਰਿਹਾ. ਕਈ ਕਹਿ ਰਹੇ ਆ ਵੀ ਹਾਂਜੀ ਰਿਜ਼ਾਈਨ ਕਰੋ, ਪਰ ਮਿਸਟਰ ਭਗਵੰਤ ਮਾਨ ਕਹਿੰਦੇ ਇਹ ਮੇਰੀ ਹੈ ਹੀ ਨਹੀਂ, ਹੁਣ ਅੱਗੇ ਜਾ ਕੇ ਪਤਾ ਲੱਗੂਗਾ ਵੀ ਕਿਵੇਂ ਕੀ ਹੈਗਾ ਕੀ ਨਹੀਂ. ਅਤੇ ਬਾਕੀ ਹੁਣ ਇਹ ਸਾਡੇ ਜਿਹੜੇ ਲਿਸਨਰ ਆ ਉਹ ਦੱਸ ਸਕਦੇ ਵੀ ਇੱਥੇ ਭਗਵੰਤ ਮਾਨ ਹੁਣ ਅੱਗੇ ਕੀ ਕਰਨਗੇ, ਉਹਨਾਂ ਨੂੰ ਅਸਤੀਫਾ ਦੇਣ ਦੀ ਲੋੜ ਹੈਗੀ ਹੈ, ਅਸਤੀਫਾ ਦੇਣਗੇ ਕਿਉਂਕਿ ਸਿਆਸਤ 'ਚ ਬੜਾ ਕੁਛ ਚੱਲਦਾ ਹੁੰਦਾ ਹੈ ਨਾ, ਬੜਾ ਉਹਨਾਂ ਨੂੰ ਹੁੰਦਾ ਵੀ ਜਿਹੜਾ ਬਣਿਆ ਉਹਨੂੰ ਕਿਸ ਤਰੀਕੇ ਆਪਾਂ ਲਾਈਏ ਥੱਲੇ, ਇਹ ਬੜਾ ਹੁੰਦਾ। ਹੁਣ ਜਦੋਂ ਜਿਹੜੇ ਆਪਣੇ ਬਾਦਲ ਸਾਹਿਬ ਹੈਗੇ ਆ, ਛੋਟੇ ਬਾਦਲ ਸਾਹਿਬ, ਉਹਨਾਂ ਨੂੰ ਸੁਖਬੀਰ ਬਾਦਲ ਨੂੰ, ਉਹ ਤਾਂ ਸਾਰਾ ਕੁਛ ਮੰਨ ਗਏ ਹੈ ਨਾ, ਬੇਅਦਬੀ ਮਾਮਲਿਆਂ ਦੇ ਵਿੱਚ ਕਾਨੂੰਨ ਵੀ ਬਣ ਗਿਆ, ਪਤਾ ਨਹੀਂ ਉਹਨਾਂ ਨੂੰ ਆਪਣਾ ਖਤਰਾ ਖਾਂਦਾ ਹੈ ਨਾ, ਅਤੇ ਉਹ ਕਹਿੰਦੇ ਹੁਣ ਇਹਨੂੰ ਵੀ ਫਸਾਓ। ਅਤੇ ਬਾਕੀ ਹੁਣ ਦੇਖਦੇ ਹਾਂ ਵੀ ਭਗਵੰਤ ਮਾਨ ਅਸਤੀਫਾ ਦੇਣਗੇ, ਕਿਉਂਕਿ ਉਹ ਤਾਂ ਕਹਿੰਦੇ ਆ ਉਹੀ ਗੱਲ ਹੈ, ਸਿਆਸਤ ਹੈ, ਮੇਰੀ ਵੀਡੀਓ ਨਹੀਂ ਹੈਗੀ, ਪਰ ਕਈ ਕਹਿੰਦੇ ਆ ਵੀ ਨਹੀਂ ਹੈਗੀ ਇਹਨਾਂ ਦੀ ਵੀਡੀਓ। ਹਾਂਜੀ ਸਰ, ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ, ਕੈਸੀ ਹੈ ਆਪ?
0: ਜੀ ਜੀ ਬਹੁਤ ਅੱਛੇ ਸਰ, ਆਪ ਸੁਣਾਏ।
1: ਮੈਂ ਕਹਿ ਰਹਾ ਥਾ ਕਿ ਇਹ ਇਲੈਕਟ੍ਰੋਨਿਕ ਜੋ ਆਪਨੇ ਕਹਾ ਟ੍ਰਾਂਸਫਰ ਕਰਤੇ ਵਗੈਰਾ, ਇਸਮੇ ਬੇਸਿਕ ਚੀਜ਼ ਇਹ ਹੈ ਬੀਬੀ ਕਿ ਜਿਤਨੇ ਵੀ ਲੋਕ ਇਹ ਕਰ ਰਹੇ ਨਾ, ਉਨਕੋ ਚਾਹੀਏ ਕਿ ਥੋੜਾ ਬਹੁਤ ਕੰਪਿਊਟਰ ਕੀ ਯਾ ਸੈਲਫੋਨ ਕੀ ਨੌਲੇਜ ਹੋਣਾ। ਅਬ ਕਿਉਂਕਿ ਹਰ ਪ੍ਰੋਗਰਾਮ ਇੱਕ ਅਲੱਗ ਅੰਦਾਜ਼ ਕਾ ਹੋਤਾ, ਹਰ ਐਪ ਇੱਕ ਅਲੱਗ ਚੀਜ਼ ਹੋਤੀ, ਤੋ ਉਸਮੇ ਜਾਣਾ ਫਿਰ ਵਹਾਂ ਸੇ ਨਿਕਲਣਾ ਬਿਲਕੁਲ ਐਸੀ ਹੈ ਜੈਸਾ ਚੱਕਰਵਿਊਹ ਮਹਾਭਾਰਤ ਮੇ ਅਰਜੁਨ ਜਾ ਸਕਤਾ, ਅਭਿਮਨੂ ਨਹੀਂ ਜਾ ਸਕਤਾ, ਅਭਿਮਨੂ ਗਿਆ ਤੋ ਅੰਦਰ ਫਸ ਜਾਤਾ। तो मैं इसलिए कह रहा हूँ हमेशा नॉलेज जरूरी है, जिस चीज की नॉलेज है तो वो उस चीज में जाइए, नहीं तो अपने बच्चों से या कोई सेक्शन उसमें बैंक में जाते, जिधर भी जाते वहां पे हेल्प आउट का एक रहता बोर्ड, उन्हें बोलता आपको टेक्निकल चीजें नहीं मालूम, मुझे मैनू नहीं पता सी, तुसी गाइड कर दो, तो वो हेल्प कर देते। हेल्प लेना अच्छी चीज है, बनिस्बत के रॉन्ग जाके फंस जाना या अपने पैसे फंसा देना, फिर निकालना बड़ा मुश्किल होता। मेरे साथ एक चीज हुई, मैं जो है इंडिया के बैंक से कुछ पैसे ट्रांसफर चाह रहा था, वो ट्रांसफर तो कर लिया लेकिन ये यहाँ के बैंक में एटीएम में मशीन में इत्तेफाक से पैसे खत्म हो गए, बहुत कम होता है ऐसा, मगर हो गया, लक है जो भी है। उसमें से प्रिंट निकल के आ गई बीबी कि पैसे आपके पास नहीं है, पैसे विदड्रॉ नहीं, ट्रांजेक्शन कैंसिल। मैंने कहा ठीक है भाई, हो सकता बैंक में नहीं हो। फिर मैं आया, जब कंप्यूटर अपना खोला तो देखा तो इंडिया की करेंसी से पैसे 50,000 रुपीज इंडियन गायब। मैं परेशान हो गया, मैं बोला यार पैसे तो यहाँ मिले ही नहीं, फिर कैसे कितने चले गए थी। फिर इंडिया फोन करा, नेक्स्ट डे मॉर्निंग आता, मसला ये यहाँ है, यहाँ रात है वहां दिन है, वहां दिन है यहाँ रात है, बैंक के टाइम, बड़ा तकलीफ हुई। फिर मैनेजर से बात करा तो उसने कहा जी वो बेंगलोर में है, ये सेक्शन के इंचार्ज बेंगलोर में होते हैं, आप बेंगलोर के नंबर पे कॉल कीजिए। फिर बेंगलोर कॉल किया, उन्होंने कहा जी चेन्नई में है, चेन्नई कॉल करिए। तो मैं पूछ रहा हूँ आप नचाएंगे मैं नाचूंगा, ये सब चीजों से छोड़ना चाहिए परहेज। बिल आखिर बादल होने के एक हफ्ते के बाद वो लोग मेरे 50,000 वापस करे और साथ में मेरे 55 रुपए और आए। तो मैं पूछा ये 55 रुपीज और कह के, तो बोले आपके इतने दिन इस्तेमाल करे ना पैसे उसका इंटरेस्ट।
0: अच्छा
1: जरा देखिए आप, तो ऐसे लाखों रुपए रहते इस्तेमाल कर लेते आपके पैसे को, यूज करते, वो जानबूझ के आपको बोलते कि ये काम नहीं हो रहा लेकिन वो पीछे आपका काम कर देते। ये चीजों को अवॉइड करिए, अवेयरनेस लाए, आप बहुत बहुत शुक्रिया। नॉलेज है तो आप वो अपना करिए फोन से, नहीं तो शराफत से वहां चले जाइए बैंक में और उनसे बोलिए भाई मुझे नहीं आता, आप मेरी हेल्प कर दो। बस ये
0: जी, बहुत बहुत धन्यवाद जी, थैंक यू थोड़ा। ते लो जी नेक्स्ट कॉल ते आपां चलदे आं, ते दूजी लाइन वी जिहड़ी डिस्कनेक्ट हो गई है, चलो आ गए। हां जी भाजी की हाल चाल? हेलो
2: हां जी, भगवंत मान हुण किन्ना क दौड़ूगा, किथे क तक बचूगा, सब झूठ वादे शादे सब झूठे। इक पहला वी इहदा रौला पिया सी, ਉਹ ਕੈਨੇਡਾ ਤੋਂ ਬੰਦਾ ਸੀ, ਉਦੋਂ ਵੀ ਉਹਨੂੰ ਵੀ ਕਹਿੰਦੇ ਜੀ ਫੇਕ ਆ, ਉਹ ਕਹਿੰਦਾ ਮੈਂ ਦਾਵਾ ਕਰਦਾ ਕਹਿੰਦਾ ਰੀਅਲ ਵੀਡੀਓ ਇਹਦੀਆਂ ਹੈਗੀਆਂ। ਤਾਂ ਹੁਣ ਵੀ ਹੈਗਾ, ਪਹਿਲਾਂ ਵੀ ਭਗਵੰਤ ਮਾਨ ਨੂੰ ਅਕਾਲ ਤਖ਼ਤ ਸਾਹਿਬ ਤੇ ਸੱਦਿਆ ਸੀਗਾ, ਤਲਬ ਕੀਤਾ ਸੀ, ਨਹੀਂ ਗਿਆ, ਕਿਉਂਕਿ ਹੁਣ ਅਕਾਲ ਤਖ਼ਤ ਤੋਂ ਉੱਪਰ ਹੋ ਗਿਆ, ਇਹਨੂੰ ਜਾਣਾ ਚਾਹੀਦਾ, ਆਪਣਾ ਸਪਸ਼ਟੀਕਰਨ ਦੇਵੇ ਉੱਥੇ ਜਾ ਕੇ, ਇਹ ਅਕਾਲ ਤਖ਼ਤ ਸਾਹਿਬ ਤੋਂ ਉੱਤੇ ਨਹੀਂ ਹੋ ਸਕਦਾ। ਪਹਿਲਾਂ ਵੀ ਨਹੀਂ ਸੀ ਗਿਆ, ਦੋ ਸਾਲ ਹੋ ਗਏ, ਦੋ ਢਾਈ ਸਾਲ ਹੋ ਗਏ, ਨਹੀਂ ਗਿਆ, ਜਾਣਾ ਚਾਹੀਦਾ। ਹੁਣ ਸੁਖਬੀਰ ਬਾਦਲ ਗਿਆ, ਸਾਰੇ ਜਾਂਦੇ ਆ, ਜਿਹਨੂੰ ਵੀ ਤਲਬ ਕਰਦੇ ਜਾਂਦੇ ਆ, ਹੋਰ ਵੀ ਗਏ ਆ, ਬਹੁਤ ਗਏ, ਹੁਣ ਨਾ ਤਾਂ ਚਲੋ ਕੀ ਲੈਣੇ ਆ,
0: ਜੀ ਜੀ
2: ਬਹੁਤ ਬੰਦੇ ਗਏ ਉੱਥੇ, ਹਰੇਕ ਬੰਦਾ ਜਾਂਦਾ। ਇਹ ਕੀ ਗੱਲ ਵੀ ਸਭ ਤੋਂ ਉੱਤੇ ਹੋ ਗਏ ਆ, ਤੇ ਹੁਣ ਇਹਨਾਂ ਝੂਠ ਦੇ ਪਰਦੇ ਫਾਸ਼ ਹੋ ਰਹੇ ਆ, ਹੌਲੀ ਹੌਲੀ ਸਭ ਕੁਛ ਦੇਖੋ ਸਾਹਮਣੇ ਆ ਰਿਹਾ, ਤੇ ਜੇ ਸੱਚਾ ਤਾਂ ਫਿਰ ਜਾਵੇ ਉੱਥੇ
0: ਜੀ
2: ਨਾ। ਹੁਣ ਆਪਣੀ ਵਾਰੀ ਤਾਂ ਜਦੋਂ ਦੂਜੇ ਦੀ ਵਾਰੀ, ਉਦੋਂ ਨਹੀਂ ਆਪਣੀ ਵਾਰੀ ਕਹਿੰਦੇ ਫੇਕ ਆ, AI ਨਾ ਬਣਾਈਆਂ, ਤੇ ਹੁਣ ਦਿੱਲੀ ਦੇਖ ਲਓ ਇਹਨਾਂ ਦਾ ਕੀ ਕੁਛ ਹੋਇਆ ਸੀਗਾ, ਜਦੋਂ ਇਹਨਾਂ ਦੇ ਹੁਣ ਮਜੀਠੀ ਦੇ ਇਹਨਾਂ ਨੇ ਹੋਰ ਕੁਛ ਨੀ ਕੀਤਾ, ਜਾਂ ਮਜੀਠੀ ਦੇ ਮਗਰ ਜਾਂ ਖਹਿਰੇ ਦੇ ਮਗਰ ਦੋਨਾਂ ਦੇ ਮਗਰ ਲੱਗੇ ਰਹੇ, ਹੋਰ ਕੀ ਕੀਤਾ? ਇਹ ਚੀਜ਼ਾਂ ਇਹਨੂੰ ਕੰਮ ਕਰੇ ਜਿੱਦਾਂ ਦਿੱਲੀ ਦਾ, ਜਦੋਂ ਇੱਥੇ ਹੁੰਦਾ ਸਹੀ ਦਿੱਲੀ ਕਹਿੰਦੇ
0: ਸਾਡੇ। ਅੱਛਾ, ਜਿਵੇਂ ਹੁਣ ਸੁਖਬੀਰ ਬਾਦਲ ਹੈ ਨਾ, ਉਹ ਤਾਂ ਸਾਰੇ ਜੋ ਵੀ ਉਹਨਾਂ ਨੂੰ ਕੁਐਸਚਨ ਪੁੱਛੇ ਉਹਨਾਂ ਨੇ ਯੈਸ ਚ ਆਨਸਰ ਕੀਤਾ ਵੀ ਹਾਂ ਮੈਂ ਇਹ ਸਾਰਾ ਕੁਛ ਕੀਤਾ, ਤੇ ਉਹਨਾਂ ਦੇ ਐਕਸ਼ਨ ਹੋਣਾ ਚਾਹੀਦਾ ਕੁਛ।
2: ਇੱਕ ਗਨਾ ਮੰਨ ਲੈਣਾ ਭੈਣ ਜੀ, ਜਿਹੜਾ ਉਹ ਬਹੁਤ ਵੱਡੀ ਚੀਜ਼ ਹੁੰਦੀ ਆ।
0: ਹਾਂਜੀ, ਮੰਨ ਤਾਂ ਲਿਆ ਵੀ ਉਹ ਤੇ ਫਿਰ ਐਕਸ਼ਨ ਹੋਣਾ ਚਾਹੀਦਾ, ਕਿਉਂਕਿ ਹੁਣ ਬੇਅਦਬੀ
2: ਨਹੀਂ, ਐਕਸ਼ਨ ਕਰਨਾ ਨਹੀਂ ਕਰਨਾ ਉਹ ਉਹਨਾਂ ਦੀ, ਦੇਖੋ ਉੱਥੇ ਦੇ ਸਿਸਟਮ ਦੀ ਗੱਲ ਆ।
0: ਹੁਣ
2: ਇੱਥੇ ਤੁਹਾਨੂੰ ਕੋਈ ਤੁਹਾਡੇ ਕੋਲ ਕੋਈ ਗਲਤੀ ਹੋਈ ਹੋਵੇ, ਟ੍ਰੈਫਿਕ ਦੀ ਹੋਈ ਹੋਵੇ, ਤੁਸੀਂ ਕੋਰਟ 'ਚ ਜਾਂਦੇ ਆ, ਤੁਸੀਂ ਨੋਟ ਗਿਲਟੀ ਪਲੀ ਕਰ ਦਿੰਦੇ ਹੋ ਨਾ, ਉੱਥੇ ਜੇ ਤੁਸੀਂ ਮੰਨ ਜਾਓ ਉਹ ਤੁਹਾਡੇ ਪੁਆਇੰਟ ਵੀ ਘਟਾ ਦਿੰਦੇ ਆ, ਜੇ ਚਾਰ ਕੱਟਣ ਦੇ 2 ਤੇ ਕਰ ਦੂਗੇ, ਜੇ $300 ਫਾਈਨ ਉਹਨੂੰ 200 ਕਰ ਦੂਗੇ
0: ਸੁਖਬੀਰ
2: ਬਾਦਲ ਨੂੰ ਭਗਵੰਤ ਮਾਨ ਹੱਥ ਪਾ ਨਹੀਂ ਸਕਦਾ ਕਿਸੇ ਵੀ ਤਰ੍ਹਾਂ।
0: ਬਹੁਤ ਬਹੁਤ ਧੰਨਵਾਦ, ਬਿਲਕੁਲ ਤੁਹਾਡੇ ਵਿਚਾਰ ਚਲੇ ਗਏ ਆ। ਪਰ ਜਦੋਂ ਜਿਵੇਂ ਕੋਰਟ ਵਿਚ ਵੀ ਹੁੰਦਾ ਨਾ, ਜੇ ਬੰਦੇ ਨੇ ਕਹਿਤਾ ਵੀ ਹਾਂਜੀ ਮੈਂ ਕੀਤਾ ਹੈ ਨਾ, ਫਿਰ ਉਸ ਚੀਜ਼ ਨੂੰ ਵੀ ਮੰਨਦੇ ਆ ਵੀ ਹਾਂ ਬੰਦਾ ਆਪਣੇ ਮੂੰਹ ਨਾਲ ਕਹਿ ਰਿਹਾ ਵੀ ਹਾਂ, ਤੇ ਜਿਹੜੇ ਨਹੀਂ ਮੰਨਦੇ ਕਰਕੇ ਵੀ ਫਿਰ ਉਹਨਾਂ ਤੇ ਕੇਸ ਚੱਲੀ ਜਾਂਦਾ ਜਾਂ ਅਪਰੂਵ ਕਰਨਾ ਪੈਂਦਾ। ਚਲੋ ਬਾਕੀ ਦੇਖਦੇ ਹਾਂ, ਜਿਹਨੇ ਗਲਤੀ ਕੀਤੀ ਆ ਉਹਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਕੋਈ ਵੀ ਹੋਵੇ ਭਾਵੇਂ, ਪਰ ਸਿਆਸਤ ਦੇ ਵਿੱਚ ਇੱਦਾਂ ਬੜਾ ਹੁੰਦਾ ਇੱਕ ਦੂਜੇ ਨੂੰ ਜਿਹੜਾ ਥੱਲੇ ਕਰਨਾ, ਕਿਉਂਕਿ ਹੁਣ ਅੱਗੇ 27 ਦੇ ਵਿੱਚ ਵੋਟਾਂ ਜਿਹੜੀਆਂ ਪੈਣੀਆਂ, ਤੇ ਫਿਰ ਹਰੇਕ ਨੂੰ ਇੱਦਾਂ ਵੀ ਦੇਖੋ। ਅੱਛਾ, ਕੁਰਸੀਆਂ ਦਾ ਲਾਲਚ ਦੇਖੋ ਕਿੰਨਾ, ਕਹਿੰਦੇ ਪਾਵਰ ਸਾਡੇ ਕੋਲ ਆ ਜਾਵੇ ਤਾਂ ਕਿਸੇ ਤਰੀਕੇ ਆ ਜਾਵੇ, ਹੈ ਨਾ, ਤੇ ਆਪਸ ਦੇ ਵਿੱਚ ਜਿਹੜਾ ਇੱਕ ਖਿੱਚ ਤਾਣ ਜਿਹੜੀ ਚੱਲ ਰਹੀ ਹੈ ਨਾ, ਉਹ ਨਹੀਂ ਵਧੀਆ ਹੈਗੀ, ਹੈ ਨਾ। ਜਿਵੇਂ ਤਾਂ ਹੀ ਤਾਂ ਸਾਰੇ ਕਹਿੰਦੇ ਆ ਵੀ ਆਪਸ ਦੇ ਵਿੱਚ ਹੀ ਲੜੀ ਜਾਂਦੇ ਆ, ਤੇ ਇਹਨਾਂ ਨੇ ਤਰੱਕੀ ਕੀ ਕਰਨੀ ਆ? ਪੰਜਾਬ ਦੇ ਵਿੱਚ ਹੁਣ ਇਹ ਜਿੰਨੀਆਂ ਪਾਰਟੀਆਂ ਹੈਗੀਆਂ, ਇਹਨਾਂ ਨੇ ਹੋਰ ਉਹੀ ਗੱਲ ਜਿਵੇਂ ਆਪਾਂ ਕੱਲ ਕਰ ਰਹੇ ਸੀਗੇ ਕਿ ਪੰਜਾਬ ਦੇ ਵਿੱਚ ਕਿੰਨੇ ਇਸ਼ੂਜ਼ ਹੈਗੇ ਆ, ਉਹਨਾਂ ਬਾਰੇ ਤਾਂ ਕੋਈ ਗੱਲ ਹੀ ਨਹੀਂ ਕਰਦਾ, ਉਹ ਦੂਜਿਆਂ ਨੂੰ ਕੁਛ ਕਹਿਣ ਨੂੰ ਤਿਆਰ ਰਹਿੰਦੇ ਆ, ਦੂਜੀ ਪਾਰਟੀ ਦੂਜੇ ਨੂੰ ਤਿਆਰ ਰਹਿੰਦੀ ਆ, ਉਹ ਇਹਨਾਂ ਤੇ ਹੀ ਸਫਾਈਆਂ ਦੇਈ ਜਾਂਦੇ ਆ, ਤੇ ਪੰਜਾਬ ਦੀ ਕੋਈ ਖਬਰ ਸਾਰੀ ਨਹੀਂ ਲੈਂਦਾ, ਉਹ ਇੱਦਾਂ ਹੀ ਚੱਲੀ ਜਾਂਦਾ ਸਾਰਾ, ਹੈ ਨਾ। ਉੱਥੇ ਕਿੰਨੇ ਇਸ਼ੂਜ਼ ਹੈਗੇ, ਚਾਹੇ ਕਿਸਾਨਾਂ ਦੇ ਮਸਲੇ ਹੋ ਗਏ, ਜਿਹੜੇ ਡਰੱਗਸ ਹੈਗੇ ਆ, ਜਵਾਨਾਂ ਦੀ ਜਿਹੜੀਆਂ ਜਵਾਨੀ ਆ ਉਹ ਨਸ਼ਿਆਂ 'ਚ ਧੱਸ ਰਹੀ ਹੈ, ਜਾਂ ਜੋਬਸ ਨਹੀਂ ਹੈਗੀਆਂ, ਜਾਂ ਪੜ੍ਹਾਈ ਦਾ ਸੋਚਣ, ਬੜਾ ਕੁਛ ਹੈ। ਉਹ ਤਾਂ ਕੋਈ ਗੱਲਬਾਤ ਹੀ ਨਹੀਂ ਕਰਦੇ, ਹੋਰ ਦਾ ਹੋਰ ਆਪਣੀ ਆਪਣੀ ਮੰਗਾਂ ਜਿਹਾ ਪਾਈ ਜਾਂਦੇ ਆ, ਹੈ ਤੇ ਲਓ। ਅੱਛਾ ਨਾ, ਇੱਕ ਜਿਹੜੀ ਆ ਮਿਸਟਰ ਡੋਨਲਡ ਟਰੰਪ ਹੈ, ਉੱਥੇ ਜਿਹੜਾ ਸਵੀਮਿੰਗ ਪੂਲ ਹੋਣਾ ਹੈ ਨਾ, ਜਿਹੜਾ ਪੂਲ ਜਿਹਾ ਬਣਾਇਆ ਹੋਇਆ ਹੁੰਦਾ, ਕਹਿੰਦੇ ਆ ਵੀ ਉਹਨੂੰ ਐਨ ਸਜਾਉਣਾ ਚੰਗੀ ਤਰ੍ਹਾਂ, ਕਹਿੰਦੇ ਇਹਦਾ ਕਲਰ ਹੋਵੇ ਬਿਲਕੁਲ ਬਲੂ, ਹੈ, ਤੇ ਕਹਿੰਦੇ ਉਹ ਫਿਰ ਕਰ ਕਰਾ ਕੇ ਜਿਵੇਂ ਕੁਛ ਕੁਛ ਉਹਦੇ ਵਿੱਚ ਕੈਮੀਕਲ ਪਾਏ ਹੋਣੇ ਆ, ਤੇ ਵੀ ਹਾਂ ਬਲੂ ਜਿਹੜਾ ਇਹਦਾ ਪਾਣੀ ਐਨ ਬਲੂ ਦਿਖਣਾ ਚਾਹੀਦਾ, ਹੈ ਨਾ, ਨੀਲੇ ਰੰਗ ਦਾ, ਤੇ ਉਹ ਕਹਿੰਦੇ ਉਹ ਹਰਾ ਹੀ ਹੋ ਗਿਆ ਉਹ, ਹੁਣ ਉਹ ਜਿਵੇਂ ਕਹਿੰਦੇ ਨੇ ਵੀ ਇੰਨੇ ਕੈਮੀਕਲ ਉਹਦੇ 'ਚ ਪਾ ਤੇ ਤੇ ਉਹ ਕਲਰ ਹੀ ਹਰਾ ਹੋ ਗਿਆ, ਉਹ ਜਿਵੇਂ ਕਾਈ ਜੀ ਜੰਮ ਜਾਂਦੀ ਹੈ ਉੱਦਾਂ ਹੋ ਗਿਆ ਉਹਦੇ 'ਚ, ਤੇ ਉਹਦੇ 'ਤੇ ਹੀ ਇੰਨਾ ਪੈਸਾ ਹੁਣ ਲੱਗ ਰਿਹਾ। ਮਤਲਬ ਕਿ ਜਿਹੜੀਆਂ ਹੁਣ ਪਾਰਟੀਆਂ ਹੈਗੀਆਂ ਉਹ ਵੀ ਮਿਸਟਰ ਡੋਨਲਡ ਟਰੰਪ ਨੂੰ ਕਹਿ ਰਹੀਆਂ ਵੀ ਬੇਮਤਲਬ ਤੋਂ ਜਿਹੜੀ ਤੁਸੀਂ ਪੈਸੇ ਖਰਚ ਕਰਦੇ ਹੋ, ਕਿੱਥੇ ਉਹ US ਦੇ ਡਿਵੈਲਪਮੈਂਟ 'ਤੇ ਜਾਂ ਕਿਤੇ ਹੋਰ ਲਾਏ ਜਾਣ, ਅਤੇ ਬੇਮਤਲਬ ਦੇ ਜਿਹੜੇ ਪੈਸੇ ਆ ਉਹ ਖਰਚੇ ਜਾਂਦੇ ਆ, ਅਤੇ ਉਹ ਮਿਲੀਅਨ ਤੱਕ ਦਾ, ਪਤਾ ਨਹੀਂ ਕਿੰਨੇ ਕੁ ਮਿਲੀਅਨ ਤੱਕ ਦਾ ਖਰਚਾ ਉਹ 'ਤੇ ਕੀਤਾ ਗਿਆ ਵੀ ਇਹਦਾ ਕਲਰ ਨੀਲਾ ਕਰਨਾ, ਪਰ ਉਹ ਇੰਨੇ ਕੈਮੀਕਲ ਪਤਾ ਨਹੀਂ ਕੀ ਕੁਛ ਉਹਦੇ 'ਚ ਪਾ ਤਾ, ਉਹ ਨੀਲੇ ਤੋਂ ਹਰਾ ਹੀ ਹੋ ਗਿਆ। ਸੋ ਉਹ ਜਦੋਂ ਤੁਸੀਂ ਨਿਊਜ਼ ਪੜ੍ਹਦੇ ਹੋ ਨਾ, ਹੱਸੀ ਵੀ ਆਉਂਦੀ ਹੈ ਵੀ ਕਹਿੰਦੇ ਪੂਲ ਦਾ ਜਿਹੜਾ ਰੰਗ ਸੀ ਉਹ ਕਰਨ ਲੱਗੇ ਸੀ ਨੀਲਾ, ਅਤੇ ਉਹ ਹਰਾ ਹੀ ਹੋ ਗਿਆ, ਹੈ। ਸੋ ਲਓ ਜੀ, ਜੁੜਿਆ ਤੁਸੀਂ ਗੁਰਤਾਸ ਰੇਡੀਓ ਦੇ ਨਾਲ। ਮੈਂ ਨਾ ਦੇਖ ਰਹੀ ਸੀ ਵੀ ਜੇ ਹੁਣ ਕਿਸੇ ਦੇ ਗਲਤੀ ਨਾਲ ਇੱਦਾਂ ਹੀ ਟ੍ਰਾਂਸਫਰ ਕਿਸੇ ਗਲਤ ਅਕਾਊਂਟ ਦੇ ਵਿੱਚ ਕਿਸੇ ਗਲਤ ਪਰਸਨ ਦੇ ਕੋਲ ਚਲੇ ਜਾਣ ਪੈਸੇ ਤਾਂ ਕੀ ਹੋਊਗਾ, ਹੈ ਨਾ। ਇਹਦੇ ਵਿੱਚ ਇਹੀ ਹੈ, ਉਹਨਾਂ ਨੇ ਬੈਂਕ ਨੂੰ ਦਰਖਾਸਤ ਕੀਤੀ ਹੋਣੀ ਮੇਰੇ ਤੋਂ ਇੱਦਾਂ ਹੋ ਗਿਆ ਤਾਂ ਮੈਨੂੰ ਵੀ ਹੁਣ ਮੇਰੇ ਪੈਸੇ ਵਾਪਸ ਕਰੋ, ਹੈ ਨਾ, ਵੀ ਗਲਤ ਹੀ ਟ੍ਰਾਂਸਫਰ ਹੋ ਗਿਆ, ਕਹਿੰਦੇ ਬੈਂਕ ਨੇ ਤਾਂ ਮਨਾ ਕਰਤਾ, ਉਹ ਕਹਿੰਦੇ ਅਸੀਂ ਨਹੀਂ ਕਰ ਸਕਦੇ, ਤੇ ਹੁਣ ਕਹਿੰਦੇ ਇੱਕੋ ਸੋਲੂਸ਼ਨ ਹੈ ਇਹਦਾ ਵੀ ਉਹ ਅਪੀਲ ਕਰ ਸਕਦਾ ਉਹ ਬੰਦੇ ਨੂੰ ਵੀ ਜਿਹਨੂੰ ਈ ਟ੍ਰਾਂਸਫਰ ਕੀਤੇ ਆ ਵੀ ਭਾਈ ਮੇਰੇ ਪੈਸੇ ਮੋੜ ਦੇ, ਹੁਣ ਉਹੀ ਹੈ ਪੈਸੇ ਜਿਹਦੇ ਕੋਲ ਚਲੇ ਗਏ, ਕਈ ਵਾਰ ਤਾਂ ਕੋਈ ਸੁਣਦਾ ਹੀ ਨਹੀਂ, ਮੋੜਦਾ ਹੀ ਨਹੀਂ, ਉਹ ਕਹਿੰਦੇ ਮੇਰੇ ਕੋਲ ਤਾਂ ਆਏ ਨਹੀਂ, ਕੀ ਪਰੂਫ ਹੈ ਨਾ, ਉਹਨਾਂ ਨੇ ਕਿਹੜਾ ਉੱਥੇ ਦਿਖਾਉਣ ਲੱਗਣਾ ਆਪਣਾ ਅਕਾਊਂਟ, ਇਹ ਵੀ ਹੋ ਸਕਦਾ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜੀ ਕਰੋ ਬੜੇ ਧਿਆਨ ਦੇ ਨਾਲ। ਤੇ ਲਓ ਜੀ ਆਪਾਂ ਹੁਣ ਚੱਲਦੇ ਹਾਂ ਅਪਲਾਇੰਸ ਜੰਕਸ਼ਨ ਤੇ, ਮਨਜੀਤ ਹੈ ਸਾਡੇ ਨਾਲ। ਹਾਂਜੀ ਮਨਜੀਤ ਕੀ ਹਾਲ ਚਾਲ?
3: ਬਸ ਵਧੀਆ ਜਸਿੰਦਰ ਜੀ, ਤੇ ਪ੍ਰੋਗਰਾਮ ਸੰਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਇਨਵੈਸਟਮੈਂਟ ਪ੍ਰਾਪਰਟੀ ਲਈ 5 ਦੇ 5 ਅਪਲਾਇੰਸਿਸ ਦਾ ਕੋਂਬੋ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਆਉਂਦਾ, ਡੋਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਟਾਲ ਟਾਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਦਾ ਵਾਸ਼ਰ ਤੇ ਡਰਾਇਰ ਹੈ, $6,500 ਦੀ ਵੈਲਿਊ ਦੇ 5 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੇ ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਇੰਸਿਸ ਦੇ ਉੱਪਰ ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ। ਕਿਚਨ ਏਡ, ਜੈਨੇਅਰ, ਵਰਲਪੂਲ, ਮੇਟੈਗ, ਸੈਮਸੰਗ, ਐਲ ਜੀ, ਫਰਿਜਡੇਅਰ, ਬੋਸ਼, ਇਲੈਕਟ੍ਰੋਲਕਸ ਤੇ ਜੀਈ ਵਰਗੇ ਬ੍ਰਾਂਡ ਦੇ ਉੱਪਰ ਜਿਹੜੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਅਲਟਰਾ ਲਾਰਜ ਕਪੈਸਿਟੀ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਦੇ ਵਿੱਚ ਸੈਮਸੰਗ ਬ੍ਰਾਂਡ ਦਾ 98 ਇੰਚ ਦਾ LED ਸਮਾਰਟ 4K ਟੀਵੀ ਹੈ, ਜਿਹੜਾ ਕਿ $3,000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $18.99 ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0053, ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦ ਟਾਈਮ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਕੱਲ ਵੀ ਸਾਰਾ ਮੈਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਜਿਹੜਾ ਹੁਣ ਕੈਨੇਡਾ ਦੇ ਵਿੱਚ ਬੇਲ ਸਿਸਟਮ ਜਿਹੜਾ ਹੈਗਾ ਉਹ ਬੜਾ ਟਫ ਹੋ ਗਿਆ, ਜਿਵੇਂ ਆਪਾਂ ਪਿਛਲੇ ਦਿਨਾਂ 'ਚ ਸੁਣਦੇ ਆ ਰਹੇ ਹਾਂ ਕਿ ਤੇ ਕਾਨੂੰਨ ਬਣਨਾ ਚਾਹੀਦਾ। ਸੋ ਹੁਣ ਕਾਨੂੰਨ ਬਣ ਗਿਆ ਹੈਗਾ ਪ੍ਰੋਪਰ, ਔਰ ਜਿਹੜੀ ਸਜ਼ਾ ਹੈਗੀ ਆ ਜੇ ਕੋਈ ਗਲਤੀ ਕਰਦਾ ਹੈ ਨਾ, ਕੋਈ ਰਿਪੀਟ ਓਫੈਂਡਰਸ ਜਿਹੜੇ ਹੈਗੇ ਆ, ਬੜੀ ਸਖ਼ਤ ਸਜ਼ਾ ਜਿਹੜੀ ਉਹਨਾਂ ਨੂੰ ਮਿਲਿਆ ਕਰੂਗੀ। ਸੋ ਇਹ ਜਿਹੜਾ ਕਾਨੂੰਨ ਹੈ July 15 ਤੋਂ ਲਾਗੂ ਹੋ ਜਾਣਾ। ਸੋ ਕੱਲ੍ਹ 15 June ਨੂੰ ਲੋ ਬਣਿਆ, ਸੋ ਇੱਕ ਮਹੀਨਾ ਜਿਹੜਾ ਹੈਗਾ ਬਿਲਕੁਲ ਪ੍ਰੋਪਰ ਜਿਵੇਂ ਆਪਾਂ ਕਹਿੰਦੇ ਹਾਂ ਵੀ ਬਣਾ ਦਿੱਤਾ ਗਿਆ ਹੈ, ਤੇ ਇਹ ਇਫੈਕਟਿਵ ਹੋਣਾ July 15 ਨੂੰ। ਸੋ ਚਲੋ ਦੇਖਦੇ ਹਾਂ ਵੀ ਇਹਦੇ ਨਾਲ ਹੁਣ ਕਿੰਨਾ ਕੁ ਫਰਕ ਪਊਗਾ, ਕਿਉਂਕਿ ਬਹੁਤ ਜ਼ਿਆਦਾ ਹੀ ਕ੍ਰਾਈਮ ਵੱਧ ਗਿਆ ਸੀ, ਔਰ ਕ੍ਰਾਈਮ ਕਰ ਕਰਕੇ ਲੋਕ ਬਾਹਰ ਘੁੰਮਦੇ ਸੀ ਆਰਾਮ ਦੇ ਨਾਲ, ਤੇ ਨਾਲੇ ਬਾਰ ਬਾਰ ਕਰਦੇ ਸੀ, ਕਿਉਂਕਿ ਇੱਕ ਤਾਂ ਬੇਲ ਛੇਤੀ ਮਿਲ ਜਾਂਦੀ ਸੀ, ਬਾਕੀ ਕੋਈ ਜਿਵੇਂ ਕਹਿੰਦੇ ਆ ਵੀ ਸਖ਼ਤ ਸਜ਼ਾਵਾਂ ਹੀ ਨਹੀਂ ਹੈਗੀਆਂ, ਜਾਂ ਫਿਰ ਕਹੀ ਜਾਂਦੇ ਆ ਜੇਲ੍ਹਾਂ ਦੇ ਵਿੱਚ ਜੇਲ੍ਹਾਂ ਭਰੀਆਂ ਹੋਈਆਂ, ਜਗ੍ਹਾ ਹੀ ਨਹੀਂ ਹੈਗੀ, ਹੈ ਨਾ, ਬੜਾ ਕੁਛ ਗੱਲਾਂ ਬਾਤਾਂ ਆਉਂਦੀਆਂ ਸੀ। ਸੋ ਹੁਣ ਇਹ ਬਣ ਗਿਆ ਲੋ, ਤੇ ਚਲੋ ਦੇਖਦੇ ਹਾਂ ਵੀ ਇਹਦੇ ਨਾਲ ਕੋਈ ਫਰਕ ਪਊਗਾ ਕਿ ਨਹੀਂ। ਬਾਕੀ ਤੁਸੀਂ ਦੱਸ ਸਕਦੇ ਹੋ ਫਰਕ ਪਊਗਾ ਕਿ ਨਹੀਂ ਪਊਗਾ, ਕਿ ਸਿਰਫ ਕਹਿਣ ਦੀ ਗੱਲ ਹੋ ਜਾਣੀ ਹੈ, ਨਹੀਂ ਤਾਂ ਕਹੀ ਜਾਂਦੇ ਸੀ ਨਾ ਕਾਨੂੰਨ ਹੀ ਨਹੀਂ ਹੈਗਾ ਜੀ ਕੀ ਕਰੀਏ, ਕਾਨੂੰਨ ਹੀ ਨਹੀਂ ਹੈ। ਸੋ ਹੁਣ ਗਿਆ ਬਣ, ਤੇ ਚਲੋ ਫਰਕ ਤਾਂ ਪਊਗਾ ਹੀ। ਹਾਂਜੀ ਰੇਸ਼ਮ ਜੀ ਕੀ ਹਾਲ ਚਾਲ?
4: ਜੀ
0: ਅੱਛਾ
4: ਬਿਲਕੁਲ, ਸਿੱਖਾਂ ਤੋਂ ਮੁੰਡਾ ਹੀ ਆ ਜੀ। ਹਾਂਜੀ, ਕਿਉਂਕਿ ਉਹ ਬੈਂਕ ਕਰਦਾ ਪਤਾ ਹੀ ਆਪਣਾ ਸਾਰਾ, ਜੀ ਐਡੀ ਵੱਡੀ ਗਲਤੀ ਨੀ ਕਰ ਸਕਦਾ ਜੀ, ਲੱਗਦਾ ਨੀ ਹੈ ਨਾ ਜੀ।
0: ਚਲੋ ਠੀਕ ਹੈ,
4: ਸਿੱਖਾਂ ਦਾ ਮੁੰਡਾ ਹੋਊਗਾ ਗਲਤੀ ਕਰੂਗਾ। ਹਾਂਜੀ, ਫਿਰ ਆਪਣੇ ਵਿਚਾਰ ਆ ਜੀ, ਸੋਚੋ ਜਾ ਕੇ ਵਿਚਾਰ ਆਪਣੇ ਹੁੰਦੇ ਆ, ਪਰ ਮੇਰਾ ਅੰਦਰ ਨੀ ਮੰਨਦਾ ਜੀ।
0: ਠੀਕ ਹੈ,
4: ਓਕੇ
0: ਜੀ ਜੀ,
4: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
0: ਤੇ ਕਹਿੰਦੇ ਵੀ ਨਹੀਂ ਮੰਨਦੇ ਆ, ਮੇਰਾ ਦਿਲ ਵੀ ਏਦਾਂ ਕਰਿਆ ਹੋਣਾ ਭਗਵੰਤ ਮਾਨ ਨੇ, ਤੇ ਬਾਕੀ ਹੁਣ ਉਹੀ ਆ, ਜਦ ਤੱਕ ਬਿਲਕੁਲ ਸੱਚ ਸਾਹਮਣੇ ਨਹੀਂ ਆਉਂਦਾ ਕੋਈ ਕਿਸੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ, ਹੈ ਨਾ, ਕਿ 100% ਸਹੀ ਹੈ ਉਹ ਕਿ ਨਹੀਂ ਸਹੀ। ਬਾਕੀ ਇਹ ਤਾਂ ਜਿਵੇਂ ਕਹਿੰਦੇ ਵੀ ਰੱਬ ਜਾਣਦਾ ਜਾਂ ਫਿਰ ਭਗਵੰਤ ਮਾਨ ਜਾਣਦਾ ਕਿ ਸਹੀ ਹੈ ਕਿ ਨਹੀਂ ਸਹੀ, ਪਰ ਹੁਣ ਇਹਦਾ ਪਤਾ ਨਹੀਂ ਕਿਵੇਂ ਲੱਗੂਗਾ ਵੀ ਬਿਲਕੁਲ ਓਰਿਜਨੈਲਿਟੀ ਗੱਲ ਵਾਲੀ ਜਿਹੜੀ ਹੈਗੀ ਆ ਉਹ ਕਿਵੇਂ ਸਾਹਮਣੇ ਆਊਗੀ, ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਜਾਂ ਰੱਬ ਨੂੰ ਹੀ ਪਤਾ ਹੈ। ਤੋ ਚਲੋ ਜੀ, ਹੁਣ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰੀਏ ਤੁਹਾਡੇ ਨਾਲ SL ਵਿੰਡੋਜ਼ ਐਂਡ ਡੋਰਸ ਦੀ। ਜੇਕਰ ਤੁਸੀਂ ਚਾਹੁੰਦੇ ਹੋ ਨਾ ਵਧੀਆ ਵਧੀਆ ਵਿੰਡੋਜ਼ ਡੋਰਸ ਦਾ ਤੁਸੀਂ ਕੰਮ ਕਰਾਉਣਾ, 647-9260047 ਤੇ ਗੱਲਬਾਤ ਕਰੋ ਕੈਸ਼ ਦੇ ਨਾਲ, ਕਿਉਂਕਿ ਤੁਸੀਂ ਚਾਹੇ ਨਵੀਆਂ ਜਿਹੜਾ ਹੈਗਾ ਫਿਕਸ ਕਰਾਉਣੀ ਹੈ ਵਿੰਡੋਜ਼ ਜਾਂ ਡੋਰਸ ਤਾਂ ਤੁਸੀਂ ਕਾਲ ਕਰ ਲਓ, ਜਾਂ ਫਿਰ ਕੋਈ ਉਹਨਾਂ 'ਚ ਖਰਾਬੀ ਹੋਈ ਹੋਈ ਚੇਂਜ ਕਰਾਉਣਾ, ਕੋਈ ਰਿਪੇਅਰ ਕਰਾਉਣੀ ਹੈ ਨਾ। ਸੋ ਬਾਕੀ ਫਾਈਨਾਂਸਿੰਗ ਜਿਹੜੀ ਅਵੇਲੇਬਲ ਹੈਗੀ ਆ, ਸੋ SL ਵਿੰਡੋਜ਼ ਡੋਰਸ ਨੂੰ ਤੁਸੀਂ ਕੰਟੈਕਟ ਕਰੋ, ਇਹਨਾਂ ਨੇ ਤੁਹਾਡਾ ਛੋਟਾ ਜਿਹਾ ਬਿੱਲ ਬਣਾਉਣਾ। ਬੜਾ ਰੀਜ਼ਨੇਬਲ ਰੇਟ 'ਤੇ ਇਹ ਕੰਮ ਕਰਦੇ ਔਰ ਨੰਬਰ 1 ਕੰਮ ਕਰਦੇ ਆ। ਨੰਬਰ ਤੁਸੀਂ ਨੋਟ ਕਰੋ 647-926-0047-647-926-0047 'ਤੇ ਗੱਲਬਾਤ ਹੋ ਸਕਦੀ ਹੈ। ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰੋ, ਵਧੀਆ ਰੇਟ 'ਤੇ ਉੱਪਰ ਟਿਕਟਾਂ ਲੈਣੀਆਂ, ਤੁਸੀਂ ਘੁੰਮਣ ਫਿਰਨ ਜਾਣਾ, ਕੋਈ ਪੈਕੇਜ ਲੈਣਾ, ਇੰਡੀਆ ਨੂੰ ਜਾਣਾ ਚਾਹੁੰਦੇ ਹੋ, ਪਾਕਿਸਤਾਨ ਨੂੰ ਜਾਣਾ ਚਾਹੁੰਦੇ ਹੋ, ਸਰਵਿਸ ਜਿਹੜੀ ਆ ਬੜੀ ਵਧੀਆ ਤੁਹਾਨੂੰ ਦੇਣਗੇ ETN ਟਰੈਵਲਸ। ਅਤੇ ਇਹਨਾਂ ਕੋਲ ਜਿਹੜੀਆਂ ਟਿਕਟਾਂ ਆਉਂਦੀਆਂ ਰਹਿੰਦੀਆਂ, ਘੱਟ ਰੇਟ 'ਤੇ ਵਿਕਦੀਆਂ ਰਹਿੰਦੀਆਂ, ਸੋ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਹੋ ਕਦੋਂ ਤੁਸੀਂ ਜਾਣਾ ਅਤੇ ਕਿੰਨਾ ਵੇਟ ਲੈ ਕੇ ਜਾ ਸਕਦੇ ਹੋ, ਕਿੰਨੇ ਸਟੋਪ ਦੇ ਨਾਲ ਤੁਸੀਂ ਟਿਕਟ ਲੈਣੀ ਹੈ ਨਾ। ਓਨੀ ਸਸਤੀ ਪੈ ਜਾਂਦੀ ਹੈ, ਇਕੋਨਮੀ ਕਲਾਸ ਦੀ ਟਿਕਟ ਲੈਣਾ ਚਾਹੁੰਦੇ ਹੋ ਜਾਂ ਬਿਜ਼ਨਸ ਕਲਾਸ ਦੀ ਲੈਣੀ ਹੈ, ਸੋ ਇਟਸ ਅਪ ਟੂ ਯੂ। ਨੰਬਰ ਨੋਟ ਕਰੋ ETN ਟਰੈਵਲਸ ਦਾ 905-463-1301 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ। ਅਤੇ ਈਗਲ ਟਰੱਕ ਸੇਲਸ 'ਤੇ ਤੁਸੀਂ ਪਹੁੰਚਣਾ ਜੀ, ਵਧੀਆ ਤੁਸੀਂ ਜੇ ਟਰੱਕ ਲੈਣਾ ਚਾਹੁੰਦੇ ਹੋ, ਕਿਉਂਕਿ ਨਾ ਨਵਿਆਂ ਵਰਗੇ ਟਰੱਕ ਬਿਲਕੁਲ ਰੈਡੀ ਖੜ੍ਹੇ ਹੁੰਦੇ ਆ। ਬਿੱਲ ਸੇਖੋਂ ਭਾਅ ਜੀ ਕਹਿੰਦੇ ਆ ਕਿ ਫਾਈਨਾਂਸਿੰਗ ਵੀ ਆਪਾਂ ਨਾਲ ਦੀ ਨਾਲ ਕਰਾ ਦਿੰਦੇ ਹਾਂ, ਸੋ ਜ਼ਰੂਰ ਤੁਸੀਂ ਕਾਲ ਕਰਨੀ ਹੈ, ਨੰਬਰ ਨੋਟ ਕਰ ਲਓ। ਆ ਲਓ
5: ਭਾਈ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
6: ਉਹ ਇਹਦੇ 'ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
7: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।

0: 8877sofastudio.ca. थैंक यू जी।
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955। ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ ਏਜ਼ਲ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-292-5757-57 647-292-5757। ਹਾਂਜੀ ਸਤਿ ਸ਼੍ਰੀ ਅਕਾਲ।
2: ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
1: ਹਾਂਜੀ ਸਰ।
2: ਹਾਂਜੀ ਦੇਖੋ, ਸ਼ਰੇਆਮ ਬੇਅਦਬੀਆਂ ਹੋ ਰਹੀਆਂ, ਉਹਨਾਂ ਨੂੰ ਕੋਈ ਕੁਛ ਨੀ ਕਹਿ ਰਿਹਾ। ਉਹ ਬਾਬਾ ਇੱਕ ਨਸੀਬੋ ਲਾਲ ਦੇ ਗਾਣੇ ਗਾਈ ਜਾਂਦਾ ਬੈਠਾ ਹਨਾ।
1: ਕਿਹੜਾ ਬਾਬਾ?
2: ਪੁੱਛੋ ਵਾਲਾ ਪਤਾ ਨੀ ਕਿਹੜਾ, ਉਹ ਨਸੀਬੋ ਲਾਲ ਦਾ, ਨਸੀਬੋ ਲਾਲ ਦੇ ਗਾਣੇ ਗਾਈ ਜਾਂਦਾ ਸਟੇਜ ਤੇ ਬੈਠਾ, ਤੋਂ ਗੁਰੂ ਦੀ ਹਜ਼ੂਰੀ ਵਿੱਚ ਹਨਾ।
1: ਅੱਛਾ।
2: ਇੱਕ ਕਰੀ ਜਾਂਦਾ ਨਾਲੇ, ਉਹ ਕਰੀ ਜਾਂਦਾ ਪਕੌੜੇ ਮਿਲੇਗੇ, ਲੱਡੂ ਮਿਲੇਗੇ, ਉਹਦੇ ਸ਼ਬਦ ਇਹ ਸ਼ਬਦ ਗਾਈ ਜਾਂਦਾ।
1: ਇਹ ਫਿਰ ਉਹੀ ਆ, ਅੱਧੇ ਤਾਂ ਜਾਣ ਕੇ ਵੀ ਕਰੀ ਜਾਂਦੇ ਆ।
2: ਪਾਠੀ ਸਿੰਘਾਂ ਜਾਂ ਰਾਗੀਆਂ ਦੇ ਇਲਜ਼ਾਮ ਲਾਈਏ ਤੇ ਉਹਨਾਂ ਨੇ ਰੋਕਿਆ ਨੀਗਾ। ਉਹ ਜਿਹੜੀ ਜਿਹਨਾਂ ਦੀ ਕੁੜੀ ਆ ਉਹਨਾਂ ਨੂੰ ਰੋਕਣਾ ਚਾਹੀਦਾ ਵੀ ਕੁੱਤਾ ਤੂੰ ਕਿਉਂ ਲੈ ਕੇ ਚੱਲੀ ਆ ਉੱਥੇ।
1: ਜੀ ਬਿਲਕੁਲ।
2: ਹਨਾ, ਇੱਕ ਬਾਬਾ ਉੱਚੀ ਜੀ ਪੱਗ ਬੰਨਦਾ, ਬਗੀਚੀ ਬਗੀਚੀ ਵਾਲਾ ਬਦਲ ਵੱਜਦਾ, ਉਹ ਤਰਸ ਪਿਆ ਮੈਂ ਰਹਿਮਤ ਹੋਈ, ਉਹਨੂੰ ਗਲਤ ਮਤਲਬ ਲੋਕਾਂ ਨੂੰ ਸੁਣ ਖਾਤਰ ਤਰਸ ਪਿਆ ਮੈਂ ਰਾਮ ਮੁਰੰਮਤ ਹੋਈ ਪੜੀ ਜਾਂਦਾ, ਉਹਨੂੰ ਕੋਈ ਕੁਛ ਨੀ ਕਹਿ ਰਿਹਾ।
1: ਜੀ ਜੀ ਜੀ, ਕਰਦੇ ਆ ਭਾਜੀ,
2: ਬੇਅਦਬੀ ਹੋਈ ਆ, ਹੋਰ ਕੀ ਹੈ ਚੀਜ਼ ਇਹ ਜੀ।
1: ਜੀ ਬਿਲਕੁਲ, ਥੈਂਕ ਯੂ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ।
2: ਇੱਕ ਮਿੰਟ ਜੀ, ਇੱਕ ਮਿੰਟ।
1: ਹਾਂਜੀ।
2: ਉਹਨੇ ਰੂਸਾਂ ਨੂੰ ਕਿੰਨੀ ਦਾ ਰੱਖਿਆ, ਸੀਤਾ ਫਲ ਖੋਲਾ ਰਿਹਾ, ਉਹਦੇ ਤੇ ਉਹਨੂੰ ਕੋਈ ਉਸਦੇ ਜਾਂ ਨੀ ਸੱਦਿਆ ਕਰ, ਤਖ਼ਤ ਤੇ ਵੀ ਤੇਰੇ ਘਰੇ ਵੋ ਬਾਲ ਬੱਚੇ ਆ, ਸਭ ਕੁਛ ਆ, ਦੂਜੀ ਜਨਾਨੀ ਕਿਉਂ ਰੱਖੀ ਹੋਈ ਉਹਨੂੰ, ਕਿਉਂਕਿ ਡੰਡਾ ਸੀ ਮੂਹਰੇ ਪੂਰੇ, ਇਹਨੂੰ ਵਿਚਾਰੇ ਗਰੀਬ ਨੂੰ ਐਵੇਂ ਦੱਬੀ ਕਰਦੇ, ਇਹਦੇ ਇਹੋ ਜਿਹਾ ਕੁਛ ਕੀਤਾ ਹੀ ਨੀਗਾ।
1: ਜੀ ਥੈਂਕ ਯੂ ਭਾਜੀ,
2: ਚਲੋ ਠੀਕ ਆ ਜੀ, ਇੰਨਾ ਕੀ ਗੱਲ ਕਹਿਣੀ।
1: ਜੀ ਜੀ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੇ ਅੱਜ ਕੱਲ ਦਾ ਜਿਹੜਾ ਸਮਾਂ ਹੈ ਨਾ, ਜਿਵੇਂ ਕਹਿੰਦੇ ਆ ਵੀ ਸੋਸ਼ਲ ਮੀਡੀਆ ਦਾ ਸਮਾਂ ਹੈਗਾ, ਸੋਸ਼ਲ ਮੀਡੀਆ ਦੇ ਵਿੱਚ ਕਹਿੰਦੇ ਆ ਵੀ ਕਿਵੇਂ ਅਸੀਂ ਫੇਮਸ ਹੋ ਜਾਈਏ, ਕੋਈ ਕੁਛ ਕਰੀ ਜਾਂਦਾ, ਕੋਈ ਕੁਛ ਕਰੀ ਜਾਂਦਾ, ਹੈ ਨਾ। ਕਿਤੇ ਕਿਤੇ ਜਿਵੇਂ ਹੁਣ ਚਲੋ ਭਗਵੰਤ ਮਾਨ ਦੀਆਂ ਵੀਡੀਓ ਜਿਹੜੀਆਂ ਵਾਇਰਲ ਹੋਈਆਂ, ਹੈ ਨਾ, ਤੇ ਸੋਸ਼ਲ ਮੀਡੀਆ ਤੋਂ ਹੀ ਸ਼ੁਰੂ ਹੋਇਆ। ਤੇ ਕਿਤੇ ਕਿਤੇ ਜਿਵੇਂ ਕਈ ਉਹੀ ਗੱਲ ਹੈ, ਵਿਊ ਲੈਣ ਦੇ ਮਾਰੇ ਕੁਛ ਤੋਂ ਕੁਛ ਬੋਲੀ ਜਾਂਦੇ, ਕੋਈ ਕੁਛ ਕਹੀ ਜਾਂਦਾ, ਕੋਈ ਗਲਤ ਬੋਲੀ ਜਾਂਦਾ, ਤੇ ਉਹ ਉਹਨਾਂ ਦਾ ਮਕਸਦ ਇਹੀ ਹੁੰਦਾ ਕਿ ਅਸੀਂ ਇੱਥੇ ਕੁਛ ਇੱਦਾਂ ਦਾ ਕਰਾਂਗੇ, ਆਪੇ ਲੋਕਾਂ ਨੇ ਫਟਾਫਟ ਦੇਖਣਾ, ਬੋਲਣਾ, ਕਮੈਂਟ ਕਰਨੇ ਆ, ਹੈ ਨਾ, ਤੇ ਬਸ ਉਹੀ ਆ, ਫੋਲੋਅਰ ਸਾਡੇ ਵਧਣ, ਬੜਾ ਕੁਛ ਹੁੰਦਾ। ਉਹ ਫਿਰ ਜਿਹੜੇ ਸਿੰਗਰ ਆ ਉਹ ਗੀਤ ਵੀ ਉੱਦਾਂ ਦੇ ਹੀ ਬਣਾ ਦਿੰਦੇ ਆ। ਸੋ ਇੱਕ ਆਰਨੇਤ ਨਾ, ਮੈਂ ਗੀਤ ਦੇਖ ਰਹੀ ਸੀਗੀ, ਸੋ ਮੈਨੂੰ ਲੱਗਦਾ ਵੀਕ ਕੁ ਹੋ ਗਿਆ ਉਹਨੇ ਇਹ ਗੀਤ ਜਿਹੜਾ ਬਣਾਇਆ 10 ਜੂਨ ਨੂੰ, ਹੈ ਨਾ, ਰਿਲੀਜ਼ ਹੋਇਆ ਇਹ ਗਾਣਾ। ਤੇ ਹੁਣ ਆਹ ਜਿਵੇਂ ਭਾਜੀ ਵੀ ਕਹਿ ਕੇ ਗਏ ਆ ਕਿ ਇਹਦੇ ਵਿੱਚ ਕੀ ਹੈ ਵੀ ਆਹ ਜਿਹੜਾ ਹੁਣ ਵਿਆਹ ਹੋ ਰਿਹਾ ਆਨੰਦ ਕਾਰਜ, ਹੈ ਨਾ, ਇਹ ਨਹੀਂ ਪਤਾ ਲੱਗਿਆ ਵੀ ਉਹ ਕਿਹੜੀ ਜਗ੍ਹਾ ਦੀ ਵੀਡੀਓ ਹੈਗੀ ਆ। ਸੋ ਇਹ ਲੇਟੈਸਟ ਹੀ ਹੈ, ਇਹ ਕੱਲ੍ਹ ਦੀ ਉਹ ਹੈਗੀ ਵੀਡੀਓ ਇਹ, ਅਤੇ ਉਹ ਵੀ ਬੜੀ ਵਾਇਰਲ ਹੋ ਰਹੀ ਸੋਸ਼ਲ ਮੀਡੀਆ 'ਤੇ। ਉਹਦੇ ਵਿੱਚ ਕੀ ਹੈ, ਆਨੰਦ ਕਾਰਜ ਸਮੇਂ ਉਹ ਜਦੋਂ ਆਪਾਂ ਆਨੰਦ ਕਾਰਜ ਦੇ ਵਿੱਚ ਹੁਣ ਲਾੜਾ ਅਤੇ ਲਾੜੀ ਹੁੰਦੇ ਆ ਨਾ, ਜਿਨ੍ਹਾਂ ਦਾ ਵਿਆਹ ਹੋ ਰਿਹਾ ਮੁੰਡਾ ਅਤੇ ਕੁੜੀ, ਉਹ ਕੁੜੀ ਨੇ ਆਪਣਾ ਪੈਟ ਡੋਗ ਵੀ ਨਾਲ ਚੱਕਿਆ ਹੋਇਆ, ਪੈਟ ਡੋਗ ਵੀ ਨਾਲ ਹੀ ਘੁੰਮ ਰਿਹਾ। ਸੋ ਇਹ ਉਹ ਤਾਂ ਹੁਣ ਜਿਵੇਂ ਹੁਣ ਦੇਖੋ, ਮੁੰਡਾ ਕੁੜੀ ਆਨੰਦ ਕਾਰਜ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਆਲੇ ਦੁਆਲੇ ਲਾਵਾਂ ਜਦੋਂ ਲੈਂਦੇ ਆ, ਉਹ ਤਾਂ ਇਹ ਹੈ ਵੀ ਵਿਆਹ ਹੋ ਰਿਹਾ ਇਹਨਾਂ ਦਾ, ਹੁਣ ਉਹਦਾ ਡੋਗੀ ਵੀ ਨਾਲ ਹੈ, ਹੈ ਨਾ, ਅਤੇ ਡੋਗੀ ਦਾ ਵੀ ਨਾਲ ਵਿਆਹ ਹੋ ਰਿਹਾ। ਸੋ ਠੀਕ ਹੈ, ਆਪਣੇ ਜਿਹੜੇ ਪੈਟਸ ਰੱਖੇ ਹੁੰਦੇ ਆ, ਆਪਣਾ ਸ਼ੌਂਕ ਹੁੰਦਾ, ਪਰ ਹਰ ਇੱਕ ਚੀਜ਼ ਦੀ ਇੱਕ ਲਿਮਿਟ ਹੁੰਦੀ ਹੈ, ਇੱਕ ਮਰਿਆਦਾ ਹੁੰਦੀ ਹੈ, ਹੈ ਨਾ, ਅਤੇ ਪਤਾ ਨਹੀਂ ਤੁਸੀਂ ਦੇਖੀ ਕਿ ਨਹੀਂ ਦੇਖੀ। ਸੋ ਇਹ ਬੜੀ ਵੀਡੀਓ ਜਿਹੜੀ ਉਹ ਵਾਇਰਲ ਹੋ ਰਹੀ ਹੈ। ਸੋ ਕਿੰਨਾ ਕੁ ਠੀਕ ਹੈ, ਕਿੰਨਾ ਕੁ ਗਲਤ ਹੈ, ਤੁਹਾਨੂੰ ਲੱਗਦਾ ਵੀ ਕੁਛ ਗਲਤ ਹੈ ਜਾਂ ਨਹੀਂ? ਕੋਈ ਗੱਲ ਨਹੀਂ, ਇਹ ਤਾਂ ਕੋਈ ਫਰਕ ਨਹੀਂ ਪੈਂਦਾ ਹੈ ਨਾ, ਉਹਦਾ ਪੈਟ ਡੋਗ ਹੈ ਜੇ ਲਈ ਵੀ ਫਿਰਦੀ ਹੈ ਨਾਲ ਤੇ ਕੋਈ ਗੱਲ ਨਹੀਂ, ਤੇ ਚਾਹੇ ਉਹਦੇ ਘਰ ਦੇ ਹੋਣ ਜਾਂ ਰਿਸ਼ਤੇਦਾਰ ਹੋਣ ਜਾਂ ਫਿਰ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਤੇ ਬੈਠੇ ਸੀ ਉੱਥੇ ਬਾਬੇ, ਉਹਨਾਂ ਨੇ ਕੁਛ ਨਹੀਂ ਕਿਹਾ ਕਿ ਕਿਹਾ ਕਿ ਉਹਨਾਂ ਨੇ ਨਹੀਂ ਮੰਨਿਆ, ਇਹ ਨਹੀਂ ਹੁਣ ਪਤਾ ਵੀ ਕਿਵੇਂ ਕੀ ਗੱਲ ਹੈ। ਬਾਕੀ ਤੁਸੀਂ ਜੇ ਵਿਚਾਰ ਇਹਦੇ ਬਾਰੇ ਦੇਣੇ ਵੀ ਹਾਂ ਇਹ ਕੋਈ ਗੱਲ ਨਹੀਂ, ਕਈ ਤਾਂ ਉਹੀ ਹੈ ਕਹਿੰਦੇ ਵੀ ਪੈਟ ਡੋਗ ਹੈ ਕੋਈ ਚੱਕਰ ਹੀ ਨਹੀਂ, ਰੋਟੀ ਪਾਣੀ ਖਾਂਦੇ ਉਹ ਤਾਂ ਨਾਲ, ਸੌਂਦੇ ਹੈ ਤਾਂ ਬੈੱਡ 'ਤੇ, ਜਿਹੜਾ ਹੈਗਾ ਉਹਨਾਂ ਦਾ ਪੈਟ ਹੁੰਦਾ ਚਾਹੇ ਬਿੱਲੀ ਹੈ ਚਾਹੇ ਕੁੱਤਾ ਹੈ ਕੋਈ ਵੀ ਹੈ, ਹੈ ਨਾ। ਅੱਛਾ, ਕਈਆਂ ਨੇ ਤਾਂ ਖਰਗੋਸ਼ ਵੀ ਰੱਖੇ ਹੋਏ ਹੁੰਦੇ ਆ। ਹਾਂਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ।
3: ਹਾਂਜੀ, ਮੈਂ ਕਿਹਾ ਉਹਨਾਂ ਨੇ ਜਿਹੜਾ ਡੋਗ ਨੇ ਵਿਆਹ ਕਰਵਾਇਆ ਬੰਨੇ ਨਾਲ ਤਾਂ ਰਹਿਮ ਨਹੀਂ ਹੋਣਾ ਜੀ, ਕਿਉਂਕਿ ਮੈਥੀ ਉਹਨਾਂ ਨੇ ਸਾਡੀ ਕੀਤੀ ਆ, ਹੁਣ ਕੀ ਕਹਿ ਸਕਦੇ ਨਾ ਲੋਕਾਂ ਨੂੰ। ਤੋ ਜ਼ਿਆਦਾ ਉਹਨਾਂ ਆਪਣੇ ਘਰ ਨਾਲ ਪਿਆਰ ਨੀ, ਕੁੱਤੇ ਨਾਲ ਪਿਆਰ ਹੋਣਗੇ ਜੀ, ਉਹ ਕੁੱਤੇ ਨਾਲ ਰਹਿਣੀ, ਉਹ ਵਿਆਹ ਵੂ ਛੱਡੋ ਤੁਸੀਂ।
1: ਤੁਹਾਡੀ ਆਵਾਜ਼ ਕੱਟ ਰਹੀ ਹੈ। ਹੈਲੋ, ਪਰ ਉਹ ਜਿਹੜਾ ਡੋਗ ਸੀ ਪੈਟ ਡੋਗ, ਉਹ ਲੜਕੀ ਦਾ ਸੀਗਾ, ਉਹਨੇ ਫੜਿਆ ਹੋਇਆ ਸੀ ਉਹਦੇ ਉਹਨੂੰ ਤੇ ਲਓ ਜੀ ਚਲੋ ਦੇਖਦੇ ਆ ਪਤਾ ਨੀ ਹੁਣ ਕਿਵੇਂ ਕੀ ਹੈ। ਸੋ ਅੱਜ ਕੱਲ ਦਾ ਸਮਾਂ ਹੈ ਨਾ ਜਿਹੜਾ, ਬਸ ਤਾਂ ਹੀ ਕਹਿੰਦੇ ਵੀ ਕਾਲੀਯੁਗੀ ਹੈ, ਜਿੰਨਾ ਕਹਿੰਦੇ ਆ ਨਾ ਵੀ ਕੋਈ ਏਦਾਂ ਦੇ ਗੱਲਾਂ ਬਾਤਾਂ ਨਾ ਹੋਣ, ਕਿਸੇ ਤਰ੍ਹਾਂ ਦੀ ਬੇਅਦਬੀ ਨਾ ਹੋਵੇ, ਓਨਾ ਜ਼ਿਆਦਾ ਅਲੱਗ ਚੀਜ਼ ਸੁਣਨ ਨੂੰ ਮਿਲਦੀ ਹੈ। ਹੁਣ ਇਹ ਉਂਝ ਨਹੀਂ ਪਤਾ ਵੀ ਇਹ ਵੀਡੀਓ ਹੈ ਕਿੱਥੇ ਦੀ, ਕਿਹੜੀ ਜਗ੍ਹਾ ਦੀ ਹੈ, ਇੰਡੀਆ ਦੀ ਹੈ ਕਿਸੇ ਹੋਰ ਕੰਟਰੀ ਦੀ ਹੈ ਕਿੱਥੇ ਦੀ ਹੈ, ਇਹ ਨਹੀਂ ਉੱਥੇ ਮੈਨਸ਼ਨ ਕੀਤਾ ਹੋਇਆ। ਤੇ ਲਓ ਜੀ ਇੱਕ ਨੰਬਰ ਤੁਸੀਂ ਨੋਟ ਕਰੋ ਹੋਰ, ਇਹ ਨੰਬਰ ਹੈਗਾ ਦੁਆਬਾ ਟੂਰਸ ਐਂਡ ਟਰੈਵਲਸ ਦਾ। ਜੇ ਤੁਸੀਂ ਚਾਹੁੰਦੇ ਹੋ ਨਾ ਬਹੁਤ ਵਧੀਆ ਟਿਕਟਾਂ ਲੈਣੀਆਂ, ਫਿਰ ਤੁਸੀਂ ਕੰਟੈਕਟ ਕਰਨਾ ਦੁਆਬਾ ਟੂਰਸ ਐਂਡ ਟਰੈਵਲਸ ਨੂੰ, ਜਿਹੜੇ ਕਿ ਬੜੇ ਕਮਾਲ ਦੀਆਂ ਟਿਕਟਾਂ ਤੁਹਾਨੂੰ ਦਿੰਦੇ ਆ। ਕੋਈ ਵੀ ਪੈਕੇਜ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਇੰਡੀਆ ਨੂੰ ਜਾਣਾ, ਇਹ ਕਹਿੰਦੇ ਆ ਕਿ ਬੜੇ ਰੀਜ਼ਨੇਬਲ ਰੇਟ 'ਤੇ ਜਿਹੜੀਆਂ ਟਿਕਟਾਂ ਇੰਡੀਆ ਦੀਆਂ ਲੇਟੈਸਟ ਆਈਆਂ ਮੋਰਨਿੰਗ ਦੇ ਵਿੱਚ ਹੀ ਅੱਜ। ਸੋ ਦੀਪਾਂਸ਼ ਨੂੰ ਤੁਸੀਂ ਕਾਲ ਕਰ ਲਓ, ਅਤੇ ਕਈ ਵਾਰ ਨਾ ਆਪਾਂ ਲੇਟ ਹੋ ਜਾਂਦੇ ਹਾਂ ਕਾਲ ਕਰਨ ਨੂੰ, ਅਤੇ ਫਿਰ ਉਹ ਤੋਂ ਬਾਅਦ ਕਹਿੰਦੇ ਆ ਲੈ ਵੀ ਇਹ ਤਾਂ ਦੱਸਿਆ ਸੀ ਅਤੇ ਤੁਸੀਂ ਤਾਂ ਨਹੀਂ ਦਿੱਤੇ ਉਹ ਰੇਟ, ਤਾਂ ਹੀ ਮੈਂ ਤੁਹਾਨੂੰ ਰੇਟ ਵੀ ਨਹੀਂ ਦੱਸ ਰਹੀ। ਤੁਸੀਂ ਕਾਲ ਕਰ ਲਓ, ਤੁਹਾਨੂੰ ਆਪਣੇ ਆਪ ਦੀਪਾਂਸ਼ ਦੱਸ ਦੇਣਗੇ। ਅਤੇ ਨੰਬਰ ਹੈਗਾ ਜੀ 905-673-1400-905-673-1400 'ਤੇ ਗੱਲਬਾਤ ਕਰ ਸਕਦੇ ਹੋ। ਅਤੇ ਜੇ ਕੈਂਟਰੱਕ ਦੇ ਜਗਤਾਰ ਰਮਨ ਜੀ ਨੂੰ ਕਾਲ ਕਰੋਗੇ ਨਾ ਤਾਂ ਤੁਹਾਨੂੰ ਜੋਬ ਮਿਲ ਸਕਦੀ, ਕਿਉਂਕਿ ਇਹਨਾਂ ਨੂੰ ਕੁਛ ਅਰਜੈਂਟਲੀ ਚਾਹੀਦੇ ਆ ਟਰੱਕ ਡਰਾਈਵਰਸ, ਓਨਰ ਓਪਰੇਟਰਸ। ਜੇ ਤੁਸੀਂ ਵਧੀਆ ਜੋਬ ਦੀ ਭਾਲ ਦੇ ਵਿੱਚ ਹੋ, ਵਧੀਆ ਤੁਹਾਡਾ ਰੈਕਰਡ ਹੈਗਾ, ਕਲੀਨ ਕਲੀਅਰ CVOR ਹੋਣਾ ਚਾਹੀਦਾ, ਅਤੇ ਬਾਕੀ ਤੁਹਾਨੂੰ ਪੇ ਬੜੀ ਵਧੀਆ ਮਿਲਣੀ ਹੈ, ਗੇੜੇ ਬਹੁਤ ਵਧੀਆ ਮਿਲਣਗੇ। ਨੰਬਰ ਤੁਸੀਂ ਨੋਟ ਕਰੋ 647-292-5757-6472-5757 'ਤੇ ਤੁਹਾਡੀ ਗੱਲਬਾਤ ਇਹਨਾਂ ਨਾਲ ਹੋ ਸਕਦੀ ਹੈ। ਅਤੇ ਲਓ ਜੀ ਮੈਂ ਜਾਣਕਾਰੀ ਤੁਹਾਨੂੰ ਦੇਵਾਂ, ਜੇਕਰ ਤੁਸੀਂ ਹਾਲੇ ਤੱਕ ਕੋਈ ਵੀ ਇੰਸ਼ੋਰੈਂਸ ਨਹੀਂ ਕਰਾਈ, ਸੋ ਇੱਕ ਬਹੁਤ ਵਧੀਆ ਕੰਪਨੀ ਆ, ਉਹਨਾਂ ਨੇ ਆਪਣੇ ਜਿਹੜੇ ਲਾਈਫ ਇੰਸ਼ੋਰੈਂਸ ਦੇ ਜਿਹੜੇ ਪਲਾਨਸ ਹੈਗੇ ਆ ਉਹਨਾਂ ਦੇ ਰੇਟ ਜਿਹੜੇ ਘੱਟ ਕੀਤੇ ਆ। ਕਿਉਂ? ਕਿਉਂਕਿ ਜਿਵੇਂ ਆਪਾਂ ਕਹਿੰਦੇ ਨਾ ਹੁਣ ਆ ਸਮਾਂ ਇੱਦਾਂ ਦਾ, ਥੋੜ੍ਹੇ ਬਹੁਤੇ ਪੈਸਿਆਂ ਦੀ ਆਪਾਂ ਨੂੰ ਕਿੱਲਤ ਹੈਗੀ ਹੈ, ਅਤੇ ਫਿਰ ਜਿਹੜੀਆਂ ਕਈ ਨਾ ਕੰਪਨੀਆਂ, ਇਹ ਕੰਪਨੀ ਬਹੁਤ ਪੁਰਾਣੀ ਹੈ ਔਰ ਨੰਬਰ 1 ਕੰਪਨੀ ਹੈ ਆਪਣੀ ਕੈਨੇਡਾ ਦੀ, ਮੇਜਰ ਜਿਹੜੀਆਂ ਕੈਨੇਡੀਅਨ ਕੰਪਨੀਆਂ ਨਾ ਉਹਨਾਂ ਵਿੱਚੋਂ ਪਹਿਲੇ ਨੰਬਰ 'ਤੇ ਆਉਂਦੀ ਹੈ ਇਹ। ਸੋ ਬਹੁਤ ਪੁਰਾਣੀ ਹੈ, 133 ਸਾਲ ਪੁਰਾਣੀ ਕੰਪਨੀ ਇਹ ਹੈਗੀ ਹੈ। ਸੋ ਤੁਹਾਨੂੰ ਬਹੁਤ ਵਧੀਆ, ਇੱਕ ਤਾਂ ਇਹ ਵੈਸੇ ਹੀ ਇਹਨਾਂ ਦੀ ਸਰਵਿਸ ਨੰਬਰ 1 ਹੈ, ਕੋਈ ਵੀ ਚਾਹੇ ਤੁਸੀਂ ਇੰਸ਼ੋਰੈਂਸ ਕਰਾਉਣੀ ਹੈ ਜਾਂ ਕਦੀ ਕਲੇਮ ਟਾਈਮ ਕੋਈ ਪ੍ਰੋਬਲਮ ਨਹੀਂ ਆਉਂਦੀ, ਅਤੇ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਬਿਲਕੁਲ ਅਪ ਟੂ ਡੇਟ ਜਿਹੜੀ ਦੇ ਦਿੱਤੀ ਜਾਂਦੀ ਹੈ। ਸੋ ਤੁਸੀਂ ਜੇਕਰ ਹਾਲੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਹੋਈ, ਸੋ ਬਹੁਤ ਵਧੀਆ 10% ਤੱਕ ਜਿਹੜੇ ਰੇਟ ਆ ਉਹ ਘੱਟ ਗਏ ਆ, ਉਹਨੇ ਤੁਹਾਡੇ ਪ੍ਰੀਮੀਅਮ 'ਚ ਰਿਡਕਸ਼ਨ ਹੋ ਜਾਣਾ। ਜੇ ਮੰਨ ਲਓ ਤੁਸੀਂ $100 ਦੀ ਪੋਲਿਸੀ ਕਰਾਉਂਦੇ ਹੋ, ਹੈ ਨਾ, $10 ਤੁਹਾਡੇ ਮੰਥ ਦੇ ਵਿੱਚ ਤੁਹਾਨੂੰ ਜਿਹੜਾ ਨਹੀਂ ਪੇ ਕਰਨੇ ਪੈਣਗੇ, ਯਾਨੀ ਕਿ $10 ਦਾ ਫਾਇਦਾ ਹੋ ਜਾਣਾ ਤੁਹਾਡਾ। ਸੋ ਜੇ ਆਪਾਂ ਪੂਰੇ ਸਾਲ ਦਾ ਲਾ ਲਈਏ, ਤੁਸੀਂ ਲਾ ਲਓ ਵੀ 12 ਮਹੀਨੇ ਹੁੰਦੇ ਆ, ਤਾਂ ਤੁਸੀਂ ਕਿੰਨੇ ਪੈਸੇ ਉਹਦੇ ਬਚਾ ਲਓਗੇ, $120 ਤੁਹਾਡੇ ਬਚ ਜਾਣਗੇ ਜੇ $100 ਤੁਸੀਂ ਪੋਲਿਸੀ ਲੈ ਰਹੇ ਹੋ। ਤੇ ਇਹ ਮਨੀ ਨੂੰ ਤੁਸੀਂ ਹੋਰ ਕਿਤੇ ਖਰਚ ਕਰ ਸਕਦੇ ਹੋ, ਹੈ ਨਾ, ਜਾਂ ਤੁਸੀਂ ਆਪਣਾ ਕੋਈ ਹੋਰ ਪਲਾਨ ਲੈ ਸਕਦੇ ਹੋ, ਜਾਂ ਇਨਵੈਸਟਮੈਂਟ ਕਰ ਸਕਦੇ ਹੋ, ਕੁਛ ਵੀ ਹੋ ਸਕਦਾ, ਹੈ ਨਾ। ਸੋ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਤੁਸੀਂ ਨਹੀਂ ਕਰਵਾਈ ਜਾਂ ਹੋਰ ਲੈਣੀ ਹੈ, ਕਿਉਂਕਿ ਮੈਨੂੰ ਤੁਹਾਡੀਆਂ ਕਈ ਕਾਲਾਂ ਆਈਆਂ, ਉਹ ਕਹਿੰਦੇ ਸਾਡੇ ਕੋਲ ਹੈਗੀ ਪਰ ਅਸੀਂ ਹੋਰ ਕਰਾਉਣੀ। ਬਿਲਕੁਲ ਤੁਸੀਂ ਐਡ ਕਰਾ ਸਕਦੇ ਹੋ ਹੋਰ, ਤੇ ਤੁਸੀਂ ਜਿੰਨੀ ਟਰਮ ਲੈਣੀ ਉਨੀ ਲੈ ਸਕਦੇ ਹੋ, ਤੇ ਬਾਅਦ ਦੇ ਵਿੱਚ ਆਪਾਂ ਉਹਨੂੰ ਹੋਰ ਵੀ ਚੇਂਜ ਕਰ ਸਕਦੇ ਹਾਂ ਜੇ ਤੁਸੀਂ ਅੱਗੇ ਜਾ ਕੇ ਵੀ ਇੰਸ਼ੋਰੈਂਸ ਲੈਣੀ। ਸੋ ਇਹ ਬਹੁਤ ਵਧੀਆ ਆਪਸ਼ਨ ਹੁਣ ਉਹਨਾਂ ਵਾਸਤੇ ਜ਼ਿਆਦਾ ਹੈਗੀ ਹੈ ਜਿਨ੍ਹਾਂ ਨੇ ਹਾਲੇ ਤੱਕ ਕੋਈ ਇੰਸ਼ੋਰੈਂਸ ਨਹੀਂ ਕਰਾਈ। ਸੋ ਤੁਸੀਂ ਆਪਣੇ ਇੰਸ਼ੋਰੈਂਸ ਕਰਾਓ, ਜਿਹਦੇ ਵਿੱਚ ਲਾਈਫ ਇੰਸ਼ੋਰੈਂਸ ਹੋ ਸਕਦੀ, ਕ੍ਰਿਟੀਕਲ ਇੰਸ਼ੋਰੈਂਸ ਹੋ ਸਕਦੀ ਹੈ। ਸੋ ਮੈਨੂੰ ਤੁਸੀਂ ਕੰਟੈਕਟ ਕਰਨਾ ਜੀ 647-765-2340 ਤੇ 6477652340 ਤੇ ਗੱਲਬਾਤ ਮੇਰੇ ਨਾਲ ਕਰੋ। ਬਾਕੀ ਜਿੰਨੇ ਸਾਡੇ ਸੈਲਫ ਇੰਪਲੋਇਡ ਵੀਰ ਭੈਣ ਹੈਗੇ ਆ, ਤੁਸੀਂ ਜ਼ਰੂਰ ਆਪਣੀ ਡਿਸੇਬਿਲਿਟੀ ਇੰਸ਼ੋਰੈਂਸ ਜ਼ਰੂਰ ਕਰਾ ਕੇ ਰੱਖਿਆ ਕਰੋ, ਕਿਉਂਕਿ ਜਦੋਂ ਸੱਟ ਚੋਟ ਲੱਗਦੀ ਹੈ ਨਾ, ਤਾਂ ਪੈਸਿਆਂ ਨੂੰ ਤਾਂ ਆਪਾਂ ਪਹਿਲਾਂ ਹੀ ਕਹੀ ਜਾਂਦੇ ਹਾਂ ਵੀ ਹਾਂਜੀ ਨਹੀਂ, ਇੰਨੀ ਇਨਕਮ ਨਹੀਂ ਹੈਗੀ, ਫਿਰ ਜਦੋਂ ਇੱਦਾਂ ਦੀ ਕੋਈ ਪ੍ਰੋਬਲਮ ਆ ਜਾਂਦੀ ਹੈ ਫਿਰ ਤਾਂ ਇਨਕਮ ਜਮੇ ਹੀ ਸਟੋਪ ਹੋ ਜਾਂਦੀ, ਪਰ ਖਰਚੇ ਜਿਹੜੇ ਉਹ ਨਹੀਂ ਰੁਕਦੇ, ਉਹ ਤਾਂ ਐਜ਼ ਇਟ ਇਜ਼ ਚੱਲਣੇ ਆ। ਸੋ ਜ਼ਰੂਰ ਆਪਣੇ ਆਪ ਨੂੰ ਪ੍ਰੋਟੈਕਟ ਕਰਕੇ ਰੱਖੋ। ਲਾਈਫ ਡਿਸੇਬਿਲਿਟੀ ਕ੍ਰਿਟੀਕਲ ਦਾ ਜੇ ਕੋਂਬੋ ਪਲਾਨ ਲੈਣਾ $99 ਚ ਲੈ ਸਕਦੇ ਹੋ, ਪਰ ਉਹ ਤੋਂ ਵੀ ਘੱਟ ਹੋ ਜਾਣਾ ਹੁਣ, ਕਿਉਂਕਿ ਲਾਈਫ ਇੰਸ਼ੋਰੈਂਸ ਦੇ ਜਿਹੜੇ ਪਲਾਨ ਆ ਉਹਨਾਂ ਨੇ 10% ਤੱਕ ਤੁਹਾਨੂੰ ਪ੍ਰੀਮੀਅਮ ਦੇ ਵਿੱਚ ਰਿਡਕਸ਼ਨ ਦੇ ਦੇਣੀ ਹੈ। ਸੋ ਨੰਬਰ ਮੇਰਾ ਨੋਟ ਕਰ ਲਓ ਜੀ 647-765-2340 6477652340 ਤੇ ਮੇਰੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ।

0: ਹੁਣ ਦੇਖ ਲਓ ਰੀਲਾਂ ਚਲਾਉਣ ਦੇ ਲਈ ਤਾਂ ਹੀ ਤਾਂ ਕੰਟਰੋਵਰਸੀ ਜਿਹੜੀ ਕ੍ਰੀਏਟ ਕੀਤੀ ਜਾਂਦੀ ਹੈ ਵੀ ਕੋਈ ਨਾ ਕੋਈ ਇੱਦਾਂ ਦੀ ਗੱਲਬਾਤ ਕਰੋ ਫਿਰ ਸਾਰੇ ਲੋਕ ਉਹਨੂੰ ਦੇਖਣ ਨੂੰ ਭੱਜਦੇ ਆ ਹਨਾ ਵੀ ਨਾਲੇ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜਿਹੜੇ ਆ ਉਹ ਗੱਲਬਾਤ ਕਰਦੇ ਆ ਵੀ ਹਾਂਜੀ ਆਹ ਇੱਦਾਂ ਹੋ ਗਿਆ ਜੀ ਇੱਦਾਂ ਬੜੀ ਰੀਲ ਜਿਹੜੀ ਵਾਇਰਲ ਕਰਾਉਣ ਦਾ ਜਿਹੜਾ ਤਰੀਕਾ ਉਹ ਕੀ ਹੈ ਕੰਟਰੋਵਰਸੀ ਕ੍ਰੀਏਟ ਕਰ ਦਿਓ। ਹਾਂਜੀ ਭਾਜੀ
1: ਲੁੱਟਣੇ ਪਏ ਹੁਣ ਅਗਲੀ ਵਾਰੀ ਜਿੱਤਣਾ ਤਾਂ ਹੈ ਨੀ, ਚਲੋ ਚੱਕ ਲਓ ਦਿੱਲੀ ਵਾਲਿਆਂ ਨੂੰ ਬੰਦਾ ਕੁਛ ਆਪ ਚੱਕੂ ਤੇ ਪੰਜਾਬ ਨੂੰ ਹੁਣ ਤਾਂ ਬਿਲਕੁਲ ਗਿਰਵੀ ਰੱਖ ਦਿੱਤਾ, ਜਾਣੀ ਕਿ ਇੰਨਾ ਕਰਜ਼ਾ ਚੱਕ ਲਿਆ ਕਰਜ਼ਾ ਪਹਿਲਾਂ ਕਿਸੇ ਹੋਰ ਪਾਰਟੀ ਨੇ ਚੜਾਇਆ ਪੰਜਾਬ ਦੇ ਸਰ, ਜਿੰਨਾ ਇਹਨਾਂ ਨੇ ਚਾੜਤਾ ਹੁਣ ਕੀ ਲੋੜ ਪੈ ਗਈ ਸੀ ਚੱਕਣ ਦੀ ਇੰਨਾ ਕਰਜ਼ਾ ਕਿੱਥੇ ਜਾਂਦਾ ਪੈ। ਲੋਕੀ ਇਹ ਤਾਂ ਪੁੱਛਣ ਪਏ ਇੰਨਾ ਪੈਸਾ ਤੂੰ ਖਰਚਣਾ ਕਿੱਥੇ, ਦੱਸਦਾ ਸੀ ਕਿੱਥੇ ਨੂੰ
0: ਤੂੰ ਖਰਚਾ ਇੰਨਾ ਹੈਗਾ ਬਿਲਕੁਲ ਇੰਨਾ ਕਰਜ਼ਾ ਚੜ ਗਿਆ ਇਹ ਉਤਰੂਗਾ ਕਿਵੇਂ ਔਰ
1: ਹੋਰ ਕੋਈ ਪਾਰਟੀ ਕਿੱਦਾਂ ਲਾ ਦੂਗੀ, ਹੋਰ ਕੋਈ ਪਾਰਟੀ ਜਿਹੜੀ ਆਊਗੀ ਉਹਨੂੰ ਇਸ ਤੋਂ ਵੀ ਜ਼ਿਆਦਾ ਪ੍ਰੋਬਲਮ ਹੋਣੀ ਆ। ਹੁਣ ਇਹਨੇ ਚੱਕ ਲੈਣਾ ਨਿਕਲ ਜਾਣਾ ਆਰਾਮ ਨਾਲ, ਪਤਾ ਭਈ ਹੁਣ ਸਾਫ਼ ਕਰ ਲਓ ਭਾਂਡਾ ਇੱਕਦਮ ਤੇ ਬਾਅਦ ਚ ਜਿਹੜੀ ਪਾਰਟੀ ਆਊਗੀ ਉਹ ਵਿਚਾਰੀ ਓਦਾਂ ਦੇਖੂਗੀ। ਕੋਈ ਵੀ ਆ ਜਾਵੇ ਮੈਂ ਇਹਨਾਂ ਕਹਿਣਾ ਕੋਈ ਲੈਣ ਦੇਣ ਨਹੀਂ ਚਾਹੇ ਇਹੋ ਰਹੇ, ਪਰ ਕਰਜ਼ਾ ਪੰਜਾਬ ਤੇ ਤਾਂ ਹੋਰ ਚੀਜ਼ ਦਾ ਕਿੰਨਾ ਚਾੜ ਦਿੱਤਾ। ਕੋਈ ਇਹ ਤਾਂ ਦੱਸੇ ਪਏ ਨੇ ਕਿੱਥੇ ਉਹ ਕਰਨਾ ਕੀ ਰੋਡ ਸੜਕਾਂ ਬਣਾਉਣੀਆਂ, ਐਜੂਕੇਸ਼ਨ ਤੇ ਲਾਉਣਾ, ਹੋਸਪਿਟਲ ਬਣਾਉਣੇ, ਕੀ ਕਰਨਾ ਇੰਨਾ ਤਾਂ ਦੱਸੇ ਕਰ ਨਹੀਂ ਚੁੱਕਿਆ। ਉਹ ਨੀ ਦੱਸਣਾ, ਕੋਈ ਸਵਾਲ ਹੀ ਨੀ ਕਰਦਾ ਵੀ ਕਾਹਦੇ ਵਾਸਤੇ ਚੁੱਕੇ ਆਏ ਨੇ।
0: ਠੀਕ ਹੈ, ਪੁੱਛਦੇ ਆ,
1: ਉਹ ਤਾਂ ਦੱਸੇ ਸਾਰੇ ਪੰਜਾਬ ਦੇ ਸਿਰ ਤੋਂ ਖਾਂਦੇ ਇਹਦੀ ਪਾਰਟੀ, ਹੋਰ ਕਿਤੇ ਹੈ ਨੀ ਗਾ ਇਹਨਾਂ ਦਾ, ਪੰਜਾਬ ਚ ਹੀ ਆ ਇਹਨਾਂ ਦੀ ਪਾਰਟੀ ਰੂਲ ਹੁਣ ਕਰਦੀ ਤੇ ਇੱਥੋਂ ਪੈਸਾ ਦਿੱਲੀ ਨੂੰ ਸਾਰ ਪੈ, ਸਾਰੇ ਇਹਨਾਂ ਦੇ ਮਿਨਿਸਟਰ ਇੱਥੋਂ ਖਾ ਰਹੇ ਪੈਸੇ ਦੇਖੋ, ਤੇ ਪੰਜਾਬ ਨੂੰ ਤਾਂ ਉੱਦਾਂ ਵੀ ਖਾ ਰਹੇ ਹੁਣ ਆ ਕਰਜ਼ਾ ਚੱਕ ਲਿਆ, ਇਹ ਵੀ ਸਾਰਾ ਇੱਧਰ ਉੱਧਰ ਹੀ ਕਰਨਾ ਹੁਣ 27 ਦੀਆਂ ਚੋਣਾਂ ਚ ਤੇ
0: ਦੇਣਦਾਰੀਆਂ ਪਤਾ ਕਿੰਨੀਆਂ 4.17 ਲੱਖ ਕਰੋੜ ਤੋਂ ਲੈ ਕੇ ਹੁਣ 4.47 ਲੱਖ ਕਰੋੜ ਦੇ ਵਿਚਕਾਰ ਹੋਣ ਦਾ ਅਨੁਮਾਨ ਹੈ। ਦੇਖ ਲਓ ਇੰਨਾ ਹੈ ਤੇ ਇਹ ਜਦੋਂ ਜ਼ਿਆਦਾ ਹੋ ਜਾਂਦਾ ਹੋਣਾ ਕਰਜ਼ਾ ਜਿਵੇਂ ਹੁਣ ਉਹੀ ਹੈ ਹੁਣ ਇਹ ਤਾਂ ਵਧੀ ਜਾ ਰਿਹਾ ਤੇ ਇਹ ਘਟੂਗਾ ਕਿਵੇਂ, ਕੌਣ ਪੇ ਕਰੂਗਾ, ਕਦੋਂ ਪੇ ਹੋਊਗਾ ਹਨਾ ਇਹਦਾ ਨਹੀਂ ਹੁਣ ਪਤਾ। ਕਿਉਂਕਿ ਕਹਿੰਦੇ ਆ ਵੀ ਇਹ ਭਾਰਤੀ ਰਾਜਾਂ ਵਿੱਚੋਂ ਸਭ ਤੋਂ ਜ਼ਿਆਦਾ ਪੰਜਾਬ ਦੇ ਉੱਪਰ ਕਰਜ਼ਾ ਔਰ ਲਈ ਜਾ ਰਹੇ ਆ ਔਰ ਫਿਰ ਸੈਂਟਰ ਦੇਈ ਵੀ ਜਾ ਰਹੀ ਹੈ, ਇਹ ਪਤਾ ਨਹੀਂ ਹੁਣ ਕੀ ਚੱਕਰ ਹੈ। ਤੇ ਲਓ ਜੀ ਆਪਾਂ ਹੁਣ ਪਹਿਲਾਂ ਗੱਲਬਾਤ ਕਰੀਏ, ਸਾਡੇ ਨਾਲ ਪੰਜਾਬ ਇੰਸ਼ੋਰੈਂਸ ਤੋਂ ਰਾਣਾ ਭਾਜੀ ਜੁੜ ਗਿਆ ਤੇ ਇਹਨਾਂ ਤੋਂ ਆਪਾਂ RDSP ਦੀ ਜਾਣਕਾਰੀ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਅਗਲੀ ਕਾਲ ਲਵਾਂਗੇ। ਜੀ ਭਾਜੀ
2: ਥੈਂਕ ਯੂ ਸੋ ਮਚ ਪੰਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ RDSP ਬਾਰੇ ਹਮੇਸ਼ਾ ਆਪਾਂ ਦੱਸਦੇ ਹਾਂ, ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੀ ਮੈਂ ਕੁਝ ਜਿਹੜੀਆਂ ਕਾਮਨ ਐਗਜ਼ਾਮਪਲ ਜਾਂ ਕਾਮਨ ਇੰਪੇਅਰਡ ਕੰਡੀਸ਼ਨ ਦੱਸਣਾ ਚਾਹਾਂਗਾ ਜਿਹਦੇ ਅੰਡਰ ਇਹ $90,000 ਦੀ ਗ੍ਰਾਂਟ ਮਿਲ ਰਹੀ ਹੈ ਫੈਡਰਲ ਗਵਰਨਮੈਂਟ ਵੱਲੋਂ। ਅਗਰ ਤੁਹਾਡੀ ਉਮਰ 49 ਸਾਲ ਜਾਂ ਇਸ ਤੋਂ ਘੱਟ ਹੈ ਤੇ ਆਪਾਂ ਨੂੰ ਇਸ ਗ੍ਰਾਂਟ ਦਾ ਫਾਇਦਾ ਹੋ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਆਪਾਂ ਇਹ ਕਹਿ ਲਈਏ ਵੀ ਅਗਰ ਕੋਈ ਪਰਸਨ ਇਨਸੁਲਿਨ ਡਿਪੈਂਡੈਂਟ ਹੈਗਾ, ਡਾਇਬਿਟਿਕ ਹੈਗੇ ਨੇ, ਸੋ ਉਹਨਾਂ ਨੂੰ ਇਹ ਗ੍ਰਾਂਟ ਦਾ ਫਾਇਦਾ ਹੋ ਸਕਦਾ ਹੈ। ਸਪੈਸ਼ਲ ਨੀਡ ਵਾਲੇ ਜਿੰਨੇ ਵੀ ਬੱਚੇ ਹੈਗੇ ਨੇ, ਆਟਿਜ਼ਮ ਦਾ ਕਾਫੀ ਜਿਹੜਾ ਇੱਥੇ ਕੈਨੇਡਾ ਦੇ ਵਿੱਚ ਇਸ਼ੂ ਹੈਗਾ, ਡਾਊਨ ਸਿੰਡਰੋਮ, ADHD, ਡਾਇਮੈਂਸ਼ੀਆ, ਅਲਜ਼ਾਈਮਰ, ਡਿਵੈਲਪਮੈਂਟਲ ਡਿਲੇ, ਇਸ ਤੋਂ ਇਲਾਵਾ ਐਪੀਲੈਪਸੀ, ਕਰੋਨਿਕ ਕੰਡੀਸ਼ਨ, MS, ਕੋਰਨ ਡਿਜ਼ੀਜ਼, ਸਵੇਰ ਕੋਲਾਈਟਸ, ਸਵੇਰ ਅਰਥਰਾਈਟਸ, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ ਐਂਡ ਉਹਨਾਂ ਦਾ ਇਲਾਜ ਕਾਫੀ ਲੰਬਾ ਚੱਲ ਰਿਹਾ, ਉਹਨਾਂ ਨੂੰ ਵੀ ਅਗਰ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਇਸ਼ੂ ਹੋ ਜਾਂਦਾ ਤੇ $90,000 ਦੀ ਜਿਹੜੀ ਫੈਡਰਲ ਗਵਰਨਮੈਂਟ ਦੀ ਗ੍ਰਾਂਟ ਹੈ ਉਹਦਾ ਫਾਇਦਾ ਹੋ ਸਕਦਾ। ਇਸ ਤੋਂ ਇਲਾਵਾ ਲਿਊਪਸ ਐਂਡ ਸਵੇਅਰ ਡਿਪਰੈਸ਼ਨ ਹੋ ਗਿਆ, ਇਸ ਤੋਂ ਇਲਾਵਾ ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਟੀ, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਇਸ ਤੋਂ ਇਲਾਵਾ ਹਿਪ ਇੰਜਰੀ, ਪੇਨ, ਗਲਕੋਮਾ, ਈਵਨ ਕਿਸੇ ਦਾ ਕੋਈ ਕਾਰ ਦਾ ਵੀ ਐਕਸੀਡੈਂਟ ਹੋ ਗਿਆ ਐਂਡ ਈਵਨ ਏਜ ਆਪਣਾ 49 ਤੋਂ ਘੱਟ ਹੈ ਤੇ ਅਨਏਬਲ ਟੂ ਪਰਫਾਰਮ ਡੇਲੀ ਐਕਟੀਵਿਟੀ ਤੇ ਉਹਨਾਂ ਨੂੰ ਇਹ ਗ੍ਰਾਂਟ ਮਿਲ ਸਕਦੀ ਹੈ। ਪਰ ਜ਼ਰੂਰੀ ਇਹ ਹੈ ਭੈਣ ਜੀ ਵੀ 49 ਸਾਲ ਦੀ ਉਮਰ ਤੋਂ ਪਹਿਲਾਂ ਪਹਿਲਾਂ RDSP ਦਾ ਅਕਾਊਂਟ ਓਪਨ ਕਰਨਾ ਪਏਗਾ ਤਾਂ ਹੀ ਗ੍ਰਾਂਟਸ ਮਿਲਣੀਆਂ ਨੇ। ਕਾਫੀ ਪਰਿਵਾਰ ਹੈ ਜਿਹੜੇ ਸਾਨੂੰ ਕਾਲ ਕਰਦੇ ਨੇ ਕਿ ਕਹਿੰਦੇ ਸਾਨੂੰ ਜਾਣਕਾਰੀ ਨਹੀਂ ਸੀ, ਹੁਣ ਸਾਡੀ ਉਮਰ 52 ਹੋ ਗਈ, 54 ਹੋ ਗਈ, 55 ਹੋ ਗਈ। ਸੋ ਉਹਨਾਂ ਨੂੰ ਹੋਰ ਤਾਂ ਜਿਹੜੇ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਦੇ ਬੈਨੀਫਿਟ ਜਿਹੜੇ ਮਿਲਣੇ ਸ਼ੁਰੂ ਹੋ ਜਾਣਗੇ, ਪਰ $90,000 ਦੀ ਜਿਹੜੀ ਗ੍ਰਾਂਟ ਹੈ ਇਹਦੇ ਚ ਉਹਨਾਂ ਨੂੰ ਕੋਈ ਪੈਸਾ ਜਿਹੜਾ ਹੈਗਾ ਨਹੀਂ ਮਿਲੇਗਾ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਤੁਹਾਨੂੰ ਲੱਗਦਾ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਮੈਂਬਰ ਹੈਗਾ ਜਾਂ ਤੁਸੀਂ ਸਾਡਾ ਮੈਸੇਜ ਕਨਵੇ ਕਰ ਸਕਦੇ ਦੂਜੇ ਲੋਕਾਂ ਤੱਕ ਤਾਂ ਕਿ ਜਿਹੜੇ ਲੋਕ ਕੁਆਲੀਫਾਈ ਕਰਦੇ ਨੇ ਉਹਨਾਂ ਨੂੰ ਇਹਦਾ ਬੈਨੀਫਿਟ ਹੋ ਸਕੇ। ਕਿਉਂਕਿ 2008 ਤੋਂ ਫੈਡਰਲ ਗਵਰਨਮੈਂਟ ਨੇ ਗ੍ਰਾਂਟ ਸਟਾਰਟ ਕੀਤੀ ਸੀ, ਬਟ ਬਹੁਤ ਘੱਟ ਲੋਕ ਹੈ ਜਿਨ੍ਹਾਂ ਨੂੰ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਹੈਗੀ ਹੈ ਵੀ ਇਹ ਗ੍ਰਾਂਟ ਦਾ ਪਰਪਸ ਕੀ ਹੈ, ਗ੍ਰਾਂਟ ਕਿੱਦਾਂ ਮਿਲਣੀ ਹੈ, ਕਿਹੜਾ ਕਿਹੜਾ ਫਾਰਮ ਚਾਹੀਦਾ। ਉਹਦੇ ਲਈ ਅਸੀਂ ਤੁਹਾਡੀ ਹੈਲਪ ਕਰਾਂਗੇ ਪੰਜਾਬ ਇੰਸ਼ੋਰੈਂਸ ਤੇ। ਮੇਰਾ ਡਾਇਰੈਕਟ ਨੰਬਰ ਹੈ ਜੀ 416-910-9000, 416-910-9000, ਵੈਬਸਾਈਟ ਹੈ punjabinsurance.ca। ਐਂਡ ਈਵਨ ਭੈਣ ਜੀ ਜਿਹੜੇ ਪਿਛਲੇ 10 ਸਾਲਾਂ ਦੀ ਪੈਂਡਿੰਗ ਗ੍ਰਾਂਟ ਹੈ, ਅਗਰ ਸਾਡੇ ਕੋਲ ਐਲੀਜੀਬਿਲਟੀ ਬਣਦੀ ਹੈਗੀ ਹੈ ਤੇ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਪਿਛਲੇ 10 ਸਾਲ ਦੀ ਕੈਚ ਕਰ ਸਕਦੇ ਹਾਂ। ਐਂਡ ਜਿਹੜੇ ਬੱਚੇ 18 ਸਾਲ ਦੀ ਉਮਰ ਤੋਂ ਘੱਟ ਨੇ ਤੇ $284 ਹਰ ਮਹੀਨੇ ਜਿਹੜਾ ਹੈਗਾ ਪੇਰੈਂਟਸ ਨੂੰ ਐਕਸਟਰਾ ਆਉਣ ਲੱਗ ਜਾਣਗੇ। ਐਂਡ ਜਿਹਨਾਂ ਦੀ ਉਮਰ 18 ਤੋਂ ਵੱਧ ਹੈ ਅਪ ਟੂ $200 ਮਹੀਨੇ ਦੀ ਉਹਨਾਂ ਨੂੰ ਅਲੱਗ ਜਿਹੜੇ ਨੇ ਗਵਰਨਮੈਂਟ ਦੇ ਰਹੀ ਹੈ $90,000 ਦੀ ਗ੍ਰਾਂਟ ਤੋਂ ਇਲਾਵਾ। ਸੋ ਤੁਸੀਂ ਕਾਲ ਕਰਨਾ ਹੋਰ ਜਾਣਕਾਰੀ ਲਈ, ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-910-9000, 416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭੈਣ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ 416-910-9000 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਤੇ ਬਹੁਤ ਵਧੀਆ ਜਾਣਕਾਰੀ ਤੁਹਾਨੂੰ RDSP ਬਾਰੇ ਮਿਲ ਜੂਗੀ। ਤੇ ਇੱਕ ਵਾਰ ਮੈਂ ਨੰਬਰ ਦੇ ਦਵਾਂ ਨੋਬਲ ਫਰੈਸ਼ ਫੂਡ ਦਾ ਵੀ, ਬਹੁਤ ਵਧੀਆ ਜੇਕਰ ਤੁਸੀਂ ਚਾਹੁੰਦੇ ਹੋ ਨਾ ਗਰੋਸਰੀ ਕਰਨੀ, ਭਾਅ ਸਿਰ, ਰੇਟ ਬੜੇ ਵਧੀਆ, ਹਰ ਇੱਕ ਚੀਜ਼ ਤੁਹਾਨੂੰ ਐਨ A1 ਮਿਲੂਗੀ, ਕੋਈ ਇੱਦਾਂ ਦਾ ਨਹੀਂ ਹੋਊਗਾ ਵੀ ਕਿਸੇ ਕਿਸਮ ਦੀ ਖਰਾਬੀ ਹੈ ਤਾਂ ਕਰਕੇ ਰੇਟ ਘੱਟ ਹੈ। ਨੂੰ ਇਹਨਾਂ ਕੋਲ ਟ੍ਰੇਲਰਾਂ ਦੇ ਟ੍ਰੇਲਰ ਆਉਂਦੇ ਆ ਬੜੇ ਵਧੀਆ, ਸੋ ਰੀਜ਼ਨੇਬਲ ਰੇਟ ਤੇ ਤੁਸੀਂ ਗਰੋਸਰੀ ਕਰਨੀ ਹੈ, ਆਟੇ, ਦਾਲਾਂ, ਸਬਜ਼ੀਆਂ, ਫਲ ਫਰੂਟ ਜੋ ਵੀ ਲੈਣਾ ਚਾਹੁੰਦੇ ਹੋ, ਮਸਾਲੇ, ਫੋਲਡਿੰਗ ਬੈੱਡ ਜਾਂ ਫਿਰ ਤੁਸੀਂ ਵੱਡੇ ਛੋਟੇ ਭਾਂਡੇ, ਸਾਰਾ ਕੁਛ ਮਿਲਦਾ ਇਹਨਾਂ ਕੋਲ। 2 ਲੋਕੇਸ਼ਨਸ ਹੈ ਨੋਬਲ ਫਰੈਸ਼ ਫੂਡ ਦੀਆਂ, 289-801-0566, 299-801-0566। ਤੇ ਲਓ ਜੀ ਫੀਫਾ ਵਰਲਡ ਕੱਪ ਨੇ ਤਾਂ ਧਮਾਲਾਂ ਪਾਈਆਂ ਹੋਈਆਂ ਪੂਰੀਆਂ, ਤੇ ਜੇ ਆਪਾਂ ਗੱਲ ਕਰੀਏ ਕੱਲ੍ਹ ਦੇ ਮੈਚ ਦੀ, ਸੋ ਇਹਦੇ ਵਿੱਚ ਤੁਸੀਂ ਵੀ ਦੇਖਿਆ ਹੋਣਾ ਮੈਸੀ, ਲੋਇਨ ਮੈਸੀ ਤੇ ਅਰਜਨਟੀਨਾ ਦਾ ਪਲੇਅਰ ਹੈ, ਤੇ ਇਹਦੀ ਗੇਮ ਦੇਖਣ ਨੂੰ ਸਾਰੇ ਬੜੇ ਉਤਸੁਕ ਹੁੰਦੇ ਆ, ਸੋ ਰੈਕਰਡ ਤੋਂ ਰੈਕਰਡ ਬਣ ਰਹੇ ਆ। ਕੱਲ੍ਹ ਜਿਹੜਾ ਅਰਜਨਟੀਨਾ ਅਤੇ ਅਲਜੀਰੀਆ ਦਾ ਮੈਚ ਸੀਗਾ, 3-1 ਦੇ ਨਾਲ ਅਰਜਨਟੀਨਾ ਜਿੱਤਿਆ, ਤੇ ਮੈਸੀ ਨੇ ਕੱਲ੍ਹ 3 ਹੈਟ੍ਰਿਕ ਯਾਨੀ ਕਿ 3 ਗੋਲ ਕੀਤੇ, ਸੋ ਬੜਾ ਵਧੀਆ ਜਿਹੜਾ ਮੈਚ ਸੀਗਾ। ਵੈਸੇ ਕਈਆਂ ਨੂੰ ਕਿੰਨਾ ਟੈਕਟ ਹੁੰਦਾ ਹੈ ਨਾ, ਬਾਲ ਨੂੰ ਐਂ ਘੁਮਾ ਕੇ ਲਿਜਾ ਕੇ ਸਿੱਧਾ ਗੋਲ ਦੇ ਵਿੱਚ ਮਾਰੀ, 3 ਗੋਲ ਜਿਹੜੇ ਆ ਮੈਸੀ ਨੇ ਕੀਤੇ ਆ, ਔਰ ਹੁਣ ਉਹਦੇ 11 ਇੰਟਰਨੈਸ਼ਨਲ ਹੈਟ੍ਰਿਕਸ ਹੋ ਗਈਆਂ, ਔਰ ਉਸਦਾ ਰਾਈਵਲ ਹੈ ਨਾ ਕ੍ਰਿਸਟੀਆਨੋ ਰੋਨਾਲਡੋ, ਸੋ ਉਹਨੂੰ ਪਿੱਛੇ ਛੱਡਤਾ, ਉਹਦੇ 10 ਰਹਿ ਗਏ ਤੇ ਇਹਦੇ ਹੋ ਗਏ 11 ਇੰਟਰਨੈਸ਼ਨਲ ਹੈਟ੍ਰਿਕਸ ਹੋ ਗਈਆਂ ਇਹਦੀਆਂ। ਸੋ ਬਾਕੀ ਰੋਨਾਲਡੋ ਨੇ ਵੀ ਹੁਣ ਖੇਲਣਾ ਤੇ ਦੇਖਾਂਗੇ ਆਪਾਂ ਕਿ ਉਹ ਫਿਰ ਪਾਸ ਕਰਦਾ ਉਹਨੂੰ ਅੱਗੇ ਕਿ ਨਹੀਂ, ਯਾਨੀ ਕਿ ਇਹ ਤੋਂ ਅੱਗੇ ਲੰਘਦਾ ਕਿ ਨਹੀਂ ਲੰਘਦਾ। ਪਰ ਕਹਿੰਦੇ ਆ ਵੀ ਇਹਨੇ ਜਿਹੜੇ ਆਪਣਾ ਮੈਸੀ ਹੈ ਜਿਹੜੇ, ਇਹਨੇ 1 ਤੋਂ 1 ਰਿਕਾਰਡ ਬਣਾਏ, ਜਦੋਂ ਪਹਿਲਾਂ ਇਹਨੇ ਬਣਾਇਆ ਜਿਹੜਾ, ਹੁਣ ਇਹਦੇ ਵਿੱਚ ਇੰਟਰਨੈਸ਼ਨਲ ਜਿਹੜੇ ਹੈਟ੍ਰਿਕਸ ਦੇ ਸਭ ਨਾਲੋਂ ਅੱਗੇ ਲੰਘ ਗਿਆ, ਓਲਡੈਸਟ ਪਲੇਅਰ ਬਣ ਗਿਆ। ਜਦ ਇਹਨੇ ਸ਼ੁਰੂਆਤ ਕੀਤੀ ਸੀ ਤਾਂ ਯੰਗੈਸਟ ਸੀਗਾ ਸਭ ਤੋਂ ਜਿਹਨੇ ਕਿ ਹੈਟ੍ਰਿਕ ਜਿਹੜੀ ਮਾਰੀ ਸੀਗੀ। ਸੋ ਇੱਦਾਂ ਜਿਹੜੇ ਇਹਨੇ ਆਪਣੇ ਰਿਕਾਰਡ ਹੈ ਜਿਹੜੇ ਤੋੜੇ ਆ, ਅਤੇ ਨਾਲ ਹੀ ਇਹਨੇ ਵਰਲਡ ਕੱਪ ਦੇ ਵਿੱਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲਾ ਇਹ ਖਿਡਾਰੀ ਹੁਣ ਬਣ ਗਿਆ ਹੈਗਾ। ਸੋ ਰੈਕਰਡ ਤੇ ਰੈਕਰਡ ਜਿਹੜੇ ਟੁੱਟ ਰਹੇ ਆ, ਬਾਕੀ ਹਾਲੇ ਤਾਂ ਬਹੁਤ ਸਾਰੀਆਂ ਟੀਮਾਂ, ਬਹੁਤ ਸਾਰੀਆਂ ਗੇਮਾਂ ਹੈਗੀਆਂ, ਤੇ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ ਕਿਹੜੇ ਰਿਕਾਰਡ ਆ ਟੁੱਟਦੇ ਆ, ਅਤੇ ਬਾਕੀ ਹੁਣ ਰੋਨਾਲਡੋ ਕਿਹੜੇ ਕਿਹੜੇ ਜਿਹੜੇ ਆਪਣੇ ਰਿਕਾਰਡ ਬਣਾਉਂਦਾ ਹੈ ਨਾ। ਸੋ ਫੀਫਾ ਵਰਲਡ ਕੱਪ ਦੇ ਜਿਹੜੇ ਮੈਚ ਹੈ ਉਹ ਬੜੇ ਸਾਰੇ ਇੰਟਰਸਟਿੰਗ ਹੈਗੇ ਜੀ, ਜਿੰਨਾ ਮੌਕਾ ਮਿਲਦਾ, ਕਿਉਂਕਿ ਬਹੁਤ ਸਾਰੇ ਮੈਚ ਦੇਰ ਸਵੇਰ, ਕੋਈ ਸਵੇਰੇ ਹੋ ਰਿਹਾ, ਕੋਈ ਦੁਪਹਿਰੇ ਹੋ ਰਿਹਾ, ਕੋਈ ਸ਼ਾਮ ਨੂੰ, ਕੋਈ ਰਾਤ ਜਦੋਂ ਹੁੰਦੀ ਹੈ ਨਾ, ਤੇ ਜਦੋਂ ਜਿਹਦਾ ਟਾਈਮ ਮਿਲਦਾ ਉਹ ਸਾਰੇ ਫਾਇਦਾ ਚੁੱਕਦੇ ਆ। ਸੋ ਜ਼ਰੂਰ ਤੁਸੀਂ ਵੀ ਦੇਖਣਾ ਮੈਚ ਜਿਹੜਾ ਵੀ ਤੁਸੀਂ ਦੇਖ ਸਕਦੇ ਹੋ। ਤੇ ਲਓ ਜੀ ਮੈਂ ਇੱਕ ਵਾਰ ਨਾ ਨੰਬਰ ਦੇ ਦੇਵਾਂ ਕਿਉਂਕਿ ਮੈਨੂੰ ਮੈਸੇਜ ਆਇਆ ਕਹਿੰਦੇ ਜਿਹੜੇ ਯੂਨੀ ਗਲੋਬਲ ਐਡਵਾਈਜ਼ਰੀ ਵਾਲਿਆਂ ਦਾ ਨੰਬਰ ਆ ਉਹ ਦੇ ਦਿਓ। ਬਿਲਕੁਲ ਤੁਸੀਂ ਸਰਾਂਸ਼ ਨਾਗਪਾਲ ਨੂੰ ਕਰ ਲਓ ਕਾਲ, ਯੂਨੀ ਗਲੋਬਲ ਐਡਵਾਈਜ਼ਰੀ ਇੰਕ ਜਿਹੜੇ ਕਿ ਗ੍ਰਾਂਟਸ ਤੁਹਾਨੂੰ ਪ੍ਰੋਵਾਈਡ ਕਰ ਰਹੇ ਆ, ਗ੍ਰਾਂਟ ਮਿਲ ਰਹੀ ਹੈ ਐਜੂਕੇਸ਼ਨ ਵਾਸਤੇ। ਸੋ ਜ਼ਿਆਦਾ ਜਾਣਕਾਰੀ ਤੁਸੀਂ ਲੈ ਲਓ 4372264 6175 'ਤੇ, 4372643175 'ਤੇ ਤੁਸੀਂ ਗੱਲਬਾਤ ਹੈ ਜਿਹੜੀ ਉਹ ਕਰ ਸਕੋਗੇ ਸਰਾਂਸ਼ ਦੇ ਨਾਲ। ਅਤੇ ਬਾਕੀ ਮੈਂ ਇੱਕ ਵਾਰ ਫਿਰ ਨੰਬਰ ਦੇ ਦੇਵਾਂ ਨੋਬਲ ਫਰੈਸ਼ ਫੂਡ ਦਾ, ਕਿਉਂਕਿ ਬੜਾ ਜ਼ਰੂਰੀ ਹੈ ਗਰੋਸਰੀ ਤੁਹਾਡੀ ਜਿਹੜੀ ਹੈ ਭਾਅ ਸਿਰ ਹੋਵੇ। ਕਿਤੇ ਕਿਤੇ ਤਾਂ ਨਾ ਸਮਾਨ ਵੀ ਬਿਲਕੁਲ ਰੱਦੀ ਹੁੰਦਾ ਅਤੇ ਰੇਟ ਉਹਨਾਂ ਨੇ ਹਾਈ ਲਾਏ ਹੋਏ ਹੁੰਦੇ ਆ, ਅਤੇ ਕਈ ਵਾਰੀ ਐਕਸਪਾਇਰੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਤੁਹਾਨੂੰ ਵੇਚੀ ਜਾਂਦੇ ਆ। ਸੋ ਇੱਥੇ ਇੱਦਾਂ ਦਾ ਕੁਛ ਨਹੀਂ ਹੈਗਾ, ਨੋਬਲ ਫਰੈਸ਼ ਫੂਡ ਇੱਥੇ ਪਹੁੰਚੋ। ਦੋ ਲੋਕੇਸ਼ਨ ਤੋਂ ਸਰਵ ਕਰਦੇ ਆ, 2898010566 ਅਤੇ ਈਗਲ ਟਰੱਕ ਸੇਲਸ ਦੇ ਬਿਲ ਸੇਖੋਂ ਜੀ ਦਾ ਨੰਬਰ 4168196000 'ਤੇ ਗੱਲਬਾਤ ਹੋ ਸਕਦੀ ਹੈ। ਅਤੇ ਮੇਰੇ ਨਾਲ ਤੁਸੀਂ ਗੱਲਬਾਤ ਕਰਨੀ ਹੈ, ਕੋਈ ਵੀ ਤੁਹਾਨੂੰ ਇੰਸ਼ੋਰੈਂਸ ਦਾ ਪ੍ਰੋਡਕਟ ਚਾਹੀਦਾ ਅਤੇ ਤੁਸੀਂ ਮੈਨੂੰ ਕਾਲ ਕਰੋ 647-7523-40, 6477-6523-40। ਤੁਹਾਡਾ ਦਿਨ ਹੋਵੇ ਵਧੀਆ, ਮਿਲਦੇ ਹਾਂ ਕੱਲ੍ਹ ਨੂੰ, ਸਤਿ ਸ਼੍ਰੀ ਅਕਾਲ।

0: ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਈਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: A1 Cakes and Pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
1: A1 Cakes ਮੰਗਾ ਲਈਏ।
2: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-524-3535, 416-524-3535, ਵਿਦੇਸ਼ ਆਬਰਾ ਫਰੋਮ ਪਲੈਨਟ ਇੰਸ਼ੋਰੈਂਸ।
3: इस बार गणेश चतुर्थी पर भगवान गणेश का आगमन आपके घर ला रहा है ढेरों खुशियाँ। इन खुशियों का स्वागत कीजिए इंडिया सजावट एंड पूजा हट से श्री गणेश जी के ब्यूटीफुल ड्रेसेस लेकर दुर्बा फ्लावर्स, इको फ्रेंडली स्टैचूज जो हो जाए क्विकली डिसॉल्व इन वाटर। तो इस बार सिर्फ गणेश जी की पूजा नहीं, खुशियों की भी आराधना कीजिए। इट्स ऑल अंडर GTS बिगेस्ट डिवाइन शॉप, इंडिया सजावट एंड पूजा हट, 31 मेलनी ड्राइव, यूनिट 5, ब्रैम्पटन, 905-458-6808।
4: आप पंजाबी आ गए,
5: आई हूं पंजाब, मैं हूं पंजाब।
6: IPL चल रहा है ओनली ऑन करो स्ट्रीम। Watch successful IPL season only on Karo Stream, www.karostream.com or call 905-204-1313.
7: ਡਾਕਟਰ ਕੁਮਾਰ ਡਾਕਟਰ ਕੁਮਾਰ ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ, 416-425-0138, ਗ੍ਰੇਟਰ ਪੰਜਾਬ ਪਲਾਜ਼ਾ, ਮਾਲਟਨ ਗੁਰੂ ਘਰ ਦੇ ਕੋਲ। ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ।
8: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
9: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
10: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਵਿਲ ਸੇਖੋ 416-819-6000।

0: ਜੇ ਤੁਸੀਂ ਵੀ ਫਸਟ ਜਾਂ ਸੈਕੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਹੈ
2: ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ ਫ੍ਰਿਜ ਸਟੋਵ ਡਿਸ਼ਵਾਸ਼ਰ ਵਾਸ਼ਰ ਐਂਡ ਡਰਾਇਰ ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ ਕੋਈ ਵੀ ਅਪਲਾਈਂਸਿਸ ਖਰੀਦੋ ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ ਉਹ ਵੀ ਬਿਨਾਂ ਕਿਸੇ ਵਿਆਜ ਦੇ ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-405-2828
3: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ ਵਿਜ਼ਿਟ ਕਰੋ ਸੈਲੂਲਰ ਪੁਆਇੰਟ ਸੇਵ ਟੂਡੇ ਇਟਸ ਦੈਟ ਈਜ਼ੀ ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ ਸੈਲੂਲਰ ਪੁਆਇੰਟ ਮੋਰ ਫੋਨਸ ਮੋਰ ਪਲਾਨਸ ਮੋਰ ਚੋਇਸ
4: You're listening to Punjabi Versa, Monday to Friday, 11 a.m. to 12 p.m. For more information, call 647-448-1000.
5: Toronto's number one station, AM 530.
6: Punjabi Versa!

0: ਵਿਰਸਾ ਰੇਡੀ ਵਿੱਚ ਇੱਕ ਵਾਰੀ ਫਿਰ ਤੋਂ ਉਸ ਗੁਰੂ ਸਾਹਿਬ ਦੀ ਕਿਰਪਾ ਨਾਲ ਹਾਜ਼ਰੀ ਲੱਗ ਰਹੀ ਹੈ ਔਰ ਕੋਸ਼ਿਸ਼ ਕਰਾਂਗੇ ਕਿ ਪੂਰਾ 12ਵੇਂ ਦਸ ਇੱਕ ਖੂਬਸੂਰਤ ਮੌਸਮ ਦੇ ਵਿੱਚ ਇਸ ਬਹੁਤ ਹੀ ਮਿੱਠੇ ਮਿੱਠੇ ਜਿਹੇ ਪਿਆਰੇ ਪਿਆਰੇ ਮੌਸਮ ਦੇ ਵਿੱਚ ਤੁਹਾਡਾ ਪੂਰਾ ਅਸੀਂ ਮਨੋਰੰਜਨ ਕਰ ਸਕੀਏ। ਮੌਸਮ ਅੱਜ ਦਾ ਕਮਾਲ ਦਾ ਮੌਸਮ ਹੈ, ਬਾਹਰ ਦਾ ਬਹੁਤ ਹੀ ਪਿਆਰਾ ਮੌਸਮ, ਬਹੁਤ ਹੀ ਮਿੱਠਾ ਜਿਹਾ ਮੌਸਮ, ਬਹੁਤ ਹੀ ਸੋਹਣੇ ਸਜਣਾ ਵਰਗਾ ਮੌਸਮ। ਬਹੁਤ ਕਹਿੰਦੇ ਹੁੰਦੇ ਨਾ ਜਿਵੇਂ ਕਿਸੇ ਪਾਣੀ ਦੇ ਵਿੱਚ ਇੱਕ ਚਮਚ ਸ਼ੂਗਰ ਦਾ ਪਾ ਦਈਏ ਤੇ ਪਾਣੀ ਮਿੱਠਾ ਹੋ ਜਾਂਦਾ, ਤੇ ਦੋ ਚਮਚ ਪਾ ਦਈਏ ਤੇ ਫਿਰ ਪਾਣੀ ਹੋਰ ਮਿੱਠਾ ਹੋ ਜਾਣਾ, ਤੇ ਹਰਜੀਤ ਜੇ ਕੜਛੀ ਪਾ ਦਈਏ ਤੇ ਫਿਰ ਬਣ ਜਾਣੀ ਚਾਸ਼ਨੀ। ਤੇ ਇਹੋ ਜਿਹੇ ਮੌਸਮ ਦੇ ਵਿੱਚ, ਚਾਸ਼ਨੀ ਵਰਗੇ ਮਿੱਠੇ ਮਿੱਠੇ ਮੌਸਮ ਦੇ ਵਿੱਚ ਵੀ ਤੁਹਾਡਾ ਸਾਰਿਆਂ ਦਾ ਵੈਲਕਮ। ਇਹੋ ਜਿਹੇ ਖੂਬਸੂਰਤ ਮੌਸਮ ਦੇ ਵਿੱਚ ਬਾਬਾ ਜੀ ਦਾ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਨਾ ਚਾਹੀਦਾ ਬਈ, ਇਹੋ ਜਿਹੇ ਜ਼ਿੰਦਗੀ ਦੇ ਖੂਬਸੂਰਤ ਪਲ ਤੁਸੀਂ ਆਪਣੀ ਜ਼ਿੰਦਗੀ ਦੇ ਇਸ ਖੂਬਸੂਰਤ ਕੰਟਰੀ ਦੇ ਵਿੱਚ, ਇਸ ਖੂਬਸੂਰਤ ਮੁਲਕਾਂ ਦੇ ਵਿੱਚ ਬਤੀਤ ਕਰ ਰਹੇ ਹਾਂ। ਨਹੀਂ ਤਾਂ ਠੀਕ ਆ, ਜਿੱਥੋਂ ਅਸੀਂ ਬੋਰਨ ਹੋਏ ਹਾਂ ਉਹਨਾਂ ਨੂੰ ਵੀ ਕਦੀ ਮਾੜਾ ਨਹੀਂ ਕਹਿਣਾ ਚਾਹੀਦਾ, ਜਿੱਥੇ ਧਰਤੀ 'ਤੇ ਜਨਮ ਲਿਆ ਹੈ ਉਹ ਵੀ ਬੜੀ ਚੰਗੀ ਹੈ। ਪਰ ਹੈਜ਼ ਕੰਪੇਅਰ ਵੈਦਰ, ਇੰਡੀਆ ਪਾਕਿਸਤਾਨ ਦਾ ਕਹਿੰਦੇ ਆ ਵੈਦਰ 40-40, 45-45 ਟੈਂਪਰੇਚਰ ਜਾ ਰਿਹਾ, ਔਰ ਕਿੰਨਾ ਕੁ ਜ਼ਿਆਦਾ ਉੱਥੇ ਹਾਲਾਤ। ਆਪਾਂ ਐਵਰੀ ਡੇ ਆਪਣੇ ਪਰਿਵਾਰ ਉੱਥੇ ਰਹਿੰਦੇ ਆ, ਸਾਰਿਆਂ ਨਾਲ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਆਪਣੀਆਂ, ਪਰ ਉਸ ਮੁਕਾਬਲੇ ਇੱਥੇ ਦਾ ਵੈਦਰ ਬਹੁਤ ਹੀ ਸੋਹਣਾ, ਸੁਹਾਵਣਾ, ਆਸ਼ਿਕਾਨਾ, ਮਸਤਾਨਾ। ਕਿੰਨੇ ਕੁ ਨਾਂ ਰੱਖਾਂ ਵੀ ਹਰਜੀਤ ਜੀ ਮੈਂ ਇਹੋ ਜਿਹੇ ਮੌਸਮ ਦੇ, ਇਹਦਾ ਨਾਂ ਹੀ ਤੁਸੀਂ ਬੜੇ ਰੱਖਦੇ, ਆਸ਼ਿਕਾਨਾ, ਮਸਤਾਨਾ। ਅੱਜ ਨਵਾਂ ਇੱਕ ਨਾਂ ਪਾਤਾ, ਮਸਤਾਨਾ ਵੈਦਰ, ਦੇਖੋ ਕੈਸਾ ਵਰਡ ਕੱਢਿਆ ਨਵਾਂ ਜਿਹਾ ਅੱਜ, ਨਾਲੇ ਚਾਸ਼ਨੀ ਵਾਲੀ ਗੱਲ ਵੀ ਅੱਜ ਨਵੀਂ ਕੱਢੀ ਹੈ। ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਤੁਹਾਡੇ ਵਾਸਤੇ ਸੇਮ ਹੀ ਹੁੰਦੇ ਆ, ਗੱਲਾਂ ਭਾਵੇਂ ਅਸੀਂ ਰੋਜ਼ ਨਵੀਆਂ ਹੀ ਕਰਦੇ ਹਾਂ, ਹਰ ਰੋਜ਼ ਨਵੇਂ ਗਾਣੇ, ਨਵੇਂ ਗੀਤ, ਨਵੀਆਂ ਨਵੀਆਂ ਹਾਸੇ ਦੀਆਂ, ਮਜ਼ਾਕ ਦੀਆਂ, ਪਰਿਵਾਰ ਨਾਲ ਗੱਲਾਂ, ਪਰ ਸਟੂਡੀਓ ਦਾ ਨੰਬਰ ਨਹੀਂ ਚੇਂਜ ਹੁੰਦੇ, ਉਹ ਸੇਮ ਹੀ ਆ ਕਿੰਨੇ ਸਾਲਾਂ ਤੋਂ, 905-673-33-37 ਸਟੂਡੀਓ ਦਾ ਨੰਬਰ ਹੈ। ਔਰ ਇਹੋ ਜਿਹੇ ਖੂਬਸੂਰਤ ਮੌਸਮ ਦੇ ਵਿੱਚ, ਇਹੋ ਜਿਹੇ ਰੰਗੀਲੇ ਮੌਸਮ ਦੇ ਵਿੱਚ, ਕਿਆ ਬਾਤ ਹੈ ਹਰਜੀਤ ਜੀ, ਅੱਜ ਤਾਂ ਤੁਹਾਨੂੰ ਗੱਲਾਂ ਹੀ ਬੜੀਆਂ ਆ ਰਹੀਆਂ, ਬੜੇ ਨਾਂ ਵੱਡੇ ਵੱਡੇ ਕੱਢ ਰਹੇ ਆ। ਬੰਡਾ ਸਾਹਿਬ ਕੀ ਹਾਲ ਚਾਲ ਆ?
1: ਮੈਂ ਠੀਕ ਹੈ ਜੀ, ਪਹਿਲਾਂ ਮੈਨੂੰ ਤੁਹਾਨੂੰ ਅਤੇ ਸਾਰੇ ਸੋਤਿਆਂ ਪਿਆਰ ਵੀ ਸਤਿ ਸ਼੍ਰੀ ਅਕਾਲ, ਅਤੇ ਮੇਰਾ ਹੈਪੀ ਬਰਥਡੇ।
0: ਹੈਪੀ ਬਰਥਡੇ, ਹਾਂ ਹੈਪੀ ਬਰਥਡੇ ਹੋ ਗਿਆ ਜੀ, ਚਲੋ ਬਹੁਤ ਬਹੁਤ ਥੈਂਕ ਯੂ ਸਰ ਤੁਹਾਡਾ। ਹੈਪੀ ਬਰਥਡੇ ਸੀ ਪਿਛਲੇ, ਨਹੀਂ ਵੀਕਐਂਡ ਦੇ ਗਿਆ ਲੰਘ ਕੇ, ਚਲੋ ਇਹ ਹਲੇ ਚੱਲੀ ਜਾਂਦੇ ਬਰਥਡੇ, ਬਰਥਡੇ ਦੀਆਂ ਪਾਰਟੀਆਂ 2 ਹਫ਼ਤੇ ਚੱਲਦੀਆਂ ਹੁੰਦੀਆਂ ਸਾਡੀਆਂ।
1: ਤੁਸੀਂ ਦੇਖ ਲਓ ਇਕੱਲੇ ਇਕੱਲੇ ਜਾ ਕੇ ਮਨਾਏ, ਪਹਿਲਾਂ ਤਾਂ ਇਹ ਗੱਲ, ਮਤਲਬ ਮੈਂ ਪਹਿਲਾਂ ਬੰਦਾ ਦੇਖਿਆ ਜਿਹੜਾ 3 ਦਿਨ ਲਈ ਮੈਕਸੀਕੋ ਚੱਲ ਗਿਆ ਹੋਵੇ, ਕਿਉਂਕਿ ਮੈਂ ਇੰਸ਼ੋਰੈਂਸ ਤਾਂ ਬਹੁਤ ਕਰਦਾ ਜਿਹੜੇ ਲੋਕ ਮੈਕਸੀਕੋ ਜਾਂਦੇ, ਪਰ ਪਹਿਲੇ ਤੁਸੀਂ ਜਿਹੜੇ ਕਿ 3 ਦਿਨ ਲਈ ਗਏ ਸਿਰਫ, ਮਤਲਬ ਸਵੇਰੇ ਬ੍ਰੇਕਫਾਸਟ ਟੋਰਾਂਟੋ ਅੰਦੇ ਸਰ ਉੱਥੇ,
0: ਹਾਂ ਉੱਥੇ ਕਰਕੇ ਤੇ ਤੁਹਾਨੂੰ ਵਾਪਸ ਵੀ ਆ ਗਏ ਸੀ, ਕੰਮ ਵੀ ਕਰਨਾ, ਕੰਮ ਬੜਾ ਜ਼ਰੂਰੀ ਹੈ ਨਾ ਜੀ, ਗੱਲ ਇਹ ਪ੍ਰੋਗਰਾਮ ਪੰਜਾਬੀ ਵਿਰਸਾ ਇਹ ਕਾਲ ਲਈ। ਹੈਲੋ, ਸਤਿ ਸ਼੍ਰੀ ਅਕਾਲ ਜੀ, ਠੀਕ ਹੈ ਜੀ। ਕਿਹੜਾ ਗਾਣਾ ਚੰਗਾ ਲੱਗਦਾ ਤੁਹਾਨੂੰ ਇਸ ਮੌਸਮ ਦੇ ਚਲਾਈ ਆਪਾਂ, ਜਿਹੜਾ ਕਿ ਬਸ ਬਹੁਤ ਜ਼ਿਆਦਾ ਵਧੀਆ ਜਿਹਾ ਹੋਵੇ, ਸੁਣ ਕੇ ਮੈਂ ਕਹਾਂ ਨਾ ਨਾ ਕਰ ਸਕਾਂ, ਵੀ ਇੱਦਾਂ ਦਾ ਗੀਤ ਦੱਸਿਓ।
2: ਹੁਣ ਇਹ ਨੀ ਪਤਾ ਵੀ ਮੈਂ ਨਵੀਆਂ ਮੂਵੀਆਂ ਦਾ ਤਾਂ ਦੱਸੂਗੀ ਨੀ, ਕਿਉਂਕਿ ਤੁਸੀਂ ਦੱਸਿਆ ਨਾ ਮਸਤਾਨਾ ਮੌਸਮ, ਤੇ ਮੈਂ ਉਹ ਪਕੀਜ਼ਾ ਮੂਵੀ ਦਾ ਗਾਣਾ ਮੇਰੇ ਦਿਮਾਗ ਚ ਆ ਗਿਆ, ਮੌਸਮ ਹੈ ਆਸ਼ਿਕਾਨਾ।
0: ਮੌਸਮ ਹੈ ਆਸ਼ਿਕਾਨਾ, ਅੱਛਾ ਚਲੋ ਦੇਖਦੇ ਇੱਕ ਦੋ ਕਾਲ ਹੋਰ ਲੈ ਗਏ ਕਿ ਹੋਰ ਗੀਤ ਕਿਹੜੀ ਵਧੀਆ ਚੋਇਸ ਆਉਂਦੀ ਹੈ। ਹੈਲੋ
3: ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸਰ?
3: ਮੈਂ ਲਖਵਿੰਦਰ ਮਲਤਾਨੀ ਬੋਲ ਰਿਹਾ, ਤੁਸੀਂ ਆਪਣਾ ਹੈਪੀ ਬਰਥਡੇ ਦਾ ਹੀ ਸੌਂਗ ਲਾਓ।
0: ਹੈਪੀ ਬਰਥਡੇ ਸੌਂਗ ਮੈਂ ਆਪ ਨੇ ਲਾਦਾ?
3: ਸੱਚੀ ਗੱਲ ਮੈਂ ਤੁਹਾਨੂੰ ਦੱਸ ਰਿਹਾ, ਹੈਪੀ ਬਰਥਡੇ ਦਾ ਸੌਂਗ ਲਾਓ ਤੇ ਅਸੀਂ ਵੀ ਸੁਣੀਏ ਤੇ ਇੰਜੋਏ ਕਰਾਂਗੇ ਅਸੀਂ ਭਾਜੀ, ਸੱਚੀ ਗੱਲ ਨਾਲ ਅਸੀਂ ਵੀ ਗਾਵਾਂਗੇ।
0: ਹੈਪੀ ਬਰਥਡੇ ਟੂ ਮੀ ਹੈ, ਮੈਂ ਆਪਣੇ ਆਪ ਨੂੰ ਹੈਪੀ ਬਰਥਡੇ,
3: ਤੁਸੀਂ ਹੈਪੀ ਬਰਥਡੇ ਦਾ ਸੌਂਗ ਲਾਓ ਮੇਰਾ ਵੀਰ ਬਣ ਕੇ। ਤੇ ਹਰਜੀਤ ਭਾਜੀ, ਅਗਲੀ ਗੱਲ ਮੈਂ ਇਹ ਕਰਨੀ ਚਾਹੁੰਦਾ ਵੀ ਤੁਹਾਡੇ ਨਾ એનર્ਜੀ ਬਹੁਤ ਜ਼ਿਆਦਾ, ਤੁਹਾਡੇ 'ਚ ਪਤਾ ਨਹੀਂ ਪੋਜ਼ਿਟਿਵ, ਤੁਸੀਂ ਬਹੁਤ ਜ਼ਿਆਦਾ, ਪਤਾ ਨਹੀਂ ਕਿਹੜੀ ਖੁਰਾਕ ਖਾਂਦੇ ਤੁਸੀਂ?
0: ਮੈਂ ਸਵੇਰੇ ਭਾਜੀ ਬਸ 2 ਚਮਚੇ ਖਾਣਾ ਦਹੀਂ ਦੇ,
3: ਅੱਛਾ,
0: ਤੇ ਫਿਰ ਜੇ ਮੇਰਾ ਮੂਡ ਹੋਵੇ ਮੈਂ ਲੱਸੀ ਬਣਾ ਲੈਂਦਾ।
3: ਲੱਸੀ ਤਾਂ ਵਧੀਆ ਹੁੰਦੀ ਭਾਜੀ, ਅਸੀਂ ਵੀ ਗਰਮੀਆਂ ਦੇ ਵਿੱਚ ਲੱਸੀ ਰੋ

0: ਕੰਕਰੀਟ ਦਾ ਅੱਛਾ ਵਾਹ ਵੀ ਵਾਹ ਚਲੋ ਵਧੀਆ ਗੱਲ ਆ
1: ਫਿਰ ਤੁਹਾਨੂੰ ਪਤਾ ਧੁੱਪ ਹੋਵੇ ਜਾਈ ਹੋਵੇ ਰੋਜ਼ ਬਣਾ ਕੇ ਲਿਆਈ ਦੀ ਹੈ ਮਿਰਚ ਥੋੜੀ ਕਾਲੀ ਮਿਰਚ ਤੇ ਨਾਲ ਥੋੜਾ ਜਿਹਾ ਪੂਦਨੇ ਦਾ ਪਾਊਡਰ
0: ਪੁਦੀਨਾ ਪੁਦੀਨਾ ਪਾ ਲਿਆ ਕਰੋ ਜ਼ਰੂਰ ਕਿਉਂਕਿ ਅੱਜ ਕੱਲ ਪੁਦੀਨਾ ਦਾ ਘਰਾਂ ਚ ਲੱਗਾ ਹੀ ਬਹੁਤ ਆ ਠੀਕ ਹੈ ਨਾ ਤੇ ਆਪਣਾ ਨੰਬਰ ਦੇ ਦਿਓ ਜੇ ਕਿਸੇ ਨੇ ਕੰਕਰੀਟ ਪਵਾਉਣੀ ਹੋਵੇ ਘਰਾਂ ਚ ਕਿਉਂਕਿ ਮੌਸਮ ਵੀ ਕੰਕਰੀਟ ਦਾ ਆ ਤੇ ਨੰਬਰ ਦੇ ਦਿਓ ਜੇ ਕਿਸੇ ਨੇ ਵਧੀਆ ਕੰਕਰੀਟ ਕੰਮ ਵਧੀਆ ਕਰਿਓ ਤੁਸੀਂ ਹਾਲੇ ਦਾ
1: ਭਾਜੀ ਕੰਮ ਵਧੀਆ ਕਰਕੇ ਦਵਾਂਗੇ ਭਾਜੀ ਨੰਬਰ ਹੈ 416-647
0: ਹਾਂ ਹਾਂ
1: 0580
0: ਨੰਬਰ ਆਪਣੇ ਭੁੱਲ ਗਏ ਤੁਸੀਂ ਕਮਾਲ ਦੀ ਗੱਲ ਆ
1: 0580
0: ਚਲੋ ਮੈਨੂੰ ਵੀ ਕਰਿਓ 12 ਤੋਂ ਬਾਅਦ ਮੈਨੂੰ ਵੀ ਕੰਮ ਆ ਤੁਹਾਡੇ ਨਾਲ ਇੱਕ ਠੀਕ ਹੈ ਸਰ
1: ਠੀਕ ਹੈ ਭਾਜੀ ਸਤਿ ਸ਼੍ਰੀ
0: ਅਕਾਲ ਬੜੀ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਵੀਰ ਮੇਰੇ ਸਤਿ ਸ਼੍ਰੀ ਅਕਾਲ ਨੈਕਸਟ ਕਾਲ ਤੇ ਜਾਂਦੇ ਪੰਜਾਬੀ ਵਿਰਸਾ ਹੈਲੋ ਬਲਵਿੰਦਰ ਦੇ ਕੀ ਹਾਲ ਆ ਵੀਰਾ ਜੀ ਮੈਂ ਕਿਹਾ ਜੈ ਜੈਕਾਰ ਬੱਲੇ ਬੱਲੇ ਹੋ ਰਹੀ ਹੈ ਚਲੋ ਮੈਂ ਲੱਭਦਾ ਗਾਣਾ ਕੋਈ ਨਾ ਵਧੀਆ ਜਿਹਾ ਨੈਕਸਟ ਕਾਲ ਹੈਲੋ
2: ਹਾਂਜੀ ਨਮਸਕਾਰ ਵੀਰ ਜੀ
0: ਨਮਸਕਾਰ ਜੀ ਆ ਗਏ ਚੰਬੇ ਵਾਲੀ ਮੇਰੀ ਸਰਕਾਰ
2: ਪਹਿਲਾਂ ਤਾਂ ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਗੋਡ ਬਲੈਸ ਯੂ ਲਿਵ ਲੌਂਗ
0: ਥੈਂਕ ਯੂ ਜੀ ਥੈਂਕ ਯੂ
2: ਗਾਣਾ ਲਗਾ ਦਿਓ ਭਾਜੀ ਹਾਏ ਹਾਏ ਜੇ ਮਜਬੂਰੀ ਜੇ ਮੌਸਮ ਔਰ ਜੇ ਦੂਰੀ
0: ਹਾਏ ਓ ਰੱਬਾ ਮੇਰਿਆ ਤੁਸੀਂ ਨਾ ਤੁਸੀਂ ਮੇਰੇ ਦਿਲ ਚ ਤਾਂ ਨਹੀਂ ਕਿਹੜੇ ਵੜ ਗਏ ਕਿਤੇ ਦੇਖ ਲਿਆ ਮੇਰੇ ਦਿਲ ਚ ਵੜ ਗਏ ਵੀ ਹਰਜੀਤ ਨੂੰ ਇਹ ਗਾਣਾ ਬੜਾ ਪਸੰਦ ਹੈ ਥੈਂਕ ਯੂ ਤੁਹਾਡੀ ਕਾਲ ਦਾ ਨੈਕਸਟ ਕਾਲ ਟ੍ਰੈਫਿਕ ਜੈਮ ਹੀ ਮਿਲਦਾ ਪੰਜਾਬੀ ਵਿਰਸਾ ਦਾ ਹੈਲੋ ਸਤਿ ਸ਼੍ਰੀ ਅਕਾਲ ਜੀ
3: ਬੜੀ
0: ਮਿਹਰਬਾਨੀ ਤੁਹਾਡੀਆਂ ਜੀ ਵਿਸ਼ਿਸ ਵਾਸਤੇ ਥੈਂਕ ਯੂ ਵੈਰੀ ਮਚ ਮੈਮ ਥੈਂਕ ਯੂ ਵੈਰੀ ਮਚ ਪ੍ਰੋਗਰਾਮ ਪੰਜਾਬੀ ਵਿਰਸਾ 905-673-3333 ਪਟਨਾ ਸਾਹਿਬ ਤੁਸੀਂ ਥੋੜਾ ਕੰਮ ਸ਼ੁਰੂ ਕਰੋ ਪਤਾ ਕੀ ਹੈ ਮੇਰਾ ਹੈਡਫੋਨ ਹੈ ਨੀ ਮੇਰਾ ਟੂਲ ਮੇਰੇ ਕੋਲ ਹੈ ਨੀ ਅੱਜ ਸਹੀ ਤੇ ਮੈਨੂੰ ਉਹ ਮਜ਼ਾ ਨਹੀਂ ਆਉਣਾ ਗਾਣਾ ਸੁਣਦਾ ਇਹ ਕਾਲ ਲੈ ਕੇ ਨਾ ਮੈਂ ਪਹਿਲਾਂ ਆਪਣੇ ਹੈਡਫੋਨ ਚੱਕ ਲਵਾਂ ਗੱਡੀ ਰਹਿ ਗਏ ਤੇ ਆਹ ਹੈਡਫੋਨ ਮੇਰੇ ਸਟਾਈਲ ਦੇ ਨੀ ਮੈਂ ਆਪਣੇ ਹੈਡਫੋਨ ਲੈ ਆਵਾਂ ਇਹ ਕਾਲ ਲੈ ਕੇ ਨਾ ਫਿਰ ਤੁਸੀਂ ਉਹਨੀ ਦੇਰ ਥੋੜਾ ਦੱਸੋ ਸਾਰਿਆਂ ਨੂੰ ਹੈਲੋ ਨਕੋਦਰ ਵਾਲਿਆਂ ਦੀ ਬੜੀ ਮਿਹਰਬਾਨੀ ਵੀਰਾ ਜੀ ਥੈਂਕ ਯੂ ਵੈਰੀ ਮਚ 905-673-3333 ਜੀ ਪੱਟਾ ਸਾਹਿਬ
4: ਹਾਂਜੀ ਹਰਜੀਤ ਜੀ ਮੈਂ ਜਿੱਦਾਂ ਕੰਬ ਪਾਲਿਸੀ ਬਾਰੇ ਜ਼ਰੂਰ ਗੱਲ ਕਰਨੀ ਚਾਹੁੰਦਾ ਕਿਉਂਕਿ ਸਾਡੇ ਬਹੁਤ ਸਾਰੇ ਸੋਤੇ ਕਈ ਵਾਰੀ ਜਿਹੜਾ ਪਾਲਿਸੀਆਂ ਲੈਂਦੇ ਹੈਗੇ ਆ ਤਾਂ ਉਹ ਤਕਰੀਬਨ ਇਸ ਹਿਸਾਬ ਨਾਲ ਪਾਲਿਸੀ ਲੈ ਲੈਂਦੇ ਪਏ ਨਹੀਂ ਸਾਰੇ ਟਰਮ ਨਾਲ ਹੀ ਸਰ ਜਾਣਾ ਹੈਗਾ ਪਰ ਦੂਜੀ ਪਾਲਿਸੀ ਲੈਣ ਦੀ ਲੋੜ ਨਹੀਂ ਪਰ ਜਿੱਦਾਂ ਕਿ ਆਲਵੇਜ਼ ਮੈਂ ਇੱਕ ਇੱਕ ਵਾਰ ਕਹਿੰਦਾ ਨਾ ਹੁਣ ਇਹ ਬਹੁਤ ਵਾਰੀ ਮੇਰੇ ਆਈਡੀਆ 'ਚ ਗੱਲ ਗਈ ਵੀ ਹਰ ਇੱਕ ਜਿਹੜੇ ਸਰੋਤੇ ਦੇ ਜਿਹੜੇ ਬੈਗ ਦੇ ਵਿੱਚ ਦੋ ਪਾਲਿਸੀਆਂ ਹੋਣੀਆਂ ਚਾਹੀਦੀਆਂ ਇੱਕ ਲਾਈਫ ਇੰਸ਼ੋਰੈਂਸ ਦੀ ਇੱਕ ਕ੍ਰਿਟੀਕਲ ਇੰਸ਼ੋਰੈਂਸ ਦੀ ਕਿਉਂਕਿ ਦੇਖੋ ਕ੍ਰਿਟੀਕਲ ਇੰਸ਼ੋਰੈਂਸ ਦੇ ਜਿਹੜੇ ਸਾਰਿਆਂ ਨਾਲੋਂ ਜ਼ਿਆਦਾ ਜਿਹੜੇ ਕਲੇਮ ਇਸ ਵੇਲੇ ਆ ਰਹੇ ਆ ਪਿਛਲੇ ਬਹੁਤ ਸਾਲਾਂ ਤੋਂ ਪਰ ਦੇਖੋ ਲਾਈਫ ਦੇ ਕਲੇਮ ਤੋਂ ਆਉਣਾ ਤਾਂ ਹੈਗਾ 100% ਆਉਣਾ ਹੈਗਾ ਪਰ ਉਹਦੇ ਵਿੱਚ ਕਈ ਵਾਰੀ ਅਸੀਂ ਟਰਮ ਲੈ ਲੈਂਦੇ ਹਾਂ ਮਤਲਬ ਕਿ ਜਿਹੜੀ ਆ ਕੁਛ ਟਰਮ ਜਾ ਕੇ ਜਿਹੜੀ ਆ 75 ਦੇ ਉੱਤੇ ਖਤਮ ਹੋ ਜਾਂਦੀ ਹੈ ਕੋਈ ਮਤਲਬ 85 ਦੇ ਉੱਤੇ ਜਾ ਕੇ ਖਤਮ ਹੋ ਜਾਂਦੀ ਹੈ ਕੁਛ ਟਰਮਾਂ ਜਿਹੜੀਆਂ 85 ਤੋਂ ਬਾਅਦ ਵੀ ਉਹ YRT ਪਾਲਿਸੀਆਂ ਬਣ ਜਾਂਦੀਆਂ ਉਹ ਖਾਸਣ ਖਤਮ ਨਹੀਂ ਹੁੰਦੀਆਂ ਪਰ ਉਹਨਾਂ ਦੇ ਪ੍ਰੀਮੀਅਮ ਬਹੁਤ ਜ਼ਿਆਦਾ ਵੱਧ ਜਾਂਦੇ ਆ ਪਰ ਜਿਸ ਵੇਲੇ ਤੁਸੀਂ ਇਹਨਾਂ ਚੀਜ਼ਾਂ ਨੂੰ ਲੈਂਦੇ ਹਾਂ ਤਾਂ ਉਸ ਵੇਲੇ ਆਲਵੇਜ਼ ਇੱਕ ਗੱਲ ਨੂੰ ਥਿੰਕ ਕਰਕੇ ਲਿਆ ਕਰੋ ਕਿ ਅਸੀਂ ਜਿਹੜੀ ਪਾਲਿਸੀ ਲੈਣੀ ਆ ਸਾਡੇ ਜਿਹੜੇ ਲੋਨ ਆ ਉਹ ਵੀ 65 ਤੱਕ ਜਿਹੜੇ ਕਵਰ ਹੋ ਜਾਣਾ ਕਿਉਂਕਿ ਬਹੁਤ ਸਾਰੇ ਜਿਹੜੇ ਤੁਹਾਡੇ ਖਰਚੇ ਆ 65 ਦੇ ਜਾ ਕੇ ਖਤਮ ਹੋ ਜਾਂਦੇ ਆ ਮਤਲਬ ਜੇ ਤੁਸੀਂ ਟਰਮ ਇੰਸ਼ੋਰੈਂਸ ਲੈਣੀ ਆ ਤਾਂ ਘੱਟੋ ਘੱਟ 65 ਤੱਕ ਦਾ ਹੈਵ ਟੂ ਤੁਸੀਂ ਕਵਰ ਹੋਣਾ ਚਾਹੀਦੇ ਆ ਫਿਰ ਤੁਹਾਡਾ ਜਿਹੜਾ ਥੋੜ੍ਹਾ ਜਿਹੜਾ ਜਿਹੜਾ ਪੋਰਸ਼ਨ ਆ ਉਹ ਪਰਮਾਨੈਂਟ ਇੰਸ਼ੋਰੈਂਸ ਹੋਣਾ ਚਾਹੀਦਾ ਜਿਹਦੇ ਵਿੱਚ ਕੋਈ ਫਿਨਰਲ ਇੰਸ਼ੋਰੈਂਸ ਵੀ ਹੋਵੇ ਜਿਹਦੇ ਵਿੱਚ ਬਾਕੀ ਦੇ ਜਿੱਦਾਂ ਤੁਹਾਡੇ ਜਿਹੜੇ ਫਾਈਨਲ ਟੈਕਸ ਵੀ ਜਿਹੜਾ ਕਵਰ ਹੋਵੇ ਅਤੇ ਕੁਛ ਜਿਹੜਾ ਪੈਸਾ ਤੁਸੀਂ ਆਪਣੀ ਫੈਮਿਲੀ ਲਿਬਾਸ ਵਿੱਚ ਜਿਹੜਾ ਤੁਸੀਂ ਛੱਡ ਜਾਓ ਮਤਲਬ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਮਤਲਬ ਤੁਸੀਂ ਉਸ ਵੇਲੇ ਜਿੱਦਾਂ ਤੇਰਾ ਫਿਰ ਤੁਹਾਡੀ ਜਿਹੜੀ ਕ੍ਰਿਟੀਕਲ ਇੰਸ਼ੋਰੈਂਸ ਹੈ ਘੱਟੋ ਘੱਟ ਤੁਹਾਡੀ ਇਨਕਮ ਦੇ 1 ਸਾਲ ਦੇ ਬਰਾਬਰ ਹੋਣੀ ਚਾਹੀਦੀ ਆ ਪਰ ਜੇ ਤੁਸੀਂ ਇਸ ਚੀਜ਼ ਨੂੰ ਅਫੋਰਡ ਕਰ ਸਕਦੇ ਤਾਂ ਇਹਦੇ ਬਾਰੇ ਕੀ ਕੋਈ ਚੀਜ਼ ਨਹੀਂ ਹੈਗੀ
0: ਜੀ ਜੀ
4: ਅਤੇ ਮਤਲਬ ਜਿਸ ਨਾਲ ਤੁਸੀਂ ਮੈਂ ਉਹਦੇ ਕਹਿੰਦਾ ਹੁੰਦਾ ਵੀ ਜੇ ਤੁਸੀਂ ਪਾਲਿਸੀਆਂ ਲੈਂਦੇ ਕਿਉਂਕਿ ਜਿਹੜਾ 65 ਸਾਲ ਨੂੰ ਅਸੀਂ ਕਿਉਂ ਟਾਰਗੇਟ ਕਰਦੇ ਹਾਂ ਕੋਈ 65 ਸਾਲ ਤੋਂ ਤੁਹਾਡੀ ਰਿਟਾਇਰਮੈਂਟ ਹੁੰਦੀ ਆ 65 ਸਾਲ ਦੀ ਏਜ ਤੱਕ ਤੁਹਾਡੇ ਬੱਚੇ ਤਕਰੀਬਨ ਪੜ੍ਹ ਕੇ ਸੈਟਲ ਹੋ ਜਾਂਦੇ ਆ
0: ਠੀਕ ਹੈ
4: ਬਹੁਤ ਸਾਰੇ ਤੁਹਾਡੇ ਜਿਹੜੇ ਲੋਨ ਆ ਬਹੁਤ ਸਾਰੇ ਲੋਨ ਬਹੁਤ ਤਰ੍ਹਾਂ ਦੇ ਖਤਮ ਹੋ ਜਾਂਦੇ ਆ ਹੋ ਸਕਦਾ ਇੱਕ ਲੋਨ ਜੇਕਰ ਦਾ ਲੋਨ ਜਿਹੜਾ ਮੋਰਗੇਜ ਦਾ ਬਚ ਜਾਵੇ ਪਰ ਮੋਸਟਲੀ ਉਹ ਵੀ ਉਸ ਵੇਲੇ ਤੱਕ ਬੰਦਾ ਕਰਨ ਆਲਮੋਸਟ ਵੈਰੀ ਕਲੋਜ਼ ਹੀ ਪੇ ਆਫ ਕਰ ਦਿੰਦਾ ਹੈ। ਤਾਂ ਤੁਸੀਂ ਜਿਹੜਾ ਇਹ ਪੋਲਸੀਆਂ ਲੈਂਦੇ ਤਾਂ ਤੁਹਾਨੂੰ ਜਿਹੜਾ ਹਾਂ ਕਈ ਵਾਰ ਅਸੀਂ ਇਹ ਸੋਚਦੇ ਵੀ ਨਹੀਂ ਹਾਲੇ ਸਾਡੇ ਵਿੱਚ ਮਤਲਬ ਹਿੰਮਤ ਨਹੀਂ ਹੈਗੀ ਐਡੀ ਐਡੀ ਵੱਡੀ ਪੋਲਸੀ ਲੈਣ ਦੀ, ਮਤਲਬ ਤੁਸੀਂ ਦੇਖੋ ਪਹਿਲਾਂ ਜਿਹੜੀ ਆਪਣੇ ਆਰਾਮ ਨਾਲ ਲੋਨ ਦੀ ਪੋਲਸੀ ਲਓ, ਜਿਹੜੀ ਕਿ ਟਰਮ ਇੰਸ਼ੋਰੈਂਸ ਬਹੁਤ ਥੋੜ੍ਹੇ ਜਿਹੇ ਪੈਸਿਆਂ ਵਿੱਚ ਕਵਰ ਹੋ ਜਾਂਦੀ ਆ, ਫਿਰ ਤੁਸੀਂ ਮਤਲਬ ਟਰਾਈ ਕਰੋ ਵੀ ਜੇ ਤੁਸੀਂ ਸੇਮ ਪੋਲਸੀ ਵਿੱਚ ਆਪਣੇ ਪਰਮਾਨੈਂਟ ਐਡ ਕਰ ਸਕਦੇ ਹੋ, ਕ੍ਰਿਟੀਕਲ ਐਡ ਕਰ ਸਕਦੇ, ਤੁਹਾਨੂੰ ਤਾਂ ਜੋ ਤੁਹਾਨੂੰ ਵੱਖ ਵੱਖ ਪੋਲਸੀਆਂ ਦੇ ਪੈਸੇ ਨਾ ਦੇਣੇ ਪੈਣ।
0: ਜੀ ਜੀ,
4: ਮਤਲਬ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ, ਹਜੇ ਜੇ ਮੈਂ ਕਹਿੰਦਾ ਹੁੰਦਾ ਵੀ ਤੁਸੀਂ ਜਿਸ ਵੇਲੇ ਕੋਈ ਵੀ ਤੁਸੀਂ ਇੰਸ਼ੋਰੈਂਸ ਲੈਣੀ ਆ ਉਸ ਵੇਲੇ ਲਓ ਜਿਸ ਵੇਲੇ ਤੁਹਾਨੂੰ ਇਸ ਚੀਜ਼ ਦੀ ਲੋੜ ਨਹੀਂ, ਜਿਸ ਵੇਲੇ ਤੁਸੀਂ ਬਿਲਕੁਲ ਜਾਣ ਗਿਆ, ਕਿਉਂਕਿ ਉਸ ਵੇਲੇ ਤੁਹਾਨੂੰ ਕਿਸੇ ਵੀ ਅਮਾਊਂਟ ਦੀ ਜਿਹੜੀ ਇੰਸ਼ੋਰੈਂਸ ਮਿਲ ਜਾਂਦੀ ਆ। ਜਿਸ ਵੇਲੇ ਅਸੀਂ ਕਈ ਵਾਰੀ ਸੋਚਦੇ ਰਹਿੰਦੇ ਵੀ ਨਹੀਂ ਹਾਲੇ ਲੈ ਲਵਾਂਗੇ, ਹਾਲੇ ਜਿੰਨਾ ਚਿਰ ਡਾਕਟਰ ਵਾਰਨਿੰਗ ਨਹੀਂ ਦਿੰਦਾ, ਜਿਹੜਾ ਵੀ ਡਾਕਟਰ ਕਹਿੰਦਾ ਹੁਣ ਤੁਹਾਨੂੰ ਵਾਰਨਿੰਗ ਆ, ਤੁਹਾਡੀ ਬੀਪੀ ਦੀ ਦਵਾਈ ਸ਼ੁਰੂ ਕਰ ਦੇਣੀ, ਤੁਹਾਡੀ ਸ਼ੂਗਰ ਦੀ ਸ਼ੁਰੂ ਕਰਨੀ, ਅਸੀਂ ਬਹੁਤ ਸਾਰੇ ਸਾਡੇ ਤੁਸੀਂ ਨਹੀਂ ਅਸੀਂ ਤਕਰੀਬਨ 60% ਜਿਹੜੇ ਲੋਕ ਆ ਉਸ ਵੇਲੇ ਜਾ ਕੇ ਸੋਚਦੇ ਆ ਵੀ ਨਹੀਂ ਹੁਣ ਸਾਨੂੰ ਥੋੜ੍ਹੀ ਇੰਸ਼ੋਰੈਂਸ ਲੈਣੀ ਚਾਹੀਦੀ ਆ, ਜਾਂ ਫਿਰ ਜੇ ਕਿਸੇ ਵਾਰੀ ਇਸ ਬੰਦੇ ਦਾ ਕੋਈ ਐਕਸੀਡੈਂਟ ਹੋ ਜਾਂਦਾ, ਕੋਈ ਹਾਦਸਾ ਹੋ ਜਾਂਦਾ, ਉਹ ਯਾਰ ਉਸ ਵੇਲੇ ਸੋਚਦਾ ਵੀ ਮੇਰੇ ਕੋਲ ਤਾਂ ਕੁਛ ਵੀ ਹੈ ਨਹੀਂ।
0: ਨੰਬਰ ਦਿਓ ਪੱਟਾ ਸਾਹਿਬ ਤੁਸੀਂ ਆਪਣਾ, ਮੈਂ ਚਾਹੁੰਦਾ ਕਿ ਤੁਸੀਂ ਬਹੁਤ ਜਿਹੜੇ ਜ਼ਿੰਦਗੀ ਦਾ ਤਜਰਬਾ ਤੁਹਾਡਾ ਪੁਰਾਣਾ ਹੈ, ਮੈਂ ਪਿਛਲੇ ਵੀ ਹਫ਼ਤੇ ਵੀ ਤੁਹਾਨੂੰ ਕਿਹਾ ਸੀ ਕਿ ਤਜਰਬੇ ਦੇ ਨਾਲ ਹੀ ਐਕਸਪਰਟਸ ਹੁੰਦੇ ਆ ਬਹੁਤ ਲੋਕ, ਔਰ ਤਜਰਬਾ ਜਿਹੜਾ ਬੜਾ ਜ਼ਰੂਰੀ ਚੀਜ਼ ਹੈ, ਔਰ ਮੈਂ ਚਾਹੂੰਗਾ ਤਜਰਬਾ ਹੁਣ ਦੇਖੋ ਆਵਾਜ਼ ਨੂੰ ਤੁਸੀਂ ਸਾਹ ਵੀ ਲਾਉਣਾ,
4: ਹਾਂਜੀ
0: ਮੈਨੂੰ ਕੰਨਾਂ ਸੁਣਦਾ
4: ਹੁਣ, ਅਸਲ 'ਚ ਆਵਾਜ਼ ਪੂਰੀ ਖੁੱਲ ਕੇ ਤੁਹਾਡੀ ਵੀ ਆ ਰਹੀ ਆ
0: ਹੁਣ, ਮੈਨੂੰ ਥੋੜ੍ਹਾ ਜਿਹਾ ਪਤਾ ਲੱਗਦਾ ਕਿ ਹਰਜੀਤ ਸਿੰਘ ਪ੍ਰੋਗਰਾਮ ਹੋ ਰਿਹਾ ਕਦੇ।
4: ਹਰਜੀਤ ਜੀ ਮੇਰਾ ਜਿਹੜਾ ਹਰ ਕਰ ਤੁਹਾਡੇ ਸਵਾਲ ਵਾਸਤੇ, ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਮੈਨੂੰ ਇੱਥੇ ਵੀ ਟੈਕਸਟ ਕਰ ਸਕਦੇ ਆ, ਮਤਲਬ ਮੇਰਾ ਇੱਕੋ ਇੱਕ ਨੰਬਰ ਹੈਗਾ 647-3300-3100।
0: ਗੱਲ ਪਤਾ ਕੀ ਹੈ, ਜੇ ਮਿਸਤਰੀ ਕੋਲ ਪ੍ਰੋਪਰ ਟੂਲ ਨਾ ਹੋਵੇ ਨਾ,
4: ਹਾਂਜੀ,
0: ਤੇ ਫਿਰ ਨਜ਼ਾਰਾ ਨਹੀਂ ਵੱਜਦਾ ਕੰਮ ਕਰਨ ਦਾ, ਕਿਉਂ ਵੀ ਕੰਕਰੀਟ ਵਾਲੇ ਮੁੰਡੇ ਹੋ, ਜੇ ਫਿਰ ਟਰੱਕ ਟਾਈਮ ਸਿਰ ਨਾ ਆਵੇ ਤੇ ਕੋ ਟੂਲ ਟਰੱਕ ਆ ਗਿਆ ਟਾਈਮ ਸਿਰ, ਟੂਲ ਹੀ ਤੁਹਾਡੇ ਸੈੱਟ ਨਾ ਹੋਣ ਦੇ, ਪੰਗਾ ਪੈ ਗਿਆ ਨਾ ਪੈ ਗਿਆ ਟਰੱਕ ਵਾਲੇ ਦਾ, ਕਹਿੰਦਾ ਚੱਲਾਂ ਭਾਈ ਮੈਂ ਵਾਪਸ। 905-600-7373 ਆ ਚੱਕੋ, ਅਗਲੀਆਂ ਕਾਲਾਂ ਸਾਰੀਆਂ ਬਿਜ਼ੀ ਆ। ਹੈਲੋ,
5: ਹਾਂਜੀ ਸਤਿ ਸ੍ਰੀ ਅਕਾਲ ਹਰਜੀਤ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ ਸਰ?
5: ਹੈਪੀ ਬਰਥਡੇ ਟੂ ਯੂ ਜੀ, ਪਰਮਾਤਮਾ ਚੜ੍ਹਦੀ ਕਲਾ ਚ ਰੱਖੇ।
0: ਥੈਂਕ ਯੂ ਜੀ।
5: ਤੁਹਾਨੂੰ ਗਾਣਾ ਡੈਡੀਕੇਟ ਕਰਨਾ ਜੀ, ਅਤੁਲ ਸੋਨੀ ਦਾ ਗਾਣਾ ਹੈਗਾ ਬਰਥਡੇ ਦਾ, ਤੇ ਉਮਰ ਨਿਆਣੀ ਗੱਲ ਕਰਦੇ ਸਿਆਣੀ,
0: ਉਮਰ ਨਿਆਣੀ ਕਰਦੇ ਗੱਲ ਸਿਆਣੀ, ਅੱਛਾ
5: ਅਤੁਲ ਸੋਨੀ ਦਾ ਗਾਣਾ।
0: ਕੋਈ ਗੱਲ ਨੀ ਸਰ, ਮੈਂ ਕੋਸ਼ਿਸ਼ ਕਰਦਾ ਲਾਉਂਦੀ। ਥੈਂਕ ਯੂ ਵੈਰੀ ਮਚ। ਨੈਕਸਟ ਕਾਲ। ਹੈਲੋ
6: ਹੈਲੋ,
0: ਹਾਂਜੀ ਸਰ,
6: ਹਾਂਜੀ ਆਪਣਾ ਸਿੰਘ ਹਰਜੀਤ ਜੀ, ਤੁਹਾਨੂੰ ਤੇ ਤੁਹਾਡੇ ਲਿਸਨਰਸ ਨੂੰ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ,
6: ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
0: ਮੁਬਾਰਕਾਂ
6: ਜੀ। ਪ੍ਰਮਾਤਮਾ ਕਿਰਪਾ ਕਰੇ, ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਤੇ ਹੈਲਥ ਦੀ ਜਿਹੜੀ ਹੈਗੀ ਉਹ ਬਖਸ਼ੇ।
0: ਬਸ ਇਹੀ ਅਰਦਾਸ ਕਰੋ ਤੁਹਾਡੀ, ਏਦਾਂ ਹੀ ਸੇਵਾ ਕਰਦਾ ਰਹਾ ਮੈਂ ਰੇਡੀਓ ਦੇ। ਬਸ ਬਾਬਾ ਜੀ ਅੱਗੇ ਅਰਦਾਸ ਕਰ।
6: ਹਾਂਜੀ ਬਾਬਾ ਜੀ ਅੱਗੇ ਅਰਦਾਸ ਆ ਵੀ ਤੁਸੀਂ ਜਿਹੜੇ ਕੰਮ ਹੀ ਤੁਹਾਡੇ ਏਦਾਂ ਦੇ ਆ ਵੀ ਪ੍ਰਮਾਤਮਾ ਤੁਹਾਨੂੰ ਚੌਗਣੀ ਤਰੱਕੀ ਦੇਵੇ ਤੇ ਚੌਗਣੀ ਹੈਲਥ ਦੀ ਜਿਹੜੀ ਹੈਗੀ ਆ ਤੰਦਰੁਸਤੀ ਦੇ।
0: ਬਸ ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ ਜੀ, ਤੁਹਾਡੀਆਂ ਬੜੀਆਂ ਅੱਛੀਆਂ ਵਿਸ਼ੇ ਸਰ ਮੈਨੂੰ ਮਿਲੀਆਂ। ਹੋਰ ਕੁਝ ਕਹਿਣਾ ਚਾਹੋਗੇ ਵੀਰਾ ਜੀ?
6: ਬਸ ਕਿਰਪਾ, ਤਾਲੀਵਾਲ ਲੁਧਿਆਣੇ ਤੋਂ ਬੋਲਦਾ।
0: ਬੜੀ ਵਾਰ, ਥੈਂਕ ਯੂ ਜੀ ਲੁਧਿਆਣੇ ਵਾਲੇ ਹੋ ਤਾਲੀਵਾਲ ਸਾਹਿਬ, ਬੜੀ ਮਿਹਰਬਾਨੀ। 905-600-7373 ਪ੍ਰੋਗਰਾਮ ਸੁਣ ਰਿਹਾ ਤੁਸੀਂ ਪੰਜਾਬੀ ਵਿਰਸਾ। ਹੈਂ, ਹੁਣ ਪਤਾ ਲੱਗਦਾ ਹਰਜੀਤ ਸਿੰਘ ਦੀ ਆਵਾਜ਼ ਜਦ ਹੈੱਡਫੋਨ 'ਚ ਕਿਵੇਂ ਪਤਾ ਲੱਗ ਗਿਆ ਨਾ, ਬੱਬਰ ਸ਼ੇਰਾਂ ਦੀ ਆਵਾਜ਼ ਆ, ਖਾਲਸੇ ਹੁੰਦੇ ਬੱਬਰ ਸ਼ੇਰਾਂ ਵਰਗੇ ਹੀ ਆ। ਜਿੰਨੇ ਮੇਰੇ ਸੁਣ ਰਹੇ ਆ ਵੀਰ, ਸਾਰੇ ਬੱਬਰ ਸ਼ੇਰ ਹੀ ਆ, ਮੈਂ ਸਾਰਿਆਂ ਨੂੰ ਬੱਬਰ ਸ਼ੇਰ ਹੀ ਕਹਿੰਦਾ ਹੁੰਦਾ। ਹੈਂ, ਤੇ ਗੁਰੂ ਨਾਨਕ ਦੇ ਤੁਸੀਂ ਸਿੱਖ ਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹੀ ਦੇ ਅਸੀਂ ਪੁੱਤਰ ਹਾਂ, ਤੇ ਫਿਰ ਸਾਡੀ ਬੱਬਰ ਸ਼ੇਰਾਂ ਵਰਗੀ ਆਵਾਜ਼ ਹੋਣੀ ਚਾਹੀਦੀ ਆ, ਬੱਬਰ ਸ਼ੇਰ ਹੀ ਹੋਣੇ ਚਾਹੀਦੇ ਆ ਸਾਰੇ, ਠੀਕ ਹੈ ਨਾ। ਔਰ ਸਾਨੂੰ ਮਾਣ ਹੋਣਾ ਚਾਹੀਦਾ, ਸਾਡਾ ਜਿਹੜਾ ਪਿਓ ਸਾਡੀ ਜ਼ਿੰਦਗੀ ਨੂੰ ਚਲਾਉਣ ਵਾਲਾ ਅੱਜ ਵੀ ਸਾਡੇ ਸੀਸ ਤੇ ਸਾਡੇ ਸਿਰ ਤੇ ਬੈਠਾ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਲਓ ਜੀ ਰੇਨੂ ਜੀ, ਤੁਹਾਡਾ ਵੀ ਮੈਸੇਜ ਆ ਗਿਆ, ਤੁਹਾਡੀਆਂ ਵਿਸ਼ਿਜ਼ ਵੀ ਮਿਲ ਗਈਆਂ ਮੈਨੂੰ, ਥੈਂਕ ਯੂ ਵੈਰੀ ਮਚ। ਔਰ ਰੇਨੂ ਜੀ ਪੱਟਾ ਸਾਹਿਬ ਬਹੁਤ ਹੈਲਪਫੁਲ ਪਰਸਨ ਆ,
4: ਹਾਂਜੀ,
0: ਔਰ ਮੈਂ ਕਹਿ ਸਕਦਾ ਇਹਨਾਂ ਨੂੰ ਗੁੱਡ, ਵੈਰੀ ਗੁੱਡ, ਵੈਰੀ ਵੈਰੀ ਗੁੱਡ ਤੋਂ ਉੱਤਰ ਇੱਕ ਵਰਡ ਹੁੰਦਾ, ਦੱਸਾਂ ਕਿਹੜਾ ਵਰਡ
4: ਹੈ?
0: ਐਕਸੀਲੈਂਟ,
4: ਐਕਸੀਲੈਂਟ,
0: ਸ਼ੀ ਇਜ਼ ਅ ਐਕਸੀਲੈਂਟ ਪਰਸਨ। ਔਰ ਮੈਂ ਇਹਨਾਂ ਦਾ ਤਾਰੀਫ ਕਰਦਾ ਔਨ ਏਅਰ ਵੀ, ਇਹਨਾਂ ਨੇ ਬੜੀ ਹੈਲਪ ਕਰਦੇ ਸ਼ੋਅ ਦੇ ਵਿੱਚ, ਪਰ ਇਸ ਵਾਰੀ ਤਾਂ ਇਹਨਾਂ ਨੇ ਆਪਣਾ ਮੇਰਾ ਖਿਆਲ ਆ ਬੜਾ ਸਮਾਂ ਨਿਤਿਨ ਮੁਕੇਸ਼ ਦੇ ਸ਼ੋਅ ਦੇ ਚਲਾਇਆ। ਰੇਨੂ ਜੀ ਮੈਂ ਅੱਗੇ ਤੁਹਾਡਾ ਬੜੀ ਵਾਰ ਥੈਂਕ ਯੂ ਕੀਤਾ, ਔਰ ਕਿਉਂਕਿ ਜਿਹੜਾ ਬੰਦਾ ਰਿਗਾਰਡ ਦੇ ਕਾਬਿਲ ਹੋਵੇ ਉਹਨੂੰ ਮੈਂ ਆਲਵੇਜ਼ ਐਪਰੀਸ਼ੀਏਸ਼ਨ ਮੇਰੀ ਬਣਦੀ ਉਹਨੂੰ ਕਰਨੀ, ਔਰ ਐਪਰੀਸ਼ੀਏਟ ਕਰਨਾ ਬਣਦਾ ਹੈ ਉਹਨੂੰ, ਔਰ ਯੂ ਆਰ ਅ ਸੱਚ ਆਫ ਅ ਨਾਈਸ ਪਰਸਨ ਔਰ ਐਕਸਲੈਂਟ ਪਰਸਨ, ਔਰ ਅਗੇਨ ਮੈਂ ਤੁਹਾਡਾ ਥੈਂਕ ਯੂ ਕਰ ਰਿਹਾ। ਲਓ ਜੀ ਫਿਰ ਆ ਜਾਓ ਚੰਬੇ ਵਾਲੀ।

0: ਪਰ ਮੈਂ ਹੈਰਾਨ ਹਾਂ ਬੜਾ ਸਾਹਿਬ, ਪਿਛਲੇ ਕਈ ਦਿਨਾਂ ਤੋਂ ਨਾ ਸਾਰਿਆਂ ਦੀ ਫਰਮਾਇਸ਼ ਹਿੰਦੀ ਗੀਤਾਂ ਦੀ ਆ ਰਹੀ ਹੈ।
1: ਹਾਂਜੀ,
0: ਮੈਂ ਨੋਟਿਸ ਕੀਤੀ ਗੱਲ, ਪੰਜਾਬੀ ਦੇ ਗੀਤ ਦੀ ਕੋਈ ਫਰਮਾਇਸ਼ ਹੀ ਨਹੀਂ ਕਰ ਰਿਹਾ ਯਾਰ, ਕਮਾਲ ਦੀ ਗੱਲ। ਇੰਨੇ ਖੂਬਸੂਰਤ ਪੰਜਾਬੀ ਦੇ ਗੀਤ ਹੈ ਔਰ ਇੰਨੇ ਮਿੱਠੇ ਮਿੱਠੇ ਗੀਤ ਹੈ, ਪੰਜਾਬੀ ਦੇ ਗੀਤ ਦੀ ਫਰਮਾਇਸ਼ ਕਰੋ ਬਈ ਕੋਈ। ਮੈਂ ਤਾਂ ਡੈਫੀਨੇਟਲੀ ਉਹੀ ਪਲੇ ਕਰਨਾ ਜਿਹੜਾ ਤੁਸੀਂ ਮੈਨੂੰ ਕਹਿਣਾ, ਪਰ ਤੁਸੀਂ ਪੰਜਾਬੀ ਦੇ ਗੀਤਾਂ ਦੀ ਕਿਸੇ ਨੇ ਫਰਮਾਇਸ਼ ਨਹੀਂ ਕੀਤੀ, ਬੜੇ ਦਿਨ ਹੋ ਗਿਆ ਯਾਰ। ਸੱਚੀ ਗੱਲ ਆ ਬਈ, ਸੱਚੀ ਬਾਤ ਹੈ।

0: ਜ਼ੀਨਤ ਮਾਨ ਬੜੀ ਸੋਹਣੀ ਹੁੰਦੀ ਹੋਣੀ ਆ।
1: ਹਾਂਜੀ ਉਸ ਵੇਲੇ ਤਕਰੀਬਨ ਦੇਖੋ
0: ਤੁਹਾਡੇ ਸਮੇਂ ਦੀਆਂ ਇਹ ਹੀਰੋਇਨਾਂ ਬੜੀ ਮਤਲਬ ਇਹਦਾ ਨਾਮ ਹੋਏਗਾ।
1: ਹਾਂਜੀ ਹਾਂਜੀ ਹਾਂ ਬਿਲਕੁਲ।
0: ਮੈਂ ਅੱਗੇ ਸੋਚਦਾ ਮੈਂ ਕਿਹਾ ਜਸਵਿੰਦਰ ਭਾਈ ਦਾ ਕਾਲ ਨਹੀਂ ਆਇਆ ਵੀ ਜਸਵਿੰਦਰ ਭਾਈ ਦਾ ਆਲਵੇਜ ਹਿੰਦੀ ਗਾਣੇ ਨੂੰ ਤੇ ਬਹੁਤ ਜ਼ਿਆਦਾ ਅਹਿਮੀਅਤ ਦਿੰਦੇ ਹੁੰਦੇ। ਹੈਲੋ
2: ਭਾਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ?
2: ਬਹੁਤ ਵਧੀਆ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡੇ ਬਰਥਡੇ ਆ, ਤੁਹਾਨੂੰ ਬਹੁਤ ਬਹੁਤ ਵਧਾਈਆਂ।
0: ਵਧਾਈਆਂ ਜੀ ਵਧਾਈਆਂ। ਅੱਜ ਤਾਂ ਲਾਈਨਾਂ ਇੱਦਾਂ ਟਿਮ ਟਮ ਆ ਰਹੀਆਂ ਜਿਵੇਂ ਦੀਵਾਲੀ ਦੇ ਪਟਾਕੇ ਚੱਲਦੇ ਆਉਂਦੇ, ਇੱਥੇ ਲਾਈਨਾਂ ਹੀ ਕੋਈ ਖਾਲੀ ਨਹੀਂ ਸਟੂਡੀਓ ਦੀ। ਜੀ ਸਰ।
2: ਹਾਂਜੀ ਪਰਮਾਤਮਾ ਤੁਹਾਡੀ ਲੰਮੀ ਲੰਮੀ ਉਮਰ ਕਰੇ ਤੇ ਇਦਾਂ ਹੀ ਲੋਕਾਂ ਨੂੰ ਖੁਸ਼ ਰੱਖੋ ਤੇ ਆਪ ਵੀ ਖੁਸ਼ ਰਹੋ ਸਾਰੀ ਜ਼ਿੰਦਗੀ।
0: ਬਸ ਸਰ ਤੁਸੀਂ ਨਾ ਬੜੀ ਕਮਾਲ ਦੀ ਗੱਲ ਕੀਤੀ, ਆਪ ਵੀ ਖੁਸ਼ ਰਹੋ। ਕਬੀਰ ਬੰਦਾ ਉੱਤੋਂ ਹੱਸਦਾ ਹੁੰਦਾ, ਅੰਦਰੋਂ ਪਤਾ ਨਹੀਂ ਬੰਦੇ ਨੂੰ ਕਿਵੇਂ ਜ਼ਿੰਦਗੀ ਚੱਲਦੀ ਹੁੰਦੀ ਹੈ ਨਾ। ਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਤੁਸੀਂ ਜਿੰਨੇ ਵੀ ਤੁਹਾਡੀ ਮੈਂ ਲਾਈਨ ਡਿਸਕਨੈਕਟ ਕਰਨ ਲੱਗਾ ਜਸਵਿੰਦਰ ਜੀ, ਕਿਉਂਕਿ ਕੋਈ ਇੱਕ ਲਾਈਨ ਹੋਰ ਆ ਜਾਏਗੀ ਉਨੀ ਦੇਰ ਤੱਕ। ਬਹੁਤ ਪਰਿਵਾਰ ਪੱਡਾ ਸਾਹਿਬ ਇੱਦਾਂ ਦੇ ਹੁੰਦੇ ਆ,
1: ਹਾਂਜੀ,
0: ਉਸ ਜ਼ਿੰਦਗੀ 'ਚ ਬੜਾ ਸਟਰਗਲ ਟਾਈਮ ਚੱਲ ਰਿਹਾ ਸਾਰਿਆਂ ਦਾ ਹੀ ਹੈ ਨਾ। ਦਸਾਂ ਮਿੰਟ ਐਕਸ ਵਾਈ ਜੈਡ ਕੋਈ ਵੀ ਪਰਸਨ ਹੈ, ਸਾਰਿਆਂ ਦਾ ਸਟਰਗਲ ਟਾਈਮ ਚੱਲ ਰਿਹਾ। ਪਰ ਗੋਡ ਨੋਜ਼, ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਇੱਕ ਘੰਟਾ ਜਿਹੜਾ ਜ਼ਿੰਦਗੀ ਦਾ ਸਮਾਂ ਹੈ ਤੁਹਾਡਾ, ਇਹ ਤੁਹਾਡਾ ਸਮਾਂ ਹੈ ਜਿਹੜਾ ਮੈਂ ਲੈ ਰਿਹਾ ਤੁਹਾਡੇ ਕੋਲੋਂ। ਆਨੈਸਟ ਗੋਡ, ਤੁਸੀਂ ਮੈਨੂੰ ਆਪਣਾ ਟਾਈਮ ਦੇ ਰਿਹਾ ਇੱਕ ਘੰਟਾ, ਔਰ ਉਸ ਇੱਕ ਘੰਟੇ 'ਚ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡਾ ਮੈਂ ਪੂਰਾ ਮਨੋਰੰਜਨ ਕਰ ਸਕਾਂ, ਤੁਹਾਨੂੰ ਥੋੜ੍ਹਾ ਜਿਹਾ ਸਟ੍ਰੈਸ ਫਰੀ ਕਰ ਸਕਾਂ, ਕਿਉਂਕਿ ਇਹ ਜ਼ਿੰਦਗੀ ਹੈ, ਜ਼ਿੰਦਗੀ ਦੇ ਵਿੱਚ ਅਪ ਡਾਊਨ ਅਤੇ ਸਟਰਗਲਸ ਬਹੁਤ ਜ਼ਿਆਦੀਆਂ ਹੋ ਰਹੀਆਂ, ਔਰ ਇਹ ਕਹਿੰਦੇ ਆ ਜ਼ਿੰਦਗੀ ਦੇ ਸਮੇਂ ਦੇ ਨਾਲ ਜ਼ਿੰਦਗੀ ਚੱਲਦੀ ਹੈ, ਪਰ ਔਖਾ ਟਾਈਮ ਆਇਆ ਹੋਵੇ ਜ਼ਿੰਦਗੀ ਦਾ ਭੁੱਲ ਜਾਂਦਾ ਬੰਦੇ ਨੂੰ, ਕਿਉਂਕਿ ਸਮੇਂ ਦੇ ਨਾਲ ਚੀਜ਼ਾਂ ਚੇਂਜ ਹੋ ਜਾਂਦੀਆਂ। ਜੇ ਸਮੇਂ ਉਹ ਨਹੀਂ ਰਹੇ ਵੀਰ ਮੇਰੇ ਉਹ, ਤਾਂ ਇਹ ਵੀ ਸਮੇਂ ਨਹੀਂ ਰਹਿਣੇ।
1: ਬਿਲਕੁਲ।
0: ਇੱਕ ਮੈਂ ਬੇਨਤੀ ਜ਼ਰੂਰ ਇੱਥੇ ਕਰੂੰਗਾ, ਮੈਂ ਕੱਲ੍ਹ ਪਰਸੋਂ ਤੁਹਾਨੂੰ ਇੱਕ ਸੰਤਾਂ ਦੀ ਕਹੀਆਂ ਹੋਈਆਂ ਗੱਲਾਂ ਵੀ ਸੁਣਾਈਆਂ ਸੀ। ਜਿਸ ਵੇਲੇ ਤੁਸੀਂ ਗੁਰਦੁਆਰਾ ਸਾਹਿਬ, ਮੰਦਰ, ਮਸਜਿਦ, ਚਰਚ, ਜਿੱਥੇ ਵੀ ਤੁਹਾਡਾ ਬਲੀਵ ਹੈ, ਰੱਬ ਇੱਕੋ ਹੀ ਹੈ, ਸਾਡੇ ਮੰਨਣ ਦੇ ਜਿਹੜੇ ਤਰੀਕੇ ਆ, ਨਜ਼ਰੀਏ ਆ, ਉਹ ਅਲੱਗ ਅਲੱਗ ਆ, ਸਿਰਫ ਤੁਸੀਂ ਜਾ ਕੇ ਸ਼ੁਕਰਾਨਾ ਕਰਿਆ ਕਰੋ, ਹੋਰ ਕੁਛ ਨਾ ਕਰਿਆ ਕਰੋ, ਕੰਪਲੇਂਟ ਨਾ ਕਰਿਆ ਕਰੋ, ਪਲੀਜ਼। ਇੰਨੀ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ, ਤੁਸੀਂ ਥੋੜ੍ਹੇ ਦਿਨ ਸ਼ੁਕਰਾਨਾ ਕਰਕੇ ਦੇਖ ਲਿਓ, ਯੂ ਵਿਲ ਸੀ ਦਾ ਡਿਫਰੈਂਟ, ਤੁਹਾਡੀ ਲਾਈਫ ਦੇ ਡਿਫਰੈਂਸ ਕੀ ਹੋ ਗਏ ਉਹ ਤੁਸੀਂ ਖੁਦ ਦੇਖਿਓ। ਮੈਂ ਤਾਂ ਸਿਰਫ ਤੁਹਾਨੂੰ ਇੱਕ ਰਿਕੁਐਸਟ ਕਰ ਸਕਦਾ, ਅਗੇਨ ਆਈ ਵੁੱਡ ਸੇ, ਤੁਹਾਨੂੰ ਚੰਗੀ ਲੱਗੀ ਆਪਣੇ ਦਿਮਾਗ 'ਚ ਰੱਖਿਓ, ਨਹੀਂ ਚੰਗੀ ਲੱਗੀ ਗੱਲ ਮੇਰੀ ਤਾਂ ਇੱਕ ਕੰਨ ਸੁਣ ਕੇ ਦੂਜੇ ਕੰਨ 'ਚੋਂ ਆਊਟ ਕਰ ਦਿਓ, ਬਾਹਰ ਕਰ ਦਿਓ। ਸ਼ੁਕਰਾਨਾ ਜ਼ਰੂਰ ਕਰਿਆ ਕਰੋ, ਮੇਰਾ ਤਾਂ ਲੈਣਾ ਦੇਣਾ ਕੁਛ ਨਹੀਂ ਵਿੱਚੋਂ। ਮੈਂ ਪ੍ਰੋਗਰਾਮ ਜੇ ਕਰਦਾ ਨਾ ਇੱਥੇ, ਮੈਂ ਗੁਰੂ ਤੋਂ ਡਰ ਕੇ ਹੀ ਪ੍ਰੋਗਰਾਮ ਕਰਦਾ, ਔਰ ਇਹ ਗੁਰੂ ਸਾਹਿਬ ਆਪ ਹੀ ਮੇਰੇ ਕੋਲ ਲਫ਼ਜ਼ ਤੁਹਾਡੇ ਸਾਰਿਆਂ ਦੀ ਸ਼ਾਨੋ ਸ਼ੌਕਤ ਵਾਸਤੇ, ਤੁਹਾਡੀ ਤੰਦਰੁਸਤੀ ਵਾਸਤੇ, ਤੁਹਾਡੇ ਕੰਮਾਂ ਕਰਾਂ 'ਚ ਬਰਕਤ ਦਾ ਪਵੇ, ਮੇਰੇ ਕੋਲ ਆਪੇ ਲਫ਼ਜ਼ ਕਢਾਉਂਦੇ ਆ, ਮੈਂ ਨਹੀਂ ਕੱਢਦਾ। ਮੈਨੂੰ ਇੰਨੀ ਸਮਝ ਨਹੀਂ ਹੈ ਕਿ ਮੈਂ ਕੁਛ ਇਸ ਤਰ੍ਹਾਂ ਦੇ ਲਫ਼ਜ਼, ਇਸ ਤਰ੍ਹਾਂ ਦੀ ਕੁਛ ਬੋਲ, ਇਸ ਤਰ੍ਹਾਂ ਦੇ ਲਫ਼ਜ਼ਾਂ ਦੀ ਕੋਈ ਚੋਣ ਕਰ ਸਕਾਂ ਜਿਹੜੇ ਕਿ ਤੁਹਾਡੇ ਵਾਸਤੇ ਹੋਣ। ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ, ਮਹਾਂਪੁਰਖ ਸੰਤ ਬਾਬਾ ਆਨੰਦ ਸਿੰਘ ਹੋਰਾਂ ਦੀ ਕਿਰਪਾ ਹੈ, ਕਲੇਰਾਂ ਵਾਲਿਆਂ ਦੀ, ਇਹ ਉਹੀ ਲਫ਼ਜ਼ ਮੇਰੇ ਮੁੱਖ ਤੋਂ ਕਢਾਉਂਦੇ ਆ। ਜੇ ਰੇਡੀਓ ਮੈਂ ਕਰ ਰਿਹਾ, ਉਹਨਾਂ ਦੀ ਕਿਰਪਾ ਨਾਲ ਹੀ ਕਰ ਰਿਹਾ, ਮੇਰੀ ਕੋਈ ਹੁਸ਼ਿਆਰੀ ਨਹੀਂ, ਮੇਰੀ ਕੋਈ ਚਲਾਕੀ ਨਹੀਂ, ਮੈਂ ਨਹੀਂ ਬੋਲ ਸਕਦਾ। ਜਦੋਂ ਮੈਨੂੰ ਤੁਸੀਂ ਜਨਰਲ ਲਾਈਫ 'ਚ ਕਿਤੇ ਰੈਗੂਲਰ ਲਾਈਫ 'ਚ ਮਿਲੋਗੇ ਨਾ, ਤੁਸੀਂ ਕਹਿੰਦੇ ਉਹੀ ਹਰਜੀਤ ਸਿੰਘ ਆ, ਅਤੇ ਮੈਨੂੰ ਬੁਲਾ ਕੇ ਦਿਖਾ ਦਿਓ, ਮੈਂ ਬੋਲਦਾ ਨਹੀਂ, ਆਰਾਮ ਨਾਲ ਬੈਠਣਾ ਉਹਨਾਂ ਕੋਲ। ਤੁਸੀਂ ਕਹਿੰਦੇ ਉਹੀ ਸਿੰਘ ਆ ਜੀ ਦਾ ਰੇਡੀਓ ਦੇ ਸਾਰੇ ਸ਼ਹਿਰ ਨੂੰ ਅੱਗੇ ਲਾਇਆ ਇਹਨਾਂ ਨੇ, ਪਿੱਛੇ ਲਾਇਆ। ਇਹ ਚੀਜ਼ਾਂ ਜ਼ਿੰਦਗੀ ਦੀਆਂ ਚੱਲ ਰਹੀਆਂ, ਲੇਕਿਨ ਕੀ ਹੈ ਕਿ ਤੁਹਾਡਾ ਪਿਆਰ ਹੈ, ਤੁਹਾਡੀ ਮੁਹੱਬਤ ਹੈ, ਤੁਹਾਡਾ ਮੇਰੇ ਨਾਲ ਇੱਕ ਇਤਬਾਰ ਬਣ ਗਿਆ ਜ਼ਿੰਦਗੀ ਦਾ, ਜਿਹੜਾ ਕਿ ਕਿੰਨੇ ਸਾਲਾਂ ਤੋਂ ਇਸੇ ਤਰ੍ਹਾਂ 11 ਤੋਂ 12 ਇੱਕੋ ਹੀ ਚੈਨਲ ਦੇ, ਇੱਕੋ ਹੀ ਰੇਡੀਓ ਸਟੇਸ਼ਨ ਦੇ, ਇੱਕੋ ਹੀ ਟਾਈਮ 'ਤੇ ਤੁਹਾਡੇ ਵਾਸਤੇ ਮੈਂ ਪੇਸ਼ ਹੁੰਦਾ। ਅਗੇਨ ਥੈਂਕ ਯੂ ਤੁਹਾਡਾ ਸਾਰਿਆਂ ਦਾ। ਪੰਜਾਬੀ ਵਿਰਸਾ, ਹੈਲੋ ਹੈਲੋ ਜੀ, ਬੋਲਿਓ ਭਾਜੀ, ਕੌਣ ਬੋਲਦੇ ਜੀ? ਮੈਂ
2: ਪੰਜਾਬੀ ਗਾਣਾ ਲਾ ਦੋ, ਮੈਂ ਤੁਹਾਡਾ ਬਰਥਡੇ ਮਨ ਜੂਗਾ।
0: ਕਿਹੜਾ ਲਾ ਦੀਏ ਪੰਜਾਬੀ ਗਾਣਾ?
2: ਅਤੁਲ ਸੋਨੀ ਦਾ ਬਰਥਡੇ ਸੌਂਗ।
0: ਅੱਛਾ ਅਤੁਲ, ਤੁਸੀਂ ਅੱਗੇ ਵੀ ਕੀਤਾ, ਠੀਕ ਹੈ ਮੈਂ ਲਾ ਦਿੰਦਾ ਹੁਣ। ਥੈਂਕ ਯੂ ਥੈਂਕ ਯੂ। ਨੈਕਸਟ ਕਾਲ, ਹੈਲੋ।
3: ਹੈਲੋ, ਸਤਿ ਸ੍ਰੀ ਅਕਾਲ, ਹੈਪੀ ਬਰਥਡੇ ਟੂ ਯੂ ਜਨਾਬ। ਇਸ ਗਿਰਾ ਕੀ ਗਿਰਾ ਮੈਂ ਪੜੇ ਹਜ਼ਾਰ ਗਿਰਾ, ਆਪਕੋ ਮੁਬਾਰਕ ਹੋ ਜਨਾਬ ਸਾਲ ਗਿਰਾ।
0: ਕਿਆ ਬਾਤ ਹੈ, ਥੈਂਕ ਯੂ ਵੈਰੀ ਮਚ।
3: ਬਾਦਲੋਂ ਸੇ ਸਲਾਮ ਲੇਤਾ ਹੂੰ, ਵਕਤ ਕੇ ਹਾਥ ਥਾਮ ਲੇਤਾ ਹੂੰ, ਮੌਤ ਮਰ ਜਾਤੀ ਹੈ ਪਲ ਭਰ ਕੇ ਲੀਏ ਜਬ ਹਾਥੋਂ ਮੈਂ ਜਾਮ ਲੇਤਾ ਹੂੰ।
0: ਆਏ ਹਾਏ ਹਾਏ ਹਾਏ, ਕਿਆ ਬਾਤ ਹੈ। اسٹوڈیو لانا چاہتا ہوں آپ کے روبرو کرنا چاہتا ہوں
3: ضرور انشاءاللہ ملاقات کر لوں گا آپ کا آج وہ آپ پروگرام کے بعد نمبر بہت تیزی سے بولتے اور کبھی پنجابی میں بول دیتے اب بہت سے لوگوں کو پنجابی کے نمبر نہیں معلوم ایک دوست کے سامنے میں بولا ترویندر ترویندر کیا تو بول رہا تھا دھرمندر دھرمندر ارے بولا نہیں بھائی ترویندر بولنے تو کیا مطلب ہے
0: اچھا
3: وہ سمجھ ہی نہیں پایا کہ 53 کو بولتے پنجابی میں تو یہ جو چیزیں ہوتی زبان کا بڑا گہرا دخل ہوتا ہے اس لیے سننا چاہیے پہلے سنو پھر بولو بچے کو بھی دیکھے جب بولنا سکھاتے تو پہلے اس کو بولتے لسن ٹو می پہلے لسن ٹو می وہ سنتا آپ کے لپسنگ دیکھتا دکھتا ہوٹ کیسے ہل رہے ہیں پھر وہ جواب دیتا تو اس طرح سے بات ہے اور پنجابی کا ایک گانا ہے آپ بڑا پسند آئے گا آپ کی برتھ ڈے کی اگر وقت ہے تو لگا دیجئے آپ کے سیگمنٹ کو تکلیف اور اس میں چینجز نہ کیجئے وہ یہ ہے کہ ساڑے پنڈ دے پانی وچ گھل گئی تیری تصویر
0: ساڑے پنڈ دے
3: ہاں ساڑے پنڈ دے پانی وچ گھل گئی تیری تصویر بولتی شی شی شی شی
0: بہت
3: پیارا گانا ہے ان کے ہی پسند ہے مجھے
0: بہت پیارا
3: یہ غالباً جی ہاں یہ غالباً کوئی گرلوز اختر ہے کوئی وہ گائے تھے میں ہیملٹن میں ایک ہوٹل میں گانا سنا تو میں بالکل جو ہے زائبرین ہو گیا وہ جا کے کاؤنٹر پہ پوچھا یار یہ کون سا گانا ہے وہ اسکرین پہ نہیں تھا خالی بج رہا تھا تو بولے صاحب یہ فلاں گانا ہے اس کا پکچر کا شاید غالباً ہے کہ سسریکال لندن کچھ نام ہے پکچر
0: ہاں ہاں ہاں چلو جی بڑا شکریہ آپ کا سر تھینک یو ویری مچ آپ نے وشز دی ہے میرے کو گڈ برتھ ڈے کی اور سو نائس جو پروگرام پنجابی ورثہ سکھی پاجی دی کال آ رہی ہے سکھی نجر پاجی دی پاجی میں 12 دے بعد تہانوں کال کروں گا تہاڈے میسج بھی دو آئے ہوئے پر میں سن نہیں سکیا میں 12 دے بعد ویرے تہانوں کال کرنا 905-673-3337 اسٹوڈیو دا نمبر ہے اور ایک واری نمبر میں تہانوں ہور دے دینا یہ نمبر ہے کراؤن پیزا والیاں دا مے فیلڈ اور ایئرپورٹ دے کارنر تے کھلیا پڈا صاحب کہتے لنچ کرنا اتو لے گیا وہ دو پیزے نالے دس گیا اگلے $25 دے دو پیزے ہے
1: ٹھیک ہے
0: پارٹی تو ہوتی رہتی ہے بڑے تھوڑے آتے ہیں ایڈوائزر آتے ہیں تھی پچھلے والی بھی میم کہ کیٹرنگ کروانی ہے اتو پیزے لے گیا چار پانچ پیزے دو پیزے $25 کے ملنگ جن ویر میرے جنیا سڈیا لیڈیز سن رہی ہیں بچے پیزے خوش ہو کے کھانے ہیں نو ڈاؤٹ کیونکہ وہ باہر نے اتوں کے انہوں کا فوڈ وہ ہے ساڈا فوڈ اِسی جمے انڈیا کے ساڈا فوڈ ہے دال ساگ مکی روٹی لسی ٹھیک ہے نا لسی فکی بھی نہیں چاہیے پدینے کے دو پتے پا لو گھر پدینہ بہت لگا پیچھے ایک گوانڈی لگتا ہے تے او تیجے گھر پہنچ جاتا پدینہ ادا لڑائی ہے ادا ہی لسی ہے دے لو کہ کتنے نال جڑ گئی ہیں یہ چیزاں بنیا ہوئی ہیں اور میں نمبر دے رہا سی کراؤن پیزا والے کا دو پیزے $25 تھی اتوں لے کے آنے ہیں لاج ویرا جی جن سارے پروار سن رہے ہیں چھ ٹاپنگ ہون گے اس پیزے کے تین تین ٹاپنگ ہون گے ایک پیزے دے وچ تسی پاویں 6 ایک دے پوا لو پاویں 4 ایک دے پوا لو پاویں 2 ایک دے پوا لو 6 ٹاپنگ کمبائن ہون گے دو ڈپنگ ساس ہون گے ادے وچ ویرا جی تہاڈے واسطے تے پنجابی ورثہ ریڈیو والوں نال ایک لارج جڑی کہ 2 لیٹر دی کوک دی بوتل ایبسولوٹلی گفٹ ہوئے گی اور یہ جی ڈیل آڈے واسطے لگی ہوئی ہے یہ پنجابی ورثہ ریڈیو کے سنگھ جی نے ڈیل لائی ہے تھوڑے واسطے تو جی لینے دو ایکسٹرا لارج پیزے سن لو آ بھی میں کر لگا اسپیشل آفر گھر میں کبھی فیملی گیدرنگ ہوتی ہے بچے فوڈ نہیں کھانے ویری آنسٹ نہیں کھانے ایویں جو مرضی کہی جاؤ پیزے آن پتا نہیں لگا ڈبے خالی کدو ہو جاتے ہیں ٹھیک ہے جی دو ایکسٹرا لارج پیزے لینے ہیں $35 کے ہے سن لو ویر میرے نال دو ٹپنگ ساس ہے دو چھڈو یار تین دے دو ہر چیز ڈپنگ ساس کیونکہ ایکسٹرا لارج پیزا ساس ڈپنگ ساس زیادہ چاہیے ہے تین ڈپنگ ساس ہے چلو میں کر دیتی ہوں ٹھیک ہے بندے غصہ چل چار کر دینا یار لے دس
1: کیا بات ہے
0: ہن تو پنا جا ہرجیت جی اگلے نے بھی $2 کماونے ہیں دو ایکسٹرا لارج پیزے $35 دے چار ڈپنگ ساس دو لیٹر کوک دی بوتل تے نال ایک سمال پیزا بھی فری
1: کیا بات ٹھیک ہے
0: وہ پائی اگلا نواں کام کھولے ہرجیت جی کو چار روپئے کما لوں انہوں نے کوئی گل نہیں ویرا جی نواں سٹور کھولے جا کے دیکھو کراؤن پیزا ایئرپورٹ مے فیلڈ کے کارنر پہ ہے 905-857-9992 کے کال کی جا سکتی ہے ایئرپورٹ مے فیلڈ کے کارنر پہ ہے کراؤن پیزا پہ پہنچنا تو سنگھ ہرجیت کہہ رہے ہو جا کے بس اتنے پھر دیکھو پیزا کیسا کمال کا بھر بھر کے پاؤ گے سبزیاں اتنے چکن پوانا وہ بھی ہی ہے دو ٹاپنگ نہیں کہنے چکن دے ایک ٹاپنگ چکن کا بھی چکو پیپرونی والا چیز پیزا چاہیے $35 دو ایکسٹرا لارج 2 ਲੀਟਰ ਕੋਕ, 4 ਡਿਪਿੰਗ ਸਾਸ ਤੇ ਨਾਲ ਸਮਾਲ ਪੀਜ਼ਾ ਪੰਜਾਬੀ ਵਿਰਸਾ ਲੋ ਚੱਕੋ। 2 ਲਾਰਜ ਪੀਜ਼ੇ ਪੱਚੀਆਂ ਦੇ, 2 ਡਿਪਿੰਗ ਸਾਸ, ਕੋਕ ਦੀ ਬੋਤਲ ਨਾਲ ਐਕਸਟਰਾ ਜਿਹੜੀ ਤੁਹਾਨੂੰ ਫ੍ਰੀ ਹੈ। 905-857-9992 ਇੰਗਲਿਸ਼ 'ਚ ਨੰਬਰ ਵੀ ਬੋਲ ਦੇਣਾ, ਜਿਵੇਂ ਸਾਡੇ ਭਾਈ ਜਾਨ ਦਾ ਹੁਣੇ ਕਾਲ ਆਇਆ, ਕਹਿੰਦੇ ਇੰਗਲਿਸ਼ 'ਚ ਨੰਬਰ ਬੋਲਿਆ ਕਰੋ 905-857-9292 ਦੇ ਕੋਕ ਦੀ ਜਾ ਸਕਦੀ ਹੈ। 905-857-9292 ਦੇ ਕੋਕ ਦੀ ਜਾ ਸਕਦੀ ਹੈ। ਸੁਲਤਾਨ ਜੀ ਸਾਡੇ ਸ਼ੋਅ ਦੇ ਪ੍ਰਾਊਡ ਸਪੋਂਸਰ ਜੀ। ਸੁਲਤਾਨ ਜੀ ਕੀ ਹਾਲ ਚਾਲ ਹੈ?
4: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ
0: ਜੀ। ਸਰ ਕੀ ਕਹਿਣਾ ਚਾਹੋਗੇ? ਸਰ
4: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ, ਕਿਉਂਕਿ ਸੋਕਰ ਵਰਲਡ ਕੱਪ ਹੋਣ ਕਰਕੇ ਜਿਹੜੀ ਸੈਮਸੰਗ ਨੇ ਡਿਸਕਾਊਂਟਡ ਪ੍ਰਾਈਸਿਸ ਸਾਨੂੰ ਇਨਵੈਂਟਰੀ ਭੇਜੀ ਸੀ, ਬਹੁਤ ਲੋ ਇਨਵੈਂਟਰੀ ਰਹਿ ਗਈ ਹੈ ਜੀ। ਜਿੱਦਾਂ ਕਿ 85 ਇੰਚ ਟੀਵੀ ਸਿਰਫ 3 ਰਹਿ ਗਏ ਆ, ਤੇ 3 ਲੱਕੀ ਕਸਟਮਰ ਕੈਨ ਗੈਟ ਇਟ 1299 ਦਾ। ਇੱਕ QLED ਹੈ, ਕੁਆਂਟਮ ਡਾਟ ਕੁਆਂਟਮ ਪ੍ਰੋਸੈਸਰ ਦੇ ਨਾਲ। ਇਸ ਤੋਂ ਬਾਅਦ ਇਹ ਟੀਵੀ $1800 ਤੋਂ ਘੱਟ ਨਹੀਂ ਮਿਲਣਾ ਹਰਜੀਤ ਜੀ। ਤੇ 55 ਇੰਚ ਜਿਹੜਾ ਅਸੀਂ ਦੇ ਰਹੇ ਹਾਂ $399 ਦਾ, ਇਹਦੀ $800 ਪ੍ਰਾਈਸ ਹੈ। ਤੇ 65 ਇੰਚ ਜਿਹੜਾ ਦੇ ਰਹੇ ਹਾਂ ਜੀ $699 ਦਾ, ਇਹਦੀ $1000 ਪ੍ਰਾਈਸ ਹੈ। ਸੋ ਮਿਸ ਨਾ ਕਰਨਾ, 6 ਮਹੀਨੇ ਚ ਪੇ ਕਰਨੇ ਆ। ਜਿਹੜੀ ਇਨਵੈਂਟਰੀ ਇਨ ਸਟਾਕ ਹੈ ਉਹਦਾ ਫਾਇਦਾ ਚੁੱਕ ਸਕਦੇ ਤੁਸੀਂ। ਈਵਨ 98 ਇੰਚ ਵੀ ਲੈਣਾ ਬਿਗ ਸਕਰੀਨ, $3500 ਵਾਲਾ $1999 ਦਾ ਮਿਲੇਗਾ, $1500 ਇਹ ਚ ਤੁਸੀਂ ਸੇਵ ਕਰਨੇ ਆ। ਫ੍ਰੀ ਹੋਮ ਡਿਲੀਵਰੀ ਹੋਏਗੀ ਤੇ 6 ਮਹੀਨੇ ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। ਫ੍ਰਿਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ $5000 ਵਾਲਾ $29.99 ਚ ਹੈ, ਤੇ $29.99 ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਟੋਪ ਲੋਡ ਵਾਸ਼ਰ ਐਂਡ ਡਰਾਇਰ $1700 ਵਾਲਾ $10.99 ਦਾ, ਤੇ $10.99 ਵੀ ਤੁਸੀਂ 6 ਮੰਥ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਜੀ ਤੁਸੀਂ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828। ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ, ਕਿਉਂਕਿ ਵੈਬਸਾਈਟ ਜਦੋਂ ਤੁਸੀਂ ਬ੍ਰੈਂਪਟਨ ਅਪਲਾਈਸਿਸ .com ਤੇ ਜਾਓਗੇ, ਤੁਹਾਨੂੰ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਮਿਲੇਗਾ, ਉਹਨੂੰ ਕਲਿੱਕ ਕਰੋਗੇ ਤੇ ਤੁਹਾਨੂੰ ਕੁਛ ਆਈਟਮ 40% ਤੇ ਕੁਛ ਆਈਟਮ 50% ਡਿਸਕਾਊਂਟ ਤੇ ਮਿਲਣਗੀਆਂ। 905-450-2828 905-450-2828।
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਵੈਰੀ ਮਚ। ਪੰਜਾਬੀ ਵਿਰਸਾ ਨੈਕਸਟ ਕਾਲ ਤੇ ਜਾਂਦੇ ਹਾਂ। ਹੈਲੋ
5: ਹਾਂਜੀ ਭਾਜੀ।
0: ਉਹ ਲੇਟ ਹੋ ਗਏ ਬੀਬਾ ਬੋਏ ਜੀ,
5: ਲੇਟ ਹੋ ਗਿਆ ਅੱਜ
0: ਮਰਜ਼ੀ ਆ ਤੁਹਾਡੀ ਭਰਾ ਸਾਡੇ ਦੀ। ਹੋਰ ਸੁਣਾਓ ਕਿੱਦਾਂ, ਠੀਕ ਹੋ?
5: ਹਾਂਜੀ ਹਾਂਜੀ ਵਧੀਆ ਵਧੀਆ, ਫਿਰ ਸੁਣਾਓ।
0: ਬਸ ਜੈ ਜੈ ਕਾਰ ਆ ਸਰ, ਹੁਕਮ ਕਰੋ।
5: ਅਸੀਂ ਕੀ ਹੁਕਮ ਕਰਨਾ, ਤੁਸੀਂ ਕਿਉਂ ਵਧੀਆ ਗਾਣਾ ਗੁਣਾ ਲਗਾਓ।
0: ਬਸ ਲੱਗਾ ਲਾਉਣਾ ਤੁਹਾਡੀ ਪਸੰਦ, ਲੱਗਾ ਲਾਉਣਾ। ਠੀਕ ਹੈ ਵੀਰਾ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ ਤੁਸੀਂ ਸੁਣ ਰਹੇ ਹੈ, ਔਰ ਤੁਹਾਨੂੰ ਪਤਾ ਕਿ ਤੁਹਾਡੇ ਸ਼ਹਿਰ ਵਿੱਚ ਐਮੀ ਵਿਰਕ ਆ ਰਿਹਾ ਵੀ, ਐਮੀ ਵਿਰਕ, ਔਰ ਐਮੀ ਵਿਰਕ ਦੀ ਅਸੀਂ ਪੂਰੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਸਾਰਿਆਂ ਨੂੰ ਦੇਵਾਂਗੇ। ਔਰ ਸਾਡੇ ਬਹੁਤ ਹੀ ਕਹਿੰਦੇ ਹੁੰਦੇ ਪ੍ਰਾਊਡ ਸਪੋਂਸਰ ਸੈਲੂਲਰ ਪੁਆਇੰਟ ਵਾਲੇ ਸਪੈਸ਼ਲੀ ਤੌਰ ਤੇ ਐਮੀ ਵਿਰਕ ਸਾਨੂੰ ਲੈ ਕੇ ਆ ਰਿਹਾ ਤੁਹਾਡੇ ਸ਼ਹਿਰ ਦੇ ਵਿੱਚ, ਔਰ ਐਮੀ ਵਿਰਕ 14 ਅਗਸਤ ਨੂੰ ਤੁਹਾਡੇ ਸ਼ਹਿਰ ਦੇ ਵਿੱਚ ਡਾਊਨਟਾਊਨ ਟੋਰਾਂਟੋ ਸਕੋਸ਼ੀਆ ਅਰੀਨਾ ਚ ਪਹਿਲੀ ਵਾਰੀ ਪਰਫਾਰਮ ਕਰ ਰਿਹਾ, ਔਰ ਐਮੀ ਵਿਰਕ ਦੇ ਨਾਲ ਤੁਹਾਡੇ ਵਾਸਤੇ ਸਰਗੁਣ ਮਹਿਤਾ ਸਪੈਸ਼ਲੀ ਤੌਰ ਤੇ ਉੱਥੇ ਆਉਣਗੇ। ਔਰ ਕੱਲ ਵੀ ਸਾਨੂੰ ਸਰਗੁਣ ਮਹਿਤਾ ਨੂੰ ਮਿਲਣ ਦਾ ਮੌਕਾ ਮਿਲਿਆ, ਔਰ ਮੀਟ ਐਂਡ ਗ੍ਰੀਟ ਕੀਤਾ ਗਿਆ ਕੈਰੀ ਔਨ ਜੱਟਾ ਮੂਵੀ ਦਾ, ਜਿਹੜੀ 4 ਆ ਰਹੀ ਹੈ, ਔਰ ਜਿੱਥੇ ਕੈਰੀ ਔਨ ਜੱਟਾ ਮੂਵੀ ਨੂੰ ਅਸੀਂ ਗੁੱਡ ਵਿਸ਼ੇਸ ਕਰ ਰਹੇ ਹਾਂ, ਗਿੱਪੀ ਗਰੇਵਾਲ ਸਾਹਿਬ ਉੱਥੇ ਨਾਲ, ਬੀਨੂ ਢਿੱਲੋਂ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ, ਔਰ ਇਸ ਦੇ ਨਾਲ ਨਾਲ ਹੀ ਐਮੀ ਵਿਰਕ 14 ਅਗਸਤ ਨੂੰ ਤੁਹਾਡੇ ਸ਼ਹਿਰ ਦੇ ਵਿੱਚ ਡਾਊਨਟਾਊਨ ਟੋਰਾਂਟੋ 'ਚ ਪਰਫਾਰਮ ਕਰਨ ਆ ਰਿਹਾ ਪੂਰੇ ਬੈਂਡ ਦੇ ਨਾਲ। ਟਿਕਟਾਂ ਆਲਰੇਡੀ ਇਸ਼ੂ ਹੋ ਗਈਆਂ, ਟਿਕਟਾਂ ਆਲਰੇਡੀ ਔਨਲਾਈਨ ਹੋ ਗਈਆਂ, ਤੁਸੀਂ ਜਿਹਨਾਂ ਟਿਕਟਾਂ ਲੈਣੀਆਂ ਵੀਰਾਂ ਨੇ ਉਹ ਤੁਹਾਡੇ ਵਾਸਤੇ ਟਿਕਟਾਂ ਅਵੇਲੇਬਲ ਹੈ ticketmaster.ca ਦੇ, ਤੁਸੀਂ ticketmaster.ca ਤੋਂ ਆਪਣੀਆਂ ਟਿਕਟਾਂ ਰਾਖਵੀਆਂ ਕਰ ਲਓ। ਐਮੀ ਵਿਰਕ ਸਾਹਿਬ 14 ਅਗਸਤ ਨੂੰ ਤੁਹਾਡੇ ਸ਼ਹਿਰ ਦੇ ਵਿੱਚ ਆ ਰਹੇ ਹੈ, ਔਰ ਕੋਸ਼ਿਸ਼ ਕਰਾਂਗੇ ਕਿ ਐਮੀ ਵਿਰਕ ਸਾਹਿਬ ਨਾਲ ਤੁਹਾਡੀਆਂ ਸਿੱਧੀਆਂ ਗੱਲਾਂ ਬਾਤਾਂ ਸਟੂਡੀਓ ਵਿੱਚੋਂ ਵੀ ਕਰਾਈਆਂ ਜਾਣ। ਪ੍ਰੋਗਰਾਮ ਪੰਜਾਬੀ ਵਿਰਸਾ ਸੈਲੂਲਰ ਪੁਆਇੰਟ ਇਸ ਸ਼ੋਅ ਦੇ ਮੇਨ ਸਪੋਂਸਰ ਕਰ ਰਹੇ ਹੈ, ਔਰ ਜਿੱਥੇ ਸੈਲੂਲਰ ਪੁਆਇੰਟ ਨੂੰ ਔਰ ਇਹਨਾਂ ਦੀ ਪੂਰੀ ਟੀਮ ਨੂੰ ਗੁੱਡ ਵਿਸ਼ੇਸ ਕਰ ਰਹੇ ਹਾਂ। ਟਿਕਟਾਂ ਆਨਲਾਈਨ ਅਵੇਲੇਬਲ ਹੈ ticketmaster.ca ਦੇ। ਐਮੀ ਵਿਰਕ ਆਪਕੇ ਸ਼ਹਿਰ ਮੇਂ ਭਾਈ ਜਾਨ 14 ਅਗਸਤ ਕੋ ਆ ਰਹੇ ਹੈ ਪੰਜਾਬੀ ਵਿਰਸਾ। ਲਓ ਜੀ, ਇੱਕ ਵਕਾਰ ਖਾਨ ਸਾਹਿਬ, ਕੀ ਹਾਲ ਹੈ ਸਰ?
6: ਜੀ ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ।
6: ਹਰਜੀਤ ਜੀ, ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵੱਡੀ ਪ੍ਰਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰਮੋਸ਼ਨ ਹੈ, 500, 1500 or 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ
0: ਜੀ।
6: ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵੱਡੀ ਪ੍ਰੋਮੋਸ਼ਨ ਦਿਲਾ ਦੇਂਗੇ
0: ਜੀ ਜੀ।
6: ਨੰਬਰ ਅਗੇਨ 6478648000, 6478648000।
0: ਨੰਬਰ ਇੱਕ ਵਾਰ ਵਕਾਰ ਖਾਨ ਸਾਹਿਬ ਬਾਪ ਦੁਬਾਰਾ ਦੇ ਨੰਬਰ ਪਲੀਜ਼।
6: ਨੰਬਰ ਹੈ ਸਰ 6478648000, 6478648000।
0: ਥੈਂਕ ਯੂ।

0: ਪੱਡਾ ਸਾਹਿਬ ਤੁਸੀਂ ਭੰਗੜਾ ਸਿੱਖਿਆ ਨੀ ਸਿੱਖਿਆ? ਭੰਗੜਾ ਸਿੱਖੀਏ ਯਾਰ, ਦੋ ਕੁ ਸਟੈਪ ਤਾਂ ਕਰਨੇ ਸਿੱਖੀਏ,
1: ਬਿਲਕੁਲ ਆਪਾਂ ਕਿੱਥੇ ਚੱਲਾਂਗੇ?
0: ਕੋਈ ਭਾਈ ਭੰਗੜਾ ਸਿਖਾ ਦੂ ਸਾਨੂੰ, ਅਸੀਂ ਤਾਂ ਆਉਣੇ ਨੀ ਕਹਿੰਦੇ, ਆਪਣੀਆਂ ਸਿੱਧੀਆਂ ਗੱਲਾਂ ਹੀ ਆ ਯਾਰ. ਦੋ ਚਾਰ ਸਟੈਪ ਤਾਂ ਸਿਖਾ ਦਿਓ ਸਾਨੂੰ, ਭੰਗੜੇ ਤੇ ਭੰਗੜਾ ਨੀ ਆਉਂਦਾ, ਸੱਚੀ ਗੱਲ ਬਈ. ਸਿਖਾ ਦਿਓ ਸਿੰਘ ਹਰੀਤ ਨੂੰ ਭੰਗੜਾ, ਤੁਹਾਡੀ ਬੜੀ ਮਿਹਰਬਾਨੀ ਹੋਊ. ਕੋਈ ਵੀਰ ਸਾਡੇ ਸੁਣਦੇ ਹੋਣਗੇ ਜਿਹੜੇ ਭੰਗੜਾ ਪਾਉਂਦੇ ਹੋਣਗੇ, ਦੋ ਚਾਰ ਸਟੈਪ ਚਾਹੀਦੇ ਆ ਭੰਗੜੇ ਸਿੱਖਣੇ ਚਾਹੀਦੇ ਆ ਨਾ. ਮੁੜ ਕੇ ਐਵੇਂ ਬਾਹਾਂ ਜੀ ਹਿਲਾਉਂਦੇ ਰਹਿੰਦੇ ਉੱਥੇ ਆਪਾਂ ਜਾ ਕੇ. ਸਿਖਾਓ ਯਾਰ ਸਾਨੂੰ ਭੰਗੜਾ, ਕੋਈ ਵੀਰ ਸੁਣ ਰਿਹਾ ਤੇ, ਕੋਈ ਜਿਹੜੇ ਵੀ ਸਾਨੂੰ ਸੁਣ ਰਿਹਾ ਭੰਗੜਾ, ਕੋਈ ਕੋਈ ਵੀ ਹੋ ਸਕਦਾ ਭੰਗੜਾ ਸਿਖਾਉਣ ਵਾਲਾ, ਸਿਖਾਓ ਪਲੀਜ਼. ਅੱਛਾ ਭੰਗੜਾ ਐਕਸਰਸਾਈਜ਼ ਬੜੀ ਵੱਡੀ ਹੈ
1: ਸਾਰਿਆਂ ਨਾਲੋਂ ਵੱਡੀ
0: ਹੈ, ਬੰਦਾ ਆਮ ਬੰਦਾ ਭੰਗੜਾ ਪਾ ਵੀ ਨਹੀਂ ਸਕਦਾ ਗੀਤ ਦੇ. ਮੈਂ ਕਹਿੰਦਾ ਜਾਂ ਨਿਕਲ ਜਦੋਂ ਜਦੋਂ ਥੱਲੇ ਉੱਪਰ ਹੋਣਾ ਪਿਆ ਨਾ ਬੰਦੇ ਨੂੰ, ਤੇ ਉਹ ਐਕਸਰਸਾਈਜ਼ ਏਡੀ ਵੱਡੀ ਐਕਸਰਸਾਈਜ਼ ਹੈ ਭੰਗੜੇ ਦੀ. ਕਹਿੰਦੇ ਤੱਕਣੀ ਏਦਾਂ ਦੀ ਹੈ ਮੇਰੀ ਜਿਵੇਂ ਸ਼ਰਬਤ ਹੈ. ਸੁਣਿਆ ਧਿਆਨ ਨਾਲ ਸੁਣੋ ਕਿਆ ਬਾਤ ਹੈ.

0: ਸੜ ਪਾਏ ਉਹਨੇ ਪਟਿਆਲਾ ਸ਼ਾਹੀ ਹੈ, ਪੰਜਾਬੀ ਡਰੈਸ ਹੋਵੇ ਫਿਰ ਹੀ ਮੰਨਦਾ ਵੀ ਪਤਾ ਲੱਗਦਾ ਵੀ ਹੁਸਨ ਦਾ ਹੈ, ਤੇ ਇੱਕ ਦੀ ਝਾਂਜਰ ਪਾਈ ਹੋਵੇ ਥੱਲੇ, ਇੱਕ ਹੀ ਪਾਈ ਹੋਵੇ ਬਸ, ਦੋ ਤਾਂ ਜ਼ਿਆਦਾ ਛਣ ਛਣ ਹੋ ਜਾਂਦੀ ਹੈ, ਇੱਕ ਪਾਈ ਹੋਵੇ, ਜੇ ਝਾਂਜਰ ਨਹੀਂ ਮਾਨੀ ਕਾਲਾ ਧਾਗਾ ਪਾ ਲਓ, ਕਾਲੇ ਧਾਗੇ 'ਚ ਬਿਲਕੁਲ ਇੱਕ ਹਾਰਟ ਦਾ ਛੋਟਾ ਜਿਹਾ ਨਿਸ਼ਾਨ ਜ਼ਰੂਰ ਹੋਣਾ ਚਾਹੀਦਾ, ਅਤੇ ਫਿਰ ਪੈਰਾਂ 'ਚ ਹੋਵੇ ਪੰਜਾਬੀ ਜੁੱਤੀ, ਅਤੇ ਨਾਲ ਪਾਇਆ ਹੋਵੇ ਪਿੱਛੇ ਪਰਾਂਦਾ।
1: ਚਲੋ ਵਾਪਸ ਆ ਜਾ,
0: ਮੈਂ ਵਾਪਸ ਇੰਨੀ ਜਲਦੀ ਨਹੀਂ ਆ ਸਕਦਾ, ਕਿਉਂਕਿ ਜਿਹੜੀਆਂ ਮੇਰੇ ਨਾ ਜਿੰਨੀ ਦੇਰ ਮੈਂ ਸ਼ੋਅ ਮੈਨੂੰ ਪਸੰਦ ਨਾ ਵੀ ਉਹਨਾਂ ਦਿਨਾਂ ਸ਼ੋਅ ਦੂਜਿਆਂ ਨੂੰ ਕਿਵੇਂ ਪਸੰਦ ਆ ਸਕਦਾ।
1: ਬਿਲਕੁਲ,
0: ਤੁਸੀਂ ਇਹ ਦੇਖੋ ਮੈਂ ਇੱਕ ਘੰਟੇ ਦਾ ਪ੍ਰੋਗਰਾਮ ਕਰਨਾ, ਮੇਰੇ ਕੋਲ ਮੇਰੇ ਹੈੱਡਫੋਨ ਨਹੀਂ ਸੀ,
1: ਹਾਂਜੀ,
0: ਅਤੇ ਮੈਂ ਭੱਜ ਗਿਆ ਹੈੱਡਫੋਨ, ਹੈੱਡਫੋਨ ਪਤਾ ਕਿਹੜੀ ਕੰਪਨੀ ਦਾ ਦੱਸੋ, ਉਹ ਕੀ ਲਿਖਿਆ ਛੋਟਾ ਅੱਖਰ ਭਜਿਆ ਹਿੰਦੀ ਦਾ, ਸੋਰੀ ਇੰਗਲਿਸ਼ ਦਾ,
1: ਇੰਗਲਿਸ਼ ਦਾ ਜੀ,
0: ਇਹ ਬੀ ਲਿਖਿਆ, ਬੀ,
1: ਅੱਛਾ ਬੀ,
0: ਬੀ ਦਾ ਜਿਹੜਾ ਇਹ ਬਹੁਤ ਤੁਹਾਨੂੰ ਪਤਾ ਲੱਗ ਗਿਆ ਉਹਨਾਂ ਹੈੱਡਫੋਨ ਕਿਹੜੀ ਕੰਪਨੀ ਦਾ ਮੈਂ ਯੂਜ਼ ਕਰਦਾ, ਬੀਟਸ, ਇਹ ਸਭ ਤੋਂ ਹਾਈਐਸਟ ਹੈੱਡਫੋਨ ਆ ਇਸ ਵੇਲੇ, ਔਰ ਇਹਦੇ ਵੀ ਤਾਂ ਤੁਸੀਂ ਮਤਲਬ ਸਾਹ ਵੀ ਲਓ ਨਾ ਤੁਹਾਨੂੰ ਉਹ ਵੀ ਪਤਾ ਲੱਗਦਾ ਵੀ ਪਤਾ ਲੱਗਦਾ, ਅਤੇ ਇਸ ਕਰਕੇ ਹੈੱਡਫੋਨ ਫਿਰ ਰਾਈਟ ਵੇ ਮੈਂ ਇੱਥੋਂ ਪੈਕ ਕਰਕੇ ਸੋਹਣੇ ਜਿਹੇ ਬੋਕਸ ਜਿਵੇਂ ਪੈਕ ਕੀਤਾ ਹੋਇਆ ਇਹ 'ਚ ਪਾ ਕੇ ਲੈ ਜਾਂਦਾ, ਰੋਜ਼ ਸਵੇਰੇ ਲੈ ਕੇ ਆਉਂਦਾ, ਜੇ ਮੈਨੂੰ ਮਜ਼ਾ ਨਹੀਂ ਆਉਂਦਾ ਫਿਰ ਪ੍ਰੋਗਰਾਮ ਕਰਨ ਦਾ ਨਾ, ਇਸ ਕਰਕੇ ਜਿੰਨੀ ਦੇਰ ਤੱਕ ਫਿਰ ਸੋਹਣਾ ਸਰਦਾਰਾਂ ਵਾਲਾ ਨਾਲ ਵਧੀਆ ਦਸਤਾਰਾਂ ਸਜਾਈਆਂ ਹੋਣ, ਪਟਿਆਲਾ ਸ਼ਾਹੀ ਸੂਟ ਹੋਵੇ, ਪਿੱਛੇ ਪਰਾਂਦਾ ਲਿਸ਼ਕਦਾ ਹੋਵੇ, ਅਤੇ ਫਿਰ ਪੈਰਾਂ 'ਚ ਹੋਵੇ ਪੰਜਾਬੀ ਜੁੱਤੀ, ਅਤੇ ਕੰਨਾਂ 'ਚ ਹੋਵੇ ਸਜਣਾ ਦੀ ਨਿਸ਼ਾਨੀ, ਅਤੇ ਉੱਤੇ ਲੱਗਾ ਹੋਏ ਵੱਡਾ ਵੱਡੇ ਟਿੱਕੇ, ਅਰ ਇੱਕ ਤਾਂ ਉਹ ਝੁਮਕੇ ਜਿਹੇ ਬੜੇ ਵੱਡੇ ਆ ਗਏ, ਉਹ ਮੈਂ ਤਾਂ ਦੇਖ ਕੇ ਦਿਨ ਹੈਰਾਨ ਹੋ ਗਿਆ, ਨਾਟਕ ਦੇ ਵਿੱਚ ਝੁਮਕੇ ਵੀ ਇੱਥੇ ਤੁਹਾਡੇ ਨਾ ਥੱਲੇ ਤੱਕ ਲਟਕਦੇ ਆ, ਇੰਨੇ ਲੰਬੇ ਹੋ ਗਏ ਝੁਮਕੇ। ਸਜਣਾ ਸਵਰਨਾ ਇੱਕ ਔਰਤ ਦਾ ਸ਼ਿੰਗਾਰ ਹੈ, ਔਰਤ ਨੂੰ ਸਜਣਾ ਸਵਰਨਾ ਬਹੁਤ ਜ਼ਰੂਰੀ ਹੈ। ਔਰਤ ਕਹਿੰਦੇ ਇੱਕ ਜ਼ਿੰਦਗੀ ਦੀ ਐਸੀ ਅਨਮੋਲ ਹਸਤੀ ਹੈ ਜਿਹੜੀ ਕਿ ਪੂਰੇ ਸੰਸਾਰ ਨੂੰ ਚਲਾਉਂਦੀ ਹੈ। ਜੇ ਔਰਤ ਨਾ ਹੁੰਦੀ ਤੁਸੀਂ ਨਾ ਹੁੰਦੇ ਅਤੇ ਅਸੀਂ ਵੀ ਨਾ ਹੁੰਦੇ, ਜੇ ਔਰਤ ਨਾ ਹੁੰਦੀ ਸਾਡੇ ਅੱਗੋਂ ਵੰਸ਼ ਨੂੰ ਚਲਾਉਣ ਵਾਲਾ ਵੀ ਕੋਈ ਨਾ ਹੁੰਦਾ। ਇਹ ਔਰਤ ਇੱਕ ਐਸੀ ਰੱਬ ਦੀ ਰੂਹਾਨੀ ਕਹਿੰਦੇ ਆ ਨਾ, ਜਿਵੇਂ ਕਹਿੰਦੇ ਹੁੰਦੇ ਵੀ ਕਿਸੇ ਬੰਦੇ ਨਾਲ ਤੁਹਾਡੀ ਰੂਹਾਨੀਅਤ ਹੋ ਜਾਂਦੀ ਹੈ, ਤੁਸੀਂ ਉਸ ਨੂੰ ਆਪਣੇ ਤੋਂ ਦੂਰ ਨਹੀਂ ਕਰ ਸਕਦੇ, ਇਸ ਤਰ੍ਹਾਂ ਦੀ ਇੱਕ ਸ਼ਖਸੀਅਤ ਹੈ ਔਰਤ। ਇਸੇ ਲਫ਼ਜ਼ ਔਰਤ ਵਾਸਤੇ ਲਫ਼ਜ਼ ਹੀ ਖਤਮ ਆ, ਜੋ ਤੁਸੀਂ ਮਰਜ਼ੀ ਕਹਿ ਲਓ, ਇਸੀ ਖੂਬਸੂਰਤ ਰੱਬ ਦੀ ਬਣਾਈ ਹੋਈ ਇੱਕ ਅਦਾਕਾਰੀ ਹੈ। ਮੈਂ ਲਫ਼ਜ਼ ਦੇਖੋ ਕਿੱਥੋਂ ਕਿੱਥੋਂ ਕੱਢ ਰਿਹਾ ਜਾ, ਇਸ ਤਰ੍ਹਾਂ ਦੇ ਲਫ਼ਜ਼ ਆ ਔਰਤ ਵਾਸਤੇ। ਪੱਟਾ ਸਾਹਿਬ ਜੀ, ਮਿੰਟ ਰਹਿ ਗਏ ਆਪਣੇ ਕੋਲ 15, ਤੇ ਤੁਸੀਂ ਹਾਜ਼ਰੀ ਲਵਾਓ, ਤੁਸੀਂ ਮੁੜ ਕੇ ਉੱਤੇ ਨੋਟ ਕੇ ਚਲ ਜਾਓ, ਮੁੜ ਕੇ ਤੁਸੀਂ ਮੈਨੂੰ ਕਹਿ ਦੇਣਾ ਹਰਜੀਤ ਜੀ ਮੇਰੇ ਤਾਂ ਹਾਈ ਲੱਗੀ, ਤੁਸੀਂ ਉੱਧਰ ਗਵਾਚ ਗਏ, ਚਲੋ ਆਓ ਫਿਰ ਮੈਂ ਉਹਨਾਂ ਦਾ ਗਾਣਾ ਅਗਲਾ ਤਿਆਰ।
1: ਹਰਜੀਤ ਜੀ, ਜਿੱਦਾਂ ਤੁਸੀਂ ਮੈਂ ਜਾ ਕੇ ਮੈਕਸੀਕੋ, ਮੈਂ ਥੋੜ੍ਹੀ ਟਰੈਵਲਿੰਗ ਇੰਸ਼ੋਰੈਂਸ ਦੀ ਗੱਲ ਕਰਨੀ ਚਾਹੁੰਦਾ।
0: ਜੀ ਜੀ,
1: ਸਾਡੇ ਬਹੁਤ ਸਾਰੇ ਸੋਤੇ ਜਿਨ੍ਹਾਂ ਕੋਲ ਓਨਟਾਰੀਓ ਹੈਲਥ ਕਾਰਡ ਹੈਗਾ, ਉਹ ਤਕਰੀਬਨ ਜਾਂ ਟਰੈਵਲ ਇੰਸ਼ੋਰੈਂਸ ਜਿੱਦਾਂ ਲੈ ਸਕਦੇ ਹੈਗੇ ਆ, ਮੈਂ ਉਹਨਾਂ ਸੋਤਿਆਂ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਜਿਲ੍ਹਾ ਵੀ ਤੁਸੀਂ ਓਨਟਾਰੀਓ ਤੋਂ ਬਾਹਰ ਜਾਂਦੇ ਤਾਂ ਆਪਣੇ ਵਾਸਤੇ ਇੱਕ ਛੋਟੀ ਜਿਹੀ ਪੋਲਿਸੀ ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਜਾਇਆ ਕਰੋ। ਇਹ ਵੀ ਅਰਜੀ ਦੀ ਕੋਸਟ ਕੋਈ ਜ਼ਿਆਦਾ ਨਹੀਂ ਹੁੰਦੀ, ਪਰ ਤੁਸੀਂ ਹੁਣ ਸਾਡੇ ਬਹੁਤ ਸਾਰੇ ਸੋਤੇ ਜਾਂ ਕਰੂਜ਼ 'ਤੇ ਜਾਂਦੇ ਹੈਗੇ ਆ, ਜਾਂ ਵਰਲਡ ਦੇ ਕਿਸੇ ਵੀ ਯੂਰਪ ਵਿੱਚ ਜਾਂਦੇ ਆ, ਮੈਕਸੀਕੋ ਜਾਂਦੇ ਹੈਗੇ ਆ, ਤਾਂ ਇਹ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਥੋੜ੍ਹੇ ਨਾਲ ਹੋਣੀਆਂ ਚਾਹੀਦੀਆਂ, ਤਾਂ ਜੋ ਜੇ ਤੁਹਾਨੂੰ ਕੱਲ੍ਹ ਕੋਈ ਮਤਲਬ ਤੁਸੀਂ ਬਿਮਾਰ ਹੋ ਜਾਓ ਜਾਂ ਤੁਹਾਡੇ ਸੱਟ ਲੱਗ ਜਾਵੇ, ਤਾਂ ਉਸ ਹਾਲਾਤ ਦੇ ਵਿੱਚ ਇਹ ਜਿਹੜੀ ਤੁਹਾਨੂੰ ਜਿਹੜੀ ਕੰਪਨੀਆਂ ਇੰਸ਼ੋਰੈਂਸ ਕੰਪਨੀ ਤੁਹਾਨੂੰ ਪੇ ਕਰੇ। ਇਹਦੇ ਵਿੱਚ ਆਮ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਦਾ ਇੱਕ ਜਿੱਦਾਂ ਹੁੰਦਾ ਵੀ ਜੇ ਤਾਂ ਬਹੁਤ ਛੋਟਾ ਜਿਹਾ ਕਲੇਮ ਹੈ 100 ਜਾਂ 150 ਜਾਂ 200 ਦਾ, ਤਾਂ ਤੁਸੀਂ ਉੱਥੇ ਪੇ ਕਰਕੇ ਤਾਂ ਇੱਥੇ ਆ ਕੇ ਕਲੇਮ ਕਰ ਲਓ। ਜੇ ਕੋਈ ਸੀਰੀਅਸ ਐਕਸੀਡੈਂਟ ਹੋ ਜਾਂਦਾ ਜਾਂ ਤੁਸੀਂ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ, ਫਿਰ ਤੁਸੀਂ ਕੰਪਨੀ ਤੁਹਾਡੀ ਹਰ ਪੋਲਿਸੀ ਦੇ ਉੱਤੇ ਉਹ ਕੰਪਨੀ ਦਾ ਐਮਰਜੈਂਸੀ ਨੰਬਰ ਲਿਖਿਆ ਹੁੰਦਾ, ਫਿਰ ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਦੱਸੋ ਵੀ ਅਸੀਂ ਕਿਹੜੇ ਇਸ ਹਸਪਤਾਲ ਵਿੱਚ ਹੈਗੇ, ਸਾਨੂੰ ਸੀਰੀਅਸ ਮਤਲਬ ਅਸਾਂ ਦਾ ਐਕਸੀਡੈਂਟ ਹੋ ਗਿਆ ਹੈਗਾ। ਹਾਂਜੀ ਜੀ, ਮਤਲਬ ਕੰਪਨੀ ਫਿਰ ਤੁਹਾਡੇ ਡਾਇਰੈਕਟ ਜਿਹੜਾ ਹਸਪਤਾਲ ਨੂੰ ਪੇ ਕਰਦੀਆਂ ਹੈਗੀਆਂ। ਮਤਲਬ ਹੁਣ ਕੁਛ ਕੰਪਨੀਆਂ ਵਿੱਚ ਜਿਹੜੀ ਟਰੈਵਲ ਇੰਸ਼ੋਰੈਂਸ ਆ $5 million ਤੱਕ ਕਵਰ ਕਰਦੀ ਹੈ, ਕੁਛ ਕੰਪਨੀਆਂ ਵਿੱਚ $10 million ਤੱਕ ਕਵਰ ਕਰਦੀ ਹੈ, ਪਰ ਤੁਸੀਂ ਉਸ ਵੇਲੇ ਜਿਹੜਾ ਪੋਲਿਸੀ ਲੈਣੀ ਉਹ ਤਕਰੀਬਨ ਡਿਪੈਂਡ ਕਰਦਾ ਤੁਸੀਂ ਕਿਸ ਕੰਪਨੀ ਦੀ ਲਈ ਆ। ਮਤਲਬ ਆਮ ਜਿਹੜੇ ਇਹਨਾਂ ਜਿੰਨੀਆਂ ਵੀ ਕੰਪਨੀਆਂ ਉਹਨਾਂ ਟਰੈਵਲ ਜਿਹੜੇ ਪਲਾਨ ਹੈ 2-3 ਤਰ੍ਹਾਂ ਦੇ ਹੈਗੇ ਆ, ਇੱਕ ਤਾਂ ਸਟੂਡੈਂਟ ਵਾਸਤੇ ਹੈਗੇ ਆ,
0: ਠੀਕ ਹੈ,
1: ਜਿਹੜੇ ਸਾਡੇ ਬੱਚੇ ਇੱਥੋਂ ਬਾਹਰ ਪੜ੍ਹਨ ਵਾਸਤੇ ਜਾਂਦੇ, ਬਹੁਤ ਸਾਰੇ ਨੀਦਰਲੈਂਡ ਵਿੱਚ ਜਾਂਦੇ ਆ, ਡੁਬਈ ਜਾਂਦੇ ਹੈਗੇ ਆ, ਜਾਂ USA ਵਿੱਚ ਪੜ੍ਹਦੇ ਆ।
0: ਮੈਂ ਪੱਟਾ ਸਾਹਿਬ ਬਾਰੇ ਜ਼ਰੂਰ ਦੱਸ ਦੇਣਾ, ਇਹ ਬੜਾ ਤਜਰਬਾ ਰੱਖਣ ਵਾਲੇ ਬੰਦੇ ਆ ਔਰ ਬੜੇ ਪੁਰਾਣੇ ਆ ਇੰਸ਼ੋਰੈਂਸ ਦੇ ਫੀਲਡ ਦੇ ਜੀ। ਕਈ ਵਾਰ ਤੁਸੀਂ ਪੋਲਿਸੀ ਲੈ ਲੈਂਦੇ ਆ ਕਿਸੇ ਦੇ ਕਹਿਣ ਦੇ ਉੱਤੇ, ਤੁਹਾਨੂੰ ਇੰਨੀ ਨੌਲੇਜ ਨਹੀਂ ਹੁੰਦੀ, ਪਰ ਜੇ ਅਸੀਂ ਪੱਡਾ ਸਾਹਿਬ ਨੂੰ ਫੜਨਾ ਵੀ ਹੋਵੇ ਅਸੀਂ ਫੜ ਸਕਦੇ ਇਹਨਾਂ ਨੂੰ ਜਾ ਕੇ, ਤੇ ਕੁਈਨ ਏਅਰਪੋਰਟ ਦੇ ਇਹਨਾਂ ਦਾ ਆਫਿਸ ਆ, ਕਿਉਂ ਨੀ ਪੱਡਾ ਸਾਹਿਬ?
1: ਬਿਲਕੁਲ,
0: ਅਸੀਂ ਉੱਥੇ ਜਾ ਕੇ ਮੈਨੂੰ ਨਾਲ ਲੈ ਜਾਓ, ਜੇ ਤੁਹਾਡੀ ਪਾਲਿਸੀ ਦਾ ਕਲੇਮ ਹੁੰਦਾ ਹੋਇਆ ਨਾ ਕਰਾਉਣਗੇ, ਜੇ ਜੈਨੂਅਲ ਹੋਊਗਾ ਤੇ ਠੀਕ ਆ ਨਾ, ਨਾਲੇ ਆਪਾਂ ਸਾਰੇ ਵੀਰ ਰਲ ਕੇ ਚੱਲਾਂਗੇ, ਨਾਲੇ ਇਹਨਾਂ ਨੂੰ ਜਾਵਾਂਗੇ ਭਾਈ ਲਿਆਓ ਚਾਹ ਪਾਣੀ ਪਿਲਾਓ, ਨਹੀਂ ਤਾਂ ਸ਼ਾਮਾਂ ਨੂੰ ਚੱਲਾਂਗੇ, ਜੇ ਕਿਸੇ ਨੇ ਕਲੇਮ ਕਰਾਉਣਾ ਨਾਲੇ ਕਲੇਮ ਕਰਾਵਾਂਗੇ, ਨਾਲੇ ਇਹਨਾਂ ਨੂੰ ਰੋਟੀ ਪਾਣੀ ਖਾ ਕੇ ਆਵਾਂਗੇ। ਪੱਡਾ ਸਾਹਿਬ ਨੰਬਰ ਤੁਹਾਡੇ ਵਾਸਤੇ ਹਾਜ਼ਰ ਆ 6473031300 ਦੇ ਕਾਲ ਕੀਤੀ ਜਾ ਸਕਦੀ ਹੈ, 6473031300। ਜੀ ਪੱਡਾ ਸਾਹਿਬ।
1: ਹਾਂਜੀ ਹਾਂਜੀ ਜੀ, ਜਿਸ ਵੇਲੇ ਮੈਂ ਥੋੜ੍ਹਾ ਸਰੋਤਿਆਂ ਨੂੰ ਦੱਸਣਾ ਚਾਹੁੰਦਾ, ਜੇ ਤੁਸੀਂ ਕੈਨੇਡਾ ਦੇ ਵਿੱਚ ਟਰੈਵਲ ਕਰ ਰਹੇ ਹਾਂ ਤੇ ਇਹ ਪਲਾਨ ਜਿਹੜੇ ਤੇ ਬਹੁਤ ਜ਼ਿਆਦਾ ਸਸਤੇ ਹੋ ਜਾਂਦੇ ਆ।
0: ਅੱਛਾ ਜੀ,
1: ਮਤਲਬ ਜਿਹਦਾ ਹੁਣ ਜੇ ਤੁਸੀਂ ਇੱਥੇ ਬਾਹਰ ਕਿਤੇ ਜਾਣਾ, ਜਿਹੜਾ ਪਲਾਨ ਮਤਲਬ ਕੋਈ 40 ਸਾਲ ਦਾ ਬੰਦਾ, ਦੋ ਬੱਚੇ 18 ਸਾਲ ਤੋਂ ਥੱਲੇ ਆ, ਇਹ ਤੁਹਾਨੂੰ $80 ਦਾ ਜਿਹੜਾ ਮਤਲਬ ਪੈ ਜਾਂਦਾ ਪਲਾਨ। ਪਰ ਜੇ ਇਹ ਪਲਾਨ ਤੁਸੀਂ ਜੇ ਕੈਨੇਡਾ ਦੇ ਵਿੱਚ ਟਰੈਵਲ ਕਰਨਾ ਤਾਂ ਹਰ ਜੀ $21 ਕੁਛ ਦਿਨ ਦਾ ਪੈਂਦਾ।
0: ਅੱਛਾ,
1: ਮਤਲਬ ਸਾਰੀ ਫੈਮਿਲੀ ਚਾਰੇ ਬੰਦੇ ਆ, ਪਰ ਕੱਲਾ ਕੱਲਾ ਬੰਦਾ $5 million ਜਾਂ $10 million ਦੇ ਕਵਰ ਆ। ਮਤਲਬ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਤੁਸੀਂ ਉਸ ਵੇਲਾ ਮਤਲਬ ਇਹ ਚੀਜ਼ਾਂ ਔਨ ਫਰੰਟ ਜਾ ਕੇ ਪੁੱਛੋ ਤੁਸੀਂ ਟਰੈਵਲ ਕਿੱਥੇ ਕਰਨਾ। ਕਈ ਵਾਰ ਤੁਸੀਂ ਇਹ ਕਹਿੰਦੇ ਸਾਡੇ ਪਾਸ ਟਰੈਵਲ ਇੰਸ਼ੋਰੈਂਸ ਕਰ ਦਿਓ, ਤੁਸੀਂ ਜਾਣਾ ਤਾਂ ਕੈਨੇਡਾ ਵਿੱਚ ਹੁੰਦਾ ਪਰ ਤੁਸੀਂ ਕਰਾ ਲੈਣ ਬਾਹਰ ਲਈ, ਉਹ ਤੁਹਾਨੂੰ ਡਬਲ ਪ੍ਰਾਈਸ ਵਿੱਚ ਪੈ ਜਾਂਦੀ ਆ।
0: ਠੀਕ ਹੈ,
1: ਤੇ ਆਪਣੇ ਮਤਲਬ ਤੁਸੀਂ ਹਰ ਜੀ ਸਾਡੇ ਸੁਰਤੇ ਕਿਸ ਤਰ੍ਹਾਂ ਦੇ ਵੀ ਆਪਾਂ ਆਪਣੇ, ਜੇ ਤੁਹਾਡੇ ਬੱਚੇ ਬਸ ਸਪੈਸ਼ਲੀ ਪੜ੍ਹਨ ਬਸ ਜਾ ਰਹੇ ਆ, ਉਹਨਾਂ ਵਾਸਤੇ ਸਪੈਸ਼ਲ ਪਲਾਨ ਹੈਗਾ ਕੰਪਨੀਆਂ ਕੋਲ, ਜੇ ਉਹਨਾਂ ਕੋਲ ਉੱਥੇ ਦਾ ਆਪਣੇ ਸਟੂਡੈਂਟ ਨੰਬਰ ਹੈਗਾ ਜਾਂ ਰਜਿਸਟਰ ਨੰਬਰ ਹੈਗਾ, ਉਹ ਪਲਾਨ ਬਹੁਤ ਜ਼ਿਆਦਾ ਸਸਤਾ ਹੋ ਜਾਂਦਾ। ਤੇ ਮੈਂ ਉਹਨਾਂ ਸਾਡੇ ਸਰੋਤਿਆਂ ਨੂੰ, ਜਿੱਦਾਂ ਹੁਣ ਸਾਡੇ ਬਹੁਤ ਸਾਰੇ ਸਰੋਤਿਆਂ ਦੇ ਬੱਚੇ ਹੁਣ ਗਾਹਾਂ ਜਾਣੇ ਹੈਗੇ ਆ,
0: ਠੀਕ ਹੈ,
1: ਤਾਂ ਜਾਂ ਮਤਲਬ ਜਾ ਰਹੇ ਹੈਗੇ ਆ, ਤਾਂ ਉਹ ਆਪਣੇ ਮੈਨੂੰ ਜਾ ਕੇ ਜ਼ਰੂਰ ਮਿਲਣ, ਤਾਂ ਮਤਲਬ ਉਹਨਾਂ ਨੂੰ ਮੈਂ ਪ੍ਰੋਪਰ ਜਿਹੜੀ ਆ ਜੀ ਟ੍ਰੇਨ ਪਲਾਨ ਤੁਹਾਨੂੰ ਦੇ ਦੂੰਗਾ।
0: ਠੀਕ ਹੈ,
1: ਬਾਹਰ ਜੀ, ਬਾਕੀ ਸਾਡੇ ਸਰੋਤਿਆਂ ਨੂੰ ਮੈਂ ਇੱਕ ਹੋਰ ਚੀਜ਼ ਕਹਿਣੀ, ਕਿਉਂਕਿ RESP ਦਾ ਸੀਜ਼ਨ ਹੈ ਜਿਹਨਾਂ ਨੇ ਪੈਸੇ ਲੈਣੇ ਆ, ਮਤਲਬ ਇਹ ਨਾ ਭੁੱਲ ਜਾਇਆ ਕਿਉਂਕਿ ਤੁਹਾਡੇ ਤੋਂ ਮੈਂ ਕੱਲ੍ਹ ਪੈਸੇ ਲੈਣੇ ਭੁੱਲ ਗਿਆ, ਪਰ ਜੇ ਤੁਹਾਡਾ ਐਡਰੈਸ ਤੇ ਘਰ ਘਰ ਚੇਂਜ ਕੀਤਾ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਲਓ, ਮੈਂ ਤੁਹਾਨੂੰ ਦੱਸੂਗਾ ਤੁਸੀਂ ਕੀ ਕਰੋ।
0: ਤਾਂ ਮੈਂ ਦਾਦੀ ਕਿ ਜ਼ਰੂਰੀ ਨਹੀਂ ਤੁਸੀਂ ਇਹਨਾਂ ਕੋਲ ਪਾਲਿਸੀ ਕਰਾਈ ਵੀ ਹੋਈ ਹੈ, ਪੱਡਾ ਸਾਹਿਬ ਤੁਹਾਡੀ ਫਿਰ ਵੀ ਹੈਲਪ ਕਰ ਦਿੰਦੇ ਆ, ਕਈ ਵਾਰੀ ਕੋਈ ਕਲੇਮ ਹੁੰਦਾ ਕੋਈ ਤੁਹਾਡਾ ਏਜੰਟ ਦੂਸਰਾ ਹੈਲਪ ਨਹੀਂ ਕਰ ਰਿਹਾ, ਤੁਸੀਂ ਇਹਨਾਂ ਨੂੰ ਵੀ ਕਾਲ ਕਰ ਸਕਦੇ ਆ।
1: ਭਾਜੀ ਤੁਹਾਡਾ ਨਾਂ ਲੈ ਕੇ ਬਹੁਤ ਸਾਰੇ ਬੰਦੇ ਆਉਂਦੇ ਆ।
0: ਅੱਛਾ,
1: ਹਾਂ ਕਹਿੰਦੇ ਨੇ ਸਾਹਿਬ ਹਰਜੀਤ ਜੀ ਨੇ ਭੇਜਿਆ,
0: ਪਰ ਤੁਸੀਂ ਦੇਖੋ ਪਤਾ ਕੀ ਹੈ ਪੰਡਾ ਸਾਹਿਬ, ਇਹ ਤੁਹਾਡਾ ਵੱਡਾ ਪੰਨ ਕਿ ਤੁਸੀਂ ਉਹਨਾਂ ਦੀ ਹੈਲਪ ਕਰਦੇ ਆ।
1: ਬਿਲਕੁਲ,
0: ਕਿਉਂਕਿ ਮੈਂ ਕੱਲ ਗਿੱਪੀ ਗਰੇਵਾਲ ਸਾਹਿਬ ਨੂੰ ਉੱਥੇ ਸੀ ਮੀਟ ਐਂਡ ਗ੍ਰੀਟ, ਮੈਂ ਸੁਣ ਰਿਹਾ ਸੀ ਗੱਲ, ਕਹਿੰਦੇ ਦੁਕਾਨਦਾਰੀ ਦੇ ਵਿੱਚ ਨਾ, ਕਹਿੰਦੇ ਸਾਡੀਆਂ ਮੂਵੀਆਂ ਇੱਕ ਦੁਕਾਨਦਾਰੀ ਹੈ। ਮੈਨੂੰ ਬੜਾ ਚੰਗਾ ਲੱਗਾ ਉਹਨਾਂ ਦੀ ਗੱਲਾਂ ਦੇ ਵਿੱਚੋਂ, ਮੈਂ ਮੋਸਟਲੀ ਗੱਲਾਂ ਕਈ ਵਾਰੀ ਬੰਦਾ ਫੜ ਲੈਂਦਾ ਜਿਹੜੀ ਚੀਜ਼ ਚੰਗੀ ਹੋਵੇ। ਹੁਣ ਜੇ ਸਪੋਜ਼ ਕਰੋ ਕਹਿੰਦੇ ਹੋਇਆ ਕੀ ਕਿ ਅਸੀਂ ਮੂਵੀ ਜੇ ਨਾ ਵਧੀਆ ਬਣਾਈ ਹੈ ਨਾ, ਤੇ ਬੰਦਾ ਕਹਿੰਦਾ ਉਹ ਫਿਰ ਵਾਪਸ ਆ ਜਾਂਦਾ, ਉਹ ਕਹਿੰਦਾ ਯਾਰ ਇਹ ਬੰਦੇ ਦੀ ਮੂਵੀ ਵਧੀਆ ਨਹੀਂ, ਅਗਲੀ ਵਾਰੀ ਸਾਨੂੰ ਬੜੀ ਮੁਸ਼ਕਲ ਆਉਂਦੀ ਹੈ ਕਿ ਉਹ ਬੰਦੇ ਨੂੰ ਦੁਬਾਰਾ
1: ਸੁਣਾਉਣਾ। ਬਿਲਕੁਲ
0: ਗੱਲ ਸਮਝੇ, ਕਹਿੰਦੇ ਸਾਡੀ ਲਾਈਕ ਇਹ ਦੁਕਾਨਦਾਰੀ ਹੈ, ਇਹ ਗਿੱਪੀ ਗਰੇਵਾਲ ਸਾਹਿਬ ਨੇ ਕੱਲ ਵੀਰੇ ਨੇ ਕਹੀ ਗੱਲ। ਦੂਜੀ ਗੱਲ, ਤੁਹਾਡੀ ਦੁਕਾਨਦਾਰੀ ਹੈ, ਜਿਹੜਾ ਬੰਦਾ ਤੁਹਾਡੇ ਕੋਲ ਇੱਕ ਵਾਰੀ ਆ ਗਿਆ, ਜੇ ਉਹ ਪੂਰਾ ਸੰਤੁਸ਼ਟ ਹੋ ਕੇ ਉਹਨੂੰ ਤੁਸੀਂ ਸੈਟੀਸਫਾਈ ਕਰਕੇ ਭੇਜ ਰਹੇ ਆ, ਇਟ ਮੀਨਸ ਕੀ ਹੁੰਦਾ ਕਿ ਉਹ ਤੁਹਾਡੇ ਕੋਲ ਦੁਬਾਰਾ ਫਿਰ ਆਉਂਦਾ ਹੈ।
1: ਸਾਜੀ ਦੁਬਾਰਾ ਨਹੀਂ ਆਉਂਦਾ, ਰੈਫਰੈਂਸ ਹੋ ਦਿੰਦਾ, ਮਤਲਬ ਜਿਸ ਤਰ੍ਹਾਂ ਤੁਸੀਂ ਕਿਸੇ ਦਾ ਕੋਈ ਚੰਗਾ ਕਰਦੇ ਆ ਜਾਂ ਤੁਸੀਂ ਕਿਸੇ ਨੂੰ ਕੋਈ ਚੰਗੀ ਪਾਲਿਸੀ ਦੇ ਦਿੰਦੇ ਆ,
0: ਉਹ ਬੰਦਾ ਹੀ ਰੈਫਰੈਂਸ ਕਰ ਦਿੰਦਾ, ਆਪ ਹੀ ਤੁਹਾਨੂੰ ਬੰਦਾ ਮਿਲ ਕੇ ਹੀ ਕਹਿੰਦਾ ਯਾਰ ਬੰਦਾ ਬੜਾ ਨਾਈਸ ਪਰਸਨ ਆ, ਤੁਹਾਡੀ ਇਸ ਗੱਲੋਂ ਪਿੱਠ ਵੀ ਸੁਣਦੀ ਹੈ, ਮੈਨੂੰ ਵੀ ਇੰਨੇ ਸਾਲ ਹੋ ਗਏ ਤੁਹਾਡੇ ਨਾਲ ਕੰਮ ਕਰਦੇ ਆ, ਔਰ ਯੂ ਆਰ ਸੱਚ ਅ ਗ੍ਰੇਟ ਪਰਸਨ, ਔਰ ਮੈਂ ਔਨ ਏਅਰ ਵੀ ਕਹਿ ਰਿਹਾ ਤੁਸੀਂ ਪੱਡਾ ਸਾਹਿਬ ਨੂੰ ਜ਼ਰੂਰ ਮਿਲਿਆ ਹੋਇਆ ਕਿ ਇਹ ਜਿਹੜੀਆਂ ਨਾ, ਇਹ ਕਈ ਵਾਰੀ ਲੱਗਦਾ ਹੀ ਹੁੰਦਾ ਕਿ ਇੰਸ਼ੋਰੈਂਸ ਵਾਲੇ ਬਹਿ ਕੇ ਰੇਡੀਓ ਦੇ ਆ ਕੇ ਸਾਨੂੰ ਪੰਡਾ ਬੰਨ ਕੇ ਪੈਸੇ ਦਿੰਦੇ ਆ, ਇਹਨਾਂ ਦੇ ਸਿਰ ਤੇ ਰੇਡੀਓ ਚੱਲਦੇ ਆ, ਪਰ ਇਹ ਚੀਜ਼ਾਂ ਜਿਹੜੀਆਂ ਫਾਇਦਾ ਕਿਹਦਾ ਜੇ ਸਾਡੇ ਸੁਣਨ ਵਾਲੇ ਪਰਿਵਾਰ ਦੇ ਜੀਆਂ ਦਾ, ਜਿਹੜੇ ਸਾਡੇ ਪਰਿਵਾਰ ਦੇ ਜੀ ਸੁਣ ਰਹੇ ਆ, ਔਰ ਤੁਸੀਂ ਇਹਨਾਂ ਕੋਲ ਸਲਾਹ ਮਸ਼ਵਰਾ ਕਰੋ, ਤੁਹਾਨੂੰ ਬਹੁਤ ਅੱਛੀ ਤਰ੍ਹਾਂ ਐਡਵਾਂਸ ਜਿਹੜੇ ਕਹਿੰਦੇ ਐਡਵਾਈਸ ਕਰਨਗੇ। ਪੱਡਾ ਸਾਹਿਬ 6473031300 ਦੇ ਕਾਲ ਕੀਤੀ ਜਾ ਸਕਦੀ ਹੈ। ਪੱਡਾ ਸਾਹਿਬ ਇੱਕ ਮੈਂ ਗੀਤ ਲੱਗਾ ਲਾਉਣ ਹੁਣ, ਇਹ ਗੀਤ ਹੈ ਨਾ ਜਿਹੜਾ ਬਸ ਮੇਰੀ ਜਾਨ ਵਾਸਤੇ ਗੀਤ ਹੈ, ਤੁਸੀਂ ਰਹਿ ਚ ਇਨਵੋਲਵ ਹੋਏ ਗੀਤ ਚ, ਇਹ ਗੀਤ ਸਿਰਫ ਤੇ ਸਿਰਫ ਮੇਰੀ ਜਾਨ ਵਾਸਤੇ ਆ, ਤੇ ਜਾਨ ਆਪਣੀ ਹੈ ਕਿੱਥੇ ਆ,
1: ਤੁਸੀਂ ਲੱਭਣ ਗਏ ਸੀ ਮਿਲੀ ਨਹੀਂ,
0: ਨਹੀਂ ਮਕਸੀਕਾਂ ਥੋੜਾ ਜਾਨ ਬਣਾਉਣੀ ਆਪਾਂ, ਆਪਣੀ ਬਈ ਦੇਸੀ ਜਾਨ ਬਣਾਵਾਂਗੇ, ਪੰਜਾਬੀ ਕੋਈ ਆਪਣੀ ਉਹ ਮੈਂ ਹੁਣ ਕਿ ਇੱਕ ਝਾਂਜਰ ਪਾਣੀ ਹੈ, ਦੋ ਝਾਂਜਰਾਂ ਦੀ ਗੱਲ ਹੋ ਗਈ, ਹਰਜੀਤ ਜੀ ਕੀ ਕਰਦੇ?

0: ਗੀਤ ਰੱਖੂ ਤੈਨੂੰ ਫੁੱਲਾਂ ਵਾਂਗ ਨਾ ਮਾਣ ਮੱਤੀ ਏ ਕਹਿੰਦਾ ਮੈਂ ਏਦਾਂ ਪਿਆਰ ਕਰੂੰ ਜਿਹੜੀ ਗੀਤ ਆ ਭਾਜੀ ਪੰਜਾਬੀ ਵਿਰਸਾ ਦੇ ਮਿਲਣਾ ਸੁਣਨ ਨੂੰ ਇਹ ਐਵੇਂ ਨੀ ਸਾਰੇ ਕਹਿੰਦੇ ਆ ਕੇ ਵੀ ਅਸੀਂ ਗੀਤ ਕਿੱਥੋਂ ਲਿਆਉਂਦੇ ਕੱਢ ਕੇ ਇਹ ਪੰਜਾਬੀ ਵਿਰਸਾ ਰੇਡੀਓ 11 ਤੋਂ 12 ਤੁਸੀਂ ਸਿੰਘ ਹਰਜੀਤ ਨਾਲ ਸੁਣਦੇ ਆ ਤੇ ਏਦਾਂ ਦੇ ਮਿੱਠੇ ਮਿੱਠੇ ਜੇ ਪਿਆਰੇ ਪਿਆਰੇ ਗੀਤ ਹੈ ਦੇਖੋ ਸਿਆਸੀ ਮੈਂ ਬੰਦਾ ਨੀ ਵੀਰ ਮੇਰਿਓ ਨਾ ਮੈਂ ਸਿਆਸਤ ਦੀ ਗੱਲ ਕਰਦਾ ਉੱਧਰ ਭਗਵੰਤ ਮਾਨ ਦੀ ਫੋਟੋ ਦੇ ਬੜਾ ਰੌਲਾ ਪਿਆ ਫੋਟੋ ਦੇ ਰੌਲਾ ਨਹੀਂ ਪਿਆ ਫੋਟੋ ਗੁਰੂਆਂ ਦੀ ਲੱਗੀ ਆ ਉਹ ਭਗਵੰਤ ਮਾਨ ਸਾਹਿਬ ਦਾ ਬੜਾ ਰੌਲਾ ਪਿਆ ਮੈਂ ਕੋਈ ਉਹਦੇ ਬਾਰੇ ਗੱਲ ਨਹੀਂ ਕਰਦਾ ਕਿੰਤੂ ਪ੍ਰੰਤੂ ਨਹੀਂ ਕਰਦਾ ਠੀਕ ਹੈ ਤੁਸੀਂ ਉਹ ਭਲੀ ਭਾਂਤ ਸਾਰੇ ਪਰਿਵਾਰ ਜਾਣੇ ਜਾਣ ਮੈਂ ਤਾਂ ਸਿਰਫ ਇੱਥੇ ਮਨੋਰੰਜਨ ਦੀ ਗੱਲ ਕਰਦਾ ਔਰ ਇਸ ਕਰਕੇ ਬਹੁਤ ਫੈਮਿਲੀ ਜਿਹੜੀ ਆਪਣੀ ਪਟਾ ਸਾਹਿਬ ਤੁਹਾਨੂੰ ਪਤਾ ਨਹੀਂ ਆਪਣੀ ਆਡੀਅੰਸ ਕਿੰਨੀ ਹੈ
1: ਮੈਨੂੰ
0: ਪਤਾ ਕਿਉਂਕਿ ਸਾਡੇ ਕੋਲ ਰੈਕਡ ਆ ਜਾਂਦੇ ਆ ਵੀ ਇਸ ਟਾਈਮ ਤੇ ਇੰਨੀ ਆਡੀਅੰਸ ਹੁੰਦੀ ਹੈ ਤੇ ਇਹ 11 ਤੋਂ 12 ਬਸ ਤੁਹਾਡੇ ਸਾਰਿਆਂ ਦੀ ਕਿਰਪਾ ਹੈ ਕਿਉਂਕਿ ਬਹੁਤ ਫੈਮਿਲੀਜ਼ ਆ ਕੀ ਹੋ ਰਿਹਾ ਪੰਜਾਬ 'ਚ ਕੀ ਨਹੀਂ ਹੋ ਰਿਹਾ ਉਹ ਤੇ ਕਿੰਤੂ ਪ੍ਰੰਤੂ ਕਰਦੇ ਨਹੀਂ ਉਹ ਕਹਿੰਦੇ ਅਸੀਂ ਲੈਣਾ ਕੀ ਉੱਥੇ ਸਾਡਾ ਬਿਜ਼ਨਸ ਨਹੀਂ ਨਾ ਅਸੀਂ ਜਾਣਾ ਗਏ 10 ਦਿਨ ਲਈ ਜਾਈਦਾ ਸੀ ਘੁੰਮ ਫਿਰ ਕੇ ਆਪਣੇ ਲੇਡੀਜ਼ ਦੇ ਸੂਟਾਂ ਨੇ ਟੈਕਸੀ ਬੰਨ ਕੇ ਵਾਪਸ ਆ ਗਏ ਬੰਦੇ ਨੇ ਦਾਰੂ ਪੀ ਲਈ ਸ਼ਾਮ ਨੂੰ ਉੱਥੇ ਜਾ ਕੇ ਪਿੰਡਾਂ 'ਚ ਬਹਿ ਕੇ ਇਕੱਠੇ ਆਪਣੇ ਪਰਿਵਾਰਾਂ ਦੇ ਨਾਲ ਅਤੇ ਵਾਪਸ ਆ ਗਏ ਇੰਜੋਏ ਕਰਨ ਜਾਂਦੇ ਹਾਂ ਅਸੀਂ ਹੈ ਨਾ ਅਤੇ ਇਸ ਕਰਕੇ ਮੇਰਾ ਵੀਰ ਮੇਰੇ ਸਿਆਸੀ ਕੋਈ ਕੰਮ ਨਹੀਂ ਹੈ ਪਰ ਇੱਥੇ ਸਿਰਫ ਮਨੋਰੰਜਨ ਦੀ ਗੱਲ ਹੁੰਦੀ ਹੈ ਸਿਰਫ ਪਿਆਰ ਦੀ ਗੱਲ ਹੁੰਦੀ ਹੈ ਮੁਹੱਬਤ ਦੀ ਗੱਲ ਹੁੰਦੀ ਹੈ ਇਤਫਾਕ ਦੀ ਗੱਲ ਹੁੰਦੀ ਹੈ ਇੱਕ ਦੂਜੇ ਨੂੰ ਮਿਲਾਉਣ ਦੀ ਗੱਲ ਹੁੰਦੀ ਹੈ ਪਰਿਵਾਰਾਂ ਦੇ ਜੋੜਨ ਦੀ ਗੱਲ ਹੁੰਦੀ ਹੈ ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਕੱਢ ਦਿੰਦਾ ਸਿੰਘ ਹਰਜੀਤ ਜਿਸ ਵੇਲੇ ਮਾਂ ਦੀ ਗੱਲ ਕਰਦਾ ਅਤੇ ਨਾਲੇ ਤਾਂ ਸਿੰਘ ਹਰਜੀਤ ਕੋਲ ਪ੍ਰੋਗਰਾਮ ਹੀ ਹੁੰਦਾ ਨਾਲੇ ਫਿਰ ਤੁਹਾਡਾ ਵੀ ਬੁਰਾ ਹਾਲ ਹੋਇਆ ਹੁੰਦਾ ਇੱਥੇ ਪ੍ਰੋਗਰਾਮ ਉਹ ਹੁੰਦੇ ਆ ਸਿਰਫ ਆਪਣੇ ਧਰਮ ਦੀ ਗੱਲ ਕਰਦਾ ਹੈ ਆਪਣੇ ਧਰਮ ਨਾਲ ਜੁੜੇ ਰਹੋ ਜਿਹੜੇ ਵੀ ਧਰਮ ਨਾਲ ਤੁਸੀਂ ਰਿਲੇਟਡ ਆ ਉਸੇ ਧਰਮ ਨਾਲ ਜੁੜੇ ਰਹੋ ਇਹ ਗੱਲਾਂ ਹੁੰਦੀਆਂ ਸ਼ੋਅ ਦੇ ਵਿੱਚ ਬਸ ਹੋਰ ਕੁਛ ਨਹੀਂ ਹੁੰਦੀ ਹੈ ਬਾਕੀ ਆ ਬਿਜ਼ਨਸਮੈਨ ਜਿਉਂਦੇ ਰਹਿਣ ਸਾਡੇ ਭਾਈ ਜੁਗ ਜੁਗ ਜੀਨ ਜਿਹੜੇ ਸਾਨੂੰ ਚੈੱਕ ਦਿੰਦੇ ਆ ਅਤੇ ਰੇਡੀਓ ਨੂੰ ਅਸੀਂ ਗਾਂਹ ਦੇਈ ਜਾਂਦੇ ਹਾਂ ਅਤੇ ਸਾਡਾ ਵੀ ਰੋਟੀ ਰੋਜ਼ੀ ਚੱਲੀ ਜਾਂਦਾ ਠੀਕ ਹੈ ਨਾ ਵੱਡਾ ਸਾਹਿਬ ਅਖੀਰ 'ਤੇ ਹੋਰ ਕੀ ਕਹਿਣਾ ਚਾਹੋਗੇ
1: ਸਰ ਜੀ ਜੀ ਅਖੀਰ 'ਤੇ ਮੈਂ ਇਹ ਕਹਿਣਾ ਚਾਹੁੰਦਾ ਪਰ ਸਾਡੇ ਬਹੁਤ ਸਾਰੇ ਜਿੱਦਾਂ ਪੇਰੈਂਟਸ ਇੱਥੇ ਆ ਰਹੇ ਹੈਗੇ ਆ ਸੁਪਰਵੀਜ਼ਰ ਦੇ ਉੱਤੇ ਜਾਂ ਵਿਜ਼ਟਰ ਦੇ ਉੱਤੇ ਆ ਰਹੇ ਹੈਗੇ ਆ ਕਿਉਂਕਿ ਵਿਆਹ ਬਹੁਤ ਹੋ ਰਿਹਾ ਇਸ ਵੇਲੇ ਗਰਮੀਆਂ ਵਿੱਚ
0: ਠੀਕ ਆ
1: ਅਤੇ ਮੈਂ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਆਪਣੀ ਜਿਹੜੀ ਛੋਟੀ ਜਿਹੀ ਇੱਕ ਪੋਲਸੀ ਦੇ ਵਿਜ਼ਟਰ ਮੈਡੀਕਲ ਇੰਸ਼ੋਰੈਂਸ ਜ਼ਰੂਰ ਲੈ ਕੇ ਰੱਖੋ ਜੇ ਉਹ ਸੁਪਰਵੀਜ਼ਰ 'ਤੇ ਹੈਗੇ ਤਾਂ ਵੀ ਜੇ ਉਹਨਾਂ ਨੂੰ ਕਈ ਵਾਰੀ ਤੁਸੀਂ ਖਤਮ ਹੋਣੀ ਤਾਂ ਉਹ ਸੈਂਟਰ ਉਹਨੂੰ ਜ਼ਰੂਰ ਕਰਾਓ ਔਨ ਟਾਈਮ ਕਰਾਓ ਮਤਲਬ ਉਹਦੇ 'ਚ ਹਰ ਚੀਜ਼ ਕੀ ਹੁੰਦਾ ਕਿ ਜੇ ਜਿਹਨੂੰ ਤੁਸੀਂ ਸਪੋਂਸਰ ਕਰਦੇ ਤੁਸੀਂ ਉਹਦੀ ਜ਼ਿੰਮੇਵਾਰੀ ਲੈਂਦੇ ਹੈਗੇ ਹਾਂ ਅਤੇ ਮੈਂ ਆਲਰੇਡੀ ਨਾਲ ਕਹਿੰਦਾ ਹੁੰਦਾ ਕਿ ਜੇ ਉਹਨਾਂ ਨੂੰ ਇੱਥੇ ਕੋਈ ਹੈਪਨ ਹੋ ਗਿਆ ਤਾਂ ਜੇ ਇਸ ਬੰਦੇ ਨੇ ਵੀ ਸਪੋਂਸਰ ਕੀਤਾ ਉਹਨੂੰ ਉਹ ਪੈਸੇ ਜਿਹੜੇ ਆ ਹਸਪਤਾਲ ਨੇ ਦੇਣੇ ਪੈਣੇ ਆ ਮਤਲਬ ਜੇ ਤੁਸੀਂ ਉਹਨਾਂ ਦੀ ਛੋਟੀ ਜਿਹੀ ਪੋਲਿਸੀ ਲੈ ਲੈਂਦੇ $300-$400 ਦੀ ਕਿਉਂਕਿ ਬਹੁਤ ਸਾਰੇ ਮੈਂ ਦੇਖਿਆ ਇਹਨਾਂ ਦੇ ਜਿਹੜੇ ਲੋਕ ਆ ਰਹੇ ਸਿਰਫ ਉਨੇ ਕੁ ਦਿਨ ਲਈ ਆ ਰਹੇ ਜਾਂ 15-20 ਦਿਨ ਜਾਂ ਮਹੀਨੇ ਵਾਸਤੇ ਕਿਉਂਕਿ ਹਰ ਇੱਕ ਬੰਦੇ ਦਾ ਪਿੱਛੇ ਵੀ ਕਾਰੋਬਾਰ ਉਹ ਇੱਥੇ ਬਹੁਤ ਟਾਈਮ ਨਹੀਂ ਰਹਿ ਰਹੇ ਜਿਹੜੇ ਵਿਜ਼ਟਰ ਆ ਰਹੇ ਹੈਗੇ ਆ
0: ਠੀਕ ਹੈ
1: ਮਤਲਬ ਆਪਣੀ ਜੇ ਤੁਸੀਂ ਪੋਲਿਸੀ ਲੈਂਦੇ ਉਹਨਾਂ ਨੂੰ ਇਹ ਜ਼ਰੂਰ ਦੇਖੋ ਵੀ ਕਿ ਕੋਈ ਦਵਾਈ ਕਿਹੜੀ ਖਾਂਦੀ ਨਹੀਂ ਖਾਂਦੀ ਮਤਲਬ ਇਹ ਜਿਹੜੀਆਂ ਚੀਜ਼ਾਂ ਮੇਨ ਹੁੰਦੀਆਂ ਹੈਗੀਆਂ ਬਾਕੀ ਤੁਹਾਡਾ ਜਿਹੜਾ ਕਿਸੇ ਤਰ੍ਹਾਂ ਵੀ ਕੋਈ ਵੀ ਕੁਐਸਚਨ ਕਿਸੇ ਵੀ ਇੰਸ਼ੋਰੈਂਸ ਵਗੈਰਾ ਗਿਆ ਉਹ ਭਾਵੇਂ ਲਾਈਫ ਇੰਸ਼ੋਰੈਂਸ ਹੈਗੀ ਕ੍ਰਿਟੀਕਲ ਇੰਸ਼ੋਰੈਂਸ ਹੈਗੀ ਆ ਮੋਰਗੇਜ ਇੰਸ਼ੋਰੈਂਸ ਜਾਂ ਸੁਪਰਵੀਜ਼ਨ ਇੰਸ਼ੋਰੈਂਸ ਹੈਗੀ ਆ ਵਿਜ਼ਟਰ ਮੈਡੀਕਲ ਇੰਸ਼ੋਰੈਂਸ ਹੈਗੀ ਆ ਜਾਂ ਟਰੈਵਲ ਇੰਸ਼ੋਰੈਂਸ ਹੈਗੀ ਆ ਜਾਂ ਕਿਸੇ ਤਰ੍ਹਾਂ ਵੀ ਕੋਈ ਇਨਵੈਸਟਮੈਂਟ ਹੈਗੀ ਆਰ ਈ ਐਸ ਪੀ ਜਾਂ ਆਰ ਡੀ ਐਸ ਪੀ ਐਸ ਏ ਹੈਗੀ ਆ ਜਾਂ ਟੀ ਐਫ ਐਸ ਅਕਾਊਂਟ ਹੈਗਾ ਉਹ ਸਭ ਵਾਸਤੇ ਹਰ ਜੀ ਮੇਰਾ ਇੱਕ ਨੰਬਰ ਹੈਗਾ 647-3100-6470-3001-00
0: ਮੈਂ ਇੱਕ ਵਾਰੀ ਫਿਰ ਦੱਸ ਦਿੰਦਾ ਪੱਡਾ ਸਾਹਿਬ ਬੜੇ ਪੁਰਾਣੇ ਬੰਦੇ ਆ ਕਮਿਊਨਿਟੀ ਦੇ ਵਿੱਚ ਜਾਣੇ ਪਹਿਚਾਣੇ ਆ ਔਰ ਇਹਨਾਂ ਦਾ ਇੱਕ ਵੱਡਾ ਨਾਂ ਹੈ ਇਹਨਾਂ ਨੂੰ ਕਾਲ ਤੁਸੀਂ ਜ਼ਰੂਰ ਕਰਿਆ ਕਰੋ ਕੋਈ ਵੀ ਇਨਸ਼ੋਰ ਤੁਹਾਡਾ ਕੰਮ ਹੋਵੇ 647-3001-00 ਤੇ ਕਾਲ ਕਰ ਲਓ ਪੱਡਾ ਸਾਹਿਬ ਜਿੰਦਾਬਾਦ

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡੈਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ $90,000 ਦਾ ਪ੍ਰਾਈਸ ਨੇ ਬਿਜ਼ਨਸ ਕੀਤਾ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
3: 32, 55, 80, 98, 80, 80, 90, 80, 90, 80, 90, 80, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, 90, Brampton TV and Appliances, 801 Bowie Drive near Chingozi. Call 905-450-2828. 905-450-2828.
4: मस्कोका अंदर 1.5 एकड़ ते 2600 स्क्वायर फुट दी कॉटेज सेल ते आई है। 3 bedroom, 2.5 वॉशरूम हैं। हाई एंड दे फर्नीचर ना फुली फर्निश्ड है। $30,000 दा जनरेटर अते 14x14 feet दा पैड भी बनया है। 2 साल दी नवी कॉटेज $100,000 दी इनकम जनरेट कर दी है। 12x30 feet दा डेक है, प्लस वॉकआउट बेसमेंट भी है। मस्कोका रूम भी फर्निश किया गया है। पिछे पानी है अते खूबसूरत है। क्लब हाउस बन रहा है जिथे स्विमिंग पूल भी होगा। बीच भी नजदीक है। जानकारी लिए कॉल जितेंद्र गंदम 416-265-2222 416-265-2222

0: 5:30.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Todless Show, brought to you in part by Culture of Punjab.
4: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ? ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-670-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
5: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
6: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
7: ਓ ਸੇਠੀ ਸਾਹਿਬ, ਬਈ ਕਿਹੜੀਆਂ ਸੋਚਾਂ ਚ ਡੁੱਬੇ ਹੋਏ ਹੋ?
8: ਓ ਜੀ, ਕੀ ਦੱਸਾਂ, ਮੁੰਡਾ ਮਗਰ ਪਿਆ, ਕਹਿੰਦਾ ਪਾਪਾ ਨਿਸਾਨ ਦੀ ਗੱਡੀ ਲੈਣੀ ਆ, ਸਮਝ ਨਹੀਂ ਆ ਰਿਹਾ ਕਿਧਰ ਲੱਗ ਦਵਾਂ।
7: ਮੈਂ ਸੁਣਿਆ ਅੱਜ ਕੱਲ ਏਅਰਪੋਰਟ ਨਿਸਾਨ ਦੀ ਬੱਲੇ ਬੱਲੇ ਹੋਈ ਪਈ ਹੈ।
8: ਅੱਛਾ, ਉਹ ਕਿਵੇਂ? ਉਹ ਹੈਦਾਂ ਜੀ, ਜਦੋਂ ਨਿਸਾਨ ਦੇ ਹਰੇਕ ਮਾਡਲ ਤੇ ਹਰੇਕ ਮਹੀਨੇ ਬੈਸਟ ਡੀਲਸ ਮਿਲਦੀਆਂ, ਹੁਣ ਤਾਂ ਬੱਲੇ ਬੱਲੇ ਤਾਂ ਆਪੇ ਹੀ ਹੋਣੀ ਹੈ। ਚਾਹੇ ਨਿਸਾਨ ਸੈਂਟਰਾ ਹੋਵੇ, ਐਲਟੀਮਾ, ਮੋਰੈਨੋ, ਪਾਥਫਾਈਂਡਰ ਜਾਂ ਨਿਸਾਨ ਦਾ ਕੋਈ ਵੀ ਮਾਡਲ, ਯੂ ਗੈਟ ਦ ਜਾਅ ਡ੍ਰੌਪਿੰਗ ਡੀਲਸ ਗਾਰੰਟੀਡ ਐਵਰੀ ਮੰਥ। ਸੋ ਵਿਜ਼ਿਟ ਟੁਡੇ ਐਟ ਏਅਰਪੋਰਟ ਨਿਸਾਨ ਬ੍ਰੈਮਟਨ, 905-791-4900.
9: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ।
10: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
9: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
10: ਇਹਨਾਂ ਕੋਲ ਨੇ ਏ, ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
9: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
10: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ,
9: 647-739-8710।
11: ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335-790-8335 ਔਰ ਵਿਜ਼ਿਟ www.reetiglass.com।
3: Ladies and gentlemen, introducing from CHLO AM 530.

0: king of the road, the name is Ford.
1: Yes, king of the road, the name is Ford. ਤੇ ਫਿਰ king of the soccer, the goat, Messi ਜਦੋਂ ਮੈਦਾਨ ਚ ਆ ਜਾਂਦਾ ਸਰ, ਫਿਰ precision, class, brilliance, magician ਹੈ ਉਹ, ਜਦੋਂ ਬਾਲ ਪੈਰ ਨੂੰ ਜੁੜ ਜਾਂਦੀ ਹੈ ਤਾਂ ਫਿਰ ਉਸ ਤੋਂ ਬਾਅਦ ਜਿਹੜੀ ਐਕੂਰੇਸੀ ਹੈ ਨਾ, ਉਹ ਗੋਲੀ ਨੂੰ ਵੀ ਪਤਾ ਹੁੰਦਾ ਵੀ ਗੋਲ ਇਸ ਕਾਰਨਰ 'ਚ ਵੱਜਣਾ, ਪਰ ਫਿਰ ਵੀ ਉਹਦੀ ਵਾਹ ਨਹੀਂ ਚੱਲਦੀ। ਔਰ ਕੱਲ ਉਹਨਾਂ ਨੇ ਆਪਣੇ ਕਰੀਅਰ ਦੀ ਫੀਫਾ ਦੇ ਵਿੱਚ ਪਹਿਲੀ ਜਿਹੜੀ ਹੈ ਜੀ ਹੈਟ੍ਰਿਕ ਸਕੋਰ ਕੀਤੀ ਆ
0: ਜੀ।
1: 16 ਜੂਨ 2006 ਨੂੰ ਮੈਸੀ ਦਾ ਪਹਿਲਾ ਗੋਲ ਹੁੰਦਾ ਤੇ 20 ਸਾਲ ਬਾਅਦ ਕੱਲ ਮੈਸੀ ਨੇ ਵਰਲਡ ਕੱਪ ਦੇ ਵਿੱਚ ਹੈਟ੍ਰਿਕ ਕੀਤੀ ਹੈ। ਇੱਕ ਉਹਨਾਂ ਨੇ ਹਿਸਟਰੀ ਹੋਰ ਕ੍ਰੀਏਟ ਕੀਤੀ ਹੈ, ਜਰਮਨੀ ਦੇ ਮਿਰੋਸਲਾਵ ਕਲੋਜ਼ ਹੈ, ਉਹਨਾਂ ਦੇ ਸਭ ਤੋਂ ਵੱਧ ਅੱਜ ਤੱਕ ਵਰਲਡ ਕੱਪ ਦੇ ਵਿੱਚ ਗੋਲ ਨੇ 16 ਗੋਲ। ਸੋ ਮੈਸੀ ਅੱਜ ਕੱਲ ਉਹਨਾਂ ਦੇ ਬਰਾਬਰ ਆ ਕੇ ਖੜੇ ਹੋ ਗਏ ਨੇ, ਉਹ ਰੈਕਰਡ ਤੋੜ ਦੇਣਗੇ। ਪਰ ਇਹ ਜ਼ਿਆਦਾ ਦੇਰ ਤੱਕ ਰੈਕਰਡ ਰਹੇਗਾ ਨਹੀਂ ਦੇਵ ਜੀ, ਕਿਉਂਕਿ ਫਰਾਂਸ ਦੇ ਐਮਬਾਪੇ ਉਹਨਾਂ ਦੇ ਆਲਰੇਡੀ 14 ਗੋਲ ਜਿਹੜੇ ਨੇ ਜੀ ਉਹ ਵਰਲਡ ਕੱਪ ਦੇ ਵਿੱਚ ਹੋ ਚੁੱਕੇ ਨੇ, ਔਰ ਉਹ ਸਿਰਫ 27 ਸਾਲ ਦੇ ਨੇ।
0: ਅੱਛਾ ਗੱਲ ਸੁਣੋ, ਪਰਸੋਂ ਜੇ ਉੱਥੇ ਕਰਦੇ ਨਿਊਜ਼ੀਲੈਂਡ 'ਚ ਪੰਜਾਬੀ ਆ ਗਿਆ ਜੀ, ਨਿਊਜ਼ੀਲੈਂਡ 'ਚ ਪੰਜਾਬੀ ਖੇਡਦਾ ਹੈ ਨਿਊਜ਼ੀਲੈਂਡ 'ਚ ਹੈ ਤਾਂ ਨਿਊਜ਼ੀਲੈਂਡ ਦਾ ਜੰਪਾਲ ਆ, ਇੱਥੇ ਜੰਪਾਲ ਜਿਹੜਾ ਹੋਇਆ ਸਿਟੀਜਨ ਹੋਵੇ ਉਹ ਕਹਿੰਦੇ ਕੈਨੇਡੀਅਨ, ਉੱਥੇ ਦਾ ਜੰਪਾਲ ਆ, ਉੱਥੇ ਦਾ ਜੰਮਿਆ ਤਾਂ ਉਹ ਅਸਲ 'ਚ ਤਾਂ ਫਿਰ ਉੱਥੇ ਦਾ ਹੋਇਆ। ਲੇਕਿਨ ਕੱਲ੍ਹ ਇਤਿਹਾਸ ਦੇ ਵਿੱਚ ਇੱਕ ਹੋਰ ਨਵੀਂ ਚੀਜ਼ ਹੋਈ, ਪਾਕਿਸਤਾਨੀ ਬੰਦਾ ਜਿੰਦਾਨੇ ਇਕਬਾਲ ਉਹ ਰਾਗ ਦੇ ਨਾਲ ਖੇਲਿਆ ਜੀ।
1: ਬਿਲਕੁਲ ਦੇਵ ਜੀ, ਦੇਖੋ ਦਿਲ ਪਹਿਲਾਨੇ ਕੋ ਗਾਲਿਬ ਜੇ ਖਿਆਲ ਅੱਛਾ ਹੈ, ਜਦੋਂ ਸਾਡੀ ਦੂਜੇ ਪਾਸੇ ਤੁਸੀਂ ਪਾਕਿਸਤਾਨ ਦੀ ਆਬਾਦੀ ਲਾ ਲਓ ਤੇ ਸਾਡੀ ਆਬਾਦੀ ਲਾ ਲਓ, ਜਦੋਂ ਆਪਾਂ ਮਿਲ ਕੇ ਜੁਲ ਕੇ ਵੀ ਇੱਕ ਟੀਮ ਨਹੀਂ ਬਣਾ ਸਕਦੇ ਜਿਹੜੀ ਕਿ ਇੰਟਰਨੈਸ਼ਨਲ ਲੈਵਲ ਤੇ ਸੌਕਰ ਦੇ ਵਿੱਚ ਦੋਨਾਂ ਕੰਟਰੀਜ਼
0: ਨੂੰ ਰਿਪ੍ਰੈਜ਼ੈਂਟ ਕਰਦੇ ਹੁੰਦੇ। ਚੋਰੀ ਜਿੰਨੀ ਮਰਜ਼ੀ ਕਰਾ ਲਓ, ਠੱਗੀ ਜਿੰਨੀ ਮਰਜ਼ੀ ਮਰਵਾ ਲਓ, ਕੈਨੇਡਾ 'ਚ ਗੰਦ ਜਿੰਨਾ ਮਰਜ਼ੀ ਪਵਾ ਲਓ।
1: ਹਾਂ ਉਹਦੇ 'ਚ ਤਾਂ ਅੱਗੇ ਹੈ ਜੀ, ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ, ਚਲੋ ਆਪਾਂ ਔਨ ਏਅਰ ਨਹੀਂ ਉਹਨਾਂ ਦੇ ਨਾਮ ਲੈਂਦੇ, ਪਰ ਹੈਵਿੰਗ ਸੈਡ ਸੋ ਜਦੋਂ ਸੌਕਰ ਦੀ ਗੱਲ ਕਰਦੇ ਹਾਂ ਸਰ, ਸਪੋਰਟਸ ਦੀ ਗੱਲ ਕਰਦੇ ਹਾਂ, ਇੰਨੀ ਆਬਾਦੀ ਹੋਣ ਦੇ ਬਾਵਜੂਦ ਸਾਨੂੰ ਇਸ ਗੱਲ ਤੋਂ ਖੁਸ਼ੀ ਲੈਣੀ ਪੈ ਰਹੀ ਹੈ ਬਈ ਨਿਊਜ਼ੀਲੈਂਡ ਦੀ ਟੀਮ ਦੇ ਵਿੱਚ ਇੱਕ ਪੰਜਾਬੀ ਜਿਹਦੇ ਲਾਸਟ ਨੇਮ ਦੇ ਵਿੱਚ ਸਿੰਘ ਆ ਜਾਂਦਾ ਉਹ ਖੇਡ ਰਿਹਾ, ਤੇ ਸਾਡੇ ਕੋਲ ਹੋਰ ਤਾਂ ਕੋਈ ਸ਼ੇਅਰ ਕਰਨ ਨੂੰ ਹੈ ਨਹੀਂ, ਫਿਰ ਉਹੀ ਸ਼ੇਅਰ ਕਰੀ ਜਾਂਦੇ ਆ ਸਾਰੇ, ਲਓ ਜੀ ਸਰਪ੍ਰੀਤ ਸਿੰਘ ਨੇ ਪੰਜਾਬੀ ਦਾ ਨਾਮ
0: ਅਮਰੀਕਾ ਚ ਜਾਂ ਕੈਨੇਡਾ ਚ ਕਿਸੇ ਪੁਲਿਸ ਦੀ ਵਰਦੀ ਪਾ ਲਵੇ ਆਪਣਾ ਮੁੰਡਾ ਕੁੜੀ, ਚਾਹੇ ਇੱਥੇ ਦੇ ਜਾਂ ਪਾ ਲਾ। ਇਹ ਜੀ ਬਟਾਲੇ ਤੋਂ ਸੀ, ਬਟਾਲੇ ਵਾਲੀ ਕੁੜੀ ਨੇ ਐਂ ਕਰਤਾ ਕੀਲੇਗੜ੍ਹ ਤੇ, ਉਹੋ ਜਿਹੇ ਅਖਬਾਰ ਆ ਇੱਥੇ, ਉਹੋ ਜਿਹਾ ਜਾਲੀ ਮੀਡੀਆ ਜਾਂ ਕੀਲੇਗੜ੍ਹ ਤੇ, ਦੱਸੋ ਜਦੋਂ ਮਰ ਜਾਂਦੇ ਆ ਨਾ ਫੁੱਲ ਚੁੱਕੜ ਜਾਂਦੇ ਸਾਲੇ, ਕੀਲੇ ਨੀ ਦੇਖੇ ਕਰੇ ਮੈਂ।
1: ਬਿਲਕੁਲ ਡੈਫੀਨੇਟਲੀ ਤੁਹਾਡੀ ਗੱਲ ਸੱਚੀ ਹੈ, ਛੋਟੀ ਚੀਜ਼ ਨੂੰ ਵੱਡੀ ਕਰਦੇ ਆ।
0: ਹਾਂ ਅੱਜ ਮੈਚ ਹੋ ਰਿਹਾ ਪੁਰਤਗਾਲ ਅਤੇ ਕਾਂਗੋ ਦਾ, ਸਭ ਤੋਂ ਪਹਿਲਾਂ ਕਾਂਗੋ ਦੀ ਗੱਲ ਦੱਸਦਾ, ਜਦ ਇਹ ਕੱਲ੍ਹ ਦੇ ਉਤਰਿਆ ਜਹਾਜ਼ ਤੋਂ ਇਹ ਨੱਚਣੋਂ ਨਹੀਂ ਹਟਦੇ, ਜਿਹੜੇ ਕਾਂਗੋ ਦੀ ਕਮਿਊਨਿਟੀ ਆ ਉਹ ਬੜੀ ਖੁਸ਼ ਆ, ਭੰਗੜੇ ਪਾਉਂਦੀ ਫਿਰਦੀ ਆ, ਗਿੱਧੇ ਪਾਉਂਦੇ ਫਿਰਦੇ ਆ, ਤੇ ਮੈਚ ਹੋਣਾ ਪਰ ਪੁਰਤਗਾਲ ਨਾਲ।
1: ਦੇਖੋ ਕੋਈ ਵੀ ਟੀਮ ਛੋਟੀ ਨਹੀਂ ਆ, ਔਰ ਉਸ ਤਾਂ ਆਪਾਂ ਕੱਲ ਤੇ ਪਰਸੋਂ ਦੋ ਦਿਨ ਜਿਹੜੇ ਆ ਦੇਖਿਆ ਹੈ ਕਿ ਟੀਮਾਂ ਸਾਰੀਆਂ ਤਕਰੀਬਨ ਚੰਗਾ ਪਰਫਾਰਮ ਕਰ ਲੈਂਦੀਆਂ ਨੇ, ਇਹਨਾਂ ਛੋਟੇ ਮੁਲਕਾਂ ਵਾਸਤੇ ਇਹੀ ਖੁਸ਼ੀ ਦੀ ਗੱਲ ਬਹੁਤ ਆ। ਦੇਖੋ ਇਹ ਤਾਂ ਫੇਰ ਵੀ ਟੀਮ ਪਹੁੰਚੀ ਹੈ ਸਰ, ਤਾਂ ਭੰਗੜਾ ਪਾ ਰਹੇ ਨੇ, ਤੇ ਤੁਸੀਂ ਪਹਿਲਾਂ ਹੀ ਗੱਲ ਕਰਕੇ ਹਟੇ ਹੋ ਵੀ ਸਰਪ੍ਰੀਤ ਸਿੰਘ ਇੱਕੋ ਹੀ ਪਹੁੰਚਿਆ ਨਿਊਜ਼ੀਲੈਂਡ ਚੋਂ, ਭੰਗੜੇ ਇੰਡੀਆ ਚ ਪੈ ਰਹੇ ਨੇ, ਕਾਂਗੋ ਵਾਲੇ ਤਾਂ ਸਹੀ ਨੱਚਦੇ ਨੇ, ਉਹਨਾਂ ਦੀ ਕਮ ਸੇ ਕਮ ਟੀਮ ਤਾਂ ਪਹੁੰਚੀ ਹੈ। ਹਾਂਜੀ ਤੇ ਰੋਨਾਲਡੋ ਨਾਲ ਖੇਡਣਗੇ ਤੇ ਦੇਖਦੇ ਹਾਂ ਜੀ, ਫਿਰ ਆਬਵੀਅਸਲੀ ਪੋਰਚੁਗਲ ਇਜ਼ ਅ ਬੈਟਰ ਟੀਮ, ਐਕਸਪੈਕਟਡ ਟੂ ਵਿਨ, ਪਰ ਅਸਲੀ ਜਿਹੜਾ ਅੱਜ ਦਾ ਮੈਚ ਹੈ ਨਾ ਜੀ ਉਹ ਹੈਗਾ 4 ਵਜੇ ਦੇਵ ਜੀ,
0: ਇੰਗਲੈਂਡ ਵਾਲਿਆਂ ਦਾ,
1: ਇੰਗਲੈਂਡ ਵਰਸਸ ਕ੍ਰੋਏਸ਼ੀਆ ਆਮੋ ਸਾਹਮਣੇ,
0: ਇੰਗਲੈਂਡ ਵਾਲੇ ਹਾਰ ਜਾਣ ਜੀ, ਪੁੱਛੋ ਕਿਉਂ,
1: ਦੱਸੋ ਜੀ ਕਿਉਂ,
0: ਮੇਰੇ ਸਹੁਰੇ ਉੱਥੇ ਆ ਤੇ ਸਹੁਰਿਆਂ ਨੂੰ ਮਰਦੀ ਮੇਰੀ ਬਹੁਤ ਆ,
1: ਹੋਰ ਤੁਸੀਂ ਅੱਜ ਘਰੇ ਜਾਣਾ ਨੀ,
0: ਘਰ ਵਾਲੀ ਘਰੇ ਹੈ ਨੀ ਅੱਜ। ਐਨੀਵੇ ਉਹ ਵੀ ਮੈਚ ਚੰਗਾ ਹੋਇਆ ਇੰਗਲੈਂਡ ਤੇ ਕ੍ਰੋਏਸ਼ੀਆ ਦਾ
1: ਜੀ, ਉਹ 4 ਵਜੇ ਆ ਪੂਰਾ, ਔਰ ਕ੍ਰੋਏਸ਼ੀਆ ਦੇ ਮਿਡਫੀਲਡ ਬਹੁਤ ਤਕੜੀ ਆ, ਇੰਗਲੈਂਡ ਦੇ ਹੈਰੀ ਕੇਨ ਐਕਸਪੈਕਟਡ ਟੂ ਵਿਨ, ਕਿ ਸਭ ਤੋਂ ਜ਼ਿਆਦਾ ਗੋਲ ਸਕੋਰ
0: ਕਰਨਗੇ,
1: ਹੈਰੀ ਕੇਨ ਬਸ ਆਪਣੇ ਨਾਲੋਂ
0: 40 ਦੇ ਨੇੜੇ ਤੇੜੇ ਹੋਊਗਾ ਇਹ ਮੇਰੇ ਖਿਆਲ,
1: ਨਹੀਂ ਜੀ ਨਹੀਂ ਇਹ ਇਹ ਯੰਗ ਨੇ ਹਲੇ, ਜਿਹੜੇ ਓਲਡੈਸਟ ਪਲੇਅਰ ਜਿਹੜੇ ਇਸ ਦੇ ਵਿੱਚ ਖੇਡਦੇ ਆ, ਜਿਹੜੇ ਆਪਾਂ ਵੋਜਿਨਾ ਗੋਲੀ ਦੀ ਗੱਲ ਕੀਤੀ ਸੀ 40 ਸਾਲ ਦੇ, ਜਾਂ ਰੋਨਾਲਡੋ ਨੇ ਜਾਂ ਫਿਰ ਮੈਸੀ ਆ 38 ਸਾਲ ਦੇ, ਸੋ ਬਾਕੀ ਉਹਨਾਂ ਤੋਂ ਕੰਪੈਰੇਟਿਵਲੀ ਯੰਗਰ ਨੇ, ਇਹੀ ਰੀਜ਼ਨ ਹੈ ਐਮਬਾਪੇ ਜਿਹੜਾ ਜੀ ਸਭ ਦੇ ਰੈਕਰਡ ਤੋੜ ਦੇਗਾ। ਤੇ ਫਿਰ 7 ਵਜੇ ਗਾਨਾ ਤੇ ਪੈਨਮਾ ਆਮੋ ਸਾਹਮਣੇ ਹੋਣਗੇ, ਐਂਡ ਫਾਈਨਲੀ 10 ਵਜੇ ਕੋਲੰਬੀਆ ਤੇ ਉਜ਼ਬੇਕਿਸਤਾਨ ਜਿਹੜੇ ਜੀ ਉਹ ਆਮੋ ਸਾਹਮਣੇ ਹੋਣਗੇ।
0: ਤੇ ਕੱਲ ਬਲੂਜ ਵਾਲਿਆਂ ਨੇ ਵੀ ਫੱਟੇ ਚੱਕਦੇ,
1: ਕੱਲ ਬਲੂ ਜੇਸ ਵੀ 6-1 ਦੇ ਨਾਲ ਬੋਸਟਨ ਰੈੱਡ ਸੌਕਸ ਤੋਂ ਜੇਤੂ ਰਹੇ ਨੇ ਜੀ, ਇਹ ਹੁਣ ਬਸ ਇੱਕ ਅੱਧਾ ਮੈਚ ਜਿੱਤ ਕੇ ਨਾ ਖੁਸ਼ੀ ਜੀ ਦਿੰਦੇ ਨੇ, ਪਰ ਜਿੱਦਣ 3-0 ਦਾ ਸੀਰੀਜ਼ ਜਿੱਤਣਗੇ ਉਸ ਦਿਨ ਥੋੜਾ

0: ਲੱਗੂਗਾ ਬਿੱਲੀ ਤੇ ਪੈ ਗਏ।
1: ਕੱਲ ਸਪ੍ਰਿੰਗਰ ਨੇ ਹੋਮ ਰਨ ਮਾਰਿਆ ਜਿਹੜਾ ਕਿ ਉਹਨਾਂ ਦਾ ਸਟੇਡੀਅਮ ਆ ਉਹ ਚ ਬਾਹਰ ਜਾ ਕੇ ਬਾਲ ਡਿੱਗੀ।
0: ਦੇਵ ਜੀ ਉਹ ਬਹੁਤ ਵਧੀਆ ਪਲੇਅਰ ਨੇ, ਕ੍ਰੰਚ ਟਾਈਮ ਤੇ ਬਹੁਤ ਵਧੀਆ ਪਰਫਾਰਮ ਕਰਦੇ ਆ। ਤੇ ਇੱਕ ਹੋਰ ਪਲੇਅਰ, ਆਈ ਡੋਂਟ ਨੋ ਕੀ ਐਸੀ ਗੱਲਬਾਤ ਹੋਈ ਕਿ ਆਪਾਂ ਲੈਟ ਗੋ ਕਰਤਾ ਬੌਬ ਸ਼ੈਟ ਨੂੰ, ਔਰ ਹੁਣ ਲੇਟੈਸਟ ਨਿਊਜ਼ ਇਹ ਵੀ ਆ ਰਹੀ ਹੈ ਨਿਊਯਾਰਕ ਮੈਟਸ ਨੂੰ ਵੀ ਉਹ ਛੱਡਣ ਜਾ ਰਹੇ ਨੇ ਵਿਦ ਇਨ ਦਾ ਕੰਟਰੈਕਟ। 86 ਮਿਲੀਅਨ ਦਾ ਉਹਨਾਂ ਨੇ ਕੰਟਰੈਕਟ ਵਿੱਚੇ ਛੱਡ ਦੇਣਾ ਕਿਉਂਕਿ ਬਾਹਰ ਜਿਸ ਤਰੀਕੇ ਦੇ ਨਾਲ ਉਹ ਪਰਫਾਰਮ ਕਰ ਰਹੇ ਨੇ, ਬਹੁਤ ਸਾਰੀਆਂ ਟੀਮਾਂ ਉਹਨਾਂ ਨੂੰ ਉਸ ਤੋਂ ਵੀ ਕਿਤੇ ਵੱਧ ਪੈਸੇ ਦੇਣ ਨੂੰ ਤਿਆਰ ਨੇ।
1: ਜਦੋਂ ਸੀਜ਼ਨ ਸ਼ੁਰੂ ਹੋਇਆ ਸੀ ਉਦੋਂ ਦਾ ਬਾਲ ਬੋਲ ਨੂੰ ਉਹਨੇ ਕੀ ਕਹਿੰਦਾ ਡੰਡੇ ਜਿਹਾ ਮਾਰਿਆ ਨੀ ਬੈਟ ਨਾਲ,
0: ਇੰਜਰੀ ਸੀਗੀ ਜੀ, ਇੰਜਰੀ ਤੋਂ ਬਾਅਦ ਵਾਪਸ ਆਏ ਸੀਗੇ।
1: ਹੁਣ 86 ਮਿਲੀਅਨ ਡਾਲਰ ਦਾ ਕੰਟਰੈਕਟ ਛੱਡਣ ਨੂੰ ਤਿਆਰ ਹੈ ਬਾਈ?
0: ਬਿਲਕੁਲ ਜੀ, ਕਿਉਂਕਿ
1: ਉਹ ਮੇਰੀ ਗੱਲ ਕਰਾਓ ਆਪਾਂ ਹਾਫ ਪ੍ਰਾਈਸ ਤੇ ਖੇਡ ਲਾਂਗੇ।
0: ਠੀਕ ਹੈ ਜੀ, ਮੈਂ ਤਾਂ 33% ਤੇ ਤੁਹਾਨੂੰ ਬੀਟ ਕਰ ਜਾਣਾ।
1: ਠੀਕ ਹੈ, ਪਰ ਇੰਡੀਅਨ ਹੈ ਨਾ ਆਪਾਂ। ਅੱਛਾ, ਆਪਣੀ ਲਿਸਟਿੰਗ ਬਾਰੇ ਜਾਣਕਾਰੀ ਦੇ ਦਿਓ।
0: ਲਿਸਟਿੰਗ ਇਹਦਾ ਰਿਪੋਰਟ ਵੀ ਆਈ ਹੈ ਜੀ ਕਰੀਆ ਦੀ, ਕਿ ਉਹਨੂੰ ਦੇਖ ਲਓ ਕਿਸ ਤਰੀਕੇ ਦੇ ਨਾਲ ਰੀਪ੍ਰੈਜੈਂਟ ਕਰਨਾ। ਜੇ ਅਪ੍ਰੈਲ ਦੇ ਨਾਲ ਮਈ ਨੂੰ ਕੰਪੇਅਰ ਕਰਨਾ ਤਾਂ ਸੇਲਸ ਉੱਤੇ ਗਈਆਂ ਨੇ, ਤੇ ਜੇ ਪਿਛਲੇ ਸਾਲ ਦੇ ਈਅਰ ਓਵਰ ਈਅਰ ਨਾਲ ਕੰਪੇਅਰ ਕਰਨਾ ਤਾਂ ਸੇਲਸ 6% ਥੱਲੇ ਗਈਆਂ ਨੇ। ਸੋ ਇਟ ਆਲ ਡਿਪੈਂਡਸ ਕਿ ਸੋਸ਼ਲ ਮੀਡੀਆ ਤੇ ਕਿਹੜਾ ਰਿਐਲਟਰ ਬੈਠਾ ਤੇ ਕਿਹੜੇ ਹਿਸਾਬ ਦੇ ਨਾਲ ਉਸ ਨੂੰ ਪ੍ਰਮੋਟ ਕਰ
1: ਰਿਹਾ ਕੀ ਬੋਲਦਾ।
0: ਬਿਲਕੁਲ ਜੀ, ਬਟ ਓਵਰਆਲ ਤੁਸੀਂ ਇਹ ਕਹਿ ਸਕਦੇ ਹੋ ਕਿ ਰੀਅਲ ਸਟੇਟ ਦੀ ਸਿਚੁਏਸ਼ਨ ਜਾਂ ਹੈਲਥ ਕੋਈ ਐਡੀ ਵਧੀਆ ਹੈ ਨਹੀਂ ਗੀ, ਓਵਰਆਲ ਠੀਕ ਚੱਲ ਰਹੀ ਆ ਜਿਸ ਤਰ੍ਹਾਂ ਦੀ ਇਕਾਨਮੀ ਆ ਦੁਨੀਆ ਭਰ ਦੇ ਵਿੱਚ। ਤੇ ਐਸ ਫਾਰ ਐਸ ਮੇਰੀਆਂ ਲਿਸਟਿੰਗ ਕੰਸਰਨ ਨੇ, ਆਪਣੇ ਕੋਲੇ ਹੁਣ 3 ਨੇ ਜੀ, ਚੌਥੀ ਲਿਸਟਿੰਗ ਆ ਜਾਣੀ ਹੈ ਉਹਦੇ ਵਾਸਤੇ ਹੀ ਮੈਂ ਕੱਲ ਤੇ ਪਰਸੋਂ ਆਪਾਂ ਬੋਲੇ ਆ। ਮਕਲੋਗਲਿਨ ਐਂਡ ਡੈਰੀ ਦਾ ਨੇਬਰਹੁੱਡ ਹੈ, 4 ਬੈਡਰੂਮ ਦਾ ਘਰ ਆ, ਬੈਕਸ ਆਨ ਟੂ ਪਾਰਕ, ਫਿਨਿਸ਼ਡ ਬੇਸਮੈਂਟ ਹੈ, ਡਬਲ ਕਾਰ ਗਰਾਜ ਹੈ, ਡਬਲ ਡੋਰ ਐਂਟਰੈਂਸ ਹੈ। ਇਹ ਮਾਰਕੀਟ ਦੇ ਵਿੱਚ ਆ ਜਾਣਾ ਜੀ ਇਸ ਹਫ਼ਤੇ। ਤੇ ਇਹਦੀ ਜਾਣਕਾਰੀ ਵਾਸਤੇ 416-669-1423 ਮੇਰਾ ਨੰਬਰ ਹੈ, 416-669-1423। ਤੇ ਤੁਹਾਡੇ ਲਿਟਲ ਮੇਪਲ ਲੀਫਸ ਮਾਰਲੀਜ਼ ਕੱਲ ਫੇਰ ਜਿੱਤ ਗਏ ਆ ਦੇਵ ਜੀ, 3-0 ਦੇ ਨਾਲ ਕਾਲਡਰ ਕੱਪ ਦੇ ਵਿੱਚ ਅੱਗੇ ਹੈ। ਗੇਮ ਨੰਬਰ 4 ਹੈ ਜੀ ਕੱਲ ਨੂੰ 7 ਵਜੇ, ਤੇ ਲੈਟਸ ਹੋਪ ਇਸ ਸੀਜ਼ਨ ਨੂੰ ਰੈਪ ਅਪ ਕਰ ਦੇਣਗੇ। ਤੇ ਵੱਡੀ ਜਿਹੜੀ
1: ਨਵਾਂ ਕੋਚ ਹਾਇਰ ਕਰ ਲਿਆ,
0: ਬਿਲਕੁਲ ਜੀ ਮੈਂ ਉਹੀ ਕਹਿਣ ਜਾ ਰਿਹਾ ਸੀਗਾ ਜੀ, ਆਊਟ ਆਫ ਦਾ ਬਲੂ ਕੋਚ ਦੀ ਹਾਇਰਿੰਗ ਹੋਈ ਆ, ਤੇ ਹੁਣ ਦੇਖਦੇ ਆ ਜੀ ਟੀਮ ਨੂੰ ਲੀਹ ਤੇ ਪਾਉਂਦੇ ਨੇ ਜਾਂ ਕੀ ਕਰਦੇ ਨੇ। ਪਰ ਇਹ ਕੋਚ ਕਿਸੇ ਪਾਸਿਓਂ ਮਤਲਬ ਮੀਡੀਆ ਦੇ ਵਿੱਚ ਨਹੀਂ ਆ ਰਿਹਾ ਸੀ ਕਿ ਜਿਮ ਹਿਲਰ ਨੂੰ ਇਹ ਹਾਇਰ ਕਰ ਲੈਣਗੇ।
1: ਇਹਨੂੰ ਕਹਿਣ ਦੇਸੀ ਦਾ ਪੌਵਾ ਲਾ ਕੇ ਜਾਇਆ ਕਰੇ ਉੱਥੇ, ਆਪੇ ਜਿਤਾ ਜਿਤੂ ਦਿਆ ਕਰਨੇ ਆ,
0: ਦੇਖਦੇ ਆ ਜੀ ਫਿਰ ਕੀ ਬਣਦਾ।
1: ਨੰਬਰ ਦੇ ਦਿਓ ਆਪਣਾ
0: ਜੀ, 416-669-1423, 416-669-1423। ਧੰਨਵਾਦ ਦੇਵ ਜੀ,
1: ਥੈਂਕ ਯੂ। ਅਕਾਲੀ ਦਲ ਵਾਲੇ ਕੈਨੇਡਾ ਵਿੱਚ ਮੀਟਿੰਗਾਂ ਕਰ ਰਹੇ ਨੇ, ਪਕੌੜੇ ਖਾ ਰਹੇ ਨੇ, ਦੂਜੇ ਗਰੁੱਪਾਂ ਵਾਲੇ ਕਰ ਰਹੇ ਨੇ, ਆਪ ਵਾਲੇ ਵੀ ਆਏ ਸੀ ਇੱਕ ਵਾਰ। ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਤੁਹਾਡੀਆਂ ਇੱਥੇ ਮੀਟਿੰਗਾਂ ਨਾਲ ਇੰਡੀਆ 'ਚ ਕੀ ਪ੍ਰਭਾਵ ਪੈਣਾ। ਤੁਸੀਂ ਆਪਦੇ ਘਰੇ ਫੋਨ ਕਰੋਗੇ ਵੀ ਅਕਾਲੀ ਦਲ ਨੂੰ ਵੋਟ ਪਾਈ, ਉਹਨਾਂ ਨੇ ਤੁਹਾਡੀ ਨਹੀਂ ਸੁਣਨੀ, ਉਹਨਾਂ ਨੇ ਦੇਖਣਾ ਵੀ ਉੱਥੇ ਪਿੰਡਾਂ ਦੇ ਵਿੱਚ ਗਰੁੱਪਬਾਜ਼ੀ ਕਿਵੇਂ ਚੱਲਦੀ ਆ। ਪਰ ਹਾਂ, ਮੀਟਿੰਗਾਂ ਕਰ ਲੈਣੀ ਚਾਹੀਦੀ, ਪਕੌੜੇ ਤਾਂ ਮਿਲਦੇ ਆ। ਸਾਡੇ ਨਾਲ ਸਟੂਡੀਓ 'ਚ ਹਰਪਾਲ ਮਾਨ ਜੀ ਆਏ ਹੋਏ ਨੇ, ਹਰਪਾਲ ਜੀ ਪ੍ਰੋਗਰਾਮ ਸਵਾਗਤ ਆ ਤੁਹਾਡਾ।
2: ਦੇਵ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਲਿਸਨਰਸ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਅੱਛਾ, ਗੱਲ ਇਹ ਤਾਂ ਹੈ ਕਿ ਤੁਸੀਂ ਕਾਫੀ ਲੰਮੇ ਸਮੇਂ ਤੋਂ ਇੰਸ਼ੋਰੈਂਸ ਨਾਲ ਜੁੜੇ ਹੋਏ ਹੋ, ਆਪਾਂ ਗੱਲ ਕਰ ਰਹੇ ਸੀ ਬੱਚਿਆਂ ਦੀ ਪਰਵਰਿਸ਼ ਦੀ, ਬੱਚਿਆਂ ਦੇ ਲਈ ਪੈਸੇ ਕਿਵੇਂ ਜੋੜੇ ਜਾ ਸਕਦੇ ਆ, ਉਹ ਤੇ ਰੋਸ਼ਨੀ ਪਾਇਆ ਥੋੜੀ।
2: ਹਾਂਜੀ ਦੇਵ ਜੀ, ਅੱਜ ਆਪਾਂ ਬੱਚਿਆਂ ਦੀ ਇੰਸ਼ੋਰੈਂਸ ਦੇ ਬਾਰੇ ਗੱਲ ਕਰਾਂਗੇ, ਕਿਉਂਕਿ ਕਈ ਪੇਰੈਂਟਸ ਦਾ ਕੰਸਰਨ ਹੁੰਦਾ ਹੈ ਕਿ ਬੱਚਿਆਂ ਦੇ ਆਪਾਂ ਐਜੂਕੇਸ਼ਨ ਪਲਾਨ ਦੇ ਵਿੱਚ ਤਾਂ ਸਾਰੀ ਕੰਟਰੀਬਿਊਸ਼ਨ ਫੁੱਲ ਕੀਤੀ ਹੋਈ ਆ, ਤੇ ਕੋਈ ਇਦਾਂ ਦਾ ਪਲਾਨ ਹੋਵੇ ਵੀ ਜਿਹਦੇ ਵਿੱਚ ਆਪਾਂ ਉਹਨਾਂ ਦੇ ਪੈਸੇ ਵੀ ਜੋੜ ਸਕੀਏ ਤੇ ਨਾਲ ਕਵਰੇਜ ਵੀ ਹੋ ਜਾਵੇ। ਸੋ ਆਪਣੇ ਕੋਲ ਬਹੁਤ ਵਧੀਆ ਪਲਾਨ ਹੈਗਾ ਆ ਜਿਹਨੂੰ ਕਿ ਆਪਾਂ ਪਾਰਟੀਸਪੇਟਿੰਗ ਪਾਲਿਸੀਜ਼ ਕਹਿੰਦੇ ਆ। ਇਹਦੇ ਵਿੱਚ ਡਿਵੀਡੈਂਟ ਮਿਲਦੇ ਆ, ਕੰਪਨੀ ਆਪਦਾ ਪ੍ਰੋਫਿਟ ਆ ਜਿਹੜਾ ਉਹ ਡਿਵੀਡੈਂਟ ਦੀ ਫਾਰਮ ਦੇ ਵਿੱਚ ਸ਼ੇਅਰ ਕਰਦੇ ਆ। ਸੋ ਇਹਦੇ ਵਿੱਚ ਦੋ ਵੈਲਿਊਜ਼ ਹੁੰਦੀਆਂ ਨੇ, ਇੱਕ ਉਹਨੂੰ ਕਹਿੰਦੇ ਆ ਕੈਸ਼ ਵੈਲਿਊ ਤੇ ਦੂਸਰਾ ਜਿਹੜੀ ਕਵਰੇਜ ਅਮਾਊਂਟ। ਇਹ ਦੋਨੋਂ ਆ ਜਿਹੜੀਆਂ ਉਹ ਡਿਵੀਡੈਂਟ ਦੇ ਨਾਲ, ਜਦੋਂ ਤੁਹਾਨੂੰ ਹਰੇਕ ਸਾਲ ਡਿਵੀਡੈਂਟ ਮਿਲਦੇ ਆ ਉਹਦੇ ਨਾਲ ਇਨਕਰੀਜ਼ ਹੁੰਦੀਆਂ ਨੇ। ਸੋ ਨਾਲ ਨਾਲ ਕੈਸ਼ ਵੈਲਿਊ ਇਨਕਰੀਜ਼ ਹੁੰਦੀ ਹੈ ਤੇ ਨਾਲ ਨਾਲ ਕਵਰੇਜ ਅਮਾਊਂਟ ਆ ਜਿਹੜੀ ਇਨਕਰੀਜ਼ ਹੁੰਦੀ ਆ। ਸੋ ਮੈਂ ਥੋੜ੍ਹੀ ਜਿਹੀ ਐਗਜ਼ਾਮਪਲ ਦਊਂਗੀ ਨਿਊ ਬੋਰਨ ਬੱਚੇ ਦੀ। ਜੇਕਰ ਤੁਸੀਂ ਆਪਣਾ ਮੰਥਲੀ $200 ਕੰਟਰੀਬਿਊਟ ਕਰਦੇ ਆ ਉਸ ਪਾਲਿਸੀ ਦੇ ਵਿੱਚ, ਤੇ ਇਨੀਸ਼ਲ ਸਟੇਜ ਤੇ ਤੁਹਾਡੀ ਜਿਹੜੀ ਕਵਰੇਜ ਆ ਉਹ 2,27,000 ਹੋ ਜਾਂਦੀ ਆ, ਤੇ ਜੇ ਆਪਾਂ ਉਹਨੂੰ 20 ਇਅਰ ਤੋਂ ਬਾਅਦ ਦੇਖਦੇ ਆ ਤਾਂ ਤੁਸੀਂ 20 ਇਅਰ ਦੇ ਵਿੱਚ ਪੈਸਾ ਪਾਇਆ 48,000, ਬਟ ਉਸ ਟਾਈਮ ਤੇ ਉੱਥੇ ਜਿਹੜੀ ਕੈਸ਼ ਵੈਲਿਊ ਹੈਗੀ ਆ ਉਹ ਆਲਮੋਸਟ 60,000 ਦੇ ਨੇੜੇ ਹੁੰਦੀ ਆ, ਤੇ ਜਿਹੜੀ ਕਵਰੇਜ ਆ ਉਹ 4.25 ਲੱਖ ਡਾਲਰ ਦੇ ਕਰੀਬ ਹੋ ਜਾਂਦੀ ਆ, ਤੇ ਪੈਸੇ ਤੁਸੀਂ 20 ਇਅਰ ਪੇਡ ਦੇਣੇ ਆ ਤੇ ਪੇਡ ਅਪ ਹੋ ਜਾਣੀ ਆ ਪੋਲਿਸੀ, ਤੇ ਜੇ ਆਪਾਂ ਉਹਨੂੰ ਲੌਂਗ ਟਰਮ ਦੇ ਵਿੱਚ ਦੇਖਦੇ ਆ ਏਜ 65 ਦੇ ਉੱਤੇ ਜਾ ਕੇ ਤੇ ਉਹੀ ਪੈਸਾ ਗਰੋ ਹੋ ਕੇ ਕੈਸ਼ ਵੈਲਿਊ ਦਾ 8,80,000 ਡਾਲਰ ਤੱਕ ਹੋ ਜਾਂਦਾ ਆ, ਤੇ ਜਿਹੜੀ ਆਪਣਾ ਕਵਰੇਜ ਹੈਗੀ ਆ ਉਹ 1.7 ਮਿਲੀਅਨ ਤੱਕ ਚਲ ਜਾਂਦੀ ਆ। ਸੋ ਵਿਨ ਵਿਨ ਸਿਚੁਏਸ਼ਨ ਹੈਗੀ ਆ, ਇਹਦੇ ਵਿੱਚ ਤੁਸੀਂ ਪੈਸਾ ਜਿਹੜਾ ਤੁਸੀਂ ਪਾਉਂਦੇ ਆ ਓਨਲੀ ਪਾਇਆ 48,000, ਕਿਉਂਕਿ ਇਹਦੇ ਵਿੱਚ ਇਹ ਹੁੰਦਾ ਦੇਵ ਜੀ ਆਪਾਂ ਦੇਖਦੇ ਹਾਂ ਕਿ ਜਿਹੜੇ ਬੱਚਿਆਂ ਦੇ ਪੈਸੇ ਬੈਨੀਫਿਟ ਚਾਈਲਡ ਟੈਕਸ ਬੈਨੀਫਿਟ ਹੈਗਾ ਆ ਉਹ ਆਲਮੋਸਟ 500-600 ਡਾਲਰ ਹਰੇਕ ਫੈਮਿਲੀ ਨੂੰ ਆ ਜਾਂਦਾ ਆ। ਸੋ ਉਹਦੇ ਵਿੱਚ ਕੀ ਆ ਕਿ 200 ਡਾਲਰ ਤੁਸੀਂ ਐਜੂਕੇਸ਼ਨ ਪਲਾਨ ਦੇ ਵਿੱਚ ਪਾ ਲਿਆ, 200 ਇੱਧਰ ਪਾ ਲਿਆ, ਤੇ ਦੋਨੋਂ ਚੀਜ਼ਾਂ ਨਾਲੋਂ ਨਾਲ ਪੇ ਆਫ ਹੋ ਜਾਣੀਆਂ ਨੇ, ਤੇ ਜਿਹੜਾ ਐਜੂਕੇਸ਼ਨ ਦਾ ਪੈਸਾ ਹੈਗਾ ਆ ਤੇ ਉਹ ਤੁਸੀਂ ਉਹਨਾਂ ਦੀ ਐਜੂਕੇਸ਼ਨ ਵਾਸਤੇ ਯੂਜ਼ ਕਰ ਲਿਆ, ਇਹ ਪੈਸਾ ਅੱਗੋਂ ਉਹਨਾਂ ਦੇ ਫਿਊਚਰ ਲਈ ਕੰਮ ਆਉਂਦਾ ਆ। ਸੋ ਇਹ ਪੈਸੇ ਨੂੰ ਤੁਸੀਂ ਆਪ ਵੀ ਵਿਦਡਰਾ ਕਰ ਸਕਦੇ ਹੋ ਕਿਉਂਕਿ ਓਨਰ ਤੁਸੀਂ ਖੁਦ ਹੁੰਦੇ ਆ। ਸੋ ਇਹਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈਗੀ ਆ ਤਾਂ ਜ਼ਰੂਰ ਤੁਸੀਂ ਮੈਨੂੰ ਤੋਂ ਲੈ ਸਕਦੇ ਹੋ। ਮੇਰਾ ਫੋਨ ਨੰਬਰ ਹੈਗਾ ਜੀ 6476597-9647-9000 ਜੀ।
1: 6476579000 ਆਫਿਸ ਜੋ ਹੈ ਮੈਕਵੀਨ ਅਤੇ ਮੇਫੀਲਡ ਦੇ ਬਿਲਕੁਲ ਕਾਰਨਰ ਦੇ ਪੈਟਰੋਲ ਸਟੇਸ਼ਨ ਦੇ ਨਾਲ। ਹਰਪਾਲ ਹੋਣਾ ਨਾਲ ਥੋੜਾ ਜਿਹਾ ਸਮਾਂ ਕੱਢੋ ਤਾਂ ਕਿ ਤੁਸੀਂ ਵਾਈਫ ਹਸਬੈਂਡ ਦੋਨੇ ਜਾਣੇ ਆਇਓ, ਇਕੱਲਾ ਕਹਿਣਾ ਨਾ ਆਇਓ, ਤਾਂ ਕਿਉਂਕਿ ਇਹ ਫੈਮਿਲੀ ਡਿਸੀਜਨ ਆ, ਤੁਹਾਡੇ ਬੱਚਿਆਂ ਦਾ ਭਵਿੱਖ ਆ, ਤੁਹਾਡੇ ਬੱਚਿਆਂ ਦੀ ਪਰਵਰਿਸ਼ ਕਰਨੀ ਆ, ਤੁਸੀਂ ਬੱਚਿਆਂ ਬਾਰੇ ਸੋਚ ਰਹੇ ਹੋ। ਵੈਸੇ ਆਪਾਂ ਕਰਦੇ ਕੀ ਆ ਇੱਥੇ, ਆਪ ਤਾਂ ਤੋਰੀ ਫੁਲਕਾ ਚੱਲੀਏ ਨਾ, ਬੱਚਿਆਂ ਬਾਰੇ ਹੀ ਸੋਚ ਰਹੇ, ਬੱਚਿਆਂ ਲਈ ਆਹ ਕਰ ਲਈਏ ਉਹ ਕਰ ਲਈਏ, ਉਹ ਕਰਨ ਤੋਂ ਪਹਿਲਾਂ ਤੁਸੀਂ ਇੱਕ ਵਾਰ ਬੈਠੋ ਇਹਨਾਂ ਨਾਲ ਸਲਾਹ ਮਸ਼ਵਰਾ ਕਰੋ, ਤੁਹਾਨੂੰ ਸਹੀ ਗਾਈਡ ਕਰਨਗੇ। 6476597-9000 ਲਓ ਜੀ, ਐਂ ਕਰਦੇ ਆ 5-7 ਮਿੰਟ ਲਾਉਂਦੇ ਆ ਐਡਾਂ ਦੇ ਤੇ ਵਿੱਚ ਸੁਣਾਵਾਂਗੇ ਤੁਹਾਨੂੰ ਜੋਕ, ਨਾਲੇ ਹੱਸਿਓ। ਤੇ ਸਾਡਾ ਸਟੂਡੀਓ ਦਾ ਨੰਬਰ ਹੈ 905-799-0999। ਗਏ ਔਰ ਆਏ ਜੀ।
3: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
4: ਨਹੀਂ ਨਹੀਂ,
3: ਤੂੰ ਚੋਰ ਹੈ,
4: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਚੋਰ ਹੈ ਤੂੰ।
5: ਕ੍ਰਿਮੀਨਲ ਡਿਫੈਂਸ ਲਾਇਰ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 6478715000, 6478715000।
6: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
7: ਮੇਰੀ ਮੰਨੋ, ਆਪਾਂ ਪਿੰਡ ਨਾ ਚੱਲੀਏ।
6: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
7: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ, ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
6: 40 ਸਾਲਾਂ ਤੋਂ ਬੇਦਾਗ ਸਰਵਿਸ,
8: ਗਿੱਲ ਇੰਟਰਨੈਸ਼ਨਲ ਟ੍ਰੈਵਲ।
7: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ,
8: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
7: 9056710000 or 9057968800 or visit giltravels.ca.
9: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲੋ।
7: ਕਾਰਨਰ ਆਫ ਮੈਕਲੋਕਲਨ ਐਂਡ ਰੇ ਲੋਸਨ, ਕਾਲ 9054502800
10: ਨਾਓ, ਓਪਨ ਟਿਲ 2 AM।
11: ਮੈਂ ਕਿਹਾ ਕਿੱਥੇ ਜਾ ਰਹੀ ਹੈ?
10: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
11: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
10: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 4167009100।
12: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
1: Are you ready? ਕੈਨੇਡਾ ਜੰਕਸ਼ਨ ਲਈ 6474294040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 6474294040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 6474294040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 6474294040 6474940 4040
13: ਉੱਠੋ ਜੀ ਲੱਗਦਾ ਘਰ ਚ ਚੋਰ ਆ ਗਿਆ ਤੁਹਾਡੀ ਜੇਬ ਚ ਹੱਥ ਪਾਈ ਜਾਂਦਾ
14: ਯਾਰ ਮੈਨੂੰ ਕਦੋਂ ਪਰੇਸ਼ਾਨ ਕਰਦੀ ਹੈ ਇਹ ਤੇਰਾ ਤੇ ਚੋਰ ਦਾ ਆਪਸੀ ਮਾਮਲਾ ਦੋਨੋਂ ਜਾਣੇ ਮੇਰੀ ਜੇਬ ਚ ਹੱਥ ਪਾਉਣੇ ਹੋ
15: ਫਿੱਟੇ ਮੂੰਹ ਤੇਰੇ
16: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦਿਆ ਆਇਆ ਮਕੈਨਿਕ ਨੂੰ ਗੋਦ ਲੈ ਲਿਆ
17: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
16: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ
18: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
16: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
18: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 6475589999 ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
19: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
1: I am Dave Tatla, and you are not.
20: Indian Fruitland, one stop for all your grocery needs.
21: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ
20: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ
1: ਮਸਕੋਕਾ ਅੰਦਰ ਡੇਢ ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 ਬੈਡਰੂਮ 2 ਐਂਡ ਹਾਫ ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ 12x30 ਫੁੱਟ ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
22: ਕੀ ਗੱਲ ਹੋ ਗਈ ਯਾਰ ਅੱਜ ਕੱਲ ਤੂੰ ਕੋਈ ਕਵਿਤਾ ਹੀ ਨਹੀਂ ਲਿਖ ਰਿਹਾ
14: ਓ ਨਹੀਂ ਯਾਰ ਮੈਂ ਜਿਹੜੀ ਕੁੜੀ ਲਈ ਲਿਖਦਾ ਹੁੰਦਾ ਸੀ ਨਾ ਉਹਦਾ ਵਿਆਹ ਹੋ ਗਿਆ ਯਾਰ
22: ਤਾਂ ਫਿਰ ਕੀ ਹੈ ਬਿਰਹਾ ਰਸ ਚ ਕਵਿਤਾ ਲਿਖ ਲੈ ਹੋਰ ਚੰਗੀ ਬਣੇਗੀ
14: ਹਾਂ ਸਵਾਹ ਰੱਖੇ ਬਿਰਹਾ ਰਸ ਓ ਸੁਣ ਤਾਂ ਲੈ ਉਹਦਾ ਵਿਆਹ ਮੇਰੇ ਨਾਲ ਹੀ ਤਾਂ ਹੋਇਆ
15: ਫਿੱਟੇ ਮੂੰਹ ਤੇਰੇ
23: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋਰ ਵੀ ਖੂਬਸੂਰਤ ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ AAA ਲੈਂਡਸਕੇਪਿੰਗ ਕਾਲ 6447481213 6477841213
16: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦਿਆ ਆਇਆ ਮਕੈਨਿਕ ਨੂੰ ਗੋਦ ਲੈ ਲਿਆ
17: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
16: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ
18: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
16: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
18: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 647-581-9999 ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
1: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ ਕਾਲ 905-460-9099 ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32 905-460-9099 ਇਹਨਾਂ ਦਾ ਨੰਬਰ ਹੈ।
0: ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ। ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ। ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
1: I am Dave Tatla. And you are not.
2: Are you ready?
1: ਟਿੱਕਾ ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ। 647-429-4040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ। 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ। 647-429-4040 647-429-4040
3: ਚਲੋ ਸਟੂਡੈਂਟਸ ਬੁੱਕ ਖੋਲੋ ਤੇ ਹਾਂ ਬੱਚਿਓ ਕੱਲ ਮੈਂ ਕਿੱਥੇ ਸੀ
4: ਮੈਮ ਜੀ? ਕੱਲ ਤੁਸੀਂ ਨਾ ਪੰਜਾਬੀ ਸਰ ਦੇ ਨਾਲ ਬਾਹਰ ਚਾੜ ਖਾ ਰਹੇ ਸੀ ਜੀ।
3: ਕੀ ਬਦਤਮੀਜ਼ੀ ਹੈ
24: ਫਿੱਟੇ ਮੂੰਹ ਤੇਰੇ।
1: ਕਹਿੰਦੇ ਨੇ ਬਦਾਮ ਖਾ ਕੇ ਅਕਲ ਆਉਂਦੀ ਹੈ। ਸੱਜਣਾ ਅਕਲ ਤਾਂ ਜ਼ਿੰਦਗੀ ਅੰਦਰ ਠੋਕਰਾਂ ਖਾ ਕੇ ਆਉਂਦੀ ਹੈ। ਲਓ ਜੀ, ਐਵਰੈਸਟ ਟਰਾਂਸਪੋਰਟ ਬਹੁਤ ਵੱਡਾ ਨਾਮ ਹੈ ਸਾਡੇ ਟਰੱਕਿੰਗ ਇੰਡਸਟਰੀ ਚ। ਇਹਨਾਂ ਨੂੰ ਕ੍ਰੋਸ ਬਾਰਡਰ ਏਜ ਡਰਾਈਵਰ ਦੀ ਲੋੜ ਹੈ। ਆਟੋ ਪਾਰਟਸ ਡੈਡੀਕੇਟਡ ਰਨ ਨੇ, ਡੇਲੀ ਤੁਸੀਂ ਘਰੇ ਹੋਵੋਗੇ, 3,000 ਮੀਲ ਹਫ਼ਤੇ ਦੇ ਮਿਲਣਗੇ, ਔਰ ਨਾਲ ਦੀ ਨਾਲ ਮਿਡ ਵੈਸਟ ਅਤੇ US ਈਸਟ ਲਈ ਵੀ ਇਹਨਾਂ ਨੂੰ ਡਰਾਈਵਰ ਦੀ ਲੋੜ ਹੈ। ਨੰਬਰ ਹੈ 905-846-2229, 8462229, 905-846-2229 ਐਕਸਟੈਂਸ਼ਨ 4। ਟ੍ਰਿਪਲ ਏ ਲੈਂਡਸਕੇਪਿੰਗ ਹਰ ਤਰ੍ਹਾਂ ਦਾ ਲੈਂਡਸਕੇਪਿੰਗ ਦਾ ਕੰਮ ਕਰਦੇ ਆ। ਘਾਹ ਕੱਟਣ ਤੋਂ ਲੈ ਕੇ ਦਰਖਤ ਪੱਟਣ ਤੇ ਨਵੇਂ ਲਾਉਣ ਲਈ, ਜਾਂ ਘਾਹ ਪਟਾ ਕੇ ਨਵਾਂ ਲਾਉਣਾ ਹੈ, ਜਾਂ ਕੈਰੀਆਂ ਪਾਉਣੀਆਂ ਨੇ ਰਿਓ ਲਾਉਣਾ ਹੈ, ਨੋ ਪ੍ਰੋਬਲਮ। ਕਾਲ ਟ੍ਰਿਪਲ ਏ ਲੈਂਡਸਕੇਪਿੰਗ 647-784-1213 ਨੰਬਰ ਵਧੀਆ, 647-784-1213। ਦਿਨ ਤਿਆਰ ਆ, ਘਰੇ ਆ ਰਹੇ ਆ, ਤੁਸੀਂ ਆਪਣੇ ਟੈਂਟ ਲਾਉਣੇ ਨੇ ਘਰ ਦੇ ਮੂਹਰੇ ਲਾਉਣੇ ਆ, ਸਾਈਡ ਪਿੱਛੇ ਲਾਉਣੇ ਆ, ਨੋ ਪ੍ਰੋਬਲਮ। ਹਰ ਤਰ੍ਹਾਂ ਦੇ ਟੈਂਟਸ ਲਗਾਏ ਜਾਂਦੇ ਨੇ ਜਸ਼ਨ ਟੈਂਟਸ ਵੱਲੋਂ, ਜਿੱਥੇ ਕਿ ਹਾਈ ਪੀਕ ਟੈਂਟਸ ਲੱਗਦੇ ਨੇ, ਕਲੀਅਰ ਟੌਪ ਟੈਂਟਸ ਲੱਗਦੇ ਨੇ, ਜਿਹੜੇ ਚੁੰਝਾਂ ਜਿਹੀਆਂ ਬਾਹਰ ਨੂੰ ਨਿਕਲੀਆਂ ਹੁੰਦੀਆਂ ਉਹ ਵੀ ਟੈਂਟ ਲਾਉਂਦੇ ਨੇ, ਟੇਬਲ, ਚੇਅਰ, ਫਲੋਰਿੰਗ, ਪੋਰਟੇਬਲ ਵਾਸ਼ਰੂਮ। ਇਹ ਜਿਹੜੇ ਪੋਰਟੇਬਲ ਵਾਸ਼ਰੂਮ ਆ, ਇਹਨਾਂ ਦੇ ਆਮ ਵਾਸ਼ਰੂਮਾਂ ਨਾਲੋਂ ਵੀ ਚੰਗੇ ਹੁੰਦੇ ਨੇ, ਲਾਈਟਾਂ ਵਗੈਰਾ ਵੀ ਲਾਉਂਦੇ ਨੇ। ਜਸ਼ਨ ਨੂੰ ਫੋਨ ਕਰ ਲਓ 416-294-2857, 294-2857। ਜਿਹੜੀ ਕੋਟੇਜ ਲੱਗੀ ਹੋਈ ਹੈ ਮਸਕੋਕਾ ਅੰਦਰ, ਕਾਫੀ ਚਰਚਾ ਹੈ, ਕਾਫੀ ਕੌਲਾਂ ਆਉਂਦੀਆਂ ਨੇ ਜੈ ਗੰਦਮ ਸਾਹਿਬ ਨੂੰ। ਇਹ 1.5 ਏਕੜ ਤੋਂ ਉੱਪਰ ਜਗ੍ਹਾ ਹੈ ਜੀ, ਤਕਰੀਬਨ 2300 ਦੇ ਸਕੁਅਰ ਫੁੱਟ ਦੇ ਏੜ ਗੇੜੇ ਇਹ ਕੋਟੇਜ ਹੈ। 3 ਬੈਡਰੂਮ ਨੇ, 2.5 ਵਾਸ਼ਰੂਮ ਨੇ, ਹਾਈ ਐਂਡ ਦਾ ਫਰਨੀਚਰ ਨਾਲ ਫੁੱਲੀ ਫਰਨਿਸ਼ ਹੈ। $30,000 ਦੇ ਜੈਨਰੇਟਰ ਵੀ ਲਾਇਆ, 14x14 ਫੁੱਟ ਦਾ ਉੱਥੇ ਸੀਮੈਂਟ ਦਾ ਪੈਡ ਬਣਾਇਆ। ਆਉਣ ਵਾਲੇ ਸੱਜਣ ਉੱਥੇ ਹੌਟ ਟੱਬ ਲਾ ਸਕਦੇ ਆ, ਸੌਨਾ ਲਾ ਸਕਦੇ ਆ। 2 ਸਾਲ ਦੀ ਨਵੀਂ ਕੋਟੇਜ ਹੈ, $1,00,000 ਦੇ ਕਰੀਬ ਇਹ ਇਨਕਮ ਜੈਨਰੇਟ ਕਰਦੀ ਹੈ। 12x30 ਫੁੱਟ ਦਾ ਡੈੱਕ ਵੀ ਬਣਿਆ ਹੋਇਆ ਹੈ, ਪਲੱਸ ਵਾਕਆਊਟ ਬੇਸਮੈਂਟ ਹੈ। ਮਸਕੋਕਾ ਰੂਮ ਹੁੰਦਾ ਹੈ ਉੱਧਰ ਮਸਕੋਕਾ 'ਚ, ਉਹ ਵੀ ਫਰਨਿਸ਼ ਕੀਤਾ ਹੋਇਆ ਹੈ। ਪਿੱਛੇ ਆਈਲੈਂਡ ਆ ਜਿਹੜਾ ਪਾਣੀ ਨਾਲ ਭਰਿਆ ਹੋਇਆ ਹੈ। ਕਲੱਬ ਹਾਊਸ ਬਣ ਰਿਹਾ ਜਿੱਥੇ ਸਵਿਮਿੰਗ ਪੂਲ ਕੁਛ ਇਸ ਤਰ੍ਹਾਂ ਦੀਆਂ ਉੱਥੇ ਫੈਸਿਲਿਟੀ ਹੋਣੀ, ਉਹ ਵੀ ਯੂਜ਼ ਕਰ ਸਕਦੇ ਹੋ। ਬੀਚ ਵੀ ਨਜ਼ਦੀਕ ਹੈ, ਜਾਣਕਾਰੀ ਵੀ ਨਜ਼ਦੀਕ ਹੈ। 416-265-2222-265-2222। ਕੱਲ ਟਿੱਕਾ ਜੰਕਸ਼ਨ ਬੈਠ ਕੇ ਵਰਲਡ ਕੱਪ ਦਾ ਮੈਚ ਦੇਖਿਆ। ਮੈਚ ਤਾਂ ਜਿਹੜਾ ਵਧੀਆ ਸੀਗਾ ਹੀ ਸੀਗਾ, ਫੂਡ ਵੀ ਵਧੀਆ ਸੀ, ਮੂਡ ਬਣਾਉਣ ਲਈ ਉਹਨਾਂ ਦਾ ਪਾਣੀ ਵੀ ਬਹੁਤ ਵਧੀਆ ਸੀ। ਟਿੱਕਾ ਜੰਕਸ਼ਨ ਦੇ ਚੱਕਰ ਜ਼ਰੂਰ ਲਾ ਲਿਓ। 647-429-4040। ਇੰਡੋਨੇਸ਼ੀਆ 'ਚ ਅਰਥਕੁਏਕ ਆਇਆ ਜੀ, 6.7 ਮੈਗਨਾਟਿਊਡ ਦਾ, ਇੱਕ ਬੰਦੇ ਦੀ ਮੌਤ ਹੋ ਗਈ, ਕਈ ਜ਼ਖਮੀ ਹੋ ਗਏ, ਜਿਹੜੇ ਘਰ ਵਗੈਰਾ ਸੀ ਜਾਂ ਬਿਲਡਿੰਗਾਂ ਸੀ ਬਹੁਤ ਜ਼ਿਆਦਾ ਨੁਕਸਾਨ। ਅੱਗੇ ਹੁੰਦਾ ਸੀ ਜੇ ਤੁਸੀਂ ਪਿਸਤੌਲ ਕਿਰਾਏ 'ਤੇ ਲੈਣਾ ਉਹ ਕਿੱਦਾਂ ਕਿਰਾਏ ਤੇ ਲੈ ਕੇ ਕਤਲ ਕੁਤਲ ਕਰਕੇ ਚੋਰੀਆਂ ਜੋ ਵੀ ਕਰਨੀਆਂ ਕਰ ਕਰਾ ਕੇ ਪਿਸਤੌਲ ਮੋੜ ਦੋ, ਘੰਟਿਆਂ ਦੇ ਹਿਸਾਬ ਨਾਲ ਦਿੰਦੇ ਹੁੰਦੇ। ਹੁਣ ਬੰਦੇ ਮਿਲਦੇ ਇਸ ਤਰ੍ਹਾਂ, ਉਹਨਾਂ ਨੂੰ ਦਿੰਦੇ ਵੀ ਚੰਗੀ ਜਗ੍ਹਾ ਫਲਾਣੀ ਜਗ੍ਹਾ ਫਲਾਣੇ ਡਰ ਤੇ ਗੋਲੀਆਂ ਚਲਾ, ਵੀਡੀਓ ਬਣਾ ਤੇ ਮੁੜ ਕੇ ਸਾਨੂੰ ਭੇਜ ਦੇ, ਤੈਨੂੰ 4000 ਦੇਵਾਂਗੇ 5000 ਦੇਵਾਂਗੇ। ਉਹ ਸਾਲ ਚ ਉਹ ਹੁਣ ਜਿਹੜੇ ਟੋ ਟਰੱਕ ਵਾਲੇ ਆ ਉਹਨਾਂ ਦੇ ਵਿੱਚ ਵੀ ਇਹ ਕੰਮ ਆ, ਹਾਇਰ ਟੂ ਸ਼ੂਟ। ਬੈਲ ਕੈਨੇਡਾ 700 ਨੌਕਰੀਆਂ ਕੱਟਣ ਜਾ ਰਿਹਾ ਆਉਣ ਵਾਲੇ ਦਿਨਾਂ ਚ। ਪੀਜ਼ਾ ਹੱਟ ਦੇਖ ਲਓ ਹਰਪਾਲ ਜੀ, ਪੀਜ਼ਾ ਹੱਟ ਕਿੱਡੀ ਵੱਡੀ ਚੇਨ ਆ।
5: ਹਾਂਜੀ ਹਾਂਜੀ,
1: ਆਪਦਾ ਘਾਟਾ ਪੈ ਰਿਹਾ ਜੀ ਉਹਨਾਂ ਨੂੰ ਤੇ ਆਪਦਾ ਜਿਹੜਾ ਬਿਜ਼ਨਸ ਆ ਟੂ ਘਾਟੇ ਚ ਵੀ $2.7 billion ਦੀ ਫ੍ਰੈਂਚਾਈਜ਼ ਵੇਚਣ ਜਾ ਰਹੇ ਆ, ਨਾਲੇ ਘਾਟਾ ਪੈ ਰਿਹਾ। ਸਾਡੇ ਨਾਲ ਕਿਰਨ ਜੀ ਵੀ ਜੁੜ ਚੁੱਕੇ ਨੇ, ਤੀਆਂ ਦੇ ਮੇਲੇ ਦੀ ਜਾਣਕਾਰੀ ਦੇਣਗੇ। ਕਿਰਨ ਜੀ ਕੀ ਹਾਲ ਹੈ?
6: ਸਤਿ ਸ਼੍ਰੀ ਅਕਾਲ ਦੇਵ ਜੀ, ਤੁਹਾਨੂੰ ਵੀ ਔਰ ਸਾਡੇ ਸਾਰੇ ਲਿਸਨਰਸ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਿਲਕੁਲ, ਤੀਆਂ ਦੇ ਮੇਲੇ ਦੀ ਇਨਫੋਰਮੇਸ਼ਨ ਦਿੰਦੇ ਹੋਏ ਦੱਸ ਦਈਏ ਕਿ 21 June ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ 24ਵੇਂ ਸਾਲ ਦਾ ਤੀਆਂ ਦਾ ਮੇਲਾ ਹੋਣ ਜਾ ਰਿਹਾ ਹੈਗਾ। ਔਰ ਬਿਲਕੁਲ ਜੀ, ਸਾਡੀ ਜਿਹੜੀ ਜੀ ਪੂਰੇ ਤਰੀਕੇ ਨਾਲ ਤਿਆਰੀ ਹੈਗੀ ਔਰ ਅਸੀਂ ਇੰਤਜ਼ਾਰ ਕਰ ਰਹੇ ਹੈਗੇ ਹਾਂ ਤੁਹਾਡੀ ਜਿਹੜੀ ਜੀ ਤਿਆਰੀਆਂ ਦਾ। ਤੁਸੀਂ ਫਟਾਫਟ ਆਪਣੀਆਂ ਟਿਕਟਸ ਜੇ ਤੁਸੀਂ ਨਹੀਂ ਲਈਆਂ ਹੈਗੀਆਂ, $30 ਦੀ ਟਿਕਟ ਹੈ, ਤੁਸੀਂ ਮੈਗਾ ਸਟਾਰ ਈਵੈਂਟਸ ਡੋਟ ਕਾਮ ਤੋਂ ਲੈ ਸਕਦੇ
1: ਹੋ। ਕੋਈ ਟੈਕਸ ਨਹੀਂ, ਕੋਈ ਫੀਸ ਨਹੀਂ, $30 ਦੇਣੇ ਆ, $30 ਦੀ ਟਿਕਟ ਮਿਲ ਜਾਣੀ ਆ।
6: ਬਿਲਕੁਲ ਜੀ, 100%। ਐਂਡ ਨਾਲ ਦੀ ਨਾਲ ਜਿਹੜਾ ਹੈ ਜੀ, ਜੇ ਤੁਸੀਂ ਟਿਕਟਸ ਇਨ ਪਰਸਨ ਜਾ ਕੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਏਸ਼ੀਅਨ ਫੂਡ ਸੈਂਟਰ ਦੀ ਜਿਹੜੀ ਹੈ ਜੀ ਨੌਰਥ ਪਾਰਕ ਵਾਲੀ ਲੋਕੇਸ਼ਨ ਤੋਂ, ਪਟਰੂਸਾ ਵਾਲੀ ਲੋਕੇਸ਼ਨ ਤੋਂ ਜਾਂ ਵੈਸਟ ਮੋੜ ਤੋਂ ਚੱਕ ਸਕਦੇ ਆ, ਜਾਂ ਤੁਸੀਂ ਢਿੱਲੋ ਵੀਡੀਓ ਸਿੰਗਾਪੁਰ ਜਵੈਲਰਸ ਇੰਡੀਅਨ ਸਵੀਟ ਮਾਸਟਰ, ਜਾਂ ਤੁਸੀਂ ਪੀਜ਼ਾ ਡਿਪੂ ਦੀ ਜਿਹੜੀ ਜੀ ਲੋਕੇਸ਼ਨ ਤੋਂ ਪਿੱਕ ਕਰ ਸਕਦੇ ਆ। ਚਾਹੇ ਆਨਲਾਈਨ ਲੈ ਲਓ, ਚਾਹੇ ਇਨ ਪਰਸਨ ਜਾ ਕੇ ਲੈ ਲਓ, ਪ੍ਰਾਈਸ ਜਿਹੜਾ ਜੀ ਸਿਰਫ ਔਰ ਸਿਰਫ $30 ਆ। ਸਟਾਲਸ ਜਿਹੜੇ ਜੀ ਸਾਡੇ ਸੋਲਡ ਆਊਟ ਹੈਗੇ ਆ, ਔਰ ਮੇਰੇ ਕੋਲ ਸਿਰਫ ਇੱਕ ਜਿਹੜਾ ਜੀ ਛੋਟਾ ਜਿਹਾ ਸਟਾਲ ਰਿਮੇਨਿੰਗ ਹੈਗਾ। ਸਟਿਲ ਇਫ ਯੂ ਵਾਂਟ ਟੂ ਡੂ ਸਮਥਿੰਗ ਸਮਾਲ, ਤੁਸੀਂ ਬਿਲਕੁਲ ਜੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੈਗੇ ਆ। ਦਿਨ ਸਾਡੇ ਕੋਲ ਸਿਰਫ ਔਰ ਸਿਰਫ 3 ਹੈਗੇ ਆ, 21 June ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ। ਔਰ ਕਲਾਕਾਰ ਜਿਹੜੇ ਜੀ ਦੱਸ ਦਈਏ,
1: ਹਾਂਜੀ,
6: ਜੈਸਮਿਨ ਅਖਤਰ ਪਹੁੰਚ ਰਹੇ ਨੇ, ਮੰਨਤ ਨੂਰ, ਸੁਦੇਸ਼ ਕੁਮਾਰੀ, ਸਾਰਥਿਕੇ, ਔਰ ਇੱਕ ਸਰਪ੍ਰਾਈਜ਼ਿੰਗ ਆਰਟਿਸਟ ਜਿਹੜਾ ਹੈ ਜੀ ਅਸੀਂ ਬਹੁਤ ਜਲਦੀ
1: ਭੁੱਲ ਗਏ।
6: ਮੰਨਤ ਨੂਰ, ਸੁਦੇਸ਼ ਕੁਮਾਰੀ, ਜੈਸਮਿਨ ਅਖਤਰ, ਸਾਰਥਿਕੇ,
1: ਇੱਕ ਹੋਰ ਸੀ,
6: ਹਰਜੀਤ ਹਰਮਨ,
1: ਨਹੀਂ ਇੱਕ ਹੋਰ ਸੀ,
6: ਨਹੀਂ ਜੀ,
1: ਅੱਛਾ
6: ਇਹੀ ਸੀਗੇ। ਤੇ ਨਾਲ ਦੀ ਨਾਲ ਜਿਹੜਾ ਹੈ ਜੀ ਇੱਕ ਆਰਟਿਸਟ ਜਿਹੜਾ ਜੀ ਅਸੀਂ ਤੁਹਾਨੂੰ ਬਹੁਤ ਜਲਦੀ ਪਰਸੋਂ ਫਰਾਈਡੇ ਨੂੰ ਜਿਹੜਾ ਜੀ ਅਨਾਊਂਸ ਕਰਾਂਗੇ। ਸੋ ਬਿਲਕੁਲ ਜੀ, ਕੋਈ ਵੀ ਜਾਣਕਾਰੀ ਲੈਣੀ ਆ, ਨੰਬਰ 9057990999 ਤੇ ਜਿਹੜੀ ਜੀ ਗੱਲਬਾਤ ਕੀਤੀ ਜਾ ਸਕਦੀ।
1: ਇਸ ਤਰ੍ਹਾਂ ਜੁੜੇ ਰਹਿਣਾ, ਅੱਗੇ ਚੱਲ ਕੇ ਤੀਆਂ ਦੇ ਮੇਲੇ ਦੀ ਹੋਰ ਜਾਣਕਾਰੀ ਦਿੱਤੀ ਜਾਏਗੀ। ਸਕਾਰਪੁਰ ਵਿੱਚ 2 ਵਾਹਨਾਂ ਦੀ ਆਮਣ ਸਾਹਮਣੇ ਟੱਕਰ ਚ 2 ਵਿਅਕਤੀਆਂ ਨੂੰ ਹਸਪਤਾਲ ਲੈ ਆਇਆ ਗਿਆ। ਅਸੀਂ ਲੈ ਕੇ ਚੱਲਦੇ ਤੁਹਾਨੂੰ ਗ੍ਰੈਂਡ ਫਰਨੀਚਰ ਤੇ ਸੁਖ ਸਾਹਿਬ ਸਾਡੇ ਨਾਲ ਹਾਜ਼ਰ ਨੇ। ਹਾਂਜੀ ਸਰ,
7: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਆ। 5 ਹੀ ਸੈੱਟ ਆਏ ਨੇ, ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਿਟ ਸੋਫਾ ਐਂਡ ਲਪਸਿਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਪਸਿਟ, 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1,500-1600 ਸੀ। $599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤੇ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472200000, 6472200000, ਜਾਂ ਪਰਿਵਾਰ ਪਹੁੰਚ ਸਕਦੇ ਨੇ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਭਾਜੀ।
1: ਥੈਂਕ ਯੂ ਸਰ ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ ਜਿਵੇਂ ਮੋਟਲ ਹੋਟਲ ਗੈਸ ਸਟੇਸ਼ਨ ਪਲਾਜ਼ਾ ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002 647-201-6002
5: काव्या होम्योकेयर काफी इलाज जहां बेअसर हो जाते हैं वहां से शुरू होता है होम्योपैथी का असर बच्चों से लेकर बुजुर्गों तक नए से लेकर कई पुरानी बीमारियों तक जैसे एलर्जीज एस्मा आर्थराइटिस हेयर लॉस स्किन डिसऑर्डर्स हेडेक्स माइग्रेन्स मेल या फीमेल हेल्थ इश्यूज डाइजेस्टिव डिसऑर्डर्स या पाइल्स मेंटल हेल्थ इश्यूज हार्ट प्रॉब्लम डायबिटीज और फॉर एनी काइंड ऑफ अक्यूट और क्रॉनिक डिजीजेस हमारे होम्योपैथ से मिले जिनको 20 साल का ज्यादा तजुर्बा है काव्या होम्योकेयर जहां से शुरू होता है हेल्दी लाइफ का सफर 10 कोट्रेल बुलेवार्ड Unit 104 in Brampton, 647-760-2779,
8: 647-760-2779.
9: नहीं मैं तेरे चपेट मारी ना, तू अमरीका जाके डिगेंगी।
10: नहीं मैं तेरे चपेट मारी, तू कनेडा जाके डिगेंगी।
11: भैन जी, अगर निकी जी मुक्के मेरे मारे हो, मैं नाल दे पैंट डिगना।
24: फिट्टे मुतेरे।
1: ਹਰਪਾਲ ਜੀ ਸਾਡੇ ਨਾਲ ਸਟੂਡੀਓ ਚ ਆਏ ਹੋਏ ਨੇ ਜਿਹੜਾ ਲਾਈਫ ਇੰਸ਼ੋਰੈਂਸ ਰਿਲੇਟਡ ਹਰ ਇੱਕ ਜਾਣਕਾਰੀ ਦਿੰਦੇ ਨੇ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਬੱਚਿਆਂ ਬਾਰੇ ਦੱਸਿਆ ਬੱਚਿਆਂ ਦਾ ਭਵਿੱਖ ਕਿਵੇਂ ਸਵਾਰ ਸਕਦੇ ਹੋ ਕੁਝ ਕਾਲਾਂ ਵੀ ਆਈਆਂ ਜਾ ਕੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਇੱਥੇ ਸਟੂਡੀਓ ਚ ਤੁਸੀਂ ਮਾੜਾ ਜਿਹਾ ਮਿਸ ਕਾਲ ਮਾਰ ਦਿਆ ਕਰੋ ਤਾਂ ਕਿ ਪ੍ਰੋਗਰਾਮ ਤੋਂ ਬਾਅਦ ਡਿਟੇਲ ਚ ਤੁਹਾਡੇ ਨਾਲ ਬੈਠ ਕੇ ਆਫਿਸ ਜਾ ਕੇ ਗੱਲ ਕਰ ਸਕਣ ਜਿਹੜੇ ਵੀ ਤੁਹਾਡੇ ਸਵਾਲ ਆ ਉਹ ਜਵਾਬ ਦੇ ਸਕਦੇ ਆ ਲੇਕਿਨ ਅੱਛਾ ਇਹ ਹੋਗਾ ਤੁਸੀਂ ਅਪੁਆਇੰਟਮੈਂਟ ਬਣਾ ਲਓ ਇਹਨਾਂ ਨਾਲ ਅਪੁਆਇੰਟਮੈਂਟ ਬਣਾ ਕੇ ਇਹਨਾਂ ਕੋਲ ਆਫਿਸ ਆਓ ਮੀਆਂ ਬੀਬੀ ਦੋਨੇ ਜਾਣੇ ਆਓ ਬੈਠ ਕੇ ਗੱਲਬਾਤ ਕਰੋ ਉਹ ਅੱਛਾ ਲੱਗੇਗਾ ਨੰਬਰ ਫੇਰ ਦਿਓ ਜੀ
6: 647-657-9000 ਜੀ
1: ਹੋਰ ਕੀ ਕਹਿਣਾ ਚਾਹੋਗੇ
6: ਹਾਂਜੀ ਅੱਜ ਮੈਂ ਇੱਕ ਥੋੜਾ ਜਿਹਾ ਸੁਪਰ ਵੀਜ਼ਾ ਤੇ ਵੀ ਜ਼ਰੂਰ ਗੱਲ ਕਰਨਾ ਚਾਹੂੰਗੀ ਕਿਉਂਕਿ ਹੁਣ ਸਮਰ ਆ ਗਈ ਆ ਦੇਵ ਭਾਜੀ ਤੇ ਹਰੇਕ ਜਿਹੜੇ ਆਪਣੇ ਕਲਾਇੰਟ ਹੈਗੇ ਆ ਤੇ ਉਹਨਾਂ ਨੇ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਜਾਂ ਜਿਹੜੇ ਹੈਗੇ ਰਿਲੇਟਿਵਸ ਆ ਉਹਨਾਂ ਨੂੰ ਬੁਲਾਉਣਾ ਆ ਇੱਥੇ ਆ ਵੀ ਰਹੇ ਨੇ ਬਹੁਤ ਤੇ ਉਹਨਾਂ ਲਈ ਆਪਾਂ ਨੂੰ ਜਿਹੜੀ ਸੁਪਰ ਵੀਜ਼ਾ ਦੀ ਰਿਕੁਆਇਰਮੈਂਟ ਹੈਗੀ ਉਹ ਮੈਂਡੇਟੋਰੀ ਹੈ 1 ਲੱਖ ਦੀ ਕਵਰੇਜ ਤੇ 1 ਸਾਲ ਦੀ ਵੈਲਿਡ ਇੰਸ਼ੋਰੈਂਸ ਸੋ ਇਹ ਉਹਦੇ ਲਈ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੇ ਕੋਡ ਲੈਣ ਲਈ ਬੈਸਟ ਕੋਡ ਲੈਣ ਲਈ ਕਿਉਂਕਿ ਆਪਣੇ ਕੋਲ ਬ੍ਰੋਕਰੇਜ ਹੋਣ ਕਰਕੇ ਆਪਾਂ ਸਾਰੀਆਂ ਕੰਪਨੀਜ਼ ਦਾ ਨਾਲ ਡੀਲ ਕਰਦੇ ਹਾਂ ਤੇ ਵਧੀਆ ਕੋਡ ਵਧੀਆ ਪ੍ਰਾਈਸ ਲੈ
1: ਹਾਂਜੀ
6: ਲੈ ਬਿਲਕੁਲ ਜੀ ਤੇ ਨਾਲ ਦੀ ਨਾਲ ਮੈਂ ਇਹ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿਉਂਕਿ ਜਿਹੜੀ ਆਪਣੀ ਕਿਸੇ ਨੂੰ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੁੰਦੀ ਆ ਉਹ ਜ਼ਰੂਰ ਡਾਇਗਨੋਜ਼ ਕਰਿਆ ਕਰੋ ਦੱਸਿਆ ਕਰੋ ਆਪਣਾ ਡਿਸਕਲੋਜ਼ ਕਰਿਆ ਕਰੋ ਤਾਂ ਕਿ ਜਿਹੜਾ ਆਪਾਂ ਵਧੀਆ ਪ੍ਰੋਪਰ ਕਵਰੇਜ ਲੈ ਸਕੀਏ ਕਿਉਂਕਿ ਕਈ ਵਾਰੀ ਕਲਾਇੰਟ ਦਾ ਇੱਦਾਂ ਦਾ ਇਸ਼ੂ ਹੋ ਜਾਂਦਾ ਕਿ ਪ੍ਰਾਈਸ ਦਾ ਕਰਕੇ ਸੋ ਪ੍ਰਾਈਸ ਕਈ ਵਾਰੀ ਜਿਹੜੀ ਬੇਸਿਕ ਕਵਰੇਜ ਹੁੰਦੀ ਆ ਉਹਦੀ ਘੱਟ ਹੁੰਦੀ ਆ ਤੇ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਵਾਲੇ ਦੀ ਜ਼ਿਆਦਾ ਹੁੰਦੀ ਆ ਸੋ ਇਸ ਕਰਕੇ ਕਈ ਵਾਰੀ ਕਲਾਇੰਟ ਦੱਸ ਦਿੰਦੇ ਆ ਵੀ ਆਹ ਪ੍ਰੋਬਲਮ ਆ ਬਟ ਸਾਨੂੰ ਤੁਸੀਂ ਜਿਹੜੀ ਕਵਰੇਜ ਆ ਉਹ ਬੇਸਿਕ ਕਵਰੇਜ ਹੀ ਦੇ ਦਿਓ ਤੇ ਤੁਸੀਂ ਦੱਸਿਓ ਹੀ ਨਾ ਬਟ ਆਪਾਂ ਹਮੇਸ਼ਾ ਹੀ ਇਹ ਕਹੀਦਾ ਵੀ ਨਹੀਂ ਇਹ ਚੀਜ਼ ਕਿਉਂਕਿ ਮੇਰਾ ਤਾਂ ਇੱਕੋ ਹੀ ਗੱਲ ਹੈ ਕਿ ਮੈਂ ਉਹ ਕਵਰੇਜ ਦਿੰਦੀ ਹੋਈ ਨਹੀਂ ਜੇ ਕਲਾਇੰਟ ਜ਼ਿਆਦਾ ਫੋਰਸ ਕਰੇ ਕਿ ਸਾਨੂੰ ਬੇਸਿਕ ਕਵਰੇਜ ਚਾਹੀਦੀ ਹੈ ਬਟ ਉਹਨਾਂ ਨੂੰ ਕੰਡੀਸ਼ਨ ਹੈਗੀ ਆ ਕਿਉਂਕਿ ਡਿਸਕਲੋਜ਼ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਫਿਰ ਦੇਵ ਜੀ ਉਹਦੇ ਲਈ ਆਪਣਾ ਕਲੇਮ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕਲੇਮ ਆਪਣਾ ਡਿਨਾਈ ਹੋ ਜਾਂਦਾ ਸੋ ਇਸ ਕਰਕੇ ਤੁਸੀਂ ਉਸ ਚੀਜ਼ ਦਾ ਵੀ ਧਿਆਨ ਰੱਖੋ ਕਿ ਦੂਸਰਾ ਨੰਬਰ ਹੈਗਾ ਆ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਕਵਰੇਜ ਲਓ ਕਿਉਂਕਿ ਰਸਤੇ ਦੇ ਵਿੱਚ ਵੀ ਪਹਿਲੀ ਗੱਲ ਤਾਂ ਉਹ ਕਵਰ ਹੁੰਦੇ ਆ ਅਤੇ ਅਦਰਵਾਈਜ਼ ਨਹੀਂ ਤਾਂ ਕਈ ਵਾਰੀ ਇੱਦਾਂ ਹੁੰਦਾ ਕਲਾਇੰਟ ਕਾਲ ਕਰਦੇ ਆ ਏਅਰਪੋਰਟ ਤੇ ਆ ਕੇ ਜਦੋਂ ਉਹਨਾਂ ਦੇ ਪੇਰੈਂਟਸ ਉੱਥੇ ਬੈਠੇ ਹੁੰਦੇ ਆ ਤੇ ਕਾਲ ਕਰਦੇ ਆ ਵੀ ਸਾਨੂੰ ਇੰਸ਼ੋਰੈਂਸ ਚਾਹੀਦੀ ਆ ਉਸ ਵੇਲੇ ਕਈ ਵਾਰੀ ਐਡਵਾਈਜ਼ਰ ਅਵੇਲੇਬਲ ਨਹੀਂ ਹੁੰਦਾ
1: ਜਦੋਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਮਮ ਡੈਡ ਆ ਰਹੇ ਨੇ ਫਿਰ ਵੇਟ ਕਿਹੜੀ ਗੱਲ ਦੀ ਕਰਦੇ ਹੋ ਯਾਰ ਤੁਸੀਂ ਫਰਜ ਕਰ ਲਓ 2 ਮਹੀਨਿਆਂ ਨੂੰ ਆਉਣਾ ਤੁਸੀਂ ਅੱਜ ਹਰਪਾਲ ਹੋਰਾਂ ਨੇ ਕਰਕੇ ਬੁੱਕ ਕਰਾ ਲਓ ਜਿਹੜੇ ਪੈਸੇ ਸ਼ੁਰੂ ਹੋਣੇ ਆ ਉਦਨ ਹੋਣੇ ਆ ਜਿੱਦਣ ਉਹਨਾਂ ਨੇ ਇੱਥੇ ਲੈਂਡ ਕਰਨ
6: ਹਾਂਜੀ ਇਫੈਕਟਿਵ ਡੇਟ ਉਦੋਂ ਸ਼ੁਰੂ ਹੋਣੀ ਆ ਜਦੋਂ ਉਹਨਾਂ ਨੇ ਇੱਥੇ ਆਉਣਾ ਆ ਸੋ ਇਹਦੇ ਨਾਲ ਕੀ ਹੋ ਜਾਂਦਾ ਨਾਲੇ ਤੇ ਇੱਕ ਰਸਤੇ ਦੇ ਵਿੱਚ ਜੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਵੀ ਉਹ ਕਵਰ ਆ ਤੇ ਦੂਸਰੀ ਗੱਲ ਜੇ ਉਹ ਇੱਥੇ ਲੈਂਡ ਕਰ ਚੁੱਕੇ ਆ ਤੇ ਬਾਅਦ 'ਚ ਆਪਾਂ ਕਵਰੇਜ ਲੈਂਦੇ ਹਾਂ ਤੇ ਉਹਦੇ ਨਾਲ ਵੇਟਿੰਗ ਪੀਰੀਅਡ ਵੀ ਪੈ ਜਾਂਦਾ ਆ ਸੋ ਕਈ ਵਾਰੀ ਤਾਂ 48 ਆਵਰਸ ਦਾ ਵੇਟਿੰਗ ਪੀਰੀਅਡ ਹੁੰਦਾ ਹੈ ਤੇ ਕਈ ਵਾਰੀ 8 ਦਿਨਾਂ ਦਾ ਡਿਪੈਂਡ ਕਰਦਾ ਵੀ ਉਹ ਕਿੰਨੇ ਦਿਨ ਹੋ ਗਏ ਉਹਨਾਂ ਨੂੰ ਇੱਥੇ ਆਇਆਂ ਨੂੰ ਸੋ ਇਸ ਕਰਕੇ ਪਹਿਲਾਂ ਤੁਸੀਂ ਉਹਨਾਂ ਦੇ ਆਉਣ ਤੋਂ ਪਹਿਲਾਂ ਪਲਾਨ ਕਰੋ ਪਹਿਲਾਂ ਆਪਣਾ ਕਵਰੇਜ ਲੈ ਕੇ ਰੱਖੋ ਸੋ ਉਹਦੇ ਬਾਰੇ ਕੋਈ ਵੀ ਡਿਟੇਲ ਚਾਹੀਦੀ ਹੈਗੀ ਆ ਤਾਂ ਜ਼ਰੂਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਫੋਨ ਨੰਬਰ ਅਗੇਨ 647-657-9000 647-201-6002
1: ਬਟਾਲਾ ਵਿਚ ਵੰਦੇ ਭਾਰਤ ਟ੍ਰੇਨ ਦੇ ਰਵਾਨਾ ਹੋਣ ਮੌਕੇ ਕਰਵਾਏ ਗਏ ਸਮਾਗਮ ਤੋਂ ਬਾਅਦ ਉਸ ਵੇਲੇ ਹੰਗਾਮੇ ਵਾਲੀ ਸਥਿਤੀ ਬਣ ਗਈ ਜਦੋਂ ਭਾਜਪਾ ਨਾਲ ਸੰਬੰਧਿਤ ਦੋ ਧੜਿਆਂ ਆਗੂਆਂ ਤੇ ਵਰਕਰ ਵਿਚ ਲੜਾਈ ਹੋ ਗਈ। ਬ੍ਰੈਂਪਟਨ ਦਾ 22 ਸਾਲਾ ਵਾਹਨ ਚੋਰੀ ਦੇ ਮਾਮਲੇ ਚ ਗ੍ਰਿਫ਼ਤਾਰ ਕਰ ਲਿਆ ਗਿਆ, ਤਿੰਨ ਗੱਡੀਆਂ ਵੀ ਬਰਾਮਦ ਕੀਤੀਆਂ। US ਇਰਾਨ ਸਮਝੌਤਾ ਹੋਇਆ ਨਹੀਂ ਹੋਇਆ, ਹੋਇਆ ਨਹੀਂ ਹੋਇਆ, ਸ਼ਰਤਾਂ ਨਾ ਮੰਨਣ ਤੇ ਮੁੜ ਬੰਬ ਫਿਰ ਸੱਟਾਂਗੇ ਟਰੰਪ, ਬਾਬੂ ਕਹਿੰਦਾ। ਵਾਰ ਸਵਾਮੀ ਜੋ ਦੁਨੀਆਂ ਦੇ ਸਭ ਤੋਂ ਪੁਰਾਣੇ ਭਾਰਤੀ ਰੈਸਟੋਰੈਂਟ ਹੈ, ਜਤਿੰਦਰ ਜੀ ਪੁਰਾਣੇ ਸਵਾਗਤ ਹੈ, ਵੇਖੀ ਯਾਰ
8: ਦੇ ਭਾਜੀ ਕੀ ਹਾਲ ਚਾਲ, ਠੀਕ ਹੋ ਜੀ?
1: ਵਧੀਆ ਵਧੀਆ। ਇੱਕ ਰੈਸਟੋਰੈਂਟ ਹੈ
8: ਜੀ,
1: 1926 ਖੋਲਿਆ ਸੀ ਇੰਡੀਅਨ ਰੈਸਟੋਰੈਂਟ
8: ਜੀ,
1: 100 ਸਾਲ ਦੀ ਲੀਜ਼ ਸੀ, ਹੁਣ ਖਤਮ ਹੋਣ ਵਾਲੀ ਆ।
8: ਹਾਂਜੀ,
1: ਹੁਣ ਚੀਕਾਂ ਮਾਰਦਾ, ਲੀਜ਼ ਤਾਂ ਲੀਜ਼ ਹੀ, ਅਗਲੇ ਨੇ ਨਹੀਂ ਵਧਾਉਣੀ ਹੈ। ਇਹ ਗੱਲ ਹੈਗੀ ਇੰਗਲੈਂਡ ਦੀ, ਲੰਡਨ ਦੀ,
8: ਠੀਕ ਹੈ ਜੀ।
1: ਉਹ ਲੀਜ਼ ਜਿਹੜੀ ਜ਼ਮੀਨ ਜਮੂਨ ਹੈ ਜਾਂ ਜੋ ਵੀ ਆ, ਉਹ ਜਿਹੜਾ ਪ੍ਰਿੰਸ ਚਾਰਲਸ ਆ ਉਹਦੇ ਨਾਲ ਕੋਈ ਰਿਲੇਟਡ ਆ
8: ਜੀ,
1: ਇੰਡੀਅਨ ਗਵਰਨਮੈਂਟ ਨੂੰ ਚਿੱਠੀ ਪਾਈ ਆ ਵੀ ਸਾਡੀ ਲੀਜ਼ ਵਧਾਓ। ਭਲੇ ਉਹ ਮਾਨਸੋ ਖਾ ਖਾ ਕੇ ਤਰੀ ਤੇ ਤੁਹਾਡਾ ਦਿਮਾਗ ਹਿੱਲਿਆ ਹੋਇਆ, ਲੀਜ਼ ਮੇਰੇ ਨਾਲ ਕੀਤੀ ਹੈ ਤੇ ਇੰਡੀਅਨ ਗਵਰਨਮੈਂਟ ਨੂੰ ਕਹਿੰਦੇ ਵਧਾਓ। ਖੈਰ, ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰ ਚ ਪਾਬੰਦੀ ਇੱਕ ਮਹੀਨੇ ਲਈ ਹੋਰ ਵਧਾ ਦਿੱਤੀ। ਪਹਿਲਗਾਮ ਹਮਲੇ ਤੋਂ ਬਾਅਦ ਤਣਾਅ ਵਾਲੀ ਯਾਰ ਹੱਦ ਹੋ ਗਈ ਤੁਹਾਡੀ ਵੀ। ਪੁੱਛੇ ਜਿਹੜੇ ਪੈਸੰਜਰ ਜਹਾਜ਼ ਆ ਇਹਨਾਂ ਚ ਕਿਹੜਾ ਬੰਬ ਹੁੰਦੇ ਨੇ, ਉਤੋਂ ਨੀ ਲੰਘ ਲੈਣ ਤੋਂ ਕੀ ਫਰਕ ਪੈਂਦਾ। ਦੋ ਬੰਦਿਆਂ ਨੂੰ ਪੁਲਿਸ ਨੇ ਚਾਰਜ ਕੀਤਾ, ਕਰੈਸ਼ ਹੋਇਆ 23-24 ਸਾਲ ਦੇ ਔਰੰਜਵਿਲ ਨੇੜੇ, ਤੇ ਔਰੰਜਵਿਲ ਪਾਰਕ ਵਿੱਚ ਦੋ ਖਬਰਾਂ ਆਈਆਂ ਜਿਨਸੀ ਹਮਲੇ ਦੀਆਂ। ਕ੍ਰਿਊ ਰਿਸਪੋਂਡ ਕੀਤਾ, ਨੌਰਥ ਯਾਰਡ ਦੇ ਕੇਟਰਿੰਗ ਦਾ ਇੱਕ ਬਿਜ਼ਨਸ ਸੀ, ਉੱਥੇ ਅੱਗ ਲੱਗ ਗਈ। ਲਓ ਜੀ ਜਤਿੰਦਰ ਜੀ,
8: ਯੈਸ ਸਰ,
1: ਅੰਦਾਜ਼ਾ ਲਾਓ
8: ਜੀ,
1: ਅੰਦਾਜ਼ਾ ਹੀ ਲਾ ਸਕਦੇ ਹੋ, ਅੰਕੜੇ ਨੇ ਆਪਣੇ ਕੋਲੇ
8: ਜੀ ਜੀ,
1: ਕਿੰਨੇ ਬੰਦੇ ਘਰੋਂ ਕੇਟਰਿੰਗ ਕਰਦੇ ਆ ਆਪਣੇ ਟਿਫਨ ਸਰਵਿਸ ਦੀ?
8: ਇੱਕ ਘਰ ਛੱਡ ਕੇ ਦੇ ਭਾਜੀ,
1: ਇੱਕ ਨੇ ਪ੍ਰੋਪਰ ਕੀ ਕਹਿੰਦੇ ਹੁੰਦੇ ਆ
8: ਕਿਚਨ,
1: ਨਹੀਂ ਨਹੀਂ ਕਿਚਨ ਕੁਚਨ ਦਾ ਪਰਮਿਟ ਕਿੱਥੋਂ ਮਿਲਣਾ, ਮੈਨਿਊ।
8: ਅੱਛਾ, ਪੂਰਾ ਮੈਨਿਊ
1: ਜਿਹੜਾ ਜਿਵੇਂ ਆਮ ਰੈਸਟੋਰੈਂਟ 'ਚ ਮੈਨਿਊ ਆ।
8: ਹਾਂਜੀ,
1: ਇੱਕ ਦਿਨ ਹਰਪ੍ਰੀਤ ਆਈ ਇੱਥੇ
8: ਜੀ,
1: ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਹਰਪ੍ਰੀਤ, ਕਹਿੰਦਾ ਸਾਡੇ ਘਰਾਂ ਕੋਲੇ ਦੂਜੀ ਸਟਰੀਟ ਆ।
8: ਅੱਛਾ ਜੀ,
1: ਰੈਜ਼ੀਡੈਂਸ਼ੀਅਲ, ਉਹ 'ਚ ਮੈਨਿਊ ਲਾਈ ਬੈਠੇ ਆ,
8: ਪੂਰਾ ਫੁੱਲ ਫਲੱਜ ਮੈਨਿਊ।
1: ਫੇਰ ਕਹਿੰਦੇ ਕੈਨੇਡਾ ਖਰਾਬ ਕਿਉਂ ਹੋਈ ਜਾਂਦਾ, ਉਹ ਯਾਰ ਪੁੱਠੇ ਪੰਗੇ ਤਾਂ ਤੁਸੀਂ ਲੈਂਦੇ ਹੋ ਨਾ ਲਓ। ਐਨੀਵੇ, ਤੁਸੀਂ ਲਿਸਟਿੰਗ ਦੱਸ ਰਹੇ ਸੀਗੇ ਕੋਟੇਜ ਦੀ,
8: ਦੇ ਭਾਜੀ ਜਿਹੜੀ ਕੋਟੇਜ ਹੈ ਇਹਦੇ ਲਈ ਹੁਣ ਆਪਾਂ ਕੀ ਕੀਤਾ, ਕਾਫੀ ਜਿਹੜੀਆਂ ਨੇ ਕੁਆਰੀ ਸੀ ਨਾ ਦੇ ਭਾਜੀ, ਆਪਣੇ ਸਰੂਤੇ ਚਾਹੁੰਦੇ ਸੀਗੇ ਵੀ ਵੀਕਐਂਡ ਦੇ ਉੱਪਰ ਕੋਈ ਨਾ ਕੋਈ ਦਿਨ ਮਿਲ ਜਾਵੇ, ਵੀਕਐਂਡ ਦੇ ਉੱਪਰ ਕੋਈ ਨਾ ਕੋਈ ਦਿਨ ਮਿਲ ਜਾਵੇ। ਆਪਾਂ ਦੇ ਭਾਜੀ ਸੈਟਰਡੇ ਇੱਕ ਹੋਲਡ ਕੀਤਾ ਆ, ਉਹ ਸੈਟਰਡੇ ਆਪਾਂ ਓਪਨ ਹਾਊਸ ਵੀ ਲਾਵਾਂਗੇ,
1: ਠੀਕ ਹੈ?
8: ਤੇ ਉਹ ਸੈਟਰਡੇ ਆ ਜਿਹੜਾ ਦੇ ਭਾਜੀ, ਜਿੰਨੇ ਵੀ ਆਪਣੇ ਸਰੋਤੇ ਸੁਣਦੇ ਨੇ, ਜਿੰਨੇ ਵੀ ਆਪਣੇ ਕਲਾਇੰਟ ਹੁਣ ਤੱਕ ਆਪਾਂ ਨਾਲ ਕਾਲਾਂ ਹੋਈਆਂ, ਕਿਉਂਕਿ ਵੀਕਡੇ ਦੇ ਵਿੱਚ ਉਹ ਚਾਹੁੰਦੇ ਜਾ ਨਹੀਂ ਸਕਦੇ ਨਾ,
1: ਤੇ ਵੀਕਐਂਡ ਦੇ ਮੌਕਾ
8: ਹੁੰਦੀ ਆ। ਸੋ ਹੁਣ ਕੀ ਕੀਤਾ ਆਪਾਂ ਸੈਲਰ ਨਾਲ ਗੱਲ ਕਰਕੇ ਦੇ ਭਾਜੀ, ਇੱਕ ਵੀਕਐਂਡ ਆਪਾਂ ਹੋਲਡ ਕਰ ਲਿਆ,
1: ਠੀਕ ਹੈ?
8: ਉਹ ਸੈਟਰਡੇ ਨੂੰ ਆਪਾਂ ਓਪਨ ਹਾਊਸ ਵੀ ਲਾਵਾਂਗੇ, ਸੈਟਰਡੇ ਦੇ ਭਾਜੀ, ਸੈਟਰਡੇ,
1: ਠੀਕ ਹੈ?
8: ਤੇ ਕਿਉਂਕਿ ਸੰਡੇ ਫੇਰ ਚੜ ਗਈ,
1: ਹਾਂ ਹਾਂ,
8: ਸੋ ਉਹ ਸਾਰਾ ਉਦਣ ਜਾ ਕੇ ਜੇ ਕੋਈ ਵੀ ਸਾਡਾ ਸਰੋਤਾ ਲੋਕਲ ਇਥੋਂ ਬੈਂਪਟਨ ਤੋਂ ਜਾਂ ਕੈਲਟਨ ਤੋਂ ਵੌਨ ਤੋਂ
1: ਕਿਤੋਂ ਵੀ ਜਾਣਾ ਚਾਹੁੰਦੇ,
8: ਕਿਤੋਂ ਵੀ ਜਾਣਾ ਚਾਹੁੰਦੇ ਹੋਵੇ, ਖਾਸ ਕਰਕੇ ਜੇ ਤੂਰ ਭਾਈ ਸਾਡਾ ਪ੍ਰੋਗਰਾਮ ਸੁਣਦੇ ਨੇ, ਕਿਉਂਕਿ ਬਈ ਉਹਨਾਂ ਦੀ ਦੋ ਤਿੰਨ ਗੇੜੇ ਆਪਣਾ ਗੱਲਬਾਤ ਵੀ ਵੀਕਐਂਡ ਤੇ ਜਾ ਸਕਦੇ ਆ, ਕਿਉਂਕਿ ਇੱਥੇ ਕੰਮ ਉਹਨਾਂ ਦਾ ਬਿਜ਼ੀ ਹੁੰਦਾ ਨਾ,
1: ਠੀਕ ਹੈ?
8: ਸੋ ਵੀਕਐਂਡ ਦੇ ਉੱਪਰ ਅਸੀਂ ਓਪਨ ਹਾਊਸ ਲਾਉਣ ਜਾ ਰਹੇ ਹਾਂ, ਬੜੀ ਜਲਦੀ ਦੇ ਭਾਈ ਡੇਟ ਦੱਸ ਦਿਆਂਗੇ ਆਪਾਂ,
1: ਠੀਕ ਹੈ?
8: ਕਿ ਉਸ ਡੇਟ ਤੇ ਜਿੰਨੇ ਵੀ ਸਾਡੇ ਲਿਸਨ ਨੇ ਉੱਥੇ ਜਾ ਕੇ ਓਪਨ ਹਾਊਸ ਦੇਖ ਸਕਦੇ ਨੇ, ਡੇਢ ਤੋਂ ਦੋ ਏਕੜ ਚ ਕੋਟੇ ਬਣੀ ਹੈ,
1: ਠੀਕ ਹੈ?
8: 80-90 ਹਜ਼ਾਰ ਦੀ ਸਾਲ ਦੀ ਸੇਲ ਹੈ, 1300 ਏਕੜ ਦੇ ਵਿੱਚ ਸਾਰੀ ਸਬ ਡਿਵੀਜ਼ਨ ਜਿਹੜੀ ਬਣੀ ਹੈ, ਤੇ ਕੁਦਰਤ ਦੇ ਨਜ਼ਾਰੇ ਲੈਣਾ ਚਾਹੁੰਦੇ ਹੋ, ਇਸ ਜਿਹੜੀ ਕੋਟੇਜ ਆ ਤੁਸੀਂ ਸਾਲ ਦੇ ਵਿੱਚ ਇੱਕ ਮਹੀਨਾ ਡੇਢ ਮਹੀਨਾ ਆਪਣੇ ਲਈ ਰੱਖਣੀ ਚਾਹੁੰਦੇ ਹੋ, ਤਾਂ ਵੀ ਤੁਹਾਡਾ ਸਾਰੇ ਸਾਲ ਦਾ ਖਰਚਾ ਕਵਰ ਹੋਣਾ, ਕੋਈ ਮੌਰਗੇ ਕੋਲੋਂ ਦੇਣ ਦੀ ਜ਼ਰੂਰਤ ਨਹੀਂ, ਤੇ ਕੁਛ ਨਾ ਕੁਛ 2-4 ਹਜ਼ਾਰ ਦੇ ਭਾਜੀ ਬਚੇਗਾ ਇਹਦੇ ਵਿੱਚੋਂ। ਜੇ ਇਹ ਕੋਟੇਜ ਦੇਖਣਾ ਚਾਹੁੰਦੇ ਹੋ, ਇਹਦੀਆਂ ਪਿਕਚਰਾਂ ਚਾਹੀਦੀਆਂ ਨੇ, ਨੰਬਰ ਡਾਇਲ ਕਰਨਾ ਹੈ 416-265-4162-222।
1: ਤੇ ਜਿਹੜੇ ਘਰ ਦੀ ਲਿਸਟਿੰਗ ਦੱਸ ਰਹੇ ਸੀ ਕੱਲ
8: ਦੇ ਭਾਜੀ, ਨਵੇਂ ਆਪਣੇ ਕੋਲ ਮਕਾਨ ਆਏ ਨੇ, ਮੈਂ ਇੱਕ ਮਾੜੀ ਨੌਲੇਜ ਦੇ, ਕੈਲਟਨ ਦੇ ਵਿੱਚ ਇੱਕ ਨਵੀਂ ਸਬ ਡਿਵੀਜ਼ਨ ਦੇ ਭਾਜੀ ਬਣ ਜਾ ਰਹੀ ਹੈ ਮੇਫੀਲਡ ਦੇ ਉੱਪਰ, ਤੇ ਐਡਰੈਸ ਕੈਲਟਨ ਦਾ ਰਹੇਗਾ। ਇਹ ਜਿਹੜੀ ਸਬ ਡਿਵੀਜ਼ਨ ਆ ਇਹਦੇ ਵਿੱਚ ਆਪਣੇ ਕੋਲ ਟਾਊਨ ਹਾਊਸ ਆਏ ਨੇ, ਡੀਟੈਚ ਹਾਊਸ ਆਏ ਨੇ, ਜਿਹੜੇ ਟਾਊਨ ਹਾਊਸ ਆਏ ਨੇ ਇਹ ਫਰੀ ਹੋਲਡ ਨੇ, ਕੋਈ ਇਹਨਾਂ ਦੀ ਫੀਸ ਨਹੀਂ ਗੀ। ਇਹ ਜਿਹੜੇ ਟਾਊਨ ਹਾਊਸ ਨੇ 749,000 ਦੇ ਭਾਜੀ ਸਟਾਰਟ ਹੋ ਰਹੇ ਨੇ ਵਿਦ ਬੈਕ ਯਾਰਡ ਨੇ, ਸੋ ਇੱਦਾਂ ਦੇ ਟਾਊਨ ਹਾਊਸ ਲੈਣਾ ਚਾਹੁੰਦੇ ਹੋ, 2 ਸਾਲ ਦੀ ਕਲੋਜ਼ਿੰਗ ਹੈ, ਤੇ ਨਾਲ ਦੀ ਨਾਲ ਆਪਣੇ ਕੋਲ ਜਿਹੜੇ ਫਰੀ ਹੋਲਡ ਸੈਮੀ ਡਿਟੈਚ ਨੇ, ਨਵੇਂ ਬ੍ਰੈਂਡ ਨਿਊ ਡਿਟੈਚ ਤੁਸੀਂ ਸੈਮੀ ਡਿਟੈਚ ਕਦੇ ਵੀ ਨਹੀਂ ਸੋਣੇ ਹੋਣਗੇ, ਬ੍ਰੈਂਪਟਨ ਦੇ ਵਿੱਚ, ਕੈਲਟਨ ਦੇ ਵਿੱਚ ਲੋ 800 ਤੋਂ ਕਦੇ ਵੀ ਨਹੀਂ ਆਇਆ ਅੱਜ ਤੱਕ। ਸੋ ਲੋ 800 ਚ ਤੁਹਾਡੇ ਲਈ ਸੈਮੀ ਡਿਟੈਚ ਕਰਨੇ, ਜੇ ਤੁਸੀਂ ਆਪਣਾ ਘਰ ਡਾਊਨਗ੍ਰੇਡ ਕਰਨਾ ਚਾਹੁੰਦੇ ਹੋ, ਮਾਰਕੀਟ 1-1.5 ਸਾਲ ਤੱਕ ਇਦੋਂ ਹੋਰ ਬੈਟਰ ਹੋ ਜਾਣੀ ਆ, ਉਦੋਂ ਤੁਹਾਨੂੰ ਇਹਦੀ ਕਲੋਜ਼ਿੰਗ ਮਿਲੇਗੀ। ਜਿਹੜੀ HST ਰਿਬੇਟ ਆ ਸਾਰਾ ਕੁਛ ਪ੍ਰੋਪਰ ਉਹ ਵੀ ਦਿੱਤਾ ਜਾਵੇਗਾ, ਸਿਰਫ ਤੇ ਸਿਰਫ ਇੱਕ$10,000 ਡਿਪੋਜ਼ਿਟ ਦੇ ਕੇ ਤੁਸੀਂ ਇਹ ਮਕਾਨ ਬੁੱਕ ਕਰਾ ਸਕਦੇ ਹੋ। ਡੀਟੈਚ ਮਕਾਨ ਲੈਣਾ ਚਾਹੁੰਦੇ ਹੋ, 9 ਲੱਖ ਤੋਂ ਸਟਾਰਟ ਨੇ। ਨੰਬਰ ਜਿਹੜਾ ਕਮਾਉਣਾ ਉਹ ਹੈਗਾ 416-265-22। ਰਿਵੀਨ ਲਾਟ ਵੀ ਪਏ ਨੇ, ਐਕਸਟਰਾ ਜਿਹੜੇ
12: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ। ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
13: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
1: ਲੋ ਜੀ ਸਾਡੀ ਲਾਈਨ ਮਿਲ ਚੁੱਕੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦੇ ਨਾਲ, ਸੁਲਤਾਨ ਜੀ ਸਾਡੇ ਨਾਲ ਹਾਜ਼ਰ ਨੇ। ਸਰ ਜੀ ਵੈਲਕਮ ਟੂ ਦਾ ਸ਼ੋ।
19: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ ਜੀ, ਖਾਸ ਤੌਰ ਤੇ ਟੀਵੀ ਸੈਕਸ਼ਨ ਨੂੰ ਮਿਸ ਨਾ ਕਰਨਾ। ਬਹੁਤ ਲੋ ਇਨਵੈਂਟਰੀ ਰਹਿ ਗਈ ਹੈ, ਦੋ ਦੋ ਤਿੰਨ ਤਿੰਨ ਪੀਸ ਇਨ ਸਟਾਕ ਹੈ ਜੀ। 55 ਇੰਚ ਸਿਰਫ 399 ਦਾ ਦੇ ਰਹੇ ਹਾਂ ਤੇ 65 ਇੰਚ 699 ਦਾ ਮਿਲ ਜਾਏਗਾ। 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਤੇ ਜਦੋਂ ਫੀਫਾ ਵਰਲਡ ਕੱਪ ਦੀ ਗੱਲ ਕਰਦੇ ਹਾਂ ਜਾਂ ਰੈਪਟਰਸ ਦੀ ਗੱਲ ਕਰਦੇ ਹਾਂ ਜਾਂ ਬਲੂ ਜੇਸ ਗੇਮਸ ਦੀ ਗੱਲ ਕਰਦੇ ਹਾਂ, ਯਾਨੀ ਸਪੋਰਟਸ ਦੇ ਸ਼ੌਕੀਨ ਜਿਹੜੇ ਬਿਗ ਸਕਰੀਨ ਟੀਵੀ ਤੇ ਦੇਖਣਾ ਚਾਹੁੰਦੇ ਉਹਨਾਂ ਵਾਸਤੇ 85 ਇੰਚ 999 ਦਾ ਸੈਮਸੰਗ ਕੰਪਨੀ ਦਾ 85 ਇੰਚ 999 ਚ ਲੈ ਕੇ $500 ਤੁਸੀਂ 85 ਇੰਚ ਟੀਵੀ ਤੇ ਸੇਵ ਕਰ ਸਕਦੇ ਹੋ। ਤੇ 999 ਪੇ ਵੀ 6 ਮਹੀਨੇ ਚ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ। ਫ੍ਰੀ ਹੋਮ ਡਿਲੀਵਰੀ ਮਿਲੇਗੀ। 905-450-2828 ਨੰਬਰ ਹੈ। ਜਿਹੜੇ ਕਸਟਮਰ ਲਾਂਡਰੀ ਸੈਕਸ਼ਨ ਚ ਵਾਸ਼ਰ ਐਂਡ ਡਰਾਇਰ ਦੇਖ ਰਹੇ ਜੀ, ਉਹਨਾਂ ਨੂੰ ਅਲਟਰਾ ਲਾਰਜ ਕਪੈਸਿਟੀ ਦਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2500 ਵਾਲਾ 1799 ਦਾ ਮਿਲੇਗਾ। $700 ਤੁਸੀਂ ਕੱਲੇ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੋਗੇ। ਇਹ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ। ਤੇ ਲਾਂਡਰੀ ਸੈਕਸ਼ਨ ਦੇ ਨਾਲ ਨਾਲ ਕਿਚਨ ਅਪਲਾਇੰਸਿਸ ਨੂੰ ਮਿਸ ਨਾ ਕਰਨਾ, ਕਿਉਂਕਿ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਜਿਹੜਾ ਸਟੇਨਲੈਸ ਸਟੀਲ ਦਾ $2500 ਵਾਲਾ, ਉਹ ਵੀ ਤੁਹਾਨੂੰ ਅੱਜ 1799 ਦਾ ਦਿੱਤਾ ਜਾ ਰਿਹਾ। ਸਮੂਥ ਟੋਪ ਇਲੈਕਟ੍ਰਿਕ ਸਟੋਵ ਜਿਹੜਾ ਜੀ, ਉਹ ਵੀ $1200 ਵਾਲਾ ਸਿਰਫ 799 ਦਾ ਸਟੇਨਲੈਸ ਸਟੀਲ ਦਾ ਮਿਲੇਗਾ। ਤੇ ਜੇ ਟੋਲ ਟੱਬ ਦੀ ਡਿਸ਼ਵਾਸ਼ਰ ਦੀ ਗੱਲ ਕਰੀਏ ਤੇ $1000 ਵਾਲੀ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ 499, ਆਲਮੋਸਟ ਅੱਧੀ ਪ੍ਰਾਈਸ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ। ਤੇ ਫ੍ਰੀ ਹੋਮ ਡਿਲੀਵਰੀ ਹੈ। 801 Bovade Drive ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 905-450-2828 905-450-2828
1: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਥੈਂਕ ਯੂ ਸਰ।
19: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
1: ਆਲਰਾਈਟ ਸੱਜਣਾ, ਲਾਈਫ ਦਾ ਕੋਈ ਭਰੋਸਾ ਨਹੀਂ। ਦੇਅਰ ਇਜ਼ ਓਨਲੀ ਵਨ ਲਾਈਫ ਟੂ ਲਿਵ। ਐਸ਼ ਕਰੋ।
2: ਆਰ ਯੂ ਰੈਡੀ?
20: ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੈਟਰਿੰਗ ਸਟਾਰਟ ਸਿਰਫ 999 ਚ,
21: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੈਟਰਿੰਗ ਵੀ ਕਰਦੇ ਨੇ।
20: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੈਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
21: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
20: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
21: ਕਾਲ 647-429-4040
20: 647-429-4040 ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
1: ਏਅਰਪੋਰਟ ਤੇ ਕੋਟਲ ਦੇ ਕਾਰਨਰ ਤੇ ਪਲਾਜ਼ਾ ਹੈ, ਉਸ ਪਲਾਜ਼ੇ ਚ ਟਰਟਲ ਜੈਕ ਹੈ। ਉਸੇ ਹੀ ਪਲਾਜ਼ੇ ਚ ਹੈ ਜੀ ਜਨਕ ਜੁਵੈਲਰ। ਸੋਨਾ ਚਾਂਦੀ ਗਹਿਣੇ ਗੱਟੇ ਲੈਣ ਤੋਂ ਪਹਿਲਾਂ ਜਾਂ ਵੇਚਣ ਤੋਂ ਪਹਿਲਾਂ ਇੱਕ ਵਾਰ ਇਹਨਾਂ ਕੋਲ ਚੱਕਰ ਜ਼ਰੂਰ ਲਾ ਲਿਓ, ਜਨਕ ਜੁਵੈਲਰ। ਆਸਟ੍ਰੇਲੀਆ ਪ੍ਰਧਾਨ ਮੰਤਰੀ ਨੇ ਪਾਕਿਸਤਾਨੀ ਪੁਲਿਸ ਵੱਲੋਂ ਗੋਲੀ ਮਾਰ ਕੇ ਹੱਤਿਆ ਕੀਤੀ ਲੜਕੀ ਦੀ, ਕਹਿੰਦੇ ਜਾਂਚ ਕਰੋ। $1 million ਦੀ ਗੱਲ ਕੀਤੀ ਸੀ, ਮੇਰੇ ਵਰਗਾ ਗਿਆ।
8: ਹਾਂਜੀ,
1: ਕਹਿੰਦਾ ਜੀ ਆ ਲਓ ਲਾਟਰੀ ਟਿਕਟ ਚੈੱਕ ਕਰਿਓ।
8: ਹਾਂਜੀ,
1: ਉਹਨੇ ਚੈੱਕ ਕੀਤਾ, ਗਰਵੇ ਛੱਡਦਾ, ਕਹਿੰਦਾ $40 ਨਿਕਲਿਆ, ਕਹਿੰਦਾ ਚੱਲ $40 ਦੇ। ਉਹ $40 ਲੈ ਕੇ ਬੰਦਾ ਗੋਰਾ ਤਰੇ ਚਲਿਆ ਗਿਆ, ਨਿਕਲੀ ਸੀ $1 million ਦੀ ਲਾਟਰੀ ਟਿਕਟ, ਫੇਰ ਕੱਢਿਆ ਚਲਿਆ ਗਿਆ, ਕਹਿੰਦਾ ਜੀ ਆ ਲਓ $1 million। ਉਹਨਾਂ ਕੈਮਰੇ ਚੈੱਕ ਕੀਤੇ, ਫੜ ਲਿਆ। ਫੇਰ ਇਹ ਵੀ ਇੰਡੀਅਨ ਹੈ ਨੀਰਾ ਪਟੇਲ
8: ਦੇ ਭਾਜੀ। ਜਦੋਂ ਫੋਰ ਐਗਜ਼ਾਮਪਲ ਜੇ $1 million ਨਿਕਲਦਾ, ਉਹ ਜਿਹੜਾ ਆਪਾਂ ਜਦੋਂ ਕਰਦੇ ਹਾਂ ਲੋਟਰੀ ਦੇ ਉੱਪਰ ਜਾਣੀ ਆ, ਉਹ ਸਾਊਂਡ ਡਿਫਰੈਂਟ ਨੇ ਭਾਈ, ਕੁਛ ਨਾ ਕੁਛ ਜਾਣੀ ਕਿ ਬਜਰੂ ਆਣਾ
1: ਨਿਕਲੇ ਨੀ ਇੰਨਾ ਕਰੇ ਸਾਊਂਡ ਦੇ ਉੱਤੇ ਕਿਹੜੀ ਆ। ਪਰ ਇਹ ਚੀਜ਼
8: ਮੈਕਸਿਮਮ ਕਿੰਨੇ ਕਰਦੇ ਭਾਈ, ਮੈਕਸਿਮਮ ਕਿੰਨੇ ਤੁਹਾਡੇ ਅੱਜ ਤੱਕ ਜੇ ਤੁਸੀਂ?
1: 25000
8: 25000 ਹਨਾ,
1: 2009 ਚ ਨਿਕਲੇ ਸੀ, ਉਹ ਤੋਂ ਵੱਧ ਫੇਰ ਪਾ ਚੁੱਕਿਆ। ਭਾਰਤ ਦੀ ਜੇਤੂ ਲਾਟਰੀ ਟਿਕਟ ਚੋਰੀ ਕੀਤੀ ਤੇ ਕੈਸ਼ ਤਾਂ ਨਹੀਂ ਹੋਈ। ਖੈਰ, 50 ਡਿਗਰੀ ਦੀ ਗਰਮੀ ਵਿੱਚ ਸਾਈਕਲ ਸਵਾਰ ਰਾਨੀ ਤੇਲ ਦੀ ਤਸਕਰੀ ਕਰ ਰਹੇ ਨੇ ਘਰ ਦੇ। ਅੱਛਾ, ਘਰ ਦੇ ਅੰਦਰ ਜੁੱਤੀ ਪਾ ਕੇ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ? ਤੁਸੀਂ ਬਾਹਰੋਂ ਗਏ ਹੋ, ਜੁੱਤੀ ਪਾ ਕੇ ਅੰਦਰ ਜਾਣਾ ਚਾਹੀਦਾ ਕਿ ਨਹੀਂ?
8: ਨਹੀਂ ਭਾਜੀ।
1: ਤੁਸੀਂ ਕੀ ਕਹਿੰਦੇ ਹੋ ਭਾਜੀ?
25: ਨਹੀਂ ਜੀ।
1: ਇੰਗਲੈਂਡ ਚ ਜਾਂਦੀ ਅੰਦਰ ਜੁੱਤੀ ਪਾ ਕੇ ਦਿਮਾਗ ਲਿਆ ਜਾਂ ਆਪਣਾ ਲਿਆ
8: ਉੱਥੇ ਇੰਗਲੈਂਡ ਚ ਟਾਇਲਸ ਵਗੈਰਾ ਲੱਗੀਆਂ ਨੇ ਕੀ ਉਹਨਾਂ ਦੇ ਕੀ ਆਪਣੇ
1: ਕਾਰਪਟ ਵੀ ਹੁੰਦਾ
8: ਅੱਛਾ ਜੀ
1: ਘਰ ਦੇ ਅੰਦਰ ਜੁੱਤੀ ਪਾ ਕੇ ਜਾਣਾ ਸਿਹਤ ਲਈ ਹਾਨੀਕਾਰਕ ਹੈ ਕੁਐਸਚਨ ਮਾਰਕ ਪਾਇਆ ਹੁਣ ਜੀ ਭਾਖੜਾ ਡੈਮ ਤੇ ਸਤਲੁਜ ਵਿੱਚ 8,000 ਕਿਊਸਿਕ ਪਾਣੀ ਛੱਡਿਆ ਗਿਆ ਅਲਰਟ ਜਾਰੀ ਟੈਕਸਸ ਹਾਈਵੇ ਤੇ ਛੋਟੇ ਜਹਾਜ਼ ਦਾ ਹਾਦਸਾ ਗ੍ਰਸਤ ਹੋ ਗਿਆ ਤੇ ਜਿਹੜੇ ਆਮ ਰਾਹ ਗਈ ਸੀ ਉਹ ਭੱਜ ਕੇ ਜਾ ਕੇ ਉਹਨਾਂ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਇੱਕ ਮਰ ਗਿਆ ਵਿਨੀਪਿਗ ਵਿੱਚ ਜੰਮੇ ਕੈਨੇਡੀਅਨ ਨੂੰ 7 ਮਹੀਨੇ ਨਰਕ ਵਿੱਚ ਰਹਿਣਾ ਪਿਆ ਅਮਰੀਕਾ ਚ ਇਮੀਗ੍ਰੇਸ਼ਨ ਰਾਸਤ ਵਿੱਚ ਰੱਖਿਆ ਗਿਆ ਪੈਰਿਸ ਚ ਅੱਗ ਲੱਗ ਗਈ ਧੂੰਆਂ ਦੂਰ ਦੂਰ ਤੱਕ ਦੇਖਣ ਨੂੰ ਮਿਲਿਆ ਹਿੰਦੁਸਤਾਨ ਚ ਮੌਨਸੂਨ ਕਮਜ਼ੋਰ ਹੈ ਦੇਸ਼ ਦੇ 40% ਹਿੱਸੇ ਵਿੱਚ ਮੀਂਹ ਦੀ ਘਾਟ ਹੈ ਰਾਜਸਥਾਨ ਮੱਧ ਪ੍ਰਦੇਸ਼ ਗੁਜਰਾਤ ਕਰਨਾਟਕਾ ਵਿੱਚ ਬੱਦਲ ਨਹੀਂ ਹੈਗੇ ਤੇਲੰਗਾਨਾ ਚ ਜਿਹੜਾ ਮੌਨਸੂਨ ਆ ਉੱਥੇ ਫਸਿਆ ਹੋਇਆ ਨਿਕਲਿਆ ਨੀ ਮੁੜ ਕੇ 7 ਦਿਨ ਹੋ ਗਏ
8: ਓਕੇ
1: ਅੱਛਾ ਹਰਪਾਲ ਜੀ ਤੁਸੀਂ ਅਜੇ ਇੱਥੇ ਰਹਿਣਾ ਹੈਗਾ 2 ਵਜੇ ਤੱਕ ਤੁਹਾਡੀ ਅੱਜ ਇੱਥੇ ਡਿਊਟੀ ਲੱਗਣੀ ਹੈ
14: ਹਾਂਜੀ
1: ਤੇ ਇਸ ਤੋਂ ਪਹਿਲਾਂ ਕਿ ਕਿਰਨ ਆਵੇ ਮੇਰਾ ਮਾਈਕ ਖੋਲੇ ਕੀ ਕਹਿਣਾ ਚਾਹੋਗੇ ਹੋਰ
14: ਹਾਂਜੀ ਲਾਸਟ ਦੇ ਵਿੱਚ ਆਪਾਂ ਕਹਿੰਦੇ ਹਾਂ ਕਲਾਇੰਟਸ ਨੂੰ ਜੇ ਤੁਹਾਡਾ ਕੋਈ ਵੀ ਇੰਸ਼ੋਰੈਂਸ ਦੇ ਰਿਗਾਰਡਿੰਗ ਕੁਐਸਚਨ ਹੈਗਾ ਚਾਹੇ ਉਹ ਲਾਈਫ ਇੰਸ਼ੋਰੈਂਸ ਆ ਡਿਸੇਬਿਲਟੀ ਆ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈਗੀ ਆ ਬੱਚਿਆਂ ਦਾ ਐਜੂਕੇਸ਼ਨ ਪਲਾਨ ਆ ਬੱਚਿਆਂ ਦੀ ਇੰਸ਼ੋਰੈਂਸ ਆ RRSP ਆ TFSA ਆ FHSA ਆ ਜਾਂ RDSP ਪਲਾਨ ਜਿਹੜਾ ਡਿਸੇਬਿਲਟੀ ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ ਆ ਉਹ ਓਪਨ ਕਰਾਉਣਾ ਆ ਤਾਂ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਤੇ ਮੇਰਾ ਫੋਨ ਨੰਬਰ ਹੈਗਾ ਜੀ 6476579000 ਜੇ ਤੁਸੀਂ ਆਪਣੀਆਂ ਪਾਲਿਸੀਆਂ ਪੁਰਾਣੀਆਂ ਪਾਲਿਸੀਆਂ ਨੂੰ ਰੀਵਿਊ ਕਰਾਉਣਾ ਹੈਗਾ ਤਾਂ ਵੀ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਫੋਨ ਨੰਬਰ 6476579000
1: ਅਭਿਸ਼ੇਕ ਜੀ ਵੈਲਕਮ ਟੂ ਦ ਸ਼ੋਅ ਸਰ
15: ਸਤਿ ਸ਼੍ਰੀ ਅਕਾਲ ਦੇਵਾ ਜੀ ਮੈਂ ਅਭਿਸ਼ੇਕ ਰਿਅਲਟਰ ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ ਡੀਟੈਚਡ ਕਾਰ 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ 2 ਕਾਰ ਗਰਾਜ 4 ਗੱਡੀਆਂ ਦੀ ਪਾਰਕਿੰਗ ਰੈਨੋਵੇਟਡ ਕਿਚਨ ਐਂਡ ਬਾਥਰੂਮਸ $4,500 ਰੈਂਟ ਕੈਸ਼ ਫਲੋ ਪੋਜ਼ਿਟਿਵ ਸਿਰਫ ਔਰ ਸਿਰਫ 7,95,000 ਦੇ ਅੰਦਰ ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ 1 ਬੈਡਰੂਮ ਪਲੱਸ ਡੈਨ 1 ਪਾਰਕਿੰਗ 1 ਲੋਕਰ ਦਾ ਕੌਂਡੋ ਬ੍ਰਾਂਡ ਨਿਊ 5,90,000 ਦੀ ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ ਪਾਈ ਸ਼ੇਪ ਪਲਾਟ 120 ਫੀਟ ਡੀਪ 115 ਫੀਟ ਵਾਈਡ ਐਟ ਦਾ ਬੈਕ 10 ਗੱਡੀਆਂ ਦੀ ਪਾਰਕਿੰਗ $6,000 ਰੈਂਟ ਐਕਸਲੈਂਟ ਲੋਕੇਸ਼ਨ 5 ਬੈਡਰੂਮਸ ਬਣੇ ਹੋਏ ਨੇ ਜੀ ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000 6477-792-7000 ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ ਸਿਰਫ ਔਰ ਸਿਰਫ 4,99,000 ਦੇ ਅੰਦਰ ਬ੍ਰਾਂਡ ਨਿਊ ਬਿਲਡਿੰਗ ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ ਓਨਲੀ 500 ਸਟਾਰਟਿੰਗ ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000 6477-792-7000 ਤੇ ਜੇ ਤੁਸੀਂ ਸੈਲਰ ਹੋ ਤੁਸੀਂ ਆਪਣੀ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰਾਪਰਟੀਜ਼ ਐਂਡ ਗੁੱਡ ਡੀਲਸ ਮੈਨੂੰ ਹੁਣੇ ਕਾਲ ਕਰੋ 647-792-7000 6477-792-7000
17: ਕੋਈ ਨਾ ਅੱਜ ਤੇਰੀ ਤਰੀ ਬਣਾਉ ਮੈਂ ਚਾਪਾ ਕੇ ਚੰਗਾ ਰਾੜਾ ਲਾਉ
22: ਕਿਉਂ ਇਹਦੇ ਮਗਰ ਪਏ ਹੋ ਤੁਸੀਂ ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ ਰੇ ਲੋਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ 905-450-2800
1: ਜਤਿੰਦਰ ਜੀ ਜੇ ਮੈਂ ਛੋਟਾ ਵੱਡਾ ਕੋਈ ਰੈਸਟੋਰੈਂਟ ਖੋਲਣਾ ਹੋਵੇ ਉਹਦਾ ਕੋਈ ਇੰਤਜ਼ਾਮ ਹੈ
8: ਦੇਵ ਭਾਜੀ ਵੈਸਟਵੁੱਡ ਮਾਲ ਦੇ ਵਿੱਚ ਆਪਣੇ ਕੋਈ ਰੈਸਟੋਰੈਂਟ ਆਇਆ ਸੀ ਇਹਦੇ ਉੱਪਰ
1: ਅੱਛਾ ਆਲਰੇਡੀ ਹੈਗਾ
8: ਆਲਰੇਡੀ ਹੈਗਾ ਦੇਵ ਭਾਜੀ
1: ਕਿਹੜਾ ਰੈਸਟੋਰੈਂਟ ਹੈ ਇੰਡੀਅਨ
8: ਰੈਸਟੋਰੈਂਟ ਦੇਵ ਭਾਜੀ ਇਹਦੇ ਵਿੱਚ ਜੇ ਕਿਸੇ ਨੇ ਕੁਝ ਵਰਮਾ ਆਪਣਾ ਖੋਲਣਾ ਜਾਂ ਕੁਝ ਹੋਰ ਕਨਵਰਟ ਕਰਨਾ ਕੋਈ ਵੀ ਚੀਜ਼ ਕਰਨਾ ਚਾਹੁੰਦੇ ਹੋ
1: ਆਲਰੇਡੀ ਚੱਲਦਾ ਇਹਨੂੰ ਚਲਾਈ ਚਲੋ ਚਵਾਨੀ ਜੇਬ ਚ ਪਾਈ ਚਲੋ
8: ਕਈ ਵਾਰੀ ਦੇਵ ਭਾਜੀ ਕਈ ਸਪੈਸ਼ਲ ਰਿਕੁਆਇਰਮੈਂਟਸ ਹੁੰਦੀਆਂ ਵੀ ਯਾਨੀ ਕਿ ਸਾਰੇ ਹੀ ਸਪੈਸ਼ਲ ਆ ਕੋਈ ਤਵਾ ਚਿਕਨ ਦੇ ਲਈ ਸਪੈਸ਼ਲ ਆ ਕੋਈ ਕਿਸੇ ਚੀਜ਼ ਲਈ ਵਧੀਆ ਆ ਕੋਈ ਵੀ ਆਪਣਾ ਕੰਮ ਉੱਥੇ ਖੋਲਣਾ ਚਾਹੁੰਦੇ ਹੋਵੇ ਬਹੁਤ ਪਿਆਰੀ ਲੋਕੇਸ਼ਨ ਆ ਇਹ ਅੰਦਰ ਨਹੀਂ ਮਾਲ ਦੇ ਬਾਹਰ ਆ
1: ਅੱਛਾ
8: ਕਿਉਂਕਿ ਕਈ ਹੁੰਦੇ ਆ ਦੇ ਭਾਈ ਅੰਦਰ ਜਾਣਾ ਪੈਂਦਾ ਮਾਲ ਦੇ
1: ਇਹਦਾ ਐਂਟਰੈਂਸ ਅੰਦਰੋਂ ਵੀ ਹੈਗਾ
8: ਅੰਦਰੋਂ ਵੀ ਹੈਗਾ ਬਾਹਰ ਦੀ ਵੀ ਹੈਗਾ
1: ਉਹ ਬਿਊਟੀਫੁਲ ਫੇਰ ਤਾਂ ਲੇਟ ਵੀ ਖੋਲ ਸਕਦੇ ਆ
8: ਜੀ ਦੇ ਭਾਈ ਲੇਟ ਤੱਕ ਵੀ ਖੋਲ ਸਕਦੇ ਹੋ ਇਹ ਜਿਹੜਾ ਹੈਗਾ ਰੈਸਟੋਰੈਂਟ ਇਹਨੂੰ ਤੁਸੀਂ ਲੈਣਾ ਚਾਹੁੰਦੇ ਹੋ ਚੱਲਦਾ ਚਲਾਇਆ ਬਿਜ਼ਨਸ ਹੈ ਸੈਲਰ ਮੋਟੀਵੇਟ ਨੇ ਨੰਬਰ ਸਾਡਾ 416-265-2222 ਨਵੇਂ ਘਰ ਬੁੱਕਣਾ ਚਾਹੁੰਦੇ ਹੋ 7 ਲੱਖ ਤੋਂ ਸਟਾਰਟ ਹੋ ਰਹੇ ਨੇ ਕੈਲਡਨ ਦੇ ਵਿੱਚ 2026 ਦੀ ਕਲੋਜ਼ਿੰਗ ਹੈ 416-265-2222 ਕੋਟਨ ਲੈਣਾ ਚਾਹੁੰਦੇ ਹੋ ਤਾਂ ਵੀ ਨੰਬਰ ਇੱਕ ਵਾਰ 416-265-2222
1: ਲੋ ਜੀ ਕਿਰਨ ਵੀ ਸਟੂਡੀਓ ਚ ਆ ਚੁੱਕੇ ਨੇ ਤੇ ਆਪਦੀ ਤਿਆਰੀ ਕਰ ਰਹੇ ਨੇ ਤੀਆਂ ਨੇ ਮੇਲੇ ਪ੍ਰੋਪਰ ਜਾਣਕਾਰੀ ਦਿੱਤੀ ਜਾਏਗੀ ਸਾਡੇ ਨਾਲ ਸੰਪਰਕ ਵਾਲੇ ਨੰਬਰ ਨੇ 416-677-0609 ਉੱਪਰ ਵਾਲੇ ਦਾ ਦੁਆ ਕਰਮ ਰਿਹਾ ਫਿਰ ਮਿਲਾਂਗੇ ਡੇਵ ਟਾਵਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ
0: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ। ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
4: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
0: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
16: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
0: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
16: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
18: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
23: ਨਹੀਂ ਨਹੀਂ,
18: ਤੂੰ ਚੋਰ ਹੈਂ,
23: ਧੋਖੇਬਾਜ਼ ਹੈਂ, ਕੰਪਨੀ ਨਾਲ ਧੋਖਾ ਕੀਤਾ ਹੈਂ,
25: ਚੋਰ ਹੈਂ ਤੂੰ। ਕ੍ਰਿਮੀਨਲ ਡਿਫੈਂਸ ਲਾਇਰ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੇਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੋਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ। ਕਾਲ 647-871-5000, 647-871-5000।
26: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾਅ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ 'ਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੂਅਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616, 647-446-1616।
27: 4162652222, J Gundam, call 416-265-2222.
28: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
29: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
30: Radio. This is Watno Dur Radio.
31: Watno Dur Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ, ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ, ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋ ਦੂਰ ਰੇਡੀਓ।
30: This is Watno Dur Radio.

ਗੁੱਡ ਆਫਟਰਨੂਨ, ਸਤਿ ਸ਼੍ਰੀ ਅਕਾਲ ਜੀ, ਵਤਨ ਦੂਰ ਦੇ ਸਾਰੇ ਪਿਆਰ ਪ੍ਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਪ੍ਰੇ ਸਤਿ ਸ਼੍ਰੀ ਅਕਾਲ ਜੀ, ਔਰ ਉਮੀਦ ਕਰਦੇ ਹਾਂ ਕਿ ਸਾਡੇ ਸਾਰੇ ਲਿਸਨਰਸ ਜਿੱਥੋਂ ਵੀ ਸਾਨੂੰ ਸੁਣ ਰਹੇ ਬਹੁਤ ਵਧੀਆ ਹੋਣਗੇ, ਭਾਵੇਂ ਗੱਡੀਆਂ 'ਚੋਂ, ਕਾਰਾਂ ਤੋਂ ਜਾਂ ਕੰਮਾਂ ਕਾਰਾਂ ਤੋਂ ਤੁਸੀਂ ਸਾਨੂੰ ਜਿਹੜਾ ਜੀ ਇਸ ਟਾਈਮ ਸੁਣ ਰਹੇ ਹੋ, ਔਰ ਬਿਲਕੁਲ ਜੀ ਸਾਨੂੰ ਦੱਸ ਵੀ ਸਕਦੇ ਹਾਂ ਕਿ ਤੁਸੀਂ ਕਿੱਥੋਂ ਕਿੱਥੋਂ ਜਿਹੜਾ ਜੀ ਸਾਨੂੰ ਇਸ ਟਾਈਮ ਸੁਣ ਰਹੇ ਹਾਂ, ਸਾਡੀ ਆਵਾਜ਼ ਤੁਹਾਡੇ ਤੱਕ ਕਿੱਥੇ ਤੱਕ ਪਹੁੰਚ ਰਹੀ ਆ। ਇੱਕ ਘੰਟੇ ਦਾ ਜਿਹੜਾ ਜੀ ਆਪਣਾ ਸਾਥ ਹੈਗਾ, ਉਹਦੇ ਵਿੱਚ ਆਪਾਂ ਤੁਹਾਨੂੰ ਜਿਹੜਾ ਜੀ ਤੀਆਂ ਦੇ ਮੇਲੇ ਦੀ ਜਾਣਕਾਰੀ ਦੇਵਾਂਗੇ, ਕੁਛ ਕੁ ਜਿਹੜਾ ਜੀ ਗੀਤਾਂ ਦੇ ਨਾਲ ਤੁਹਾਡੇ ਜਿਹੜੇ ਜਿਹੜੇ ਸਿੰਗਰ ਜਿਹੜੇ ਜੀ ਇਸ ਵਾਰੀ ਤੀਆਂ ਦੇ ਮੇਲੇ 'ਤੇ ਪਰਫਾਰਮ ਕਰਨ ਪਹੁੰਚ ਰਹੇ ਆ, ਉਹਨਾਂ ਦੇ ਗੀਤ ਸੰਗੀਤ ਦੇ ਨਾਲ ਮਨੋਰੰਜਨ ਵੀ ਕਰਾਂਗੇ, ਨਾਲ ਦੀ ਨਾਲ ਜਿਹੜਾ ਹੈ ਜੀ ਕੁਛ ਕੁ ਸਪੋਂਸਰਸ ਦੇ ਮੈਸੇਜਸ ਅਤੇ ਕਿਹੜੇ ਕਿਹੜੇ ਜਿਹੜੇ ਜੀ ਗਿਫਟਸ ਉੱਥੇ ਤੁਹਾਨੂੰ ਤੀਆਂ ਦੇ ਮੇਲੇ 'ਤੇ ਮਿਲ ਸਕਦੇ ਆ, ਉਹਦੀ ਵੀ ਜਿਹੜੀ ਜੀ ਗੱਲਬਾਤ ਅਸੀਂ ਤੁਹਾਡੇ ਨਾਲ ਅੱਜ ਕਰਾਂਗੇ। ਔਰ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਨੰਬਰ 9057990999 'ਤੇ ਜਿਹੜੀ ਜੀ ਹੋ ਸਕਦੀ ਹੈ। ਵੈਦਰ ਰਿਪੋਰਟ ਸਾਂਝੀ ਕਰਦੇ ਹੋਏ ਦੱਸ ਦੇਵਾਂ ਕਿ ਅੱਜ ਦਾ ਵੈਦਰ ਜਿਹੜਾ ਜੀ 20 ਡਿਗਰੀ ਹੈਗਾ ਆ, ਔਰ ਜਿਹੜਾ ਜੀ ਮੀਂਹ ਦੇ ਅੱਜ ਜਿਹੜੇ ਆ ਜੀ ਸ਼ਾਮ ਨੂੰ ਚਾਂਸਿਸ ਹੈਗੇ ਆ। ਸੋ ਇਹ ਸੀਗੀ ਥੋੜ੍ਹੀ ਜੀ ਵੈਦਰ ਰਿਪੋਰਟ, ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ ਸਮੋਸਾ ਐਂਡ ਸਵੀਟ ਫੈਕਟਰੀ, ਵੁੱਡ ਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਸਾਥ ਹੈਗਾ ਜੀ, ਨਾਲ ਦੀ ਨਾਲ ਹਰਪ੍ਰੀਤ ਸੈਣੀ ਜੀ ਫਰੋਮ ਟੌਪ ਚੋਇਸ ਇੰਸ਼ੋਰੈਂਸ, ਉਹਨਾਂ ਦਾ ਵੀ ਜਿਹੜਾ ਜੀ ਸਾਥ ਹੈਗਾ ਆ, ਨਾਲ ਦੀ ਨਾਲ ਸਿੰਗਾਪੁਰ ਜਵੈਲਰ। ਬਿਲਕੁਲ ਜੀ, ਸਿੰਗਾਪੁਰ ਜਵੈਲਰ 'ਤੇ ਵੀ ਤੀਆਂ ਦੇ ਮੇਲੇ ਦੀਆਂ ਟਿਕਟਾਂ ਅਵੇਲੇਬਲ ਹੈਗੀਆਂ। ਟਿਕਟਾਂ ਅਵੇਲੇਬਲ ਦੇ ਨਾਲ ਜਿਹੜਾ ਜੀ ਦੱਸ ਦਈਏ ਕਿ ਜਦੋਂ ਤੁਸੀਂ ਟਿਕਟ ਪਿਕ ਕਰੋਗੇ, $30 ਦੀ ਜਿਹੜੀ ਜੀ ਟਿਕਟ ਹੈਗੀ ਹੈ, ਨਾਲ ਦੀ ਨਾਲ ਤੁਹਾਨੂੰ ਜਿਹੜਾ ਜੀ ਇੱਕ ਨੋਜ਼ ਪਿੰਨ ਬਿਲਕੁਲ ਫ੍ਰੀ

तो बिल्कुल जी, बहुत सारे जड़े जी तिया दे मेरे ते गिफ्ट्स होने आ। नाल नाल कटारिया टूर्स एंड ट्रेवल ने भी जड़े जी अज दे प्रोग्राम नू स्पॉन्सर किया हैगा। सस्तिया हवाई टिकटा लेना चाहने, चाहे तुसी जड़ा जी पंजाब नू जाना है, भावे अमृतसर नू, दिल्ली, बॉम्बे, या तुसी पाकिस्तान जड़ा जी जाना चाहने आ, लाहौर जाना, कराची जाना, इस्लामाबाद जाना, तो बिल्कुल जी गलबात कटारिया टूर्स एंड ट्रेवल नाल हो सकती है। 9056178120 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹੈਗੇ ਆ। ਸੋ ਲਾਉਂਦੇ ਇੱਕ ਪਿਆਰਾ ਜਿਹਾ ਗੀਤ ਤੇ ਉਹਦੇ ਬਾਅਦ ਜਿਹੜੀ ਜੀ ਆਪਾਂ ਅਗਲੀ ਗੱਲਬਾਤ ਕਰਾਂਗੇ। ਔਰ ਨਾਲ ਦੀ ਨਾਲ ਜਿਹੜਾ ਜੀ ਗੀਤ ਮੈਂ ਲਾਉਣ ਚੱਲੀ ਹੈਗੀ ਆ ਉਹ ਹੈਗਾ ਜੈਸਮੀਨ ਅਖਤਰ ਦਾ, ਜਿਹੜੇ ਕਿ ਪਹਿਲੀ ਵਾਰੀ ਕੈਨੇਡਾ ਦੀ ਧਰਤੀ ਤੇ ਜਿਹੜਾ ਜੀ ਤੀਆਂ ਦੇ ਮੇਲੇ, ਵਤਨੋਂ ਦੂਰ ਤੀਆਂ ਦੇ ਮੇਲੇ ਤੇ ਜਿਹੜਾ ਜੀ ਪਰਫਾਰਮ ਕਰਨ ਪਹੁੰਚ ਰਹੇ ਨੇ। ਸੋ ਬਿਲਕੁਲ ਜੀ ਆਓ ਸੁਣਦੇ ਹਾਂ ਪਿਆਰਾ ਜਿਹਾ ਗੀਤ।

ਬਿਲਕੁਲ ਜੀ, ਮੈਂ ਕਰਕੇ ਫਲਾਈ ਆਵਾਂ ਬਿਲਕੁਲ ਜੀ। ਔਰ ਜੈਸਮੀਨ ਅਖਤਰ ਜਿਹੜਾ ਜੀ ਤੁਹਾਨੂੰ ਪਰਫਾਰਮ ਕਰਨ ਨੂੰ ਜਿਹੜਾ ਜੀ ਇੰਤਜ਼ਾਰ ਤੁਹਾਡਾ ਸਾਰਿਆਂ ਦਾ ਕਰ ਰਿਹਾ, ਸਾਡੀਆਂ ਜਿੰਨੀਆਂ ਵੀ ਭੈਣਾਂ ਜਿੰਨੀਆਂ ਵੀ ਜਿਹੜੀਆਂ ਜੀ ਸਾਡੀਆਂ ਮਾਵਾਂ ਸੁਣ ਰਹੀਆਂ, 21 ਜੂਨ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ, ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਸ਼ੇਰ ਆਟੇ ਵੱਲੋਂ ਜਿਹੜਾ ਜੀ ਸੋਨੇ ਦੇ ਬਿਸਕਿਟ, ਸੋਨੇ ਦੇ ਬਾਹਰ ਉਹਨਾਂ ਨੇ ਜਿਹੜੀਆਂ ਜੀ ਕੱਢਣੀਆਂ ਹੈਗੀਆਂ, ਉਹਨਾਂ ਨੇ ਰੋਟੀ ਮੇਕਿੰਗ ਦਾ ਕੰਪੀਟੀਸ਼ਨ ਜਿਹੜਾ ਜੀ ਕਰਨਾ। ਜਦੋਂ ਤੁਸੀਂ ਐਂਟਰ ਕਰੋਗੇ ਤੇ ਹਾਲ ਦੇ ਵਿੱਚ ਪਹਿਲਾ ਸਟਾਲ ਜਿਹੜਾ ਜੀ ਸ਼ੇਰ ਆਟੇ ਦਾ ਹੀ ਫਰੰਟ ਤੇ ਤੁਹਾਨੂੰ ਮਿਲੂਗਾ, ਤੇ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਜਿਹੜੇ ਜੀ ਗਿਫਟ ਕਾਰਡ ਕੱਢਣੇ ਆ। ਨਾਲ ਦੀ ਨਾਲ ਟਰਕਿਸ਼ ਏਅਰਲਾਈਨ ਵੱਲੋਂ ਜਿਹੜੀਆਂ ਜੀ 2 ਰਿਟਰਨ ਟਿਕਟਸ ਇੰਡੀਆ ਦੀ ਉਹਨਾਂ ਨੇ ਡਰਾ ਦੇ ਵਿੱਚ ਕੱਢਣੀਆਂ ਹੈਗੀਆਂ, ਔਰ ਤੁਸੀਂ ਡਰਾ ਦੇ ਵਿੱਚ ਆਪਣਾ ਨਾਮ ਪਾ ਸਕਦੇ ਆ। ਜਦੋਂ ਮਰਜ਼ੀ ਜਾ ਕੇ ਜਦੋਂ ਮਰਜ਼ੀ ਤੁਸੀਂ ਜਿਹੜਾ ਜੀ ਇੰਡੀਆ ਤੋਂ ਵਾਪਸ ਆ ਸਕਦੇ ਆ। ਔਰ ਨਾਲ ਦੀ ਨਾਲ ਪ੍ਰਾਈਮ ਇੰਟਰਨੈਸ਼ਨਲ ਕਾਲਜ, ਬਿਲਕੁਲ ਜੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਵੱਲੋਂ ਜਿਹੜੇ ਆ ਜੀ ਬਹੁਤ ਸਾਰੇ ਆਈਪੈਡ, ਬਹੁਤ ਸਾਰੇ ਟੈਬਲੇਟਸ ਤੇ ਹੋਰ ਵੀ ਬਹੁਤ ਸਾਰੇ ਜਿਹੜੇ ਜੀ ਇਹਨਾਂ ਨੇ ਇੱਕ ਸਰਪ੍ਰਾਈਜ਼ਿੰਗ ਗਿਫਟ ਜਿਹੜੇ ਜੀ ਬੰਪਰ ਪ੍ਰਾਈਜ਼ ਵੀ ਤੁਹਾਨੂੰ ਦੇਣੇ ਆ। ਨਾਲ ਦੀ ਨਾਲ ਇਹਨਾਂ ਨੇ ਜਿਹੜੀਆਂ ਜੀ ਕੱਲ ਕੁਸ਼ਕ ਤੀਆਂ ਦੇ ਮੇਲੇ ਦੀਆਂ ਟਿਕਟਾਂ ਮੁਫਤ ਦਿੱਤੀਆਂ ਸੀ, ਸੋ ਅੱਜ ਵੀ ਜਿਹੜਾ ਜੀ ਅਸੀਂ ਤੀਆਂ ਦੇ ਮੇਲੇ ਦੀਆਂ ਕੁਸ਼ਕ ਟਿਕਟਾਂ ਉਹਨਾਂ ਵੱਲੋਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਵੱਲੋਂ ਬਿਲਕੁਲ ਜੀ ਮੁਫਤ ਦੇਣ ਵਾਲੇ ਆ। ਔਰ ਨਾਲ ਦੀ ਨਾਲ ਰਾਣੋ ਬੁਟੀਕ ਵੱਲੋਂ ਬਹੁਤ ਸਾਰੇ ਸੋਹਣੇ ਸੋਹਣੇ ਸੂਟ, ਵੈਂਕੂਵਰ ਕਲੋਥ ਹਾਊਸ ਵੱਲੋਂ ਨਰਿੰਦਰ, ਪੰਜਾਬ ਟੈਕਸਟਾਈਲ ਵੱਲੋਂ ਬਹੁਤ ਸਾਰੇ ਜਿਹੜੇ ਜੀ ਗਿਫਟ ਸੋਹਣੇ, ਸਿੰਗਾਪੁਰ ਜਵੈਲਰ, ਟੈਲੀਟੈਮ ਇਲੈਕਟ੍ਰੋਨਿਕ ਐਂਡ AJ ਮੋਬਾਈਲ ਪੁਆਇੰਟ ਵੱਲੋਂ ਜਿਹੜੇ ਜੀ ਸਮਾਰਟ ਵਾਚਿਸ ਉਹਨਾਂ ਨੇ ਜਿਹੜੀਆਂ ਜੀ ਗਿਫਟ ਦੇ ਵਿੱਚ ਕੱਢਣੀਆਂ। ਇਹ ਸਾਰੇ ਗਿਫਟ ਜਿਹੜੇ ਜੀ ਬੋਲੀਆਂ ਦੇ ਰਾਊਂਡ ਦੇ ਵਿੱਚ ਤੁਹਾਨੂੰ ਮਿਲੂਗੇ, ਔਰ ਕੁਛ ਜਿਹੜੇ ਜੀ ਸਟਾਲਸ ਦੇ ਵਿੱਚ ਮਿਲੂਗੇ। ਮੋਨਾ ਮਹਿੰਗੇ ਜੀ ਫਰੋਮ ਇੰਸ਼ੋਰੈਂਸ ਫੋਰ ਯੂ, ਇਹਨਾਂ ਦੇ ਵੱਲੋਂ ਵੀ ਬਹੁਤ ਸਾਰੇ ਜਿਹੜੇ ਜੀ ਗਿਫਟ ਸੋਹਣੇ, ਇਹਨਾਂ ਦਾ ਵੀ ਸਟਾਲ ਉੱਥੇ ਤੁਹਾਨੂੰ ਦੇਖੂਗਾ। ਤੁਸੀਂ ਜਾਓ ਉਹਨਾਂ ਦੇ ਐਡਵਾਈਜ਼ਰਸ ਦੇ ਨਾਲ ਗੱਲਬਾਤ ਕਰੋ, ਜੇ ਉਹਨਾਂ ਦੀ ਟੀਮ ਜੁਆਇਨ ਕਰਨਾ ਚਾਹੁੰਦੇ ਆ ਤਾਂ ਵੀ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਆ, ਕਿਉਂਕਿ ਉਹਨਾਂ ਨੇ ਵੀ ਜਿਹੜੇ ਜੀ ਬਹੁਤ ਸੋਹਣੇ ਸੋਹਣੇ ਗਿਫਟ ਜਿਹੜੇ ਜੀ ਕੱਢਣੇ ਹੈਗੇ ਆ। ਔਰ ਇਸ ਟਾਈਮ ਸਾਡੇ ਨਾਲ ਸਟੂਡੀਓ ਦੇ ਵਿੱਚ ਟੋਨੀ ਪੰਗੂ ਜੀ ਵੀ ਪਹੁੰਚ ਚੁੱਕੇ ਆ।

0: ਉਹਨਾਂ ਦਾ ਵੀ ਸਵਾਗਤ ਕਰਦੇ ਹਾਂ।
1: ਬਿਲਕੁਲ ਕਿਰਨ ਜੀ, ਤੁਹਾਨੂੰ ਤੇ ਵਤਨੋ ਦੂਰ ਦੇ ਸਾਰੇ ਸ਼ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਤੇ ਮੈਂ ਦੱਸਦਾ ਜੀ, ਆਪਣੇ ਕੋਲ ਟਿਕਟਾਂ ਬਹੁਤ ਛੇਤੀਆਂ ਵਿਕ ਰਹੀਆਂ ਨੇ ਆਪਣੀਆਂ, ਤੇ ਜਿਹੜੀ ਹੁਣ ਟਿਕਟਾਂ ਜਿਹੜੀਆਂ ਹੈਗੀਆਂ ਅਵੇਲੇਬਲ, ਇਹ ਹੈਗੀਆਂ ਏਸ਼ੀਅਨ ਫੂਡ ਸੈਂਟਰ ਦੀ ਪਟਰੋਲ ਸਾਈਡ ਹੈਗੀ ਆ ਜਿਹੜੀ, ਤੇ ਨਾਲ ਨੌਰਥ ਪਾਰਕ ਤੇ ਵੈਸਟ ਮੋਰ ਦੇ ਵਿੱਚ ਹੈਗੀ ਜਿਹੜੀ ਏਸ਼ੀਅਨ ਫੂਡ ਸੈਂਟਰ, ਇੱਥੇ ਪਈਆਂ ਨੇ। ਤੇ ਆਪਣੇ ਕੋਲ ਸਿੰਗਾਪੁਰ ਜੁਐਲਰ ਹੈਗਾ ਮਾਲਟਨ ਦੇ ਵਿੱਚ, ਇੱਥੇ ਪਈਆਂ ਨੇ ਜੀ। ਤੇ ਆਪਣੇ ਕੋਲ ਪੀਜਾ ਡਿਪੂ ਹੈਗੀ ਆ ਜਿਹੜੀ ਪੀਟਰ ਰੋਬਰਟਸਨ ਬ੍ਰਾਂਚ, ਉਹਦੇ ਉੱਪਰ ਪਈਆਂ ਨੇ। ਤੇ ਇੰਡੀਅਨ ਸਾਊਥ ਆਪਣਾ ਦੂਜਾ ਹੈਗਾ ਜੀ, ਆਪਣਾ ਢਿੱਲੋਂ ਵੀਡੀਓ ਦੇ ਉੱਪਰ ਪਈਆਂ ਨੇ। ਤੇ ਬਾਕੀ ਬੜੀ ਤੇਜ਼ੀ ਨਾਲ ਜਾ ਰਹੀਆਂ ਆਪਣੀਆਂ, ਛੇਤੀ ਛੇਤੀ ਗ੍ਰੈਬ ਕਰ ਲਓ ਟਿਕਟਾਂ ਜੀ। ਤੇ
2: ਬਿਲਕੁਲ ਜੀ, ਔਰ ਨਾਲ ਦੀ ਨਾਲ ਤੁਹਾਨੂੰ ਜਿੱਥੇ ਦੀਆਂ ਦੀ ਇਨਫੋਰਮੇਸ਼ਨ ਦੇ ਰਹੇ ਹਾਂ, ਤੇ ਨਾਲ ਸਾਰੇ ਸਪੌਂਸਰ ਦਾ ਬਹੁਤ ਬਹੁਤ ਧੰਨਵਾਦ ਆ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਜਿਹੜਾ ਫੰਕਸ਼ਨ ਕਾਮਯਾਬ ਹੁੰਦਾ। ਪਿਛਲੇ 23 ਸਾਲ ਤੋਂ ਕਾਮਯਾਬ ਹੋਇਆ, ਇਸ ਸਾਲ 24ਵਾਂ ਸਾਲ ਹੈ, ਤੇ ਇਸ ਵਾਰ ਵੀ ਵਧੀਆ ਜਿਹੜਾ ਹੈਗਾ ਤੁਹਾਡਾ ਈਵੈਂਟ, ਸਾਰੀਆਂ ਲੇਡੀਜ਼ ਦਾ ਇੱਕ ਦਿਨ ਜਿਹੜਾ ਹੈਗਾ ਉਹਨਾਂ ਨਾਲ ਮਿਲ ਕੇ ਮਨਾਉਣਾ। ਤੇ ਲਓ ਫਿਰ ਸਾਡੇ ਨਾਲ ਇਸ ਟਾਈਮ ਨੀਲਮ ਜੀ ਪਹੁੰਚ ਗਏ ਨੇ ਔਨ ਏਅਰ ਨੇ, ਇਸ ਟਾਈਮ ਫੋਨ ਦੇ ਉੱਤੇ। ਮੌਰਗੇਜ ਦੀ ਬਹੁਤ ਸਾਰੀ ਪ੍ਰੋਬਲਮਸ ਲੋਕਾਂ ਨੂੰ ਇਸ ਟਾਈਮ ਆ ਰਹੀ ਆ, ਤੇ ਨੀਲਮ ਹੋਰਾਂ ਦਾ ਇੱਕ ਆਲਵੇਜ਼ ਇੱਕ ਗੱਲ ਕਹਿਣਾ ਕਿ ਜਿੱਥੇ ਮਰਜ਼ੀ ਤੁਸੀਂ ਘੁੰਮ ਕੇ ਆ ਜਾਓ, ਔਰ ਜੇ ਕਿਤੇ ਉਹ ਕੰਮ ਨਹੀਂ ਹੁੰਦਾ ਤੇ ਉਹ ਤੁਹਾਡਾ ਮਿੰਟਾਂ ਦੇ ਵਿੱਚ ਜਿਹੜਾ ਮੌਰਗੇਜ ਦਾ ਕੰਮ, ਭਾਵੇਂ ਰਿਨਿਊ ਹੋਣੀ ਹੋਵੇ, ਭਾਵੇਂ ਨਵੀਂ ਮੌਰਗੇਜ ਲੈਣੀ ਹੋਵੇ, ਕੁਛ ਵੀ ਕਰਨਾ ਹੋਵੇ, ਤੇ ਤੁਹਾਡਾ ਜਿਹੜਾ ਮੌਰਗੇਜ ਦਾ ਤੁਹਾਡਾ ਸਲੂਸ਼ਨ ਹੈ ਉਹ ਕਰਕੇ ਦੇਣਗੇ। ਤੇ ਨੀਲਮ ਹੋਰਾਂ ਦੀ ਪੂਰੀ ਟੀਮ ਵੀ ਇਸ ਤੀਆਂ ਦੇ ਮੇਲੇ ਦੇ ਵਿੱਚ ਸਹਿਯੋਗ ਦੇ ਰਹੀ ਹੈ। ਨੀਲਮ ਜੀ, ਵੈਲਕਮ ਜੀ ਆਨ।
3: ਥੈਂਕ ਯੂ ਸਰ ਜੀ, ਤੁਹਾਨੂੰ ਆਪਣੇ ਸਾਰੇ ਲਿਸਨਰਸ ਨੂੰ
2: ਸਤਿ ਸ੍ਰੀ ਅਕਾਲ ਜੀ। ਔਰ ਪਹਿਲਾਂ ਤਾਂ ਕਿਉਂਕਿ ਐਜ਼ ਏ ਲੇਡੀ ਹੋਣ ਦੇ ਨਾਤੇ ਮੈਂ ਤੁਹਾਨੂੰ ਹੀ ਪੁੱਛਾਂਗਾ ਕਿ ਕਿਵੇਂ ਚੱਲ ਰਹੀਆਂ ਤੁਹਾਡੀਆਂ ਤਿਆਰੀਆਂ, ਸੂਟਸ ਵਗੈਰਾ ਕੱਢ ਲੈ ਤੀਆਂ ਤੇ ਆਉਣ ਲਈ ਤੁਹਾਡੀਆਂ ਫਰੈਂਡਾਂ ਨੇ, ਬੱਚੀਆਂ ਨੇ?
3: ਮੈਂ ਜੀ ਆਈ ਆਲਵੇਜ਼ ਲੁੱਕ ਫਾਰਵਰਡ, ਕੋਈ ਵੀ ਜਿੱਥੇ ਕੋਈ ਮੌਕਾ ਛੱਡੀ ਦਾ ਨਹੀਂ ਜਿੱਥੇ ਸੂਟ ਪਾਉਣ ਦਾ ਚਾਂਸ ਮਿਲੇ।
2: ਹਾਂ ਬਿਲਕੁਲ ਜੀ, ਕਿਉਂਕਿ ਇੱਕ ਤੇ ਤਾਂ ਸਮਰ ਵੀ ਬੜੀ ਲੇਟ ਆਈ ਆ, ਔਰ ਪਹਿਲਾਂ ਤਾਂ ਬੰਦਾ ਜੈਕਟ ਚ ਹੀ ਰਹਿੰਦਾ ਵਿੰਟਰ ਚ।
3: ਬਿਲਕੁਲ ਬਿਲਕੁਲ ਬਿਲਕੁਲ, ਨੋ ਆਈ ਇੰਜੋਏ ਪੰਜਾਬੀ, ਮੈਨੂੰ ਕਿੰਨੀ ਵਧੀਆ ਸੂਟ ਲੱਗਦੇ ਪਾਉਣੇ, ਆਪਣੇ ਆਪ ਚ ਮਨ ਚ ਖੁਸ਼ੀ ਹੁੰਦੀ ਆ। ਮੈਂ ਤਾਂ ਤੁਸੀਂ ਮੇਰੀ ਜਾ ਕੇ ਫੇਸਬੁੱਕ ਤੇ ਦੇਖ ਲਓ, ਤਾਂ ਮੇਰਾ ਕਦੇ ਚਾਂਸ ਕੋਈ ਫੰਕਸ਼ਨ ਹੁੰਦਾ ਸੂਟ ਸਾੜੀ ਜੋ ਵੀ ਪਾਉਣਾ ਅੱਜ ਕੱਲ ਦੇ ਫੈਸ਼ਨ ਦੇ ਹਿਸਾਬ ਦੇ ਨਾਲ ਪਾਇਆ, ਫੋਟੋ ਫੋਟੋ ਖਿੱਚਿਆ, ਪੋਸਟ ਕੀਤੀ ਆ, ਡਨ, ਹੈਪੀ ਰਹੀਦਾ।
2: ਵਾਹ ਜੀ ਵਾਹ, ਜ਼ਿੰਦਗੀ ਮਤਲਬ ਬਿਲਕੁਲ ਜੀ, ਦੇਖੋ ਭਾਵੇਂ ਜ਼ਿੰਦਗੀ ਤਾਂ ਜਿਉਣੀ ਆ, ਉਹਦਾ ਇੰਜੋਏ ਕਰਨਾ ਚਾਹੀਦਾ, ਹੱਸਦੇ ਖੇਡਦੇ ਰਹਿਣਾ ਚਾਹੀਦਾ, ਕਿਸੇ ਨੂੰ ਦੁਖੀ ਨਹੀਂ ਕਰਨਾ ਚਾਹੀਦਾ, ਔਰ ਆਪਣਾ ਜੋ ਦਿਲ ਕਰਦਾ ਉਹ ਕਰਨਾ ਚਾਹੀਦਾ।
3: ਯੂ ਆਰ 100% ਰਾਈਟ। ਦੇਖੋ ਜੀ, ਮਾਰਕੀਟ ਚ ਇਸ ਵੇਲੇ ਬਹੁਤ ਸਾਰੇ ਮੌਰਗੇਜ ਬ੍ਰੋਕਰ ਨੇ, ਬੈਂਕਰ ਨੇ, ਤੇ ਕਲਾਇੰਟ ਵੀ ਬਥੇਰੇ ਆ
2: ਜੀ।
3: ਇਟਸ ਨਾਟ ਕਿ ਬੈਂਕਰ ਤੇ ਬ੍ਰੋਕਰ ਬਥੇਰੇ ਨੇ, ਕਲਾਇੰਟ ਵੀ ਬਥੇਰੇ ਆ, ਬਟ ਟੂ ਚੂਜ਼ ਅ ਰਾਈਟ ਬੈਂਕਰ ਔਰ ਬ੍ਰੋਕਰ ਉਹ ਓਨਾ ਹੀ ਇੰਪੋਰਟੈਂਟ ਹੈ ਜਿੰਨਾ ਇੰਪੋਰਟੈਂਟ ਹੈ ਘਰ ਨੂੰ ਲੈਣਾ।
2: ਹਾਂਜੀ,
3: ਬਿਫੋਰ ਯੂ ਬਾਈ ਦੀ ਪ੍ਰੋਪਰਟੀ ਤੁਹਾਡਾ ਪੂਰਾ ਫੋਕਸ ਹੋਣਾ ਚਾਹੀਦਾ ਕਿ ਸਾਨੂੰ ਉਹਦੀ ਪ੍ਰੀ ਅਪਰੂਵਲ ਦੇ ਵਿੱਚ ਸਾਨੂੰ ਕੀ ਕੀ ਦੇਖਣ ਨੂੰ ਮਿਲ ਸਕਦਾ। ਯੂ ਨੀਡ ਟੂ ਨੋ ਕਿ ਤੁਹਾਡੇ ਐਕਸਪੈਂਸਿਸ ਕਿੰਨੇ ਨੇ, ਸੋ ਦੈਟ ਯੂ ਕੈਨ ਬਜਟ ਅਕੋਰਡਿੰਗਲੀ, ਮੰਥਲੀ ਪੇਮੈਂਟਸ ਕਿੰਨੀਆਂ ਹੋਣਗੀਆਂ, ਐਮੋਟਾਈਜੇਸ਼ਨ ਕਿੰਨੀ ਹੋਏਗੀ, ਪ੍ਰੋਪਰਟੀ ਟੈਕਸ ਹੈ, ਟਰਮ ਕਿੰਨੀ ਹੈ, ਵੇਰੀਏਬਲ ਮਿਲੂਗਾ ਕਿ ਫਿਕਸ ਮਿਲੂਗਾ, ਵਿਚ ਵਨ ਵਿਲ ਬੀ ਬੈਟਰ, ਵੈਦਰ ਯੂ ਕੈਨ ਅਫੋਰਡ ਟੂ ਹੋਲਡ ਦੀ ਹਾਊਸ ਔਰ ਨਾਟ। ਮੰਨ ਲਓ 4-5 ਮਹੀਨੇ ਨੈਕਸਟ ਕੋਈ ਐਕਸੀਡੈਂਟ ਹੋ ਜਾਂਦਾ, ਕੋਈ ਸਮਥਿੰਗ ਐਮਰਜੈਂਸੀ ਆ ਜਾਂਦੀ ਹੈ ਘਰ ਦੇ ਵਿੱਚ, ਕੋਈ ਨਾ ਕੋਈ ਮੰਨ ਲਓ ਕੋਈ ਜੋਬ ਚੱਲੇ ਗਈ, ਕੋਈ ਸਿੱਕ ਹੋ ਗਿਆ, ਕੋਈ ਫੈਮਿਲੀ ਐਮਰਜੈਂਸੀ ਆ ਗਈ, ਉਹਦੇ ਲਈ ਆਪਾਂ ਕੋਲ 4-5 ਮਹੀਨੇ ਦਾ ਇੰਤਜ਼ਾਮ ਹੋਣਾ ਚਾਹੀਦਾ ਤਾਂ ਕਿ ਸਾਡੀ ਜਿਹੜੀ ਮੌਰਗੇਜ ਪੇਮੈਂਟ ਉਹ ਅਟਕਣੀਆਂ ਨਹੀਂ ਚਾਹੀਦੀਆਂ। ਇਹ ਜਿਹੜਾ ਕਲਾਇੰਟ ਦਾ ਫੋਕਸ ਹੈ, ਦੇ ਸ਼ੁਡ ਫੋਕਸ ਔਨ ਦੈਟ ਕਿ ਆਪਾਂ ਘਰ ਲੈਣ ਤੋਂ ਪਹਿਲਾਂ ਆਪਣੇ ਡਾਇਨਿੰਗ ਟੇਬਲ ਤੇ ਬੈਠੋ, ਸਾਰੀ ਫੈਮਿਲੀ ਦੇ ਨਾਲ ਟਾਕ ਅਬਾਊਟ ਆਲ ਦੀ ਇਫ ਐਂਡ ਬਟਸ। ਉਹਦੇ ਨਾਲ ਕੀ ਰਹਿੰਦਾ ਕਿ ਤੁਹਾਡਾ ਜਿਹੜਾ ਮੰਨ ਲਓ ਰੇਨ ਹੁੰਦੀ ਵੀ ਹੈ ਤਾਂ ਡਜ਼ਨ ਫੋਰ ਤੁਹਾਡੇ ਘਰ ਦੇ ਵਿੱਚ, ਜੇ ਆ ਵੀ ਜਾਂਦਾ ਨਾ ਥੋੜਾ ਬਹੁਤ ਟਾਈਮ ਖਰਾਬ, ਤਾਂ ਇੰਨਾ ਖਰਾਬ ਨਹੀਂ ਆਉਂਦਾ ਕਿ ਤੁਹਾਨੂੰ ਸਾਰਾ ਕੁਛ ਤੁਹਾਨੂੰ ਭੁਗਤਾਨ ਭੁਗਤਣੇ ਪੈਣ। ਹੁਣ ਨਾਓ ਕੈਨ ਯੂ ਹੀਅਰ ਮੀ ਸਰ?
2: ਜੀ ਜੀ,
3: ਓਕੇ, ਆਈ ਐਮ ਸੋ ਸੌਰੀ।
2: ਨਹੀਂ ਨਹੀਂ,
3: ਉਹਦੇ ਚ
2: ਸਾਡੇ ਸਟੂਡੀਓ ਚ ਵੀ ਪੂਰਾ ਤੀਆਂ ਵਰਗਾ ਮਾਹੌਲ ਹੈ ਜੀ, ਸਾਰੇ ਸਪੌਂਸਰ ਬੈਠੇ, ਉਹ ਤਾਂ ਮੇਰਾ ਧਿਆਨ ਥੋੜਾ ਜਿਹਾ ਇਧਰ ਚਲੇ ਗਿਆ ਸੀਗਾ।
3: ਉਹਦੇ ਨਾਲ ਕੀ ਹੁੰਦਾ ਕਿ ਜਦੋਂ ਤੁਸੀਂ ਪੂਰਾ ਫੋਕਸ ਕਰਕੇ ਕੰਮ ਕਰਦੇ ਹੋ ਨਾ, ਇਹ ਨਹੀਂ ਹੋਣਾ ਚਾਹੀਦਾ ਕਿ ਮੌਰਗੇਜ ਬ੍ਰੋਕਰ ਆ ਤੁਸੀਂ ਉਹਦੇ ਕੋਲ ਜਾਓ, ਪਹਿਲੇ ਉਹਦੇ ਕੋਲ ਉਹਨੂੰ ਕਿ 10% ਤੇ ਹੋ ਜਾਏਗੀ, ਉਹ ਕਹਿੰਦਾ ਜੀ ਹਾਂਜੀ ਹਾਂਜੀ ਦੇ ਜਾਓ ਫਾਈਲ, ਫਾਈਲ ਹੋ ਜੂਗੀ ਹੋ ਜੂਗੀ ਹੋ ਜੂਗੀ। ਸੋ ਸਟਾਰਟ ਵਿਦ 10%, ਦੈਨ ਤੁਸੀਂ 20% ਤੇ ਉਹਨੂੰ ਕਹਿ ਦਿੰਦੇ ਹੋ, ਦੈਨ ਕਹਿੰਦੇ ਹੋ ਕਿ 20 ਲੈਂਡਰ ਦੀ ਹੋਏਗੀ, ਦੈਨ ਅਨਦਰ 1% ਹੋਰ ਲੈਂਡਰ ਦੀ ਫੀ ਆ ਗਈ, ਫਲਾਣਾ ਟਿਮਕਾ, ਉਹ ਤੁਹਾਡੀ ਜਿਹੜੀ ਕਲੋਜਿੰਗ ਹੁੰਦੀ ਹੈ, ਤੁਸੀਂ 7 ਲੱਖ ਦਾ ਘਰ ਲਿੱਤਾ ਹੁੰਦਾ, 70% ਡਾਊਨ ਪੇਮੈਂਟ ਪਾਣੀ ਹੁੰਦੀ ਹੈ ਤੁਸੀਂ।
2: ਨੀਲਮ ਜੀ ਸੋਰੀ, ਮੈਂ ਤੁਹਾਡੀ ਗੱਲ ਟੋਕੀ, ਮੈਂ ਤੁਹਾਡੀ ਗੱਲ ਬੜੀ ਧਿਆਨ ਨਾਲ ਸੁਣ ਰਿਹਾ ਸੀ। ਇੱਕ ਤਾਂ ਬੇਚਾਰਾ ਬੰਦਾ ਆਲਰੇਡੀ ਕਲਾਇੰਟ ਫਸਿਆ ਹੁੰਦਾ, ਤੇ ਦੂਜਾ ਬਹੁਤ ਸਾਰੇ ਜਿਹੜੇ ਮੋਰਗੇਜ ਬ੍ਰੋਕਰ ਜਿਹਨੇ ਕਈਆਂ ਦੀਆਂ ਬਹੁਤ ਸਾਰੀਆਂ ਸਾਡੇ ਸਟੂਡੀਓ ਚ ਵੀ ਕੰਪਲੇਂਟਸ ਆਉਂਦੀਆਂ, ਉਹ ਐਂਡ ਤੱਕ ਉਹਨੂੰ ਲਾਰੇ ਲਾਉਂਦੇ ਰਹਿੰਦੇ ਰਹਿੰਦੇ ਆਪਣੀਆਂ ਫੀਸਾਂ ਵਧਾਉਂਦੇ ਵਧਾਉਂਦੇ ਉਹਨੂੰ ਮਤਲਬ ਆਕਸੀਜਨ ਦਿੰਦੇ ਰਹਿੰਦੇ ਵੀ ਆਪ ਜਿੱਦਾਂ ਫਿਰ ਵੈਂਟੀਲੇਟਰ ਤੇ ਲੱਗ ਜਾਂਦਾ ਬੇਚਾਰਾ, ਫਿਰ ਕਹਿੰਦੇ ਉਹ ਨਹੀਂ ਜੀ ਤੈਨੂੰ ਪ੍ਰਾਈਵੇਟ ਲੈ ਦਿੰਦੇ ਆ।
3: ਬਿਲਕੁਲ ਬਿਲਕੁਲ ਬਿਲਕੁਲ, ਸੋ ਉਹਦੇ ਨਾਲ ਕੀ ਹੁੰਦਾ ਉਹ ਜਿਹੜਾ ਕਲਾਇੰਟ ਦੀ ਭਾਵੇਂ ਕਲੋਜ਼ਿੰਗ ਹੋ ਵੀ ਜਾਂਦੀ ਆ ਉਹ ਹੈਪੀਲੀ ਕਲੋਜ਼ਿੰਗ ਨਹੀਂ ਹੁੰਦੀ। ਯੂ ਨੀਡ ਟੂ ਸੀ ਕੋਈ ਵੀ ਜਿਹੜਾ ਮੋਰਗੇਜ ਬ੍ਰੋਕਰ ਆ ਜਿਹਨੂੰ ਵੀ ਤੁਸੀਂ ਮਿਲਣਾ ਜਾਂ ਬੈਂਕਰ ਆ ਉਹਦਾ ਜੇ ਉਹ ਹੀ ਸ਼ੁੱਡ ਬੀ ਵੈਰੀ ਟ੍ਰਾਂਸਪੇਰੈਂਟ, ਉਹਨੂੰ ਪੂਰੀ ਨੌਲੇਜ ਹੋਣੀ ਚਾਹੀਦੀ ਹੈ, ਐਕਸਪੀਰੀਅੰਸ ਹੋਣਾ ਚਾਹੀਦਾ, ਇਹ ਨਹੀਂ ਕਿ ਤੁਹਾਡੇ ਫਾਈਲ ਤੇ ਉਹ ਐਕਸਪੀਰੀਅੰਸ ਕਰੇ। ਮੈਂ ਤੁਹਾਨੂੰ ਇੱਕ ਗੱਲ ਸੁਣਾਉਂਦੀ ਹਾਂ, ਕਦੇ ਤੁਸੀਂ ਸ਼ੇਰ ਨੂੰ ਦੇਖਿਆ ਸ਼ਿਕਾਰ ਕਰਦੇ? ਜਿਹੜਾ ਸ਼ੇਰ ਹੁੰਦਾ ਨਾ ਉਹ ਆਰਾਮ ਨਾਲ ਜੰਗਲ ਚ ਬੈਠਦਾ ਜਦੋਂ ਵੈਨ ਹੀ ਇਜ਼ ਉਹਦਾ ਕੰਪਲੀਟ ਆਪਣਾ ਸਾਰਾ ਕੁਝ ਭਰਿਆ ਭਰਿਆ ਹੁੰਦਾ ਤੇ ਆਰਾਮ ਨਾਲ ਬੈਠਦਾ, ਇੰਜੋਏ ਦੀ ਜੰਗਲ, ਉਹਨੂੰ ਕੋਈ ਪਰਵਾਹ ਨਹੀਂ ਹੁੰਦੀ ਕਿਤੇ ਕੋਈ ਪ੍ਰੇ ਹੈਗਾ ਕਿ ਨਹੀਂ ਹੈਗਾ। ਬਟ ਦ ਮਿਨਟ ਉਹਦਾ ਢਿੱਡ ਭੁੱਖਾ ਹੁੰਦਾ ਵਟ ਹੀ ਡਸ, ਉਹਦਾ ਪੂਰਾ ਫੋਕਸ ਪ੍ਰੇ ਤੇ ਹੁੰਦਾ, ਉਹ ਜਦ ਤਾਈ ਉਹਨੂੰ ਫੜ ਕੇ ਮਾਰ ਕੇ ਥੱਲੇ ਸੁੱਟ ਕੇ ਖਾ ਨਹੀਂ ਲੈਂਦਾ, ਉਹਦਾ ਫੋਕਸ ਉਹ ਤੋਂ ਹਟਦਾ ਨਹੀਂ ਹੈ। ਸੋ ਆਪਣਾ ਫੋਕਸ ਸੇਮ ਤਰੀਕੇ ਦੇ ਨਾਲ, ਮੈਂ ਆਪਣੀ ਐਗਜ਼ਾਮਪਲ ਦਿੱਤੀ, ਮੇਰਾ ਫੋਕਸ ਓਨੀ ਦੇਰ ਤੱਕ ਨਹੀਂ ਹਟਦਾ। ਯੈਸ, ਇਫ ਆਈ ਐਮ ਐਟ ਬ੍ਰੇਕ ਆਈ ਡੂ ਇੰਜੋਏ ਮਾਈ ਬ੍ਰੇਕ, ਆਪਣੇ ਘਰਦਿਆਂ ਦੇ ਨਾਲ ਬੈਠੋ, ਹੱਸੋ ਖੇਡੋ, ਜੋ ਕਰੋ, ਜੋ ਮਰਜ਼ੀ ਕਰੋ, ਜਿੱਥੇ ਮਰਜ਼ੀ ਕਰੋ, ਬ੍ਰੇਕ ਤੋਂ ਇਜ਼ ਅ ਫੁੱਲ ਇੰਜੋਏ ਬ੍ਰੇਕ ਕਰੋ, ਕਿਉਂਕਿ ਤੁਹਾਡਾ ਆਪਣਾ ਟਾਈਮ ਆ। ਬਟ ਵਾਂਸ ਕਮ ਡਾਊਨ ਟੂ ਵਰਕ, ਤੁਹਾਡਾ ਫੋਕਸ ਐਗਜੈਕਟਲੀ ਲਾਈਕ ਲਾਈਨ ਹੋਣਾ ਚਾਹੀਦਾ, ਡੂ ਨੋਟ ਲੈਟ ਯੂਰ ਬ੍ਰੇਕ ਗੋ, ਡੂ ਨੋਟ ਲੈਟ ਯੂਰ ਕਲਾਇੰਟ ਸਫਰ, ਉਹਨਾਂ ਨੂੰ ਸਫਰਿੰਗ ਆਉਣੀ ਨਹੀਂ ਚਾਹੀਦੀ, ਤੁਸੀਂ ਜਿੰਨਾ ਮਰਜ਼ੀ ਉੱਤੇ ਹਾਰਡ ਕੰਮ ਕਰੋ, ਸੋ ਲੈਟ ਕਲਾਇੰਟ ਨੋਟ ਸਫਰ। ਐਨੀਵੇ, ਮੋਰਗੇਜ ਦੀ ਕੋਈ ਵੀ ਕੁਐਸਚਨ ਹੈ, ਭਾਵੇਂ ਤੁਹਾਡੀ ਫਸਟ ਟਾਈਮ ਬਾਏ ਹੋ, ਭਾਵੇਂ ਤੁਸੀਂ ਸੈਕਿੰਡ ਟਾਈਮ ਹੋ, ਫਸਟ ਮੋਰਗੇਜ ਚਾਹੀਦੀ ਆ, ਪ੍ਰਾਈਵੇਟ ਚਾਹੀਦੀ ਆ, ਅੱਜ ਦੀ ਅੱਜ ਫੰਡ ਚਾਹੀਦੇ ਆ, ਸ਼ਾਮੀ 5 ਤੋਂ ਪਹਿਲਾਂ ਪਹਿਲਾਂ ਚਾਹੀਦੇ ਆ। ਇੱਕੋ ਹੀ ਨਾਮ ਹੈ ਜੀ, ਨੀਲਮ, ਮੋਰਗੇਜ ਬ੍ਰੋਕਰ, ਮੋਰਗੇਜ ਕੁਈਨ, ਮੋਰਗੇਜ ਅਲਾਇੰਸ, ਨੀਲਮ ਸਰੋ, 647-739-8710। ਬਹੁਤ ਧੰਨਵਾਦ,
2: ਬਹੁਤ ਬਹੁਤ ਧੰਨਵਾਦ ਜੀ। 647-739-8710 ਦੇ ਉੱਤੇ ਤੁਸੀਂ ਨੀਲਮ ਹੋਰਾਂ ਨਾਲ ਗੱਲਬਾਤ ਕਰ ਲੈਣੀ, ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਮੋਰਗੇਜ ਚਾਹੀਦੀ ਆ ਔਰ ਤੁਹਾਡੀ ਹੈਲਪ ਜਿਹੜੀ ਇਹ ਕਰਨਗੇ। ਤੇ ਨਾਲ ਦੀ ਨਾਲ ਅਸੀਂ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਤੁਹਾਡੇ ਤੱਕ ਅਸੀਂ ਬੁੱਡਮਾਈਨ ਬੈਂਕੋਟਾਲ, ਢਿੱਲੋਂ ਵੀਡੀਓ ਔਰ ਸਮੋਸਾ ਸਵੀਟ ਫੈਕਟਰੀ ਔਰ ਟਿੱਕਾ ਜੰਕਸ਼ਨ ਤੇ ਨੋਬਲ ਫਰੈਸ਼ ਫੂਡਸ ਤੇ ਹੋਰ ਸਾਡੇ ਬਹੁਤ ਸਾਰੇ ਸਪੋਂਸਰਾਂ ਦੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਉਹ ਪੇਸ਼ ਕਰ ਰਹੇ ਹੈਗੇ ਆ। ਤੇ ਨਾਲ ਦੀ ਨਾਲ ਜਿਹੜੀਆਂ ਤੁਹਾਨੂੰ ਇਨਫੋਰਮੇਸ਼ਨ ਦੇ ਰਿਹਾ ਕਿ ਥੋੜੀਆਂ ਥੋੜੀਆਂ ਟਿਕਟਾਂ ਜਿਹੜੀਆਂ ਨੇ ਉਹ ਕਿਹੜੇ ਕਿਹੜੇ ਸਟੋਰਾਂ ਤੇ ਪਈਆਂ ਨੇ, ਸ਼ਾਹ ਸਾਹਿਬ ਵੀ ਪਹੁੰਚ ਗਏ ਨੇ ਕਿਉਂਕਿ ਇਹਨਾਂ ਇਹ ਫੀਲਡ 'ਚ ਜਾਂਦੇ ਆ, ਟਿਕਟਾਂ ਵਗੈਰਾ ਡਿਸਟ੍ਰੀਬਿਊਟ ਕਰਦੇ ਆ। ਸ਼ਾਹ ਸਾਹਿਬ ਕਿਹੜੇ ਕਿਹੜੇ ਸਟੋਰਾਂ ਦੇ ਉੱਤੇ ਥੋੜੀਆਂ ਥੋੜੀਆਂ ਟਿਕਟਾਂ ਰਹਿੰਦੀਆਂ?
0: ਜੀ ਬਿਲਕੁਲ ਸੁੱਖੀ ਜੀ, ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਤੁਹਾਡਾ। ਏਸ਼ੀਅਨ ਫੂਡ ਤੇ ਪਈਆਂ ਔਰ ਪੀਜ਼ਾ ਡਿਪੋ ਤੇ ਟਿਕਟਾਂ ਪਈਆਂ ਨੇ, ਔਰ ਤੁਸੀਂ ਟਿਕਟਾਂ ਲਾਜ਼ਮੀ ਲੈ ਲਓ ਕਿਉਂਕਿ ਸਾਨੂੰ ਲਾਸਟ ਮਿੰਟ ਬਹੁਤ ਸਾਰੇ ਮਸਲੇ ਮਸਾਇਲ ਆਉਂਦੇ ਨੇ ਤੇ ਬਹੁਤ ਸਾਰੇ ਕਾਲਸ ਆਉਂਦੀਆਂ, ਬਹੁਤ ਸਾਰੀ ਸਿਫਾਰਿਸ਼ਾਂ ਵੀ ਆਉਂਦੀਆਂ ਨੇ ਵੀ ਅਸੀਂ ਟਿਕਟ ਲੈਣੀ ਹੈ, ਸਾਡੀ ਮਾਂ ਨੇ ਜਾਣਾ, ਸਾਡੀ ਭੈਣ ਨੇ ਜਾਣਾ, ਤੇ ਪਲੀਜ਼ ਟਿਕਟਾਂ ਤੁਸੀਂ ਪਹਿਲੇ ਲੈ ਲਓ ਕਿਉਂਕਿ ਸਾਡੇ ਕੋਲ ਨਾ ਇਸ ਵਾਰੀ ਸਿਟਿੰਗ ਏਰੀਆ ਜ਼ਿਆਦਾ ਵੱਡਾ ਨਹੀਂ ਹੈਗਾ, ਲੇਕਿਨ ਅਸੀਂ ਚਾਹ ਰਹੇ ਹਾਂ ਵੀ ਜਿਹੜੇ ਸਾਡੇ ਪੂਰਾ ਸਾਲ ਵੇਟ ਕਰਦੇ ਉਹਨਾਂ ਵਾਸਤੇ ਜ਼ਰੂਰੀ ਹੈ ਵੀ ਤੁਸੀਂ ਟਿਕਟਾਂ ਪਹਿਲੇ ਐਡਵਾਂਸ ਲੈ ਲਓ, ਔਰ ਇਹਨਾਂ ਲੋਕੇਸ਼ਨਾਂ 'ਤੇ ਪਈਆਂ ਨੇ। ਅਗਰ ਔਨਲਾਈਨ ਟਿਕਟਾਂ ਤੁਸੀਂ ਬਾਏ ਕਰਨੀਆਂ ਤਾਂ ਤੁਸੀਂ ਔਨਲਾਈਨ ਜਾ ਕੇ ਵੀ ਟਿਕਟਾਂ ਬਾਏ ਕਰ ਸਕਦੇ ਹੋ। ਔਰ ਸੁਖੀ ਜੀ, ਤੁਸੀਂ ਔਨਲਾਈਨ ਥੋੜ੍ਹਾ ਦੱਸੋ ਵੀ ਔਨਲਾਈਨ ਕਿੱਥੇ ਜਾ ਕੇ ਬਾਏ ਕਰ ਸਕਦੇ?
2: ਔਨਲਾਈਨ ਜੀ megastarevents.com।
0: ਜੀ ਬਿਲਕੁਲ, ਮੈਗਾ ਸਟਾਰ ਈਵੈਂਟਸ ਐਸ ਲਗਾਉਣਾ ਆਖਰ ਤੇ .com ਜਾ ਕੇ ਟਿਕਟਾਂ ਤੁਸੀਂ ਔਨਲਾਈਨ ਬਾਏ ਕਰ ਸਕਦੇ ਹੋ। ਤੇ ਇਹ ਤੁਹਾਨੂੰ ਕੋਈ ਜਾਣਕਾਰੀ ਲੈਣੀ, ਤੁਹਾਨੂੰ ਸਮਝ ਨਹੀਂ ਆ ਰਹੀ ਟਿਕਟ ਕਿੱਥੇ ਪਈ ਹੈ, ਤੁਸੀਂ ਕਾਲ ਕਰੋ ਕਿਉਂਕਿ ਨੰਬਰ ਬੜਾ ਸੌਖਾ ਜੇ 905-799-0999 ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ, ਕਿਉਂਕਿ ਸਟੂਡੀਓ ਦਾ ਵੀ ਨੰਬਰ ਸੇਮ ਹੈ। ਤੁਸੀਂ ਅਗਰ ਸਟੂਡੀਓ 'ਤੇ ਕਾਲ ਕਰਨੀ ਹੈ, 1-2 ਵਜੇ ਤੱਕ ਸਾਡਾ ਪ੍ਰੋਗਰਾਮ ਚੱਲਦਾ ਪਿਆ, ਸਟੂਡੀਓ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਫਿਰ ਤੁਸੀਂ ਅਗਰ 2 ਤੋਂ ਬਾਅਦ ਕਾਲ ਕਰਨਾ ਚਾਹੁੰਦੇ ਹੋ ਟਿਕਟ ਦੇ ਬਾਰੇ ਜਾਣਕਾਰੀ, ਸੇਮ ਨੰਬਰ ਤੁਸੀਂ ਆਪਣੇ ਕੋਲ ਸੇਵ ਕਰੋ, ਕਦੀ ਵੀ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। ਨੰਬਰ ਫਿਰ ਇੱਕ ਵਾਰੀ ਦੱਸਾਂਗਾ, 905-799-0999 'ਤੇ ਕਾਲ ਕਰੋਗੇ। ਔਰ ਮੰਨਤ ਨੂਰ ਜਿਹੜੇ ਆਲ ਦਾ ਵੇ ਫਰੋਮ ਇੰਡੀਆ ਤੁਹਾਡੇ ਵਾਸਤੇ ਪਹਿਲੀ ਵਾਰੀ ਪਬਲਿਕ 'ਚ ਜਾ ਕੇ ਇੱਥੇ ਇਸ ਧਰਤੀ 'ਤੇ ਪਰਫੋਰਮ ਕਰਨ ਜਾ ਰਹੇ ਨੇ, ਔਰ ਉਹਨਾਂ ਨੇ ਪ੍ਰੋਮਿਸ ਕੀਤਾ ਬਹੁਤ ਸਾਰੀਆਂ। ਇੱਕ ਤਾਂ ਉਹਨਾਂ ਦਾ ਲੌਂਗ ਲਾਚੀ ਦਾ ਗਾਣਾ ਹੈਗਾ ਹੀ ਹੈਗਾ ਜਿਹੜਾ 1 ਬਿਲੀਅਨਸ ਕ੍ਰਾਸ ਕਰ ਚੁੱਕੇ ਹੈ ਸੁਖੀ ਜੀ, ਔਰ ਉਹਦੇ ਨਾਲ ਨਾਲ ਜਿਹੜੇ ਬਾਕੀ ਨਵੀਆਂ ਚੀਜ਼ਾਂ ਵੀ ਸੁਣਾਉਣ ਆ ਰਹੇ ਨੇ, ਖਾਲੀ ਨਹੀਂ ਇੱਕ ਗਾਣਾ ਤੁਹਾਨੂੰ ਸੁਣਾਵਾਂਗੇ ਉਹ ਚੁੱਪ ਹੋ ਜਾਓਗੇ, ਨੋ, ਬਹੁਤ ਸਾਰੇ ਨਵੇਂ ਗਾਣੇ ਲੈ ਕੇ ਆ ਰਹੇ ਤੁਹਾਡੇ ਵਾਸਤੇ ਤੁਹਾਡੀ ਫਰਮਾਇਸ਼ 'ਤੇ, ਕਿਉਂਕਿ ਅਸੀਂ ਨਾ ਪੂਰਾ ਸਾਲ ਨੋਟ ਕਰਦੇ ਰਹਿੰਦੇ, ਸਾਨੂੰ ਭੈਣਾਂ ਮਾਵਾਂ ਸਾਨੂੰ ਗਾਣਾ ਕਰਦੀਆਂ, ਲਓ ਜੀ ਇਹ ਫਰਾਂਸ ਸਿੰਗਲ ਚਾਹੀਦਾ ਫਲਾਂ, ਫਿਰ ਸੁੱਖੀ ਭਾਅ ਜੀ 2-3 ਮਹੀਨੇ ਲਾ ਕੇ ਆਏ ਸਨ ਇਹਨਾਂ ਸਾਰਿਆਂ ਨੂੰ ਸਿੰਗਰਾਂ ਨੂੰ ਫਾਈਨਲ ਕਰਕੇ ਆਏ ਨੇ, ਵੀਜ਼ੇ ਲੱਗ ਗਏ ਨੇ, ਸਾਰਾ ਕੁਛ ਡਨ, ਰੈਡੀ ਟੂ ਗੋ, ਕੱਲ ਪਰਸੋਂ ਤੱਕ ਤਕਰੀਬਨ ਸਾਰੇ ਸਾਡੇ ਆਰਟਿਸਟ ਵੀ ਪਹੁੰਚ ਜਾਓਗੇ, ਅੱਠ ਸਿੰਗਰ ਪਹੁੰਚ ਰਹੇ ਨੇ, ਅੱਠ ਘੰਟੇ ਦਾ ਦੇਖੋ ਜੀ, 12 ਤੋਂ ਲੈ ਕੇ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ। ਮੈਂ ਸੁਖੀ ਜੀ ਕਹਿੰਦਾ ਜੀ, ਇੱਕ ਦਿਨ ਆਪਣੀ ਮਰਜ਼ੀ ਜੀਓ, ਇਹਦਾ ਮਤਲਬ ਕੀ ਹੈ, ਇਹਦਾ ਮਤਲਬ ਹੈ ਵੇ ਤੁਸੀਂ ਉੱਥੇ ਜਾਓ, ਉੱਥੇ ਸਾਰਾ ਦਿਨ ਤੁਹਾਨੂੰ ਕੋਈ ਨਾ ਵੇਖੇ ਨਾ ਕੋਈ ਪੁੱਛੇ ਕੀ ਕਰਦੇ ਪਏ, ਤੁਸੀਂ ਆਪਣੀ ਪੂਰੀ ਮਸਤੀ ਪੂਰਾ ਤੁਸੀਂ ਇੰਜੋਏ ਕਰੋ, ਉਹ ਸਾਰਾ ਦਿਨ ਇੰਜੋਏ ਕਰੋਗੇ, ਔਰ ਸੇਵਿੰਗ ਤੁਹਾਡੀ ਬੜੀ ਹੋਣ ਜਾ ਰਹੀ ਹੈ। ਸਟਾਲ ਜਿਹੜੇ ਲੱਗ ਰਹੇ ਨੇ ਉਹ ਸਟਾਲ ਐਸੇ ਵਧੀਆ ਵਧੀਆ ਲੱਗ ਰਹੇ ਨੇ, ਇੰਡੀਆ ਤੋਂ ਆ ਰਹੇ ਨੇ, ਕੋਈ ਕਿਸੇ ਬੱਚਿਆਂ ਦੀ ਸ਼ਾਦੀ ਕਰਨੀ ਹੈ, ਤੁਹਾਨੂੰ ਕੋਈ ਸੂਟ ਚਾਹੀਦੇ ਨੇ, ਉਹ ਸੂਟ ਤੁਸੀਂ ਬਾਈ ਕਰ ਸਕੋ, ਆਪਣੇ ਵਾਸਤੇ ਕੋਈ ਸੂਟ ਬਾਈ ਕਰਨਾ ਉਹ ਕਰੋ, ਫਿਰ ਨਾਲ ਨਾਲ ਗਿਫਟ ਜਿਹੜੇ ਤੁਹਾਨੂੰ ਮਿਲਦੇ ਪਏ ਨੇ, ਟਿਕਟ ਮਿਲਦੀ ਪਈ, ਇਹ ਟਿਕਟ ਤੁਹਾਨੂੰ ਮਿਲੇਗੀ ਫ੍ਰੀ ਚ, ਫਿਰ ਪ੍ਰਾਈਮ ਜਿਹੜਾ ਕਾਲਜ ਹੈਗਾ ਉਹਦੇ ਵੱਲੋਂ 5 ਲੈਪਟਾਪ ਮਿਲਣਗੇ, ਇੰਨੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਣ ਜਾ ਰਹੀਆਂ। ਨੰਬਰ ਕੀ ਹੈ, 9057990999, 30 ਦਾ ਮੇਲਾ, June 21, ਪੀਅਰਸਨ ਕਨਵੈਨਸ਼ਨ ਸੈਂਟਰ। ਜੀ ਸੁਖੀ ਜੀ
2: ਜੀ ਬਿਲਕੁਲ, ਔਰ ਲਓ ਫਿਰ ਇੱਕ ਬ੍ਰੇਕਿੰਗ ਨਿਊਜ਼ ਹੈ, ਸਾਡੇ ਸਪੋਂਸਰ ਵੀ ਨੇ ਔਰ ਟੀਮ ਦੇ ਮੈਂਬਰ ਨੇ, ਅੱਜ ਸ਼ਾਹ ਸਾਹਿਬ ਤੁਹਾਡੇ ਲਈ ਬ੍ਰੇਕਿੰਗ ਨਿਊਜ਼, ਔਰ ਮੈਨੂੰ ਉਹਨਾਂ ਨੇ ਦੱਸਿਆ ਕਿ ਬਸ ਏਅਰ ਤੇ ਪਾ ਦੋ, ਇਹ ਤੀਆਂ ਦੇ ਮੇਲੇ ਲਈ ਮੈਂ ਕੁਛ ਖਾਸ ਖਬਰ ਦੇਣੀ ਹੈ। ਉਹ ਨੇ ਜੀ ਕਟਾਰੀਆ ਟੂਰ ਐਂਡ ਟਰੈਵਲ ਤੋਂ ਅਵਤਾਰ ਕਟਾਰੀਆ ਜੀ, ਜੀ ਆਇਆਂ ਨੂੰ ਜੀ
4: ਥੈਂਕ ਯੂ ਵੈਰੀ ਮਚ ਸੁਖੀ ਸਾਹਿਬ, ਔਰ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ, ਤੁਹਾਡੀ 25ਵੀਂ ਐਨਵਰਸਰੀ ਆ ਰਹੀ ਹੈਗੀ ਹੈ, 24ਵੀਂ 25ਵੀਂ,
2: ਇਹ 24 ਹੈ ਜੀ, ਪਰਮਾਤਮਾ
0: ਸਾਲ 25ਵੀਂ ਹੈ ਜੀ,
4: ਅਗਲੇ ਸਾਲ 25ਵੀਂ ਹੈ। ਸੋ ਦੇਖੋ ਬਹੁਤ ਵਧੀਆ ਹੁੰਦਾ ਜੀ, ਇਹ ਇੰਨਾ ਲੰਮਾ ਸਫ਼ਰ ਲੈ ਕੇ ਆਉਣਾ ਗਾਂ, ਅਮੇਜ਼ਿੰਗ। ਸੋ ਪਰਮਾਤਮਾ ਇਹਨਾਂ ਨੂੰ ਇਹੀ ਬਣਾਈ ਰੱਖੇ ਜੀ, ਸਾਰੇ ਭੈਣ ਭਰਾ ਇਕੱਠੇ ਹੁੰਦੇ ਰਹਿਣ, ਭੈਣਾਂ ਇਕੱਠੀਆਂ ਹੁੰਦੀਆਂ ਰਹਿਣ, ਭਰਾ ਤਾਂ ਬਾਅਦ ਚ ਹੋ ਜਾਣਗੇ। ਸੋ ਇਹੀ ਗੱਲ ਦਾ ਅਸੀਂ ਸੱਦਾ ਦੇ ਰਹੇ ਹਾਂ, ਹੁਣ ਕਹਿ ਰਹੇ ਹਾਂ ਜੀ, ਜਿਹੜਾ ਵੀ ਅੱਜ ਅਨਾਊਂਸ ਕਰਦੇ ਆ, ਜਿਹੜਾ ਵੀ ਮੇਲੇ ਤੇ ਆਊਗਾ ਉੱਥੇ ਆਪਦਾ ਲੱਕੀ ਡਰਾ ਪਾਊਗਾ ਤੇ ਟਿਕਟ ਕੱਢੀ ਜਾਊਗੀ ਬਿਲਕੁਲ ਇੰਡੀਆ ਲਈ ਫ੍ਰੀ ਜੀ ਤੁਹਾਨੂੰ।
2: ਕਟਾਰੀਆ ਜੀ ਵੱਲੋਂ ਆ, ਤੇ ਇਸ ਤੋਂ ਇਲਾਵਾ ਤੁਰਕ ਸ਼ੇਰ ਵੱਲੋਂ, ਉਹਨਾਂ ਵੱਲੋਂ ਅਲੱਗ ਹੈ ਟਿਕਟਾਂ, ਸੋ ਕਿੰਨੀਆਂ ਟਿਕਟਾਂ,
0: ਕਿੰਨੀਆਂ ਮੌਜਾਂ ਹੋ ਗਈਆਂ। ਮੈਂ ਕਹਿੰਦਾ ਤੁਸੀਂ ਇੱਕ ਵਾਰੀ $30 ਦੀ ਤੁਸੀਂ 30 ਦੀ ਮੇਲੇ ਦੀ ਟਿਕਟ ਲਵੋਗੇ, $30 ਤੋਂ ਬਾਅਦ ਤੁਹਾਡੀ ਜੇ ਅੱਛਾ, ਇੱਕ ਹੋਰ ਗੱਲ ਮੈਂ ਐਡ ਕਰਨਾ ਚਾਹਾਂਗਾ, $30 ਸਿਰਫ $30 ਨੇ, ਇਹ ਨਹੀਂ ਹੈਗਾ ਤੁਹਾਨੂੰ ਕੋਈ ਸਰਪ੍ਰਾਈਜ਼ ਅਸੀਂ ਦੇ ਰਹੇ ਹਾਂ, ਕਿਉਂਕਿ ਬਾਅਦ ਚੋਂ ਲੋਕੀ ਟੈਕਸ ਵੀ ਚਾਰਜ ਕਰਦੇ ਨੇ, ਬਾਅਦ ਚੋਂ ਉਹਦੀ ਫੀਸ ਵੀ ਹੁੰਦੀ, ਨੋ, ਸਿਰਫ $30 ਤੁਸੀਂ ਟਿਕਟ ਬਾਈ ਕਰੋ, ਇੰਨੇ ਸਾਰੇ ਗਿਫਟਸ, ਫਿਰ ਆਪਣੇ ਕਟਾਰੀਆ ਸਾਹਿਬ ਤੁਹਾਨੂੰ ਪਤਾ ਇੱਕ ਫ੍ਰੀ ਟਿਕਟ ਦੇ ਰਹੇ, ਫਿਰ ਜਿਹੜੀ ਏਅਰਲਾਈਨ ਚ ਟਿਕਟ ਦੇ ਰਹੀ ਸੁਖੀ ਜੀ, ਔਰ ਇੰਨੀਆਂ ਟਿਕਟਾਂ ਤੁਸੀਂ ਲੱਕੀ ਹੋਵੋਗੇ, ਤੁਸੀਂ ਇੱਕ ਵਾਰੀ ਟਰਾਈ ਕਰੋ ਆਪਣਾ ਲਾਟੋ, ਲੋਕੀ ਰੋਜ਼ ਬਾਈ ਕਰਦੇ ਨੇ, ਇੱਕ ਤਰ੍ਹਾਂ ਦੀ ਸਮਝੋ ਤੁਸੀਂ ਲਾਟੋ ਬਾਈ ਕਰਨ ਲੱਗੇ ਹੋ, ਲਾਟੋ ਬਾਈ ਕਰ ਗਏ ਤੁਸੀਂ ਗਿਫਟ ਵਿੱਚ ਤੁਹਾਡਾ ਨਾਮ ਸ਼ਾਮਿਲ ਹੋ ਜਾਏਗਾ। 9057990999 ਤੇ ਕਾਲ ਕਰੋ ਜੀ ਕਟਾਰੀਆ ਸਾਹਿਬ, ਕੀ ਕਹਿਣਾ ਚਾਹੋਗੇ?
4: ਬਿਲਕੁਲ ਜੀ ਬਿਲਕੁਲ, ਇਹ ਸਾਰੀਆਂ ਭੈਣਾਂ ਆਣ, ਇੱਕ ਦੂਜੇ ਨਾਲ ਮਿਲ ਸੋਣ ਦੀ, ਇਹੀ ਇੱਕ ਜਿਵੇਂ ਕਹਿ ਲਓ ਵੀ ਸਾਲ ਦਾ ਇੱਕ ਦਿਨ ਰੱਖਿਆ ਜਾਂਦਾ ਹੈਗਾ, ਜਿਹੜਾ ਕਿ ਇੱਕ ਦੂਜੇ ਨਾਲ ਖੁੱਲ ਕੇ ਬੰਦਾ ਨੱਚਦਾ ਖੇਡਦਾ। ਵੇਖੋ ਸਾਰੇ ਭੈਣ ਭਰਾ ਕਿੰਨੇ ਵਧੀਆ ਆਰਟਿਸਟ ਆਉਂਦੇ ਆ ਜੀ, ਇਹੀ ਆਲਵੇਸ ਦੁਆ ਕਰਦੇ ਆ ਅੱਗੇ ਵੀ ਭਾਜੀ ਇਹੀ ਕਰਦੇ ਰਹਿਣ, ਲੈ ਕੇ ਆਉਂਦੇ ਰਹਿਣ ਵਧੀਆ ਵਧੀਆ ਆਰਟਿਸਟ, ਸੋ ਲੋਕਾਂ ਦਾ ਮਨੋਰੰਜਨ ਕਰਦੇ ਰਹਿਣ, ਤੇ ਕਟਾਰੀਆ ਟਰੈਵਲ ਆਲਵੇਸ ਨਾਲ ਆ ਜੀ, ਆਓ ਤੇ ਆਪਣੀ ਇੱਕ ਲੱਕੀ ਟਿਕਟ ਜਿੱਤ ਕੇ ਜਾਓ, ਜਿਹੜਾ ਕਿ ਤੁਹਾਨੂੰ ਪਤਾ ਵਾ ਇਹ ਮੌਕਾ ਕਦੇ ਕਦੇ ਮਿਲਦਾ, ਤੇ ਅੱਜ ਕੱਲ ਟਿਕਟਾਂ ਵੀ ਬਹੁਤ ਮਹਿੰਗੀਆਂ, ਤੇ ਉਸ ਹਿਸਾਬ ਨਾਲ ਤੁਸੀਂ ਇੱਕ ਟਿਕਟ ਵੀ ਲੱਕੀ ਡਰਾ ਚ ਸ਼ਾਮਿਲ ਕਰਕੇ ਆਪਦਾ ਨਾਮ ਜਿੱਤ ਸਕਦੇ ਹੋ, ਤੇ ਬੱਲੇ ਬੱਲੇ ਆ ਜੀ, ਜਿਵੇਂ ਤੁਹਾਨੂੰ ਠੀਕ ਲੱਗਦਾ। 21 ਤਰੀਕ ਨੂੰ ਸਵੇਰੇ 1 ਵਜੇ ਸ਼ੁਰੂ ਹੋ ਜਾਣਾ ਭਾਜੀ, ਹਨਾ,
2: 12 ਵਜੇ
4: ਤੋਂ ਲੈ ਕੇ ਸ਼ਾਮ ਤੱਕ ਪੂਰਾ ਆਨੰਦ ਲਓ ਮੇਲੇ ਦਾ ਆ ਕੇ, ਨਾਲੇ ਉੱਥੇ ਵੱਖਰੇ ਵੱਖਰੇ ਸਟਾਲ ਆ ਜੀ, ਤੇ ਨਾਲੇ ਵੱਖਰੇ ਵੱਖਰੇ ਕਹਿ ਲਓ ਵੀ ਟਿਕਟਾਂ ਵੀ ਲੈ ਕੇ ਜਿੱਤ ਸਕਦੇ ਹੋ, ਕਾਫੀ ਕੁਛ ਹੈ ਜੀ, ਬਹੁਤ ਵਧੀਆ
2: ਕਾਫੀ ਜੀ, ਬਹੁਤ ਆਰਟਿਸਟ ਆ, ਬਹੁਤ ਸਰਪ੍ਰਾਈਜ਼ ਆਰਟਿਸਟ ਆ, ਕੋਈ 2 ਵੱਡੀਆਂ ਫਿਲਮਾਂ ਉਸ ਵੀਕ ਦੇ ਵਿੱਚ ਰਿਲੀਜ਼ ਹੋਣੀਆਂ ਜੀ ਪੰਜਾਬੀ ਦੀਆਂ।
0: ਅੱਛਾ, ਉਹ ਮੂਵੀ ਆਰਟਿਸਟ ਵੀ ਆ ਰਹੇ
2: ਨੇ? ਮੂਵੀ ਆਰਟਿਸਟ ਉਹ ਤੁਹਾਡੇ ਨਾਲ ਤਸਵੀਰਾਂ ਖਿਚਾਉਣਗੇ, ਮਿਲਣਗੇ, ਔਰ ਤੁਹਾਡੇ ਫੈਨ ਜਿਹੜੇ ਉਹਨਾਂ ਦੇ ਫੈਨ ਹੈ ਉਹਨਾਂ ਨੂੰ ਮਿਲ ਸਕਦੇ।
0: ਕੀ ਬਾਤ ਹੈ ਜੀ,
4: ਬਿਲਕੁਲ ਜੀ ਬਿਲਕੁਲ।
2: ਕਟਾਰੀਆ ਸਾਹਿਬ ਇਹ ਤਾਂ ਹੋ ਗਿਆ, ਤੁਸੀਂ ਤੀਆਂ ਦੀ ਗੱਲਬਾਤ ਕੀਤੀ, ਪਰ ਇਸ ਤੋਂ ਇਲਾਵਾ ਮੈਨੂੰ ਪਤਾ ਕਿ ਤੁਸੀਂ ਕਾਫੀ ਹੋਰ ਜ਼ਿਆਦਾ ਵੀ ਤੁਹਾਡੇ ਕੋਲ ਡੀਲਸ ਹੁੰਦੀਆਂ ਨੇ, ਕਿਸੇ ਨੇ ਇੰਡੀਆ ਜਾਣਾ, ਕਿਸੇ ਨੇ ਮੈਕਸੀਕੋ ਜਾਣਾ, ਕਿਸੇ ਨੇ ਅਮਰੀਕਾ, ਕਿਊਬਾ ਤਾਂ ਹੁਣ ਸ਼ਾਇਦ ਲੋਕੀ ਘੱਟ ਜਾਂਦੇ ਹਨਾ, ਤੇ ਕਿਸੇ ਨੇ UK ਜਾਣਾ, ਕੁਛ ਹੈ ਡੀਲ ਦਿਓ ਅੱਜ ਚੰਗੀ ਜੀ ਹੋਰ ਵੀ।
4: ਬਿਲਕੁਲ ਜੀ ਸੁਖੀ ਸਾਹਿਬ, ਜਿਵੇਂ ਕਰੇਬੀਅਨ ਦੀ ਡੀਲਸ ਆਪਾਂ ਸਟਾਰਟਿੰਗ ਕਰ ਦਿੰਦੇ ਹਾਂ, ਆਪਾਂ ਜਿਵੇਂ ਕਹਿ ਲਓ ਨੀ ਹੁੰਦੇ ਵੀ ਲਾਸਟ ਮਿੰਟ ਡੀਲ ਵੀ ਸਾਡੇ ਕੋਲ ਬਹੁਤ ਵਧੀਆ ਅਵੇਲੇਬਲ ਹੁੰਦੀ, ਜਿਹੜੀ ਕਿ $799 ਤੋਂ ਸ਼ੁਰੂ ਹੋ ਜਾਂਦੀ ਹੈ। 799 ਦੇ ਵਿੱਚ ਲਾਸਟ ਮਿੰਟ ਡੀਲ ਹੈ ਜੀ, 5 ਦਿਨਾਂ ਦਾ ਟੂਰ ਆ ਮੈਕਸੀਕੋ ਦਾ, ਜਿਹੜੇ ਦੇ ਵਿੱਚ ਕਿ ਸਾਰਾ ਕੁਛ ਆਲ ਇਨਕਲੂਸਿਵ ਹੁੰਦਾ ਹੈਗਾ ਜੀ, ਤੁਹਾਨੂੰ ਕੋਈ ਫਿਕਰ ਕਰਨ ਦੀ ਲੋੜ ਨੀ, ਟਿਕਟ ਹੈ, ਹੋਟਲ ਹੈ, ਰਹਿਣ ਸਹਿਣ ਦਾ, ਖਾਣ ਪੀਣ ਦਾ ਸਭ ਕੁਛ ਇਨਕਲੂਡਿਡ ਹੁੰਦਾ ਜੀ, ਤੁਸੀਂ ਤਾਂ ਸਿਰਫ ਆਪਣੇ ਕੱਪੜੇ ਪੈਕ ਕਰਕੇ ਲੈ ਕੇ ਜਾਣੇ ਆ, ਇਹ ਲਾਸਟ ਮਿੰਟ ਡੀਲ ਆ। ਬਾਕੀ ਜੇ ਤੁਸੀਂ ਸਪਤੰਬਰ ਐਂਡ ਤੋਂ ਵੀ ਜਾਣਾ ਚਾਹੁੰਦੇ ਹੋ, ਉਹ ਵੀ ਆਪਣੇ ਕੋਲ $789 ਦੇ ਵਿੱਚ ਡੀਲ, ਉਹ $729 ਦੇ ਵਿੱਚ ਡੀਲ ਹੈਗੀ ਅਵੇਲੇਬਲ 5 ਦਿਨਾਂ ਲਈ ਮੈਕਸੀਕੋ ਲਈ। ਤੇ ਬਾਕੀ ਜੇ ਤੁਸੀਂ ਕਸਟਮਾਈਜ਼ ਕਰਾਉਣਾ ਚਾਹੁੰਦੇ ਕੋਈ ਵੀ ਟ੍ਰਿਪ, ਜਿਵੇਂ ਕਿ ਤੁਹਾਡਾ ਪਤਾ ਵਾ ਵੀ ਆਹ ਬੱਚਿਆਂ ਦੀਆਂ ਛੁੱਟੀਆਂ ਹੋ ਗਈਆਂ ਹੁਣ ਜੂਨ ਜੁਲਾਈ ਅਗਸਤ ਦੇ ਵਿੱਚ, ਜੇ ਕਸਟਮਾਈਜ਼ ਕਰਾਉਣਾ ਹੈਗਾ ਮੈਕਸੀਕੋ ਚਲੇ ਜਾਓ, ਡੋਮਿਨਿਕਨ ਚਲੇ ਜਾਓ, ਉਸ ਤੋਂ ਬਾਅਦ ਬਹਾਮਸ ਚਲੇ ਜਾਓ, ਕੋਸਟਰੀਕਾ ਚਲੇ ਜਾਓ, ਕਿਤੋਂ ਦਾ ਵੀ ਕਸਟਮਾਈਜ਼ ਕਰਾ ਸਕਦੇ ਹੋ ਆਪਦੇ ਹਿਸਾਬ ਨਾਲ, ਆਪਦੀਆਂ ਡੇਟਾਂ ਦੇ ਕੇ ਅਸੀਂ ਤੁਹਾਨੂੰ ਉਹ ਵੀ ਬੈਸਟ ਪ੍ਰਾਈਸ ਲੈ ਕੇ ਦੇਵਾਂਗੇ। ਤੇ ਬਾਕੀ ਸੁੱਖੀ ਸਾਹਿਬ ਸਾਡੇ ਕੋਲੇ ਜਿਵੇਂ ਕਹੋ ਇੰਡੀਆ ਜੇ ਹੁਣ ਵੀ ਜਾਣਾ ਚਾਹੁੰਦੇ, ਸਾਡੇ ਕੋਲ $1,059 ਮਤਲਬ $1,049 ਦੀ ਵਨ ਵੇ ਟਿਕਟ ਦੋ ਬੈਗਾਂ ਦੇ ਨਾਲ ਅਵੇਲੇਬਲ ਆ ਪੂਰਾ ਜੂਨ ਜੁਲਾਈ ਅਗਸਤ, ਤੇ ਉਸ ਤੋਂ ਬਾਅਦ ਵੀ $989 ਦੀ ਵਨ ਵੇ ਟਿਕਟ ਹੋ ਜਾਂਦੀ ਸਤੰਬਰ ਤੋਂ ਸ਼ੁਰੂ, ਤੇ ਅੰਮ੍ਰਿਤਸਰ ਦੀਆਂ ਟਿਕਟਾਂ ਵੀ ਜਿਹੜੀਆਂ $1,350 ਤੋਂ ਵਨ ਵੇ ਸ਼ੁਰੂ ਹੋ
2: ਜਾਂਦੀਆਂ। ਕਟਾਰੀਆ ਸਾਹਿਬ ਸੋਰੀ ਮੈਂ ਤੁਹਾਡੀ ਗੱਲ ਰੋਕੀ, ਤੁਸੀਂ ਜਿਹੜੀ ਕੀਮਤ ਦੱਸੀ ਵਨ ਵੇ ਦੀ $1,049 ਹਨਾ, ਹਾਂਜੀ, ਪਰ ਚਲੋ ਇੱਕ ਹੁਣ 30 ਤੱਕ ਜਿਹੜਾ ਕੋਈ ਬੁੱਕ ਕਰਾਵੇਗਾ ਤੁਸੀਂ 49 ਤੁਸੀਂ ਆਪਣੇ ਕੋਲੋਂ ਪਾ ਲਿਓ, 1,000 ਦੀ ਕਰ ਦਿਓ।
4: ਬਿਲਕੁਲ ਜੀ, ਜਿਹੜਾ ਵੀ ਤੁਹਾਡਾ ਰੈਫਰੈਂਸ ਦਏਗਾ ਜੀ ਇਹ ਵੀ ਡਨ ਹੋ ਗਿਆ, ਚਲੋ ਜੀ 1,049 ਤੋਂ ਕੋਈ ਗੱਲ ਨੀ, 1,000 ਵੀ ਕਰ ਦਾਂਗੇ ਆਪਾਂ,
2: ਪਰ ਨਹੀਂ 1,000 ਵੀ ਨੀ ਕਰੋ ਤੁਸੀਂ, 9,990 ਦੇ ਕਰ ਦੋ,
4: 999 ਦੀ ਮਿਲ ਜਾਏਗੀ ਜੀ ਟਿਕਟ ਤੁਹਾਨੂੰ, ਪਰ ਤੁਸੀਂ ਸਾਨੂੰ ਕਾਲ ਕਰ ਲਓ। ਕੁਛ ਲਿਮਿਟਡ ਡੇਟਾ ਹੀ ਹੈ ਜੀ, ਹਰ ਡੇਟ ਦੇ ਉੱਤੇ ਨਹੀਂ ਅਵੇਲੇਬਲ ਹੈਗੀ, ਸਾਡੇ ਕੋਲ ਗਰੁੱਪਸ ਲਏ ਹੋਏਗੀਆਂ, ਇਹ ਕੁਛ ਲਿਮਿਟਡ ਡੇਟਾ ਤੇ ਮਿਲੂਗੀਆਂ ਪਰ ਮਿਲ ਜਾਣਗੀਆਂ, ਪਰ ਤੁਸੀਂ ਇੱਕ ਰੈਫਰੈਂਸ ਨੰਬਰ ਦੇਣਾ ਸੁਖੀ ਨਿੱਜਰ ਦਾ ਜੀ, ਸੁਖੀ ਨਿੱਜਰ ਦੇ ਰੇਡੂਆ ਸੁਣ ਕੇ ਆਏ ਆ ਭਾਜੀ ਦਾ, ਸੋ ਇਹਦੇ ਨਾਲ ਤੁਹਾਨੂੰ ਇਹ ਰੈਫਰੈਂਸ ਦੇਣ ਨਾਲ ਤੁਹਾਨੂੰ ਡਿਸਕਾਊਂਟ ਵੀ ਮਿਲੇ,
2: $999 ਦੇ ਵਿੱਚ ਇੰਡੀਆ ਦੀ ਟਿਕਟ ਵਨ ਵੇ, ਵਾਹ ਕਮਾਲ ਦੀ ਗੱਲ ਹੈ। ਤੇ ਨੰਬਰ 905-678-1200 ਬਿਲਕੁਲ ਜੀ, ਜਿਹੜੀ ਮਰਜ਼ੀ ਲੋਕੇਸ਼ਨ ਤੇ ਚਲੇ ਜਾਓ ਨੰਬਰ ਇੱਕੋ ਚੱਲੇਗਾ ਇਹਨਾਂ ਦਾ, ਭਾਵੇਂ ਕੈਲਗਰੀ, ਭਾਵੇਂ ਐਡਮੰਟਨ, ਭਾਵੇਂ ਵਿਨੀਪੈਗ, ਭਾਵੇਂ ਗੋਰ ਰੋਡ ਦੇ ਉੱਤੇ ਤੇ ਭਾਵੇਂ ਮਾਲਟਨ ਦੇ ਵਿੱਚ, ਨੰਬਰ ਇੱਕੋ ਹੀ ਆ 905-678-1200। ਬਹੁਤ ਬਹੁਤ ਧੰਨਵਾਦ ਕਟਾਰੀਆ ਸਾਹਿਬ,
4: ਥੈਂਕ ਯੂ
2: ਜੀ, ਗੁੱਡ ਲੱਕ। ਤੇ ਲਓ ਫਿਰ ਜੀ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਜਿੱਥੇ ਤੁਹਾਡਾ ਸਵਾਗਤ ਕਰਦੇ ਹਾਂ, ਤੇ ਉਸ ਤੋਂ ਬਾਅਦ ਦੇਖਦੇ ਹਾਂ ਜੀ ਸਾਡੇ ਹੋਰ ਜਿਹੜੇ ਕਾਲਰ ਨੇ ਉਹ ਕੌਣ। ਜੀ ਬਿਲਕੁਲ, ਇਹ ਸਾਰੇ ਆਰਟਿਸਟ ਤੁਹਾਡੇ ਲਈ ਪਹੁੰਚਣਗੇ ਇਸ ਵੀਕ ਟੋਰਾਂਟੋ ਦੀ ਧਰਤੀ ਦੇ ਉੱਤੇ, ਕੱਲ੍ਹ ਤੋਂ ਆਰਟਿਸਟ ਪਹੁੰਚ ਰਹੇ ਨੇ ਸਾਰੇ, ਆ ਜਾਣਾ ਉਹਨਾਂ ਨਾਲ ਵੀ ਰੇਡੀਓ 'ਤੇ ਗੱਲਾਂ ਬਾਤਾਂ ਹੋਣਗੀਆਂ। ਅਤੇ ਉਸ ਦਿਨ ਨੂੰ 21 ਤਰੀਕ ਨੂੰ ਜਿਹੜਾ ਹੈਗਾ ਲੇਡੀਜ਼ ਦਾ ਜਿਹੜਾ ਵੱਡਾ ਫੈਸਟੀਵਲ ਧੀਆਂ ਦਾ ਮੇਲਾ ਪੇਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ, ਉਹਦੀ ਗੱਲਬਾਤ ਆਪਾਂ ਕਰ ਰਹੇ ਹਾਂ। ਅਤੇ ਮੇਰੇ ਨਾਲ ਇਸ ਟਾਈਮ ਸੈਮੀ ਢਿੱਲੋਂ ਸਾਹਿਬ, ਢਿੱਲੋਂ ਵੀਡੀਓ ਤੋਂ ਪਿਛਲੇ 45 ਸਾਲ ਤੋਂ ਤੁਹਾਨੂੰ ਸੇਵਾਵਾਂ ਦੇ ਰਹੇ ਨੇ, ਇਸ ਟਾਈਮ ਸਾਡੇ ਨਾਲ ਕਾਲ ਦੇ ਉੱਤੇ ਨੇ। ਅਤੇ ਢਿੱਲੋਂ ਵੀਡੀਓ ਜਿਹੜਾ ਗੋਰ ਰੋਡ ਦੇ ਉੱਪਰ ਹੈ, ਗੋਰ ਅਬਨੇਜ਼ਰ ਦੇ ਕਾਰਨਰ ਦੇ ਉੱਤੇ ਆ, ਉੱਥੇ ਵੀ ਇਸ ਟਾਈਮ ਤੀਆਂ ਦੀਆਂ ਕੁਛ ਕੁ ਟਿਕਟਾਂ, ਕੁਛ ਕੁ ਮੈਂ ਕਹਿ ਰਿਹਾ ਰੈਗੂਲਰ ਜਿਹੜੀਆਂ ਟਿਕਟਾਂ ਨੇ ਜਨਰਲ ਐਡਮਿਸ਼ਨ ਵਾਲੀਆਂ, ਕੁਛ ਕੁ ਬਾਕੀ ਪਈਆਂ ਨੇ, ਕੀ ਕੁਛ ਉੱਥੇ ਪਈਆਂ ਨੇ ਉਹ ਸਾਰਾ ਕੁਛ ਤੁਹਾਨੂੰ ਸੈਮੀ ਜੀ ਦੱਸਣਗੇ। ਸੈਮੀ ਜੀ ਵੈਲਕਮ ਜੀ ਆਇਆਂ ਨੂੰ।
5: ਬਿਲਕੁਲ, ਥੈਂਕ ਯੂ ਸੁਖੀ, ਔਰ ਜਿੰਨੇ ਵੀ ਸਰੋਤੇ ਆਪਣੇ ਨਾਲ ਜੁੜੇ ਆ AM 530 ਤੇ ਵਤਨੋਂ ਦੂਰ ਦੇ ਨਾਲ ਜੀ, ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਔਰ ਢਿੱਲੋਂ ਸਾਹਿਬ, ਕਿਉਂਕਿ ਮੈਂ ਕਹੂੰਗਾ ਕਿ ਮੈਂ ਬੜਾ ਲੱਕੀ ਆ ਭਾਗਾਂ ਵਾਲਾ, ਤੁਹਾਡੇ ਵਰਗੇ ਵੱਡੇ ਪ੍ਰਮੋਟਰ, ਵੱਡੇ ਇੰਡਸਟਰੀ ਦੇ ਨਾਲ ਇੰਨੇ ਲੌਂਗ ਲੰਬੇ ਸਮੇਂ ਤੋਂ ਜੁੜੇ ਹੋਏ ਜਿਹੜੇ ਵਿਅਕਤੀ ਨੇ, ਤੁਹਾਡਾ ਤਜ਼ਰਬਾ, ਜਿਹੜੇ ਕਿਤੇ ਭੁੱਲ ਜਾਈਦਾ ਕੋਈ ਸਲਾਹ ਲੈਣੀ ਹੁੰਦੀ, ਗੱਲਬਾਤ ਕਰਨੀ, ਤੇ ਤੁਸੀਂ ਆਲਵੇਜ਼ ਮੈਨੂੰ ਉਂਗਲੀ ਫੜ ਕੇ ਦੱਸਦੇ ਹੋ ਏਦਾਂ ਨੀ ਏਦਾਂ ਕਰ ਲਾ, ਏਦਾਂ ਨੀ ਏਦਾਂ, ਧੰਨਵਾਦ ਪਹਿਲਾਂ ਤਾਂ, ਥੈਂਕ ਯੂ।
5: ਨਹੀਂ ਨਹੀਂ, ਥੈਂਕ ਯੂ ਵਾਲੀ ਕਿਹੜੀ ਗੱਲ ਆ, ਦੇਖੋ 24-25 ਸਾਲ ਤਾਂ ਤੁਸੀਂ ਪੂਰੇ ਕੀਤੇ ਆ ਤੀਆਂ ਦੇ ਮੇਲੇ ਦੇ ਵਿੱਚ, ਤੇ ਅਸੀਂ ਸੀਨੀਅਰ ਕਹਿੰਦੇ ਹੁੰਦੇ ਆ ਵੀ ਪ੍ਰਮੋਟਰ ਕਿੱਥੋਂ ਹੋ ਗਏ
2: ਜੀ, ਤੁਸੀਂ ਇਸ ਫੀਲਡ ਚ 45 ਇਅਰਸ, ਜਿਹੜੇ ਤੁਸੀਂ ਝੰਡੇ ਗੱਡੇ ਹੋਏ ਜੀ, ਉਹ ਵੀ ਇੱਕ ਇਤਿਹਾਸ ਆ, ਉਹਨਾਂ ਦਿਨਾਂ ਦੇ ਵਿੱਚ ਬਹੁਤ ਘੱਟ ਆਪਣੇ ਮੁਲਕ ਤੋਂ ਲੋਕ ਇੱਥੇ ਸੀਗੇ, ਪਰ ਫਿਰ ਵੀ ਤੁਸੀਂ ਵੱਡੇ ਵੱਡੇ ਮੈਪਲੀਫ ਵਰਗੇ ਜਿਹੜੇ ਵੈਨਿਊ ਆ ਉਹ ਪੈਕਡ ਕੀਤੇ ਹੋਏ ਆ, ਔਰ ਉਹ ਵੀ ਤਾਂ ਬੜੀ ਮਿਹਨਤ ਸੀ, ਨਾਲੇ ਉਦੋਂ ਕੋਈ ਸੋਸ਼ਲ ਮੀਡੀਆ ਨਹੀਂ ਸੀਗਾ, ਕੋਈ ਏਦਾਂ ਦਾ ਨਹੀਂ ਜਿੱਦਾਂ ਐਡਵਰਟਾਈਜ਼ਮੈਂਟ ਦੇ ਕੋਈ ਵਾਲੇ ਸਾਧਨ ਵੀ ਨਹੀਂ ਸੀ।
5: ਬਿਲਕੁਲ ਬਿਲਕੁਲ ਬਿਲਕੁਲ, ਚਲੋ ਆਪਾਂ ਸਾਰੇ ਹੀ ਵਧਾਈ ਦੇ ਹੱਕਦਾਰ ਹਾਂ ਜੀ, ਆਪਾਂ ਕਮਿਊਨਿਟੀ ਦੇ ਵਿੱਚ ਪਿਛਲੇ 30-35 ਸਾਲਾਂ ਤੋਂ ਵਿਚਰ ਰਹੇ ਹੈਗੇ ਆ, ਸੋ ਡੈਫੀਨਟਲੀ ਹੁਣ ਆਪਾਂ ਗੱਲ ਕਰਦੇ ਹਾਂ ਤੀਆਂ ਦਾ ਮੇਲਾ ਜਿਹੜਾ ਇਸ ਵੀਕਐਂਡ ਤੇ ਹੋ ਰਿਹਾ ਜੀ, ਸੋ ਬਿਲਕੁਲ ਜਿੱਦਾਂ ਤੁਸੀਂ ਕਿਹਾ ਟਿਕਟਾਂ ਬਹੁਤ ਹੀ ਲਿਮਿਟਡ ਰਹਿ ਗਈਆਂ, ਕਾਲਸ ਵੀ ਬਹੁਤ ਆ ਰਹੇ ਹੈਗੇ ਆ, ਔਰ ਡੈਫੀਨਟਲੀ ਇਹ ਜਿਸ ਤਰ੍ਹਾਂ ਤੁਹਾਡਾ ਹਰ ਸਾਲ, ਮੈਂ ਤੁਹਾਨੂੰ ਪਹਿਲਾਂ ਹੀ ਪ੍ਰੈਡਿਕਸ਼ਨ ਕਰ ਦੇਣਾ, ਜਿਸ ਤਰ੍ਹਾਂ ਤੁਹਾਡਾ ਹਰ ਸਾਲ ਇਹ ਸੋਲਡ ਆਊਟ ਜਾਂਦਾ ਆ, ਔਰ ਉੱਥੇ ਭੈਣਾਂ ਸਾਡੀਆਂ ਹੁੰਮ ਹਮਾ ਕੇ ਪਹੁੰਚਦੀਆਂ ਆ। ਇਸੇ ਤਰ੍ਹਾਂ ਵੀ ਇਹ ਇਸ ਵਰੇ ਵੀ ਪੂਰਾ ਪੈਕਡ ਹੋਊਗਾ। ਸੋ ਜੇਕਰ ਤੁਸੀਂ ਹਾਲੇ ਟਿਕਟਾਂ ਨਹੀਂ ਲਈਆਂ ਤਾਂ ਡੈਫੀਨਿਟਲੀ ਤੁਸੀਂ ਸਾਡੇ ਸਟੋਰ ਤੋਂ ਲੈ ਸਕਦੇ ਹੋ ਜਾਂ ਜਿੰਨੇ ਵੀ ਆਊਟਲੈਟਸ ਦੇ ਉੱਤੇ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ। ਮੇਰਾ ਖਿਆਲ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ ਸੋਲਡ ਆਊਟ ਦੇ ਜਿਹੜੇ ਕਹਿੰਦੇ ਹੁੰਦੇ ਆ ਕਿ ਝੰਡੇ ਗੱਡੇ ਜਾਣੇ ਆ। ਸੋ ਡੈਫੀਨਿਟਲੀ ਆਪਦੀਆਂ ਟਿਕਟਾਂ ਜਿਹੜੀਆਂ ਹੈਗੀਆਂ ਰਾਖਵੀਆਂ ਕਰਵਾ ਲਓ ਔਰ ਬਿਲਕੁਲ ਬਹੁਤ ਹੀ ਐਕਸਾਈਟਿੰਗ ਹੋਊਗਾ ਜੀ। ਔਰ ਜਿੰਨੀਆਂ ਵੀ ਸਾਡੀਆਂ ਭੈਣਾਂ ਹੈਗੀਆਂ, ਆਈ ਨੋ ਥੋੜਾ ਜਿਹਾ ਆਪਾਂ ਡਿਲੇ ਹੋਇਆ ਹੈਗਾ, ਪਹਿਲਾਂ ਮਈ ਦੇ ਵਿੱਚ ਹੁੰਦਾ ਸੀਗਾ, ਇਹਦੇ ਵਿੱਚ ਥੋੜੀ ਜਿਹੀ ਡਿਲੇ ਆਈ ਆ, ਬਟ ਉਹ ਵੀ ਵਧੀਆ ਆ। ਕਹਿੰਦੇ ਹੁੰਦੇ ਆ ਵੀ ਉਸ ਚੀਜ਼ ਨੂੰ ਪੋਜ਼ਿਟਿਵ ਲੈਣਾ ਚਾਹੀਦਾ ਆ ਕਿਉਂਕਿ ਮਈ ਦੇ ਵਿੱਚ ਐਤਕੀ ਠੰਡ ਬਹੁਤ ਸੀਗੀ।
2: ਬਿਲਕੁਲ ਜੀ, ਮੌਸਮ ਉਸ ਟਾਈਮ, ਹਾਂਜੀ ਇਸ ਟਾਈਮ ਹੁਣ ਮੌਸਮ ਬੜਾ ਅੱਛਾ,
5: ਮੌਸਮ ਬਹੁਤ ਸੋਹਣਾ ਆ ਔਰ ਖਾਸ ਕਰਕੇ। ਔਰ ਦੂਜੀ ਗੱਲ ਇਹ ਹੈਗੀ ਆ ਕਿ ਬੱਚਿਆਂ ਨੂੰ ਛੁੱਟੀਆਂ ਹੋ ਰਹੀਆਂ, ਠੀਕ ਹੈ ਜੀ, ਔਰ ਹਜੇ ਪਰਿਵਾਰ ਜਿਹੜੇ ਹੈਗੇ ਆ ਸਾਡੇ ਟੋਰਾਂਟੋ ਚ ਆ, ਮੋਸਟਲੀ ਕਈ ਵਾਰੀ ਹੁੰਦਾ ਕਿ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਲੋਕ ਬਾਹਰ ਅੰਦਰ ਚੱਲ ਜਾਂਦੇ ਆ। ਸੋ ਹਾਲੇ ਆਹ ਵੀਕਐਂਡ ਜਿਹੜਾ ਹੈਗਾ ਆ ਆਪਾਂ ਸਾਰਿਆਂ ਨੇ ਤੀਆਂ ਦਾ ਮੇਲਾ ਜਿਹੜਾ ਹੈਗਾ ਆ ਸਾਡੀਆਂ ਭੈਣਾਂ ਨੇ ਦੇਖਣਾ ਆ। ਸੋ ਇੱਕ ਵਾਰੀ ਫੇਰ ਜਿੱਦਾਂ ਆਪਾਂ ਪਿਛਲੇ ਹਫ਼ਤੇ ਗੱਲ ਕੀਤੀ ਸੀ, ਬਹੁਤ ਬਹੁਤ ਮੁਬਾਰਕਾਂ ਸੁੱਖੀ ਜੀ ਤੁਹਾਡੀ ਟੀਮ ਨੂੰ, ਭੈਣ ਜੀ ਹੁਣਾਂ ਨੂੰ, ਜਿੰਨੇ ਵੀ ਤੁਹਾਡੀ ਸਾਰੀ ਟੀਮ ਆ। ਦੇਖੋ ਇਹ ਸਾਰੀਆਂ ਜਿੰਨੀਆਂ ਵੀ ਚੀਜ਼ਾਂ ਹੁੰਦੀਆਂ ਨਾ, ਇਹਨਾਂ ਦੇ ਪਿੱਛੇ ਬਹੁਤ ਹੀ ਮਿਹਨਤ ਲੱਗਦੀ ਆ। ਜਿਹੜਾ ਸਮਾਂ ਆਪਾਂ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਬਿਤਾਉਣਾ ਆ, ਉਹ ਸਮਾਂ ਕੱਢ ਕੇ ਤੁਸੀਂ ਕਹਿੰਦੇ ਹੁੰਦੇ ਆ ਕਿ ਇੱਕ ਮੀਲ ਪੱਥਰ ਗੱਡਿਆ ਹੈਗਾ 24-25 ਸਾਲ, ਇੱਕੋ ਹੀ ਇਵੈਂਟ ਕਰਨਾ ਲਗਾਤਾਰ ਨਿਰੰਤਰ ਕਾਮਯਾਬ ਇਵੈਂਟ ਕਰਨਾ, ਇਹ ਕੋਈ ਕਹਿੰਦੇ ਹੁੰਦੇ ਆ ਕਿ ਖਾਲਾ ਜੀ ਦਾ ਵਾੜਾ ਨੀਗਾ। ਸੋ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਟੀਮ ਨੂੰ। ਬਾਕੀ ਸਾਡੇ ਸਟੋਰ ਤੇ ਐਨੀ ਟਾਈਮ ਕਾਲ ਕਰੋ, 905-204-1313 ਟਿਕਟਾਂ ਰਾਈਟ ਨਾਓ ਹੈਗੀਆਂ ਆ।
2: ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ, ਤੇ ਜਾਂਦੇ ਜਾਂਦੇ ਥੋੜਾ ਜਿਹਾ ਇਹ ਵੀ ਦੱਸ ਦੋ ਕਿ ਜਿਹੜੀਆਂ ਢਿੱਲੋਂ ਵੀਡੀਓ ਦੇ ਉੱਤੇ ਸੇਵਾਵਾਂ ਮਿਲ ਰਹੀਆਂ ਨੇ, ਜਿਹੜਾ IP ਬਾਕਸ ਆ, ਇੱਕ ਐਪ ਤੁਸੀਂ ਤਿਆਰ ਕੀਤਾ, ਔਰ ਉਹ ਵੀ ਕਿਉਂਕਿ HD ਸਾਰਾ ਕੁਛ ਤੁਸੀਂ ਅੱਜ ਕੱਲ ਦੇਖ ਸਕਦੇ ਹੋ, ਉਹਦੇ ਬਾਰੇ ਵੀ ਥੋੜਾ ਜਿਹਾ ਦੱਸ ਦੋ।
5: ਬਿਲਕੁਲ ਜੀ, ਇਸ ਸਾਰੇ ਸਿਸਟਮ ਨੂੰ ਚਲਾਉਣ ਵਾਸਤੇ ਸਾਡੀ ਪੂਰੀ ਜਿਹੜੀ ਟੀਮ ਹੈਗੀ ਆ, ਉਹ ਭਾਵੇਂ ਇੰਡੀਆ 'ਚੋਂ ਹੋਵੇ, ਸਾਡੀ ਟੈਕ ਟੀਮ, ਠੀਕ ਆ ਜੀ, ਇੱਥੇ। ਸੋ IPTV ਬਾਕਸ ਰਾਈਟ ਨਾਓ ਫੀਫਾ ਕੱਪ ਚੱਲ ਰਿਹਾ ਹੈਗਾ ਆ, ਔਰ ਜੇਕਰ ਤੁਸੀਂ ਕ੍ਰਿਸਟਲ ਕਲੀਅਰ ਕੁਆਲਿਟੀ ਦੇ ਵਿੱਚ, ਜਦੋਂ ਅਸੀਂ 4K ਦੀ ਗੱਲ ਕਰਦੇ ਹਾਂ, 4K ਦੇ ਵਿੱਚ ਤੁਸੀਂ ਕ੍ਰਿਸਟਲ ਕਲੀਅਰ ਕੁਆਲਿਟੀ ਦੇ ਵਿੱਚ ਫੀਫਾ ਕੱਪ ਦੇਖਣਾ ਚਾਹੁੰਦੇ ਹੋ, ਵਿਦਆਊਟ ਐਨੀ ਇੰਟਰਪਸ਼ਨ, ਮੀਨਿੰਗ ਕਿ ਕੋਈ ਵੀ ਫਰੀਜ਼ਿੰਗ ਬਫਰਿੰਗ ਦੀ ਤੁਹਾਨੂੰ ਐਬਸੋਲੂਟਲੀ ਪ੍ਰੋਬਲਮ ਨਹੀਂ ਆਊਗੀ, ਤਾਂ ਡੈਫੀਨਿਟਲੀ ਤੁਸੀਂ ਢਿੱਲੋਂ ਵੀਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਜੇਕਰ ਤੁਸੀਂ ਤੁਹਾਡੇ ਕੋਲ ਬਾਕਸ ਨਹੀਂ ਹੈਗਾ, ਤੁਸੀਂ ਨਵੇਂ ਇਮੀਗ੍ਰੈਂਟ ਹੋ, ਤਾਂ ਸਾਡੇ ਸਟੋਰ ਤੇ ਆ ਕੇ ਇੱਕ ਵਾਰੀ ਬਾਕਸ ਪਿਕਅਪ ਕਰੋ, ਉਸ ਤੋਂ ਬਾਅਦ ਤੁਸੀਂ ਕੈਨੇਡਾ ਦੇ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਮੂਵ ਹੋ ਰਹੇ ਹੋ, ਉਹ ਬਾਕਸ ਨਾਲ ਲੈ ਜਾਓ, ਤੁਹਾਨੂੰ ਦੁਬਾਰਾ ਉਹਨੂੰ ਰੀਚਾਰਜ ਕਰਾਉਣ ਵਾਸਤੇ ਜਾਂ ਫਿਰ ਉਹਨੂੰ ਅਪਡੇਟ ਕਰਾਉਣ ਵਾਸਤੇ ਤੁਹਾਨੂੰ ਸਾਡੇ ਸਟੋਰ ਤੇ ਨਹੀਂ ਆਉਣਾ ਪਊਗਾ, ਟੈਲੀਫੋਨ ਦੇ ਰਾਹੀਂ ਹੀ 5 ਮਿੰਟਾਂ ਦੇ ਅੰਦਰ ਅੰਦਰ ਇਹ ਜਿਹੜੀਆਂ ਸੇਵਾਵਾਂ ਸਾਡੇ ਵੱਲੋਂ ਦਿੱਤੀਆਂ ਜਾਂਦੀਆਂ ਆ। ਸੋ ਆਪਣਾ IPTV ਬਾਕਸ ਗੁਰਬਾਣੀ ਰੇਡੀਓ ਤੁਸੀਂ ਪਿਕਅਪ ਕਰਨਾ ਹੈਗਾ ਆ। ਰਾਈਟ ਨਾਓ ਸੁਖੀ ਜੀ, ਆਪਣੇ ਕੋਲ ਇੱਕ ਨਵਾਂ ਰੇਡੀਓ ਪਹੁੰਚਿਆ ਆ ਪਿਛਲੇ ਦਿਨਾਂ ਦੇ ਦੌਰਾਨ ਹੀ, ਉਹਦੇ ਵਿੱਚ ਤੁਹਾਨੂੰ ਬੈਟਰੀ ਪਾਉਣ ਦੀ ਜ਼ਰੂਰਤ ਨਹੀਂ ਹੈਗੀ, ਪਲੱਗ ਐਂਡ ਪਲੇ, ਸਿਰਫ ਤੇ ਸਿਰਫ ਤੁਸੀਂ ਪਲੱਗ ਲਾਉਣਾ ਆ ਔਰ ਤੁਹਾਡੇ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਚੱਲੂਗਾ। ਔਰ ਉਹਦੀ ਪ੍ਰਾਈਸ ਵੀ ਅਸੀਂ ਇੰਨੀ ਕੁ ਰੀਜ਼ਨੇਬਲ ਰੱਖੀ ਹੈਗੀ ਆ ਕਿ ਜਿੱਦਾਂ ਮੋਸਟਲੀ 2-2, 4-4, 5-5, 7-7 ਆਮ ਹੀ ਲੋਕ ਲੈ ਜਾਂਦੇ ਆ। ਸੋ $20 ਦੇ ਵਿੱਚ ਪਲੱਗ ਐਂਡ ਪਲੇ ਰੇਡੀਓ ਜਿਹੜਾ ਹੈਗਾ ਆ, ਤੁਸੀਂ ਆ ਕੇ ਢਿੱਲੋਂ ਵੀਡੀਓ ਤੇ ਪਿਕਅਪ ਕਰ ਸਕਦੇ ਹੋ। ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਸਾਡੇ ਸਟੋਰ ਤੇ ਅਵੇਲੇਬਲ ਹੈਗੀ ਆ, ਜਾਂ ਫਿਰ ਤੁਹਾਡੀਆਂ ਪੁਰਾਣੀਆਂ VHS ਟੇਪਾਂ, ਵਿਆਹ ਦੀਆਂ, ਤੁਹਾਡੇ ਬੱਚਿਆਂ ਦੀਆਂ ਬਰਥਡੇ ਪਾਰਟੀਆਂ ਦੀਆਂ, ਤੁਸੀਂ ਉਹਨਾਂ ਨੂੰ ਆਪਣੇ ਸਮਾਰਟ TV ਤੇ ਦੇਖਣਾ ਚਾਹੁੰਦੇ ਹੋ, ਤਾਂ ਉਹ ਵੀ ਸਾਡੇ ਸਟੋਰ ਤੇ ਆ ਕੇ ਤੁਸੀਂ ਉਹਨਾਂ ਦੀ ਕਨਵਰਜ਼ਨ ਕਰਾ ਸਕਦੇ ਹੋ। ਢਿੱਲੋਂ ਵੀਡੀਓ ਐਬਨੀਜ਼ਰ ਐਂਡ ਗੋਰ ਰੋਡ ਤੇ ਸਾਡੀ ਲੋਕੇਸ਼ਨ ਹੈਗੀ ਆ, ਜਿਹੜੀ ਕਿ 7 ਦਿਨ 11 ਤੋਂ ਲੈ ਕੇ 8 ਤੱਕ ਖੁੱਲ੍ਹੀ ਹੁੰਦੀ ਆ। ਕੋਈ ਵੀ ਇਨਫੋਰਮੇਸ਼ਨ ਲਈ IPTV, ਗੁਰਬਾਣੀ ਰੇਡੀਓ, ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ, ਸਾਡੇ ਸਟੋਰ ਦੇ ਬਾਬਤ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ, ਜਾਂ ਤੀਆਂ ਦੀਆਂ ਟਿਕਟਾਂ ਦੀ ਇਨਫੋਰਮੇਸ਼ਨ ਚਾਹੀਦੀ ਆ, ਤਾਂ ਨੰਬਰ ਸਾਡਾ ਇੱਕੋ ਇੱਕ ਹੈਗਾ, 9-0-5-2-0-4-1-3-1-3।
2: ਬਹੁਤ ਬਹੁਤ ਥੈਂਕ ਯੂ ਢਿੱਲੋਂ ਸਾਹਿਬ, ਥੈਂਕ ਯੂ, ਧੰਨਵਾਦ। ਸੋ ਇਹ ਸਨ ਸੈਮੀ ਢਿੱਲੋਂ ਜੀ ਢਿੱਲੋਂ ਵੀਡੀਓ ਤੋਂ, ਔਰ ਇਸ ਦੇ ਨਾਲ ਨਾਲ ਜੀ ਦੱਸਦੀ ਹੈ ਤੁਸੀਂ ਜੁੜੇ ਹੋ ਇਸ ਟਾਈਮ 5:30 AM ਦੇ ਉੱਤੇ ਵਤਨੋਂ ਦੂਰ ਦੇ ਨਾਲ, ਅਤੇ ਜਿੱਥੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ, ਨਾਲ ਸਪੋਂਸਰਾਂ ਦਾ ਵੀ ਧੰਨਵਾਦ ਹੈ, ਅਤੇ ਨਾਲ ਸਾਰੇ ਜਿਹੜੇ ਮਹਿਮਾਨ ਬੈਠੇ ਉਹਨਾਂ ਦਾ ਵੀ ਜੀ ਆਇਆਂ ਨੂੰ, ਅਤੇ ਪ੍ਰਾਈਮ ਕਾਲਜ ਤੋਂ ਵੀ ਸਾਡੇ ਕੋਲ ਟੀਮ ਪਹੁੰਚ ਗਈ ਆ, ਸ਼ਾਹ ਸਾਹਿਬ ਬੈਠੇ ਆ, ਟੋਨੀ ਪੰਗੂ ਸਾਹਿਬ ਜਿਹੜੇ ਟੀਮ ਦੇ ਮੈਂਬਰ ਬੈਠੇ ਆ, ਅਤੇ ਇਸ ਤੋਂ ਇਲਾਵਾ ਹਰਮਨ ਜੀ, ਤੁਸੀਂ ਕਿਉਂਕਿ ਤੁਹਾਡਾ ਸ਼ੋਅ ਆ, ਲੇਡੀਜ਼ ਦਾ ਇਹ ਇਵੈਂਟ ਆ, ਤੁਹਾਡੀਆਂ ਫਰੈਂਡਸ ਜਾਂ ਆਸ ਪਾਸ ਤੁਹਾਡੀਆਂ ਜਿਹੜੀਆਂ ਸਹੇਲੀਆਂ ਨੇ ਕਿੱਦਾਂ ਤਿਆਰੀ ਕਰ ਰਹੀਆਂ ਨੇ?
6: ਹਾਂਜੀ ਬਿਲਕੁਲ, ਸਭ ਦੀ ਤਿਆਰੀ ਬੜੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ ਇਸ ਦੇ ਨਾਲ ਨਾਲ। ਜਿਵੇਂ ਸਭ ਨੂੰ ਪਤਾ ਹੈ ਕਿ 21 ਜੂਨ ਨੂੰ ਤੀਆਂ ਦਾ ਮੇਲਾ ਤਾਂ ਮਨਾਇਆ ਜਾ ਰਿਹਾ, ਪਰ ਉਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣਾ ਚਾਹੁੰਦੀ ਹਾਂ ਕਿ 11:30 ਵਜੇ ਸ਼ੋਅ ਦੇ ਡੋਰ ਖੁੱਲ ਜਾਣਗੇ, ਤੇ ਮੈਂ ਸਭ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ 11:30 ਵਜੇ ਉੱਥੇ ਹੁੰਮ ਹੁੰਮ ਆ ਕੇ ਪਹੁੰਚਣ, ਕਿਉਂਕਿ 11:30 ਵਜੇ ਤੋਂ ਬਾਅਦ ਇੱਕ ਕੰਪੀਟੀਸ਼ਨ ਕਰਾਇਆ ਜਾਊਗਾ ਲੇਡੀਜ਼ ਦੇ ਵਿੱਚ ਬੋਲੀਆਂ ਦਾ, ਤੇ ਜਿਹੜੀ ਵੀ ਲੇਡੀ ਉੱਥੇ ਕਿਸ ਕੰਪੀਟੀਸ਼ਨ ਨੂੰ ਜਿੱਤਦੀ ਹੈ ਤਾਂ ਉਹਨੂੰ ਬਹੁਤ ਵਧੀਆ ਗਿਫਟ ਦਿੱਤੇ ਜਾਣਗੇ। ਗਿਫਟ 'ਚ ਸੂਟ ਵੀ ਹੋ ਸਕਦੇ, ਹੀਲਸ ਜਾਂ ਜਵੈਲਰੀ ਜਾਂ ਗੋਲਡ ਕੁਛ ਵੀ ਹੋ ਸਕਦਾ। ਸੋ ਮੈਂ ਸਭ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਤੁਸੀਂ 11:30 ਵਜੇ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਿਓ ਤੇ ਆਪਣੇ ਕੰਪੀਟੀਸ਼ਨ ਦਾ ਹਿੱਸਾ ਬਣਿਓ ਤੇ ਵਧੀਆ ਸੋਹਣੇ ਸੋਹਣੇ ਗਿਫਟ ਜਿੱਤੇ ਹੋ।
2: ਬਿਲਕੁਲ ਜੀ, ਔਰ ਮੈਂ ਦੱਸ ਦਵਾਂ ਜੇ ਟਿਕਟ ਨਹੀਂ ਲਈ ਹਾਲੇ ਤੇ ਤੁਸੀਂ ਕੁਝ ਇੱਕ ਲੋਕੇਸ਼ਨਾਂ ਏਸ਼ੀਅਨ ਫੂਡ ਸੈਂਟਰ ਦੀਆਂ, ਉੱਥੋਂ ਫਿਜ਼ੀਕਲ ਟਿਕਟ ਮਿਲਦੀਆਂ ਨੇ, ਤੇ ਸਿੰਗਾਪੁਰ ਜੁਲਰ ਤੇ ਜਾ ਕੇ ਏਅਰਪੋਰਟ ਰੋਡ ਦੇ ਉੱਤੇ ਮਾਲਟਨ 'ਚ ਟਿਕਟ ਲਾਉਂਗੇ, ਤੁਹਾਨੂੰ ਸੋਨੇ ਦੇ ਜਿਹੜੇ ਨੋਜ਼ ਪਿੰਨ ਗਿਫਟ ਵੱਲੋਂ ਦੇਣਗੇ, ਤੁਹਾਨੂੰ ਫ੍ਰੀ ਮਿਲਣਗੇ। ਪੀਜ਼ਾ ਡਿਪੋ ਦੀ ਲੋਕੇਸ਼ਨ ਜਿਹੜੀ ਪੀਟਰ ਆਪਸਨ ਤੇ ਬ੍ਰੈਮਲੀ ਦੇ ਕਾਰਨ ਤੇ, ਉੱਥੋਂ 20 ਟਿਕਟ ਇਸ ਟਾਈਮ ਮਿਲ ਰਹੀ ਹੈ, ਤੇ ਇੰਡੀਅਨ ਸਵੀਟ ਰੇਲ ਆਸਨ ਦੇ ਕਾਰਨਰ ਦੇ ਉੱਤੇ ਆ, ਔਰ ਦੱਸਦੀ ਹੈ ਕਿ ਇੰਡੀਅਨ ਸਵੀਟ ਤੋਂ ਜਿੱਥੇ ਤੁਹਾਨੂੰ ਇਸ ਟਾਈਮ ਟਿਕਟਾਂ ਮਿਲ ਰਹੀਆਂ ਨੇ ਦੋਨੇ ਲੋਕੇਸ਼ਨਾਂ ਤੋਂ, ਰੇਲ ਆਸਨ ਵਾਲੀ ਤੇ ਨਵੀਂ ਜਿਹੜੀ ਖੁੱਲੀ ਹੈ 20 ਮਾਲ ਦੇ ਕੋਲ ਉੱਥੋਂ, ਤੇ ਨਾਲ ਹੀ ਇੰਡੀਅਨ ਸਵੀਟ ਦੇ ਵੱਖ ਵੱਖ ਜਿਹੜੇ ਬੂਥ ਹੋਣੇ ਨੇ, ਗੋਲ ਗੱਪਿਆਂ ਦਾ ਉੱਥੇ ਅਲੱਗ ਬੂਥ ਹੋਵੇਗਾ, ਚਾਟ ਪਾਪੜੀ ਦਾ ਅਲੱਗ ਹੋਵੇਗਾ, ਔਰ ਰਾਈਸ ਦੇ ਅਲੱਗ ਹੋਣਗੇ, ਫੂਡ ਦੇ ਅਲੱਗ 8-10 ਉਹਨਾਂ ਨੇ ਬੂਥ ਜਿਹੜੇ ਲਗਾਉਣੇ ਨੇ। ਬਹੁਤ ਵਧੀਆ ਮਾਹੌਲ ਹੋਵੇਗਾ, ਤੁਹਾਨੂੰ ਲਾਈਨ 'ਚ ਲੱਗਣ ਦੀ ਜ਼ਰੂਰਤ ਨਹੀਂ ਹੈ, ਅਤੇ ਇੰਡੀਅਨ ਸਵੀਟ ਮਾਸਟਰ ਦਾ ਖਾਣਾ ਤੁਹਾਨੂੰ ਉੱਥੇ ਮਿਲੇਗਾ। ਇਸ ਤੋਂ ਇਲਾਵਾ ਢਿੱਲੋਂ ਵੀਡੀਓ ਦੱਸ ਕੇ ਗਏ ਸੈਮੀ ਸਾਹਿਬ ਅਬਨੇਜ਼ਰ ਅਤੇ ਗੌਰ ਦੇ ਕਾਰਨਰ ਦੇ ਉੱਤੇ ਆ, ਉੱਥੋਂ ਵੀ ਟਿਕਟਾਂ ਮਿਲ ਰਹੀਆਂ ਨੇ। ਫਿਰ ਵੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤੁਹਾਨੂੰ 9057999999 'ਤੇ ਗੱਲ ਕਰ ਸਕਦੇ ਹੋ, ਜਾਂ ਫਿਰ ਤੀਆਂ ਦਾ ਮੇਲਾ .com ਦੇ ਉੱਪਰ ਜਾ ਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਇਹ ਆਉਣ ਵਾਲਾ ਸੰਡੇ 21 ਜੂਨ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਪੂਰੀ ਕਮਿਊਨਿਟੀ ਦਾ ਵੱਡਾ ਇਵੈਂਟ ਹੈ ਲੇਡੀਜ਼ ਦਾ, ਉਹ ਜ਼ਰੂਰ ਆਨੰਦ ਮਾਣਨਾ ਜੀ।

0: दोस्तों एक बार फिर वतन दूर चाप साहब का निघा स्वागत है। 9057990999 इस टाइम साढ़े स्टूडियो का नंबर है जी। और दस दिए थानू कि जिथे तो तकरीबन 20-15 मिनट होर तुहाडी साडी हाजरी आ, उस तो बाद राजवीर हुरी आउणगे और वह भी फुल फ्लेज तुहाडे तक तीआं दा मैसेज भी पहुँचा रहे हैं। और धन्यवाद राजवीर जी तुहाडा, ते नाल देवतात्रा जी भी पहला सारी सूचना दे के गए, होर भी जिन्हें भी मीडिया वाले तुहाडे तक यह मैसेज पहुँचा रहे हैं, सारिआं दा ही बहुत बहुत शुक्रिया, क्योंकि एक कम्यूनिटी इवेंट्स हैगा, कम्यूनिटी तक गल पहुँचनी चाहिए है। तो इस लड़ी के जी साढ़े इस फंक्शन के स्पोंसर ते बहुत सारे गिफ्ट उस दिन इन्होंने देने तिया दे मेले के उत्ते, तो फिलहाल भी तुहानू काफ़ी तोहफे दे रहे हैं। प्राइम कॉलेज तो, प्राइम इंटरनेशनल कॉलेज तो टीम पहुँच गई है स्टूडियो दे विच। और विक्रम जी जी आयां नू की हाल चाल ने तुहाडे?
1: सत श्री अकाल जी सुखी जी, और तुहाडे सारे श्रोतियां नू बहुत बहुत प्यार भरी सत श्री अकाल।
0: सत श्री अकाल जी। और जिहड़ा तुसी पिछले दिनां तों इस ईवेंट का हिस्सा बने हो, और क्योंकि मैं अक्सर तुसी भी गल करदे आ, मैं भी शाह साहब भी बैठे आ, कि सब तो वड्डी जिहड़ी दौलत है वह एजुकेशन है
2: जी,
0: वह तुहाडी कदी चोरी नहीं होनी,
1: बिल्कुल
0: है ना, वो जिहड़ी आ कित्थे जिथे मर्जी चले जाओ तुहाडे काम आवेगी। ते तुसी इस फील्ड दे विचों, तुसी इस खास करके जिहड़ा लेडीज़ दा डे आ उस दिन नूं साडियां बच्चियां ने भी उत्थे आउणा, ते उहनां लई काफ़ी कुछ तुसी स्पैशल अपने कॉलेज वल्लों उपराले कर रहे हो, लैपटॉप्स दे रहे हो, तुसी टैबलेट्स दे रहे हो, ते प्लस उहनां नूं जिहड़ा उहनां दी स्कॉलरशिप भी दे रहे हो
1: जी। बिल्कुल
0: हाँ जी,
1: थोड़ा जिहा हाँ जी, दस्सो। सौण दा महीने दा त्यौहार है, और जिथे बछार होनी है सौण दे महीने च, ਉੱਥੇ ਤੁਹਾਡੇ ਉੱਥੇ ਵੀ ਬਹਾਰਾਂ ਲੱਗਣੀਆਂ ਨੇ, ਤੇ ਸਾਡੇ ਇੱਥੇ ਵੀ ਅਸੀਂ ਤੋਹਫਿਆਂ ਦੇ ਬਹਾਰ ਜਿਹੜੀ ਉੱਥੇ ਲਾਉਣੀ ਆ।
0: ਕਿਆ ਬਾਤ ਜੀ, ਕਿਆ ਬਾਤ, ਥੋੜਾ ਜਿਹਾ ਫਿਰ ਦੱਸੋ ਕੀ।
1: ਸੋ ਉਸ ਸਟਾਲ ਤੇ ਸਾਡਾ ਉੱਥੇ ਲੱਗਣਾ ਹੈਗਾ, ਅਸੀਂ ਸਾਰਿਆਂ ਨੂੰ ਜਿੱਥੇ ਸੱਦਾ ਦਿੰਦੇ ਹਾਂ ਕਿ ਤੀਆਂ ਦੇ ਮੇਲੇ 'ਚ ਸਾਰੇ ਪਹੁੰਚਣ, ਤੇ ਅਸੀਂ ਨਾਲ ਬਹੁਤ ਸਾਰੇ ਐਸੇ ਪ੍ਰੋਗਰਾਮ ਵੀ ਔਫਰ 'ਚ ਲੈ ਕੇ ਆਏ ਹਾਂ, ਜਿਹਦੇ 'ਚ ਹੈਲਥ ਕੇਅਰ, ਐਜੂਕੇਸ਼ਨ, ਟੈਕਨੋਲੋਜੀ ਨਾਲ ਰਿਲੇਟਡ ਬਹੁਤ ਸਾਰੇ ਪ੍ਰੋਗਰਾਮਸ ਨੇ। ਔਰ ਕੋਈ ਵੀ ਬੰਦਾ ਜੋ ਆਪਣਾ ਕੈਰੀਅਰ ਬਣਾਉਣਾ ਚਾਹੁੰਦਾ ਇਹਨਾਂ ਫੀਲਡ ਵਿੱਚ, ਉਹ ਸਾਨੂੰ ਸੰਪਰਕ ਕਰ ਸਕਦਾ ਹੈ। ਸਾਡਾ ਨੰਬਰ 6474991009 ਹੈਗਾ। ਔਰ ਜਿਹੜਾ ਖਾਸ ਤੌਰ 'ਤੇ ਅਸੀਂ ਹਰ ਵਾਰੀ ਬੋਲਦੇ ਹਾਂ ਕਿ PSW ਪ੍ਰੋਗਰਾਮ, ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ, ਜਿਹੜਾ 6 ਮਹੀਨੇ ਤੋਂ ਘੱਟਦਾ ਹੈਗਾ, ਉਹ ਕਹਿੰਦੇ ਨੇ ਕਿ ਜੀ ਕਿ ਕੁਛ ਚੰਗਾ ਕਰੋ, ਜਿੱਦਾਂ ਕਿ ਵੀ ਪੁੰਨ ਮਿਲਦਾ ਅਤੇ ਨਾਲ ਫੁੱਲੀਆਂ ਵੀ ਮਿਲਦੀਆਂ, ਇਹਦੇ ਵਿੱਚ ਪੁੰਨ, ਫੁੱਲੀਆਂ, ਡਾਲਰ, ਅਤੇ ਨਾਲ ਇੱਕ ਪਾਥਵੇ ਟੂ PR ਵੀ ਹੈਗਾ।
0: ਅੱਛਾ ਜੀ।
1: ਸੋ ਇਹ ਬੜੀ ਖੂਬਸੂਰਤੀ ਹੈ ਇਸ ਪ੍ਰੋਗਰਾਮ ਦੀ, ਕਿ ਜਿਹੜੇ ਬੱਚੇ ਸਟਰਗਲ ਕਰ ਰਹੇ ਨੇ ਕਿ ਅੱਗੇ ਕੀ ਰਸਤਾ, ਕਿਉਂਕਿ ਸਰਕਾਰਾਂ ਰੋਜ਼ ਨਵੇਂ ਨਿਯਮ ਬਦਲ ਦਿੰਦੀਆਂ ਇਮੀਗ੍ਰੇਸ਼ਨ ਦੇ। ਸੋ ਪਰਸਨਲ ਸਪੋਰਟ ਵਰਕਰ ਇੱਕ ਐਸਾ ਪ੍ਰੋਗਰਾਮ ਹੈ ਜਿਹੜਾ 25 ਹਫ਼ਤਿਆਂ ਦਾ ਸਾਡਾ ਪ੍ਰੋਗਰਾਮ ਹੈ, ਔਰ ਇਹ ਨੈਕ ਨਾਲ ਐਸੋਸੀਏਟਡ ਹੈ। ਔਰ ਇਸ ਪ੍ਰੋਗਰਾਮ ਨੂੰ ਕਰਨ ਤੋਂ ਬਾਅਦ ਬੱਚਿਆਂ ਨੂੰ ਜਿਹੜਾ ਰੂਰਲ PNP ਔਰ ਹੋਰ ਬਹੁਤ ਸਾਰੇ ਐਸੇ ਸੂਬਿਆਂ 'ਚ ਜਿਨ੍ਹਾਂ ਨੂੰ ਉਹਨਾਂ ਨੂੰ ਬੈਨੀਫਿਟ ਮਿਲ ਸਕਦਾ ਔਰ ਰਸਤਾ ਮਿਲ ਸਕਦਾ ਇੱਕ ਅੱਛੀ ਬਿਹਤਰ ਜ਼ਿੰਦਗੀ ਦਾ। ਔਰ ਹੈਲਥ ਕੇਅਰ ਇੱਕ ਐਸਾ ਸੈਕਟਰ ਹੈ ਜਿਹਦੇ 'ਚ ਮੈਂ ਸਮਝਦਾ ਕਿ ਲੇਅਆਫਸ ਹੀ ਨਹੀਂ ਹੈਗੇ,
0: ਹਾਂਜੀ,
1: ਕਿਉਂਕਿ ਸ਼ਾਰਟੇਜ ਹੈ ਲੋਕਾਂ ਦੀ, ਤੇ ਸਰਕਾਰ ਬਹੁਤ ਪ੍ਰਮੋਟ ਕਰ ਰਹੀ ਹੈ ਇਸ ਚੀਜ਼ ਨੂੰ, ਔਰ ਅਗਰ ਬੱਚੇ ਇਸ ਨੂੰ ਸੀਰੀਅਸਲੀ ਲੈਂਦੇ ਨੇ ਤੇ ਉਹਨਾਂ ਨੂੰ ਇੱਕ ਅੱਛਾ ਭਵਿੱਖ ਜਿਹੜਾ ਹੈ ਇਸ ਕੰਟਰੀ 'ਚ ਦੇਖਣ ਨੂੰ ਮਿਲਦਾ। ਔਰ ਇਹਦੇ 'ਚ ਅੱਗੇ ਵੀ ਪਰਿਣਾਮ ਐਸੇ ਨੇ ਕਿ ਜੇ ਅਗਰ ਕੱਲ੍ਹ ਨੂੰ ਕਿਸੇ ਦਾ ਮਨ ਲੱਗਦਾ ਹੈ ਇਸ ਫੀਲਡ ਵਿੱਚ, ਹੈਲਥ ਕੇਅਰ ਸੈਕਟਰ ਵਿੱਚ, ਤੇ ਕੱਲ੍ਹ ਨੂੰ ਉਹਨੂੰ ਅਪਗ੍ਰੇਡ ਕਰਕੇ RPN ਜਾਂ RN ਵੱਲ ਵੀ ਜਾ ਸਕਦਾ।
0: ਬਿਲਕੁਲ ਜੀ। ਔਰ ਮੈਂ ਦੱਸ ਦਵਾਂ ਪ੍ਰਾਈਮ ਇੰਟਰਨੈਸ਼ਨਲ ਕਾਲਜ ਦਾ ਨੰਬਰ ਵੀ ਤੁਹਾਨੂੰ ਦੇ ਦਈਏ, 6474991009 ਦੇ ਉੱਤੇ ਤੁਸੀਂ ਕੋਈ ਵੀ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ, ਕੋਈ ਇਹਨਾਂ ਕੋਲੋਂ ਸਲਾਹ ਲੈਣੀ ਹੈ, ਕੋਈ ਤੁਸੀਂ ਗੱਲਬਾਤ ਪੁੱਛਣੀ ਹੈ, ਤੇ ਤੁਹਾਨੂੰ ਜਿਹੜਾ ਉਹ ਸਾਰਾ ਟੀਚ ਕਰਨਗੇ, ਦੱਸਣਗੇ ਕਿ ਕਿਸ ਤਰੀਕੇ ਨਾਲ ਕਿਹੜੇ ਪ੍ਰੋਗਰਾਮ 'ਚ ਤੁਸੀਂ ਫਿੱਟ ਆਉਂਦੇ ਹੋ, ਕਿੰਨਾ ਕੁ ਤੁਹਾਡਾ ਖਰਚਾ ਆਉਂਦਾ, ਕਿੰਨਾ ਕੁ ਤੁਹਾਨੂੰ ਸਰਕਾਰ ਦਿੰਦੀ ਹੈ, ਅਤੇ ਕਿੰਨਾ ਕੁ ਇਹ ਤੁਹਾਨੂੰ ਹੁਣ ਡਿਸਕਾਊਂਟ ਦੇ ਰਹੇ ਨੇ ਧੀਆਂ ਤੱਕ। ਠੀਕ ਹੈ ਜੀ।
1: ਬਿਲਕੁਲ ਜੀ। ਤੁਹਾਡੇ ਜਿਹੜਾ ਵੀ ਮੈਂ ਤੁਹਾਡੇ ਸਰੋਤੇ ਜਿਹੜੇ ਅੱਜ ਵੀ ਸਾਨੂੰ ਅਗਰ ਕਾਲ ਕਰਦੇ ਨੇ ਔਰ ਇਸ ਪ੍ਰੋਗਰਾਮ ਦਾ ਹਵਾਲਾ ਦੇ ਕੇ ਸਾਨੂੰ ਕਹਿੰਦੇ ਨੇ ਕਿ ਹਾਂ ਜੀ ਅਸੀਂ ਉਹਦੇ 'ਚ ਸੁਣਿਆ ਸੀਗਾ, ਤੇ ਜਿਹੜੇ ਡਾਇਰੈਕਟ ਸਟੂਡੈਂਟ ਸਾਡੇ ਕੋਲ ਆਉਣੇ ਆ ਉਹਨਾਂ ਨੂੰ ਵੀ ਅਸੀਂ ਜਿਹੜਾ ਡਿਸਕਾਊਂਟ $500 ਦਾ ਦਾਂਗੇ ਸਕਾਲਰਸ਼ਿਪ ਦਾ। ਜਿਹੜੇ ਬੱਚੇ ਉੱਥੇ ਆਪਣੇ ਕਿਸੇ ਬੰਦੇ ਨੂੰ ਰੈਫਰ ਕਰਦੇ ਨੇ, ਰੈਫਰਲ ਫੀ ਵੀ ਹੈਗੀ ਹੈ ਸਾਡੀ $300 ਦੀ, ਜਿਹੜੇ ਉਹ ਕਿਸੇ ਨੂੰ ਰੈਫਰ ਕਰ ਦਿੰਦੇ ਨੇ, ਤੇ ਉਹਨਾਂ ਨੂੰ ਵੀ ਅਸੀਂ ਇਹ ਆਫਰ ਜਿਹੜੀ ਹੈ ਉਸ ਤੁਹਾਡੇ ਉੱਥੇ ਵੀ ਸਟਾਲ 'ਤੇ ਵੀ ਲਗਾਵਾਂਗੇ, ਤੇ ਅੱਜ ਵੀ ਕੋਈ ਅਗਰ ਸਾਨੂੰ ਕਾਲ ਕਰਦਾ ਤੇ ਅਸੀਂ ਅੱਜ ਉਸ ਨੂੰ ਆਨਰ ਕਰਾਂਗੇ।
0: ਬਿਲਕੁਲ ਜੀ। 6474091009 ਦੇ ਉੱਤੇ ਤੁਸੀਂ ਇਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ। ਜੇ ਸਟੂਡੀਓ 'ਚ ਕਰਨੀ ਆ, ਤੁਹਾਡਾ ਕੋਈ ਸਵਾਲ ਹੈ, ਇਸ ਟਾਈਮ ਤੁਸੀਂ ਡਰਾਈਵ ਕਰ ਰਹੇ ਹੋ, ਕੰਮ 'ਤੇ ਹੋ, ਘਰ ਦੇ ਵਿੱਚ ਸੁਣ ਰਹੇ ਹੋ, ਇੰਟਰਨੈਟ 'ਤੇ ਕਿਤੇ ਵੀ ਸੁਣ ਰਹੇ ਹੋ, ਕਿਉਂਕਿ 5:30 ਕਾਫੀ ਦੂਰ ਤੱਕ ਜਿਹੜੀ ਆਵਾਜ਼ ਪਹੁੰਚਾਉਂਦਾ, ਤੇ ਤੁਸੀਂ ਸਾਨੂੰ ਸਟੂਡੀਓ 'ਚ ਵੀ ਕਾਲ ਕਰ ਸਕਦੇ ਹੋ 9057990999 ਦੇ ਉੱਤੇ, 9057990999 ਦੇ ਉੱਤੇ ਗੱਲ ਹੋ ਸਕਦੀ ਹੈ। ਤੇ ਨਾਲ ਤੁਹਾਡੇ ਮੈਮ ਆਏ ਨੇ, ਤੁਹਾਨੂੰ ਵੀ ਵੈਲਕਮ ਜੀ ਆਇਆਂ ਨੂੰ ਜੀ। ਸੋਰੀ ਮੈਂ ਨਾਮ ਨੀ ਤੁਹਾਡਾ ਪੁੱਛ ਸਕਿਆ
2: ਜੀ। ਕੋਈ ਗੱਲ ਨੀ, ਮੇਰਾ ਨਾਮ ਤਰਨਪ੍ਰੀਤ ਹੈ।
0: ਤਰਨਪ੍ਰੀਤ, ਕਿੰਨਾ ਖੂਬਸੂਰਤ ਨਾਮ ਤੁਹਾਡਾ ਤਾਂ।
2: ਥੈਂਕ ਯੂ ਜੀ ਬਹੁਤ ਬਹੁਤ। ਮੈਂ ਇਹਦੇ ਵਿੱਚ ਐਡ ਕਰਨਾ ਚਾਹਾਂਗੀ ਕਿ ਜਿਵੇਂ ਜਿਹੜਾ PESW ਦਾ ਕੋਰਸ ਹੈ ਨਾ, ਅਸੀਂ ਸ਼ੁਰੂ ਤੋਂ ਹੀ ਬਚਪਨ ਤੋਂ ਆਪਣੇ ਤਾਂ ਖੂਨ ਵਿੱਚ ਹੈ ਕਿ ਆਪਾਂ ਸਾਰਿਆਂ ਦੀ ਕੇਅਰ ਕਰਦੇ ਹਾਂ, ਆਪਣੇ ਪੇਰੈਂਟਸ ਦੀ, ਆਪਣੇ ਗ੍ਰੈਂਡ ਪੇਰੈਂਟਸ ਦੀ। ਇਹ ਜਿਹੜਾ ਪ੍ਰੋਫੈਸ਼ਨ ਹੈ ਬਸ ਉਸਨੂੰ ਪ੍ਰੋਫੈਸ਼ਨਲ ਕਰੀਅਰ ਦੇ ਵਿੱਚ ਤਬਦੀਲ ਕਰ ਦਿੰਦਾ, ਸੋ ਦੈਟ ਕਿ ਤੁਸੀਂ ਅੱਗੇ ਜਾ ਕੇ ਵੀ ਸਾਰਿਆਂ ਦੀ ਹੈਲਪ ਕਰੋ। ਤਾਂ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਦੀ ਗੱਲ ਕਰ ਰਹੇ ਹਾਂ ਨਾ ਆਪਾਂ ਇੱਥੇ, ਤੇ ਜੇ ਆਪਾਂ ਤੀਆਂ ਦੇ ਮੇਲੇ ਦੀ ਗੱਲ ਕਰੀਏ ਤਾਂ ਤੀਆਂ ਦਾ ਮੇਲਾ ਸਿਰਫ ਗਿੱਧਾ ਜਾਂ ਫੂਡ ਤੱਕ ਲਿਮਿਟਿਡ ਨਹੀਂ ਹੈਗਾ, ਇਹ ਪੂਰੀ ਕਮਿਊਨਿਟੀ ਦੀ ਗੈਦਰਿੰਗ ਹੁੰਦੀ ਹੈ ਜਿਹਦੇ ਵਿੱਚ ਕਿ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਹੋ, ਕਨੈਕਸ਼ਨਸ ਬਣਾ ਸਕਦੇ ਹੋ। ਤੇ ਕਨੈਕਸ਼ਨਸ ਤੋਂ ਕਈ ਵਾਰ ਤੇ ਇਦਾਂ ਹੁੰਦਾ ਕਿ ਕਈਆਂ ਵਾਸਤੇ ਨਵੇਂ ਓਪਰਚੁਨਿਟੀਜ਼ ਖੁੱਲ ਜਾਂਦੀਆਂ।
0: ਬਿਲਕੁਲ ਜੀ।
2: ਤੇ ਮੈਂ ਕਹਾਂਗੀ ਵੀ ਸਾਰੇ ਉੱਥੇ ਆਓ, ਸਾਡੀ ਉੱਥੇ ਸਟਾਲ ਹੋਏਗੀ ਜ਼ਰੂਰ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ, ਉੱਥੇ ਤੁਸੀਂ ਆਓ। ਅਸੀਂ ਬਹੁਤ ਐਕਸਾਈਟਡ ਗਿਫਟਸ ਕੱਢ ਰਹੇ ਹਾਂ, ਐਂਡ ਇੱਕ ਬੰਬਰ ਪ੍ਰਾਈਸ ਵੀ ਹੈ ਜਿਹੜਾ ਮੈਂ ਹਜੇ ਰਿਵੀਲ ਨਹੀਂ ਕਰਨਾ। ਬਿਲਕੁਲ ਜੀ, ਦੈਟਸ ਅ ਸਰਪ੍ਰਾਈਜ਼। ਸੋ ਇੱਕ ਬੰਬਰ ਪ੍ਰਾਈਜ਼ ਵੀ ਹੈ ਜਿਹੜਾ ਕਿ ਤੁਸੀਂ ਉੱਥੇ ਜਿੱਤ ਸਕਦੇ ਹੋ। ਸੋ ਹੋਰ ਬਹੁਤ ਸਾਰੀਆਂ ਅਸੀਂ ਗੇਮਸ ਵੀ ਖਿਡਾਵਾਂਗੇ, ਕਨੈਕਟ ਕਰਾਂਗੇ ਸਾਰਿਆਂ ਦੇ ਨਾਲ, ਤੇ ਐਕਸਾਈਟਿੰਗ ਪ੍ਰਾਈਜ਼ ਹੈਗੇ ਨੇ। ਸੋ ਆਈ ਵੁੱਡ ਸੇ ਕਿ ਨਾਲੇ ਤੁਸੀਂ ਤੀਆਂ ਦੇ ਮੇਲੇ ਦੇ ਨਜ਼ਾਰੇ ਲਓ, ਤੇ ਨਾਲੇ ਤੁਹਾਨੂੰ ਓਪਰਚੁਨਿਟੀਜ਼ ਵੀ ਮਿਲ ਸਕਦੀਆਂ ਨੇ।
0: ਕਿਆ ਬਾਤ ਜੀ। ਅੱਛਾ, ਤੁਸੀਂ ਐਜ਼ ਏ ਲੇਡੀ ਹੋਣ ਦੇ ਨਾਤੇ, ਐਜ਼ ਏ ਕੁੜੀ ਹੋਣ ਦੇ ਨਾਤੇ, ਕਿਉਂਕਿ ਕੁੜੀਆਂ ਲਈ ਤੇ ਇੱਕ ਬਹੁਤ ਚਾਵਾਂ ਵਾਲਾ ਤਿਉਹਾਰ ਹੁੰਦਾ, ਕਿਉਂਕਿ ਤੁਸੀਂ ਉਸ ਦਿਨ ਨੂੰ ਸਾਰੀਆਂ ਕੁੜੀਆਂ ਨੇ ਇੱਕ ਦੂਸਰੇ ਤੋਂ ਵਧੀਆ ਕੱਪੜੇ ਪਾਉਣੇ ਕਿ ਦੂਜੇ ਕੋਲ ਡਿਜ਼ਾਈਨ ਨਾ ਹੋਵੇ।
2: ਹਾਂਜੀ ਬਿਲਕੁਲ।
0: ਤੇ ਤੁਹਾਡੀ ਤੁਹਾਡੇ ਸਰਕਲ ਚ ਜਾਂ ਤੁਹਾਡੀਆਂ ਕਿੱਦਾਂ ਤਿਆਰੀਆਂ ਚੱਲਦੀਆਂ?
2: ਸਾਡੇ ਸਰਕਲ ਦੇ ਵਿੱਚ ਤਿਆਰੀਆਂ ਕਹੀਏ ਤੇ ਬਹੁਤ ਜ਼ਿਆਦਾ ਵਧੀਆ ਤਿਆਰੀਆਂ ਚੱਲ ਰਹੀਆਂ ਨੇ। ਇਨਫੈਕਟ ਅਸੀਂ ਸਾਰੇ ਕੱਲ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਬੈਠ ਕੇ ਇਹੀ ਸੋਚ ਰਹੇ ਸੀਗੇ ਵੀ ਸਾਰੀਆਂ ਤਿਆਰੀਆਂ ਨੇ ਜਿਹੜੀਆਂ ਬਿਲਕੁਲ ਟੌਪ ਹੋਣੀਆਂ ਚਾਹੀਦੀਆਂ ਨੇ, ਹੈਨਾ। ਸਾਰਿਆਂ ਦੇ ਕੱਪੜੇ ਡਿਸਾਈਡਡ ਨੇ, ਅਸੀਂ ਤੀਆਂ ਦੇ ਮੇਲੇ ਤੇ ਜਿਹੜੇ ਐਕਸਾਈਟਿੰਗ ਪ੍ਰਾਈਜ਼ ਦੇਣੇ ਨੇ ਉਹ ਡਿਸਾਈਡਡ ਨੇ, ਬੰਬਰ ਪ੍ਰਾਈਜ਼ ਜਿਵੇਂ ਮੈਂ ਗੱਲ ਕੀਤੀ ਹੈ ਉਹ ਡਿਸਾਈਡਡ ਹੈ। ਸੋ ਸਾਡੇ ਵੱਲੋਂ ਤਾਂ ਤਿਆਰੀਆਂ ਫੁੱਲ ਆਉਣ ਨੇ, ਤੇ ਜੇ ਕੁੜੀਆਂ ਦੀ ਗੱਲ ਕਰੀਏ ਤੇ ਆਫਕੋਰਸ ਹੁੰਦਾ ਕਿ ਸਾਰਿਆਂ ਨੇ ਸੂਟ ਹੁੰਦਾ ਵੀ ਇੱਕ ਦੂਜੇ ਦੇ ਰਿਪੀਟ ਨਹੀਂ ਕਰਨੇ, ਹੈਨਾ, ਉਹ ਵੀ ਬਿਲਕੁਲ ਡਿਸਾਈਡਡ ਨੇ। ਸੋ ਵੀ ਆਰ ਆਲਰੇਡੀ, ਵੀ ਆਰ ਜਸਟ ਵੇਟਿੰਗ ਕਿ ਜਿਹੜੀਆਂ ਸਾਡੀਆਂ ਭੈਣਾਂ ਨੇ ਉੱਥੇ ਆਉਣਾ, ਅਸੀਂ ਉਹਨਾਂ ਨੂੰ ਕਿੱਦਾਂ ਵਧੀਆ ਤਰੀਕੇ ਦੇ ਨਾਲ, ਹੈਨਾ, ਉਹਨਾਂ ਨੂੰ ਓਪਰਚੁਨਿਟੀਜ਼ ਦੇਈਏ ਤੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਉਹ ਇੰਜੋਏ ਕਰ ਸਕਣ।
0: ਬਿਲਕੁਲ ਜੀ। ਅੱਛਾ ਵਿਕਰਮ ਜੀ, ਜਿੱਦਾਂ ਹੁਣ ਆਪਾਂ ਕੋਈ ਵਿਆਹ ਸ਼ਾਦੀ 'ਚ ਜਾਂਦੇ ਹਾਂ ਜਾਂ ਕਿਸੇ ਫੰਕਸ਼ਨ 'ਤੇ, ਚਾਹ ਤਾਂ ਆਪਾਂ ਨੂੰ ਵੀ ਹੁੰਦਾ, ਪਰ ਆਪਾਂ ਤਾਂ ਕਈ ਵਾਰੀ ਕੱਪੜੇ ਕਾਫੀ ਰਿਪੀਟ ਵੀ ਹੋ ਜਾਂਦੇ ਆ ਨਾ, ਪਰ ਲੇਡੀਜ਼ ਖਾਸ ਕਰਕੇ ਦੁਬਾਰਾ ਰਿਪੀਟ ਨਹੀਂ ਕਰਦੇ ਆ।
1: ਮੈਂ ਸਮਝਦਾ ਜੀ ਜਿਹੜੀ ਦੁਨੀਆਂ ਦੇ ਕਾਰੋਬਾਰ ਨੇ 90% ਸਿਰਫ ਲੇਡੀਜ਼ ਕਰਕੇ ਹੀ ਚੱਲ ਰਹੀਆਂ।
0: ਪਰ ਤੁਹਾਨੂੰ ਦੱਸੀਏ ਕਿ ਉਸ ਦਿਨ ਨੂੰ ਜਿਹੜੇ ਲੇਡੀਜ਼ ਦੇ ਸਟਾਲਸ ਹੋਣੇ ਕੱਪੜੇ ਦੇ, ਉੱਥੇ ਬੂਥ ਲੱਗੇ ਹੋਣੇ, ਬਹੁਤ ਸਾਰੇ ਇੰਡੀਆ ਤੋਂ ਵੀ ਆ ਰਹੇ, ਨਵੇਂ ਨਵੇਂ ਡਿਜ਼ਾਈਨ ਹੋਣੇ ਆ, ਤੇ ਉੱਥੇ ਵੀ ਸ਼ਾਪਿੰਗ ਕਰਨ।
1: ਮੈਂ ਇਸ ਗੱਲੋਂ ਇੱਕ ਤੁਹਾਡੀ ਇਹ ਸ਼ੋਪਿੰਗ ਔਰ ਤੀਆਂ ਦੇ ਮੇਲੇ ਕਰਕੇ ਮੈਂ ਇੱਕ, ਕਿਉਂਕਿ ਸਾਡੇ ਕੋਲ ਟਿਕਟਾਂ ਵੀ ਨੇ ਜਿਹੜੀਆਂ ਅਸੀਂ ਦੇਣਾ ਚਾਹ ਰਹੇ ਹਾਂ, ਕੰਪਲੀਮੈਂਟਰੀ ਟਿਕਟਾਂ, ਉਹਦੇ ਵਾਸਤੇ ਇੱਕ ਮੈਂ ਸਵਾਲ ਪੁੱਛਣਾ ਚਾਹੁੰਦਾ, ਜੇ ਕੋਈ ਸਾਨੂੰ ਬੜਾ ਇੰਟਰਸਟਿੰਗ ਦਾ ਜਵਾਬ ਦਿੰਦਾ ਹੈ ਤੇ ਅਸੀਂ ਉਹਨਾਂ ਨੂੰ ਟਿਕਟ ਦੇਵਾਂਗੇ।
0: ਜ਼ਰੂਰ ਜੀ, ਨੰਬਰ ਮੈਂ ਦੱਸ ਦਿੰਦਾ ਕਿੱਥੇ ਜਵਾਬ ਦੇਣਾ, 9057990999 ਦੇ ਉੱਤੇ। ਸਾਡੇ ਕੋਲ 10 ਮਿੰਟ ਪਏ ਨੇ, 10 ਮਿੰਟਾਂ ਦੇ ਵਿੱਚ ਤੁਸੀਂ ਜਵਾਬ ਦੇਣਾ
1: ਜੀ। ਸੋ ਤੀਆਂ ਦੇ ਮੇਲੇ ਵਿੱਚ ਸਭ ਤੋਂ ਵੱਧ ਕੈਲਰੀਜ਼ ਕਿਸ ਚੀਜ਼ ਨਾਲ ਬਰਨ ਹੋਣਗੀਆਂ?
0: ਅੱਛਾ ਜੀ,
1: ਗਿੱਧਾ ਪਾਉਣ ਨਾਲ, ਉੱਥੇ ਆਏ ਹੋਏ ਸਟਾਲਾਂ ਦੇ ਉੱਪਰ ਸ਼ੋਪਿੰਗ ਕਰਨ ਨਾਲ, ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਸਟਾਲ ਤੇ ਆ ਕੇ ਸੈਲਫੀਆਂ ਖਿੱਚ ਕੇ ਤੇ ਨਾਲ ਪ੍ਰਤੋਗਤਾ ਚ ਪਾਰਟ ਲੈ ਕੇ ਇਨਾਮ ਜਿੱਤਣ ਨਾਲ, ਜਾਂ ਬੱਚਿਆਂ ਨੂੰ ਸੰਭਾਲਣ ਨਾਲ।
0: ਵਾਹ ਜੀ ਵਾਹ, ਸ਼ਾਹ ਸਾਹਿਬ, ਤੁਸੀਂ ਸ਼ਾਹ ਸਾਹਿਬ ਨੂੰ ਸੋਚਾਂ ਚ ਪਾਤਾ।
3: ਨਹੀਂ, ਕਮਾਲ ਦਾ ਸਵਾਲ ਕੀਤਾ, ਵਾਕਈ ਹੈ ਬਹੁਤ ਵਧੀਆ। ਔਰ ਇਹ ਤੁਸੀਂ ਵਾਕਈ, ਤੁਹਾਡੇ ਕੋਲ ਆਨਸਰ ਹੈ, ਕਾਲ ਕਰੋ 9057990999 ਤੇ ਕਾਲ ਕਰ ਸਕਦੇ
0: ਹੋ। ਚਲੋ ਦੇਖਦੇ ਹਾਂ ਜੀ ਪਹਿਲੀ ਕਾਲ ਕਿਹੜੇ ਨੇ। ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਭੈਣ ਜੀ?
4: ਹਾਂਜੀ ਠੀਕ ਹੈ ਜੀ। ਸਭ ਤੋਂ ਜ਼ਿਆਦਾ ਕੈਲਰੀ ਆਪਣਾ ਗਿੱਧਾ ਪਾੜਨਾ ਤੇ ਨੱਚਣ ਟੱਪਣ ਨਾਲ ਹੀ ਹੋਣੀ ਹੈ।
0: ਓਕੇ, ਨਾਮ ਕੀ ਤੁਹਾਡਾ? ਨਾਮ
4: ਮੇਰਾ ਨਾਮ ਤਾਰ ਹੈ, ਮੈਂ ਕੱਲ ਵੀ ਕੀਤਾ ਸੀ ਆਈਡੀ ਦਾ ਸੈਕੰਡ ਟਿਕਟ ਫਾਰ ਮਾਈ
0: ਸਿਸਟਰ। ਅੱਛਾ ਜੀ, ਤੁਸੀਂ ਕੱਲ ਟਿਕਟ ਵਿਨ ਕਰ ਲਈ?
4: ਜੀ ਹਾਂ, ਮੈਨੂੰ ਉਹਨਾਂ ਨੇ ਕਿਹਾ ਸੀ ਦੁਬਾਰਾ ਕਰ ਸਕਦੇ ਕੱਲ ਆਈਡੀ ਦਾ ਸੈਕੰਡ ਵਨ ਫਾਰ ਮਾਈ ਸਿਸਟਰ।
0: ਅੱਛਾ, ਤੇ ਸੈਕੰਡ ਟਿਕਟ ਤੇ ਫਿਰ ਕਿਹਨੂੰ ਲੈ ਕੇ ਜਾਣਾ?
4: ਮਾਈ ਸਿਸਟਰ।
0: ਓਕੇ, ਤੇ ਬਸ ਸਿਰਫ ਦੋ
4: ਨੇ? ਓਲਡਰ ਸਿਸਟਰ, ਮੇਰੀ ਮਦਰ ਦੀ ਤਰ੍ਹਾਂ। ਹਾਂਜੀ,
0: ਨਹੀਂ ਦੋ ਜਣਿਆਂ ਨੇ ਜਾਣਾ ਸਿਰਫ
4: ਜੀ? ਮੈਂ ਵੈਸੇ ਬਾਕੀ ਰਿਸ਼ਤੇਦਾਰਾਂ ਨੂੰ ਕਹਾਂਗੀ, ਉਹ ਆਪਣੀਆਂ ਟਿਕਟਾਂ ਲੈਣਗੇ ਆਪੇ।
0: ਨਹੀਂ, ਕਹਿਣਾ ਕਦੋਂ ਨੂੰ? ਹੁਣ ਤਾਂ ਜੀ ਟਿਕਟਾਂ ਥੋੜੀਆਂ ਜਿਹੀਆਂ
4: ਰਹਿ ਗਈਆਂ, ਬਸ ਕਹਿ ਦੇਣਾ ਉਹਨਾਂ ਨੂੰ ਸ਼ਾਮ ਨੂੰ।
0: ਚਲੋ, ਅੱਛਾ ਜੀ, ਤੁਸੀਂ ਜਵਾਬ ਦਿੱਤਾ ਜੀ ਨੱਚਣ ਨਾਲ, ਹੈ ਨਾ? ਅਤੇ ਵਿਕਰਮ ਜੀ ਦੱਸੋ, ਸਹੀ ਹੈ ਜਵਾਬ ਜਾਂ?
1: ਦੇਖੋ, ਸਵਾਲ ਇਹ ਬੜਾ ਐਸਾ ਹੈਗਾ ਜਿਹੜਾ ਪਰਸਨਲ ਚੋਇਸ ਦਾ ਹੈ। ਸਾਨੂੰ ਇੰਟਰਸਟਿੰਗ ਆਨਸਰਸ ਮਿਲਣ ਤੇ ਅਸੀਂ ਉਹਦੇ ਤੇ ਜ਼ਰੂਰ ਕਰ ਸਕਦੇ ਹਾਂ ਗੌਰ। ਤੁਹਾਡਾ ਅਸੀਂ ਜਵਾਬ ਰਿਜ਼ਰਵ ਚ ਰੱਖ ਲੈਣੇ ਆ, ਅਸੀਂ ਹੋਰ ਸਰੋਤਿਆਂ ਨੂੰ ਪੁੱਛਦੇ ਆ ਕੋਈ ਹੋਰ ਸਾਨੂੰ ਅਗਰ ਇੰਟਰਸਟਿੰਗ ਜਾਂ ਆਨਸਰ ਆਂਦਾ ਹੈ
3: ਬਿਲਕੁਲ, ਅਗਰ ਤੁਹਾਡੇ ਕੋਲ ਬੈਟਰ ਹੋਰ ਕੋਈ ਆਨਸਰ ਹੈ ਤੁਸੀਂ ਜ਼ਰੂਰ ਕਾਲ ਕਰੋ 9057990999, ਟਿਕਟ ਵਿਨ ਕਰ ਸਕਦੇ ਹੋ, ਜਿਹੜਾ ਆਪਣਾ ਪ੍ਰਾਈਮ ਇੰਟਰਨੈਸ਼ਨਲ ਕਾਲਜ ਹੈਗਾ ਉੱਥੋਂ ਤੁਸੀਂ ਟਿਕਟ ਵਿਨ ਕਰ ਸਕਦੇ ਹੋ, 9057990999 ਤੇ ਕਾਲ ਕਰ ਸਕਦੇ ਹੋ ਜੀ।
0: ਅੱਛਾ ਜੀ, ਪਰ ਇਹਨਾਂ ਨੇ ਇਹ ਵੀ ਆਪਸ਼ਨ ਵੀ ਦੱਸੀ ਕਿਹੜੇ ਕਿਹੜੇ ਚੀਜ਼ ਨਾਲ।
3: ਹਾਂਜੀ ਦੇਖੋ, ਇਹਨਾਂ ਚੋਂ ਇੱਕ ਪਿੱਕ ਕਰੋ ਨਾ, ਤੁਹਾਨੂੰ ਕੋਈ ਬੈਟਰ, ਉਹਨਾਂ ਦਾ ਮਕਸਦ ਕੀ ਹੈ ਕੁਐਸਚਨ ਕਰਨ ਦਾ, ਵੀ ਤੁਹਾਡੀ ਬੈਟਰ ਆਪਸ਼ਨ ਕਿਹੜੀ ਹੈ, ਤੁਸੀਂ ਆਪਣੀ ਆਪਸ਼ਨ ਦੱਸਣੀ ਹੈ, ਸਾਡੀ ਆਪਸ਼ਨ ਤੇ ਨਹੀਂ ਜਾਣਾ, ਤੁਹਾਨੂੰ ਜਿਹੜੀ ਬੈਟਰ ਆਪਸ਼ਨ ਹੈ ਉਹ ਤੁਸੀਂ ਦੱਸੋ 9057990999 ਤੇ ਕਾਲ ਕਰ ਸਕਦੇ ਹੋ। ਔਰ ਤੁਹਾਨੂੰ ਪਤਾ 30 ਦਾ ਮੇਲਾ 21 ਜੂਨ ਇਹ ਕਮਿੰਗ ਸੰਡੇ ਹੋਣ ਜਾ ਰਿਹਾ ਹੈ ਪੀਅਰਸਨ ਕਨਵੈਨਸ਼ਨ ਸੈਂਟਰ, ਉਹ ਪੂਰੀ ਤਿਆਰੀ ਹੈ, ਸਾਰੇ ਦੇ ਸਾਰੇ ਆਰਟਿਸਟ ਕੱਲ੍ਹ ਪਹੁੰਚ ਜਾਓਗੇ, 8 ਸਿੰਗਰ ਜਿਹੜੇ ਬਹੁਤ ਵੱਡਾ ਨਾਮ ਇੰਡੀਆ ਤੋਂ ਆਲ ਦਾ ਵੇ ਤੁਹਾਡੇ ਵਾਸਤੇ ਆ ਰਹੇ ਨੇ 21 ਜੂਨ ਨੂੰ 12 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਨਾਨ ਸਟਾਪ ਇੰਟਰਟੇਨਮੈਂਟ ਹੋਏਗੀ। ਜਿਵੇਂ ਮੈਂ ਕਹਿੰਦਾ ਨਾ, ਇੱਕ ਦਿਨ ਆਪਣੇ ਵਾਸਤੇ ਜੀਓ, ਆਪਣੇ ਵਾਸਤੇ ਅਗਰ ਦਿਨ ਜੀਣਾ ਹੈ ਤਾਂ ਜ਼ਰੂਰ ਜੀਓ, ਇਸ ਤੋਂ ਚੰਗਾ ਮੌਕਾ ਨਹੀਂ ਮਿਲਣਾ। ਪੂਰਾ ਸਾਲ ਤੁਸੀਂ ਵੇਟ ਕਰਦੇ ਹੋ, ਜਿਹਦਾ ਤੁਸੀਂ ਇੰਤਜ਼ਾਰ ਕਰਦੇ ਹੋ, ਉਹਦੇ 3 ਦਿਨ ਰਹਿ ਗਏ, 3 ਦਿਨਾਂ ਬਾਅਦ 30 ਦਾ ਮੇਲਾ ਪੀਅਰਸਨ ਕਨਵੈਨਸ਼ਨ ਸੈਂਟਰ ਜਿਹੜਾ ਏਅਰਪੋਰਟ ਐਂਡ ਸਟੀਲ ਦੇ ਬਿਲਕੁਲ ਕਾਰਨਰ ਤੇ। ਜੀ ਸੁਖੀ
0: ਜੀ, ਦੇਖੀ ਜੀ ਫਿਰ ਅਗਲੀ ਕਾਲ। ਹੈਲੋ ਜੀ, ਜੀ ਆਇਆਂ ਨੂੰ।
5: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਸੁਖੀ ਭਾਜੀ, ਬੋਬ ਦਸਾਂਝ ਬੋਲਦਾ ਹੈ।
0: ਹਾਂਜੀ, ਕਿਆ ਬਾਤ ਬੋਬ ਜੀ, ਤੁਸੀਂ ਵੀ ਭਾਗ ਲੈ ਰਹੇ ਹੋ ਕਿਉਂਕਿ ਪ੍ਰਾਈਮ ਕਾਲਜ ਵਾਲੇ ਟਿਕਟ ਦੇ ਰਹੇ। ਉਹ ਕਹਿੰਦੇ ਕਿ ਕਿਹੜੀ ਕਿਹੜੀ ਚੀਜ਼ ਨਾਲ ਜਿਹੜੀ ਆ ਕੈਲਰੀਜ਼ ਬਰਨ, ਕਿਆ ਬਾਤ, ਕੈਲਰੀਜ਼
3: ਚਾਰ ਆਪਸ਼ਨ ਹੁੰਦੀਆਂ ਜੀ, ਦੁਬਾਰਾ ਆਪਸ਼ਨ ਦੱਸ ਦਿਓ।
1: ਮੇਰੀਆਂ ਚਾਰ ਆਪਸ਼ਨ ਨੇ ਜੀ, ਗਿੱਧਾ ਪਾਉਣ ਨਾਲ, ਜਿਹੜੇ ਸਟਾਲ ਲੱਗੇ ਨੇ ਉਹਨਾਂ ਤੇ ਸ਼ਾਪਿੰਗ ਕਰਨ ਨਾਲ, ਸਟਾਲਾਂ ਸਾਡੇ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਸਟਾਲ ਤੇ ਆ ਕੇ ਸੈਲਫੀ ਖਿੱਚ ਕੇ ਪ੍ਰਤੀਯੋਗਤਾ ਚ ਭਾਗ ਲੈ ਕੇ ਵੱਡੇ ਇਨਾਮ ਜਿੱਤਣ ਨਾਲ, ਜਾਂ ਆਪਣੇ ਨਿਆਣੇ ਸਾਂਭਣ ਨਾਲ।
3: ਜੀ ਬਿਲਕੁਲ ਜੀ, ਉਹਨੇ ਕਹਿੰਦੇ ਤੁਸੀਂ ਦੱਸੋ ਤੁਹਾਡੇ ਕੋਲ ਆਪਸ਼ਨ ਕਿਹੜੀ ਬੈਸਟ ਹੈਗੀ ਹੈ।
5: ਹਾਂਜੀ, ਮੈਂ ਦੇਖੋ ਜਿਹੜਾ ਇੰਜੋਏ ਕਰਨਾ ਲਾਈਫ ਦੇ ਵਿੱਚ, ਨੱਚਣਾ ਟੱਪਣਾ, ਉਹਨਾਂ ਕੈਲਰੀਆਂ ਤਾਂ ਘਟਦੀਆਂ ਹੀ ਆ।
3: ਅੱਛਾ ਜੀ,
5: ਠੀਕ ਹੈ। ਸਾਡੀਆਂ ਭੈਣਾਂ ਸਾਡੇ ਤੋਂ ਜ਼ਿਆਦਾ ਸਖ਼ਤ ਮਿਹਨਤ ਕਰਦੀਆਂ ਨੇ, ਅਸੀਂ ਤਾਂ ਕੰਮ ਕਾਰ ਤੋਂ ਆ ਕੇ ਘਰੇ ਬੈਠ ਕੇ ਖਾਣਾ ਖਾ ਲਈਦਾ, ਉਹਨਾਂ ਨੇ ਬੱਚੇ ਵੀ ਸਾਂਭਣੇ ਆ, ਫਿਰ ਖਾਣਾ ਵੀ ਬਣਾਉਣਾ, ਕੰਮ ਤੇ ਵੀ ਜਾਣਾ, ਇਹ ਸਾਲ ਦੇ ਵਿੱਚ ਇੱਕ ਦਿਨ ਆਉਂਦਾ ਜਿਹਦੀ ਉਡੀਕ ਕਰਦੀਆਂ ਰਹਿੰਦੀਆਂ। ਸੋ ਭੈਣਾਂ ਨੂੰ ਉਡੀਕ ਨਹੀਂ ਕਰਨੀ ਚਾਹੀਦੀ
3: ਕਿਸੇ
5: ਟਿਕਟਾਂ ਲੈ ਕੇ, ਤੇ ਸੰਡੇ ਨੂੰ ਪੀਅਰਸਨ ਕਨਵੈਨਸ਼ਨ ਸੈਂਟਰ ਚ ਪਹੁੰਚਣਾ, ਲੋਕੇਸ਼ਨ ਬਹੁਤ ਵਧੀਆ, ਹੁਣ ਕਿਤੇ ਦੂਰ ਜਾਣ ਦੀ ਲੋੜ ਨਹੀਂ, ਤੁਹਾਡੇ ਘਰ ਚ ਹੀ ਮੇਲਾ।
0: ਪੋਲੀਟਿਕਸ ਚ ਵੀ ਹੋ ਤੇ ਤੁਸੀਂ ਜਦੋਂ ਆਸ ਪਾਸ ਜਾਂਦੇ ਹੋ, ਪਰਿਵਾਰਾਂ ਨੂੰ ਮਿਲਦੇ ਹੋ, ਕੀ ਬਾਹਰ ਤੀਆਂ ਦੇ ਮੇਲੇ ਦੀ ਚਰਚਾ ਕੀ ਹੋ ਰਹੀ ਹੈ?
5: ਦੇਖੋ ਬ੍ਰਾਂਡ ਬਣ ਜਾਂਦਾ ਸੁੱਖੀ ਨਜ਼ਰ ਦੀਆਂ ਤੀਆਂ ਦਾ, ਠੀਕ ਹੈ। ਤੇ ਹੁਣ ਤੁਹਾਨੂੰ 24 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਹੁਣ ਹਰ ਇੱਕ ਨੂੰ ਪਤਾ ਆ ਜਦੋਂ ਆਪਣੀ ਜਿਹੜੀ ਡੇਟ ਥੋੜ੍ਹੀ ਜਿਹੀ ਡਿਲੇ ਹੋਈ ਹੈ ਨਾ, ਸਾਡੇ ਘਰ ਵੀ ਸਿਸਟਰ ਵੀ ਸਾਡੀ ਮੇਰੀ ਵਾਈਫ ਵੀ ਇਹੀ ਗੱਲ ਕਰਦੀ ਸੀ, ਸੁੱਖੀ ਦੀਆਂ ਤੀਆਂ ਨੀ ਨੌ ਸੋਈਆਂ। ਮੈਂ ਕਿਹਾ ਹੋ ਜਾਊਗੀਆਂ, ਵੇਟ ਕਰੋ। ਤੁਹਾਡੇ ਤੀਆਂ ਮੇਲੇ ਦੀ ਲੋਕ ਸਾਡੀਆਂ ਭੈਣਾਂ ਉਡੀਕ ਕਰਦੀਆਂ ਨੇ, ਤੁਸੀਂ ਦੇਖਿਓ, ਤੁਹਾਨੂੰ ਉੱਥੋਂ ਭੈਣਾਂ ਨੂੰ ਵਾਪਸ ਜਾਣਾ ਪੈਣਾ, ਕਿਉਂਕਿ ਹਾਲ ਛੋਟਾ ਆ, ਮੇਲਾ ਬਹੁਤ ਵੱਡਾ।
0: ਥੈਂਕ ਯੂ ਸਰ, ਤੇ ਬਾਬੂ ਜੀ ਬਹੁਤ ਬਹੁਤ ਧੰਨਵਾਦ ਆਲਵੇਜ਼ ਸਪੋਰਟ ਕਰਨ ਦੇ ਲਈ, ਬਹੁਤ ਬਹੁਤ ਸ਼ੁਕਰੀਆ।
5: ਥੈਂਕ ਯੂ
0: ਲਓ ਜੀ, ਨੈਕਸਟ ਕਾਲ ਜੀ ਆਨੂ ਜੀ।
6: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ, ਮੇਰਾ ਵੀ ਇਹੀ ਆਨਸਰ, ਡਾਂਸ ਕਰਕੇ ਜਿਆਦਾ ਐਨਰਜੀ ਵੇਸਟ ਹੁੰਦੀ, ਕੈਲਰੀ ਜਿਆਦਾ ਵੇਸਟ ਹੁੰਦੀ ਹੈ।
0: ਓਕੇ, ਡਾਂਸ ਕਰਨ ਨਾਲ ਤੁਸੀਂ ਆਪਣਾ ਨੰਬਰ ਦੇ ਦੋ ਜੀ, ਫਿਰ ਪ੍ਰਾਈਮ ਵਾਲਿਆਂ ਦਾ ਡਿਸੀਜਨ ਕਿਹੜਾ ਇਹਨਾਂ ਨੂੰ ਬੈਟਰ ਜਿਆਦਾ। ਨੰਬਰ ਤੁਹਾਡਾ ਕੀ ਜੀ?
6: ਹਾਂਜੀ, 647
0: ਜੀ,
6: 921
0: ਹਾਂਜੀ,
6: 3997 3997।
0: ਅੱਛਾ ਜੀ, ਅੱਗੇ ਗਏ ਹੋ ਪਹਿਲਾਂ ਇਸ ਤੀਆਂ ਦੇ ਮੇਲੇ ਤੇ ਕਦੀ?
6: ਨਹੀਂ ਜੀ, ਮੈਂ ਤਾਂ ਪਹਿਲੀ ਵਾਰੀ ਜਾਣਾ।
0: ਲਓ ਜੀ, ਕਿੰਨੇ ਚਿਰ ਤੋਂ ਰਹਿ ਰਹੇ ਕੈਨੇਡਾ ਚ?
6: ਕੈਨੇਡਾ ਚ ਅਬਾਊਟ 50 ਈਅਰ।
0: ਤੇ ਪਹਿਲੀ ਵਾਰੀ ਜਾ ਰਹੇ ਜੀ, ਚੱਕਰ ਕੀ ਹੋ ਗਿਆ, ਇੰਨਾ ਟਾਈਮ ਹੀ ਨਹੀਂ ਲੱਗਿਆ ਪਹਿਲਾਂ ਕਦੀ?
6: ਨਹੀਂ, ਪਹਿਲੀ ਵਾਰੀ ਗਏ ਆ, ਪਰ ਹੋਣਾ ਕਿੱਥੇ ਜਿਹੜੇ ਸੀ ਆਪਣਾ ਕੈਨੇਡੀ ਤੇ ਹੈਗਾ ਆਪਣਾ?
0: ਨਹੀਂ, ਕੈਨੇਡੀ ਤੇ ਨੇ ਜੀ, ਇਹ ਇਸ ਵਾਰੀ ਥੋੜਾ ਜਿਹਾ ਵੈਨਿਊ ਚੇਂਜ ਹੋਇਆ, ਤਾਂ ਹੀ ਤੁਹਾਨੂੰ ਦੱਸ ਰਿਹਾ ਕਿ ਇਹ ਹੈਗਾ ਸਟੀਲ ਤੇ ਏਅਰਪੋਰਟ ਦੇ ਉੱਤੇ ਪੀਅਰਸਨ ਕਨਵੈਨਸ਼ਨ ਸੈਂਟਰ ਜਿਹੜਾ।
6: ਓਕੇ ਓਕੇ, ਮੈਨੂੰ ਫਿਰ ਇਨਫੋਰਮੇਸ਼ਨ ਭੇਜ ਦੋਗੇ?
0: ਆ ਤੁਹਾਡਾ ਨੰਬਰ ਆ ਗਿਆ ਜੀ, ਤੁਹਾਨੂੰ ਪੂਰੀ ਇਨਫੋਰਮੇਸ਼ਨ ਕੋਈ ਨਾ ਕੋਈ ਸਾਡੇ ਟੀਮ ਦਾ ਮੈਂਬਰ ਦੇਵੇਗਾ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ, ਅਗਲੀ ਕਾਲ ਤੇ ਜੀ। ਜੀ ਆਇਆਂ ਨੂੰ ਜੀ, ਹੈਲੋ,
6: ਕੈਸੇ ਹੋ ਸੁਤੀ ਭਾਈ ਆਪ?
0: ਅਰੇ ਬਹੁਤ ਬੜੀਆ ਜੀ, ਤੁਸੀਂ ਆਪ ਬਤਾਓ
6: ਜੀ। ਅੰਮੀ ਠੀਕ ਹੈ, ਮੈਂ ਅਭੀ ਸੁਣ ਰਹੀ ਸੀ ਡਰਾਈਵ ਕਰਤੇ ਹੋਏ, ਤੇ ਮੈਨੂੰ ਕਿਹਾ ਚਲੋ ਕਾਲ ਕਰ ਲੈਣੀ ਸੀ। ਯਾ ਤੋ ਯੇ ਸੈਲਫੀਆਂ ਲੈਣੇ ਸੇ ਹੋਗੀ ਜੀ, ਹਾਂ, ਅਲਰਜੀ ਬਰਨ ਹੋਏਗੀ, ਯਾ ਬੱਚੋਂ ਕੋ ਸੰਭਾਲਣੇ ਸੇ?
0: अच्छा जी नहीं डिपेंड है ना, डिपेंड है बच्चे कितने हैं,
3: चलो जी इन्होंने अपने चॉइस दसी, कोई गल नहीं नंबर नोट करो जी।
6: बच्चों का तो माय गॉड उनको संभालना बहुत बड़ा टास्क है
0: जी जी जी जी। आपका नंबर आप देना चाहते तो दे सकते हैं ऑन एयर।
6: मेरा नंबर आया नहीं उधर,
0: नाम आ गया जी आपका।
6: अच्छा मेरा नाम आफिया खान है और 905-299-7962
0: जी। थैंक यू गुड लक। तो शाह साहब अपने कोल मिनट रह गए जी तकरीबन एक दो, तुसी की कहना चाहते हो?
3: सुखी जी मैं बस उन्हें ही कहूंगा, पहले विक्रम जी का बहुत थैंक यू, तुहानू बहुत बधाइयां, तुसी बहुत वधिया काम कर रहे हो, यह जरा पुन्दा काम है। मैं तो यह कहना देखो जी किसी बच्चे की भी अगर जिंदगी बन जाती है तो वह बड़ा वड्डा पुन्न है, तुसी बच्चों की जिंदगी बनाते पे हो। अगर तुसी वाकई चाहते हो कोई चंगा काम करना लाइफ च अगे वधना तो तुसी लाजमी चांस दो, इन्हां को पुछो, इन्हां नूं कॉल करो। प्राइम जरा इंटरनेशनल कॉलेज है और माल्टन जो इन्हां दा ऑफिस है वह तुसी आके इन्हां नूं जानकारी ला सकते हो। नंबर विक्रम जी एक बार फिर दसो।
1: साडा नंबर है जी 6474991009।
3: बहुत शुक्रिया वन सेकंड विक्रम जी तुहाडा आन दा, और तुहाडा वेट करेंगे कि लोग तुहानू बहुत प्यार करदे, बहुत सारी इंक्वायरीज आ रही हैं, कॉलां कर रहे लोग कहंदे भी कदों प्राइम वाले उत्थे स्टॉल लगाउण जा रहे हैं। ਤੀਆਂ ਦੇ ਮੇਲੇ ਚ ਜਿਹੜਾ 21 ਜੂਨ ਇਸ ਕਮਿੰਗ ਸੰਡੇ ਨੂੰ ਉੱਥੇ ਸਟਾਲ ਹੋਏਗਾ ਉਹਨਾਂ ਦਾ, ਤੁਸੀਂ ਆ ਕੇ ਇਹਨਾਂ ਕੋਲ ਜਾਣਕਾਰੀ ਲਵੋ। ਉਹ ਜਿਹੜੇ ਗਿਫਟਸ ਇਹਨਾਂ ਨੇ ਰੱਖੇ ਨੇ, ਜਿਹੜੇ ਇੱਕ ਪ੍ਰਾਈਜ਼ ਦਾ ਸਰਪ੍ਰਾਈਜ਼ ਰੱਖਿਆ ਨਾਲ, ਉਹ ਵੀ ਨਾਲ ਤੁਸੀਂ ਉਹਨਾਂ ਤੋਂ ਫਾਇਦਾ ਚੁੱਕੋ। ਪਹੁੰਚਣਾ ਕਿੱਥੇ? ਪੀਅਰਸਨ ਕਨਵੈਨਸ਼ਨ ਸੈਂਟਰ ਸਟੀਲ ਐਂਡ ਏਅਰਪੋਰਟ ਦੇ ਬਿਲਕੁਲ ਕਾਰਨਰ ਤੇ। ਯਾਦ ਰੱਖਣਾ ਕਿਉਂਕਿ ਲੋਕ ਬਹੁਤ ਸਾਰੇ ਕਨਫਿਊਜ਼ ਹੋਣੇ ਵੀ ਇੱਕ ਦੋ ਕਾਲਾਂ
0: ਲੋਕ
3: ਕਹਿੰਦੇ ਨੇ ਹਾਂਜੀ ਲੋਕੇਸ਼ਨ ਪਹਿਲੀ ਵਾਰੀ ਚੇਂਜ ਹੋਈ ਹੈ 23 ਸਾਲਾਂ ਬਾਅਦ।
0: ਕਨਫਿਊਜ਼ ਦੋ ਚੀਜ਼ਾਂ ਤੋਂ ਨਹੀਂ ਹੋਣਾ ਕਿ ਕੋਈ ਸ਼ਾਇਦ ਹੋਰ ਕੋਈ ਛੋਟੇ ਲੈਵਲ ਦਾ ਫੰਕਸ਼ਨ ਹੈ, ਹਾਂ ਇਹ ਵੱਡਾ ਹੀ ਉਹੀ ਫੰਕਸ਼ਨ ਜਿਹੜਾ ਤੁਸੀਂ ਕਰਦੇ ਆਏ ਹੋ।
3: ਸੁੱਖੀ ਨਿੰਜਾ ਤੁਹਾਨੂੰ ਪਤਾ ਹੈ ਬ੍ਰਾਂਡ ਬਣ ਚੁੱਕੇ ਆ ਆਲਰੇਡੀ 23 ਸਾਲ ਕੰਪਲੀਟ ਕਰਕੇ 24 ਸਾਲ ਪੂਰਾ ਕਰਦਾ ਜਾ ਰਹੇ ਨੇ, ਔਰ ਤੁਸੀਂ ਹਮੇਸ਼ਾ ਸਾਥ ਦਿੱਤਾ ਹੈ। ਵਤਨੋ ਦੂਰ ਜਿਹੜਾ ਸੁੱਖੀ ਨਿੰਜਰ ਹੈ ਉਹੀ ਸੇਮ ਪ੍ਰੋਗਰਾਮ ਇਸ ਸੰਡੇ ਨੂੰ ਹੋਣ ਜਾ ਰਿਹਾ 21 ਜੂਨ ਪੀਅਰਸਨ ਕਨਵੈਨਸ਼ਨ। ਇਹ ਤੁਸੀਂ ਨੋਟ ਕਰੋ, ਪੀਅਰਸਨ ਕਨਵੈਨਸ਼ਨ ਸੈਂਟਰ ਸਟੀਲ ਐਂਡ ਏਅਰਪੋਰਟ ਦੇ ਬਿਲਕੁਲ ਕਾਰਨਰ ਤੇ। ਕੋਈ ਜਾਣਕਾਰੀ ਲੈਣੀ ਹੈ ਕਾਲ ਕਰੋ 9057990999। 8 ਫਨਕਾਰ ਆ ਰਹੇ ਨੇ, 8 ਸਿੰਗਰ ਆ ਰਹੇ ਨੇ ਔਰ ਇੰਨੇ ਵੱਡੇ ਵੱਡੇ ਨਾਮ ਆ ਰਹੇ ਨੇ। ਫਿਰ ਜਾਂਦੇ ਜਾਂਦੇ ਮੈਂ ਸੁਖੀ ਜੀ ਇੱਕ ਵਧਾਈ ਦੇਣਾ ਚਾਹੁੰਦਾ, ਸਾਡੀ ਬਹੁਤ ਚੰਗੀ ਹੋਸਟ ਜਿਹੜੀ ਹੈ, ਤੁਹਾਨੂੰ ਪਤਾ ਵਤਨ ਦੂਰ ਤੇ ਕਿਰਨ ਦਾ ਬੜਾ ਵੱਡਾ ਨਾਮ ਬਣ ਗਿਆ। ਲੋਕ ਕੁਛ ਦਿਨ ਕਿਰਨ ਕਿੱਥੇ ਕਦੋਂ ਆਏਗੀ, ਇੱਕ ਉਹ ਕਿਰਨ ਸਾਨੂੰ ਸਪੋਰਟ ਕਰ ਰਹੀ ਹੈ, ਬੋਲਣ ਸਾਨੂੰ ਚਾਂਸ ਦੇ ਰਹੀ ਹੈ, ਇਸ ਵਾਰੀ ਅੱਗੇ ਪਿੱਛੇ ਉਹ ਵੀ ਬੋਲਦੀ ਰਹਿੰਦੀ ਹੈ। ਉਹਦੀ ਅੱਜ ਬਰਥਡੇ ਹੈਗੀ ਹੈ, ਬਹੁਤ ਬਹੁਤ ਵਧਾਈ ਆ ਕਿਰਨ ਜੀ ਤੁਹਾਨੂੰ, ਅਸੀਂ ਏਜ ਨਹੀਂ ਪੁੱਛਾਂਗੇ ਲੇਕਿਨ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈ ਆ। ਰੱਬ ਤੁਹਾਨੂੰ ਹੋਰ ਸੁੱਖ ਜ਼ਿੰਦਗੀ ਦੇਵੇ ਔਰ ਅੱਗੇ ਅੱਗੇ ਆਸਾਨੀਆਂ ਹੋਣ ਸਾਰੀਆਂ। ਵਤਨੋ ਦੂਰ ਦਾ ਨੰਬਰ ਨੋਟ ਕਰ ਲਓ 9057990999। ਟਿਕਟਸ ਬੜੀਆਂ ਥੋੜ੍ਹੀ ਜਿਹੀ ਰਹਿ ਗਏ ਨੇ, ਏਸ਼ੀਅਨ ਕਨੈਕਸ਼ਨ ਜਿਹੜਾ ਏਸ਼ੀਅਨ ਫੂਡ ਦੀ ਲੋਕੇਸ਼ਨ ਅਤੇ ਟਿਕਟਾਂ ਪਈਆਂ ਨੇ, ਉੱਥੇ ਜਾ ਕੇ ਤੁਸੀਂ ਬਾਏ ਕਰ ਸਕਦੇ ਹੋ। ਪੀਜ਼ਾ ਡਿਪੂ ਦੀ ਕੁਛ ਲੋਕੇਸ਼ਨ ਅਤੇ ਟਿਕਟਾਂ ਪਈਆਂ ਨੇ, ਲੇਕਿਨ ਤੁਸੀਂ ਨੰਬਰ ਨੋਟ ਕਰੋ, ਜਾਣਕਾਰੀ ਵੈਸੇ ਕਾਲ ਕਰੋ 9057990999। 21 ਜੂਨ ਤੀਆਂ ਦਾ ਮੇਲਾ, ਪੀਅਰਸਨ ਕਨਵੈਨਸ਼ਨ ਸੈਂਟਰ, ਔਰ ਬਹੁਤ ਸਾਰੇ ਗਿਫਟਸ। 8 ਜਿਹੜੇ ਤੁਹਾਡੇ ਸਿੰਗਰ ਪਹੁੰਚ ਰਹੇ ਨੇ, 8 ਸਿੰਗਰ ਨੂੰ ਤੁਸੀਂ ਸੁਣਨਾ ਹੈ। ਲੌਂਗ ਲਾਚੀ ਜਿਹੜਾ ਪੂਰਾ ਮੈਂ ਕਹਿੰਦਾ 5-6 ਸਾਲਾਂ ਤੋਂ ਕਾਲ ਆ ਰਹੀ ਹੈ ਸਰ, ਉਹ ਜਿਹੜੀ ਮੰਨਤ ਨੂੰ ਬੁਲਾਇਆ ਜਾਏ, ਫਾਈਨਲੀ ਉਹ ਆ ਰਹੀ ਹੈ, ਵੀਜ਼ਾ ਲੱਗ ਗਿਆ, ਸਾਰੇ ਆਰਟਿਸਟ ਜਿਹੜੇ ਵੀਜ਼ੇ ਲੱਗ ਗਏ ਨੇ, ਕੱਲ੍ਹ ਤੋਂ ਤੁਸੀਂ ਸੁਣੋਗੇ ਉਹਨਾਂ ਨੂੰ ਆਪਣੀ ਕੰਨਾਂ ਨਾਲ। 9057990999 ਜੀ ਕਿਰਨ ਜੀ।
0: ਜੀ ਬਿਲਕੁਲ ਜੀ, ਹੁਣ ਰਾਜਵੀਰ ਜੀ ਹੋਰੀ ਉਹ ਕਹਿੰਦੇ ਕੋਈ ਨੀ, ਹੁਣ ਤੁਸੀਂ ਮੈਨੂੰ ਕਾਲ ਕਰ ਲਓ, ਮੈਨੂੰ ਵੀ ਮਾਈਕ ਦਿਓ, ਤੇ ਬਾਕੀ ਗੱਲਬਾਤ ਰਾਜਵੀਰ ਹੋਰਾਂ ਦੇ ਸ਼ੋਅ ਦੇ ਵਿੱਚ ਹੁੰਦੀ ਆ, ਤੇ ਧੰਨਵਾਦ ਸਾਰਿਆਂ ਦਾ ਸੁਣਨ ਲਈ। ਧੰਨਵਾਦ ਵਿਕਰਮ ਜੀ।
1: ਧੰਨਵਾਦ ਜੀ।

ਬਿਲਕੁਲ ਜੀ, ਰਾਜਵੀਰ ਹੋਰਾਂ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਤੇ ਰਾਜਵੀਰ ਹੋਰੀ ਥੋੜਾ ਜਿਹਾ ਟ੍ਰੈਫਿਕ ਚ ਫਸੇ ਹੋਏ ਨੇ ਤੇ ਉਹਨਾਂ ਵੱਲੋਂ ਵੀ ਤੁਹਾਨੂੰ ਜੀ ਬਹੁਤ ਬਹੁਤ ਵੈਲਕਮ ਜੀ ਆਇਆਂ ਨੂੰ ਇਸ ਮੇਲੇ ਦੇ ਉੱਤੇ ਤੇ ਸਾਰੀ ਇਨਫੋਰਮੇਸ਼ਨ ਦਿੰਦੇ ਰਹਿਣਾ ਪਹੁੰਚ ਕੇ ਰਾਜਵੀਰ ਹੋਰਾਂ ਵੱਲੋਂ ਜਦ ਤੱਕ ਕਹਿੰਦੇ ਕਿ ਫਲਾਈ ਵਾਲਾ ਗੀਤ ਸੁਣਾਈ ਜਾਓ ਕਿਉਂਕਿ ਇਹ ਆਰਟਿਸਟ ਸਪੈਸ਼ਲ ਪਹਿਲੀ ਵਾਰੀ ਤੁਹਾਡੇ ਸ਼ਹਿਰ ਦੇ ਵਿੱਚ ਪਹੁੰਚਿਆ।

0: ਲਾਈਫਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿੰਡ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿੰਡ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨ ਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
2: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-405-2828.
3: Another Don Clean with the Don Ducks.
4: Oh, he's doing dishes with Don Platinum.
5: The only soap trusted to save wildlife affected by oil.
4: And Platinum removes up to 99% of grease and food residue, so he doesn't have to work so hard.
5: Well, flap my wings. What'll he do with all that unused elbow grease?
4: Organize the fridge, the spice rack, the junk drawer.
5: What are you quacking on about? He's gonna make enchiladas.
4: More dishes? That's giving this duck goosebumps.
3: Don Platinum, the better grease getter.
6: This is AM 530, CHLO AM, serving Brampton, Mississauga, Toronto, the GTA, and the world at am530.ca.

0: ਜੀ ਹਾਂ ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬੋਪਰਾ। ਸੁਖੀ ਨਜ਼ਰ ਸਾਹਿਬ ਪ੍ਰੋਗਰਾਮ ਦੀ ਕਮਾਂਡ ਸੰਭਾਲੀ ਹੋਈ ਸੀ, ਬਹੁਤ ਬਹੁਤ ਧੰਨਵਾਦ। ਟੈਕਨੀਕਲ ਪ੍ਰੋਬਲਮ ਹੋਣ ਕਰਕੇ ਕੋਈ ਜਿਹੜਾ ਹੈਗਾ ਜੀ ਸਾਡਾ ਪ੍ਰੋਗਰਾਮ ਥੋੜ੍ਹਾ ਜਿਹਾ ਨਹੀਂ ਖਾਸਾ ਲੇਟ ਹੋ ਗਿਆ। 2:05 ਹੋ ਗਏ, 6 ਮਿੰਟ ਹੋ ਗਏ ਜੀ, 2:06 'ਤੇ। ਸੋ ਮਾਫੀ ਚਾਹੁੰਦੇ ਹਾਂ, ਥੋੜ੍ਹਾ ਜਿਹਾ ਲੇਟ ਹੋ ਗਿਆ। ਸੋ ਕੋਈ ਟੈਕਨੀਕਲ ਪ੍ਰੋਬਲਮ ਪਈ ਆ, ਉਹਦੇ ਕਰਕੇ ਸਾਨੂੰ ਥੋੜ੍ਹਾ ਜਿਹਾ ਲੇਟ ਤੁਹਾਡੇ ਤੱਕ ਆਵਾਜ਼ ਜਿਹੜੀ ਸਾਡੀ ਪਹੁੰਚੀ ਹੈ। ਸੋ ਲਓ ਗੱਲਾਂ ਬਾਤਾਂ ਕਰਦੇ ਰਹਾਂਗੇ। ਮੋਨਾ ਮਹਿੰਗੀ ਜੀ ਵੀ ਸਾਡੇ ਨਾਲ ਆ ਚੁੱਕੇ ਆ, ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਵਾਂਗੇ ਤੁਹਾਡੇ ਨਾਲ, ਗੀਤ ਸੰਗੀਤ ਦੀ ਪਾਵਾਂਗੇ। ਆਹ ਜਿਹੜਾ ਮੰਨਤ ਨੂਰ ਹੋਣਾ ਦਾ ਗੀਤ ਤੁਸੀਂ ਸੁਣ ਰਹੇ ਸੀ, ਇਹ ਧੀਆਂ ਦੇ ਮੇਲੇ 'ਤੇ ਪਹੁੰਚ ਰਹੇ ਆ। ਮੋਨਾ ਜੀ ਵੀ ਸਾਡੇ ਨਾਲ ਨੇ, ਮੋਨਾ ਜੀ ਵੱਲੋਂ ਵੀ ਇਸ ਮੇਲੇ ਨੂੰ ਸਪੋਂਸਰ ਕੀਤਾ ਜਾ ਰਿਹਾ। ਮੋਨਾ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
1: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਬਿਲਕੁਲ, ਸਭ ਤੋਂ ਪਹਿਲਾਂ ਅਸੀਂ ਇੰਸ਼ੋਰੈਂਸ ਦੀ ਗੱਲਬਾਤ ਕਰਾਂਗੇ ਟਣਾ ਸਾਹਿਬ ਦੇ ਨਾਲ ਜ਼ਰੂਰ, ਫਿਰ ਇਸ ਤੋਂ ਬਾਅਦ ਖਬਰਾਂ ਪਾਉਣ 'ਤੇ ਝਾਤ ਮਾਰਦੇ ਹਾਂ। ਥੋੜ੍ਹੀ ਜਿਹੀ ਮੋਨਾ ਜੀ ਦਿਓ ਕਰਾਂ ਅਪਡੇਟ, ਅਤੇ ਮੈਂ ਟਣਾ ਸਾਹਿਬ ਨੂੰ ਫੋਨ ਲਾ ਲਾਂ ਕਿ ਜਦੋਂ ਵੀ ਇੰਸ਼ੋਰੈਂਸ ਕਰਵਾਉਣੀ ਆ ਉਹਦੇ ਲਈ ਇੱਕ ਨੰਬਰ ਤੁਹਾਨੂੰ ਮੈਂ ਦੇ ਦਿੰਦਾ ਮੋਨਾ ਜੀ ਦਾ, 416-509-1509। ਜੀ ਮੋਨਾ ਜੀ।
1: ਬਿਲਕੁਲ ਰਾਜਵੀਰ ਜੀ, ਜਦੋਂ ਵੀ ਅਕਸਰ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਚਾਹੇ ਲਾਈਫ ਇੰਸ਼ੋਰੈਂਸ ਦੀ ਹੀ ਗੱਲ ਕਰਦੇ ਹੈਗੇ ਹਾਂ ਸ਼ੁਰੂਆਤ ਉਸ ਤੋਂ, ਹਰੇਕ ਪਰਸਨ ਦੇ ਮਾਇੰਡ ਦੇ ਵਿੱਚ ਇਹ ਜ਼ਰੂਰ ਆਉਂਦਾ, ਇੰਸ਼ੋਰੈਂਸ ਦੇ ਬਾਰੇ ਜਦੋਂ ਗੱਲ ਕਰਦੇ ਹਾਂ ਤਾਂ ਪ੍ਰੀਮੀਅਮ ਕਿੰਨਾ ਕੁ ਆਊਗਾ, ਕਿੰਨਾ ਕੁ ਸਾਡਾ ਮੰਥਲੀ ਐਕਸਪੈਂਸ ਹੋਊਗਾ। ਸੋ ਉਹਦੇ ਲਈ ਮੈਂ ਜ਼ਰੂਰ ਇੱਕ ਗੁੱਡ ਨਿਊਜ਼ ਸ਼ੇਅਰ ਕਰਨਾ ਚਾਹੂੰਗੀ ਕਿ ਇਸ ਟਾਈਮ 'ਤੇ ਕੁਛ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਜਿਨ੍ਹਾਂ ਨੇ ਟਰਮ ਲਾਈਫ ਇੰਸ਼ੋਰੈਂਸ ਦੇ ਰੇਟਸ ਡਿਕਰੀਜ਼ ਕੀਤੇ ਨੇ, ਐਂਡ ਜਦੋਂ ਰੇਟਸ ਡਿਕਰੀਜ਼ ਕਰਨ ਦੀ ਗੱਲ ਕਰਦੇ ਹੈਗੇ ਹਾਂ ਤਾਂ ਅਕਸਰ ਅਸੀਂ ਦੇਖਦੇ ਹੁੰਦੇ ਹੈਗੇ ਹਾਂ ਕਿ ਅਪ ਟੂ 5% ਤੱਕ ਹੀ ਮੋਸਟਲੀ ਇੰਸ਼ੋਰੈਂਸ ਕੰਪਨੀ ਡਿਕਰੀਜ਼ ਕਰਦੇ ਹੁੰਦੇ ਨੇ, ਘਟਾਉਂਦੀਆਂ ਨੇ, ਪਰ ਇਸ ਵਾਰ ਇੱਕ ਕੰਪਨੀ ਨੇ 7-10% ਇਸ ਟਾਈਮ 'ਤੇ ਡਿਕਰੀਜ਼ ਕੀਤੇ ਨੇ ਰੇਟਸ। ਐਂਡ ਇਹਦਾ ਬੈਨੀਫਿਟ ਇਹ ਹੋ ਜਾਂਦਾ ਕਿ ਜਦੋਂ ਵੀ ਰੇਟ ਕਦੇ ਇੱਦਾਂ ਇਸ ਤਰੀਕੇ ਦੇ ਨਾਲ ਘਟੇ ਹੋਣ ਇੰਸ਼ੋਰੈਂਸ ਦੇ, ਉਹਦਾ ਮਤਲਬ ਇਹ ਹੈਗਾ ਕਿ ਜਿੰਨੀ ਵੀ ਲੰਬੀ ਤੁਸੀਂ ਇੰਸ਼ੋਰੈਂਸ ਪਾਲਿਸੀ ਕਰਵਾਓਗੇ, ਜੇ ਅੱਜ ਅਸੀਂ ਟਰਮ ਲਾਈਫ ਇੰਸ਼ੋਰੈਂਸ ਦੀ ਗੱਲ ਜੇ ਕਿਸੇ ਨੇ ਆਪਣੀ ਮੋਰਗੇਜ ਦੀ ਪ੍ਰੋਟੈਕਸ਼ਨ ਦੇ ਲਈ ਆਪਣੀ ਪਾਲਿਸੀ ਕਰਵਾਈ ਹੈ ਚਾਹੇ ਉਹ 20 ਸਾਲ ਦੀ 25 ਸਾਲ ਦੀ 30 ਸਾਲ ਦੀ ਜਾਂ ਚਾਹੇ 40 ਸਾਲ ਤੱਕ ਦੀ ਉਹਨਾਂ ਨੇ ਕਵਰੇਜ ਲਿੱਤੀ ਹੈ ਉਦੋਂ ਤੱਕ ਉਹਨਾਂ ਨੂੰ ਇਹ ਡਿਸਕਾਊਂਟ ਲੋਕ ਟਿਮ ਰਹੂਗਾ ਸ ਹੈਗੇ ਇਸ ਟਾਈਮ ਤੇ ਤਿੰਨ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਜਿਨ੍ਹਾਂ ਨੇ ਰੇਟਸ ਡਿਕਰੀਜ਼ ਕੀਤੇ ਨੇ, ਆਪਣੇ ਰੇਟਸ ਘਟਾਏ ਨੇ ਟਰਮ ਲਾਈਫ ਇੰਸ਼ੋਰੈਂਸ ਦੇ ਲਈ। ਸੋ ਜੇ ਤੁਹਾਡਾ ਵੀ ਕੋਈ ਏਦਾਂ ਦਾ ਮਾਇੰਡ ਹੈਗਾ ਕਿ ਆਪਣੀ ਕਵਰੇਜ ਇਨਕਰੀਜ਼ ਕਰਨੀ ਹੈ ਜਾਂ ਨਵੇਂ ਸਿਰੇ ਤੋਂ ਪਾਲਿਸੀ ਕਰਵਾਉਣੀ ਹੈ, ਨੋ ਮੈਟਰ ਕਿ ਤੁਸੀਂ ਇੱਥੇ ਵਰਕ ਪਰਮਿਟ ਤੇ ਹੈਗੇ ਹੋ, ਸਟੂਡੈਂਟ ਵੀਜ਼ਾ ਤੇ ਹੋ, ਰਿਫਿਊਜੀ ਸਟੇਟਸ ਤੇ ਹੈਗੇ ਹੋ, ਹਰੇਕ ਪਰਸਨ ਇਸ ਚੀਜ਼ ਦਾ ਬੈਨੀਫਿਟ ਲੈ ਸਕਦਾ ਹੈਗਾ। ਐਂਡ ਜਿੰਨਾ ਲੰਬਾ ਟਾਈਮ ਪੀਰੀਅਡ ਦੀ ਤੁਸੀਂ ਕਵਰੇਜ ਲਓਗੇ ਉਦੋਂ ਤੱਕ ਤੁਹਾਡੇ ਇਹ ਜਿਹੜੇ ਡਿਸਕਾਊਂਟਡ ਰੇਟਸ ਹੈਗੇ ਆ ਉਹ ਲੌਕਡ ਇਨ ਰਹਿਣਗੇ। ਸੋ ਜ਼ਰੂਰ ਮੇਕ ਸ਼ੋਰ ਕਰੋ ਕਿ ਜਦੋਂ ਇੱਦਾਂ ਦੀਆਂ ਪ੍ਰਮੋਸ਼ਨਲ ਆਫਰਸ ਆਉਂਦੀਆਂ ਨੇ ਉਸ ਟਾਈਮ ਤੇ ਬੈਨੀਫਿਟ ਜ਼ਰੂਰ ਲੈ ਸਕਦੇ ਹੁੰਦੇ ਹੋ, ਕਿਉਂਕਿ ਇਹ ਵਨ ਟਾਈਮ ਟੂ ਟਾਈਮ ਮੰਥਲੀ ਨਹੀਂ ਹੈਗਾ, ਇਹ ਹਮੇਸ਼ਾ ਦੇ ਲਈ ਤੁਹਾਡਾ ਡਿਸਕਾਊਂਟ ਲੌਕ ਇਨ ਹੁੰਦਾ ਹੈ। ਸੋ

0: 1509 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਸਵਰਨ ਸਿੰਘ ਟੈਣਾ ਸਾਹਿਬ ਸਰ ਨਾਲ ਆ ਚੁੱਕੇ। ਟੈਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ। ਕਦੇ ਦਿੱਲੀ, ਕਦੇ ਜਲੰਧਰ, ਕਦੇ ਬੰਬੇ, ਕਦੇ ਕਲਕੱਤੇ, ਕਦੇ ਤੁਸੀਂ ਆਸਟ੍ਰੇਲੀਆ, ਕਦੇ ਨਿਊਜ਼ੀਲੈਂਡ, ਕਦੇ ਇੰਡੀਆ, ਤੁਹਾਨੂੰ ਆਪ ਨੂੰ ਨੀ ਪਤਾ ਲੱਗਦਾ ਵੀ ਮਾਰਨਿੰਗ ਕਿ ਆਫਟਰਨੂਨ ਕਿੱਥੇ ਕੀ ਕਹਾਂ?
1: ਇਹ ਵੀ ਗੱਲ ਸਹੀ ਹੈ, ਸਹੀ ਗੱਲ ਹੈ ਜੀ, ਬੰਦਾ ਹੁਣ ਭੁੱਲਣ ਹਾਰ ਹੈ ਜੀ। ਦੇਖੋ
0: ਵਧੀਆ ਰਿਹਾ ਤੁਹਾਡਾ ਸਫ਼ਰ, ਵਧੀਆ ਰਿਹਾ ਟੂਰ, ਵਧੀਆ ਰਿਹਾ?
1: ਬਹੁਤ ਵਧੀਆ ਰਿਹਾ ਭਾਜੀ, ਬਹੁਤ ਵਧੀਆ ਰਿਹਾ, ਚੜ੍ਹਦੀ ਕਲਾ ਜ਼ਿੰਦਾਬਾਦ ਰਿਹਾ ਜੀ।
0: ਕਿਆ ਬਾਤ ਹੈ, ਕਿਆ ਬਾਤ ਹੈ। ਅੱਛਾ ਟੈਣਾ ਸਾਹਿਬ, ਅੱਜ ਪਹਿਲੀ ਖਬਰ ਵੱਲ ਚੱਲਾਂਗੇ ਕਿ ਪੰਜਾਬ ਦੇ ਜਿਹੜੇ ਕਾਂਗਰਸੀਆਂ ਦੀਆਂ ਦਿੱਲੀ ਦੇ ਦੂਜੇ ਦਿਨ ਵੀ ਮੀਟਿੰਗਾਂ ਜਿਹੜੀਆਂ ਚੱਲਦੀਆਂ ਰਹੀਆਂ ਜੀ, ਕਿਵੇਂ ਕੀ ਹਾਲਾਤ ਆ, ਕੀ ਲੱਗਦਾ ਤੁਹਾਨੂੰ?
1: ਦੇਖੋ ਜੀ, ਪੰਜਾਬ ਦੇ ਕਾਂਗਰਸੀਆਂ ਨੂੰ 3 ਦਿਨ ਵਾਸਤੇ, 3 ਰੋਜ਼ਾ ਮੀਟਿੰਗਾਂ ਦੇ ਵਾਸਤੇ ਦਿੱਲੀ ਬੁਲਾਇਆ ਹੈਗਾ ਕਾਂਗਰਸ ਹਾਈਕਮਾਨ ਨੇ। ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਵੀ ਆ, ਸੁਖਜਿੰਦਰ ਸਿੰਘ ਰੰਧਾਵਾ, ਗੁਰਜੀਤ ਸਿੰਘ ਔਜਲਾ, ਚਰਨਜੀਤ ਚੰਨੀ, ਰਾਜਾ ਵੜਿੰਗ, ਇਹ ਤੇ ਮੈਨੂੰ ਪਤਾ ਲੱਗਾ ਜੀ ਕਿ ਡਾਕਟਰ ਅਮਰ ਸਿੰਘ ਵੀ ਆ, ਸ਼ਮਸ਼ੇਰ ਸਿੰਘ ਦੂਲੋਂ ਵੀ ਆ, ਰਜਿੰਦਰ ਕੌਰ ਭੱਠਲ ਵੀ ਆ, ਤੇ ਕਈ ਹੋਰ ਕਾਂਗਰਸੀ ਆਗੂ ਬੁਲਾਏ ਜਿਹੜੇ ਕਿ 1-to-1 ਮੀਟਿੰਗਾਂ ਹੋ ਰਹੀਆਂ। ਅੱਜ ਭਾਜਪਾ ਨੇ ਜਿਹੜੀ ਗੱਲ ਕਹੀ ਆ ਦਿੱਲੀ ਦੇ ਵਿੱਚ, ਉਹਨੇ ਮੇਰਾ ਧਿਆਨ ਸਭ ਤੋਂ ਵੱਧ ਖਿੱਚਿਆ। ਉਹ ਕਹਿੰਦੇ ਜੀ ਕਿ ਦੇਖੋ, ਸਾਡੀ ਪਾਰਟੀ ਇੱਕ ਆ, ਅਸੀਂ ਸਾਰੇ ਇੱਕ ਆ, ਪੰਜਾਬ ਦੇ ਵਿੱਚ ਵੋਟਾਂ ਦੇ ਵਿੱਚ ਥੋੜਾ ਕੁ ਸਮਾਂ ਬਾਕੀ ਆ, ਫਿਰ ਵੋਟਾਂ ਪੈ ਜਾਣੀਆਂ। ਉਹ ਕਹਿੰਦੇ ਜੀ, ਸਾਨੂੰ ਵੀ ਪਤਾ ਲੱਗਾ ਜੀ ਕਿ ਵੋਟਾਂ ਐਤਕੀ ਨਵੰਬਰ ਦਸੰਬਰ ਦੇ ਵਿੱਚ ਹੀ ਪੈ ਜਾਣੀਆਂ। ਚੋਣ ਕਮਿਸ਼ਨ ਨੂੰ ਇਹ ਗੱਲ ਕਹਿ ਕੇ ਵੋਟਾਂ ਕੇਂਦਰ ਦੀ ਸਰਕਾਰ ਛੇਤੀ ਪਵਾ ਸਕਦੀ ਆ, ਤੇ ਨਵੰਬਰ ਦਸੰਬਰ ਦੇ ਵਿੱਚ ਵੋਟਾਂ ਪੈਣੀਆਂ, ਇਹਦੇ ਕਰਕੇ ਅਸੀਂ ਤਿਆਰੀਆਂ ਆਪਣੀਆਂ ਪੂਰੇ ਵੱਡੇ ਪੱਧਰ ਤੇ ਜ਼ੋਰ ਦੇ ਨਾਲ ਆਰੰਭ ਰਹੇ ਹਾਂ। ਹੁਣ ਇਹੀ ਗੱਲ ਹੈ ਜਿਹੜੀ ਵੀ ਨਵੰਬਰ ਦੇ ਵਿੱਚ ਵੋਟਾਂ ਪੈ ਜਾਣੀਆਂ, ਕੇਜਰੀਵਾਲ ਨੇ ਵੀ ਕਹੀ ਹੈ ਗੱਲ, ਇਸੀ ਗੱਲ ਪ੍ਰਤਾਪ ਸਿੰਘ ਬਾਜਵਾ ਨੇ ਕਹਿ ਤੀ ਆ ਵੀ ਮਤਲਬ ਇਹ ਆ ਵੀ ਸ਼ਾਇਦ ਕੁੱਝ ਨਾ ਕੁੱਝ ਅੰਦਰ ਖਾਤੇ ਐਸਾ ਚੱਲ ਰਿਹਾ ਹੋਵੇ ਕਿ ਵੋਟਾਂ 2027 ਦੇ ਫਰਵਰੀ ਮਹੀਨੇ ਵਿੱਚ ਪੈਣ ਦੀ ਥਾਂ ਦੇ ਉੱਤੇ ਇਸੇ ਮਹੀਨੇ, ਇਸੇ ਸਾਲ ਤੇ 2026 ਦੇ ਵਿੱਚ ਹੀ ਵੋਟਾਂ ਪੈ ਜਾਣ। ਸੋ ਵੇਨੇ ਵੀ ਭਾਈ, ਜੇਕਰ ਇਵੇਂ ਹੁੰਦਾ ਤਾਂ ਕਿਹੜੀ ਪਾਰਟੀ ਦਾ ਫਾਇਦਾ, ਕਿਹੜੀ ਪਾਰਟੀ ਦਾ ਨੁਕਸਾਨ ਹੁੰਦਾ? ਪਰ ਆਮ ਆਦਮੀ ਪਾਰਟੀ ਲਗਾਤਾਰ ਇਹ ਗੱਲ ਕਹੀ ਜਾਂਦੀ ਵੀ ਵੋਟਾਂ ਭਾਵੇਂ ਕੱਲ ਨੂੰ ਪੈ ਜਾਣ, ਅਸੀਂ ਪੂਰੇ ਤਿਆਰ ਹਾਂ ਜੀ।
0: ਅੱਛਾ, ਸੋ ਤਿਆਰੀਆਂ ਸਾਰੀਆਂ ਜ਼ੋਰਾਂ ਤੇ, ਜਿਵੇਂ ਅੱਗੇ ਗੀਤ ਕਹਾਇਆ ਸੀ, ਵਿਆਹ ਤੇਰੇ ਦੀ ਤਿਆਰੀ ਚੱਲਦੀ ਪੂਰੀ ਜ਼ੋਰਾਂ ਤੇ, ਪੂਰੀ ਜ਼ੋਰਾਂ ਤੇ ਵਿਆਹ ਵਾਂਗੂ ਤਿਆਰੀਆਂ ਨੇ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਨੇ। ਅੱਛਾ ਟੰਡਾ ਸਾਹਿਬ, ਅਗਲੀ ਖਬਰ ਵੱਲ ਚੱਲਾਂਗੇ, ਜਿਹੜਾ ਹੈਰੀਟੇਜ ਫਰਨੀਚਰ ਚੋਰੀ ਦਾ ਮਾਮਲਾ ਜਿਹੜਾ, ਉਹਦੀ ਜਾਂਚ ਸ਼ੁਰੂ ਹੋਈ ਆ, ਉਹਦੇ ਬਾਬਤ ਕੀ ਅਪਡੇਟ ਆ, ਜਿਹੜਾ ਹੈਰੀਟੇਜ ਫਰਨੀਚਰ ਹੋਇਆ ਚੋਰੀ?
1: ਅਸਲ ਦੇ ਵਿੱਚ ਨਾ ਬਾਈ ਜੀ, ਜਿਹੜਾ ਨਾ ਹੈਰੀਟੇਜ ਫਰਨੀਚਰ ਆ, ਇਹਦਾ ਭਾਵ ਇਹ ਆ ਕਿ ਵਿਧਾਨ ਸਭਾ ਵਿਚਲੀਆਂ ਕੁਰਸੀਆਂ ਤੇ ਮੇਜ਼, MLA ਹੋਸਟਲ ਵਿਚਲੇ ਕੁਰਸੀਆਂ ਮੇਜ਼ ਤੇ ਹੋਰ ਫਰਨੀਚਰ, ਜਿਹੜਾ ਕਿ ਪੰਜਾਬ ਦੇ ਵਿੱਚ ਹੀ ਜਾਂ ਕਹਿ ਲਈਏ ਹੈਰੀਟੇਜ ਫਰਨੀਚਰ ਕਿਤੇ ਬਾਹਰ ਵੇਚਣਾ ਨਹੀਂ ਚਾਹੀਦਾ, ਕਿਤੇ ਹਰਾਮ ਨਹੀਂ ਹੋਣਾ ਚਾਹੀਦਾ, ਤੇ ਸੂਬੇ ਦੇ ਵਿੱਚੋਂ ਬਾਹਰ ਨਹੀਂ ਜਾਣਾ ਚਾਹੀਦਾ, ਚੰਡੀਗੜ੍ਹ ਚੋਂ ਬਾਹਰ ਨਹੀਂ ਜਾਣਾ ਚਾਹੀਦਾ, ਉਹਦੀ ਨਿਲਾਮੀ ਅਮਰੀਕਾ ਦੇ ਵਿੱਚ ਹੋ ਗਈ ਹੈ। ਹੁਣ ਜਿਹੜਾ ਸਮਾਨ ਇੱਥੋਂ ਗਿਆ, ਉਹ ਸਟੂਲ ਗਏ ਆ, ਕੁਰਸੀਆਂ ਗਈਆਂ, ਹੋਰ ਸਮਾਨ ਗਿਆ, ਉਹਦੀ ਉੱਥੇ ਅਮਰੀਕਾ ਦੇ ਵਿੱਚ ਨਿਲਾਮੀ ਹੋ ਗਈ, ਤਾਂ ਸਵਾਲ ਇਹ ਪੈਦਾ ਹੋਇਆ ਵੀ ਇਹ ਉੱਥੇ ਗਿਆ ਕਿਵੇਂ? ਕੇਂਦਰ ਦੇ ਗ੍ਰਹਿ ਵਿਭਾਗ ਨੇ ਤਾਂ ਨਿਯਮ ਇਹ ਬਣਾਇਆ ਜੀ ਕਿ ਪੰਜਾਬ ਦੀ ਇਹ ਚੀਜ਼ ਆ ਜਿਹੜੀ ਉਹ ਕਿਤੇ ਹੋਰ ਜਾ ਨਹੀਂ ਸਕਦੀ, ਵੇਚੀ ਨਹੀਂ ਜਾ ਸਕਦੀ, ਗਿਫਟ ਨਹੀਂ ਕੀਤੀ ਜਾ ਸਕਦੀ, ਨਿਲਾਮ ਨਹੀਂ ਕੀਤੀ ਜਾ ਸਕਦੀ। ਸੋ ਇਸ ਮਾਮਲੇ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਵੱਲੋਂ ਇੱਕ ਕਮੇਟੀ ਬਣਾਈ ਗਈ ਆ। ਉਹਨਾਂ ਨੇ ਕਿਹਾ ਜੀ ਕਿ ਇਸ ਕਮੇਟੀ ਦਾ ਕੰਮ ਇਹ ਆ ਵੀ ਇਹ ਜਲਦ ਤੋਂ ਜਲਦ ਉਹ ਕਹਿੰਦੇ ਜੀ ਕਿ ਪੜਤਾਲ ਕਰਕੇ ਦੱਸਣਗੇ ਵੀ ਭਾਈ ਇਹ ਕਿਹਦੇ ਵੱਲੋਂ ਵੇਚਿਆ ਗਿਆ, ਕਿਹਦੇ ਵੱਲੋਂ ਇੱਥੋਂ ਕੱਢਿਆ ਗਿਆ, ਕਿਵੇਂ ਅਮਰੀਕਾ ਦੇ ਵਿੱਚ ਪਹੁੰਚਾਇਆ ਗਿਆ। ਸੋ ਮਤਲਬ ਇਹ ਜੀ ਕਿ ਆਪਾਂ ਤਾਂ ਕਹਿੰਦੇ ਵੀ ਜੇਬ ਕਤਰੇ ਫਲਾਣੇ ਦੀ ਜੇਬ ਵੱਢ ਕੇ ਲੈ ਗਏ, ਆਪਾਂ ਕਹਿੰਦੇ ਕੰਨ ਦੇ ਵਿੱਚੋਂ ਕਾਂਡਾ ਲਾ ਕੇ ਲੈ ਗਏ, ਇਸ ਤਰ੍ਹਾਂ ਭਾਈ ਵਿਧਾਨ ਸਭਾ ਦੀਆਂ ਕੁਰਸੀਆਂ ਵੀ ਚੱਕ ਕੇ ਲੈ ਗਏ ਜੀ।
0: ਟਾਣਾ ਸਾਹਿਬ, ਜਿਵੇਂ ਨਾ ਕਹਿੰਦੇ ਵੀ ਸੂਰਜ ਨੂੰ ਉਹ ਗੱਲਬਾਤ ਚੱਲਦੀ ਚੱਲਦੀ ਵੀ ਸੂਰਜ ਸਵੇਰੇ ਨੇੜੇ ਹੁੰਦਾ ਕਿ ਦੁਪਹਿਰੇ ਨੇੜੇ ਹੁੰਦਾ, ਇੱਕ ਵਿਦਿਆਰਥੀ ਹੈ ਜਿਹੜਾ ਉਹ ਕਹਿੰਦਾ ਵੀ ਸਵੇਰੇ ਨੇੜੇ ਹੁੰਦਾ ਸੂਰਜ ਅਤੇ ਦੁਪਹਿਰੇ ਜਿਹੜਾ ਉਹ ਦੂਰ ਹੋ ਜਾਂਦਾ, ਅਤੇ ਉਹ ਦੂਜਾ ਕਹਿੰਦਾ ਨਹੀਂ ਨਹੀਂ ਜਦੋਂ ਸਵੇਰੇ ਆ ਉਦੋਂ ਠੰਡ ਹੁੰਦੀ ਹੈ, ਉਦੋਂ ਫਰਕ ਆ, ਅਤੇ ਜਦੋਂ ਦੁਪਹਿਰੇ ਆ ਉਹ ਗਰਮੀ ਹੁੰਦੀ ਹੈ, ਦੁਪਹਿਰੇ ਜਿਹੜੀ ਗਰਮੀ ਆ ਉਹ ਸਾਨੂੰ ਜ਼ਿਆਦਾ ਮਹਿਸੂਸ ਹੋਣ ਲੱਗ ਜਾਂਦੀ ਆ, ਉਹ ਸੂਰਜ ਦਾ ਵਾਰਤਾਲਾਪ ਵਾਂਗੂ ਇਹ ਥੋੜ੍ਹਾ ਜਿਹਾ ਮੈਨੂੰ ਦੱਸੋ ਕਿ ਬਹੁਤੀ ਵਾਰ ਜਿਹੜੇ ਬਹੁਤੇ ਲੀਡਰ ਆ ਉਹ 60 ਸਾਲ ਟੱਪ ਜਾਂਦੇ ਆ, ਸੋ ਤੁਸੀਂ ਅੰਦਾਜ਼ਨ ਤੁਹਾਡਾ ਰੋਜ਼ ਦਾ ਵਾਹ ਵਾਸਤਾ ਵਾ ਵੀ ਅੰਦਾਜ਼ਨ ਕਿੰਨੇ ਕੁ ਲੀਡਰ ਨੇ ਜਿਹੜੇ ਵੋਟਾਂ 'ਚ ਤੁਹਾਨੂੰ ਲੱਗਦਾ ਖੜਨਗੇ, ਜਿਹੜੇ 60 ਪਾਰ ਹੋਏ ਹੋਣਗੇ, ਕੀ ਜਿਹੜੇ 60 ਪਾਰ ਲੀਡਰ ਹੈਗੇ ਆ ਉਹ ਜ਼ਿਆਦਾ ਐਕਸਪੀਰੀਅੰਸ ਜੇ ਆਪਣਾ ਯੂਜ਼ ਕਰਨ ਉਹ ਜ਼ਿਆਦਾ ਕਾਮਯਾਬ ਹੋ ਸਕਦੇ ਆ, ਜ਼ਿਆਦਾ ਜਿਹੜੀ ਤਰੱਕੀ ਦੀ ਰਾਹ 'ਤੇ ਦੇਸ਼ ਨੂੰ ਜਾਂ ਸਟੇਟ ਨੂੰ ਤੋਰ ਸਕਦੇ ਆ, ਜਾਂ ਜਿਹੜੇ ਯੰਗ ਹੁੰਦੇ ਆ ਯੰਗ ਨੂੰ ਉਹ ਕਹਿੰਦੇ ਵੀ ਤੁਹਾਡੇ ਕੋਲ ਤਾਂ ਐਕਸਪੀਰੀਅੰਸ ਕੋਈ ਨਹੀਂ, ਉਹ ਦੂਜਿਆਂ ਨੂੰ ਜਦੋਂ ਹੁਣ ਏਜ ਵੱਧਦੀ ਆ

0: ਦੇ ਵਧਣ ਏਜ ਦੇ ਕਾਰਨ ਬੰਦੇ ਨੂੰ ਕਈ ਚੀਜ਼ਾਂ ਭੁੱਲਣ ਲੱਗ ਜਾਂਦੀਆਂ ਨੇ, ਕਈ ਚੀਜ਼ਾਂ ਨੂੰ ਉਹਨਾਂ ਨੂੰ ਥਕਾਵਟ ਮਹਿਸੂਸ ਕਰਨ ਲੱਗਦਾ, ਐਨਰਜੀ ਲੈਵਲ ਘਟਣਾ ਸ਼ੁਰੂ ਹੋ ਜਾਂਦਾ ਵਾ, ਉਹ ਗੱਲ ਨਹੀਂ ਰਹਿੰਦੀ। ਸੋ ਤੁਸੀਂ ਦੱਸੋ ਵੀ ਤੁਸੀਂ ਇਹਨੂੰ ਕਿਵੇਂ ਲੈਂਦੇ ਹੋ, ਯੂਥ ਤੇ ਸੱਠੋਂ ਪਾਰ?
1: ਇੱਥੇ ਮਾਪਦੰਡ ਹੀ ਵਪਾਰ ਹੈ, ਸਭ ਦੋਹਰੇ ਆ। 58 ਸਾਲ ਤੱਕ ਹਰ ਮੁਲਾਜ਼ਮ ਨੂੰ ਸੇਵਾ ਮੁਕਤ ਕਰ ਦਿੱਤਾ ਜਾਂਦਾ, ਉਹ ਭਾਵੇਂ 28 ਸਾਲ ਦੀ ਉਮਰ ਚ ਭਰਤੀ ਹੋਇਆ ਤੇ ਭਾਵੇਂ 30 ਚ ਤੇ ਭਾਵੇਂ 22 ਚ ਹੋਇਆ, ਉਹ 58 ਸਾਲ ਦੀ ਉਮਰ ਦੇ ਵਿੱਚ ਭਾਰਤ ਦੇ ਵਿੱਚ ਸੇਵਾ ਮੁਕਤ ਹੋ ਜਾਂਦਾ ਸਰਕਾਰੀ ਨੌਕਰੀ ਤੋਂ। ਪਰ ਇੱਥੇ ਭਾਰਤ ਦੇ ਰਾਜਨੀਤਿਕ ਲੋਕਾਂ ਦਾ ਇੱਕ ਹਿੱਸਾ 58 ਸਾਲ ਤੋਂ ਬਾਅਦ ਸਿਆਸਤ ਸ਼ੁਰੂ ਕਰਦਾ, ਉਹ ਪਹਿਲਾਂ ਜਦੋਂ ਸੇਵਾ ਮੁਕਤ ਹੁੰਦਾ ਤੇ ਫਿਰ ਉਹ ਕਹਿੰਦਾ ਜੀ ਹੁਣ ਮੈਂ ਪਾਰਟੀ ਜੁਆਇਨ ਕਰ ਲਈ ਤੇ ਹੁਣ ਮੈਂ ਲੋਕਾਂ ਦੀ ਸੇਵਾ ਐਵੇਂ ਕਰਨੀ ਹੈ। ਉਹ ਜਿਵੇਂ ਸਿਆਣੇ ਕਹਿੰਦੇ ਹੁੰਦੇ ਵੀ ਜਿਹੜਾ ਖੜਾ ਬੰਦਾ ਨੀ ਦਿਸਦਾ ਬੈਠਾ ਕਿਵੇਂ ਦਿਸਣਾ, ਜਿਹੜਾ ਬੰਦਾ ਰਾਜਨੀਤੀ ਦੇ ਵਿੱਚ ਉਹ ਕਿਵੇਂ ਦਿਸ ਜਾਊਗਾ, ਜਿਹੜਾ ਕਿ ਸਰਕਾਰੀ ਨੌਕਰੀ ਕਰਦਾ ਸੇਵਾ ਨਹੀਂ ਕਰ ਸਕਿਆ, ਤੇ ਉਹ ਭਾਈ ਸਿਆਸਤ ਦੇ ਵਿੱਚ ਕਿਵੇਂ ਸੇਵਾ ਕਰੂਗਾ। ਜੇ ਆਪਾਂ ਕਹਿੰਦੇ ਵੀ ਭਾਈ ਤੁਸੀਂ 58 ਸਾਲ ਦੇ ਵਿੱਚ ਕਿਉਂ ਸੇਵਾ ਮੁਕਤ ਕਰਦੇ ਹੋ ਲੋਕਾਂ ਨੂੰ, ਉਹ ਕਹਿੰਦੇ ਜੀ ਕਿ ਬੰਦੇ ਦੀ ਉਮਰ ਵੱਧ ਜਾਂਦੀ ਆ, ਸਰੀਰ ਢਿੱਲਾ ਪੈ ਜਾਂਦਾ, ਚੁਸਤੀ ਫੁਰਤੀ ਘੱਟ ਜਾਂਦੀ ਆ, ਗਿੱਟੇ ਗੋਡੇ ਦੁਖਣ ਲੱਗ ਜਾਂਦੇ ਆ, ਇਸ ਕਰਕੇ 58 ਸਾਲ ਤੈਅ ਕੀਤੀ ਗਈ ਆ ਭਾਰਤ ਦੇ ਵਿੱਚ ਉਮਰ ਮੁਲਾਜ਼ਮਾਂ ਲਈ। ਪਰ ਜੇ ਆਪਾਂ ਨੇਤਾ ਨੂੰ ਕਹਿੰਦੇ ਉਹ ਕਹਿੰਦੇ 58 ਸਾਲ ਦੀ ਉਮਰ ਤੋਂ ਬਾਅਦ ਮੈਂ ਜਵਾਨ ਹੋ ਜਾਂਦਾ, ਮੇਰਾ ਤਜਰਬਾ ਵੱਧ ਜਾਂਦਾ, ਮੈਂ ਫੁਰਤੀ ਚ ਆ ਜਾਂਦਾ, ਵੀ ਪਤਾ ਨੀ ਕੀ ਐਸਾ ਇਹ ਕੋਈ ਉਹ ਸਫੈਦ ਮੂਸਲੀ ਖਾਂਦੇ ਰਹੇ ਆ ਵੀ ਭਾਈ ਉਸ ਤੋਂ ਬਾਅਦ ਤਾਂ ਹਨੇਰੀਆਂ ਲਿਆ ਦੇਣਗੇ ਇਹ। ਵੀ ਮੈਂ ਹੈਰਾਨ ਆ ਵੀ ਕਿਵੇਂ ਇਹਨਾਂ ਦੇ ਦੋਹਰੇ ਮਾਪਦੰਡ ਆ, ਦੋਗਲੀ ਮਾਨਸਿਕਤਾ ਕਿਵੇਂ ਆ। ਪਰ ਕਹਿੰਦੇ ਜੀ ਤੇ ਜੇ ਭਾਈ ਜੀ ਕਿਸੇ ਨੇ ਕੁਛ ਕਰਕੇ ਦਿਖਾਉਣਾ, ਉਹ ਬਾਈ ਜੀ ਉਮਰ ਦਾ ਮਸਾਜ ਤਾਂ ਹੁੰਦਾ ਨੀਗਾ। ਮੈਂ ਤਾਂ ਇਹ ਵੇਖਿਆ ਵੀ ਜਵਾਨ ਉਮਰ ਵਾਲੇ ਦੀ ਕੜੀ ਘੋਲਦੇ ਆ ਕਈ, ਤੇ ਬੁਢਾਪੇ ਵਾਲੇ ਦੀ ਕੜੀ ਘੋਲਦੇ ਕਈ, ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਪਰ ਜਿਹਦੀ ਨੀਤ ਸੱਚੀ ਆ, ਜਿਹੜੀ ਕਿ ਬਹੁਤ ਘੱਟ ਵਿਰਲੇ ਕਾਮੇ ਦੀ ਕਿਸੇ ਇੱਕ ਅੱਧੇ ਦੀ ਸੱਚੀ ਹੋਊਗੀ, ਬਾਕੀ ਬਾਈ ਜੀ ਸਾਰੇ ਆਪਦੇ ਘਰ ਬਾਰੇ ਸੋਚਦੇ ਆ,
0: ਸੇਵਾ ਕਰ ਲਈਏ। ਸਾਰੀ ਜ਼ਿੰਦਗੀ ਸੇਵਾ ਨਹੀਂ ਜੇ ਕੀਤੀ ਤਾਂ ਫਿਰ ਕਦੋਂ ਸੇਵਾ ਕਰਨੀ ਹੈ? ਜੁੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਮੋਨਾ ਮਹਿੰਗੀ ਜੀ ਦਾ ਨੰਬਰ ਤੁਸੀਂ ਨੋਟ ਕਰਕੇ ਰੱਖ ਲਓ, ਜੇਕਰ ਲਾਈਫ ਕ੍ਰਿਟੀਕਲ ਇੰਸ਼ੋਰੈਂਸ ਕਰਵਾਉਣੀ ਚਾਹੁੰਦੇ ਹੋ ਜਾਂ ਇਹਨਾਂ ਦੀ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਤੇ 416-509-1509 ਮੋਨਾ ਜੀ ਦਾ ਨੰਬਰ ਹੈ, 416-509-1509 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਗ੍ਰੈਂਡ ਫਰਨੀਚਰ ਵੱਲੋਂ ਵੀ ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਸਪੌਂਸਰ ਕੀਤਾ ਜਾ ਰਿਹਾ, ਗ੍ਰੈਂਡ ਫਰਨੀਚਰ ਤੇ ਤੁਸੀਂ ਇੱਕ ਗੇੜਾ ਜ਼ਰੂਰ ਮਾਰ ਕੇ ਆਉਣਾ। ਜੇਕਰ ਤੁਸੀਂ ਫਰਨੀਚਰ ਖਰੀਦਣਾ ਤਾਂ ਇੱਕੋ ਇੱਕ ਨਾਮ ਰਿਕਮੈਂਡ ਕਰਦੇ ਹਾਂ, ਗ੍ਰੈਂਡ ਫਰਨੀਚਰ ਆਲਿੰਗ ਟਰੈਵਲ ਦੇ ਬਲਤਸਨ ਸਾਹਿਬ। ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਜਾਣਾ ਚਾਹੁੰਦੇ ਹੋ ਤਾਂ 416-293-8700 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਲਾਈਨ ਸਾਡੀ ਮਿਲੀ ਹੋਈ ਹੈ ਸਵਰਨ ਸਿੰਘ ਟਾਣਾ ਸਾਹਿਬ ਦੇ ਨਾਲ। ਟਾਣਾ ਸਾਹਿਬ, ਵਾਰਸ ਪੰਜਾਬ ਦੇ ਜਿਹੜੀ ਹੈਗੀ ਆ ਜੀ, ਇਹਨਾਂ ਦੇ ਤੁਹਾਨੂੰ ਕੀ ਲੱਗਦਾ ਕਿ ਹੁਣ ਹਲਚਲ ਕਿੰਨੀ ਕੁ ਹੁੰਦੀ ਆ, ਮਨਪ੍ਰੀਤ ਆਲੀ ਹੁਣਾਂ ਦਾ ਕੀ ਇੰਪੈਕਟ ਪੈਂਦਾ ਜਾਂ ਅੰਮ੍ਰਿਤਪਾਲ ਹੁਣਾਂ ਦਾ ਕੀ ਇੰਪੈਕਟ ਪੈਂਦਾ, ਲੋਕ ਇਹਨਾਂ ਨੂੰ ਕਿੱਦਾਂ ਲੈਂਦੇ ਨੇ? ਤੇ ਸੰਗਰੂਰ ਦੇ ਵਿੱਚ ਕਹਿੰਦੇ ਮੁੱਖ ਮੰਤਰੀ ਦੇ ਖਿਲਾਫ਼ ਪ੍ਰਦਰਸ਼ਨ ਵੀ ਇਹਨਾਂ ਨੇ ਕੀਤਾ।
1: ਬਾਈ ਜੀ ਅਸਲ ਵਿੱਚ ਨਾ ਜਥੇਦਾਰ ਯਾਨੀ ਕੁਲਦੀਪ ਸਿੰਘ ਜਰਗਾਜਰ ਪੰਜਾਬ ਦੇ ਮੁੱਖ ਮੰਤਰੀ ਨੂੰ ਗੁਰੂ ਦੁਖੀ ਪੰਥ ਦੁਖੀ ਇਹ ਐਲਾਨਿਆ ਹੈਗਾ, ਤੇ ਇਸ ਕਰਕੇ ਅੱਜ ਵਾਰਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਵੀ ਤੇ ਸੰਗਰੂਰ ਦੇ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਪੁਤਲੇ ਫੂਕੇ ਗਏ ਆ, ਇਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਗਈ ਆ। ਇਹ ਗੱਲ ਕਹੀ ਗਈ ਆ ਵੀ ਭਾਈ AI ਅਜੀ ਵੀਡੀਓ ਨਹੀਂ ਬਣਾਈ ਗਈ ਸੀ, ਉਹ ਤਾਂ ਹੁਣ ਰਿਪੋਰਟਰਾਂ ਨੇ ਪੜਤਾਲ ਦੇ ਵਿੱਚ ਦੱਸ ਦਿੱਤਾ ਜੀ ਕਿ ਉਹ ਤਾਂ ਅਸਲੀ ਵੀਡੀਓ ਆ, ਜਿਹੜੀ ਕਿ ਉਹ ਵੀਡੀਓ ਵਾਲੀ ਗੱਲ ਦੁਹਰਾਈ ਗਈ ਆ। ਬਾਕੀ ਗੱਲ ਇਹ ਜੀ ਕਿ ਮੇਰਾ ਖਿਆਲ ਆ ਵੀ ਮਹੀਨਾ ਖੰਡ ਹੁਣ ਇਸ ਗੱਲ ਦੇ ਲੇਖੇ ਲੱਗ ਜਾਣਾ ਵੀ ਭਾਈ ਇਹ ਗਲਤ, ਉਹ ਗਲਤ, ਆਹ ਗਲਤ, ਐ ਗਲਤ, ਤੇ ਕੰਮ ਦੀ ਗੱਲ ਕੋਈ ਹੋਣੀ ਨੀ ਗੀ। 29 ਤਰੀਕ ਨੂੰ ਅਕਾਲ ਤਖ਼ਤ ਸਾਹਿਬ ਤੇ ਤਲਬ ਕੀਤੇ ਗਏ ਆ ਆਮ ਆਦਮੀ ਪਾਰਟੀ ਦੀ ਕੈਬਨਿਟ ਦੇ ਮੈਂਬਰ ਵਿਧਾਇਕ ਜਿਹੜੇ ਤਲਬ ਕੀਤੇ ਗਏ ਆ। 29 ਜੂਨ ਨੂੰ ਹੁਣ ਆਪ ਵਾਲੇ ਉੱਥੇ ਜਾਂਦੇ ਕਿ ਨਹੀਂ ਜਾਂਦੇ ਇਹ ਹੁਣ ਸਮਾਂ ਦੱਸੂਗਾ ਜੀ।
0: ਤੇ ਇੱਕ ਹੋਰ ਖਬਰ ਪਹੁੰਚ ਰਹੀ ਹੈ ਕਿ ਪਾਰਕਿੰਗ ਦੀ ਕੋਈ ਝੜਪ ਹੋਈ ਆ ਤੇ ਉਹਦੇ 'ਚ 4 ਨਿਹੰਗ ਸਿੰਘ ਆ ਜਿਹੜੀ ਉਹ ਗ੍ਰਿਫਤਾਰ ਕੀਤੇ ਗਏ ਆ, ਇਹ ਕੀ ਮਾਮਲਾ, ਕਿੱਥੇ ਝੜਪ ਹੋਈ ਆ, ਕੀ ਗੱਲਬਾਤ ਆ ਜੀ ਇਹ?
1: ਬਾਈ ਜੀ ਇਹ ਤਾਂ ਬੜੇ ਦੁੱਖ ਦੀ ਗੱਲ ਆ, ਬੜੀ ਹੈਰਾਨੀ ਵਾਲੀ ਵੀ ਗੱਲ ਆ ਕਿ ਇਹ ਨਾ ਉੱਤਰਾਖੰਡ ਦੇ ਵਿੱਚੋਂ ਖਬਰ ਆਈ ਆ। ਅਸੀਂ ਪਹਿਲੀ ਗੱਲ ਤਾਂ ਨਿਹੰਗ ਸਿੰਘਾਂ ਦਾ ਬਹੁਤ ਸਨਮਾਨ ਕਰਦੇ, ਸਤਿਕਾਰ ਕਰਦੇ, ਪਰ ਨਿਹੰਗਾਂ ਵਾਲੀ ਗੱਲ ਤਾਂ ਕਰਨ ਫੇਰ ਹੀ ਸਨਮਾਨ ਕਰਾਂਗੇ, ਐਵੇਂ ਨੀ। ਬਾਣੇ ਦਾ ਬਹੁਤ ਸਤਿਕਾਰ ਕਰਦੇ ਆ, ਪਰ ਬਾਣਾ ਪਾਉਣ ਵਾਲਾ ਵੀ ਹਰ ਬੰਦਾ ਚੰਗਾ ਨਹੀਂ ਹੋ ਸਕਦਾ, ਗੱਲ ਇਹ ਵੀ ਆ। ਜਿਵੇਂ ਮਾਈਕ ਫੜਨ ਵਾਲਾ ਹਰ ਬੰਦਾ ਚੰਗਾ ਪੱਤਰਕਾਰ ਨਹੀਂ ਹੋ ਸਕਦਾ, ਤੇ ਬਾਣਾ ਪਾਉਣ ਵਾਲਾ ਵੀ ਹਰ ਬੰਦਾ ਫਿਰ ਨਿਹੰਗ ਨਹੀਂ ਹੋ ਸਕਦਾ, ਗੱਲ ਇਹ ਵੀ ਆ। ਕਿਉਂਕਿ ਕਦੇ ਨਿਹੰਗ ਸਿੰਘ ਬਾਣੇ ਦੇ ਵਿੱਚ ਕੋਈ ਕਰਤੂਤ ਹੋ ਜਾਂਦੀ ਆ, ਕਦੇ ਕੋਈ ਹਰਕਤ ਕਰ ਦਿੰਦੇ ਆ। ਇਹ ਹੁਣ ਉੱਤਰਾਖੰਡ ਦੇ ਵਿੱਚ ਗਏ ਤੇ ਉੱਥੇ ਪਤਾ ਲੱਗਾ ਜੀ ਪਾਰਕਿੰਗ ਦੇ ਮੁੱਦੇ ਦੇ ਉੱਤੇ ਆਪਸ ਦੇ ਵਿੱਚ ਭਿੜ ਪਏ ਦੋ ਜਾਣੇ, ਦੋ ਗੱਡੀਆਂ ਵਾਲੇ। ਇੱਕ ਗੱਡੀ ਦੇ ਵਿੱਚ 4 ਨਿਹੰਗ ਸਿੰਘ ਆ, ਦੂਜੀ ਗੱਡੀ ਦੇ ਵਿੱਚ ਕਹਿੰਦੇ ਵੀ ਉੱਧਰਲੇ ਲੋਕ ਆ। ਉਹ ਪਾਰਕਿੰਗ ਦੇ ਮੁੱਦੇ ਦੇ ਉੱਤੇ ਭਿੜੇ ਆ ਤੇ ਬਾਅਦ ਦੇ ਵਿੱਚ ਨਿਹੰਗ ਸਿੰਘਾਂ ਨੇ ਤਲਵਾਰਾਂ ਕੱਢ ਕੇ ਹਮਲਾ ਕਰਤਾ, ਚਾਰ ਜਣੇ ਜ਼ਖਮੀ ਕਰਤੇ ਆ। ਇਹਨਾਂ ਚਾਰਾਂ ਦੇ ਉੱਤੇ ਪਰਚਾ ਦਰਜ ਹੋਇਆ, ਗ੍ਰਿਫਤਾਰ ਕਰ ਲਏ ਆ। ਸਵਾਲ ਇਹ ਪੈਦਾ ਹੁੰਦਾ ਵੀ ਗੁਰੂ ਸਾਹਿਬ ਨੇ ਸ਼ਸਤਰ ਆਪਾਂ ਨੂੰ ਪਾਰਕਿੰਗ ਦੇ ਵਿੱਚ ਖਿਲਾਰਾ ਪਾਉਣ ਨੂੰ ਦਿੱਤੇ ਸੀਗੇ? ਕਈ ਵਾਰੀ ਅਸੀਂ ਸਵਾਲ ਕਰਦੇ, ਬੰਦੇ ਕਹਿਣਗੇ ਸ਼ਸਤਰ ਰੱਖਣਾ ਚਾਹੀਦਾ। ਮੈਂ ਕਹਿੰਦਾ ਸ਼ਸਤਰ ਰੱਖਣਾ ਚਾਹੀਦਾ, ਗੁਰੂ ਸਾਹਿਬ ਨੇ ਕਿਹਾ ਰੱਖਣਾ ਚਾਹੀਦਾ, ਪਰ ਜ਼ੁਲਮ ਦੇ ਟਾਕਰੇ ਪਾਸੇ ਰੱਖਣਾ ਚਾਹੀਦਾ ਕਿ ਆਪਦੀ ਮਰਜ਼ੀ ਨਾਲ ਕਦੇ ਉਧਰ ਨੂੰ ਘੁਮਾਤੀ ਤਲਵਾਰ, ਕਦੇ ਉਧਰ ਨੂੰ ਘੁਮਾਤੀ ਤਲਵਾਰ, ਆਪਾਂ ਨੂੰ ਇਸ ਕਰਕੇ ਰੱਖਣਾ ਚਾਹੀਦਾ। ਸੋ ਸਾਨੂੰ ਇਹ ਸਮਝਣਾ ਚਾਹੀਦਾ ਵੀ ਸਾਨੂੰ ਸ਼ਸਤਰ ਕਿਉਂ ਰੱਖਣਾ ਚਾਹੀਦਾ, ਸਾਨੂੰ ਉਹਦੀ ਲੋੜ ਕਿੱਥੇ ਆ। ਅਸੀਂ ਫੁਕਰੇ ਤਾਂ ਨਹੀਂ ਆ, ਅਸੀਂ ਕਿਤੇ ਹਰਕਤ ਇਹੋ ਜਿਹੀ ਤਾਂ ਨਹੀਂ ਕਰਦੇ ਵੀ ਭਾਈ ਸ਼ਸਤਰਾਂ ਵਾਲੀ ਗੱਲ ਆ ਜਿਹੜੀ ਉਹ ਬਿਲਕੁਲ ਸਿਧਾਂਤਾਂ ਤੋਂ ਸੱਖਣੀ ਤਾਂ ਨਹੀਂ ਕਿਤੇ ਕਰਦੇ ਗੇ, ਇਹਦੇ ਵੱਲ ਵੀ ਗੌਰ ਕਰਨੀ ਚਾਹੀਦੀ ਆ।
0: ਸੋ ਟਾਣਾ ਸਾਹਿਬ, ਜਾਂਦੇ ਜਾਂਦੇ ਇੱਕ ਤਾਂ ਇਹ ਦੱਸ ਦਿਓ ਕਿ ਮੀਂਹ ਦਾ ਅਲਰਟ ਆ ਜਿਹੜਾ ਉਹ ਤਕਰੀਬਨ 16 ਜ਼ਿਲ੍ਹਿਆਂ ਦੇ ਵਿੱਚ ਕਹਿੰਦੇ ਫੇਰ ਆ ਵੀ ਕਿਤੇ ਉਹੋ ਜਿਹੇ ਹਾਲਾਤ ਜਿਹੜੇ ਪਹਿਲਾਂ ਬਣੇ ਸੀ ਉਹ ਬਣਦੇ ਆਸਾਰ ਤਾਂ ਨਹੀਂ? ਇੱਕ ਤਾਂ ਇਹ, ਅਤੇ ਜਾਂਦੇ ਜਾਂਦੇ ਇੱਕ ਮੈਨੂੰ ਮੇਰੇ ਮਨ ਦੇ ਵਿੱਚ ਸਵਾਲ ਆਇਆ ਕਿ ਤੁਸੀਂ ਕਾਫੀ ਟਰੈਵਲਿੰਗ ਤੁਹਾਡੀ ਹੁੰਦੀ ਰਹਿੰਦੀ ਆ, ਜਦੋਂ ਏਅਰਪੋਰਟ 'ਤੇ ਜਾਂਦੇ ਹੋ ਉਦੋਂ ਜਾਣ ਪਛਾਣ ਤੁਹਾਡੀ, ਕਿਉਂਕਿ ਜਦੋਂ ਤੁਸੀਂ ਇੱਥੇ ਵੀ ਆਏ ਸੀ ਅਤੇ ਦੇਖਿਆ ਕਿ ਹਰੇਕ ਬੰਦਾ ਉਨੀ ਫੋਟੋ ਕਲਾਕਾਰ ਨਾਲ ਨਹੀਂ ਹੁੰਦੇ ਜਿੰਨੀਆਂ ਤੁਹਾਨੂੰ ਕਹਿੰਦੇ, ਅਤੇ ਜਦੋਂ ਤੁਸੀਂ ਲਾਈਨ ਲੂਨ 'ਚ ਲੱਗਦੇ ਹੋਵੋਗੇ ਉੱਥੋਂ ਫਿਰ ਤੁਹਾਨੂੰ ਕਹਿੰਦੇ ਵੀ ਟਾਣਾ ਸਾਹਿਬ ਅੱਛਾ ਤੁਸੀਂ ਆ ਜਾਓ ਭਾਅ ਜੀ, ਕੋਈ ਨਾ ਮੂਹਰੇ ਹੋ ਜਾਓ, ਇੱਧਰ ਹੋ ਜਾਓ, ਕੋਈ ਗੱਲ ਨਹੀਂ, ਆ ਜਾਓ ਆ ਜਾਓ, ਅਤੇ ਤੁਸੀਂ ਆਓ। ਅਤੇ ਪਲੇਨ ਦੇ ਵਿੱਚ ਵੀ ਫਿਰ ਮਤਲਬ ਤਸਵੀਰਾਂ ਵਗੈਰਾ ਹੁੰਦੀਆਂ ਜਾਂ ਕਿੱਦਾਂ, ਕਿਵੇਂ ਆ ਮਾਨ ਸਨਮਾਨ ਮਿਲਦਾ?
1: ਭਾਜੀ ਜਿਹੜੇ ਤਾਂ ਸਾਡੇ ਪੰਜਾਬੀ ਭੈਣਾਂ ਭਰਾ ਉਹ ਤਾਂ ਪਛਾਣ ਲੈਂਦੇ, ਭਾਵੇਂ ਉਹ ਕਤਾਰ ਦੇ ਵਿੱਚ ਲੱਗੇ ਆ, ਭਾਵਾਂ ਉੱਥੇ ਉਡੀਕ ਕਰ ਰਹੇ ਆ ਬੈਠ ਕੇ ਕੁਰਸੀਆਂ ਦੇ ਉੱਤੇ, ਭਾਵੇਂ ਜਹਾਜ਼ ਦੇ ਵਿੱਚ, ਪੰਜਾਬੀ ਭੈਣਾਂ ਵੀਰ ਤਾਂ ਆਪਣੇ ਆਪਾਂ ਉਹਨਾਂ ਦੇ ਨਾਲ ਜੁੜੇ ਆ, ਉਹ ਆਪਣੇ ਨਾਲ ਜੁੜੇ ਆ, ਤੇ ਉਹ ਪ੍ਰੋਗਰਾਮ ਦੇਖਦੇ ਆ, ਖਬਰਾਂ ਸੁਣਦੇ, ਤੇ ਆਪਾਂ ਇੱਕੋ ਹੀ ਪਰਿਵਾਰ ਦੇ ਮੈਂਬਰ, ਉਹ ਤਾਂ ਪਛਾਣ ਲੈਂਦੇ ਆ। ਬਾਕੀ ਜਿਹੜੀ ਨਿਯਮਾਂ ਦੀ ਗੱਲ ਆ, ਉਹ ਚਲੋ ਨਿਯਮਾਂ ਦੀ ਪ੍ਰਕਿਰਿਆ ਦੇ ਵਿੱਚ ਤਾਂ ਸਾਰਾ ਕੁਝ ਲੰਘਣਾ ਹੀ ਲੰਘਣਾ, ਪਰ ਗੱਲ ਇਹ ਜੀ ਕਿ ਅਸੀਂ ਨਾ ਗਏ ਸੀ ਹੁਣ ਅਰਸ਼ ਦਸਾਂਝ ਦੇ ਵਿਆਹ ਤੇ। ਅਰਸ਼ ਦਸਾਂਝ ਕੌਣ ਆ ਜੀ? ਇਹ ਆਸਟ੍ਰੇਲੀਆ ਦੀ ਨੈਸ਼ਨਲ ਵਾਲੀਬਾਲ ਟੀਮ ਦਾ ਇਕਲੌਤਾ ਇੰਡੀਅਨ ਖਿਡਾਰੀ ਆ, ਇਕਲੌਤਾ ਖਿਡਾਰੀ ਆ ਬਾਈ ਜੀ। ਇਹ ਉੱਥੋਂ ਦੀ ਬਾਸਕਟਬਾਲ ਦਾ 2 ਸਾਲ ਕੈਪਟਨ ਵੀ ਰਿਹਾ। ਇਹ ਸਾਨੂੰ ਇਸ ਗੱਲ ਦੇ ਉੱਤੇ ਮਾਣ ਆ ਕਿ ਪੰਜਾਬੀ ਆਸਟ੍ਰੇਲੀਆ ਦੀ ਨੈਸ਼ਨਲ ਟੀਮ ਦੇ ਵਿੱਚ ਖੇਡਦਾ, ਤੇ ਉਹਨੂੰ ਜਿਵੇਂ ਕਿ ਇੱਥੇ ਭਾਰਤ ਦੇ ਵਿੱਚ ਕ੍ਰਿਕਟ ਖਿਡਾਰੀ ਆ ਜਿਹੜੇ ਉਹਨਾਂ ਨੂੰ ਬੋਲੀ ਲਾਉਂਦੇ ਵੀ ਭਾਈ ਆ ਉਹ ਕਲੱਬ ਨੇ ਖਰੀਦ ਲਿਆ, ਉਹਨੂੰ ਜਰਮਨ ਦੀ ਕਲੱਬ ਬੋਲੀ ਲਾ ਕੇ ਖਰੀਦੀ ਆ ਜੀ। ਮਤਲਬ ਇਹ ਜੀ ਕਿ ਉਧਰੋਂ ਖੇਡਦਾ ਜੀ, ਯੂਰਪ ਦੇ ਵੱਲੋਂ ਖੇਡਦਾ ਉਹ ਕਲੱਬਾਂ ਦੇ ਵੱਲੋਂ। ਸੋ ਅਸੀਂ ਉਹਦੇ ਵਿਆਹ ਤੇ ਗਏ ਸੀ, ਬੜਾ ਚੰਗਾ ਤਜਰਬਾ ਰਿਹਾ, ਪੰਜਾਬੀ ਭੈਣਾਂ ਵੀਰਾਂ ਦਾ ਬਹੁਤ ਸਾਰਾ ਪਿਆਰ ਸਤਿਕਾਰ ਮਿਲਿਆ, ਗਏ ਸੀ 8 ਦਿਨ ਦੇ ਵਾਸਤੇ ਸੀਗੇ। ਤੇ ਬਾਕੀ ਰਹੀ ਮੌਸਮ ਦੀ ਗੱਲ, ਪੰਜਾਬ ਦੇ 17 ਜ਼ਿਲ੍ਹਿਆਂ ਦੇ ਵਿੱਚ ਆਉਂਦੇ 48 ਘੰਟਿਆਂ ਦੇ ਵਿੱਚ ਮੀਂਹ ਹਨੇਰੀ ਝੱਖੜ ਝੋਲੇ ਦੀ ਬੜੀ ਸੰਭਾਵਨਾ ਹੈਗੀ ਆ, ਖਾਸਾ ਮੀਂਹ ਪੈ ਜਾਣਾ ਕਹਿੰਦੇ ਜੀ।
0: ਸੋ ਬਹੁਤ ਬਹੁਤ ਧੰਨਵਾਦ ਟਾਣਾ ਸਾਹਿਬ, ਪਰਮਾਤਮਾ ਸੁੱਖ ਰੱਖੇ ਸਾਰੇ ਪਾਸੇ, ਤੇ ਕੱਲ ਨੂੰ ਫਿਰ ਗੱਲਬਾਤ ਕਰਦੇ ਹਾਂ। ਬਹੁਤ ਸ਼ੁਕਰੀਆ,
1: ਬਹੁਤ ਮਿਹਰਬਾਨੀ, ਮਿਹਰਬਾਨੀ,
0: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਸੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਸਾਰਾਂਸ਼ ਨਾਗਪਾਲ ਸਾਹਿਬ ਸਾਡੇ ਨਾਲ ਨੇ ਯੂਨੀ ਗਲੋਬਲ ਤੋਂ। ਇਹ ਕਹਿੰਦੇ ਭਾਈ ਕੋਈ ਕਿੱਲਤ ਕੋਈ ਦਿੱਕਤ ਤੁਹਾਨੂੰ ਜੇ ਆਉਂਦੀ ਹੈ ਪੈਸੇ ਧੇਲੇ ਦੀ ਤਾਂ ਟੈਨਸ਼ਨ ਨਹੀਂ ਲੈਣੀ ਹੈ, ਤੁਸੀਂ ਪੜ੍ਹਨ ਵਾਲੇ ਬਣੋ। ਸਰਕਾਰ ਮਲ ਸਾਹਿਬ, ਮਲ ਸਾਹਿਬ ਵੀ ਸਾਡੇ ਸਟੂਡੀਓ ਵਿੱਚ ਨੇ, ਜਗਜੀਤ ਮਲ ਸਾਹਿਬ, ਮਲ ਸਾਹਿਬ ਨਾਗਪਾਲ ਸਾਹਿਬ ਕਹਿੰਦੇ ਵੀ ਤੁਸੀਂ ਟੈਨਸ਼ਨ ਨਹੀਂ ਲੈਣੀ ਹੈ, ਚਿੰਤਾ ਨਹੀਂ ਕਰਨੀ ਹੈਗੀ, ਤੇ ਤੁਸੀਂ ਬਸ, ਹਾਂ ਉਹ ਕਹਿੰਦੇ ਚਿੰਤਾ ਸਾਨੂੰ ਦੇ ਦਿਓ, ਅਸੀਂ ਤੁਹਾਡਾ ਜਿਹੜਾ ਪੇਪਰ ਵਰਕ ਕਰਕੇ ਤੇ ਤੁਹਾਨੂੰ ਐਡਮਿਸ਼ਨ ਦਵਾ ਕੇ ਤੇ ਤੁਹਾਨੂੰ ਸਰਕਾਰ ਤੋਂ ਪੈਸੇ ਜਿਹੜੇ ਹੈਗੇ ਆ ਉਹ ਵੀ ਮਿਲਣੇ, ਨਾਲੇ ਪੁੰਨ ਵਾਲੇ ਫਲੀਆਂ ਵਾਲਾ ਕੰਮ ਹੋ ਜਾਣਾ, ਇੱਕ ਤੀਰ ਨਾਲ 2 ਨਿਸ਼ਾਨੇ ਇਸ ਕਰਕੇ ਹੋ ਜਾਣੇ ਆ ਕਿ ਤੁਸੀਂ ਆਪਣਾ ਨਿਸ਼ਾਨਾ ਜਿਹੜਾ ਇੱਕ ਤਾਂ ਪੜ੍ਹਨ ਵਾਲਾ ਸੀਗਾ, ਸੋਚਿਆ ਸੀ ਵੀ ਪੜ੍ਹਨਾ ਯਾਰ, ਮੈਂ ਜੇ ਪੜ੍ਹਨ ਲੱਗ ਗਿਆ ਤਾਂ ਮੇਰਾ ਇੱਧਰ ਨੁਕਸਾਨ ਹੋ ਜਾਊਗਾ।
2: ਬਿਲਕੁਲ, ਜਦੋਂ ਆਪਾਂ ਪੜ੍ਹਾਈ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਆਪਣੇ ਮਨ ਦੇ ਵਿੱਚ ਫੀਸ ਆਉਂਦੀ ਹੈ ਵੀ ਕਿੱਥੋਂ ਪੇ ਕਰਾਂਗੇ,
0: ਹਾਂ ਵੀ ਨਾਲੇ ਕੰਮ ਛੱਡਣਾ ਪਊਗਾ। ਹੁਣ ਇਹ ਕਹਿੰਦੇ ਨਾ ਤਾਂ ਕੰਮ ਛੱਡੋ ਨਾ ਤੁਹਾਨੂੰ ਫੀਸ ਪੇ ਕਰਨ ਦੀ ਲੋੜ, ਹਿੰਮਤ ਤਾਂ ਹੈਗੀ ਆ ਨਾ ਤੁਹਾਡੇ ਕੋਲ ਵੀ ਮੈਂ ਕਰਨਾ ਚਾਹੁੰਦਾ। ਸੋ ਹਿੰਮਤ ਜੇ ਤੁਹਾਡੇ ਕੋਲ ਹੈਗੀ ਆ, ਤੁਸੀਂ ਕਈ ਕੋਰਸ ਨੇ ਜਿਹੜੇ ਤੁਸੀਂ ਚਾਹੇ ਸਵੇਰੇ ਦੁਪਹਿਰੇ ਸ਼ਾਮ ਜਦੋਂ ਵੀ ਕਲਾਸ ਲਾਉਣੀ ਚਾਹੁੰਦੇ ਹੋ, ਕਲਾਸ ਘਰੋਂ ਬੈਠੇ ਬੈਠੇ ਕੰਮ ਤੋਂ ਉਬਰ ਤੋਂ ਜਿੱਥੋਂ ਮਰਜ਼ੀ ਲਾ ਲਓ ਤਾਂ ਤੁਹਾਨੂੰ ਉਹਦਾ ਫਾਇਦਾ ਹੋ ਸਕਦਾ। ਬਾਕੀ ਨਾਗਪਾਲ ਸਾਹਿਬ ਦੱਸਣਗੇ ਜੀ। ਨਾਗਪਾਲ ਸਾਹਿਬ
3: ਜੀ, ਸਾਰਿਆਂ ਨੂੰ। ਐਂਡ ਦੈਨ ਇੱਕ ਬੰਦਾ ਨਾ ਚਾਹੇ ਵੇਚ ਰਿਹਾ ਸੀ,
0: ਹਾਂਜੀ,
3: ਕਹਿੰਦਾ ਚਾਹੇ ਫ੍ਰੀ ਹੈ, ਚਾਹੇ ਫ੍ਰੀ ਹੈ, ਚਾਹੇ ਫ੍ਰੀ ਹੈ। ਉਸਨੇ 2-3 ਬੰਦੋ ਕੋ ਵੇਚ ਦੀ, ਮਤਲਬ ਡੇਰੀ 2-3 ਬੰਦੋ ਕੋ ਚਾਹੇ ਕਿ ਫ੍ਰੀ ਹੈ, ਫ੍ਰੀ ਹੈ, ਫ੍ਰੀ ਹੈ। ਬਾਅਦ ਮੈਂ ਕਹਿਤਾ ਚਾਹੇ ਤੋ ਫ੍ਰੀ ਹੈ, ਗਿਲਾਸ ਕੇ ਪੈਸੇ ਹੈ।
0: ਅੱਛਾ, ਚਾਹ ਦੇ ਨਾਲ ਕੋਈ, ਚਾਹ ਦਾ ਕੋਈ ਪੈਸਾ ਨਹੀਂ, ਚਾਹ ਵਿੱਚ ਮੈਂ ਫ੍ਰੀ ਪਾਈ ਆ, ਗਿਲਾਸ ਦੇ ਪੈਸੇ ਤੁਸੀਂ ਦੇਣੇ ਸਿਰਫ।
3: ਪਿੱਛੇ ਨਾ ਰਹੇ ਆਪ, ਔਰ ਅਪਸਕਿਲ ਹਾਸਿਲ ਕਰਤੇ ਹੈ, ਅਕਾਊਂਟਿੰਗ ਸਿੱਖੇ, ਬਿਜ਼ਨਸ ਮੈਨੇਜਮੈਂਟ ਸਿੱਖੇ, ਫੁਲੀ ਆਨਲਾਈਨ ਆਸਾਨ ਸੇ ਕੋਰਸਿਸ ਕਰੇ, ਕੋਈ ਏਜ ਲਿਮਿਟ ਨਹੀਂ ਹੈ, ਕੋਈ ਕ੍ਰੈਡਿਟ ਚੈੱਕ ਨਹੀਂ ਹੈ ਇਸਕੇ ਅੰਦਰ, ਅਗਰ ਆਪਕਾ ਕ੍ਰੈਡਿਟ ਸਕੋਰ 0 ਵੀ ਆਪ ਐਲੀਜੀਬਲ ਹੈ। अगर आपने बैंक्रप्सी कर दी है, आप डिस्चार्ज हो चुके हैं, आप तब भी एलिजिबल है. तो डोनेट लिमिट नो कैच, 30 से 100,000 की फंडिंग गवर्नमेंट आपको आपके खाते में डायरेक्ट देती है, जिसमें से हाफ पैसा जो है वो नॉन रिफंडेबल ग्रांट्स है. सिर्फ 34 डेज रह गए हैं, ग्रांट्स बंद हो जाएंगी. ग्रॉस इज सेम, अगर आज फैमिली ऑफ फोर को 80,000 की फंडिंग आ रही है, 40,000 उसमें से ग्रांट है, 40,000 ऑप्शनल लोन है, लेकिन 22 जुलाई के बाद लोन ही आएगा. ग्रॉस इज सेम, आएगा 80,000 ही फैमिली ऑफ फोर को. हस्बैंड वाइफ दोनों पढ़ते हैं इसमें, हस्बैंड वाइफ दोनों स्टडी करते हैं, फुली ऑनलाइन कोर्स, बट सारा लोन रहेगा. ग्रांट बंद हो रही है, अभी एनरोल करें, पीछे ना रहे.
0: सो नंबर एक बार संजय करो पहला.
3: नंबर जी 437-264-31-75.
0: लो जी 437-264-31-75 ते तुसी इहनां नाल संपर्क कर लियो. 437-264-31-75 इस नंबर ते तुसी कॉल करके बाकी सारी इनफॉरमेशन ले सकते हो नागपाल साहब तो. नागपाल साहब बहुत बहुत शुक्रिया सर, बहुत बहुत धन्यवाद.
3: थैंक यू
0: जी. सो चलेंगे आप मोना जी वाल, पर वह तो पहला इश्क की गल है जी. इश्क हकीकी ते मजाजी दोनों तरह का होंगे. सो थोड़े नाल सांझी करन लगे हाँ. झक्खड़ दे विच तीली बाली, ਝੱਖੜ ਦੇ ਵਿੱਚ ਤੀਲੀ ਬਾਲੀ, ਬੁਝ ਗਈ ਤੇ ਪਛਤਾਉਣਾ ਕਾਹਦਾ. ਹੁਣ ਜੇ ਝੱਖੜ ਸੀਗਾ ਤਾਂ ਬੁਝਣੀ ਸੀਗੀ ਤੀਲੀ ਤਾਂ, ਹਨਾ. ਝੱਖੜ ਦੇ ਵਿੱਚ ਤੀਲੀ ਬਾਲੀ, ਬੁਝ ਗਈ ਤੇ ਪਛਤਾਉਣਾ ਕਾਹਦਾ. ਜਾਣ ਵਾਲੇ ਨੇ ਜਾਣਾ ਹੀ ਹੁੰਦਾ, ਤੁਰ ਗਿਆ ਤੇ ਰੋਣਾ ਕਾਹਦਾ. ਜੇ ਤੁਰ ਗਿਆ ਤਾਂ ਫਿਰ ਜਾਣ ਵਾਲੇ ਜਾਣਾ. ਵਕਤ ਦਾ ਘੋੜਾ ਭੱਜੀ ਜਾਵੇ, ਰੋਕਣ ਤੇ ਵੀ ਰੁਕਦਾ ਨਹੀਂ. ਵਕਤ ਦਾ ਘੋੜਾ ਭੱਜੀ ਜਾਵੇ, ਰੋਕਣ ਤੇ ਵੀ ਰੁਕਦਾ ਨਹੀਂ. ਜਿੰਦ ਤੇ ਮੁੱਕਦੇ ਮੁੱਕ ਜਾਂਦੀ ਏ, ਇੱਕ ਉਹ ਦਰਦ ਜੋ ਮੁੱਕਦਾ ਨਹੀਂ. ਦਰਦ ਨਹੀਂ ਮੁੱਕਣਾ, ਜਿੰਦ ਮੁੱਕ ਜਾਣੀ ਹੈ. ਸੀਨੇ ਦੇ ਵਿੱਚ ਚੀਸ ਵਿਛੋੜਾ, ਪਰ ਚਿਹਰੇ ਤੇ ਚੁੱਪ ਹੁੰਦੀ ਹੈ. ਇਸ਼ਕ ਦਾ ਵੀ ਕਿਆ ਮੌਸਮ ਹੁੰਦਾ, ਪਿਆਰ ਦੀ ਵੀ ਇੱਕ ਰੁੱਤ ਹੁੰਦੀ ਹੈ. ਕਿਆ ਬਾਤ ਹੈ. ਪੀੜਾਂ ਹੌਕੇ ਤਾਨਿਆਂ ਦੇ ਬਿਨ, ਆਸ਼ਕ ਇਹ ਚੋਂ ਕੱਢਦਾ ਕੀ ਹੈ. ਉਹਨੂੰ ਕੀ ਨਿਕਲਦਾ ਵਾ, ਪੀੜ ਨਿਕਲਦੀ ਆ, ਤਾਨੇ ਨਿਕਲਦੇ ਆ, ਹਨਾ. ਪੀੜਾਂ ਹੌਕੇ ਤਾਨਿਆਂ ਦੇ ਬਿਨ, ਆਸ਼ਕ ਇਹ ਚੋਂ ਕੱਢਦਾ ਕੀ ਹੈ. ਅੰਦਰੋਂ ਅੰਦਰੀ ਖਾ ਜਾਂਦਾ ਹੈ, ਇਸ਼ਕ ਬੰਦੇ ਵਿੱਚ ਛੱਡਦਾ ਕੀ ਹੈ. ਆਏ ਹਾਏ ਹਾਏ, ਕਿਆ ਬਾਤ ਹੈ. ਪਰਦਾ ਕੱਜ ਕੇ ਰੱਖਦਾ ਸੰਧੂਆ, ਸੱਚੇ ਯਾਰ ਪ੍ਰੀਤਾਂ ਵਾਲੇ, ਸ਼ਾਂਤ ਸਰੋਵਰ ਵਰਗੇ ਹੁੰਦੇ, ਰੱਜੀਆਂ ਭੱਜੀਆਂ ਨੀਤਾਂ ਵਾਲੇ. ਜਿਹੜੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ. ਸੋ ਮੋਨਾ ਜੀ ਇੱਕ ਵਾਰ ਫਿਰ ਤੋਂ ਨਿੱਘੀ ਜੀ ਆਇਆਂ ਨੂੰ. ਨੰਬਰ ਮੋਨਾ ਜੀ ਦਾ 416-509-1509. ਮੋਨਾ ਜੀ ਤੁਸੀਂ ਜਿਵੇਂ ਦੱਸਿਆ ਕਿ ਭਾਈ ਕੁਝ ਇੱਕ ਕੰਪਨੀਆਂ ਨੇ ਜਿਹੜਾ ਨੇ ਟਰਮ ਇੰਸ਼ੋਰੈਂਸ ਦੇ ਰੇਟ ਆ ਜਿਹੜੇ ਉਹ ਘੱਟ ਕੀਤੇ, ਉਹਦਾ ਲਾਹਾ ਲਿਆ ਜਾ ਸਕਦਾ. ਅਤੇ ਨਾਲ ਦੀ ਨਾਲ ਹੀ ਕ੍ਰਿਟੀਕਲ ਇਲਨੈਸ ਜਿਹਦੇ ਤੁਸੀਂ ਥੋੜ੍ਹਾ ਜਿਹਾ, ਮੈਂ ਚਾਹਾਂਗਾ ਕਿ ਉਹਨੂੰ ਜ਼ਰੂਰ ਦੱਸਿਓ. ਬਹੁਤ ਸਾਰੇ ਲੋਕ ਨੇ ਜਿਹੜੇ ਸੋਚਦੇ ਕਿ ਮੈਨੂੰ ਕੀ ਹੋਣਾ, ਜਾਂ ਕੋਈ ਨਾ ਬਾਅਦ 'ਚ ਕਰਾ ਲਾਂਗੇ ਇੰਸ਼ੋਰੈਂਸ, ਬਾਅਦ 'ਚ ਨਹੀਂ ਹੋਣੀ. ਕਈ ਵਾਰ ਬੰਦੇ ਇਹਨੂੰ ਸੋਚਦੇ ਕਿ ਯਾਰ ਇਹ ਪਤਾ ਨਹੀਂ ਐਡਵਾਈਜ਼ਰ ਦਾ ਹੀ ਫਾਇਦਾ ਹੋਣਾ ਜਾਂ ਕੀ ਹੋਣਾ. ਬਾਅਦ 'ਚ ਫਿਰ ਕੰਪਨੀਆਂ ਕਹਿੰਦੀਆਂ ਕਿ ਨਹੀਂ ਭਾਈ, ਹੁਣ ਤੈਨੂੰ ਆਹ ਪ੍ਰੋਬਲਮ ਆ, ਹੁਣ ਤੇਰਾ ਬਲੱਡ ਟੈਸਟ ਹੋਊਗਾ, ਬਲੱਡ ਦੇ ਵਿੱਚੋਂ ਤੈਨੂੰ ਆਹ ਚੀਜ਼ਾਂ ਨਿਕਲੀਆਂ. ਹੁਣ ਨਹੀਂ, ਉਦੋਂ ਪਹਿਲਾਂ ਰੇਟ ਆ ਜਿਹੜਾ ਉਹ ਤੁਹਾਨੂੰ ਬਹੁਤ ਵਾਜਬ ਮਿਲ ਜਾਂਦਾ. ਬਹੁਤ ਹੀ ਗੱਲ ਆ, ਤੁਸੀਂ ਉਹ ਜੀ 'ਚ ਮਨੀ ਬੈਕ ਵਾਲੀ ਉਹ ਲੈ ਲਓ. ਗੱਲ ਤਾਂ ਇਹ ਹੈ ਜੀ ਮੋਨਾ ਜੀ.
4: ਬਿਲਕੁਲ ਠੀਕ ਹੈ ਰਾਜਵੀਰ ਜੀ, ਕਿਉਂਕਿ ਹੈਲਥ ਦਾ ਪਤਾ ਨਹੀਂ ਹੁੰਦਾ. ਉਹਨੇ ਰੀਸੈਂਟਲੀ ਮੈਂ ਜਿਹੜੇ ਆਪਣੇ ਦੋ ਕਲਾਇੰਟਸ, ਪੁਰਾਣੇ ਕਲਾਇੰਟਸ ਨੂੰ ਮਿਲੀ, ਉਹਨਾਂ ਦੀ ਹੀ ਮੈਂ ਰੀਅਲ ਸਟੋਰੀ ਹੀ ਸ਼ੇਅਰ ਕਰ ਲੈਂਦੀ ਆਨ ਏਅਰ. ਜਿਹਨਾਂ ਨੂੰ ਮਿਲੀ ਰੀਸੈਂਟਲੀ, ਜਸਟ ਹਫ਼ਤਾ 10 ਦਿਨ ਪਹਿਲਾਂ. ਸੋ ਉਹਨਾਂ ਦੀ ਪੋਲਿਸੀ, ਇੱਕ ਪਰਸਨ ਦੀ ਪੋਲਿਸੀ ਮੈਂ ਕੀਤੀ ਸੀਗੀ 2014 ਦੇ ਵਿੱਚ, ਇੱਕ ਪਰਸਨ ਦੀ ਕੀਤੀ 2016 ਦੇ ਵਿੱਚ. ਜਿਸ ਪਰਸਨ ਦੀ ਕੀਤੀ 2014 ਦੇ ਵਿੱਚ, ਉਹਨਾਂ ਨੂੰ 2016 ਦੇ ਵਿੱਚ ਬ੍ਰੈਸਟ ਕੈਂਸਰ ਦੀ ਪ੍ਰੋਬਲਮ ਆ ਗਈ. ਐਂਡ ਜਿਸ ਪਰਸਨ ਦੀ ਕੀਤੀ ਸੀਗੀ 2016 ਦੇ ਵਿੱਚ, ਉਹਨਾਂ ਨੂੰ 2018 ਦੇ ਵਿੱਚ ਥਾਇਰਾਇਡ ਕੈਂਸਰ ਦੀ ਪ੍ਰੋਬਲਮ ਆਈ. ਸੋ ਹੁਣ ਇਸ ਚੀਜ਼ ਦੇ ਵਿੱਚ ਇੱਕ ਮੈਂ ਜਿਹੜੀ ਮੇਨ ਚੀਜ਼ ਕਹਿਣਾ ਚਾਹੂੰਗੀ, ਇਹ ਕਹਿਣਾ ਚਾਹੂੰਗੀ, ਕਿਉਂਕਿ ਜਦੋਂ ਉਹਨਾਂ ਦੀ ਲਾਈਫ ਇੰਸ਼ੋਰੈਂਸ ਅਪਲਾਈ ਕੀਤੀ ਸੀਗੀ, ਉਸ ਟਾਈਮ ਤੇ ਉਹਨਾਂ ਨੂੰ ਗੁੱਡ ਹੈਲਥ ਡਿਸਕਾਊਂਟ ਮਿਲਿਆ, ਅਲੀਟ ਰੇਟ ਮਿਲਿਆ ਕਿ ਇੰਸ਼ੋਰੈਂਸ ਕੰਪਨੀ ਨੇ ਬਲੱਡ ਟੈਸਟ ਕਰਵਾਏ, ਯੂਰਿਨ ਟੈਸਟ ਕਰਵਾਇਆ, ਉਹਨਾਂ ਨੇ ਕਿਹਾ ਕਿ ਗੁੱਡ ਹੈਲਥ ਹੈਗੀ ਹੈ, ਡਿਸਕਾਊਂਟਡ ਰੇਟ ਵੀ ਦਿੱਤਾ. ਸੋ ਉਹਨਾਂ ਦੇ ਵਿੱਚੋਂ ਇੱਕ ਪਰਸਨ ਨੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਉਸ ਟਾਈਮ ਲੈ ਲਿੱਤੀ ਨਾਲ ਹੀ, ਐਂਡ ਦੂਜੇ ਪਰਸਨ ਨੇ ਕਿਹਾ ਕਿ ਹਜੇ ਬਜਟ ਨਹੀਂ ਹੈਗਾ. ਸੋ ਹੁਣ ਗੱਲ ਇਹ ਆ ਜਾਂਦੀ ਹੈਗੀ ਕਿ ਸਾਨੂੰ ਲੱਗਦਾ ਕਿ ਬਜਟ ਨਹੀਂ ਹੈਗਾ, ਬਟ ਜੇ ਕੱਲ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਉਸ ਟਾਈਮ ਤੇ ਜਿਹਨੇ ਕਵਰੇਜ ਲੈ ਲਿੱਤੀ ਸੀ ਉਹਨਾਂ ਨੂੰ $1,00,000 ਦਾ ਐਟਲੀਸਟ ਫਾਈਨੈਂਸ਼ੀਅਲ ਸਪੋਰਟ ਹੋ ਗਈ ਉਸ ਟਾਈਮ ਤੇ, ਜਦੋਂ ਉਹ 8 ਮਹੀਨੇ 10 ਮਹੀਨੇ ਸਾਲ ਇੱਕ ਤਰੀਕੇ ਦੇ ਨਾਲ ਘਰ ਸੀਗੇ, ਰਿਕਵਰੀ ਦੇ ਵੱਲ ਜ਼ਿਆਦਾ ਲੱਗੇ ਹੋਏ ਸੀਗੇ, ਉਸ ਟਾਈਮ ਫਾਈਨੈਂਸ਼ੀਅਲ ਸਪੋਰਟ ਮਿਲ ਗਈ ਹੈ. ਐਂਡ ਦੂਜੇ ਪਰਸਨ ਨੇ ਜਿਹਨੇ ਕ੍ਰਿਟੀਕਲ ਅਟੈਂਡੈਂਸ ਨਹੀਂ ਸੀ ਕਰਵਾਈ, ਉਹਨਾਂ ਨੂੰ ਕੁਛ ਵੀ ਨਹੀਂ ਮਿਲਿਆ ਉਸ ਟਾਈਮ ਤੇ. ਓਬਵੀਅਸਲੀ ਹੈ, ਹਾਰਡਸ਼ਿਪਸ ਤਾਂ ਆਉਂਦੀਆਂ ਹੀ ਹੈਗੀਆਂ ਉਸ ਟਾਈਮ ਤੇ ਜੇ ਆਪਣੇ ਕੋਲ ਕੋਈ ਪ੍ਰੋਪਰ ਪਲੈਨਿੰਗ ਨਾ ਹੋਵੇ. ਸੋ ਇਹ ਚੀਜ਼ ਆ ਜਾਂਦੀ ਹੈ ਕਿ ਅਸੀਂ ਜਿੰਨਾ ਮਰਜ਼ੀ ਸੋਚ ਲਈਏ ਕਿ ਸਾਡੀ ਹੈਲਥ ਚੰਗੀ ਹੈਗੀ ਆ, ਇੰਸ਼ੋਰੈਂਸ ਕੰਪਨੀ ਨੇ ਵੀ ਸਾਨੂੰ ਡਿਕਲੇਅਰ ਕਰ ਦਿੱਤਾ ਕਿ ਗੁੱਡ ਹੈਲਥ ਡਿਸਕਾਊਂਟ ਦਿੱਤਾ ਹੈਗਾ, ਤੇ ਸਾਨੂੰ ਲੱਗਦਾ ਕਿ ਸ਼ਾਇਦ ਹੁਣ ਕੁਛ ਵੀ ਨਹੀਂ ਹੋਣਾ. ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਅੰਦਰ ਕੀ ਚੱਲ ਰਿਹਾ, ਕਿਉਂਕਿ ਕੈਂਸਰ ਜਿਹੜਾ ਹੈਗਾ ਕਦੇ ਵੀ ਅਰਲੀ ਏਜਿਸ ਦੇ ਵਿੱਚ ਸਟੇਜਿਸ ਦੇ ਵਿੱਚ ਮੋਸਟਲੀ ਡਿਟੈਕਟ ਨਹੀਂ ਹੁੰਦਾ ਹੈਗਾ. ਇਸੇ ਤਰੀਕੇ ਦੇ ਨਾਲ ਹਾਰਟ ਦੇ ਵੀ ਬਹੁਤ ਵਾਰ ਇਸ ਤਰੀਕੇ ਦੇ ਕੰਸਰਨ ਆ ਜਦੋਂ ਆਉਂਦੇ ਨੇ ਤਾਂ ਬਹੁਤ ਹੀ ਸਰਪ੍ਰਾਈਜ਼ਿੰਗਲੀ ਇੱਕਦਮ ਸ਼ੌਕਡ ਮੈਨੂੰ ਲੱਗਦਾ ਹੁੰਦਾ ਨਿਊਜ਼ ਹੁੰਦੀਆਂ ਨੇ. ਕਈ ਵਾਰ ਸਾਨੂੰ ਇਸ ਤਰੀਕੇ ਦੀਆਂ ਨਿਊਜ਼ ਜਦੋਂ ਮਿਲਦੀਆਂ ਨੇ ਕਿ ਪਰਸਨ ਨੂੰ ਬਹੁਤ ਵਧੀਆ ਗੁੱਡ ਹੈਲਥ ਡਿਸਕਾਊਂਟ ਮਿਲਿਆ ਸੀ, ਗੁੱਡ ਹੈਲਥ ਦੇ ਵਿੱਚ ਸੀ, ਬਹੁਤ ਆਪਣੀ ਹੈਲਥ ਦੀ ਤੁਸੀਂ ਬਹੁਤ ਹੈਲਥ ਕੋਨਸ਼ੀਅਸ ਕਈ ਵਾਰ ਹੁੰਦੇ ਹੈਗੇ ਹੋ, ਪਰ ਪਤਾ ਨਹੀਂ ਹੁੰਦਾ ਸਾਡੀ ਹੈਲਥ ਦੇ ਵਿੱਚ ਕਦੋਂ ਕਿੱਦਾਂ ਦੀ ਚੇਂਜਿਸ ਆ ਜਾਂਦੀਆਂ ਨੇ. ਸੋ ਇਸੇ ਕਰਕੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਣੀ ਉਨੀ ਹੀ ਜ਼ਿਆਦਾ ਇੰਪੋਰਟੈਂਟ ਹੈਗੀ ਜਿੰਨੀ ਸਾਡੀ ਲਾਈਫ ਇੰਸ਼ੋਰੈਂਸ, ਤਾਂ ਕਿ ਜੇ ਕੱਲ ਨੂੰ ਕੋਈ ਵੀ ਹਾਰਟ ਪ੍ਰੋਬਲਮ, ਕੈਂਸਰ ਦੇ ਰਿਲੇਟਿਡ ਕੋਈ ਆਰਗਨ ਫੇਲਰ, ਕੋਈ ਵੀ ਇੱਦਾਂ ਦੀ ਕੰਡੀਸ਼ਨਸ ਆ ਜਾਂਦੀਆਂ ਨੇ, 25 ਡਿਜ਼ੀਜ਼ ਕਵਰ ਹੁੰਦੀਆਂ ਨੇ. ਜਦੋਂ ਕਿ ਅਕਸਰ ਅਸੀਂ ਜਦੋਂ ਆਨ ਏਅਰ ਗੱਲ ਕਰਦੇ ਹਾਂ ਜਸਟ 4-5 ਡਿਜ਼ੀਜ਼ ਹੀ, ਕਿ ਕਿਡਨੀ ਫੇਲਰ ਹੋ ਗਈ, ਆਰਗਨ ਫੇਲਰ ਹੋ ਗਿਆ, ਸੋ ਇਹ 4-5 ਡਿਜ਼ੀਜ਼ ਦੀ ਹੀ ਗੱਲ ਕਰਦੇ ਹਾਂ, ਜਦੋਂ ਕਿ 25 ਡਿਜ਼ੀਜ਼ ਕਵਰ ਹੁੰਦੀਆਂ ਨੇ. ਸੋ ਇਹਨਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ, ਕਿਉਂਕਿ ਇਹ ਪੋਲਿਸੀਜ਼ ਜਿਹੜੀਆਂ ਹੁੰਦੀਆਂ ਨੇ ਨੋਟ ਓਨਲੀ ਕਿ ਤੁਸੀਂ ਇਹਦੇ ਵਿੱਚ ਇੱਦਾਂ ਦੀ ਪੋਲਿਸੀ ਕਿ ਟਰਮ 10 ਜਾਂ 20 ਹੀ ਲੈਣੀ ਹੈ ਜਾਂ 25 ਸਾਲ ਦੀ ਹੀ ਟਰਮ ਲੈਣੀ ਹੈ, ਇਹਦੇ ਵਿੱਚ ਤੁਸੀਂ ਮਨੀ ਬੈਕ ਪੋਲਿਸੀ ਲੈ ਸਕਦੇ ਹੋ ਜਿਹਦੇ ਨਾਲ ਇੱਕ ਤਾਂ ਸੇਵਿੰਗਸ ਹੋ ਜਾਣੀਆਂ ਨੇ, ਨਾਲ ਦੀ ਨਾਲ ਇਹ ਵੀ ਚੀਜ਼ ਆ ਜਾਂਦੀ ਕਿ ਪ੍ਰੋਟੈਕਸ਼ਨ ਹੈਗੀ ਹੈ. ਸੋ ਦੋਨੋਂ ਚੀਜ਼ਾਂ ਦਾ ਪੀਸ ਆਫ ਮਾਈਂਡ ਹੈਗਾ ਕਿ ਪ੍ਰੋਟੈਕਸ਼ਨ ਵੀ ਹੈ, ਨਹੀਂ ਵੀ ਕਲੇਮ ਆਇਆ, ਜਿੰਨੀਆਂ ਵੀ ਪੇਮੈਂਟਸ ਕੀਤੀਆਂ ਸੀ 100% ਰਿਟਰਨ ਹੋ ਜਾਂਦੀਆਂ ਨੇ. ਇਸ ਟਾਈਮ ਤੇ ਤਾਂ ਰਾਜਵੀਰ ਜੀ ਮੈਂ ਕਹੂੰਗੀ ਕਿ ਇੰਨੀ ਜ਼ਿਆਦਾ ਇਸ ਟਾਈਮ ਤੇ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਹੈਗੀ ਹੈ ਕਿ ਬਹੁਤ ਸਾਰੇ ਪੇਰੈਂਟਸ, ਗ੍ਰੈਂਡ ਪੇਰੈਂਟਸ ਜਿਨ੍ਹਾਂ ਨੇ ਬੱਚਿਆਂ ਦੀਆਂ RESP ਲਾਈਫ ਇੰਸ਼ੋਰੈਂਸ ਪੋਲਿਸੀਜ ਕਰਵਾਈਆਂ ਹੋਈਆਂ, ਅਕਸਰ ਉਹਨਾਂ ਵੱਲੋਂ ਇਹ ਕੁਐਸਚਨਿੰਗ ਆਉਂਦੀ ਹੈ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਸੀਂ ਜ਼ਰੂਰ ਇਹ ਪੇਡ ਅਪ ਪਾਲਿਸੀ ਲੈਣਾ ਚਾਹਾਂਗੇ ਜਿਹਦੇ ਵਿੱਚ ਕਿ 10-20 ਸਾਲ ਤੁਸੀਂ ਪ੍ਰੀਮੀਅਮ ਪੇ ਕਰੋਗੇ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਚਲਦੀ ਰਹੂਗੀ. ਬੈਨੀਫਿਟ ਇਹ ਹੋ ਜਾਂਦਾ ਕੋਈ ਐਕਸਕਲੂਜਨ ਨਹੀਂ ਆਊਗਾ, ਕੋਈ ਰੇਟਿੰਗ ਨਹੀਂ ਆਊਗੀ ਜਦੋਂ ਤੁਹਾਡੀ ਹੈਲਥ ਚੰਗੀ ਹੈ. ਅਦਰਵਾਈਜ਼ ਇਟਸ ਵੈਰੀ, ਮੈਂ ਕਹੂੰਗੀ ਕਿ ਸਟ੍ਰਿਕਟ ਅੰਡਰ ਰਾਈਟਿੰਗ ਹੁੰਦੀ ਹੈ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ, ਲਾਈਫ ਇੰਸ਼ੋਰੈਂਸ ਨਾਲੋਂ ਵੀ ਜ਼ਿਆਦਾ ਸਟ੍ਰਿਕਟ ਅੰਡਰ ਰਾਈਟਿੰਗ ਹੁੰਦੀ ਹੈ. ਬਾਕੀ ਸਾਡੇ ਲਿਸਟਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ, ਕਿਸ ਤਰੀਕੇ ਦੇ ਨਾਲ ਪੋਲਿਸੀ ਵਰਕਆਊਟ ਕਰਦੀ, ਕਿਸ ਤਰੀਕੇ ਦੇ ਨਾਲ ਕਲੇਮਸ ਪੇ ਆਊਟ ਹੁੰਦੇ ਨੇ, ਕੋਈ ਵੀ ਡਿਟੇਲ ਦੇ ਵਿੱਚ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਜ਼ਰੂਰ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ ਐਟ 416-509-1509-4165-09-509-1509-09.
0: ਦਾ ਮੇਲਾ ਆ ਗਿਆ ਭਾਜੀ, ਫਾਦਰ ਡੇ ਵਾਲੇ ਦਿਨ ਤੀਆਂ ਦਾ ਮੇਲਾ. ਮਾਲ ਸਾਹਿਬ ਤਿਆਰੀ ਜਿਹੜੀਆਂ ਭੈਣਾਂ ਨੇ ਖਿੱਚ ਲਈ ਹੋਣੀ ਆ ਪਹਿਲਾਂ, ਤਾਂ ਜੇ ਨਹੀਂ ਖਿੱਚੀ ਤਾਂ ਜ਼ਰੂਰ ਖਿੱਚ ਲੈਣ, ਕਿਉਂਕਿ ਸੁੱਖੀ ਨਜ਼ਰ ਹੋਣੀ ਹਰ ਸਾਲ ਤੀਆਂ ਦਾ ਮੇਲਾ ਕਰਾਉਂਦੇ ਆ. ਸੋ ਇਸ ਵਾਰ ਫਾਦਰ ਡੇ ਵਾਲੇ ਦਿਨ ਤੀਆਂ ਦਾ ਮੇਲਾ ਰੱਖਿਆ ਗਿਆ, ਟਿਕਟਾਂ ਬੜੀਆਂ ਲਿਮਿਟਡ ਜੀਆਂ ਰਹਿਗੀਆਂ. ਆਹ ਕਲਾਕਾਰਾਂ ਵੀ ਉੱਥੇ ਪਹੁੰਚ ਰਹੀ ਹੈ ਲੌਂਗਲਾ ਚ. ਲਓ ਜੀ ਜਿਹੜੇ ਉਹ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ ਕਹਾਣੀ ਹੈ ਜਿਹੜੀ ਉਹ ਵੀ ਲੈ ਕੇ ਹਾਜ਼ਰ ਹਾਂ, ਪਰ ਉਸ ਤੋਂ ਪਹਿਲਾਂ ਗੋਗੀ ਲੂਥਰਾ ਸਾਹਿਬ ਸਾਡੇ ਨਾਲ ਨੇ. ਗੋਗੀ ਬਾਈ ਜੀ ਨਾਲ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ. ਗੋਗੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ.
5: ਸ਼੍ਰੀਕਾਲ, ਬਹੁਤ ਬਹੁਤ ਧੰਨਵਾਦ ਰਾਜਵੀਰ ਜੀ ਤੇ ਸਾਰੰਗ ਰੇਡੀਓ ਦੇ ਸਾਰੇ ਲਿਸਨਰਸ ਨੂੰ ਗੋਗੀ ਲੂਥਰਾ ਦਾ ਨਮਸਕਾਰ, ਆਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ.
0: ਨਮਸਕਾਰ, ਆਦਾਬ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ. ਜੇ ਤੁਸੀਂ 2 ਮਿੰਟ ਦਵੋ ਤਾਂ ਮੈਂ ਕਹਾਣੀ ਨਾਲ ਸੁਣਾਈ ਲੈਣਾ. ਹਰੇਕ ਮਹੀਨੇ ਦੀ 15 ਤਰੀਕ ਡੀਪੂ ਤੇ ਰੌਣਕ ਲੱਗ ਜਾ ਕਰੇ. ਰਾਸ਼ਨ ਕਾਰਡ ਪੜੀ ਚਾਚਾ ਦੌਲਤ ਸਿੰਘ ਮਿੱਟੀ ਦਾ ਤੇਲ ਲੈਣ ਲਈ ਸਪੈਸ਼ਲ ਜਾਂਦਾ ਹੁੰਦਾ ਸੀ. ਔਲਾਦ ਨਹੀਂ ਸੀ, ਚਾਚੀ ਨੂੰ ਫੁੱਲਾਂ ਵਾਂਗੂ ਰੱਖਦਾ ਸੀਗਾ. ਇੱਕ ਸਟੋਵ ਲਿਆ ਕੇ ਦਿੱਤਾ ਸੀ ਉਹਨੂੰ ਸਪੈਸ਼ਲੀ ਤੌਰ 'ਤੇ ਵੀ ਇੱਥੇ ਰੋਟੀ ਪਾਣੀ ਬਣਾਉਣਾ. ਆਖਿਰ ਧੁੱਪ ਆਵਾਜ਼ਾਰ ਹੁੰਦੀ ਹੈ, ਬਾਹਰ ਕਿੱਥੇ ਤੂੰ ਰੋਟੀਆਂ ਲਾਉਂਦੀ ਫਿਰੇਂਗੀ, ਬਾਹਰ ਚਾਹ ਬਣਾਉਣ ਜਾਂਦੀ ਹੈ ਉੱਥੇ ਧੁੱਪ ਹੁੰਦੀ ਆ, ਸਟੋਵ ਚੱਕ ਕੇ ਜਿੱਥੇ ਮਰਜ਼ੀ ਰੱਖ ਲਿਆ, ਚੁੱਲ੍ਹਾ ਥੋੜ੍ਹਾ ਹੁਣ ਚੱਕ ਕੇ ਜਿੱਥੇ ਮਰਜ਼ੀ ਰੱਖ ਲਿਆ, ਤੂੰ ਇਹ 'ਤੇ ਪਕਾਇਆ ਕਰ. ਪਰ ਚਾਚੀ ਦਾ ਦੁਪਹਿਰ ਵੇਲੇ ਦਾ ਤੰਦੂਰ ਜਿਹੜਾ ਉਹ ਛੁੱਟਦਾ ਸੀਗਾ. ਆਖਿਰ ਮੈਨੂੰ ਸਟੋਵ ਚਲਾਉਣਾ ਹੈ ਨਹੀਂ, ਆਉਂਦਾ ਨਹੀਂ, ਇਹ ਤਾਂ ਮੈਨੂੰ ਬਲ ਹੈ ਨਹੀਂ ਕਿ ਚਲਾਉਣਾ ਕਿਵੇਂ ਆ. ਪੰਪ ਭਰੀ ਜਾਣੀ ਹੈ ਪਰ ਗੱਲ ਬਣਦੀ ਨਹੀਂ ਹੈ, ਪੰਪ ਭਰਦੀ ਪਰ ਥੋੜ੍ਹੀ ਹਟ ਵੀ ਜੇ ਰਹਿ ਕੇ ਵੀ ਕਿਧਰੇ ਫਾਟੀ ਨਾ ਜਾਵੇ. ਪਿਛਲੇ ਪਿੰਡ ਨਵੀਂ ਵਿਆਹੀ ਆਈ ਸੀਗੀ, ਕਹਿੰਦੇ ਉਹ ਸੜ ਗਈ ਸੀ, ਸਟੋਵ ਫਟ ਗਿਆ ਸੀ. ਸੁਣਿਆ ਸੀ ਵੀ ਫਲਾਣੇ ਪਿੰਡ ਨਵੀਂ ਵਿਆਹੀ ਆਈ ਸੀ, ਉਹਨੂੰ ਸਟੋਵ ਫਟ ਗਿਆ, ਅੱਗ ਲੱਗ ਗਈ, ਸੂਟ ਨੂੰ ਅੱਗ ਪੈ ਗਈ ਸੀਗੀ. ਚਾਚਾ ਸ਼ਰਿਆਂ ਆਖਦਾ ਉਹ ਸੜੀ ਨਹੀਂ ਸੀ, ਸਾੜੀ ਸੀ. ਅਗਲੇ ਨੇ ਲੋਭੀਆਂ ਨੇ, ਦਾਜ ਦੇ ਲੋਭੀਆਂ ਨੇ. ਬਾਅਦ 'ਚ ਕਹਿਤਾ ਸਟੋਵ ਨਾਲ ਅੱਗ ਲੱਗ ਗਈ, ਐਂ ਥੋੜ੍ਹਾ ਅੱਗ ਲੱਗਦੀ ਹੁੰਦੀ, ਐਂ ਕਿਵੇਂ ਅੱਗ ਲੱਗ ਗਈ? ਜਦੋਂ ਉਹਦੀ ਮਾਂ ਸਟੋਵ ਚਲਾਉਂਦੀ ਸੀ ਉਦੋਂ ਤਾਂ ਲੱਗੀ ਨਹੀਂ, ਜਦੋਂ ਉਹਦੀ ਭੈਣ ਸਟੋਵ ਚਲਾਉਂਦੀ ਸੀ ਉਦੋਂ ਤਾਂ ਲੱਗੀ ਨਹੀਂ, ਜਦੋਂ ਨੂੰਹ ਆ ਗਈ ਉਦੋਂ ਸਟੋਪ ਨੂੰ ਅੱਗ ਲੱਗੀ, ਆਖੇ ਸਟੋਪ ਨੂੰ ਅੱਗ ਲੱਗ ਗਈ, ਸਟੋਪ ਨੂੰ ਅੱਗ ਇਉਂ ਸਟੋਪ ਨੂੰ ਅੱਗ ਲੱਗਦੀ ਹੈ, ਇਹ ਜਿਹੜੀ ਨੋਹਾਂ ਹੀ ਕਦੋਂ ਮੱਚਦੀਆਂ ਫਿਰ ਸਟੋਪਾਂ ਨੂੰ ਜਦੋਂ ਅੱਗ ਲੱਗਦੀਆਂ ਨੇ। ਚਾਚੇ ਦਾ ਦਿਲ ਰੱਖਣ ਖਾਤਰ ਨਾ ਸ਼ਾਹ ਵੇਲੇ ਦੀਆਂ ਸਟੋਪ 'ਤੇ ਲਾ ਦਿਆ ਕਰਦੇ ਸੀਗੀ ਰੋਟੀਆਂ, ਪਰ ਦੁਪਹਿਰੇ ਤੰਦੂਰ 'ਤੇ ਜਾ ਕੇ ਖੜ੍ਹ ਜਾ ਕਰੇ, ਉੱਥੇ ਵਾਹਵਾ ਰੌਣਕ ਹੁੰਦੀ ਸੀਗੀ, ਦੋ ਆਪਣੀਆਂ ਸੁਣਾ ਹੁੰਦੀ ਸੀਗੀ, ਦੋ ਬਾਹਰ ਦੀਆਂ ਸੁਣਿਆ ਹੁੰਦੀ ਸੀਗੀ, ਫਿਰ ਸ਼ਾਮ ਨੂੰ ਪੂਰਾ ਆ ਕੇ ਐਨ ਵਿਸ਼ਲੇਸ਼ਣ ਕਰਨਾ ਉਹਦਾ ਵੀ ਕਿਹਨੇ ਕੀ ਕਿਹਾ ਕਿਹਨੇ ਕੀ ਕਿਹਾ, ਫਲਾਣਾ ਇਉਂ ਕਹਿੰਦਾ ਸੀਗਾ, ਧਮਕਾ ਇਉਂ ਕਹਿੰਦਾ ਸੀ, ਕੇਰਾਂ ਕਿਸੇ ਲਾਤੀਵੀ ਦੇ ਜਿਹੜਾ ਇਲਾਜ ਬਾਰੇ ਪੁੱਛ ਲਿਆ, ਆਖੇ ਉਹ ਕੁੜੀ ਨਾਲ ਸ਼ਰਤੀਆ ਔਲਾਦ ਹੋਜੂਗੀ, ਮੁੰਡਾ ਹੋਊਗਾ, ਆਖੇ ਮੁੰਡਾ ਹੋਊਗਾ। ਚਾਚੀ ਬਿਨਾਂ ਰੋਟੀਆਂ ਲਾਹੇ ਮੁੜਿਆਈ, ਆਥਣ ਤੱਕ ਰੋਂਦੀ ਰਹੀ, ਫਿਰ ਚਾਚਾ ਆਇਆ, ਦੱਸਣ ਦਾ ਹੌਸਲੇ ਨਾ ਪਵੇ, ਗੁੱਸੇ ਜਦੋਂ ਹੋਣਾ ਸੀਗਾ ਉਹਨੇ, ਵੀ ਉੱਥੇ ਗਈ ਸੀਗੀ ਤੂੰ, ਜਦੇ ਘਰੇ ਸਟੋਪ ਸੀ ਤੇ ਤੂੰ ਤੰਦੂਰ 'ਤੇ ਕੀ ਕਰਨ ਗਈ ਸੀਗੀ, ਘਰੋਂ ਸਟੋਪ 'ਤੇ ਨਹੀਂ ਸੀ ਲਾ ਸਕਦੀ ਰੋਟੀਆਂ, ਫਿਰ ਦੱਸ ਹੀ ਦਿੱਤਾ ਅਖੀਰ 'ਚ। ਚਾਚਾ ਦੌਲਤ ਸਿੰਘ ਉਚੇਚਾ ਲਾਮਾ ਲੈ ਕੇ ਗਿਆ, ਫਿਰ ਕਾਦਰ ਕੁਦਰਤ ਦੀ ਖੇਡ ਹੋਈ, ਦੋ ਇਕੱਠੇ ਜੋੜੇ, ਇੱਕ ਮੁੰਡਾ ਅਤੇ ਇੱਕ ਕੁੜੀ, ਉਚੇਚਾ ਦਰਬਾਰ ਸਾਹਿਬ ਮੱਥਾ ਟਿਕਾਉਣ ਗਏ। 3.5 ਦਹਾਕੇ ਪੁਰਾਣੀ ਬਾਤ, ਅੱਜ ਚਾਚਾ ਚਾਚੀ ਦੋਵੇਂ ਹੈ ਨਹੀਂ ਗਏ, ਚਾਚੀ ਚਾਚੇ ਦੇ ਭੋਗ ਮੌਕੇ ਬੈਠੀ ਮੁੱਕ ਗਈ, ਮੁੰਡਾ ਰਾਣੀ ਕੇ ਬਾਗ ਕੀਰਤਨ ਅਕੈਡਮੀ ਚਲਾਉਂਦਾ, ਧੀ ਬਾਹਰ ਹੈ, ਗੱਲ ਹੁੰਦੀ ਤਾਂ ਝੋਰਾ ਕਰਦੇ ਆ। ਵਿਜੇਦਾਰ ਜੀ ਛੇਤੀ ਚਲੇ ਗਏ, ਅਜੇ 10-12 ਸਾਲ ਹੋਰ ਤਾਂ ਬਣਦੇ ਸੀ ਉਹਨਾਂ ਦੇ। ਮੈਂ ਆਖਦਾ ਸ਼ੁਕਰ ਕਰਿਆ ਕਰੋ, ਦੋਵੇਂ ਇਕੱਠੇ ਗਏ ਆ ਸਿਰਫ 15 ਦਿਨਾਂ ਦੀ ਵਿੱਥ 'ਤੇ। ਇਕੱਲੀ 'ਤੇ ਬਣਾਂ 'ਚ ਟਾਹਲੀ ਦੀ ਹੱਥ ਖੜ੍ਹੇ ਕਰ ਜਾਂਦੀ ਹੈ, ਇਕੱਲੀ ਹੋਵੇ ਨਾ ਬਣਾਂ ਦੇ ਵਿੱਚ ਲੱਕੜੀ, ਇਕੱਲਾ ਨਾ ਹੋਵੇ ਪੁੱਤ ਜੱਟਦਾ, ਐਵੇਂ ਨਹੀਂ ਗੱਲਾਂ ਬਾਤਾਂ ਬਣੀਆਂ। ਇਕੱਲੀ ਦਾ ਔਖਾ ਬਹੁਤ ਸੀ ਬਾਅਦ 'ਚ, ਹੈਂ ਟਾਹਲੀ ਸੁੱਕ ਜਾਂਦੀ ਹੈ ਬਿਨਾਂ ਵਿੱਥੋਂ ਜੇ ਇਕੱਲੀ ਖੜ੍ਹੀ ਹੋਵੇ ਕਦੇ। ਜਹਾਨ ਦੀ ਸਭ ਤੋਂ ਵੱਡੀ ਸਜ਼ਾ ਇਹੀ ਹੈ ਇਕਲਾਪਾ, ਇਕਲਾਪੇ ਦਾ ਡੰਨ, ਬੰਦਾ ਨਾ ਜਿਉਂਦਿਆਂ 'ਚ ਨਾ ਮਰਦਿਆਂ 'ਚ ਸਾਹ ਦਿਹਾੜੀ ਆਸਰਾ ਹੀ ਤੱਕਦਾ ਰਹਿੰਦਾ ਵੀ ਕਦੇ ਕੋਈ ਮੈਨੂੰ ਬੁਲਾਵੂ, ਕਦੇ ਕੀ ਹੋਊ, ਹਿਸਾਬ ਕਿਤਾਬ ਅਤੇ ਬਿੜਕਾਂ ਕੰਸੂਆਂ ਲੈਂਦਾ ਰਹਿੰਦਾ ਵੀ ਕੀ ਹੋ ਰਿਹਾ, ਕੀ ਗੱਲਬਾਤ ਆ। ਮੇਰੇ ਬੱਸ ਹੋਵੇ ਤਾਂ ਰੱਬ ਕੋਲੋਂ ਅਸਟਾਮ ਲਿਖਾ ਲਵਾਂ, ਇਕੱਲੇ ਇਕੱਲੇ ਨੂੰ ਹੀ, ਇਕੱਠਿਆਂ ਨੂੰ ਹੀ ਸੱਦਿਆ ਕਰ, ਵੀ ਸਾਰੇ ਜਿਹੜੇ ਇਕੱਠੇ, ਪਰ ਅੱਗਿਓਂ ਝਿੜਕ ਜ਼ਰੂਰ ਮਾਰੂ ਅਤੇ ਆਖੂ ਇੰਜ ਕਰਕੇ ਮਗਰ ਰਹਿ ਗਿਆ ਨੂੰ ਥੋੜ੍ਹਾ ਮਾਰਨਾ ਤੂੰ, ਜਿਹੜੇ ਮਗਰ ਰਹਿ ਜਾਂਦੇ ਆ ਉਹ ਤੂੰ ਊਈਂ ਮਾਰ ਦਿੰਦਾ ਬਿਨਾਂ ਮਤਲਬ ਤੂੰ, ਜੇ ਭੇਜਿਆ ਤੂੰ ਸੱਦ ਲਾ ਇਕੱਠਿਆਂ ਨੂੰ, ਜਿਹੜੇ ਇਕੱਠੇ ਉਹਨਾਂ ਨੂੰ ਇਕੱਠਿਆਂ ਨੂੰ, ਪਰ ਉਸ ਡਾਢੇ ਨਾਲ ਕੌਣ ਬਹਿਸ ਕਰੇ। ਅੱਜ ਕੱਲ੍ਹ ਦੇ ਚੋਬਰ 24 ਘੰਟੇ ਦੀ ਖੂੰ ਖੂੰ ਸੁਣਨ ਨਾਲੋਂ ਕੁੱਤਾ ਬਿੱਲੀ ਪਾਲ ਲੈਣ ਨੂੰ ਪਹਿਲ ਦਿੰਦੇ ਆ, ਸੁਣ ਕੇ ਰਾਜੀ ਨਹੀਂ ਅੱਜ ਕੱਲ੍ਹ ਦੇ ਚੋਬਰ, ਵੀ 24 ਘੰਟੇ ਖੰਘੀ ਜਾਣਾ ਬੜੇ ਹੁੰਦਾ। ਰੱਬਾ ਮਾਫ਼ ਕਰੀ, ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਚਲੋ ਇਹ ਸੀ ਅੱਜ ਦੀ ਹਰਪ੍ਰੀਤ ਜਵੰਦਾ ਹੋਣਾ ਦੀ ਛੋਟੀ ਜਿਹੀ ਕਹਾਣੀ, ਅਤੇ ਹੁਣ ਆਪਾਂ ਚੱਲਾਂਗੇ ਬਾਈ ਗੋਗੀ ਲੂਥਰਾ ਵੱਲ। ਗੋਗੀ ਬਾਜੀ, ਅਤੇ ਮੇਰਾ ਕਹਾਣੀ ਸੁਣਾਉਣਾ ਜ਼ਰੂਰੀ ਇਸ ਕਰਕੇ ਵੀ ਸੀ, ਬਹੁਤ ਸਾਰੇ ਜਿਹੜੇ ਸਾਡੇ ਲਿਸਨਰਸ ਨੇ ਉਹ ਉਡੀਕ ਕਰਦੇ ਹੁੰਦੇ ਆ ਕਿ ਕਹਾਣੀ ਬਾਜੀ ਆਊਗੀ ਬੁੱਧਵਾਰ ਨੂੰ, ਅਤੇ ਫਿਰ ਉਹ ਸਭ ਤੋਂ ਉੱਪਰ ਰਹਾ ਜੀ, ਉਹਨਾਂ ਕਰਕੇ ਅਸੀਂ ਬੈਠੇ ਹਾਂ। ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਅਤੇ ਪਰ ਗੋਗੀ ਬਾਈ ਹੁਣੀ ਇਹ ਸਾਡੀ ਬੈਕਬੋਨ ਹੁੰਦੇ ਆ, ਜਿਹੜੇ ਸਾਡੇ ਸਪੋਂਸਰਸ ਨੇ, ਅਤੇ ਸਮਾਂ ਜਿਹੜਾ ਉਹ ਲਿਮਿਟਡ ਹੁੰਦਾ, ਅਤੇ ਗੋਗੀ ਬਾਈ ਤੋਂ ਆਪਾਂ ਸੁਨੇਹਾ ਲੈਂਦੇ ਹਾਂ ਕਿ ਗੋਗੀ ਬਾਈ ਥੋੜ੍ਹਾ ਜਿਹਾ ਇਹ ਦੱਸੋ ਵੀ ਜਦੋਂ ਰਿਨਿਊਵਲ ਆਉਂਦਾ ਉਦੋਂ ਕਿਹੜੀਆਂ ਕਿਹੜੀਆਂ ਗੱਲਾਂ ਨੇ, ਉਹਨਾਂ ਨੂੰ ਧਿਆਨ 'ਚ ਰੱਖਣ ਦੀ ਜ਼ਰੂਰਤ ਆ, ਉਦੋਂ ਰੀਫਾਈਨੈਂਸ ਕਰਾ ਲਵੇ ਬੰਦਾ ਜਾਂ ਕੀ ਕਰੇ, ਥੋੜ੍ਹਾ ਜਿਹਾ ਦੱਸੋ।
6: ਰਿਨਿਊਅਲ ਰਾਜਵੀਰ ਜੀ, ਅੱਜ ਕੱਲ੍ਹ ਜਿਹੜਾ ਟਾਈਮ ਹੈ ਨਾ ਰਿਨਿਊਅਲ ਕਾਫੀ ਆ ਰਿਹਾ। ਦੇਖੋ ਜਿਨ੍ਹਾਂ ਨੇ 5 ਸਾਲ ਦੇ ਮੋਰਗੇਜ ਕਰਾਈ ਸੀ, ਸਮਝੋ 2021 'ਚ ਕਰਾਈ ਹੋਏਗੀ, ਠੀਕ ਹੈ, ਉਹਨਾਂ ਨੂੰ ਤਾਂ ਲੱਗਣਾ ਝਟਕਾ ਕਿਉਂਕਿ ਰੇਟ 2021 'ਚ ਘੱਟ ਸੀ। ਜਿਨ੍ਹਾਂ ਨੇ 3 ਸਾਲ ਦੀ ਮੋਰਗੇਜ ਕਰਾਈ ਸੀ ਉਹ ਉਹਨਾਂ ਨੇ ਕਰਾਈ ਹੋਏਗੀ 2022 ਦੇ ਨੇੜੇ ਤੇੜੇ ਕਰਾਈ ਹੋਏਗੀ, ਉਹਨਾਂ ਨੂੰ ਫਿਰ ਵੀ ਕੋਈ ਥੋੜ੍ਹੀ ਰਾਹਤ ਮਿਲ ਜਾਏ ਕਿਉਂਕਿ 22 'ਚ ਥੋੜ੍ਹਾ ਮੋੜਾ ਜਿਹੜਾ ਰੇਟ ਸੀ ਹਾਈ ਸੀ। ਹੁਣ ਰਿਨਿਊਅਲ ਟਾਈਮ 'ਚ ਹੁੰਦਾ ਕੀ ਹੈ, ਮੈਂ ਸਾਰਿਆਂ ਨੂੰ ਪਹਿਲਾਂ ਤਾਂ ਬੇਨਤੀ ਕਰਾਂਗਾ, ਜਦ ਵੀ ਤੁਹਾਡੇ ਕੋਲੋਂ ਰਿਨਿਊਅਲ ਦੇ ਆਫਰ ਲੈਟਰ ਆਏ, ਚਾਹੇ ਤੁਸੀਂ ਏ ਲੈਂਡਰ 'ਚ ਕੀਤਾ ਹੋਏ ਚਾਹੇ ਬੀ ਲੈਂਡਰ 'ਚ ਕੀਤਾ ਹੋਏ, ਪਲੀਜ਼ ਉਹਨੂੰ ਇਸ ਤਰ੍ਹਾਂ ਸਾਈਨ ਕਰਕੇ ਨਾ ਭੇਜੋ। ਜਨਰਲੀ ਇਹੀ ਹੁੰਦਾ ਰਾਜਵੀਰ ਜੀ, ਬੰਦੇ ਕੀ ਕਰਦੇ ਨਾ, ਕਹਿੰਦੇ ਯਾਰ ਕੰਮ ਸੌਖਾ ਮਿਟਾਓ, ਆਫਰ ਦਿੱਤੀ ਹੈ ਸਾਈਨ ਕਰਕੇ ਭੇਜ ਦਿੰਦੇ ਹਾਂ, ਔਰ ਰੇਟ ਜਿਹੜਾ ਹੈ ਕੰਟੀਨਿਊ ਹੁੰਦੀ ਰਹੇਗੀ। ਉਹ ਸਹੀ ਤਰੀਕਾ ਨਹੀਂ ਹੁੰਦਾ ਕਿਉਂਕਿ ਆਪਾਂ ਜਿਹੜਾ ਪਹਿਲੀ ਵਾਰੀ ਜਦ ਬੰਦਾ ਮੋਰਗੇਜ ਲੈਂਦਾ ਨਾ, ਬੜੀ ਮਿਹਨਤ ਕਰਦਾ, ਸਾਰਾ ਸ਼ੋਪ ਅਰਾਊਂਡ ਕਰਦਾ, ਬਟ ਰਿਨਿਊਅਲ ਟਾਈਮ 'ਚ ਉਹ ਸਾਰਾ ਕੁਛ ਨਹੀਂ ਕਰਦਾ, ਉਹ ਕਹਿੰਦਾ ਸੌਖਾ ਕੰਮ ਹੈ, ਉਹ ਕਹਿੰਦਾ ਨਾ ਕੰਫਰਟ ਜ਼ੋਨ 'ਚ ਬੰਦਾ ਆ ਜਾਂਦਾ। ਕਿਉਂਕਿ ਰਿਨਿਊਅਲ ਟਾਈਮ ਜਿਹੜਾ ਹੁੰਦਾ ਨਾ ਰਾਜਵੀਰ ਜੀ, ਉਹ ਬੈਸਟ ਟਾਈਮ ਹੁੰਦਾ ਜਦ ਤੁਸੀਂ ਕੋਈ ਵੀ ਆਪਣੇ ਮੋਰਗੇਜ 'ਚ ਚੇਂਜ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ, ਅਤੇ ਤੁਹਾਨੂੰ ਕੋਈ ਪੈਨਲਟੀ ਨਹੀਂ ਪੈਂਦੀ ਹੈ। ਉਹ ਬੰਦਾ ਫਿਰ ਨਾ ਆਪਣੀ ਫਾਈਨੈਂਸ਼ੀਅਲ ਦੇਖਦਾ ਨਹੀਂ ਹੈ। ਹੁਣ ਆਪਸ਼ਨ ਕੀ ਹੁੰਦੇ ਨੇ ਸਾਡੇ ਕੋਲ ਰਿਨਿਊਅਲ ਟਾਈਮ 'ਚ, ਇੱਕ ਤਾਂ ਇਹ ਹੁੰਦਾ ਕਿ ਸਾਰਾ ਕੁਛ ਠੀਕ ਚੱਲਦਾ ਪਿਆ ਯਾਰ, ਮੈਨੂੰ ਤੁਸੀਂ ਨਾ ਸਿਰਫ ਰਿਨਿਊ ਕਰਨਾ ਹੈ, ਤੇ ਇੱਕ ਪ੍ਰੋਫੈਸ਼ਨਲ ਮੋਰਗੇਜ ਬ੍ਰੋਕਰ ਮੋਰਗੇਜ ਏਜੰਟ ਨਾਲ ਕੰਸਲਟ ਕਰੋ, ਕਿਉਂਕਿ ਉਹ ਤੁਹਾਡੇ ਲਈ ਸ਼ੋਪ ਅਰਾਊਂਡ ਕਰਕੇ ਤੁਹਾਨੂੰ ਬੈਟਰ ਤੋਂ ਬੈਸਟ ਰੇਟ ਪ੍ਰੋਵਾਈਡ ਕਰ ਸਕਦਾ ਤੇ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਪੈਣੀ। ਤੁਹਾਨੂੰ ਆਪਣੇ ਲੈਂਡਰ ਹੋ ਗਿਆ ਉਹ ਇਹ ਵੀ ਦੱਸ ਸਕਦਾ ਕਿ ਜਿੱਥੇ ਬੈਠੇ ਹੋ ਉਹ ਹੀ ਠੀਕ ਹੈਗਾ। ਮੈਂ ਕਈਆਂ ਨੂੰ ਕਹਿੰਦਾ ਯਾਰ ਜਿੱਥੇ ਬੈਠੇ ਹੋ ਉੱਥੇ ਠੀਕ ਹੈਗਾ ਕਿਉਂਕਿ ਤੁਹਾਨੂੰ ਚੰਗਾ ਰੇਟ ਦਿੰਦੇ ਪੈਣਾ, ਬਟ ਜੇ ਰੇਟ ਚੰਗਾ ਨਹੀਂ ਮਿਲਦਾ ਪਿਆ ਤੇ ਬੈਟਰ ਹੈ ਸਵਿਚ ਕਰ ਲਓ। ਜੇ ਤੁਸੀਂ ਇੰਸ਼ੋਰਡ ਮੋਰਗੇਜ ਲਈ ਸੀ ਨਾ ਤੇ ਕੋਈ ਸਵਿਚਿੰਗ ਕੋਸਟ ਵੀ ਨਹੀਂ ਪੈਂਦੀ ਹੈ ਤੁਹਾਨੂੰ, ਉਹ ਸਾਰਾ ਕੁਝ ਦੂਜਾ ਲੈਂਡਰ ਐਬਜ਼ੋਰਬ ਕਰ ਲੈਂਦਾ। ਇਹ ਤਾਂ ਪਹਿਲਾ ਹੀ ਹੋ ਗਿਆ ਰੀਜ਼ਨ ਚ ਬੰਦਾ ਜਿਹੜਾ ਰੀਫਾਈਨੈਂਸ ਕਰਦਾ ਆਪਸ਼ਨ। ਦੂਜਾ ਆਪਸ਼ਨ ਕੀ ਹੁੰਦਾ ਕਈ ਅੱਜ ਦੀ ਡੇਟ ਚ ਖਾਸ ਕਰ ਰਾਜੂ ਜੀ ਕੀ ਹੋ ਗਿਆ ਹੈ, ਉਹ ਸਾਰੇ ਕਾਫੀ ਵੱਧ ਗਏ ਨੇ, ਕਿਉਂਕਿ ਦੇਖੋ ਰੇਟ ਆਫ ਇੰਟਰਸਟ ਵਧਿਆ ਸੀ ਜਿਹਨਾਂ ਨੇ ਵੇਰੀਏਬਲ ਲਈ ਸੀ ਤੇ ਖਰਚੇ, ਇੱਕ ਤਾਂ ਮੋਰਗੇਜ ਪੇਮੈਂਟ ਵੱਧ ਗਈ ਤਾਂ ਖਰਚੇ ਸਾਰੇ ਨੂੰ ਪਤਾ ਹੈਗੇ ਨੇ ਵੱਧ ਗਏ, ਇਨਕਮ ਉਨੀ ਵੱਧੀ ਨਹੀਂ। ਉਹਦੇ ਨਾਲ ਕ੍ਰੈਡਿਟ ਕਾਰਡ ਦੇਖੋਗੇ ਮੈਕਸਡ ਆਊਟ ਹੋ ਰੱਖੇ ਨੇ, ਤੁਹਾਡੀ ਲਾਈਨ ਆਫ ਕ੍ਰੈਡਿਟ ਇੰਕਰੀਜ਼ ਹੋ ਗਈਆਂ ਨੇ, ਤਾਂ ਉਸ ਵੇਲੇ ਬੈਟਰ ਰਹੇਗਾ ਜੇ ਤੁਹਾਡੇ ਖਰਚੇ ਇਕੁਟੀ ਹੈ ਉਹਨੂੰ ਰੀਫਾਈਨੈਂਸ ਕਰ ਲਓ। ਸਾਰੇ ਜਿੰਨੇ ਵੀ ਹਾਈ ਇੰਟਰਸਟ ਡੈਟ ਹੈ ਉਹਨੂੰ ਇੱਕ ਮੋਰਗੇਜ ਪੇਮੈਂਟ 'ਚ ਕਨਵਰਟ ਕਰ ਲਓਗੇ, ਜੇ 30 ਸਾਲ ਵੀ ਅਮੋਟਾਈਜ਼ ਕਰੋਗੇ ਨਾ ਤੁਹਾਡੀ ਕਿਸ਼ਤਾਂ ਕਾਫੀਆਂ ਛੋਟੀਆਂ ਹੋ ਜਾਣੀ। ਰਾਜਵੀਰ ਜੀ ਮੈਂ ਹਰ ਮੋਰਗੇਜ ਰੀਫਾਈਨੈਂਸ ਕਰਵਾ ਰਿਹਾ, ਤੁਹਾਨੂੰ ਪਤਾ ਕਿੰਨੇ ਦੀ ਬਚਤ ਹੋ ਰਹੀ ਹੈ? ਗੈਸ ਕਰੋ, ਮੰਥਲੀ ਮੰਥਲੀ $7200 ਰਾਜਵੀਰ, ਮੰਥਲੀ ਦੀ ਗੱਲ ਕਰ ਰਹੇ ਹਾਂ। ਕਿਉਂਕਿ ਮੋਰਗੇਜ ਹੈਗੀ, ਹੀਲੋਕ ਹੈਗਾ, ਹੋਰ ਸਾਰੇ ਕ੍ਰੈਡਿਟ ਕਾਰਡ ਮੈਚ ਆਊਟ ਹੋ ਰਹੇ, ਪਰ ਮੰਥ 7200, ਸੋਚੋ ਕਿੰਨਾ ਦੇ ਹੋ ਗਿਆ, 90,000 ਆਲਮੋਸਟ 84,000 ਤੋਂ 90,000 ਦੀ ਸਾਲ ਦੀ ਸੇਵਿੰਗ ਬੰਦੇ ਦੀ।
0: ਬਹੁਤ ਵੱਡੀ, ਬਹੁਤ ਵੱਡੀ ਸੇਵਿੰਗ ਹੈ ਬਾਜੀ, ਬਹੁਤ ਵੱਡੀ ਸੇਵਿੰਗ ਹੈ,
6: ਬਹੁਤ ਵੱਡੀ ਸੇਵਿੰਗ ਹੈਗੀ ਹੈ। ਤਾਂ ਕਰਕੇ ਮੈਂ ਕਹਿੰਦਾ ਜੋਤੀ ਤੋਂ ਉਹ ਬੈਸਟ ਟਾਈਮ ਹੁੰਦਾ, ਸਾਰਾ ਤੁਸੀਂ ਆਪਣਾ ਐਕਸੈਸ ਕਰ ਦੇਖ ਸਕਦੇ ਹੋ ਕਿ ਕੀ ਸਿਚੁਏਸ਼ਨ ਹੈ, ਉਸ ਹਿਸਾਬ ਨਾਲ ਡਿਸੀਜਨ ਲੈ ਸਕਦੇ
0: ਜੀ।
6: ਤੀਜਾ ਬੇਸਿਕਲੀ ਔਖੀ ਚਾਂਸ ਹੁੰਦਾ ਕਿ ਯਾਰ ਤੁਸੀਂ ਕਹਿੰਦੇ ਸਾਰਾ ਠੀਕ ਹੈ, ਮੇਰਾ ਕੋਈ ਮੈਨੂੰ ਕੁਛ ਮੇਰੇ ਰੇਟ ਵੀ ਮੈਨੂੰ ਚੰਗਾ ਮਿਲ ਗਿਆ ਮੈਨੂੰ, ਲੇਕਿਨ ਮੇਰੇ ਇਨਵੈਸਟਮੈਂਟ ਗੋਲਸ ਪੂਰੇ ਨਹੀਂ ਹੋ ਰਹੇ ਰਾਜੀਵ ਜੀ ਕੇ, ਉਸ ਵੇਲੇ ਪੈਸਾ ਕੁਛ ਹੈ ਨਹੀਂ, ਤੇ ਬੰਦਾ ਕੀ ਕਰਦਾ ਹੈ, ਇਕੁਟੀ ਹੈਗੀ ਹੈ ਰੀਫਾਈਨਾਂਸ ਕਰਕੇ ਇਕੁਟੀ ਟੇਕ ਆਊਟ ਕਰੋ। ਹਲੇ ਮੇਰੀ ਗੱਲ ਚੱਲਦੀ, ਇੱਕ ਡੀਲ ਉਹਨਾਂ ਦੀ ਚੱਲਦੀ ਪਈ ਹੈ, ਉਹਨਾਂ ਦੀ ਇਕੁਟੀ ਟੇਕ ਆਊਟ ਕਰਾਈ ਆਪਾਂ ਰੀਫਾਈਨਾਂਸ ਕਰਕੇ, ਤੇ ਉਹ ਆਪਣੀ ਨਵੀਂ ਪ੍ਰੋਪਰਟੀ ਜਾਂ ਤਾਂ ਤੁਸੀਂ ਅਪਗ੍ਰੇਡ ਕਰ ਸਕਦੇ ਹੋ, ਉਹਨਾਂ ਕੋਲ ਕੌਂਡੋ ਸੀ ਅਪਗ੍ਰੇਡ ਕਰਦੇ ਪਏ ਨੇ, ਜਾਂ ਤੁਸੀਂ ਆਪਣਾ ਇਨਵੈਸਟਮੈਂਟ ਜਿਹੜੇ ਗੋਲਸ ਹੈਗੇ ਨੇ ਉਹਨੂੰ ਪੂਰਾ ਕਰ ਸਕਦੇ ਹੋ। ਬਟ ਇਹ ਪਤਾ ਕਿਸ ਤਰ੍ਹਾਂ ਚੱਲੇਗਾ? ਇਹ ਪਤਾ ਤਾਂ ਚੱਲੇਗਾ ਜੇ ਪਹਿਲਾਂ ਪ੍ਰੋਐਕਟਿਵਲੀ ਇੱਕ ਕਿਸੇ ਪ੍ਰੋਫੈਸ਼ਨਲ ਮੋਰਗੇਜ ਬ੍ਰੋਕਰ ਏਜੰਟ ਨਾਲ ਗੱਲ ਕੀਤੀ, ਆਪਸ਼ਨ ਹੋ ਸਕਦੇ ਨੇ। ਅੱਛਾ ਰਾਜੀਵ ਜੀ, ਇੱਕ ਗੱਲ ਹੋਰ ਹੈਗੀ, ਜਿਹੜੇ ਬੀ ਲੈਂਡਰ ਕੋਲ ਹੁੰਦੇ ਨਾ, ਜਿਸ ਤਰ੍ਹਾਂ ਇਕੁਟੇਬਲ ਹੋ ਗਿਆ, ਕਮਿਊਨਿਟੀ ਟਰੱਸਟ ਹੋ ਗਿਆ, ਹੋਮ ਟਰੱਸਟ ਹੋ ਗਿਆ, ਤੇ ਕਈ ਇਹਨਾਂ ਨੂੰ ਬੇਸਿਕਲੀ ਕੀ ਹੈ ਆਪਸ਼ਨ ਮਿਲ ਨਹੀਂ ਪਾ ਰਿਹਾ ਕਿ ਯਾਰ ਮੈਂ ਕੀ ਕਰਾਂ, ਰਿਨਿਊਅਲ ਟਾਈਮ ਆ ਗਿਆ, ਪ੍ਰੋਪਰਟੀ ਦੀ ਵੈਲਿਊ ਨਹੀਂ ਗਈ ਹੈ, ਕਿੱਥੇ ਜਾ ਸਕਦੇ, ਠੀਕ ਹੈ ਨਾ? ਉਹਨਾਂ ਨੂੰ ਕਹਾਂਗਾ ਉਹ ਵੀ ਮੇਰੇ ਨਾਲ ਸੰਪਰਕ ਕਰਨ, ਕਿਉਂਕਿ ਕੀ ਹੁੰਦਾ ਹੈ ਕਿ ਜਦ ਮੈਂ ਬਿਹਾਫ 6 ਲੈਂਡਰ ਨਾਲ ਉਹਨਾਂ ਦਾ ਰੇਟ ਨੈਗੋਸ਼ੀਏਟ ਕਰ ਸਕਦਾ, ਉਹਦੇ ਕੋਈ ਮੈਂ ਫੀਸ ਨਹੀਂ ਲੈਂਦਾ, ਕਿਉਂਕਿ ਲੈਂਡਰ ਨੂੰ ਵੀ ਲੱਗਦਾ ਨਾ ਜਦ ਕੋਈ ਬ੍ਰੋਕਰ ਇਨਵੋਲਵ ਹੋ ਗਿਆ ਹੈ,
0: ਨੰਬਰ ਜ਼ਰੂਰ ਸਾਂਝਾ ਕਰ ਦਿਓ,
6: ਬੈਟਰ ਰੇਟ ਕਰ ਦਿਓ, ਵਰਨਾ ਮੇਰੀ ਜਿਹੜੀ ਫਾਈਲ ਲੱਗਿਆ ਮੇਰਾ ਕਲਾਇੰਟ ਕਿਤੇ ਹੋਰ ਨਾ ਚਲਾ ਜਾਏ, ਮੈਂ ਉਹ ਵੀ ਸਰਵਿਸ ਪ੍ਰੋਵਾਈਡ ਕਰਦਾ ਕਿ ਉੱਥੇ ਉਹ ਵੀ ਆਪਸ਼ਨ ਮੈਂ ਬੰਦੇ ਨੂੰ ਕਰ ਦੇਣਾ, ਠੀਕ ਹੈ? ਬਾਕੀ ਦੇਖੋ ਰਾਜੀਵ ਜੀ, ਸਾਰਿਆਂ ਦੀ ਸਿਚੁਏਸ਼ਨ ਡਿਫਰੈਂਟ ਹੁੰਦੀ ਹੈ,
0: ਬਿਲਕੁਲ,
6: ਤਾਂ ਕਰਕੇ ਸੋਲਿਊਸ਼ਨ ਵੀ ਡਿਫਰੈਂਟ ਕਸਟਮਾਈਜ਼ ਹੀ ਮਿਲੇਗਾ ਮੇਰੇ ਕੋਲੋਂ।
0: ਸੋ ਨੰਬਰ ਜ਼ਰੂਰ ਸਾਂਝਾ ਕਰ ਦਿਓ ਤਾਂ ਕਿ ਜਿਹੜੇ ਸਾਰੇ ਲਿਸਨਰਸ ਨੇ ਉਹ ਤੁਹਾਡੇ ਨਾਲ ਬੈਠ ਕੇ ਗੱਲਬਾਤ ਕਰ ਲੈਣ, ਨੰਬਰ ਜ਼ਰੂਰ ਸਾਂਝਾ ਕਰ ਦਿਓ।
6: ਹਾਂਜੀ, ਮੇਰਾ ਫੋਨ ਨੰਬਰ ਹੈਗਾ 416-262-8937-416-262-8937। ਬਹੁਤ ਬਹੁਤ ਧੰਨਵਾਦ,
0: ਬਹੁਤ

0: ਦਿਲ ਦੇ ਪੰਜਾਬੀ ਤਾਂ ਇੱਧਰ ਸਾਡੇ ਸੁਲਤਾਨ ਜੀ ਵੀ ਹੈਗੇ। ਸੁਲਤਾਨ ਜੀ ਕਹਿੰਦੇ ਬਾਈ ਜੀ ਇਹ ਵੀ 24 ਕੈਰਟ ਤੋਂ ਘੱਟ ਨਹੀਂ ਹੈ। ਇਹ ਮਲ ਸਾਹਿਬ ਤੁਸੀਂ ਟੀਵੀ ਜੇ ਤੁਸੀਂ ਲੈਣਾ ਹੋਵੇ ਜੇ ਤੁਹਾਨੂੰ ਕਹਿ ਦਈਏ ਵੀ ਟੀਵੀ ਵੀ ਲੈ ਜਾਓ ਪੈਸੇ ਬਿਨਾਂ ਦੇ ਕੇ ਜਾਇਓ, ਬਾਅਦ 'ਚ ਦੇ ਦਿਓ 2 ਮਹੀਨੇ ਬਾਅਦ, 4 ਮਹੀਨੇ ਬਾਅਦ ਦੇ ਦਿਓ, 6 ਮਹੀਨੇ ਬਾਅਦ ਦੇ ਦਿਓ, ਦਓ ਕੋਈ ਟੀਵੀ ਪਹਿਲਾਂ ਤੁਹਾਨੂੰ ਡਿਲੀਵਰੀ ਵੀ ਕਰਾ ਦਾਂਗੇ, ਗਿਫਟ ਵੀ ਦੇ ਦਿਆਂਗੇ ਨਾਲ। ਟੀਵੀ ਜਿਹੜਾ ਤੁਸੀਂ ਵੱਡਾ ਤੋਂ ਵੱਡਾ ਟੀਵੀ ਲੈਣਾ ਉਹ ਵੀ ਦੱਸ ਦਿਓ, ਉਹ ਵੀ ਐਂ ਲੈ ਜਾਓ ਤੁਸੀਂ। ਅਤੇ ਸੁਲਤਾਨ ਜੀ ਜੀ ਆਇਆਂ ਨੂੰ ਵੈਲਕਮ।
1: ਥੈਂਕ ਯੂ ਵੈਰੀ ਮੱਚ ਰਾਜਵੀਰ ਜੀ। ਔਰ ਜਿੱਦਾਂ ਤੁਸੀਂ 24 ਕੈਰਟ ਦੀ ਗੱਲ ਕੀਤੀ ਹੈ ਜੀ, ਤੇ ਫਿਰ ਸੋਨੀ ਐਸਾ ਨਾਮ ਹੈ ਕਿਉਂਕਿ ਜੇ ਬੇਸ਼ੱਕ ਸੈਮਸੰਗ ਜਾਂ ਬਾਕੀ ਬ੍ਰਾਂਡ ਵੀ ਟੀਵੀ ਦੇ ਵਿੱਚ ਹੈ, ਲੇਕਿਨ ਸੋਨੀ ਸਟਿਲ ਬਹੁਤ ਡਿਮਾਂਡ ਚ ਹੈ ਕਿਉਂਕਿ ਉਹਨਾਂ ਦੀ ਟੈਕਨੋਲੋਜੀ ਬਹੁਤ ਹਾਈ ਐਂਡ ਹੈ।
0: ਸੁਲਤਾਨ ਜੀ ਸੋਨੀ ਦਾ ਅੱਗੇ ਬ੍ਰੇਵੀਆ ਮਾਡਲ ਹੁੰਦਾ ਸੀ, ਹੈਗਾ ਹੁਣ ਕਿ ਨਹੀਂ ਉਹ?
1: ਸਰ ਹੁਣ ਬ੍ਰੇਵੀਆ 3 ਆ ਗਿਆ, ਬ੍ਰੇਵੀਆ 5 ਆ ਗਿਆ ਮਿੰਨੀ ਐਲਈਡੀ ਦੇ ਨਾਲ, ਬ੍ਰੇਵੀਆ 7 ਆ ਗਿਆ ਜੀ ਟੌਪ ਆਫ ਦਾ ਲਾਈਨ। ਬ੍ਰੇਵੀਆ 3 ਜਿਹੜਾ ਹੈ ਇਸ ਟਾਈਮ 85 ਇੰਚ ਦਾ ਬ੍ਰੇਵੀਆ 3 ਅਸੀਂ ਅੱਜ ਸਪੈਸ਼ਲ ਤੇ ਦੇ ਰਹੇ ਹਾਂ $2200 ਤੋਂ, ਓਨਲੀ $1599 ਦਾ ਜੀ।
0: ਬ੍ਰੇਵੀਆ ਮਾਡਲ 3
1: $100 ਦੀ ਸੇਵਿੰਗ ਵੀ ਹੈ, ਤੇ ਬ੍ਰੇਵੀਆ 3 ਜਿਹੜਾ ਇਹਦੇ ਚ ਟ੍ਰਾਈਲੂਮੀਨਸ ਟੈਕਨੋਲੋਜੀ ਹੈ ਜੀ, ਔਰ ਇਹਦਾ X1 ਪ੍ਰੋਸੈਸਰ ਜਿਹੜਾ ਇਹ ਕੁਆਂਟਮ ਪ੍ਰੋਸੈਸਰ ਤੋਂ ਹਾਇਰ ਕੰਸੀਡਰ ਕੀਤਾ ਜਾਂਦਾ ਕਿਉਂਕਿ X1 ਪ੍ਰੋਸੈਸਰ ਜਿਹੜਾ ਉਹ ਪ੍ਰੋਫੈਸ਼ਨਲ ਇੰਡਸਟਰੀ ਚ ਯੂਜ਼ ਹੁੰਦਾ, ਜਿੱਥੇ ਮੂਵੀਜ਼ ਬਣਦੀਆਂ, ਜਿੱਥੇ ਐਡੀਟਿੰਗ ਹੁੰਦੀ ਹੈ ਉਹਨਾਂ ਕੈਮਰਿਆਂ ਦੇ ਵਿੱਚ ਤੇ ਉਹਨਾਂ ਐਡੀਟਿੰਗ ਮਸ਼ੀਨਾਂ ਦੇ ਵਿੱਚ X1 ਪ੍ਰੋਸੈਸਰ ਯੂਜ਼ ਹੁੰਦਾ। ਇਸ ਕਰਕੇ ਸੋਨੀ ਹਾਈ ਐਂਡ ਟੈਕਨੋਲੋਜੀ ਦੇ ਨਾਲ 85 ਇੰਚ ਸੋਨੀ ਬ੍ਰੇਵੀਆ 3 $2200 ਤੋਂ ਸਿਰਫ $1599 ਦਾ, ਤੇ $1599 ਵੀ ਜਿਹੜਾ 6 ਮਹੀਨੇ ਚ ਪੇ ਕਰਨਾ
0: ਜੀ।
1: $600 ਸੇਵ ਕਰੋ, ਨਾਲੇ $1599 6 ਮਹੀਨੇ ਚ ਪੇ ਕਰੋ, ਨਾਲੇ ਹਾਈ ਐਂਡ ਟੈਕਨੋਲੋਜੀ ਆਪਣੇ ਘਰ ਲਿਜਾਓ ਜੀ।
0: ਸੁਲਤਾਨ ਜੀ ਬ੍ਰੇਵੀਆ 85 ਇੰਚ ਵਾਲਾ ਕੋਈ ਇਹ ਤੋਂ ਛੋਟਾ ਵੀ ਹੈਗਾ ਵਾ?
1: ਹਾਂਜੀ 85 ਤੋਂ ਛੋਟਾ 75 ਹੈ ਜੀ, 75 ਤੋਂ ਛੋਟਾ 65 ਹੈਗਾ।
0: 75 ਕਿੰਨੇ ਦਾ ਦੋਗੇ?
1: 75 ਜਿਹੜਾ ਜੀ ਇਸ ਟਾਈਮ ਸਪੈਸ਼ਲ ਤੇ ਹੈ $1499 ਦਾ, ਪਰ ਅਸੀਂ ਉਹਨੂੰ ਐਕਸਟਰਾ ਡਿਸਕਾਊਂਟ ਦੇ ਨਾਲ $1299 ਕਰਾਇਆ ਜੀ। ਤੇ ਜਿਹੜਾ 65 ਇੰਚ ਹੈ ਜੀ ਉਹ ਸੀਗਾ $999 ਦਾ, ਉਹਨੂੰ ਐਕਸਟਰਾ ਡਿਸਕਾਊਂਟ ਦੇ ਨਾਲ $899 ਕਰਾਇਆ ਜੀ।
0: ਇਹ 899 ਨਾਲ ਬੜਾ ਵਧੀਆ ਯਾਰ ਮਾਲ ਸਾਹਿਬ, 899 ਦਾ ਹੈ ਜੀ, ਉਹ ਵੀ ਤੁਸੀਂ 6 ਮਹੀਨੇ ਬਾਅਦ ਦੇ ਦਿਓ, $100 $150 ਚੱਕ ਕੇ $200 ਪਹਿਲਾਂ ਦਿਓ ਤੁਸੀਂ, ਬਾਅਦ 6 ਮਹੀਨੇ ਦੇ ਦਿਓ ਹਨਾ, ਇਹ ਨਜ਼ਾਰਾ। ਸੋ ਸੁਲਤਾਨ ਜੀ ਇਹ ਤਾਂ ਚਲੋ ਟੀਵੀ ਹੋ ਗਏ, ਜੇ ਅਪਲਾਈਂਸ ਉਹਨਾਂ ਦੇ ਵੀ ਬਾਅਦ ਚ ਪੈਸੇ ਪੇ ਕਰ ਸਕਦੇ ਆਪਾਂ ਵੀ ਥੋੜੇ ਜਿਹੇ ਪੈਸੇ ਪੇ ਕਰਕੇ ਬਾਅਦ ਚ ਪੇ ਕਰ ਦਈਏ ਅਪਲਾਈਂਸ ਦੇ ਵੀ?
1: ਜੀ ਬਿਲਕੁਲ, ਹੋਮ ਅਪਲਾਈਂਸਿਸ ਜਿਹੜੇ ਜੀ ਉਹ ਤਾਂ 40% ਡਿਸਕਾਊਂਟ ਵੀ ਹੈ ਰਾਜਵੀਰ ਜੀ। ਦੇਖੋ ਆਪਾਂ ਬਿਲਟ ਇਨ ਕੁੱਕਟੋਪ ਚਾਹੇ ਕੱਲਾ ਲੈਣਾ ਜਾਂ ਤੁਸੀਂ ਬੰਡਲ ਪੈਕੇਜ ਲੈਣੀ ਹੈ, ਤੁਸੀਂ ਬਿਲਟ ਇਨ ਕੁੱਕਟੋਪ ਹੈ, ਬਿਲਟ ਇਨ ਵਾਲ ਓਵਨ ਹੈ, ਬਿਲਟ ਇਨ ਮਾਈਕ੍ਰੋਵੇਵ ਹੈ, ਬਿਲਟ ਇਨ ਡਿਸ਼ਵਾਸ਼ਰ ਹੈ, ਬਿਲਟ ਇਨ ਕਾਊਂਟਰ ਡੈਪਥ ਫਰਿੱਜ ਹੈ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਿਹੜਾ ਤੁਹਾਡੇ ਕਿਚਨ ਕੈਬਨਿਟ ਚ ਬਿਲਟ ਹੋ ਜਾਏਗਾ $12,000 ਵਾਲਾ ਸਿਰਫ $6,900 ਦਾ, 40% ਦਾ ਡਿਸਕਾਊਂਟ ਦਾ ਮਤਲਬ ਇਹ ਹੋਇਆ ਕਿ ਜੇ ਤੁਸੀਂ ਕੱਲੀ ਡਿਸ਼ਵਾਸ਼ਰ ਵਿੱਚੋਂ ਲੈਣੀ ਹੈ ਇਹ $900 ਦੀ ਵੈਲਿਊ ਦੀ ਡਿਸ਼ਵਾਸ਼ਰ ਤੁਹਾਨੂੰ ਸਿਰਫ $499 ਦੀ ਮਿਲ ਜਾਣੀ ਹੈ ਜੀ। ਬਿਗ ਸੇਵਿੰਗਸ ਹੈਗੀ ਹੈ, ਸਿੰਗਲ ਪੀਸ ਲੈਣਾ ਜਾਂ ਬੰਡਲ ਪੈਕੇਜ ਲੈਣੀ ਹੈ। ਫਿਰ ਵਾਸ਼ਰ ਐਂਡ ਡਰਾਇਰ ਹੈ ਜੀ, ਫਰੰਟ ਲੋਡ ਵਾਸ਼ਰ ਐਂਡ ਡਰਾਇਰ ਜਿਹੜਾ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ ਹੈ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ, ਇਹ ਵੀ ਤੁਹਾਨੂੰ ਜਿਹੜਾ $2500 ਵਾਲਾ $1799 ਦਾ ਮਿਲਣਾ ਹੈ। ਜੇ ਟੌਪ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰੀਏ ਤੇ ਉਹ ਵੀ $1700 ਵਾਲਾ $1099 ਦਾ, $1099 ਚ ਪੇਅਰ ਮਿਲਣਾ ਜੀ, ਵਾਸ਼ਰ ਡਰਾਇਰ ਦੋਨੋਂ $1099 ਦੇ, ਫ੍ਰੀ ਡਿਲੀਵਰੀ ਹੋਣੀ ਹੈ, ਤੇ ਇਹ ਵੀ $1099 ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। ਬਸ ਇਹਦੇ ਲਈ ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਤੇ ਰਾਜਵੀਰ ਜੀ ਮੈਂ ਇਹ ਜ਼ਰੂਰ ਸਟਰੋਂਗਲੀ ਰਿਕਮੈਂਡ ਕਰੂੰਗਾ, ਬਲਕਿ ਤੁਸੀਂ ਵੀ ਇਹ ਮੈਸੇਜ ਦਿੰਦੇ ਰਹਿਣਾ ਕਿ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨ। ਉਹ ਰੀਜ਼ਨ ਇਹ ਹੈ ਕਿ ਇੱਕ ਤਾਂ ਪ੍ਰੋਡਕਟ ਦੀ ਨੌਲੇਜ ਮਿਲੇਗੀ ਉੱਥੋਂ, ਇੱਕ ਪ੍ਰਾਈਸ ਕੰਪੇਅਰ ਹੋ ਜਾਏਗੀ, ਔਰ ਫਿਰ ਜਦੋਂ ਵਾਕ ਇਨ ਕਰਕੇ ਐਕਸਟਰਾ ਡਿਸਕਾਊਂਟ ਲੈਣਗੇ ਤੇ ਵਾਕਈ ਕਸਟਮਰ ਨੂੰ ਪਤਾ ਹੋਊਗਾ ਕਿ ਅਸੀਂ ਐਕਸਟਰਾ ਸੇਵਿੰਗ ਕਰਨ ਜਾ ਰਹੇ ਹਾਂ। ਬ੍ਰੈਂਪਟਨ ਅਪਲਾਈਂਸਿਸ, ਇਹ ਵਨ ਵਰਡ ਹੈ ਜੀ, ਬ੍ਰੈਂਪਟਨ ਅਪਲਾਈਂਸਿਸ.com, ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ ਤੇ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵਸ ਨੂੰ ਉਹਨਾਂ ਨੂੰ ਰਿਕਮੈਂਡ ਕਰਨਾ, ਤਾਂ ਕਿ ਵੈਬਸਾਈਟ ਦੇ ਉੱਪਰ ਵੀ ਜਿਹੜਾ ਵੇਅਰ ਹਾਊਸ ਕਲੀਅਰੈਂਸ ਸੇਲ ਦਾ ਆਈਕੋਨ ਹੈ ਉਹ ਕਲਿੱਕ ਕਰਨਗੇ ਤੇ ਉਹਨਾਂ ਨੂੰ 40% ਤੋਂ 50% ਡਿਸਕਾਊਂਟ ਵਾਲੀਆਂ ਚੀਜ਼ਾਂ ਵੀ ਮਿਲਣਗੀਆਂ। ਬ੍ਰੈਂਪਟਨ ਅਪਲਾਈਂਸਿਸ.com 905 4502828905 450-2828
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ, ਥੈਂਕ ਯੂ।

0: ਮਾਲ ਸਾਹਿਬ ਧੱਕੇ ਨਾਲ ਪਿਆ ਹੁੰਦਾ ਇੱਕ ਪੈਗ ਮਿੱਤਰਾਂ ਨੇ ਧੱਕੇ ਨਾਲ ਪਿਆ ਤਾ
1: ਸ਼ਰਾਬ ਪੀਣੀ ਛੱਡਤੀ ਹਾਂਜੀ ਛੱਡਤੀ ਤੇ ਕਹਿੰਦਾ ਉਸ ਦਿਨ ਪੀ ਲੈਣਾ ਜਿਸ ਦਿਨ ਕੋਈ ਬੜਾ ਧੱਕਾ ਕਰੇ ਇੱਕ ਨਾਲ ਸੀ ਉਹਦਾ ਉਹ ਕਹਿੰਦਾ ਵੀ ਇਹ ਕੌਣ ਹੈ ਕਹਿੰਦੇ ਜੋਰ ਧੱਕਾ ਕਰਨ ਵਾਲਾ
0: ਧੱਕੇ ਨਾਲ ਪਿਆ ਨੀ ਕੋਈ ਨਾ ਨੁੱਕਰ ਜੀ ਕਰਦੇ ਕਰਦੇ ਚਾਕੇ ਮੂੰਹ ਨੂੰ ਲਾਤਾ ਨੀ ਇੱਕ ਪੈਗ ਮਿੱਤਰਾਂ ਨੇ ਧੱਕੇ ਨਾਲ ਪਿਆ ਇਹ ਵੀ ਆਵਾਜ਼ ਜਿਹੜੀ ਤੁਸੀਂ ਹਰਜੀਤ ਹਰਮਨ ਉਹਨਾਂ ਦੀ ਸੁਣ ਰਹੇ ਹੋ ਇਹਦੇ ਵਿੱਚ ਵੱਡੀ ਗੱਲ ਇਹ ਆ ਇਹਦੇ ਵਿੱਚ ਐਜ ਏ ਲੀਡ ਡਾਇਰੈਕਟਰ ਮੈਂ ਕੰਮ ਕੀਤਾ ਜੀ ਇਸ ਵੀਡੀਓ ਦੇ ਵਿੱਚ ਐਜ ਏ ਲੀਡ ਡਾਇਰੈਕਟਰ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ ਬਾਈ ਹਰਜੀਤ ਹਰਮਨ ਉਹਨਾਂ ਦੇ ਨਾਲ ਬਹੁਤ ਟਾਈਮ ਹੋ ਗਿਆ ਜਦੋਂ ਉਹਨਾਂ ਦੀ ਪਹਿਲੀ ਟੇਪ ਆਈ ਉਹ ਹੁਣ ਤੱਕ ਵੀ ਮੈਨੂੰ ਮਾਸਟਰ ਜੀ ਕਹਿ ਦਿੰਦੇ ਆ ਮਾਸਟਰ ਜੀ ਕੀ ਹਾਲ ਚਾਲ ਵਧੀਆ ਬਹੁਤ ਪਿਆਰੇ ਅਜ਼ੀਜ਼ ਨੇ ਜਦੋਂ ਇੱਥੇ ਬਾਈ ਹੁਣੀ ਆਏ ਤਾਂ ਉਹਨਾਂ ਨਾਲ ਗੱਲਾਂ ਬਾਤਾਂ ਜ਼ਰੂਰ ਕਰਾਂਗੇ ਬਹੁਤ ਅੱਛੇ ਇਨਸਾਨ ਆ ਸੋ ਇਹ ਗੀਤ ਅਸੀਂ ਲੁਧਿਆਣੇ ਨਹਿਰ ਤੇ ਕੁਛ ਸ਼ੂਟ ਕੀਤਾ ਸੀ ਕੁਛ ਖੁਦ ਗਹਾਰੀ ਗਹੌਰੀ ਆ ਜਿਹੜਾ ਉਹਦੇ ਘਰ ਦੇ ਵਿੱਚ ਸ਼ੂਟ ਕੀਤਾ ਸੀਗਾ ਰਵਿੰਦਰ ਰੰਗੂਵਾਲੇ ਦੇ ਵੀਡੀਓ ਡਾਇਰੈਕਟਰ ਸੀਗੇ ਵਾਈਟਲ ਕੰਪਨੀ ਉਦੋਂ ਹੁੰਦੇ ਸੀ ਬਾਅਦ 'ਚ ਟੀ ਸੀਰੀਜ਼ ਨੇ ਵੀ ਇਹ ਗੀਤ ਜਿਹੜਾ ਟੀ ਸੀਰੀਜ਼ ਨੇ ਉਹ ਲਾਂਚ ਕੀਤਾ ਸੀਗਾ ਅਤੇ ਉਹਦੇ 'ਚ ਇਹ ਗੀਤ ਆਇਆ ਸੀ ਇੱਕ ਪੈਗ ਮਿੱਤਰਾਂ ਨੇ ਧੱਕੇ ਨਾਲ ਪਿਆ ਤਾ ਅਤੇ ਹਰਜੀਤ ਹਰਮਨ ਬਾਈ ਅੱਜ ਅਤੇ ਉਹ ਟਾਈਮ ਉਦੋਂ ਮਰੂਤੀ ਦੇ ਵਿੱਚ ਚਾਰ ਪੰਜ ਜਾਣੇ ਇਕੱਠੇ ਆਏ ਅਤੇ ਉਦੋਂ ਸ਼ੁਰੂਆਤਾਂ ਸੀਗੀਆਂ ਇਹ ਗੀਤ ਬਹੁਤ ਸੁਪਰ ਹਿੱਟ ਹੋ ਗਿਆ ਸੀਗਾ ਸੋ ਉਹਨਾਂ ਟਾਈਮਾਂ ਦੇ ਵਿੱਚ ਗੀਤ ਬਹੁਤ ਸੁਪਰ ਹਿੱਟ ਸੀਗਾ ਸੋ ਮੌਕਾ ਮਿਲਿਆ ਅਤੇ ਬਾਈ ਉਹਨਾਂ ਨਾਲ ਕੰਮ ਕਰਨ ਦਾ ਅਤੇ ਬਹੁਤ ਅੱਛੇ ਇਨਸਾਨ ਤੇ ਨਾਗਪਾਲ ਸਾਹਿਬ ਸਾਡੇ ਨਾਲ ਆ ਗਏ ਆ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਿਮਰਨ ਜੀ ਆ ਗਏ ਆ ਉਹਨਾਂ ਦੀ ਟੀਮ ਤੋਂ ਸਿਮਰਨ ਜੀ ਥੋੜ੍ਹੀ ਜਿਹੀ ਅਪਡੇਟ ਦਿਓ ਤਾਂ ਦੱਸਿਓ ਕਿ ਕਿਸ ਤਰੀਕੇ ਦਾ ਜਿਹੜੀਆਂ ਲੋਕਾਂ ਦੀਆਂ ਤੁਹਾਨੂੰ ਕਾਲਜ ਹੁੰਦੀਆਂ ਨੇ ਕੀ ਇਨਕੁਆਇਰੀਜ਼ ਹੁੰਦੀਆਂ ਨੇ ਕਿ ਮੇਨ ਮੇਨ ਕਿਹੜੇ ਕੰਸਰਨ ਜਿਹੜੇ ਹੁੰਦੇ ਆ ਕਿ ਜਿਹੜਾ ਬੰਦਾ ਕਾਲ ਕਰਦਾ ਕਾਲ ਕਰਕੇ ਬੰਦਾ ਸੋਚਣ ਲੱਗਦਾ ਕਿਉਂ ਸੋਚਦਾ ਕੀ ਕੰਸਰਨ ਮੇਨ ਸ਼ੰਕਾ ਕੀ ਪ੍ਰਗਟ ਕਰਦੇ ਆ ਜੀ
2: ਮੋਸਟਲੀ ਲਾਈਕ ਕਲਾਇੰਟਸ ਨਾਲ ਹੀ ਹੁੰਦਾ ਵਾ ਕਿ ਲਾਈਕ ਸਾਡੇ ਜਿੱਦਾਂ ਕਈ ਕਲਾਇੰਟਸ ਹੁੰਦਾ ਵਾ ਕਿ ਸਾਡੇ ਡਾਕੂਮੈਂਟੇਸ਼ਨ ਆਪਾਂ ਨੂੰ ਕਿਹੜੇ ਕਿਹੜੇ ਹੁੰਦੇ ਆ ਕਿੱਦਾਂ ਕਿੱਦਾਂ ਤੁਸੀਂ ਆਪਣੇ ਸਾਰੇ ਡਾਕੂਮੈਂਟੇਸ਼ਨ ਲਗਾਓਗੇ ਬਾਕੀ ਗ੍ਰਾਂਟ ਦਾ ਪੁੱਛਦੇ ਨੇ ਲਾਈਕ ਸਾਨੂੰ ਕਿੰਨੀ ਗ੍ਰਾਂਟ ਹੋਏਗੀ ਕਿੰਨਾ ਲੋਨ ਹੋਏਗਾ ਸੋ ਮੋਸਟਲੀ ਸਾਨੂੰ ਇਹਦੇ ਵਾਸਤੇ ਤੁਹਾਡੀ ਇਨਕਮ ਚਾਹੀਦੀ ਹੁੰਦੀ ਆ ਆਪਾਂ ਕਲਾਇੰਟਸ ਤੋਂ ਉਹਨਾਂ ਦੇ ਨੋਟਿਸ ਆਫ ਅਸੈਸਮੈਂਟ ਮੰਗਵਾਉਂਦੇ ਆ ਉਹਦੇ 'ਤੇ ਤੁਹਾਡੀ ਇਨਕਮ ਦੇਖਦੇ ਹਾਂ ਕਿ ਤੁਹਾਡੀ 2024 ਦੀ ਇਨਕਮ ਕਿੰਨੀ ਆ ਅਤੇ ਤੁਹਾਡਾ ਫੈਮਿਲੀ ਸਾਈਜ਼ ਕੀ ਆ ਅਤੇ ਉਸਦੇ ਅਕੋਰਡਿੰਗ ਆਪਾਂ ਉਹਨਾਂ ਦੀ ਕੈਲਕੂਲੇਸ਼ਨ ਕਰਕੇ ਉਹਨਾਂ ਨੂੰ ਦੱਸ ਦਿੰਦੇ ਵੀ ਤੁਹਾਨੂੰ ਕਿੰਨਾ ਗ੍ਰਾਂਟ ਦਾ ਪੋਰਸ਼ਨ ਹੋਏਗਾ ਜਿਹੜਾ ਤੁਸੀਂ ਰਿਟਰਨ ਨਹੀਂ ਕਰਨਾ ਹੁੰਦਾ ਵਾ ਅਤੇ ਕਿੰਨਾ ਹੀ ਲੋਨ ਦਾ ਪੋਰਸ਼ਨ ਹੋਏਗਾ ਅਤੇ ਬਾਕੀ ਸਾਰੇ ਉਹਦੇ 'ਤੇ ਕਿੰਨਾ ਇੰਟਰਸਟ ਹੋਏਗਾ ਇੱਕ ਸਾਲ ਤਾਂ ਕੋਈ ਇੰਟਰਸਟ ਨਹੀਂ ਹੁੰਦਾ ਹੈਗਾ ਲੋਨ ਦੇ ਉੱਤੇ ਜਦੋਂ ਤੁਹਾਡੀ ਸਟੱਡੀਜ਼ ਕੰਪਲੀਟ ਹੋ ਜਾਂਦੀਆਂ ਨੇ ਫਿਰ 2.5% ਇੰਟਰਸਟ ਹੁੰਦਾ ਵਾ ਉਹਦੇ ਉੱਤੇ ਔਰ ਉਹ ਵੀ 10 ਸਾਲ ਦੀ ਗਵਰਨਮੈਂਟ ਕਿਸ਼ਤਾਂ ਬਣਾ ਦਿੰਦੀਆਂ ਤੁਹਾਡੀਆਂ ਤੁਸੀਂ ਉਹਨੂੰ ਇੰਸਟਾਲਮੈਂਟ ਦੇ ਵਿੱਚ ਹੀ ਪੇ ਕਰਨਾ ਹੁੰਦਾ ਵਾ ਮੈਕਸੀਮਮ ਤੁਸੀਂ 14 ਈਅਰ ਦੀ ਇੰਸਟਾਲਮੈਂਟ ਬਣਵਾ ਸਕਦੇ ਹੋ
0: ਅੱਛਾ ਇਹ ਦੱਸੋ ਕਿ ਜਿਹੜੇ ਉਹਦੇ 'ਚ ਡਾਕੂਮੈਂਟ ਚਾਹੀਦੇ ਜੇ ਹੁਣ ਸਟੱਡੀ ਤੁਹਾਡੀ 10ਵੀਂ ਜਾਂ 12ਵੀਂ ਇੰਡੀਆ ਤੋਂ ਕੀਤੀ ਆ ਉਹਨੂੰ ਇੱਥੇ ਕੁਛ ਕਰਾਉਣਾ ਪੈਂਦਾ ਜਾਂ ਐਜ਼ ਇਟ ਇਜ਼ ਉਹੀ ਡਾਕੂਮੈਂਟ ਉੱਥੇ ਵਾਲਾ ਸਰਟੀਫਿਕੇਟ ਹੀ ਲੱਗ ਜਾਂਦਾ
2: ਹਾਂਜੀ ਐਜ਼ ਇਟ ਇਜ਼ ਤੁਹਾਡਾ ਜਿਹੜਾ ਵੀ ਹੋਏਗਾ ਤੁਹਾਡਾ ਬੈਕ ਹੋਮ ਦਾ ਸਰਟੀਫਿਕੇਟ ਆ ਉਹੀ ਲੱਗ ਜਾਏਗਾ ਅਗਰ ਤੁਹਾਡੇ ਕੋਲ ਨਹੀਂ ਵੀ ਹੋਏਗਾ ਤਾਂ ਵੀ ਗੁੱਡ ਟੂ ਗੋ ਹੈ ਤਾਂ ਵੀ ਤੁਸੀਂ ਇਨਰੋਲ ਕਰ ਸਕਦੇ ਹੋ ਕੋਰਸਿਸ ਦੇ ਵਿੱਚ
0: ਅੱਛਾ ਤੇ ਗ੍ਰਾਂਟ ਜਿਹੜੀ ਹੈਗੀ ਆ ਉਹ ਕਿੰਨੇ ਕੁ ਟਾਈਮ ਦੇ ਵਿੱਚ ਪਹੁੰਚ ਜਾਂਦੀ
2: ਸਰ ਇਹਦੇ ਲਈ ਤੁਹਾਨੂੰ ਅਰਾਊਂਡ ਲਾਈਕ 45 to 60 days ਲੱਗਦੇ ਨੇ ਫਸਟ ਤੁਹਾਡੀ ਫੰਡਿੰਗ ਆਉਣ ਲਈ ਸੋ ਫੰਡਿੰਗ ਦੋ ਪੋਰਸ਼ਨ ਦੇ ਵਿੱਚ ਆਉਂਦੀ ਹੈ 60-40 ਕਰਕੇ ਫਸਟ ਪੇਮੈਂਟ ਤੁਹਾਡੀ 60% ਹੋਏਗੀ ਲੋਨ ਦੀ ਤੇ ਗ੍ਰਾਂਟ ਦੀ ਦੋਨਾਂ ਦਾ 60-60 ਆਏਗਾ ਫਿਰ ਤੁਹਾਡਾ ਉਸ ਤੋਂ 4 ਮਹੀਨੇ ਤੋਂ ਬਾਅਦ ਤੁਹਾਡੀ 40% ਪੇਮੈਂਟ ਆਉਂਦੀ ਹੁੰਦੀ ਹੈ ਜਦੋਂ ਤੁਹਾਡੀ ਫਸਟ ਪੇਮੈਂਟ ਆ ਜਾਂਦੀ ਹੈ ਤੁਹਾਡੇ ਪੋਰਟਲ ਦੇ ਉੱਤੇ ਸ਼ੋ ਹੋਣ ਲੱਗ ਜਾਂਦਾ ਵੀ ਲਾਈਕ ਤੁਹਾਡੀ ਸੈਕਿੰਡ ਪੇਮੈਂਟ ਕਿੰਨੀ ਡੇਟ ਨੂੰ ਆਏਗੀ ਉਹ ਸਾਨੂੰ ਪ੍ਰੋਪਰ ਆਪਾਂ ਪੋਰਟਲ ਦਾ ਐਕਸੈਸ ਦੇਵਾਂਗੇ ਉਹਦੇ ਉੱਤੇ ਤੁਹਾਨੂੰ ਪ੍ਰੋਪਰ ਸ਼ੋ ਹੋਏਗਾ ਕਿ ਤੁਹਾਨੂੰ ਕਿੰਨੀ ਫਸਟ ਹੋਏਗੀ ਤੇ ਕਿੰਨੀ ਸੈਕਿੰਡ ਹੋਏਗੀ ਤੇ ਡੇਟਸ ਵੀ ਮੈਂਸ਼ਨ ਹੁੰਦੀਆਂ ਨੇ
0: ਇਹਦਾ ਜਿਹੜੀਆਂ ਅਸਾਈਨਮੈਂਟਸ ਨੇ ਉਹ ਈਜ਼ੀ ਆ ਜਾਂ ਸੌਖੀ ਆ ਈਜ਼ੀ ਟੂ ਪਾਸ ਕੋਰਸ ਆ ਇਹ ਤਾਂ ਨਹੀਂ ਕਿ ਬੰਦਾ ਬਾਅਦ ਚ ਕਹਦੇ ਯਾਰ ਫੇਲ ਹੋ ਗਿਆ ਤੇ ਵਾਪਸ ਕਰ ਦੋ ਪੈਸੇ
2: ਨਹੀਂ ਸਰ ਬਹੁਤ ਈਜ਼ੀ ਟੂ ਡੂ ਹੈ ਤੁਸੀਂ ਜਦੋਂ ਵੀ ਸਾਡੇ ਆਫਿਸ ਵੀ ਆਉਂਦੇ ਹੋ ਤਾਂ ਆਪਾਂ ਤੁਹਾਨੂੰ ਪ੍ਰੋਪਰ ਗਾਈਡ ਕਰਦੇ ਹਾਂ ਵੀ ਤੁਸੀਂ ਅਸਾਈਨਮੈਂਟਸ ਕਿੱਦਾਂ ਕਰਨੀਆਂ ਵਾ ਕੋਈ ਐਗਜ਼ਾਮ ਨਹੀਂ ਹੋਏਗਾ ਸਾਰੇ 2 to 3 ਘੰਟੇ ਦੀ ਸਿਰਫ ਕਲਾਸ ਹੁੰਦੀ ਆ ਤਾਂ ਤੁਸੀਂ ਕਲਾਸ ਓਨ ਕਰਕੇ ਰੱਖਣੀ ਹੁੰਦੀ ਆ 2 to 3 ਘੰਟੇ ਤੁਸੀਂ ਦੇਣੇ ਆ ਕਲਾਸਿਸ ਲਈ ਔਰ ਤੁਹਾਡੀ ਜਿਹੜੀ ਅਸਾਈਨਮੈਂਟਸ ਉਹ ਬਹੁਤ ਈਜ਼ੀ ਟੂ ਡੂ ਆ ਆਪਾਂ ਤੁਹਾਨੂੰ ਪ੍ਰੋਪਰ ਗਾਈਡ ਕਰਦੇ ਹਾਂ ਵੀ ਕਿੱਦਾਂ ਤੁਸੀਂ ਕਰਨੀ ਆ ਆਪਣੀ
0: ਜੇਕਰ 4 ਜਣੇ ਦੀ ਫੈਮਿਲੀ ਉਹਨੂੰ ਕਿੰਨੀ ਗ੍ਰਾਂਟ ਮਿਲ ਸਕਦੀ ਹੈ ਚਾਰ ਹਸਬੰਡ ਵਾਈਫ ਤੇ ਦੋ ਬੱਚੇ
2: 90,000 ਤੱਕ ਦੀ ਫੰਡਿੰਗ ਹੁੰਦੀ ਹੈ ਡਿਪੈਂਡ ਔਨ ਯੂਰ ਫੈਮਿਲੀ ਸਾਈਜ਼ ਸੋ ਅਗਰ ਫੋਰ ਲਾਈਕ ਫੈਮਿਲੀ ਆਫ 4 ਦੀ ਗੱਲ ਕਰ ਰਹੇ ਹੋ ਤੁਸੀਂ ਤਾਂ ਲਾਈਕ 80-90,000 ਤੱਕ ਦੀ ਹੋਏਗੀ ਜਿਹਦੇ ਚ ਹਾਫ ਪੋਰਸ਼ਨ ਗ੍ਰਾਂਟ ਦਾ ਹੋਏਗਾ ਤੇ ਹਾਫ ਪੋਰਸ਼ਨ ਹੀ ਲੋਨ ਦਾ ਹੋਏਗਾ ਉਹ ਵੀ ਡਿਪੈਂਡ ਕਰਦਾ ਵਾ ਵੀ ਤੁਸੀਂ 1 ਜਣਾ ਕਰ ਰਹੇ ਆ ਜਾਂ 2 ਜਣੇ ਕਰ ਰਹੇ ਜਦੋਂ ਵੀ ਤੁਸੀਂ ਸਾਨੂੰ ਕਾਲ ਕਰੋਗੇ ਆਪਾਂ ਪਹਿਲਾਂ ਤੁਹਾਡੀ ਇਨਫੋਰਮੇਸ਼ਨ ਲੈਂਦੇ ਆ ਤੁਹਾਨੂੰ ਦੱਸ ਦਿੰਦੇ ਕਿ ਤੁਹਾਨੂੰ ਦੋਨਾਂ ਨੂੰ ਕਰਕੇ ਫਾਇਦਾ ਹੁੰਦਾ ਵਾ ਜਾਂ 1 ਜਣੇ ਨੂੰ ਕਰਕੇ ਮੋਸਟਲੀ ਜਿਹੜੇ ਸੈਲਫ ਇੰਪਲੋਇਡ ਨੇ ਹਾਊਸ ਵਾਈਫ ਹੈ ਜਾਂ ਕੋਈ ਲਾਈਕ ਸਮਾਲ ਬਿਜ਼ਨਸ ਓਨਰਸ ਨੇ ਬੈਨੀਫਿਟ ਹੁੰਦਾ ਵਾ ਟਰੱਕ ਡਰਾਈਵਰਸ ਨੂੰ ਊਬਰ ਡਰਾਈਵਰਸ ਨੂੰ ਸੋ ਉਹਨਾਂ ਨੂੰ ਜ਼ਿਆਦਾ ਬੈਨੀਫਿਟ ਹੁੰਦਾ ਵਾ ਇਹ ਫੰਡਿੰਗ ਲੈਣ ਦੇ ਵਿੱਚ
0: ਲਓ ਜੀ ਸੋ ਪਾਰਟ ਟਾਈਮ ਵੀ ਤੁਸੀਂ ਇਸ ਨੂੰ ਕਰ ਸਕਦੇ ਹੋ ਨੰਬਰ ਨੋਟ ਕਰਵਾ ਦਿਓ ਪਲੀਜ਼ ਇੱਕ ਵਾਰ
2: ਨੰਬਰ ਸਾਡਾ ਹੈਗਾ ਜੀ 4372643174 3175 ਤੁਸੀਂ ਸਾਨੂੰ ਕਾਲ ਕਰਕੇ ਆਪਣੀ ਇਨਕਮ ਦੱਸੋ ਤੇ ਆਪਣਾ ਫੈਮਿਲੀ ਸਾਈਜ਼ ਦੱਸੋ, ਆਪਾਂ ਤੁਹਾਨੂੰ ਰਾਈਟ ਵੇ ਦੱਸ ਦਾਂਗੇ ਤੁਹਾਡੀ ਕਿੰਨੀ ਫੰਡਿੰਗ ਤੁਹਾਨੂੰ ਅਪਰੂਵ ਹੋਏਗੀ, ਕਿੰਨਾ ਗ੍ਰਾਂਟ ਹੋਏਗਾ ਤੇ ਕਿੰਨਾ ਹੀ ਲੋਨ ਹੋਏਗਾ।
0: 437-264-3175 ਤੇ ਤੁਸੀਂ ਹੁਣੇ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸਿਮਰਨ, ਥੈਂਕ ਯੂ ਵੈਰੀ ਮੱਚ।
2: ਥੈਂਕ ਯੂ ਸਰ,
0: ਥੈਂਕ ਯੂ ਜੀ। ਸੋ ਲਓ ਜੀ, ਹੁਣ ਵਤਨੋਂ ਦੂਰ ਦੀ ਟੀਮ, ਜਿਹੜੀ ਆਪਾਂ ਗੀਤ ਹੁਣੇ ਕੀਤਾ ਸੀ ਕਿ ਮੈਨੂੰ ਹਰਜੀਤ ਹਰਮਨ ਹੁਣ ਬਾਈ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਉਹਨਾਂ ਦੇ ਗੀਤ ਦੇ ਵਿੱਚ, ਤੇ ਵਤਨੋਂ ਦੂਰ ਦੀ ਟੀਮ ਜਿਹੜੀ ਉਹ ਸਾਡੇ ਨਾਲ ਆ ਚੁੱਕੀ ਹੈ, ਤੇ ਨਾਲ ਦੀ ਨਾਲ ਹੀ ਮੋਨਾ ਮਹਿੰਗੀ ਜੀ ਸਪੈਸ਼ਲੀ ਤੌਰ 'ਤੇ ਸਾਡੇ ਨਾਲ ਨੇ, ਕਿਉਂਕਿ ਮੋਨਾ ਜੀ ਦਾ ਉੱਥੇ ਬੂਥ ਵੀ ਹੋਏਗਾ, ਉੱਥੇ ਜਾਣਗੇ ਵੀ ਤੀਆਂ, ਅਤੇ ਇਹਨਾਂ ਨੇ ਤਿਆਰੀ ਪਾਰਲਰ ਵਗੈਰਾ ਬੁੱਕ ਪਹਿਲਾਂ ਹੀ ਕਰਾਤੇ ਹੋਣੇ ਆ। ਮੋਨਾ ਜੀ ਤਿਆਰੀ ਆ ਤੁਹਾਡੀ?
3: ਬਿਲਕੁਲ ਜੀ, ਪੂਰੀ ਤਿਆਰੀ ਹੈ।
0: ਪੂਰੀ ਤੁਹਾਡੀ ਟੀਮ ਦੀ ਵੀ ਤਿਆਰੀ ਹੋਣੀ ਹੈ, ਮੈਨੂੰ ਲੱਗਦਾ ਚਾਹ ਚੜਿਆ ਪਿਆ ਹੋਣਾ ਤੁਹਾਨੂੰ ਤੱਤੀਆਂ ਦਾ।
3: ਬਿਲਕੁਲ ਜੀ, ਪੂਰੀ ਟੀਮ ਦੀ ਤਿਆਰੀ ਹੈਗੀ ਹੈ। ਮੈਂ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ, ਆਪਣੀਆਂ ਭੈਣਾਂ ਨੂੰ, ਮਾਵਾਂ ਨੂੰ, ਆਪਣੀ ਸਹੇਲੀਆਂ ਨੂੰ, ਸਾਰਿਆਂ ਨੂੰ ਮੈਸੇਜ ਜ਼ਰੂਰ ਕਨਵੇ ਕਰਨਾ ਚਾਹੂੰਗੀ ਕਿ ਤੁਸੀਂ ਤੀਆਂ ਦੇ ਮੇਲੇ ਤੇ ਜ਼ਰੂਰ ਆਓ, ਸਾਡੇ ਬੂਥ ਤੇ ਜ਼ਰੂਰ ਆਓ, ਆਪਣਾ ਨਾਮ ਜ਼ਰੂਰ ਐਂਟਰ ਕਰਕੇ ਜਾਈਓ, ਉੱਥੇ ਲੋਟਸ ਆਫ ਪ੍ਰਾਈਜ਼ ਕੱਢਣੇ ਹੈਗੇ ਆ, ਸਾਡੀ ਟੀਮ ਨੂੰ ਮਿਲ ਸਕਦੇ ਹੈਗੇ ਹੋ। ਐਂਡ ਨਾਲ ਦੀ ਨਾਲ ਇਹ ਵੀ ਹੈਗਾ ਫਨ ਐਂਟਰਟੇਨਮੈਂਟ ਦੇ ਨਾਲ ਨਾਲ ਰਾਜ ਵਿੱਚ ਇੱਕ ਚੀਜ਼ ਹੁੰਦੀ ਹੈਗੀ ਹੈ ਕਿ ਅਸੀਂ ਆਪਣੀਆਂ ਭੈਣਾਂ ਨੂੰ, ਅਸੀਂ ਆਪਣੀਆਂ ਫੀਮੇਲਸ ਕਮਿਊਨਿਟੀ ਦੇ ਵਿੱਚ ਸਾਰੀ ਫੀਮੇਲਸ ਨੂੰ ਜ਼ਰੂਰ ਇਨਕਰੇਜ ਕਰਨਾ ਚਾਹਾਂਗੇ ਕਿ ਆਪਣੇ ਜਿਹੜਾ ਫਿਊਚਰ ਹੈਗਾ ਉਹਦੇ ਵੱਲ ਵੀ ਜ਼ਰੂਰ, ਆਪਣੇ ਕੈਰੀਅਰ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ। ਜੇ ਆਪਾਂ ਨੂੰ ਕਿਤੇ ਵੀ ਬੈਟਰ ਅਪੋਰਚੁਨਿਟੀ ਮਿਲ ਰਹੀ ਹੋਵੇ, ਡੈਫੀਨੇਟਲੀ ਉੱਥੇ ਜ਼ਰੂਰ ਅਸੀਂ ਅਟੈਂਸ਼ਨ ਪੇ ਕਰੀਏ। ਸੋ ਇਸੇ ਕਰਕੇ ਉੱਥੇ ਜਿਹੜਾ ਬੂਥ ਲਗਾਇਆ ਜਾ ਰਿਹਾ ਹੈਗਾ, ਸਪੈਸੀਫਿਕਲੀ ਅਸੀਂ ਫੋਕਸ ਕਰਾਂਗੇ ਕਿ ਸਾਡੀਆਂ ਭੈਣਾਂ ਨੂੰ, ਜਿਹਨਾਂ ਨੂੰ ਵੀ ਕਿਸੇ ਨੂੰ ਇੰਟਰਸਟ ਹੈਗਾ ਕਿ ਅਸੀਂ ਆਪਣੇ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਈਏ, ਆਪਣੇ ਕੈਰੀਅਰ ਨੂੰ ਹੋਰ ਬ੍ਰਾਈਟਰ ਕਰਨਾ ਚਾਹੁੰਦੇ ਹਾਂ, ਡੈਫੀਨੇਟਲੀ ਤੁਸੀਂ ਸਾਨੂੰ ਉੱਥੇ ਮਿਲ ਕੇ ਹੋਰ ਇਸ ਦੇ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੋ ਕਿ ਕਿੱਦਾਂ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਤੁਸੀਂ ਐਂਟਰ ਹੋ ਸਕਦੇ ਹੋ, ਕਿਸ ਤਰੀਕੇ ਦੇ ਨਾਲ ਲਾਇਸੈਂਸਿੰਗ ਪ੍ਰੋਸੈਸ ਹੈਗਾ, ਕਿਸ ਤਰੀਕੇ ਦੇ ਨਾਲ ਪ੍ਰੋਫੈਸ਼ਨਲਿਜ਼ਮ ਦੇ ਨਾਲ ਤੁਸੀਂ ਕੰਮ ਕਰ ਸਕਦੇ ਹੋ, ਤਾਂ ਕਿ ਇਸ ਪ੍ਰੋਫੈਸ਼ਨ ਦੇ ਵਿੱਚ ਆ ਕੇ ਕਮਿਊਨਿਟੀ ਦੀ, ਆਪਣੀ ਸੋਸਾਇਟੀ ਦੀ ਇੱਕ ਤਰੀਕੇ ਦੇ ਨਾਲ ਤੁਸੀਂ ਸੇਵਾ ਵੀ ਕਰੋਗੇ ਤੇ ਨਾਲ ਦੇ ਨਾਲ ਆਪਣਾ ਬਿਜ਼ਨਸ ਵੀ ਡਿਵੈਲਪ ਕਰ ਸਕੋਗੇ। ਜ਼ਰੂਰ ਸਾਡੀਆਂ ਭੈਣਾਂ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ, ਈਵਨ ਕਿ ਤੁਸੀਂ ਇਸ ਟਾਈਮ ਤੇ ਵੀ ਸਾਡੇ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵੀ ਆ ਕੇ ਸਾਡੇ ਨਾਲ ਕੋਈ ਵੀ ਗੱਲ ਕਰ ਸਕਦੇ ਹੋ, ਚਾਹੇ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆਉਣਾ ਚਾਹੁੰਦੇ ਹੋ, ਕੋਈ ਇੰਸ਼ੋਰੈਂਸ ਦੇ ਬਾਰੇ ਵੀ ਗੱਲ ਕਰਨਾ ਚਾਹੁੰਦੇ ਹੋ, ਜ਼ਰੂਰ ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ @416-509-1509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜਿਟ ਕਰ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਟਨ।
0: ਸੋ ਜ਼ਰੂਰ ਤੁਸੀਂ ਪਹੁੰਚਣਾ, ਨੰਬਰ ਮੋਨਾ ਜੀ ਦਾ ਨੋਟ ਕਰਕੇ ਰਹੋ। ਇਹਨਾਂ ਦੀ ਟੀਮ ਨੂੰ ਜੁਆਇਨ ਕਿਵੇਂ ਕਰ ਸਕਦੇ? ਉਦਣ ਇੱਥੇ ਬੂਥ ਹੋਊਗਾ, ਸੋ ਟੀਮ ਦੀ ਗੱਲ ਆ, ਸਾਡੇ ਵਤਨ ਦੂਰ ਦੀ ਟੀਮ ਵੀ ਨਾਲ ਹੀ, ਉਹ ਵੀ ਸਾਨੂੰ ਦੱਸਣਗੇ। ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ ਭਾਅ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਔਰ ਸਾਡੇ ਸਾਰੇ ਲਿਸਨਰਸ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
4: ਔਰ ਬਿਲਕੁਲ ਜੀ, ਟਾਈਮ ਥੋੜਾ ਰਹਿ ਗਿਆ, 3 ਮਿੰਟ ਆਈ ਥਿੰਕ ਹੈਗਾ, ਤੇ ਮੈਂ ਜ਼ਿਆਦਾ ਜਾਂਦੇ ਜਾਂਦੇ ਜਾਣਕਾਰੀ ਇਹ ਦੇ ਦਿੰਦੇ ਹਾਂ ਕਿ 21 ਜੂਨ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ 24ਵੇਂ ਸਾਲ ਦੀਆਂ ਤੀਆਂ ਦੇ ਮੇਲਾ ਜਿਹੜਾ ਜੀ ਹੋਣ ਜਾ ਰਿਹਾ। ਟਿਕਟ ਸਿਰਫ ਔਰ ਸਿਰਫ $30 ਦੀ ਹੈ ਜੀ, ਇੰਕਲੂਡਿੰਗ ਟੈਕਸ ਆ, ਕੋਈ ਵੀ ਐਡੀਸ਼ਨਲ ਫੀਸ ਤੁਹਾਡੇ ਤੋਂ ਜਿਹੜੀ ਜੀ ਨਹੀਂ ਚਾਰਜ ਕੀਤੀ ਜਾ ਰਹੀ ਹੈਗੀ ਆ। ਤੁਸੀਂ megastarevents.com ਤੋਂ ਵੀ ਆਪਣੀ ਜਿਹੜੀ ਜੀ ਟਿਕਟ ਰਾਖਵੀਂ ਕਰ ਸਕਦੇ ਆ, ਜਾਂ ਤੁਸੀਂ ਆਪਣੀ ਨੇੜਲੀ ਏਸ਼ੀਅਨ ਫੂਡ ਸੈਂਟਰ ਦੀ ਲੋਕੇਸ਼ਨ ਤੋਂ, ਜਾਂ ਪੀਜ਼ਾ ਡਿਪੂ ਦੀ ਲੋਕੇਸ਼ਨ ਤੋਂ, ਜਾਂ ਇੰਡੀਅਨ ਸਵੀਟ ਮਾਸਟਰ ਵਾਲੀ ਰੇਲ ਆਸਣ ਵਾਲੀ ਲੋਕੇਸ਼ਨ ਤੋਂ ਆਪਣੀ ਟਿਕਟ ਜਿਹੜੀ ਜੀ ਤੁਸੀਂ ਰਾਖਵੀਂ ਕਰ ਸਕਦੇ ਆ। 21 ਜੂਨ ਦਿਨ ਐਤਵਾਰ ਪੀਅਰਸਨ ਕਨਵੈਨਸ਼ਨ ਸੈਂਟਰ ਦੇ ਵਿੱਚ ਜਿਹੜਾ ਜੀ 24ਵੇਂ ਸਾਲ ਦੀਆਂ ਤੀਆਂ ਦਾ ਮੇਲਾ ਜਿਹੜਾ ਜੀ ਹੋਣ ਜਾ ਰਿਹਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ,
0: ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਸੁਣੋ, ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਮੋਨਾ ਜੀ ਦੀ ਤਾਂ ਉੱਥੇ ਪੂਰੀ ਟੀਮ ਉੱਥੇ ਹੋਣੀ ਆ। ਮੋਨਾ ਜੀ, ਜਾਂਦੇ ਜਾਂਦੇ ਤੁਸੀਂ ਕੀ ਐਡ ਕਰਨਾ ਚਾਹੁੰਦੇ ਹੋ?
3: ਰਾਜਵੀਰ ਜੀ, ਜਾਂਦੇ ਜਾਂਦੇ ਇੱਕੋ ਹੀ ਮੈਸੇਜ ਜ਼ਰੂਰ ਕਨਵੇ ਕਰਨਾ ਚਾਹੂੰਗੀ, ਜਿੱਦਾਂ ਕਿ ਇਸ ਟਾਈਮ ਤੇ ਬਹੁਤ ਸਾਰੇ ਵਿਜ਼ਿਟਰਸ ਆ ਰਹੇ ਨੇ, ਸੁਪਰ ਵੀਜ਼ਾ ਤੇ ਆ ਰਹੇ ਨੇ ਪਰਸਨਸ, ਇੱਕ ਇੰਸ਼ੋਰੈਂਸ ਕੰਪਨੀ ਹੈਗੀ ਜਿਹੜੀ ਕਿ ਲੋਐਸਟ ਰੇਟਸ ਅਕਸਰ ਆਪਾਂ ਨੂੰ ਪ੍ਰੋਵਾਈਡ ਕਰਦੀ ਹੈਗੀ ਆ, ਉਹਨਾਂ ਨੇ ਰੇਟਸ ਇਨਕਰੀਜ ਕਰਨੇ ਆ, ਆਲਮੋਸਟ 5-15% ਦੇ ਵਿੱਚ ਰੇਟ ਇਨਕਰੀਜ ਹੋਣੇ ਨੇ, ਵਿਜ਼ਿਟਰ ਇੰਸ਼ੋਰੈਂਸ ਪਾਲਿਸੀ, ਸੁਪਰ ਵੀਜ਼ਾ ਇੰਸ਼ੋਰੈਂਸ ਪਾਲਿਸੀ। ਸੋ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਪਰਸਨ ਨੇ ਆਉਣਾ, ਰਿਲੇਟਿਵ ਨੇ ਆਉਣਾ, ਪੇਰੈਂਟਸ ਨੇ ਆਉਣਾ ਹੈਗਾ, ਚਾਹੇ 1-2 ਮਹੀਨੇ ਬਾਅਦ ਆਉਣਾ, ਇਸ ਟਾਈਮ ਤੇ ਤੁਸੀਂ ਉਹਨਾਂ ਦੀ ਇੰਸ਼ੋਰੈਂਸ ਕਰਵਾ ਕੇ ਇਹ ਰੇਟਸ ਹੁਣ ਅੱਜ ਦੀ ਡੇਟ ਦੇ ਵਿੱਚ ਲੌਕ ਇਨ ਕਰ ਸਕਦੇ ਹੋ, ਚਾਹੇ July 1st ਤੋਂ ਬਾਅਦ ਆਉਣਾ, ਤੁਸੀਂ ਇਹਨਾਂ ਰੇਟਸ ਦਾ ਹੁਣ ਇਸ ਟਾਈਮ ਲੌਕ ਇਨ ਕਰਕੇ ਰੇਟ ਦਾ ਫਾਇਦਾ ਲੈ ਸਕਦੇ ਹੋ। ਅਦਰਵਾਈਜ਼ July 1st ਜਾਂ ਆਨਵਰਡਸ 5-15% ਦੇ ਵਿੱਚ ਰੇਟਸ ਇਨਕਰੀਜ ਹੋ ਰਹੇ ਨੇ। ਸੋ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ, ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਖੁਦ ਅਪਲਾਈਡ ਸਟੇਟਸ ਤੇ ਹੈਗੇ, ਹੈਲਥ ਕਾਰਡ ਵੈਲਿਡ ਨਹੀਂ ਹੈਗਾ,
0: ਕਦੋਂ ਤੋਂ ਇਨਕਰੀਜ਼ ਹੋ ਸਕਦੇ ਆ? ਕਦੋਂ ਤੋਂ ਇਨਕਰੀਜ਼? ਜੁਲਾਈ ਫਸਟ ਤੋਂ। ਉਹ ਤੋਂ ਪਹਿਲਾਂ ਪਹਿਲਾਂ ਬਾਈ ਜ਼ਰੂਰ ਤੁਸੀਂ ਧਿਆਨ ਦਿਓ, ਮੁੰਨਾ ਜੀ ਨਾਲ ਸੰਪਰਕ ਕਰ ਲਓ। ਕਿਉਂ ਆਪਾਂ ਵੱਧ ਪੇ ਕਰਨਾ ਜਦੋਂ ਆਪਾਂ ਨੂੰ ਉਹੀ ਘੱਟ ਰੇਟ 'ਤੇ ਇੰਸ਼ੋਰੈਂਸ ਮਿਲ ਜਾਣੀ ਹੈ। 416-509-09, ਜਾਣੀ ਲਿਮਿਟਡ ਟਾਈਮ ਲਈ ਉਹਨਾਂ ਨੇ ਆਫ ਕੀਤਾ ਇਹ, ਹੈ ਨਾ?
3: ਬਿਲਕੁਲ ਹਾਂਜੀ, ਉਹਨਾਂ ਦੇ ਜਿਹੜਾ ਰੈਗੂਲਰ ਰੇਟ ਸੀਗਾ ਇਸ ਟਾਈਮ ਤੇ ਉਹੀ ਚੱਲ ਰਿਹਾ ਹੈਗਾ, ਪਰ ਜੁਲਾਈ ਫਸਟ ਤੋਂ ਰੇਟ ਇਨਕਰੀਜ਼ ਹੋ ਜਾਣੇ ਆ 5-15%। ਮੈਨੂੰ ਲੱਗਦਾ ਕਾਫੀ ਅਮਾਊਂਟ ਹੁੰਦੀ ਹੈ ਜੇ ਆਪਾਂ ਦੇਖੀਏ ਤਾਂ।
0: 416-509-1009 ਮੋਨਾ ਮਹਿੰਗੀ, ਬਹੁਤ ਬਹੁਤ ਧੰਨਵਾਦ ਮੋਨਾ ਜੀ, ਥੈਂਕ ਯੂ ਵੈਰੀ ਮਚ, ਥੈਂਕ
3: ਯੂ ਸੋ ਮਚ ਜੀ,
0: ਬਹੁਤ ਬਹੁਤ ਧੰਨਵਾਦ। ਲਓ ਜੀ ਸਾਨੂੰ ਦੇ ਦਿਓ ਇਜਾਜ਼ਤ, ਮੈਨੂੰ ਤੇ ਮਾਲ ਸਾਹਿਬ ਨੂੰ ਇੱਥੇ, ਮਾਲ ਸਾਹਿਬ ਲਈ ਇਜਾਜ਼ਤ, ਕੱਲ੍ਹ ਨੂੰ ਹਾਜ਼ਰੀ ਲਵਾਵਾਂਗੇ।

0: 32, 55, 80
1: ਤੇ 98
0: ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ
1: ਕਾਊਂਟਿੰਗ ਨਹੀਂ ਇਹ ਤੇ 32, 55, 80 ਤੇ 98 ਇੰਚ ਦੇ ਟੀਵੀ ਨੇ
2: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰੈਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
0: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ ਕਾਲ 905-450-2828 905-450-2828

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਟ। ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
4: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ, ਕਿੱਥੋਂ ਆਏਗੀ ਇਨਕਮ, ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RES

ਜੀ ਦੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੇ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30

0: ਹਾਲ ਚਾਲ ਨੇ ਤੁਹਾਡੇ? ਉਮੀਦ ਆ ਕਿ ਠੀਕ ਠਾਕ ਹੋਵੋਗੇ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧਮਾਬਾਲੇ ਵੱਲੋਂ ਸਾਰਿਆਂ ਦਾ ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਹੈ ਜੀ। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਔਨ ਕਰ ਚੁੱਕੇ ਹੋ। ਹੁਣ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਆਪਣੀ ਮੁਲਾਕਾਤ ਹੈ। ਅੱਜ 17 ਜੂਨ ਦਿਨ ਹੈ, ਬੁੱਧਵਾਰ, ਅਤੇ ਹੁਣ ਤੋਂ ਲੈ ਕੇ ਸ਼ਾਮ ਦੇ ਠੀਕ 6 ਵਜੇ ਤੱਕ ਹੋਵਾਂਗੇ ਤੁਹਾਡੇ ਨਾਲ, ਔਰ 1 ਘੰਟਾ ਅਸੀਂ ਹਾਜ਼ਰੀ ਲਵਾਵਾਂਗੇ। ਸਭ ਨੂੰ ਮੇਰੇ ਵੱਲੋਂ ਜੀ ਆਇਆਂ ਨੂੰ
1: ਜੀ। ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਧੂਰ। ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਬਿਲਕੁਲ ਉਮੀਦ ਹੈ ਕਿ ਸਾਨੂੰ ਤੁਸੀਂ ਸਾਰੇ ਠੀਕ ਹੋ, ਠੀਕ ਠਾਕ ਹੋਵੋਗੇ। ਬਹੁਤ ਹੀ ਖੂਬਸੂਰਤ ਜਿਹਾ ਵੈਦਰ ਹੈ, ਤੁਸੀਂ ਇਹਨੂੰ ਇੰਜੋਏ ਕਰ ਰਹੇ ਹੋਵੋਗੇ ਅਤੇ ਨਾਲ ਹੀ ਤੁਸੀਂ ਸਾਡੇ ਨਾਲ ਜ਼ਰੂਰ ਸਾਂਝ ਪਾ ਸਕਦੇ ਹੋ। 3 ਘੰਟੇ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਹਾਡਾ ਸਾਡਾ ਸਾਥ 1 ਘੰਟਾ ਆ, ਅਤੇ ਸਟੂਡੀਓ ਦਾ ਨੰਬਰ 905-500-6444 6444 ਦੇ ਉੱਪਰ ਤੁਸੀਂ ਨਾਲ ਗੱਲਬਾਤ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸਾਡੀ ਵੈਬਸਾਈਟ 'ਤੇ ਵਿਜ਼ਿਟ ਕਰੋ। ਪ੍ਰੋਗਰਾਮ ਨੂੰ ਦੇਖ ਕੇ ਜੇਕਰ ਤੁਸੀਂ ਸੁਣਨਾ ਚਾਹੁੰਦੇ ਹੋ, ਸਾਨੂੰ ਲਾਈਵ ਸਟੂਡੀਓ ਦੇ ਵਿੱਚੋਂ ਦੇਖਣਾ ਚਾਹੁੰਦੇ ਹੋ ਤਾਂ www.desh-pardesh-tv.com ਜਾਂ ਫਿਰ www.desh-pardesh-radio.com ਤੁਸੀਂ ਵੈਬਸਾਈਟ 'ਤੇ ਵਿਜ਼ਿਟ ਕਰੋ ਅਤੇ ਤੁਸੀਂ ਪ੍ਰੋਗਰਾਮ ਨੂੰ ਸੁਣ ਵੀ ਸਕਦੇ ਹੋ ਅਤੇ ਲਾਈਵ ਸਾਨੂੰ ਸਟੂਡੀਓ ਦੇ ਵਿੱਚੋਂ ਦੇਖ ਵੀ ਸਕਦੇ ਹੋ। ਜਿਨ੍ਹਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਲਓ ਅਤੇ ਤੁਸੀਂ ਸਾਡੇ ਨਾਲ ਜੁੜ ਕੇ ਰਹੋ ਪੂਰੇ 6 ਵਜੇ ਤੱਕ।
0: ਲਓ ਪਰ ਪ੍ਰੋਗਰਾਮ ਨੂੰ ਕਰੋਗੇ ਸ਼ੁਰੂ ਵਾਹਿਗੁਰੂ ਕਾਲ ਫੁਰਤੀ ਰਹੇ ਨਾਂ ਦੇ ਨਾਲ, ਅਤੇ ਫਿਰ ਆਉਂਦੇ ਹਾਂ ਵਾਪਸ, ਜੁੜੇ ਰਹੋ ਤੁਹਾਡੇ ਨਾਲ।

0: ਰੇਡੀਓ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਦੋਸਤੋ, ਇੱਕ ਵਾਰੀ ਫਿਰ ਸਭ ਨੂੰ ਜੀਆਂ ਨੂੰ ਨਿੱਘਾ ਸਵਾਗਤ ਹੈ ਜੀ। ਅੱਜ ਬੁੱਧਵਾਰ ਦਾ ਦਿਨ ਹੈ। ਮੈਂ ਦੱਸਦਿਆਂ ਕਿ 40 ਦਿਨ ਬਹੁਤ ਹੀ ਸ਼ਾਨਦਾਰ ਮੂਵੀ ਹੈ ਜਿਹੜੀ ਕਿ ਇਸ ਵੀਕਐਂਡ ਸ਼ੁੱਕਰਵਾਰ ਨੂੰ ਰਿਲੀਜ਼ ਹੋ ਰਹੀ ਹੈ
1: ਅਤੇ
0: ਨੇੜਲੇ ਸਿਨੇਮਾ ਘਰਾਂ ਵਿੱਚ ਤੁਸੀਂ ਇਹ ਮੂਵੀ ਨੂੰ ਦੇਖਣਾ ਹੈਗਾ। ਅੰਟੇਰੀਓ ਦੇ ਵਿੱਚ ਬਹੁਤ ਸਾਰੇ ਸਿਨੇਮਾ ਦੇ ਵਿੱਚ ਰਿਲੀਜ਼ ਹੋ ਰਹੀ ਹੈ। ਸਿਨੇਪਲੈਕਸ ਕੋਟਨੀ ਪਾਰਕ, ਸਿਨੇਪਲੈਕਸ ਮੋਰਨਿੰਗ ਸਾਈਡ ਡਿਸਕਾਰਬਰੋ, ਸਿਨੇਪਲੈਕਸ ਸਾਊਥ ਕੀਸ, ਸਿਨੇਪਲੈਕਸ ਏਜੈਕਸ, ਸਿਨੇਪਲੈਕਸ ਨੈਗਰਾ ਸਕੁਅਰ ਜਿਹੜਾ ਹੈਗਾ ਲੰਡੀ ਲੇਨ ਤੋਂ ਪਰਲੇ ਪਾਸੇ, ਸਿਨੇਪਲੈਕਸ ਗਾਰਡਨਰਸ ਰੋਡ, ਸਿਨੇਪਲੈਕਸ ਗੋਲਫ ਦੇ ਵਿੱਚ ਬੁਆਨ ਦੇ ਵਿੱਚ, ਸਿਨੇਪਲੈਕਸ ਸਿਲਵਰ ਸਿਟੀ ਸੈਡਬਰੀ, ਸਿਨੇਪਲੈਕਸ ਸਕਾਰਬਰੋ, ਸਿਨੇਪਲੈਕਸ ਸਿਲਵਰ ਸਿਟੀ ਬਰੈਂਪਟਨ, ਲੈਂਡਮਾਰਕ ਹੈਗਾ ਖੈਂਟਾ ਓਟਵਾ, ਲੈਂਡਮਾਰਕ ਬਿਟਵੀ, ਕਿਊਬਿਕ ਦੇ ਵਿੱਚ ਸਿਨੇਪਲੈਕਸ ਮੋਂਟਰੀਅਲ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੈਨਕੂਵਰ ਦੇ ਵਿੱਚ ਸਿਨੇਪਲੈਕਸ ਇੰਟਰਨੈਸ਼ਨਲ ਵਿਲੇਜ, ਸਿਨੇਪਲੈਕਸ ਲੈਂਗਲੀ, ਸਿਨੇਪਲੈਕਸ ਸਿਲਵਰ ਸਿਟੀ ਮਿਸ਼ਨ, ਔਰ ਸਿਨੇਪਲੈਕਸ ਸਟ੍ਰਾਬਰੀ ਹਿੱਲ, ਲੈਂਡਮਾਰਕ ਸਰੀ, ਲੈਂਡਮਾਰਕ ਹੈ ਗ੍ਰੈਂਡ ਕਲੋਨਾ, ਟੈਨ ਕਲੋਨਾ, ਅਤੇ ਇਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਲਵਾਰਡਾ ਦੇ ਵਿੱਚ, ਸਿਨੇਪਲੈਕਸ ਸਨਰਿਜ ਸਪੈਕਟ੍ਰਮ, ਸਿਨੇਪਲੈਕਸ ਮੇਨਿੰਗ ਟਾਊਨ ਸੈਂਟਰ, ਲੈਂਡਮਾਰਕ ਕੰਟਰੀ ਹੈਲ, ਮੈਨੀਟੋਬਾ ਦੇ ਵਿੱਚ ਸਿਨੇਪਲੈਕਸ ਨੌਰਥ ਗੇਟ। ਇਹ ਸਾਰੇ ਸਿਨੇਮਾ ਘਰਾਂ ਵਿੱਚ 40 ਦਿਨ ਮੂਵੀ ਰਿਲੀਜ਼ ਹੋ ਰਹੀ ਆ। ਗੁਰਪ੍ਰੀਤ ਘੁੱਗੀ ਹੋਰੀ, ਦੇਬੀ ਮਖਸੂਸਪੁਰੀ ਅਤੇ ਸਾਰੇ ਕਲਾਕਾਰ ਇਹਦੇ 'ਚ ਕੰਮ ਕਰ ਰਹੇ। ਦੇਖਣ ਯੋਗ ਮੂਵੀ ਹੈ, ਜ਼ਰੂਰ ਜਾ ਕੇ ਥੀਏਟਰ ਦੇ ਵਿੱਚ ਦੇਖੋ
1: ਜੀ। ਅਤੇ ਨਾਲ ਹੀ ANG ਆਟੋਮੋਟਿਵ ਰਿਪੇਅਰ ਦਾ ਵੀ ਤੁਸੀਂ ਜ਼ਰੂਰ ਯਾਦ ਰੱਖੋ। ਜੇ ਤੁਸੀਂ ਆਪਣੀ ਕਾਰਜ਼ ਨੂੰ ਰਿਪੇਅਰ ਕਰਵਾਉਣਾ ਹੋਵੇ, ਕੋਈ ਵੀ ਰਿਪੇਅਰ ਦਾ ਕੰਮ ਤੁਹਾਨੂੰ ਲੱਗਦਾ ਕਿ ਤੁਹਾਡੀ ਗੱਡੀਆਂ 'ਚ ਕਰਵਾਉਣ ਵਾਲਾ, ਤਾਂ ਇਹਨਾਂ ਦੇ ਕੋਲ ਪਹੁੰਚੋ। ਇਹ ਤੁਹਾਨੂੰ ਨਵੇਂ ਸਮਰ ਟਾਇਰਸ ਵੀ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਵੀ ਕਰ ਦਿੰਦੇ ਨੇ ਅਤੇ ਵੀਲ ਅਲਾਈਨਮੈਂਟ ਵੀ ਕਰਕੇ ਦੇਣਗੇ। ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਕਰਵਾ ਸਕਦੇ ਹੋ, ਆਇਲ ਚੇਂਜ ਕਰਵਾ ਸਕਦੇ ਹੋ, ਜਾਂ ਫਿਰ ਤੁਸੀਂ ਰਸਟ ਪ੍ਰੂਫਿੰਗ ਕਰਵਾਉਣਾ ਚਾਹੁੰਦੇ ਹੋ ਆਪਣੀ ਗੱਡੀਆਂ ਦੀ, ਤਾਂ ਪਹੁੰਚੋ ਤੁਸੀਂ ANG ਆਟੋਮੋਟਿਵ ਰਿਪੇਅਰ, 91 ਹੀਲੀ ਰੋਡ ਬੋਲਟਨ ਦੇ ਵਿੱਚ ਲੋਕੇਟਡ ਨੇ। ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ ਅਤੇ ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ। ਨੰਬਰ ਤੁਸੀਂ ਨੋਟ ਕਰ ਲਓ ANG ਆਟੋਮੋਟਿਵ ਰਿਪੇਅਰ ਦਾ, 9058577596, 905-857-7596 'ਤੇ ਕਾਲ ਹੋਏਗੀ ANG ਆਟੋਮੋਟਿਵ ਰਿਪੇਅਰ ਨੂੰ।
0: ਔਰ ਜੀ G7 ਦੇਸ਼ਾਂ ਦੀ ਮਿਲਣੀ ਸੀਗੀ ਆਪਣੇ ਫਰਾਂਸ ਦੇ ਵਿੱਚ,

0: ਜੀ
1: ਤੇ ਡੋਨਲਡ ਟਰੰਪ ਹੋਰੀ ਪਹੁੰਚੇ ਹੋਏ ਸੀ, ਮੋਦੀ ਸਾਹਿਬ ਇੰਡੀਆ ਤੇ ਪਹੁੰਚੇ ਹੋਏ ਸੀ। ਅੱਜ ਫਿਰ ਹੁਣੇ ਥੋੜਾ ਟਾਈਮ ਪਹਿਲਾਂ ਪ੍ਰੈਸ ਕਾਨਫਰੰਸ ਹੋ ਰਹੀ ਸੀ ਟਰੰਪ ਸਾਹਿਬ ਦੇ ਨਾਲ
0: ਜੀ,
1: ਵੱਖ ਵੱਖ ਜਿਹੜੇ ਦੇਸ਼ਾਂ ਦੇ ਜਿਹੜੇ ਪੱਤਰਕਾਰ ਸੀ ਪਹੁੰਚੇ ਹੋਏ ਸੀ, ਉਹ ਗੱਲਬਾਤ ਕਰ ਰਹੇ ਸੀ। ਵੈਸੇ ਤਾਂ ਟਰੰਪ ਸਾਹਿਬ ਕਹਿ ਰਹੇ ਕਿ ਮੇਰੀ ਇਰਾਨ ਨਾਲ ਗੱਲਬਾਤ ਹੋ ਗਈ ਹੈ। ਸ਼ੁੱਕਰਵਾਰ ਨੂੰ ਸਵਿਟਜ਼ਰਲੈਂਡ ਦੇ ਵਿੱਚ ਇਸ ਜਿਹੜੀ ਪੀਸ ਡੀਲ ਹੈਗੀ ਆ, ਸ਼ਾਂਤੀ ਸਮਝੌਤਾ ਹੈਗਾ, ਉੱਥੇ ਸਾਈਨ ਹੋਣਾ। ਪਰ ਨਾਲ ਦੀ ਨਾਲ ਜਦੋਂ ਪਤਾ ਵੀ ਹੁਣ ਸਮਝੌਤਾ ਹੋਣਾ ਵਾ, ਗੱਲਾਂ ਹੋ ਗਈਆਂ ਨੇ, ਟਰੰਪ ਸਾਹਿਬ ਅੱਜ ਫਿਰ ਕਹੀ ਜਾਂਦੇ ਸੀ, ਪੱਤਰਕਾਰ ਕਹਿੰਦੇ ਵੀ ਸੱਠ ਦਿਨ ਦੇ ਰਿਹਾ, 60 ਡੇਜ਼ ਦੇ ਰਿਹਾ ਉਹਨਾਂ ਨੂੰ
0: ਜੀ,
1: ਵੀ ਜੇ ਨਾ ਉਹਨਾਂ ਨੇ ਸਾਈਨ ਕੀਤੀ ਡੀਲ, ਕਹਿੰਦਾ ਫਿਰ ਮੈਂ ਬੰਬ ਸੁੱਟੂੰਗਾ ਫਿਰ ਦੁਬਾਰਾ। ਔਰ ਜਿਹੜੀ ਪ੍ਰੈਸ ਕਾਨਫਰੰਸ ਸੀ, ਹਾਸੇ ਹਸੀਨ ਵੀ, ਕਈ ਲੋਕ ਹੱਸ ਵੀ ਰਹੇ ਸੀ ਉਹਦੇ ਵਿੱਚ ਥੋੜ੍ਹਾ ਬਹੁਤਾ, ਤੂੰ ਕਹਿੰਦਾ ਫਿਰ ਮੈਂ ਬੰਬ ਦੁਬਾਰਾ ਵੇਟ ਸੁੱਟੂੰਗਾ, ਇੱਕ ਪਾਸੇ ਇੱਦਾਂ ਤਾਂ ਡੀਲ ਬਣਾਉਂਦੇ ਹਾਂ ਪੀਸ,
0: ਅਤੇ
1: ਕਹਿੰਦੇ ਵੀ ਸ਼ੁੱਕਰਵਾਰ ਨੂੰ ਕਿਉਂ ਹਫ਼ਤਾ ਹੋਣਾ। ਖੈਰ ਦੇਖਦੇ ਹਾਂ ਹੁਣ ਸ਼ੁੱਕਰਵਾਰ ਨੂੰ ਕੀ ਹੁੰਦਾ। ਪਰ ਕੁੱਲ ਮਿਲਾ ਕੇ ਕਹਿੰਦੇ ਕਿ ਜਿਹੜਾ ਬਲੂਮਬਰਗ ਮੀਡੀਆ ਹੈਗਾ, ਬਹੁਤ ਟੌਪ ਦਾ
0: ਜੀ
1: ਬਲੂਮਬਰਗ ਵਰਲਡ ਵਾਈਡ ਉਹਨਾਂ ਦਾ ਹਾਂਜੀ, ਟੀ ਵੀ ਵੀ ਨੇ, ਹੋਰ ਵੀ ਭਾਈਚਾਰਾ ਮੀਡੀਆ ਹੈਗਾ ਉਹਨਾਂ, ਉਹਨਾਂ ਨੇ ਕਿਹਾ ਕਿ ਡੋਨਲਡ ਟਰੰਪ ਨੇ ਇਰਾਨ ਨੂੰ $300 ਬਿਲੀਅਨ ਦੇਣਾ ਪਊਗਾ ਜੇ ਉਹ ਡੀਲ ਸਾਈਨ ਕਰਦੇ, ਕਿਉਂਕਿ ਇਰਾਨ ਨੇ ਸ਼ਰਤਾਂ ਰੱਖੀਆਂ ਨੇ ਬਹੁਤ ਸਾਰੀਆਂ
0: ਜੀ,
1: ਇੱਧਰੋਂ ਮੇਰੇ ਵੀ ਰੱਖੀਆਂ ਹੋਣੀਆਂ ਟਰੰਪ ਨੇ ਵੀ, ਸ਼ਰਤਾਂ ਇਹ ਰੱਖੀਆਂ ਗਈਆਂ ਕਿ ਜਿੰਨਾ ਵੀ ਨੁਕਸਾਨ ਸਾਡੇ ਤੋਂ ਕੀਤਾ ਭਾਈ ਬੰਬ ਸੁੱਟ ਕੇ ਹਾਂਜੀ, ਅਤੇ ਉਹ ਸਾਰਾ ਭਰਨਾ ਪਊਗਾ।
0: ਹਾਂਜੀ,
1: ਇਰਾਨ ਨੇ ਮੰਗ ਕੀਤੀ ਹੈ $300 ਬਿਲੀਅਨ ਦੇ ਉੱਪਰ, ਅਤੇ ਹੁਣ ਦੇਖਦੇ ਹਾਂ ਕਿ ਸ਼ੁੱਕਰਵਾਰ ਨੂੰ ਸਾਈਨ ਹੁੰਦੇ ਆ ਜਾਂ ਨਹੀਂ ਹੁੰਦੇ। ਪਰ ਅਜੇ ਵੀ ਟਰੰਪ ਸਾਹਿਬ, ਵੈਸੇ ਤਾਂ ਉਹਨੂੰ ਜਦੋਂ ਪਤਾ ਵੀ ਉਸ ਸਮਝੌਤਾ ਹੋ ਗਿਆ ਸਾਡਾ, ਹੈ ਨਾ, ਜਦੋਂ ਕਿਵੇਂ ਕਹਿ ਰਿਹਾ ਸਾਰੇ ਵਰਲਡ ਨੂੰ ਦੱਸ ਰਿਹਾ ਕਿ ਸਾਡਾ ਸਮਝੌਤਾ ਸ਼ੁੱਕਰਵਾਰ ਨੂੰ ਅਸੀਂ ਸਾਈਨ ਕਰ ਲੈਣੇ ਹਨ, ਨੈਕਸਟ 90 ਸਾਲ ਵਾਸਤੇ ਫਲਾਨਾ ਧਮਕੜਾ। ਅੱਛਾ, ਜਦੋਂ ਇਹ ਗੱਲਾਂ ਕਰ ਰਿਹਾ ਸੀ ਨਾਲ ਦੇ ਜਿਹੜੇ ਦੋ ਬੰਦੇ ਹੋਰ ਖੜੇ ਸੀ ਨਾਲ, ਅਤੇ ਇੱਕ ਤਾਂ ਉਹਨਾਂ ਦੇ ਅਮੈਰੀਕਨ ਹੀ ਹੁੰਦਾ ਸੁਣ, ਹੈ ਨਾ, ਕਾਂਗਰਸ ਦੇ ਵਿੱਚੋਂ ਹੀ ਹੁੰਦਾ, ਇੱਕ ਬੰਦਾ ਹੋਰ ਸੀਗਾ, ਜਦੋਂ ਉਹ ਕਹਿ ਰਹੇ ਸੀ 90 ਸਾਲ ਵਾਸਤੇ ਡੀਲ ਹੋ ਗਈ ਆ, ਉਹ ਹੱਸ ਰਹੇ ਸੀ ਨਾਲ ਪੂਰੀ ਕਰ ਰਹੇ ਸੀ ਵੀ, ਮਤਲਬ 90 ਸਾਲ ਬਹੁਤ ਜ਼ਿਆਦਾ ਹੁੰਦੇ ਨਾ।
0: ਹਾਂਜੀ, ਬਹੁਤ ਓਬਵੀਅਸਲੀ।
1: ਚਲੋ ਡੀਲ ਤਾਂ 10-15 ਸਾਲ ਵਾਸਤੇ ਹੋ ਜਾਵੇ, ਮਾੜੀ ਨਹੀਂ।
0: ਹਾਂਜੀ,
1: ਤੁਹਾਡੇ ਭਰਾ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਆ, ਚੱਲਦੇ ਰਹੇਗਾ ਗੱਲਬਾਤਾਂ, ਅਤੇ ਇਸ ਤਰ੍ਹਾਂ ਹੀ, ਅਤੇ ਅੱਗੇ ਜਾ ਕੇ ਕੁਝ ਹੋਰ ਗੱਲਬਾਤ ਕਰਾਂਗੇ। ਹਾਲ ਦੀ ਘੜੀ ਫਿਰ ਗੀਤ ਸੰਗੀਤ ਵੱਲ ਚੱਲੀਏ, ਇੱਕ ਅੱਧਾ ਗੀਤ ਲੈ ਲਈਏ, ਅਤੇ ਨਾਲ ਦੀ ਨਾਲ ਸਪੋਂਸਰ ਦੇ ਸੰਦੇਸ਼ ਵੀ ਆਪਾਂ ਲੈਂਦੇ ਹਾਂ
0: ਜੀ।

0: ਵਧੀਆ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ ਜੀ, ਇੱਕ ਘੰਟੇ ਦੀ ਸਾਡੀ ਮੁਲਾਕਾਤ ਆ, ਲੇਕਿਨ ਤਿੰਨ ਕੰਮ ਆਪਣੇ ਘੰਟੇ ਤਾਂ ਤਿੰਨ ਨੇ, ਯਾਨੀ 6 ਵਜੇ ਤੱਕ ਮੁਲਾਕਾਤ ਆ, ਲੇਕਿਨ ਅਸੀਂ ਹੋਸਟ ਕਰਾਂਗੇ ਇੱਕ ਘੰਟਾ 10 ਮਿੰਟ 5 ਮਿੰਟ, ਹੈ ਨਾ ਜੀ। ਆਪਣੇ ਮੋਨਾ ਹੋਰੀ ਆ ਗਏ ਨੇ ਅੱਜ ਸਾਡੇ ਮਹਿਮਾਨ ਨੇ, ਮੋਨਾ ਜੀ ਥੋੜੇ ਜੇ
1: ਬਿਲਕੁਲ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ। ਜੇ ਤੁਸੀਂ ਵੀ ਆਪਣੀ ਹੈਲਥ ਇੰਸ਼ੋਰੈਂਸ ਪਾਲਿਸੀ ਹਜੇ ਤੱਕ ਕੋਈ ਵੀ ਨਹੀਂ ਕਰਾਈ, ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇਲਨੈਸ, ਤਾਂ ਤੁਸੀਂ ਜ਼ਰੂਰ ਗੱਲਬਾਤ ਕਰੋ। ਤੁਹਾਨੂੰ ਇਹ ਬੈਸਟ ਰੇਟਸ ਦੇ ਵਿੱਚ ਬੈਸਟ ਕਵਰੇਜ ਤੁਹਾਨੂੰ ਦਿੰਦੇ ਨੇ, ਤੇ ਆਪਣੀ ਪਾਲਿਸੀ ਜ਼ਰੂਰ ਕਰਵਾਓ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ। ਹਾਂਜੀ ਮੋਨਾ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
2: ਥੈਂਕ ਯੂ ਸੋ ਮਚ ਮਨਪ੍ਰੀਤ, ਥੈਂਕ ਯੂ ਸੋ ਮਚ ਸਿੱਧੂ ਜੀ। ਸਭ ਨਾਲੋਂ ਪਹਿਲਾਂ ਤੁਹਾਨੂੰ ਸਿੱਧੂ ਜੀ ਨੂੰ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ।
2: ਬਿਲਕੁਲ ਜੀ, ਜਿੱਦਾਂ ਕਿ ਮਨਪ੍ਰੀਤ ਤੁਸੀਂ ਹੁਣੇ ਦੱਸਿਆ ਕਿ ਹਾਂਜੀ ਡੈਫੀਨੇਟਲੀ ਲਾਈਫ ਇੰਸ਼ੋਰੈਂਸ ਹੋਈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ ਜਾਂ ਪਰਸਨਲ ਮੋਰਗੇਜ ਇੰਸ਼ੋਰੈਂਸ ਦੀ ਕੋਈ ਵੀ ਗੱਲ ਕਰੀਏ, ਡੈਫੀਨੇਟਲੀ ਹਮੇਸ਼ਾ ਇਹ ਗਰੰਟੀ ਕਰਦੇ ਹਾਂ ਕਿ ਤੁਹਾਨੂੰ ਬੈਸਟ ਪਾਲਿਸੀ ਲੋਐਸਟ ਪ੍ਰੀਮੀਅਮ ਦੇ ਵਿੱਚ ਦਵਾ ਕੇ ਦਿੰਦੇ ਹੈਗੇ ਹਾਂ। ਮੇਨ ਏਮ ਇਹੀ ਹੈਗਾ ਐਜ਼ ਆ ਇੰਸ਼ੋਰੈਂਸ ਐਡਵਾਈਜ਼ਰ ਕਿ ਅਸੀਂ ਆਪਣੀਆਂ ਜ਼ਿਆਦਾ ਤੋਂ ਜ਼ਿਆਦਾ ਫੈਮਿਲੀਜ਼ ਨੂੰ, ਆਪਣੀ ਕਮਿਊਨਿਟੀਜ਼ ਨੂੰ ਫਾਈਨੈਂਸ਼ਲੀ ਸਟਰੋਂਗ ਜ਼ਰੂਰ ਰੱਖੀਏ, ਫਾਈਨੈਂਸ਼ਲੀ ਸਿਕਿਓਰ ਕਰੀਏ, ਐਂਡ ਨਾਲ ਦੀ ਨਾਲ ਉਹਨਾਂ ਦੀਆਂ ਸੇਵਿੰਗਸ ਵੀ ਕਰਾ ਸਕੀਏ ਪ੍ਰੀਮੀਅਮਸ ਦੇ ਲਈ। ਕਿਉਂਕਿ ਓਬਵੀਅਸਲੀ ਹੈ ਜਦੋਂ ਵੀ ਆਪਾਂ ਇੰਸ਼ੋਰੈਂਸ ਕਰਵਾਉਂਦੇ ਹਾਂ ਇਹ ਜ਼ਰੂਰ ਹੈਗਾ ਕਿ ਆਪਾਂ ਪੇਮੈਂਟ ਕਰਨੀ ਹੁੰਦੀ ਹੈ, ਪ੍ਰੀਮੀਅਮਸ ਪੇ ਕਰਨੇ ਹੁੰਦੇ ਇੰਸ਼ੋਰੈਂਸ ਕੰਪਨੀ ਨੂੰ, ਪਰ ਵਰਕਿੰਗ ਐਜ਼ ਅ ਬ੍ਰੋਕਰ ਸਾਰੀ ਕੰਪਨੀਜ਼ ਦੇ ਨਾਲ ਡੀਲ ਕਰਦੇ ਹਾਂ। ਸੋ ਇਸ ਕਰਕੇ ਕੋਸ਼ਿਸ਼ ਕਰੀ ਦੀ ਹੈ ਜਿਹੜੀ ਕੰਪਨੀ ਆਪਾਂ ਨੂੰ ਲੋਐਸਟ ਰੇਟ ਪ੍ਰੋਵਾਈਡ ਕਰ ਰਹੀ ਹੁੰਦੀ ਹੈ ਬੈਸਟ ਕਵਰੇਜ ਦੇ ਨਾਲ, ਉਹੀ ਤੁਹਾਨੂੰ ਰਿਕਮੈਂਡ ਕਰੀਏ। ਸੋ ਇਸ ਟਾਈਮ ਤੇ ਜ਼ਰੂਰ ਇੱਕ ਮੈਂ ਜਿਹੜੀ ਸ਼ੇਅਰ ਕਰਨਾ ਚਾਹੂੰਗੀ ਕਿ ਅਕਸਰ ਇੰਸ਼ੋਰੈਂਸ ਕੰਪਨੀਜ਼ ਦੇ ਰੇਟਸ ਆਪਾਂ ਇਨਕਰੀਜ਼ ਹੁੰਦੇ ਸੁਣਦੇ ਹਾਂ ਕਿ ਹਾਂਜੀ ਇੰਸ਼ੋਰੈਂਸ ਕੰਪਨੀ ਨੇ ਰੇਟਸ ਵਧਾਏ ਨੇ, ਪਰ ਬਹੁਤ ਹੀ ਰੇਅਰ ਹੁੰਦਾ ਹੈਗਾ, ਬਹੁਤ ਹੀ ਘੱਟ ਹੁੰਦਾ ਹੈਗਾ ਕਿ ਕਦੇ ਕੋਈ ਇੰਸ਼ੋਰੈਂਸ ਕੰਪਨੀ ਡਿਕਰੀਜ਼ ਕਰੇ ਰੇਟਸ। ਸੋ ਇਸ ਟਾਈਮ ਤੇ ਟਰਮ ਲਾਈਫ ਇੰਸ਼ੋਰੈਂਸ ਦੀ ਜ਼ਰੂਰ ਗੱਲ ਕਰਾਂਗੀ। ਅਕਸਰ ਫੈਮਿਲੀਜ਼ ਜਿੰਨੀਆਂ, ਖਾਸ ਕਰ ਜਿੰਨੀਆਂ ਵੀ ਯੰਗ ਫੈਮਿਲੀਜ਼ ਹੁੰਦੀਆਂ ਨੇ, ਛੋਟੇ ਬੱਚੇ ਨੇ, ਜ਼ਿਆਦਾ ਲਾਇਬਿਲਿਟੀਜ਼ ਨੇ, ਵੱਡੀ ਤੋਂ ਵੱਡੀ ਮੋਰਗੇਜ ਹੈਗੀ, ਆਪਾਂ ਉਹਨਾਂ ਨੂੰ ਕਵਰ ਅਪ ਕਰਨਾ ਹੈਗਾ, ਤਾਂ ਉਸ ਟਾਈਮ ਤੇ ਟਰਮ ਲਾਈਫ ਇੰਸ਼ੋਰੈਂਸ ਬਹੁਤ ਹੀ ਵਧੀਆ ਆਪਣਾ ਸਾਥ ਨਿਭਾਉਂਦੀ ਹੈਗੀ ਹੈ। ਕਿਉਂਕਿ ਉਹਦੇ ਵਿੱਚ ਮਿਲੀਅਨਸ ਮਿਲੀਅਨਸ ਡਾਲਰ ਦੀ ਕਵਰੇਜ ਆਪਾਂ ਥੋੜੇ ਜਿਹੇ ਪ੍ਰੀਮੀਅਮ ਦੇ ਨਾਲ ਲੈ ਸਕਦੇ ਹੁੰਦੇ ਹਾਂ, ਕਿਉਂਕਿ ਅਕਸਰ ਜਦੋਂ ਵੀ ਆਪਾਂ ਟਰਮ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਤਾਂ 500,000 ਦੀ, ਮਿਲੀਅਨ, 2 ਮਿਲੀਅਨ, 4 ਮਿਲੀਅਨ ਦੀ ਗੱਲ ਕਰਦੇ ਹਾਂ। ਚਾਹੇ ਬਿਜ਼ਨਸ ਓਨਰਸ ਨੂੰ ਜ਼ਰੂਰਤ ਹੋਵੇ ਕਾਰਪੋਰੇਟ ਓਨਡ ਪਾਲਿਸੀਜ਼ ਦੇ ਬਾਰੇ, ਜਾਂ ਫਿਰ ਤੁਸੀਂ ਆਪਣੇ ਲਈ ਆਪਣੀ ਫੈਮਿਲੀ ਲਈ ਪ੍ਰੋਟੈਕਸ਼ਨ ਕਰਨਾ ਚਾਹੋ, ਸੋ ਇਸ ਟਾਈਮ ਤੇ ਕੰਪਨੀਜ਼ ਵੱਲੋਂ ਜਿਹੜੇ ਰੇਟਸ ਡਿਕਰੀਜ਼ ਕੀਤੇ ਗਏ ਨੇ, ਆਲਮੋਸਟ 7-10% ਦੇ ਰੇਟ ਡਿਕਰੀਜ਼ ਕੀਤੇ ਗਏ ਨੇ। ਸੋ ਮੈਂ ਜ਼ਰੂਰ ਕਹੂੰਗੀ ਕਿ ਜਿਹੜੇ 7-10% ਰੇਟ ਜਿਹੜਾ ਘਟਿਆ ਹੈਗਾ ਉਹਦਾ ਜ਼ਰੂਰ ਸਾਡੀ ਕਮਿਊਨਿਟੀ ਬੈਨੀਫਿਟ ਲਵੇ। ਰੀਜ਼ਨ ਕੀ ਹੈਗਾ ਕਿ ਇਸ ਟਾਈਮ ਤੇ ਜੋ ਵੀ ਸਾਡੀਆਂ ਐਪਲੀਕੇਸ਼ਨ ਸਾਈਨ ਅਪ ਹੁੰਦੀਆਂ, ਜੋ ਵੀ ਤੁਸੀਂ ਪਰਸਨ ਆਪਣੀ ਇੰਸ਼ੋਰੈਂਸ ਕਰਵਾਉਂਦੇ ਨੇ, ਚਾਹੇ ਟਰਮ 10 ਸਾਲ ਦੀ ਕਰਵਾਈਏ, ਚਾਹੇ ਤੁਸੀਂ 20 ਸਾਲ ਦੀ, 40 ਸਾਲ ਦੀ, 50 ਸਾਲ ਦੀ, ਜਿੰਨਾ ਟਾਈਮ ਦਾ ਵੀ ਤੁਸੀਂ ਇੰਸ਼ੋਰੈਂਸ ਕਰਵਾਉਂਦੇ ਹੈਗੇ ਹੋ, ਇੱਕ ਤਾਂ ਤੁਹਾਡਾ ਰੇਟ ਤੁਹਾਡਾ ਲੋਕ ਇਨ ਹੋ ਜਾਂਦਾ, ਤੁਹਾਡੀ ਇੰਸ਼ੋਰੇਬਿਲਿਟੀ ਲੋਕ ਇਨ ਹੋ ਜਾਂਦੀ ਹੈ, ਐਂਡ ਇਨ ਬਿਟਵੀਨ ਜਿਹੜੇ ਵੀ 10 ਸਾਲ ਤੋਂ ਲੈ ਕੇ 50 ਸਾਲ ਦਾ ਟਾਈਮ ਫਰੇਮ ਹੈਗਾ, ਉਸ ਟਾਈਮ ਦੇ ਵਿੱਚ ਵਿੱਚ ਤੁਸੀਂ ਕਦੇ ਵੀ ਇਸ ਪਾਲਿਸੀ ਨੂੰ ਮਨੀ ਬੈਕ ਪਾਲਿਸੀ ਦੇ ਵਿੱਚ ਹੋਲ ਲਾਈਫ ਦੇ ਵਿੱਚ ਕਨਵਰਟ ਕਰਨਾ ਚਾਹੁੰਦੇ ਹੋ, ਤਾਂ ਕਦੇ ਵੀ ਤੁਹਾਨੂੰ ਕੋਈ ਡਿਫਰੈਂਟ, ਕੋਈ ਹੋਰ ਮੈਡੀਕਲ ਕੁਐਸਚਨ ਨਹੀਂ ਪੁੱਛਿਆ ਜਾਣਾ, ਤੁਹਾਡੀ ਇੰਸ਼ੋਰੇਬਿਲਿਟੀ ਹਮੇਸ਼ਾ ਦੇ ਲਈ ਲੋਕ ਇਨ ਹੋ ਜਾਂਦੀ ਹੈ। ਸੋ ਤੁਸੀਂ ਵੀ ਜੇ ਇਸ ਚੀਜ਼ ਦਾ ਬੈਨੀਫਿਟ ਲੈਣਾ ਚਾਹੁੰਦੇ ਹੋ, ਰੇਟਸ ਡਿਕਰੀਜ਼ ਹੋਏ ਨੇ, ਆਪਣੀ ਲਾਈਫ ਇੰਸ਼ੋਰੈਂਸ ਕਰਵਾ ਕੇ ਆਪਣੇ ਆਪ ਨੂੰ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ, ਨੋ ਮੈਟਰ ਇਸ ਟਾਈਮ ਤੇ ਤੁਸੀਂ ਰਿਫਿਊਜੀ ਸਟੇਟਸ ਤੇ ਹੈਗੇ ਹੋ, ਵਰਕ ਪਰਮਿਟ ਤੇ ਹੋ, ਸਟੂਡੈਂਟ ਵੀਜ਼ਾ ਤੇ ਹੋ, ਹਰ ਇੱਕ ਪਰਸਨ ਆਪਣੇ ਕਵਰੇਜ ਕਰਵਾ ਸਕਦੇ ਨੇ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509। ਇੱਕ ਚੀਜ਼ ਹੋਰ ਐਡ ਆਨ ਕਰਨਾ ਚਾਹੂੰਗੀ, ਬਹੁਤ ਵਾਰ ਪਰਸਨ ਦੇ ਮਾਇੰਡ ਦੇ ਵਿੱਚ ਸਾਨੂੰ ਮਿਲਣ ਦਾ ਜਦੋਂ ਮੌਕਾ ਮਿਲਦਾ, ਕਾਫੀ ਵਾਰ ਉਹਨਾਂ ਦੇ ਮਾਇੰਡ 'ਚ ਹੁੰਦਾ ਕਿ ਸਾਡੀ ਕਵਰੇਜ ਤਾਂ ਚੱਲ ਰਹੀ ਹੈ ਪਰ ਥੋੜ੍ਹੀ ਅਮਾਊਂਟ ਦੀ ਕਵਰੇਜ ਹੈ, ਪਰ ਇਹ ਸੋਚਦੇ ਨੇ ਕਿ ਸ਼ਾਇਦ ਹੋਰ ਪਾਲਿਸੀ ਨਹੀਂ ਕਰਵਾ ਸਕਦੇ, ਤਾਂ ਜ਼ਰੂਰ ਇਸ ਚੀਜ਼ ਨੂੰ ਕਲੀਅਰ ਕਰਨਾ ਚਾਹੂੰਗੀ। ਕੈਨੇਡਾ ਦੇ ਵਿੱਚ ਜਦੋਂ ਵੀ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਪਾਲਿਸੀ ਕਰਵਾਉਂਦੇ ਹੋ, ਡੈਫੀਨੇਟਲੀ 2 ਪਾਲਿਸੀਜ਼, 3 ਪਾਲਿਸੀਜ਼ ਲੈ ਸਕਦੇ ਹੁੰਦੇ ਹੋ ਆਪਣੀ ਕਵਰੇਜ ਇਨਕਰੀਜ਼ ਕਰਨ ਦੇ ਲਈ, ਜੇ ਤੁਹਾਡੀ ਰਿਕੁਆਇਰਮੈਂਟ ਹੈਗੀ ਹੈ ਡੈਫੀਨੇਟਲੀ ਤੁਸੀਂ ਸਾਡੇ ਨਾਲ ਕਾਲ ਕਰਕੇ ਗੱਲ ਕਰ ਸਕਦੇ ਹੋ, 416-509-1509।
1: ਜੀ
0: ਅੱਗੇ ਜਾ ਕੇ ਹੋਰ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਤੁਹਾਡੀ ਪ੍ਰੋਗਰਾਮ ਦੇਸ਼ ਪਰਦੇਸ ਨਾਲ ਜੁੜਿਆ ਹੋਇਆ
1: ਜੀ ਤੇ ਸਾਡੇ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਰਾਂਸ਼ ਨਾਗਪਾਲ ਜੀ ਵੀ ਲਾਈਨ ਤੇ ਜੁੜ ਚੁੱਕੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਵੀ ਗਵਰਨਮੈਂਟ ਸਪੌਂਸਰਡ ਪ੍ਰੋਗਰਾਮਸ ਵਿੱਚ ਐਨਰੋਲ ਹੋਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਤੁਹਾਡੀ ਪੂਰੀ ਹੈਲਪ ਕਰਦੇ ਨੇ ਤੇ ਨਾਲ ਦੀ ਨਾਲ ਤੁਹਾਨੂੰ ਗਵਰਨਮੈਂਟ ਜੋ ਫੰਡਿੰਗ ਦਿੰਦੀ ਹੈ ਤੇ ਨਾਲ ਤੁਸੀਂ ਲੋਨਸ ਲੈਂਦੇ ਹੋ ਉਹਦੇ ਲਈ ਵੀ ਤੁਹਾਡੇ ਲਈ ਪੂਰੇ ਹੈਲਪਫੁਲ ਨੇ ਯੂਨੀ ਗਲੋਬਲ ਐਡਵਾਈਜ਼ਰੀ ਇੰਕ ਤੇ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ ਸਾਰਾਂਸ਼ ਜੀ ਸਵਾਗਤ ਸਤਿ ਸ਼੍ਰੀ ਅਕਾਲ
3: ਥੈਂਕ ਯੂ ਜੀ ਸਾਰਿਆਂ ਨੂੰ ਐਂਡ ਦੈਨ ਫੰਡਿੰਗ ਕਾ ਵਰਡ ਸੁਣ ਕੇ ਐਵੇਂ ਲੱਗਤਾ ਹੈ ਕੁਛ ਕੈਚ ਹੋਗਾ ਬਿਲਕੁਲ ਮੁਝੇ ਵੀ ਐਸਾ ਲੱਗਤਾ ਥਾ
1: ਜੀ
3: ਕਿ ਲਾਈਕ ਬਟ ਹਮ ਉਸੀ ਮੇ ਕਾਮ ਕਰਤੇ ਹੈ ਜਿਸ ਮੇ ਕੈਚ ਨਹੀਂ ਹੈ
1: ਜੀ
3: ਐਜੂਕੇਸ਼ਨ ਕੰਸਲਟੈਂਟ ਹੈ ਜੀ 7 ਇਅਰਸ ਹੋ ਗਏ ਹੈ ਬਿਜ਼ਨਸ ਮੇ 18 ਜੂਨ ਕੱਲ 8 ਸਾਲ ਹੋ ਜਾਏਂਗੇ ਮੇ ਇਸ ਬਿਜ਼ਨਸ ਮੇ ਐਜੂਕੇਸ਼ਨ ਕੰਸਲਟਿੰਗ ਮੇ ਗਵਰਨਮੈਂਟ ਫੰਡਡ ਪ੍ਰੋਗਰਾਮਸ ਹੈ ਹਮਾਰੇ ਪਾਸ ਆਪ ਲਾਈਕ ਸਕਿੱਲ ਡਿਵੈਲਪ ਕਰਤੇ ਹੈ ਆਸਾਨ ਕੋਰਸਿਸ ਹੈ ਫੁਲੀ ਆਨਲਾਈਨ ਹੈ ਅਸਾਈਨਮੈਂਟਸ ਹੈ ਐਗਜ਼ਾਮੀਨੇਸ਼ਨ ਨਹੀਂ ਹੈ ਦੋ ਤਿੰਨ ਘੰਟੇ ਆਪਣੇ ਦੇਣੇ ਹੋਤੇ ਮੰਡੇ ਟੂ ਫਰਾਈਡੇ ਦੈਟਸ ਇਟ ਔਰ ਕੁਛ ਵੀ ਇਸਮੇ ਕੈਚ ਨਹੀਂ ਹੈ ਆਪ ਲਾਈਕ ਗਵਰਨਮੈਂਟ ਹੀ ਆਪਕੀ ਫੀਸ ਪੇ ਕਰਤੀ ਕਾਲਜ ਕੋ ਔਰ ਆਪਕੋ ਆਪਕੇ ਖਾਤੇ ਮੇ 30 to 100,000 dollars ਕੀ ਫੰਡਿੰਗ ਆਤੀ ਹੈ ਔਰ ਇਸਮੇ ਸੇ ਆਜ ਕੀ ਡੇਟ ਮੇ ਜੋ ਹਾਫ ਪੋਰਸ਼ਨ ਹੈ ਉਸਕਾ ਜੋ ਹਾਫ ਹਿੱਸਾ ਹੈ ਵੋ ਹੈ ਨੋਨ ਰਿਫੰਡੇਬਲ ਗ੍ਰਾਂਟਸ ਲੇਕਿਨ 22 July ਕੇ ਬਾਅਦ ਗ੍ਰਾਂਟਸ ਗਵਰਨਮੈਂਟ ਬੰਦ ਕਰ ਰਹੀ ਹੈ ਗ੍ਰੋਸ ਇਸ ਸੇਮ ਮਤਲਬ ਆਜ ਫੈਮਿਲੀ ਆਫ ਫੋਰ ਕੋ ਅਪ ਟੂ 80,000 ਕੀ ਫੰਡਿੰਗ ਆ ਰਹੀ ਹੈ 40,000 ਤੋਂ ਗ੍ਰਾਂਟ ਜੋ ਵਾਪਿਸ ਹੀ ਨਹੀਂ ਕਰਨਾ 40,000 ਲੋਨ ਹੈ ਜੋ ਵਾਪਿਸ ਕਰਨਾ ਹੈ ਅਬ ਲੇਕਿਨ ਜੋ ਅਗਰ ਇੱਕ ਅਗਰ ਆਪ 22 July ਕੇ ਬਾਅਦ ਐਨਰੋਲ ਕਰੇਂਗੇ ਆਏਗਾ 80,000 ਹੀ ਫੈਮਿਲੀ ਆਫ ਫੋਰ ਕੋ ਲੇਕਿਨ ਸਾਰਾ ਲੋਨ ਕੇ ਰੂਪ ਮੇ ਆਏਗਾ ਅਬ ਇਸਮੇ ਕੁਛ ਕੁਸ਼ਚਨਸ ਆਤੇ ਕੌਨ ਐਲੀਜੀਬਲ ਹੈ ਅਗਰ ਆਪ ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ ਕਹੀਂ ਵੀ ਕਿਸੇ ਵੀ ਸਿਟੀ ਮੇ ਰਹਿਤੇ ਹੋ ਤਾਂ ਆਜੋ ਕਿ ਆਪ ਐਲੀਜੀਬਲ ਹੈ ਔਰ ਲਾਈਕ ਕੋਈ ਏਜ ਲਿਮਿਟ ਨਹੀਂ ਹੈ ਆਪ ਪੈਨਸ਼ਨ ਪੇ ਹੈ ਆਪ ਐਲੀਜੀਬਲ ਹੈ 30 ਕੇ ਹੈ 70 ਕੇ ਆਪ ਐਲੀਜੀਬਲ ਹੈ ਅਗਰ ਆਪਕਾ ਕ੍ਰੈਡਿਟ ਸਕੋਰ 0 ਵੀ ਹੈ ਆਪ ਤਬ ਵੀ ਐਲੀਜੀਬਲ ਹੈ ਕਿਉਂਕਿ ਗਵਰਨਮੈਂਟ ਆਪਕੋ ਫੰਡਿੰਗ ਦੇ ਰਹੀ ਬੈਂਕ ਨਹੀਂ ਦੇ ਰਹਾ ਔਰ ਇਸਮੇ ਲਾਈਕ ਹਮਾਰੇ ਪਾਸ ਸਕਿੱਲ ਵਾਲੇ ਪ੍ਰੋਗਰਾਮਸ ਵੀ ਹੈ ਐਚਪੈਕ ਜੈਸੇ ਪਲੰਬਿੰਗ ਜੈਸੇ ਬਟ ਉਸਮੇ ਆਪਕੋ ਇਨਪੁਟ ਦੇਣਾ ਪੜੇਗਾ ਐਫਰਟਸ ਲਗਾਨੇ ਪੜੇਂਗੇ ਲੇਕਿਨ ਜ਼ਿਆਦਾਤਰ ਟਾਈਮ ਚੂਜ਼ ਕਰਤੇ ਹੈ ਆਸਾਨ ਕੋਰਸਿਸ ਡਾਕੂਮੈਂਟਸ ਕੇ ਲਗਤੇ ਹੈ ਨੋਟਿਸ ਆਫ ਅਸੈਸਮੈਂਟ ਹੋ ਗਿਆ ਮੈਰਿਟ ਸਰਟੀਫਿਕੇਟ ਹੋ ਗਿਆ ਆਪਕੇ ਲਾਈਕ ਬਰਥ ਸਰਟੀਫਿਕੇਟ ਹੋ ਗਿਆ ਸਿੰਪਲ ਬੱਚੋ ਕੇ ਬਰਥ ਅਗਰ ਆਪ ਮੈਰਿਟ ਆਪਕੇ ਕਿਡਸ ਹੈ ਉਨਕੇ ਬਰਥ ਸਰਟੀਫਿਕੇਟ ਲਗਤੇ ਹੈ ਫੈਮਿਲੀ ਸਾਈਜ਼ ਜ਼ਿਆਦਾ ਹੈ ਅੱਛੀ ਫੰਡਿੰਗ ਆਤੀ ਹੈ ਸਿੰਗਲ ਹੈ ਫੰਡਿੰਗ ਨਹੀਂ ਆਏਗੀ ਆਪਕੋ ਸਿਰਫ ਲੋਨ ਆਏਗਾ ਔਰ ਅਗਰ ਆਪਕੀ ਇਨਕਮ ਕਮ ਹੈ ਫੈਮਿਲੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਲੈਸ ਦੈਨ $70,000 ਹੈ ਤੋ ਹੀ ਸਿਰਫ ਆਪਕੋ ਫਾਇਦਾ ਹੈ ਹਮੇ ਕਾਲ ਆਤੀ ਲੋਕ ਕਹਿਤੇ ਹੈ ਸਰ ਲਾਈਕ ਫੰਡਿੰਗ ਜ਼ਿਆਦਾ ਕਰਾ ਦੋ ਹਮਾਰੇ ਹੱਥ ਵੀ ਨਹੀਂ ਹੈ ਹਮ ਸਿਰਫ ਇੱਕ ਜ਼ਰੀਆ ਹੈ ਗਵਰਨਮੈਂਟ ਦਾ ਕੈਲਕੂਲੇਟਰ ਹੈ ਤੋ ਕੋਈ ਕੈਂਪ ਜਿਸਮੇ ਐਂਡ ਟੂ ਐਂਡ ਹੈ ਹੀ ਨਹੀਂ ਡਾਇਰੈਕਟ ਕਲਾਇੰਟ ਕੇ ਅਕਾਊਂਟ ਫੰਡਿੰਗ ਜਾਤੀ ਹੈ ਕਾਲ ਕਰੇ ਐਸਟੀਮੇਟ ਲੈ ਕੰਮ ਹੋਣ ਕੇ ਬਾਅਦ ਹਮਾਰੀ ਫੀਸ ਹੈ $199 ਜਾਂ $499 ਫਲੈਟ ਫੀਸ ਨੋ ਕਮਿਸ਼ਨ ਨੋ ਪਰਸੈਂਟੇਜ ਨੋ ਕੈਚ ਔਰ ਆਪਣੇ ਆਪਣੀ ਇਮਾਨਦਾਰੀ ਸੇ ਫੀਸ ਦੇ ਰਹੀ ਹੋਤੀ ਹੈ ਹਮਾਰੀ 30 to 90 days ਮੇ ਜਬ ਆਪਕੇ ਅਕਾਊਂਟ ਮੇ ਆਪਕੇ ਅਕਾਊਂਟ ਫੰਡਿੰਗ ਆਤੀ ਹੈ ਗਵਰਨਮੈਂਟ ਬਿਲੀਅਨਸ ਆਫ ਡਾਲਰਸ ਇਧਰ ਉਧਰ ਲਗਾਤੀ ਰਹਤੀ ਹੈ ਇਧਰ ਉਧਰ ਚਾਹੇ ਵੋ ਯੂਕਰੇਨ ਕੋ ਹੋ ਚਾਹੇ ਵੋ ਰਿਫਿਊਜੀਜ਼ ਪੇ ਬਿਲੀਅਨਸ ਆਫ ਡਾਲਰਸ ਔਨ ਅਕੋਮੋਡੇਸ਼ਨ ਚਾਹੇ ਫੀਫਾ ਪੇ 1 billion ਲਗਾ ਦਿਆ ਜਬ ਗਵਰਨਮੈਂਟ ਐਜੂਕੇਸ਼ਨ ਮੇ ਸਪੈਂਡ ਕਰਤੀ ਹੈ ਮੈਂ ਲਗਤਾ ਕੁਛ ਕੈਚ ਹੋਗਾ ਕੋਈ ਕੈਚ ਨਹੀਂ ਹੈ ਕਾਲ ਕਰੇ ਆਫਿਸ ਆਏ 218 Exit Boulevard ਹੁਣੇ ਕਾਲ ਕਰੋ ਤੇ ਲਾਹਾ ਚੱਕੋ 437-264-3175 437-264-3175 ਹੁਣੇ ਕਾਲ ਕਰੋ 437-264-3175 437-264-3175 ਨੰਬਰ ਅਗੇਨ ਜੀ ਨੋਟ ਕਰੋ ਹੁਣੇ ਕਾਲ ਕਰੋ ਆਫਿਸ ਆਓ 437-264-3175
1: ਜੀ ਬਹੁਤ ਬਹੁਤ ਸ਼ੁਕਰੀਆ
0: ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਔਰ ਸਾਡੇ ਨਾਲ ਬ੍ਰੈਂਪਟਨ ਸਿਟੀ ਦੀਆਂ ਇਲੈਕਸ਼ਨ ਆਉਣੀਆਂ ਨੇ ਅਕਤੂਬਰ 26 ਨੂੰ ਆਉਣ ਵਾਲੇ ਨੂੰ
1: ਜੀ
0: ਨਵਾਂ ਮੇਅਰ ਚੁਣਿਆ ਜਾਣਾ ਨਵੇਂ ਕੌਂਸਲਰ ਚੁਣੇ ਜਾਣੇ ਨੇ ਅਤੇ ਮੈਂ ਨੋਟ ਕਰਾ ਦਿਆਂ ਬ੍ਰੈਂਪਟਨ ਵਾਲਿਆਂ ਨੂੰ ਕਿ 26 October ਨੂੰ ਆਪਣੇ ਸ਼ਹਿਰ ਦੇ ਵਿੱਚ ਚੋਣਾਂ ਆ ਰਹੀਆਂ ਨੇ
1: ਜੀ
0: ਤਾਂ ਇਸ ਤਰ੍ਹਾਂ ਹੀ ਆਪਣੇ ਇੰਡੀਆ ਦੇ ਵਿੱਚ 2027 ਦੀਆਂ ਇਲੈਕਸ਼ਨ ਹੋਣੀਆਂ ਪੰਜਾਬ ਦੇ ਵਿੱਚ ਨਾ
1: ਹਾਂਜੀ
0: ਉਹਦੀਆਂ ਤਿਆਰੀਆਂ ਹੋਣੇ ਤੋਂ ਸ਼ੁਰੂ ਹੋ ਗਈਆਂ
1: ਜੀ
0: ਇੱਕ ਦੂਜੇ ਨੂੰ ਠਿੱਬੀਆਂ ਲਾਉਣੀਆਂ ਉਹ ਤੁਹਾਨੂੰ ਪਤਾ ਕਿ ਪੋਲੀਟਿਕਸ ਦੇ ਵਿੱਚ ਕੰਮ ਚੱਲਦੇ ਹੀ ਨੇ ਖਾਸ ਕਰਕੇ ਹੁਣ ਤਾਂ ਜਿਹੜੇ ਅਕਾਲ ਤਖ਼ਤ ਜਥੇਦਾਰ ਨੇ ਹੈ ਨਾ
1: ਜੀ
0: ਉਹ ਵੀ ਧਾਰਮਿਕ ਕੰਮ ਛੱਡ ਕੇ ਸਿਆਸੀ ਪੰਗੇ ਲੈਣ ਲੱਗ ਗਏ ਹੈ ਨਾ ਕਿਉਂਕਿ ਉਹਨਾਂ ਦੇ ਪਿੱਛੇ ਵੀ ਤਾਂ ਛਤਰ ਸਾਇਆ ਉਹਨਾਂ ਦੀ ਵੀ ਆ ਹੈ ਨਾ ਸੁਖਬੀਰ ਬਾਦਲ ਵਰਗਿਆਂ ਦੀ ਅਤੇ ਉਹਨਾਂ ਦੀ ਹਮਾਇਤ ਕਰਦੇ ਨੇ ਨਾ ਵੀ ਉਹਨਾਂ ਦਾ ਇਹੋ ਜਿਹਾ ਹੀ ਆ ਗੜਗੰਜ ਹੈ ਜੀ ਗਿਆਨੀ ਗੜਗੰਜ ਜੀ ਹੈ ਜੀ ਜਥੇਦਾਰਾਂ ਦਾ ਕੰਮ ਵੈਸੇ ਬੇਸਿਕਲੀ ਹੁਣ ਧਾਰਮਿਕ ਜਿਹੜੇ ਅਦਾਰੇ ਹੁੰਦੇ ਆ ਉਹਨਾਂ ਦੇ ਕੰਮ ਕਾਰ ਨੂੰ ਸੰਭਾਲਣਾ ਲੇਕਿਨ ਹੁਣ ਇਹ ਖੁੱਲ੍ਹ ਕੇ ਮੈਦਾਨ ਦੇ ਵਿੱਚ ਆ ਗਏ ਆ ਭਗਵੰਤ ਮਾਨ ਦਾ ਸਿੱਧਾ ਪੇਚਾ ਜੀ ਜਥੇਦਾਰ ਸਾਹਿਬ ਦਾ
1: ਜੀ
0: ਭਗਵੰਤ ਮਾਨ ਕਿਹੜਾ ਮੁਰਿਓ ਕੂੜਾ ਬਾਹੂ ਵੀ ਜਵਾਬ ਦੇਈ ਜਾਂਦੇ ਉਹ ਜਿਹੇ ਹੋਏ ਕਿ ਨਹੀਂ ਲੱਗੇ ਹੋਏ ਨੇ ਖੈਰ ਨਹੀਂ ਵੇ ਡਿਬਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਟੈਲੀਫੋਨ ਨੰਬਰ 905-564-6444 ਸਟੂਡੀਓ ਦੇ ਟੈਲੀਫੋਨ ਨੰਬਰ ਨੇ ਅਤੇ ਮੈਂ ਜਾਣਕਾਰੀ ਦੇ ਦਿਆਂ ਕਿ ਮਨੂ ਸ਼ਰਮਾ ਹੋਰੀ ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਮਹਿੰਗੀ ਕਰਵਾ ਰਹੇ ਹੋ ਆਟੋ ਇੰਸ਼ੋਰੈਂਸ ਉਹ ਕਹਿੰਦੇ ਕਿ ਮੈਂ ਤੁਹਾਡੀ ਜਿਹੜੀਆਂ ਹੁਣ ਨਵੀਂ ਪੋਲਿਸੀ ਦੇ ਆਧਾਰ ਦੇ ਉੱਤੇ ਜੁਲਾਈ ਦੇ ਵਿੱਚ ਨਵੀਆਂ ਪੋਲਿਸੀਆਂ ਰੀਨਿਊ ਜਿਹੜੀਆਂ ਹੋਣੀਆਂ ਉਹਦੇ ਵਿੱਚ ਕਾਫੀ ਚੀਜ਼ਾਂ ਤੁਹਾਨੂੰ ਨਹੀਂ ਚਾਹੀਦੀਆਂ ਹੁੰਦੀਆਂ ਜਿਹੜੀਆਂ ਹੁੰਦੀਆਂ ਬੈਨੀਫਿਟ ਹੁੰਦੇ ਨੇ ਉਹ ਮੈਂ ਕੱਢ ਕੇ ਤੁਹਾਨੂੰ ਸਸਤਾ ਹੋਰ ਵੀ ਸਸਤਾ ਕਰ ਸਕਦੇ ਹਾਂ ਕਿਉਂਕਿ ਇਹ ਨਵਾਂ ਲੋਅ ਬਣਿਆ ਕਿ ਉਹ ਕਿ ਡਗ ਫੋਡਰ ਨੇ ਬਣਾਈ ਹੈ ਨਵੀਂ ਕਿ ਜਦੋਂ ਇੰਸ਼ੋਰੈਂਸ ਹੁੰਦੀ ਹੈ ਕਈ ਚੀਜ਼ਾਂ ਤੁਹਾਨੂੰ ਉਹਦੇ ਵਿੱਚ ਪਹਿਲਾਂ ਤਾਂ ਤੁਸੀਂ ਸਾਰੇ ਸਾਈਨ ਕਰ ਦਿੰਦੇ ਹੋ ਨਾ ਹੁਣ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਤਾਂ ਨਹੀਂ ਲੋੜ ਹੈਗੀ ਉਹ ਤੁਹਾਨੂੰ ਨਹੀਂ ਚਾਹੀਦੀਆਂ ਉਹਦੇ ਨਾਲ ਤੁਹਾਡੇ ਪੈਸੇ ਘੱਟ ਜਾਣਗੇ ਅਤੇ ਉਹਦੇ ਵਾਸਤੇ ਕਾਲ ਕਰੋ ਮਨੂ ਸ਼ਰਮਾ ਉਹਨਾਂ ਨੂੰ 289-952-9532 2899-952-5932 ਉਹਨਾਂ ਦਾ ਨੰਬਰ ਹੈ ਜਿਹੜੇ ਪ੍ਰਾਮ ਦੇਸ਼ ਪ੍ਰਦੇਸ਼ ਦੇ ਵਿੱਚ ਗੀਤ ਸੰਗੀਤ ਵੀ ਲਈ ਹੋਣਾ ਬਤਾਈ ਬਹੁਤ ਵਾਰ ਦਾ ਦਿਆਨਾ ਜੀ
1: ਜੀ
0: ਚਲੀਏ ਫਿਰ ਗੀਤ ਵਾਲਾ
1: ਜੀ ਬਿਲਕੁਲ
4: ਆਵੇ ਕਿੰਨੇ ਸਾਂਝੇ ਸਾਥੀ ਆਏ ਨੇ ਆ ਜਾ ਫਿਰ ਚਲੋਗੇ ਮੁੰਡਿਓ ਹੋ ਜਾ ਸ਼ੁਰੂ

0: ਪ੍ਰੋਗਰਾਮ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ ਦੋਸਤੋ। ਇੱਕ ਵਾਰੀ ਫਿਰ ਸਭ ਨੂੰ ਜੀ ਹਰਮਨਪ੍ਰੀਤ, ਜਿਹੜਾ ਨਾ G7 ਸਮਿਟ ਹੋਇਆ ਹੈਗਾ ਅਤੇ ਆਪਣੇ ਫਰਾਂਸ ਦੇ ਵਿੱਚ, ਉੱਥੇ ਜਿਹੜੀ ਇਟਲੀ ਦੀ ਹੈਗੀ ਆ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ, ਮੈਲੋਨੀ ਹੈ ਨੀ, ਉਹ ਵੀ ਪਹੁੰਚੀ ਹੋਈ ਸੀਗੀ। ਜਦੋਂ ਉਹ ਤੁਹਾਨੂੰ ਪਤਾ ਪੱਤਰਕਾਰਾਂ ਦੇ ਮਾਈਕ ਹੀ ਜਾਜ ਲੱਗੇ ਹੁੰਦੇ ਆਪਣੇ ਲਾਉਣੇ ਮਾਈਕ, ਉਹਨੇ ਸਤਿ ਸ਼੍ਰੀ ਅਕਾਲ ਕੀਤੀ, ਕਹਿੰਦੀ ਵੀ ਮੈਂ ਹੁਣ ਇੱਕ ਮਹੀਨਾ ਹੋ ਗਿਆ ਸਿਗਰਟ ਨਹੀਂ ਪੀਤੀ, ਕਹਿੰਦੀ ਮੈਂ ਸਿਗਰਟ ਪੀਂਦੀ ਸੀ ਵੀ ਮੈਂ ਨੀਂਦ ਨਾ ਆਵੇ, ਹੈ ਨਾ, ਮੈਂ ਇੱਕ ਮਹੀਨਾ ਹੋ ਗਿਆ ਸਿਗਰਟ ਨਹੀਂ ਪੀਤੀ ਅਤੇ ਹੁਣ ਮੈਂ ਕੌਫੀ ਦੱਬ ਕੇ ਪੀਂਦੀ ਹਾਂ ਅਤੇ ਉਹਦੇ ਕਰਕੇ ਮੈਨੂੰ ਨੀਂਦ ਘੱਟ ਆਉਂਦੀ ਆ। ਜਗਣ ਤਾਂ ਪੈਂਦੇ ਲੋਕ ਪੀਐਮ ਜਿਹੜੇ ਹੁੰਦੇ ਆ, ਜਗਣਾ ਪੈਂਦਾ ਉਹਨਾਂ ਮਿਹਨਤ ਕਰਨੀ। ਅੱਛਾ ਉਹਨੂੰ ਸਤਿ ਸ਼੍ਰੀ ਅਕਾਲ ਕੀਤੀ, ਉਹ ਜਿਹੜੇ ਮੀਡੀਆ ਵਾਲੇ ਸਾਰੇ ਸੀਗੇ ਉਹਨਾਂ ਕੋਲ ਪਹੁੰਚ ਗਈ ਗੱਲ, ਉਹ ਕਹਿੰਦੀ ਕੋਈ ਗੱਲ ਨਹੀਂ, ਚੰਗੀ ਗੱਲ ਹੀ ਆ ਵੀ ਰਿਕਾਰਡ ਹੋ ਗਈ ਮਾਈਕ ਦੇ ਵਿੱਚ। ਉਹ ਕਹਿੰਦੀ ਵੀ ਮੈਂ ਸਿਗਰਟ ਨਹੀਂ ਪੀਂਦੀ ਮਹੀਨਾ ਹੋ ਗਿਆ, ਨਾ ਬੜੀ ਵੱਡੀ ਗੱਲ ਆ ਨਾ, ਅਤੇ ਉਹ ਕਈ ਦਿਨ ਲੋਕ ਰਹਿ ਨਹੀਂ ਸਕਦੇ ਸਿਗਰਟ ਤਾਂ, ਕਈ ਤਾਂ ਮੈਨੂੰ ਲੱਗਦਾ ਡੱਬੀ ਪੀ ਜਾਂਦੇ ਬੀਕ ਦੀ, ਜ਼ਿਆਦਾ ਬੀਕ ਦੀ ਨਹੀਂ ਤਾਂ ਇੱਕ ਦਿਨ 'ਚ ਬਾਲ ਦਿੰਦੇ ਮੈਨੂੰ
1: ਕਈ ਜਿਹੜੇ ਚੇਨ ਸਮੋਕਰਸ ਹੁੰਦੇ ਆ ਨਾ,
0: ਉਹ ਤਾਂ ਮੈਨੂੰ ਤਾਂ ਅੱਧੇ ਘੰਟੇ ਬਾਅਦ ਪੀਂਦੇ ਜਾ ਕੇ ਨਾ,
1: ਜਿਹੜੇ ਸਮੋਕ ਕਰਦੇ ਆ ਜਿਹੜੇ ਨਾਨ ਸਮੋਕਰਸ ਨੇ ਉਹਨਾਂ ਦਾ ਕੀ ਡਿਫਰੈਂਸ ਹੁੰਦਾ ਮੋਨਾ ਜੀ ਤੋਂ ਆਪਾਂ ਪੁੱਛਦੇ ਆ। ਜੀ ਮੋਨਾ ਜੀ,
2: ਬਿਲਕੁਲ ਮਨਪ੍ਰੀਤ ਜੀ, ਬਹੁਤ ਹੀ ਮੈਂ ਕਹੂੰਗੀ ਕਿ ਡਿਟੇਲ ਵਾਲਾ ਕੁਐਸਚਨ ਹੈਗਾ, ਕਿਉਂਕਿ ਕੀ ਹੁੰਦਾ ਕਿ ਜਦੋਂ ਵੀ ਨੋਨ ਸਮੋਕਰ ਹੈਗੇ ਆ ਰੇਟਸ ਬਹੁਤ ਹੀ ਡਿਸਕਾਊਂਟਡ ਰੇਟ ਦੀ ਤਰ੍ਹਾਂ ਆਪਾਂ ਨੂੰ ਮਿਲ ਜਾਂਦਾ ਹੈ, ਪਰ ਔਨ ਦੀ ਅਦਰ ਹੈਂਡ ਜੇ ਸਮੋਕਰ ਰੇਟ ਦੇ ਵਿੱਚ ਹੈਗੇ ਆ ਡੈਫੀਨੇਟਲੀ ਆਪਾਂ ਨੂੰ ਹਾਈ ਰੇਟ ਮਿਲਦੇ ਨੇ। ਪਰ ਉਹਦੇ ਵਿੱਚ ਇੱਕ ਚੀਜ਼ ਤੇ ਜ਼ਰੂਰ ਆਪਾਂ ਧਿਆਨ ਰੱਖੀਏ ਕਿ ਜੇ ਕਾਫੀ ਵਾਰ ਹੁੰਦੇ ਇੱਕ ਤਾਂ ਹੁੰਦਾ ਚੇਨ ਸਮੋਕਰ, ਨੋ ਡਾਊਟ ਉਹਨਾਂ ਨੂੰ ਤਾਂ ਸਮੋਕਿੰਗ ਵਾਲਾ ਰੇਟ ਹੀ ਮਿਲੂਗਾ, ਪਰ ਕਾਫੀ ਵਾਰ ਹੁੰਦੇ ਆ ਕਿ ਜਿਹੜੇ ਪਰਸਨ ਓਕੇਸ਼ਨਲੀ ਪੀਂਦੇ ਆ ਕਿ ਕਦੇ ਹਾਂਜੀ ਮੰਥ ਦੇ ਵਿੱਚ ਕੋਈ ਪਾਰਟੀ ਸੀਗੀ ਜਾਂ ਫਿਰ ਦੋ ਮਹੀਨਿਆਂ ਦੇ ਵਿੱਚ ਇੱਕ ਵਾਰ ਪਾਰਟੀ ਸੀਗੀ, ਤਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਤਾਂ ਡੇਲੀ ਸਮੋਕ ਨਹੀਂ ਕਰਦੇ ਤਾਂ ਸ਼ਾਇਦ ਸਾਨੂੰ ਗੁੱਡ ਰੇਟ ਮਿਲ ਜੂਗਾ। ਤਾਂ ਉਹਨਾਂ ਨੂੰ ਮੈਂ ਜ਼ਰੂਰ ਕਹਿਣਾ ਚਾਹੂੰਗੀ ਕਿ ਜੇ ਤੁਸੀਂ 12 ਮੰਥ ਦੇ ਵਿੱਚ ਇੱਕ ਵਾਰ ਵੀ ਸਮੋਕਿੰਗ ਕੀਤੀ ਹੈ ਡੈਫੀਨੇਟਲੀ ਇੰਸ਼ੋਰੈਂਸ ਕੰਪਨੀ ਤੁਹਾਨੂੰ ਸਮੋਕਰ ਹੀ ਕਾਊਂਟ ਕਰਦੀ ਹੈ। ਸੋ ਮੇਕ ਸ਼ੋਰ ਕਰੋ ਕਿ ਤੁਸੀਂ ਆਪਣੀਆਂ ਜਿਹੜੀਆਂ ਕਹਿ ਲਓ ਕਿ ਚਾਹੇ ਹੈਬਿਟਸ ਕਹਿ ਲਓ ਉਹਨਾਂ ਨੂੰ ਜ਼ਰੂਰ ਇਸ ਤਰੀਕੇ ਦੇ ਨਾਲ ਕੰਟਰੋਲ ਦੇ ਵਿੱਚ ਜੇ ਰੱਖ ਸਕਦੇ ਹੈਗੇ ਹੋ। ਡੈਫੀਨੇਟਲੀ ਜੇ ਤੁਸੀਂ ਬਹੁਤ ਹੀ ਰੇਅਰਲੀ ਕਹਿ ਲਓ ਸਾਲ 'ਚ ਇੱਕ ਵਾਰ ਜਾਂ ਦੋ ਵਾਰ ਸਮੋਕ ਕਰ ਰਹੇ ਹੋ ਤੇ ਹਜੇ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਇਹਦੇ ਵਿੱਚ ਇਹ ਨਾ ਸੋਚਿਓ ਕਿ ਹਾਂ ਅਸੀਂ ਸਮੋਕਿੰਗ ਛੱਡ ਦਾਂਗੇ ਫਿਰ ਹੀ ਇੰਸ਼ੋਰੈਂਸ ਕਰਵਾਵਾਂਗੇ, ਪਰ ਇਹਦੇ ਵਿੱਚ ਤੁਹਾਡੇ ਕੋਲ ਇਹ ਆਪਸ਼ਨ ਹੁੰਦੀ ਹੈ ਕਿ ਅੱਜ 'ਚ ਤੁਹਾਨੂੰ ਸਮੋਕਰ ਰੇਟ ਮਿਲ ਵੀ ਜਾਂਦਾ ਹੈ, ਪੋਲਿਸੀ ਹੋ ਵੀ ਜਾਂਦੀ ਹੈਗੀ ਹੈ ਤੁਹਾਡੇ ਫਿਊਚਰ ਦੇ ਵਿੱਚ, ਨੈਕਸਟ 12 ਮੰਥਸ ਦੇ ਵਿੱਚ ਤੁਸੀਂ ਸਮੋਕਿੰਗ ਬਿਲਕੁਲ ਵੀ ਨਹੀਂ ਕਰਦੇ ਤਾਂ ਤੁਹਾਡਾ ਰੇਟ ਚੇਂਜ ਹੋ ਜੂਗਾ, ਤੁਹਾਨੂੰ ਨੋਨ ਸਮੋਕਰ ਸਟੈਟਸ ਮਿਲ ਜਾਂਦਾ ਹੈਗਾ। ਫਾਇਦਾ ਇਹ ਹੋ ਜਾਂਦਾ ਕਿ ਅੱਜ ਦੀ ਡੇਟ ਦੇ ਵਿੱਚ ਨੋ ਡਾਊਟ ਪਰਸਨ ਸਮੋਕਰ ਹੈ ਪਰ ਹੈਲਥ ਇਸ਼ੂਜ਼ ਨਹੀਂ ਹੈਗੇ ਆ, ਪਰ ਫਿਊਚਰ ਦੇ ਵਿੱਚ ਪਰਸਨ ਸਮੋਕਿੰਗ ਛੱਡ ਦਿੰਦੇ ਪਰ ਕੋਈ ਹੈਲਥ ਇਸ਼ੂ ਆ ਗਿਆ ਫਿਰ ਸਾਨੂੰ ਉਸ ਟਾਈਮ ਤੇ ਜ਼ਿਆਦਾ ਵੱਡਾ ਚੈਲੇਂਜ ਹੋ ਜਾਂਦਾ। ਸੋ ਇਸ ਲਈ ਮੈਂ ਜ਼ਰੂਰ ਕਹੂੰਗੀ ਕਿ ਸਾਡੇ ਕੋਲ ਇੱਦਾਂ ਦੀਆਂ ਵੀ ਆਪਸ਼ਨਸ ਹੈਗੀਆਂ ਕਿ ਜਿਹੜੀਆਂ ਕੰਪਨੀਜ਼ ਸਮੋਕਿੰਗ ਨੂੰ ਕੁਇਟ ਕਰਨ ਦੇ ਲਈ ਇਨਸੈਂਟਿਵ ਦਿੰਦੀਆਂ ਨੇ ਤਾਂ ਕਿ ਇਸ ਚੀਜ਼ ਨੂੰ ਪ੍ਰਮੋਟ ਕੀਤਾ ਜਾਵੇ ਕਿ ਪਰਸਨ ਸਮੋਕਿੰਗ ਕੁਇਟ ਕਰਨ। ਇੱਕ ਇੱਦਾਂ ਦੀ ਕੰਪਨੀ ਵੀ ਹੈਗੀ ਆ ਜਿਹੜੀ ਕਿ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ ਨੋਨ ਸਮੋਕਰ ਰੇਟ ਦਿੰਦੀ ਹੈਗੀ ਹੈ ਫਸਟ 2 ਈਅਰਸ ਦੇ ਲਈ। ਸੋ ਜਿਹਦੇ ਵਿੱਚ ਕੀ ਹੈਗਾ ਕਿ ਤੁਸੀਂ ਇਸ ਟਾਈਮ ਤੇ ਡਿਕਲੇਅਰ ਕਰਦੇ ਹੋਏਗੇ ਹੋ ਕਿ ਮੈਂ ਅੱਗੇ ਜਾ ਕੇ ਕੁਇਟ ਕਰਨੀ ਹੈ, ਨੋ ਡਾਊਟ ਜੇ 2 ਸਾਲ ਦੇ ਵਿੱਚ ਤੁਸੀਂ ਨਹੀਂ ਵੀ ਕੁਇਟ ਕਰ ਪਾਉਂਦੇ ਉਸ ਤੋਂ ਬਾਅਦ ਤੁਹਾਨੂੰ ਸਮੋਕਰ ਰੇਟ ਜ਼ਰੂਰ ਦੇ ਦਿੱਤਾ ਜਾਂਦਾ ਓਬਵੀਅਸਲੀ ਕਿਉਂਕਿ ਜੇ ਪਰਸਨ ਨੇ ਨਹੀਂ ਛੱਡੀ ਸਮੋਕਿੰਗ। ਪਰ ਇਸ ਟਾਈਮ ਤੇ ਤੁਸੀਂ ਜੇ ਤੁਹਾਡਾ ਮਾਇੰਡ ਹੈਗਾ ਕਿ ਮੈਂ ਕੁਇਟ ਕਰਨਾ ਚਾਹੁੰਦਾ ਤਾਂ ਇਸ ਇੰਸ਼ੋਰੈਂਸ ਕੰਪਨੀ ਦੇ ਨਾਲ ਡੈਫੀਨੇਟਲੀ 2 ਸਾਲ ਤੱਕ ਤੁਸੀਂ ਨੋਨ ਸਮੋਕਰ ਰੇਟ ਦਾ ਬੈਨੀਫਿਟ ਲੈ ਸਕਦੇ ਹੋ। ਸੋ ਇਸ ਤਰੀਕੇ ਦੀਆਂ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ। ਡੈਫੀਨੇਟਲੀ ਸਮੋਕਿੰਗ ਜਿੱਦਾਂ ਸਾਰਿਆਂ ਨੂੰ ਹੀ ਪਤਾ ਹੈ ਲਈ ਨਹੀਂ ਚੰਗੀ ਹੁੰਦੀ, ਡੈਫੀਨੇਟਲੀ ਇਸ ਚੀਜ਼ ਨੂੰ ਅਸੀਂ ਵੀ ਪ੍ਰਮੋਟ ਕਰਦੇ ਹਾਂ ਕਿ ਜੇ ਕੋਈ ਪਰਸਨ ਕੁਇਟ ਕਰਨਾ ਚਾਹੇ ਤਾਂ ਉਸ ਚੀਜ਼ 'ਤੇ ਜ਼ਰੂਰ ਧਿਆਨ ਦਿੱਤਾ ਜਾ ਸਕਦਾ ਹੈ। ਪਰ ਜੇ ਇਸ ਟਾਈਮ ਕੋਈ ਸਮੋਕਿੰਗ ਕਰ ਵੀ ਰਿਹਾ ਤਾਂ ਵੀ ਜ਼ਰੂਰ ਆਪਣੀ ਇੰਸ਼ੋਰੈਂਸ ਕਰਵਾ ਕੇ ਆਪਣੀ ਇੰਸ਼ੋਰੇਬਿਲਿਟੀ ਨੂੰ ਜ਼ਰੂਰ ਲੌਕ ਇਨ ਕੀਤਾ ਜਾਵੇ। ਇਹੀ ਰੀਜ਼ਨ ਹੈਗਾ ਜਦੋਂ ਆਪਾਂ ਛੋਟੇ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਇਹੀ ਮੇਨ ਰੀਜ਼ਨ ਹੁੰਦਾ ਹੈ ਕਿ ਜਦੋਂ ਉਹਨਾਂ ਦੀ ਅਸੀਂ ਇਨਸ਼ੋਰੇਬਿਲਟੀ ਦੀ ਗੱਲ ਕਰਦੇ ਹਾਂ, ਇਹ ਸਟੇਟਸ ਵੀ ਉਹਨਾਂ ਦਾ ਲੌਕ ਇਨ ਹੋ ਜਾਂਦਾ ਕਿ ਉਹ ਨੌਨ ਸਮੋਕਰ ਹੈਗੇ ਹੈ। ਐਂਡ ਫਿਊਚਰ ਦੇ ਵਿੱਚ ਜਾ ਕੇ ਜਦੋਂ ਬੱਚੇ ਨੇ 18 ਸਾਲ ਦਾ ਜਾਂ ਪਲੱਸ ਹੋਣਾ, ਹੋ ਸਕਦਾ ਕਿ ਗੋਡ ਬਾਈ ਚਾਂਸ ਉਹ ਵੇਪਿੰਗ ਜਾਂ ਸਮੋਕਿੰਗ ਦਾ ਕੋਈ ਵੀ ਇੱਦਾਂ ਦੀ ਚੀਜ਼ ਯੂਜ਼ ਕਰਦੇ ਨੇ, ਤਾਂ ਉਹਨਾਂ ਦੀ ਪਾਲਿਸੀ ਦੇ ਉੱਤੇ ਕੋਈ ਇੰਪੈਕਟ ਨਹੀਂ ਪੈਂਦਾ। ਸੋ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਹਨਾਂ ਨੂੰ ਅਸੀਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਲਿਆ ਕੇ ਬੈਨੀਫਿਟ ਲੈ ਸਕਦੇ ਹੁੰਦੇ ਆਪਣੇ ਫਿਊਚਰ ਦੇ ਲਈ। ਸੋ ਸਾਡੇ ਲਿਸਨਰਸ ਨੂੰ ਇੱਦਾਂ ਦਾ ਕੋਈ ਵੀ ਕੰਸਰਨ ਹੈਗਾ ਮਾਈਂਡ ਦੇ ਵਿੱਚ, ਕੋਈ ਵੀ ਸਮੋਕਿੰਗ ਦੇ ਰਿਲੇਟਿਡ ਜਾਂ ਅਲਕੋਹਲਿਜ਼ਮ ਦੇ ਰਿਲੇਟਿਡ, ਤਾਂ ਜ਼ਰੂਰ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ @416-5509-1509। ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹੂੰਗੀ ਆਪਣੇ ਲਿਸਨਰਸ ਦੀ, ਜੇ ਕੋਈ ਵੀ ਕਿਸੇ ਵੀ ਤੁਹਾਡੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਪੁਰਾਣੀ ਚੱਲੀ ਆ ਰਹੀ ਹੈ ਜਿਹਦੇ ਵਿੱਚ ਤੁਹਾਨੂੰ ਸਮੋਕਰ ਰੇਟ ਮਿਲਿਆ ਸੀਗਾ, ਅੱਜ ਦੀ ਡੇਟ ਦੇ ਵਿੱਚ ਤੁਸੀਂ ਸਮੋਕਿੰਗ ਕੁਇਟ ਕਰ ਚੁੱਕੇ ਹੈਗੇ ਹੋ, ਤਾਂ ਡੈਫੀਨੇਟਲੀ ਤੁਹਾਡੀਆਂ ਅਸੀਂ ਸੇਵਿੰਗਸ ਕਰਵਾ ਸਕਦੇ ਹਾਂ ਨੋਨ ਸਮੋਕਰ ਰੇਟ ਦਵਾ ਕੇ। ਜ਼ਰੂਰ ਕਾਲ ਕਰ ਸਕਦੇ ਹੋ @416-5009-1509।
0: ਜੀ ਮਿਹਰਬਾਨੀ ਜੀ ਕਰਨ ਦਾ। ਔਰ ਜੀ ਆਪਣੇ ਸਿਟੀ ਆਫ ਬ੍ਰੈਂਪਟਨ ਵੱਲੋਂ ਸੰਦੇਸ਼ ਹੈ ਕਿ ਚੰਗੇ ਨੇਬਰ ਬਣੋਗੇ ਤਾਂ ਆਪਾਂ ਇੱਕ ਚੰਗੀ ਕਮਿਊਨਿਟੀ, ਤਾਕਤਵਰ ਕਮਿਊਨਿਟੀ ਬਿਲਡ ਕਰ ਸਕਦੇ ਹਾਂ। ਅਤੇ ਇਸ ਸੀਜ਼ਨ ਦੇ ਵਿੱਚ ਕਹਿੰਦੇ ਕਿ ਆਪਣੇ ਸਿਟੀ ਨੂੰ ਕਲੀਨ ਰੱਖੋ ਅਤੇ ਉਹਦੇ ਵਾਸਤੇ ਤੁਸੀਂ ਕੰਮ ਕਰੋ, ਖਾਸ ਕਰਕੇ ਆਪਣੇ ਯਾਰਡ ਨੂੰ ਮੇਨਟੇਨ ਰੱਖੋ, ਸ਼ੋਰ ਸ਼ਰਾਬਾ ਘੱਟ ਕਰੋ ਰਾਤ ਨੂੰ, ਦੇਰ ਰਾਤ ਨੂੰ ਸਾਈਡ ਵਾਕ ਆਪਣੇ ਜਿਹੜੇ ਨੇ ਵਿਹਲੇ ਰੱਖੋ, ਬਾਈਕ ਲੇਨ ਨੂੰ ਉੱਪਰ ਰੱਖੋ ਤਾਂ ਕਿ ਉਹ ਲੋਕ ਪ੍ਰੋਪਰ ਉਹਦੇ 'ਤੇ ਤੁਰ ਸਕਣ, ਸਾਈਡ ਵਾਕ 'ਤੇ ਸਾਈਕਲ ਚਲਾ ਸਕਣ।
1: ਜੀ
0: ਜਿਵੇਂ ਇਹਨਾਂ ਨੇ ਕਿਹਾ ਨਾ ਕਿ ਆਪਣੇ ਬੈਕਯਾਰਡ ਨੂੰ ਮੇਨਟੇਨ ਰੱਖੋ, ਪੁੱਛੇ ਜਿਹਾ ਰੌਲਾ ਪਿਆ ਸੀ ਕਿ ਨਾ ਕਾਉਂਸਲਰ ਸੀਗਾ ਉਹਦੇ ਘਰੇ, ਗੋਡੇ ਗੋਡੇ ਕੇ ਘਾਹ ਸੀਗਾ, ਲੋਕ ਕਹਿਣ ਲੱਗੇ ਆਪ ਤਾਂ ਕਾਉਂਸਲਰ ਬਣਾ, ਕਿਹਨੇ ਬਣਾ ਤਾ ਕਾਉਂਸਲਰ ਨੂੰ, ਹੈ ਨਾ ਇਹੋ ਜਿਹੇ ਵੀ ਹੈ ਕਿਉਂ ਸਾਡੇ ਬੰਦੇ ਨਾ ਜਿਹੜੀ ਪੋਲੀਟਿਕਸ 'ਚ ਨਾ ਪਈਆਂ, ਜਿੱਥੇ ਸਾਡੀ ਜਾਰੀ ਕਮਿਊਨਿਟੀ 'ਚ ਸਰੀ ਹੋ ਜਾਵੇ ਚਾਹੇ ਆਪਣਾ ਵਾਰੰਟ ਹੋ ਜਾਵੇ, ਇੱਥੇ ਅੱਖਾਂ ਵਿੱਚ ਕੇ ਵੋਟਾਂ ਪੈਂਦੀਆਂ, ਫਲਾਨਾ ਚੱਚ ਦੇ ਪੁੱਤ ਖੜਾ ਉਹਦਾ ਫਲਾਨੇ ਦੇ ਫਲਾਨਾ ਨਾ ਖੜਾ ਜੀ, ਹੋਣਾ ਆਪਣੀਆਂ ਗਰਜਾਂ ਹੁੰਦੀਆਂ। ਹੁਣ ਵੀ ਅਕਤੂਬਰ ਦੇਖ ਲਓ, ਫਿਰ ਹੋਣਾ ਉਹੀ ਕੁਛ ਹੋਣਾ, ਜਿੰਨਾ ਮਰਜ਼ੀ ਜਾਗਰ ਕਰ ਲਓ ਇਹਨਾਂ ਨੂੰ, ਕੋਈ ਟਸ ਮਸ ਹੋਣ ਵਾਲੀ ਕਮਿਊਨਿਟੀ ਨਹੀਂ ਹੈਗੀ, ਕਿਉਂਕਿ ਉਹੀ ਬੰਦੇ ਬਣਾਉਣੇ ਇਹਨਾਂ ਨੇ ਜਨਮੇ ਬਣਵੇ, ਜਿਹੜੇ ਕੋਈ ਨਾ ਕੋਈ ਚੇਂਜ ਨਹੀਂ ਕਰਨੀ। ਅਕਤੂਬਰ 26 ਨੂੰ ਹੋਣੀਆਂ ਵੋਟਾਂ। ਅੱਛਾ ਇਹ ਭਾਈ ਆਪ ਖੁਦ ਨਾ ਉਹਦੇ ਬੈਕਯਾਰਡ ਦੇ ਵਿੱਚ ਉਹਨੂੰ ਟਿਕਟ ਵੀ ਮਿਲੀ, ਕਾਉਂਸਲਰ ਬਣਾਇਆ ਹੋਇਆ, ਸਾਡੇ ਬੰਦੇ ਹੀ ਆ।
1: ਹਾਂਜੀ
0: ਪਰ ਸਿਟੀ ਵਾਲੇ ਭੇਜਦੇ ਨੇ ਮੈਸੇਜ, ਕਹਿੰਦੇ ਵੀ ਕਲੀਨ ਰੱਖੋ ਬੈਕਯਾਰਡ ਭਾਈ,
1: ਬਿਲਕੁਲ ਹਾਂਜੀ
0: ਸਾਰਿਆਂ ਦਾ ਫਰਜ਼ ਬਣਦਾ ਨਾ ਫਿਰ।
1: ਹਾਂਜੀ ਬਿਲਕੁਲ।
0: ਐਨੀਵੇ ਤੇ ਇਸ ਤੋਂ ਇਲਾਵਾ ਕਹਿੰਦੇ 2 ਤੋਂ ਲੈ ਕੇ ਸਵੇਰੇ ਅਤੇ ਸ਼ਾਮ ਦੇ 6 ਵਜੇ ਤੱਕ ਗੱਡੀਆਂ ਪਾਰਕ ਨਾ ਕਰੋ ਸਾਈਡ ਵਾਕ 'ਤੇ, ਅਤੇ ਇਹ ਵੀ ਕਹਿ ਰਹੇ ਨੇ ਸਾਡੀ ਪੜਾ ਦੇਸ਼ ਪ੍ਰਦੇਸ਼ ਨਾਲ ਜੁੜਿਆ ਹੋਇਆ।
1: ਜੀ
0: ਟੈਲੀਫੋਨ ਨੰਬਰ 905-564-44-905-564-644। ਬੜੀ ਸ਼ਾਂਤੀ ਜੀ ਅੱਜ ਨਾ, ਅੱਗੇ ਤੱਕ ਫੋਨ 'ਚ ਖੜਕਦੇ ਹੁੰਦੇ, ਅੱਜ ਕੀ ਗੱਲ ਸਾਰੇ ਬੰਦੇ ਲੱਗ ਜਿਵੇਂ ਵਿਹਲੇ ਛੁੱਟੀ ਸਾਡੇ 'ਤੇ ਗਏ ਹੁੰਦੇ ਲੱਗਦਾ ਲੋਕ, ਹੈ ਨਾ ਐਂ ਲੱਗਦਾ ਜਾ ਗਿਆ ਜ਼ਿਆਦਾ ਕੰਮਾਂ 'ਚ ਰੁੱਝੇ ਲੱਗਦੇ।
1: ਹਾਂਜੀ ਹੋ ਸਕਦਾ
0: 905-564-44 ਨੰਬਰ ਜੀ ਮੈਸੇਜ ਲਓ।
1: ਅਤੇ ਸਪੈਕਸ ਐਕਸਪ੍ਰੈਸ ਦੀ ਵੀ ਤੁਹਾਨੂੰ ਜਾਣਕਾਰੀ ਦੇ ਦਈਏ, ਜਿਹੜੇ ਕਿ ਤੁਹਾਡੇ ਲਈ ਲੋਕੇਟਰ ਨੇ ਸਟੀਲਸ ਐਂਡ ਕੈਨੇਡੀ ਦੀ ਇੰਟਰਸੈਕਸ਼ਨ 'ਤੇ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ, ਇਹਨਾਂ ਦਾ ਪ੍ਰੋਪਰ ਐਡਰੈਸ ਹੈ। ਇਹਨਾਂ ਦੇ ਕੋਲ ਤੁਹਾਨੂੰ ਬ੍ਰਾਂਡਡ ਸਨ ਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਮਿਲਦੇ ਨੇ। ਜੇਕਰ ਤੁਸੀਂ ਸਿੰਗਲ ਵਿਜ਼ਨ ਗਲਾਸਿਸ ਲੈਣਾ ਚਾਹੁੰਦੇ ਹੋ ਜਿਨ੍ਹਾਂ ਦੀ ਰੈਗੂਲਰ ਪ੍ਰਾਈਸ $400 ਦੀ ਹੈ, ਉਹ ਤੁਹਾਨੂੰ ਇੱਥੋਂ ਮਿਲ ਜਾਣਗੇ $129 ਦੇ ਵਿੱਚ, $129 ਦੇ ਵਿੱਚ, ਜਿਹਦੇ ਵਿੱਚ ਤੁਹਾਨੂੰ ਟੌਪ ਦੇ ਬ੍ਰਾਂਡਸ ਇੰਕਲੂਡਡ ਹੋਣਗੇ, ਅਤੇ ਆਪਣੀ ਪਸੰਦ ਦੇ ਤੁਸੀਂ ਬ੍ਰਾਂਡਡ ਸਨ ਗਲਾਸਿਸ ਵੀ ਲੈ ਸਕਦੇ ਹੋ, ਬ੍ਰਾਂਡਡ ਫਰੇਮਸ ਵੀ ਸਿਲੈਕਟ ਕਰ ਸਕਦੇ ਹੋ। ਪ੍ਰੋਗਰੈਸਿਵ ਗਲਾਸਿਸ ਲੈਣੇ ਹੋਣ ਜਿਨ੍ਹਾਂ ਦੀ ਰੈਗੂਲਰ ਪ੍ਰਾਈਸ $600 ਦੀ ਹੈ, ਇਹ ਤੁਹਾਨੂੰ ਸਪੈਕਸ ਐਕਸਪ੍ਰੈਸ ਤੋਂ ਮਿਲ ਜਾਣਗੇ $258 ਦੇ ਵਿੱਚ, $258 ਦੇ ਵਿੱਚ। ਅਤੇ ਜੇਕਰ ਤੁਸੀਂ ਕੋਈ ਵੀ ਤਰ੍ਹਾਂ ਦੀ ਲੈਂਸ ਕੋਟਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਫਲੈਟ 50% ਡਿਸਕਾਊਂਟ ਦੇਣਗੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਤੁਸੀਂ ਕੰਪ੍ਰੀਹੈਂਸਿਵ ਆਈ ਐਗਜ਼ਾਮ ਦੇ ਸਕਦੇ ਹੋ, ਜਾ ਕੇ ਡਾਕਟਰਸ ਦੇ ਨਾਲ ਮੁਲਾਕਾਤ ਕਰੋ ਥਰਸਡੇ, ਫਰਾਈਡੇ ਐਂਡ ਸੈਟਰਡੇਜ਼ ਨੂੰ। ਆਪਣੀ ਅਪੁਆਇੰਟਮੈਂਟ ਅੱਜ ਹੀ ਬੁੱਕ ਕਰ ਲਓ, ਨੰਬਰ 905-460-8888, 905-460-8888, ਸਪੈਕਸ ਐਕਸਪ੍ਰੈਸ ਦਾ ਨੰਬਰ ਹੈ ਜੀ। 1000 ਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਵੀਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
3: ਉਹ ਤੁਸੀਂ ਕਿਹਾ ਸੀ ਨਾ ਸਤਿੰਦਰ ਸਰਤਾਜ ਦੇ ਗਾਣੇ ਲਾਇਆ ਕਰੋ, ਵੀ ਚੰਗਾ ਰਾਈਟਰ ਆ ਉਹ, ਤੇ ਤੁਸੀਂ ਲਾ ਦੋ ਨਿੱਕੀ ਜਿਹੀ ਕੁੜੀ।
1: ਨਿੱਕੀ ਜਿਹੀ ਕੁੜੀ,
3: ਜਾਣਕਾਰੀ
0: ਦੇ ਦਿਆਂ ਰੈਬ ਵੈਲਡਿੰਗ ਐਂਡ ਫੈਬਰੀਕੇਸ਼ਨ ਇੰਕ ਵਾਲਿਆਂ ਦੀ, ਇਹਨਾਂ ਰੈਜੀਡੈਂਸ਼ੀਅਲ ਦੇ ਕਮਰਸ਼ੀਅਲ ਦਾ ਕੰਮ ਕਰਦੇ ਨੇ। ਕਨੇਡੀਅਨ ਬਿਲਡਿੰਗ ਬਿਊਰੋ ਤੋਂ ਸਰਟੀਫਾਈਡ ਨੇ ਰਵਨੀਤ ਸਿੰਘ ਹੋਰੀ। ਡਿਜ਼ਾਈਨਰ ਫੈਂਸੀ ਗੇਟ ਬਣਾਉਣੇ ਨੇ ਆਪਣੇ ਘਰ ਦੇ ਫਰੰਟ ਦੇ ਉੱਤੇ, ਲੋਕ ਵੀ ਲਾਉਣਗੇ, ਜਾਂ ਫਿਰ ਘਰ ਦੇ ਪਿੱਛੇ ਦੇ ਫਰੰਟ 'ਤੇ ਕੈਨਪੀ ਲਵਾਉਣੀ ਹੈਗੀ ਆ, ਉਹ ਵੀ ਕੰਮ ਕਰਦੇ ਨੇ। ਕਸਟਮ ਮੈਟਲ ਰੇਲਿੰਗ ਦਾ ਕੰਮ ਕਰਦੇ ਨੇ। ਔਨ ਸਾਈਟ ਬਿਲਡਿੰਗ ਦਾ ਕੋਈ ਕੰਮ ਹੈਗਾ, ਬੀਮ ਪੋਸਟ ਕਈ ਵਾਰੀ ਆਪਾਂ ਉਹਨਾਂ ਦੇ ਬਿਲਡਿੰਗ ਦਾ ਕੰਮ ਪੈਂਦਾ ਆਪਾਂ ਨੂੰ। ਚੇਨ ਲਾਈਨ ਫੈਂਸਿੰਗ ਵੀ ਲਾਉਂਦੇ ਨੇ ਇਹ
1: ਜੀ।
0: ਇਨ ਸਾਈਡ ਆਊਟ ਸਾਈਡ ਦੀਆਂ ਜਿਹੜੀ ਆਪਣੇ ਸਟੇਅਰਸ ਹੁੰਦੀਆਂ, ਪੌੜੀਆਂ ਹੁੰਦੀਆਂ, ਉਹਨਾਂ 'ਤੇ ਰੇਲਿੰਗ ਲਗਾਉਂਦੇ ਨੇ। ਗਲਾਸ ਦੀਆਂ ਰੇਲਿੰਗ ਵੀ ਲਗਾਉਂਦੇ ਨੇ। ਫੈਬਰੀਕੇਸ਼ਨ ਦਾ ਕੰਮ ਹੋਵੇ ਤਾਂ ਰਵਨੀਤ ਸਿੰਘ ਉਹਨਾਂ ਦਾ ਨੰਬਰ ਨੋਟ ਕਰ ਲਓ, 226-978-4275 226-978-4275 ਟੈਲੀਫੋਨ ਨੰਬਰ ਹੈ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਇਆ। ਅੱਛਾ, ਕਿਹੜਾ ਗੀਤ ਸੁਣਾ ਰਹੇ ਹੋ ਹੁਣ ਤੁਸੀਂ?
1: ਕਿਸ਼ੋਰ ਕੁਮਾਰ ਤੇ ਲਤਾ ਮੰਗੇਸ਼ਕਰ ਜੀ ਦੇ ਵਾਸਤੇ ਗਾਣਾ ਹੈ ਜੀ। ਜੀ ਜੀ ਬਿਲਕੁਲ।

ਕਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711 9052397711। ਕੋਮਲ ਟ੍ਰੈਵਲ ਐਂਡ ਟੂਰ। ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 9057928053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ। ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਅਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96 9058577596 ANJ ਆਟੋ ਰਿਪੇਅਰ ਜਿਹੜੇ ਕਿ

0: ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਤੁਸੀਂ
1: ਜੀ। ਅਗਲੇ ਕਾਲਰ ਸਾਡੇ ਨਾਲ ਜੁੜੇ ਨੇ 4910। ਹਾਂਜੀ ਸਤਿ ਸ਼੍ਰੀ ਅਕਾਲ।
2: ਹੈਲੋ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਭੈਣ ਜੀ ਮੈਨੂੰ ਰੂਫਿੰਗ ਵਾਲਿਆਂ ਦਾ ਨੰਬਰ ਚਾਹੀਦਾ ਜਿਹੜੇ ਰੂਫਿੰਗ ਫਿਕਸ ਕਰਦੇ ਆ।
0: ਹਾਂਜੀ ਕੋ ਹੋਲਡ ਰੱਖੋ ਇੱਕ ਮਿੰਟ।
1: ਹਾਂਜੀ ਹੋਲਡ ਕਰ ਲਓ, ਦਿੰਨੇ ਤੁਹਾਨੂੰ ਨੰਬਰ। ਹਾਂਜੀ ਮੀਨ ਟਾਈਮ 'ਚ ਅਸੀਂ ਗੱਲਬਾਤ ਕਰਾਂਗੇ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ ਦੇ ਨਾਲ, ਜੋ ਕਿ ਹਰ ਵੈਨਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਅਤੇ ਤੁਹਾਨੂੰ ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਪੋਲਿਸੀਜ਼ ਦੇ ਬਾਰੇ ਜਾਣਕਾਰੀ ਦਿੰਦੇ ਨੇ। ਤੁਸੀਂ ਵੀ ਹਜੇ ਤੱਕ ਆਪਣੀ ਕੋਈ ਹੈਲਥ ਪੋਲਿਸੀ ਨਹੀਂ ਕਰਵਾਈ, ਜ਼ਰੂਰ ਤੁਸੀਂ ਕੰਟੈਕਟ ਕਰੋ 4165091509। ਮੋਨਾ ਮਹਿੰਗੀ ਜੀ ਦਾ ਨੰਬਰ ਹੈ ਜੀ। ਮੋਨਾ ਜੀ
3: ਥੈਂਕ ਯੂ ਸੋ ਮਚ ਮਨਪ੍ਰੀਤ। ਡੈਫੀਨੇਟਲੀ ਇੰਸ਼ੋਰੈਂਸ ਪੋਲਿਸੀਜ਼ ਜਿਹੜੀਆਂ ਹੈਗੀਆਂ ਬਹੁਤ ਹੀ ਇੱਕ ਮੈਂ ਕਹੂੰਗੀ ਕਿ ਵੱਡਾ ਪ੍ਰੋਮਿਸ ਹੁੰਦਾ ਹੈਗਾ ਇੰਸ਼ੋਰੈਂਸ ਕੰਪਨੀ ਵੱਲੋਂ, ਜਿਹਦੇ ਵਿੱਚ ਸਾਨੂੰ ਇਹ ਗਰੰਟੀਡ ਪਤਾ ਹੈਗਾ ਕਿ ਕੱਲ੍ਹ ਨੂੰ ਜੇ ਰੱਬ ਨਾ ਕਰੇ ਕਿਸੇ ਵੀ ਤਰ੍ਹਾਂ ਦਾ ਮਿਸਹੈਪ ਹੁੰਦਾ ਤਾਂ ਚਾਹੇ ਕੋਈ ਰਿਲੇਟਿਵ ਚਾਹੇ ਕੋਈ ਫਰੈਂਡ ਸਰਕਲ ਕੋਈ ਕੰਮ ਆਵੇ ਨਾ ਆਵੇ, ਪਰ ਇੰਸ਼ੋਰੈਂਸ ਪੋਲਿਸੀਜ਼ ਨੇ ਡੈਫੀਨੇਟਲੀ ਤੁਹਾਡੇ ਨਾਲ ਸਟੈਂਡ ਬਾਏ ਕਰਨਾ ਹੈਗਾ, ਡੈਫੀਨੇਟਲੀ ਤੁਹਾਡੇ ਕੰਮ ਆਉਣਾ ਹੈਗਾ। ਸੋ ਇਸੇ ਕਰਕੇ ਇੰਸ਼ੋਰੈਂਸ ਪੋਲਿਸੀ ਕਰਵਾਉਣੀ ਵੀ ਜ਼ਰੂਰੀ ਹੈ। ਇੰਜ ਹੀ ਕਰਵਾਈ ਹੋਈ ਹੈ ਨੇ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਤੁਹਾਡੀਆਂ ਪੋਲਿਸੀਜ਼ ਚੱਲ ਰਹੀਆਂ ਨੇ ਤਾਂ ਕੁਛ ਟਾਈਮ ਬਾਅਦ ਉਹਨਾਂ ਨੂੰ ਰਿਵਿਊ ਜ਼ਰੂਰ ਕਰੋ, ਕਿਉਂਕਿ ਕਾਫੀ ਵਾਰ ਹੁੰਦਾ ਹੈ ਕਿ ਆਪਾਂ ਪੋਲਿਸੀ ਕਰਵਾ ਲੈਂਦੇ ਹਾਂ, ਆਪਾਂ ਨੂੰ ਭੁੱਲ ਜਾਂਦਾ ਕਿ ਕਿੰਨੀ ਓਬਵੀਅਸਲੀ ਆ ਹਿਊਮਨ ਨੇਚਰ ਹੈਗੀ ਆ, ਆਪਾਂ ਆਪਣੇ ਕੰਮ ਦੇ ਵਿੱਚ ਡੇਲੀ ਰੁਝੇਵਿਆਂ ਦੇ ਵਿੱਚ ਬਿਜ਼ੀ ਹੋ ਜਾਂਦੇ ਹਾਂ। ਸੋ ਆਪਣੇ ਧਿਆਨ ਚੋਂ ਵੀ ਨਿਕਲ ਜਾਂਦਾ ਕਿ ਕਿੰਨੀ ਕਵਰੇਜ ਅਮਾਊਂਟ ਸੀ, ਕਿੱਦਾਂ ਦਾ ਪਲਾਨ ਲਿੱਤਾ ਸੀਗਾ, ਅਸੀਂ ਕਦੋਂ ਉਹਨੇ ਐਕਸਪਾਇਰ ਹੋਣਾ ਹੈ, ਕਦੋਂ ਉਹਦੇ ਵਿੱਚ ਆਪਸ਼ਨ ਹੈਗੀ ਹੈ ਕਿ ਅਸੀਂ ਉਹਨੂੰ ਮਨੀ ਬੈਕ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਵੀ ਤੁਸੀਂ ਰਿਵਿਊ ਕਰਦੇ ਹੋ, ਡੈਫੀਨੇਟਲੀ ਇੱਕ ਤਾਂ ਆਪਣੇ ਮਾਇੰਡ ਦੇ ਵਿੱਚ ਇੱਕ ਰਿਮਾਇੰਡਰਸ ਆ ਜਾਂਦੇ ਨੇ, ਦੂਜੀ ਚੀਜ਼ ਇਹ ਹੈਗੀ ਕਿ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਚੇਂਜਿਸ ਹੋਣ ਵਾਲੀਆਂ, ਕੋਈ ਬੈਨੀਫਿਸ਼ਰੀ ਅਪਡੇਟ ਹੋਣ ਵਾਲਾ ਹੈ, ਬੱਚਿਆਂ ਦੇ ਲਈ ਕੋਈ ਟਰਸਟੀ ਚੂਜ਼ ਕੀਤਾ ਸੀਗਾ ਉਹਨਾਂ ਨੂੰ ਅਪਡੇਟ ਕਰਨਾ ਹੈਗਾ, ਜਾਂ ਫਿਰ ਕੋਈ ਐਡਰੈਸ ਨਹੀਂ ਅਪਡੇਟ ਹੋਇਆ, ਜਾਂ ਬੈਂਕਿੰਗ ਡਿਟੇਲ। ਸੋ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਅਪਡੇਟ ਕਰ ਸਕਦੇ ਹੁੰਦੇ ਹਾਂ ਜਦੋਂ ਵੀ ਰਿਵਿਊ ਕਰਦੇ ਹਾਂ। ਸੋ ਮੈਂ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ, ਜੇ ਤੁਹਾਡੀ ਵੀ ਕੋਈ ਵੀ ਪਾਲਿਸੀ ਚੱਲ ਰਹੀ ਹੈ ਕਿਸੇ ਵੀ ਇੰਸ਼ੋਰੈਂਸ ਕੰਪਨੀ ਨਾਲ ਚੱਲ ਰਹੀ ਹੈ, ਤੁਸੀਂ ਚਾਹੁੰਦੇ ਹੋ ਉਸ ਨੂੰ ਰਿਵਿਊ ਕਰਨਾ ਪੁਰਾਣੇ ਐਡਵਾਈਜ਼ਰ ਦੇ ਨਾਲ, ਇਨ ਕੇਸ ਜੇ ਲਿੰਕ ਨਹੀਂ ਹੈਗੇ ਹੋ ਤਾਂ ਵੀ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਵਿਦਆਊਟ ਐਨੀ ਕੰਸਲਟੇਸ਼ਨ ਚਾਰਜਿਸ, ਵਿਦਆਊਟ ਐਨੀ ਓਬਲੀਗੇਸ਼ਨ, ਤੁਹਾਨੂੰ ਪੂਰੀ ਸਰਵਿਸ ਪ੍ਰੋਵਾਈਡ ਕੀਤੀ ਜਾਊਗੀ। ਸੋ ਤੁਸੀਂ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਜੀ, ਮੋਨਾ ਮਹਿੰਗੀ @416-509-1509। ਇੱਕ ਚੀਜ਼ ਹੋਰ ਐਡ ਆਨ ਜ਼ਰੂਰ ਕਰਨਾ ਚਾਹੂੰਗੀ, ਇਸ ਟਾਈਮ ਤੇ ਵਿਜ਼ਿਟਰ ਇੰਸ਼ੋਰੈਂਸ, ਸੁਪਰਵਿਜ਼ਰ ਇੰਸ਼ੋਰੈਂਸ ਦੀਆਂ ਬਹੁਤ ਸਾਰੀਆਂ ਇਨਕੁਆਇਰੀਜ਼ ਹੁੰਦੀਆਂ ਨੇ, ਸਮਰ ਦਾ ਟਾਈਮ ਹੈਗਾ, ਪਰ ਇਸ ਟਾਈਮ ਤੇ ਇੱਕ ਇੰਸ਼ੋਰੈਂਸ ਕੰਪਨੀ ਜਿਹੜੀ ਕਿ ਸਭ ਨਾਲੋਂ ਲੋਐਸਟ ਪ੍ਰੀਮੀਅਮ ਰੇਟ ਹਜੇ ਤੱਕ ਪ੍ਰੋਵਾਈਡ ਕਰਦੀ ਆਈ ਹੈਗੀ ਹੈ, ਉਹਨਾਂ ਨੇ ਰੇਟਸ ਇਨਕਰੀਜ਼ ਕਰਨੇ ਨੇ July 1st ਤੋਂ। ਸੋ ਸਟਿਲ ਆਪਣੇ ਕੋਲ ਹਜੇ ਟਾਈਮ ਹੈਗਾ ਕਿ ਇਸ ਟਾਈਮ ਤੇ ਜੇ ਤੁਸੀਂ ਚਾਹੋ ਕਿ ਆਪਣੇ ਰੇਟਸ ਲੌਕ ਇਨ ਕਰਨੇ ਹੈ, ਚਾਹੇ ਪੇਰੈਂਟਸ ਨੂੰ ਸੁਪਰਵਿਜ਼ਰ ਤੇ ਬੁਲਾਉਣਾ ਹੈ, ਜਾਂ ਫਿਰ ਉਹਨਾਂ ਨੇ ਫਿਊਚਰ ਦੇ ਵਿੱਚ ਆਉਣਾ 2-4 ਮਹੀਨਿਆਂ ਨੂੰ, ਜਾਂ ਵਿਜ਼ਿਟਰ ਵੀਜ਼ਾ ਤੇ ਕਿਸੇ ਨੇ ਆਉਣਾ। ਇਸ ਟਾਈਮ ਤੇ ਜੇ July 1st ਤੋਂ ਪਹਿਲਾਂ ਪਹਿਲਾਂ ਤੁਸੀਂ ਪਾਲਿਸੀ ਜੋ ਵੀ ਕਰਵਾਓਗੇ ਰੇਟ ਅੱਜ ਦੀ ਡੇਟ ਦੇ ਵਿੱਚ ਲੌਕ ਇਨ ਹੋ ਜਾਊਗਾ, ਪਰ July 1st ਤੋਂ 5-15% ਤੱਕ ਦਾ ਰੇਟਸ ਇਨਕਰੀਜ਼ ਹੋਣੇ ਨੇ। ਤੇ ਇਸ ਟਾਈਮ ਤੇ ਜੇ ਬੈਨੀਫਿਟ ਲੈਣਾ ਚਾਹੁੰਦੇ ਹੋ ਕੋਈ ਵੀ ਵਿਜ਼ਿਟਰ ਇੰਸ਼ੋਰੈਂਸ, ਸੁਪਰਵਿਜ਼ਰ ਇੰਸ਼ੋਰੈਂਸ, ਜਾਂ ਅਪਲਾਈਡ ਸਟੇਟਸ ਤੇ ਹੈਲਥ ਕਾਰਡ ਨਹੀਂ ਹੈਗਾ, ਪਰਸਨਲ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416-509-1509, ਜਾਂ ਫਿਰ ਇੰਸ਼ੋਰੈਂਸ ਪਾਲਿਸੀ ਦੇ ਆਫਿਸ ਵਿਜ਼ਿਟ ਕਰ ਸਕਦੇ ਹੋ 9280 ਗੋਰਵੇ ਡਰਾਈਵ ਯੂਨਿਟ C110। ਥੈਂਕ ਯੂ ਸੋ ਮਚ ਜੀ ਟਾਈਮ ਦੇਣ ਦੇ ਲਈ।
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਦੱਸਦਿਆਂ ਸਾਰੇ ਪਰਿਵਾਰਾਂ ਨੂੰ ਬੇਨਤੀ ਆ ਕਿ ਤੁਸੀਂ 40 ਦਿਨ ਮੂਵੀ ਜਿਹੜੀ ਹੈਗੀ ਆ ਇਸ ਸ਼ੁੱਕਰਵਾਰ ਨੂੰ ਥੀਏਟਰਾਂ ਵਿੱਚ ਲੱਗ ਰਹੀ ਆ, ਬਹੁਤ ਹੀ ਵਧੀਆ ਮੂਵੀ ਬਣਾਈ ਗਈ ਆ ਔਰ ਨੋਵਲ ਦੇ ਆਧਾਰਿਤ ਇਹ ਮੂਵੀ ਹੈਗੀ ਆ, ਜਿਹਨੂੰ ਮਿਹਨਤ ਨਾਲ ਤਿਆਰ ਕੀਤਾ। ਦੇਬੀ ਮਖਸੂਸਪੁਰੀ ਇਹ 'ਚ ਕੰਮ ਕਰ ਰਹੇ ਨੇ, ਗੁਰਪ੍ਰੀਤ ਘੁੱਗੀ ਅਤੇ ਉਹਨਾਂ ਦੇ ਬੇਟਾ ਸਾਹਿਬ ਵੀ ਕੰਮ ਕਰ ਰਹੇ ਨੇ, ਮੈਡਮ ਨਿਰਮਲ ਰਿਸ਼ੀ, ਬਹੁਤ ਸਾਰੀ ਸਟਾਰ ਕਾਸਟਿੰਗ ਹੈ। ਇਹ ਰਿਲੀਜ਼ ਹੋ ਰਹੀ ਆ 19 ਤਰੀਕ ਨੂੰ ਸ਼ੁੱਕਰਵਾਰ ਨੂੰ ਆਪਣੇ ਮੈਂ ਦੱਸਦਿਆਂ ਕੈਨੇਡਾ ਵਾਈਡ ਸਿਨੇਮਾ ਘਰਾਂ ਦੇ ਵਿੱਚ, ਪਰ ਮੈਂ ਦੱਸਾਂਗਾ ਇੰਟੀਰੀਅਰਸ ਨੇ, ਸਿਨਾਪਲੈਕਸ ਕੋਟਨੀ ਪਾਰਕ, ਸਿਨਾਪਲੈਕਸ ਮੋਰਨਿੰਗ ਸਾਈਡ ਸਕਾਰਬਰੋ, ਸਿਨਾਪਲੈਕਸ ਸਾਊਥ ਕੀਜ਼, ਸਿਨਾਪਲੈਕਸ ਏਜੈਕਸ, ਸਿਨਾਪਲੈਕਸ ਨੈਗਰਾ ਸਕੁਏਅਰ ਨੈਗਰਾ ਫਾਲ, ਸਿਨਾਪਲੈਕਸ ਗਾਰਡਨ ਰੋਡ, ਗਾਰਡਨ ਐਕਸਪ੍ਰੈਸ ਦੇ ਕੋਲ ਪੈਂਦਾ ਹੈ, ਕਿਪਲਿੰਗ ਦੇ ਗਾਰਡਨ ਦੇ ਕੋਲ, ਸਿਨਾਪਲੈਕਸ ਗੋਲਫ ਦੇ ਵਿੱਚ, ਵਾਨ ਦੇ ਵਿੱਚ, ਸਿਨਾਪਲੈਕਸ ਸਿਲਬਰ ਸਿਟੀ ਸਡਬਰੀ ਦੇ ਵਿੱਚ, ਸਿਨਾਪਲੈਕਸ ਸਕਾਰਬਰੋ, ਸਿਨਾਪਲੈਕਸ ਸਿਲਬਰ ਸਿਟੀ ਬਰੈਂਪਟਨ, 410 'ਤੇ ਆਪਣੇ ਤੋਂ ਪਤਾ ਹੀ ਆ, ਹਾਂਜੀ, ਅਤੇ ਨਾਲ ਦੀ ਨਾਲ ਲੈਂਡਮਾਰਕ ਖੈਂਥਾ ਓਟਵਾ, ਲੈਂਡਮਾਰਕ ਬਿਟਵੀ ਸਾਰੇ ਥੀਏਟਰਾਂ 'ਚ ਲੱਗੀ ਹੋਈ ਆ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਵੈਨਕੂਵਰ ਦੇ ਵਿੱਚ ਸਿਨਾਪਲੈਕਸ ਇੰਟਰਨੈਸ਼ਨਲ ਵਿਲੇਜ 'ਚ ਲੱਗੀ ਆ, ਅਤੇ ਹੋਰ ਬਹੁਤ ਸਾਰੇ ਥੀਏਟਰਾਂ ਦੇ ਵਿੱਚ ਲੱਗੀ, ਅੱਗੇ ਜਾ ਕੇ ਹੋਰ ਜਾਣਕਾਰੀ ਦੇਵਾਂਗੇ। ਹਾਲ ਦੀ ਘੜੀ ਸਟੇਸ਼ਨ ਆਈ ਡੀ ਆਉਣੀ, ਆਪਾਂ ਚਾਹੁੰਦੇ ਹੈਗੇ ਥੋੜ੍ਹੇ ਜਿਹੇ ਆਪਾਂ ਕੁਝ ਬ੍ਰੇਕ ਲੈ ਲਈਏ। ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ, ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ ਏਅਰ ਕੰਡੀਸ਼ਨ ਤੇ ਫਰਨੈਸ। www.akalduct.com, ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662, 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ, ਓਪਨ 7 ਡੇਜ਼ ਅ ਵੀਕ। ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਦੋਸਤੋ, ਇੱਕ ਵਾਰੀ ਫੇਰ ਸਭ ਨੂੰ ਜੀਆਂ ਨੂੰ ਜੀ, ਤੇ ਹੁਣ ਮੈਂ ਦੱਸਦਾ ਕਿ ਪੀਲ ਐਕਚੁਏਸ਼ਨ ਸਰਵਿਸ ਦੇ ਜਗਤਾਰ ਚੌਹਾਨ ਦਾ ਨੰਬਰ ਨੋਟ ਕਰ ਲਓ 416-891-1722। ਘਰ ਦੀ ਫਾਊਂਡੇਸ਼ਨ ਡਿੱਗ ਕਰਾਉਣੀ ਆ, ਕਮਰਸ਼ੀਅਲ ਫਾਊਂਡੇਸ਼ਨ ਡਿੱਗ ਕਰਾਉਣੀ, ਕਿਸੇ ਹਨੀ ਕੰਪਲੀਟ ਯਾਰਡ ਦਾ ਕੰਪਲੀਟ ਕੰਮ ਕਰਾਉਣਾ, ਯਾਰਡ ਦੇ ਵਿੱਚ ਦਰਖਤ ਨੇ ਸਾਰੇ ਸਾਫ਼ ਕਰਕੇ ਪੇਵਿੰਗ ਕਰ ਦੇਣਗੇ, ਗ੍ਰੈਵਲ ਪਾ ਕੇ ਉਹਨੂੰ ਲੈਵਲ ਕਰਕੇ ਬਣਾ ਦੇਣਗੇ ਵਧੀਆ ਵਧੀਆ। ਸੈਪਟਿਕ ਟੈਂਕ ਦਾ ਕੰਮ ਕੀਤਾ ਜਾਂਦਾ, ਉਹਦੀ ਕੋਈ ਰਿਪੇਅਰ ਕਰਾਉਣੀ ਹੈ, ਨਵਾਂ ਪਾਉਣਾ, ਉਹ ਵੀ ਪਾਉਂਦੇ ਨੇ, ਪੂਲ ਡਿੱਗ ਕਰਦੇ ਨੇ। ਅਤੇ ਨੰਬਰ ਲੈ ਲਓ ਇਹਨਾਂ ਦਾ 416, ਪੀਲ ਐਕਸਟ੍ਰੀਬਿਊਸ਼ਨ ਦਾ ਨੰਬਰ ਹੈ 416-891-1722।
1: ਜੀ, ਅਤੇ ਨਾਲੇ ਤੁਸੀਂ ਅੱਜ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਤੋਂ ਬਾਏ ਵਨ ਗੈਟ ਵਨ ਫ੍ਰੀ ਜਿਹੜੀ ਇਹਨਾਂ ਦੀ ਐਵਰੀਡੇ ਸਪੈਸ਼ਲ ਡੀਲ ਹੁੰਦੀ ਹੈ, ਉਹਦੇ ਵਿੱਚ ਤੁਸੀਂ ਅੱਜ ਵੈਨਸਡੇ ਨੂੰ ਵੈਜ ਥਾਲੀ ਬਾਏ ਵਨ ਗੈਟ ਵਨ ਫ੍ਰੀ ਲਓ। ਪੂਰੀ ਭਰੀ ਹੋਈ ਲੋਡਡ ਥਾਲੀ ਹੁੰਦੀ ਹੈ, ਬੜਾ ਟੇਸਟੀ ਇਹਨਾਂ ਦਾ ਖਾਣਾ ਹੁੰਦਾ ਹੈ। ਤੁਸੀਂ ਵੈਜੀਟੇਰੀਅਨ ਹੋ, ਨੋਨ ਵੈਜੀਟੇਰੀਅਨ ਹੋ, ਤੁਸੀਂ ਹਰ ਤਰ੍ਹਾਂ ਦਾ ਖਾਣਾ ਇੱਥੇ ਬੈਠ ਕੇ ਡਾਈਨ ਇਨ ਕਰ ਸਕਦੇ ਹੋ, ਜਾਂ ਫਿਰ ਤੁਸੀਂ ਟੇਕਆਊਟਸ ਵੀ ਲੈ ਕੇ ਆ ਸਕਦੇ ਹੋ। ਅੱਜ ਐਵਰੀਡੇ ਸਪੈਸ਼ਲ ਦੇ ਵਿੱਚ ਬਾਏ ਵਨ ਗੈਟ ਵਨ ਫ੍ਰੀ ਵੈਜ ਥਾਲੀ, ਵੈਜੀਟੇਰੀਅਨ ਥਾਲੀ ਤੁਸੀਂ ਲੈ ਕੇ ਆਓ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਦੇ ਉੱਪਰ ਪਹੁੰਚ ਕੇ। ਪਹਿਲੀ ਲੋਕੇਸ਼ਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੀ ਇੰਟਰਸੈਕਸ਼ਨ ਤੇ ਨੇ। ਨੰਬਰ 905-794-9811, 905-794-8111 ਤੇ ਕਾਲ ਕਰਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ। ਦੂਸਰੀ ਲੋਕੇਸ਼ਨ ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਹੈ, ਪ੍ਰੋਪਰ ਐਡਰੈਸ 85 ਮੌਂਟਪੇਲੀਅਰ ਸਟਰੀਟ, ਨੰਬਰ 905-593-4400, 905-593-4400। ਜਾਂ ਤੀਸਰੀ ਲੋਕੇਸ਼ਨ ਤੇ ਪਹੁੰਚੋ 15 ਫੈਂਡਰ ਵੇ, ਬੋਬੇਡ ਐਂਡ ਚੰਕਿਊਜ਼ੀ ਦੇ ਇੰਟਰਸੈਕਸ਼ਨ ਤੇ ਹੈ। ਨੰਬਰ 905-840-2200, 905-840-2200। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦਾ ਨੰਬਰ ਹੈ।
0: ਦੋਸਤੋ, ਦੇਸ਼ ਪ੍ਰਦੇਸ਼ ਨੂੰ ਸੁਣ ਰਹੇ ਹੋ, ਠੀਕ ਸ਼ਾਮ ਦੇ 6 ਵਜੇ ਤੱਕ ਮੁਲਾਕਾਤ ਹੈ, ਲੇਕਿਨ ਅਸੀਂ ਸਾਈਨ ਅਪ ਕਰਾਂਗੇ ਹੁਣ ਇੱਥੇ ਹੀ। ਅਗਲਾ ਪ੍ਰੋਬ ਲੈ ਕੇ ਆ ਰਹੇ ਨੇ ਸਮਰਾਜ ਸਿੱਧੂ ਹੋਰੇ ਬੜੀ ਜਲਦ, ਅਤੇ ਚਾਹੁੰਗੇ ਤੁਹਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ ਖਬਰਾਂ ਹੋਣਗੀਆਂ ਕੈਨੇਡਾ ਦੀਆਂ ਭਰਪੂਰ, ਅਤੇ ਨਾਲ ਦੀ ਨਾਲ ਗੀਤ ਸੰਗੀਤ ਤੁਹਾਡੇ ਆਪਣੇ ਪਸੰਦ ਦਾ ਹੋਏਗਾ। ਅਸੀਂ ਇੱਥੇ ਸਾਈਨ ਅਪ ਕਰਦੇ ਹਾਂ, ਮਨਪ੍ਰੀਤ ਲਈਏ ਫਿਰ ਅੱਗੇ ਆਪਾਂ।
1: ਬਿਲਕੁਲ, ਕੱਲ੍ਹ ਨੂੰ ਅਸੀਂ ਮਿਲਾਂਗੇ ਸੇਮ ਟਾਈਮ ਦੇ ਉੱਪਰ 3-4 ਵਜੇ ਤੱਕ, ਅਤੇ ਉਦੋਂ ਤੱਕ ਸਾਨੂੰ ਇੱਥੇ ਇਜਾਜ਼ਤ ਦਿਓ।
0: ਦੋਸਤੋ, ਛੱਡ ਕੇ ਜਾ ਰਹੇ ਹਾਂ ਡਾਕਟਰ ਸਤਿੰਦਰ ਸਰਤਾਜ ਦੇ ਮਿੱਠੇ ਜਿਹੇ ਗੀਤ ਦੇ ਨਾਲ, ਤੁਹਾਨੂੰ ਕਰੋ ਇੰਜੋਏ। ਆਪਾਂ ਮਿਲਦੇ ਬ੍ਰੇਕ ਤੋਂ ਬਾਅਦ
1: ਜੀ,
0: ਔਰ ਅਸੀਂ ਤੁਹਾਡੇ ਨਾਲ ਹੀ ਆ, ਦੇਸ਼ ਪ੍ਰਦੇਸ਼ ਚੱਲਦਾ ਰਹੇਗਾ ਠੀਕ ਸ਼ਾਮ ਦੇ 6 ਵਜੇ
1: ਤੱਕ ਜੀ।
5: ਇੱਕ ਐਸੇ ਖੂਬਸੂਰਤ ਹਾਦਸੇ ਨਾਲ ਤਾਲੁਕ ਰੱਖਦਾ ਜਿਸ ਨਾਲ ਮੈਂ ਸਮਝਦਾ ਕਿ ਮੇਰੀ ਸੋਚ ਵਿੱਚ ਕਾਫੀ ਤਬਦੀਲੀ ਆਈ। ਦਰਅਸਲ ਤਸਵੀਰਾਂ ਖਿੱਚਣ ਦੇ ਲਈ ਅਸੀਂ ਇੱਕ ਜੰਗਲ 'ਚ ਜਾਣਾ ਸੀ ਅਤੇ ਰਸਤੇ ਵਿੱਚ ਇੱਕ ਪਹਾੜੀ ਪਿੰਡ ਵਿੱਚੋਂ ਜਦੋਂ ਅਸੀਂ ਗੁਜ਼ਰੇ ਉੱਥੋਂ ਦਾ ਵਾਕਿਆ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੀ। ਪੇਸ਼

0: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
1: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਖਰੀਦਣੀਆਂ ਨੇ ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17 170 ਗਿਲਡਨ ਰੋਡ ਜਿਨ ਨੰਬਰ 17 ਟੈਲੀਫੋਨ ਨੰਬਰ ਹੈ 647-302-1322 ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ
2: ਨੂੰ Simply Indian brings you all simply delicious deals. Buy one, get one free every day. Sure 10 to sham 7 baje tak on dine-in and take-outs. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is simply Indian. This sariya hi locations te. Dining, take-out and catering also available. Call at 905-794-8111. Simply delicious. Matlab, simply Indian.
3: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ Traditional two-story freehold townhouses, buddy backyard, the unfinished basement in all, sirf $7 lakh di range de vich, in the 700s bahut jald aa rahe ne. Semi-detached ghar, $8 lakh di range de vich, in the 800s, releasing very soon. Sab to khas, double car garage wale, buddy detached ghar, sirf $9 lakh di range de vich, in the 900s, releasing very soon. Public release to pehla, best lot, end lot, corner lot de lay, ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 416-302-0016 ਟੀਮ ਸਿੱਧੂ
4: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
5: ਤਾਂ ਫਿਕਰ ਕਿਉਂ ਕਰਦੇ ਹੋ
6: ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
4: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
6: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
4: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
6: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
4: 647-747-739-8710 license number M200-3450
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ

0: ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53, 905-792-80-53। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ।
1: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-64-44।
1: 905-564-6444।

530 AM ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਹੀ ਦਰਸ਼ਕਾਂ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਵੈਨਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ ਆਪਣਾ ਸਾਥ ਰਹੂਗਾ 3 ਘੰਟਿਆਂ ਦਾ, 3 ਤੋਂ ਲੈ ਕੇ ਠੀਕ 6 ਵਜੇ ਤੱਕ, ਹੁਣ ਤੋਂ ਲੈ ਕੇ 6 PM ਤੱਕ। ਦੋਸਤੋ, ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਲੋਕਲ GTA ਦੀਆਂ ਸਭ ਤੋਂ ਨਵੀਆਂ, ਸਭ ਤੋਂ ਤਾਜ਼ੀਆਂ, ਸਭ ਤੋਂ ਵੱਡੀਆਂ, ਸਭ ਤੋਂ ਅਹਿਮ ਖਬਰਾਂ ਵੀ, ਸਾਡੇ ਵਿਚਾਰ ਵੀ, ਨਿਊਜ਼ ਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। ਨਾਲ ਦੀ ਨਾਲ ਜਿੰਨੇ ਵੀ ਤੁਸੀਂ ਗੀਤ ਸੰਗੀਤ ਰਿਕੁਐਸਟ ਕਰੋਗੇ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਵਾਰੀ ਵਾਰੀ ਪੇਸ਼ ਕਰਦੇ ਰਹੀਏ ਠੀਕ 6 ਵਜੇ ਤੱਕ। ਅਤੇ ਨਾਲ ਦੀ ਨਾਲ ਸਾਡੇ ਅਲੱਗ ਅਲੱਗ ਐਡਵਰਟਾਈਜ਼ਰ, ਸਾਡੇ ਖਾਸ ਸਪਾਂਸਰ, ਉਹ ਵੀ ਆ ਕੇ ਆਪਣੇ ਕੁਛ ਮੈਸੇਜਸ ਤੁਹਾਨੂੰ ਵੀ ਪੇਸ਼ ਕਰਨਗੇ, ਕੁਛ ਅਲੱਗ ਅਲੱਗ ਬਿਜ਼ਨਸਿਸ ਦੀ ਜਾਣਕਾਰੀ ਮਿਲੇਗੀ। ਅੱਜ ਵੈਨਸਡੇ ਸ਼ਾਮ ਵਾਲੇ ਪ੍ਰੋਗਰਾਮ ਵਿੱਚ ਕੁਛ ਇਮੀਗ੍ਰੇਸ਼ਨ ਰਿਲੇਟਡ, ਕੁਛ ਮੋਰਗੇਜ ਰਿਲੇਟਡ, ਨੈਚੁਰਲ ਹੈਲਥ, ਹੋਮਿਓਪੈਥੀ ਰਿਲੇਟਡ, ਅਤੇ ਨਾਲ ਦੀਆਂ ਹੋਰਾਂ ਵੀ ਕੁਛ ਇੰਡਸਟਰੀ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ, ਕੁਛ ਸੇਲਸ ਦੇ ਬਾਰੇ, ਕੁਛ ਲਾਈਵ ਲੋਕੇਸ਼ਨ ਪ੍ਰੋਗਰਾਮਸ ਬਾਰੇ ਹੋਰ ਵੀ ਤੁਹਾਨੂੰ ਇਨਫੋਰਮੇਸ਼ਨ ਪੇਸ਼ ਕਰਦੇ ਰਹਾਂਗੇ ਠੀਕ 6 ਵਜੇ ਤੱਕ। ਹੁਣ ਤੁਹਾਨੂੰ ਦੱਸ ਦਈਏ ਕਿ ਕਿਹੜੀਆਂ ਕਿਹੜੀਆਂ ਖਾਸ ਖਬਰਾਂ ਅੱਜ ਦੇ ਪ੍ਰੋਗਰਾਮ ਵਿੱਚ ਕਵਰ ਕਰਨ ਲੱਗੇ ਹਾਂ, ਕੁਛ ਖਾਸ ਹੈਡਲਾਈਨਸ ਪੇਸ਼ ਕਰਦੇ ਹਾਂ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਅੱਜ ਦੀ ਇੱਕ ਵੱਡੀ ਖਬਰ ਇਹ ਹੈ ਕਿ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਇੱਕ ਰੀਸੈਂਟਲੀ ਪਬਲਿਸ਼ਡ ਮੇਨ ਸਟ੍ਰੀਮ ਸਰਵੇ, ਉਹਦੇ ਰਿਜ਼ਲਟ ਹੀ ਫੇਕ ਨੇ। ਦੱਸਿਆ ਹੈ ਇਸ ਸਰਵੇ ਦੇ ਵਿੱਚ, ਕੈਨੇਡੀਅਨਸ ਨੇ ਹੀ ਦੱਸਿਆ ਹੈ ਕਿ ਸਾਰੇ ਤੇ ਸਾਰੇ ਕੈਨੇਡੀਅਨ ਪ੍ਰੀਮੀਅਰਸ ਦੇ ਵਿੱਚੋਂ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਦੀ ਜਿਹੜੀ ਪਰਫੋਰਮੈਂਸ ਅਪਰੂਵਲ ਹੈ ਸਭ ਤੋਂ ਲੋਐਸਟ ਹੈ, ਸਭ ਤੋਂ ਮਾੜੀ ਹੈ। ਜਿੱਥੇ ਕਿ ਟਾਪ ਰੈਂਕਿੰਗ ਪ੍ਰੀਮੀਅਰ ਨੂੰ 62% ਲੋਕਾਂ ਨੇ ਕਿਹਾ ਕਿ ਪਰਫੋਰਮੈਂਸ ਉਹਦੀ ਵਧੀਆ ਹੈ, ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੂੰ ਮਸਾਂ 21%, ਵੈਰੀ ਵੈਰੀ ਲੋ ਨੰਬਰ। ਇਨਫੈਕਟ ਇਸ ਮੇਨ ਸਟ੍ਰੀਮ ਸਰਵੇ ਦੇ ਮੁਤਾਬਕ ਇਹ 2018 ਤੋਂ ਲੈ ਕੇ ਹੁਣ ਤੱਕ ਜਦੋਂ ਤੋਂ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਪ੍ਰੀਮੀਅਰ ਰਿਹਾ ਹੈ, ਉਹਦੇ ਪ੍ਰੀਮੀਅਰਸ਼ਿਪ ਦੇ ਵਿੱਚ ਐਬਸੋਲੂਟਲੀ ਵਰਸਟ ਨੰਬਰ, ਲੋਐਸਟ ਨੰਬਰ ਹੁਣ ਪੇਸ਼ ਹੋਇਆ ਹੈ। ਸਿਰਫ ਅਤੇ ਸਿਰਫ 21% ਅਪਰੂਵਲ ਫੋਰ ਹਿਸ ਪਰਫੋਰਮੈਂਸ, ਅਤੇ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਆਹ ਸਰਵੇ ਅਤੇ ਇਹਦੇ ਰਿਜ਼ਲਟ ਹੀ ਫੇਕ ਨੇ, ਇਹ ਜਾਣ ਬੁੱਝ ਕੇ ਹੀ ਜਾਣਦੇ ਨੇ ਉਹਨਾਂ ਹੀ ਹਾਰਡ ਕੋਰ NDP ਅਤੇ ਲਿਬਰਲ ਰਾਈਡਿੰਗਸ ਦੇ ਵਿੱਚ, ਜਿੱਥੇ ਕਿ ਉਹਨੂੰ ਪਹਿਲਾਂ ਤੋਂ ਹੀ ਨਹੀਂ ਪਸੰਦ ਕਰਦੇ, ਅਤੇ ਜਿਹਦਾ ਹੁਣ ਕਲੈਪ ਬੈਕ ਵੀ ਕੀਤਾ ਹੈ ਇਸ ਐਂਗਸ ਰੀਡ ਇੰਸਟੀਟਿਊਟ ਨੇ, ਕਿਹਾ ਕਿ ਜਦੋਂ ਅਸੀਂ ਇਹਨੂੰ ਦਿਖਾਇਆ 69% ਅਪਰੂਵਲ 'ਤੇ, ਉਦੋਂ ਤਾਂ ਉਹਨੇ ਕਿਹਾ ਨਹੀਂ ਹੈਗਾ ਕਿ ਇਹ ਫੇਕ ਹੈ, ਗਲਤ ਮਲਤ ਪੋਲਿੰਗ ਕਰਦੇ ਆ, ਇਹਨਾਂ ਦੀ ਮੈਥੋਡੋਲੋਜੀ ਗਲਤ ਹੈ, ਉਦੋਂ ਤਾਂ ਇਹਨੇ ਕੁਛ ਕਿਹਾ ਨਹੀਂ ਹੈਗਾ ਜਦੋਂ 69% ਐਨ ਪੀਕ 'ਤੇ ਐਨ ਚੜ੍ਹਾਈ 'ਤੇ ਇਹਨੂੰ ਦਿਖਾਇਆ ਸੀ। ਪਰ ਹੁਣ ਉਹੀ ਸੇਮ ਪੋਲਿੰਗ ਕੰਪਨੀ ਵੱਲੋਂ ਇਹਨੂੰ 21% 'ਤੇ ਦਿਖਾਇਆ ਗਿਆ, ਅਤੇ ਇਹ ਹੁਣ ਕਹਿਣ ਲੱਗ ਗਿਆ ਕਿ ਫੇਕ ਨਿਊਜ਼ ਆ, ਫੇਕ ਪੋਲ ਆ। ਇਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਅਤੇ ਐਕਚੁਅਲ ਪ੍ਰੀਮੀਅਰਸ ਦੀ ਰੈਂਕਿੰਗ ਵੀ, ਜੋ ਕਿ ਪਿਛਲੇ ਹਫ਼ਤੇ ਹੀ ਕੀਤੀ ਗਈ, ਉਹਦੇ ਬਾਰੇ ਵੀ ਤੁਹਾਨੂੰ ਪੂਰੀ ਡੀਟੇਲ ਦੇ ਵਿੱਚ ਬਹੁਤ ਹੀ ਜਲਦ ਦੱਸਾਂਗੇ, ਅਤੇ ਨਾਲ ਦੇ ਬਾਕੀ ਜੋ ਕੁਛ ਵੀ ਕਿਹਾ ਹੈ ਅੰਟੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਉਹ ਵੀ ਤੁਹਾਨੂੰ ਦੱਸਾਂਗੇ। ਨਾਲ ਦੀ ਨਾਲ ਦੋਸਤੋ, ਇੱਕ ਨਵੀਂ ਰਿਪੋਰਟ ਪੇਸ਼ ਹੋਈ ਹੈ ਜਿਸ ਦੇ ਮੁਤਾਬਕ ਇਸ ਸਾਲ ਦੇ ਪਹਿਲੇ 3 ਮਹੀਨਿਆਂ ਦੇ ਵਿੱਚ, ਪਹਿਲੇ ਕੁਆਰਟਰ ਦੇ ਵਿੱਚ, ਸਾਡੀ ਓਵਰਆਲ ਕੈਨੇਡੀਅਨ ਪਾਪੂਲੇਸ਼ਨ ਮੋਰ ਦੈਨ 50,000 ਦੇ ਨਾਲ ਹੁਣ ਘੱਟ ਚੁੱਕੀ ਹੈ, 0.1% ਡੀਕ੍ਰੀਸ ਪੇਸ਼ ਹੋਇਆ ਹੈ। ਸਭ ਤੋਂ ਖਾਸ ਕਾਰਨ ਤਾਂ ਇਹੀ ਹੈ ਦੋਸਤੋ ਕਿ ਨੋਨ ਪਰਮਨੈਂਟ ਰੈਜ਼ੀਡੈਂਟਸ, ਜਿਹੜੇ ਵੀ ਲੋਕ ਕੱਚੇ ਸਟੈਟਸ ਦੇ ਨੇ, ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਇਸ ਮੁਲਕ ਨੂੰ ਛੱਡ ਰਹੇ ਨੇ। ਓਵਰਆਲ ਜਿਹੜੇ ਲੋਕ ਈਵਨ PR ਅਤੇ ਸਿਟੀਜ਼ਨ ਨੇ, ਐਮੀਗ੍ਰੇਸ਼ਨ ਵੀ ਕਾਫੀ ਜ਼ਿਆਦਾ ਵੱਧ ਚੁੱਕੀ ਹੈ, ਪਰ ਫਿਰ ਵੀ ਕਾਫੀ ਵੱਡੀ ਗਿਣਤੀ 'ਚ ਲੋਕ ਫਿਰ ਵੀ ਆਈ ਜਾਂਦੇ ਨੇ। ਅਤੇ ਜੇਕਰ ਅਸੀਂ ਦੇਖੀਏ ਕਿ ਜਿੰਨੇ ਵੀ ਨੈਚੁਰਲ ਬਰਥ ਨੇ ਅਤੇ ਨੈਚੁਰਲ ਡੈਥ ਨੇ, ਉਹਨਾਂ ਨੂੰ ਤੁਸੀਂ ਐਡ ਸਬਟ੍ਰੈਕਟ ਕਰ ਲਓ, ਫਿਰ ਤਾਂ ਜਿੱਥੇ ਪਿਛਲੇ ਸਾਲ ਦੇ ਵਿੱਚ ਤਾਂ ਨਵੇਂ ਬਰਥ ਡੈਥ ਨੂੰ ਆਊਟਪੇਸ ਕਰ ਰਹੇ ਸੀ, ਹੁਣ ਤਾਂ ਨੈਗੇਟਿਵ ਗਿਣਤੀ ਦੇ ਵਿੱਚ ਅਸੀਂ ਜਾ ਰਹੇ ਹਾਂ, ਬੈਕ ਟੂ ਨੈਗੇਟਿਵ ਗਰੋਥ ਅਗੈਨ। ਉਹਦੇ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਅਤੇ ਇਹ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਫਿਗਰਸ ਦੇ ਬਾਰੇ ਪੂਰੀ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ। ਨਾਲ ਦੀ ਨਾਲ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਇੱਕ ਹੋਰ ਵੀ ਰਿਪੋਰਟ ਪੇਸ਼ ਹੋਈ ਹੈ ਜਿਸ ਦੇ ਮੁਤਾਬਕ ਪਿਛਲੇ ਕੁਛ ਇੱਕ ਸਾਲਾਂ ਦੇ ਵਿੱਚ ਜਿਹੜੇ ਵੀ ਰੀਸੈਂਟ ਇਮੀਗ੍ਰੈਂਟ ਨੇ ਜਿਹਨਾਂ ਨੂੰ ਘੱਟ ਤੋਂ ਘੱਟ 5 ਸਾਲ ਹੋ ਗਿਆ ਹੈ ਇੱਥੇ ਕੈਨੇਡਾ ਆਏ ਹੋਏ ਨੂੰ, ਉਹਨਾਂ ਦੀ ਜਿਹੜੀ ਗਿਣਤੀ ਹੈ ਹੋਮ ਓਨਰਸ਼ਿਪ ਦੇ ਵਿੱਚ, ਘਰ ਦੇ ਮਾਲਕ ਬਣਨ ਦੇ ਵਿੱਚ, ਉਹ ਹੁਣ ਵਧੀ ਹੈ। ਪਰ ਉਲਟਾ ਜਿਹੜੀ ਗਿਣਤੀ ਹੈ ਕੈਨੇਡੀਅਨ ਬੋਰਨ ਲੋਕਾਂ ਦੀ ਜੋ ਕਿ ਹੋਮ ਓਨ ਕਰਦੇ ਨੇ, ਉਹ ਹੁਣ ਉਲਟਾ ਹੁਣ ਘੱਟ ਚੁੱਕੀ ਹੈ। ਕਿੰਨਾ ਕੁ ਵਾਧਾ ਘਾਟਾ ਪੇਸ਼ ਹੋਇਆ ਹੈ ਕਿੰਨੇ ਕੁ ਸਾਲਾਂ ਦੇ ਵਿੱਚ, ਉਹ ਵੀ ਤੁਹਾਨੂੰ ਐਗਜੈਕਟ ਡਾਟਾ ਅੱਗੇ ਜਾ ਕੇ ਦੱਸਾਂਗੇ, ਅਤੇ ਕੁਛ ਰੀਜਨ ਸਪੈਸੀਫਿਕ ਡਾਟਾ ਵੀ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ। ਨਾਲ ਦੀ ਨਾਲ ਦੋਸਤੋ, ਬ੍ਰੈਂਪਟਨ ਸ਼ਹਿਰ ਦੇ ਇੱਕ ਦੇਸੀ ਬੰਦੇ ਨੂੰ ਹੁਣ ਫੜਿਆ ਗਿਆ ਹੈ, ਚਾਰਜ ਕੀਤਾ ਗਿਆ ਹੈ, ਜਿਹਨੇ
US ਤੋਂ ਲੈ ਕੇ ਕੁਬੈਕ ਤੱਕ ਇੱਕ ਇਲੀਗਲ ਲੋਕਾਂ ਨੂੰ ਸਮਗਲ ਕਰਨ ਦੇ ਆਪਰੇਸ਼ਨ ਦੇ ਵਿੱਚ 5 ਜਣਿਆਂ ਦੀ ਇਹ ਉਡੀਕ ਕਰ ਰਿਹਾ ਸੀ। ਬੋਰਡਰ ਟੱਪ ਵੀ ਚੁੱਕੇ ਸੀ, ਗੱਡੀ 'ਚ ਬੈਠਾ ਸੀ। RCMP ਨੇ ਇਹਦੇ ਹੀ ਗੱਡੀ ਨੂੰ ਰੋਕਿਆ, ਪਰ ਪਤੰਦਰ ਰੁਕਿਆ ਹੀ ਨਹੀਂ ਹੈਗਾ। ਇਹਨੇ ਜਾਣ ਬੁੱਝ ਕੇ, ਬ੍ਰੈਂਪਟਨ ਦੇ ਇਸ ਦੇਸੀ ਬੰਦੇ ਨੇ, ਆਪਦੀ ਗੱਡੀ ਜਾ ਕੇ ਕ੍ਰੈਸ਼ ਕੀਤੀ, ਰੈਮ ਕੀਤੀ RCMP ਦੇ ਹੀ ਪੁਲਿਸ ਕਰੂਜ਼ਰ ਦੇ ਡਰਾਈਵਰ ਸੀਟ ਦੇ ਦਰਵਾਜ਼ੇ ਦੇ ਵਿੱਚ। ਇਹਨੇ RCMP ਆਫਿਸਰ ਨੂੰ ਜ਼ਖਮੀ ਕੀਤਾ ਅਤੇ ਸੀਨ ਤੋਂ ਹੋ ਗਿਆ ਫਰਾਰ। ਪਰ ਇਨਵੈਸਟੀਗੇਸ਼ਨ ਦੇ ਰਾਹੀਂ ਹੁਣ ਬ੍ਰੈਂਪਟਨ ਤੋਂ ਇੱਕ 25 ਸਾਲ ਦੇ ਦੇਸੀ ਬੰਦੇ ਨੂੰ ਫੜਿਆ ਗਿਆ ਹੈ ਅਤੇ ਉਹਦੇ ਖਿਲਾਫ਼ ਕਾਫ਼ੀ ਜਿਹੜੇ ਡਿਫਰੈਂਟ ਕ੍ਰਿਮਿਨਲ ਚਾਰਜਿਸ ਵੀ ਲੇ ਕੀਤੇ ਗਏ ਹਨ। ਹੋਰ ਵੀ ਕਾਫ਼ੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਤੁਹਾਨੂੰ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। 6 ਵਜੇ ਤੱਕ ਹੀ ਦੋਸਤੋ ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ, ਸਾਡਾ ਇੱਕੋ ਹੀ ਇੱਕ ਡਾਇਰੈਕਟ ਸਟੂਡੀਓ ਫੋਨ ਨੰਬਰ ਹੈ 905-564-6444 905-564-6444 905-564-6444 ਜਾਂ ਫਿਰ ਕਿਸੇ ਵੀ ਟਾਈਮ 'ਤੇ ਤੁਸੀਂ ਕਾਲ ਨਹੀਂ ਵਟਸਐਪ ਜਾਂ ਟੈਕਸਟ ਮੈਸੇਜ ਵੀ ਭੇਜ ਸਕਦੇ ਹੋ। ਵਟਸਐਪ ਜਾਂ ਟੈਕਸਟ ਮੈਸੇਜ ਭੇਜਣ ਲਈ ਨੰਬਰ ਹੈ ਅਲੱਗ 416-457-3381 416-457-3381 416-457-3381 416-457-3381 'ਤੇ ਆਪਣਾ ਟੈਕਸਟ ਔਰ ਵਟਸਐਪ ਮੈਸੇਜ ਭੇਜ ਸਕਦੇ ਹੋ। ਚਾਹੇ ਸਾਡੇ ਕਿਸੇ ਐਡਵਰਟਾਈਜ਼ ਦਾ ਕੋਈ ਫੋਨ ਨੰਬਰ ਚਾਹੀਦਾ ਹੋਵੇ, ਕੋਈ ਸਪੈਸੀਫਿਕ ਟਾਈਪ ਬਿਜ਼ਨਸ ਦੇ ਭਾਲ ਦੇ ਵਿੱਚੋਂ ਕੋਈ ਜ਼ਰੂਰੀ ਕੰਮ ਹੈ, ਜਾਂ ਫਿਰ ਆਪਣਾ ਪਸੰਦ ਦਾ ਕੋਈ ਗੀਤ ਸੰਗੀਤ ਸੁਣਨਾ ਹੈ, ਯੂ ਕੈਨ ਕਾਲ ਔਰ ਟੈਕਸਟ। ਕਾਲ ਨੰਬਰ ਵੰਸ ਅਗੇਨ 905-564-6444 905-564-6444 ਜਾਂ ਟੈਕਸਟ ਵਟਸਐਪ ਕਰੋ 416-457-3381 416-457-3381 4 ਜੁੜੇ ਰਹੋ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ।

0: ਹੈਲੋ ਏਐਮ 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
0: 905-564-6444।
1: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ ਏਐਮ 530 ਤੋਂ।

0: ਸੁਤੀ ਏਐਮ ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਆਲ ਲਿੰਕ ਟਰੈਵਲ ਦੇ ਵੱਲੋਂ। ਜੇ ਤੁਸੀਂ ਇੰਡੀਆ ਆਉਣ ਜਾਣ ਦੇ ਲਈ ਸਭ ਤੋਂ ਸਸਤੀਆਂ ਏਅਰਲਾਈਨ ਟਿਕਟ ਬੁੱਕ ਕਰਨੀ ਹੈ, ਫਿਰ ਨੰਬਰ ਘੁਮਾਓ 9055578704। ਜਿਹੜੀ ਮਰਜ਼ੀ ਤਰੀਕ ਜਾਣਾ ਹੈ, ਵਾਪਸ ਆਉਣਾ ਹੈ, ਵਨ ਵੇ ਰਾਊਂਡ ਟ੍ਰਿਪ, ਡਾਇਰੈਕਟ ਫਲਾਈਟ, ਨਾਨ ਸਟਾਪ ਜਾਂ ਫਿਰ ਰੁਕ ਕੇ ਜਾਣਾ ਚਾਹੁੰਦੇ ਹੋ, ਤੁਹਾਡੀ ਮਰਜ਼ੀ ਹੈ, ਪਰ ਨੰਬਰ ਘੁਮਾ ਕੇ ਪਤਾ ਕਰ ਲਓ ਕਿਹੜੀ ਤਰੀਕ ਨੂੰ ਕਿੰਨੀ ਟਿਕਟ ਮਿਲਦੀ ਹੈ ਅਤੇ ਕਾਫੀ ਜ਼ਿਆਦਾ ਪੈਸੇ ਬਚਾ ਸਕਦੇ ਹੋ। ਅੱਜ ਹੀ ਹੁਣੇ ਹੀ ਆਲ ਲਿੰਕ ਟਰੈਵਲ ਨੇ ਸਾਨੂੰ ਕੁਝ ਨਵੇਂ ਸਪੈਸ਼ਲ ਫੇਅਰ ਭੇਜੇ ਨੇ। ਜੇਕਰ ਕੋਈ ਵੀ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਤੱਕ ਦੀ ਰਾਊਂਡ ਟ੍ਰਿਪ ਬੁੱਕ ਕਰਨਾ ਚਾਹੁੰਦਾ ਹੈ ਇਸ ਫਾਲ ਅਤੇ ਵਿੰਟਰ ਦੇ ਲਈ, ਤੁਸੀਂ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਤੱਕ ਜਾਓ ਅਕਟੂਬਰ ਜਾਂ ਫਿਰ ਨਵੰਬਰ ਦੇ ਵਿੱਚ, ਅਤੇ ਵਾਪਸ ਹੀ ਹੋਊਗੀ ਅਗਲੇ ਸਾਲ ਜੈਨੁਅਰੀ ਔਰ ਫੈਬਰੀ, ਅਤੇ ਇਹ ਅੰਮ੍ਰਿਤਸਰ ਦੀ ਰਾਊਂਡ ਟ੍ਰਿਪ ਹੈ। $1,850 ਟੈਕਸ ਵਿੱਚ ਹੀ ਨੇ, $1,850 ਦੇ ਵਿੱਚ ਹੀ ਤੁਹਾਨੂੰ ਇਹ ਕਾਫੀ ਵਧੀਆ ਪ੍ਰਾਈਸ ਮਿਲ ਜਾਣੀ ਹੈ, $1,850। ਸੋ ਜਾਓ ਟੋਰਾਂਟੋ ਤੋਂ ਲੈ ਕੇ ਅੰਮ੍ਰਿਤਸਰ ਤੱਕ ਆਈਦਰ ਅਕਟੂਬਰ ਔਰ ਨਵੰਬਰ, ਅਤੇ ਵਾਪਸ ਹੀ ਹੋਊਗੀ ਜੈਨੁਅਰੀ ਔਰ ਫੈਬਰੀ, ਅਤੇ ਕੁੱਲ ਮਿਲਾ ਕੇ ਇਹ ਟੈਕਸ ਪਾ ਕੇ ਪ੍ਰਾਈਸ ਹੈ $1,850, $1,850। ਜੇਕਰ ਕੋਈ ਹੁਣ ਜੁਲਾਈ ਮਹੀਨੇ ਵਿੱਚ, ਨੈਕਸਟ ਮੰਥ ਜੁਲਾਈ ਮਹੀਨੇ ਦੇ ਵਿੱਚ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਣਾ ਚਾਹੁੰਦਾ ਹੈ, ਜਾਓ ਜੁਲਾਈ ਦੇ ਵਿੱਚ, ਅਤੇ ਵਾਪਸ ਹੀ ਹੋਊਗੀ ਸਪਟੈਂਬਰ ਦੇ ਵਿੱਚ। ਦੋ ਬੈਗ ਇੰਕਲੂਡਿਡ ਨੇ, $1,890 ਦੇ ਵਿੱਚ, $1,890 ਦੇ ਵਿੱਚ ਇਹ ਰਾਊਂਡ ਟ੍ਰਿਪ ਬੁੱਕ ਕਰ ਸਕਦੇ ਹੋ। ਜੇ ਤੁਸੀਂ ਹੁਣੇ ਜੁਲਾਈ ਦੇ ਵਿੱਚ ਜਾ ਕੇ ਵਾਪਸ ਆਉਣਾ ਚਾਹੁੰਦੇ ਹੋ ਸਪਟੈਂਬਰ ਦੇ ਵਿੱਚ, ਦੋ ਬੈਗਸ ਨਾਲ $1,890। ਅਤੇ ਜੇ ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਣਾ ਚਾਹੁੰਦੇ ਹੋ ਸਪਟੈਂਬਰ, ਅਤੇ ਵਾਪਸੀ ਅਕਟੂਬਰ, ਦੋ ਬੈਗ ਇੰਕਲੂਡਿਡ, $1,750 ਦੇ ਵਿੱਚ ਇਹ ਰਾਊਂਡ ਟ੍ਰਿਪ ਮਿਲ ਜੂਗੀ। ਸੋ ਤੁਸੀਂ ਅੱਜ ਹੀ ਕਾਲ ਕਰ ਲਓ ਜੇ ਪੈਸੇ ਬਚਾਉਣਾ ਚਾਹੁੰਦੇ ਹੋ। ਆਲ ਲਿੰਕ ਟਰੈਵਲ 905-565-8704, 905-565-8704, ਤੁਸੀਂ ਆਲ ਲਿੰਕ ਟਰੈਵਲ ਦੇ ਨਾਲ ਸੰਪਰਕ ਕਰ ਸਕਦੇ ਹੋ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਅਕਾਲ ਡਕਟ ਕਲੀਨਿੰਗ ਦੇ ਵੱਲੋਂ। ਅਕਾਲ ਡਕਟ ਕਲੀਨਿੰਗ 40 ਸਾਲਾਂ ਤੋਂ ਹੁਣ ਤੁਹਾਡੇ ਲਈ ਪ੍ਰੋਫੈਸ਼ਨਲ ਡਕਟ ਕਲੀਨਿੰਗ ਅਤੇ ਸੈਨੇਟਾਈਜੇਸ਼ਨ ਦੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ, ਅਤੇ ਨਾਲ ਦੀ ਨਾਲ ਜੇਕਰ ਤੁਸੀਂ ਆਪਣਾ ਏਸੀ ਜਾਂ ਫਰਨੈਸ ਠੀਕ ਕਰਵਾਉਣਾ, ਰਿਪੇਅਰ ਕਰਵਾਉਣਾ ਜਾਂ ਫਿਰ ਨਵਾਂ ਲਵਾਉਣਾ ਹੈ, ਤੁਸੀਂ ਅਕਾਲ ਡਕਟ ਕਲੀਨ ਨਾਲ ਸੰਪਰਕ ਕਰੋ, ਅਤੇ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ ਤੁਹਾਡੇ ਡਕਟ ਐਨ ਸਾਫ਼ ਕਰ ਦੇਣਗੇ। ਅਕਾਲ ਡਕਟ ਕਲੀਨਿੰਗ 416-710-0662, 416-710-0662, ਅਕਾਲ ਡਕਟ ਕਲੀਨਿੰਗ 416-710-0662 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਜੇ ਤੁਸੀਂ ਦੋਸਤੋ ਪਿਓਰ ਵੈਜੀਟੇਰੀਅਨ ਕੇਟਰਿੰਗ ਚਾਹੁੰਦੇ ਹੋ ਆਪਣੇ ਕਿਸੇ ਵੀ ਸਪੈਸ਼ਲ ਇਵੈਂਟ ਲਈ, ਸ਼ੁੱਧ ਵੈਜੀਟੇਰੀਅਨ ਫੂਡ ਹੀ ਤਿਆਰ ਕੀਤਾ ਜਾਂਦਾ ਹੈ ਗਿਲਸ ਸਵੀਟ ਫੈਕਟਰੀ 'ਤੇ। ਗਿਲਸ ਸਵੀਟ ਫੈਕਟਰੀ ਵਾਲੇ ਬਰੈਂਪਟਨ ਦੇ ਵਿੱਚ ਵਿਲੀਅਮਸ ਪਾਰਕਵੇ ਅਤੇ ਸਨ ਪੈਕ 'ਤੇ ਲੋਕੇਟਡ ਹਨ, 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3, ਬਰੈਂਪਟਨ, ਜਿੱਥੇ ਕਿ ਨਿਤ ਰੋਜ਼ ਇਹਨਾਂ ਦੀ ਬਹੁਤ ਹੀ ਕਮਾਲ ਦੀ ਹਾਈਜੀਨਿਕ ਫੈਕਟਰੀ ਦੇ ਵਿੱਚ ਦਸਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੱਡੇ ਹੈਂਡਮੇਡ ਸਮੋਸੇ, ਛੋਟੇ ਮਿਨੀ ਮਸ਼ੀਨ ਮੇਡ ਸਮੋਸੇ, ਆਲੂ ਟਿੱਕੀਆਂ, ਪਕੌੜੇ ਅਤੇ ਸ਼ੁੱਧ ਖੋਏ ਦੀਆਂ ਮਿਠਾਈਆਂ ਤਿਆਰ ਕੀਤੀਆਂ ਜਾਂਦੀਆਂ ਨੇ, ਅਤੇ ਫੁੱਲ ਫਲੈਜਡ ਪੂਰੀ ਦੀ ਪੂਰੀ ਸਵਾਦ ਦਾਲਾਂ ਸਬਜ਼ੀਆਂ ਦੀ ਕੇਟਰਿੰਗ ਵੀ ਕੀਤੀ ਜਾਂਦੀ ਹੈ। ਇਹਨਾਂ 'ਤੇ ਕਈ ਹੁਣ ਡਿਫਰੈਂਟ ਡਿਫਰੈਂਟ ਲੋਕੇਸ਼ਨ ਨੇ, ਕੁੱਲ ਮਿਲਾ ਕੇ 6 ਲੋਕੇਸ਼ਨ ਨੇ ਇਸ ਫੈਕਟਰੀ ਤੋਂ ਇਲਾਵਾ 5 ਅਲੱਗ ਚਲੋ ਫਰੈਸ਼ਕੋਸ ਦੇ ਵਿੱਚ ਵੀ ਇਹਨਾਂ ਦੇ ਗਿਲਸ ਸਵੀਟ ਫੈਕਟਰੀ ਦੇ ਪਿਓਰ ਵੈਜੀਟੇਰੀਅਨ ਲੋਕੇਸ਼ਨਸ ਹਨ। ਬਰੈਂਪਟਨ ਦੇ ਵਿੱਚ ਕੁਈਨ ਅਤੇ ਚਿੰਕੂਜ਼ੀ ਅਤੇ ਜਿਹੜਾ ਚਲੋ ਫਰੈਸ਼ਕ ਹੈ ਉਹਦੇ ਅੰਦਰ ਵੀ ਇੱਕ ਲੋਕੇਸ਼ਨ ਹੈ, ਇੱਕ ਮਿਲਟਨ 'ਚ, ਇੱਕ ਮਿਸਿਸਾਗਾ ਦੇ ਵਿੱਚ, ਅਤੇ ਬਾਕੀ ਹੋਰਾਂ ਪ੍ਰੋਵਿੰਸਿਸ ਦੇ ਵਿੱਚ। ਜੇ ਤੁਸੀਂ ਲਾਈਵ ਫੂਡ ਟਰੱਕ ਕੇਟਰਿੰਗ ਚਾਹੁੰਦੇ ਹੋ, ਉਹ ਵੀ ਸਭ ਤੋਂ ਸਵਾਦ ਪਿਓਰ ਵੈਜੀਟੇਰੀਅਨ, ਫਿਰ ਗਿਲਸ ਸਵੀਟ ਫੈਕਟਰੀ ਨੂੰ ਅੱਜ ਹੀ ਕਾਲ ਕਰੋ ਅਤੇ ਦੇਸ਼ ਪ੍ਰਦੇਸ਼ ਦਾ ਹਵਾਲਾ ਦਿਓ ਖਾਸ ਡਿਸਕਾਊਂਟ ਲਈ 905-799-2616, 905-799-2616, 905-799-2616, 905-799-2616। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਦੇ ਵੱਲੋਂ। ਦਿਓਲ ਟਰੈਵਲ ਨੇ ਵੀ ਸਾਨੂੰ ਹੁਣ ਕਾਫੀ ਲੰਬੀ ਲਿਸਟ ਭੇਜੀ ਆ ਸਪੈਸ਼ਲ ਫੇਅਰਸ, ਕਾਫੀ ਜ਼ਿਆਦਾ ਡੀਲਾਂ ਹੀ ਡੀਲਾਂ ਨੇ। ਕੋਈ ਵੀ ਹੁਣ ਦਿੱਲੀ ਤੋਂ ਲੈ ਕੇ ਟੋਰਾਂਟੋ ਵਨ ਵੇ ਕਿਸੇ ਨੂੰ ਸੱਦਣਾ ਚਾਹੁੰਦੇ ਹੋ ਅਕਟੂਬਰ ਜਾਂ ਨਵੰਬਰ ਦੇ ਵਿੱਚ, ਦਿੱਲੀ ਟੋਰਾਂਟੋ ਸੱਦੋ ਅਕਟੂਬਰ ਔਰ ਨਵੰਬਰ ਵਨ ਵੇ, $850 ਦੇ ਵਿੱਚ, $850 ਦੇ ਵਿੱਚ। ਜੇ ਕੋਈ ਵੀ ਆਪ ਟੋਰਾਂਟੋ ਤੋਂ ਲੈ ਕੇ ਦਿੱਲੀ ਜਾਣਾ ਚਾਹੁੰਦਾ ਹੈ ਵਨ ਵੇ ਅਕਟੂਬਰ ਔਰ ਨਵੰਬਰ, $1,050 ਦੇ ਵਿੱਚ। ਜੇਕਰ ਤੁਸੀਂ ਟੋਰਾਂਟੋ ਤੋਂ ਲੈ ਕੇ ਦਿੱਲੀ ਜੁਲਾਈ ਦੇ ਵਿੱਚ ਹੀ ਜਾਣਾ ਚਾਹੁੰਦੇ ਹੋ ਵਨ ਵੇ, ਦੋ ਬੈਗ ਭਰ ਕੇ $1,099 ਦੇ ਵਿੱਚ। ਜੇਕਰ ਤੁਸੀਂ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਰਾਊਂਡ ਟ੍ਰਿਪ ਬੁੱਕ ਕਰਨੀ ਆ, ਸੱਦੋ ਆਪਦੇ ਲਵਡ ਵਨਸ ਨੂੰ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਅਕਤੂਬਰ ਮਹੀਨੇ ਵਿੱਚ, ਅਤੇ ਵਾਪਸੀ ਹੋਊਗੀ ਜੈਨੂਅਰੀ ਦੇ ਵਿੱਚ, ਅਤੇ ਇਹ ਰਾਊਂਡ ਟ੍ਰਿਪ ਸਿਰਫ ਅਤੇ ਸਿਰਫ $1380 ਦੇ ਵਿੱਚ ਤੁਹਾਨੂੰ ਮਿਲ ਜੂਗੀ। ਇਹਨਾਂ ਦੀਆਂ ਦੋ ਲੋਕੇਸ਼ਨ ਨੇ, ਇੱਕ ਇਟੋਬਕੋ ਦਿਓਲ ਟਰੈਵਲ ਇਟੋਬਕੋ 905-588-5100 ਜਾਂ ਬਰੈਂਪਟਨ 905-588-4200 ਅਤੇ ਦਿਓਲ ਟਰੈਵਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਸਸਤੀਆਂ ਏਅਰਲਾਈਨ ਟਿਕਟਸ ਬੁੱਕ ਕਰਨ ਦੇ ਲਈ। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਾਗੋਰ ਰੋਡ ਐਂਡ ਮੇਫੀਲ ਰੋਡ 'ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ। ਇਹ ਅੱਜ ਹੀ ਪ੍ਰੋਜੈਕਟ ਰਿਲੀਜ਼ ਹੋਇਆ ਹੈ, ਅੱਜ ਹੀ ਆਲਰੇਡੀ ਬੁਕਿੰਗ ਸ਼ੁਰੂ ਹੋ ਗਈ ਹੈ, ਲੋਕਾਂ ਨੂੰ ਉਹਨਾਂ ਦੇ ਮਨਪਸੰਦ ਦੇ ਲਾਟ ਮਿਲ ਰਹੇ ਨੇ, ਨਵੇਂ ਫਰੀ ਹੋਲਡ ਟਾਊਨ ਹਾਊਸਿਸ, ਨਵੇਂ ਸੈਮੀ ਡੀਟੈਚਡ, ਅਤੇ ਨਾਲੇ ਨਵੇਂ ਸਾਰੇ ਦੇ ਸਾਰੇ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ ਇਹ ਤਿਆਰ ਹੋਣੇ ਆ। ਜ਼ਾਗੋਰ ਰੋਡ ਐਂਡ ਮੇਫੀਲ ਰੋਡ, ਗੋਰ ਰੋਡ ਐਂਡ ਮੇਫੀਲ ਰੋਡ 'ਤੇ 27 ਦੇ ਐਂਡ 28 ਦੀ ਸ਼ੁਰੂਆਤ ਤੱਕ, ਸੋ ਐਂਡ ਆਫ 2027 ਤੋਂ ਲੈ ਕੇ ਸਟਾਰਟ ਆਫ 2028, ਬਹੁਤ ਜ਼ਿਆਦਾ ਟਾਈਮ ਪਿਆ ਹੈ ਅਤੇ ਬਹੁਤ ਜ਼ਿਆਦਾ ਫਲੈਕਸੀਬਲ ਡਿਪੋਜ਼ਿਟ ਵੀ ਹੈ। ਸੋ ਜਿਹੜੇ 2 ਫਲੋਰ ਟ੍ਰੈਡੀਸ਼ਨਲ ਵੱਡੇ ਬੈਕਯਾਰਡ ਵਾਲੇ ਫਰੀ ਹੋਲਡ ਟਾਊਨ ਹਾਊਸਿਸ ਨੇ, ਇਹਨਾਂ ਦੀ ਪ੍ਰਾਈਸ ਸਿਰਫ ਅਤੇ ਸਿਰਫ 749,749,000 ਹੈ, 749, ਅਤੇ ਇਹ ਅਪ ਟੂ 2300 ਸਕੁਆਇਰ ਫੁੱਟ, 2300 ਸਕੁਆਇਰ ਫੁੱਟ ਤੱਕ ਤਿਆਰ ਹੋਣੇ ਆ। ਟ੍ਰੈਡੀਸ਼ਨਲ 2 ਫਲੋਰ ਪਲੱਸ ਅਨਫਿਨਿਸ਼ਡ ਬੇਸਮੈਂਟ, ਇਹ 'ਚ 3 ਤੋਂ ਲੈ ਕੇ 4 ਬੈਡਰੂਮ, 2.5 to 3.5 bathroom, single car garage plus driveway parking, big backyard, unfinished basement, ਅਤੇ ਪੂਰੇ 365 ਦਿਨਾਂ ਦੇ ਵਿੱਚ, ਯਾਨੀ ਕਿ ਇੱਕ ਪੂਰੇ ਸਾਲ ਦੇ ਵਿੱਚ ਕਿਸ਼ਤਾਂ ਦੇ ਵਿੱਚ ਇਕੱਲਾ 10% ਡਿਪੋਜ਼ਿਟ ਪੂਰਾ ਕਰਨਾ ਹੈ। ਸੈਮੀ ਡੀਟੈਚ ਘਰ 849,849,000 ਦੀ ਪ੍ਰਾਈਸ ਹੈ, ਚਾਹੇ ਫਸਟ ਟਾਈਮ ਹੋਮ ਬਾਇਰ ਚਾਹੇ ਇਨਵੈਸਟਰੋਂ, ਸਾਰਿਆਂ ਨੂੰ ਹੀ ਰੀਬੇਟ ਮਿਲ ਰਿਹਾ ਹੈ। 1950 ਸਕੁਆਇਰ ਫੁੱਟ ਤੱਕ, 3 ਤੋਂ ਲੈ ਕੇ 4 ਬੈਡਰੂਮ, 2.5 ਬਾਥਰੂਮ, ਸਿੰਗਲ ਕਾਰ ਗਰਾਜ, ਡਰਾਈਵਵੇ ਪਾਰਕਿੰਗ, ਅਤੇ 10% ਦਾ ਡਿਪੋਜ਼ਿਟ ਹੈ ਇੱਕ ਪੂਰੇ ਸਾਲ ਦੇ ਵਿੱਚ। 32 ਫੁੱਟ ਲਾਟ 'ਤੇ 32 ਫੁੱਟ ਲਾਟ ਡਬਲ ਕਾਰ ਗਰਾਜ ਵਾਲੇ ਡੀਟੈਚ ਘਰ 949,000, ਇਹ ਪੂਰੇ ਅਤੇ ਪੂਰੇ ਸ਼ਾਇਦ ਪੀਐਲ ਰੀਜਨ ਵਿੱਚ ਸਭ ਤੋਂ ਲੋਵੈਸਟ ਪ੍ਰਾਈਸ ਹੈ ਫੋਰ ਬਿਗ ਡਬਲ ਕਾਰ ਗਰਾਜ ਡੀਟੈਚਡ ਹੋਮਸ, ਸਿਰਫ 949,000, 2345 ਸਕੁਆਇਰ ਫੁੱਟ ਤੱਕ, 3 ਤੋਂ ਲੈ ਕੇ 4 ਬੈਡਰੂਮ, 2.5 to 3.5 ਬਾਥਰੂਮ, ਡਬਲ ਕਾਰ ਗਰਾਜ, ਅਨਫਿਨਿਸ਼ ਬੇਸਮੈਂਟ, 10% ਡਿਪੋਜ਼ਿਟ ਇੱਕ ਸਾਲ ਦੇ ਵਿੱਚ। ਅਤੇ ਨਾਲ ਦੀ ਨਾਲ ਸਭ ਤੋਂ ਵੱਡੇ 36 ਫੁੱਟ ਲਾਟ 'ਤੇ ਡਬਲ ਕਾਰ ਗਰਾਜ ਡੀਟੈਚ ਕਰ, ਸਿਰਫ ਅਤੇ ਸਿਰਫ 1 million ਤੋਂ, ਇਹ 2620 ਸਕੁਆਇਰ ਫੁੱਟ ਤੱਕ ਨੇ, 3 ਤੋਂ 5 ਬੈਡਰੂਮ, 2.5 to 3.5 ਬਾਥਰੂਮ, ਡਬਲ ਕਾਰ ਗਰਾਜ, ਅਨਫਿਨਿਸ਼ ਬੇਸਮੈਂਟ, ਅਤੇ 10% ਦਾ ਡਿਪੋਜ਼ਿਟ। ਸੋ ਇਹ ਸਾਰੇ ਦੇ ਸਾਰੇ ਜਿੰਨੇ ਵੀ ਘਰ ਨੇ, traditional freehold townhouses, semi detached, 32 foot lot detached, 36 foot lot detached, saryan de vich hi backyard hai, saryan de vich hi unfinished basement vi hai, saryan de layi 10% da deposit hai, te eh ਅੱਜ ਹੀ ਬੁਕਿੰਗ ਸ਼ੁਰੂ ਹੋ ਗਈ ਹੈ। ਕਾਲ ਥੀਮ ਸਿੱਧੂ 416-302-0016, 416-302-0016, 416-302-0016, 416-302-0016। ਬਹੁਤ ਹੀ ਜਲਦ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਸਭ ਤੋਂ ਪਹਿਲੇ ਸਪਾਂਸਰ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ, CIC ਇਮੀਗ੍ਰੇਸ਼ਨ ਤੋਂ ਗੈਰੀ ਵਿਰਕ, ਜੋ ਕਿ ਬਹੁਤ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਦੇ ਫੀਲਡ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ। ਤੁਹਾਡਾ ਜਿਹੜਾ ਮਰਜ਼ੀ ਇਮੀਗ੍ਰੇਸ਼ਨ ਦਾ ਸਵਾਲ ਹੈ, ਕੰਮ ਹੈ, ਤੁਸੀਂ ਅੱਖਾਂ ਮੀਚ ਕੇ ਇਹਦਾ ਕੰਮ ਕਰਵਾ ਸਕਦੇ ਹੋ, ਇਹਦਾ ਤਜ਼ਰਬਾ ਅਤੇ ਨਾਮ ਆਪੇ ਬੋਲਦਾ ਹੈ। 416-456-6161, 416-456-6161, ਇਹਨਾਂ ਨੂੰ ਕਾਲ ਕਰੋ, ਵਟਸਐਪ 'ਤੇ ਮੈਸੇਜ ਕਰੋ, ਅਪੋਇੰਟਮੈਂਟ ਬੁੱਕ ਕਰੋ ਅਤੇ ਬਿਲਕੁਲ ਫਰੀ ਕੰਸਲਟੇਸ਼ਨ ਕਰੋ। 416-456-6161, CIC ਇਮੀਗ੍ਰੇਸ਼ਨ, ਗੈਰੀ ਵਿਰਕ। ਗੈਰੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਹਾਂ, ਸ਼ੁਕਰੀਆ ਸਤਿ ਸ਼੍ਰੀ ਅਕਾਲ ਸਾਰੇ ਸਰੋਤਾਂ ਨੂੰ।
0: ਬਾਈ ਜੀ, ਜਿਹੜੇ ਵੀ ਲੋਕਾਂ ਨੇ ਹੁਣ ਇੱਥੇ ਇਨਲੈਂਡ ਕੈਨੇਡਾ ਦੇ ਵਿੱਚ ਹੀ ਆਪਦੇ ਹਸਬੈਂਡ ਜਾਂ ਵਾਈਫ ਨੂੰ ਸੱਦ ਕੇ ਸਪਾਊਸੋ ਪ੍ਰੋਸੈਸ ਇਨਲੈਂਡ ਕੀਤੀ ਹੋਈ ਆ, ਉਹਦੇ 'ਚ ਕੋਈ ਅਪਡੇਟ ਆਈ ਆ?
1: ਬਿਲਕੁਲ ਸਿਮਰਾਜ ਜੀ, ਸਪਾਊਸਲ ਇਨਲੈਂਡ ਐਪਲੀਕੇਸ਼ਨ ਉਸ ਵੇਲੇ ਸਬਮਿਟ ਕੀਤੀ ਜਾਂਦੀ ਹੈ ਜਦੋਂ ਕਿਸੇ ਇੰਡੀਵਿਜੁਅਲ ਦੇ ਹਾਲਾਤ ਇਹ ਨੇ ਕਿ ਪਹਿਲਾਂ ਤਾਂ ਉਹ ਇੱਥੇ ਟੈਂਪਰੇਰੀ ਸਟੇਟਸ 'ਤੇ ਹੈਗਾ, ਨਾਨ ਪੀ ਆਰ ਹੈ ਜਾਂ ਟੀ ਆਰ ਵੀ ਸਟੇਟਸ 'ਤੇ ਹੈ, ਜਾਂ ਪਹਿਲਾਂ ਕਦੇ ਸਟੱਡੀ ਪਰਮਿਟ 'ਤੇ ਆਇਆ ਜਾਂ ਵਰਕ ਪਰਮਿਟ 'ਤੇ ਰਿਹਾ, ਜਾਂ ਕੋਈ ਪੁਰਾਣਾ ਰਿਫਿਊਜੀ ਹੈ ਜਿਹੜਾ ਹਜੇ ਵੀ ਆਪਣੀਆਂ ਤਰੀਕਾਂ ਹੀ ਭੁਗਤ ਰਿਹਾ। ਸੋ ਉਹਨਾਂ ਇੰਡੀਵਿਜੁਅਲ ਦੇ ਵਿੱਚੋਂ ਜੇ ਕਿਸੇ ਦਾ ਇੱਥੋਂ ਦੇ ਕੈਨੇਡਾ ਦੇ ਪੀ ਆਰ ਨਾਲ ਜਾਂ ਸਿਟੀਜ਼ਨ ਦੇ ਨਾਲ ਵਿਆਹ ਹੋ ਜਾਂਦਾ ਹੈ ਤਾਂ ਉਹ ਜਿਹੜੀ ਐਲੀਜੀਬਿਲਿਟੀ ਹੈ ਸਪਾਊਸਲ ਸਪੋਂਸਰਸ਼ਿਪ ਇਨਲੈਂਡ ਸਪਾਊਸਲ ਕੇਸ ਬਣ ਜਾਂਦਾ, ਤਾਂ ਉਹਦੇ ਆਧਾਰ 'ਤੇ ਇੱਥੇ ਉਹਨਾਂ ਦੀ ਮੈਰਿਜ ਲਾਇਸੈਂਸ ਲੈਣ ਤੋਂ ਬਾਅਦ, ਮੈਰਿਜ ਰਜਿਸਟ੍ਰੇਸ਼ਨ ਤੋਂ ਬਾਅਦ ਮੇਨ ਜਿਹੜੀ ਫਾਈਲ ਦੀ ਬੈਕਬੋਨ ਹੈ ਜਾਂ ਡੈਫੀਨੇਸ਼ਨ ਹੈ ਕਿ ਆਫਟਰ ਮੈਰਿਜ ਤੁਸੀਂ ਦੋਨੋਂ ਜਾਣੇ ਐਸੇ ਹਸਬੈਂਡ ਵਾਈਫ ਕੋਹੈਬਿਟੇਸ਼ਨ ਕਰਦੇ ਨਜ਼ਰ ਆਉਂਦੇ ਰਹਿਣੇ ਚਾਹੀਦੇ ਹੋ, ਜਾਂ ਕਹਿ ਲਓ ਕਿ ਇਕੱਠੇ ਇੱਕੋ ਐਡਰੈਸ 'ਤੇ ਦੋਨੋਂ ਹਸਬੈਂਡ ਵਾਈਫ ਰਹਿ ਰਹੀ ਹੋ, ਤਾਂ ਤੁਹਾਡੇ ਜਿਹੜੇ ਪਰੂਫ ਨੇ, ਐਵੀਡੈਂਸ ਨੇ, ਉਹ ਜਨਰੇਟ ਹੋਣੇ ਸ਼ੁਰੂ ਹੋ ਜਾਂਦੇ ਨੇ। ਸੋ ਕੋਈ ਵੀ ਹਾਲਾਤ ਨੇ, ਕੋਈ ਵੀ ਸਿਚੁਏਸ਼ਨ ਹੈ, ਵਿਆਹ ਦੀ ਤਿਆਰੀ ਕਰ ਰਹੇ ਹੋ, ਵਿਆਹ ਹੋਣ ਜਾ ਰਿਹਾ ਹੈ ਜਾਂ ਹਜੇ ਪਤਾ ਨਹੀਂ ਪ੍ਰੋਸੀਜਰ ਦਾ, ਪ੍ਰੋਸੈਸ ਦਾ, ਤਾਂ ਇਮੀਡੀਏਟਲੀ ਮੈਸੇਜ ਕਰੋ, ਵਟਸਐਪ ਕਰੋ, ਕਾਲ ਕਰੋ 416-456-6161। ਸਪਾਊਸਲ ਇਨਲੈਂਡ ਐਪਲੀਕੇਸ਼ਨ ਉਹ ਐਪਲੀਕੇਸ਼ਨ ਹੈ ਜਿਹੜੀ ਅੱਜ ਕੱਲ੍ਹ ਵਾਲਿਊਮ ਬਹੁਤ ਜ਼ਿਆਦਾ ਉਹਦਾ ਜਾ ਰਿਹਾ ਹੈ। ਇੱਕ ਤਾਂ ਬੋਆਏ ਗਰਲ ਦੀ ਮੈਰਿਜ ਹੁੰਦੀ ਹੈ, ਦੂਜੇ ਪਾਸੇ ਕਈ ਵਾਰ ਬੋਆਏ ਬੋਆਏ ਜਾਂ ਗਰਲ ਗਰਲ ਵੀ ਹੋ ਜਾਂਦੀ ਹੈ, ਉਹ ਵੀ ਇਸੇ ਪ੍ਰੋਗਰਾਮ ਦੇ ਅੰਡਰ ਸਬਮਿਸ਼ਨ ਹੁੰਦੀਆਂ ਨੇ, ਤਾਂ ਉਹ ਵੀ ਪ੍ਰੂਵ ਕਰਨਾ ਬਣਦਾ ਕਿ ਇਹ ਵਿਆਹ ਜੈਨੂਇਨ ਹੈਗਾ। ਸੋ ਇਹਦੇ ਵਿੱਚ ਰਿਫਿਊਜ਼ਲ ਵੀ ਆਉਣ ਦੀ ਕਾਫੀ ਪਿੱਛੇ ਦੇ ਜਿਹੜੀਆਂ ਫਾਈਲਸ ਆਈਆਂ ਨੇ, ਇੱਕ ਅਗਰ ਫਾਈਲ ਵਾਪਸ ਆ ਜਾਂਦੀਆਂ ਨੇ, ਰਿਫਿਊਜ਼ ਹੋ ਗਈ ਤਾਂ ਇਹਦੇ ਉੱਤੇ ਤੁਹਾਡੇ ਕੋਲ ਅਪੀਲ ਦਾ ਅਧਿਕਾਰ ਵੀ ਨਹੀਂ ਹੈਗਾ। ਸੋ ਬਹੁਤ ਇੰਪੋਰਟੈਂਟ ਮਹੱਤਵਪੂਰਨ ਫਾਈਲ ਹੈ ਤੁਹਾਡੀ ਲਾਈਫ ਦੀ, ਨੰਬਰ 416-456-6161।
0: CIC ਇਮੀਗ੍ਰੇਸ਼ਨ, ਗੈਰੀ ਵਿਰਕ, 416-456-6161। ਜੇ ਫੋਨ ਲਾਈਨ ਬਿਜ਼ੀ ਆ ਰਹੀ ਹੈ ਫਿਰ ਤੁਸੀਂ ਵਟਸਐਪ 'ਤੇ ਵੀ ਇਹਨਾਂ ਨੂੰ ਮੈਸੇਜ ਕਰ ਸਕਦੇ ਹੋ, ਆਪਣਾ ਨਾਮ ਲਿਖ ਦਿਓ, ਆਪਣਾ ਮੈਸੇਜ ਭੇਜ ਦਿਓ, ਅਤੇ ਜਿੰਨਾ ਛੇਤੀ ਹੋ ਸਕਦਾ ਇਹ ਤੁਹਾਨੂੰ ਕਾਲ ਬੈਕ ਕਰ ਲੈਣਗੇ। 416-456-6161। ਅਤੇ ਬਾਈ ਜੀ, ਜੇ ਕਿਸੇ ਨੇ ਸਪਾਊਸ ਤੋਂ ਪੀ ਆਰ ਦੀ ਫਾਈਲ ਲਾਈ ਹੋਈ ਆ ਅਤੇ ਰਿਫਿਊਜ਼ ਹੁਣ ਹੋ ਗਈ ਆ, ਹੁਣ ਕੋਈ ਅਪੀਲ ਹੈ ਜਾਂ ਕੁਛ ਹੋਰ ਕਰ ਸਕਦੇ ਕਿ ਨਹੀਂ?
1: ਬਿਲਕੁਲ ਸਵਰਾਜ ਜੀ, ਸਪਾਊਸਲ ਸਪੋਂਸਰਸ਼ਿਪ ਦੀ ਐਪਲੀਕੇਸ਼ਨ ਤੁਹਾਡੀ ਆਫਿਸਰ ਨੂੰ ਲੱਗਦਾ ਕਿ ਇਹ ਜੈਨੂਇਨ ਨਹੀਂ ਹੈ ਜਾਂ ਤੁਹਾਡੇ ਐਵੀਡੈਂਸ ਉਹਨੇ ਪੂਰੇ ਨਹੀਂ ਹੈਗੇ ਜੋ ਇੱਕ ਰੈਗੂਲੇਸ਼ਨ ਡੈਫੀਨੇਸ਼ਨ ਮੈਟ ਕਰਦੇ ਨੇ, ਤਾਂ ਜੇ ਤੁਹਾਡੀ ਉਹ ਫਾਈਲ ਰਿਫਿਊਜ਼ ਹੁੰਦੀ ਹੈ, ਹੁਣ ਜੇ ਤਾਂ ਸਪਾਊਸਲ ਇਨਲੈਂਡ ਐਪਲੀਕੇਸ਼ਨ ਹੈ ਉਹ ਰਿਫਿਊਜ਼ ਹੋ ਗਈ ਤਾਂ ਉਹਦੇ ਉੱਤੇ ਅਪੀਲ ਦਾ ਅਧਿਕਾਰ ਨਹੀਂ ਹੈਗਾ। ਮੈਂ ਹੁਣੇ ਦੱਸਿਆ ਕਿਉਂਕਿ ਉਹਦੀ ਰੈਗੂਲੇਸ਼ਨ ਦੂਜੇ ਸੈਕਸ਼ਨ 'ਚ ਆ ਜਾਂਦੀ ਹੈ। ਇਨਸਟੈਡ ਆਫ ਦੈਟ, ਜੇ ਤੁਸੀਂ ਓਵਰਸੀਜ਼ ਵਿਆਹ ਕਰਕੇ ਆਪਣੇ ਸਪਾਊਸ ਨੂੰ, ਆਪਣੇ ਹਸਬੈਂਡ ਜਾਂ ਵਾਈਫ ਨੂੰ ਸਪੋਂਸਰ ਕੀਤਾ, ਉਹ ਫਾਈਲ ਉੱਤੇ ਜੇ ਰਿਫਿਊਜ਼ਲ ਆ ਜਾਂਦੀ ਹੈ, ਤਾਂ ਬਿਲਕੁਲ ਤੁਹਾਡੇ ਕੋਲ ਅਪੀਲ ਦਾ ਅਧਿਕਾਰ ਹੈ, ਰਾਈਟ ਟੂ ਅਪੀਲ ਹੈਗਾ ਸਪੋਂਸਰ ਦੇ ਕੋਲ। ਜਿਹੜੇ ਰਿਫਿਊਜ਼ਲ ਲੈਟਰ ਦੀ ਡੇਟ ਤੋਂ 30 ਦਿਨ ਦੇ ਵਿੱਚ ਉਹਨਾਂ ਨੇ ਅਪੀਲ ਲੌਂਚ ਕਰਨੀ ਹੈ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਦੇ ਉੱਤੇ। ਉਸ ਤੋਂ ਬਾਅਦ ਜਿਹੜਾ ਇਹ ਡਿਨੋਵੋ ਸਟੇਟਸ 'ਤੇ ਇਹਦੀ ਸੁਣਵਾਈ ਹੁੰਦੀ ਹੈ। ਉਸ ਤੋਂ ਭਾਵ ਹੈ ਕਿ ਜਿਹੜੇ ਅੱਜ ਦੇ ਤੱਥ ਨੇ, ਅੱਜ ਦੇ ਫੈਕਟਸ ਨੇ, ਉਹਦੇ ਉੱਤੇ ਮੈਂਬਰ ਨੇ ਜਾਂ ਜੱਜ ਨੇ ਤੁਹਾਡੀ ਫਾਈਲ ਅਪੀਲ ਉੱਤੇ ਸੁਣਵਾਈ ਕਰਨੀ ਹੈ। ਸੋ ਉਹਦੀਆਂ ਵੀ ਦੋ ਕੰਪੋਨੈਂਟਸ ਹੁੰਦੇ ਨੇ, ਇੱਕ ADR ਹੁੰਦੀ ਹੈ, ਅਲਟਰਨੇਟ ਡਿਸਪਿਊਟ ਰੈਜੋਲੂਸ਼ਨ। ADR ਆ ਜਾਂਦੀ ਹੈ ਤਾਂ ਉਸ ਤੋਂ ਭਾਵ ਹੈ ਕਿ ਮੈਂਬਰ ADR ਜਿਹੜਾ DR ਆਫਿਸਰ ਹੈਗਾ, ਉਹ ਚਾਹੁੰਦਾ ਕਿ ਤੁਹਾਡੀ ਫੁੱਲ ਹੀਅਰਿੰਗ ਦੇ ਸੁਣਵਾਈ ਦੀ ਜਗ੍ਹਾ ਇੱਥੇ ਬੈਠ ਕੇ ਮੀਟਿੰਗ ਦੇ ਵਿੱਚ ਹੀ ਤੁਹਾਡਾ ਫੈਸਲਾ ਕਰ ਦਿੱਤਾ ਜਾਵੇ, ਜੋ ਤੁਹਾਡੇ ਪੱਖ 'ਚ ਹੋਣ ਦੀ ਸੰਭਾਵਨਾ ਵੱਧ ਹੁੰਦੀ ਹੈ। ਅਦਰਵਾਈਜ਼ ਉਸ ਤੋਂ ਉੱਪਰ ਫੁੱਲ ਹੀਅਰਿੰਗ 'ਤੇ ਹੀ ਫਾਈਲ ਜਾ ਸਕਦੀ ਹੈ। ਸੋ ਜੇ ਫਾਈਲ ਤੁਹਾਡੀ ਰਿਫਿਊਜ਼ ਹੋਈ ਹੈ, ਓਵਰਸੀਜ਼ ਦੀ ਫਾਈਲ ਹੈ, ਤਾਂ ਇਮੀਡੀਏਟਲੀ ਤੁਹਾਨੂੰ ਅਪੀਲ ਦੇ ਵਾਸਤੇ ਸਲਾਹ ਮਸ਼ਵਰਾ ਕਰੋ। ਉਹ ਅਪੀਲ ਜਿਹੜੀ ਸਪੋਂਸਰ ਨੇ ਇੱਥੇ ਜਾ ਕੇ ਸੁਣਵਾਈ ਕਰਨੀ ਹੈ, ਸਪੋਂਸਰ ਦੀ ਹੀ ਜ਼ਿੰਮੇਵਾਰੀ ਹੁੰਦੀ ਹੈ। ਉਸ ਤੋਂ ਅੱਗੇ ਉਹਦੇ ਹੋਰ ਕੀ ਕੰਪੋਨੈਂਟਸ ਨੇ, ਬੈਕਗਰਾਉਂਡ ਕੀ ਹੈ, ਉਹ ਸਾਰੀਆਂ ਗੱਲਾਂ ਬਾਤਾਂ ਬੈਠ ਕੇ ਹੁੰਦੀਆਂ ਨੇ। ਜਾਂ ਵਿਆਹ ਕਰਕੇ ਆ ਚੁੱਕੇ ਹੋ, ਹਜੇ ਫਾਈਲ ਲਾਉਣੀ ਹੈ, ਜਾਂ ਫਾਈਲ ਕਿਤੇ ਹੋਰ ਪਾਸ ਦਿੱਤੀ ਹੋਈ ਹੈ, ਪਤਾ ਨਹੀਂ ਲੱਗ ਰਿਹਾ, ਫੋਲੋਅਪ ਨਹੀਂ ਹੋ ਰਿਹਾ, ਨੰਬਰ 416-456-6161।
0: CIC Immigration, 416-456-6161, 416-456-6161, ਇਹਨਾਂ ਦਾ ਫੋਨ ਨੰਬਰ ਹੈ। ਅਤੇ ਗੈਰੀ ਬਾਈ ਜੀ, ਇਹ ਦੱਸੋ ਕਿ ਸੁਪਰ ਵੀਜ਼ਾ ਇਹ ਹਰੇਕ ਪਰਿਵਾਰ ਦੇ ਲਈ ਕਿਉਂ ਇੱਕ ਜ਼ਰੂਰਤ ਹੈ, ਇਹ ਦੱਸੋ ਜੀ।
1: ਬਿਲਕੁਲ ਸਮਰਾਜ ਜੀ, ਹਜ਼ਾਰਾਂ ਹੀ ਪਰਿਵਾਰ ਹਰ ਮਹੀਨੇ ਜਾਂ ਹਰ 3 ਮਹੀਨੇ ਦੇ ਵਿੱਚ ਉਹਨਾਂ ਦੀ PR ਆਉਂਦੀ ਹੈ, COP ਆ ਰਹੀ ਹੈ, ਨਵੇਂ ਨਵੇਂ PR ਵੀ ਹੋ ਰਹੇ ਨੇ, ਪੁਰਾਣੇ ਵੀ ਲੱਖਾਂ ਹੀ ਪਰਿਵਾਰ ਨੇ ਜਿਨ੍ਹਾਂ ਦੇ ਪੇਰੈਂਟਸ ਹਜੇ ਬੈਕ ਹੋਮ ਨੇ ਜਾਂ ਸਿੰਪਲ ਵਿਜ਼ਟਰ ਵੀਜ਼ਿਆਂ ਉੱਤੇ ਨੇ। ਸੋ ਜਿਹੜੇ ਵੀ ਇੰਡੀਵਿਜੁਅਲ PR ਹੋ ਚੁੱਕੇ ਨੇ, ਚਾਹੇ ਵਿਦਿਆਰਥੀ ਭੈਣ ਭਰਾ ਹੋ, ਕਿਸੇ ਵੀ ਪ੍ਰੋਗਰਾਮ 'ਚ PR ਹੋਏ ਹੋ, ਤਾਂ ਤੁਹਾਡੇ ਕੋਲ ਇੱਕ ਪ੍ਰੋਗਰਾਮ ਹੈ ਜਿਹਦੇ ਆਧਾਰ 'ਤੇ ਤੁਸੀਂ ਆਪਣੇ ਪੇਰੈਂਟਸ ਨੂੰ ਸੁਪਰ ਵੀਜ਼ਾ ਸਪੋਂਸਰ ਕਰ ਸਕਦੇ ਹੋ। ਸੁਪਰ ਵੀਜ਼ਾ ਇੱਕ ਡਿਫਾਈਨ ਪ੍ਰੋਗਰਾਮ, ਐਲੀਜੀਬਲ ਪ੍ਰੋਗਰਾਮ ਜਿਹਦੀ ਅਪਰੂਵਲ ਰੇਟ ਵੀ 100% ਹੈਗੀ। ਐਲੀਜੀਬਿਲਟੀ ਬੇਸ ਹੈਗਾ ਕਿ ਤੁਹਾਡੀ ਪਹਿਲੀ ਕੰਪੋਨੈਂਟ ਤੁਸੀਂ PR ਹੋ ਚੁੱਕੇ ਹੋ, ਤੁਹਾਡੇ ਕੋਲ ਪਿਛਲੇ 2 ਸਾਲਾਂ ਦੇ ਵਿੱਚੋਂ ਕਿਸੇ 1 ਸਾਲ ਦੀ ਗਰੋਸ ਇਨਕਮ ਐਜ਼ ਪਰ ਫੈਮਿਲੀ ਸਾਈਜ਼ ਹੋਣੀ ਚਾਹੀਦੀ ਹੈ। ਮੈਡੀਕਲ ਹੈਲਥ ਇੰਸ਼ੋਰੈਂਸ ਅਟੈਚ ਹੋਣੀ ਚਾਹੀਦੀ ਹੈ ਜੋ ਇੱਕ ਕੰਡੀਸ਼ਨ ਹੈਗੀ ਹੈ। ਬਲੱਡ ਰਿਲੇਸ਼ਨ ਪਰੂਵ ਹੋਣਾ ਚਾਹੀਦਾ ਹੈ, ਉਹਨਾਂ ਦੇ ਸਿੰਪਲ TRE ਮੈਡੀਕਲ ਪਰੂਵ ਹੋ ਹੀ ਜਾਂਦੇ ਨੇ। ਸੋ ਇੱਕ ਜਿਹੜੀ ਬੇਸਿਕ ਐਲੀਜੀਬਲ ਐਪਲੀਕੇਸ਼ਨ ਤੁਹਾਡੀ ਦੇ ਉੱਤੇ ਪੇਰੈਂਟਸ ਨੂੰ ਬੁਲਾ ਸਕਦੇ ਹੋ। ਪਹਿਲੀ ਐਂਟਰੀ 5 ਸਾਲ ਦੀ ਲਗਾਤਾਰ ਰਹਿ ਸਕਦੇ ਨੇ, 10 ਸਾਲ ਦਾ ਮਲਟੀਪਲ ਵੀਜ਼ਾ ਮਿਲਦਾ ਹੈ, ਉਸ ਤੋਂ ਅੱਗੇ ਵੀ ਐਕਸਟੈਂਡੇਬਲ ਸਟੇ ਹੁੰਦੀਆਂ ਨੇ 2-2 ਸਾਲ ਦੀਆਂ। ਪਹਿਲਾਂ ਕਦੇ ਵਿਜ਼ਟਰ ਵੀਜ਼ਾ ਰਿਫਿਊਜ਼ ਹੋਏ ਨੇ ਤਾਂ ਵੀ ਕੋਈ ਇਸ਼ੂ ਨਹੀਂ, ਸੁਪਰ ਵੀਜ਼ਾ ਫੋਰ ਸ਼ੋਰ ਅਪਰੂਵ ਹੋਏਗਾ। ਔਰ ਜੇ ਹੁਣ ਤੱਕ ਨਹੀਂ ਸੋਚਿਆ ਤਾਂ ਆਪਣੇ ਪੇਰੈਂਟਸ ਨੂੰ ਔਰ ਈਵਨ ਗ੍ਰੈਂਡ ਪੇਰੈਂਟਸ ਨੂੰ ਵੀ ਸਪੋਂਸਰ ਕਰ ਸਕਦੇ ਹੋ, ਜਿਹੜਾ ਹਰ ਪਰਿਵਾਰ ਦੀ ਜ਼ਰੂਰਤ ਬਣ ਚੁੱਕਾ ਹੈ। ਮੈਸੇਜ ਕਰੋ, ਵਟਸਐਪ ਕਰੋ, ਈਮੇਲ ID ਸ਼ੇਅਰ ਕਰੋ ਔਰ ਕਾਲ ਐਨੀ ਟਾਈਮ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਜਾਣਕਾਰੀ ਦਿੱਤੀ ਜਾਵੇ ਅਤੇ ਅੱਗੇ ਫਾਈਲ ਪ੍ਰੋਸੈਸ ਕੀਤੀ ਜਾਵੇ। ਨੰਬਰ 416-456-6151 CIC ਇਮੀਗ੍ਰੇਸ਼ਨ। ਥੈਂਕ ਯੂ ਸੁਰਾਜ, ਧੰਨਵਾਦ,
0: ਮਿਲਦੇ। ਥੈਂਕ ਯੂ ਵੈਰੀ ਮੱਚ। ਤੁਸੀਂ ਵੀ ਹੁਣ CIC ਇਮੀਗ੍ਰੇਸ਼ਨ ਨਾਲ ਸਲਾਹ ਮਸ਼ਵਰਾ ਕਰ ਲਓ, ਬਿਲਕੁਲ ਫ੍ਰੀ ਕੰਸਲਟੇਸ਼ਨ ਹੈ। ਤੁਸੀਂ ਅਪੋਇੰਟਮੈਂਟ ਬੁੱਕ ਕਰ ਲਓ, ਇਹਨਾਂ ਦੇ ਆਫਿਸ ਦੇ ਵਿੱਚ ਮਿਲੋ, ਗ੍ਰੇਟ ਪੰਜਾਬ ਪਲਾਜ਼ਾ ਜੋ ਕਿ ਮਾਲਥਨ ਗੁਰੂ ਘਰ ਦੇ ਬਿਲਕੁਲ ਨਜ਼ਦੀਕ ਮਾਲਥਨ ਦੇ ਵਿੱਚ ਹੈ। ਅਤੇ ਫੋਨ ਨੰਬਰ 416-456-6161 CIC ਇਮੀਗ੍ਰੇਸ਼ਨ ਗੈਰੀ ਵਿਰਕ ਦਾ ਫੋਨ ਨੰਬਰ ਹੈ। ਦੋਸਤੋ, ਇੱਕ ਨਵੇਂ ਮੇਨ ਸਟ੍ਰੀਮ ਸਰਵੇ ਦੇ ਮੁਤਾਬਕ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਹੁਣ ਕੈਨੇਡਾ ਦਾ ਲੀਸਟ ਬੈਸਟ ਪਰਫੋਰਮਿੰਗ ਪ੍ਰੀਮੀਅਰ ਹੈ। ਉਹਦੀ ਜਿਹੜੀ ਪਰਫੋਰਮੈਂਸ ਅਪਰੂਵਲ ਹੈ, ਮਤਲਬ ਕਿ ਚੱਜ ਦਾ ਕੰਮ ਕਰ ਰਿਹਾ, ਵਧੀਆ ਕੰਮ ਕਰ ਰਿਹਾ, ਉਹ ਨੰਬਰ ਉਹਦੇ ਪੂਰੇ ਅਤੇ ਪੂਰੇ 2018 ਤੋਂ ਲੈ ਕੇ ਹੁਣ ਤੱਕ ਪ੍ਰੀਮੀਅਰ ਬਣਨ ਦੇ ਵਿੱਚ ਐਬਸੋਲੂਟਲੀ ਲੋਵੈਸਟ ਪੁਆਇੰਟ ਤੱਕ ਡੁੱਬ ਚੁੱਕਿਆ ਹੈ, ਘੱਟ ਚੁੱਕਿਆ ਹੈ। ਪਰ ਡਗ ਫੋਰਡ ਨੇ ਕਿਹਾ ਕਿ ਇਹ ਇੱਕ ਫੇਕ ਪੋਲ ਹੈ ਅਤੇ ਕਿਹਾ ਹੈ ਕਿ ਮੈਥਡੋਲੋਜੀ ਹੀ ਗਲਤ ਹੈ, ਇਹ ਜਿਹੜੇ ਪੋਸਟਰ ਨੇ ਜਾਣ ਬੁੱਝ ਕੇ ਹੀ ਉਹਨਾਂ ਹੀ ਏਰੀਆਜ਼ ਦੇ ਵਿੱਚ ਲੋਕਾਂ ਨੂੰ ਸਵਾਲ ਪੁੱਛਦੇ ਨੇ ਜਿੱਥੇ ਕਿ ਵੱਧ ਤੋਂ ਵੱਧ NDP ਅਤੇ ਲਿਬਰਲ ਦੇ ਹੀ ਲੋਕ ਨੇ। ਸੋ ਇਹ ਸਾਰੇ ਦੇ ਸਾਰੇ ਐਕਸਕਿਊਡ ਕਹਿ ਲਓ, ਬਾਇਸਡ ਕਹਿ ਲਓ, ਗਲਤ ਮਲਤ ਕਹਿ ਲਓ, ਫੇਕ ਕਹਿ ਲਓ ਹੀ ਪੋਲ ਨੇ। ਅਤੇ ਉਹਨੇ ਕਿਹਾ ਕਿ ਜਿਹੜਾ ਅਸਲੀ ਪੋਲ ਆ ਉਹ ਹੈ ਕਿ ਜੇ ਅੱਜ ਉਹ ਇਲੈਕਸ਼ਨ ਕਾਲ ਕਰਦਾ ਉਹ ਫਿਰ ਤੋਂ ਮੈਜੋਰਟੀ ਸਰਕਾਰ ਬਣਾਊਗਾ। ਉਹਨੇ ਕਿਹਾ ਡਾਟਾ ਉਹ ਵੀ ਦਿਖਾਉਂਦਾ ਹੈ। ਦ ਐਂਗਸ ਰੀਡ ਇੰਸਟੀਟਿਊਟ ਦੇ ਵੱਲੋਂ June 7, 2026 ਤੋਂ ਲੈ ਕੇ June 11, 2026 ਤੱਕ, ਯਾਨੀ ਕਿ ਵੈਰੀ ਰੀਸੈਂਟਲੀ, 4000 ਤੋਂ ਵੀ ਜ਼ਿਆਦਾ ਕੈਨੇਡੀਅਨਸ ਨੂੰ ਰੈਂਡਮਲੀ ਅਡਲਟਸ ਨੂੰ ਸਰਵੇ ਕੀਤਾ ਗਿਆ। 4076 ਨੂੰ ਰੈਂਡਮਲੀ ਸਿਲੈਕਟ ਕੀਤਾ ਗਿਆ ਫਰੋਮ ਕੈਨੇਡਾਸ ਆਲ 343 ਡਿਫਰੈਂਟ ਰਾਈਡਿੰਗਸ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜਾ ਬੰਦਾ ਦਾਰੂ ਪੀ ਕੇ ਗੱਡੀ ਚਲਾਉਣ ਦੇ ਲਈ, ਬ੍ਰੈਥਲਾਈਜ਼ਰ ਰਿਫਿਊਜ਼ ਕਰਨ ਦੇ ਲਈ, ਕਿਸੇ ਨੂੰ ਕੁੱਟਣ ਦੇ ਲਈ ਕੋਰਟ ਦੇ ਵਿੱਚ ਕ੍ਰਿਮੀਨਲੀ ਕਨਵਿਕਟ ਕੀਤਾ ਗਿਆ ਅਤੇ ਫੋਰਮਰ ਇੱਕ ਬੇਕਾਰ ਰੈਪਰ ਵੀ ਰਿਹਾ ਹੈ, ਮੈਨਿਟੋਬਾ ਪ੍ਰੀਮੀਅਰ ਵਾਬ ਖੀਨਿਊ, ਉਹ ਹੀ ਸਮਹਾਓ, ਆਈ ਹੈਵ ਨੋ ਆਈਡੀਆ ਹਾਓ, ਕੈਨੇਡਾ ਦਾ ਸਭ ਤੋਂ ਬੈਸਟ ਅਪਰੂਵਲ ਫੋਰ ਪਰਫੋਰਮੈਂਸ ਵਾਲਾ ਪ੍ਰੀਮੀਅਰ ਹੈ, 62%। ਇਮੈਜਿਨ, ਦਾਰੂ ਪੀ ਕੇ ਗੱਡੀ ਵੀ ਚਲਾਈ ਆ, ਫੜਿਆ ਵੀ ਗਿਆ, ਬ੍ਰੈਥਲਾਈਜ਼ਰ ਵੀ ਮਨਾ ਕੀਤਾ, ਅਸਾਲਟ ਦਾ ਵੀ ਚਾਰਜ ਲੱਗਿਆ, ਕਨਵਿਕਟ ਵੀ ਹੋਇਆ, ਰੈਪਰ ਵੀ ਰਿਹਾ, ਅਤੇ ਹੁਣ ਬਣ ਗਿਆ ਪ੍ਰੀਮੀਅਰ ਪੂਰੇ ਕੈਨੇਡਾ ਦਾ ਸਭ ਤੋਂ ਪਸੰਦ ਦਾ। ਇਟ ਜਸ ਡਜ਼ਨਟ ਮੇਕ ਐਨੀ ਸੈਂਸ, ਇਟਸ ਅ ਕਲਾਊਨ ਸ਼ੋ, ਸਰਕਸ ਹੀ ਹੈ, ਸਰਕਸ ਇਹ। 62% ਅਪਰੂਵਲ ਰੇਟਿੰਗ ਹੈ ਇਸ ਮੈਨਿਟੋਬਾ ਪ੍ਰੀਮੀਅਰ ਵਾਬ ਖੀਨੂ ਦੇ ਲਈ। ਉਸ ਤੋਂ ਬਾਅਦ ਦੂਜੀ ਜਗ੍ਹਾ ਦੇ ਵਿੱਚ ਹੈ ਨਿਊਫਾਊਂਡਲੈਂਡ ਪ੍ਰੀਮੀਅਰ ਟੋਨੀ ਵੇਕਮ, ਫਿਰ ਤੀਜੀ ਜਗ੍ਹਾ ਦੇ ਵਿੱਚ ਹੈ ਸਸਕੈਚੁਆਨ ਪ੍ਰੀਮੀਅਰ ਸਕਾਟ ਮੋਰ, 50% ਪਰਫੋਰਮੈਂਸ ਅਪਰੂਵਲ ਰੇਟਿੰਗ ਦੇ ਨਾਲ। ਉਸ ਤੋਂ ਬਾਅਦ ਜਿੰਨੇ ਵੀ ਬਾਕੀ ਸਾਰੇ ਪ੍ਰੀਮੀਅਰਸ ਹਨ ਉਹਨਾਂ ਦੀ ਜਿਹੜੀ ਅਪਰੂਵਲ ਰੇਟਿੰਗ ਹੈ ਲੈਸ ਦੈਨ ਹਾਫ, ਯਾਨੀ ਕਿ 50% ਤੋਂ ਘੱਟ ਹੀ ਹੈ, ਬੇਸਿਕਲੀ ਫੇਲੀਅਰਸ ਹੀ ਨੇ। ਬ੍ਰਿਟਿਸ਼ ਕੋਲੰਬੀਆ the premier David Eby, bada bekar banda hai, jene is tarah diyan kitabaan likhiyan apne vakil hon de career de vich, how to sue the police and private security in small claims court, honestly one of the worst politicians in this entire country after Justin Trudeau, all the second worst, not even worst, second worst performance approval rating hai 31%, par ਇੰਨਾ ਬੇਕਾਰ ਇਹ ਡੇਵਿਡ ਈ ਬੀ ਹੋਣ ਦੇ ਬਾਵਜੂਦ ਦੇਖ ਲਓ ਉਹ 31% 'ਤੇ ਆ, ਅਤੇ ਸਾਡਾ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਦਾ ਬਾਟਮ ਆਫ ਦਾ ਲਿਸਟ ਸਿਰਫ ਅਤੇ ਸਿਰਫ 21% ਅਪਰੂਵਲ ਰੇਟਿੰਗ ਹੈ। ਹਾਓ ਕੈਨ ਯੂ ਬੀ 10% ਲੋਅਰ ਦੈਨ ਡੇਵਿਡ ਈ ਬੀ? ਇਹ ਤਾਂ ਹੈੱਡ ਸਕ੍ਰੈਚਿੰਗ ਕਰਨ ਵਾਲੀ ਗੱਲ ਆ ਯਾਰ। ਸੋ ਇਹ 2018 ਜਦੋਂ ਅਨਸੇਰੀਓ ਪ੍ਰੀਮੀਅਰ ਡੱਗ ਫੋਰਡ ਪ੍ਰੀਮੀਅਰ ਬਣਿਆ ਤੋਂ ਲੈ ਕੇ ਹੁਣ ਜੂਨ 2026 ਤੱਕ ਅਨਸੇਰੀਓ ਪ੍ਰੀਮੀਅਰ ਡੱਗ ਫੋਰਡ ਦਾ ਪ੍ਰੀਮੀਅਰ ਦੀ ਕੁਰਸੀ 'ਚ ਬਹਿਣ ਦੀ ਟਾਈਮ ਦੇ ਵਿੱਚ ਇਹ ਸਭ ਤੋਂ ਲੋਵੈਸਟ ਐਵਰ ਪਰਫੋਰਮੈਂਸ ਅਪਰੂਵਲ ਰੇਟਿੰਗ ਪੇਸ਼ ਹੋਈ ਹੈ, ਸਿਰਫ ਅਤੇ ਸਿਰਫ 21% ਅਕੋਰਡਿੰਗ ਟੂ ਐਂਗਸ ਰੀਡ ਇੰਸਟੀਟਿਊਟ। ਅਤੇ ਇੱਕ ਹੋਰ ਗੱਲ ਹੈ, ਆਏ ਨਹੀਂ ਕਿ ਇਹਨਾਂ ਨੇ ਪਹਿਲਾਂ ਇਹ ਕੋਈ ਵੀ ਕਿਸਮ ਦਾ ਸੇਮ ਐਗਜੈਕਟ ਕੁਐਸਚਨ ਲੋਕਾਂ ਨੂੰ ਪੇਸ਼ ਨਹੀਂ ਕੀਤਾ। ਇਹ 10 ਤੋਂ ਵੀ ਵੱਧ ਸਾਲਾਂ ਤੋਂ ਲਗਾਤਾਰ ਕੈਨੇਡਾ ਵਾਈਡ ਲੱਖਾਂ ਦੀ ਗਿਣਤੀ 'ਚ ਹੁਣ ਤੱਕ ਕੁੱਲ ਮਿਲਾ ਕੇ ਆਹੀ ਸੇਮ ਕੁਐਸਚਨ ਅਬਾਊਟ ਪ੍ਰੀਮੀਅਰਸ ਪੁੱਛਦੇ ਰਹੇ ਹਨ। ਸੋ ਨੰਬਰਸ ਕਾਫੀ ਜ਼ਿਆਦਾ ਫਲਕਚੁਏਟ ਹੋਏ ਨੇ, ਆਏ ਨਹੀਂ ਕਿ ਹਮੇਸ਼ਾ ਹੀ ਇੰਨਾ ਹੀ ਘੱਟ ਸੀ ਡੱਗ ਫੋਰਡ ਦੇ ਲਈ। ਪਰ ਇਹਨਾਂ ਦਾ ਕਹਿਣਾ ਕੀ ਹੈ? ਕਹਿਣਾ ਹੈ ਐਂਗਸ ਰੀਡ ਇੰਸਟੀਟਿਊਟ ਦਾ ਕਿ ਅਨਥੇਰੀਓ ਦੇ ਵਿੱਚ ਹੀ ਸਭ ਤੋਂ ਵੱਧ ਇਕਨੋਮਿਕ ਪ੍ਰੈਸ਼ਰ ਹੈ, ਖਾਸ ਤੇ ਯੂ ਐਸ ਟੈਰਿਫਸ ਕਰਕੇ। ਪਰ ਡੱਗ ਫੋਰਡ ਵੱਡੇ ਤੇ ਵੱਡੇ ਡੈਫਿਸਿਟ ਬਜਟ ਸਮਹਾ ਫਿਰ ਵੀ ਰਨ ਕਰੀ ਜਾਂਦਾ, ਪਰ ਉਹਦੇ ਬਦਲੇ ਵਿੱਚ ਲੋਕਾਂ ਨੂੰ ਕੁਝ ਮਿਲਦਾ ਹੈ ਨਹੀਂ। ਜਿਹੜੀ ਹੈਲਥ ਕੇਅਰ ਹੈ ਉਹਦਾ ਬੁਰਾ ਹਾਲ ਹੈ, ਅਤੇ ਇਹਦਾ ਜਿਹੜਾ ਇੱਕ ਰੀਸੈਂਟ ਪ੍ਰਾਈਵੇਟ ਜੈੱਟ ਖਰੀਦ ਕੇ ਉਹਨੂੰ ਹੀ ਮੋੜ ਕੇ ਲੱਖਾਂ ਡਾਲਰ ਦਾ ਘਾਟਾ ਪੇਸ਼ ਹੋਣਾ, ਉਹ ਵੀ ਇੱਕ ਚੱਕਰ ਵੀ ਕਾਫੀ ਡੈਮੇਜਿੰਗ ਹੈ। ਸੋ ਇਕਾਨਮੀ ਐਂਡ ਇਹਦੀਆਂ ਆਪਦੀਆਂ ਹੀ ਹਰਕਤਾਂ ਕੁੱਲ ਮਿਲਾ ਕੇ ਇਹਨੂੰ ਹੁਣ 21% ਹੀ ਪਰਫੋਰਮੈਂਸ ਅਪਰੂਵਲ ਤੱਕ ਥੱਲੇ ਲਾ ਗਈਆਂ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਐਂਗਸ ਰੀਡ ਇੰਸਟੀਟਿਊਟ ਦੇ ਵੱਲੋਂ ਹੀ ਪੋਲਸ ਦਿਖਾਉਂਦੇ ਨੇ ਕਿ ਡੱਗ ਫੋਰਡ ਦੀ ਜਿਹੜੀ ਪੀਕ ਅਪਰੂਵਲ, ਸਭ ਤੋਂ ਟਾਪ ਦੀ ਜਿਹੜੀ ਇਹਦੀ ਅਪਰੂਵਲ ਸੀ, ਉਹ ਸੀ ਕਦੋਂ? March 2020 ਦੇ ਵਿੱਚ, ਜਦੋਂ ਉਸ ਮਹੀਨੇ ਦੇ ਵਿੱਚ COVID-19 ਸ਼ੁਰੂ ਹੋਇਆ ਅਤੇ ਲੋਕਡਾਊਨ ਸ਼ੁਰੂ ਹੋਏ। ਸੋ ਉਦੋਂ March 2020 ਦੇ ਵਿੱਚ ਡੱਗ ਫੋਰਡ ਦੀ ਅਪਰੂਵਲ 69% ਸੀ, ਵੈਰੀ ਵੈਰੀ ਹਾਈ 69% ਪਰਫੋਰਮੈਂਸ ਅਪਰੂਵਲ ਸੀ ਉਸ ਟਾਈਮ 'ਤੇ, ਅਤੇ ਹੁਣ ਉਹੀ ਨੰਬਰ ਹੁਣ ਘੱਟ ਚੁੱਕਿਆ ਹੈ, ਡਾਊਨ ਬਾਏ 48%। ਵਾਓ! ਸੋ ਇਸ ਸਭ ਦੇ ਬਾਵਜੂਦ ਕੱਲ੍ਹ ਹੀ ਅਨਸੇਰੀਓ ਪ੍ਰੀਮੀਅਰ ਡੱਗ ਫੋਰਡ ਨੂੰ ਇਹਦੇ ਬਾਰੇ ਪੁੱਛਿਆ ਗਿਆ ਕਿ ਭਾਈ ਇਹ ਕਿਵੇਂ ਹੋ ਸਕਦਾ, ਤੂੰ ਹੁਣ ਤੀਜੀ ਵਾਰੀ ਲਗਾਤਾਰ ਮੈਜੋਰਟੀ ਬਣਾਈ ਆ, ਲੋਕ ਤੈਨੂੰ ਹੀ ਫਿਰ ਤੋਂ ਹੀ ਵੋਟ ਪਾਈ ਜਾਂਦੇ ਆ, ਅਤੇ ਤੇਰੀ ਅਪਰੂਵਲ ਇਹ ਕਹਿੰਦੇ ਨੇ ਗਟਰ ਦੇ ਵਿੱਚ ਹੀ ਆ, 21% ਦੇ ਰਹਿ ਗਈ ਆ, ਸਭ ਤੋਂ ਘੱਟ ਨੰਬਰ ਹੀ ਹੈ ਪੂਰੇ ਕੈਨੇਡਾ ਦੇ ਸਾਰੇ ਪ੍ਰੀਮੀਅਰ ਦੇ ਵਿੱਚੋਂ। ਅਤੇ ਡੱਗ ਫੋਰਡ ਨੇ ਕੀ ਕਿਹਾ? ਇਹ ਇੱਕ ਫੇਕ ਪੋਲ ਹੈ, ਕਰ ਲਓ ਗੱਲ। ਅਨਸੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਦੇ ਪੁੱਤ ਇਸ ਫੇਕ ਪੋਲ ਆਊਟ, ਅਤੇ ਉਹਨੇ ਕਿਹਾ ਕਿ ਇਹਨਾਂ ਨੇ ਜਾਣ ਬੁੱਝ ਕੇ ਹੀ ਜਾ ਕੇ NDP ਨਾਲ ਭਰੇ ਹੋਏ, ਲਿਬਰੋ ਹੀ ਭਰੇ ਹੋਏ ਏਰੀਆਜ਼ ਦੇ ਵਿੱਚ ਹੀ ਇਹ ਸਵਾਲ ਪੁੱਛੇ ਨੇ, ਅਤੇ ਇਹਨੇ ਕਿਹਾ ਜਾਂ ਤਾਂ ਇਹਨਾਂ ਨੇ, ਸਿੱਧੀ ਜੀ ਗੱਲ ਹੈ, ਡੱਗ ਫੋਰਡ ਨੇ ਕਿਹਾ ਇਹਨੇ NDP ਅਤੇ ਲਿਬਰੋ MPPs ਨੂੰ ਹੀ ਸਾਲ ਸ਼ਾਇਦ ਇਹਨਾਂ ਨੇ ਸਵਾਲ ਪੁੱਛਿਆ ਹੋਣਾ, ਤਾਂ ਹੀ ਇੰਨਾ ਘੱਟ ਨੰਬਰ ਹੈ। ਸੋ ਅਨਸੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਉਹਨੂੰ ਪਤਾ ਲੱਗ ਗਿਆ ਹੈ ਕਿ ਇਹ ਕਿਵੇਂ ਪੋਲ ਕੰਡਕਟ ਕਰਦੇ ਆ, ਇਹਨਾਂ ਦੀ ਮੈਥਡੋਲੋਜੀ ਕੀ ਹੈ। ਇਹਨੇ ਕਿਹਾ ਕਿ ਪੂਰਾ ਇਹ ਬਾਇਸ ਹੈ, ਇਹ ਗਲਤ ਮਲਤ ਪੋਸਟਰ ਦੇ ਖਿਲਾਫ ਇਲਜ਼ਾਮ ਲਾਏ ਨੇ। ਇਹਨੇ ਕਿਹਾ ਦੇ ਪਲੇ ਲਿਟਲ ਗੇਮਸ, ਦੇ ਪਲੇ ਲਿਟਲ ਗੇਮਸ, ਕਿ ਜਾਣ ਬੁੱਝ ਕੇ ਉਹ ਏਰੀਆਜ਼ ਦੇ ਵਿੱਚ ਜਾਂਦੇ ਨੇ, ਹਾਰਡ ਕੋਰ NDP ਨੇਬਰਹੁੱਡ ਦੇ ਵਿੱਚ, ਇਹਨੇ ਵਰਡ ਫੋਰਡ ਕਿਹਾ, ਉੱਥੇ ਜਾ ਕੇ ਉਹਨਾਂ ਨੂੰ ਹੀ ਸਵਾਲ ਪੁੱਛਦੇ ਨੇ ਬਸ। ਫਿਰ ਅਨਸੇਰੀਓ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਉਹ ਆਪਦੀ ਬੱਲੇ ਬੱਲੇ 'ਚ ਨਹੀਂ ਕਰਨਾ ਚਾਹੁੰਦਾ, ਆਈ ਡੋਂਟ ਲਾਈਕ ਬੋਸਟਿੰਗ ਐਂਡ ਬ੍ਰੈਗਿੰਗ, ਪਰ ਜੇਕਰ ਅੱਜ ਇਲੈਕਸ਼ਨ ਰੱਖੀ ਜਾਂਦੀ ਹੈ, ਉਹਨੇ ਕਿਹਾ ਵਰ ਪੋਲਿੰਗ ਐਟ 41% ਆਫ ਦੀ ਇੰਟਾਇਰ ਅਨਟੇਰੀਓ ਵੋਟ, ਉਹਨੇ ਕਿਹਾ ਵੀਡ ਵਿਨ ਏ ਮੈਸਿਵ ਮਜੋਰਿਟੀ ਵਾਂਸ ਅਗੈਨ। ਅਤੇ ਦੋਸਤੋ, ਪੋਲਿਟਿਕਸ ਦੇ ਵਿੱਚ ਇੱਕ ਕਾਮਨ ਸੇਇੰਗ ਹੈ, ਦ ਓਨਲੀ ਪੋਲ ਦੈਟ ਮੈਟਰਸ is on election day. So chahe edi approval rating pichli election to bhi bahut maadi hi si, fir bhi majority sarkar ta inne banayi hi banayi hai, par hun agli wari ki banuga eh ta rabbi janda hai, koi hor ta janda hai nahi, kyunki hun multiple different polls pichle kuch haftiyan de vich eh dikhaunde ne ke bina koi bhi leader hon to Ontario Liberal Party ja ta 1.5% PC party Doug Ford di sarkar to piche ne ja even agge vi ne, which is shocking. Imagine faceless party, koi leader hai nahi haje, kyunki Biba Bonnie Crombie bahut buri tarah hari, bahut mara unhe perform kita, te aaj Bibi Bonnie Crombie bas ehi gande politician ne, idhar shaal maar lo, udhar shaal maar lo, itthe nahi number lagya, utthe pahunch jao. Aaj hi former Mississauga mayor Bonnie Crombie, former Ontario Liberal Party leader Bonnie Crombie, eh hun aaj hi keh chuki hai ki oh soch rahi aa ਇਸ ਸਾਲ ਦੀਆਂ ਮਿਊਨਸੀਪਲ ਚੋਣਾਂ ਜੋ ਕਿ ਹੋ ਰਹੀਆਂ ਨੇ ਉਹਦੇ ਵਿੱਚ ਸ਼ਾਇਦ ਬੀਬੀ ਕਹਿੰਦੀ ਮੈਂ ਫਿਰ ਤੋਂ ਮਿਸਿਸਾਗਾ ਦੀ ਮੇਅਰ ਬਣਨ ਦੀ ਕੋਸ਼ਿਸ਼ ਕਰਾਂ, ਕਮਾਲ ਦੀ ਗੱਲ ਹੈ ਯਾਰ। ਸੋ ਐਨੀਵੇਜ਼, ਬਿਨਾਂ ਹੁਣ ਕੋਈ ਵੀ ਅਨਸੇਰੀਓ ਲਿਬਰਲ ਪਾਰਟੀ ਈਵਨ ਲੀਡਰ ਹੋਣ ਤੋਂ, ਦੇ ਆਰ ਪੋਲਿੰਗ ਵੈਰੀ ਵੈਰੀ ਹਾਈ, ਵੈਰੀ ਵੈਰੀ ਕਲੋਸ ਟੂ ਦੀ PC ਪਾਰਟੀ, ਡੱਗ ਫੋਰਡ ਦੀ ਸਰਕਾਰ। ਅਤੇ ਹੁਣ ਜੇਕਰ ਫੋਰਮਰ ਲਿਬਰਲ ਐਮ ਪੀ ਫੋਰਮਰ ਲਿਬਰਲ ਕੈਬਨਿਟ ਮੰਤਰੀ ਨਵਦੀਪ ਬੈਂਸ ਆਪਣਾ ਨਾਮ ਸ਼ਾਮਿਲ ਕਰ ਚੁੱਕਿਆ ਹੈ ਅੰਟੇਰੀਓ ਪਾਰਟੀ ਦਾ ਲਿਬਰਲ ਦਾ ਲੀਡਰ ਬਣਨ ਲਈ ਬਣਨਾ ਤਾਂ ਉਹਨੇ ਹੀ ਹੈ ਬਾਕੀ ਲੱਲੂ ਪੰਜੂ ਤਾਂ ਮੈਨੂੰ ਲੱਗਦਾ ਹੈ ਨਹੀਂ ਕੋਈ ਵੀ ਚਾਂਸ ਹੈਗੀ ਆ ਸੋ ਉਹ ਬਣੂਗਾ ਫਿਰ ਤਾਂ ਰੱਬ ਰਾਖਾ ਹੀ ਆ ਇਸ ਪ੍ਰੋਵਿੰਸ ਤਾਂ ਆਨਸੀ ਜੇਤ ਨੂੰ ਲੱਗਿਆ ਕਿ ਹੁਣ ਮਾੜੇ ਟਾਈਮ ਨੇ ਫਿਰ ਦੇਖਿਓ ਕੀ ਹੁੰਦਾ ਹੈ ਪਰ ਉਹ ਸ਼ਾਇਦ ਕਾਫੀ ਸੀਰੀਅਸ ਕੰਪੀਟੀਸ਼ਨ ਤਾਂ ਦਊਗਾ ਅੰਟੇਰੀਓ ਪ੍ਰੀਮੀਅਰ ਡਗ ਫੋਰਡ ਨੂੰ ਇਫ ਡਗ ਫੋਰਡ ਈਵਨ ਸਟੇਜ਼ ਔਨ ਫੋਰ ਦਾ ਨੈਕਸਟ ਇਲੈਕਸ਼ਨ ਕੀ ਪਤਾ ਹੈ ਕਿ ਉਹ ਫੈਡਰਲ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਬਣਨ ਦੀ ਕੋਸ਼ਿਸ਼ ਕਰੇ ਪੀਅਰ ਪਾਲੀਅਫ ਦੀਆਂ ਲੱਤਾਂ ਖਿੱਚ ਕੇ ਐਨੀਥਿੰਗ ਇਜ਼ ਪੋਸੀਬਲ ਪਰ ਇਹ ਸਭ ਕੁਝ ਕਹਿਣ ਤੋਂ ਬਾਅਦ ਕਿ ਡਗ ਫੋਰਡ ਨੇ ਕਿਹਾ ਕਿ ਇਹ ਫੇਕ ਪੋਲ ਹੈ ਅਸੀਂ ਚੱਕ ਦਾਂਗੇ ਫੱਟੇ ਅਸਲੀ ਪੋਲ ਤਾਂ ਉਹੀ ਹੈ ਜਿਹੜਾ ਵੋਟਾਂ ਵਾਲੇ ਦਿਨ ਹੁੰਦਾ ਹੈ ਬਦਲੇ ਦੇ ਵਿੱਚ The Angus Reid Institute ਨੇ ਵੀ ਜਵਾਬ ਦਿੱਤਾ ਹੈ ਇੱਕ ਸਟੇਟਮੈਂਟ ਰਿਲੀਸ ਅੱਜ ਹੀ ਕੀਤੀ ਆ ਜਿਸ ਦੇ ਮੁਤਾਬਕ ਉਹ 10 ਤੋਂ ਵੀ ਵੱਧ ਸਾਲਾਂ ਤੋਂ ਕੈਨੇਡੀਅਨ ਪ੍ਰੀਮੀਅਰਸ ਦੀ ਪਰਫੋਰਮੈਂਸ ਅਪਰੂਵਲ ਮੈਜ਼ਰ ਕਰਦੇ ਆ ਰਹੇ ਨੇ ਉਹ ਵੀ ਹਰੇਕ 3 ਮਹੀਨਿਆਂ ਬਾਅਦ ਕੁਆਰਟਰਲੀ ਬੇਸਿਸ 'ਤੇ ਉਹ ਵੀ ਬਿਨਾਂ ਫੀਅਰ ਜਾਂ ਫੇਵਰ ਤੋਂ ਯਾਨੀ ਕਿ ਬਿਨਾਂ ਕੋਈ ਡਰ ਤੋਂ ਜਾਂ ਬਿਨਾਂ ਕਿਸੇ ਪੋਲੀਟੀਕਲ ਪਾਰਟੀ ਜਾਂ ਪੋਲੀਟੀਸ਼ੀਅਨ ਦੇ ਹੱਕ ਦੇ ਵਿੱਚ ਜਾਂ ਉਹਦੇ ਖਿਲਾਫ ਜਾਂ ਫਾਇਦੇ ਵਿੱਚ ਅਤੇ ਉਹਨਾਂ ਨੇ ਕਿਹਾ ਕਿ ਉਹ ਆਪਣੇ ਮੈਥਡੋਲੋਜੀ ਯਾਨੀ ਕਿ ਕਿਹਨੂੰ ਸਵਾਲ ਪੁੱਛਿਆ ਜਾਂਦਾ ਕਿਹੜੇ ਉਮਰ ਦੇ ਹਿਸਾਬ ਨਾਲ ਕਿਹੜੇ ਰੀਜਨ ਦੇ ਹਿਸਾਬ ਨਾਲ ਐਕਸੈਟਰਾ ਐਕਸੈਟਰਾ ਉਹਦੇ ਪਿੱਛੇ ਉਹ ਖੜ੍ਹਦੇ ਆ ਪੱਕਾ ਹੀ ਖੜ੍ਹਦੇ ਆ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਡਗ ਫੋਰਡ ਦੀ ਬੋਲਤੀ ਤਾਂ ਉਦੋਂ ਬੰਦ ਸੀ ਜਦੋਂ ਇਹਨਾਂ ਨੇ ਦਿਖਾਇਆ ਕਿ ਉਹਦੀ ਪਰਫੋਰਮੈਂਸ ਅਪਰੂਵਲ 69% 'ਤੇ ਹੈ ਐਨ ਪੀਕ 'ਤੇ ਹੈ ਪੂਰੇ ਸਾਰੇ ਪ੍ਰੀਮੀਅਰਸ ਤੋਂ ਉੱਪਰ ਹੀ ਹੈ ਉਦੋਂ ਤਾਂ ਉਹਨੇ ਕੋਈ ਵੀ ਇਲਜ਼ਾਮ ਲਾਇਆ ਨਹੀਂ ਹੈਗਾ ਕਿ ਫੇਕ ਪੋਲ ਹੈ ਫੇਕ ਨੰਬਰ ਹੈ ਇਹਨਾਂ ਦੀ ਮੈਥਡੋਲੋਜੀ ਗਲਤ ਹੈ ਅਤੇ ਹੁਣ ਜਦੋਂ ਨੰਬਰ ਇਹਦਾ ਘੱਟ ਗਿਆ ਹੈ ਸਿਰਫ 21% 'ਤੇ ਹੁਣ ਆਲ ਆਫ ਅ ਸਡਨ ਇਹ ਕਹਿ ਰਿਹਾ ਕਿ ਤਾਂ ਫੇਕ ਨਿਊਜ਼ ਹੀ ਹੈ ਵੈਰੀ ਵੈਰੀ ਇੰਟਰਸਟਿੰਗ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਅਤੇ ਦੋਸਤੋ ਜੁੜੇ ਰਹੋ ਸਾਡੇ ਨਾਲ ਹੁਣ ਠੀਕ 6 ਵਜੇ ਤੱਕ 6 ਵਜੇ ਤੱਕ ਤੁਹਾਨੂੰ ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਪੇਸ਼ ਕਰਾਂਗੇ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਹੁਣ ਆਫ ਦੀ ਨੰਬਰ ਘੁਮਾ ਸਕਦੇ ਹੋ 905-564-6444 905-564-6444 905-564-6444 ਜਾਂ ਫਿਰ ਤੁਸੀਂ ਆਪਣਾ ਟੈਕਸਟ ਮੈਸੇਜ ਜਾਂ ਵਟਸਐਪ 'ਤੇ ਵੀ ਮੈਸੇਜ ਭੇਜ ਸਕਦੇ ਹੋ ਟੈਕਸਟ ਔਰ ਵਟਸਐਪ ਐਪ 416-457-3381
2: 905-567-3381

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਲਿਸਨਰਸ ਜਿੰਨੇ ਵੀ ਸਾਡੇ ਵਿਊਅਰਸ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਏਅਰ ਐਕਸਪਰਟ ਹੋਮ ਕੰਫਰਟ ਦੇ ਵੱਲੋਂ ਜੋ ਕਿ ਤੁਹਾਨੂੰ ਐਬਸੋਲੂਟਲੀ ਬੈਸਟ ਪ੍ਰਾਈਸਿਸ ਪ੍ਰੋਵਾਈਡ ਕਰਦੇ ਨੇ ਜੇਕਰ ਤੁਸੀਂ ਆਪਦੇ ਘਰ ਦੇ ਵਿੱਚ ਜਾਂ ਕਿਸੇ ਕਮਰਸ਼ੀਅਲ ਯੂਨਿਟ ਦੇ ਵਿੱਚ ਵੀ ਨਵਾਂ ਏਸੀ ਲਵਾਉਣਾ ਹੈ ਨਵਾਂ ਫਰਨਸ ਲਵਾਉਣਾ ਹੈ ਨਵਾਂ ਵਾਟਰ ਸਾਫਟਨਰ ਐਂਡ ਰਿਵਰਸ ਆਸਮੋਸਿਸ ਸਿਸਟਮ ਲਵਾਉਣਾ ਹੈ ਨਵਾਂ ਟੈਂਕਲੈਸ ਵਾਟਰ ਹੀਟਰ ਲਵਾਉਣਾ ਹੈ ਨਵਾਂ ਹੀਟ ਪੰਪ ਲਵਾਉਣਾ ਹੈ ਜਾਂ ਫਿਰ ਪੁਰਾਣਿਆਂ ਦਾ ਕੰਮ ਕਰਵਾਉਣਾ ਹੈ ਠੀਕ ਕਰਵਾਉਣਾ ਹੈ ਤੁਸੀਂ ਜਿਹੜਾ ਮਰਜ਼ੀ ਐਚਵੈਕ ਦਾ ਡਾਇਗਨੋਸਿਸ ਰਿਪੇਅਰ ਇੰਸਟਾਲੇਸ਼ਨ ਪਰਚੇਸ ਕਰਨਾ ਚਾਹੁੰਦੇ ਹੋ ਏਅਰ ਐਕਸਪਰਟ ਹੋਮ ਕੰਫਰਟ 20+ ਸਾਲ ਤੋਂ ਆਹੀ ਕੰਮ ਕਰਦੇ ਆ ਰਹੇ ਨੇ ਫੋਨ ਨੰਬਰ ਹੈ 519-884-7676 519-884-7676 ਇਹਨਾਂ ਨੇ ਏ ਸੀ ਨਵਾਂ ਬ੍ਰੈਂਡ ਨਿਊ ਵਧੀਆ ਹਾਈ ਐਫੀਸ਼ੀਐਂਸੀ ਏ ਸੀ ਤੁਹਾਡੇ ਲਈ ਲਾਇਆ ਹੋਇਆ ਹੈ 1999 ਡਾਲ ਦੇ ਵਿੱਚ ਉਹ ਵੀ ਇੰਸਟਾਲੇਸ਼ਨ ਵਿੱਚ ਹੀ ਇੰਕਲੂਡਡ ਹੈ ਸੋ ਜੇ ਤੁਹਾਡਾ ਏ ਸੀ ਹੁਣ ਪੁਰਾਣਾ ਹੋ ਗਿਆ ਨਹੀਂ ਸਹੀ ਤਰ੍ਹਾਂ ਕੰਮ ਕਰ ਰਿਹਾ ਨਵਾਂ ਲਵਾ ਲਓ 1999 ਦੇ ਵਿੱਚ 1999 ਡਾਲ ਦੇ ਵਿੱਚ ਇੰਸਟਾਲੇਸ਼ਨ ਪ੍ਰਾਈਸ ਦੇ ਵਿੱਚ ਇੰਕਲੂਡਡ ਹੈ ਤੁਸੀਂ ਇਹਨੂੰ ਆਊਟਰਾਈਟ ਬਾਏ ਜਾਂ ਫਾਈਨੈਂਸ ਵੀ ਕਰਵਾ ਸਕਦੇ ਹੋ ਰੈਂਟ ਵੀ ਕਰ ਸਕਦੇ ਹੋ ਤੁਸੀਂ ਨਾਲ ਦੀ ਨਾਲ ਹਾਈ ਐਫੀਸ਼ੀਐਂਸੀ ਫਰਨਸ ਲਵਾਉਣਾ ਹੈ 2599 ਡਾਲ ਦੇ ਵਿੱਚ ਤੁਹਾਨੂੰ ਇਹ ਇੰਸਟਾਲੇਸ਼ਨ ਵੀ ਕਰਕੇ ਦੇਣਗੇ ਅਤੇ ਤੁਹਾਡੇ ਬਿਲਸ ਕਾਫੀ ਘੱਟ ਹੀ ਹੋਣਗੇ ਪਹਿਲਾਂ ਨਾਲੋਂ ਅਤੇ ਫਰੀ ਈਕੋ ਬੀ ਥਰਮੋਸਟੈਟ ਵੀ ਤੁਹਾਨੂੰ ਦੇਣਗੇ ਜੇ ਤੁਸੀਂ ਇੱਕ ਵਾਟਰ ਸਾਫਟਨਰ ਪਲੱਸ 5 ਸਟੇਜ ਰਿਵਰਸ ਆਸਮੋਸਿਸ ਸਿਸਟਮ ਲਵਾਉਣਾ ਚਾਹੁੰਦੇ ਹੋ ਘਰ ਦੇ ਵਿੱਚ ਸਿਰਫ 1999 ਡਾਲ ਦੀ ਪ੍ਰਾਈਸ ਹੈ 1999 ਅਤੇ ਨਾਲ ਦੀ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਇਹ ਪ੍ਰੋਬਲਮ ਹੈ ਕਿ ਗਰਮ ਪਾਣੀ ਨਹਾਉਂਦੇ ਹੋਏ ਮੁੱਕ ਜਾਂਦਾ ਹੈ ਬਹੁਤ ਹੀ ਛੇਤੀ ਗਰਮ ਪਾਣੀ ਆਉਂਦਾ ਹੀ ਨਹੀਂ ਹੈਗਾ ਮਸਾਂ ਫਿਰ ਤੁਸੀਂ ਇੱਕ ਨਵਾਂ ਟੈਂਕਲੈਸ ਵਾਟਰ ਹੀਟਰ ਲਵਾਓ ਜੋ ਕਿ ਇੰਸਟੈਂਟਲੀ ਲਿਟਰਲੀ 1 ਸੈਕਿੰਡ ਦੇ ਵਿੱਚ ਗਰਮਾ ਗਰਮ ਪਾਣੀ ਅਤੇ ਉਹ ਵੀ ਮੁੱਕਦਾ ਹੀ ਨਹੀਂ ਹੈਗਾ ਐਂਡਲੈਸ ਅਨਲਿਮਿਟਡ ਗਰਮਾ ਗਰਮ ਪਾਣੀ ਦਾ ਇਹਦੇ ਨਾਲ ਕੰਮ ਕੀਤਾ ਜਾਂਦਾ ਹੈ ਸਿਰਫ 2699 ਵਿੱਚ ਲਵਾਓ 2699 ਇਹ ਟੈਂਕਲੈਸ ਵਾਟਰ ਹੀਟਰ ਹੈ ਅਤੇ ਨਾਲ ਦੀ ਨਾਲ ਤੁਹਾਨੂੰ ਗਵਰਨਮੈਂਟ ਤੋਂ $500 ਦਾ ਰੀਬੇਟ ਦਿਲਵਾਉਣਗੇ ਨਾਲੇ ਤੁਹਾਡੇ ਐਨਰਜੀ ਬਿਲਸ ਦੇ ਖਰਚੇ ਵੀ ਘੱਟ ਆਉਣਗੇ ਕਾਲ ਏਅਰ ਐਕਸਪਰਟ ਹੋਮ ਕੰਫਰਟ 519-884-7676 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਮੱਲੀ ਟੈਂਟ ਸਰਵਿਸ ਦੇ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ ਜੋ ਕਿ ਵਨ ਸਟਾਪ ਸ਼ਾਪ ਹੈ ਤੁਹਾਡੇ ਵਿਆਹਾਂ ਸ਼ਾਦੀਆਂ ਜਾਂ ਫਿਰ ਜਿਹੜੇ ਮਰਜ਼ੀ ਸਪੈਸ਼ਲ ਇਵੈਂਟ ਦੇ ਲਈ ਘਰ ਤੁਹਾਨੂੰ ਟੈਂਟ ਚਾਹੀਦਾ ਟੇਬਲ ਚਾਹੀਦੇ ਆ ਕੁਰਸੀਆਂ ਚਾਹੀਦੀਆਂ ਪੂਰਾ ਬੈਕ ਯਾਰਡ ਨੂੰ ਬੈਂਕ ਉਠਾ ਵਾਂਗੂ ਬਣਾ ਦਿੰਦੇ ਆ 10x10 ਦੇ ਛੋਟੇ ਟੈਂਟ ਤੋਂ ਲੈ ਕੇ 50x160 ਫੁੱਟ ਦੇ ਮੈਸਿਵ ਮੈਸਿਵ ਟੈਂਟਸ ਹਜ਼ਾਰਾਂ ਬੰਦਿਆਂ ਤੱਕ ਦੀ ਕਪੈਸਿਟੀ ਵਾਲੇ ਟੈਂਟ ਵੀ ਇਹਨਾਂ ਕੋਲ ਹੈਗੇ ਨੇ ਨਵੇਂ ਸੀ ਥਰੂ ਕਲੀਅਰ ਟੈਂਟ ਵੀ ਨੇ ਅਤੇ ਨਾਲ ਦੇ ਟ੍ਰੈਡੀਸ਼ਨਲ ਵਾਈਟ ਟੈਂਟ ਵੀ ਨੇ ਟੈਂਟ ਕਾਰਪੇਟ ਟੈਂਟ ਫਲੋਰ ਟੈਂਟ ਦੇ ਵਿੱਚ ਡੈਂਸ ਫਲੋਰ ਵੀ ਲਾ ਦਿੰਦੇ ਆ ਅਤੇ ਦੋਸਤੋ ਕਿਉਂਕਿ ਵੈਦਰ ਦਾ ਕੋਈ ਭਰੋਸਾ ਨਹੀਂ ਹੈਗਾ ਵੱਡੇ ਵੱਡੇ ਪੱਖੇ ਲਾਉਂਦੇ ਆ ਗਰਮੀ ਲਈ ਅਤੇ ਵੱਡੇ ਵੱਡੇ ਪ੍ਰੋਪੇਨ ਦੇ ਹੀਟਰ ਲਾਉਂਦੇ ਆ ਠੰਡ ਦੇ ਲਈ ਅਤੇ ਨਾਲ ਦੀ ਨਾਲ ਤੁਹਾਡੇ ਲਈ LED ਦੀ ਲਾਈਟਾਂ ਨਾਲ ਲਿਸ਼ਕਦੀ ਬਾਰ ਡਰਿੰਕ ਸਰਵ ਕਰਨ ਲਈ ਲਾਈਨਰ ਡਰੇਪਿੰਗ ਡੈਕੋਰੇਸ਼ਨ ਸ਼ੈਂਡਲੀਅਰ ਤੱਕ ਵੀ ਲਾ ਦਿੰਦੇ ਆ ਅਤੇ ਤੁਹਾਡੇ ਲਈ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ ਤੁਹਾਡੇ ਘਰ ਦੇ ਬਾਹਰ ਜੇਕਰ ਮਹਿਮਾਨ ਵੱਡੀ ਗਿਣਤੀ 'ਚ ਆ ਰਹੇ ਨੇ 3-4 ਦਿਨ ਲਗਾਤਾਰ ਆ ਰਹੇ ਨੇ ਇੱਕ ਵਾਸ਼ਰੂਮ ਨਾਲ ਸਾਰਨਾ ਨਹੀਂ ਸੋ ਤੁਸੀਂ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮ ਘਰ ਦੇ ਬਾਹਰ ਪਾਰਕ ਕਰਵਾਓ ਅਤੇ ਨਾਲ ਦੀ ਨਾਲ ਵਿਆਹ ਵਾਲੇ ਘਰ ਦੀਆਂ ਜਿਹੜੀਆਂ ਲਾਈਟਾਂ ਹੁੰਦੀਆਂ ਉਹ ਵੀ ਪੂਰਾ ਹਫ਼ਤਾ ਤੱਕ ਲਵਾਓ ਮੱਲੀ ਟੈਂਟ ਸਰਵਿਸਿਜ਼ 647-999-2569 647-999-2569 That's 647-999-2569 Malli Tent Service ਦੇ ਵੱਲੋਂ ਵੀ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ SS ਲੋਨ ਕੇਅਰ ਐਂਡ ਲੈਂਡਸਕੇਪਿੰਗ ਦੇ ਵੱਲੋਂ ਜੋ ਕਿ ਤੁਹਾਡੇ ਲਈ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਪ੍ਰੋਫੈਸ਼ਨਲ ਲੋਨ ਕੇਅਰ ਐਂਡ ਲੈਂਡਸਕੇਪਿੰਗ ਦੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਨੇ ਜੇ ਦੋਸਤੋ ਤੁਸੀਂ ਗਾਰਡਨਿੰਗ ਕਰਨੀ ਹੈ ਨਵੇਂ ਕੋਈ ਦਰਖਤ ਕੋਈ ਸੋਹਣੇ ਸੋਹਣੇ ਫੁੱਲ ਕੋਈ ਸਬਜ਼ੀਆਂ ਕੋਈ ਬੂਟੇ ਜੋ ਮਰਜ਼ੀ ਲਾਉਣਾ ਹੈ ਇਹਨਾਂ ਤੋਂ ਵੀ ਲਵਾ ਸਕਦੇ ਹੋ ਪਰ ਜੇ ਕੰਮ ਤੁਸੀਂ ਆਪ ਹੀ ਕਰਨਾ ਇਹਨਾਂ ਤੋਂ ਤੁਸੀਂ ਟਾਪ ਕੁਆਲਿਟੀ ਟਾਪ ਗ੍ਰੇਡ ਦੀ ਸੋਇਲ ਜਿੰਨੀ ਮਰਜ਼ੀ ਤੁਹਾਨੂੰ ਸੋਇਲ ਚਾਹੀਦੀ ਆ ਇਹ ਸੇਮ ਡੇ

0: ਪੰਜਾਬੀ ਬਾਈ ਨੇਚਰ ਦੇ ਵੱਲੋਂ। ਸੋ ਪੰਜਾਬੀ ਬਾਈ ਨੇਚਰ ਵਾਲੇ ਹੁਣ 13 ਸਾਲਾਂ ਤੋਂ ਲਗਾਤਾਰ ਸਭ ਤੋਂ ਬੈਸਟ ਪੰਜਾਬੀ ਪਕਵਾਨ ਤਿਆਰ ਕਰਦੇ ਆ ਰਹੇ ਨੇ ਬ੍ਰੈਂਪਟਨ ਐਂਡ ਬਿਯੋਂਡ। ਇਹ ਬ੍ਰੈਂਪਟਨ ਦੇ ਵਿੱਚ ਹੀ 4 ਡਿਫਰੈਂਟ ਲੋਕੇਸ਼ਨਸ ਆਪਰੇਟ ਕਰਦੇ ਨੇ ਪੰਜਾਬੀ ਬਾਈ ਨੇਚਰ ਵਾਲੇ, ਜਿੱਥੇ ਕਿ ਤੁਹਾਨੂੰ ਬਹੁਤ ਹੀ ਕਮਾਲ ਦਾ, ਬਹੁਤ ਹੀ ਜ਼ਾਇਕੇਦਾਰ ਪੰਜਾਬੀ ਫੂਡ ਮਿਲਦਾ ਹੈ, ਵੈੱਜ ਵੀ ਨਾਨ ਵੈੱਜ ਵੀ। 888-7 The Gore Road, Gore and Ebenezer. ਇਹ ਪਹਿਲੀ ਲੋਕੇਸ਼ਨ ਹੈ ਗੌਰ ਅਤੇ ਐਬਨੀਜ਼ਰ 'ਤੇ। ਦੂਜੀ ਲੋਕੇਸ਼ਨ ਹੈ 9980 ਏਅਰਪੋਰਟ ਰੋਡ, ਏਅਰਪੋਰਟ ਐਂਡ ਬੋਵੇਰ 'ਤੇ, ਜਿਹੜਾ ਐਲ ਸੀ ਬੀ ਓ ਵਾਲਾ ਪਲਾਜ਼ਾ ਹੈ ਉਹਦੇ ਵਿੱਚ ਹੀ ਹੈ, 9980 ਏਅਰਪੋਰਟ ਰੋਡ ਐਂਡ ਬੋਵੇਰਡ। ਅਤੇ ਨਾਲ ਦਾ ਤੀਜੀ ਲੋਕੇਸ਼ਨ ਹੈ ਬੋਵੇਰਡ ਐਂਡ ਹਰਨਥੇਰੀਓ, ਜਿਹੜਾ ਵਾਲਮਾਰਟ ਅਤੇ ਫਟੀਨੋਜ਼ ਵਾਲਾ ਪਲਾਜ਼ਾ ਹੈ ਬੋਵੇਰਡ ਅਤੇ ਹਰਨਥੇਰੀਓ 'ਤੇ, ਉੱਥੇ 58 ਕੋਰੀਅਜ ਡਰਾਈਵ 'ਤੇ ਤੀਜੀ ਬ੍ਰੈਂਟ ਲੋਕੇਸ਼ਨ ਹੈ। ਚੌਥੀ ਬ੍ਰੈਂਟ ਲੋਕੇਸ਼ਨ ਹੈ 180 ਸੈਂਡਲਵੁੱਡ ਪਾਰਕਵੇ ਈਸਟ, ਕੈਨੇਡੀ ਐਂਡ ਸੈਂਡਲਵੁੱਡ 'ਤੇ। ਤੁਹਾਨੂੰ ਐਵਰੀ ਸਿੰਗਲ ਡੇ ਫੁੱਲ ਫਰੈਸ਼, ਬਹੁਤ ਹੀ ਸਵਾਦ ਵੈੱਜ ਨਾਨ ਵੈੱਜ ਪੰਜਾਬੀ ਫੂਡ ਹੀ ਮਿਲੂਗਾ। ਬਹਿ ਕੇ ਪੂਰੇ ਪਰਿਵਾਰ ਦੇ ਨਾਲ ਬਹੁਤ ਹੀ ਸੋਹਣੀ ਸਾਫ਼ ਸੁਥਰੀ ਪਰਿਵਾਰਕ ਮਾਹੌਲ ਦੇ ਵਿੱਚ ਖਾ ਪੀ ਸਕਦੇ ਹੋ ਅਤੇ ਨਾਲ ਦੇ ਆਫਕੋਰਸ ਟੇਕ ਆਊਟ ਕਰ ਸਕਦੇ ਹੋ। ਪਰ ਜੇ ਤੁਸੀਂ ਕੇਟਰਿੰਗ ਦੇ ਵਿੱਚ ਕੋਈ ਵੀ ਕਮੀ ਨਾ ਹੋਵੇ, ਨੰਬਰ 1 ਹਾਈਐਸਟ ਗ੍ਰੇਡ ਟਾਪ ਕੁਆਲਿਟੀ ਲਾਈਵ ਕੇਟਰਿੰਗ ਹੋਵੇ, ਇਨ ਦਾ ਲਾਈਵ ਟਰੱਕ ਸੱਦੋ ਅਤੇ ਮਹਿਮਾਨ ਬਸ ਸਿਫਤਾਂ ਹੀ ਕਰਦੇ ਰਹਿਣਗੇ ਕਿੰਨਾ ਵਧੀਆ ਪਕਵਾਨ ਹੈ। ਕਾਲ ਪੰਜਾਬੀ ਬਾਈ ਨੇਚਰ ਐਟ 905-794-4667, 905-794-4667, ਦੈਟਸ 905-794-4667। ਸੋ ਸਾਡੇ ਕੁਛ ਸਪਾਂਸਰਸ ਸਾਡੇ ਨਾਲ ਲਾਈਨ 'ਤੇ ਹੋਲਤੇ ਨੇ, ਉਹਨਾਂ ਨੂੰ ਹੁਣ ਤੁਹਾਨੂੰ ਮਿਲਾਉਂਦੇ ਹਾਂ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮਿਲਾਉਂਦੇ ਹਾਂ 47 ਪਲੱਸ ਸਾਲ ਦੇ ਐਕਸਪੀਰੀਅੰਸਡ ਲਾਈਸੈਂਸਡ ਹੋਮਿਓਪੈਥ ਡਾਕਟਰ ਕੁਲਦੀਪ ਸਿੰਘ ਦੇ ਨਾਲ। ਡਾਕਟਰ ਕੁਲਦੀਪ ਸਿੰਘ ਕੇ ਡੀ ਹੋਮਿਓਪੈਥੀ, ਕਮਾਲ ਦੀ ਗੱਲ ਯਾਰ, 47 ਪਲੱਸ ਈਅਰਸ, 47 ਸਾਲਾਂ ਤੋਂ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿੰਨੇ ਲੱਖਾਂ ਲੋਕਾਂ ਦਾ ਇਹਨਾਂ ਨੇ ਇਲਾਜ ਕੀਤਾ ਹੋਣਾ, ਉਹ ਵੀ ਜੜ ਤੋਂ, ਉਹ ਵੀ ਆਲ ਨੈਚੁਰਲ ਤਰੀਕੇ ਨਾਲ, ਉਹ ਵੀ ਜਿਹੜੀ ਵੀ ਦਵਾਈ ਤੁਹਾਨੂੰ ਦਿੰਦੇ ਆ ਹੈਲਥ ਕੈਨੇਡਾ ਅਪਰੂਵਡ ਹੀ ਦਵਾਈ ਆ, ਬਿਨਾਂ ਕੋਈ ਸਾਈਡ ਇਫੈਕਟ ਤੋਂ। ਨੰਬਰ ਹੈ 6478-118-0055, 6478-118-0055। ਡਾਕਟਰ ਸਾਹਿਬ ਨਾਲ ਗੱਲਬਾਤ ਕਰੋ ਫੋਨ 'ਤੇ, ਫਿਰ ਅਪੋਇੰਟਮੈਂਟ ਬੁੱਕ ਕਰੋ ਅਤੇ ਜਾ ਕੇ ਮਿਲੋ ਏਅਰਪੋਰਟ 'ਤੇ ਕੁਈਨ 'ਤੇ, ਏਅਰਪੋਰਟ 'ਤੇ ਕੁਈਨ 'ਤੇ ਇਨ ਬ੍ਰੈਂਪਟਨ, ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ, 20 ਮੇਅਰ ਟਾਈਮ ਅੰਟੇਰੀਓ ਬੁਲਵਾਰਡ ਐਟ ਏਅਰਪੋਰਟ ਐਂਡ ਕੁਈਨ, ਉੱਥੇ ਯੂਨਿਟ ਨੰਬਰ 2 ਦੇ ਵਿੱਚ ਇਹਨਾਂ ਦਾ ਆਫਿਸ ਹੈ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਿਮਰਾਜ ਜੀ, ਤੁਹਾਨੂੰ ਸਤਿ ਸ਼੍ਰੀ ਅਕਾਲ ਐਂਡ ਗੁੱਡ ਈਵਨਿੰਗ।
0: ਡਾਕਟਰ ਸਾਹਿਬ ਅੱਜ ਦਾ ਮੈਸੇਜ ਦਿਓ ਜੀ।
1: ਸਿਮਰਾਨ ਜੀ, ਅੱਜ ਮੈਂ ਵਰਟੀਗੋ ਜਿਹਨੂੰ ਚੱਕਰ ਕਹਿੰਦੇ ਉਹਦੇ ਬਾਰੇ ਜਾਣਕਾਰੀ ਦੇਵਾਂਗਾ। ਤਾਂ ਪਹਿਲਾਂ ਤਾਂ ਮੈਂ ਬਹੁਤ ਕੁਛ ਤੁਸੀਂ ਮੇਰੇ ਬਾਰੇ ਦੱਸਦਾ, ਲੇਕਿਨ ਮੈਂ ਬਹੁਤ ਡਿਵੋਟਿਡ ਹਾਂ ਆਪਣੇ ਕੰਮ ਪਿੱਛੇ। ਠੀਕ ਹੈ, ਮੇਰੇ ਕੋਲ ਜਿੰਨੇ ਵੀ ਪੇਸ਼ੈਂਟ ਆਉਂਦੇ ਨੇ, ਸ਼ਾਇਦ ਕੋਈ ਕਹੇ ਕਿ ਮੈਂ ਠੀਕ ਨਹੀਂ ਹੈਗਾ, ਦੇਰ ਸਵੇਰ ਜ਼ਰੂਰ, ਕਈ ਵਾਰੀ ਇੱਕ ਖੁਰਾਕ ਨਾਲ ਜੇ ਬੰਦੇ ਨੂੰ ਪਤਾ ਲੱਗ ਜਾਂਦਾ, ਔਰ ਕਈ ਵਾਰੀ ਜੇ ਸਾਨੂੰ ਜ਼ਿਆਦਾ ਪ੍ਰੋਬਲਮ ਹੈ, ਸਾਲ ਦੋ ਸਾਲ ਵੀ ਲੱਗ ਜਾਂਦੇ ਨੇ, ਲੇਕਿਨ ਹਰ ਬਿਮਾਰੀ ਠੀਕ ਹੁੰਦੀ ਹੈ। ਤਾਂ ਮੈਂ ਕੋਈ ਵੀ ਇਸ਼ੂ ਹੈਗਾ ਤੁਹਾਨੂੰ, ਕੋਈ ਤੁਹਾਨੂੰ ਥੋੜ੍ਹਾ ਐਨਰਜੀ ਦਾ ਇਸ਼ੂ ਹੈ, ਐਸਮਾ ਹੋ ਗਿਆ, ਪੇਟ ਦਾ ਇਸ਼ੂ ਹੈਗਾ, ਕੋਲਾਈਟਿਸ ਹੋ ਗਿਆ, IBS, ਔਰ ਤੁਹਾਡੇ ਗੈਸ ਬਣਦੀ ਰਹਿੰਦੀ ਹੈ, ਤੁਹਾਨੂੰ ਐਸੀਡਿਟੀ ਦੀ ਪ੍ਰੋਬਲਮ ਹੈਗੀ ਹੈ, ਔਰ ਜਿਹੜੀਆਂ ਆਮ ਗੋਲੀਆਂ ਲੋਕ ਖਾਈ ਜਾਂਦੇ ਨੇ, ਥਾਇਰਾਇਡ ਦੀਆਂ, ਕੋਲੈਸਟਰਾਲ ਦੀਆਂ, ਡਾਇਬਟੀਜ਼ ਦੀਆਂ, ਉਹਨਾਂ ਨੂੰ ਵੀ ਆਪਾਂ ਘਟਾ ਸਕਦੇ ਹਾਂ, ਛੁਡਵਾ ਸਕਦੇ ਹਾਂ। ਠੀਕ ਹੈ, ਲੇਕਿਨ ਜੇ ਤੁਸੀਂ ਰਾਈਟ ਟਾਈਮ 'ਤੇ ਰਾਈਟ ਕੰਮ ਕਰੋਗੇ, ਦੈਟ ਇਜ਼ ਅ ਰਾਈਟ ਟਾਈਮ ਟੂ ਸਟਾਰਟ ਹੋਮਿਓਪੈਥੀ ਟ੍ਰੀਟਮੈਂਟ। ਜਿਵੇਂ ਡਾਕਟਰ ਕਹਿੰਦਾ ਤੁਹਾਨੂੰ ਹੁਣ ਥਾਇਰਾਇਡ ਹੋ ਰਿਹਾ, ਤੁਹਾਡਾ ਕੋਲੈਸਟਰਾਲ ਵੱਧ ਰਿਹਾ, ਡਾਇਬਟੀ ਪ੍ਰੀ ਡਾਇਬਟੀਕ ਹੈਗੀ, ਦੈਟ ਇਜ਼ ਅ ਰਾਈਟ ਟਾਈਮ। ਠੀਕ ਹੈ, ਸਟਾਰਟ ਹੈਗਾ, ਤੁਸੀਂ ਪੂਰੀ ਜ਼ਿੰਦਗੀ ਭਰ ਦਵਾਈਆਂ ਤੋਂ ਬਚ ਸਕਦੇ ਹੋ। ਠੀਕ ਹੈ, ਇਸ ਕਰਕੇ ਜੇ ਖਾ ਵੀ ਰਹੇ ਹੋ ਤਾਂ ਵੀ ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖੋ, ਸਾਡੀ ਦਵਾਈਆਂ ਖਾਓ, ਜਿਵੇਂ ਜਿਵੇਂ ਠੀਕ ਹੋਵੋਗੇ ਤੁਹਾਡੀਆਂ ਦਵਾਈਆਂ ਡਾਕਟਰ ਬੰਦ ਕਰੇਗਾ। ਠੀਕ ਹੈ, ਤੁਹਾਨੂੰ ਕੋਂਸਟੀਪੇਸ਼ਨ ਹੈਗਾ, ਐਂਗਜ਼ਾਇਟੀ ਹੋ ਗਿਆ, ਡਿਪਰੈਸ਼ਨ ਹੋ ਗਿਆ, ਅਰਥਰਾਈਟਿਸ ਹੈਗੀ, ਅਰਥਰਾਈਟਿਸ ਸਭ ਤਰ੍ਹਾਂ ਦੀ ਅਰਥਰਾਈਟਿਸ ਹੁੰਦੀ ਹੈ, ਲੋਕ ਸਫ਼ਰ ਕਰਦੇ ਨੇ ਅਰਥਰਾਈਟਿਸ, ਔਰ ਮੇਨ ਜਿਹੜੀਆਂ ਅਰਥਰਾਈਟਿਸ ਨੇ ਰੂਮੇਟਾਇਡ ਅਰਥਰਾਈਟਿਸ ਔਰ ਆਸਟੀਓਆਰਥਰਾਈਟਿਸ, ਇਹ ਜ਼ਿਆਦਾ ਹੈਗੀਆਂ ਨੇ, ਆਟੋਇਮਿਊਨ ਡਿਜ਼ੀਜ਼ ਹੈਗੀ ਹੈ, ਪਾਰਕਿੰਸਨ ਹੈ, ਮਲਟੀਪਲ ਸਕਲੈਰੋਸਿਸ ਹੈ, ਔਰ ਬੱਚਿਆਂ ਦੇ ਆਟਿਜ਼ਮ। ਸਿਮਰਾਜ ਜੀ, ਪੂਰੀ ਦੁਨੀਆ ਤੋਂ ਮੇਰੇ ਕੋਲ ਬੱਚੇ ਨੇ ਆਟਿਜ਼ਮ, ਜਿਹੜੇ ਘੱਟ ਪ੍ਰੋਬਲਮ ਸੀ ਠੀਕ ਹੋ ਚੁੱਕੇ ਨੇ, ਜਿਹਨਾਂ ਦੀ ਜ਼ਿਆਦਾ ਹੈਗੀ ਹੈ, ਅਜੇ ਵੀ ਟ੍ਰੀਟਮੈਂਟ ਚੱਲ ਰਿਹਾ, ਲੇਕਿਨ ਹਰ ਬੱਚੇ 'ਚ ਇੰਪਰੂਵਮੈਂਟ ਹੈਗੀ ਹੈ। ਸਲੀਪ ਐਪਨੀਆ ਹੈਗਾ, ਕੋਈ ਵੀ ਇਸ਼ੂ ਹੈਗਾ, ਮੇਰਾ ਨੰਬਰ ਹਮੇਸ਼ਾ ਯਾਦ ਰੱਖੋ, ਮੇਰੀ ਕਲੀਨਿਕ 6 ਡੇਜ਼ ਹੁੰਦੀ ਹੈ, ਟਿਊਜ਼ਡੇ ਮੇਰਾ ਆਫ ਹੁੰਦਾ, ਔਰ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਹੈ, ਆ ਕੇ ਕੰਸਲਟ ਕਰਨਾ ਹੈ, ਕੋਈ ਆਪਾਂ ਚਾਰਜ ਨਹੀਂ ਕਰਦੇ, ਜਾਂ ਟ੍ਰੀਟਮੈਂਟ ਜਾਂ ਸ਼ੁਰੂ ਕਰੋਗੇ ਉਹਦੇ ਬਾਅਦ ਚਾਰਜ ਸ਼ੁਰੂ ਹੁੰਦਾ। ਠੀਕ ਹੈ, ਲੇਕਿਨ ਜਾਣਕਾਰੀ ਲੈਣ ਦਾ ਕੋਈ ਅਰਜ਼ਾ ਨਹੀਂ ਹੈਗਾ, ਔਰ ਕੋਈ ਚਾਰਜ ਨਹੀਂ ਕਰਦੇ ਆਪਾਂ। ਜੇ ਮੇਰਾ ਨੰਬਰ 6478-118-0

0: 7547 818 0055 करे भी कॉल करके आ सकते हो। यदि थोड़े कोई बेनिफिट ने अपने बेनिफिट भी चेक कर लो, बेनिफिट भी आप यूज कर सकते हैं। तो आप वर्टिगो बारे जानकारी देने, देखो वर्टिगो ये दो तरह का होंगे, पेरिफेरल वर्टिगो। ਪੈਰੀਫਰਲ ਵਰਟੀਗੋ ਇਹ ਮੋਸਟਲੀ ਜਿਹੜੇ ਤੁਹਾਡੇ ਆਰਗਨ ਹੁੰਦੇ ਨੇ ਕੰਨ ਦੇ ਵਿੱਚ ਜੇ ਹੈ ਉਹਦੇ ਕਰਕੇ ਹੋ ਸਕਦਾ। ਸੈਂਟਰ ਵਰਟੀਗੋ ਉਹਦੇ ਤੁਹਾਡੇ ਜੇ ਹੈ ਤੁਹਾਡੇ ਬ੍ਰੇਨ ਦੇ ਉੱਥੋਂ ਜੇ ਸਿਗਨਲ ਨਹੀਂ ਮਿਲਦਾ, ਬ੍ਰੇਨ ਇਸ ਟਾਈਮ 'ਚ ਪ੍ਰੋਬਲਮ ਹੁੰਦੀ ਹੈ, ਸੈਰੀਬੇਲਮ 'ਚ ਪ੍ਰੋਬਲਮ ਹੋ ਜਾਂਦੀ, ਉਹਦੇ ਕਰਕੇ ਵਰਟੀਗੋ ਹੁੰਦਾ। ਤੋ ਜਿਹੜਾ ਮੋਸਟਲੀ ਕਾਮਨ ਜਿਹੜਾ ਹੈਗਾ, ਮਤਲਬ ਕਿ ਜਿਹੜਾ ਤੁਹਾਡਾ ਇਹ ਪੈਰੀਫਰਲ ਵਰਟੀਗੋ ਹੈਗਾ, ਪੈਰੀਫਰਲ ਵਰਟੀਗੋ 'ਚ ਤੁਹਾਡਾ ਜੇ ਜਿਵੇਂ ਬੀ ਪੀ ਬੀ ਕਹਿੰਦੇ ਹੈ, ਕੈਲਸ਼ੀਅਮ ਕਾਰਬੋਨੇਟ ਤੁਹਾਡਾ ਡਿਪੋਜ਼ਿਟ ਹੋ ਜਾਂਦਾ ਕੰਨ ਦੇ ਵਿੱਚ ਜੋ ਹੈ, ਬਾਰ ਬਾਰ ਕਈਆਂ ਨੂੰ ਇਨਫਲਾਮੇਸ਼ਨ ਹੁੰਦਾ ਉਹਦੇ ਕਰਕੇ ਹੋ ਸਕਦਾ, ਉਹਨੂੰ ਇਨਫੈਕਸ਼ਨ ਹੋ ਜਾਂਦਾ, ਕੋਲੇਸਟ੍ਰੀਅਮ ਕਹਿੰਦੇ ਹਾਂ, ਸਕਿਨ ਗਰੋਥ ਹੋ ਜਾਂਦੀ ਹੈ, ਮਿਨੇਰੀਆ ਡਿਜ਼ੀਜ਼ ਹੈਗੀ ਹੈ ਉਹਦੇ ਕਰਕੇ ਹੋ ਸਕਦਾ, ਔਰ ਤੁਹਾਡੇ ਕਦੇ ਫਲੋ ਨਹੀਂ ਤੁਹਾਡੇ ਪ੍ਰੋਪਰ ਜੋ ਹੈ ਤਾਂ ਜਾ ਰਿਹਾ ਜੋ ਹੈ ਬ੍ਰੇਨ ਤੋਂ, ਉਹਦੇ ਕਰਕੇ ਹੋ ਸਕਦਾ। ਮਲਟੀਪਲ ਸਕਲੋਸਿਸ ਹੁੰਦੀ ਹੈ ਕਈ ਵਾਰੀ, ਉਹ ਬਹੁਤ ਕੰਮ ਘੱਟ ਹੈਗਾ, ਇੱਕ ਐਕੋਸਟਿਕ ਨਿਊਰੋਮਾ ਟਿਊਮਰ ਕਹਿੰਦੇ ਨੇ ਉਹਦੇ, ਉਹਦੇ ਕਰਕੇ ਵੀ ਹੋ ਜਾਂਦਾ। ਇਹ ਬਹੁਤ ਇੱਕ ਅੱਧੇ ਪਰਸੈਂਟ ਹੁੰਦਾ, ਲੇਕਿਨ ਇਹ ਮੋਸਟਲੀ ਜਿੰਨੇ ਹੁੰਦੇ ਨੇ ਇਹ ਕਾਮਨ ਜਿਹੜਾ ਹੈਗਾ ਕੰਨ ਕਰਕੇ ਜਾਂ ਬ੍ਰੇਨ ਤੋਂ ਸਿਗਨਲ ਉਹਦੇ ਕਰਕੇ ਹੁੰਦਾ। ਜੇ ਕਿਸੇ ਨੂੰ ਵੀ ਵਰਟੀਗੋ ਦੀ ਪ੍ਰੋਬਲਮ ਹੈਗੀ ਹੈ, ਔਰ ਚੱਕਰ ਕਈਆਂ ਨੂੰ ਦੇਖੋ, ਕਈ ਚੀਜ਼ਾਂ ਘੁੰਮਦੀਆਂ ਨੇ, ਆਲੇ ਦੁਆਲੇ ਚੀਜ਼ਾਂ ਘੁੰਮਦੀਆਂ ਨੇ, ਕਈਆਂ ਨੂੰ ਖੁਦ ਘੁੰਮਦੇ ਹੋ, ਇਹ ਦੋ ਤਰ੍ਹਾਂ ਦਾ ਹੁੰਦਾ। ਤੋ ਕਿਸੇ ਨੂੰ ਵੀ ਇਹ ਵਰਟੀਗੋ ਦੀ ਪ੍ਰੋਬਲਮ ਹੈਗੀ ਹੈ, ਬਹੁਤ ਜਲਦੀ ਠੀਕ ਹੋ ਜਾਂਦਾ। ਜਿੰਨੇ ਵੀ ਮੇਰੇ ਕੋਲ ਅੱਜ ਤੱਕ ਪੇਸ਼ੈਂਟ ਆਏ ਨੇ ਸਾਰੇ ਠੀਕ ਨੇ। 6478 0055 6478 0055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। 6478 0055 6478 0055 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ
1: ਦੋਸਤੋ, ਇੱਕ ਨਵੇਂ ਰਿਪੋਰਟ ਦੇ ਮੁਤਾਬਕ ਕੈਨੇਡਾ ਦੇ ਵਿੱਚ ਇਸ ਸਾਲ ਦੇ ਪਹਿਲੇ ਕੁਆਰਟਰ ਦੇ ਵਿੱਚ ਪਾਪੂਲੇਸ਼ਨ 50,000 ਤੋਂ ਵੀ ਜ਼ਿਆਦਾ ਦੇ ਨਾਲ ਘੱਟ ਚੁੱਕੀ ਹੈ। ਸਟੈਟਿਸਟਿਕਸ ਕੈਨੇਡਾ ਨੇ ਐਸਟੀਮੇਟ ਹੀ ਕੀਤਾ ਹੈ, ਕਿਉਂਕਿ ਅਨਫੋਰਚੁਨੇਟਲੀ ਇੰਨਾ ਐਡਵਾਂਸ ਮੁਲਕ ਹੋਣ ਦੇ ਬਾਵਜੂਦ ਅਸੀਂ ਐਗਜੈਕਟ ਪਤਾ ਤਾਂ ਕਰ ਵੀ ਨਹੀਂ ਸਕਦੇ ਕਿੰਨੇ ਬੰਦੇ ਆਉਂਦੇ ਆ, ਕਿੰਨੇ ਬੰਦੇ ਜਾਂਦੇ ਆ, ਆਈ ਹੈਵ ਨੋ ਆਈਡੀਆ ਹਾਓ। ਪਰ ਸਟੈਟਿਸਟਿਕਸ ਕੈਨੇਡਾ ਨੇ ਐਸਟੀਮੇਟ ਕੀਤਾ ਹੈ, ਅੰਦਾਜ਼ਾ ਲਾਇਆ ਹੈ ਕਿ ਇਸ ਸਾਲ ਦੇ ਪਹਿਲੇ ਕੁਆਰਟਰ, ਯਾਨੀ ਕਿ ਜੈਨੁਅਰੀ 1, 2026 ਤੋਂ ਲੈ ਕੇ ਮਾਰਚ 31, 2026 ਤੱਕ ਕੈਨੇਡੀਅਨ ਪਾਪੂਲੇਸ਼ਨ 55,025 ਲੋਕਾਂ ਦੇ ਨਾਲ ਘਟੀ ਹੈ, ਜੋ ਕਿ ਇੱਕ 0.1% ਡੀਕ੍ਰੀਸ ਹੈ। ਅਤੇ ਓਵਰਆਲ ਪਾਪੂਲੇਸ਼ਨ ਐਸਟੀਮੇਟ ਇਹ ਹੈ ਕਿ ਹੁਣ ਜਨਤਾ ਕਿੰਨੀ ਹੈ ਇੱਥੇ ਇਸ ਮੁਲਕ 'ਚ, 41,417,056 ਦੈਟਸ 41,417,056 ਪੀਪਲ। ਸੋ ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ ਨੈਚੁਰਲ ਇਨਕਰੀਸ ਇਨ ਪਾਪੂਲੇਸ਼ਨ ਜਨਮਾਂ ਦੇ ਨਾਲ, ਬਰਥ ਨਾਲ ਤਾਂ ਨੈਗੇਟਿਵ ਹੀ ਹੈ, ਮਤਲਬ ਨਿਊ ਬਰਥ ਮਾਈਨਸ ਡੈਥ ਦੇ ਨਾਲ ਤਾਂ ਇਸ ਸਾਲ ਦੇ ਪਹਿਲੇ ਕੁਆਰਟਰ ਦੇ ਵਿੱਚ ਪਾਪੂਲੇਸ਼ਨ ਘਟੀ ਹੈ, ਵੱਧ ਲੋਕ ਮਰੇ ਹਨ, ਘੱਟ ਬੱਚੇ ਜੰਮ ਰਹੇ ਹਨ, ਜੋ ਕਿ ਇੱਕੋ ਹੀ ਸਾਲ ਪਹਿਲਾਂ ਨਾਲੋਂ ਬਹੁਤ ਵੱਡਾ ਫਰਕ ਹੈ। ਜਦੋਂ ਨਿਊ ਬਰਥਸ ਮਾਈਨਸ ਡੈਥਸ ਦੇ ਨਾਲ ਤਾਂ ਪਾਪੂਲੇਸ਼ਨ ਲਾਸਟ ਈਅਰ ਇਨ ਦ ਫਸਟ ਕੁਆਰਟਰ 983 ਦੇ ਨਾਲ ਵਧੀ ਸੀ, ਇਸ ਸਾਲ ਸੇਮ ਟਾਈਮ ਫਰੇਮ ਦੇ ਵਿੱਚ 155 ਦੇ ਨਾਲ ਘਟੀ ਹੈ। ਇਸ ਰਿਪੋਰਟ ਦੇ ਮੁਤਾਬਕ ਇਸ ਸਾਲ ਦੇ ਪਹਿਲੇ ਕੁਆਰਟਰ ਦੇ ਵਿੱਚ ਫਿਰ ਵੀ 83,149 ਨਵੇਂ ਪਰਮਨੈਂਟ ਰੈਜ਼ੀਡੈਂਟਸ ਕੈਨੇਡਾ ਤੱਕ ਪਹੁੰਚੇ ਹਨ, ਜੋ ਕਿ ਪਿਛਲੇ ਸਾਲ ਸੇਮ ਟਾਈਮ ਨਾਲੋਂ 21,000 ਘੱਟ ਹੀ ਨਵੇਂ PRs ਹਨ। ਨੈੱਟ ਐਮੀਗ੍ਰੇਸ਼ਨ ਮੁਲਕ ਨੂੰ ਛੱਡਣ ਵਾਲਿਆਂ ਦੀ ਗਿਣਤੀ 20,140 ਸੀ ਇਸ ਸਾਲ ਦੇ ਪਹਿਲੇ ਕੁਆਰਟਰ ਦੇ ਵਿੱਚ। So 20,140 PRs and citizens left this country in the first 3 months, maybe to America, most likely. ਇਹ ਪਿਛਲੇ ਸਾਲ ਸੇਮ ਟਾਈਮ ਪੀਰੀਅਡ ਨਾਲੋਂ ਲਗਭਗ ਸੇਮ ਹੀ ਨੰਬਰ ਹੈ, ਫਰਕ ਹੈ ਸਿਰਫ 179 ਇੰਡੀਵਿਜੁਅਲਸ। ਸਭ ਤੋਂ ਵੱਡਾ ਪਾਪੂਲੇਸ਼ਨ ਦੇ ਵਿੱਚ ਘਟਣ ਦਾ ਫਰਕ ਪੇਸ਼ ਹੋਇਆ ਹੈ ਨੋਨ ਪਰਮਨੈਂਟ ਰੈਜ਼ੀਡੈਂਟਸ ਦੇ ਵਿੱਚ, ਇਸ ਮੁਲਕ ਨੂੰ ਛੱਡਣ ਦੇ ਵਿੱਚ, ਜਿੱਥੇ ਪਿਛਲੇ ਸਾਲ 2025 ਦੇ ਪਹਿਲੇ ਕੁਆਰਟਰ ਦੇ ਵਿੱਚ ਮਸਾਂ 55,194 ਨਾਨ ਪਰਮਨੈਂਟ ਰੈਜ਼ੀਡੈਂਟਸ ਨੇ ਕੈਨੇਡਾ ਛੱਡਿਆ। ਇਸ ਸਾਲ ਤਾਂ ਉਸ ਤੋਂ ਦੁੱਗਣਾ ਤੋਂ ਵੀ ਜ਼ਿਆਦਾ ਨੰਬਰ ਪੇਸ਼ ਹੋਇਆ ਹੈ। ਪਹਿਲੇ ਤਿੰਨ ਮਹੀਨਿਆਂ ਦੇ ਵਿੱਚ ਨਾਨ ਪੀ ਆਰਜ਼ ਦੇ ਵਿੱਚੋਂ 117,879 ਨਾਨ ਪਰਮਨੈਂਟ ਰੈਜ਼ੀਡੈਂਟਸ ਇਸ ਮੁਲਕ ਨੂੰ ਛੱਡ ਚੁੱਕੇ ਹਨ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਦੇ ਵਿੱਚ। ਨਾਲ ਦੀ ਨਾਲ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਇੱਕ ਹੋਰ ਨਵੀਂ ਰਿਪੋਰਟ ਪੇਸ਼ ਹੋਈ ਹੈ ਜਿਸ ਦੇ ਮੁਤਾਬਕ ਪਿਛਲੇ ਕੁਛ ਕੁ ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਨਵੇਂ ਆਏ ਹੋਏ ਇਮੀਗ੍ਰੈਂਟਸ ਦੇ ਵਿੱਚ ਹੋਮ ਓਨਰਸ਼ਿਪ ਰੇਟ ਵਧਿਆ ਹੈ, ਪਰ ਉਲਟਾ ਸਾਡੇ ਵਰਗੇ ਕੈਨੇਡੀਅਨ ਬੋਰਨ ਲੋਕਾਂ ਦੇ ਵਿੱਚ ਹੋਮ ਓਨਰਸ਼ਿਪ ਰੇਟ ਘਟਿਆ ਹੈ। ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਕੱਲ੍ਹ ਹੀ ਇੱਕ ਨਵੀਂ ਰਿਪੋਰਟ ਰਿਲੀਜ਼ ਕੀਤੀ ਗਈ, ਪਰ ਜਿਹੜਾ ਇਹ ਡਾਟਾ ਹੈ ਹੈ ਕਾਫੀ ਪਿਛਲੇ ਸਾਲਾਂ ਦਾ। ਇਹ ਜਿਹੜੀ ਅਨਾਲਿਸਿਸ ਕੀਤੀ ਗਈ ਹੈ 2018 ਤੋਂ ਲੈ ਕੇ 2021 ਤੱਕ। ਸਟੈਟਿਸਟਿਕਸ ਕੈਨੇਡਾ ਦੇ ਮੁਤਾਬਕ ਕੈਨੇਡਾ ਦੇ ਵਿੱਚ ਜਿਹੜੇ ਰੀਸੈਂਟ ਇਮੀਗ੍ਰੈਂਟ ਹਨ ਜਿਨ੍ਹਾਂ ਨੂੰ ਇੱਥੇ ਰਹਿੰਦੇ ਹੋਏ ਹੁਣ 5 ਸਾਲ ਹੋ ਗਏ ਨੇ, ਉਹਨਾਂ ਦੇ ਵਿੱਚੋਂ ਸਾਲ 2018 ਦੇ ਵਿੱਚ ਤਾਂ 35.7% ਹੋਮ ਓਨਰਸ਼ਿਪ ਹੁੰਦੀ ਸੀ, ਪਰ 2021 ਦੇ ਵਿੱਚ ਕੈਨੇਡਾ ਦੇ ਵਿੱਚ ਜਿੰਨੇ ਵੀ 5+ ਸਾਲ ਤੋਂ ਰਹਿੰਦੇ ਰੀਸੈਂਟ ਇਮੀਗ੍ਰੈਂਟ ਸੀ ਉਹੀ ਹੋਮ ਓਨਰਸ਼ਿਪ ਰੇਟ ਵਧਿਆ 40.2% ਤੱਕ ਹੋਮ ਓਨਰਸ ਬਣੇ। ਸ਼ਾਇਦ ਇਹਦੇ ਪਿੱਛੇ ਸਭ ਤੋਂ ਅਹਿਮ ਕਾਰਨ ਇਹ ਹੈ ਕਿ ਮੈਨਿਟੋਬਾ ਐਂਡ ਮੈਰੀਟਾਈਮ ਪ੍ਰੋਵਿੰਸਿਸ ਦੇ ਵਿੱਚ ਹੀ ਸਭ ਤੋਂ ਵੱਧ ਰੀਸੈਂਟ ਇਮੀਗ੍ਰੈਂਟ ਹੋਮ ਓਨਰਸ਼ਿਪ ਇਨਕਰੀਸਿਸ ਪੇਸ਼ ਹੋਈਆਂ, ਜੋ ਕਿ ਆਬਵੀਅਸਲੀ ਅੰਟੇਰੀਓ ਅਤੇ ਬ੍ਰਿਟਿਸ਼ ਕੋਲੰਬੀਆ ਅਤੇ ਕੁਬੈਕ ਵਰਗੇ ਪ੍ਰੋਵਿੰਸਿਸ ਨਾਲੋਂ ਤਾਂ ਕਾਫੀ ਜ਼ਿਆਦਾ ਅਫੋਰਡੇਬਲ ਹੋਮ ਓਨਰਸ਼ਿਪ ਲੋਕੇਸ਼ਨਸ ਹਨ। ਇਸ ਰਿਪੋਰਟ ਦੇ ਮੁਤਾਬਕ 85% ਯਾਨੀ ਕਿ ਵੈਸਟ ਮਜੋਰਿਟੀ 85% ਤੋਂ ਵੀ ਜ਼ਿਆਦਾ ਰੀਸੈਂਟ ਇਮੀਗ੍ਰੈਂਟ ਹੋਮ ਓਨਰਸ ਦੇ ਵਿੱਚੋਂ ਉਹ ਪਹਿਲਾਂ ਕੈਨੇਡਾ ਪਹੁੰਚੇ ਸੀ ਐਜ ਏ ਨਾਨ ਪਰਮਨੈਂਟ ਰੈਜ਼ੀਡੈਂਟ, ਜਾਂ ਤਾਂ ਸਟੱਡੀ ਪਰਮਿਟ, ਵਰਕ ਪਰਮਿਟ ਜਾਂ ਅਸਾਈਲਮ ਕਲੇਮ 'ਤੇ। ਅਤੇ ਆਹ ਗੱਲ ਹੁਣ ਤੁਸੀਂ ਧਿਆਨ ਨਾਲ ਸੁਣ ਲਓ, ਸ਼ੌਕਿੰਗ, ਹੈਰਾਨੀ ਵਾਲੀ ਗੱਲ ਆ। ਅਤੇ ਫਿਰ ਅਸੀਂ ਕਿਉਂ ਸੁਣਦੇ ਹਾਂ ਇੰਨੀਆਂ ਗਾਲਾਂ ਰੈਫਿਊਜੀਜ਼ ਦੇ ਖਿਲਾਫ, ਖਾਸ ਤਾਂ ਫੇਕ ਰੈਫਿਊਜੀਜ਼ ਦੇ ਖਿਲਾਫ ਅਤੇ ਇਸ ਬੇਕਾਰ ਲਿਬਰਲ ਸਰਕਾਰ ਦੇ ਖਿਲਾਫ ਕਿ ਫ੍ਰੀ ਦੇ ਵਿੱਚ ਸਾਡੇ ਟੈਕਸ ਪੇਅਰ ਦੇ ਨੂੰ ਵੰਡੀ ਜਾਂਦੇ ਆ। ਆਹ ਗੱਲ ਹੁਣ ਧਿਆਨ ਨਾਲ ਸੁਣ ਲਓ, ਇਹ ਸਿੱਧੇ ਸਟੈਟਿਸਟਿਕਸ ਕੈਨੇਡਾ ਤੋਂ ਹੀ ਇੱਕ ਨੰਬਰ ਹੈ। ਸਟੈਟਿਸਟਿਕਸ ਕੈਨੇਡਾ ਨੇ ਅੱਜ ਰਿਪੋਰਟ ਕੀਤਾ ਹੈ ਕਿ 1 in 10 ਰੈਫਿਊਜੀਜ਼, ਮਤਲਬ 10% ਆਫ ਰੈਫਿਊਜੀਜ਼ ਕੈਨੇਡਾ ਪਹੁੰਚ ਕੇ 5 ਸਾਲਾਂ ਤੋਂ ਬਾਅਦ ਹੋਮ ਓਨਰ ਬਣ ਜਾਂਦੇ ਆ। ਹਾਓ? ਇਹ ਤਾਂ ਗਰੀਬੀ ਤੋਂ ਆਏ ਨੇ, ਇਹ ਤਾਂ ਭੱਜ ਕੇ ਆਏ ਨੇ ਲੜਾਈ ਤੋਂ, ਇਹ ਤਾਂ ਬਿਮਾਰੀਆਂ ਤੋਂ ਭੱਜ ਕੇ ਆਏ ਨੇ। 5 ਸਾਲਾਂ ਦੇ ਬਾਅਦ ਇਹ 10% ਆਫ ਰੈਫਿਊਜੀਜ਼ ਹੋਮ ਓਨਰ ਬਣ ਜਾਂਦੇ ਆ, ਹੈਰਾਨੀ ਵਾਲੀ ਗੱਲ ਆ। ਪਰ ਕੈਨੇਡੀਅਨ ਬੋਰਨ ਇੰਡੀਵਿਜੁਅਲਸ ਵਿੱਚੋਂ ਸਾਲ 2018 ਦੇ ਵਿੱਚ ਤਾਂ ਅੱਧ ਤੋਂ ਵੀ ਜ਼ਿਆਦਾ 50.7% ਹੋਮ ਓਨਰ ਸੀ, ਪਰ ਉਹੀ ਗਿਣਤੀ 2021 ਤੱਕ ਘਟੀ 47.8% ਤੱਕ। ਇਹ ਫਿਰ ਵੀ ਰੀਸੈਂਟ ਇਮੀਗ੍ਰੈਂਟਸ ਨਾਲੋਂ 7.6% ਵੱਧ ਹੀ ਓਨਰਸ਼ਿਪ ਰੇਟ ਹੈ, ਪਰ ਓਵਰਆਲ ਟ੍ਰੈਂਡ ਤਾਂ ਆਹੀ ਹੈ ਕਿ ਕੈਨੇਡੀਅਨ ਬੋਰਨ ਪੀਪਲ ਲਾਈਕ ਅਸ ਉਹ ਹੋਮ ਓਨਰਸ਼ਿਪ ਦੀ ਗਿਣਤੀ ਘੱਟ ਰਹੀ ਹੈ, ਪਰ ਜਿਹੜੇ ਰੀਸੈਂਟ ਇਮੀਗ੍ਰੈਂਟਸ ਨੇ ਜਿਹਨਾਂ ਨੂੰ 5+ ਸਾਲ ਹੋ ਗਏ ਨੇ ਇੱਥੇ ਆਏ ਹੋਏ ਨੂੰ, ਉਹਨਾਂ ਦੇ ਵਿੱਚ ਹੋਮ ਓਨਰਸ਼ਿਪ ਰੇਟ ਵੱਧ ਰਿਹਾ ਹੈ। ਦੋਸਤੋ, ਚਾਹੇ ਤੁਸੀਂ ਕੈਨੇਡੀਅਨ ਬੋਰਨ ਹੋ, ਚਾਹੇ ਤੁਸੀਂ ਰੀਸੈਂਟ ਇਮੀਗ੍ਰੈਂਟ ਹੋ, ਡਜ਼ਨਟ ਮੇਕ ਅ ਡਿਫਰੈਂਸ। ਜੇ ਘਰ ਤੁਸੀਂ ਸਭ ਤੋਂ ਅਫੋਰਡੇਬਲ ਲੈਣਾ ਚਾਹੁੰਦੇ ਹੋ, ਜੇ ਤੁਸੀਂ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ ਐਂਟਰ ਕਰਨਾ ਚਾਹੁੰਦੇ ਹੋ ਸਭ ਤੋਂ ਘੱਟ ਪ੍ਰਾਈਸ ਦੇ ਵਿੱਚ, ਜਿੱਥੇ ਕਿ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ, ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ 'ਤੇ ਇੱਥੇ ਢੇਰ ਸਾਰੇ ਨਵੇਂ ਸਕੂਲਸ, ਪਲਾਜ਼ੇ ਪਲੂਜ਼ੇ, ਨਾਲ ਦੀ ਨਾਲ ਈਵਨ ਕ੍ਰਿਕਟ ਸਟੇਡੀਅਮ, ਬਹੁਤ ਕੁਛ ਤਿਆਰ ਹੋ ਰਿਹਾ ਹੈ। ਇਹ ਮਾਸਟਰ ਪਲਾਨ ਕਮਿਊਨਿਟੀ ਹੈ ਆਫ 2500 ਨਿਊ ਹੋਮਸ, ਜੋ ਕਿ 2027 ਦੀ ਐਂਡ ਤੋਂ ਲੈ ਕੇ ਈਵਨ 2028 ਤੱਕ ਤਿਆਰ ਹੋ ਰਹੇ ਨੇ। ਜ਼ਗੋਰ ਰੋਡ ਐਂਡ ਮੇਫੀਲਡ ਰੋਡ 'ਤੇ ਨਵੇਂ ਫ੍ਰੀ ਹੋਲਡ ਟਾਊਨ ਹਾਊਸਿਸ ਵੀ ਨੇ, ਸੈਮੀ ਡੀਟੈਚ ਵੀ ਨੇ ਅਤੇ ਡੀਟੈਚ ਘਰ ਵੀ ਨੇ। ਜਿਹੜੇ 2-ਫਲੋਰ ਟ੍ਰੈਡੀਸ਼ਨਲ ਫ੍ਰੀ ਹੋਲ ਟਾਊਨ ਹਾਊਸਿਸ ਨੇ, ਪ੍ਰਾਈਸ ਹੈ ਸਿਰਫ 749, 7,49,000, ਅਤੇ ਇਹ ਹੈਗੇ ਨੇ ਟ੍ਰੈਡੀਸ਼ਨਲ ਜਿਹੜੇ 2-ਫਲੋਰ ਪਲੱਸ ਅਨਫਿਨਿਸ਼ਡ ਬੇਸਮੈਂਟ ਵਾਲੇ ਫ੍ਰੀ ਹੋਲਡ ਟਾਊਨ ਹਾਊਸਿਸ, ਅਪ ਟੂ 2300 ਸਕੁਏਅਰ ਫੁੱਟ, 3 to 4 bedrooms, 2.5 to 3.5 bathrooms, single car garage plus driveway parking, big backyard, unfinished basement. 10% ਦਾ ਡਿਪੋਜ਼ਿਟ ਹੈ ਕਿਸ਼ਤਾਂ ਦੇ ਵਿੱਚ 365 ਦਿਨ ਯਾਨੀ ਕਿ ਇੱਕ ਪੂਰੇ ਸਾਲ ਦੇ ਵਿੱਚ. ਸੈਮੀ ਡੀਟੈਚ ਘਰ ਓਨਲੀ 849,000, 849,000, ਚਾਹੇ ਫਸਟ ਟਾਈਮ ਹੋਮ ਬਾਇਰ ਚਾਹੇ ਇਨਵੈਸਟਰ ਹੋ. 1950 square foot tak 3 to leke 4 bedroom 2.5 bathroom single car garage plus driveway parking only 10% deposit in 1 year 32 foot lot te double car garage wale detached ghar price hai ki sirf 949 double car garage 32 foot lot detached homes only 949 949,000 up to 2345 square foot, 2345 square foot tak, 3 to leke 4 bedroom, 2.5 to 3.5 bathroom, double car garage vi hai, te 10% deposit ek saal de vich. Te 36 foot lot te vi double car garage detach karne, from 1 million up to 2620 square foot, 3 to 5 bedrooms, 2.5 to 3.5 bathrooms, double car garage, te 10% deposit hai. Sare hi kar, town, semi, 32 foot, 36 foot, karan de vich backyard vi hai, 10% deposit hi hai, the unfinished basement vi hai. Call team Sidhu 416-302-0016 416-302-0016 416-302-0016 te aaj hi sampark karo. A project aaj hi release hoya hai, booking already kar rahe ne. Naal di naal ghar inna to lo te mortgage da kaam karwao, mortgage broker, mortgage expert Nardev Sidhu to. Nardev Sidhu sade bhai bahut lambe samay to is field de vich bahut saaf sutre ਤਰੀਕੇ ਦੇ ਨਾਲ ਕੰਮ ਕਰਦੇ ਆ ਰਹੇ ਨੇ. ਇਹਨਾਂ ਦਾ ਨਾਮ ਰੱਖ ਦੇਣਾ ਚਾਹੀਦਾ ਯੈਸ ਮੈਨ, ਕਿਉਂਕਿ ਜੇ ਯੈਸ ਕਹਿ ਦਿੰਦੇ ਆ ਤੁਹਾਨੂੰ ਫਾਈਲ ਦੇਖ ਕੇ, ਫਿਰ ਪੱਕਾ ਹੀ ਪੱਕਾ ਇਹ ਤੁਹਾਡਾ ਮੋਰਗੇਜ ਔਨ ਟਾਈਮ ਕਰਕੇ ਹੀ ਦੇਣਗੇ. ਇਹ ਗਰੰਟੀ ਹੈ ਇਹਨਾਂ ਦੀ. ਜੇ ਯੈਸ ਕਹਿੰਦੇ ਆ ਫਿਰ ਕਰਕੇ ਵੀ ਦਿਖਾਉਂਦੇ ਆ. ਨੰਬਰ ਹੈ ਨਰਦੇਵ ਸਿੱਧੂ ਦਾ 647-294-5503 ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ.
2: ਧੰਨਵਾਦ ਸਿੱਧੂ ਸਾਹਿਬ, ਤੁਹਾਨੂੰ ਤੇ ਰੇਡੀਓ ਦੇਸ਼ ਪ੍ਰਦੇਸ਼ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ.
1: ਬਾਈ ਜੀ, ਹੁਣ ਬਹੁਤ ਲੋਕ ਨੇ ਜੋ ਕਿ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਨੇ, ਤੁਸੀਂ ਅੱਜ ਸਮਝਾ ਦਿਓ ਕਿ ਸਰਕਾਰੀ ਕੀ ਕੁਝ ਪ੍ਰੋਗਰਾਮ ਨੇ, ਜਿਹੜਾ ਨਵਾਂ ਟੈਕਸ ਦਾ ਰੀਬੇਟ ਹੈ 13% ਦਾ, ਉਹਦੇ ਬਾਰੇ ਵੀ ਦੱਸ ਦਿਓ, ਅਤੇ ਤੁਸੀਂ ਕਿਵੇਂ ਹੈਲਪ ਕਰ ਸਕਦੇ ਹੋ ਕਿਸੇ ਨੂੰ ਫਸਟ ਟਾਈਮ ਹੋਮ ਬਾਇਰ ਬਣਨ ਦੇ ਵਿੱਚ.
2: ਸਿੱਧੂ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਜੀ, ਜਿਹੜੇ ਵੀ ਭੈਣ ਭਰਾਵਾਂ ਨੇ ਕੈਨੇਡਾ 'ਚ ਪਹਿਲੀ ਵਾਰੀ ਘਰ ਖਰੀਦਣਾ ਹੈਗਾ, ਇੱਕ ਤਾਂ ਇਹ ਹੈ ਕਿ ਵੀ ਹੁਣ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਰੀਅਲ ਸਟੇਟ ਦੀ ਮਾਰਕੀਟ ਆ ਉਹ ਕਾਫੀ ਡਿਪਰੈਸਡ ਹੈਗੀ ਹੈ. ਸੋ ਐਂਟਰ ਕਰਨ ਵਾਸਤੇ ਵਧੀਆ ਮੌਕਾ ਹੈਗਾ, ਚੰਗੇ ਪ੍ਰਾਈਸ 'ਤੇ ਤੁਹਾਨੂੰ ਜਿਹੜੀ ਪ੍ਰਾਪਰਟੀਜ਼ ਹੈਗੀਆਂ ਉਹ ਮਿਲ ਰਹੀਆਂ ਹੈਗੀਆਂ. ਦੂਸਰੀ ਗੱਲ, ਸਰਕਾਰ ਦੇ ਜਿਹੜੇ ਜਿਹੜੇ ਕਿਹੜੇ ਕਿਹੜੇ ਪ੍ਰੋਗਰਾਮ ਹੈਗੇ ਆ, ਜਿਵੇਂ ਹੁਣ ਤੁਸੀਂ 13% ਦੀ ਗੱਲ ਕੀਤੀ ਹੈਗੀ ਆ, ਜਸ ਉਹ HST ਦਾ ਪ੍ਰੋਗਰਾਮ ਜਿਹੜਾ ਹੈਗਾ ਜੀ, ਰੀਬੇਟ ਪ੍ਰੋਗਰਾਮ ਸਰਕਾਰ ਨੇ ਲਾਂਚ ਕੀਤਾ ਹੈਗਾ, ਅਤੇ ਤੁਸੀਂ ਫਸਟ ਟਾਈਮ ਬਾਹਰ ਹੋ, ਮਿਲੀਅਨ ਡਾਲਰ ਤੱਕ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ, ਬੇਸਿਕਲੀ ਜਿਹੜਾ ਉੱਥੇ 13% ਦਾ HST ਤੁਹਾਨੂੰ ਰਿਬੇਟ ਮਿਲ ਸਕਦਾ ਹੈ. ਮਿਲੀਅਨ ਤੋਂ ਲੈ ਕੇ 1.5 million ਤੱਕ ਤੁਸੀਂ ਖਰੀਦਣਾ ਚਾਹੁੰਦੇ, ਉਹ 'ਤੇ ਤੁਹਾਨੂੰ ਜਿਹੜਾ ਫਲੈਟ 1,30,000 ਡਾਲਰ ਤੱਕ ਦਾ ਰਿਬੇਟ ਤੁਹਾਨੂੰ ਮਿਲ ਸਕਦਾ ਹੈਗਾ. ਨਾਲ ਦੀ ਨਾਲ ਜਿਹੜਾ ਹੈਗਾ ਜੀ, ਫਸਟ ਹੋਮ ਸੇਵਿੰਗਸ ਅਕਾਊਂਟ ਹੈਗਾ ਸਿੱਧੂ ਸਾਹਿਬ, ਬੜਾ ਇਹ ਪਾਵਰਫੁੱਲ ਪ੍ਰੋਗਰਾਮ ਹੈਗਾ. ਉਹ ਕੀ ਹੈ ਕਿ ਤੁਸੀਂ ਫਸਟ ਟਾਈਮ ਬਾਇਰ ਹੋ, ਕੈਨੇਡਾ 'ਚ ਪਹਿਲੀ ਵਾਰ ਘਰ ਲੈਣਾ ਚਾਹੁੰਦੇ ਹੋ, ਅਤੇ ਈਚ ਸਪਾਊਸ 8,000 ਡਾਲਰ ਤੱਕ ਪਰ ਈਅਰ ਫੋਰ ਦੀ ਨੈਕਸਟ 5 years, ਟੋਟਲ ਲਾਈਫ ਟਾਈਮ ਮੈਕਸੀਮਮ $40,000 ਇਹਦੇ 'ਚ ਕੰਟਰੀਬਿਊਟ ਕਰ ਸਕਦਾ ਹੈਗਾ. ਜਿਹੜੇ ਪੈਸੇ ਤੁਸੀਂ ਇਹਦੇ ਵਿੱਚ ਕੰਟਰੀਬਿਊਟ ਕਰਨੇ, ਉਹ 'ਤੇ ਤੁਹਾਨੂੰ ਜਦੋਂ ਤੁਸੀਂ ਟੈਕਸ ਫਾਈਲ ਕਰਨਾ ਹੈ ਆਪਣਾ, ਉਹ 'ਤੇ ਤੁਹਾਨੂੰ ਰਿਫੰਡ ਆ ਜਾਣਾ ਹੈਗਾ. ਅਤੇ ਜਿਹੜੀ ਵੀ ਇਹਦੀ ਗਰੋਥ ਹੋਣੀ ਹੈਗੀ ਹੈ ਜਦ ਤੱਕ ਤੁਸੀਂ ਘਰ ਲੈਣਾ ਹੈਗਾ, ਉਹ ਸਾਰੀ ਸਾਰੀ ਜਿਹੜੀ ਗਰੋਥ ਹੈ ਜੀ, ਉਹ ਟੈਕਸ ਫਰੀ ਤੁਹਾਡੀ ਗਰੋਥ ਹੋਣੀ ਹੈਗੀ ਹੈ. ਇਹ ਬੇਸਿਕਲੀ RRSP ਅਤੇ TFSA ਪ੍ਰੋਗਰਾਮ ਨੂੰ ਮਿਲਾ ਕੇ ਜਿਹੜਾ ਪ੍ਰੋਗਰਾਮ ਵਿੱਚ ਬਣਾਇਆ ਗਿਆ, ਬਹੁਤ ਸੋਹਣਾ ਇਹ ਪ੍ਰੋਗਰਾਮ ਹੈਗਾ. ਨਾਲ ਦੀ ਨਾਲ ਜਿਹੜਾ ਜੀ RRSP ਦਾ ਪ੍ਰੋਗਰਾਮ ਵੀ ਹੈਗਾ, ਉਹ ਕੀ ਹੈ ਕਿ ਈਚ ਸਪਾਊਸ ਆਪਣੇ RRSP ਦੇ ਵਿੱਚੋਂ 60,000 ਡਾਲਰ ਤੱਕ ਕਢਾ ਕੇ ਉਹਨੂੰ ਆਪਣੇ ਡਾਊਨ ਪੇਮੈਂਟ ਦੇ ਵਿੱਚ ਪਾ ਸਕਦੇ. ਜੇਕਰ ਤੁਸੀਂ ਹਾਲੇ ਨਹੀਂ ਕੰਟਰੀਬਿਊਟ ਕੀਤੇ ਹੈਗੇ RRSP ਦੇ ਵਿੱਚ, ਤੁਸੀਂ ਤੁਹਾਡੇ ਕੋਲ ਕੰਟਰੀਬਿਊਸ਼ਨ ਰੂਮ ਹੈਗਾ, ਤੁਸੀਂ ਉਹ ਕਰਦੇ ਹੈਗੇ ਹੋ, ਅਤੇ ਲੈਟਸ ਸੇ ਕਿ ਤੁਸੀਂ 60,000 ਡਾਲਰ ਤੱਕ ਕੰਟਰੀਬਿਊਟ ਕਰਦੇ ਹੋ ਉਹਦੇ ਵਿੱਚ ਫਸਟ ਟਾਈਮ ਹੋਮ ਬਾਇਰ ਜਿਹੜੀ ਪਲਾਨ ਹੁੰਦੀ ਹੈ, ਅਤੇ ਹੋ ਸਕਦਾ ਕਿ ਤੁਹਾਨੂੰ ਜਿਹੜਾ 60,000 ਦੇ ਉੱਪਰ 20,000 ਦੇ ਨੇੜੇ ਤੁਹਾਨੂੰ ਜਿਹੜਾ ਰਿਫੰਡ ਵੀ ਉਹਦੇ ਉੱਪਰ ਆ ਜਾਵੇ. ਸੋ ਇਹ ਕਾਫੀ ਵਧੀਆ ਪ੍ਰੋਗਰਾਮ ਹੈਗਾ. ਇਹ ਵੀ ਤੁਸੀਂ ਦੋ ਸਪਾਊਸ ਹੈਗੇ, ਹਸਬੈਂਡ ਵਾਈਫ ਹੈਗੇ ਹੋ, ਤਾਂ ਫਿਰ ਤੁਹਾਡਾ ਜਿਹੜਾ ਹੈਗਾ ਜੀ ਉਹ 40,000 ਡਾਲਰ ਤੱਕ ਤੁਹਾਨੂੰ ਉੱਤੇ ਰਿਫੰਡ ਵੀ ਆ ਸਕਦਾ ਹੈਗਾ, ਅਗਰ ਤੁਸੀਂ ਇਸ ਤਰ੍ਹਾਂ ਕੰਟਰੀਬਿਊਟ ਕਰਦੇ ਹੋ ਅਤੇ ਉਹਨੂੰ ਡਾਊਨ ਪੇਮੈਂਟ 'ਚ ਪਾਉਂਦੇ ਹੈਗੇ ਹੋ. ਓਨਟੈਰੀਓ ਲੈਂਡ ਟਰਾਂਸਫਰ ਟੈਕਸ ਕ੍ਰੈਡਿਟ ਵੀ ਹੈਗਾ. ਸੋ ਇਹਨਾਂ ਸਾਰੇ ਪ੍ਰੋਗਰਾਮ ਦੀ ਡਿਟੇਲ ਦੇ ਵਿੱਚ ਜਾਣਕਾਰੀ ਲੈਣ ਵਾਸਤੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ. ਤੁਹਾਡਾ ਮਨ ਬਣ ਗਿਆ ਹੈਗਾ ਘਰ ਖਰੀਦਣ ਦਾ ਆਪਣੇ ਬਿਲਡਰ ਕੋਲ, ਰੀਅਲਟਰ ਕੋਲ ਜਾਣ ਤੋਂ ਪਹਿਲਾਂ, ਸਾਨੂੰ ਤੁਸੀਂ ਸੰਪਰਕ ਕਰ ਲਓ ਤਾਂ ਕਿ ਸਾਰਾ ਤੁਹਾਡਾ ਪੇਪਰ ਵਰਕ, ਇਨਕਮ, ਡਾਊਨ ਪੇਮੈਂਟ, ਕ੍ਰੈਡਿਟ, ਸਾਰੀਆਂ ਚੀਜ਼ਾਂ ਰਿਵਿਊ ਕਰਕੇ ਆਪਾਂ ਤੁਹਾਨੂੰ ਦੱਸ ਸਕਦੇ ਹਾਂ ਤੁਸੀਂ ਕਿੰਨੇ ਦਾ ਘਰ ਲੈ ਸਕਦੇ ਹੋ, ਕਿੰਨੇ ਦੀ ਮੌਰਗੇਜ ਹੋ ਸਕਦੀ ਹੈ, ਕਿੰਨੀ ਡਾਊਨ ਪੇਮੈਂਟ ਚਾਹੀਦੀ, ਕੀ ਇੰਟਰਸਟ ਰੇਟ ਮਿਲ ਸਕਦਾ, ਕਿੰਨੀ ਤੁਹਾਡੀ ਕਿਸ਼ਤ ਆਏਗੀ, ਇਹ ਸਾਰੀ ਜਾਣਕਾਰੀ ਜਦੋਂ ਤੁਹਾਡੇ ਕੋਲ ਹੈਗੀ ਹੈ ਤਾਂ ਫਿਰ ਤੁਹਾਡਾ ਕੰਮ ਬੜਾ ਸੁਖਾਲਾ ਹੋ ਜਾਂਦਾ ਹੈ। ਤੁਸੀਂ ਜਦੋਂ ਆਫਰ ਪਾਉਣੀ ਹੈ ਪੂਰੇ ਕੌਨਫੀਡੈਂਸ ਨਾਲ ਆਫਰ ਪਾ ਸਕਦੇ ਹੋ, ਤੁਹਾਨੂੰ ਪਤਾ ਹੈ ਕਿ ਮੌਰਗੇਜ ਹੋ ਜਾਣੀ ਹੈ, ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਹੈਗੀ। ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ, ਉਹ ਵੀ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ, ਤਾਂ ਕਿ ਫਿਰ ਨਾਲ ਦੀ ਨਾਲ ਤੁਹਾਡੀ ਹੈਲਪ ਕਰ ਦਾਂਗੇ, ਤੁਹਾਨੂੰ ਗਾਈਡ ਕਰ ਦਾਂਗੇ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਤਾਂ ਕਿ ਫਿਰ ਜਦੋਂ ਤੁਸੀਂ ਘਰ ਲੈਣਾ ਹੈ ਪੱਕੇ ਪੈਰੀਂ ਆਫਰ ਪਾਓ, ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ। ਜੇਕਰ ਤੁਸੀਂ ਘਰ ਆਲਰੇਡੀ ਖਰੀਦਿਆ ਹੋਇਆ, ਉਹਦੀ ਕਲੋਜਿੰਗ ਆ ਰਹੀ ਆਉਣ ਵਾਲੇ 3 ਤੋਂ 4 ਮਹੀਨਿਆਂ 'ਚ, ਤਾਂ ਵੀ ਹੁਣ ਸੰਪਰਕ ਕਰ ਸਕਦੇ ਹੋ ਤਾਂ ਕਿ ਸਮੇਂ ਸਿਰ ਤੁਹਾਡੀ ਜਿਹੜੀ ਅਪਰੂਵਲ ਆ ਕਰਵਾ ਕੇ ਦੇ ਸਕੀਏ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ। ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 6472945503। ਜੀ
1: ਸਿੱਧੂ ਸਰ, ਨਰਦੇਵ ਸਿੱਧੂ ਮੋਰਗੇਜ ਬ੍ਰੋਕਰ ਹਨ, ਸਾਰੇ ਮੇਜਰ ਲੈਂਡਰ ਨਾਲ ਸਿੱਧੇ ਕੰਮ ਕਰਦੇ ਨੇ। ਨੰਬਰ ਹੈ 6472945503। ਬਾਈ ਜੀ, ਰੀਫਾਈਨੈਂਸ ਦੇ ਬਾਰੇ ਵੀ ਦੱਸੋ ਕਿ ਇਹਦਾ ਕੀ ਸਿਸਟਮ ਹੈ, ਸਹੀ ਟਾਈਮ ਕਦੋਂ ਹੁੰਦਾ ਹੈ, ਇਹਦਾ ਕੋਈ ਪੈਸਾ ਪੂਸਾ ਬਚਦਾ ਹੈ, ਕੀ ਫਾਇਦਾ ਹੋ ਸਕਦਾ, ਇਹ ਸਮਝਾਓ ਜੀ।
2: ਸਿੱਧੂ ਸਾਹਿਬ, ਰੀਫਾਈਨਾਂਸ ਦੇ ਨਾਲ ਪੈਸਾ ਬਚਦਾ ਹੈ, ਕਿਸ ਤਰ੍ਹਾਂ ਬਚਦਾ ਹੈ, ਕਿੰਨਾ ਬਚ ਸਕਦਾ ਹੈ, ਇਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਨਾਲ ਇਲਾਸਟ੍ਰੇਟ ਕਰਾਂਗਾ। ਜਿਹੜੀ ਰੀਫਾਈਨਾਂਸ ਹੈ ਸਿੱਧੂ ਸਾਹਿਬ, ਆਮ ਤੌਰ 'ਤੇ ਆਪਾਂ ਕਰਦੇ ਕਿਉਂ ਹੁੰਦੇ ਹੈਗੇ ਹਾਂ? ਇੱਕ ਤਾਂ ਇਹ ਹੈ ਕਿ ਜੀ ਆਪਾਂ ਬੈਟਰ ਰੇਟ ਵਾਸਤੇ ਕਰ ਸਕਦੇ ਹੈਗੇ ਹਾਂ, ਦੇਖਣ ਚਾਹੁੰਦਾ ਕਿ ਕਈ ਕਿਸੇ ਦੀ ਕੋਈ ਲੈਟਸ ਕਿਸੇ 20 ਲੈਂਡਰ ਦੇ ਨਾਲ ਹੈਗੀ ਹੈ, ਪ੍ਰਾਈਵੇਟ ਲੈਂਡਰ ਦੇ ਨਾਲ ਹੈਗੀ, ਤੁਹਾਨੂੰ ਰੀਫਾਈਨਾਂਸ ਕਰਕੇ ਮੂਵ ਕਰਕੇ ਸਵਿੱਚ ਕਰਕੇ ਤੁਹਾਡੀ ਮੌਰਗੇਜ ਨੂੰ ਕਿਸੇ ਬੇਸਿਕਲੀ ਏ ਲੈਂਡਰ ਨਾਲ ਕੀਤਾ ਜਾ ਸਕਦਾ, ਜਿਹਦੇ ਨਾਲ ਤੁਹਾਡਾ ਇੰਟਰਸਟ ਰੇਟ ਘੱਟ ਜਾਂਦਾ, ਤੁਹਾਡੇ ਕਾਫੀ ਸਾਰੇ ਪੈਸੇ ਦੀ ਸੇਵਿੰਗ ਹੋ ਸਕਦੀ ਹੈਗੀ ਹੈ। ਨਾਲ ਦੀ ਨਾਲ ਜਿਹੜਾ ਸੈਕੰਡ ਰੀਜ਼ਨਿੰਗ ਇਹਦੇ ਵਾਸਤੇ ਇਹ ਹੋ ਸਕਦੀ ਹੈ ਕਿ ਤੁਸੀਂ ਕੋਈ ਸੈਕੰਡ ਮੌਰਗੇਜ ਚੱਕੀ ਹੈ, ਕੋਈ ਹੋਰ ਕੋਈ ਮਹਿੰਗੇ ਭਾਵੇਂ ਕ੍ਰੈਡਿਟ ਕਾਰਡਾਂ ਦੇ ਜਾਂ ਕੋਈ ਹੋਰ ਕੋਈ ਕਰਜ਼ੇ ਚੱਕੇ ਹੈ ਜਿਹਨਾਂ ਦਾ ਤੁਸੀਂ ਵਿਆਜ ਕਾਫੀ ਜ਼ਿਆਦਾ ਪੇ ਕਰ ਰਹੇ ਹੈਗੇ ਹੋ, ਉਹ ਸਾਰੇ ਨੂੰ ਇਕੱਠਿਆਂ ਕਰਕੇ ਕੰਸੋਲੀਡੇਟ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ, ਇੱਕ ਪੇਮੈਂਟ ਬਣ ਜਾਂਦੀ ਹੈ, ਪੇਮੈਂਟ ਘੱਟ ਜਾਂਦੀ ਕਿਉਂਕਿ ਤੁਹਾਡਾ ਜਿਹੜਾ ਓਵਰਆਲ ਇੰਟਰਸਟ ਰੇਟ ਆ ਉਹ ਕਾਫੀ ਘੱਟ ਜਾਂਦਾ ਹੈਗਾ। ਇਹਦੇ ਨਾਲ ਤੁਹਾਡਾ ਕੈਸ਼ ਫਲੋ ਵੀ ਬੈਟਰ ਹੋ ਜਾਂਦਾ, ਭਾਵ ਕਿ ਤੁਹਾਡੀ ਜੇਬ ਦੇ ਵਿੱਚ ਜਿਹੜੇ ਪੈਸੇ ਉਹ ਜ਼ਿਆਦਾ ਬਚਦੇ ਹੈਗੇ ਹੈ। ਅਤੇ ਜੇਕਰ ਪਹਿਲਾਂ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਭਰੇ ਹੋਣ ਕਰਕੇ ਤੁਹਾਡਾ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਤੁਹਾਡਾ ਜਿਹੜਾ ਕ੍ਰੈਡਿਟ ਆ ਉਹ ਬੈਟਰ ਹੋ ਜਾਏਗਾ। ਤੁਸੀਂ ਘਰ 'ਚੋਂ ਪੈਸੇ ਕੱਢਣੇ, ਉਹ ਵੀ ਰੀਫਾਈਨੈਂਸ ਕਰਕੇ ਕੱਢ ਸਕਦੇ ਹੈਗੇ ਹੋ। ਤੁਸੀਂ ਟਾਈਟਲ ਦੇ ਵਿੱਚ ਕੋਈ ਚੇਂਜ ਕਰਨੀ ਹੈ, ਕਿਸੇ ਦਾ ਨਾਮ ਪਾਉਣਾ ਹੈਗਾ ਘਰ ਦੇ ਵਿੱਚ, ਕਿਸੇ ਦਾ ਨਾਮ ਕੱਢਣਾ ਹੈਗਾ, ਉਹ ਵੀ ਰੀਫਾਈਨੈਂਸ ਕਰਕੇ ਜਿਹੜਾ ਕੀਤਾ ਜਾ ਸਕਦਾ ਹੈਗਾ। ਜਿੰਨੀ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਆਉਂਦੀ ਹੈ ਆਮ ਤੌਰ 'ਤੇ ਉਹਦਾ 80% ਤੱਕ ਆਪਾਂ ਰੀਫਾਈਨੈਂਸ ਕਰਕੇ ਦੁਬਾਰਾ ਮੌਰਗੇਜ ਪਾ ਸਕਦੇ ਹਾਂ। ਅਤੇ ਹੁਣ ਤੁਸੀਂ ਪੁੱਛਿਆ ਸੀ ਕਿ ਟਾਈਮ ਇਹਦਾ ਕਿਹੜਾ ਵਧੀਆ ਹੋ ਸਕਦਾ, ਸਿੱਧੂ ਸਾਹਿਬ ਕਿਸੇ ਟਾਈਮ ਵੀ ਰੀਫਾਈਨੈਂਸ ਕੀਤੀ ਜਾ ਸਕਦੀ ਹੈ, ਕਿਉਂਕਿ ਇਹ ਦੇਖਣ 'ਚ ਆ ਰਿਹਾ ਜੇਕਰ ਤੁਸੀਂ ਟਾਈਮ ਤੋਂ ਪਹਿਲਾਂ ਰੀਫਾਈਨੈਂਸ ਕਰਦੇ ਹੈਗੇ ਹੋ, ਮੌਰਗੇਜ ਤੋੜਦੇ ਹੋ, ਤੁਹਾਨੂੰ ਪੈਨਲਟੀ ਪੈਂਦੀ ਹੈ। ਕਈ ਕੇਸ ਦੇ ਵਿੱਚ ਦੇਖਣ 'ਚ ਆ ਰਿਹਾ ਹੈਗਾ ਤੁਹਾਨੂੰ ਪੈਨਲਟੀ ਦੇਣ ਦੇ ਬਾਵਜੂਦ ਵੀ ਤੁਹਾਨੂੰ ਸੇਵਿੰਗਸ ਹੁੰਦੀਆਂ ਹੈਗੀਆਂ। ਜਿਹੜਾ ਇਹਦਾ ਬੈਸਟ ਟਾਈਮ ਹੈ ਜੀ, ਆਈਡੀਅਲ ਟਾਈਮ ਹੈ, ਤੁਹਾਨੂੰ ਕਹੂੰਗਾ ਕਿ ਜਿਹੜਾ ਰਿਨਿਊਅਲ ਦਾ ਟਾਈਮ ਹੈ ਉਹ ਹੁੰਦਾ ਹੈ, ਕਿਉਂਕਿ ਉਸ ਟਾਈਮ 'ਤੇ ਤੁਹਾਨੂੰ ਕੋਈ ਪੈਨਲਟੀ ਨਹੀਂ ਪੈਂਦੀ, ਸਟੇਟ ਤੁਹਾਡੀ ਜਿਹੜੀ ਹੈਗੀ ਹੈ ਜੀ ਉਹ ਮੌਰਗੇਜ ਰੀਫਾਈਨੈਂਸ ਹੋ ਕੇ ਜਾਂ ਸਵਿੱਚ ਹੋ ਕੇ ਤੁਹਾਡੀ ਦੂਸਰੇ ਲੈਂਡਰ ਕੋਲ ਚਲੀ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਉਸ ਟਾਈਮ 'ਤੇ ਕੀਤੀਆਂ ਜਾ ਸਕਦੀਆਂ ਰੀਫਾਈਨੈਂਸ ਕਰਕੇ। ਤੁਹਾਨੂੰ ਮੈਂ ਐਗਜ਼ਾਮਪਲ ਦੀ ਗੱਲ ਕੀਤੀ ਸੀਗੀ, ਹੁਣੇ ਮੈਂ ਸਿੱਧੂ ਸਾਹਿਬ ਮੈਂ ਰੀਫਾਈਨੈਂਸ ਕੀਤੀ ਹੈਗੀ ਹੈ ਕਿਸੇ ਦੀ, ਆਪਣੇ ਕੋਈ ਕਪਲ ਸੀਗਾ, ਕ੍ਰੈਡਿਟ ਉਹਨਾਂ ਦਾ ਕਾਫੀ ਲੋਅ ਸੀਗਾ ਜੀ, 515 ਦੇ 597 ਦਾ ਉਹਨਾਂ ਦਾ ਕ੍ਰੈਡਿਟ ਸੀਗਾ, ਅਤੇ 4,03,000 ਦੀ ਤਕਰੀਬਨ ਉਹਨਾਂ ਦੀ ਮੌੜਗੇ ਸੀ, ਅਤੇ $2,07,000 ਦੇ ਨੇੜੇ ਤੇੜੇ ਉਹਨਾਂ ਦੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਦੇ ਕਰਜ਼ੇ ਸੀਗੇ। ਕੁੱਲ ਮਿਲਾ ਕੇ $6,10,000 ਦਾ ਉਹਨਾਂ ਦੀ ਟੋਟਲ ਡੈਟ ਸੀਗਾ। ਨਵੀਂ ਉਹਨਾਂ ਨੂੰ ਮੌੜਗੇਜ ਰੀਫਾਈਨੈਂਸ ਕਰਕੇ ਦਿੱਤੀ ਹੈਗੀ, ਇੱਕ ਪੇਮੈਂਟ ਸਾਰੀ ਦੀ ਬਣਾ ਕੇ $6,25,000 ਦੀ ਨਵੀਂ ਮੌੜਗੇਜ ਕੀਤੀ ਹੈ। ਪਹਿਲਾਂ ਸਿੱਧੂ ਸਾਹਿਬ ਜਿਹੜੀ ਉਹ ਪੇਮੈਂਟ ਕਰਦੇ ਸੀਗੇ ਰਫਲੀ ਉਹ $7,900 ਕਰਦੇ ਸੀਗੇ ਮਹੀਨੇ ਦੀ, ਅਤੇ ਹੁਣ ਜਿਹੜੀ ਉਹਨਾਂ ਦੀ ਪੇਮੈਂਟ ਰਹਿ ਗਈ ਹੈਗੀ ਹੈ ਜੀ ਉਹ $3,655 ਦੀ ਰਫਲੀ ਰਹਿ ਗਈ ਹੈਗੀ ਹੈ। ਆਲਮੋਸਟ ਉਹਨਾਂ ਨੂੰ $4,250 ਦੀ ਮਹੀਨੇ ਦੀ ਜਿਹੜੀ ਹੈਗੀ ਜੀ ਉਹ ਸੇਵਿੰਗ ਹੋਈ ਹੈਗੀ ਹੈ। ਹੁਣ ਤੁਸੀਂ ਆਪ ਹੀ ਦੇਖ ਲਓ ਸਾਲ ਦੀ ਤੁਹਾਨੂੰ ਕਿੰਨੀ ਸੇਵਿੰਗ ਹੁੰਦੀ ਹੈ ਅਤੇ 5 ਸਾਲ ਦੀ ਤੁਹਾਨੂੰ ਕਿੰਨੀ ਸੇਵਿੰਗ ਹੋ ਸਕਦੀ ਹੈਗੀ ਹੈ। ਸੋ ਅਗਰ ਤੁਹਾਡੀ ਵੀ ਕੋਈ ਇੱਦਾਂ ਦੀ ਸਿਚੁਏਸ਼ਨ ਹੈਗੀ ਹੈ, ਕੋਈ ਜ਼ਿਆਦਾ ਤੁਹਾਡੇ 'ਤੇ ਡੈਟ ਹੈਗਾ, ਮਹਿੰਗੇ ਤੁਸੀਂ ਕਰਜ਼ੇ ਕੋਈ ਚੱਕੇ ਹੋਏ ਹੈਗੇ, ਕ੍ਰੈਡਿਟ ਖਰਾਬ ਹੋ ਰਿਹਾ, ਕੈਸ਼ ਫਲੋ ਦੀ ਕੋਈ ਇਸ਼ੂ ਹੈਗਾ, ਤਾਂ ਤੁਸੀਂ ਆਪਣੀ ਜਿਹੜੀ ਮੌਰਗੇਜ ਉਹਨੂੰ ਰੀਫਾਈਨੈਂਸ ਕਰਕੇ ਇਹ ਸਾਰੀਆਂ ਚੀਜ਼ਾਂ ਅਚੀਵ ਕਰ ਸਕਦੇ ਹੈਗੇ ਹੋ। ਤੁਹਾਨੂੰ ਰੀਫਾਈਨੈਂਸ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਮੌਰਗੇਜ ਤੁਹਾਡੇ ਰਿਨਿਊਅਲ ਵਾਸਤੇ ਆਈ ਹੈ, ਜਾਂ ਤੁਸੀਂ ਆਪਣੇ ਘਰ ਦੇ ਉੱਪਰ ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਜਾਂ ਤੁਸੀਂ ਮੌਰਗੇਜ ਲੈਣ ਤੁਹਾਨੂੰ ਚਾਹੀਦੀ ਹੈਗੀ, ਦਿੱਕਤ ਆ ਰਹੀ ਹੈ ਮੌਰਗੇਜ ਲੈਣ 'ਚ, ਕੋਈ ਵੀ ਸਵਾਲ ਹੈ ਮੌਰਗੇਜ ਦਾ, ਕੋਈ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-294-5503, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਧੰਨਵਾਦ ਜੀ।
1: ਧੰਨਵਾਦ ਜੀ ਤਸਵੀਰ ਹੁਣ ਗੱਲਬਾਤ ਕਰੋ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਨਰਦੇਵ ਸਿੱਧੂ ਨਾਲ ਜਿਹਨਾਂ ਦਾ ਫੋਨ ਨੰਬਰ ਹੈ 647-294-5503 ਨਰਦੇਵ ਸਿੱਧੂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਦੋਸਤੋ ਨਾਲ ਦੀ ਨਾਲ ਹੁਣ ਤੁਹਾਨੂੰ ਮਿਲਾਉਂਦੇ ਹਾਂ ਰੀਅਲ ਇਸਟੇਟ ਦੇ ਵਿੱਚ ਇੱਕ ਬਹੁਤ ਹੀ ਜਾਣਿਆ ਪਛਾਣਿਆ ਅਤੇ ਐਕਸਪੀਰੀਅੰਸ ਨਾਮ ਜੋ ਕਿ ਰੀਮੈਕਸ ਸਰਕਲ ਆਫ ਲੈਜੈਂਡਸ ਅਵਾਰਡ ਵਿਨਰ ਹਨ ਲੈਜੈਂਡ ਹਨ ਪਵਨਜੀਤ ਮੌਂਟੀ ਮੱਲੀ ਪ੍ਰੀ ਕੰਸਟਰਕਸ਼ਨ ਦੇ ਵਿੱਚ ਮਾਹਰ ਨੇ 416-562-6070 ਰੀਅਲ ਇਸਟੇਟ ਦੇ ਵਿੱਚ ਹੀ ਮਾਹਰ ਨੇ ਫੋਨ ਨੰਬਰ ਹੈ 416-562-6070 ਮੱਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ
3: ਧੰਨਵਾਦ ਜੀ ਆਪ ਜੀ ਨੂੰ ਆਪ ਜੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਕੀ ਹਾਲ ਚਾਲ ਨੇ
3: ਬਿਲਕੁਲ ਠੀਕ ਠਾਕ ਜੀ ਤੁਸੀਂ ਸੁਣਾਓ
1: ਬਹੁਤ ਵਧੀਆ ਬਹੁਤ ਵਧੀਆ
3: ਹਾਂਜੀ ਸੋ ਅਸੀਂ ਸ਼ਰੋਤਿਆਂ ਲਈ ਲੈ ਕੇ ਆਏ ਹੈਗੇ ਨਵੇਂ ਘਰ ਆਏ ਹੈਗੇ ਆ ਕੈਲੇਡਨ ਦੇ ਵਿੱਚ ਮੇਫੀਲਡ ਐਂਡ ਗੌਰ ਦੇ ਉੱਪਰ ਸੋ ਨੌਰਥ ਆਫ ਮੇਫੀਲਡ ਗੌਰ ਦੇ ਉੱਪਰ ਘਰ ਬਣ ਜਾ ਰਹੇ ਨੇ ਕੈਲੇਡਨ ਦੇ ਵਿੱਚ ਇੱਥੇ ਟੋਟਲ 2500 ਘਰ ਬਣਨਾ ਹੈਗਾ ਤੁਸੀਂ ਆਪਣੇ ਰਹਿਣ ਵਾਸਤੇ ਇੱਥੇ ਘਰ ਬੁੱਕ ਕਰਾ ਸਕਦੇ ਹੈਗੇ ਆ ਜੇ ਤੁਸੀਂ ਇਨਵੈਸਟਮੈਂਟ ਵਾਸਤੇ ਸੋਚਦੇ ਤਾਂ ਤੁਹਾਨੂੰ ਮਿਨੀਮਮ 6-7 ਸਾਲ ਦੀ ਇਨਵੈਸਟਮੈਂਟ ਰੱਖਣੀ ਪਏਗੀ ਤਾਂ ਠੀਕ ਰਹੇਗਾ ਪਰ ਜੇ ਤੁਸੀਂ ਆਪਣੇ ਰਹਿਣ ਲਈ ਲੈਣੇ ਘਰ ਤਾਂ ਇਹ ਬਹੁਤ ਅੱਛਾ ਪ੍ਰਾਈਸ ਬਿਲਡਰ ਨੇ ਕੱਢਿਆ ਹੈਗਾ ਇੱਥੇ ਫਰੀ ਹੋਲਡ ਟਾਊਨ ਹਾਊਸ ਜਿਹੜੇ ਟੂ ਸਟੋਰੀ ਟਾਊਨ ਟ੍ਰੈਡੀਸ਼ਨਲ ਟੂ ਸਟੋਰੀ ਟਾਊਨ ਹਾਊਸ ਹੁੰਦੇ ਹੈਗੇ ਆ ਉਹ 7.5 ਲੱਖ ਤੋਂ ਸ਼ੁਰੂ ਹੋ ਰਹੇ ਆ ਸੈਮੀ ਡਿਟੈਚ 8.5 ਤੋਂ ਸ਼ੁਰੂ ਹੋ ਰਹੇ ਆ ਔਰ ਡਬਲ ਕਾਰ ਗਰਾਜ ਦੇ ਜਿਹੜੇ ਡਿਟੈਚ ਘਰ ਹੈਗੇ ਆ ਉਹ 9.5 ਲੱਖ ਤੋਂ ਸ਼ੁਰੂ ਹੋ ਰਹੇ ਆ ਸਿਰਫ 10% ਡਿਪੋਜ਼ਿਟ ਦੇਣਾ ਤੁਸੀਂ ਇੱਕ ਸਾਲ ਦੇ ਵਿੱਚ 7 ਕਿਸ਼ਤਾਂ ਦੇ ਵਿੱਚ ਤੇ 2027 ਅਕਤੂਬਰ ਨਵੰਬਰ 'ਚ ਜਾ ਕੇ ਇਹਨਾਂ ਦੀ ਕਲੋਜ਼ ਹੋਣੀ ਹੈ ਪਹਿਲਾ ਫੇਸ ਹੈ ਮੈਨੂੰ 22 ਸਾਲ ਹੋ ਗਏ ਪ੍ਰੀ ਕੰਸਟਰਕਸ਼ਨ ਕਰਦੇ ਨੂੰ ਮੈਂ ਹਮੇਸ਼ਾ ਹੀ ਘਰ ਕੌਂਡੋ ਪਹਿਲੇ ਫੇਸ 'ਚ ਵੇਚੇ ਆ ਪਹਿਲੇ ਫੇਸ ਦੀ ਇੰਨੀ ਚੰਗੀ ਚੀਜ਼ ਹੁੰਦੀ ਹੈ ਮੈਂ ਤੁਹਾਨੂੰ ਲਾਈਵ ਐਗਜ਼ਾਮਪਲ ਦੇਣਾ ਚਾਹੁੰਦਾ ਹੈਗਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕੌਂਡੋ ਮਾਰਕੀਟ ਬਹੁਤ ਹਿੱਟ ਹੋਈ ਹੈ ਇਸ ਟਾਈਮ ਪਰ ਜਿਹੜੇ ਅਸੀਂ ਕੌਂਡੋ ਪਹਿਲੇ ਫੇਸ 'ਚ ਵੇਚੇ ਸੀਗੇ 2018-19-20 ਦੇ ਵਿੱਚ ਉਹਨਾਂ ਦੀਆਂ ਹੁਣ ਕਲੋਜ਼ਿੰਗ ਹੋ ਰਹੀਆਂ ਔਰ ਜਿੰਨੇ ਵੀ ਅਸੀਂ ਪਹਿਲੇ ਫੇਸ 'ਚ ਵੇਚੇ ਸੀ ਸਾਰਿਆਂ ਦੀ ਅਪਰੇਜ਼ਲ ਆ ਰਹੀ ਹੈਗੀ ਹੈ ਕਿਉਂਕਿ ਬਿਲਡਰ ਪਹਿਲੇ ਫੇਸ ਦੇ ਵਿੱਚ ਬਹੁਤ ਸਸਤਾ ਵੇਚਦਾ ਹੈਗਾ ਉਦੋਂ ਬਾਅਦ ਉਹ ਪ੍ਰਾਈਸ ਬਹੁਤ ਅਪ ਕਰ ਦਿੰਦਾ ਹੈਗਾ ਤੇ ਹਮੇਸ਼ਾ ਹੀ ਤੁਹਾਨੂੰ ਬਾਅਦ 'ਚ ਨੁਕਸਾਨ ਹੁੰਦਾ ਈਵਨ ਜੇ $10,000 ਵੀ ਪ੍ਰਾਈਸ ਵੱਧ ਜਾਂਦਾ ਹੈਗਾ ਤੇ ਕਿਉਂ ਤੁਸੀਂ $10,000 ਮਹਿੰਗਾ ਲੈਣਾ ਹੈਗਾ ਸੋ ਇਹ ਪਹਿਲਾ ਫੇਸ ਹੈ 2500 ਇੱਥੇ ਟੋਟਲ ਘਰ ਬਣਨਾ ਆਲਮੋਸਟ ਇੱਕ ਤਰ੍ਹਾਂ ਦਾ ਸਿਟੀ ਬਣ ਜਾ ਰਿਹਾ ਹੈਗਾ ਇੱਥੇ ਕਾਫੀ ਜਿਵੇਂ ਕ੍ਰਿਕਟ ਦੀ ਪਿੱਚ ਬਣ ਰਹੀ ਹੈਗੀ ਹੈ ਬਾਸਕਟਬਾਲ ਗਰਾਊਂਡ ਲੋਨ ਟੈਨਿਸ ਗਰਾਊਂਡ ਕਾਫੀ ਜ਼ਿਆਦਾ ਡਿਵੈਲਪਮੈਂਟ ਹੋ ਰਹੀ ਹੈ ਸੋ ਇਹਦੀ ਬੁਕਿੰਗ ਆਲਰੇਡੀ ਸ਼ੁਰੂ ਹੋ ਚੁੱਕੀ ਹੈ ਅੱਜ ਤੋਂ ਜੇ ਤੁਸੀਂ ਇੱਥੇ ਬੁੱਕ ਕਰਾਉਣਾ ਚਾਹੁੰਦੇ ਮੈਨੂੰ ਕਾਲ ਕੀਤਾ ਜਾ ਸਕਦਾ ਹੈਗਾ ਰੀਸੇਲ ਦੇ ਵਿੱਚ ਮੇਰੇ ਕੋਲ ਬਹੁਤ ਅੱਛੀਆਂ ਡੀਲਸ ਹੈਗੀਆਂ ਰੀਸੇਲ ਵਿੱਚ ਬ੍ਰੈਮਲੀ ਐਂਡ ਕੰਟਰੀ ਸਾਈਡ ਦੇ ਉੱਤੇ 3000 ਸਕੁਏਅਰ ਫੁੱਟ ਦਾ ਘਰ 5 ਬੈਡਰੂਮ ਹਰੇਕ ਬੈਡਰੂਮ ਦੇ ਉੱਪਰ ਨਾਲ ਵਾਸ਼ਰੂਮ ਅਟੈਚ ਹੈਗਾ 3 ਬੈਡਰੂਮ ਦੀ ਲੀਗਲ ਬੇਸਮੈਂਟ ਬਣੀ ਹੋਈ ਹੈ ਸਾਰਾ ਘਰ ਬਿਲਕੁਲ ਨਵਾਂ ਤਿਆਰ ਕੀਤਾ ਹੈਗਾ ਸਿਰਫ 10 ਸਾਲ ਪੁਰਾਣਾ ਘਰ ਹੈਗਾ ਪਰ ਉਹਦੇ 'ਚ ਸਾਰਾ ਕੁਛ ਨਵਾਂ ਚੇਂਜ ਕੀਤਾ ਤੁਹਾਨੂੰ ਇੱਕ ਕਿੱਲ ਠੋਕਣ ਦੀ ਵੀ ਲੋੜ ਨਹੀਂ ਬਿਲਕੁਲ ਬ੍ਰੈਂਡ ਨਿਊ ਘਰ ਵਾਂਗੂ ਹੈਗਾ ਘਰ ਇਹ ਜੇ ਤੁਸੀਂ ਇਹ ਦੇਖਣਾ ਚਾਹੁੰਦੇ ਹੈਗੇ ਆ ਇਸਦਾ ਪ੍ਰਾਈਜ਼ ਜਿਹੜਾ ਹੈਗਾ 13,70,000 ਹੈਗਾ 3 ਬੈਡਰੂਮ ਦੀ ਲੀਗਲ ਬੇਸਮੈਂਟ ਨਾਲ ਬਹੁਤ ਮੁਸ਼ਕਲ ਮਿਲਦੀ ਹੈਗੀ ਆ ਜੇ ਤੁਸੀਂ ਉਹ ਲੈਣਾ ਚਾਹੁੰਦੇ ਹੋ ਜਾਂ ਵਿਸਾਖਾ ਬੀਚ ਮੇਰੇ ਕੋਲ 2 ਘਰ ਨੇ ਇੱਕ ਡਿਟੈਚ ਘਰ ਸਿਰਫ 1 ਸਾਲ ਪੁਰਾਣਾ 6,75,000 ਦਾ ਡਿਟੈਚ ਘਰ 6,75,000 ਦਾ ਤੇ ਟਾਊਨ ਹਾਊਸ ਫਰੀ ਹੋਲਡ ਟਾਊਨ ਹਾਊਸ ਕਾਰਨਰ ਯੂਨਿਟ ਲਾਈਕ ਏ ਸੈਮੀ ਡਿਟੈਚ ਸਿਰਫ 6,25,000 ਦਾ 1 ਸਾਲ ਪੁਰਾਣਾ ਸੋ ਸਾਰੇ ਘਰਾਂ ਦੀ ਯਾਦ ਤੁਸੀਂ ਨਵਾਂ ਘਰ ਜੇ ਬੁੱਕ ਕਰਾਉਣਾ ਹੈ ਬ੍ਰੈਮਲੀ ਐਂਡ ਸੋਰੀ ਗੋਰ ਐਂਡ ਮੇਫੀਲਡ ਦੇ ਉੱਤੇ ਤਾਂ ਮੈਨੂੰ ਕਾਲ ਕਰ ਸਕਦੇ ਹਾਂ ਨੰਬਰ ਹੈ 416-562-6070 ਧੰਨਵਾਦ ਜੀ ਟਾਈਮ ਦੇਣ ਲਈ
1: ਧੰਨਵਾਦ ਜੀ ਤੁਸੀਂ ਹੁਣੇ ਗੱਲਬਾਤ ਕਰੋ ਪਵਨਜੀਤ ਮੌਂਟੀ ਮੱਲੀ ਦੇ ਨਾਲ ਫੋਨ ਨੰਬਰ ਹੈ 416-562-6070 ਇਹਨਾਂ ਨਾਲ ਡਾਇਰੈਕਟਲੀ ਗੱਲਬਾਤ ਕਰ ਸਕਦੇ ਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਅਤੇ ਇੱਕ ਗਾਣੇ ਦੀ ਫਰਮਾਇਸ਼ ਆਈ ਆ ਵਾਂਗ ਤੋਂ ਸਾਡਾ ਬਾਈ ਜੈਗ ਨੇ ਫਰਮਾਇਸ਼ ਕੀਤੀ ਹੈ ਦਲਜੀਤ ਦੋਸਾਂਝ ਵਾਈਬ ਗਾਣਾ ਪੇਸ਼ ਕਰਦੇ ਹਾਂ ਅਤੇ ਵਾਪਸ ਆਉਂਦੇ ਹਾਂ ਸਾਡੇ ਨਾਲ ਠੀਕ 6 ਵਜੇ ਤੱਕ ਜੁੜੇ ਰਹੋ 6 ਵਜੇ ਤੱਕ ਕੋਈ ਵੀ ਗੱਲਬਾਤ ਕਰਨੀ ਹੋਵੇ 20 ਮਿੰਟ ਰਹਿੰਦੇ ਨੇ ਤੁਸੀਂ ਸਟੂਡੀਓ ਦਾ ਨੰਬਰ ਘੁਮਾ ਸਕਦੇ ਹੋ 905-564-6444 905-564-6464

0: Bangladesh study visa, express entry, Canadian express entry, spousal file, parents PR, super visa, nanny, work permit, farmer, investor, ya self-employed di file. Gal ki immigration di har problem da solution lain lai. Community de jaane pehchane ate tajrubekar immigration consultant Gary Virk nu milo.
1: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na ate ikko hi tha. CIC Immigration. Hune hi call karo 416-456-6161.
2: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏਐਨਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊਰ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਆਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596 905-857-7596 ਏਐਨਜੇ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।
3: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
4: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਦੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
5: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-456-3381 ਤੇ 416-457-3381 ਤੇ।
3: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-456-3381 416-457-3381।
2: ਯੈਲੋ ਟਾਇਰ ਸੈਂਟਰ ਤੇ ਤੁਹਾਨੂੰ ਟਰੱਕਾਂ ਔਰ ਟ੍ਰੇਲਰਾਂ ਦੇ ਹਰ ਤਰ੍ਹਾਂ ਦੇ ਯੂਜ਼ ਤੇ ਬ੍ਰੈਂਡ ਨਿਊ ਟਾਇਰ ਮਿਲਣਗੇ ਤੇ ਵੀਲ ਅਲਾਈਨਮੈਂਟ ਬੈਲੈਂਸ ਨਿਊ ਟੈਕ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ।

0: ਟਾਇਰ ਸੈਂਟਰ ਤੇ ਇੱਕ
1: ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੈ ਤਾਂ ਦੋਸਤ ਦੱਸ ਦਈਏ ਕਿ ਬ੍ਰੈਂਪਟਨ ਦੇ ਇੱਕ ਦੇਸੀ ਬੰਦੇ ਨੂੰ ਫੜਿਆ ਗਿਆ ਜੋ ਕਿ US ਤੋਂ ਲੈ ਕੇ ਕੈਨੇਡਾ ਤੱਕ ਇਨ ਕੁਬੈਕ ਲੋਕਾਂ ਨੂੰ ਇਲਲੀਗਲੀ ਬੋਰਡਰ ਪਾਰ ਸਮਗਲ ਕਰ ਰਿਹਾ ਸੀ ਅਤੇ ਅਥੋਰਟੀਜ਼ ਤੋਂ ਭੱਜਣ ਦੀ ਕੋਸ਼ਿਸ਼ ਦੇ ਵਿੱਚ ਉਹਨੇ ਅਥੋਰਟੀਜ਼ ਨੂੰ ਹੀ ਜ਼ਖਮੀ ਕੀਤਾ, ਇੱਕ RCMP ਆਫਿਸਰ ਨੂੰ ਹੀ ਗੱਡੀ ਦੇ ਨਾਲ ਰੈਮ ਕੀਤਾ। RCMP ਨੇ ਸਟੇਟ ਕੀਤਾ ਹੈ ਕਿ ਟਿਊਜ਼ਡੇ June 2, 2026 ਕੁਬੈਕ ਦੇ ਨੋਇਨ ਏਰੀਆ ਦੇ ਵਿੱਚ ਉਹਨਾਂ ਦੇ ਆਫਿਸਰ ਨੂੰ ਸਾਡੇ ਗੁਆਂਢੀ ਮੁਲਕ ਯੂਨਾਈਟਿਡ ਸਟੇਟਸ ਬੋਰਡਰ ਪੈਟਰੋਲ ਤੋਂ ਜਾਣਕਾਰੀ ਮਿਲੀ ਸੀ ਕਿ ਹੁਣੇ ਹੁਣੇ 5 ਲੋਕਾਂ ਨੇ US ਤੋਂ ਲੈ ਕੇ ਕੈਨੇਡਾ ਤੱਕ ਇਲਲੀਗਲੀ ਕ੍ਰਾਸ ਕੀਤਾ ਹੈ, ਜਾ ਕੇ ਉਹਨਾਂ ਨੂੰ ਫੜ ਲਓ। RCMP ਦੇ ਇੰਟੀਗ੍ਰੇਟਡ ਬੋਰਡਰ ਇਨਫੋਰਸਮੈਂਟ ਟੀਮ ਨੇ ਸਰਚ ਆਪਰੇਸ਼ਨ ਲਾਂਚ ਕੀਤੀ ਅਤੇ ਇੱਕ ਸਸਪੀਸ਼ੀਅਸ ਵਹੀਕਲ ਨੂੰ ਆਈਡੈਂਟੀਫਾਈ ਕੀਤਾ ਜੋ ਕਿ ਇਹਨਾਂ ਇਲਲੀਗਲ ਬੋਰਡਰ ਕ੍ਰਾਸਰਸ ਨੂੰ ਟ੍ਰਾਂਸਪੋਰਟ ਕਰਨ ਦੇ ਲਈ ਵਰਤੀ ਜਾ ਰਹੀ ਸੀ। ਅਤੇ ਜਦੋਂ ਇੱਕ RCMP ਆਫਿਸਰ ਨੇ ਇਸ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਡਰਾਈਵਰ ਨੇ ਪੁੱਲ ਓਵਰ ਨਹੀਂ ਕੀਤਾ, ਉਲਟਾ ਉਹਨੇ ਗੈਸ ਦੱਬੀ ਅਤੇ ਜਾਣ ਬੁੱਝ ਕੇ ਪੁਲਿਸ ਕਰੂਜ਼ਰ ਦੇ ਡਰਾਈਵਰ ਸਾਈਡ ਡੋਰ 'ਤੇ ਹੀ ਆਪਦੀ ਗੱਡੀ ਜ਼ੋਰ ਦੇ ਨਾਲ ਰੈਮ ਕੀਤੀ। ਉਸ ਕਲੀਜ਼ਨ ਦੇ ਵਿੱਚ RCMP ਆਫਿਸਰ ਜ਼ਖਮੀ ਹੋਇਆ ਅਤੇ ਇਹ ਜਿਹੜਾ ਸਸਪੈਕਟ ਹੈ ਹੋ ਗਿਆ ਫਰਾਰ। ਇਹ June 2 ਦੀ ਗੱਲ ਸੀ। ਹੁਣ ਇਨਵੈਸਟੀਗੇਸ਼ਨ ਦੇ ਰਾਹੀਂ RCMP ਨੇ ਕਿੱਥੇ ਕੁਬੈਕ ਕਿੱਥੇ ਹੁਣ ਬ੍ਰੈਂਪਟਨ ਤੋਂ 25 ਦੇ ਚੇਤਨ ਕੁਮਾਰ ਮਿਸਟਰ ਕੁਮਾਰ ਨੂੰ ਆਈਡੈਂਟੀਫਾਈ ਕੀਤਾ ਹੈ ਅਤੇ ਹੁਣ ਫੜ ਵੀ ਲਿਆ ਹੈ ਅਤੇ ਚਾਰਜ ਵੀ ਕੀਤਾ ਹੈ ਵਿਥ ਅਸਾਲਟਿੰਗ ਏ ਪੀਸ ਆਫਿਸਰ, ਡੇਂਜਰਸ ਡਰਾਈਵਿੰਗ ਅਤੇ ਫੇਲੀਅਰ ਟੂ ਸਟਾਪ ਆਫਟਰ ਐਨ ਐਕਸੀਡੈਂਟ ਦੇ ਚਾਰਜ ਦੇ ਨਾਲ। ਪਰ ਆਰਲੀ ਇਨਫ ਮੇ ਬੀ ਉਹ ਜਿਹੜੇ ਲੋਕ ਨੇ ਜੋ ਕਿ ਬੋਰਡਰ ਕ੍ਰੋਸ ਕਰ ਰਹੇ ਸੀ 5 ਜਣੇ, ਮੇ ਬੀ ਉਹ ਸਿਰਫ ਉਹਨਾਂ ਦਾ ਸਵਾਗਤ ਕਰਨ ਲੱਗਿਆ ਸੀ, ਉਹਨਾਂ ਨਾਲ ਕੋਂਟੈਕਟ ਕੀਤਾ ਨਹੀਂ। ਸੋ ਇਲਲੀਗਲ ਬੋਰਡਰ ਕ੍ਰੋਸਿੰਗ ਦੇ ਵਿੱਚ ਤਾਂ ਸਪੈਸੀਫਿਕ ਚਾਰਜਸ ਤਾਂ ਨਹੀਂ ਲੇ ਕੀਤੇ ਗਏ ਇਹਦੇ ਖਿਲਾਫ, ਪਰ ਜਿਹੜੇ 5 ਜਣੇ ਨੇ ਜੋ ਕਿ US ਤੋਂ ਟਿਪ ਮਿਲੀ ਸੀ RCMP ਨੂੰ ਕਿ ਕ੍ਰੋਸ ਕਰ ਗਏ ਨੇ ਅਮਰੀਕਾ ਤੋਂ ਲੈ ਕੇ ਕੁਬੈਕ ਤੱਕ, ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਹੈ ਜੋ ਕਿ ਹੁਣ ਕੈਨੇਡਾ ਬੋਰਡਰ ਸਰਵਿਸ ਏਜੰਸੀ ਯਾਨੀ ਕਿ CBSA ਦੇ ਹਵਾਲੇ ਕੀਤੇ ਗਏ ਨੇ ਅਤੇ ਡਿਪੋਰਟੇਸ਼ਨ ਵੀ ਫੇਸ ਕਰ ਰਹੇ ਨੇ। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਦੋਸਤ ਤੁਹਾਨੂੰ ਦੱਸ ਦਈਏ ਕਿ ਜੁਲਾਈ ਪਹਿਲੀ ਤੋਂ ਅੱਗੇ ਅੰਟੇਰੀਓ ਦੇ ਵਿੱਚ ਕਾਫੀ ਵੱਡੇ RO ਇੰਸ਼ੋਰੈਂਸ ਦੇ ਵਿੱਚ ਪ੍ਰਾਈਸਿਸ ਦੇ ਵਿੱਚ ਖਾਸ ਚੇਂਜਸ ਪੇਸ਼ ਹੋਣ ਵਾਲੇ ਨੇ। ਕਾਫੀ ਜ਼ਿਆਦਾ ਹੁਣ ਤੱਕ ਜਿਹੜੀਆਂ ਮੈਂਡਟੋਰੀ ਚੀਜ਼ਾਂ ਸੀ ਡਿਫਰੈਂਟ ਪਾਰਟਸ ਸੀ ਤੁਹਾਡੇ ਪਾਲਿਸੀ ਦੇ ਵਿੱਚ, ਉਹ ਮੈਂਡਟੋਰੀ ਤੋਂ ਲੈ ਕੇ ਆਪਸ਼ਨਲ ਤੱਕ ਬਣਾਏ ਜਾ ਰਹੇ ਨੇ। ਅੰਟੇਰੀਓ ਸਰਕਾਰ ਦਾ ਕਹਿਣਾ ਹੈ ਕਿ ਲੋਕ ਫਿਰ ਫਲੈਕਸੀਬਿਲਿਟੀ ਨਾਲ ਆਪਦੀ ਕਿਸ਼ਤ ਵੀ ਘਟਾ ਸਕਦੇ ਆ। ਸੋ ਜੇ ਤੁਸੀਂ ਇਹਨਾਂ ਚੇਂਜਸ ਦੇ ਬਾਰੇ ਜਾਣਨਾ ਚਾਹੁੰਦੇ ਹੋ, ਖਾਸ ਤਾਂ ਜੇ ਹੁਣ ਤੁਹਾਡੀ ਜੁਲਾਈ ਪਹਿਲੀ ਜਾਂ ਉਸ ਤੋਂ ਬਾਅਦ RO ਇੰਸ਼ੋਰੈਂਸ ਦੀ ਰਿਨਿਊਅਲ ਹੈ, ਤੁਹਾਨੂੰ ਪਤਾ ਹੈ ਕਿ ਤੁਹਾਡੀ ਕਿਸ਼ਤ ਉੱਪਰ ਜਾ ਰਹੀ ਹੈ ਘੱਟ ਰਹੀ ਹੈ ਜੋ ਵੀ ਹੈਗਾ, ਤੁਹਾਡੀ ਰਿਨਿਊਅਲ ਦੀ ਚਿੱਠੀ ਆ ਗਈ ਹੈ ਜਾਂ ਆਉਣ ਵਾਲੀ ਹੀ ਆ, ਤੁਸੀਂ ਇੱਕ ਵਾਰੀ ਜ਼ਰੂਰ RO ਇੰਸ਼ੋਰੈਂਸ ਬ੍ਰੋਕਰ ਮਨੂ ਸ਼ਰਮਾ ਦੇ ਨਾਲ ਸੰਪਰਕ ਕਰ ਲਓ। ਇਹਨਾਂ ਦਾ ਕਹਿਣਾ ਹੈ ਕਿ ਬਿਨਾਂ ਕੁਛ ਵੀ ਕੱਟ ਕਰਨ ਤੋਂ, ਬਿਨਾਂ ਕੋਈ ਵੀ ਚੀਜ਼ ਕੱਢਣ ਤੋਂ ਤੁਹਾਡੀ RO ਇੰਸ਼ੋਰੈਂਸ ਦੀ ਕਿਸ਼ਤ ਫਿਰ ਵੀ ਗਰੰਟੀ ਘਟਾ ਦੇਵਾਂਗੇ। ਕਿਉਂ? ਕਿਉਂਕਿ ਸਾਰੀਆਂ ਕੰਪਨੀ ਨਾਲ ਡੀਲ ਕਰਦੇ ਨੇ ਅਤੇ ਜਿਹੜੀ ਵੀ ਕੰਪਨੀ ਦੇ ਵਿੱਚ ਰੇਟ ਘੱਟਦਾ ਹੈ ਸਿੱਧੀ ਜਿਹੀ ਗੱਲ ਆ ਉਹਨਾਂ ਨੇ ਸਵਿੱਚ ਕਰ ਦੇਣਾ ਤੁਹਾਨੂੰ ਅਤੇ ਤੁਹਾਡੇ ਸਾਲ ਦੇ $1,000 ਤੱਕ ਬਚਾ ਸਕਦੇ ਆ। ਸੋ ਚਾਹੇ ਗੱਡੀ ਦੀ RO ਇੰਸ਼ੋਰੈਂਸ ਹੋਵੇ, ਚਾਹੇ ਕੋਈ ਹੋਮ ਘਰ ਦੀ ਇੰਸ਼ੋਰੈਂਸ ਹੋਵੇ, ਚਾਹੇ ਕਮਰਸ਼ਲ ਜਾਂ ਬਿਜ਼ਨਸ ਇੰਸ਼ੋਰੈਂਸ ਹੋਵੇ, ਮਨੂ ਸ਼ਰਮਾ RO ਇੰਸ਼ੋਰੈਂਸ ਬ੍ਰੋਕਰ, ਕਾਲ 289-952-9532 289-952-9532। ਇਹ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਵੀ ਦੇਣਗੇ ਕਿ ਜਿਹੜੇ ਹੁਣ RO ਇੰਸ਼ੋਰੈਂਸ ਦੇ ਵਿੱਚ ਕਈ ਚੀਜ਼ਾਂ ਚੇਂਜ ਹੋ ਰਹੀਆਂ ਨੇ ਜੁਲਾਈ ਪਹਿਲੀ, ਉਹਦੇ ਨਾਲ ਤੁਸੀਂ ਕਿਸ ਚੀਜ਼ ਲਈ ਫਿਰ ਕਵਰਡ ਹੋਵੋਗੇ ਨਹੀਂ ਹੋਵੋਗੇ ਜੇਕਰ ਤੁਸੀਂ ਕੋਈ ਚੀਜ਼ਾਂ ਐਡ ਜਾਂ ਰਿਮੂਵ ਕਰਦੇ ਹੋ। ਸੋ ਬਹੁਤ ਵੱਡੀਆਂ ਚੇਂਜਸ ਪੇਸ਼ ਹੋ ਰਹੀਆਂ ਨੇ, ਸਮਝੋ ਪਹਿਲਾਂ ਕਿਸੇ ਵੀ ਚੀਜ਼ ਨੂੰ ਕੱਢਣ ਤੋਂ ਪਹਿਲਾਂ ਆਪਦੇ RO ਇੰਸ਼ੋਰੈਂਸ ਪਾਲਿਸੀ ਵਿੱਚੋਂ। ਮਨੂ ਸ਼ਰਮਾ 289-952-9532 289-952-9532। ਜੇ ਦੋਸਤੋ ਤੁਸੀਂ ਆਪਦੀ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ, ਫਿਰ ਗੱਡੀ ਨੂੰ ਲੈ ਕੇ ਜਾਓ ANJ RO ਰਿਪੇਅਰ, ਜੋ ਕਿ 91 ਹੀਲੀ ਰੋਡ ਬੋਲਟਨ, ਹਾਈਵੇ 50 ਅਤੇ ਮੇਫੀਲ ਦੇ ਬਿਲਕੁਲ ਨਜ਼ਦੀਕ, ਜਿਹੜਾ ਵੱਡਾ ਹੋਮ ਡੀਪੋ ਵਾਲਾ ਪਲਾਜ਼ਾ ਉਹਦੇ ਬਿਲਕੁਲ ਲਾਗੇ ਹੈ, 91 ਹੀਲੀ ਰੋਡ ਬੋਲਟਨ, ਅਤੇ ANJ RO ਰਿਪੇਅਰ ਵਾਲੇ ਹਾਜ਼ਰ ਨੇ, ਜਿੱਥੇ ਕਿ ਤੁਹਾਡੇ ਲਈ ਹਰੇਕ ਮੇਕ ਐਂਡ ਮਾਡਲ ਦੀ ਤਸੱਲੀ ਬਖਸ਼ ਰਿਪੇਅਰ ਕੀਤੀ ਜਾਂਦੀ ਆ। ਅਤੇ ਨਵੇਂ ਤੁਸੀਂ ਟਾਇਰ ਪਵਾਉਣੇ ਆ, ਇਹ ਵਾਅਦਾ ਕਰਦੇ ਆ ਤੁਹਾਨੂੰ ਕਿ ਕੋਈ ਵੀ ਟਾਇਰਾਂ ਦੀ ਪ੍ਰਾਈਸ ਬੀਟ ਨਹੀਂ ਕਰ ਸਕਦਾ, ਨਵੇਂ ਟਾਇਰ ਪਵਾਓ ਅਤੇ ਵੀਲ ਅਲਾਈਨਮੈਂਟ ਵੀ ਕਰਵਾਓ, ਸਸਪੈਂਸ਼ਨ ਦਾ ਕੰਮ, ਇੰਜਨ ਦਾ ਕੰਮ, ਬ੍ਰੇਕਾਂ ਦਾ ਕੰਪਲੀਟ ਕੰਮ, ਐਗਜ਼ਾਸਟ ਰਿਪੇਅਰ, ਓਇਲ ਚੇਂਜ, ਰਸਟ ਪਰੂਫ, ਯੂ ਨੇਮ ਇਟ, ਕਾਲ ANJ RO ਰਿਪੇਅਰ, ਤੁਹਾਡੀ ਬੋਲੀ ਬੋਲਦੇ ਨੇ 905 857-7596. 905-857-7596. ਜਾਂ ਗੱਡੀ ਨੂੰ ਹੀ ਲੈ ਕੇ ਜਾਓ. 91 ਹੀਲੀ ਰੋਡ ਬੋਲਟਨ, ਹਾਈਵੇ 50 ਤੇ ਮੇਫੀਲ ਦੇ ਬਿਲਕੁਲ ਨਜ਼ਦੀਕ. ਤੇ ਦੋਸਤੋ, ਸਿਟੀ ਆਫ ਬਰੈਂਪਟਨ ਦੇ ਵੱਲੋਂ ਵੀ ਇੱਕ ਪੇਡ ਮੈਸੇਜ ਹੈ ਤੁਹਾਡੇ ਤੱਕ. ਬਰੈਂਪਟਨ ਸ਼ਹਿਰ ਨੂੰ ਜ਼ਿਆਦਾ ਸੇਫ, ਜ਼ਿਆਦਾ ਸਾਫ, ਜ਼ਿਆਦਾ ਵੈਲਕਮਿੰਗ ਬਣਾਉਣ ਦੇ ਲਈ ਸਿਟੀ ਆਫ ਬਰੈਂਪਟਨ ਦਾ ਕਹਿਣਾ ਹੈ ਕਿ ਤੁਹਾਨੂੰ ਸਾਰੇ ਸ਼ਹਿਰ ਦੇ ਬਾਇਲਾਜ਼ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ. ਇਗਨੋਰੈਂਸ, ਨਾ ਜਾਣਨ ਦੇ ਬਾਰੇ ਕੋਈ ਵੀ ਬਹਾਨਾ ਨਹੀਂ ਹੈ ਕੋਈ ਫਾਈਨ ਜਾਂ ਟਿਕਟ ਤੋਂ ਬਚਣ ਦੇ ਲਈ. ਸੋ ਇਹਨਾਂ ਦਾ ਕਹਿਣਾ ਹੈ ਕਿ ਤੁਸੀਂ ਆਪਣੇ ਘਾਹ ਨੂੰ ਕੱਟਿਆ ਕਰੋ, ਮੇਨਟੇਨ ਯੋਰ ਯਾਰਡ. ਇਟ ਡਜ਼ਨਟ ਮੈਟਰ ਕਿ ਤੁਸੀਂ ਰੈਂਟ 'ਤੇ ਰਹਿੰਦੇ ਹੋ ਜਾਂ ਓਨ ਕਰਦੇ ਹੋ, ਇਹ ਕਿਸੇ ਨਾ ਕਿਸੇ ਨੂੰ ਤਾਂ ਕੱਟ ਕਰਨਾ ਹੀ ਪੈਣਾ ਹੈ, ਟਿਕਟ ਤਾਂ ਮਿਲਣੀ ਮਿਲਣੀ ਹੈ. ਸੋ ਮੇਨਟੇਨ ਯੋਰ ਯਾਰਡ ਅਤੇ ਐਕਸੈਸਿਵ ਨੋਇਜ਼ ਡਾਊਨ ਰੱਖੋ, ਸਾਈਡਵਾਕ ਨੂੰ ਕਲੀਅਰ ਰੱਖੋ ਕਿਸੇ ਵੀ ਗੱਡੀ ਜਾਂ ਕਿਸੇ ਹੋਰ ਵੀ ਸਮਾਨ ਤੋਂ. ਅਤੇ ਆਫ ਦਾ ਗਾਰਬੇਜ, ਆਹ ਇੱਕ ਬਹੁਤ ਵੱਡੀ ਪ੍ਰੋਬਲਮ ਆ, ਆਫ ਦਾ ਗਾਰਬੇਜ ਯਾਰ, ਪਲੀਜ਼ ਸਹੀ ਤਰੀਕੇ ਨਾਲ ਹੀ ਡਿਸਪੋਜ਼ ਕਰਿਆ ਕਰੋ. ਨਾ ਤਾਂ ਕਿਸੇ ਪਾਰਕ ਦੇ ਵਿੱਚ, ਨਾ ਕਿਸੇ ਪਬਲਿਕ ਥਾਂ, ਨਾ ਕਿਸੇ ਪ੍ਰਾਈਵੇਟ ਥਾਂ 'ਤੇ ਜਾ ਕੇ ਸਿੱਟਿਆ ਕਰੋ. ਡਿਸਪੋਜ਼ ਆਫ ਯੂਰ ਗਾਰਬੇਜ ਪ੍ਰੋਪਰਲੀ ਇਨ ਦਾ ਰਾਈਟ ਬਿਨਸ ਔਨ ਦਾ ਰਾਈਟ ਡੇਜ਼. ਅਤੇ ਸਟਰੀਟ ਪਾਰਕਿੰਗ, ਸਟਰੀਟ ਪਾਰਕਿੰਗ ਸਿਰਫ 3 ਘੰਟਿਆਂ ਲਗਾਤਾਰ ਹੀ ਕਰ ਸਕਦੇ ਹੋ. ਅਤੇ ਓਵਰਨਾਈਟ ਜੇਕਰ ਗੱਡੀ ਬਾਹਰ ਸੜਕ 'ਤੇ ਛੱਡਣੀ ਹੋਵੇ 2 ਤੋਂ ਲੈ ਕੇ 6 ਵਜੇ ਤੱਕ ਸਵੇਰ ਨੂੰ, ਫਿਰ ਤੁਹਾਨੂੰ ਔਨਲਾਈਨ ਸਿਰੀ ਬ੍ਰੈਂਪਟਨ ਦੀ ਵੈਬਸਾਈਟ 'ਤੇ ਜਾ ਕੇ ਇਨਫੋਰਮੇਸ਼ਨ ਭਰਨੀ ਪੈਂਦੀ ਹੈ, ਨਹੀਂ ਤਾਂ ਵੱਡੀ ਟਿਕਟ ਮਿਲਣੀ ਆ. ਅਤੇ ਤੁਸੀਂ ਸਾਰੀ ਬਰੈਂਪਟਨ ਸ਼ਹਿਰ ਦੀ ਬਾਇਲਾਜ਼ ਦੀ ਜਾਣਕਾਰੀ ਲੈ ਸਕਦੇ ਹੋ www.brampton.ca/bylaws. www.brampton.ca/bylaws. ਇਹ ਸਿਟੀ ਆਫ ਬਰੈਂਪਟਨ ਦੇ ਵੱਲੋਂ ਇੱਕ ਪੇਡ ਮੈਸੇਜ ਹੈ. ਨਾਲ ਦੇ ਦੋਸਤੋ, ਜੇ ਤੁਸੀਂ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਵੈਲਡਿੰਗ ਦਾ ਕੰਮ ਕਰਵਾਉਣਾ ਹੈ, ਈਵਨ ਰਿਪੇਅਰ ਵੀ ਕਰਵਾਉਣਾ ਹੈ, ਫਿਰ ਰੈਵ ਵੈਲਡਿੰਗ ਐਂਡ ਫੈਬਰੀਕੇਸ਼ਨ ਦੇ ਨਾਲ ਜ਼ਰੂਰ ਸੰਪਰਕ ਕਰੋ ਰਵਨੀਤ ਸਿੰਘ ਦੇ ਨਾਲ, ਜੋ ਕਿ ਕੈਨੇਡੀਅਨ ਵੈਲਡਿੰਗ ਬਿਊਰੋ ਸਰਟੀਫਾਈਡ ਨੇ. ਬਹੁਤ ਹੀ ਸ਼ਾਨਦਾਰ ਇਹ ਅਤੇ ਅਫੋਰਡੇਬਲ ਕੰਮ ਕਰਦੇ ਆ. ਜੇ ਤੁਸੀਂ ਆਪਦੇ ਘਰ ਦੇ ਬਾਹਰ ਜਾਂ ਕਿਸੇ ਬਿਜ਼ਨਸ ਦੇ ਬਾਹਰ ਬਹੁਤ ਹੀ ਸੋਹਣਾ ਟੋਰੀ, ਬਹੁਤ ਹੀ ਖੂਬਸੂਰਤ ਇੱਕ ਮੈਰਲ ਫੈਂਸੀ ਡਿਜ਼ਾਈਨਰ ਗੇਟ ਤਿਆਰ ਕਰਵਾਉਣਾ, ਸ਼ੇਰ ਸ਼ੂਰ ਪਵਾ ਲਓ, ਡਿਜ਼ਾਈਨ ਪਵਾ ਲਓ, ਬਹੁਤ ਹੀ ਸੋਹਣਾ ਤੁਹਾਡੇ ਲਈ ਇਹ ਮੈਟਲ ਦਾ, ਲੋਹੇ ਦਾ ਗੇਟ ਤਿਆਰ ਕਰ ਦੇਣਗੇ, ਚਾਹੇ ਘਰੇ ਚਾਹੇ ਕੰਮ 'ਤੇ ਜਿੱਥੇ ਮਰਜ਼ੀ ਡਿਜ਼ਾਈਨਰ ਫੈਂਸੀ ਗੇਟ ਤਿਆਰ ਕਰਦੇ ਆ. ਜੇ ਤੁਸੀਂ ਆਪਦੇ ਬੈਕਯਾਰਡ ਦੇ ਵਿੱਚ ਇੱਕ ਕੈਨੋਪੀ ਤਿਆਰ ਕਰਵਾਉਣੀ ਆ, ਸ਼ੇਡ ਤੋਂ, ਸ਼ੇਡ ਮਿਲਣ ਦੇ ਲਈ, ਸਨ ਤੋਂ ਬਚਣ ਦੇ ਲਈ, ਬਹੁਤ ਹੀ ਸੋਹਣਾ ਤੁਹਾਡੇ ਫਰਮਣੇ ਬੈਕਯਾਰਡ ਦੇ ਵਿੱਚ ਕੈਨੋਪੀ ਤਿਆਰ ਕਰ ਦੇਣਗੇ. ਜਿੱਥੇ ਵੀ ਤੁਹਾਡਾ ਬੈਕਯਾਰਡ ਦਾ ਸਲਾਈਡਿੰਗ ਡੋਰ ਸ਼ੁਰੂ ਹੁੰਦਾ ਹੈ, ਉੱਥੋਂ ਤੋਂ ਲੈ ਕੇ ਜਿੰਨੀ ਦੂਰ ਤੱਕ, ਈਵਨ ਫੈਂਸ ਤੱਕ ਤੁਸੀਂ ਚਾਹੁੰਦੇ ਹੋ ਕਿ ਪੂਰੀ ਕੈਨੋਪੀ ਕਵਰਿੰਗ ਹੋਵੇ, ਉਹ ਵੀ ਤੁਹਾਡੇ ਤਿਆਰ ਕਰਨੇ, ਬਹੁਤ ਹੀ ਸ਼ਾਨਦਾਰ. ਜੇ ਤੁਸੀਂ ਘਰ ਦੇ ਅੰਦਰ ਜਾਂ ਘਰ ਦੇ ਬਾਹਰ ਕਸਟਮ ਮੈਡਲ ਰੇਲਿੰਗ, ਪੌੜੀਆਂ 'ਤੇ, ਸਟੇਅਰਕੇਸ 'ਤੇ ਬਹੁਤ ਹੀ ਸੋਹਣੀ ਕਸਟਮ ਮੈਡਲ ਰੇਲਿੰਗ ਤਿਆਰ ਕਰਵਾਉਣੀ ਆ, ਇਸ ਕੰਮ ਦੇ ਵਿੱਚ ਇਹ ਮਾਹਰ ਨੇ, ਔਨ ਸਾਈਟ ਬਿਲਡਿੰਗ ਕਰਦੇ ਆ. ਅਤੇ ਬੀਮ ਪੋਸਟ ਦਾ ਕੰਮ, ਮੋਨੋਸਟਿੰਗਰ ਦਾ ਕੰਮ, ਫੈਬਰੀਕੇਸ਼ਨ ਦਾ ਕੰਮ, ਵੈਲਡਿੰਗ ਰਿਪੇਅਰ ਦਾ ਕੰਮ, ਏ ਟੂ ਜ਼ੈਡ ਸਾਰਾ ਕਰਦੇ ਆ. ਅਤੇ ਕਿਤੇ ਵੀ ਤੁਸੀਂ ਚੇਨ ਲਾਈਨ ਫੈਂਸਿੰਗ ਲਵਾਉਣੀ ਹੋਵੇ, ਗਿਵ ਦਮ ਅ ਕਾਲ, ਰੈਵ ਵੈਲਡਿੰਗ ਐਂਡ ਫੈਬਰੀਕੇਸ਼ਨ, ਰਵਨੀਤ ਸਿੰਘ, 226-978-4275. ਅਤੇ ਸੰਪਰਕ ਕੀਤਾ ਜਾ ਸਕਦਾ ਇਹਨਾਂ ਦੇ ਨਾਲ. ਅਤੇ ਦੋਸਤੋ, ਅੱਜ ਜੇ ਤੁਸੀਂ ਹੁਣ ਕੰਮ ਤੋਂ ਬਾਹਰ ਨਿਕਲੇ ਹੋ, ਥੱਕੇ ਥੁੱਕੇ ਹੋ ਅਤੇ ਵਧੀਆ ਕੁਛ ਖਾਣਾ ਪੀਣਾ ਚਾਹੁੰਦੇ ਹੋ, ਫਿਰ ਸਾਡੇ ਕਹਿਣ ਤੋਂ ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀਆਂ 3 ਡਿਫਰੈਂਟ ਬ੍ਰੈਂਪਟਨ ਲੋਕੇਸ਼ਨਸ 'ਤੇ. ਕਿਉਂ? ਕਿਉਂਕਿ ਤੁਹਾਨੂੰ 5 ਡਿਫਰੈਂਟ ਆਈਟਮਸ 'ਤੇ ਬਹੁਤ ਹੀ ਜ਼ਬਰਦਸਤ ਸਪੈਸ਼ਲ ਬਾਏ 1 ਅਤੇ ਦੂਜੀ ਆਈਟਮ ਇਕੱਲੀ $2 'ਚ ਮਿਲਣੀ ਹੈ ਤੁਹਾਨੂੰ. ਇੱਕ ਖਰੀਦੋਗੇ ਦੂਜੀ ਸਿਰਫ $2 'ਚ ਮਿਲੂਗੀ. ਇਹ ਸਪੈਸ਼ਲ ਪ੍ਰਮੋਸ਼ਨ 5 ਡਿਫਰੈਂਟ ਆਈਟਮਸ 'ਤੇ ਟੇਕ ਆਊਟ 'ਤੇ ਚੱਲ ਰਿਹਾ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ. ਵੈੱਜ ਥਾਲੀ 1 ਲਓ, ਦੂਜੀ $2 'ਚ ਮਿਲੂਗੀ. ਤੁਸੀਂ ਵੈੱਜ ਜਾਂ ਨਾਨ ਵੈੱਜ ਰੈਪ 1 ਖਰੀਦੋ, ਦੂਜਾ ਸਿਰਫ $2 ਦੇ ਵਿੱਚ. ਤੁਸੀਂ ਫਿਸ਼ ਪਕੌੜਾ ਜਾਂ ਚਿਕਨ ਪਕੌੜਾ ਔਡਰ ਕਰੋ 1 ਪਾਊਂਡ, ਅਤੇ ਦੂਜਾ ਸਿਰਫ ਅਤੇ ਸਿਰਫ $2 ਦੇ ਵਿੱਚ. ਅਤੇ ਇਹ ਆਉਣ ਵਾਲੇ ਕੁਛ ਕੁ ਹਫ਼ਤਿਆਂ ਲਈ ਪੱਕੀ ਹੀ ਡੀਲ ਹੈ. ਤੁਹਾਨੂੰ ਆਏ ਨਹੀਂ ਕਿ ਕੋਈ ਸਪੈਸੀਫਿਕ ਡੇ ਹੀ ਜਾਣਾ ਪਊਗਾ, ਜਦੋਂ ਮਰਜ਼ੀ ਸਵੇਰੇ 2 ਵਜੇ ਤੱਕ ਜਾਓ. ਐਵਰੀ ਲੋਕੇਸ਼ਨ ਸਵੇਰੇ 2 ਵਜੇ ਤੱਕ ਖੁੱਲ੍ਹੀ ਖੁੱਲ੍ਹੀ ਹੈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ. ਪਹਿਲੀ ਲੋਕੇਸ਼ਨ ਹੈ 275 ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲਮੋਰ. ਸੋ ਕੈਸਲਮੋਰ ਐਂਡ ਗਾਰਡਨ ਬਰੁੱਕ ਟ੍ਰੇਲ ਦੀ ਇੰਟਰਸੈਕਸ਼ਨ 'ਤੇ ਪਹਿਲੀ ਲੋਕੇਸ਼ਨ ਹੈ. ਦੂਜੀ ਬਰੈਂਪਟਨ ਲੋਕੇਸ਼ਨ ਹੈ 85 ਮੌਂਟਪੈਲੀਏ ਸਟਰੀਟ ਐਟ ਦ ਇੰਟਰਸੈਕਸ਼ਨ ਆਫ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ. ਅਤੇ ਤੀਜੀ ਲੋਕੇਸ਼ਨ ਹੈ ਬੋਵੇਰਡ ਐਂਡ ਚਿੰਕੂਜ਼ੀ ਦੇ ਨੇੜੇ, 15 ਫੈਂਡੋਰ ਵੇ ਸੋ 5 ਡਿਫਰੈਂਟ ਆਈਟਮਸ ਇੱਕ ਖਰੀਦੋ ਦੂਜੀ ਤੁਹਾਨੂੰ $2 ਚ ਮਿਲੂਗੀ ਠੀਕ ਆਊਟ ਸਪੈਸ਼ਲ ਨੇ ਵੈਜ ਥਾਲੀ ਵੈਜ ਰੈਪ ਚਿਕਨ ਪਕੌੜਾ ਫਿਸ਼ ਪਕੌੜਾ ਪਹੁੰਚੋ ਆਪਣੀ ਨੇੜਲੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਲੋਕੇਸ਼ਨ ਤੇ ਜੇ ਤੁਸੀਂ ਲਾਈਵ ਫੂਡ ਟਰੱਕ ਕੇਟਰਿੰਗ ਚਾਹੁੰਦੇ ਹੋ ਕਿਸੇ ਸਪੈਸ਼ਲ ਓਕੇਜ਼ਨ ਦੇ ਲਈ ਇਸ ਕੰਮ ਦੇ ਵਿੱਚ ਇਹਨਾਂ ਨੇ 10 ਟਰੱਕ ਰੱਖੇ ਹੋਏ ਨੇ 10 ਟਰੱਕਸ ਬਹੁਤ ਵੱਡੀ ਗਿਣਤੀ 'ਚ ਇਹਨਾਂ ਦੀ ਕੇਟਰਿੰਗ ਨੇੜੇ ਵੀ ਦੂਰ ਵੀ ਹਰੇਕ ਪਾਸੇ ਹੀ ਕੀਤੀ ਜਾਂਦੀ ਹੈ ਕਾਲ ਫੋਰ ਲਾਈਵ ਕੇਟਰਿੰਗ 905-794-8111 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 905-794-8111 ਅਤੇ ਯੂਨਾ ਗਲੋਬਲ ਐਡਵਾਈਜ਼ਰੀ ਦਾ ਕਹਿਣਾ ਹੈ ਕਿ ਜੇ ਤੁਸੀਂ ਇੱਕ ਸਰਕਾਰ ਦੇ ਵੱਲੋਂ ਸਪਾਂਸਰਡ ਸਟੱਡੀ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਤੁਹਾਨੂੰ ਪੜ੍ਹਨ ਦੇ ਲਈ ਆਪਦੇ ਸਕਿੱਲਸ ਡਿਵੈਲਪ ਕਰਨ ਲਈ ਸਾਲ ਦਾ ਜਿੰਨਾ ਵੀ ਤੁਹਾਡਾ ਪੜ੍ਹਾਈ ਦਾ ਖਰਚਾ ਰਹਿਣ ਦਾ ਖਰਚਾ ਖਾਣ ਪੀਣ ਦਾ ਖਰਚਾ ਲਿਵਿੰਗ ਐਕਸਪੈਂਸ ਹੈ ਸਪਾਂਸਰ ਕੀਤਾ ਜਾਊਗਾ ਗਵਰਨਮੈਂਟ ਦੇ ਵੱਲੋਂ ਗਵਰਨਮੈਂਟ ਤੁਹਾਨੂੰ ਪੈਸੇ ਦਊਗੀ ਕਿੰਨੀ ਅਮਾਊਂਟ $30,000 to $100,000 ਐਵਰੀ ਈਅਰ $30,000 ਤੋਂ ਲੈ ਕੇ $1,00,000 ਤੁਹਾਨੂੰ ਮਿਲੂਗਾ ਸਿੱਧੇ ਗਵਰਨਮੈਂਟ ਤੋਂ ਸਿੱਧੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਜਿਹਦੇ ਵਿੱਚੋਂ ਤਕਰੀਬਨ ਅੱਧਾ ਪੈਸਾ ਗ੍ਰੈਂਟ ਹੀ ਹੈ ਗ੍ਰੈਂਟ ਦਾ ਮਤਲਬ ਕਿ ਕਦੇ ਮੋੜਨਾ ਨਹੀਂ ਕਦੇ ਪੇ ਬੈਕ ਨਹੀਂ ਕਰਨਾ ਤੁਸੀਂ ਕਦੇ ਰਿਟਰਨ ਨਹੀਂ ਕਰਨਾ ਇਹ ਤੁਹਾਨੂੰ ਪੈਸੇ ਮਿਲਣੇ ਮਿਲਣੇ ਪੜ੍ਹਨ ਦੇ ਲਈ ਸਕਿੱਲਸ ਡਿਵੈਲਪ ਕਰਨ ਦੇ ਲਈ ਉਹ ਵੀ ਸਹੀ ਲਜਿਟਿਮੇ ਅਪਰੂਵਡ ਕਾਲਜਿਸ ਤੋਂ ਸੋ ਇਹ ਅੱਧਾ ਗ੍ਰੈਂਟ ਹੁੰਦਾ ਹੈ ਅੱਧਾ ਆਪਸ਼ਨਲ ਲੋਨ ਹੁੰਦਾ ਹੈ ਜੇ ਤੁਸੀਂ ਈਵਨ ਰੈਫਿਊਜੀ ਹੋ PR ਹੋ ਸਿਟੀਜ਼ਨ ਹੋ ਤੁਸੀਂ ਕੁਆਲੀਫਾਈ ਕਰ ਸਕਦੇ ਹੋ ਜੇਕਰ ਤੁਹਾਡੀ ਫੈਮਿਲੀ ਇਨਕਮ 70,000 ਨੈੱਟ ਤੋਂ ਘੱਟ ਹੀ ਹੈ ਅਤੇ ਜੇ ਤੁਸੀਂ ਆਨਲਾਈਨ ਈਜ਼ੀ ਟੂ ਪਾਸ ਕੋਰਸਿਸ ਕਰਨਾ ਚਾਹੁੰਦੇ ਹੋ ਇਹਨਾਂ ਦੇ ਨਾਲ ਜ਼ਰੂਰ ਸੰਪਰਕ ਕਰੋ ਯੂਨੋ ਗਲੋਬਲ ਐਡਵਾਈਜ਼ਰੀ ਸਾਰੰਸ਼ ਨਾਗਪਾਲ 437-264-3175 ਇਹਨਾਂ ਨੇ ਹੁਣ ਤੱਕ ਸ਼ਾਇਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਇਹ ਸਰਕਾਰ ਤੋਂ ਪੈਸੇ ਦਿਲਵਾਏ ਨੇ ਸਭ ਤੋਂ ਖਾਸ ਗੱਲ ਇਹ ਆ ਕਿ ਜਦੋਂ ਤੁਹਾਨੂੰ 30,000 ਤੋਂ ਲੱਖ ਸਾਲ ਦਾ ਮਿਲ ਗਿਆ ਸਿੱਧੇ ਤੁਹਾਡੇ ਬੈਂਕ ਅਕਾਊਂਟ ਵਿੱਚ ਫਿਰ ਬਾਅਦ ਦੇ ਵਿੱਚ ਹੀ ਜਾ ਕੇ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਪੇਮੈਂਟ ਕਰਨੀ ਆ ਬਾਅਦ ਦੇ ਵਿੱਚ ਕਿੰਨੀ ਅਮਾਊਂਟ ਓਨਲੀ $199 ਲੈ ਕੇ $499 $199 ਤੋਂ ਲੈ ਕੇ $499 ਤੱਕ ਡਿਪੈਂਡ ਕਰਦਾ ਕਿਹੜਾ ਕੋਰਸ ਦੇ ਵਿੱਚ ਤੁਸੀਂ ਰਜਿਸਟਰ ਕਰਦੇ ਹੋ ਅਤੇ ਜ਼ਿਆਦਾਤਰ ਤਾਂ ਇਹਨਾਂ ਦੇ ਜਿਹੜੇ ਕਲਾਇੰਟ ਨੇ 40 ਤੋਂ ਵੱਧ ਦੀ ਉਮਰ ਆ 40, 50, 60+ ਵੀ ਤੁਸੀਂ ਈਜ਼ਲੀ ਕੁਆਲੀਫਾਈ ਕਰ ਸਕਦੇ ਹੋ ਕੋਈ ਵੀ ਏਜ ਲਿਮਿਟ ਹੈ ਨਹੀਂ ਕਾਲ ਯੂਨੋ ਗਲੋਬਲ ਐਡਵਾਈਜ਼ਰੀ 437-264-3175 437-264-3175 ਇਹ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀ ਪ੍ਰੋਗਰਾਮ ਕੱਲ੍ਹ ਨੂੰ 3 ਤੋਂ ਲੈ ਕੇ 6 ਵਜੇ ਤੱਕ ਫਿਰ ਤੋਂ ਹਾਜ਼ਰ ਹੋਵਾਂਗੇ ਪ੍ਰੋਗਰਾਮ ਤੋਂ ਬਾਅਦ ਸਾਡੇ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੈ ਤੁਸੀਂ ਆਪਦੇ ਬਿਜ਼ਨਸ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਸਾਡੇ ਨਾਲ ਗਿਵ ਅਸ ਅ ਕਾਲ ਟੈਕਸਟ ਔਰ ਵਟਸਐਪ 416-457-3381 ਤੇ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਸਮਰਾਜ ਸਿੱਧੂ ਨਾਲ ਤੁਸੀਂ ਕੋਈ ਵੀ ਲਾਈਫ ਡਿਸਬਿਲਿਟੀ ਕ੍ਰਿਟੀਕਲ ਇਲਨੈਸ ਸੁਪਰਵੀਜ਼ਰ ਵਿਸਟਾ ਵੀਜ਼ਾ ਇੰਸ਼ੋਰੈਂਸ ਦੀ ਸਹੀ ਅਤੇ ਅਫੋਰਡੇਬਲ ਆਪਸ਼ਨ ਦੇਖ ਰਹੇ ਹੋ ਪਲੈਨਿੰਗ ਕਰਵਾਉਣਾ ਚਾਹੁੰਦੇ ਹੋ ਆਪਣੇ ਪਰਿਵਾਰ ਦੇ ਫਾਈਨੈਂਸ਼ੀਅਲ ਪ੍ਰੋਟੈਕਸ਼ਨ ਦੇ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-457-3381 416-457-3381 ਇੱਥੋਂ ਆ ਗਿਆ ਜੀ ਸਤਿ ਸ਼੍ਰੀ ਅਕਾਲ

0: ਵਨ ਟਾਈਮ ਇਨਵੈਸਟਮੈਂਟ ਲਾਈਫ ਟਾਈਮ ਮਨੀ ਮੇਕਰ। ਅੱਜ ਅਸੀਂ ਤੁਹਾਡੇ ਲਈ ਇੱਕ ਖੂਬਸੂਰਤ ਕੋਟੇ ਲੈ ਕੇ ਆਏ ਹਾਂ ਜਿਹੜੀ ਕਿ ਮਸਕੋਕਾ ਦੇ ਵਿੱਚ ਲੋਕੇਟਡ ਹੈ। 1.5 ਏਕੜ ਤੋਂ ਲੈ ਕੇ 2 ਏਕੜ ਦੇ ਵਿੱਚ ਬਣੀ ਹੋਈ ਹੈ। 2023 ਦੀ ਬਿਲਟ ਹੈ। 3 ਬੈਡਰੂਮ 2.5 ਵਾਸ਼ਰੂਮ ਨੇ। ਮੇਨ ਫਲੋਰ ਤੇ ਲਿਵਿੰਗ ਡਾਇਨਿੰਗ ਤੇ ਫੈਮਿਲੀ ਏਰੀਆ ਨੇ। ਪਲੱਸ ਇਹ ਏਅਰਬਿਨ ਤੇ ਪਿਛਲੇ 2 ਸਾਲ ਤੋਂ ਬਿਜ਼ਨਸ ਕਰ ਰਹੀ ਹੈ। 2025 ਦੇ ਵਿੱਚ 90,000 ਡਾਲਰ ਦਾ ਪਲੱਸ ਇਹਨੇ ਬਿਜ਼ਨਸ ਕੀਤਾ ਹੈ ਏਅਰਬਿਨ ਤੋਂ। ਸਿਰਫ 5 ਮਿੰਟ ਦੀ ਡਰਾਈਵ ਦੇ ਉੱਪਰ ਬੀਚ ਹੈ, 15 ਮਿੰਟ ਦੀ ਡਰਾਈਵ ਦੇ ਉੱਤੇ ਡਾਊਨਟਾਊਨ ਹੰਟਸਵਿਲ ਨੇ, 15 ਮਿੰਟ ਦੀ ਡਰਾਈਵ ਤੇ ਗੋਲਫ ਕੋਰਸ ਹੈ। ਜੇ ਤੁਸੀਂ ਇਸ ਕੋਟੇ ਨੂੰ ਦੇਖਣਾ ਚਾਹੁੰਦੇ ਹੋ, ਇਸ ਕੋਟੇ ਨੂੰ ਬਾਏ ਕਰਨਾ ਚਾਹੁੰਦੇ ਹੋ, ਰਾਈਟ ਵੇ ਕਾਲ 416-265-2222। ਜੇ ਗੰਡਮ ਕਾਲ 416-265-2222।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਧਰਤੀ ਨੂੰ
3: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
3: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
3: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135-905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
6: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ

0: multiple locations in GTA. For more information, visit rajdhanisweets.ca.
1: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557।
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
3: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
1: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫਰੀਜ਼ਿੰਗ, 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ, ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313।
4: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337।

ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਬੜਾ ਪਿਆਰਾ ਸਾਥ ਰਹੇਗਾ। ਗੀਤ ਸੰਗੀਤ ਗੱਲਾਂ ਬਾਤਾਂ ਅਤੇ ਰੌਣਕ ਮੇਲਾ ਫੁੱਲ ਬੱਟਾ ਫੁੱਲ। ਸੁਣਾਓ ਕਿਵੇਂ ਹੋ, ਕੀ ਹਾਲ ਚਾਲ ਨੇ, ਕੀ ਬਣ ਰਿਹਾ, ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ। ਹਲਕੀ ਫੁਲਕੀ ਬੱਦਲਵਾਈ ਹੋ ਗਈ ਹੈ ਅਤੇ ਦੇਖਦੇ ਹੁਣ ਕੜੀਆਂ ਪਹਿਣਗੀਆਂ ਜਾਂ ਨਹੀਂ। ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ ਹੈ, ਸੌਣ ਦਾ ਮਹੀਨਾ ਹੋਵੇ ਪੈਂਦੀ ਬਰਸਾਤ ਹੋਵੇ। ਸੋ ਦੇਖਦੇ ਹਾਂ ਅੱਜ ਮੌਸਮ ਕੀ ਕਰਦਾ। ਵੈਸੇ ਕਹਿੰਦੇ 9 ਵਜੇ ਤੋਂ ਸ਼ੁਰੂ ਹੈ ਅਤੇ ਫਿਰ 10 ਵਜੇ ਤੋਂ ਲੈ ਕੇ ਕੱਲ੍ਹ ਤੱਕ ਕਣੀਆਂ ਹੀ ਕਣੀਆਂ ਕਣੀਆਂ ਹੀ ਕਣੀਆਂ, ਦੇਖਦੇ ਹਾਂ ਕੀ ਬਣਦਾ। ਦੇਖੋ ਯਾਰ, ਹੁਣ ਵੈਦਰ ਦੀਆਂ ਐਪਸ ਆ ਗਈਆਂ, ਹੁਣ ਤਾਂ ਬੰਦੇ ਨੂੰ ਜਦੇ ਪਤਾ ਲੱਗ ਜਾਂਦਾ ਵੀ ਕਦੋਂ ਮੀਂਹ ਪੈਣਾ, ਕਿੰਨਾ ਮੀਂਹ ਪੈਣਾ, ਕਿੰਨੇ ਚਿਰ ਲਈ ਪੈਣਾ। ਨਹੀਂ ਤਾਂ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਕੁਛ, ਲੋਕ ਪਹਿਲਾਂ ਬਾਹਰ ਚਲੇ ਜਾਂਦੇ ਸੀਗੇ, ਜੇ ਪੈ ਗਿਆ ਮੀਂਹ ਠੀਕ ਹੈ, ਨਹੀਂ ਪਿਆ ਤਾਂ ਵੀ ਠੀਕ ਹੈ। ਹੁਣ ਤਾਂ ਆਪਾਂ ਨੂੰ ਇੱਕ ਇੱਕ ਦਿਨ ਦੀ ਅਪਡੇਟ ਹੈ। ਹੁਣ ਮੈਨੂੰ ਲੱਗਦਾ ਕਿ 14 ਦਿਨਾਂ ਦੀ ਤੁਹਾਨੂੰ ਅਪਡੇਟ ਹੀ ਦੇ ਦਿੰਦੇ, ਆਈ ਥਿੰਕ ਕੁਛ ਇੱਦਾਂ ਦਾ ਹੈਗਾ, ਰਾਈਟ। ਵੈਦਰ ਨੈਟਵਰਕ 'ਤੇ ਜਾਓ ਅਤੇ ਇਟ ਸੈਜ਼ ਕਿ ਨੈਕਸਟ 14 ਡੇਜ਼ ਦਾ ਕੀ ਵੈਦਰ ਹੈ, ਦੱਸੋ ਹੈ ਅਗਲੇ ਯਾਰ 14 ਦਿਨ ਦਾ। ਪਹਿਲਾਂ ਤਾਂ ਅਗਲੇ ਮਿੰਟ ਸਕਿੰਟ ਦਾ ਨਹੀਂ ਸੀ ਪਤਾ, ਬਟ ਯਾਰ ਸੋਚਣ ਲਈ ਗੱਲ ਹੈ। ਵੈਸੇ ਜਿਹੜੇ ਲੋਕ ਬਿਨਾਂ ਵੈਦਰ ਐਪਾਂ ਤੋਂ ਚਲੋ ਤੁਸੀਂ ਰਹੇ ਹੋ, ਤੁਸੀਂ ਪਲੈਨਿੰਗ ਕਿਵੇਂ ਕਰਦੇ ਸੀ ਕਿ ਅੱਜ ਜੇ ਆਊਟਡੋਰ ਕਿਤੇ ਜਾਣਾ ਤਾਂ ਜੇ ਮੀਂਹ ਪੈ ਗਿਆ ਫਿਰ ਕੀ ਕਰਦੇ? ਹੁਣ ਬਹੁਤ ਸਾਰੇ ਲੋਕ ਆਪਣੇ ਯੂਨੋ ਸਪੋਜ਼ ਕਰੋ ਅੱਜ ਵੈਨਸਡੇ ਆ, ਫਰਾਈਡੇ ਨੂੰ ਯਾਰ ਵੰਡਰਲੈਂਡ ਜਾਣਾ ਦੇਖ ਲਈਦਾ ਮੀਂਹ ਪੈ ਰਿਹਾ ਕਿ ਨਹੀਂ, ਵੀਕਐਂਡ 'ਤੇ ਬੀਚ 'ਤੇ ਜਾਣਾ ਬੰਦਾ ਦੇਖ ਲੈਂਦਾ ਮੀਂਹ ਪੈ ਰਿਹਾ ਕਿ ਨਹੀਂ। ਹੁਣੇ ਮੇਰਾ ਇੱਕ ਮਿੱਤਰ ਕਹਿ ਰਿਹਾ ਸੀ ਨਾ ਵੀ ਕੱਲ੍ਹ ਨੂੰ ਗੋਲਫ ਖੇਡਣ ਚੱਲੀਏ, ਮੈਂ ਕਿਹਾ ਕੱਲ੍ਹ ਨੂੰ ਤਾਂ ਯਾਰ ਮੀਂਹ ਹੈ। ਸੋ ਆਪਾਂ ਨੂੰ ਹੁਣ ਥੋੜ੍ਹੀ ਜਿਹੀ ਆਈਡੀਆ ਹੈ, ਸੋ ਥੋੜ੍ਹੇ ਆਪਣੇ ਪਲੈਨਸ ਨੂੰ ਵੀ ਉਸ ਹਿਸਾਬ ਨਾਲ ਆਪਾਂ ਸੈੱਟ ਕਰ ਸਕਦੇ ਹਾਂ। ਬਟ ਪਹਿਲੀਆਂ 'ਚ ਤਾਂ ਕੋਈ ਐਸੀ ਯੂਨੋ ਇੰਨੀ ਆਈਡੀਆ ਨਹੀਂ ਸੀ ਹੁੰਦੀ। ਵੈਰੀ ਯਾਰ ਅੱਜ ਕੱਲ੍ਹ ਤਾਂ ਆਪਾਂ ਬਲੈਸਡ ਆ ਟੈਕਨੋਲੋਜੀ, ਚਲੋ ਮੈਂ ਮੰਨਦਾ ਕਿ ਕਿਤੇ ਨਾ ਕਿਤੇ ਟੈਕਨੋਲੋਜੀ ਦੀਆਂ ਬੁਰੀਆਂ ਚੀਜ਼ਾਂ ਵੀ ਬਹੁਤ ਨੇ, ਬਟ ਜਿੱਥੇ ਬੁਰੀਆਂ ਨੇ ਉੱਥੇ ਕਾਫੀ ਸਾਰੀਆਂ ਅੱਛੀਆਂ ਅੱਛੀਆਂ ਚੀਜ਼ਾਂ ਵੀ ਨੇ ਜਿਨ੍ਹਾਂ ਦਾ ਆਪਾਂ ਨੂੰ ਬੈਨੀਫਿਟ ਹੈ। ਬੁਰੀਆਂ ਗੱਲਾਂ ਤਾਂ ਉਹ ਨੇ, ਔਨਲਾਈਨ ਉਹਨੂੰ ਗਾਲ ਕਰਤੀ, ਔਨਲਾਈਨ ਕਿਸੇ ਬਾਰੇ ਮੰਦਾ ਚੰਗਾ ਬੋਲਤਾ, ਔਨਲਾਈਨ ਹਰੇਕ ਹੀ ਬੰਦਾ ਯੂਨੋ ਬਸ ਬਣਿਆ

ਮਾਸਟਰ ਨੇ, ਉਹਨਾਂ ਕੋਲ ਐਕਸਪੀਰੀਅੰਸ ਹੈ, ਅਗਲੇ ਵਿਹਲੇ ਬੈਠੇ ਆ, ਕੰਮ ਨਹੀਂ ਮਿਲਦਾ, ਟਰੱਕ ਮਕੈਨਿਕ ਦੀ ਜੋਬ ਰਾਈਟ ਵੇ ਅਵੇਲੇਬਲ। ਸੁਖਵਿੰਦਰ ਭਾਜੀ ਦਾ ਨੰਬਰ ਹੈ 416-616-3345 416-616-3345 416-616-3345 416-616-3345 'ਤੇ ਕਾਲ ਕਰੋ ਅਤੇ ਮਕੈਨਿਕ ਦੀ ਜੋਬ ਅਵੇਲੇਬਲ ਹੈ। ਇਹਨਾਂ ਜਿਹੜੀਆਂ ਮੈਂ ਜੋਬਾਂ ਦੱਸਦਾ, ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਦਿਆ ਕਰੋ ਕਿ ਬਈ ਰੇਡੀਓ 'ਤੇ ਸੁਣਿਆ ਸੀਗਾ ਕਿ ਜੋਬ ਹੈ ਅਤੇ ਕਾਲ ਕਰ ਲੈ, ਕਿਸ ਦੀ ਹੈਲਪ ਹੋਜੂਗੀ ਯਾਰ, ਆਪਾਂ ਨੂੰ ਹੋਰ ਕੀ ਚਾਹੀਦਾ। 416-616-3345 ਟਰੱਕ ਮਕੈਨਿਕ ਦੀ ਜੋਬ, ਬਹੁਤ ਵਧੀਆ ਪੇ, ਬੜੀ ਟੌਪ ਦੀ ਕੰਪਨੀ, ਅਤੇ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ।

0: ਮੈਨੂੰ ਦੱਸਿਓ ਥੋੜ੍ਹਾ ਜਿਹਾ, ਮੈਂ ਗੱਲ ਕੀਤੀ ਸੀ ਨਾ ਵੀ ਹੁਣ ਤਾਂ ਆਪਣੇ ਕੋਲ ਵੈਦਰ ਨੈਟਵਰਕ ਹੈ, ਵੈਦਰ ਦੀਆਂ ਐਪਸ ਨੇ, ਜਦੋਂ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ ਫਿਰ ਯੂ ਨੋ ਕਿਤੇ ਜਾਣਾ ਕਿਵੇਂ ਪਲੈਨਿੰਗ ਬਣਦੀ ਸੀ ਕਿ ਯਾਰ ਕੱਲ੍ਹ ਪਰਸੋਂ ਮੀਂਹ ਨਾ ਪੈ ਜਾਵੇ, ਰਹਿਣ ਦਿੰਦੇ ਹਾਂ। ਥੋੜ੍ਹਾ ਜਿਹਾ ਦੱਸਿਓ ਘਰਾਂ, ਜੇ ਕਿਸੇ ਨੂੰ ਯਾਦ ਹੋਵੇ, ਯੰਗਸਟਰ ਜਿਹੜੇ ਸੁਣ ਰਹੇ ਆ ਨਾਲੇ ਉਹਨਾਂ ਨੂੰ ਵੀ ਪਤਾ ਲੱਗ ਜੂਗਾ। ਨੰਬਰ ਹੈ ਆਪਣਾ 905-673-3337। ਸੋ ਪਰਸੋਂ ਨੂੰ ਕਿਤੇ ਜਾਣਾ, ਆਪਾਂ ਹੁਣੇ ਓਪਨ ਕਰਕੇ ਦੇਖ ਸਕਦੇ ਹਾਂ ਕਿ ਫਰਾਈਡੇ ਨੂੰ ਵਧੀਆ ਧੁੱਪ ਹੈ ਤਾਂ ਬਾਹਰ ਨਿਕਲਦੇ ਹਾਂ, ਰੋਡ ਟ੍ਰਿਪ 'ਤੇ ਜਾਂਦੇ ਹਾਂ ਜਾਂ ਬੀਚ ਬੂਚ 'ਤੇ ਜਾਂਦੇ ਹਾਂ। ਜੇ ਬੰਦੇ ਨੇ ਕੱਲ੍ਹ ਦਾ ਦੇਖਣਾ, ਕੱਲ੍ਹ ਨੂੰ ਤਾਂ ਮੀਂਹ ਪੈ ਰਿਹਾ, ਕੱਲ੍ਹ ਨੂੰ ਘਰ ਰਹੋ। ਜਦੋਂ ਵੈਦਰ ਐਪ ਵੈਦਰ ਨੈਟਵਰਕ ਨਹੀਂ ਸੀ ਤਾਂ ਫਿਰ ਵੈਦਰ ਦੀ ਕਿਵੇਂ ਬੰਦਾ ਪਲੈਨਿੰਗ ਕਰਦਾ ਸੀਗਾ? ਨੰਬਰ ਹੈ ਆਪਣਾ 905-673-3337। ਕਿਸੇ ਨੂੰ ਹੋਵੇ ਯਾਦ, ਕੋਈ ਦੇ ਸਕਦਾ ਆਈਡੀਆ ਤਾਂ ਜ਼ਰੂਰ ਦਿਓ। 905-673-3337 'ਤੇ ਕਾਲ ਤੁਹਾਡੀ ਆ ਸਕਦੀ ਹੈ, 905-673-3337। ਅਤੇ ਜਿਹੜੇ ਸਾਡੇ ਵਰਗੇ ਨੇ, ਆਪਾਂ ਤਾਂ ਸਾਰੀ ਉਮਰ ਵੈਦਰ ਨੈਟਵਰਕ ਦੇਖਦੇ ਰਹੇ ਹਾਂ, CP24 ਦੇਖਦੇ ਰਹੇ ਹਾਂ, ਹੁਣ ਆਪਣੇ ਮੋਬਾਈਲ ਯਾਨੀ ਕਿ ਸੈੱਲਫੋਨਾਂ ਦੇ ਉੱਤੇ ਵੀ ਐਪਾਂ ਆ ਗਈਆਂ, ਹੁਣ ਤਾਂ ਬਹੁਤ ਸੌਖਾ। ਬਟ ਸਾਡੇ ਤੋਂ ਪਹਿਲਾਂ ਵਾਲੀ ਜਨਰੇਸ਼ਨ ਕਿਤੇ ਨਾ ਕਿਤੇ ਉਹੀ ਜਨਰੇਸ਼ਨ ਹੈ ਜਿਹਨਾਂ ਕੋਲ GPS ਨਹੀਂ ਸੀਗਾ, ਕਿਤੇ ਜਾਣਾ ਤਾਂ ਜਿਹੜੀ ਮੈਪ ਦੀ ਬੁੱਕ ਹੈ ਉਹ ਲੈ ਕੇ ਟਰੈਵਲ ਕਰਨਾ। ਅਤੇ ਆਈ ਗੈਸ ਮੌਸਮ ਦਾ ਵੀ ਹੁਣ ਜੇ ਪੈ ਗਿਆ ਮੀਂਹ ਤਾਂ ਠੀਕ ਹੈ, ਕਿਤੇ ਅੰਦਰ ਵੜ ਜਾਂਗੇ। ਉਹੀ ਹੈ ਬੰਦਾ, ਆਈ ਡੋਂਟ ਥਿੰਕ ਕਿ ਬਾਹਲੀ ਕੋਈ ਪਲੈਨਿੰਗ ਉਦੋਂ ਹੁੰਦੀ ਸੀਗੀ ਵੈਦਰ ਦੀ ਕਿ ਅੱਛਾ ਯਾਰ ਮੀਂਹ ਨਾ ਪੈ ਜਾਵੇ, ਕਣੀਆਂ ਨਾ ਆ ਜਾਣ ਜਾਂ ਬੱਦਲਵਾਈ ਨਾ ਹੋਵੇ। 7220 ਹੈਲੋ।
1: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਬਸ ਠੀਕ ਹੈ ਜੀ। ਆਹ ਜਿਹੜੇ ਵੈਦਰ ਨੈਟਵਰਕ, ਚਲੋ ਆਪਣੇ ਸੋਸ਼ਲ ਮੀਡੀਆ ਤੇ ਆਉਂਦੇ ਨੇ, ਇਹ ਵੀ ਜਿਹੜੇ ਮੈਟਰੋਲੋਜਿਸਟ ਜਿਨ੍ਹਾਂ ਨੂੰ ਕਹਿੰਦੇ ਨੇ, ਉਹ ਵੀ ਉਹੀ ਹਵਾ ਇੱਧਰ ਉੱਧਰ ਦੇ ਰਹੇ। ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀ ਨਾ, ਆਪਣੇ ਬਾਦਲ ਸਾਹਿਬ ਨੂੰ ਪੁੱਛਿਓ, ਉਹ ਵੀ ਇਹ ਕਹਿੰਦੇ ਸੀ ਜੀ ਪੁਰਾ ਵਗਦਾ ਆ, ਇਹ ਇੱਧਰੋਂ ਪੱਛੋਂ ਵਗਦੀ ਆ, ਇੰਨੇ ਦਿਨਾਂ ਚ ਮੀਂਹ ਪਊਗਾ। ਕਈ ਵਾਰੀ ਬੱਦਲ ਆਉਂਦਾ ਸੀ, ਉਹ ਦੱਸ ਦਿੰਦੇ ਸੀ ਵੀ ਇਹ ਮੀਂਹ ਨੀ ਪੈਣਾ।
0: ਅੱਛਾ,
1: ਹਾਂਜੀ।
0: ਨਹੀਂ ਅੱਛਾ, ਉਹ ਇਹ ਵੀ ਕਹਿ ਦਿੰਦੇ ਸੀ ਕਿ ਅੱਛਾ 3-4 ਦਿਨਾਂ ਨੂੰ ਮੀਂਹ ਆਊਗਾ।
1: ਹੁੰਦਾ ਸੀ ਜੀ ਬਿਲਕੁਲ।
0: ਅੱਛਾ,
1: ਇੰਨੀ 15 ਦਿਨਾਂ ਦੇ ਨਹੀਂ, ਹਾਂਜੀ ਬਿਲਕੁਲ, ਉਹ ਦੱਸ ਦਿੰਦੇ ਸੀਗੇ ਜੀ। ਮਤਲਬ ਈਵਨ ਕਿ ਬੱਦਲ ਜਿੱਦਾਂ ਹੁਣ ਤੁਸੀਂ ਅੱਜ ਬਾਹਰ ਦੇਖ ਰਹੇ ਹੋ ਨਾ ਆਪਣੇ GTA ਦੇ ਵਿੱਚ,
0: ਤੇ
1: ਏਦਾਂ ਬੱਦਲ ਚੜਿਆ ਵੀ ਉਹ ਦੱਸ ਦਿੰਦੇ ਕਿ ਇਹ ਮੀਂਹ ਵਾਲਾ ਨੀ, ਇਹ ਨੀ ਪੈਣਾ, ਇਹ ਲੰਘ ਜਾਣਾ।
0: ਅੱਛਾ,
1: ਹਾਂਜੀ।
0: ਤੇ ਉਹ ਕਾਫੀ ਸਹੀ ਹੁੰਦੇ ਸੀ ਨਾਲੇ?
1: ਬਿਲਕੁਲ, ਹਾਂ ਕਾਫੀ ਸਹੀ। ਹੁਣ ਇਹ ਵੀ ਤੇ 100% ਨਹੀਂ ਨਾ ਹੁੰਦੇ ਜਿਹੜੀਆਂ ਆਪਾਂ ਵੈਦਰ ਦੇਖਦੇ ਹਾਂ। ਹਾਂ
0: ਹਾਂ,
1: ਬਿਲਕੁਲ, ਉਹ ਕਾਫੀ ਸਹੀ ਨਿਕਲੇ ਸੀਗੇ ਜੀ। ਉਹ ਮੈਨੂੰ ਜਿੰਨਾ ਬਹੁਤਾ ਨੀ ਜੀ ਮੈਨੂੰ ਪਤਾ, ਪਰ ਮੈਂ ਗੱਲਾਂ ਸੁਣੀਆਂ ਨੇ ਜੀ ਪਿੰਡਾਂ ਦੇ ਵਿੱਚ, ਕਿ ਉਹ ਕਹਿੰਦੇ ਸੀ ਇਹ ਪੁਰਾ ਵਗਦਾ ਜੀ, ਇਹ ਪੱਛੋਂ ਵਗਦੀ ਆ। ਹੁਣ ਵੀ ਜੇ ਤੁਸੀਂ CP24 ਜਾਂ ਉਹਨਾਂ ਨੂੰ ਸੁਣੋ ਤੇ ਉਹ ਵੀ ਕਹਿੰਦੇ ਨੇ ਕਿ ਇੱਧਰੋਂ ਜਿਹੜੀ ਏਅਰ ਆ ਰਹੀ ਹੈ, ਡਰਾਈ ਏਅਰ ਹੈ, ਮੋਇਸਚਰ ਏਅਰ ਹੈ, ਇਹ ਵੀ ਇਹੋ ਹੀ ਦੇਖਦੇ ਨੇ ਵੀ ਇਹ ਲੇਕ ਵੱਲੋਂ ਆ ਰਹੀ ਹੈ ਜਾਂ ਕਿੱਧਰੋਂ ਆ ਰਹੀ ਹੈ, ਜਾਂ ਕਰਬੀਅਨ ਤੋਂ ਆ ਰਹੀ ਆ ਤੇ ਉੱਥੋਂ ਮੀਂਹ ਲੈ ਕੇ ਆ ਰਹੀ ਆ, ਜਦੋਂ ਸਨੋ ਵੀ ਪੈਂਦੀ ਆ ਸੇਮ ਥਿੰਗ। ਉਹ ਵੀ ਦੱਸ ਦਿੰਦੇ ਸੀ ਇਹ ਪਹਾੜ ਵਗਦਾ ਆ ਜੀ, ਇਹ ਕੁਛ ਪਰ ਉਹ ਕੁਛ ਪੂਰਾ ਵਗਦਾ ਆ ਜੀ, ਪੱਛੋਂ ਵਗਦੀ ਆ ਜੀ, ਇਹ ਵਰਡ ਉਹ ਯੂਜ ਕਰਦੇ
0: ਦੇਖਿਆ। ਇਹ ਵੀ ਇੱਕ ਬੜੀ ਯਾਰ, ਆਪਣੇ ਬਜ਼ੁਰਗ ਜਿਹੜੇ ਨੇ ਉਹ ਵੀ ਫਿਰ ਬੜੀ ਨੌਲੇਜ ਰੱਖਦੇ ਸੀ,
1: ਬੜੀ ਨੌਲੇਜ ਰੱਖਦੇ ਸੀ ਜੀ, ਉਹ ਸਾਰਾ ਕੁਝ ਕਰਦੇ ਸੀ ਜਿਹੜੇ ਖੇਤੀਬਾੜੀ ਕਰਨ ਵਾਲੇ, ਉਹ ਦੇਖਦੇ ਸੀਗੇ ਕਿ ਕਿਸ ਤਰ੍ਹਾਂ ਆ ਜੀ।
0: ਕੀ ਬਾਤ ਹੈ, ਚਲੋ ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। 3550 ਹੈਲੋ।
2: ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
2: ਠੀਕ ਹੀ ਕਹਿੰਦੇ ਅੰਕਲ ਨੂੰ ਦੱਸ ਕੇ ਗਏ, ਸੇਵੇਂ ਹੀ ਦੱਸਦੇ ਸਾਡੇ ਬਜ਼ੁਰਗ।
0: ਅੱਛਾ, ਕਿਵੇਂ ਤੁਸੀਂ ਵੀ ਦੱਸੋ।
2: ਨਹੀਂ ਪਰ ਅਸੀਂ ਤਾਂ ਨਹੀਂ, ਸਾਨੂੰ ਤਾਂ ਨਹੀਂ।

0: ਤੇ ਤੁਸੀਂ ਵੀ ਇਹੀ ਦੇਖਿਆ ਕਿ ਉਹ ਜ਼ਿਆਦਾਤਰ ਸਹੀ ਹੁੰਦੇ ਸੀ? ਜਾਨਵਰ ਨੇ ਕੋਈ ਕਿਸੇ ਦੇ ਡੋਗ ਰੱਖੇ ਆ, ਕੋਈ ਆਪਣੇ ਚਲੋ ਮੱਝਾਂ ਗਾਵਾਂ ਨੇ ਵੀ, ਉਹਨਾਂ ਦਾ ਜਿਹੜਾ ਬਿਹੇਵੀਅਰ ਹੈ ਉਹ ਵੀ ਦੱਸ ਦਿੰਦਾ ਸੀ ਵੀ ਕੋਈ ਮੌਸਮ ਦੇ ਵਿੱਚ ਬਦਲਾਵ ਆ ਰਿਹਾ?
1: ਹਾਂਜੀ
0: ਹਾਂਜੀ, ਮੱਝਾਂ ਦੱਸ ਦਿੰਦੀਆਂ ਸੀ। ਅੱਛਾ, ਬੱਦਲਾਂ ਦੇ ਵਿੱਚ ਹੁੰਦੀ ਨੀ ਇੱਕ ਰੈਡ ਸਕਾਈ ਜੀ ਆ ਜਾਂਦੀ ਹੈ, ਵੀ ਉਹਦਾ ਮਤਲਬ ਹੈ ਕਿ ਠੀਕ ਮੌਸਮ ਆ ਰਿਹਾ। ਜੇ ਸਵੇਰ ਦੇ ਸਮੇਂ ਤੇ ਰੈਡ ਸਕਾਈ ਆਵੇ ਤਾਂ ਉਹਦਾ ਮਤਲਬ ਕਿ ਮੌਸਮ ਥੋੜਾ ਬੁਰਾ ਹੋਵੇਗਾ। ਵਿਗੜੂਗਾ, ਕਿਆ ਬਾਤ ਹੈ, ਵੈਰੀ ਗੁੱਡ, ਥੈਂਕ ਯੂ ਸਰ। ਸੋ ਜਿਵੇਂ ਉਹੀ ਹੈ ਨਾ, ਕਿਸਦਾ ਰੰਗ ਲਾਲ ਜਿਹਾ ਹੋ ਜਾਵੇ ਤੁਹਾਨੂੰ ਪਤਾ ਕਿ ਅਗਲਾ ਥੋੜ੍ਹਾ ਗੁੱਸੇ ਜਿਹੇ ਚ ਹੈ। ਸੋ ਉਹੀ ਹਿਸਾਬ ਬੱਦਲਾਂ ਦਾ। ਇੱਕ ਤੁਸੀਂ ਯਾਰ, ਮੈਂ ਕੱਲ ਵੀ ਅਨਾਊਂਸ ਕੀਤਾ ਸੀ ਕਿ ਬਹੁਤ ਹੀ ਕਮਾਲ ਦੇ ਘਰ ਨੇ ਜਿਹੜੇ ਰਿਲੀਜ਼ ਅੱਜ ਹੋ ਚੁੱਕੇ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਇਨਫੋਰਮੇਸ਼ਨ ਲਈ। ਤੇ ਇਹ ਨਾ ਗੋਰ ਰੋਡ ਤੇ ਮੇਫੀਲਡ ਤੇ ਘਰ ਨੇ, ਟਾਊਨ ਹਾਊਸ ਨੇ $7.5 ਲੱਖ ਤੋਂ, ਸੈਮੀ ਡੀਟੈਚ ਨੇ $8.5 ਲੱਖ ਤੋਂ, ਤੇ ਡੀਟੈਚ ਘਰ ਨੇ $9.5 ਲੱਖ ਤੋਂ। ਮੈਂ ਪ੍ਰਾਈਸਿੰਗ ਦੇਖ ਰਿਹਾ ਸੀ, ਕਾਫੀ ਚੰਗੀ ਪ੍ਰਾਈਸਿੰਗ ਹੈ ਯਾਰ। ਜੇ ਤੁਸੀਂ 1350 ਸਕੁਏਅਰ ਫੁੱਟ ਦਾ ਟਾਊਨ ਹਾਊਸ ਲੈਣਾ, $7.5 ਲੱਖ ਦਾ ਤੁਹਾਨੂੰ ਮਿਲ ਰਿਹਾ। ਤੇ ਇਹ ਜਿਹੜੀ HST ਰੀਬੇਟ ਹੈ ਇਹ ਵੀ ਅਪਲਾਈ ਕੀਤੀ ਗਈ ਹੈ ਆਲਰੇਡੀ। ਡਿਪੋਜ਼ਿਟ ਵੀ ਬਹੁਤ ਰੀਜ਼ਨੇਬਲ ਹੈ। ਟਾਊਨ ਹਾਊਸ ਬੁੱਕ ਕਰਨਾ 10,000 ਦੇ ਦਿਓ, ਤੇ ਮਹੀਨੇ 'ਚ 10,000 ਦੇ ਦਿਓ, ਦੋਵਾਂ ਮਹੀਨੇ 'ਚ 10,000 ਦੇ ਦਿਓ, ਚਾਰਾਂ ਮਹੀਨਿਆਂ ਬਾਅਦ 10,000 ਦੇ ਦਿਓ, ਤੇ ਫਿਰ ਤੁਹਾਡਾ ਪੂਰਾ ਕਹਿੰਦੇ ਆ ਕਿ ਸਾਲ ਪਿਆ ਡਿਪੋਜ਼ਿਟ ਦੇਣ ਲਈ। ਠੀਕ ਹੈ, ਆਪਣੇ ਟਾਊਨ ਹਾਊਸਿਸ ਲਈ ਡੀਟੈਚ ਲਈ ਥੋੜ੍ਹਾ ਡਿਫਰੈਂਟ ਹੈ। ਬਟ ਕਿਸੇ ਨੇ ਵੀ ਇਹਨਾਂ ਘਰਾਂ ਦੀ ਜਾਣਕਾਰੀ ਲੈਣੀ ਹੈ ਨਾ, ਤੁਸੀਂ ਸਾਨੂੰ ਟੈਕਸਟ ਮੈਸੇਜ ਕਰ ਦਿਓ, ਬਸ ਤੁਹਾਨੂੰ ਇਨਫੋਰਮੇਸ਼ਨ ਭੇਜ ਦਿਆਂਗੇ। ਤੁਸੀਂ ਟੈਕਸਟ ਮੈਸੇਜ ਲਿਖ ਦਿਓ, ਡੀਟੇਲਸ ਲਿਖ ਦਿਓ, ਇਨਫੋਰਮੇਸ਼ਨ ਲਿਖ ਦਿਓ। ਨੰਬਰ ਹੈ 6475041557। ਬਸ ਟੈਕਸਟ ਕਰਕੇ ਲਿਖ ਦਿਓ ਡੀਟੇਲ ਜਾਂ ਇਨਫੋਰਮੇਸ਼ਨ, ਅਤੇ ਇਸ ਪ੍ਰੋਜੈਕਟ ਦੀ ਜਾਣਕਾਰੀ ਤੁਹਾਨੂੰ ਭੇਜ ਦਿਆਂਗੇ। ਬਹੁਤ ਵੱਡੀ ਕਮਿਊਨਿਟੀ ਬਣ ਰਹੀ ਹੈ, ਇੱਕ ਪੂਰਾ ਵਿਲੇਜ ਬਣ ਰਿਹਾ। ਇੱਥੇ ਸਪਲੈਸ਼ ਪੈਡ ਬਣ ਰਿਹਾ, ਕ੍ਰਿਕਟ ਦੀ ਪਿੱਚ ਬਣ ਰਹੀ ਹੈ, 2500 ਘਰ ਆ ਰਿਹਾ, ਸਕੂਲ, ਪਲਾਜ਼ਾ, ਸਕੇਟਬੋਰਡਿੰਗ ਏਰੀਆ ਬੱਚਿਆਂ ਲਈ, ਬਾਸਕਟਬਾਲ ਦੇ ਕੋਰਟ, ਟੈਨਿਸ ਦੇ ਕੋਰਟ, ਬਹੁਤ ਹੀ ਕਮਾਲ ਦੀ ਕਮਿਊਨਿਟੀ ਬਣ ਰਹੀ ਹੈ ਗੋਰ ਰੋਡ ਅਤੇ ਮੇਫੀਅਰ ਅਤੇ 2500 ਘਰਾਂ ਨਾਲ ਕੈਲਡਨ ਈਸਟ ਦੀ ਏਰੀਆ ਪੈਂਦੀ ਹੈ। ਸੋ ਤੁਸੀਂ ਇਹਨਾਂ ਘਰਾਂ ਦੀ ਇਨਫੋਰਮੇਸ਼ਨ ਲੈਣੀ, ਇਹਨਾਂ ਦੀ 2027 ਦੇ ਵਿੱਚ 2027 ਦੇ ਵਿੱਚ ਕਲੋਜ਼ਿੰਗ ਹੈ। ਸੋ ਸਾਰੇ ਕਿਸਮ ਦੇ ਘਰ ਤੁਹਾਡੇ ਲਈ ਅਵੇਲੇਬਲ ਨੇ। ਨੰਬਰ ਹੈ, ਇੱਕ ਵਾਰ ਫਿਰ ਤੁਹਾਨੂੰ ਦੇ ਰਹੇ ਹਾਂ, 6475041557, 6475041557, 647-504-1557 'ਤੇ ਬਸ ਤੁਸੀਂ ਟੈਕਸ ਕਰ ਦਿਓ ਡੀਟੇਲਸ ਜਾਂ ਇਨਫੋਰਮੇਸ਼ਨ, ਅਤੇ ਤੁਹਾਨੂੰ ਸਾਰੀ ਜਾਣਕਾਰੀ ਭੇਜ ਦਿਆਂਗੇ। 427 ਬਸ 5 ਮਿੰਟ ਦੀ ਦੂਰੀ 'ਤੇ ਹੈ, 410 10 ਮਿੰਟ ਦੀ ਦੂਰੀ 'ਤੇ ਹੈ, 407 5 ਮਿੰਟ ਦੀ ਦੂਰੀ 'ਤੇ ਹੈ। ਸੋ ਵੈਰੀ ਗੁੱਡ ਏਰੀਆ, ਅਤੇ ਨੰਬਰ ਹੈ 6475041557, 647-504-1557, 6475041557, ਬਸ ਲਿਖ ਦਿਓ ਡੀਟੇਲਸ ਅਤੇ ਇਸ ਪ੍ਰੋਜੈਕਟ ਦੇ ਡੀਟੇਲ ਤੁਹਾਨੂੰ ਭੇਜੇ ਜਾਣਗੇ। 647-504-1557 ਨੰਬਰ ਹੈ, 6475041557। ਜੀ 0253, ਹਾਂਜੀ
2: ਹਰਭਾਈ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
2: ਹਾਂਜੀ ਭਾਈ, ਜਿੱਦਾਂ ਦੱਸੀ ਗਏ ਆ ਕਿ ਜਿੱਦਾਂ ਉਹ ਮੇਰੇ ਦਾਦਾ ਜੀ ਵੀ ਇੱਦਾਂ ਨਾ ਕਹਿ ਦਿੰਦੇ ਹੁੰਦੇ, ਜਿੱਦਾਂ ਪੂਰਾ ਵਗਦਾ ਪਿਆ ਵਾ ਤੇ ਉਹਨਾਂ ਨੇ ਕਹਿਣਾ ਕਿ ਮੀਂਹ ਆ ਜਾਣਾ ਵਾ, ਹਨਾ। ਤੇ ਨਾਲੇ ਉਹਨਾਂ ਦਾ ਇੱਕ ਇਹ ਬੜਾ ਆਈਡੀਆ ਵਧੀਆ ਹੁੰਦਾ ਸੀ, ਜਿੱਦਾਂ ਉਹਨਾਂ ਨੇ ਹਵੇਲੀ ਜਿੱਦਾਂ ਰੁੱਖਾਂ ਥੱਲੇ ਬੈਠੇ ਹੁੰਦੇ ਸੀ, ਤੇ ਉਹਨਾਂ ਨੇ ਜਿੱਦਾਂ ਧੁੱਪ ਦੀ ਛਾਂ ਵੇਖ ਕੇ ਟਾਈਮ ਦੱਸ ਦਿੰਦੇ ਹੁੰਦੇ ਕਿ ਇੰਨਾ ਟਾਈਮ ਹੋ ਗਿਆ ਵਾ, ਜਿੱਦਾਂ 2:30 ਵਜੇ ਨੇ ਉਹਨਾਂ ਨੇ ਛਾਂ ਦੇਖ ਲੈਣੀ ਕਿ ਇੱਥੇ ਆ ਗਈ, ਉਹਨਾਂ ਨੇ ਕਹਿਣਾ ਰੋਟੀ ਦਾ ਟਾਈਮ ਹੋ ਗਿਆ। ਤੇ ਜਦੋਂ ਭਾਈ ਟਾਈਮ ਦੇਖਣਾ ਨਾ ਘੜੀ ਤੇ, ਬਸ 1-2 ਮਿੰਟ ਹੀ ਉੱਪਰ ਥੱਲੇ ਹੁੰਦਾ ਹੁੰਦਾ ਸੀ ਬਸ।
0: ਅੱਛਾ, ਉਹਨਾਂ ਕੋਲ ਕੋਈ ਘੜੀ ਘੁੜੀ ਕੁਛ ਨੀ, ਬਸ ਉਹੀ ਦੱਸ ਦੇਣਾ ਹੈ?
2: ਹਾਂ, ਉਦਾਂ ਉਹਨਾਂ ਨੇ ਛਾਂ ਦਾ ਆਈਡੀਆ ਰੱਖਿਆ ਹੁੰਦਾ ਕਿ ਛਾਂ ਇੱਥੇ ਆ ਚੱਲ ਗਈ ਆ, ਤੇ ਮਤਲਬ ਇੰਨਾ ਟਾਈਮ ਹੋ ਗਿਆ ਵਾ, ਤੇ ਦੁਪਹਿਰਾਂ ਦਾ ਰੋਟੀ ਦਾ ਟਾਈਮ ਹੋ ਗਿਆ ਵਾ।
0: ਕਿਆ ਬਾਤ ਹੈ, ਅਮੇਜ਼ਿੰਗ।
2: ਹਾਂਜੀ ਹਾਂਜੀ,
0: ਤੁਸੀਂ ਦੇਖ ਲਓ ਯਾਰ ਕਿ ਉਦੋਂ ਕਿੰਨਾ ਦਿਮਾਗ ਲਾਇਆ ਜਾਂਦਾ ਸੀ, ਅੱਜ ਕੱਲ ਤਾਂ ਕਿਸੇ ਦੇ ਗੁੱਟ ਤੇ ਘੜੀ ਲਾਈ ਹੁੰਦੀ ਹੈ, ਪੁੱਛ ਲਓ ਕੀ ਟਾਈਮ, ਅਗਲਾ ਗੁੱਟ ਤੇ ਘੜੀ ਨਹੀਂ ਦੇਖਦਾ, ਉਹ ਫੋਨ ਕੱਢ ਕੇ ਦੇਖਦਾ ਕੀ ਟਾਈਮ ਹੋਇਆ।
2: ਹਾਂਜੀ ਹਾਂਜੀ,
0: ਮੈਂ ਵਾਅਦਾ ਕਰਦਾ ਅੱਜ ਕੱਲ ਦੇ ਜਿਹੜੇ ਬੱਚੇ ਆ ਬਹੁਤ ਸਾਰੇ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਘੜੀ ਦੇ ਉੱਤੇ ਜਿਹੜਾ ਟਾਈਮ ਹੈ ਉਹ ਕਿਵੇਂ ਦੱਸੀਦਾ।
2: ਹਾਂਜੀ ਹਾਂਜੀ, ਟ੍ਰਾਂਸਪੋਂਡਰ ਮੇਰੀ ਐਕਚੁਅਲੀ ਪੁਰਾਣੀ ਕਾਰ ਚ ਲੱਗਾ ਪਿਆ ਵਾ, ਤੇ ਜਿੱਦਾਂ ਮੈਂ ਅਕਾਊਂਟ ਚ ਨਵੀਂ ਕਾਰ ਦੀ ਲਾਇਸੈਂਸ ਪਲੇਟ ਵਗੈਰਾ ਐਡ ਕੀਤੀ ਆ, ਤੇ ਉਹ ਮੈਨੂੰ ਈਮੇਲ ਆਈ ਸੀ ਜਿੱਦਾਂ ਕਿ ਤੁਸੀਂ ਜਦੋਂ ਫਸਟ ਟ੍ਰਿਪ ਨਿਊ ਕਾਰ ਦਾ 407 ਤੇ ਜਾਓਗੇ ਫਿਰ ਤੁਹਾਡੇ ਅਕਾਊਂਟ ਦੇ ਵਿੱਚ ਉਹ ਨੰਬਰ ਪਲੇਟ ਆਟੋਮੈਟਿਕਲੀ ਆਪਣੀ ਹੋ ਜੂਗੀ।
0: ਨਹੀਂ ਪਰ ਟ੍ਰਾਂਸਪੋਂਡਰ ਫਿਰ ਵੀ ਰੱਖਿਆ ਹੋਣਾ ਚਾਹੀਦਾ ਜੇ ਰਜਿਸਟਰ ਵੀ ਹੋ ਗਈ ਗੱਡੀ ਨਾ।
2: ਓਕੇ, ਫਿਰ
0: ਉਹਨਾਂ ਦੇ ਤੁਸੀਂ ਐਂ ਕਰੋ, ਤੁਸੀਂ ਨਾ 407 ਵਾਲੇ ਨੂੰ ਕਾਲ ਕਰ ਲਓ। ਮੇਰੀ ਪੁਰਾਣੀ ਗੱਡੀ ਟ੍ਰਾਂਸਪੋਂਡਰ ਪਿਆ ਵੀ ਮੈਂ ਇੱਥੇ ਰੱਖਣਾ ਤੇ ਤੁਹਾਡੇ ਚਾਰਜਸ ਵੀ ਸਾਰੇ ਰਿਵਰਸ ਕਰ ਦੇਣਗੇ।
2: ਠੀਕ
0: ਹੈ 407 ਦਾ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ, ਮੈਂ ਮੇਰੇ ਨਾਲ 2-4 ਵਾਰ ਹੋਇਆ ਇਹਨਾਂ ਨੇ ਸਾਰੇ ਚਾਰਜਸ ਰਿਵਰਸ ਕਰਤੇ ਸੀਗੇ।
2: ਠੀਕ ਹੈ ਭਾਜੀ,
0: ਠੀਕ ਹੈ, ਕਰ ਲਿਓ ਫੋਨ ਇਹਨਾਂ ਨੂੰ ਤੇ ਦੇ ਹੈਲਪ ਯੂ। ਥੈਂਕ ਯੂ। ਮੈਂ ਨਾ ਬੜੇ ਆਪਾਂ ਹੁਣ ਰੋਜਰਸ ਕਸਟਮਰ ਸਰਵਿਸ, ਬੈਲ ਕਸਟਮਰ ਸਰਵਿਸ ਨਾਲ ਡੀਲ ਕਰਦੇ ਹਾਂ, ਕੰਪਨੀਆਂ ਬਹੁਤ ਯਾਰ ਤੰਗ ਕਰਦੀਆਂ, ਬਟ 407 ਦਾ ਜਿਹੜਾ ਕਸਟਮਰ ਸਰਵਿਸ ਟੀਮ ਹੈ ਨਾ, ਇਟਸ ਵੈਰੀ ਹੈਲਪਫੁਲ। ਜੇ ਰਿਵਰਸ ਵੀ ਕਰਨੇ ਆ ਚਾਰਜਿਸ ਉਹ ਵੀ ਕਰ ਦਿੰਦੇ ਆ, ਇਹ ਤਾਂ ਇਹ ਵੀ ਕਹਿੰਦੇ ਕਿ ਜਦੋਂ ਤੱਕ ਨਵੀਂ ਆਉਂਦਾ ਨਹੀਂ ਟ੍ਰਾਂਸਪੋਂਡਰ ਕੋਈ ਨਾ ਸੀ ਉਹ ਵੀ ਚਾਰਜਿਸ ਰਿਵਰਸ ਕਰ ਦਿਆਂਗੇ। ਸੋ ਇਟਸ ਅ ਵੈਰੀ ਹੈਲਪਫੁਲ ਟੀਮ ਤੇ ਗੁੱਡ ਕਸਟਮਰ ਸਰਵਿਸ, ਜਿੱਥੇ ਹੈਗੀ ਹੈ ਵਧੀਆ ਕਸਟਮਰ ਸਰਵਿਸ ਉੱਥੇ ਤਾਰੀਫ ਵੀ ਕਰਨੀ ਬਣਦੀ ਹੈ। ਸਾਡੇ ਕਿੰਨੇ ਕੁ ਸੱਜਣ ਮਿੱਤਰ ਨੇ ਜਿਹੜੇ ਜਾਣਦੇ ਨੇ ਟੂਲਸ ਦਾ ਕੰਮ, ਕੈਬਨਿਟਸ ਦਾ ਕੰਮ, ਇੱਕ ਜੋਬ ਅਵੇਲੇਬਲ ਹੈ, ਤੁਸੀਂ ਜੈਗ ਭਾਜੀ ਨੂੰ ਫੋਨ ਕਰਨਾ। ਜੇ ਤੁਸੀਂ ਕੈਬਨਿਟਰੀ, ਕਾਰਪੈਂਟਰੀ ਦਾ ਕੰਮ ਜਾਣਦੇ ਹੋ, ਟੂਲਸ ਚਲਾਉਣੇ ਆਉਂਦੇ ਆ, ਤੁਹਾਡੇ ਕੋਲ ਐਕਸਪੀਰੀਅੰਸ ਹੈ, ਤਾਂ ਫੀਨਿਕਸ ਮਿਲਵਰਕ ਵਾਲਿਆਂ ਨੂੰ ਕਾਲ ਕਰੋ। ਸਟੀਲਸ ਅਤੇ ਟੋਮਕਨ ਦੇ ਬਿਲਕੁਲ ਕੋਰਨਰ 'ਤੇ ਜੋਬ ਅਵੇਲੇਬਲ ਹੈ। 416-822-2239 ਨੰਬਰ ਹੈ, ਅਤੇ ਅੱਜ ਕਾਲ ਕਰੋ, ਕੱਲ੍ਹ ਨੂੰ ਕੰਮ 'ਤੇ ਲੱਗੋ। ਬੜੀ ਟੌਪ ਦੀ ਪੇ ਹੈ ਜਿਹੜੇ ਲੋਕਾਂ ਨੂੰ ਕੈਬਨਿਟਰੀ, ਕਾਰਪੈਂਟਰੀ ਦਾ ਕੰਮ ਆਉਂਦਾ। 416-822-2239 ਦੇ ਉੱਤੇ ਕਾਲ ਕਰ ਲਓ ਤੇ ਜੋਬ ਤੁਹਾਡੇ ਲਈ ਅਵੇਲੇਬਲ ਹੈ। 8013
1: ਜਾਨਵਰ ਵੀ ਚਿੜੀਆਂ ਪਾਣੀ ਦੇ ਵਿੱਚ ਨਹਾਉਂਦੀਆਂ ਪਈਆਂ ਤਾਂ ਵੀ ਸੋਚ ਲੈਂਦੇ ਸੀ ਕਿ ਮੀਂਹ ਆਏਗਾ।
0: ਅੱਛਾ, ਜੇ ਚਿੜੀਆਂ ਪਾਣੀ ਦੇ ਵਿੱਚ
1: ਨਹਾਉਂਦੀਆਂ ਪਈਆਂ ਤਾਂ ਵੀ ਕਹਿੰਦੇ ਹੁੰਦੇ ਸੀ ਮੀਂਹ ਆਊਗਾ।
0: ਅੱਛਾ, ਤਾਂ ਹੀ ਮੈਂ ਨਾ ਮੈਂ ਮੜਿਆ ਆਨਲਾਈਨ ਵੀ ਸਰਚ ਕੀਤਾ ਵੀ ਕਿਵੇਂ ਦੱਸਦੇ ਸੀ ਕਿੱਦਾਂ ਦਾ ਮੌਸਮ ਹੈ। ਇੱਥੇ ਲਿਖਿਆ ਵੀ ਜਿਹੜੇ ਜਾਨਵਰ ਨੇ ਕੋਈ ਵੀ ਤੇ ਉਹਨਾਂ ਦਾ ਥੋੜ੍ਹਾ ਬਹੁਤਾ ਵੀ ਕੀ ਕਰ ਰਹੇ ਆ, ਕਿਵੇਂ ਖੇਡ ਰਹੇ ਆ, ਜਾਂ ਥੋੜ੍ਹਾ ਜਿਹਾ ਉਹਨਾਂ ਦਾ ਸੁਭਾਅ ਜਿਹਾ ਬਦਲ ਰਿਹਾ ਤਾਂ ਉਹਦੇ ਨਾਲ ਵੀ ਪਤਾ ਲੱਗ ਜਾਂਦਾ ਵੀ ਮੌਸਮ ਕਿੱਦਾਂ ਦਾ ਆ ਰਿਹਾ। ਬਿਲਕੁਲ ਨੀ, ਕੋਈ ਦੇਖੋ ਵੱਡਾ ਵੀ ਨੀ, ਦੇਖੋ ਕੋਈ ਵੱਡਾ ਵੀ ਨੀ ਮੰਨਦਾ ਅੱਜ ਕੱਲ ਨਾ, ਕਿਉਂਕਿ ਆਪਣੇ ਫੋਨਾਂ ਤੇ ਆਨਲਾਈਨ ਸਾਰਾ ਕੁਛ ਹੈਗਾ, ਹਰੇਕ ਸੋਚਦਾ ਕਿ ਯਾਰ ਮੈਨੂੰ ਹੀ ਪਤਾ ਸਭ ਤੋਂ ਜ਼ਿਆਦਾ।
1: ਹਾਂ ਬਸ ਉਹੀ ਨਾ, ਕਿਸੇ ਨੇ ਇਹ ਚੀਜ਼ ਸੋਚਦੇ ਨੀ ਹੈ ਕਿ ਹਾਂ ਬਈ ਇਹ ਮੈਨੂੰ ਜੇ ਕੋਈ ਦੱਸੇਗਾ ਤਾਂ ਕੋਈ ਚੰਗੀ ਗੱਲ ਦੱਸੇਗਾ, ਨਹੀਂ ਉਹ ਕਹਿੰਦਾ ਜਿੰਨਾ ਮੈਨੂੰ ਪਤਾ ਨਾ ਉਹਨਾਂ ਕਿਸੇ ਨੀ ਪਤਾ।
0: ਗੱਲ ਤੁਹਾਡੀ ਸਹੀ ਆ, ਤੇ ਜੇ ਕੋਈ ਸਿਆਣੇ ਕੁਛ ਕਹਿ ਵੀ ਦਿੰਦੇ ਆ ਨਾ ਤਾਂ ਬੱਚੇ ਕਹਿ ਦਿੰਦੇ ਆ ਕਿ ਵੀ ਅਸੀਂ ਤੁਹਾਡੀ ਗੱਲ ਨੀ ਸੁਣਨੀ, ਸਾਨੂੰ ਪਤਾ ਹੀ ਆ ਆਲਰੇਡੀ। ਹਾਂ ਚਲੋ, ਕਈ ਚੀਜ਼ਾਂ ਪਤਾ ਵੀ ਹੁੰਦੀਆਂ ਬੱਚੇ ਨੂੰ, ਐਸੀ ਕੋਈ ਗੱਲ ਨੀ ਹੈਗੀ, ਬੱਚੇ ਵੀ ਚਲੋ ਸਿਆਣੇ ਨੇ।
1: ਬੱਚੇ ਬਹੁਤ ਸਿਆਣੇ ਆ ਇਹਦੇ ਵਿੱਚ ਨੀ ਆ, ਕਿਉਂਕਿ ਪਹਿਲਾਂ ਵਾਲੇ ਬੱਚੇ ਜਿਹੜੇ ਬਹੁਤ ਭੋਲੇ ਸੀ, ਅੱਜ ਕੱਲ੍ਹ ਦੇ ਬੱਚੇ ਬਹੁਤ ਸਿਆਣੇ। ਰਹੇ ਆ, ਇਹਦੇ ਚ ਕੋਈ ਸ਼ੰਕਾ ਨਹੀਂ ਹੈ। ਪਰ ਮੇਨ ਚੀਜ਼ ਗੱਲ ਇਹ ਹੈ ਨਾ ਕਿ ਜਿਹੜੀਆਂ ਗੱਲਾਂ ਤੁਸੀਂ ਆਪਣੇ ਵੱਡਿਆਂ ਤੋਂ ਸਿੱਖਦੇ ਹੋ ਸੁਣਦੇ ਹੋ ਉਹ ਤੁਹਾਨੂੰ ਬਹੁਤ ਦੇਰ ਬਾਅਦ ਪਤਾ ਲੱਗਦਾ,
0: ਤੇ
1: ਜਿਹੜਾ ਕਿ ਤੁਹਾਡੇ ਸਿਆਣਿਆਂ ਨੇ ਤੁਹਾਨੂੰ ਛੇਤੀ ਦੱਸ ਦੇਣੀ।
0: ਨਹੀਂ ਇਹ ਵੀ ਤੁਹਾਡੀ ਗੱਲ ਹੈ, ਠੀਕ। ਚਲੋ ਨਹੀਂ, ਥੈਂਕ ਯੂ ਜੀ, ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ, ਇੰਜੋਏ ਕਰੋ। ਸੋ ਪ੍ਰੋਗਰਾਮ ਹੈ ਪੰਜਾਬੀ ਰਾਹ ਤੇ ਨੰਬਰ ਹੈ ਆਪਣਾ 905-673-3337। ਚਿੜੀਆਂ ਜੇ ਪਾਣੀ ਦੇ ਵਿੱਚ ਨਹਾ ਰਹੀਆਂ ਤਾਂ ਕਹਿੰਦੇ ਵੀ ਉਹਦੇ ਨਾਲ ਵੀ ਪਤਾ ਲੱਗ ਜਾਂਦਾ ਸੀ ਵੀ ਮੌਸਮ ਕਿੱਦਾਂ ਦਾ ਆ ਰਿਹਾ, ਕਿਆ ਹੀ ਬਾਤਾਂ ਨੇ। ਸੋ ਪ੍ਰੋਗਰਾਮ ਹੈ ਪੰਜਾਬੀ ਰਾਹ 905-673-3337 ਆਪਣਾ ਨੰਬਰ ਹੈ, 905-673-3337 9056733337। ਸਿੰਘ ਹਰਜੀਤ ਜੀ ਵੀ ਸੁਣ ਰਿਹਾ ਵੀ ਪੰਜਾਬੀ ਵਿਰਸਾ ਰੇਡੀਓ, ਕਿਆ ਬਾਤ ਹੈ। ਹਰਜੀਤ ਜੀ ਨੂੰ ਬਹੁਤ ਬਹੁਤ ਜਨਮ ਦਿਨ ਦੀ ਮੁਬਾਰਕਾਂ। ਕੱਲ ਕੱਲ ਨਹੀਂ ਹਰਜੀਤ ਜੀ, ਪਰਸੋਂ ਸੀ ਹੈ ਨਾ, ਹਾਂ ਪਰਸੋਂ ਹਰਜੀਤ ਜੀ ਦਾ 30ਵਾਂ ਜਨਮ ਦਿਨ ਸੀ। ਯੰਗ ਨੇ ਪਏ ਪੂਰੇ ਹਜੇ ਵੀ। ਸੋ ਤੁਸੀਂ ਰੋਜ਼ 11 ਤੋਂ 12 ਸੁਬਹਾ ਸੁਣਦੇ ਹੋ ਵਨ ਐਂਡ ਓਨਲੀ ਪੰਜਾਬੀ ਵਿਰਸਾ ਰੇਡੀਓ ਵਿਦ ਸਿੰਘ ਹਰਜੀਤ। ਸੋ ਮੈਨੂੰ ਵੈਸੇ ਦੱਸਣ ਦੀ ਲੋੜ ਨਹੀਂ, ਸਾਰਾ ਟੋਰਾਂਟੋ ਸੁਣਦਾ ਹੀ ਹੈ 11 ਵਜੇ, ਹੋਰ ਕਿਤੇ ਨਹੀਂ ਕਿਸੇ ਦੇ ਕੰਨ ਹੁੰਦੇ। ਜਸਟ AM 530 ਹੀ ਸਾਰੇ 11 ਵਜੇ ਤੋਂ 12 ਵਜੇ ਤੱਕ ਸੁਣਦੇ ਨੇ। ਇੱਕ ਮੈਂ ਸਾਰਿਆਂ ਨੂੰ ਇਨਫੋਰਮੇਸ਼ਨ ਇਹ ਵੀ ਦੇ ਦੇਵਾਂ ਕਿ ਬਈ ਤੁਸੀਂ ਡਰਾਈਵੇ ਤਿਆਰ ਕਰਾਉਣਾ ਨਾ, ਇੰਟਰਲੋਕਿੰਗ ਕਰਾਉਣੀ ਹੈ, ਬੈਕਏਡ ਪੱਕੀ ਕਰਾਉਣੀ ਹੈ। ਮੈਂ ਜਿਹੜਾ ਨੰਬਰ ਦੇ ਰਿਹਾ ਮੈਂ ਖੁਦ ਇਹਨਾਂ ਤੋਂ ਕੰਮ ਕਰਵਾ ਕੇ ਹਟਿਆ ਹੁਣੇ, ਹਰੇ ਇੱਕ ਅੱਧੇ ਦਿਨ ਦੀ ਗੱਲ ਹੈ। ਇੰਨਾ ਸੋਹਣਾ ਭਾਅ ਜੀ ਹੁਣੇ ਕੰਮ ਕਰਦੇ ਆ ਨਾ, ਇਨਸਾਨ ਹੀ ਬਹੁਤ ਵਧੀਆ। ਮੈਨੂੰ ਤਾਂ ਮੇਰਾ ਤਾਂ ਜੀ ਕਰਦਾ ਕਿ ਸਾਰੇ ਜਿੰਨੇ ਲੋਕ ਡਰਾਈਵੇ ਬਣਵਾ ਰਹੇ ਆ, ਇੰਟਰਲੋਕਿੰਗ ਕਰਾ ਰਹੇ ਆ, ਕੋਈ ਬੈਕਏਡ ਦੇ ਵਿੱਚ ਕੌਂਕਰੀਟ ਦਾ ਕੰਮ ਹੈ, ਇਹਨਾਂ ਤੋਂ ਕਰਾਓ ਯਾਰ। ਇੰਨੇ ਹੰਬਲ ਇਨਸਾਨ ਨੇ, ਬਹੁਤ ਡਾਊਨ ਟੂ ਅਰਥ, ਬੜਾ ਸੋਹਣਾ ਕੰਮ ਕਰਦੇ ਆ, ਐਕਸਪੀਰੀਅੰਸ ਟੀਮ ਹੈ, ਵਧੀਆ ਪੱਥਰ ਲਾਉਂਦੇ ਆ, ਵਧੀਆ ਫਿਨਿਸ਼ਿੰਗ ਕਰਦੇ ਆ। ਡਰਾਈਵੇ ਬਣਵਾਉਣਾ ਯਾਰ, ਇਹਨਾਂ ਨੂੰ ਕਾਲ ਕਰ ਲਓ, ਇੱਕ ਐਸਟੀਮੇਟ ਲੈ ਲਓ ਫ੍ਰੀ। ਬਹੁਤ ਸਾਰੇ ਲਿਸਨਰ ਸਾਡੇ ਲੈ ਰਹੇ ਆ, ਤੇ ਮੈਂ ਜਦੋਂ ਖੁਦ ਇਹਨਾਂ ਤੋਂ ਕੰਮ ਕਰਾਇਆ ਯਾਰ, ਮੈਂ ਤੁਹਾਨੂੰ ਕੋਈ ਬੁਰਾ ਨੰਬਰ ਤੁਹਾਨੂੰ ਦਊਂਗਾ। ਨੰਬਰ ਹੈ 416-930-4238 416-930-4238 416-930-4238 416-930-4238 ਤੇ ਕਾਲ ਕਰ ਲਵੋ ਜੀ। 7927 ਹੈਲੋ ਸਰ,
3: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਬਹੁਤ ਵਧੀਆ ਜੀ। ਜਿਹੜਾ ਰਾਤ ਦਾ ਸਮਾਂ ਵੀ ਨਾ ਦੱਸਣ ਦਾ, ਇੱਕ ਰਾਤ ਨੂੰ 9 ਤਾਰੇ ਹੁੰਦੇ, ਉਹਨੂੰ ਵੈਸੇ ਕੜਛੀ ਕਿਹਾ ਜਾਂਦਾ ਵਾ।
0: ਕੀ ਕਹਿੰਦੇ ਨੇ ਉਹਨੂੰ?
3: ਉਹ ਕੜਛੀ ਕਹਿੰਦੇ ਆਮ ਪਿੰਡਾਂ ਦੇ ਵਿੱਚ। ਇੱਕ ਸਾਈਡ ਤੇ 6 ਤਾਰੇ, ਇੱਕ ਸਾਈਡ ਤੇ 3 ਤਾਰੇ ਦੇ 2 ਗੱਬੇ ਆ। ਉਹ ਕੜਛੀ ਜੀ ਬਣੀ ਹੋਈ ਹੈ, ਉਹਦਾ ਸਵੇਰੇ ਜਦੋਂ ਉੱਠਦੇ ਆ ਨਾ, ਉਸ ਤਾਰਿਆਂ ਨੂੰ ਦੇਖ ਕੇ ਉੱਠਦੇ ਵੀ ਆ, 4 ਵੱਜ ਗਏ ਜਾਂ 3 ਵੱਜ ਗਏ ਜਾਂ 5 ਵੱਜ ਗਏ।
0: ਅੱਛਾ, ਤਾਰਿਆਂ ਨੂੰ ਦੇਖ ਕੇ ਟਾਈਮ ਪਤਾ ਲੱਗ ਜਾਂਦਾ।
3: ਹਾਂਜੀ, ਤੇ ਜਿਹੜਾ ਹਾਂਜੀ ਜਿਹੜਾ ਮੀਂਹ ਦਾ ਵਾ, ਇੱਕ ਨਾ ਹੈਲੀਕਾਪਟਰ ਵਰਗੇ ਤੋਤੇ ਜਿਹੇ ਹੁੰਦੇ ਆ, ਉਹ ਜਦੋਂ ਬਹੁਤ ਜ਼ਿਆਦਾ ਆਪਣੇ ਸਮਾਨ ਦੇ ਵਿੱਚ ਭੰਗੜਾ ਪਾਉਣਾ ਸ਼ੁਰੂ ਕਰ ਦਿੰਦੇ, ਨੱਚਦੇ ਟੱਪਦੇ ਆ, ਤੇ ਉਦੋਂ ਵੀ ਮੀਂਹ ਆ ਜਾਂਦਾ ਜੀ।
0: ਅੱਛਾ, ਕਿਆ ਬਾਤ ਹੈ।
3: ਹਾਂਜੀ,
0: ਸੋ ਇੱਕ ਤਾਂ ਤਾਰਿਆਂ ਤੋਂ ਟਾਈਮ ਪਤਾ ਲੱਗ ਜਾਂਦਾ, ਤੇ ਦੂਜਾ
3: ਤੋਤੇ ਵਰਗੇ, ਹੈਲੀਕਾਪਟਰ ਵਰਗੇ ਤੋਤੇ ਜਿਹੇ ਹੁੰਦੇ ਆ ਜੀ।
0: ਨਹੀਂ ਪਰ ਹੁਣ ਹਰੇਕ ਥਾਂ ਤੇ, ਹੁਣ ਜੇ ਆਪਾਂ ਸੁਪੋਜ਼ ਕਰੋ ਕਹਿੰਦੇ ਆ ਕਿ ਅੱਜ ਰਾਤ ਨੂੰ ਜਾਂ ਤੜਕੇ ਮੀਂਹ ਪੈਣਾ, ਵੀ ਅੱਜ ਫਿਰ ਸ਼ਾਮ ਨੂੰ ਆਪਾਂ ਨੂੰ ਦਿਸਣਗੇ?
3: ਨਹੀਂ, ਉਹ ਕੈਨੇਡਾ ਚ ਨਹੀਂ, ਉਹ ਸਿਰਫ ਜਿਹੜੀ ਕੁਆਲਿਟੀ ਹੈ ਇੰਡੀਆ ਵਿੱਚ ਹੈ।
0: ਅੱਛਾ, ਸਿਰਫ ਇੰਡੀਆ ਦੇ ਵਿੱਚ ਹੈ, ਫਿਰ ਇੱਥੋਂ ਦੇ ਬੰਦੇ ਕਿਵੇਂ ਦੱਸਣ?
3: ਇੱਥੋਂ ਦੇ ਤਾਂ ਹੁਣ ਆਪਾਂ ਕਹਿ ਨਹੀਂ ਸਕਦੇ ਜੀ, ਹੁਣ ਇੱਥੇ ਤਾਂ ਬਾਰਿਸ਼ ਆਉਂਦੀ ਜਾਂਦੀ ਰਹਿੰਦੀ ਹੈ, ਬੱਦਲ ਬਣਦੇ ਰਹਿੰਦੇ ਆ।
0: ਅੱਛਾ,
3: ਕਿਉਂਕਿ ਨਾ ਟਾਈਮ ਟੇਬਲ ਵੀ ਹੈ ਨਾ, ਬਾਰਸੋ ਸਾਰਾ ਆਪਾਂ ਇੰਡੀਆ ਦੀ ਟੋਪਿਕ ਆ, ਜੋ ਵੀ ਤੁਹਾਨੂੰ ਕੋਈ ਦੱਸ ਰਹੇ ਆ ਨਾ, ਤੇ ਉਹ ਇੰਡੀਆ ਦੀ ਟੋਪਿਕ ਆ ਸਾਰੇ।
0: ਨਹੀਂ ਪਰ ਚਲੋ, ਕਈ ਚੀਜ਼ਾਂ ਨੇ ਹੁਣ, ਜਿਵੇਂ ਕਈਆਂ ਨੇ ਕਿਹਾ ਕਿ ਜੇ ਕੋਈ ਦਰਖਤ ਦੇ ਥੱਲੇ ਬੈਠੇ ਆ, ਛਾਂ ਕਿੰਨੀ ਕ ਆ ਰਹੀ ਆ, ਉਹਦੇ ਨਾਲ ਟਾਈਮ ਪਤਾ ਲੱਗਦਾ, ਉਹ ਤਾਂ ਫਿਰ ਇੱਥੇ ਵੀ ਹੈ।
3: ਨਹੀਂ, ਇੱਥੇ ਨੋਰਮਲ ਆ ਸਰ,
0: ਇੱਥੇ ਨੋਰਮਲ ਆ। ਫਿਰ ਨਹੀਂ ਪਰ ਇੱਥੋਂ ਦੇ ਲੋਕ ਫਿਰ ਕਿਵੇਂ ਦੱਸਦੇ ਆ ਕੀ ਟਾਈਮ ਹੈ ਕੀ ਨਹੀਂ?
3: ਇੱਥੇ ਨੀ, ਹੁਣ ਤਾਂ ਪੁਰਾਣੇ ਬਜ਼ੁਰਗ ਦਾ ਬਹੁਤ ਘੱਟ ਆ ਮੈਨੂੰ, ਮੈਂ ਤਾਂ 5% ਹੋਣੇ ਆ ਸਰ, ਤੇ ਉਹਨਾਂ ਦਾ ਤਜਰਬਾ ਸ਼ਾਇਦ ਅੱਜ ਵੀ ਹੋਵੇ। ਪਰ ਜਿਹੜਾ ਨਵੇਂ ਯੁੱਗ ਦੇ ਵਿੱਚ ਨੌ, ਇਹ ਤਾਂ ਬਸ ਘੜੀ ਵੀ ਨੀ ਰੱਖਦੇ, ਮੈਂ ਰੱਖਦੇ ਤੂੰ ਟਾਈਮ ਦੱਸ ਸਕਦੇ, ਹੋਰ ਤਾਂ ਮੈਨੂੰ ਲੱਗਦਾ ਨੀ ਕੋਈ।
0: ਕਈ ਹੁੰਦੀਆਂ ਘੜੀਆਂ ਦੇਖੋ ਚੱਲਦੀਆਂ ਵੀ ਨੀ ਹੁੰਦੀਆਂ, ਉਹੀ ਘੜੀ ਲਾਈ ਹੋਈ ਹੈ ਗੁੱਟ ਤੇ ਫੈਸ਼ਨ ਨੂੰ।
3: ਹਾਂਜੀ ਹਾਂਜੀ ਹਾਂਜੀ
0: ਹਾਂਜੀ, ਚਲੋ ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ ਤੁਹਾਡਾ ਕਾਲ ਕਰਨ ਲਈ। ਇੱਕ ਤੁਸੀਂ ਮਿਸਟਰ ਸਿੰਘ ਪੀਜ਼ੇ ਨੂੰ ਯਾਦ ਰੱਖੋ, ਵਧੀਆ ਟੌਪ ਦਾ ਪੀਜ਼ਾ ਤੁਸੀਂ ਇੰਜੋਏ ਕਰਨਾ। ਫੀਫਾ ਵਰਲਡ ਕੱਪ ਚੱਲ ਰਿਹਾ ਨਾ, ਇਹਨਾਂ ਨੇ ਵੀ ਹੁਣ ਸੈਲੀਬ੍ਰੇਸ਼ਨ ਲਈ ਪੀਜ਼ੇ ਦੀ ਡੀਲ ਬਹੁਤ ਤਗੜੀ ਲਾਈ ਹੈ ਵਰਲਡ ਕੱਪ ਲਈ। ਲੋਡਿਡ ਪੀਜ਼ਾ ਡੀਲ, 100% ਪਿਓਰ ਵੈਜੀਟੇਰੀਅਨ। ਇਹਨਾਂ ਦੀਆਂ 15-20 ਲੋਕੇਸ਼ਨਾਂ ਨੇ ਇਕੱਲੇ ਇੱਥੇ ਆਪਣੇ ਬਰੈਂਪਟਨ ਦੇ ਆਸ ਪਾਸ, ਅਤੇ ਟੋਟਲ 30 ਲੋਕੇਸ਼ਨਾਂ ਨੇ। ਮੀਡੀਅਮ ਪੀਜ਼ਾ 4 ਟੋਪਿੰਗ 1 ਡਿਪ ਤੇ 1 ਸਾਈਡ 2499, ਲਾਰਜ ਪੀਜ਼ਾ 4 ਟੋਪਿੰਗ 1 ਡਿਪ ਤੇ 1 ਸਾਈਡ 2799, ਤੇ ਐਕਸਟਰਾ ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 3199। ਵਾਹ ਮਿਸਟਰ ਸਿੰਘ ਪੀਜ਼ਾ 905-504-4000 905-504-4000 ਤੇ ਮਿਸਟਰ ਸਿੰਘ ਪੀਜ਼ਾ ਦੀ ਟੀਮ ਨਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸੰਪਰਕ ਕਰੋ। ਇੱਕ ਜੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਤੇ ਕਹਿੰਦੇ ਹੋ ਕਿ ਨਵੀਂ ਯਾਰ ਵਧੀਆ ਜੀ ਡੀਲ ਦਵਾ ਦਿਓ ਕਿਤੋਂ, ਫਿਰ ਟੈਨਸ਼ਨ ਨਾ ਲਓ। ਵਧੀਆ ਟੋਪ ਦੀ ਡੀਲ ਜੇ ਲੈਣੀ ਹੈ ਨਾ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਲਈ, ਤਾਂ ਤੁਸੀਂ ਰਾਜਵੰਤ ਕੌਰ ਨੂੰ ਕਾਲ ਕਰੋ। ਰਾਜਵੰਤ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦੇਣਗੇ ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ 'ਤੇ। ਇੱਕ ਵਾਰ ਕਾਲ ਕਰ ਲਓ, ਤੁਹਾਡਾ ਕਿਹੜਾ ਕੁਛ ਜਾਂਦਾ, ਕਾਲ ਫਰੀ ਹੈ। ਕਾਲ ਲਾਓ, ਨੰਬਰ ਹੈ 6474-4735 ਦੇ ਉੱਤੇ ਕਾਲ ਕਰ ਲਓ ਰਾਜਵੰਤ ਕੌਰ ਨੂੰ। 6100 ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਤੁਹਾਡੀ ਆਵਾਜ਼ ਵੀਰੇ ਥੋੜੀ ਘੱਟ ਆ ਰਹੀ ਹੈ
4: ਜੀ। ਬਾਈ ਜੀ ਹੁਣ ਆਉਂਦੀ ਆ?
0: ਹੁਣ ਥੋੜੀ ਠੀਕ ਆ। ਹਾਂਜੀ
4: ਹਾਂਜੀ, ਪਰ ਜ਼ਿਮੀਂਦਾਰ ਆ ਜਿਹੜੇ ਖੇਤਾਂ 'ਚ, ਹੁਣ ਜਿਹੜੇ ਪੰਛੀ ਕਈ ਤਾਂ ਚਲੋ ਆਉਣ ਜਾਂਦੇ ਦਿੰਦੇ, ਕਈ ਆਪਣਾ ਜ਼ਮੀਨ 'ਤੇ ਵੀ ਆਉਂਦੇ ਦਿੰਦੇ ਆ।
0: ਅੱਛਾ, ਕਈ ਪੰਛੀ ਜ਼ਮੀਨ 'ਤੇ ਆਉਂਦੇ ਹੁੰਦੇ? ਓਕੇ,
4: ਨਹੀਂ ਨਹੀਂ ਆਂਡੇ ਦਿੰਦੇ ਜਿਹੜੇ,
0: ਆਂਡੇ ਦਿੰਦੇ। ਅੱਛਾ
4: ਹਾਂਜੀ, ਜਿਹੜੇ ਸ਼ਹਿਰ 'ਚ ਦੇਣ ਲੱਗ, ਜਿਵੇਂ ਤੂੜੀ ਵਾਲੀ ਘੁੰਨ ਹੁੰਦੀ ਉੱਤੇ ਉੱਤੇ ਦੇਣ, ਜਾਂ ਪੜ ਦੇ ਉੱਪਰ ਦੇਣ, ਤਾਂ ਮਤਲਬ ਕੀ ਆ ਕਿ ਮੌਸਮ ਮੀਂਹ ਵਾਲਾ ਵੱਧ ਹੋਊਗਾ, ਜੇ ਥੱਲੇ ਦੇਣੇ ਜ਼ਮੀਨ ਦੇ ਪੱਧਰ 'ਤੇ, ਤਾਂ ਮਤਲਬ ਕੀ ਆ ਕਿ ਮੌਸਮ ਠੀਕ, ਐਤਕੀ ਮੌਸਮ ਬੜਾ ਨਹੀਂ ਵਧੀਆ, ਮਤਲਬ ਕਿ ਠੀਕ ਰਹਿਣਾ ਮੌਸਮ, ਜੇ ਸ਼ਹਿਰ 'ਚ ਦੇਣ ਉੱਪਰ ਉੱਪਰ ਦੇਣ, ਮਤਲਬ ਕੀ ਐਤਕੀ ਮੀਂਹ ਨੂੰ ਵੱਧ ਪੈਣੇ ਆ।
0: ਅੱਛਾ ਚਲੋ ਠੀਕ ਹੈ, ਸੋਰੀ ਤੁਹਾਡੀ ਆਵਾਜ਼ ਨਹੀਂ ਹੈ ਚੰਗੀ ਤਰ੍ਹਾਂ ਸੁਣ ਰਹੀ, ਤਾਂ ਮੈਂ ਥੋੜ੍ਹਾ ਗੱਲਬਾਤ ਪ੍ਰੋਪਰ ਸੁਣ ਨਹੀਂ ਪਾਇਆ। 2825 ਹੈਲੋ,
5: ਹੈਲੋ ਨਵੀਂ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
5: ਹਾਂ ਵਧੀਆ ਵਧੀਆ, ਹੋਰ ਸੁਣਾਓ? ਠੀਕ ਠਾਕ,
0: ਬਹੁਤ ਵਧੀਆ ਜੀ, ਬੱਲੇ ਬੱਲੇ।
5: ਹਾਂ ਸੁਣ ਰਹੇ ਹਾਂ, ਪ੍ਰੋਗਰਾਮ ਵਧੀਆ ਚੱਲ ਰਿਹਾ ਪ੍ਰੋਗਰਾਮ। ਤੇ ਪ੍ਰਾਂਤ ਸਾਹਿਬ, ਤੁਸੀਂ ਹੁਣੇ ਘੜੀ ਦੀ ਗੱਲ ਕੀਤੀ ਆ, ਮੈਂ ਕਿਹਾ ਮੈਨੂੰ ਹਾਸਾ ਵੀ ਆਇਆ, ਮੈਂ ਵੀ ਗੋਲਡ ਦੀ ਘੜੀ ਲਾਈ ਹੋਈ ਆ।
0: ਅੱਛਾ,
5: ਗੋਲਡ ਕਲਰ ਦੀ ਆ, ਬਟ ਇਹ ਵੀ ਜਿੱਦਾਂ ਬੈਟਰੀ ਪਾਉਣ ਵਾਲੀ ਇਹਦੀ
0: ਨਹੀਂ, ਫਿਰ ਕੀ ਤੁਸੀਂ ਘੜੀ ਕਾਹਦੇ ਲਈ ਲਈ ਆ, ਫੈਸ਼ਨ ਨੂੰ ਲਈ ਆ?
5: ਮੈਂ ਉਹਦੇ ਫੈਸ਼ਨ ਦੇਖਣ ਨੂੰ ਗੋਲਡ ਵਾਲੀ ਸੋਹਣੀ ਲੱਗਦੀ ਵੀ ਕਹਿਣਾ ਲਾਈ ਹੋਈ ਆ।
0: ਇੱਕ ਤਾਂ ਤੁਹਾਡਾ ਫੈਸ਼ਨ ਹੀ ਸਾਂਭਿਆ ਜਾਂਦਾ ਹੈ।
5: ਮੈਂ ਕਿਹਾ ਸ਼ੇਅਰ ਕਰਾਂ, ਮੈਂ ਮੈਨੂੰ ਪਹਿਲਾਂ ਹਾਸਾ ਕੇ ਹਟਿਆ, ਮੈਂ ਨਾ ਗੱਡੀ 'ਚ ਬੈਠਾ ਸੀਗਾ ਹਨਾ।
0: ਅੱਧੇ ਲੋਕਾਂ ਦੀਆਂ ਘੜੀਆਂ ਤੁਸੀਂ, ਉਹੀ ਤਾਂ ਮੈਂ ਕਿਹਾ ਵੀ ਦੇਖ ਲਓ ਅਗਲੇ ਨੂੰ ਨਾ, ਤੁਸੀਂ ਐਂ ਕਰੋ ਤੇ ਚਲੋ, ਤੁਹਾਡਾ ਤਾਂ ਹੁਣ ਆਪਾਂ ਨੂੰ ਪਤਾ ਲੱਗ ਗਿਆ, ਕਿਸੇ ਨੂੰ ਪੁੱਛ ਲਓ ਕਿ ਹਾਂ ਵੀ ਟਾਈਮ ਕੀ ਹੈ, ਜੇ ਗੁੱਟ ਤੇ ਘੜੀ ਲਾਈ ਹੈ ਤਾਂ ਅਗਲੇ ਨੇ ਘੜੀ ਵੱਲ ਨਹੀਂ ਦੇਖਣਾ, ਉਹ ਫੋਨ ਕੱਢ ਕੇ ਦੇਖੂ ਪਹਿਲਾਂ।
5: ਹਾਂ ਤੁਸੀਂ ਦੱਸਿਆ ਪਹਿਲਾਂ ਹੀ, ਮੈਂ ਚੜਦੇ ਪ੍ਰੋਗਰਾਮ ਪਹਿਲਾਂ ਤਾਂ ਸੁਣਦਾ 6 ਵਜੇ ਦਾ ਹੀ।
0: ਹਾਂ,
5: ਤੇ ਪਲੱਸ ਇਹ ਤੁਸੀਂ ਇਹ ਵੀ ਕਿਹਾ ਸੀਗਾ ਵੀ ਉਹ ਆਉਣ ਵਾਲੇ ਟਾਈਮ 'ਚ ਪਤਾ ਹੀ ਨਹੀਂ ਲੱਗਣਾ ਵੀ 10:10 ਕਿੰਨੇ ਕਿੰਨੇ ਹੋਏ ਆ।
0: ਹਾਂ ਬਿਲਕੁਲ ਸਹੀ ਗੱਲ।
5: ਹਾਂ ਤੇ ਬਾਕੀ ਇਹ ਸਾਰੇ ਕਾਲਰ ਆਪਣੇ ਭਾਜੀ ਹੋਣੇ ਸਾਰੇ ਭੈਣ ਭਰਾ ਵਧੀਆ ਗੱਲਾਂ ਕਰ ਰਹੇ ਆ, ਤੇ ਉਹ ਸਹੀ ਦੱਸ ਰਹੇ ਆਈਡੀਆ ਸਾਰੇ ਇੰਡੀਆ 'ਚ ਇੱਦਾਂ।
0: ਤੁਹਾਡੇ ਬਜ਼ੁਰਗ ਕਿਵੇਂ ਦੱਸਦੇ ਹੁੰਦੇ ਸੀ ਵੀ ਕਿੱਦਾਂ ਦਾ ਮੌਸਮ ਹੈ, ਕੱਲ ਨੂੰ ਪਰਸੋਂ ਨੂੰ ਮੀਂਹ ਪੈਣਾ ਨਹੀਂ ਪੈਣਾ?
5: ਹਾਂ ਉਹ ਵੀ ਬਸ ਆਹੀ ਹਵਾ ਦੀਆਂ ਘਟਾਵਾਂ ਦੇਖ ਕੇ ਵੀ ਹੁਣ ਇਹ ਸੌਣ ਸੌਣ ਦੇ ਸਰਾਟੇ ਪੈਣਗੇ, ਕਿਉਂਕਿ ਹੁਣ ਅਗਲੇ ਮਹੀਨੇ ਸੌਣ ਸ਼ੁਰੂ ਹੋਣਾ ਹਾਲੇ।
0: ਅੱਛਾ,
5: ਤੇ ਫੇਰ ਕਿਉਂਕਿ 15 ਜੁਲਾਈ ਤੋਂ 15 ਅਗਸਤ ਤੇ ਸੌਣ ਦਾ ਮਹੀਨਾ ਗਿਣਿਆ ਜਾਂਦਾ ਹਨਾ।
0: ਠੀਕ ਹੈ ਚਲੋ।
5: ਤੇ ਪਲੱਸ ਉਹਨੇ ਵੀ ਮਤਲਬ ਪਰਛਾਵੇਂ ਦੇਖ ਕੇ ਦੱਸ ਦਿੰਦੇ ਸੀਗੇ ਵੀ ਇਹ 2-3 ਹੋ ਗਏ, ਜਾਂ ਆਪਣੇ ਲੋਢਾ ਵੇਲਾ ਹੋ ਗਿਆ।
0: ਹਾਂ,
5: ਜਿਹੜਾ ਲੋਢਾ ਵੇਲਾ ਇਹਨੂੰ ਇਹ 3 ਵਜੇ ਦਾ ਟਾਈਮ ਹੁੰਦਾ,
0: 3 ਵਜੇ ਦਾ। ਅੱਛਾ,
5: ਹਾਂ ਤੇ ਉਹਦੇ ਵਿੱਚ ਉਹਨੇ ਕਹਿਣਾ ਵੀ ਹੁਣ ਚਾਹ ਬਣਾਓ ਵੀ ਚਾਹ ਦਾ ਟਾਈਮ ਹੋ ਗਿਆ ਹਨਾ।
0: ਅੱਛਾ, ਬਸ ਉੱਥੇ ਬਾਹਰ ਕਿਤੇ ਪਿੰਡ ਪੁੰਡ 'ਚ ਬੈਠੇ ਹੋਣਾ ਤੇ ਉੱਥੇ ਹੀ ਕਹਿ ਦੇਣਾ ਵੀ ਚਲੋ ਜੀ ਚਾਹ ਦਾ ਟਾਈਮ ਹੋ ਗਿਆ, ਕੋਈ ਘੜੀ ਦੇਖਣ ਦੀ ਲੋੜ ਨਹੀਂ ਨਾ ਕੁਛ ਹੈ।
5: ਦੇਖੋ ਓਦਾਂ ਮੈਂ ਸੋਚਦਾ ਆਪਣੇ ਨਵੀਂ ਵੀ ਆਪਣੇ ਕਿੰਨਾ ਵਧੀਆ ਤੇ ਅਵੱਲਾ ਪਿਆਰਾ ਤੇ ਕੁਦਰਤੀ ਨਿਆਮਤ ਦਾ ਟਾਈਮ ਸੀਗਾ ਉਹ ਵਾਲਾ।
0: ਬਿਲਕੁਲ ਬਿਲਕੁਲ ਤਾਂ ਹੈ।
5: ਤੇ ਓਦਾਂ ਮੈਨੂੰ ਐਵੇਂ, ਮੈਂ ਝੂਠ ਮਾਰਾਂ, ਮੈਨੂੰ ਓਦਾਂ ਆਈਡੀਆ ਹੋ ਜਾਂਦਾ ਜੇ ਫਾਰੀ ਕਰੋ ਮੈਂ ਰਾਤ ਨੂੰ ਲੇਟ ਵੀ ਸੁੱਤਾ ਇੱਥੇ ਹੈ ਨਾ, ਸਵੇਰ ਨੂੰ ਮੈਂ ਧੁੱਪ ਦੇਖ ਕੇ ਮਾੜਾ ਜਿਹਾ ਆਈਡੀਆ ਲਾ ਲੈਣਾ ਵੀ ਹੁਣ 9 ਵੱਜ ਗਏ ਜਾਂ 9:30 ਹੋ ਗਏ ਹਨਾ।
0: ਅੱਛਾ,
5: ਹਾਂ ਮੈਨੂੰ ਵੀ ਆਈਡੀਆ ਹੋ ਜਾਂਦਾ ਉਹ ਜਾਣੀ ਕਿ ਆਪਣੇ ਧੁੱਪ ਦੀ ਜਿੱਦਾਂ
0: ਪੈਗ ਲਾ ਕੇ ਫਿਰ ਪਤਾ ਲੱਗ ਜਾਂਦਾ ਵੀ ਟਾਈਮ ਕੀ ਆ। ਸਾਡੇ ਨਾਲ ਅਭੀ ਜੁੜੇ ਨੇ ਕੈਲੇਡਿਨ ਮਿਤਸੂਬਿਸ਼ੀ ਤੋਂ, ਮਿਤਸੂਬਿਸ਼ੀ ਦੀਆਂ ਟੌਪ ਦੀਆਂ ਡੀਲਾਂ ਲਈਏ ਬਈ, ਤੇ ਕੈਲੇਡਿਨ ਮਿਤਸੂਬਿਸ਼ੀ ਦੀ ਟੀਮ ਸਾਡੇ ਨਾਲ ਆ ਵੀ, ਕੀ ਹਾਲ ਆ?
6: ਬੈਸਟ ਸਾਡੇ ਕੋਲ ਇਸ ਟਾਈਮ ਤੇ ਆਫਰ ਚੱਲਦੀਆਂ ਪਈਆਂ, ਜੂਨ ਦੇ ਮਹੀਨੇ ਦਿਨ ਥੋੜੇ ਰਹਿ ਗਏ ਆ, ਪਰ ਆਫਰ ਤੁਹਾਡੇ ਲਈ ਸਾਰੀਆਂ ਓਪਨ ਲੈ। ਜੇ ਕੋਈ ਵੀ ਨਵੀਂ ਗੱਡੀ ਦੇਖਦਾ ਪਿਆ ਸਾਡਾ ਲਿਸਨਰ ਤਾਂ ਇੱਕ ਵਾਰੀ ਕੈਲਡਨ ਮਿਤਸੂਬਿਸ਼ੀ ਜ਼ਰੂਰ ਗੇੜਾ ਲਾ ਲਓ। ਸਾਡੇ ਕੋਲ ਜਿਹੜਾ ਲਾਈਨ ਅਪ ਹੈਗਾ 24998 ਤੋਂ ਸ਼ੁਰੂ ਹੋ ਜਾਂਦਾ ਜੀ। 10 ਸਾਲ 1,60,000 ਕਿਲੋਮੀਟਰ ਦੀ ਆਪਾਂ ਵਾਰੰਟੀ ਦਿੰਦੇ ਹਾਂ ਗੱਡੀ ਤੇ, ਮੇਡ ਇਨ ਜਪਾਨ ਗੱਡੀਆਂ ਸਾਰੀਆਂ। ਸੋ 24998 ਤੋਂ ਲਾਈਨ ਅਪ ਸਟਾਰਟ ਹੋ ਜਾਣਾ। ਜੇ ਤੁਸੀਂ 5-ਸੀਟਰ ਆਪਸ਼ਨ ਦੇਖ ਰਹੇ ਹੋ ਤਾਂ RVR ਸਾਡੇ ਕੋਲ ਸਭ ਤੋਂ ਵਧੀਆ ਆਪਸ਼ਨ ਹੈਗੀ ਆ। ਪ੍ਰਾਈਸ ਬਹੁਤ ਲੋ ਆ, ਇੰਟਰਸਟ ਰੇਟ ਵੀ ਸਾਡੇ ਜਿਹੜੇ ਹੈਗੇ ਆ ਕੰਪੈਰੇਟਿਵ ਟੂ ਅਦਰ ਬ੍ਰਾਂਡਸ ਕਾਫੀ ਆਪਾਂ ਥੱਲੇ ਪ੍ਰੋਵਾਈਡ ਕਰਦੇ ਹਾਂ। ਬਾਕੀ ਜੇ ਤੁਹਾਡਾ ਸਕੋਸ਼ੀਆ ਬੈਂਕ ਦੇ ਵਿੱਚ ਅਕਾਊਂਟ ਹੈਗਾ ਤਾਂ 1% ਰੇਟ ਰਿਡਕਸ਼ਨ ਹੋ ਜਾਣਾ ਆਪਣਾ, ਯਾਨੀ ਕਿ ਜੇ 2% ਇੰਟਰਸਟ ਰੇਟ ਚੱਲਦਾ ਪਿਆ ਤਾਂ ਤੁਹਾਨੂੰ ਮਿਲੂਗਾ ਸਿਰਫ 1% ਇੰਟਰਸਟ ਰੇਟ ਗੱਡੀ ਤੇ, ਚਾਹੇ ਲੀਜ਼ ਕਰਾਉਣੀ ਆ ਚਾਹੇ ਫਾਈਨਾਂਸ ਕਰਾਉਣੀ ਆ, ਜਿੰਨਾ ਮਰਜ਼ੀ ਟਰਮ ਹੋਵੇ 1% ਇੰਟਰਸਟ ਰੇਟ ਆਪਣਾ ਜਿਹੜਾ ਹੈਗਾ ਉਹ ਘੱਟ ਜਾਊਗਾ। ਬਾਕੀ ਜੇ ਕੋਈ 7-ਸੀਟਰ ਆਪਸ਼ਨ ਦੇਖਦਾ, ਸਾਡਾ ਆਊਟਲੈਂਡਰ ਦੀ ਬੈਸਟ ਆਪਸ਼ਨ ਹੈਗਾ ਜੇ ਤੁਸੀਂ 7-ਸੀਟਰ ਆਪਸ਼ਨ ਦੇ ਵਿੱਚ ਕੋਈ ਵੱਡੀ ਗੱਡੀ ਲੈਣਾ ਚਾਹੁੰਦੇ ਹੋ, ਕਿਉਂਕਿ 36,400 ਤੋਂ ਜਿਹੜਾ ਹੈਗਾ ਇਸ ਗੱਡੀ ਦਾ ਪ੍ਰਾਈਸ ਸ਼ੁਰੂ ਹੋ ਜਾਂਦਾ। 36,400 ਦੇ ਵਿੱਚ ਮਾਰਕੀਟ ਦੇ ਵਿੱਚ ਜਿੱਥੇ ਮਰਜ਼ੀ ਤੁਸੀਂ ਗੇੜਾ ਲਾ ਕੇ ਆ ਸਕਦੇ ਹੋ। 7-ਸੀਟਰ ਦੀ ਜਿਹੜੀ ਹੈਗੀ ਆਪਸ਼ਨ ਨਹੀਂ ਮਿਲਣੀ, ਉਹ ਵੀ 10 ਸਾਲ 1,60,000 ਕਿਲੋਮੀਟਰ ਦੀ ਵਾਰੰਟੀ ਦੇ ਨਾਲ। ਇੱਕ ਵਾਰੀ ਜ਼ਰੂਰ ਸਾਡੇ ਕੋਲ ਗੇੜਾ ਲਾ ਕੇ ਜਾਓ ਜੀ। 3511 ਹਾਈਵੇ 9 ਇਨ ਕੈਲੇਡਨ ਸਾਡਾ ਹੈਗਾ ਐਡਰੈਸ। ਹਾਈਵੇ 9 ਤੇ ਕੈਨੇਡੀ ਦੇ ਇੰਟਰਸੈਕਸ਼ਨ ਤੇ ਸਾਡੀ ਡੀਲਰਸ਼ਿਪ ਪੈਂਦੀ ਆ। ਜਾਂ ਫਿਰ ਕੋਈ ਵੀ ਹੋਰ ਇਨਫੋਰਮੇਸ਼ਨ ਲੈਣੀ ਹੈ ਜੀ ਸਾਨੂੰ ਫੋਨ ਕਰ ਸਕਦੇ ਹੋ 6476782754 ਤੇ। ਮੈਂ ਫੇਰ ਰਿਪੀਟ ਕਰ ਦਿੰਦਾ ਜੀ 6476782754
0: ਥੈਂਕ ਯੂ ਸੋ ਮਚ ਅਭਿਸ਼ੇਕ।
6: ਥੈਂਕ ਯੂ ਰਵੀ,
0: ਬਹੁਤ ਧੰਨਵਾਦ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ, ਇੱਕ ਤਾਂ ਗਰੋਸਰੀ ਕਰਨੀ ਹੈ, ਇੰਡੀਅਨ ਫਰੂਟ ਲੈਂਡ, ਇੰਡੀਅਨ ਫਰੂਟ ਲੈਂਡ ਤੇ ਬਾਕੀ ਫਰੂਟਾਂ ਦਾ ਲੈਂਡ ਹੈ, ਸਬਜ਼ੀਆਂ ਦਾ ਲੈਂਡ ਹੈ, ਗਰੋਸਰੀ ਦਾ ਇਹ ਬਸ ਇੱਕ ਵੱਖਰਾ ਨਜ਼ਾਰਾ। ਸੋ ਇੰਡੀਅਨ ਫਰੂਟ ਲੈਂਡ ਦੀਆਂ ਮਲਟੀਪਲ ਲੋਕੇਸ਼ਨਸ ਨੇ, ਤੁਸੀਂ ਜਿੱਥੇ ਵੀ ਰਹਿੰਦੇ ਹੋ ਜਿਹੜੀ ਵੀ ਏਰੀਏ 'ਚ ਉਹ ਲੋਕੇਸ਼ਨ ਹੈਗੀ ਆ, ਮਕਵੀਨ ਐਂਡ ਕੈਸਲਮੋਰ, ਸੈਂਡਲਵੁੱਡ ਐਂਡ ਹਰਨ ਟੇਰੀਓ, ਕੁਈਨ ਐਂਡ ਚਿੰਕਿਊਜ਼ੀ, ਬਵੇਡ ਐਂਡ ਚਿੰਕਿਊਜ਼ੀ, 1465 ਮੇਫੀਲਡ ਰੋਡ, ਮੇਫੀਲਡ ਐਂਡ ਕ੍ਰੈਡਿਟ ਵਿਊ, ਬਾਕੀ ਕੇਂਬਰਿਜ ਵੀ ਲੋਕੇਸ਼ਨ ਹੈ, ਗੁਐਲਫ ਵੀ ਲੋਕੇਸ਼ਨ ਹੈ। ਇੰਡੀਅਨ ਫਰੂਟ ਲੈਂਡ 'ਤੇ ਜਾਓ ਅਤੇ ਵਧੀਆ ਮਨਪਸੰਦ ਦੀ ਗਰੋਸਰੀ ਤੁਸੀਂ ਕਰੋ। 9390 ਹਾਂਜੀ ਵੀਰੇ,
7: ਫਲਾਈ ਕਰਕੇ ਜਾਂਦੇ ਆ, ਬਾਕੀ ਬਜ਼ੁਰਗ ਆਪਣੇ ਪੰਛੀਆਂ ਤੋਂ ਆਈਡੀਆ ਲਾ ਲੈਂਦੇ ਸੀ ਜਦੋਂ ਵੀ ਆਉਂਦੇ ਸੀ ਯਾਰ ਕਿੰਨੀ ਠੰਡ ਪਊਗੀ। ਹਾਂਜੀ, ਹਰੀ ਕੇ ਪੱਤਣ ਜਦੋਂ ਆਉਂਦੇ ਸੀ ਜਿਹੜੇ ਆ ਬਰਡ ਦੇ ਜਿੰਨੇ ਵੀ, ਉੱਤੋਂ ਆਈਡੀਆ ਬਹੁਤ ਲਾਉਂਦੇ ਆ ਆਪਣੇ ਬਜ਼ੁਰਗ ਲੋਕ।
0: ਇੱਕ ਵੀਰ ਉਹ ਕੋਈ ਗੱਲ ਦੱਸ ਰਹੇ ਸੀ, ਮੈਨੂੰ ਪੂਰੀ ਸੁਣੀ ਨੀ, ਉਹ ਕਹਿੰਦੇ ਸੀ ਵੀ ਜੇ ਕੋਈ ਪੰਛੀ ਜ਼ਮੀਨ ਦੇ ਉੱਤੇ ਆ ਕੇ ਕੋਈ ਆਂਡੇ ਉਂਡੇ ਦਿੰਦੇ ਆ ਤਾਂ ਉਹਦੇ ਨਾਲ ਵੀ ਪਤਾ ਨੀ ਕੋਈ ਆਈਡੀਆ ਸੀ।
7: ਉਹ ਟਟੀਰੀ ਦੀ ਗੱਲ ਕਰਦੇ, ਟਟੀਰੀ ਦੀ?
0: ਅੱਛਾ,
7: ਉਹ ਟਟੀਰੀ ਆਪਣੇ ਉਹ ਜ਼ਮੀਨ ਦੇ ਆਂਡੇ ਦਿੰਦੀ ਆ ਵਿੱਚ, ਉਹਦੇ ਕੀ ਕਹਿੰਦੇ ਆ ਵੀ ਕੀ ਉਹ ਪੱਥਰ ਹੈ ਇੱਕ ਸਟੋਨ ਪਾਰਸ, ਉਹ ਜਿਹੜੇ ਆਪਣੇ ਆਂਡੇ ਆ ਨਾ ਉਹਦੇ ਨੇ ਤੋੜਦੀ ਆ ਸਟੋਨ ਪਾਰਸ ਸਟੋਨ, ਕਹਿੰਦੇ ਜਿਹਨੂੰ ਆਂਡੇ ਮਿਲ ਜਾਣ ਬਸ ਬੰਦਾ ਮਾਲਾ ਮਾਲ ਹੀ ਆ।
0: ਅੱਛਾ, ਕਿਆ ਬਾਤ ਹੈ। ਟਟੀਰੀ ਉਹੀ ਹੈ ਆਪਣਾ ਰੈਡ ਕਲਰ ਦੀ, ਉਹਦੇ ਕੋਲ ਥੋੜੇ ਆ ਕੀ ਕਹਿੰਦੇ ਆ ਬੀਕ ਬਣੀ ਹੋਈ ਆ।
7: ਹਾਂਜੀ, ਦੋ ਉਦਾਂ ਦੀ ਆ ਤੇ ਆਂਡੇ ਵੀ ਥੋੜੇ ਨਾ ਵਿੱਚ ਬਲੈਕ ਹੀ ਜੇ ਹੁੰਦੇ ਵਿੱਚ ਵਿੱਚ, ਮੈਲ ਕੋਲੇ ਜੇ ਆਂਡੇ ਹੁੰਦੇ ਉਹਦੇ।
0: ਮੈਂ ਦੇਖ ਰਿਹਾ ਆਂਡੇ ਵੀ ਇਹਦੇ ਬੜੇ ਯੂਨੀਕ ਨੇ। ਹੈ
7: ਹਾਂਜੀ,
0: ਕਿਆ ਬਾਤ ਹੈ,
7: ਕਿਉਂਕਿ ਦੇਖੋ ਨਾ ਇਹਦੇ ਕੋਲ ਪਤਾ ਨੀ ਉਹ ਕਹਿੰਦੇ ਸੁੰਘਣ ਦੀ ਸ਼ਕਤੀ ਆ ਜਾਂ ਕਿੱਦਾਂ ਪਹਾੜਾਂ ਚ ਲੱਭ ਕੇ ਲੈਂਦੀ ਵਾਲਾ ਪੱਥਰ,
0: ਇਹਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਰੈਡ ਵਾਟਲਡ ਲੈਪ ਵਿੰਗ। ਮੈਂ ਵੀ ਇਹ ਬਰਡ ਬਾਰੇ ਕਦੇ ਸੁਣਿਆ ਨੀ। ਚਲੋ ਠੀਕ ਹੈ ਵੀਰੇ, ਥੈਂਕ ਯੂ। ਦੇਖ ਲਓ ਬੰਦੇ ਕਿੱਡੀਆਂ ਕਿੱਡੀਆਂ ਗੱਲਾਂ ਦੱਸ ਰਹੇ ਹੈ। ਇੱਕ ਤੁਹਾਨੂੰ ਮੈਂ ਗੱਲ ਦੱਸਦਾ, ਤੁਸੀਂ ਯਾਰ ਗਿੱਲ ਫਾਰਮ ਤੇ ਗੇੜਾ ਮਾਰਿਆ ਹੋਗੇ ਨਾ, ਕਹੋਗੇ ਕਿ ਨਵੀਂ ਬਸ ਕਮਾਲ ਹੀ ਹੋ ਗਈ। ਗਿੱਲ ਫਾਰਮ ਤੇ ਬਹੁਤ ਸਾਰੀਆਂ ਚੀਜ਼ਾਂ ਨੇ, ਇਹਨਾਂ ਨੇ ਮੈਨੂੰ ਹੁਣ ਇੱਕ ਨਵੀਂ ਲਿਸਟ ਭੇਜੀ ਹੈ। ਇਹਨਾਂ ਦਾ ਫਾਰਮ ਦਾ ਫਰੈਸ਼ ਚੱਕੀ ਦਾ ਆਟਾ ਤੁਸੀਂ ਜਾ ਕੇ ਲਓ, ਗਿੱਲ ਫਾਰਮ ਕੋਲ ਫਰੈਸ਼ ਸਟੋਨ ਮਿਲਡ ਚੱਕੀ ਦਾ ਆਟਾ। ਕਹਿੰਦੇ ਕਿ ਪੱਥਰ ਦੀ ਚੱਕੀ ਦੇ ਨਾਲ ਇਹ ਪੀਸਿਆ ਹੋਇਆ ਆਟਾ, ਹੋਲ ਵੀਟ, ਬਾਜਰਾ, ਰਾਗੀ, ਬੇਸਣ, ਮੱਕੀ ਦਾ ਆਟਾ ਸਾਰਾ ਫਰੈਸ਼ਲੀ ਮਿਲ ਕੀਤਾ ਗਿਆ। ਕੋਈ ਪ੍ਰਜ਼ਰਵੇਟਿਵ ਨਹੀਂ, ਕੋਈ ਐਡਿਟਿਵਸ ਨਹੀਂ, ਕੋਈ ਅਨਨੈਸੈਸਰੀ ਯਾਨੀ ਕਿ ਫਾਲਤੂ ਦੀ ਪ੍ਰੋਸੈਸਿੰਗ ਨਹੀਂ ਹੁੰਦੀ। ਸਟੋਨ ਮਿਲਿੰਗ ਪ੍ਰੋਸੈਸ ਹੈ ਇਹਨਾਂ ਦਾ, ਜਿਹੜਾ ਕਿ ਆਟੇ ਦਾ, ਗ੍ਰੇਨ ਦਾ ਨੈਚੁਰਲ ਜਿਹੜੇ ਨਿਊਟ੍ਰੀਐਂਟ ਨੇ, ਫਾਈਬਰ ਹੈ, ਅਸਲ ਇੰਡੀਆ ਵਾਲਾ ਟੇਸਟ ਹੈ ਉਹ ਮਿਲੂਗਾ, ਬਹੁਤ ਹਾਈ ਇਨ ਫਾਈਬਰ। ਹੋਲ ਵੀਟ ਆਟਾ ਚਾਹੀਦਾ, ਬਾਜਰੇ ਦਾ ਆਟਾ ਚਾਹੀਦਾ ਫਾਈਬਰ ਲਈ, ਰਾਗੀ ਦਾ ਆਟਾ ਚਾਹੀਦਾ ਕੈਲਸ਼ੀਅਮ ਲਈ, ਜਵਾਰ ਦਾ ਆਟਾ ਫਾਈਬਰ ਅਤੇ ਨਿਊਟ੍ਰੀਐਂਟਸ ਦੇ ਨਾਲ, ਬੇਸਣ, ਮੱਕੀ ਦਾ ਆਟਾ ਮੱਕੀ ਦੀ ਰੋਟੀ ਲਈ, ਸਾਰਾ ਇੱਥੇ ਫਰੈਸ਼ ਸਟੋਨ ਮਿਲਡ, ਕੋਈ ਪ੍ਰਿਜ਼ਰਵੇਟਿਵ ਨਹੀਂ, ਟ੍ਰੈਡੀਸ਼ਨਲ ਟੇਸਟ। ਅਤੇ ਇਹਨਾਂ ਦੇ ਫਾਰਮ ਫਰੈਸ਼ ਦੇਸੀ ਆਂਡੇ ਬਹੁਤ ਅਵੇਲੇਬਲ ਨੇ, ਫਰੈਸ਼ ਕਾਓ ਮਿਲਕ, 7% ਫੈਟ ਵਾਲਾ ਆਟਾ ਜਾ ਕੇ ਟਰਾਈ ਕਰੋ ਇਹਨਾਂ ਦਾ, ਬਹੁਤ ਵਧੀਆ ਪੈਕ ਕੀਤਾ ਹੋਇਆ। ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਉੱਤੇ ਨੇ, 14085 ਡਿਕਸੀ ਰੋਡ, 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ ਦੇ ਬਿਲਕੁਲ ਕੋਰਨਰ ਦੇ ਉੱਤੇ ਜੀ, 1507। ਹਾਂਜੀ ਉੱਚੇ ਥਾਂ ਆਂਡੇ ਦਿੰਦੇ, ਅੱਛਾ ਨੀਵੇਂ ਥਾਂ ਤੇ ਜੇ ਆਂਡੇ ਦੇਣਗੇ ਤਾਂ ਮੌਸਮ ਠੀਕ ਰਹੂਗਾ,
8: ਜੇ ਉੱਚੇ ਥਾਂ ਦੇ ਆਂਡੇ ਸਮਝ ਲੋ ਵੀ ਮੀਂਹ ਮੂੰਹ ਜ਼ਿਆਦਾ ਪੈਣਗੇ।
0: ਅੱਛਾ ਮੌਸਮ ਦਾ ਕੀ ਦੱਸਦੇ ਸੀਗੇ?
8: ਮੌਸਮ ਦਾ ਨਵੀਂ ਆਈ ਤਾਂ ਬਜ਼ੁਰਗ ਦੇ ਨਾਲ ਨਿੱਕੇ ਹੁੰਦੇ ਮੋਜਾ ਚਾਰਦੇ, ਜਦੋਂ ਆਥਣ ਆਉਣਾ ਉਹਨੇ ਡਾਂਗ ਲੈ ਲੈਣੀ, ਸੂਰਜਾਂ ਦੀ ਖੜੀ ਕਰਨੀ, ਤੇ ਜਿਵੇਂ ਆਪਾਂ ਕਰਮਾ ਫੁੱਟ ਮਿਣਦੇ ਆ ਉਹਨੇ ਆਏ ਮਿਣਦੇ ਲੈ ਵੀ 4 ਵੱਜ ਗਏ ਹੁਣ,
0: ਅੱਛਾ
8: ਹੁਣ ਵੀ 5 ਵੱਜ ਗਏ ਆ, ਤੇ ਆਪਾਂ ਚੱਲੀਏ ਘਰਾਂ ਨੂੰ ਮੋਜਾ ਲੈ ਕੇ ਦੁੱਧ ਚੋਣਾ ਜਾ ਕੇ,
0: ਲੋਕ ਖੇਤਾਂ ਖੂਤਾਂ ਚ ਕੰਮ ਕਰਦੇ ਰਹੇ ਉਹ ਵਾਕਈ ਬੜਾ ਦੱਸ ਦਿੰਦੇ ਸੀ। ਹੈ
8: ਦੁਪਹਿਰਾਂ ਹੋ ਗਿਆ ਚਾਹ ਦਾ ਟਾਈਮ, ਆਪੇ ਚਾਹ ਦਾ ਹੋ ਗਿਆ ਵੀ ਤੁਹਾਨੂੰ ਚਾਹ ਆਵਾਜ਼ ਦੇ ਦੇਣੀ ਦੂਜੇ ਬੰਦੇ ਨੂੰ,
0: ਜੀ ਜੀ ਜੀ ਜੀ,
8: ਬਹੁਤ ਸੌਖਾ ਤੇ
0: ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ 9056373337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ 9056373337। ਸੋ ਦੋ ਤਿੰਨ ਚੀਜ਼ਾਂ ਤੁਹਾਨੂੰ ਦੱਸ ਦਈਏ। ਇੱਕ ਤਾਂ ਤੁਸੀਂ 40 ਦਿਨ ਫਿਲਮ ਲਈ ਰੈਡੀ ਹੋ ਜਾਓ। ਪਰਸੋਂ ਨੂੰ 40 ਦਿਨ ਫਿਲਮ ਲੱਗਣ ਜਾ ਰਹੀ ਹੈ ਆਪਣੇ ਨੇੜਲੇ ਥੀਏਟਰ ਘਰਾਂ ਦੇ ਵਿੱਚ, ਅਤੇ 40 ਦਿਨ ਕਿਤਾਬ ਜਿਹਨਾਂ ਨੇ ਪੜ੍ਹੀ ਹੈ ਉਹ ਹੋਰ ਵੀ ਜਾਣਦੇ ਆ ਕਿੰਨੀ ਖੂਬਸੂਰਤ ਸਟੋਰੀ ਹੈ। ਮੈਂ ਚਲੋ ਕਿਤਾਬ ਨਹੀਂ ਪੜ੍ਹੀ ਬਟ ਮੇਰੇ ਡੈਡ ਨੇ ਪੜ੍ਹੀ, ਉਹ ਕਹਿੰਦੇ ਨਵੀਂ ਯਾਰ ਇੰਨੀ ਕਮਾਲ ਦੀ ਕਿਤਾਬ ਹੈ, ਇੰਨੇ ਲੈਸਨਸ ਮਿਲਦੇ ਆ। ਸੋ ਦੇਬੀ ਮਖਸੂਸਪੁਰੀ, ਗੁਰਪ੍ਰੀਤ ਘੁੱਗੀ, ਅਤੇ ਗੁਰਪ੍ਰੀਤ ਘੁੱਗੀ ਸਾਹਿਬ ਦਾ ਬੇਟਾ ਸਟਾਰ ਕਰ ਰਿਹਾ ਫਿਲਮ ਦੇ ਵਿੱਚ। ਸੋ ਪਰਸੋਂ ਨੂੰ ਇਹ ਫਿਲਮ ਲੱਗਣ ਜਾ ਰਹੀ ਹੈ, ਸਾਰੇ ਆਪਣੇ ਥੀਏਟਰ, ਸਿਨੇਪਲੈਕਸ ਕੋਟਨੀ ਪਾਰਕ, ਸਿਲਵਰ ਸਿਟੀ ਬ੍ਰੈਂਪਟਨ, ਸਿਨੇਪਲੈਕਸ ਵੌਨ, ਗੁਐਲਫ, ਨਾਇਗਰਾ, ਏਜੈਕਸ, ਦੂਰ ਦੂਰ ਤੱਕ ਫਿਲਮ ਲੱਗਣ ਜਾ ਰਹੀ ਹੈ 40 ਦਿਨ। ਸੋ ਗੁਰਪ੍ਰੀਤ ਘੁੱਗਾ ਹੋਰਾਂ ਦੀ ਬਹੁਤ ਹੀ ਬੈਸਟ ਸੈਲਿੰਗ ਪੰਜਾਬੀ ਬੁੱਕ ਦੇ ਉੱਤੇ ਇਹ ਕਹਾਣੀ ਬਣੀ ਹੈ। 40 ਦਿਨ। ਸੋ ਤੁਸੀਂ ਜ਼ਰੂਰ ਗੈਟ ਰੈਡੀ, ਅਤੇ ਫਿਲਮ ਦੀ ਐਡਵਾਂਸ ਬੁਕਿੰਗ ਵੀ ਬਸ ਸ਼ੁਰੂ ਹੈ ਜਾਂ ਸ਼ੁਰੂ ਹੋ ਰਹੀ ਹੈ ਕਹਿੰਦੇ ਕਿ ਅੱਛਾ ਨਾ ਉਹ ਓਪਨ ਟਿਕਟਾਂ ਲੈ ਲਓ ਯਾਰ ਐਡਵਾਂਸ ਬੁਕਿੰਗ ਸ਼ੁਰੂ ਹੈ ਸੋ ਫਿਲਮ ਬਹੁਤ ਖੂਬਸੂਰਤ ਹੋਵੇਗੀ ਦੇਖਣ ਲਈ ਹੋ ਜਾਓ ਤਿਆਰ ਬੈਸਟ ਵੈਲਿਊ ਬਿਲਡਿੰਗ ਸਪਲਾਈਸ ਸਾਡੇ ਜਿੰਨੇ ਵੀ ਕੰਟਰੈਕਟਰ ਮਿੱਤਰ ਸਿਟੀਜ਼ਨ ਸੁਣ ਰਹੇ ਆ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਕੋਲ ਪਲੰਬਿੰਗ ਸਪਲਾਈਜ਼ ਐਚ ਵੈਕ ਮਟੀਰੀਅਲ ਇਲੈਕਟ੍ਰੀਕਲ ਸਪਲਾਈਜ਼ ਡੋਰ ਟ੍ਰਿਮ ਮੋਲਡਿੰਗ ਡਰਾਈਵਲ ਇੰਸਟਾਲੇਸ਼ਨ ਸਾਰਾ ਕੁਝ ਇੱਥੋਂ ਮਿਲੇਗਾ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਡਿਲੀਵਰੀ ਫ੍ਰੀ ਹੈ ਬਰੈਂਪਟਨ 'ਚ ਇੰਨਾ ਹਾਈ ਐਂਡ ਅਤੇ ਲਗਜ਼ਰੀ ਵਾਲਾ ਡਿਜ਼ਾਈਨਰ ਕਦੇ ਸ਼ੋਰੂਮ ਹੀ ਨਹੀਂ ਦੇਖਿਆ ਹੋਣਾ ਤੁਸੀਂ ਡਿਕਸੀ ਸਟੀਅਰਸ 8005 ਡਿਕਸੀ ਰੋਡ 6479610585 ਜੀ 0777 ਹੈਲੋ
9: ਆਪਣਾ ਕੰਮ ਕਰਨਾ ਖੇਤਾਂ ਚ ਜਾ ਕੇ ਨਾ ਕੋਈ 10 ਮਿੰਟ ਅੱਗੇ ਵੀ ਜਾਂ ਅੱਧਾ ਘੰਟਾ ਵੱਧ ਵੀ ਲੱਗ ਗਿਆ ਘੱਟ ਵੀ ਲੱਗ ਗਿਆ
0: ਪਰ ਵੈਸੇ ਬ੍ਰਦਰ ਹੁਣ ਬੜੇ ਲੋਕ ਦੱਸ ਰਹੇ ਆ ਕਹਿੰਦੇ ਕਿ ਜੇ ਕੋਈ ਬਜ਼ੁਰਗਾਂ ਨੇ ਟਾਈਮ ਦੱਸਣਾ ਨਾ ਵੈਸੇ ਮੌਸਮ ਦੇਖ ਕੇ ਉਹ ਕਦੇ ਗਲਤ ਨਹੀਂ ਸੀ ਹੁੰਦੇ ਇੱਕ ਅੱਧਾ ਮਿੰਟ ਹੀ ਫਰਕ ਹੁੰਦਾ ਸੀਗਾ
9: ਹਾਂਜੀ ਉਹੀ ਕਹਿੰਦੇ ਨੇ ਕਿ ਮਤਲਬ ਦੇਖ ਲਓ ਕਿ ਕਿੱਦਾਂ ਉਹ ਅਸਲੀ ਪੜ੍ਹੇ ਲਿਖੇ ਲੋਕ ਮੈਂ ਕਹਿੰਦਾ ਉਹੀ
0: ਸਹੀ ਗੱਲ ਹੈ
9: ਦਰਬਾਰ ਸਾਹਿਬ ਜਾਂਦੇ ਪਈ ਉੱਥੇ ਜਦੋਂ ਆਪਾਂ ਡਿਊਟੀ ਤੇ ਖੜੇ ਹੁੰਦੇ ਉੱਥੇ ਵੀ ਇੱਕ ਨਾ ਦੇਖਿਓ ਕਦੀ ਘੜੀ ਲੱਗੀ ਉਹਨੂੰ ਧੁੱਪ ਦੇ ਨਾਲ ਹੀ ਉਹਦਾ ਅੰਦਾਜ਼ਾ ਲੱਗਦਾ ਕਿ ਉਹਦੀ ਛਾਂ ਦਾ ਜਿਹੜਾ ਪਰਛਾਵਾਂ ਉਹ ਕਿੰਨਾ ਕੁ ਉੱਤੇ ਥੱਲੇ ਆ ਉੱਥੋਂ ਪਤਾ ਲੱਗ ਜਾਂਦਾ ਕਿੰਨਾ ਟਾਈਮ ਹੋਇਆ ਕਦੀ ਦੇਖਿਓ ਜਦੋਂ ਜਾਓਗੇ ਨਾ ਡਿਓੜੀ ਤੇ ਉਹਦੇ ਨਾਲ ਇੱਕ ਘੜੀ ਲਾਈ ਉਹਨਾਂ ਨੇ ਪੁਰਾਣੇ ਟਾਈਮ ਦੀ ਇੱਕ ਪੱਤਰੀ ਜਿਹੀ ਲੱਗੀ ਹੈ ਲੋਹੇ ਦੀ ਤੇ ਉੱਤੇ ਜਦੋਂ ਧੁੱਪ ਪੈਂਦੀ ਉੱਥੋਂ ਅੰਦਾਜ਼ਾ ਲੱਗ ਜਾਂਦਾ ਤੁਹਾਨੂੰ ਕਿ ਉਹ ਕਿੱਥੇ ਕੁ ਪਹੁੰਚੀ ਕਿੰਨਾ ਕੁ ਟਾਈਮ
0: ਉਦੋਂ ਨਾ ਵੀਰੇ ਇਹ ਵੀ ਹੈ ਕਿ ਉਦੋਂ ਦਿਮਾਗ ਲਾਉਣਾ ਪੈਂਦਾ ਸੀ ਕਿਉਂਕਿ ਇੱਥੇ ਕਿਹੜਾ ਯਾਰ ਹੁਣ ਅੱਜ ਕੱਲ ਦੇ ਬੱਚਿਆਂ ਹਰੇਕ ਕੋਲ ਫੋਨ ਹੈ ਐਪਲ ਵਾਚ ਹੈ ਕੋਈ ਲੋੜ ਹੀ ਨੀ ਦਿਮਾਗ ਲਾਉਣ ਦੀ
9: ਬਈ ਮੈਂ ਤੁਹਾਨੂੰ ਦੱਸਦਾ ਹੁਣ ਜਿੱਦਾਂ ਮੈਨੂੰ ਘਰ ਦਾ ਮੈਂ ਕੰਮ ਤੋਂ ਘਰੇ ਜਾਂਦਾ ਠੀਕੇ ਮੇਰਾ ਰਸਤਾ ਪਤਾ ਹੈ ਕਿ ਰੋਜ ਸੇਮ ਰਸਤੇ ਤੇ ਆ ਰਿਹਾ ਡੇਢ ਸਾ ਪਰ ਫਿਰ ਵੀ ਦੇਖ ਲੋ ਦਿਮਾਗ ਲਾਉਣ ਨੂੰ ਜੀ ਨੀ ਕਰਦਾ ਓਦਾਂ ਹੀ ਮੈਪ ਤੇ ਪਾਣੀ ਰਹਿ ਗਏ
0: ਸਹੀ ਗੱਲ ਹੈ
9: ਜਿੱਦਾਂ ਮੈਂ ਗਵਾ ਚੱਲੇ
0: ਚਲੋ ਨਹੀਂ ਬਿਲਕੁਲ ਹੁਣ ਲਾਈਫ ਸੌਖੀ ਵੀ ਹੋਗੀ ਪਰ ਦਿਮਾਗ ਘੱਟ ਲਾਈ ਜਾਂਦੇ ਆ ਚਲੋ ਠੀਕ ਹੈ ਵੀਰੇ
9: ਬਿਲਕੁਲ ਬਿਲਕੁਲ
0: ਥੈਂਕ ਯੂ ਸਾਰਿਆਂ ਨੂੰ ਇਹੀ ਹੈ ਕਿ ਦਿਮਾਗ ਲਾਇਆ ਕਰੋ ਓਕੇ ਵੀਰੇ ਓਕੇ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡਾ 909-5673-3337 ਆਪਣਾ ਨੰਬਰ ਹੈ 9056733337 ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੁਸੀਂ ਟਰੱਕਾਂ ਦਾ ਇੱਕ ਤਾਂ ਅਲਾਈਨਮੈਂਟ ਕਰਵਾਉਣਾ ਟਰੱਕਾਂ ਦੇ ਟਾਇਰ ਨਵੇਂ ਪਵਾਉਣੇ ਟਰੱਕ ਦਾ ਓਇਲ ਚੇਂਜ ਕਰਾਉਣਾ ਸਟੀਅਰਸ ਅਤੇ ਜੇਮਸ ਨੋ ਪਾਰਕਵੇ ਤੇ ਲੋਕੇਟਡ ਹੈ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੁਸੀਂ ਇੱਕ ਵਾਰ ਗੇੜਾ ਮਾਰੋ ਡਿਸਕਾਊਂਟ ਬਹੁਤ ਤਕੜਾ ਦੇ ਰਹੇ ਆ 401 ਤੋਂ ਉਤਰਨ ਸਾਰ ਇਹ ਤੁਹਾਡੇ ਲਈ ਲੋਕੇਟਡ ਨੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਦੇ ਤੁਸੀਂ ਮਨੂ ਬਾਈ ਹੁਣਾਂ ਨੂੰ ਕਾਲ ਕਰ ਲਓ ਮਨੂ ਜੀ ਤੁਹਾਡੀ ਮਦਦ ਕਰਨਗੇ ਡਿਸਕਾਊਂਟ ਦੇਣਗੇ 6472346293 6472346293 ਮਨਜੀਤ ਵੀ ਸਾਡੇ ਨਾਲ ਨੇ ਅਪਲਾਈਂਸ ਜੰਕਸ਼ਨ ਤੋਂ ਮਨਜੀਤ ਵੈਲਕਮ
10: ਥੈਂਕ ਯੂ ਸੋ ਮਚ ਨਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਈਂਸ ਜੰਕਸ਼ਨ ਵੱਲੋਂ ਪਿਆਰੀ ਸਤਿ ਸ੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਜਾਂ ਇਨਵੈਸਟਮੈਂਟ ਪ੍ਰਾਪਰਟੀ ਲਈ ਤੁਸੀਂ 5 ਦੇ 5 ਸਟੇਨਲੈਸ ਸਟੀਲ ਪ੍ਰੀਮੀਅਮ ਅਪਲਾਈਂਸਿਸ ਦਾ ਕੋਂਬੋ ਦੇਖ ਰਹੇ ਹੋ ਸੋ ਇਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ ਵਿਦ ਫਰੰਟ ਲੋਡ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ $6500 ਦੀ ਵੈਲਿਊ ਦੇ 5 ਪ੍ਰੀਮੀਅਮ ਅਪਲਾਈਂਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $39.99 ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ ਪ੍ਰੀਮੀਅਮ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਡੀਲ ਦੇਖ ਰਹੇ ਨੇ ਤਾਂ ਐਕਸਕਲੂਸਿਵ 25% 25% ਦਾ ਡਿਸਕਾਊਂਟ ਅਸੀਂ ਜੈਨੇਅਰ ਪ੍ਰੀਮੀਅਮ ਬਿਲਟ ਇਨ ਅਪਲਾਈਂਸਿਸ ਦੇ ਬ੍ਰਾਂਡ ਤੇ ਲੈ ਕੇ ਦੇ ਰਹੇ ਹਾਂ ਬਿਲਟ ਇਨ ਅਪਲਾਈਂਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟੌਪ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਹਾਂ ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ 65 ਇੰਚ 65 ਇੰਚ ਦਾ LED ਸਮਾਰਟ 4K ਟੀਵੀ 699 ਇੰਚ ਅਪਲਾਈਂਸ ਜੰਕਸ਼ਨ ਤੇ ਇਸ ਵੀਕ ਤੁਸੀਂ ਲਗਾ ਸਕਦੇ ਆ। 6 ਮੰਥ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਨੰਬਰ ਟੂ ਕਾਲ ਇਜ਼ 905-450-0054, 905-450-0054। ਅਪਲਾਈਂਸ ਜੰਕਸ਼ਨ, ਥੈਂਕ ਯੂ ਸੋ ਮਚ ਫਾਰ ਦ ਟਾਈਮ ਨਵੀ।
0: ਥੈਂਕ ਯੂ ਮਜੀਦ। 905-450-0054 ਮਜੀਦ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ ਅਤੇ ਕਰੋ ਜਲਦੀ, ਡਿਲੇ ਨਾ ਕਰਿਆ ਕਰੋ। ਮਨਜੀਤ ਸਿੰਘ ਨੇ ਤੁਹਾਡੀ ਪੂਰੀ ਮਦਦ ਕਰ ਦੇਣੀ ਹੈ। ਪੈਰਾਡਾਈਸ ਡਿਵੈਲਪਮੈਂਟਸ, ਇੰਨੇ ਕਮਾਲ ਦੇ ਘਰ ਨੇ, ਉਹ ਵੀ ਹਰ ਇੱਕ ਸ਼ਹਿਰ 'ਚ ਯਾਰ। ਤੁਸੀਂ ਰਜਿਸਟਰ ਕਰ ਲਓ ਅਤੇ ਜਾਣਕਾਰੀ ਤੁਹਾਨੂੰ ਮਿਲ ਜੂ, ਅਤੇ $1,30,000 ਤੱਕ ਦੇ ਰੀਬੇਟ ਮਿਲ ਰਿਹਾ, ਹੋਰ ਕੀ ਚਾਹੀਦਾ। ਹੁਣ ਲਓ ਮੌਕਾ HST ਰੀਬੇਟ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135, ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680, ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਵੈਰੀ ਗੁੱਡ ਜੀ। 4883 ਹੈਲੋ।
11: ਹਾਂਜੀ ਨਵੀਂ ਭਾਜੀ, ਕੀ ਹਾਲ ਹੈ ਜੀ?
0: ਬਹੁਤ ਵਧੀਆ ਜੀ, ਕਿਵੇਂ ਹੋ?
11: ਹਾਂਜੀ ਵਧੀਆ ਭਾਜੀ। ਨਵੀਂ ਭਾਜੀ ਇੱਕ ਨਾ ਜਾਣਕਾਰੀ ਚਾਹੀਦੀ ਸੀ ਮੈਨੂੰ ਇੱਕ ਛੋਟੀ ਜੀ।
0: ਹਾਂਜੀ ਵੀਰੇ।
11: ਮੈਂ ਪੁੱਛਣਾ ਸੀ ਨਵੀਂ ਭਾਜੀ, ਨਾ ਕੱਲ ਦੋ ਤਿੰਨ ਦਿਨ ਹੋ ਗਏ ਭਾਜੀ ਨਵੀਂ ਭਾਜੀ, ਨਾ ਮੇਰਾ ਨੈਟਵਰਕ ਬਿਲਕੁਲ ਡੈਡ ਹੋ ਰਿਹਾ ਫੋਨ ਦਾ ਜੀ। ਮੈਂ ਪੁੱਛਣਾ ਚਾਹੁੰਦਾ ਵੀ ਸਰ, ਮੇਰੇ ਫੋਨ ਤਾਂ ਨਿਕਲ ਕੇ ਸਾਰਿਆਂ ਨੂੰ ਪਰੇਸ਼ਾਨੀ ਆ ਰਹੀ ਹੈ ਜੀ ਵਾਲੀ ਨੈਟਵਰਕ ਦੀ।
0: ਕਾਹਦੀ ਨੈਟਵਰਕ ਦਾ ਕੀ ਹੋ ਰਿਹਾ ਤੁਹਾਡਾ?
11: ਦੋ ਤਿੰਨ ਦਿਨ ਹੋ ਗਏ ਅੱਜ ਮੇਰੇ ਨਾਲ ਇੱਕ ਰਾਈਡ ਬੈਠੀ ਸੀਗੀ, ਉਹ ਵੀ ਸੇਮ ਉਹਨੂੰ ਵੀ ਸੇਮ ਇਹੀ ਪ੍ਰੋਬਲਮ ਆਈ ਸੀਗੀ, ਕਹਿੰਦੀ ਮੇਰਾ ਵੀ ਨੈਟ ਬੰਦ ਆ ਰਿਹਾ ਵਾ ਕਾਫੀ ਦੋ ਤਿੰਨ ਦਿਨਾਂ ਤੋਂ।
0: ਅੱਛਾ,
11: ਹਾਂਜੀ ਹਾਂਜੀ, ਦੱਸ ਸਕਦੇ ਭਾਈ ਨਵੀਂ ਭਾਜੀ ਦੇ ਬਾਰੇ?
0: ਕੋਈ ਨਾ, ਜੇ ਕੋਈ ਹੋਇਆ ਤੁਹਾਨੂੰ ਦੱਸ ਦਾਂਗੇ, ਠੀਕ ਹੈ ਵੀਰੇ?
11: ਜੀ ਭਾਜੀ, ਨਵੀਂ ਭਾਜੀ, ਥੈਂਕ ਯੂ ਸਰ।
0: ਕੋਈ ਗੱਲ ਨਹੀਂ, ਨੋ ਪ੍ਰੋਬਲਮ ਜੀ। 4717 ਹੈਲੋ।
12: ਹਾਂਜੀ ਨਵੀਂ ਭਾਜੀ, ਕੀ ਹਾਲ ਹੈ ਜੀ? ਕੋ
0: ਵਧੀਆ ਜੀ, ਕਿਵੇਂ ਹੋ?
12: ਵਧੀਆ ਭਾਜੀ, ਵਧੀਆ। ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ, ਦੇਖੀ ਜੀ?
0: ਮੈਂ ਤੁਹਾਨੂੰ ਰਿਪਲਾਈ ਵੀ ਕਰਤਾ ਸੀ ਮਨਲਾ ਦਾ।
12: ਹਾਂਜੀ ਹਾਂਜੀ, ਉਹ ਮੈਂ
0: ਟੈਕਨੋਲੋਜੀ ਆ, ਠੀਕ ਹੈ, ਚਲੋ ਥੈਂਕ ਯੂ। ਹਾਂ, ਓਮ ਹੋਮ ਇੰਟਰਨੈਟ ਲਈ ਖਾਨ ਸਾਹਿਬ ਨੇ ਨੰਬਰ ਲਿਖ ਲਓ। ਨੰਬਰ ਹੈ ਖਾਨ ਸਾਹਿਬ ਦਾ
12: 647-864-8000।
0: ਕਹਿ ਦਿਓ, ਨਵੀਂ ਤੋਂ ਮਿਲਿਆ ਸੀ ਨੰਬਰ? ਨਹੀਂ, ਆਨਲਾਈਨ ਨੂੰ ਛੱਡੋ, ਨੰਬਰ ਲੈਣੇ ਸਾਡੇ ਤੋਂ ਹੀ ਲਿਆ ਕਰੋ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਨਹੀਂ, ਮੈਂ ਹਮੇਸ਼ਾ ਕਹਿੰਦਾ ਹੁੰਦਾ ਨੰਬਰ ਕੋਈ ਵੀ ਚਾਹੀਦਾ ਸਾਡੇ ਤੋਂ ਲਿਆ ਕਰੋ। ਆਨਲਾਈਨ ਆਨਲਾਈਨ ਕੀ ਕਰਨਾ ਹੈ, ਆਨਲਾਈਨ ਤਾਂ ਐਵੇਂ ਵੱਧ ਦੇ ਲੋਕ ਪਏ, ਅਸੀਂ ਬੈਠੇ ਹਾਂ ਤੁਹਾਡੇ ਲਈ ਨੰਬਰ ਦੇਣ ਲਈ, ਸੋ ਸਾਡੇ ਤੋਂ ਨੰਬਰ ਲੈ ਲਿਆ ਕਰੋ, ਠੀਕ ਹੈ? ਸਾਡਾ ਇੱਕ ਤਾਂ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, ਉੱਤੇ ਮੈਸੇਜ ਕਰਦਿਆ ਕਰੋ ਕਿ ਆਹ ਨੰਬਰ ਚਾਹੀਦਾ, ਉਹ ਚਾਹੀਦਾ। ਪੰਜਾਬੀ ਲਹਿਰਾਂ ਪੇਜ ਹੈ PUNJABILARAN। ਇੱਕ ਵੀਰ ਨੇ ਲਿਖਿਆ, ਨਹੀਂ ਸਰਾਂਸ਼ਣ ਨੇ ਲਿਖਿਆ ਕਿ ਨੈੱਟ ਇਸ਼ੂ ਹੈ। ਸੋ ਵੀਰੇ, ਤੁਸੀਂ ਨੈੱਟ ਦੀ ਟੈਨਸ਼ਨ ਲੈ ਰਹੇ ਸੀ, ਕਹਿੰਦੇ ਆ ਕਿ ਨੈੱਟ ਦਾ ਇਸ਼ੂ ਹੈ। ਮਾਸਟਰ ਜੂਲਰ, ਵਧੀਆ ਟੌਪ ਦੀ ਸੋਨੇ ਦੀ ਜੂਲਰੀ ਲੈਣੀ ਹੈ ਤਾਂ ਮਾਸਟਰ ਜੂਲਰ ਇਜ਼ ਨੰਬਰ 1। ਮਾਸਟਰ ਜੂਲਰਸ ਨੇ ਨਵੀਂ ਲੋਕੇਸ਼ਨ ਏਅਰਪੋਰਟ ਰੋਡ ਅਤੇ ਮੇਫੀਲਡ 'ਤੇ ਖੋਲ੍ਹੀ ਹੈ। ਬਹੁਤ ਹੀ ਕਮਾਲ ਦੀ ਲੋਕੇਸ਼ਨ ਹੈ ਮਾਸਟਰ ਜੂਲਰ ਦੀ। 3000 ਸਕੁਆਇਰ ਫੁੱਟ ਦਾ ਲਗਜ਼ਰੀ ਸ਼ੋਰੂਮ ਹੈ ਏਅਰਪੋਰਟ ਮੇਫੀਲਡ ਨਵੇਂ ਪਲਾਜ਼ੇ 'ਚ। ਮਾਸਟਰ ਜੂਲਰਸ ਤੇ ਪਹੁੰਚੋ ਤੇ ਸੋਨੇ ਦੀ ਖਰੀਦਦਾਰੀ ਕਰੋ। 6986 ਹਾਂਜੀ।
13: ਓ ਹਾਂਜੀ ਵੀਰੇ, ਕੀ ਹਾਲ ਨੇ?
0: ਵਧੀਆ ਜੀ, ਕਿਵੇਂ ਹੋ?
13: ਵਧੀਆ ਵਧੀਆ ਵੀਰੇ, ਠੀਕ ਹੈ ਠੀਕ ਹੈ।
14: ਮੇਰੇ ਹੈਗਾ ਚੱਕਰ ਹੈ ਇਹਦਾ ਆਪਣੇ ਨੈਟ ਦਾ ਨਾ, ਤੇ ਮੈਂ ਵੀ ਉਬਰ ਹੀ ਕਰਦਾ, ਤੇ ਜਿਵੇਂ ਆਪਾਂ ਨਾ ਕਈ ਵਾਰ ਲਾਈਟਾਂ ਤੇ ਖੜੇ ਹੁੰਦੇ ਆ
0: ਜੀ,
14: ਉੱਥੇ ਆਪਾਂ ਨੂੰ ਰਾਈਡ ਆਉਂਦੀ ਆ, ਆਪਾਂ ਨਾ ਐਕਸੈਪਟ ਕਰਦੇ ਆ ਤੇ ਉਹ ਘੁੰਮੀ ਜਾਂਦਾ ਤੇ ਜਾਂ ਨਾ ਕਈ ਪਲਾਜ਼ੇ ਆਪਣੇ ਹੈਗੇ ਬ੍ਰੈਂਪਟਨ ਦੇ ਵਿੱਚ, ਤੇ ਉੱਥੇ ਆਪਾਂ ਹੁੰਦੇ ਆ ਤੇ ਉਹ ਐਕਸੈਪਟ ਨੀ ਹੁੰਦੀ ਹੈਗੀ ਫਿਰ।
0: ਤੁਹਾਡੇ ਕੋਲ ਰੋਜਰਸ ਹੈ?
14: ਰੋਜਰ ਆ ਵੀਰੇ, ਰੋਜਰ। ਹਾਂ,
0: ਕੀ ਪੰਗਾ ਕੀ ਪਾਇਆ ਹੋਇਆ ਰੋਜਰ ਵਾਲੇ ਨੇ?
14: ਪਤਾ ਨੀ ਵੀਰੇ, ਨਾ ਕਈ ਆਪਣੀ ਲੋਕੇਸ਼ਨ ਏਦਾਂ ਦੀਆਂ ਹੈਗੀਆਂ, ਲਾਈਕ ਕਈ ਪਲਾਜ਼ੇ ਨੇ ਆਪਣੇ ਇੱਥੇ, ਜਿਵੇਂ ਲਾ ਲਓ ਤੁਸੀਂ ਜਿਹੜਾ ਹੈਗਾ ਫਰੈਸ਼ਕੋ ਵਾਲਾ ਪਲਾਜ਼ਾ ਬ੍ਰੈਮਲੀ ਤੇ, ਬ੍ਰੈਮਲੀ ਸੈਂਟਰਵੁੱਡ ਕੋਲੇ, ਉੱਥੇ ਵੀ ਚੱਕਰ ਪੈਂਦਾ ਇਹ। ਤੇ ਤੁਸੀਂ ਇੱਕ ਹੋਰ ਆਪਣੇ ਇੱਧਰ ਲਾ ਲਓ ਪੀਟਰ ਰੋਬਰਸਨ ਤੇ ਵੀ ਪੈਂਦਾ ਚੱਕਰ।
0: ਅੱਛਾ,
14: ਲਾਈਕ ਕਾਫੀ ਪਲਾਜ਼ੇ ਨੇ ਜਿੱਥੇ ਇਹ ਪ੍ਰੋਬਲਮ ਆ ਰਹੀ ਆ।
0: ਚਲੋ ਰੋਜਰ,
14: ਬਹੁਤ ਵਾਰੀ ਹੋਇਆ।
0: ਰੋਜਰ ਵਾਲਿਆਂ ਨੂੰ ਪੁੱਛੋ ਫਿਰ ਕੀ ਬਣ ਰਿਹਾ,
14: ਕੀ ਕਰੀਏ, ਉਹਨਾਂ ਨੇ ਮਿੱਠੀ ਗੋਲੀ ਦੇ ਦੇਣੀ ਆ।
0: ਹਾਂ, ਮਿੱਠੀ ਗੜੀ ਉਹ ਤਾਂ ਕੁਛ ਨੀ ਦਿੰਦੇ ਯਾਰ, ਐਵੇਂ ਤੰਗ ਹੀ ਕਰਦੇ ਆ। ਫੋਨ ਕਰ ਲਓ ਨਾ ਰੋਜਰ ਨੂੰ, ਬੈਲ ਨੂੰ, ਉਹ ਤਾਂ ਸਗੋਂ ਤੇ ਹੋਰ ਟੈਨਸ਼ਨ ਦੇਣਗੇ ਤੁਹਾਨੂੰ। ਇੱਕ ਯਾਰ ਤੁਸੀਂ ਗਲੋਬਲ ਕੰਫਰਟ ਏਅਰ ਨੂੰ ਕਾਲ ਕਰੋ, ਫਰਨੇਸ ਤੁਸੀਂ ਨਵੀਂ ਲਗਾਉਣੀ ਹੈ, ਏਸੀ ਨਵਾਂ ਲਵਾਉਣਾ। ਦੇਖੋ ਫਰਨੇਸ ਅਤੇ ਏਸੀ ਤੁਸੀਂ ਦੋਨੋਂ ਬ੍ਰੈਂਡ ਨਿਊ ਲਵਾ ਲਓ ਤੇ $1800 ਤੁਹਾਨੂੰ ਵਾਪਸ ਆਊਗਾ, $1800 ਤੱਕ ਦਾ ਰੀਬੇਟ ਮਿਲੂਗਾ। ਜਾਂ ਕੋਈ ਏਸੀ ਦੀ ਰਿਪੇਅਰ ਹੈ, ਤੇਜਪਾਲ ਭਾਜੀ ਤੋਂ ਮੈਨੂੰ ਲੱਗਦਾ ਕਿ 2-3 ਵਾਰੀ ਫਰਨੇਸ ਦਾ ਕੰਮ ਏਸੀ ਦਾ ਕਰਾਇਆ, ਬਹੁਤ ਵਧੀਆ ਟੀਮ ਹੈ, ਬਹੁਤ ਐਕਸਪੀਰੀਅੰਸ ਨੇ, ਲੈਨਕਸ ਦੇ ਆਥੋਰਾਈਜ਼ ਡੀਲਰ ਨੇ। 905-790-9080 ਨੰਬਰ ਹੈ, 905-790-9080, 905-790-9080। ਇੱਥੇ ਨਾ ਗੋਰ ਰੋਡ ਅਤੇ ਮੇਫੀਲਡ ਤੇ ਨਵੇਂ ਘਰ ਆ ਰਹੇ ਨੇ, ਅੱਜ ਇਹ ਘਰਾਂ ਦੀ ਰਿਲੀਜ਼ ਹੋ ਰਹੀ ਹੈ। ਇੱਥੇ ਨਾ ਵਾਇਲਡ ਫੀਲਡ ਵਿਲੇਜ ਬਣ ਰਿਹਾ, ਪੂਰੀ ਕਮਿਊਨਿਟੀ ਬਣ ਰਹੀ ਹੈ, ਪਾਰਕ, ਟ੍ਰੇਲਸ, ਸਪਲੈਸ਼ ਪੈਡ, ਬਾਸਕਿਟਬਾਲ ਕੋਰਟ, ਟੈਨਿਸ ਕੋਰਟ, ਸਾਰਾ ਕੁਛ ਹੀ। ਬਹੁਤ ਹੀ ਵੱਡੀ ਇੱਥੇ ਕਮਿਊਨਿਟੀ ਬਣ ਰਹੀ ਹੈ, ਯੂਨੋ ਆਪਣਾ ਲੇਕ ਵੀ ਹੈ, ਕਮਿਊਨਿਟੀ ਪਾਰਕ ਹੈ, ਸਕੂਲ ਇੱਕ ਆ ਰਿਹਾ, ਸਕੂਲ ਇੱਕ ਨਹੀਂ 2 ਸਕੂਲ ਆ ਰਹੇ ਆ, ਸਪੋਰਟਸ ਫੀਲਡ ਆ ਰਹੇ ਨੇ, ਲੇਕ ਲੂਕ ਹੈ, ਬਹੁਤ ਹੀ ਕਮਾਲ ਦੀ ਏਰੀਆ। ਗੋਰ ਰੋਡ ਐਂਡ ਮੇਫੀਲਡ ਇੱਦਾਂ ਦੀ ਕਮਿਊਨਿਟੀਜ਼ ਘੱਟ ਹੀ ਬਣਦੀਆਂ, 2500 ਘਰ ਬਣਨਾ, ਅਤੇ ਟਾਊਨ ਹੋਮ $7.5 ਲੱਖ ਤੋਂ, ਸੈਮੀ ਡੀਟੈਚ ਘਰ $8.5 ਲੱਖ ਤੋਂ, ਅਤੇ ਡੀਟੈਚ ਘਰ $9.5 ਲੱਖ ਤੋਂ, ਕ੍ਰਿਕਟ ਦੇ ਪਿੱਚ ਵੀ ਬਣ ਰਹੇ ਆ। ਸੋ ਇਟਸ ਅ ਵੈਰੀ ਗੁੱਡ ਕਮਿਊਨਿਟੀ, ਬਹੁਤ ਕਮਾਲ ਦੀ, ਕਹਿੰਦੇ ਹੁੰਦੇ ਆ ਨਾ ਇੱਕ ਇਹਨਾਂ ਨੇ ਕਮਿਊਨਿਟੀ ਪ੍ਰਪੋਜ਼ ਕੀਤੀ ਆ, 407 ਤੋਂ 5 ਮਿੰਟ ਦੂਰ, 427 ਤੋਂ 5 ਮਿੰਟ ਦੂਰ, ਅਤੇ ਆਪਣੇ 427 ਤੋਂ 5 ਮਿੰਟ ਦੂਰ, ਅਤੇ 410 ਤੋਂ 10 ਮਿੰਟ ਦੂਰ। ਬਹੁਤ ਵਧੀਆ ਕਮਿਊਨਿਟੀ ਹੈ, ਐਂਡ ਡਿਪੋਜ਼ਿਟ ਸਟਰਕਚਰ ਵੀ ਕਾਫੀ ਸਪਰੈਡ ਆਊਟ ਹੈ। ਤੁਸੀਂ ਜਾਣਕਾਰੀ ਕੋਈ ਵੀ ਲੈਣੀ ਹੈ ਨਾ, ਸਾਨੂੰ ਬਸ ਟੈਕਸਟ ਮੈਸੇਜ ਕਰ ਦਿਓ, ਲਿਖ ਦਿਓ ਡੀਟੇਲ, ਇਨਫੋਰਮੇਸ਼ਨ ਕੁਛ ਵੀ ਲਿਖ ਦਿਓ, ਤੁਹਾਨੂੰ ਇਨਫੋਰਮੇਸ਼ਨ ਭੇਜ ਦਿਆਂਗੇ। ਨੰਬਰ ਹੈ 6475041557, 6475041557। ਬਟ ਇਹ ਕੰਮ ਨਾ ਹੋਵੇ ਵੀ ਤੁਸੀਂ ਡੀਟੇਲ ਸਾਡੇ ਤੋਂ ਲੈ ਕੇ ਘਰ ਕਿਸੇ ਹੋਰ ਤੋਂ ਲੈ ਲਿਆ, ਠੀਕ ਹੈ ਨਾ। ਆਪਣੇ ਕਹਿੰਦੇ ਹੁੰਦੇ ਆ ਕਿ ਇੱਦਾਂ ਦੀ ਗੱਲ ਬੜੀ ਹੁੰਦੀ ਹੈ ਆਪਣੇ ਲੋਕਾਂ 'ਚ। ਸੋ ਖੈਰ, ਨੰਬਰ ਹੈ 6475045157। ਅਗਲੇ ਸਾਲ ਕਲੋਜ਼ਿੰਗ ਹੈ 2027 ਦੇ ਵਿੱਚ, ਅਤੇ ਬੜੀ ਕਮਾਲ ਦੀ ਕਮਿਊਨਿਟੀ ਹੈ। ਐਂਡ ਨੰਬਰ ਹੈ 6475045157 'ਤੇ ਮੈਸੇਜ ਕਰਕੇ ਜਾਣਕਾਰੀ ਲੈ ਸਕਦੇ ਹੋ। ਅਤੇ ਕੁਲਦੀਪ ਜੀ ਸਾਡੇ ਨਾਲ ਨੇ KD ਹੋਮਿਓਪੈਥੀ ਤੋਂ, 50 ਸਾਲ ਦਾ ਹੋਮਿਓਪੈਥੀ ਦਾ ਐਕਸਪੀਰੀਅੰਸ ਡਾਕਟਰ ਕੁਲਦੀਪ ਕੋਲ। ਕੁਲਦੀਪ ਜੀ ਕਿਵੇਂ ਹੋ?
15: ਠੀਕ ਹੈ ਨਵੀਂ ਜੀ, ਥੈਂਕ ਯੂ ਵੈਰੀ ਮਚ। ਦੇਖੋ ਜੀ, ਏਦਾਂ ਕਿ ਗੱਲਾਂ ਕਰਨੀਆਂ, ਐਕਸਪੀਰੀਅੰਸ ਕਰਨਾ, ਲੇਕਿਨ ਕੰਮ ਵੀ ਕਰਨਾ ਪੈਂਦਾ, ਐਵੇਂ ਥੋੜ੍ਹਾ ਹੈ ਨੀ। ਕੰਮ ਕਰਾਂਗੇ ਤਾਂ ਹੀ ਇਹ ਰੋਜੀ ਰੋਟੀ ਚੱਲਣੀ ਹੈ, ਨਾਲੇ ਲੋਕ ਠੀਕ ਆ ਦੁਆਵਾਂ ਦੇਣਗੇ, ਠੀਕ ਹੈ ਜੀ, ਦੋਨੇ ਕੰਮ ਕਰਦੇ ਆ। ਮੈਂ ਹੁਣ ਇੱਕ ਪੇਸ਼ੈਂਟ ਦਾ ਨਵੀਂ ਨਾਂ ਤਾਂ ਨਹੀਂ ਲੈ ਸਕਦੇ ਆਪਾਂ, ਦੱਸਦਾ ਤੁਹਾਨੂੰ। ਉਹ ਨਾ ਕਹਿੰਦੇ ਮੇਰੇ ਕੋਲ ਆਏ, ਮੈਂ ਕਿਹਾ ਕਰੀਬ 15-20 ਦਿਨ ਹੋ ਗਏ, ਕਹਿੰਦੇ ਡਾਕਟਰ ਕੋਲ ਸਾਰੇ ਡਾਕਟਰ ਦੇਖ ਲਏ, ਸਾਰਾ ਪਰੇਸ਼ਾਨ ਹੋ, ਸਾਰੇ ਕੁਛ ਹੋ ਗਏ, ਪੇਨ। ਉਹਨਾਂ ਦਾ ਹਸਬੈਂਡ ਜੇ ਉਹਨਾਂ ਦੇ ਪੈਰ ਜੇ 2-2 ਘੰਟੇ ਦਬਾਉਂਦਾ ਸੀਗਾ, ਮੈਂ ਕਿਹਾ ਅੱਜ ਤੇ ਬਾਅਦ ਤੁਹਾਨੂੰ ਪੈਰ ਨੀ ਦਬਾਉਣੇ ਪੈਣਗੇ ਆਪਣੀ ਵਾਈਫ ਦੇ, ਠੀਕ ਹੈ ਜੀ। ਉਹ 15 ਦਿਨਾਂ ਬਾਅਦ ਮੇਰੇ ਕੋਲ ਆਏ, 25-30% ਉਹ ਠੀਕ ਸੀਗਾ ਪੇਨ ਦਾ, ਤੋ ਮੈਂ ਹੁਣ ਅੱਜ ਪੇਨ ਬਾਰੇ ਥੋੜੀ ਜਿਹੀ ਜਾਣਕਾਰੀ ਦਿੰਦਾ। ਓਦਾਂ ਵੀ ਕੋਈ ਵੀ ਕੋਈ ਪਰੇਸ਼ਾਨੀ ਹੈਗੀ ਹੈ, ਤੁਸੀਂ ਕੋਈ ਇਹ ਨਾ ਸਮਝੋ ਕਿ ਹੋਮੋਪੈਥੀ ਸਲੋ ਹੈਗੀ ਹੈ, ਕੰਮ ਨਹੀਂ ਕਰਦੀ। ਜ਼ਰੂਰ ਮੇਰੇ ਕੋਲ ਵਿਜਿਟ ਕਰੋ, ਮੈਂ ਪਰੂਫ ਕਰਾਂਗਾ ਹੋਮੋਪੈਥੀ ਤੋਂ ਬੈਸਟ ਕੋਈ ਦਵਾਈ ਨਹੀਂ। ਕੋਈ ਵੀ ਕਿਸੇ ਤਰ੍ਹਾਂ ਦਾ ਇਸ਼ੂ ਹੈ, ਪੇਟ ਦਾ ਇਸ਼ੂ ਹੈ, ਦਮਾ ਹੈ, ਐਲਰਜੀ ਹੈ, ਹੈਡੇਕ ਹੈ, ਸਕਿਨ ਦੇ ਇਸ਼ੂ ਨੇ, ਸੋਰਾਇਸਿਸ ਹੋ ਗਈ, ਸਲੀਪ ਐਪਨੀਆ, ਆਟੋਮੋਡੀ, ਬੱਚਿਆਂ ਦੇ ਆਟਿਜ਼ਮ, ਪੂਰੀ ਦੁਨੀਆਂ ਤੋਂ ਮੇਰੇ ਕੋਲ ਬੱਚੇ ਨੇ ਜਿਹਨਾਂ ਘੱਟ ਪ੍ਰੋਬਲਮ ਸੀ, ਜਲਦੀ ਠੀਕ ਹੋ ਗਏ, ਜਿਹਨਾਂ ਹੈਗੀ ਹੈ ਉਹ ਟ੍ਰੀਟਮੈਂਟ ਚੱਲ ਰਿਹਾ, ਸਭ ਠੀਕ ਹੋ ਰਹੇ ਨੇ। ਲੇਕਿਨ ਇਹ ਕਿ ਬਹੁਤ ਡਿਵੋਟਿਡ ਹੈਗਾ ਮੈਂ ਕੰਮ ਪਿੱਛੇ। ਦੇਖੋ ਪੇਨ ਨਵੀਂ ਜੀ ਏਦਾਂ ਹੁੰਦਾ, ਛੋਟੀਆਂ ਛੋਟੀਆਂ ਪ੍ਰੋਬਲਮ ਹੁੰਦੀਆਂ ਨੇ, ਕਈ ਸੋਮੈਟਿਕ ਪੇਨ, ਸੋਮੈਟਿਕ ਪੇਨ ਹੁੰਦਾ ਕਿ ਨਰਵ ਦਾ, ਟੈਂਡਨ ਦਾ, ਇਹ ਤੁਹਾਡਾ ਇਹ ਹੁੰਦਾ ਲਿਗਾਮੈਂਟ ਦਾ ਪੇਨ, ਇਹ ਸੋਮੈਟਿਕ ਪੇਨ, ਵਿਸਰਲ ਪੇਨ, ਤੁਹਾਡੇ ਜਿਵੇਂ ਕਿਡਨੀ ਚ ਪੇਨ ਹੋ ਗਿਆ, ਪੈਨਕ੍ਰੀਆਸ ਪੇਨ ਹੋ ਗਿਆ, ਗਾਲਬਲੈਡਰ ਪੇਨ, ਨਰਵ ਦਾ ਪੇਨ, ਨਰਵ ਕਰਕੇ ਹੋ ਜਾਂ ਇਨਫਲਾਮੇਟਰੀ ਅਪੈਂਡਿਸਾਈਟਿਸ ਹੋ ਜਾ, ਰੂਮੈਟੋਇਡ ਆਰਥਰਾਇਟਿਸ, ਫਾਈਬਰੋਮਾਈਲਜੀਆ, ਇਹ ਸਭ ਇਨਫਲਾਮੇਟਰੀ, ਇਹ ਛੋਟੀਆਂ ਛੋਟੀਆਂ ਪ੍ਰੋਬਲਮ ਹੁੰਦੀਆਂ ਨੇ, ਲੇਕਿਨ ਹਰ ਤਰ੍ਹਾਂ ਦਾ ਪੇਨ ਠੀਕ ਹੋ ਜਾਂਦਾ। ਇਹਨੂੰ ਆਪਾਂ ਮੈਡੀਕਲ ਲੈਂਗੁਏਜ ਆਰਥਰਾਇਟਿਸ ਕਹਿੰਦੇ ਹਾਂ। ਅਰਥ ਮੀਨ ਜੁਆਇੰਟ, ਆਰਟਰੀ ਮੀਨ ਇਨਫਲਾਮੇਸ਼ਨ, ਤੁਹਾਡਾ ਬੈਕ ਪੇਨ ਹੋ ਸਕਦਾ, ਕਾਰਪੇਟੀਨੋ ਸਿੰਡਰੋਮ, ਫਾਈਬਰੋਮਾਈਲਜੀਆ, ਲਿਪੋ ਆਸਟੀਓਆਰਥਰਾਇਟਿਸ, ਬੈਕ ਪੇਨ, ਸਾਰੇ ਇਹਦੇ ਵਿੱਚ ਆਉਂਦੇ ਨੇ। ਕਿਸੇ ਨੂੰ ਵੀ ਪ੍ਰੋਬਲਮ ਹੈਗੀ ਹੈ, ਮੇਰਾ ਨੰਬਰ ਯਾਦ ਰੱਖੋ, 647-818-0055-647-818-0055, ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਐਵਰੀ ਡੇ ਮੇਰੀ ਕਲੀਨਿਕ ਹੁੰਦੀ ਹੈ, ਅਤੇ ਉਸ ਡੇ ਮੇਰਾ ਆਫ ਹੁੰਦਾ, 11 ਵਜੇ ਤੋਂ 7 ਵਜੇ ਤੱਕ ਫੁੱਲ ਟਾਈਮ ਇਹੀ ਕੰਮ ਕਰਦਾ। 647-818-0055-647-818-0055, ਕਦੇ ਵੀ ਕਾਲ ਕਰਕੇ ਆ ਸਕਦੇ ਹੈ। ਥੈਂਕ ਯੂ ਵੈਰੀ ਮਚ ਨਵੀਂ ਟਾਈਮ, ਥੈਂਕ ਯੂ ਵੈਰੀ ਮਚ।

0: ਵੈਰੀ ਗੁੱਡ, ਥੈਂਕ ਯੂ ਕੁਲਦੀਪ ਜੀ। 6478180055 ਹੋਮਿਓਪੈਥ ਦੇ, ਮੈਂ ਕਹਿੰਦਾ ਕਿ ਗੁਰੂ ਨੇ ਡਾਕਟਰ ਕੁਲਦੀਪ ਸਾਹਿਬ। 6478180055 0341 ਹੈਲੋ 0341 ਹੈਲੋ ਜੀ, ਓਕੇ ਆਵਾਜ਼ ਨਹੀਂ ਆ ਰਹੀ ਯਾਰ, ਮੈਨੂੰ ਫਿਰ ਤੋਂ ਕਰ ਲਿਓ ਫੋਨ। ਵੀਰ ਨੇ ਕਿਹਾ ਸੀ ਸਿੱਧੂ ਦਾ ਗਾਣਾ ਲਾਓ, ਸਿੱਧੂ ਦਾ ਕਿਹੜਾ ਲਾਈਏ, ਮੈਨੂੰ ਹੈਗਾ ਥੋੜ੍ਹਾ ਜਿਹਾ ਲਾ ਦੀ ਯਾਰ ਰੋਮੈਂਟਿਕ ਜਿਹਾ। ਇੱਕ ਤਾਂ ਸਿੱਧੂ ਦਾ ਉਹ ਬੜਾ ਰੋਮੈਂਟਿਕ ਹੈ, ਦੋਨੋਂ ਜਾਣੇ ਕਿੰਨੇ ਸੋਹਣੇ ਲੱਗਦੇ। ਹੋਰ ਕਿਹੜਾ ਸੀਗਾ ਇੱਕ, ਮੈਨੂੰ ਉਹਨੇ ਯਾਦ ਨਹੀਂ ਆ ਰਿਹਾ, ਚਲੋ ਮੈਨੂੰ ਲੱਭ ਲੈਣ ਦਿਓ, ਠੀਕ ਹੈ ਫਿਰ ਲਾਉਂਦੇ ਹਾਂ ਕੋਈ। 0341 ਹੈਲੋ,
1: ਗੁੱਡ ਈਵਨਿੰਗ ਨਵੀ ਸਾਹਿਬ, ਕੀ ਹਾਲ?
0: ਠੀਕ ਹੈ ਜੀ, ਕਿਵੇਂ ਹੋ ਸਰ?
1: ਠੀਕ ਠਾਕ, ਤੁਸੀਂ ਸੁਣਾਓ? ਬੜਾ ਵਧੀਆ ਪ੍ਰੋਗਰਾਮ। ਅੱਛਾ ਮੈਨੂੰ ਇੱਕ ਨੰਬਰ ਚਾਹੀਦਾ ਸੀ, ਜਿਹੜਾ ਨੀ ਗੋਡੇ ਗਿੱਟੇ ਕਮਰ ਕੁਮਰ ਦਾ ਪੇਨ, ਜਿਹੜੇ ਡਾਕਟਰ ਨੇ ਮਤਲਬ ਦੇਸੀ ਡਾਕਟਰ,
0: ਮਸਾਜ ਲਈ?
1: ਨਹੀਂ ਨਹੀਂ ਮਸਾਜ ਨੀ, ਉਹ ਇਲਾਜ ਕਰਦੇ ਹੈ ਗੋਡਿਆਂ ਗੋਡਿਆਂ ਦਾ, ਕਿਸੇ ਨੂੰ ਮਸਲਾ ਹੁੰਦਾ ਹੈ ਨਾ ਆਪਣਾ।
0: ਮੈਂ ਹੁਣੇ ਹੁਣੇ ਉਹ ਬੋਲ ਕੇ ਗਿਆ, ਉਹਨਾਂ ਨੂੰ ਕਾਲ ਕਰ ਲਓ।
1: ਨਹੀਂ ਨਹੀਂ ਨਹੀਂ ਹੋਮਿਓਪੈਥੀ ਵਾਲਾ ਨੀ,
0: ਤੁਹਾਡੇ ਤੁਸੀਂ ਦੇਸੀ ਹੀ ਚੋ ਨਹੀਂ? ਦੇਖੋ ਮੈਂ ਤੁਹਾਨੂੰ ਇੱਕ ਮਸਾਜ ਦੀ ਕਲੀਨਿਕ ਹੈ, ਉਹਨਾਂ ਦਾ ਨੰਬਰ ਦੇ ਦੇਣਾ, ਉਹਨਾਂ ਨੂੰ ਫੋਨ ਕਰਕੇ ਜਾਇਓ।
1: ਨਹੀਂ ਨਹੀਂ ਮਸਾਜ ਮਸਾਜ ਵਾਲੇ ਤਾਂ ਹੈਗੇ ਬਹੁਤ ਹੈ,
0: ਕੀ ਕਰੀਏ ਫਿਰ?
1: ਉਹ ਇਲਾਜ ਕਰਦੇ ਹੈ,
0: ਇਲਾਜ
1: ਜੀ ਜੀ ਸਾਹਿਬ ਦੱਸਦੇ ਹੁੰਦੇ ਆ ਨੰਬਰ ਉਹਨਾਂ ਦਾ।
0: ਕੌਣ ਦੱਸ ਹੁੰਦਾ? ਹਰਜੀਤ ਸਾਹਿਬ?
1: ਹਾਂਜੀ ਹਾਂਜੀ,
0: ਹਰਜੀਤ ਜੀ ਨੂੰ ਫੋਨ ਕਰ ਲਓ ਫਿਰ। 647
1: ਇੱਕ ਮਿੰਟ 647
0: 448 1000
1: 1000 ਓਕੇ ਥੈਂਕ ਯੂ,
0: ਠੀਕ ਹੈ ਜੀ, ਨੋ ਪ੍ਰੋਬਲਮ। ਕਹਿੰਦੇ ਇਲਾਜ ਕਰਦੇ ਆ, ਨਾ ਦਵਾਈ ਨਾਲ ਕਰਦੇ ਆ ਨਾ ਮਸਾਜ ਨਾਲ ਕਰਦੇ, ਹੋਰ ਇਲਾਜ ਕਿਵੇਂ ਹੁੰਦਾ ਮੈਨੂੰ ਤਾਂ ਪਤਾ ਨਹੀਂ। ਨਰਵ ਪਿੰਚ ਹੈ, ਉਹ ਵੀ ਮਸਾਜ ਮਸੂਜ ਹੀ ਕਰਦੇ ਹੋਣਗੇ, ਹੋਰ ਤਾਂ ਕੀ ਹੈ। ਬਟ ਕੋਈ ਨਾ, ਹਰਜੀਤ ਜੀ ਤੋਂ ਲੈ ਲਿਓ ਨੰਬਰ। ਮੈਂ ਤੁਹਾਨੂੰ ਵੈਸੇ ਇੱਕ ਨੰਬਰ ਦੇ ਸਕਦਾ ਵਧੀਆ, ਲਵਾਨਾ ਵੈਲਨੈਸ ਸਪਾ ਦਾ। ਕਿਸੇ ਨੂੰ ਵੀ ਦੇਖੋ ਕੋਈ ਸਾਇਟਿਕਾ ਪੇਨ ਹੈ, ਇਹ ਸਾਇਟਿਕਾ ਚ ਮਾਹਰ ਨੇ, ਤੁਸੀਂ ਟਰੈਕਿੰਗ ਦੇ ਵਿੱਚੋਂ ਬੈਠੇ ਰਹਿੰਦੇ ਹੋ, ਬੈਕ ਪੇਨ ਕਰ ਰਹੀ ਹੈ, ਸਾਇਟਿਕਾ ਬੈਕ ਪੇਨ ਦੇ ਮਾਹਰ ਨੇ, ਸਪੈਸ਼ਲੀ ਟ੍ਰੀਟ ਕਰਦੇ ਆ ਸਾਇਟਿਕਾ ਨੂੰ। ਤੇ ਨਾਲ ਕਿਸੇ ਨੇ ਸਰਵਾਈਕਲ ਕੋਈ ਇਸ਼ੂ ਹੈ, ਕੋਈ ਲੇਡੀਜ਼ ਨੇ ਪੋਸਟ ਨੇਟਲ ਮਸਾਜ ਕਰਾਉਣਾ, ਮਸਲ ਸਟਿਫ ਨੇ, ਲਵਾਨਾ ਵੈਲਨੈਸ ਸਪਾ ਹੈ ਏਅਰਪੋਰਟ ਰੋਡ ਤੇ, ਸਟੀਲਸ ਦੇ ਕੋਰਨਰ ਤੇ, ਏਅਰਪੋਰਟ ਰੋਡ ਐਂਡ ਸਟੀਲਸ, ਲਵਾਨਾ ਵੈਲਨੈਸ ਸਪਾ, 341 ਪਾਰਕ ਹਰਸਟ ਸਕੁਏਅਰ ਦੇ ਉੱਤੇ ਤੁਸੀਂ ਲਵਾਨਾ ਵਾਲਿਆਂ ਕੋਲ ਪਹੁੰਚੋ। 416-881-5385 ਲੇਡੀਜ਼ ਤੁਹਾਡੇ ਲਈ ਹੋਰ ਫਾਇਦਾ, ਇੱਥੇ ਹਾਈਡਰਾ ਫੇਸ਼ਲ $150 ਵਾਲਾ $130 ਚ, ਲੇਜ਼ਰ ਹੇਅਰ ਰਿਮੂਵਲ $250 ਵਾਲਾ $200 ਚ, ਵੈਕਸਿੰਗ $120 ਦੀ ਥਾਂ ਤੇ $100 ਚ, ਲਵਾਨਾ ਵੈਲਨੈਸ ਸਪਾ। 416-881-5385 ਦੇ ਉੱਤੇ ਕਾਲ ਕਰ ਲਓ। 5067 ਹੈਲੋ,
2: ਸਤਿ
0: ਸ਼੍ਰੀ ਅਕਾਲ,
2: ਠੀਕ ਠਾਕ ਜੀ,
0: ਬਹੁਤ ਵਧੀਆ ਵੀਰੇ, ਵੈਲਕਮ।
2: ਆਪਣਾ ਟੋਪਿਕ ਚੱਲ ਰਿਹਾ ਕੋਈ,
0: ਤੁਸੀਂ ਦੱਸੋ ਕਾਹਦੀ ਗੱਲ ਕਰਨੀ ਆ?
2: ਮੈਂ ਗੱਲ ਕਰਨੀ ਸੀ, ਮੈਂ ਨਾ ਇੱਕ ਵੀਡੀਓ ਦੇਖੀ ਸੀ, ਮੈਂ ਜਿਮ ਚ ਸੀ, ਮੈਂ ਇੱਕ ਵੀਡੀਓ ਦੇਖ ਰਿਹਾ ਸੀ, ਇੱਕ ਵੀ ਟਿਕਟੋਕ ਤੇ ਆਈ, ਇੱਕ ਕਪਲ ਹੈ ਜੀ, ਉਹ ਨਾ ਜਿਵੇਂ ਲਾਵਾਂ ਲੈ ਰਹੇ ਆ ਉਹਨਾਂ ਦੀ ਮੈਰਿਜ, ਜਿਵੇਂ ਤੇ ਉਹਨੇ ਹੱਥ ਚ ਡੋਗ ਫੜੇ ਹੋਏ ਉਹਨਾਂ ਨੇ, ਉਹਨੂੰ ਤੈਨੂੰ ਸਮਝ ਨੀ ਆਈ ਕਿ ਉਹ ਰੀਅਲ ਹੈ ਕਿਵੇਂ, ਕੀ ਵੀ ਪੈਣ ਨੇ ਉਹਦੇ, ਕੀ ਹਿਸਾਬ ਦਾ ਹੋਵੇ ਜੀ?
0: ਰੀਅਲ ਹੀ ਹੋਊਗਾ, ਪਰ ਲੋਕਾਂ ਨੂੰ ਥੋੜਾ ਯਾਰ ਸਮਝਣਾ ਚਾਹੀਦਾ ਕਿ, ਮੈਂ ਦੇਖੀ ਹਾਂਜੀ, ਲੋਕਾਂ ਨੂੰ ਥੋੜੀ ਜਿਹੀ ਸਿਆਣਪ ਵਰਤਣੀ ਚਾਹੀਦੀ ਹੈ ਯਾਰ। ਇਹ ਕੋਈ ਤੁਸੀਂ ਵਿਆਹ ਕਰ ਰਹੇ ਹੋ, ਜ਼ਰੂਰੀ ਥੋੜਾ ਵੀ ਹਰੇਕ ਹੀ ਚੀਜ਼ ਦਾ ਚਲੋ ਦਿਖਾਵਾ ਹੋਣਾ ਚਾਹੀਦਾ, ਤੇ ਪਤਾ ਨਹੀਂ ਅਲਾਓ ਕਿਵੇਂ ਕੀਤਾ ਗਿਆ, ਬਟ ਹੈ ਮੈਨੂੰ ਲੱਗਦਾ ਰੀਅਲ ਹੈ।
2: ਹਾਂਜੀ ਹਾਂਜੀ, ਰੀਅਲ ਲੱਗ ਰਹੀ ਮੈਨੂੰ ਤਾਂ ਆਪ, ਜਿਵੇਂ ਸਾਰੀ ਮੱਕੀ ਆਪਣੀ ਸਿੱਖ ਫੈਮਿਲੀ ਸੀ, ਤੇ
0: ਸਿਆਣਪ ਵਰਤਣੀ ਚਾਹੀਦੀ ਯਾਰ। ਤੁਸੀਂ ਜੋ ਯੂਨੋ ਆਪਣੇ ਧਰਮ ਦੇ ਵਿੱਚ ਹੈ, ਤੁਸੀਂ ਉਹਨੂੰ ਇਨੋਵੇਟ ਨਾ ਕਰੋ, ਜੋ ਆਪਾਂ ਨੂੰ ਸਿਖਾਇਆ ਗਿਆ, ਜੋ ਆਪਾਂ ਨੂੰ ਦਿੱਤਾ ਗਿਆ, ਤੁਸੀਂ ਉਸੇ ਹਿਸਾਬ ਨਾਲ ਚੱਲੋ।
2: ਹਾਂਜੀ ਹਾਂਜੀ, ਆਹ ਤਾਂ ਹੈਗਾ ਜੀ, ਚਲੋ
0: ਠੀਕ ਹੈ,
2: ਓਕੇ ਜੀ,
0: ਚਲੋ ਧੰਨਵਾਦ ਤੁਹਾਡਾ, ਥੈਂਕ ਯੂ। 2118 ਹੈਲੋ,
3: ਮਹਾਰਾਜ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਵਧੀਆ ਸੋਹਣਾ ਮੌਸਮ ਹੈ।
1: ਮੈਂ ਕਹਿੰਦੇ ਗਾਣਾ ਦਾ ਦੇ, ਅੱਜ ਮੌਸਮ ਬੜਾ ਬੇਈਮਾਨ ਹੈ,
0: ਮੌਸਮ ਬੜਾ ਬੇਈਮਾਨ ਹੈ ਸੁਣਨਾ। ਮੇਰਾ ਮੂਡ ਹੈ ਥੋੜਾ ਯਾਰ ਫਨੀ ਜਿਹਾ ਕੋਈ ਲਾਉਣੇ ਆ ਮੌਸਮ ਦੇ ਹਿਸਾਬ ਨਾਲ ਵੀ ਸੀਗਾ ਯਾਰ ਕਿਹਦਾ, ਚਲੋ ਮੈਨੂੰ ਲੱਭ ਲੈਣ ਦੋ। ਪਹਿਲਾਂ ਦਵਿੰਦਰ ਪਵਾਰ ਜੀ ਕੋਲ ਚੱਲਦੇ ਆ ਤੇ ਮੋੜ ਕੇ ਜੀ ਜਾਣਕਾਰੀ ਲੈਣੇ ਆ। ਪਵਾਰ ਸਾਹਿਬ ਆ ਜਾਓ।
3: ਬਹੁਤ ਬਹੁਤ ਧੰਨਵਾਦ ਨਵੀ ਤੇ ਪੰਜਾਬੀ ਲਹਿਰਾਂ ਦੇ ਜਿਹੜੇ ਸਾਰੇ ਭੈਣ ਭਰਾ, ਸਤਿ ਸ੍ਰੀ ਅਕਾਲ ਤੇ ਗੁੱਡ ਈਵਨਿੰਗ। ਬਿਲਕੁਲ ਜੀ, ਮੌਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ, ਕਿਸੇ ਵੀ ਤਰ੍ਹਾਂ ਦੀ ਕੋਈ ਪਰਚੇਜ਼ ਜਾਂ ਰਿਨਿਊਅਲ ਆ ਜਾਂ ਕੋਈ ਵੀ ਰੀਫਰੈਂਸ ਕਰਨਾ ਘਰ ਨੂੰ ਤੇ ਕਾਲ ਕਰ ਲਓ, ਕਿਉਂਕਿ ਅੱਜ ਹੀ ਅਸੀਂ ਇੱਕ ਡੀਲ ਕੀਤੀ ਹੈ ਜਿਹਨੂੰ ਅਸੀਂ ਰੇਟ ਜਿਹੜਾ 3.89 ਲੈ ਕੇ ਦਿੱਤਾ ਜੀ, ਤੇ ਕਿਉਂਕਿ ਬਾਹਰੋਂ ਉਹਨਾਂ ਨੂੰ ਰੇਟ 4.29 ਮਿਲ ਰਿਹਾ ਸੀਗਾ, ਕਿਉਂਕਿ ਸਾਡੇ ਕੋਲ ਇਸ ਵੇਲੇ 60 ਲੈਂਡਰ ਸਾਡੇ ਨਾਲ ਕੰਮ ਕਰ ਰਹੇ ਆ, ਜਿਹਦੇ ਵਿੱਚ ਸਾਰੀਆਂ ਬੈਂਕਾਂ ਆ, ਆਲਟਰਨੇਟਿਵ ਲੈਂਡਰ ਆ, ਜਿਹਦੇ ਵਿੱਚ ਮੋਨੋ ਲੈਂਡਰ ਆ, ਤੇ ਕਿਆ ਹੋ ਸਕਦਾ ਕਿਸੇ ਨਾ ਕਿਸੇ ਤੋਂ ਤੁਹਾਡਾ ਜਿਹੜਾ ਰੇਟ ਆ ਜ਼ਰੂਰ ਘੱਟ ਕਰਵਾ ਕੇ ਦੇ ਸਕਦੇ ਹਾਂ ਜੀ। ਕਾਲ ਕਰਨ ਲਈ ਨੰਬਰ ਆ 6479888731। ਤੇ ਅੱਜ ਥੋੜੀ ਜਿਹੀ ਆਪਾਂ ਗੱਲ ਕਰਾਂਗੇ ਉਹਨਾਂ ਭੈਣਾਂ ਭਰਾਵਾਂ ਦੇ ਬਾਰੇ ਜਿਹੜੇ ਸੈਲਫ ਇੰਪਲਾਇਡ ਆ, ਕਿਉਂਕਿ ਜਿਹੜੀ ਅਸੀਂ ਖੁਦ ਸੈਲਫ ਇੰਪਲਾਇਡ ਆ, ਸਾਨੂੰ ਉਹਨਾਂ ਸਾਰੀਆਂ ਬਰੀਕੀਆਂ ਦਾ ਪਤਾ ਕਿ ਉਹਨਾਂ ਦੀ ਮੋਰਗੇਜ ਜਾਂ ਲਾਈਨ ਆਫ ਕ੍ਰੈਡਿਟ ਤੇ ਕੰਮ ਕਿਵੇਂ ਕੀਤਾ ਜਾ ਸਕਦਾ ਆ, ਕਿਉਂਕਿ ਜਿਹੜੇ ਸੈਲਫ ਇੰਪਲਾਇਡ ਭੈਣ ਭਰਾ ਆਪਾਂ ਇਨਕਮ ਵਧੀ ਅਧਿਆਰਨ ਕਰਦੇ ਹਾਂ, ਤੇ ਪਰ ਟੈਕਸ ਭਰਨ ਦੀ ਜਦੋਂ ਵਾਰੀ ਆਉਂਦੀ ਹੈ ਉਹਦੇ ਕੁਛ ਇੱਕ ਡਿਡਕਸ਼ਨਸ ਕਰਕੇ ਸਾਡੇ ਖਰਚੇ ਹੋਣ ਕਰਕੇ ਤਾਂ ਅਸੀਂ ਉਹਨਾਂ ਟੈਕਸ ਨਹੀਂ ਭਰੀਦਾ, ਜਿਹਦੇ ਨਾਲ ਸਾਨੂੰ ਜਿਹੜੀ ਮੋਰਗੇਜ ਦੇ ਵਿੱਚ ਜਾਂ ਲਾਈਨ ਆਫ ਕ੍ਰੈਡਿਟ ਬਣਾਉਣ ਦੇ ਵਿੱਚ ਮੁਸ਼ਕਲ ਆਉਂਦੀ ਆ। ਪਰ ਸਾਡੇ ਕੋਲ ਇਹੋ ਜਿਹੇ ਲੈਂਡਰ ਸਾਡੇ ਨਾਲ ਕੰਮ ਕਰਦੇ ਆ ਜਿਹੜੇ ਤੁਹਾਡੀ ਸਟੇਟਡ ਇਨਕਮ, ਜਿਹੜੀ ਇਨਕਮ ਤੁਸੀਂ ਅਰਨ ਕਰਦੇ ਆ ਆਪਣੇ ਬਿਜ਼ਨਸ ਅਕਾਊਂਟ ਦੇ ਵਿੱਚ ਜਮ੍ਹਾਂ ਕਰਦੇ ਆ, ਉਹਦੇ ਆਧਾਰ ਤੇ ਅਸੀਂ ਤੁਹਾਨੂੰ ਤੁਹਾਡੀ ਮੋਰਗੇਜ ਜਾਂ ਲਾਈਨ ਆਫ ਕ੍ਰੈਡਿਟ ਬਣਾ ਕੇ ਦੇ ਸਕਦੇ ਹਾਂ ਜੀ। ਹੋਰ ਜ਼ਿਆਦਾ ਜਾਣਕਾਰੀ ਕਹਿਣ ਲੈਣੀ ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਕਈ ਵੇਲੇ ਭੈਣ ਭਰਾ ਕੋਲ ਬਿਜ਼ਨਸ ਅਕਾਊਂਟ ਨਹੀਂ ਵੀ ਹੁੰਦਾ, ਕਈ ਭੈਣ ਭਰਾ ਆਪਣੇ ਜੇ ਪਰਸਨਲ ਅਕਾਊਂਟ ਚ ਵੀ ਇਨਕਮ ਜਮ੍ਹਾਂ ਕਰਦੇ ਆ, ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। ਕਾਲ ਕਰਨ ਲਈ ਨੰਬਰ ਆ 6479888731। ਸੈਲਫ ਇੰਪਲਾਇਡ ਭੈਣ ਭਰਾ ਦੀ ਮੋਰਗੇਜ ਜਾਂ ਲਾਈਨ ਆਫ ਕ੍ਰੈਡਿਟ ਬਣਾਉਣ ਵਾਸਤੇ ਤੁਸੀਂ ਰਾਈਟ ਵੇ ਕਾਲ ਕਰੋ, ਤੇ ਅਸੀਂ ਤੁਹਾਡੀ ਜਿਹੜੀ ਆ ਪੂਰੀ ਪੂਰੀ ਉਹਦੇ ਚ ਮੋਰਗੇਜ ਵੀ ਕਰਵਾ ਕੇ ਦੇਵਾਂਗੇ ਤੇ ਲਾਈਨ ਆਫ ਕ੍ਰੈਡਿਟ ਵੀ ਲੈ ਕੇ ਦੇਵਾਂਗੇ। ਇਸ ਤੋਂ ਇਲਾਵਾ ਹੋਰ ਵੀ ਕੋਈ ਫਾਈਨੈਂਸਿੰਗ ਆਪਸ਼ਨ ਹੈ ਕਿਸੇ ਤਰ੍ਹਾਂ ਦੀ, ਕੋਈ ਟਰੱਕ ਦਾ ਲੋਨ, ਟ੍ਰੇਲਰ ਦਾ ਲੋਨ, ਜਾਂ ਕੋਈ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ ਭੈਣ ਭਰਾ, ਤਾਂ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜੀ, ਤੇ ਆਪਾਂ ਤੁਹਾਨੂੰ ਉਹਦੀ ਵੀ ਲਾਈਨ ਆਫ ਕ੍ਰੈਡਿਟ ਲੈ ਕੇ ਦੇਵਾਂਗੇ, ਤੇ ਬਿਜ਼ਨਸ ਟਰੱਕ ਦਾ ਲੋਨ ਜਾਂ ਬਿਜ਼ਨਸ ਲੋਨ ਵੀ ਕਰਵਾ ਕੇ ਦਿੱਤਾ ਜਾ ਸਕਦਾ ਜੀ। ਕਾਲ ਕਰਨ ਲਈ ਨੰਬਰ ਆ 6479888731, 647-988-8731, 6479888731 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਤੇ ਬਾਕੀ ਹਮੇਸ਼ਾ ਗੱਲ ਕਹੀ ਦੀ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦੀਏ ਤਾਂ

0: ਲੈਣੀ ਹੈ, ਐਕਿਰਾ ਦਾ SUV ਲੈਣਾ, ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਸਾਡੇ ਮਿੱਤਰ ਨੇ ਪਹਿਲੀ ਗੱਲ ਤਾਂ, ਤੇ ਨਾਲੇ ਮੈਨੇਜਰ ਨੇ ਏਡੀ ਵੱਡੀ ਡੀਲਰਸ਼ਿਪ ਦੇ। 905-828-5800 905-828-5800 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰ ਸਕਦੇ ਹੋ। ਵਨ ਐਂਡ ਓਨਲੀ ਏਰੀਅਨ ਮਿਲਸ ਐਕਿਰਾ। ਗਰੋਸਰੀ ਕਰਨੀ ਹੈ ਬਈ, ਸਬਜ਼ੀ ਮਾਰਕੀਟ ਵਾਲਿਆਂ ਨੇ ਤਾਂ ਬਹਿ ਜਾ ਕਰਾਈ ਪਈ ਆ। ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ, ਤੇ ਨਾਲੇ 24 ਘੰਟੇ 7 ਦਿਨ ਖੁੱਲਦਾ। ਹਰੀਆਂ ਤਾਜ਼ੀਆਂ ਸਬਜ਼ੀਆਂ ਇੱਥੋਂ ਲਓ, ਫਰੈਸ਼ ਹਰੇ ਮਟਰ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਫਰੈਸ਼ ਸਾਗ, ਬਾਥੂ, ਤੇ ਤੁਸੀਂ ਜਾਓਗੇ ਕਹੋਗੇ ਆਹ ਵੀ ਚੱਕ ਲਈਏ, ਆਹ ਵੀ ਚੱਕ ਲਈਏ, ਤੇ ਖਾਣਾ ਤੁਸੀਂ ਖਰੀਦਣਾ ਇਹਦੇ ਵੀ ਚੱਕ ਲਈਏ, ਤੇ ਖਾਣਾ ਤੁਸੀਂ ਖਰੀਦਣਾ ਇਹਦੇ ਰੈਸਟੋਰੈਂਟ ਤੋਂ, ਚਿਕਨ ਲੈਗ, ਬਿਰਿਆਨੀ ਜਾਂ ਫਿਸ਼ ਪਕੌੜਾ 1 ਕਿਲੋ ਦੂਜਾ ਫਰੀ। ਸਰਵਿਸ ਬਹੁਤ ਵਧੀਆ ਯਾਰ, ਇੱਕ ਫੈਮਿਲੀ ਰਨ ਰੈਸਟੋਰੈਂਟ ਹੈ, ਬੰਦੇ ਬਹੁਤ ਵਧੀਆ ਨੇ। 10 ਲੋਰਮੈਲ ਗੇਟ ਸੈਂਡਲਵੁੱਡ ਮਕਲੋਗਲਿਨ ਜਾਂ 10,970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ। ਓਕੇ, ਤੁਹਾਡੀਆਂ ਕਾਲਾਂ ਕੁਝ ਕਰ ਰਹੀ ਆ, ਇੱਕ ਕਾਲ ਲੈ ਲਈਏ ਫਿਰ ਗਾਣਾ ਲਾਉਂਦੇ ਆ। 9181 ਹਾਂਜੀ ਸਰ, ਵਧੀਆ ਜੀ, ਕਿਵੇਂ ਹੋ?
1: ਬਸ ਠੀਕ ਹੈ, ਬਸ ਮੈਂ ਪ੍ਰੋਗਰਾਮ ਸੁਣੀ ਨਾ ਤੁਹਾਡਾ।
0: ਉਹ ਬੱਲੇ,
1: ਮੈਂ ਕਿਹਾ ਵੀ ਤੁਸੀਂ ਵੀ ਪਰਛਾਵੇਂ ਬਾਰੇ ਗੱਲ ਕਰਦੇ ਆ, ਟਾਈਮ ਦਾ ਕਿੱਦਾਂ ਪਤਾ ਲੱਗਦਾ ਸੀ। ਮੈਂ ਕਿਹਾ ਸਾਡੇ ਜਵਾਨੀ ਚ ਦਾਦੀ ਸਾਡੀ ਹੁੰਦੀ ਜਦੋਂ ਛੋਟੇ ਹੁੰਦੇ ਸੀ, ਜਦੋਂ ਆਪਣਾ ਸਵੇਰੇ ਪਰਛਾਵਾਂ ਆਉਂਦਾ ਉਸ ਤੋਂ ਵੀ ਟਾਈਮ ਲਾ ਲੈਂਦੇ, ਸੂਰਜ ਨਿਕਲਦਾ ਬੰਦੇ ਦੀ ਸ਼ੈਡੋ ਜਿਹੜੀ ਵੱਧਦੀ ਘੱਟਦੀ ਰਹਿੰਦੀ ਆ ਨਾ ਪਰਛਾਵਾਂ, ਜਿੱਦਾਂ ਦੁਪਹਿਰ ਨੂੰ 9 ਵਜੇ ਹੋ ਰਿਹਾ ਜਾਂਦਾ, ਆਫਟਰਨੂਨ ਦੁਪਹਿਰ ਵਿੱਚ ਇੱਕਦਮ ਸੈਂਟਰ ਚ ਆ ਜਾਂਦਾ, ਅਸੀਂ ਕਹਿੰਦੇ ਵੀ 12 ਵਜ ਗਏ ਸਾਡੇ
0: ਅੱਜ ਹੁਣ 12 ਦਾ ਟਾਈਮ, ਤੇ ਬਸ ਪਰਛਾਵੇਂ ਨਾਲ ਤੇ ਉਹ ਕਦੇ ਗਲਤ ਵੀ ਨਹੀਂ ਸੀ ਹੁੰਦੇ, ਹੈ
1: ਗਲਤ ਵੀ ਨੀ ਹੁੰਦੇ ਉਹ ਪਰਛਾਵੇਂ ਨਾਲ। ਦਾਦਾ ਸਾਡਾ ਲੱਕੜੀ ਦਾ ਕੰਮ ਕਰਦਾ ਹੁੰਦਾ ਸੀ, ਬਾਹਰ ਨਾ ਜਾਂਦੇ, ਉਹਨੇ ਕਹਿੰਦਾ ਰੋਟੀ ਖਵਾਉਣੀ ਨੀ 2:30 ਚਾਹ ਪੀਣਾ, ਕਹਿੰਦਾ 2:30 ਆਫਟਰਨੂਨ ਹੋ ਗਿਆ, ਹੁਣ
0: 2:30 ਵੱਜ ਗਿਆ
1: ਲੌਡਾ ਬਿੱਲਾ, ਲੌਡਾ ਬਿੱਲਾ ਕਹਿੰਦੇ ਹੁੰਦੇ ਹਨ,
0: ਕਿਆ ਬਾਤ
1: ਹੈ। ਉਹ ਪਰਛਾਵੇਂ ਦੇ ਹਿਸਾਬ ਨਾਲ ਹੀ ਚਾਹ ਰੱਖ ਦਿੰਦੇ ਹੁੰਦੇ ਸੀਗੇ।
0: ਚਲੋ ਕਰਦੇ ਹੋਰ ਗੱਲਾਂ।
1: ਮੈਂ ਕਿਹਾ ਜੀ ਇੱਕ ਮੈਂ ਵੀ ਵੀਡੀਓ ਦੇਖੀ ਸੀਗੀ, ਮੈਂ ਵੀ ਦੱਸਣਾ ਚਾਹੁੰਦਾ ਹਰਿਆਣੇ ਦੀ ਆਪਣੀ,
0: ਕਾਹਦੀ?
1: ਕੁੜੀ ਹਰਿਆਣੇ ਦੀ, ਵਿਆਹ ਦੀ ਆ, ਵਿਆਹ ਦੀ ਮੈਂ ਯੂਟਿਊਬ ਤੇ ਦੇਖੀ ਸੀ ਰਾਈਟ। ਉਹ ਜਿੱਦਾਂ ਕੁੜੀ ਦਾ ਜੈਮਾਲਾ ਸੀਗੀ, ਕੁੜੀ ਭੰਗੜਾ ਹੀ ਪਾਉਂਦੀ ਆ ਰਹੀ ਨਾ, ਉਹ ਜੈਮਾਲਾ ਦੇ ਹਾਲੇ ਵਿਆਹ ਵੀ ਨੀ ਹੋਇਆ।
0: ਚਲੋ ਕੋਈ ਨਾ, ਕਰ ਲਈ ਆਪਾਂ ਇਹਨਾਂ ਗੱਲਾਂ ਚ ਪੈਣਾ, ਹੁਣ ਗਾਣਾ ਲਾਉਂਦੇ ਆ, ਅੱਜ ਮੌਸਮ ਬੜਾ ਬੇਈਮਾਨ ਹੈ, ਠੀਕ ਆ। ਲੋਕੀ ਦੁਨੀਆ ਨਾ ਬੜਾ ਕੁਛ ਕਰਦੀ ਹੈ, ਆਪਾਂ ਗਾਣੇ ਸੁਣੀਏ ਤੇ ਇੰਜੋਏ ਕਰਦੇ ਆ, ਠੀਕ ਆ।
1: ਮੈਂ ਵੀ ਗਾਣਾ, ਚਲੋ ਮੈਂ ਬਾਅਦ ਚ ਕਰਦਾ।
0: ਕਿਹੜਾ ਗਾਣਾ ਸੁਣਨਾ ਤੁਸੀਂ?
1: ਮੈਂ ਵੀ ਕਹਿੰਦਾ ਸੀ ਉਹ ਪ੍ਰਕਾਸ਼ ਕੌਰ ਤੇ ਸੁਰਿੰਦਰ ਕੌਰ ਦਾ ਗਾਣਾ ਆ,
0: ਕਾਲੇ ਰੰਗ ਦਾ ਪਰਾਂਦਾ ਮੇਰੇ ਸੱਜਣਾ ਲਿਆਂਦਾ ਵੇ, ਮੈਂ ਚੁੰਮ ਚੁੰਮ ਰੱਖਦੀ ਫਿਰਾਂ ਵੇ, ਪੱਬਾਂ ਪਰ ਨੱਚਦੀ ਫਿਰਾਂ। ਇਹੀ ਆ ਨਾ,
1: ਇਹੀ
0: ਲਾਉਣੇ ਲਾਉਣੇ, ਉਹ ਵੀ ਲਾ ਦੇਣੇ, ਚੱਕ ਦੇਵਾਂਗੇ ਫੱਟੇ, ਟੈਨਸ਼ਨ ਨਾ ਲਓ। ਪਹਿਲਾਂ ਧਰਮਿੰਦਰ ਸਾਹਿਬ ਦਾ ਗੀਤ, ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਸੁਣਦੇ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: This is AM 530, CHLO AM, an Evanoff communication station serving Brampton, Mississauga, Toronto, the GTA, and the world at am530.ca.
0: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
0: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾ ਦੀ ਐਪ ਅੱਜ ਹੀ ਡਾਊਨਲੋਡ ਕਰੋ।
4: What is the reason?
5: This is the effect of famous masala chai by Navigator's Cafe.
4: I know this place. They're also famous for delicious snacks like aloo patties, samosa, vada pav, spring rolls, mango lassi and my favorite, samosa chaat and bhel.
6: Navigator's Cafe, located at northwest corner of Queen Street East and Airport Road in Brampton. They are conveniently open 24/7.

0: multiple locations in GTA. For more information, visit rajdhanisweets.ca.
1: क्या बात है क्या बात है ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475415 ਵੈਰੀ ਗੁੱਡ ਓਕੇ ਸੋ ਪ੍ਰੋਗਰਾਮ ਹੈ ਪੰਜਾਬੀ ਲਹਿਰਾ 905-673-3337 ਆਪਣਾ ਫੋਨ ਨੰਬਰ ਹੈ ਇੱਕ ਤਾਂ ਰੋਇਲ ਆਟੋ ਸੈਂਟਰ ਦੇ ਸਾਡੇ ਰਾਜ ਭਾਜੀ ਨੇ ਰਾਜ ਭਾਈ ਜੀ ਇਨਸਾਨ ਬਹੁਤ ਵਧੀਆ ਨੇ ਓਨੈਸਟ ਨੇ ਅਫੋਰਡੇਬਲ ਸਰਵਿਸ ਦਿੰਦੇ ਆ ਤੁਸੀਂ ਅਗਰ ਕੋਈ ਵੀ ਗੱਡੀ ਦਾ ਕੰਮ ਕਰਾਉਣਾ ਇੰਜਨ ਟ੍ਰਾਂਸਮਿਸ਼ਨ ਓਇਲ ਲੂਬ ਫਿਲਟਰ ਤੁਸੀਂ ਯਾਦ ਰੱਖੋ ਜ਼ਰੂਰ ਇੱਕੋ ਇੱਕ ਨਾਮ ਸਾਡੇ ਬਹੁਤ ਹੀ ਪਿਆਰੇ ਰਾਜ ਭਾਜੀ ਸਟੀਲਜ਼ ਐਂਡ ਮੈਲਨੀ ਦੇ ਬਿਲਕੁਲ ਕੋਰਨਰ ਦੇ ਉੱਤੇ ਅਤੇ ਤੁਸੀਂ ਕਾਲ ਕਰ ਸਕਦੇ ਹੋ 9057991478 9057991478 9057991478 Royal Auto Center 6151 Hello
2: Hello
1: Hello ji
2: ki hal hai bhai
1: bahut vadiya ji kive ho
2: vadiya bhai vadiya ji
1: ji welcome
2: yaar pura program dekh rahe hi gaana la do yaar ik
1: kehna laiye
2: ਚਿੱਟੇ ਸੂਟ ਤੇ ਦਾਗ ਪੈ ਗਏ
1: ਗਲੀ ਤੇਰੀ ਵਿੱਚ ਗਾਰਾ ਵੇ
2: ਕਣੀਆਂ ਚ ਮੈਂ ਭਿੱਜ ਗਈ
1: ਨਹੀਂ ਗਾ ਕੇ
2: ਬਾਈ ਯਾਰ ਰੇਡੀਓ ਤਾਂ ਲਾਓ ਗੱਡੀ ਚ ਬੈਠੇ ਆ ਆਪਾਂ
1: ਨਹੀਂ ਮੈਂ ਤੁਹਾਡੀ ਆਵਾਜ਼ ਸੁਣਨੀ ਹੈ ਵੀ ਮੈਂ ਕਹਿੰਦਾ ਤੁਸੀਂ ਗਾਓ ਥੋੜਾ ਗਾਣਾ
2: ਸਾਡੀ ਆਵਾਜ਼ ਤਾਂ ਬਹੁਤ ਬੇਕਾਰ ਆ ਭਾਈ
1: ਐਵੇਂ ਫੇਰ ਯਾਰ ਕਿਸੇ ਦੀ ਆਵਾਜ਼ ਬੇਕਾਰ ਨਹੀਂ ਹੁੰਦੀ ਉਹੀ ਲੱਗਦਾ ਹੁੰਦਾ ਚਿੱਟੇ ਸੂਟ ਤੇ ਦਾਗ ਪੈ ਗਏ ਗਲੀ ਤੇਰੀ ਵਿੱਚ ਗਾਰਾ ਵੇ ਕਣੀਆਂ ਚ ਮੈਂ ਭਿੱਜ ਗਈ ਤੇ ਮੈਂ ਹਮੇਸ਼ਾ ਯਾਦ ਕਰਦਾ ਹੁੰਦਾ ਇੱਕ ਵੀਰ ਨੇ ਜਿਨ੍ਹਾਂ ਨੇ ਇੱਕ ਨਾ ਰਿਪਲਾਈ ਲਿਖਿਆ ਸੀ ਇਸ ਗਾਣੇ ਦਾ ਉਹਨਾਂ ਨੇ ਸਟੂਡੀਓ ਚ ਕਾਲ ਵੀ ਕੀਤੀ ਸੀ ਯਾਰ ਵੀਰ ਜੇ ਸੁਣ ਰਹੇ ਹੋ ਤਾਂ ਕਾਲ ਕਰਕੇ ਤੁਸੀਂ ਉਹ ਰਿਪਲਾਈ ਫਿਰ ਤੋਂ ਗਾ ਕੇ ਸਾਰਿਆਂ ਨੂੰ ਸੁਣਾਓ ਬਹੁਤ ਵਧੀਆ ਲਿਖਿਆ ਹੋਇਆ ਸੀ ਯਾਰ ਤੁਸੀਂ ਆਪ ਕਹੋਗੇ ਵਾਹ ਕਿਆ ਬਾਤ ਹੈ ਵੀਰ ਉਹਨੇ ਲਿਖਿਆ ਇਹ ਬਹੁਤ ਸੋਹਣਾ ਸੋ ਓਕੇ 905-673-3337 ਆਪਣਾ ਨੰਬਰ ਹੈ ਇੱਕ ਤੁਹਾਨੂੰ ਅਸੀਂ ਇਨਫੋਰਮੇਸ਼ਨ ਦੇ ਦਈਏ ਬਿਯੋਂਡ ਆਈਵੇਅਰ ਦੀ ਐਨਕਾਂ ਚਾਹੀਦੀਆਂ ਨੇ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ ਬਿਯੋਂਡ ਆਈਵੇਅਰ ਦੇ ਰੋਮੀ ਭਾਅ ਜੀ ਹਾਜ਼ਰ ਨੇ ਬਿਯੋਂਡ ਆਈਵੇਅਰ ਹੰਬਰ ਵੈਸਟ ਗੋਰਵੇ ਆਈ ਡਾਕਟਰ ਵੀ ਅਵੇਲੇਬਲ ਨੇ ਇੱਥੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀ ਨੂੰ ਵੀ ਕਰਦੇ ਆ ਐਨਕਾਂ ਚਾਹੀਦੀਆਂ ਤਾਂ 905-793-3937
3: ਪੁਰਾਣੇ ਸਮੇਂ ਦੇ ਵਿੱਚ ਮੈਨੂੰ ਐ ਲੱਗਦਾ ਕਿ ਜ਼ਰੂਰਤਾਂ ਬਹੁਤ ਘੱਟ ਸੀਗੀਆਂ ਤੇ ਇੱਧਰ ਹੀ ਸਰ ਜਾਂਦਾ ਸੀਗਾ ਨਾ ਚਲੋ ਸ਼ਾਮ ਹੋ ਗਈ ਰਾਤ ਹੋ ਗਈ ਸਵੇਰ ਹੋ ਗਈ ਹੁਣ ਟੈਕਨੋਲੋਜੀ ਦੇਖੋ ਇੰਨੀ ਵਾਸਟ ਹੈਗੀ ਹੈ ਹੁਣ ਛੋਟਾ ਵੀਰ ਕਹਿ ਕੇ ਗਿਆ ਵੀ ਕੋਈ ਇੰਟਰਨੈਟ 2 ਮਿੰਟ ਬੰਦ ਹੋ ਗਿਆ ਤੇ ਕਿੰਨਾ ਵੱਡਾ ਪ੍ਰੋਬਲਮ ਹੈ
1: ਬਿਲਕੁਲ
3: ਤੇ ਬਾਕੀ ਹੁਣ ਤਾਂ ਸੀਰੀ ਹੈਗੀ ਹੈ ਸੀਰੀ ਨੂੰ ਭਾਵੇਂ ਤੁਸੀਂ ਟਾਈਮ ਪੁੱਛ ਲਓ ਭਾਵੇਂ ਵੈਦਰ ਪੁੱਛ ਲਓ
1: ਸਹੀ ਗੱਲ ਹੈ ਯਾਰ ਹੁਣੇ ਜੇ ਕਹਿ ਦੋ ਕਿ ਹੇ ਮੈਂ ਜੇ ਕਹਿ ਤਾ ਉਹਨੇ ਬੋਲਣ ਲੱਗ ਜਾਣਾ ਤੇ ਬਸ ਇਹੀ ਕਹਿਣਾ ਵੀ ਵਾਟ ਇਜ਼ ਦ ਵੈਦਰ ਟੁਮਾਰੋ ਸਾਰਾ ਐਨ ਬ੍ਰੇਕ ਡਾਊਨ ਮਿਲ ਜਾਣਾ
3: ਸਾਰਾ ਕੁਝ ਮਿਲ ਜਾਂਦਾ ਈਵਨ ਤੁਸੀਂ ਆਸਟ੍ਰੇਲੀਆ ਦਾ ਵੈਦਰ ਪੁੱਛਣਾ ਆ ਅਮਰੀਕਾ ਦਾ ਪੁੱਛਣਾ ਕਿਹੜੀ ਮਰਜ਼ੀ ਸਟੇਟ ਦਾ ਸਭ ਕੁਝ ਦੱਸ ਦਿੰਦੀ
1: ਹੈ ਬਿਲਕੁਲ ਸਹੀ ਗੱਲ ਹੈ ਕਿਸੇ
3: ਨੂੰ ਉਹ ਵੀ ਹੈ ਨਾ ਚਲੋ ਟੈਕਨੋਲੋਜੀ ਆ ਮੈਂ ਆਪਣਾ ਵੈਸੇ ਐਕਸਪੀਰੀਅੰਸ ਸ਼ੋਅ ਕਰਦਾ ਤੁਹਾਨੂੰ ਇੱਥੇ ਮੈਂ ਨਾ ਵੈਸੇ ਤਾਂ ਮੈਂ ਬਹੁਤ ਲੇਟ ਹੀ ਉੱਠਦਾ ਹੈਗਾ ਪਹਿਲਾਂ ਇੰਡੀਆ 'ਚ ਤਰੀਕ ਦਾ ਹੀ ਉੱਠ ਜਾਂਦੇ ਹੁੰਦੇ ਸੀ ਪੇਪਰਾਂ 'ਚ ਜਲਦੀ ਮੇਰੀ ਵੈਸੀ ਅੱਖ ਖੁੱਲ ਗਈ 4:00 ਵਜੇ ਮੈਂ ਬਾਹਰ ਬਾਲਕਨੀ ਵਿੱਚ ਖੜਾ ਤੇ ਚਿੜੀਆਂ ਨਾ ਚਿੜੀਆਂ ਜਿੱਦਾਂ ਮਿਊਜ਼ੀਕਲ ਲੈ ਦੇ ਵਿੱਚ ਕਿੰਨੀਆਂ ਸਾਰੀਆਂ ਚਿੜੀਆਂ ਤੇ ਉਹ ਏਦਾਂ ਲੱਗਦਾ ਜੀ ਜਿਵੇਂ ਕੋਈ ਜਾਪ ਕਰਦੀਆਂ ਹੁੰਦੀਆਂ ਵੀ ਉਹਨਾਂ ਨੇ ਘੱਟੋ ਘੱਟ 20-20 ਮਿੰਟ ਅਲਾਪ ਕੀਤਾ ਤੇ ਉਹ ਐਗਜੈਕਟ ਟਾਈਮ ਦੇ ਉੱਤੇ ਹੀ ਹੁੰਦਾ
1: ਉਹੀ
3: ਉੱਠਦੀਆਂ ਆ ਤੇ ਸੌਂਦੀਆਂ ਵੀ ਉਸ ਟਾਈਮ ਤੇ ਨੇ ਤੇ ਹਜੇ ਵੀ ਜੇ ਤੁਸੀਂ ਕਿਤੇ ਕੈਂਪਿੰਗ ਵਗੈਰਾ ਜਾਓ ਨਾ ਤੁਸੀਂ ਕਦੀ ਇਹ ਐਕਸਪੀਰੀਅੰਸ ਕਰਿਓ ਮਾਰਨਿੰਗ ਦੇ ਵਿੱਚ ਐਗਜੈਕਟ ਟਾਈਮ ਦੇ ਉੱਤੇ ਉੱਠਦੀਆਂ ਆ ਬੋਲਦੀਆਂ ਆ ਰਾਤ ਨੂੰ ਟਟੀਰੀਆਂ ਜਿਹੀਆਂ ਨੀ ਬੋਲਣ ਲੱਗ ਜਾਂਦੀਆਂ
1: ਹਾਂਜੀ ਇੱਕ ਵੀਰ ਨੇ ਟਟੀਰੀ ਦੀ ਪਹਿਲਾਂ ਵੀ ਗੱਲ ਕੀਤੀ ਸੀ ਵੀ ਜੇ ਮੌਸਮ ਖਰਾਬ ਹੋਣ ਵਾਲਾ ਤਾਂ ਉਹ ਕਿਤੇ ਉੱਚੇ ਥਾਂ ਤੇ ਆਂਡੇ ਦਿੰਦੀ ਹੈ, ਜੇ ਕਿਤੇ ਮੌਸਮ ਠੀਕ ਹੈ ਵਧੀਆ ਤਾਂ ਫਿਰ ਉਹ ਅਸਮਾਨ ਦੇ ਉੱਤੇ ਆ ਕੇ ਆਂਡੇ ਦਿੰਦੀ ਹੈ।
3: ਬਿਲਕੁਲ ਬਿਲਕੁਲ ਠੀਕ ਹੈ ਗੱਲ।
1: ਹਾਂ ਸੋ ਨਹੀਂ ਹੁਣ ਦੇਖੋ ਆਪਣੇ ਪਿੰਡਾਂ ਚ ਵੀ ਤੇ ਦੇਖਿਆ ਜਾਵੇ ਨਾ, ਜੇ ਸਵੇਰੇ ਸਵੇਰੇ ਆਪਾਂ ਨੂੰ ਕੀ ਕਹਿੰਦੇ ਵੀ ਸਵੇਰੇ 5 ਵਜੇ ਕੁੱਕੜ ਨੇ ਜਿਹੜੇ ਆਵਾਜ਼ ਮਾਰਦੇ ਹੁੰਦੇ ਆ ਵੀ ਉਹ ਕਿੰਨੇ ਕੁ ਵਜੇ 4-5 ਵਜੇ ਤੇ ਉਹਦੇ ਨਾਲ ਫਿਰ ਪਤਾ ਵੀ ਕੀ ਟਾਈਮ ਹੋ ਗਿਆ।
3: ਅਜੇ ਵੀ ਜਿਹੜੀ ਤੁਹਾਡੀ ਜਰਮਨ ਹੈ, ਜਰਮਨ ਦੇ ਵਿੱਚ ਆਈ ਥਿੰਕ ਸਵਿਟਜ਼ਰਲੈਂਡ ਚ ਉਹ ਕਲੌਕਸ ਨੇ ਬੜੀਆਂ ਮਹਿੰਗੀਆਂ ਵੇਚਦੇ ਨੇ, ਉਹ ਕਲੌਕਸ ਕਹਿੰਦੇ ਉਹਨਾਂ ਨੂੰ, ਤੇ ਉਹ ਆਵਾਜ਼ ਉਹਨਾਂ ਨੇ ਰਿਕਾਰਡ ਕੀਤੀ ਹੋਈ ਹੈ।
1: ਮਤਲਬ ਕਿ ਮੀਂਹ ਆ ਰਿਹਾ, ਸੋ ਚਲੋ ਬਥੇਰੀਆਂ ਚੀਜ਼ਾਂ ਨੇ, ਨੇਚਰ ਆਪਾਂ ਨੂੰ ਬਹੁਤ ਕੁਛ ਸਿਖਾਉਂਦਾ। ਤੁਸੀਂ ਨਵਾਂ ਘਾਹ ਲਗਵਾਉਣਾ, ਸੌਡਿੰਗ ਕਰਵਾਉਣੀ ਜਿਹਨੂੰ ਕਹਿੰਦੇ ਆ, ਤਾਂ SS ਲੋਨ ਕੇਅਰ ਵਾਲਿਆਂ ਨੂੰ ਕਾਲ ਕਰੋ। ਬ੍ਰੈਂਡ ਨਿਊ ਗ੍ਰੈਸ ਜਾਂ ਘਾਹ ਕਟਵਾਉਣ ਲਈ ਟੀਮ ਹਾਇਰ ਕਰਨੀ ਹੈ, ਇਹ ਹਰ ਹਫ਼ਤੇ ਬਾਅਦ 2 ਹਫ਼ਤੇ ਬਾਅਦ ਤੁਹਾਡਾ ਘਾਹ ਕੱਟ ਕੇ ਜਾਣਗੇ। ਨੰਬਰ ਤੁਸੀਂ ਲਿਖ ਲਓ 4376551984, 4376551984, 4839। ਹਾਂਜੀ
4: ਜੀ, ਨਹੀਂ ਗੁੱਡ ਈਵਨਿੰਗ, ਹਾਊ ਆਰ ਯੂ?
1: ਗੁੱਡ ਸਰ, ਗੁੱਡ ਜੀ, ਕਿਵੇਂ ਹੋ?
4: ਵਧੀਆ ਚੜ੍ਹਦੀ ਕਲਾ। ਦੋ ਕਾਮੈਂਟ ਨੇ, ਪਹਿਲਾ ਕਾਮੈਂਟ ਇਹ ਵੇਖ ਕੇ ਬਹੁਤ ਅੱਛਾ ਪ੍ਰੋਗਰਾਮ ਕਰਨਾ,
1: ਥੈਂਕ ਯੂ ਸਰ, ਥੈਂਕ ਯੂ,
4: ਅੱਛਾ ਲੱਗਦਾ ਤੇਰਾ ਪ੍ਰੋਗਰਾਮ ਸੁਣ ਵਾਸਤੇ। ਇੱਕ ਦੂਜੀ ਚੀਜ਼, ਅਗਰ ਤੁਸੀਂ ਅਨਾਊਂਸਰ ਨਾ ਨਾ ਹੁੰਦੇ ਤੇ ਯੂ ਵੁੱਡ ਬੀਨ ਅ ਵੈਰੀ ਗੁੱਡ ਪ੍ਰੋਫੈਸ਼ਨਲ ਸਿੰਗਰ।
1: ਚਲੋ ਠੀਕ ਹੈ, ਥੈਂਕ ਯੂ ਜੀ,
4: ਅੱਛਾ ਗਾਣਾ ਦਾ। ਨੰਬਰ 2,
1: ਥੈਂਕ ਯੂ।
4: ਨੰਬਰ 3, ਬਚਪਨ ਚ ਕੱਚੀ ਪੱਕੀ ਚ ਹੁੰਦੇ ਸਾਂ, ਉਦੋਂ ਗਾਣਾ ਇੱਕ ਲੱਗਦਾ ਹੁੰਦਾ ਸੀ ਬਾਬਾ ਵੇ ਕਲਾਮ ਰੋਡ, ਤੇ ਅਗਰ ਹੋ ਸਕੇ, ਅਗਰ ਹੋ ਸਕੇ ਤੋ ਗਾਣਾ ਜੇ ਲਾ ਸਕੇ ਤੇ ਦਿਲ ਦੀ ਵਾਰੀ।
1: ਬਾਬਾ ਵੇ ਕਲਾਮ ਰੋਡ ਅਨਕੀਏ ਲਾ ਦੇ ਜ਼ੋਰ,
4: ਲਾ ਦੇ ਜ਼ੋਰ,
1: ਲਾ ਦੇ ਨੇ, ਨੋ ਪ੍ਰੋਬਲਮ, ਥੈਂਕ ਯੂ ਸਰ, ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਤੁਹਾਡਾ। ਤੋ ਗਾਣਾ ਤੁਹਾਨੂੰ ਸੁਣਾ ਦਿੰਦੇ, ਉਸ ਤੋਂ ਪਹਿਲਾਂ ਅਮਨ ਸੈਣੀ ਜੀ ਸਾਡੇ ਨਾਲ ਨੇ, ਤੇ ਅੱਜ ਤੁਹਾਨੂੰ ਅਸੀਂ ਇਨਫੋਰਮੇਸ਼ਨ ਦੇ ਰਹੇ ਹਾਂ ਕਿ ਇੱਕ ਬਹੁਤ ਹੀ ਸ਼ਾਨਦਾਰ ਨਵਾਂ ਰੀਅਲ ਇਸਟੇਟ ਦਾ ਪ੍ਰੋਜੈਕਟ ਰਿਲੀਜ਼ ਹੋਇਆ ਗੋਰ ਰੋਡ ਅਤੇ ਮੇਫੀਅਰ ਤੇ। ਟਾਊਨ ਹਾਊਸ $7.5 ਲੱਖ ਤੋਂ, ਸੈਮੀ ਡੀਟੈਚ $8.5 ਲੱਖ ਤੋਂ, ਫੁੱਲੀ ਡੀਟੈਚ ਘਰ $9.5 ਲੱਖ ਤੋਂ, ਗੋਰ ਰੋਡ ਮੇਫੀਅਰ ਇੱਕ ਪੂਰਾ ਵਿਲੇਜ ਬਣ ਰਿਹਾ। ਇੱਥੇ ਲੇਕਸ, 2 ਸਕੂਲ, ਸਪਲੈਸ਼ ਪੈਡ, ਟੈਨਿਸ ਕੋਰਟ, ਬਾਸਕਿਟਬਾਲ ਕੋਰਟ, ਕ੍ਰਿਕਟ ਪਿੱਚ, ਸੋਕਰ ਫੀਲਡ, ਬੜਾ ਕੁਛ ਬਣ ਰਿਹਾ। ਬੜੀ ਵੱਡੀ ਏਰੀਆ, ਬਹੁਤ ਵੱਡਾ ਵਿਲੇਜ ਬਣ ਰਿਹਾ ਗੋਰ ਰੋਡ ਮੇਫੀਅਰ ਦੀ ਏਰੀਆ ਦੇ ਵਿੱਚ। ਆਪਣਾ ਕੈਲਡਨ ਦੇ ਵਿੱਚ ਹੈ, ਬ੍ਰੈਮਟਨ ਨੇੜੇ ਹੈ, ਬੋਲਟਨ ਨਾਲ ਹੈ, 410-427-407 ਸਾਰਾ ਕੁਛ ਨਾਲ ਹੈ। ਤੇ ਅਮਨ ਜੀ ਸਾਡੇ ਨਾਲ ਨੇ, ਅਮਨ ਜੀ ਵੈਲਕਮ।
5: ਪਹਿਲਾਂ ਤੁਹਾਨੂੰ ਤੇ ਪੰਜਾਬੀ ਲਹਿਰਾਂ ਦੇ ਸਾਰੇ ਹੀ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਵੈਰੀ ਗੁੱਡ ਈਵਨਿੰਗ ਜੀ। ਸੋ ਨਵੀ ਜੀ, ਪ੍ਰੋਜੈਕਟ ਦੀ ਇਨਫੋਰਮੇਸ਼ਨ ਤੋਂ ਪਹਿਲਾਂ ਹੁਣੀ ਹੁਣੀ ਕਾਲਰ ਨੇ ਕਾਲ ਕੀਤੀ ਸੀਗੀ, ਕਹਿੰਦੇ ਕਿ ਨਵੀ ਜੀ ਤੁਸੀਂ ਬਹੁਤ ਵਧੀਆ ਅਨਾਊਂਸਰ ਹੋ, ਜੇ ਤੁਸੀਂ ਅਨਾਊਂਸਰ ਨਾ ਹੁੰਦੇ ਤੇ ਤੁਸੀਂ ਸਿੰਗਰ ਹੋਣਾ ਸੀਗਾ। ਮੈਨੂੰ ਲੱਗਦਾ ਕਿ ਭਾਜੀ ਹੋਣਾ ਨੂੰ ਇਹ ਨੀ ਪਤਾ ਕਿ ਨਵੀ ਜੀ ਇੱਕ ਬਹੁਤ ਵਧੀਆ ਸਿੰਗਰ ਵੀ ਹੈਗੇ ਆ। ਅਗਰ ਤੁਸੀਂ ਉਹਨਾਂ ਨੂੰ ਯੂਟਿਊਬ ਦੇ ਉੱਤੇ ਸਰਚ ਕਰੋਗੇ ਤੇ ਤੁਹਾਨੂੰ ਉਹਨਾਂ ਦੇ ਬਹੁਤ ਜ਼ਿਆਦਾ ਜਿਹੜੇ ਗੀਤ ਹੈਗੇ ਆ ਸੁਣਨ ਨੂੰ ਮਿਲਣਗੇ। ਸੋ ਮੈਨੂੰ ਲੱਗਦਾ ਕਿ ਜਾਂ ਤੇ ਉਹ ਨਵੇਂ ਜੁੜੇ ਹੈਗੇ ਆ, ਉਹਨਾਂ ਨੂੰ ਪਤਾ ਨਹੀਂ, ਪਰ ਇੱਕ ਵਾਰ ਮੈਂ ਉਹਨਾਂ ਨੂੰ ਜ਼ਰੂਰ ਕਰਾਂਗਾ ਕਿ ਨਵੀ ਸਿੱਧੂ ਦੇ ਨਾਂ ਦੇ ਉੱਤੇ ਤੁਸੀਂ ਸਰਚ ਕਰੋ ਆਪਣੇ ਯੂਟਿਊਬ ਦੇ ਉੱਤੇ, ਤੁਹਾਨੂੰ ਨਵੀ ਜੀ ਦੇ ਵਧੀਆ ਤੋਂ ਵਧੀਆ ਗਾਣੇ ਸੁਣਨ ਨੂੰ ਮਿਲਣਗੇ।
1: ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ
5: ਜੀ ਜੀ।
1: ਦੇਖਿਆ ਤੋ ਤੁਸੀਂ ਸਾਡੀ ਮਸ਼ਹੂਰੀ ਕਰਨ ਲਈ ਬੈਠੇ ਹੋ, ਜੇ ਮੈਂ ਆਪ ਕਹਿੰਦਾ ਤਾਂ ਚੰਗਾ ਨਹੀਂ ਲੱਗਦਾ।
5: ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ, ਤੁਸੀਂ ਬਹੁਤ ਵਧੀਆ ਸਿੰਗਰ ਹੋ
1: ਜੀ। ਥੈਂਕ ਯੂ ਸਰ,
5: ਵਧੀਆ ਵਧੀਆ ਗਾਣੇ ਗਾਉਂਦੇ ਹੈਗੇ ਆ ਜਿਹੜੇ ਕਿ ਫੈਮਿਲੀ ਦੇ ਵਿੱਚ ਬੈਠ ਕੇ ਸੁਣੇ ਜਾਂਦੇ ਹੈਗੇ ਆ, ਤੇ ਯੰਗ ਜਨਰੇਸ਼ਨ ਵੀ ਸੁਣਦੀ ਹੈਗੀ ਆ। ਸੋ ਇਹ ਤਾਂ ਤੁਹਾਨੂੰ ਖਾਨਦਾਨੀ ਜਿਹੜਾ ਮਿਲਿਆ ਹੈਗਾ ਆ, ਗਾਉਣ ਦਾ ਜੀ ਤੁਹਾਡੇ ਖੂਨ ਦੇ ਵਿੱਚ ਹੈਗਾ ਆ,
1: ਤੇ
5: ਤੀਸਰੀ ਪੀੜ੍ਹੀ ਦੇ ਵਿੱਚ ਇਹ ਚੱਲ ਰਹੀ ਹੈਗੀ ਆ ਗੱਲ। ਸੋ ਇਹਦਾ ਮਾਂ ਆਪਾਂ ਜਿਹੜਾ ਹੈਗਾ ਆ ਮਾਣ ਦਿੰਦੇ ਹੈਗੇ ਜੀ ਸਤਿੰਦਰਪਾਲ ਸਿੱਧਵਾਂ ਜੀ ਨੂੰ, ਜਿਹਨਾਂ ਨੇ ਤੁਹਾਨੂੰ ਟ੍ਰੇਨਡ ਕੀਤਾ ਹੈਗਾ, ਇਸ ਲਾਇਕ ਬਣਾਇਆ ਹੈਗਾ ਕਿ ਤੁਸੀਂ ਕਮਿਊਨਿਟੀ ਦੀ ਸੇਵਾ ਕਰ ਰਹੇ ਹੈਗੇ।
1: ਥੈਂਕ ਯੂ ਸੋ ਮਚ।
5: ਸੋ ਨਵੀ ਜੀ, ਹੁਣ ਆਪਾਂ ਆਉਂਦੇ ਹੈਗੇ ਆ ਜੀ ਇਸ ਪ੍ਰੋਜੈਕਟ ਵੱਲ। ਇਸ ਪ੍ਰੋਜੈਕਟ ਬਾਰੇ ਨਵੀ ਜੀ, ਪਹਿਲਾਂ ਇਹ ਸੀਗਾ ਕਿ ਬਿਲਡਰ ਦੇ ਜਿੰਨੇ ਵੀ ਪ੍ਰੋਜੈਕਟ ਲਾਂਚ ਹੁੰਦੇ ਸੀਗੇ ਉਹ ਵੈਸੇ ਹੀ ਪਏ ਰਹਿੰਦੇ ਸੀਗੇ, ਬਿਲਡਰ ਹੁਣ ਬਾਜਾਂ ਮਾਰਦੇ ਸੀਗੇ ਕਿ ਆ ਜਾਓ ਸਾਡਾ ਘਰ ਬਾਈ ਕਰ ਲਵੋ, ਪਰ ਲੋਕੀ ਨਹੀਂ ਜਾ ਰਹੇ ਸੀਗੇ। ਪਰ ਨਵੀ ਜੀ, ਅੱਜ ਮੈਂ ਆਪ ਖੁਦ ਇਸ ਪ੍ਰੋਜੈਕਟ ਦੀ ਲੋਕੇਸ਼ਨ ਦੇ ਉੱਤੇ ਹੋ ਕੇ ਆਇਆ ਹੈਗਾ। ਇੰਨੀ ਜ਼ਿਆਦਾ ਕਰੇਜ਼ ਸੀਗਾ ਉੱਥੇ ਲੋਕਾਂ ਦਾ, ਕਿਉਂਕਿ ਅੱਜ ਇਹ ਸਿਰਫ ਤੇ ਸਿਰਫ ਖੁੱਲਿਆ ਹੈਗਾ ਨਵੀ ਜੀ ਰਿਐਲਟਰਾਂ ਦੇ ਲਈ, ਸੋ ਬ੍ਰੋਕਰਾਂ ਦੇ ਲਈ ਇਹ ਖੁੱਲਿਆ ਸੀਗਾ ਉਹਨਾਂ ਨੇ। ਸੋ ਅਗਰ ਤੁਸੀਂ ਇਸ ਪ੍ਰੋਜੈਕਟ ਦੇ ਵਿੱਚ ਘਰ ਬਾਏ ਕਰਨਾ ਚਾਹੁੰਦੇ ਹੈਗੇ ਆ, ਜਿਹਦੀ ਕਿ ਮੇਨ ਲੋਕੇਸ਼ਨ ਹੈਗੀ ਆ ਗੋ ਰੋਡ ਤੇ ਮੇਫੀਲਡ ਦਾ ਮੇਨ ਇੰਟਰਸੈਕਸ਼ਨ ਬਣਦਾ ਹੈਗਾ ਆ, ਸੋ ਕੈਲਟਨ ਦੇ ਵਿੱਚ ਇਹ ਏਰੀਆ ਪੈਂਦਾ ਹੈਗਾ, 2000 ਤੋਂ ਉੱਪਰ ਇਸ ਜਗ੍ਹਾ ਦੇ ਉੱਤੇ ਘਰ ਆਉਣੇ ਹੈਗੇ, ਇੱਕ ਵਧੀਆ ਕਮਿਊਨਿਟੀ ਬਣਨੀ ਹੈਗੀ ਆ। ਸੋ ਇਸ ਕਮਿਊਨਿਟੀ ਦੇ ਵਿੱਚ ਅਗਰ ਤੁਸੀਂ ਆਪਣਾ ਘਰ ਬੁੱਕ ਕਰਾਉਣਾ ਚਾਹੁੰਦੇ ਹੈਗੇ ਆ, ਜਿਹਦੀ ਪ੍ਰਾਈਸ ਬੜੀ ਰੀਜਨੇਬਲ ਹੈਗੀ ਆ, ਸੋ ਇਹਦੇ ਵਿੱਚ ਨਵੀਂ ਜੀ ਫਸਟ ਟਾਈਮ ਹੋਮ ਬਾਇਰ ਵੀ ਬਾਏ ਕਰ ਸਕਦੇ ਹੈਗੇ ਆ, ਜਾਂ ਜਿਹਨਾਂ ਤੋਂ ਸੈਮੀ ਹੈਗਾ ਪਹਿਲਾਂ ਜਾਂ ਟਾਊਨ ਹਾਊਸ ਹੈਗਾ ਉਹ ਡੀਟੈਚ ਘਰ ਬਾਏ ਕਰਨਾ ਚਾਹੁੰਦੇ ਹੈਗੇ ਆ, ਉਹ ਵੀ ਬਾਏ ਕਰ ਸਕਦੇ ਹੈਗੇ ਆ। ਸੋ ਮੈਂ ਥੋੜੀ ਜਿਹੀ ਇਨਫੋਰਮੇਸ਼ਨ ਦੇ ਦੇਵਾਂ ਜੀ, ਜਿਹੜੇ ਫ੍ਰੀ ਹੋਲਡ ਟਾਊਨ ਹਾਊਸ ਹੈਗੇ ਆ ਉਹਨਾਂ ਦੀ ਪ੍ਰਾਈਸ ਸਟਾਰਟ ਹੋ ਰਹੀ ਹੈਗੀ ਆ ਸਿਰਫ ਤੇ ਸਿਰਫ 7,49,000 ਤੋਂ, 7,50,000 ਤੋਂ ਜੀ ਜਿਹੜੇ ਟਾਊਨ ਹਾਊਸ ਤਿਆਰ ਹੋ ਰਹੇ ਹੈਗੇ ਆ ਇੱਥੇ, ਪ੍ਰਾਈਸ ਜਿਹਨਾਂ ਦੀ ਸਟਾਰਟ ਹੋ ਰਹੀ ਹੈਗੀ ਆ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਨਾ ਵੀ ਜੇ ਸੈਮੀ ਡੀਟੈਚ ਘਰ, ਜਿਹੜੇ ਕਿ ਹੁਣ ਬਿਲਡਰ ਨੇ ਬਣਾਉਣੇ ਹੀ ਬੰਦ ਕਰ ਦਿੱਤੇ ਹੈਗੇ ਆ, ਸੋ ਇਸ ਜਗ੍ਹਾ ਦੇ ਉੱਤੇ ਸੈਮੀ ਡੀਟੈਚ ਘਰ ਵੀ ਆ ਰਹੇ ਹੈਗੇ ਆ। ਸੋ ਅਗਰ ਤੁਸੀਂ ਸੈਮੀ ਡੀਟੈਚ ਘਰ ਬਾਏ ਕਰਨਾ ਚਾਹੁੰਦੇ ਹੈਗੇ ਤਾਂ ਸਿਰਫ 8.5 ਲੱਖ ਤੋਂ ਸਟਾਰਟਿੰਗ ਹੋ ਰਹੀ ਹੈਗੀ ਆ। ਅਗਰ ਆਪਾਂ ਗੱਲ ਕਰੀਏ ਨਵੀ ਜੀ 32 ਫੁੱਟ ਦੇ ਲੋਟ ਦੇ ਵਿੱਚ ਡੀਟੈਚ ਘਰ ਦੀ, ਸੋ ਡੀਟੈਚ ਘਰ 2 ਕਾਰ ਗਰਾਜ ਦੇ ਨਾਲ ਤੁਹਾਨੂੰ ਜਿਹੜਾ ਹੈਗਾ ਸਿਰਫ ਤੇ ਸਿਰਫ 9.5 ਲੱਖ ਦਾ ਮਿਲ ਰਿਹਾ ਹੈਗਾ ਆ। ਤੇ ਅਗਰ ਆਪਾਂ ਗੱਲ ਕਰੀਏ 36 ਫੁੱਟ ਦੇ ਲੋਟ ਦੇ ਵਿੱਚ ਤੇ ਤੁਹਾਨੂੰ ਜਿਹੜਾ ਘਰ ਹੈਗਾ 4 ਬੈਡਰੂਮ ਦਾ ਸਿਰਫ ਤੇ ਸਿਰਫ 10,20,000 ਦੇ ਵਿੱਚ ਮਿਲ ਰਿਹਾ ਹੈਗਾ ਆ। ਸੋ ਪ੍ਰਾਈਸ ਬੜੀ ਅਟਰੈਕਟਿਵ ਹੈਗੀ ਆ, ਸੋ ਇਸੇ ਦੇ ਲਈ ਇਹਦਾ ਕਰੇਜ਼ ਜ਼ਿਆਦਾ ਬਣਿਆ ਹੈਗਾ ਆ। ਸੋ ਹੁੰਦਾ ਕੀ ਆ ਨਵੀ ਜੀ, ਪਹਿਲਾਂ ਫੇਸ ਨਿਕਲਿਆ ਹੈਗਾ ਆ, ਸੋ ਪ੍ਰਾਈਸਾਂ ਬਿਲਡਰ ਦੀਆਂ ਵਧੀਆ ਹੋਣਗੀਆਂ, ਪਰ ਜਦੋਂ ਇਹ ਫੇਸ ਵਿਕ ਜਾਊਗਾ ਦੂਸਰੇ ਫੇਸ ਦੇ ਵਿੱਚ ਪ੍ਰਾਈਸ ਫਾਰ ਸ਼ੋਰ ਅਪ ਜਾਣੀ ਹੈਗੀ ਆ। ਸੋ ਕਿਉਂ ਨਾ ਤੁਸੀਂ ਅਗਰ ਘਰ ਬੁੱਕ ਕਰਾਉਣਾ ਚਾਹੁੰਦੇ ਸੀਗੇ, 1.5 ਸਾਲ ਤੱਕ ਕਲੋਜ਼ਿੰਗ ਲੈਣਾ ਚਾਹੁੰਦੇ ਸੀਗੇ, ਤੇ ਕਿਉਂ ਨਾ ਇਸ ਪ੍ਰੋਜੈਕਟ ਦੇ ਵਿੱਚ ਆਪਣਾ ਘਰ ਜਿਹੜਾ ਬੁੱਕ ਕਰਾਓ। ਕੈਲਡਨ ਦੇ ਵਿੱਚ ਰਹੋ, ਇੰਸ਼ੋਰੈਂਸ ਵੀ ਘੱਟ ਹੈਗੀ ਆ, ਫੈਸਿਲਿਟੀ ਵੀ ਜ਼ਿਆਦਾ ਹੈਗੀ ਆ, ਨਾਲ ਬੋਲਟਨ ਸ਼ਹਿਰ ਲੱਗਦਾ ਹੈਗਾ ਆ, ਸੋ ਤੁਹਾਨੂੰ ਉੱਥੇ ਕਾਫੀ ਜਿਹੜੀਆਂ ਹੈਗੀਆਂ ਇੰਡਸਟਰੀਅਲ ਜਿਹੜੀਆਂ ਇੰਡਸਟਰੀ ਮਿਲਦੀ ਹੈਗੀ ਆ। ਉੱਥੇ ਆਪਣਾ ਐਮਾਜ਼ੋਨ ਦਾ ਵੇਅਰ ਹਾਊਸ ਹੈਗਾ ਆ ਉਸ ਜਗ੍ਹਾ ਦੇ ਉੱਤੇ, ਕੈਨੇਡੀਅਨ ਟਾਇਰ ਦਾ ਵੇਅਰ ਹਾਊਸ ਹੈਗਾ, ਟਰੈਕਿੰਗ ਜੋਬ ਕਾਫੀ ਹੈਗੀ ਆ ਉਸ ਏਰੀਏ ਦੇ ਵਿੱਚ। ਸੋ ਡਿਪੋਜ਼ਿਟ ਸਟਰਕਚਰ ਵੀ ਬਹੁਤ ਵਧੀਆ ਬਿਲਡਰ ਨੇ ਬਣਾਇਆ ਹੈਗਾ ਜੀ, ਤੁਸੀਂ ਸਿਰਫ 10% ਦੇਣਾ ਹੈਗਾ, ਉਹ ਵੀ 1 ਸਾਲ ਦੇ ਵਿੱਚ। ਸੋ ਇਹਦੀ ਜ਼ਿਆਦਾ ਇਨਫੋਰਮੇਸ਼ਨ ਲੈਣੀ ਹੈਗੀ ਆ, ਕਿਉਂਕਿ ਨਵੀਂ ਜੀ ਹੁੰਦਾ ਕੀ ਆ ਕਿ ਲੋਟ ਜਦੋਂ ਪਹਿਲਾ ਫੇਸ ਨਿਕਲਦਾ ਹੈਗਾ ਲੋਟ ਬਹੁਤ ਘੱਟ ਨਿਕਲਦੇ ਹੈਗੇ ਆ। ਸੋ ਹਮੇਸ਼ਾ ਹੀ ਟਰਾਈ ਕਰਿਆ ਕਰੋ ਕਿ ਫੇਸ 1 ਜਾਂ 2 ਦੇ ਵਿੱਚ ਜਿਹੜਾ ਇਨਵੈਸਟ ਕਰ ਸਕੋ, ਕਿਉਂਕਿ ਉਹਦੀਆਂ ਪ੍ਰਾਈਸਿਸ ਵਧੀਆ ਹੁੰਦੀਆਂ ਹੈਗੀਆਂ। ਤੁਸੀਂ ਸਾਨੂੰ ਕਾਲ ਕਰਕੇ ਜ਼ਿਆਦਾ ਇਨਫੋਰਮੇਸ਼ਨ ਲੈ ਸਕਦੇ ਹੈਗੇ ਆ, ਜਾਂ ਸਾਡੇ ਨਾਲ ਜਾ ਕੇ ਬਿਲਡਰ ਦੇ ਸੈਂਟਰ ਦੇ ਵਿੱਚ ਜਿਹੜਾ ਉਹਨਾਂ ਨੇ ਤਿਆਰ ਕੀਤਾ ਹੈਗਾ ਉੱਥੇ ਜਾ ਕੇ ਇਹਦਾ ਮਾਡਲ ਹਾਊਸ ਦੇ ਵਿੱਚ ਜਾ ਕੇ ਪ੍ਰੋਜੈਕਟ ਦੀ ਇਨਫੋਰਮੇਸ਼ਨ ਲੈ ਸਕਦੇ ਹੈਗੇ ਆ। ਨੰਬਰ ਮੇਰਾ ਹੈਗਾ ਜੀ 416-8207-8-416-8-20-77-78। ਨੰਬਰ ਇੱਕ ਵਾਰ ਫਿਰ ਜੀ 416-8207-8-416-8-20-77-78। ਤੁਸੀਂ ਮੈਨੂੰ ਆਪਣਾ ਨਾਮ, ਈਮੇਲ ਆਈ ਡੀ ਟੈਕਸਟ ਕਰ ਦਿਓ ਤਾਂ ਕਿ ਮੈਂ ਤੁਹਾਨੂੰ ਇਸ ਪ੍ਰੋਜੈਕਟ ਦੀ ਇਨਫੋਰਮੇਸ਼ਨ ਅੱਜ ਰਾਤ ਨੂੰ ਭੇਜ ਦੇਵਾਂ। ਕੱਲ੍ਹ ਤੱਕ ਤੁਹਾਡਾ ਮਾਇੰਡ ਬਣ ਜੂਗਾ ਕਿ ਆਪਾਂ ਕਿਹੜਾ ਘਰ ਲੈਣਾ ਹੈਗਾ ਆ, ਸੋ ਆਪਾਂ ਤੁਹਾਡੀ ਮਨਪਸੰਦ ਦਾ ਘਰ ਇਸ ਜਗ੍ਹਾ ਦੇ ਉੱਤੇ ਬੁੱਕ ਕਰਾ ਕੇ ਦੇ ਸਕਦੇ ਹੈਗੇ ਹਾਂ। ਨੰਬਰ ਅਗੇਨ
1: 416-8207-8-416-8-20-77-78 ਤੇ ਕਾਲ ਕਰੋ। ਬਹੁਤ ਸ਼ੁਕਰੀਆ ਮੰਜੀ, ਥੈਂਕ ਯੂ। ਸੋ 416-8-20-77-78 ਫੋਨ ਨੰਬਰ ਹੈ। ਨਿਊ ਹਾਈਟਸ ਕਿਚਨ, ਨਵੀਂ ਕਿਚਨ ਤੁਸੀਂ ਤਿਆਰ ਕਰਾਉਣੀ ਹੈ, ਆਪਣੀ ਕਿਚਨ ਨੂੰ ਨਵੀਆਂ ਹਾਈਟਸ ਤੇ ਲੈ ਕੇ ਜਾਣਾ ਚਾਹੁੰਦੇ ਹੋ, ਤੁਸੀਂ ਯਾਦ ਰੱਖੋ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ। ਬਹੁਤ ਹੀ ਕਮਾਲ ਦੀਆਂ ਕਿਚਨਾਂ ਭਾਜੀ ਤਿਆਰ ਕਰਦੇ ਆ, ਕਿਚਨ ਤੁਹਾਡੀ ਵਧੀਆ ਯਾਰ ਟੋਪ ਦੀ ਬਣ ਜਾਵੇ ਘਰ ਦੀ, ਪੂਰੀ ਸ਼ਾਨ ਵੱਧ ਜਾਂਦੀ ਹੈ। ਸੋ ਕਿਚਨ ਕਾਊਂਟਰ ਟੋਪ ਵੈਨਿਟੀਜ਼ 416-859-1920 ਦੇ ਉੱਤੇ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਨਿਊ ਹਾਈਟਸ ਕਿਚਨ ਦੀ ਟੀਮ ਨੂੰ ਯਾਦ ਰੱਖੋ। ਸੋ ਗਾਣਾ ਲਾਈਏ। ਇਹਨਾਂ ਨੇ ਪਹਿਲਾਂ ਬਾਈ ਜੀ ਨੇ ਕਿਹਾ ਹੋਇਆ ਇੱਕ ਕਾਲੇ ਰੰਗ ਦਾ ਪਰਾਂਦਾ, ਹੁਣੇ ਬਾਈ ਜੀ ਕਹਿ ਕੇ ਹਟਿਆ ਬਾਬਾ ਵੇ ਕਲਾਮ ਰੋਡ। ਸੋ ਤੁਹਾਡੇ ਲਈ ਪਹਿਲਾਂ ਕਾਲੇ ਰੰਗ ਦਾ ਪਰਾਂਦਾ ਇੱਕ ਰੀਮਿਕਸ ਹੈ ਉਹ ਲਾਉਣੇ ਆ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104 1557। ਵੈਰੀ ਗੁੱਡ। ਓਕੇ 905-673-3337 ਆਪਣਾ ਫੋਨ ਨੰਬਰ। ਅਸੀਂ ਨਾ ਅੱਜ ਗੱਲ ਕਰ ਰਹੇ ਸੀ ਕੁਦਰਤੀ ਚੱਲ ਪਈ, ਮੈਂ ਕਿਹਾ ਕਿ ਹੁਣ ਆਪਾਂ ਬੜੇ ਲੱਕੀ ਹਾਂ ਕਿ ਕੱਲ੍ਹ ਦਾ ਜੇ ਮੌਸਮ ਪਤਾ ਕਰਨਾ ਵੀ ਕੱਲ੍ਹ ਨੂੰ ਕੀ ਮੌਸਮ ਹੈ ਆਪਾਂ ਨੂੰ ਮਿੰਟਾਂ 'ਚ ਪਤਾ ਲੱਗ ਜਾਂਦਾ। ਫੋਨ ਦੇ ਉੱਤੇ ਵੈਦਰ ਦੀ ਐਪ ਖੋਲੋ ਅਤੇ ਵੈਦਰ ਦੀ ਐਪ ਨੇ ਝੱਟ ਦੱਸ ਦੇਣਾ ਵੀ ਅੱਜ ਇੰਨੇ ਵਜੇ ਮੀਂਹ ਪੈ ਰਿਹਾ। ਇੰਨੀਆਂ ਇਹ ਐਪਸ ਯਾਰ ਐਡਵਾਂਸ ਨੇ, ਹੁਣ ਇਹ ਦੱਸ ਰਿਹਾ ਕਿ ਅਗਲੇ ਘੰਟੇ ਦੇ ਵਿੱਚ ਮੀਂਹ ਪੈ ਰਿਹਾ ਅਤੇ ਇੰਨੇ ਇੰਨੇ ਮਿਲੀਮੀਟਰ ਮੀਂਹ ਪੈਣਾ। ਕਹਿੰਦੇ ਆ 7:43 'ਤੇ ਲਾਈਟ ਰੇਨ ਹੈ ਅਤੇ ਫਿਰ ਜੇ ਆਪਾਂ ਚਲੇ ਜਾਈਏ 8:13 'ਤੇ ਫਿਰ ਮੀਂਹ ਵੱਜ ਜਾਏਗਾ ਅਤੇ ਬਸ ਫਿਰ 9:15 ਤੱਕ ਮੋਡਰੇਟ ਮੀਂਹ ਰਹੂਗਾ ਅਤੇ ਇੰਨੇ ਇੰਨੇ ਮਿਲੀਮੀਟਰ ਪੈਣਾ। ਸੋ ਵੈਦਰ ਦੀਆਂ ਐਪਸ ਇੰਨੀਆਂ ਐਡਵਾਂਸ ਹੋ ਗਈਆਂ। ਮੈਂ ਪੁੱਛ ਰਿਹਾ ਸੀ, ਮੈਂ ਕਿਹਾ ਜਦੋਂ ਇਹ ਵੈਦਰ ਦੀਆਂ ਐਪਾਂ ਉੱਪਰ ਨਹੀਂ ਸੀਗੀਆਂ ਫਿਰ ਮੌਸਮ ਦਾ ਕਿਵੇਂ ਪਤਾ ਲੱਗਦਾ ਸੀਗਾ ਵੀ ਕਿਹੜਾ ਮੌਸਮ ਆ ਰਿਹਾ, ਵੀ ਕੱਲ੍ਹ ਨੂੰ ਕੀ ਮੀਂਹ ਪੈਣਾ, ਪਰਸੋਂ ਨੂੰ ਕੀ ਮੀਂਹ ਪੈਣਾ ਜਾਂ ਨਹੀਂ। ਨੰਬਰ ਹੈ ਆਪਣਾ 9056737 9056737 3337 9056737 3337 ਆਪਣਾ ਨੰਬਰ ਹੈ। ਕਈਆਂ ਨੇ ਕਿਹਾ ਕਿ ਨਵੀਂ ਬਜ਼ੁਰਗਾਂ ਨੇ ਤਾਂ ਬਸ, ਇੱਕ ਬਾਈ ਜੀ ਦੱਸ ਰਹੇ ਸੀ ਕਿ ਕਿੱਧਰ ਦੀ ਹਵਾ ਆ ਰਹੀ ਹੈ ਕਿੱਧਰ ਦੀ ਨਹੀਂ ਤਾਂ ਪਤਾ ਲੱਗ ਜਾਣਾ ਵੀ ਮੌਸਮ ਬਸ ਥੋੜ੍ਹੇ ਚਿਰ ਦੇ ਵਿੱਚ ਵਿਗੜ ਰਿਹਾ ਅਤੇ ਮੀਂਹ ਪੈਣਾ। ਕਈ ਕਹਿੰਦੇ ਆ ਕਿ ਜਾਨਵਰਾਂ ਤੋਂ ਪਤਾ ਲੱਗ ਜਾਂਦਾ ਸੀ ਉਹਨਾਂ ਦੇ ਬਿਹੇਵੀਅਰ ਦੇ ਨਾਲ ਵੀ ਮੀਂਹ ਪਊਗਾ ਜਾਂ ਨਹੀਂ। ਤੁਸੀਂ ਦੇਖੋ ਕਿਵੇਂ ਯਾਰ, ਕੋਈ ਐਪਸ ਦੀ ਲੋੜ ਨਹੀਂ, ਕੁਛ ਨਹੀਂ, ਵੈਸੇ ਹੀ ਪਤਾ ਲੱਗ ਜਾਣਾ। ਸੋ ਜੇ ਤੁਸੀਂ ਵੀ ਕੁਛ ਸ਼ੇਅਰ ਕਰਨਾ ਕਿ ਇਹ ਟੈਕਨੋਲੋਜੀਸ ਤੋਂ ਪਹਿਲਾਂ ਕਿੱਦਾਂ ਪਤਾ ਲੱਗਦਾ ਸੀ ਕਿ ਮੌਸਮ ਕਿੱਦਾਂ ਦਾ ਹੋ ਰਿਹਾ ਕੱਲ੍ਹ ਪਰਸੋਂ ਜਾਂ ਅਗਲੇ 2-4 ਘੰਟਿਆਂ ਦੇ ਵਿੱਚ, ਤੁਸੀਂ ਸ਼ੇਅਰ ਕਰ ਸਕਦੇ ਹੋ ਜੇ ਤੁਹਾਡੇ ਕੋਲ ਵੀ ਕੋਈ ਨੌਲੇਜ ਹੈ। ਨੰਬਰ ਹੈ ਆਪਣਾ 9056737337। ਐਚ ਕੇ ਮੂਵਰਸ, ਵਧੀਆ ਟੌਪ ਦੀ ਮੂਵਿੰਗ ਕੰਪਨੀ ਲੱਭ ਰਹੇ ਹੋ ਤਾਂ ਐਚ ਕੇ ਮੂਵਰਸ ਵਾਲਿਆਂ ਨੂੰ ਫੋਨ ਕਰੋ। ਇਹ ਬਹੁਤ ਪੁਰਾਣੀ ਟੀਮ ਹੈ, ਇਹਨਾਂ ਕੋਲ 20-25 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ। ਇਹਨਾਂ ਕੋਲ ਸਟੋਰੇਜ ਦੀਆਂ ਆਪਸ਼ਨਸ ਵੀ ਨੇ, ਜੇ ਤੁਹਾਡੀ ਕਲੋਜ਼ਿੰਗ ਹਜੇ ਠਹਿਰ ਕੇ ਹੈ 6-7 ਮਹੀਨਿਆਂ ਨੂੰ ਤਾਂ ਸਟੋਰ ਵੀ ਕਰ ਦੇਣਗੇ ਤੁਹਾਡਾ ਸਮਾਨ। 4165246704 4165246704 ਨੰਬਰ ਹੈ 416-524-6704 1981। ਹੈਲੋ
1: ਹਾਂਜੀ ਵੀਰੇ, ਕੀ ਹਾਲ ਚਾਲ ਆ?
0: ਠੀਕ ਹੈ ਜੀ, ਕਿਵੇਂ ਹੋ?
1: ਪਹਿਲਾਂ ਗਟਾਰਾਂ ਨਾ ਜਦੋਂ 2-3 ਘੰਟੇ ਪਹਿਲਾਂ ਮੀਂਹ ਪੈਣ ਤੋਂ ਪਹਿਲਾਂ ਬੋਲਣ ਲੱਗ ਜਾਂਦੀਆਂ ਹੁੰਦੀਆਂ ਸੀਗੀਆਂ, ਉਹ ਸਾਰੇ ਅਗਰ ਕਹਿੰਦੇ ਸੀਗੇ ਵੀ ਗਟਾਰਾਂ ਬੋਲਣ ਲੱਗ ਗਈਆਂ ਹੁਣ ਮੀਂਹ ਪਊਗਾ, ਜਿਵੇਂ 3-4 ਘੰਟੇ ਬਾਅਦ ਸੱਚੀ ਮੀਂਹ ਪੈਣ ਲੱਗ ਜਾਂਦਾ ਹੁੰਦਾ ਸੀ।
0: ਅੱਛਾ,
1: ਹਾਂਜੀ, ਗਟਾਰਾਂ ਜੋ ਬੋਲਦੀਆਂ ਸੀ ਨਾ ਜਦੋਂ ਆਪਾਂ ਕਹਿੰਦੇ ਖੁਸ਼ ਹੁੰਦੀਆਂ ਸੀਗੀਆਂ, ਉਹਨਾਂ ਨੂੰ ਪਹਿਲਾਂ ਅੰਦਾਜ਼ਾ ਹੋ ਜਾਂਦਾ ਸੀ ਜਾਨਵਰਾਂ ਨੂੰ।
0: ਅੱਛਾ,
1: ਹਾਂਜੀ, ਤੇ ਇੱਕ ਇਹ ਵੀ ਮੈਂ ਕਿਸੇ ਬੁੱਕ ਚ ਪੜ੍ਹਿਆ ਸੀਗਾ, ਜਿਹੜੀਆਂ ਜਦੋਂ ਮਤਲਬ ਕਿਤੇ ਭੂਚਾਲ ਆਉਣਾ ਹੁੰਦਾ ਸੀ ਪਿੰਡ ਵਿੱਚ, ਜਿਹੜੇ ਮੱਝਾਂ ਜਾਂ ਜਾਨਵਰ ਸੀ ਨਾ ਸਾਰੇ ਉੱਚੀ ਥਾਂ ਜਾਣ ਲੱਗ ਜਾਂਦੇ ਪਹਿਲਾਂ ਹੀ।
0: ਅੱਛਾ, ਮੱਝਾਂ ਜਾਨਵਰ ਭੂਚਾਲ ਆਉਣਾ ਤਾਂ ਉੱਚੀ ਥਾਂ ਤੇ, ਉੱਚੀ ਥਾਂ ਤੇ ਕਿਵੇਂ ਵੀ ਕਿੱਥੇ ਜਾਣਾ?
1: ਜਿਵੇਂ ਟਿੱਬੇ ਹੁੰਦੇ ਸੀ ਨਾ ਪਹਿਲਾਂ ਪਿੰਡਾਂ ਪੁੰਡਾਂ ਵਿੱਚ, ਕੋਈ ਉੱਚੀ ਨੀਵੀਂ ਥਾਂ ਹੁੰਦੀ ਸੀਗੀ।
0: ਅੱਛਾ,
1: ਜਾਨਵਰ ਸਾਰੇ ਉੱਧਰ ਜਾਣ ਲੱਗ ਜਾਂਦੇ ਉੱਚੀ ਥਾਂ ਤੇ।
0: ਅੱਛਾ,
1: ਸਾਰੇ ਨੇ ਅੰਦਾਜ਼ਾ ਲਾ ਲੈਣਾ ਯਾਰ ਇੱਥੇ ਕੋਈ ਨਾ ਕੋਈ ਹੈਪਨ ਹੋਣ ਵਾਲਾ ਵਾ, ਤਾਂ ਕਰਕੇ ਸਾਰੇ ਜਾਨਵਰ ਲਾਈਕ ਚੜਾਈ ਵਾਲੇ ਪਾਸੇ ਜਾਣ ਲੱਗ ਗਏ ਆ।
0: ਅੱਛਾ, ਕੀ ਬਾਤ ਹੈ! ਫਿਰ ਉਦੋਂ ਫਿਰ ਘਰ ਦੇ ਵੀ ਕਹਿੰਦੇ ਹੋਣਗੇ ਚਲੋ ਵੀ ਸਾਰੇ ਅੰਦਰ ਹੋ ਜਾਓ, ਮੌਸਮ ਥੋੜਿਆ ਹੋ ਰਿਹਾ ਵਿਗੜ ਰਿਹਾ।
1: ਹਾਂਜੀ ਹਾਂਜੀ, ਅੱਗੇ ਤਾਂ ਇੱਕਦਮ ਹੀ ਆਉਂਦਾ ਸੀ ਭੂਚਾਲ ਆਉਂਦੇ ਸੀਗੇ,
0: ਹਨਾ
1: ਸਾਰੇ ਖੇਤ ਵਿੱਚ ਪਾਣੀ ਆ ਜਾਂਦਾ ਹੁੰਦਾ ਸੀਗਾ।
0: ਜੀ ਜੀ,
1: ਜਿਵੇਂ ਹੁਣ ਲਾਸਟ ਵਾਰ ਹਨਾ ਜਿਵੇਂ ਆਪਣੇ ਪੰਜਾਬ ਵਿੱਚ ਆਇਆ ਸੀ ਤਾਂ
0: ਉਹਨਾਂ
1: ਨੂੰ ਪਹਿਲਾਂ ਪਤਾ ਲੱਗ ਜਾਂਦਾ ਸੀਗਾ ਬਈ ਜਿਵੇਂ ਬਹੁਤ ਵੱਡਾ ਹਨਾ ਹੈਪਨ ਹੋਇਆ ਸੀ ਪੰਜਾਬ 'ਚ ਆਪਣੇ।
0: ਹਾਂਜੀ ਹਾਂਜੀ,
1: ਆਹੀ
0: ਹੜਾਂ ਦਾ। ਹਾਂਜੀ,
1: ਤੇ ਉਹ ਜਿਵੇਂ ਹੜਾਂ ਦਾ ਤੇ ਜਿਵੇਂ ਉਹ ਚੀਜ਼ ਹੁੰਦੀ ਪਹਿਲਾਂ ਵੀ ਹਨਾ ਜ਼ਮਾਨੇ ਵਿੱਚ, ਉਹ ਜਾਨਵਰਾਂ ਨੂੰ ਅਲਰਟ ਹੋ ਜਾਂਦਾ ਸੀ ਕੁਦਰਤੀ ਰੱਬ ਵੱਲੋਂ, ਉਹਨਾਂ ਨੂੰ ਅੰਦਾਜ਼ਾ ਹਨਾ ਹੋ ਜਾਂਦਾ ਸੀਗਾ ਕਿ ਉਹ ਉੱਚੀ ਥਾਂ ਤੇ ਜਾਣ ਲੱਗ ਗਏ ਹੁੰਦੇ ਸੀਗੇ। ਕਿਉਂਕਿ ਪਹਿਲਾਂ ਬਹੁਤ ਜ਼ਿਆਦਾ ਪਹਾੜ ਹੁੰਦੇ ਸੀ, ਹੁਣ ਤਾਂ ਆਪਾਂ ਲੋਕਾਂ ਨੇ ਆਪਾਂ ਬਹੁਤ ਡੈਮੇਜ ਕਰਤੀ ਨਾ ਨੇਚਰ ਨੂੰ,
0: ਦੇਖੋ ਯਾਰ ਕਿਵੇਂ ਆਪਾਂ ਤਾਂ ਹੀ ਤਾਂ ਕਹਿੰਦੇ ਆ ਕਿ ਜਾਨਵਰਾਂ ਨੂੰ ਹਰ ਇੱਕ ਚੀਜ਼ ਦੀ ਸਮਝ ਹੈ।
1: ਹਾਂਜੀ, ਵੱਡੀ ਗੱਲ ਆ, ਚੱਲ ਰਹਾ ਸੱਚੀ ਗੱਲ ਆ, ਬਹੁਤ ਵੱਡੀ ਸਮਝ ਆ। ਆਪਾਂ ਤਾਂ ਬਹੁਤ ਕੁਛ ਖਰਾਬ ਕਰ ਲਿਆ। ਇਵਨ ਜਿਹੜੇ ਮੈਂ ਇੱਥੇ ਹੁਣ ਮੈਂ 30 years ਚਲਾਏ ਆ ਆਪਣਾ ਇੰਡੀਆ ਵਿੱਚ, ਤੇ ਮੈਂ ਦੋਵਾਂ ਮੈਂ ਕੰਪੈਰੀਜ਼ਨ ਕਰਾਂ ਕੈਨੇਡਾ ਤੇ ਇੰਡੀਆ ਦਾ। ਕੈਨੇਡਾ ਵਾਲੇ ਉਸੇ ਨੂੰ ਮੈਨੇਜ ਕਰਦੇ ਆ, ਕੋਈ ਲਾਈਕ ਕੋਈ ਵਿਦੇਵਰ ਆ ਜਾਂ ਕੁਛ ਹੋਰ ਆ, ਬਟ ਆਪਣੇ ਇੰਡੀਆ ਵਿੱਚ ਉੱਥੇ ਬਹੁਤ ਜ਼ਿਆਦਾ ਡੈਮੇਜ ਕਰਦੇ ਨੇ। ਨੈਚੁਰਲ ਚੀਜ਼ ਨੂੰ ਨੈਚੁਰਲ ਰਹਿਣ ਨਹੀਂ ਦਿੰਦੇ ਗੀ। ਉਹਨਾਂ ਨੇ ਉਹਨੂੰ ਐਂ ਹੁੰਦਾ ਵੀ ਚਲੋ ਕੋਈ ਵੀ ਚੀਜ਼ ਬਣਾਉਣੀ ਆ ਉਹਨਾਂ ਨੇ ਬਿਲਡ ਅਪ ਕਰਨੀ ਉੱਤੇ ਕਰ ਦੇਣੀ ਆ, ਬਟ ਕੈਨੇਡੀਅਨ ਐਸੀ ਅਗੇਂਸਟ ਦੇ ਲਾਓ ਆ ਵੀ ਜਿਹੜੀ ਨੇਚਰ ਆ ਉਹਨੂੰ ਮਾੜੀ ਮੋਟੀ ਸੈਟਿੰਗ ਕਰਨਗੇ ਉਹਦੀ, ਬਟ ਉਹਨੂੰ ਡਿਸਟਰੋਏ ਕਦੇ ਨੀ ਕਰਨਗੇ, ਨਾ ਉਹਨੂੰ ਘਟਾਉਣਗੇ। ਬੇਸ਼ੱਕ ਰਿਵਰ ਆ, ਬੇਸ਼ੱਕ ਕੋਈ ਲੇਕ ਆ
0: ਜੀ। ਚਲੋ ਨਹੀਂ ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ, ਥੈਂਕ ਯੂ ਫੋਰ ਯੂਰ ਕਾਲ। 5485 ਹੈਲੋ।
2: ਹਾਂਜੀ ਨਵੀਂ ਜੀ, ਕੀ ਹਾਲ ਹੈ?
0: ਠੀਕ ਹੈ ਜੀ, ਕਿਵੇਂ ਹੋ?
2: ਬਸ ਠੀਕ ਠੀਕ। ਅੱਛਾ ਨਵੀਂ ਜੀ, ਜਦੋਂ ਬਚਪਨ ਵਿੱਚ ਨਾ ਬਜ਼ੁਰਗਾਂ ਕੋਲ ਬਹਿੰਦੇ ਹੁੰਦੇ ਸਨ ਨਾ, ਤੇ ਬਜ਼ੁਰਗ ਇਹ ਦੱਸਦੇ ਸਨ ਕਿ ਦੋ ਡਾਇਰੈਕਸ਼ਨਾਂ ਨੇ ਜਿੱਥੋਂ ਹਵਾ ਚੱਲਦੀ, ਪੂਰਬ ਤੇ ਪੱਛਮ।
0: ਜੀ ਜੀ,
2: ਪੂਰਬ ਤੇ ਪੱਛਮ ਤੋਂ ਦੋ ਡਾਇਰੈਕਸ਼ਨ ਤੋਂ ਹਵਾ ਚੱਲਦੀ। ਉਹ ਕਹਿੰਦੇ ਸਨ ਕਿ ਜਿਹੜੀ ਪੂਰਬ ਵੱਲੋਂ ਆਉਂਦੀ ਉਸ ਹਵਾ ਨੂੰ ਪੂਰਾ ਕਹਿੰਦੇ ਨੇ, ਪੂਰਾ ਅਸੀਂ ਪੰਜਾਬੀ ਚ, ਅਸੀਂ ਆਪਣੇ ਪੰਜਾਬੀ ਚ ਪੂਰਾ ਕਹਿੰਦੇ ਹਾਂ। ਉਹ ਜਿਹੜੀ ਪੂਰਾ ਸੀ ਨਾ, ਪੂਰਾ ਦੀ ਹਵਾ ਚੱਲਦੀ ਸੀ, ਉਹ ਇਹ ਸਾਈਨ ਦਿੰਦੀ ਸੀ ਕਿ ਬੱਦਲ ਔਰ ਮੀਂਹ ਬਾਰਿਸ਼ ਹੋਏਗੀ। ਤੇ ਜਦੋਂ ਡਾਇਰੈਕਸ਼ਨ ਹਵਾ ਦੀ ਚੇਂਜ ਹੁੰਦੀ ਸੀ, ਪੱਛਮ ਵੱਲ ਆਉਂਦੇ ਤੇ ਉਹਨੂੰ ਪੱਛਮ ਦੀ ਹਵਾ ਕਹਿੰਦੇ ਹਾਂ। ਪੱਛਮ ਚੱਲਦੀ ਹੁੰਦੀ ਤਾਂ ਕਹਿੰਦੇ ਨੇ ਅੱਜ ਹੁਣ ਨਹੀਂ, ਕੋਈ ਗੱਲ ਨੀ, ਤੁਸੀਂ ਕਣਕਾਂ ਗਾਹ ਲਓ, ਤੁਸੀਂ ਫਲੇ ਪਾ ਲਓ, ਕਿਉਂਕਿ ਇਹ ਪੱਛਮ ਪੱਛਮ ਦੀ ਤੁਰਦੀ ਹੈ।
0: ਤੇ
2: ਜੇ ਪੂਰੇ ਦੀ ਆਉਂਦੇ ਦੀ ਫਿਰ ਫਸਲ ਨੂੰ ਗੱਲੇ ਕੇ ਬੱਦਲ ਹੋ ਜਾਣਾ, ਬਾਰਿਸ਼ ਹੋਣੀ, ਅਹਿਤਿਆਤ ਕਰੇ ਪੂਰੇ ਦੀ ਹਵਾ। ਦੋ ਡਾਇਰੈਕਸ਼ਨਾਂ ਤੋਂ ਬਾਅਦ ਅੰਦਾਜ਼ਾ ਕਰਕੇ ਤੇ ਬਜ਼ੁਰਗ ਜਿਹੜੇ ਸਨ ਉਹ ਸਾਨੂੰ ਦੱਸਦੇ ਹੁੰਦੇ ਹਨ ਕਿ ਅਹਿਤਿਆਤ ਕਰੋ, ਤੇ ਹੁੰਦਾ ਨੀ ਸੀ।
0: ਬਸ ਬਸ ਵੀ ਕਿਹੜੀ ਡਾਇਰੈਕਸ਼ਨ ਤੋਂ ਹਵਾ ਆ ਰਹੀ ਹੈ?
2: ਹਾਂ ਡਾਇਰੈਕਸ਼ਨ, ਹਵਾ ਦੀ ਡਾਇਰੈਕਸ਼ਨ ਤੋਂ ਉਹ ਪੁਰਾਣੇ ਬਜ਼ੁਰਗ ਅੰਦਾਜ਼ਾ ਲਾ ਕੇ ਤੇ ਉਹ ਆਪਣੀ ਫਸਲ ਨੂੰ ਕੱਟਦੇ ਸਨ ਜਾਂ ਫਸਲ ਬੋਂਦੇ ਸਨ, ਡਾਇਰੈਕਸ਼ਨ ਹਵਾ ਦੀ। ਅਗਰ ਨਹੀਂ ਤੇ ਫਿਰ ਉਹ ਮਿੱਟੀ ਨੂੰ ਨਾ ਉਛਾਲਦੇ ਸਨ, ਕਿੱਧਰ ਜਾ ਰਹੀ ਹੈ ਉਹ ਮਿੱਟੀ ਦੀ ਧੂਲ, ਉਹ ਡਸਟ ਕਿਹੜੇ ਪਾਸੇ ਜਾਂਦੀ? ਉਸ ਅੰਦਾਜ਼ਾ ਨੇ ਕਿਹਾ ਭਾਈ ਜਾਂਦੀ ਹੈ, ਭਾਈ ਹੁਣ ਖੈਰ ਹੈ, ਜੇ ਇੱਧਰ ਜਾਂਦੀ ਤੇ ਹੁਣ ਆਪੇ ਪੂਰਾ ਚੱਲੇਗਾ।
0: ਦੇਖ ਲਓ ਹੈ ਅਮੇਜ਼ਿੰਗ
2: ਯਾ, ਤੇ ਹੁੰਦਾ ਸੀ
0: ਨਹੀਂ, ਬਿਲਕੁਲ ਹੁੰਦਾ ਸੀ। ਹਾਂਜੀ, ਉਦੋਂ ਫਿਰ ਦੇਖੋ ਕੋਈ ਨਾ ਕੋਈ ਅੰਦਾਜ਼ਾ ਲਾਉਣਾ ਹੁੰਦਾ ਨਾ, ਉਦੋਂ ਕਿਹੜਾ ਆਪਾਂ ਨੂੰ ਫੋਨ ਦੇ ਉੱਤੇ ਪਤਾ ਲੱਗ ਜਾਣਾ ਜਾਂ ਟੀਵੀ ਦੇ ਉੱਤੇ ਪਤਾ ਲੱਗ ਜਾਣਾ? ਚਲੋ ਸਰ, ਬਹੁਤ ਸ਼ੁਕਰੀਆ, ਥੈਂਕ ਯੂ, ਥੈਂਕ ਯੂ ਸੋ ਮਚ ਫੋਰ ਯੂਰ ਕਾਲ। ਸੋ 905-673-3337 ਆਪਣਾ ਨੰਬਰ ਹੈ, 9056733337, 9056733337 ਦੇ ਉੱਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਇੱਕ ਦੋ ਮੈਸੇਜ, ਇੱਕ ਤਾਂ ਫਰੈਸ਼ ਫੂਡ ਸੈਂਟਰ ਗਰੋਸਰੀ ਕਰਨੀ ਹੈ, 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਜਾਓ, ਮਨਪਸੰਦ ਦੀ ਗਰੋਸਰੀ ਕਰੋ, ਵਧੀਆ ਡੀਲਾਂ ਲਓ, ਫਰੈਸ਼ ਫੂਡ ਸੈਂਟਰ।
3: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਅਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ, 9915154548।
0: ਵੈਰੀ ਗੁੱਡ, ਇੱਕ ਬਹੁਤ ਖਾਸ ਮੈਸੇਜ ਟੌਪ ਟੌਪ ਟੌਪ ਚੋਇਸ ਇੰਸ਼ੋਰੈਂਸ ਏਜੰਸੀ ਦੇ ਹਰਪ੍ਰੀਤ ਸੈਣੀ ਜੀ ਵੱਲੋਂ। ਹਰਪ੍ਰੀਤ ਵੈਲਕਮ।
4: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਇੰਸ਼ੋਰੈਂਸ ਤੇ ਫਾਈਨੈਂਸ਼ੀਅਲ ਪਲੈਨਿੰਗ ਦੀ ਆਪਾਂ ਡਿਫਰੈਂਟ ਡਿਫਰੈਂਟ ਟੋਪਿਕਸ ਦੇ ਉੱਪਰ ਹਮੇਸ਼ਾ ਗੱਲ ਕਰਦੇ ਰਹਿੰਦੇ ਹਾਂ, ਜਿੱਥੇ ਆਪਾਂ ਲਾਈਫ ਇੰਸ਼ੋਰੈਂਸ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ। ਲਾਈਫ ਇੰਸ਼ੋਰੈਂਸ ਦੇ ਵਿੱਚ ਬਹੁਤ ਤਰ੍ਹਾਂ ਦੇ ਪਲੈਨਸ ਹੈਗੇ ਆ, ਤੁਸੀਂ ਟਰਮ ਇੰਸ਼ੋਰੈਂਸ ਦੇ ਨਾਲ ਆਪਣੀ ਕਵਰੇਜ ਨੂੰ ਸਟਾਰਟਅਪ ਕਰਨਾ ਚਾਹੁੰਦੇ ਆ, 10 years ਦੇ ਟਰਮ ਤੋਂ ਲੈ ਕੇ 50 years ਤੱਕ ਦੀ ਲੌਂਗ ਟਰਮ ਸਾਡੇ ਕੋਲ ਅਵੇਲੇਬਲ ਆ। ਇਸ ਤੋਂ ਇਲਾਵਾ ਜੇ ਤੁਸੀਂ ਪਰਮਾਨੈਂਟ ਪਲੈਨ ਦੇ ਵਿੱਚ ਜਾਣਾ ਚਾਹੁੰਦੇ ਆ, ਤੁਸੀਂ ਯੂਨੀਵਰਸਲ ਪਲੈਨ ਦੀ ਬੈਨੀਫਿਟਸ ਲੈ ਸਕਦੇ ਆ, ਤੁਸੀਂ ਹੋਲ ਲਾਈਫ ਇੰਸ਼ੋਰੈਂਸ ਦੇ ਬੈਨੀਫਿਟਸ ਲੈ ਸਕਦੇ ਆ। ਜਾਂ ਫਿਰ ਅੱਜ ਕੱਲ ਦਾ ਜਿਹੜਾ ਸਭ ਤੋਂ ਫੇਮਸ ਪਲਾਨ ਹੈਗਾ ਆ ਜਿਹਦੇ ਵਿੱਚ ਇੰਸ਼ੋਰੈਂਸ ਕੰਪਨੀਜ਼ ਦਾ ਜਿਹੜਾ ਪ੍ਰੋਫਿਟ ਆ ਉਹ ਡਿਵੀਡੈਂਡ ਦੀ ਫਾਰਮ ਦੇ ਵਿੱਚ ਸ਼ੇਅਰ ਹੁੰਦਾ ਆ ਤੇ ਤੁਸੀਂ ਡਿਵੀਡੈਂਡ ਵਾਲਾ ਜਿਹੜਾ ਪਲਾਨ ਹੈਗਾ ਆ ਲਾਈਫ ਇੰਸ਼ੋਰੈਂਸ ਦੀ ਕਵਰੇਜ ਦੇ ਥਰੂ ਲੈ ਸਕਦੇ ਆ ਐਵਰੀ ਈਅਰ ਇੰਸ਼ੋਰੈਂਸ ਕੰਪਨੀ ਆਪਣਾ ਪ੍ਰੋਫਿਟ ਡਿਵੀਡੈਂਡ ਦੀ ਫਾਰਮ ਦੇ ਵਿੱਚ ਪੇ ਆਊਟ ਕਰਨਗੇ ਤੇ ਤੁਸੀਂ ਐਜ਼ ਅ ਕਲਾਇੰਟ ਡਿਸਾਈਡ ਕਰ ਸਕਦੇ ਆ ਕਿ ਉਹ ਡਿਵੀਡੈਂਡ ਤੁਸੀਂ ਐਜ਼ ਅ ਕੈਸ਼ ਲੈਣੇ ਹੈਗੇ ਆ ਜਾਂ ਫਿਰ ਉਹਨਾਂ ਡਿਵੀਡੈਂਡ ਦੇ ਨਾਲ ਤੁਸੀਂ ਆਪਣੀ ਕਵਰੇਜ ਨੂੰ ਇਨਕਰੀਜ਼ ਕਰਨਾ ਆ ਜਿਹੜਾ ਪ੍ਰੀਮੀਅਮ ਹੈਗਾ ਆ ਉਹ ਵੀ ਕਲਾਇੰਟ ਡਿਸਾਈਡ ਕਰ ਸਕਦਾ ਹੈ ਕਿ ਉਹਨਾਂ ਨੇ ਸਿਰਫ 5 ਸਾਲ ਲਈ ਪ੍ਰੀਮੀਅਮ ਦੇਣਾ ਆ 10 ਸਾਲ ਜਾਂ 20 ਸਾਲ ਤੱਕ ਦਾ ਪ੍ਰੀਮੀਅਮ ਦੇਣਾ ਹੈਗਾ ਸੋ ਬਹੁਤ ਸਾਰੀਆਂ ਆਪਸ਼ਨਸ ਸਾਡੇ ਕੋਲ ਹਮੇਸ਼ਾ ਅਵੇਲੇਬਲ ਹੁੰਦੀਆਂ ਅਗਰ ਤੁਹਾਨੂੰ ਕੋਈ ਵੀ ਮੈਡੀਕਲ ਇਸ਼ੂਜ਼ ਹੈਗੇ ਆ ਸਾਡੇ ਕੋਲ ਨੋਨ ਮੈਡੀਕਲ ਪਲਾਨ ਅਵੇਲੇਬਲ ਹੈਗੇ ਆ ਜਿਹਦੇ ਵਿੱਚ ਤੁਸੀਂ ਸਿਰਫ ਐਪਲੀਕੇਸ਼ਨ ਦੇ ਵਿੱਚ ਕੁਝ ਕੁਐਸਚਨ ਆਨਸਰਸ ਦੇ ਜਵਾਬ ਦੇ ਕੇ ਆਪਣੀ ਕਵਰੇਜ ਕਰਵਾ ਸਕਦੇ ਆ ਤੇ ਡਿਫਰੈਂਟ ਡਿਫਰੈਂਟ ਕੰਪਨੀਜ਼ ਵੱਲੋਂ ਇਹ ਪਲਾਨ ਅਵੇਲੇਬਲ ਹੈਗੇ ਆ ਆਲਰੇਡੀ ਤੁਹਾਡੀ ਟਰਮ ਇੰਸ਼ੋਰੈਂਸ ਚੱਲ ਰਹੀ ਆ ਤੁਸੀਂ ਉਹਦੇ ਵਿੱਚੋਂ ਕੁਝ ਪੋਰਸ਼ਨ ਨੂੰ ਪਰਮਾਨੈਂਟ ਕਰਨਾ ਚਾਹੁੰਦੇ ਸੀਗੇ ਤਦ ਵੀ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ ਤੇ ਅਗਰ ਤੁਹਾਡੀ ਟਰਮ ਇੰਸ਼ੋਰੈਂਸ ਦੀ ਰਿਨਿਊਵਲ ਆਈ ਆ ਤੇ ਉਹਦੇ ਰੇਟਸ ਜਿਹੜੇ ਹੈਗੇ ਉਹ ਕਾਫੀ ਐਕਸਪੈਂਸਿਵ ਹੋ ਕੇ ਆਏ ਆ ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ ਕਿਉਂਕਿ ਟਰਮ ਪਾਲਿਸੀਜ਼ ਦੇ ਵਿੱਚ ਇੰਸ਼ੋਰੈਂਸ ਕੰਪਨੀਜ਼ ਨੇ ਰਿਨਿਊਵਲ ਦੇ ਟਾਈਮ ਦੇ ਉੱਪਰ ਆਪਣਾ ਰਿਸਕ ਫੈਕਟਰ ਐਡ ਆਨ ਕੀਤਾ ਹੁੰਦਾ ਜਿਹਦੇ ਕਰਕੇ ਤੁਹਾਡੇ ਰਿਨਿਊਵਲ ਦੇ ਰੇਟਸ ਜਿਹੜੇ ਹੈਗੇ ਆ ਉਸ ਵੇਲੇ ਦੀ ਰੈਗੂਲਰ ਪਾਲਿਸੀ ਨਾਲੋਂ ਕਾਫੀ ਐਕਸਪੈਂਸਿਵ ਹੁੰਦੇ ਆ ਸੋ ਅਗਰ ਤੁਹਾਨੂੰ ਕੋਈ ਮੈਡੀਕਲ ਕੰਸਰਨ ਨਹੀਂ ਹੈਗਾ ਤੁਹਾਡੀ ਮੈਡੀਕਲ ਅੰਡਰ ਰਾਈਟਿੰਗ ਬਿਲਕੁਲ ਠੀਕ ਹੈਗੀ ਆ ਤਾਂ ਤੁਸੀਂ ਸੇਮ ਪਲਾਨ ਦਾ ਰੇਟਸ ਜਿਹੜੇ ਹੈਗੇ ਉਹ ਕਾਫੀ ਰਿਡਿਊਸ ਹੋ ਕੇ ਲੈ ਸਕਦੇ ਆ ਸੋ ਇਹਨਾਂ ਸਾਰੀਆਂ ਆਪਸ਼ਨਸ ਦੇ ਲਈ ਤੁਸੀਂ ਸਾਡਾ ਆਫਿਸ ਵਿਜ਼ਿਟ ਕਰ ਸਕਦੇ ਆ ਜਿਹੜਾ ਕਿ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ ਲੋਕੇਟਡ ਆ 11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ ਤੇ ਅਗਰ ਤੁਸੀਂ ਮੇਰੇ ਨਾਲ ਕਾਲ ਕਰਨੀ ਹੈਗੀ ਆ ਤਾਂ ਮੇਰਾ ਨੰਬਰ ਹੈਗਾ ਜੀ 416-8171-7650 ਕਿਸੇ ਵੀ ਹੋਰ ਇੰਸ਼ੋਰੈਂਸ ਬਾਰੇ ਤੁਹਾਡੀ ਕੋਈ ਕੰਸਰਨ ਹੋਣ ਚਾਹੇ ਉਹ ਵਿਜ਼ਿਟਰ ਟਰੈਵਲ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਹੈਗੀ ਆ ਜਾਂ ਫਿਰ ਤੁਸੀਂ ਕੋਈ ਇਨਵੈਸਟਮੈਂਟ ਆਪਸ਼ਨ ਦੇਖ ਰਹੇ ਆ ਚਾਹੇ ਉਹ ਬੱਚਿਆਂ ਦਾ RESP ਦਾ ਪਲਾਨ ਹੈਗਾ ਆ ਜਾਂ ਤੁਹਾਡੀ ਫੈਮਿਲੀਜ਼ ਦੇ ਵਿੱਚ ਕੋਈ ਵੀ ਡਿਸੇਬਲ ਪਰਸਨ ਆ ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ ਅਗਰ ਉਹ ਵੀ $90,000 ਤੱਕ ਦੀ ਗ੍ਰਾਂਟ ਲੈਣ ਦੇ ਲਈ ਐਲੀਜੀਬਲ ਹੈਗੇ ਆ ਤਾਂ RESP ਦਾ ਪਲਾਨ ਖੋਲ ਕੇ ਤੁਸੀਂ ਇਹ ਬੈਨੀਫਿਟਸ ਲੈ ਸਕਦੇ ਆ RRSP TFSA ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਕਿਸੇ ਵੀ ਪਲਾਨ ਬਾਰੇ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਨੰਬਰ ਹੈਗਾ ਜੀ 416-8171-7650 416-8171-7650
1: ਇਸ਼ਕੇ
0: ਦੀ ਮਾਰੀ ਲਾ ਦਿੰਦੇ ਸਰ ਨੋ ਪ੍ਰੋਬਲਮ ਨੋ ਪ੍ਰੋਬਲਮ ਲਾ ਦਿੰਦੇ ਸਰ ਨੰਬਰ ਹੈ ਆਪਣਾ 905-673-3337 ਇਸ਼ਕੇ ਦੀ ਮਾਰੀ ਇੱਕ ਦੋ ਵੀਰਾਂ ਦੀਆਂ ਰਿਕੁਐਸਟਾਂ ਆਈਆਂ ਸੀਗੀਆਂ ਉਹ ਵੀ ਲਾ ਦਈਏ ਬਾਬਾ ਵੇ ਕਲਾਮ ਸਿੱਧੂ ਮੂਸੇਵਾਲੇ ਦਾ ਯਾਰ ਸਿੱਧੂ ਦਾ ਮੈਂ ਗਾਣਾ ਪਹਿਲਾਂ ਲਾ ਦੇਵਾਂ ਉਹ ਰਿਕੁਐਸਟ ਹੋਇਆ ਸੀਗਾ ਸਭ ਤੋਂ ਪਹਿਲਾਂ ਅਤੇ ਸੁਣ ਕੇ ਦੋ ਕੁ ਬੋਲ ਫਿਰ ਵਾਪਸ ਆਉਂਦੇ ਹਾਂ ਅਤੇ ਅਗਲੀ ਗੱਲਬਾਤ ਵੀ ਤੁਹਾਡੇ ਨਾਲ ਕਰਦੇ ਹਾਂ ਬੜਾ ਪਿਆਰਾ ਗੀਤ ਹੈ

ਵਾਹ ਕਿਆ ਬਾਤ ਹੈ, ਇਹ ਗਾਣਾ ਬੜਾ ਵਧੀਆ ਅਮੇਜ਼ਿੰਗ। ਕੁੜੀ ਨੇ ਵੀ ਯਾਰ ਗਾਇਆ ਸੀਗਾ, ਦੋ ਕੁ ਬੋਲ ਉਹਨੇ ਗਾਏ ਸੀ, ਉਹਨੇ ਬਹੁਤ ਸੋਹਣੇ ਗਾਏ। ਮੈਨੂੰ ਲੱਭ ਲੈਣ ਤੋਂ ਮੈਨੂੰ ਲੱਗਦਾ ਹੈ ਨੀ ਕਿ ਅੱਜ ਕੱਲ੍ਹ ਕੁੜੀ ਬੜਾ ਯਾਰ ਚੱਲੀ ਹੋਈ ਹੈ, ਕਿਰਨ ਬਾਜਵਾ ਗਾਉਂਦੀ ਬਹੁਤ ਸੋਹਣਾ, ਉਹਦਾ ਸੁਣੀਏ ਦੋ ਕੁ ਬੋਲ ਉਹਦੇ।

ਬੜਾ ਸੋਹਣਾ ਹੈ ਨਾ, ਮੈਨੂੰ ਬੜਾ ਵਧੀਆ ਲੱਗਿਆ। ਮੈਂ ਪਤਾ ਨਹੀਂ ਕਿੱਥੇ ਦੇਖਿਆ ਸੀਗਾ, ਬਟ ਵੈਰੀ ਵੈਰੀ ਵੈਲ ਸੰਗ ਜਿਹਨੂੰ ਕਹਿੰਦੇ ਆ। ਸੋ ਪ੍ਰੋਗਰਾਮ ਪੰਜਾਬੀ ਰਾ ਸਟੂਡੀਓ ਦਾ ਆਪਣਾ ਨੰਬਰ ਹੈ 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ, ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਇੱਕ ਤਾਂ ਤੁਹਾਨੂੰ ਜੋਬ ਦਵਾ ਦਈਏ, ਬਹੁਤ ਹੀ ਕਮਾਲ ਦੀ ਬੜੀ ਟੌਪ ਦੀ ਕੰਪਨੀ ਹੈ, ਇਹਨਾਂ ਨੂੰ ਨਾ ਕੈਬਨਿਟਰੀ ਦੇ ਕੰਮ ਲਈ ਇੱਕ ਵਰਕਰ ਦੀ ਲੋੜ ਹੈ। ਸੋ ਕੈਬਨਿਟਰੀ ਕਹਿ ਲਓ, ਕਾਰਪੈਂਟਰੀ ਕਹਿ ਲਓ, ਤੁਹਾਨੂੰ ਯਾਰ ਟੂਲ ਚਲਾਉਣੇ ਆਉਣੇ ਚਾਹੀਦੇ, ਸਿੱਧੀ ਜੀ ਗੱਲ ਹੈ। ਸੋ ਜਿਹਨਾਂ ਨੂੰ ਟੂਲਾਂ ਦਾ ਕੰਮ ਆਉਂਦਾ ਹੈ, ਤੁਸੀਂ ਕਰ ਲੈਂਦੇ ਹੋ ਹੈਂਡੀ ਕੰਮ, ਟੇਬਲ ਸੋ ਚਲਾ ਲੈਂਦੇ ਹੋ, ਜੈਗ ਭਾਜੀ ਨੂੰ ਕਾਲ ਕਰੋ, ਅੱਜ ਫੋਨ ਕਰੋ, ਕੱਲ੍ਹ ਨੂੰ ਕੰਮ 'ਤੇ ਲੱਗ ਜਾਓ। ਸਟੀਲ ਅਤੇ ਟੋਮਕਨ 'ਤੇ ਜੋਬ ਹੈ, ਵਧੀਆ ਟੋਪ ਦੀ ਪੇ ਹੈ। 416-822-2239, 416-822-2239, 416-822-2239 ਦੇ ਉੱਤੇ ਕਾਲ ਕਰੋ, ਅਤੇ ਜੈਗ ਹੁਣੇ ਤੁਹਾਡੇ ਲਈ ਹਾਜ਼ਰ ਨੇ। 416-822-2239 'ਤੇ ਜੈਗ ਭਾਜੀ ਨਾਲ ਤੁਸੀਂ ਗੱਲਬਾਤ ਕਰ ਲਓ ਅਤੇ ਜੋਬ ਤੁਹਾਡੇ ਲਈ ਅਵੇਲੇਬਲ ਹੈ। ਇੱਕ ਹੋਰ ਜੋਬ ਹੈ ਅਤੇ ਉਹ ਹੈ ਟਰੱਕ ਮਕੈਨਿਕ ਦੀ। ਸੋ ਅਗਰ ਤੁਸੀਂ ਟਰੱਕ ਮਕੈਨਿਕ ਦਾ ਐਕਸਪੀਰੀਅੰਸ ਰੱਖਦੇ ਹੋ, ਇੱਕ ਸਾਲ ਦਾ ਐਕਸਪੀਰੀਅੰਸ ਚਾਹੀਦਾ, ਡੇ ਸ਼ਿਫਟ ਹੈ, ਇਹ ਵੀ ਬਰੈਂਪਟਨ 'ਚ ਕੰਪਨੀ ਹੈ, ਟੋਪ ਦੀ ਪੇ, ਟਰੱਕ ਮਕੈਨਿਕ ਇੱਕ ਸਾਲ ਦੇ ਐਕਸਪੀਰੀਅੰਸ ਦੇ ਨਾਲ, 416-616-3345, ਸੁਖਵਿੰਦਰ ਬਾਈ ਜੀ ਨੂੰ ਕਾਲ ਕਰ ਲਓ, 416-616-3345, 416-616-3345 'ਤੇ ਕਾਲ ਕਰ ਲਓ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557, 647-504-1557। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905